0: ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਈ ਮੈਂ ਚੋਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੈਂ ਤਾਂ ਡਾਢੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। 60 ਰੁਪਈਏ ਵਿਕਦੇ ਗੱਠੇ, 60 ਰੁਪਈਏ ਵਿਕਦੇ ਗੱਠੇ, ਮਹਿੰਗਾਈ ਨੇ ਕਰਤੇ ਇਕੱਠੇ, ਕਿੱਧਰ ਜਾਣ ਗਰੀਬ ਵਿਚਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਡਾਢੇ ਨੂੰ ਤੂੰ ਕਰੇ ਸਲਾਮਾਂ, ਡਾਢੇ ਨੂੰ ਤੂੰ ਕਰੇ ਸਲਾਮਾਂ, ਮਾੜੇ ਨੂੰ ਤੂੰ ਪਾਏ ਲਗਾਮਾਂ, ਮਾੜੇ ਕੱਢਦੇ ਡਰਦੇ ਹਾੜੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਚੋਰ ਬਜ਼ਾਰਾਂ ਅੱਤ ਮਚਾਈ, ਚੋਰ ਬਜ਼ਾਰਾਂ ਅੱਤ ਮਚਾਈ, ਕਿਤੇ ਵੀ ਹੋਵੇ ਨਾ ਸੁਣਵਾਈ, ਤੇਰੇ ਚਾਕਰ ਬਣੇ ਦਲਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਦਿੱਤੇ ਕੱਢ ਗਰੀਬਾਂ ਦੇ ਕਿੱਲ, ਦਿੱਤੇ ਕੱਢ ਗਰੀਬਾਂ ਦੇ ਕਿੱਲ, ਆਇਆ 1200 ਦਾ ਬਿੱਲ, ਮਿੰਨਤਾਂ ਕਰ ਕਰਕੇ ਸਭ ਹਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਕਿਧਰੇ ਚੱਲਦੀਆਂ ਹੜਤਾਲਾਂ, ਕਿਧਰੇ ਚੱਲਦੀਆਂ ਹੜਤਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਲੱਗਦੇ ਕੰਨ ਪਾੜਵੇਂ ਨਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੇਰੇ ਕਿਸੇ ਨਾ ਕੱਢਣੇ ਹਾੜੇ, ਤੇਰੇ ਕਿਸੇ ਨਾ ਕੱਢਣੇ ਹਾੜੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਕਰਨੇ ਤੇਰੇ ਕੂਚ ਕਿਨਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ ਨਹੀਂ ਸੁਣ ਦੇਸ਼ ਦੀ ਇਹ ਸਰਕਾਰ ਤੇਰੇ ਜੱਗ ਤੋਂ ਕੰਮ ਨਿਆਰੇ। ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ। ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ, ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ, ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ। ਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ। ਨੀਤੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ, ਜਿਸ ਦਾ ਟਾਈਟਲ ਹੈ ਭਖਦਾ ਰਿਹਾ। ਕਸ਼ਤੀਆਂ ਦਾ ਭਾਰ ਉਂਜ ਚੁੱਕਦਾ ਰਿਹਾ, ਕਸ਼ਤੀਆਂ ਦਾ ਭਾਰ ਉਂਜ ਚੁੱਕਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ। ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ। ਕਰਕਤਲ ਤੂੰ ਆਪਣੇ 'ਤੇ ਹੁੱਬਦੈ, ਕਰਕਤਲ ਤੂੰ ਆਪਣੇ 'ਤੇ ਹੁੱਬਦੈ, ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ। ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ। ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ। ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ। ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ। ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ। ਧੰਨਵਾਦ ਜੀ।
1: ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਕੱਲੜਾ ਉਮਰਾਂ ਦੀ ਮਿੱਟੀ ਚ ਮਿਲ ਗਈ, ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ, ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ। ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ, ਕਦੇ ਸਿਦਕ ਨਾ ਸਾਡਾ ਡੋਲਿਆ ਜੀ। ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ, ਸਾਡਾ ਸਬਰ ਜਬਰ ਨੇ ਰੁਲਿਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜਾ ਦੇ ਵਿੱਚ ਰਹਿੰਦਾ ਹੈ, ਕੁਦਰਤ ਨਾਲ ਮਿਲ ਕੇ ਰਹਿੰਦਾ ਹੈ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।
5: ਡਿੱਗਦਾ

0: ਰਿਸ਼ਵਤਿਓ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਣ ਕੌਰ ਜੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ। ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਕਵਿਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹਣ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ। ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰਤ ਸਮਾਜ ਦੇ ਵਿੱਚ, ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਘੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਅਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਅਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਅਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਅਤੇ ਅੱਜ ਕੱਲ੍ਹ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਅਤੇ ਨਾਲ ਦੀ ਨਾਲ ਲਿਖਣ ਪੜ੍ਹਨ ਅਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।

ਸਰੋਤਿਓ, ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਹਰਵੰਸ ਸਿੰਘ ਨੂੰ ਦਿਓ ਆਗਿਆ, ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ, ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ,

Oh.

0: ದ್ವಾಪ ರೇಡಿಯೋ. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
0: ਹਾਂਜੀ,
1: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸਦੀ
0: ਹਾਂ ਜੀ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ?
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ ਹੈ
1: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी जड़ी प्रिपरेशन है वो किदा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जड़े भी टाइम टू टाइम, तो
0: हाँ जी हाँ
1: उन्होंने
0: जी
1: असं प्रोपर उन्होंने इनफॉरमेशन प्रोवाइड करते रहने हैं, तो बच्चे उत्थे भी आके इस चीज़ का जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों वी अनजाण रहिंदे वी असीं अपनी मंजिल ते किवें पहुंचणा है, अपना निशाना किवें मिथणा है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने जिन्हां दी असीं पहलां गल कर चुके हैं जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी
1: इहो जे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जिहड़े भरमार है वो इहो जे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ जी
1: चलो उस तो बाद 12वीं भी कर लेंदे हैं। अपने
0: हाँ जी
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
0: बिल्कुल
1: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि
0: और
1: मेनू
0: लाई लग बन के एक दूजे दे नाल चल
1: बिल्कुल।
0: पैंदे हैं।
1: हाँ हाँ बिल्कुल, तो ये चीज समझनी चाहिए है विद्यार्थियों नु कि वो जदों गल आ जाती है उन्होंने करियर सिलेक्शन की
0: हाँ जी
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकते ने, बच्चे नु खुद पता हुंदा है।
0: हाँ जी
1: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चों नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जाणू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्होंने जिहड़े माँ बाप ने
1: बिल्कुल
0: ओह
1: है
0: भी
1: बिल्कुल।
0: बहुत घट जानकारी रखते हैं। असल दे विच मापे ते विद्यार्थी ते एक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकते हैं।
1: हाँ जी
0: कोई इन्हां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उन्हां दे
0: जी
1: अग्गे वधन च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी
1: उन्ना ही हथ उन्हां दे पेरेंट्स दा भी हुंदा है,
0: बिल्कुल जी
1: माता पिता दा भी उन्ना ही रोल हुंदा है। बस की है कि माता पिता नू ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी
1: बच्चे नू मोबाइल तो लेके दे ता अज दे टाइम दे अकॉर्डिंग क्योंकि अज दा टाइम एहो जा चल रहा है कि सारियां क्लासेस भी ऑनलाइन हो गई ने,
0: ऑनलाइन चल रही है।
1: बट बच्चे दा फॉलो अप लेना कि बच्चा उस मोबाइल नू यूज किवें कर रहा है
0: हाँ जी
1: वो अक्सर ही पेरेंट्स भुल जाते हैं या
0: सही
1: फिर
0: गल है
1: उन्हें लगता है कि नहीं बच्चा कर रहा है अच्छा सही कर रहा है। अक्सर असी बच्चों नू ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा अपने आप पढ़ लेगा, नहीं उन्होंने थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्होंने टाइम टू टाइम टोकते रहेंगे कि तुसी अज की किता, हाँ बच्चे दस की, हाँ तू की करना चाहता है लाइफ च, तू
0: हाँ
1: दस
0: जी
1: तू किवें करना है, उदो बच्चे नु होएगा कि हाँ भी मेरी इंपॉर्टेंस है, मेरे तो
0: सही
1: पूछा
0: गल
1: जा रहा है।
0: हाँ जी
1: जदों बच्चे नु ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाएगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ,
0: ਹਾਂ
1: ਇਸ ਨੂੰ
0: ਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ,
0: ਹਾਂਜੀ
1: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲਾ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ।
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ,
0: ਬਿਲਕੁਲ
1: ਬਸ ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ।
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ।
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण, बट उहनां नूं कुछ नवां लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों च।
0: हाँ जी, एक गल होर भी देखी है, जिहड़े अज्ज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा इह हुंदा वी 10वीं 12वीं कर लीए तो उस तों बाद कोई कम मिल जाए, चंगी नौकरी मिल जाए जिहदे चंगा पैसा आउंदा होवे ते असीं अपनी जिहड़ी हैगी आ अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे आ कि बच्चे साडे जिहड़े हैगे आ थोड़ा टाइम पढ़न ते उस तों बाद रुजगार वल पै जाण।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनांदे हैं वो
0: हाँ
1: सोच
0: जी
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जान, बिल्कुल सही सोच है,
0: हाँ जी
1: पर जो अप्रोच अपना रहे ने ना वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
0: अच्छा जी
1: ਪਲੱਸ ਟੂ ਪਾਸ ਨੇ,
0: अच्छा जी
1: ਤਾਂ सिर्फ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: हाँ जी
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: हाँ जी
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੋਬ ਹੈ, ਔਰ ਉਹਨਾਂ ਨੂੰ ਜੋਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
0: ਆਉਂਦਾ ਨਹੀਂ है।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: सही गल
1: ਬਿਲਕੁਲ
0: है।
1: ਨਹੀਂ ਹੈ।
0: हाँ जी
1: ਹਾਂ, ਕੁਝ ਕੋਰਸਸ ਐਸੇ ਹੈਗੇ ਨੇ
0: हाँ
1: ਜਿਹੜੇ ਉਹ
0: जी
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: हाँ जी हाँ जी
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜ੉ਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: हाँ
1: ਠੀਕ ਹੈ,
0: जी
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: हाँ
1: ਮੰਨ
0: जी
1: ਲਓ
0: हाँ
1: ਕੋਈ
0: जी
1: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ।
1: ਨੌਕਰੀ ਲੈਣੀ ਹੈ,
0: हाँ
1: ਤਾਂ
0: जी
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: हाँ जी
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: हाँ जी
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: अच्छा जी
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: हाँ
1: ਠੀਕ ਹੈ,
0: जी
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: है जी
1: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: हाँ
1: ਸਾਰੇ
0: जी
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: अच्छा जी
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: अच्छा जी
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: हाँ जी हाँ जी
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ
1: ਸਿਲੈਕਸ਼ਨ
0: ਬਿਲਕੁਲ
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ ਇੱਕ
1: ਬਟ
0: ਮੈਨੂੰ ਹਾਂ ਜੀ
1: ਹਾਂ ਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪਿੰਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: हाँ जी
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: हाँ बिल्कुल ये तो जरूरी है, जे पता ही
1: हाँ
0: नहीं है
1: जी
0: तो करेंगे की।
1: हाँ बिल्कुल, तां हुण जिहड़ा मैं तुहानूं पहलां ਇਸ ਦੇ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ
0: ਸਕਦੀਆਂ,
1: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ।
1: ਜੀ
0: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ
1: ਹਾਂਜੀ
0: ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਥੈਂਕ ਯੂ ਸਰ ਥੈਂਕ ਯੂ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ.
1: ਜੀ,
2: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ. ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ. ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ.
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ.
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ
1: ਓਕੇ ਹੈ.
2: ਹਾਂ, ਉਹ ਓਕੇ ਹੈ.
1: ਜੇ
2: ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ.
1: ਜੀ ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ. ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ.
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ.
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ.
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ.
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ,
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ,
2: ਠੀਕ ਹੈ,
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ.
1: ਜੀ,
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ. ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ
1: ਤੋਂ ਹੋ ਜਾਂਦਾ. ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ.
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ?
1: ਜੀ,
2: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
1: ਜੀ ਜੀ
2: ਦੈਟ ਇਜ਼ ਅਥੋਰੀਟੇਟਿਵ ਠੀਕ ਹੈ ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ
2: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ
2: ਠੀਕ ਹੈ
1: ਬਿਲਕੁਲ
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
1: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
2: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ ਜੀ
2: ਬੱਚੇ ਲਈ ਨਹੀਂ ਹੈ
1: ਬਿਲਕੁਲ ਬਿਲਕੁਲ
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ
2: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
1: ਉਹ ਨਹੀਂ
2: ਬਣਦਾ
1: ਬਿਲਕੁਲ ਬਿਲਕੁਲ
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
1: ਦੋਨਾਂ ਦੀ ਗੱਲ ਹੋ ਰਹੀ ਹੈ
2: ਹਾਂਜੀ ਉਸਦੇ ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ
2: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ
1: ਬਿਲਕੁਲ ਬਿਲਕੁਲ ਜੀ ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
2: ਬਿਲਕੁਲ
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ
2: ਮਾਂ-ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
1: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ
2: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ
2: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
2: ਇਹ ਡਿਪੈਂਡ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
1: ਇਹ ਸਹੀ ਨਹੀਂ ਹੋ ਰਿਹਾ
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ
1: ਬਿਲਕੁਲ ਬਿਲਕੁਲ ਜੀ ਬਿਲਕੁਲ
2: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
2: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ
2: ਹਾਂਜੀ
1: ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਇਹ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
2: ਹੈ ਨਾ,
1: ਬਿਲਕੁਲ ਹਾਂਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ।
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
2: ਹੈ ਨਾ,
1: ਬਿਲਕੁਲ।
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਚ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ।
1: ਠੀਕ
2: ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ।
2: ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬੋਧ ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ। ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
2: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ ਜੀ,
2: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ।
1: ਜੀ ਜੀ ਬਿਲਕੁਲ,
2: ਠੀਕ ਹੈ, ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ, ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ
1: ਦਿੱਤੀ ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ, ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ। ਹਾਂ
1: ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
2: ਹਾਂ
1: ਉਹ ਕਹੇਗਾ ਛੱਡੋ ਪਰੇ।
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
2: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
2: ਹਾਂਜੀ
1: ਬਿਲਕੁਲ ਬਿਲਕੁਲ,
2: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ,
1: ਬਿਲਕੁਲ ਬਿਲਕੁਲ,
2: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
2: ਹਾਂਜੀ,
1: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
2: ਕਰਦਾ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
2: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ, ਨਾ
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫਿਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: जी जी जी
2: फिर
1: जी
2: मैं कहूंगी फिर प्रॉब्लम कितने आई, पेरेंटिंग आई ना,
1: उथे आई बिल्कुल, बच्चा ते कोरिस लेट सी,
2: बच्चा कोरिस लेट सी
1: जी जी बिल्कुल,
2: जदों ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ
2: ਹੈ ਨਾ, ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤਾਂ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ ਹੈ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ,
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
2: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
2: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
2: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ।
1: ਬਿਲਕੁਲ,
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ ਜੀ,
2: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆਹ ਕੀ ਹੋ ਗਿਆ,
1: ਆ ਕਿ ਕਿਸੇ ਹੋਰ ਦੇ ਘਰ ਹੀ ਆ ਗਏ, ਪਤਾ ਨਹੀਂ,

0: ਕਿਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ, ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਰੱਬ ਰੱਖੇ।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਇੱਕ ਵਾਰੀ ਫਿਰ ਤੋਂ ਦੁਆਬਾ ਰੇਡੀਓ ਦੇ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਜੁੜ ਚੁੱਕੇ ਹਾਂ। ਬੁੱਧਵਾਰ ਵਾਲਾ ਦਿਨ ਹੈ ਤੇ ਅੱਜ ਦਾ ਮੁੱਦਾ ਹੈਗਾ ਦਾਨ ਪੁੰਨ, ਚੈਰਿਟੀ। ਇਹਦਾ ਮਕਸਦ ਤੇ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਉਸ ਤੋਂ ਪਹਿਲਾਂ ਬਾਅਦ ਦੇ ਵਿੱਚ ਫਿਰ ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਆਖਰ ਦੇ ਵਿੱਚ ਤੁਹਾਡੇ ਨਾਲ ਫਿਰ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਜਿਹੜੀਆਂ ਨੇ ਉਹਨਾਂ ਦੀ ਸਾਂਝ ਜਿਹੜੀ ਪਾਵਾਂਗੇ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜੁੜ ਸਕਦੇ ਹੋ, ਦੁਨੀਆਂ ਦੇ ਬਾਹਰੋਂ ਵੀ, ਚੰਦ ਤੋਂ ਵੀ ਜੁੜ ਸਕਦੇ ਹੋ ਜੇਕਰ ਉੱਥੇ ਬੈਠੇ ਸੁਣਦੇ ਹੋ ਤਾਂ। ਗੱਲਾਂ ਬਾਤਾਂ ਕਰਾਂਗੇ ਸਾਰੀਆਂ ਹੀ ਰਲ ਮਿਲ ਕੇ, ਵਿਚਾਰ ਵਟਾਂਦਰਾ ਹੋਵੇਗਾ ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ। ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਹੋ ਗਏ ਨੇ। ਮੌਸਮ ਬੜਾ ਸੁਹਾਵਣਾ ਹੋਇਆ, ਨਾ ਠੰਡ ਨੇ ਨਾ ਗਰਮੀ, ਵਿੱਚ ਵਿੱਚ ਮੀਂਹ ਪੈ ਜਾਂਦਾ ਤੇ ਵਿੱਚ ਵਿੱਚ ਧੁੱਪ ਨਿਕਲ ਆਉਂਦੀ ਹੈ। ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗਰੀਨਰੀ ਜਿਹੜੀ ਹੈ ਛਾਈ ਪਈ ਹੈ ਤੇ ਫਸਲਾਂ ਜਿਹੜੀਆਂ ਨੇ ਉਹ ਵੀ ਲਹਿਰਾਉਣ ਲੱਗ ਪਈਆਂ ਨੇ। ਤੇ ਇਸ ਦੇ ਨਾਲ ਹੀ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ, ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਵੱਲ ਨੂੰ ਚੱਲਾਂਗੇ ਤੇ ਉਮੀਦ ਕਰਦੇ ਹਾਂ ਨਾਲ ਨਾਲ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਥੱਲੇ ਕਮੈਂਟ ਕਰਕੇ ਜ਼ਰੂਰ ਦਰੁਸਤ ਕਰਾ ਦਿਓ ਤਾਂ ਕਿ ਪ੍ਰੋਗਰਾਮ ਦਾ ਆਗਾਜ਼ ਆਪਾਂ ਤਸੱਲੀ ਦੇ ਨਾਲ ਕੀਤਾ ਜਾ ਸਕੇ। ਤੇ ਇਸ ਦੇ ਨਾਲ ਹੀ ਫਿਨਲੈਂਡ ਦੇ ਵਿੱਚ ਸਮਾਂ ਤੇ ਸਥਿਤੀ ਤੁਹਾਨੂੰ ਦੱਸੀ ਦਿੱਤੀ ਹੈ ਤੇ ਮੌਸਮ ਦੇ ਬਾਰੇ। ਭਾਰਤ ਦੇ ਵਿੱਚ ਰਾਤ ਦੇ ਇਸ ਵਕਤ 9:37 ਦਾ ਸਮਾਂ ਹੋ ਚੁੱਕਿਆ ਹੈ। ਇਸ ਦੇ ਨਾਲ ਹੀ UK ਦੇ ਵਿੱਚ ਸ਼ਾਮ ਦੇ 5:07 ਹੋ ਗਏ ਨੇ ਤੇ ਕੈਲੀਫੋਰਨੀਆ ਤੇ ਵੈਨਕੂਵਰ ਦੇ ਵਿੱਚ ਇਸ ਵਕਤ 9:07 ਸਵੇਰ ਦਾ ਸਮਾਂ ਹੈ ਤੇ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਜਿਹੜੀ ਹੈ ਨਵੀਂ ਸਵੇਰ ਸ਼ੁਰੂ ਹੋ ਚੁੱਕੀ ਹੈ। ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਇਹ ਮੈਚ ਖੇਡੇ ਜਾ ਰਹੇ ਨੇ ਤੇ ਇਸੇ ਤਰ੍ਹਾਂ ਹੀ ਉਹਦਾ ਵੀ ਅੱਗੇ ਜਾ ਕੇ ਵਾਰਤਾਲਾਪ ਜ਼ਰੂਰ ਸਾਂਝੀ ਕਰਾਂਗੇ ਜੋ ਨਵੀਂ ਅਪਡੇਟ ਹੈ। ਵੈਸੇ ਫਰਾਂਸ ਨੇ ਕਾਫੀ ਜ਼ੋਰ ਲੱਗਿਆ ਪਹਿਲਾਂ, ਫਰਾਂਸ ਦਾ ਜਿਹੜਾ ਸੀਗਾ ਆਪਣੇ ਕੱਲ ਸੈਨੇਗਲ ਟੀਮ ਦੇ ਨਾਲ ਤੇ ਉਹਦੇ ਵਿੱਚ ਕਾਫੀ ਜਿਹੜਾ ਲੱਗਦਾ ਸੀਗਾ ਕਿ ਫਰਾਂਸ ਜਿਹੜਾ ਜਿੱਤ ਨਹੀਂ ਪਾਏਗਾ, ਪਰ ਆਖਰ ਦੇ ਵਿੱਚ ਕਿਤੇ ਨਾ ਕਿਤੇ 3-1 ਦੇ ਨਾਲ ਗੋਲ ਜਿਹੜੇ ਨੇ ਸੈਨੇਗਲ ਜਿਹੜੇ ਕਾਫੀ ਵਧੀਆ ਨੌਜਵਾਨ ਮੁੰਡੇ ਬੜੇ ਤੇਜ਼ ਤਰਾਰ ਸਨ ਤੇ ਉਹਨਾਂ ਨੇ ਗੋਲ ਜਿਹੜੇ ਕੀਤੇ, ਇੱਕ ਅੱਧਾ ਗੋਲ ਕੀਤਾ 18 ਸਾਲ ਦਾ ਜਿਹੜਾ ਮੁੰਡਾ ਨਵਾਂ ਪਾਇਆ ਚੇਂਜ ਕਰਕੇ ਤੇ ਆਖਰ ਦੇ ਵਿੱਚ ਉਹਨੇ ਇੱਕ ਗੋਲ ਦਾਗਿਆ। ਤੇ ਇਸੇ ਤਰ੍ਹਾਂ ਦੋਸਤੋ ਨਾਲ ਦੀ ਨਾਲ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲੀਏ ਤੇ ਗੱਲਾਂ ਬਾਤਾਂ ਕਰਦੇ ਆ ਫਿਰ ਅੱਜ ਦੇ ਵਿਸ਼ੇ ਦੇ ਨਾਲ ਜੁੜੀਆਂ ਹੋਈਆਂ। ਤੇ ਅੱਜ ਦੇ ਵਿਚਾਰ, 17 June 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਖੂਨਦਾਨ ਮਹਾਦਾਨ ਹੈ, ਪਰ ਇਹਦੇ ਜਿਹੜੇ ਨੇ ਦੋ ਮਿੱਠੇ ਬੋਲ ਬੋਲਣ ਦੇ ਨਾਲ ਕਿਸੇ ਦਾ ਖੂਨ ਵੱਧ ਜਾਵੇ ਤਾਂ ਉਹ ਵੀ ਇੱਕ ਤਰ੍ਹਾਂ ਦੇ ਨਾਲ ਖੂਨਦਾਨ ਹੀ ਹੋ ਜਾਂਦਾ ਹੈ ਕਹਿੰਦੇ, ਜਾਣੀ ਕਿ ਚਿਹਰੇ ਦੇ ਉੱਤੇ ਮੁਸਕਾਨ ਲਿਆ ਦਿੱਤੀ ਜਾਵੇ ਤਾਂ। ਅੱਜ ਦੇ ਦਿਹਾੜੇ ਦੇ ਉੱਤੇ

0: 17 June 1799 ਨੂੰ ਜਦੋਂ ਯਾਦ ਕਰਦੇ ਹਾਂ ਤਾਂ ਕੁਝ ਕਮੈਂਟ ਦੋਸਤਾਂ ਦੇ ਆ ਰਹੇ ਨੇ। ਬਾਕੀ ਉਮੀਦ ਕਰਦੇ ਹਾਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੋਵੇਗਾ। ਤੇ ਹਾਂਜੀ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ। ਤੇ ਇਸ ਦੇ ਨਾਲ ਹੀ 1799 ਦੇ ਵਿਚ ਅੱਜ ਦੇ ਦਿਹਾੜੇ ਦੇ ਉੱਤੇ 17 ਤਰੀਕ ਨੂੰ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਸਾਮਰਾਜ ਦੇ ਵਿਚ ਇਟਲੀ ਨੂੰ ਮਿਲਾਇਆ ਸੀ, ਜਾਣੀ ਕਿ ਇਕੱਠਾ ਕਰ ਲਿਆ ਸੀ। ਤੇ 1950 ਦੇ ਵਿਚ ਸ਼ਿਕਾਗੋ ਅਮਰੀਕਾ ਦੇ ਵਿਚ ਸਰਜਨ ਰਿਚਾਰਡ ਲਾਲਜ ਨੇ ਗੁਰਦਾ ਬਦਲੀ ਦਾ ਜਿਹੜਾ ਸੀ ਪਹਿਲਾ ਕਾਮਯਾਬੀ ਆਪਰੇਸ਼ਨ ਕਰ ਲਿਆ ਸੀ। 1963 ਦੇ ਵਿਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਸਕੂਲਾਂ ਦੇ ਵਿਚ ਲਾਰਡਸ ਪ੍ਰੇਅਰ ਜਿਹੜੀ ਹੈ ਉਹਦੇ ਉੱਤੇ ਬਾਈਬਲ ਦੀ ਲਾਜ਼ਮੀ ਪੜ੍ਹਾਈ ਦੇ ਉੱਤੇ ਪਾਬੰਦੀ ਲਾਈ ਸੀ। ਤੇ 1967 ਦੇ ਵਿਚ ਚੀਨ ਨੇ ਪਹਿਲਾ ਹਾਈਡਰੋਜਨ ਧਮਾਕਾ ਕੀਤਾ ਤੇ 2013 ਦੇ ਵਿਚ ਉੱਤਰਾਖੰਡ ਦੇ ਕੇਦਾਰਨਾਥ ਦੇ ਵਿਚ ਤੂਫਾਨ ਤੇ ਹੜ੍ਹਾਂ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਤਬਾਹੀ ਜਿਹੜੀ ਮਚੀ ਸੀ। ਖੂਨਦਾਨ ਦੀ ਦੋਸਤੋ ਗੱਲ ਕੀਤੀ ਹੈ ਜਿੱਥੇ ਜੈਨ ਦੇ ਵਿਚ ਸ਼ਮੀ ਜੀ ਦੇ ਨਾਲ ਇਹ ਜਿਹੜਾ ਸ਼ਮੀ ਜੀ ਨੇ ਵੈਸੇ ਇਹ ਮੁੱਦਾ ਸੁਲਝਾਇਆ ਤੇ ਇਹਦੇ ਉੱਤੇ ਗੱਲਬਾਤ ਚਰਚਾ ਹੋਣੀ ਚਾਹੀਦੀ ਹੈ। ਇਸਦੇ ਚੰਗੇ ਪਹਿਲੂਆਂ ਨੂੰ ਵੀ ਪਛਾਣਨ ਦੀ ਜ਼ਰੂਰਤ ਹੈ ਤੇ ਮਾੜੇ ਪਹਿਲੂਆਂ ਤੋਂ ਬਚਣ ਦੀ ਜ਼ਰੂਰਤ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਹੈ, ਕੀ ਨਹੀਂ ਖਾਣਾ ਚਾਹੀਦਾ ਤਾਂ ਕਿ ਕਮਜ਼ੋਰੀ ਮਹਿਸੂਸ ਨਾ ਹੋਵੇ। ਕਈਆਂ ਨੂੰ ਇਹ ਡਰ ਰਹਿੰਦਾ ਯਾਰ ਕਿਤੇ ਖੂਨ ਕਢਵਾ ਲਿਆ ਤਾਂ ਦੇ ਦਿੱਤਾ ਦਾਨ ਕਰ ਦਿੱਤਾ ਤਾਂ ਕਿਤੇ ਮੇਰਾ ਹੀ ਖੂਨ ਨਾ ਮਤਲਬ ਕਿ ਘੱਟ ਜਾਵੇ ਕਿਤੇ। ਤੇ ਖੂਨ ਜਿਹੜਾ ਭਾਈ 24 ਘੰਟਿਆਂ ਦੇ ਵਿਚ ਜਿੰਨਾ ਤੁਸੀਂ ਖੂਨ ਦਾਨ ਕੀਤਾ ਉਹ ਤਕਰੀਬਨ ਪੂਰਾ ਹੋ ਜਾਂਦਾ ਹੈ 24 ਤੋਂ 48 ਘੰਟੇ ਦੇ ਵਿਚ ਵਿਚ। ਇਹਦੇ ਵਿਚ ਡਰਨ ਦੀ ਜ਼ਰੂਰਤ ਨਹੀਂ ਹੈ। ਤੇ ਖੂਨਦਾਨ ਕਰਨ ਤੋਂ ਬਾਅਦ ਕੁਝ ਲੋਕ ਜਿਹੜੇ ਨੇ ਚੱਕਰ ਆਉਣ, ਥਕਾਵਟ, ਅਨੀਮੀਆ ਜਾਂ ਕਮਜ਼ੋਰੀ ਮਹਿਸੂਸ ਕਰਦੇ ਨੇ। ਅਜਿਹੀ ਸਥਿਤੀ ਦੇ ਵਿਚ ਖੂਨਦਾਨ ਕਰਨ ਤੋਂ ਪਹਿਲਾਂ ਤੇ ਬਾਅਦ ਦੇ ਵਿਚ ਸਿਹਤਮੰਦ ਭੋਜਨ ਖਾਣਾ ਯਕੀਨੀ ਬਣਾਉਣਾ, ਇਹਦੇ ਬਾਰੇ ਜਦੋਂ ਗੱਲਬਾਤ ਕਰਦੇ ਹਾਂ, ਜਾਗਰੂਕਤਾ ਜਦੋਂ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਆਪਣੇ ਆਪ ਦੇ ਵਿਚ ਲਿਆਉਣ ਦੀ ਗੱਲ ਕਰਦੇ ਹਾਂ, ਖੂਨਦਾਨ ਕਰਨ ਤੋਂ ਪਹਿਲਾਂ ਤੇ ਬਾਅਦ ਦੇ ਵਿਚ ਸਿਹਤਮੰਦ ਭੋਜਨ ਖਾਣਾ ਯਕੀਨੀ ਜਿਹੜਾ ਹੋਣਾ ਚਾਹੀਦਾ। ਖੂਨਦਾਨ ਕਰਨ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ ਤਾਂ ਜੋ ਤੁਹਾਨੂੰ ਸਰੀਰਕ ਕਮਜ਼ੋਰੀ ਜਾਂ ਚੱਕਰ ਆਉਣ ਦੀ ਸਮੱਸਿਆ ਨਾ ਹੋਵੇ। ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਦਾਨ ਕਰਨ ਤੋਂ ਪਹਿਲਾਂ ਖੂਨ ਨੂੰ ਪਹਿਲਾਂ ਤੇ ਬਾਅਦ ਦੇ ਵਿਚ ਆਪਣੇ ਆਪ ਨੂੰ ਹਾਈਡਰੇਟ ਰੱਖੋ, ਜਾਣੀ ਕਿ ਪਾਣੀ ਜਿਹੜਾ ਪੀਣਾ ਜਾਂ ਨਹੀਂ ਪੀਣਾ ਉਹਦੇ ਉੱਤੇ ਪਰਹੇਜ ਕਰਨਾ ਹੈ। ਖੂਬ ਪਾਣੀ ਪੀਓ, ਜਾਣੀ ਆਪਣੇ ਆਪ ਨੂੰ ਹਾਈਡਰੇਟ ਨਾ ਕਰੋ ਤੇ ਪਾਣੀ ਦੀ ਜਿਹੜਾ ਇਸਤੇਮਾਲ ਹੈ ਵੱਧ ਤੋਂ ਵੱਧ ਕਰੋ ਕਿਉਂਕਿ ਅੱਧਾ ਖੂਨ ਪਾਣੀ ਦੇ ਨਾਲ ਬਣਿਆ ਹੁੰਦਾ ਹੈ। ਇਸ ਤੋਂ ਇਲਾਵਾ ਆਇਰਨ ਦਾ ਜਿਹੜਾ ਜ਼ਿਆਦਾ ਸੇਵਨ ਕਰੋ ਤੇ ਕਿਉਂਕਿ ਖੂਨ ਦੇਣ ਤੋਂ ਬਾਅਦ ਸਰੀਰ ਦੇ ਵਿਚ ਆਇਰਨ ਦੀ ਕਮੀ ਹੋ ਸਕਦੀ ਹੈ। ਸਰੀਰ ਦੇ ਵਿਚ ਆਇਰਨ ਦਾ ਪੱਧਰ ਘੱਟ ਹੋਣ ਦੇ ਕਾਰਨ ਥਕਾਵਟ ਮਹਿਸੂਸ ਕੀਤੀ ਜਾ ਸਕਦੀ ਹੈ। ਆਇਰਨ ਬਹੁਤ ਮਹੱਤਵਪੂਰਨ ਜਿਹੜਾ ਖਣਿਜ ਹੈ ਸਾਡੇ ਸਰੀਰ ਦੇ ਵਿਚ ਤੇ ਵੈਸੇ ਤਾਂ ਦੁਨੀਆਂ ਦੇ ਵਿਚ ਵੀ ਲੋਹਾ ਜਿਹੜਾ ਹੁਣ ਮਤਲਬ ਕਿ ਆਪਾਂ ਚਲੋ ਅਸਲੀ ਸਿੱਧਾ ਲੋਹਾ ਤਾਂ ਨਹੀਂ ਖਾ ਸਕਦੇ ਪਰ ਜਿਹੜਾ ਦੁਨੀਆਦਾਰੀ ਦੇ ਵਿਚ ਸਟੀਲ ਮਾਰਕੀਟ ਹੈ ਜਾਂ ਲੋਹੇ ਦੀ ਮਾਰਕੀਟ ਹੈ ਉਹਨੇ ਤਾਂ ਅੰਬਰਾਂ ਨੂੰ ਛੂਹੇ ਨੇ, ਆਪਣਾ ਸਾਰਾ ਕੁਝ ਹੱਥ ਲਾਏ ਹੋਏ ਨੇ। ਤੇ ਆਪਾਂ ਆਪਣੇ ਸਰੀਰ ਦੇ ਜਿਹੜਾ ਆਇਰਨ ਦੀ ਗੱਲ ਕਰਦੇ ਹਾਂ ਜਿਹਦੀ ਵਰਤੋਂ ਸਰੀਰ ਹੀਮੋਗਲੋਬਿਨ ਬਣਾਉਣ ਦੇ ਲਈ ਕਰਦਾ ਹੈ। ਹੀਮੋਗਲੋਬਿਨ ਤੁਹਾਡੇ ਫੇਫੜਿਆਂ ਤੋਂ ਤੁਹਾਡੇ ਬਾਕੀ ਸਰੀਰ ਤੱਕ ਆਕਸੀਜਨ ਲੈ ਕੇ ਜਾਣ ਦੇ ਲਈ ਜਿਹੜਾ ਜ਼ਿੰਮੇਵਾਰ ਹੈ ਸਹਾਈ ਹੁੰਦਾ ਹੈ। ਹੀਮੋਗਲੋਬਿਨ ਫੇਫੜਿਆਂ ਤੋਂ ਤੁਹਾਡੇ ਬਾਕੀ ਸਰੀਰ ਤੱਕ ਆਕਸੀਜਨ ਪਹੁੰਚਾਉਣ ਦੇ ਲਈ ਜ਼ਿੰਮੇਵਾਰੀ ਲੈਂਦਾ ਹੈ। ਅਜਿਹੀ ਸਥਿਤੀ ਦੇ ਵਿਚ ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਤੁਸੀਂ ਆਇਰਨ ਦੇ ਨਾਲ ਭਰਪੂਰ ਭੋਜਨ ਜਿਵੇਂ ਕਿ ਚਿਕਨ, ਆਂਡਾ, ਮੱਛੀ, ਸਮੁੰਦਰੀ ਮੱਛੀ ਜਿਵੇਂ ਕਿ ਟੁਨਾ ਫਿਸ਼ ਜਿਹੜੀ ਹੈ ਜੈਪਨੀਜ਼ ਫਿਸ਼ ਆ ਕਾਫੀ ਮਸ਼ਹੂਰ ਹੈ, ਝੀਂਗਾ, ਕੇਕੜੇ ਹੋ ਗਏ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਹਰੀਆਂ ਪੱਤੇਦਾਰ ਸਬਜ਼ੀਆਂ, ਸ਼ੱਕਰਗੰਤੀ, ਬੀਨਸ, ਚੁਕੰਦਰ, ਬਰੋਕਲੀ, ਸਾਗ ਖਾ ਸਕਦੇ ਹੋ, ਜਾਣੀ ਕਿ ਸੁਪਰ ਫੂਡ ਜਿਹੜੇ ਨੇ ਉਹਨਾਂ ਦੀ ਜੜੀ ਹੈ ਇਸਤੇਮਾਲ ਜ਼ਿਆਦਾ ਕਰਨੀ ਹੈ। ਕਈ ਫਲਾਂ ਦੇ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿਚ ਮੌਜੂਦ ਹੁੰਦਾ ਤੇ ਇਸ ਦੇ ਲਈ ਤੁਸੀਂ ਨਿੰਬੂ ਜਾਤੀ ਜਿਹੜੀ ਹੈ ਜਾਂ ਪ੍ਰਜਾਤੀ ਜਿਹੜੀ ਹੈ ਫਲ ਅਤੇ ਇਸਦਾ ਜਿਹੜਾ ਜੂਸ ਹੈ ਕੀਵੀ, ਅਨਾਨਾਸ, ਅੰਬ, ਪਪੀਤਾ, ਸਟ੍ਰਾਬੇਰੀ, ਬਲੂਬੇਰੀ, ਕ੍ਰੈਨਬੇਰੀ, ਕੈਟਲੋਪ, ਟਮਾਟਰ, ਤਰਬੂਜ ਆਦਿ ਜਿਹੜੇ ਖਾ ਸਕਦੇ ਹੋ। ਇਹ ਭਾਈ ਇਹਦਾ ਮਤਲਬ ਇਹ ਨੀਗਾ ਵੀ ਤੁਸੀਂ ਅੱਜ ਖੂਨਦਾਨ ਕਰਕੇ ਆਏ ਹੋ ਤੇ ਆ ਕੇ ਤੁਸੀਂ ਇਹ ਚੀਜ਼ਾਂ ਖਾਣ ਲੱਗ ਗਏ ਸ਼ਕਲੀਆਂ ਤੇ ਤੁਹਾਡਾ ਸਾਰੇ ਵਿਟਾਮਿਨ ਜਾਂ ਹੋਰ ਸਾਰੀਆਂ ਜਿਹੜੀਆਂ ਆਇਰਨ ਆ ਹੋਰ ਜਿਹੜੀਆਂ ਜ਼ਰੂਰਤਾਂ ਨੇ ਸੀ ਵਿਟਾਮਿਨ ਡੀ ਵਿਟਾਮਿਨ ਉਹ ਪੂਰਾ ਹੋ ਜਾਏਗਾ। ਇਹ ਲਗਾਤਾਰਤਾ ਦੇ ਵਿੱਚ ਮਤਲਬ ਕਿ ਖਾਣਾ ਘੱਟੋ ਘੱਟ 6 ਮਹੀਨੇ ਸਾਲ ਲਗਾਤਾਰਤਾ ਦੇ ਵਿੱਚ ਤਾਂ ਉਹ ਜਿਹੜੀ ਉਹ ਤੁਹਾਡੇ ਤੱਤ ਹੁੰਦੇ ਹੈ। ਇਹ ਨਹੀਂ ਕਿ ਡਾਕਟਰ ਕਹਿੰਦਾ ਭਾਈ ਜਦੋਂ ਬਿਮਾਰ ਹੋ ਜਾਂਦੇ ਹੋ ਡਾਕਟਰ ਨੂੰ ਨਬਜ਼ ਫੜਾਉਂਦੇ ਹੋ ਤਾਂ ਡਾਕਟਰ ਕਹਿੰਦਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ, ਪਰ ਘਰ ਜਾਂਦੇ ਜਾਂਦੇ ਇੱਕ ਜੂਸ ਦਾ ਗਲਾਸ ਲੈ ਜਿਓ ਅਤੇ ਸ਼ਾਮ ਨੂੰ ਸਵੇਰ ਸ਼ਾਮ ਨੂੰ ਜ਼ਰੂਰ ਪੀਣਾ, ਰੋਜ਼ ਪੀਣਾ, ਅਤੇ ਉਹ ਲੱਗਦਾ ਕਿ ਭਾਈ 2-3 ਪੀ ਗਲਾਸ ਪੀ ਕੇ ਤੁਸੀਂ ਆਪਣੇ ਆਪ ਨੂੰ ਮਤਲਬ ਕਿ ਇੱਕ ਡੋਲੇ ਫਲਾਉਣ ਲੱਗ ਜਾਂਦੇ ਹੋ, ਉਹਦੇ ਨਾਲ ਉਹ ਚੀਜ਼ ਮਹਿਸੂਸ ਨਹੀਂ ਹੋਣੀ ਜਾਂ ਸਰੀਰ ਨੂੰ ਉਨੀ ਕੁ ਤਾਂ ਲੱਗਦੀ ਵੀ ਨਹੀਂ ਹੈ, ਕਿਉਂਕਿ ਇਹਦਾ ਇੱਕ ਪ੍ਰੋਸੈਸ ਹੁੰਦਾ ਹੈ। ਜੋ ਵੀ ਚੀਜ਼ ਆਪਾਂ ਖਾਂਦੇ ਹਾਂ ਲਗਾਤਾਰਤਾ ਦੇ ਵਿੱਚ ਉਹ ਫਿਰ ਹੌਲੀ ਹੌਲੀ ਸਾਡੇ ਸਰੀਰ ਦੇ ਨਾਲ ਜੁੜਨੀ ਸ਼ੁਰੂ ਹੁੰਦੀ ਹੈ। ਇਹ ਨਹੀਂ ਕਿ ਭਾਈ 1-2 ਦਿਨ ਖਾ ਕੇ ਤਾਂ ਗੱਲ ਨਿਬੇੜੀ। ਜੇਕਰ ਤੁਹਾਨੂੰ ਖੂਨ ਦੇਣ ਦੇ ਲਈ ਜਾਣਾ ਪਵੇ ਕਿਤੇ ਤਾਂ ਇਹਨਾਂ ਦੇ ਵਿੱਚੋਂ ਕਿਸੇ ਵੀ 2-3 ਫਲਾਂ ਦਾ ਸੇਵਨ ਜ਼ਰੂਰ ਕਰੋ। ਜਦੋਂ ਤੁਸੀਂ ਖੂਨਦਾਨ ਦੀ ਪ੍ਰਕਿਰਿਆ ਦੇ ਦੌਰਾਨ ਕੁਝ ਤਰਲ ਪਦਾਰਥ ਗੁਆ ਦਿੰਦੇ ਹੋ ਤਾਂ ਤੁਹਾਡੇ ਬਲੱਡ ਪ੍ਰੈਸ਼ਰ ਦਾ ਪੱਧਰ ਘੱਟ ਸਕਦਾ ਹੈ, ਸ਼ੂਗਰ ਜਿਹੜੀ ਹੈ ਘੱਟ ਜਾਂਦੀ ਹੈ, ਤੁਹਾਨੂੰ ਚੱਕਰ ਆਉਣੇ ਮਹਿਸੂਸ ਹੋ ਸਕਦੇ ਹੈ, ਤੇ ਅਮਰੀਕਨ ਰੈੱਡ ਕਰਾਸ ਮੁਤਾਬਕ ਖੂਨਦਾਨ ਕਰਨ ਤੋਂ ਪਹਿਲਾਂ 2 ਕੱਪ ਪਾਣੀ ਪੀਣਾ ਕਾਫੀ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਨਹੀਂ ਖਾਣਾ ਜਿਹੜਾ ਪਰਹੇਜ਼ ਕਰਨਾ ਹੈ, ਕੁਝ ਖਾਸ ਕਿਸਮ ਦੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਤੁਹਾਡੇ ਖੂਨ ਤੇ ਮਾੜਾ ਜਿਹੜਾ ਪ੍ਰਭਾਵ ਪੈ ਸਕਦਾ ਹੈ। ਖੂਨਦਾਨ ਕਰਨ ਤੋਂ ਪਹਿਲਾਂ ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ, ਕੋਈ ਨਸ਼ਾ ਨਾ ਕੀਤਾ ਹੋਵੇ, ਇਹ ਤੁਹਾਨੂੰ ਹਾਈਡਰੇਟ ਕਰ ਸਕਦਾ ਹੈ। 24 ਘੰਟੇ ਪਹਿਲਾਂ ਸ਼ਰਾਬ ਦਾ ਸੇਵਨ ਬੰਦ ਕਰ ਦਿਓ। ਇਸ ਤੋਂ ਇਲਾਵਾ ਚਰਬੀ ਵਾਲੇ ਭੋਜਨ, ਜੰਕ ਫੂਡ, ਚਾਹ, ਕੌਫੀ, ਉੱਚ ਕੈਲਸ਼ੀਅਮ ਵਾਲੇ ਭੋਜਨ ਨਾ ਖਾਓ। ਇਸ ਤੋਂ ਇਲਾਵਾ 24 ਤੋਂ 48 ਘੰਟੇ ਪਹਿਲਾਂ ਰੈੱਡ ਵਾਈਨ, ਚਾਕਲੇਟ, ਐਸਪਰੀਨ ਦਾ ਜਿਹੜਾ ਸੇਵਨ ਬੰਦ ਕਰ ਦਿਓ। ਖੂਨਦਾਨ ਕਰਨ ਤੋਂ ਬਾਅਦ ਕੀ ਖਾਣਾ ਹੈ ਉਹਦਾ ਤੁਹਾਨੂੰ ਦੱਸਿਆ ਵੀ ਹੈ ਪਹਿਲਾਂ ਕਿ ਤੁਹਾਨੂੰ ਹਲਕਾ ਸਨੈਕ ਅਤੇ ਪੀਣ ਦੇ ਲਈ ਜਿਹੜਾ ਕੁਝ ਦਿੱਤਾ ਜਾਵੇਗਾ, ਇਹ ਜਿਹੜਾ ਤੁਹਾਡੇ ਬਲੱਡ ਸ਼ੂਗਰ ਤੇ ਤਰਲ ਪਦਾਰਥਾਂ ਨੂੰ ਸਥਿਰ ਕਰਨ ਦੇ ਵਿੱਚ ਮਦਦਗਾਰ ਹੋਏਗਾ। ਅਗਲੇ 24 ਘੰਟਿਆਂ ਦੇ ਵਿੱਚ ਵਾਧੂ 4 ਕੱਪ ਪਾਣੀ ਪੀ ਲਿਓ ਤੇ ਆਪਣੇ ਤਰਲ ਪਦਾਰਥ ਦੀ ਕਮੀ ਨੂੰ ਪੂਰਾ ਕਰਨ ਤੇ ਇਸ ਨੂੰ ਸਰੀਰ ਦੇ ਵਿੱਚ ਵਾਪਸ ਬਣਾਉਣ ਦੇ ਲਈ ਅਲਕੋਹਲ ਦੇ ਸੇਵਨ ਤੋਂ ਬਚਣਾ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਖਾਸ ਗੱਲਾਂ ਬਾਤਾਂ। ਖੂਨਦਾਨ ਦੀ ਗੱਲ ਕੀਤੀ ਹੈ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ। ਮਲੂਕ ਸਿੰਘ ਜੀ, ਜਿਮੀ ਕਾਟਰਬਾਈ ਜੀ, ਪਰਮਿੰਦਰ ਬੰਨ ਜੀ ਆਪਣੇ ਫਗਵਾੜੇ ਤੋਂ, ਤੇ ਇਸੇ ਤਰ੍ਹਾਂ ਇਕਬਾਲ ਮਾਂਗੜ ਜੀ, ਦਵਿੰਦਰ ਭਾਰਤ ਜੀ ਯੂਏਈ ਤੋਂ, ਤੇ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਕੁਝ ਕਮੈਂਟ ਦਿਖ ਨਹੀਂ ਰਹੇ। ਸੁਰਜੀਤ ਭਾਰਤ ਜੀ, ਬਹੁਤ ਬਹੁਤ ਸ਼ੁਕਰੀਆ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਦੋਸਤੋ, ਗੱਲ ਕਰਦੇ ਹਾਂ ਅਗਲੀਆਂ, ਜਿਹੜਾ ਅੱਜ ਆਪਣਾ ਮੁੱਦਾ ਹੈ ਉਹਦੇ ਵੱਲ ਨੂੰ ਵੱਧਦੇ ਹਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਜਿਹਦੇ ਉੱਤੇ ਕਾਲ ਕਰਕੇ ਤੇ ਅੱਜ ਦਾਨ ਪੁੰਨ ਦੇ ਉੱਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਦਾਨ ਪੁੰਨ ਦੀ ਜਦੋਂ ਗੱਲ ਕਰਦੇ ਹਾਂ, ਅਸਲ ਦੇ ਵਿੱਚ ਇਹਦੀ ਮਹੱਤਤਾ ਕੀ ਹੈ ਉਹਨੂੰ ਪਹਿਚਾਨਣ ਦੀ ਕੋਸ਼ਿਸ਼ ਕਰਾਂਗੇ। ਸ਼ਮੀ ਜੀ ਦੇ ਨਾਲ ਤਾਰਾਂ ਜੁੜ ਚੁੱਕੀਆਂ ਨੇ। ਦਾਨ ਨੂੰ ਅਕਸਰ ਸਿਰਫ ਧਨ ਦੀ ਸਹਾਇਤਾ ਦੇ ਨਾਲ ਹੀ ਜੋੜਿਆ ਜਾਂਦਾ ਹੈ ਕਿ ਭਾਈ ਕੁਝ ਨਾ ਕੁਝ ਦੇ ਦਿੱਤਾ ਜਾਵੇ, ਪਰ ਕੀ ਦਾਨ ਸਿਰਫ ਪੈਸਾ ਦੇਣ ਦਾ ਨਾਮ ਹੈ? ਇਸ ਦੇ ਵਿੱਚ ਜਿਹੜੇ ਚਰਚਾ ਨੂੰ ਆਪਾਂ ਲੈ ਕੇ ਤੁਰਾਂਗੇ ਅੱਗੇ, ਸਮਾਂ ਜਿਹੜਾ ਸਾਡਾ ਬਹੁਤ ਕੀਮਤੀ ਹੈ, ਜਾਂ ਗਿਆਨ ਇੱਕ ਦੂਸਰੇ ਨੂੰ ਵੰਡਣਾ, ਸਲਾਹ ਮਸ਼ਵਰਾ, ਚੰਗੀ ਸਲਾਹ ਲੈਣੀ ਜਾਂ ਦੇਣੀ, ਜਾਂ ਹੋਰ ਬਹੁਤ ਸਾਰੀਆਂ ਐਸੀਆਂ ਵੱਖਰੇ ਵੱਖਰੇ ਵਿਸ਼ੇ ਨੇ ਜਿਹਦੇ ਉੱਤੇ ਵਾਰਤਾਲਾਪ ਕੀਤੀ ਜਾ ਸਕਦੀ ਹੈ। ਸਹਿਯੋਗ, ਹੌਸਲਾ ਤੇ ਮਨੁੱਖੀ ਸੇਵਾ ਦੀ ਦਾਨ ਦੇ ਮਹੱਤਵਪੂਰਨ ਰੂਪ ਨੇ, ਇਹਨਾਂ ਨੂੰ ਵੱਖਰੇ ਵੱਖਰੇ ਪਹਿਲੂਆਂ ਤੋਂ ਪਛਾਣਾਂਗੇ ਤੇ ਸਮਝਣ ਦੀ ਕੋਸ਼ਿਸ਼ ਇਹ ਵੀ ਨਾਲ ਕਰਾਂਗੇ ਕਿ ਦਾਨ ਦਾ ਅਸਲ ਉਦੇਸ਼ ਕੀ ਹੈ ਤੇ ਸਮਾਜ ਦੇ ਵਿੱਚ ਕਿਵੇਂ ਜਿਹੜਾ ਪੋਜ਼ਿਟਿਵਿਟੀ, ਸਕਾਰਾਤਮਕ ਬਦਲਾਅ ਲਿਆ ਸਕਦਾ। ਕੁਝ ਐਸੇ ਅਨਸਰ ਵੀ ਨੇ ਜਿਹਦਾ ਇਹਦਾ ਮਿਸਯੂਜ਼ ਵੀ ਕਰਦੇ ਹੈ, ਗੁੰਮਰਾਹ ਵੀ ਕਰਦੇ ਹੈ, ਲੁੱਟਾ ਮਾਰਾਂ ਵੀ ਇਸ ਉੱਤੇ ਕਰਦੇ ਹੈ। ਇਸੇ ਦੌਰਾਨ ਹੀ ਦਾਨ ਪੁੰਨ ਸਾਡੇ ਨਿੱਜੀ ਜੀਵਨ, ਮਾਨਸਿਕ ਸੰਤੁਸ਼ਟੀ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਜਾਂ ਕਰਦਾ ਹੈ? ਕਿ ਦਾਨ ਸਿਰਫ ਆਰਥਿਕ ਤੌਰ ਦੇ ਉੱਤੇ ਸਮਰਥ ਲੋਕਾਂ ਦੀ ਜ਼ਿੰਮੇਵਾਰੀ ਹੈ ਜਾਂ ਜਿਨ੍ਹਾਂ ਕੋਲ ਸਰਮਾਇਆ ਨਹੀਂ ਹੈ? ਹਰ ਵਿਅਕਤੀ ਆਪਣੀ ਸਮਰਥਾ ਤੇ ਯੋਗਤਾ ਦੇ ਅਨੁਸਾਰ ਸਮਾਜ ਦੀ ਭਲਾਈ ਦੇ ਲਈ ਯੋਗਦਾਨ ਪਾ ਸਕਦਾ ਕਿ ਨਹੀਂ ਪਾ ਸਕਦਾ ਜਾਂ ਕਿਵੇਂ ਪਾ ਸਕਦਾ ਹੈ? ਤੇ ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ। +358 44 976 1962 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਵੀ ਨਾਲ ਜੁੜ ਸਕਦੇ ਹੋ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚੋਂ ਵਟਸਐਪ ਦੇ ਕਾਲ ਕਰਕੇ, ਤੇ ਨਾਲ ਨਾਲ ਆਪਣਾ ਯੂਟਿਊਬ ਦੇ ਉੱਤੇ ਵੀ ਕਮੈਂਟ ਕਰਕੇ ਸੁਝਾਅ ਦੇ ਸਕਦੇ ਹੋ, ਆਪਣਾ ਤਜਰਬਾ ਦੱਸ ਸਕਦੇ ਹੋ, ਤੇ ਹੋਰ ਵੀ ਬਹੁਤ ਸਾਰੇ ਜ਼ਰੀਏ ਨੇ। ਤੇ ਫੇਸਬੁੱਕ, ਯੂਟਿਊਬ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਲਾਈਵ ਚੱਲ ਰਿਹਾ। ਤੇ ਆਪਣੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ, ਸ਼ਮੀ ਜੀ ਤੇ ਉਹਨਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਨਾਲ ਜੁੜਨ ਦੇ ਲਈ ਜੀ।
1: ਭਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਿੱਘਾ ਜੀ ਆਇਆਂ ਜੀ।
0: ਸਤਿ ਸ੍ਰੀ ਅਕਾਲ ਆਪਣੇ ਸ਼ਮੀ ਜੀ ਜੀਆਂ ਨੂੰ ਜੀ। ਕੀ ਹਾਲ ਚਾਲ ਨੇ ਜਨਾਬ, ਕਿਹੋ ਜਿਹਾ ਮੌਸਮ ਪੰਜਾਬ ਦਾ? ਪਹਿਲਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ।
1: ਮੌਸਮ ਜਿਹੜਾ ਉਹ ਮੌਸਮ ਮੁਤਾਬਕ ਪੂਰੇ ਜਲੌ ਦੇ ਵਿੱਚ ਆ
0: ਜੀ,
1: ਤੇ ਐਨ ਕਹਿ ਲੋ ਵੀ ਤਪ ਰਹੇ ਨੇ ਜਿਹੜੇ ਦਿਨ ਨੇ ਜਿੰਨੇ ਹੋਣੇ ਚਾਹੀਦੇ ਆ
0: ਜੀ,
1: ਤੋ ਕਹਿ ਸਕਦੇ ਆ ਕਿ ਸਥਿਤੀ ਕਾਬੂ ਹੇਠ ਆ
0: ਜੀ।
1: ਬੜਾ ਕਹਿ ਲੋ ਵੀ ਗਰਮੀਆਂ ਵਾਲਾ ਹਾੜ ਹੁਣ ਸ਼ੁਰੂ ਹੋਇਆ ਮਹੀਨਾ, ਤੇ ਹਾੜ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ
0: ਜੀ।
1: ਕੁਝ ਦਿਨ ਪਹਿਲਾਂ ਬਾਰਿਸ਼ ਹੋਈ, ਤੇਜ਼ ਤੂਫਾਨ ਆਏ, ਉਹਦੇ ਨਾਲ ਥੋੜਾ ਟੈਂਪਰੇਚਰ ਡਾਊਨ ਹੋਇਆ
0: ਜੀ,
1: ਤੇ ਥੋੜੀ ਰਾਹਤ ਮਿਲੀ। ਪਰ ਅੱਜ ਵੀ ਕਾਫੀ ਤਪਦਾ ਦਿਨ ਰਿਹਾ, ਤੇ ਹੁਣ ਅਸਾੜ ਜਿਹੜਾ ਆਪਾਂ ਨੂੰ ਪਤਾ ਹੀ ਹੈ ਕਿ ਇਹ ਤਪਦਾ ਹੋਇਆ ਮਹੀਨਾ ਹੀ ਹੈ।
0: ਬਿਲਕੁਲ,
1: ਇਹਦੇ ਵਿੱਚ ਅਗਲੇ ਮਹੀਨੇ ਤੱਕ ਜਿਹੜੀ ਹੈ ਬਰਸਾਤ ਆਉਣ ਦੀ ਸੰਭਾਵਨਾ ਹੋ ਸਕਦੀ ਹੈ, ਪਰ ਫਿਲਹਾਲ ਚਲੋ ਵੀ ਤਪ ਹੀ ਹੈ ਕੰਮ।
0: ਕਹਿੰਦੇ ਪਹਾੜੀਆਂ ਚ ਕਾਫੀ ਮੇਲੇ ਮੂਲੇ ਲੱਗ ਗਏ ਨੇ, 1,500,000 ਗੱਡੀ ਪਹੁੰਚ ਗਈ ਹੈ ਜੀ, ਦੇਖਿਓ
1: ਉਧਰੋਂ। ਇੱਧਰ ਜਦੋਂ ਗਰਮੀ ਲੱਗੀ ਤੇ ਬਸ ਫਿਰ ਉਧਰ ਨੂੰ ਜਿਹੜੇ ਮੁਹਾਰਾਂ ਮੁੜ ਗਈਆਂ ਪਹਾੜਾਂ ਵੱਲ,
0: ਕਿਉਂਕਿ
1: ਆਪਾਂ ਨੇ ਪੜਿਆ ਹੋਇਆ ਸੁਣਿਆ ਹੋਇਆ ਫਿਲਮਾਂ ਦੇਖ ਕੇ ਨਾਟਕ ਦੇਖ ਕੇ ਕਿਤੋਂ ਨਾ ਕਿਤੋਂ ਪਤਾ ਕੀਤਾ ਵੀ ਉਧਰ ਠੰਡਕ ਜ਼ਿਆਦਾ ਮਿਲੂ ਤੇ ਉਧਰ ਅਸੀਂ ਜਾਂਦੇ ਹਾਂ। ਪਰ ਜਿਉਂ ਜਿਉਂ ਉਚਾਈ ਤੇ ਜਾਂਦੇ ਹਾਂ ਤਾਪਮਾਨ ਜ਼ਰੂਰ ਹੇਠਾਂ ਆਉਂਦਾ ਥੋੜਾ ਬਹੁਤ, ਪਰ ਜਿਹੜੇ ਚੀਜ਼ਾਂ ਦੇ ਭਾਅ ਹੈ ਉਹ ਪਹਾੜੀ ਜਿੰਨੇ ਉੱਚੇ ਹੋ ਜਾਂਦੇ ਆ।
0: ਬਿਲਕੁਲ, ਮੈਨੂੰ ਅੱਜ ਵੀ ਸ਼ਮੀ ਜੀ ਚੇਤੇ ਆਉਂਦਾ ਜਦੋਂ ਹਨਾ ਚਲੋ ਹੁਸ਼ਿਆਰਪੁਰ ਨੂੰ ਜਾਂਦੇ ਸੀ ਜਾਂ ਮਾਲਪੁਰ ਬੰਗਾ ਏਰੀਆ ਹੋ ਗਿਆ, ਤੇ ਇਸੇ ਤਰ੍ਹਾਂ ਬਹੁਤ ਸਾਰੇ ਐਸੀਆਂ ਸੜਕਾਂ ਨੇ ਜਿਹੜੇ ਚਾਹੇ ਲਿੰਕ ਰੋਡ ਕਹਿ ਲਓ ਤੇ ਚਾਹੇ ਹਾਈਵੇ ਸੀਗੇ ਜਾਂ ਪਹਿਲਾਂ ਮੇਨ ਜਿਹੜੇ ਹੁਸ਼ਿਆਰਪੁਰ ਨੂੰ ਨਾਲ ਜੋੜਦੇ ਸੀ ਜਾਂ ਹੁਸ਼ਿਆਰਪੁਰ ਤੋਂ ਅੱਗੇ ਹਿਮਾਚਲ ਨੂੰ ਨਾਲ ਜੋੜਦੇ ਸੀ, ਉਹਨਾਂ ਦੇ ਉੱਤੇ ਪੂਰੀ ਮਤਲਬ ਕਿ ਇੱਕ ਗੁਫਾ ਕਹਿ ਲਓ ਰੂਪ ਦੇ ਵਿੱਚ ਸੜਕਾਂ ਦੇ ਉੱਤੇ ਛਤਰੀ ਬਣੀ ਹੋਈ ਸੀ ਦਰਖਤਾਂ ਦੀ, ਤੇ ਉਹ ਜਿੰਨੀ ਮਰਜ਼ੀ ਤਪਸ਼ ਹੁੰਦੀ ਸੀ ਅੱਜ ਦੇ ਸਮੇਂ ਦੇ ਵਿੱਚ ਵੀ ਚਲੋ ਗਰਮੀ ਤਾਂ ਪਹਿਲਾਂ ਵੀ ਇੰਨੀ ਪੈਂਦੀ ਸੀਗੀ ਜਾਂ ਇਸ ਤੋਂ ਵੱਧ ਵੀ ਪੈਂਦੀ ਰਹੀ ਹੈ, ਤੇ ਉਹ ਚਾਹੇ ਸਾਈਕਲ ਦੇ ਉੱਤੇ ਅਸੀਂ ਫੁੱਟਬਾਲ ਖੇਡਣ ਵੀ ਜਾਂਦੇ ਹੁੰਦੇ ਸੀ, ਪਰ ਇੱਦਾਂ ਦਾ ਮਹਿਸੂਸ ਜਾਂ ਤਾਂ ਕਹਿ ਲਓ ਕਿ ਜੰਗ ਹੋਵਾਂਗੇ ਉਸ ਸਮੇਂ ਟੀਨੇਜ਼ਰ ਤਾਂ ਕਰਕੇ ਨਹੀਂ ਮਹਿਸੂਸ ਹੁੰਦਾ ਹੋ, ਤੇ ਜਾਂ ਫਿਰ ਕਹਿ ਸਕਦੇ ਹਾਂ ਕਿ ਉਹ ਜਿਹੜਾ ਮਾਹੌਲ ਹੈ ਉਹ ਸਾਨੂੰ ਸਿਰਜਣ ਦੀ ਜ਼ਰੂਰਤ ਹੈ, ਗਰੀਨਰੀ ਜਿਹੜੀ ਹੈ ਕਹਿ ਸਕਦੇ ਇੱਧਰ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਜੇ ਚਲੋ ਆਪਣੇ ਪਹਾੜੀ ਇਲਾਕਿਆਂ ਦੇ ਵਿੱਚ ਗਰੀਨਰੀ ਕਹਿ ਲਓ ਜਾਂ ਵਾਤਾਵਰਨ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਤੇ ਤਾਂ ਹੀ ਕਰਕੇ ਕਿਤੇ ਨਾ ਕਿਤੇ ਉਹ ਬਚੇ ਹੋਏ ਨੇ। ਇਹਦੇ ਬਾਰੇ ਮੈਨੂੰ ਲੱਗਦਾ ਕਿ ਬੂਟੇ ਬੂਟੇ ਵੀ ਦਾਨ ਕਰਨ ਦਾ ਮੌਸਮ ਜਿਹੜਾ ਆ ਗਿਆ ਹੁਣ ਤਾਂ।
1: ਬਿਲਕੁਲ ਜੀ ਬਿਲਕੁਲ, ਪਰ ਸਾਹਿਬ ਇਹ ਜਦੋਂ ਤੁਸੀਂ ਵਿਆਖਿਆ ਕਰ ਰਹੇ ਸੀ ਤਾਂ ਮੈਨੂੰ ਆਪਣੇ ਆਪ ਹੀ ਥੋੜੀ ਜਿਹੀ ਇਹਦੇ ਤੇ ਕਹਿ ਲੋ ਵੀ ਅੰਦਰੋਂ ਕਹਿ ਲੋ ਕੁਤਕਧਾੜੀ ਜੀ ਨਿਕਲ ਰਹੀ ਸੀ ਕਿ ਵੇਖੋ ਅਸੀਂ ਸੋਚ ਤਾਂ ਚੰਗਾ ਹੀ ਰਹੇ ਹਾਂ
0: ਜੀ,
1: ਪਰ ਅਸਲ ਚ ਹੋ ਕੀ ਰਿਹਾ ਉਹ ਬੜਾ ਹਾਸੋਹੀਣਾ ਹੈ। ਜਿਹੜੀ ਤੁਸੀਂ ਇੱਕ ਪਿਕਚਰਾਈਜ਼ ਕੀਤਾ ਨਾ ਉਹ ਵਿਊ ਸੀਨ ਜਿਹੜਾ ਕਿ ਕਿਵੇਂ ਪਹਿਲਾਂ ਜਿਹੜੀ ਸੜਕਾਂ ਸੀ ਭਾਵੇਂ ਛੋਟੀਆਂ ਸੀ ਉਹਨਾਂ ਦੇ ਉੱਤੇ ਦਰਖਤਾਂ ਦੀ ਜਿਹੜੀ ਆ ਗੁਫਾ ਹੀ ਬਣ ਨਜ਼ਰ ਆਉਂਦੀ ਸੀ, ਦੂਰ ਤਾਂ ਕਹਿਣ ਲੱਗਦਾ ਟਨਲ ਚ ਜਾ ਰਹੇ ਹਾਂ ਆਪਾਂ, ਤੇ ਗਰਮੀਆਂ ਦੇ ਵਿੱਚ ਗਰਮੀ ਮਹਿਸੂਸ ਨਹੀਂ ਸੀ ਹੁੰਦੀ, ਠੰਡਕ ਆ, ਅੰਬ ਜਿਹੜਾ ਉਹ ਇੰਨਾ ਪਾਪੂਲਰ ਆਪਣਾ ਰਿਹਾ ਰੁੱਖ ਤੇ ਬਹੁਤ ਸੰਘਣਾ, ਤੇ ਰਾਈਆਂ ਨੂੰ ਖਾਣ ਪੀਣ ਨੂੰ ਵੀ ਮਿਲ ਜਾਂਦਾ ਤੇ ਬੜਾ ਵਧੀਆ
0: ਫਾਇਦਾ ਹੋ ਗਿਆ ਪਾਪੂਲਰ ਹੋ ਗਿਆ। ਉਹ ਜਿਹੜੇ ਸਿੱਧੇ ਦਰਖਤ ਆ ਜਾਂ ਲੱਕੜ ਯੂਜ ਕਰਦੇ ਉਹ ਜਿਆਦਾ ਉਗਾਏ ਜਾਂਦੇ ਆ।
1: ਜਦੋਂ ਸਾਡੇ ਜਿਹੜੇ ਮਾਇੰਡ ਦੇ ਵਿੱਚ ਕਮਰਸ਼ਲਿਜ਼ਮ ਹੋ ਗਿਆ, ਆਪਾਂ ਹਰ ਚੀਜ਼ ਨੂੰ ਉਹਦੇ ਨਾਲ ਹੀ ਜੋੜ ਕੇ ਦੇਖਦੇ ਆ, ਫਾਈਨਾਂਸ ਨਾਲ ਦੇਖਦੇ ਆ, ਪ੍ਰੋਫਿਟ ਨਾਲ ਦੇਖਾਂਗੇ
0: ਜੀ,
1: ਫਿਰ ਤਾਂ ਉਹ ਹਰ ਚੀਜ਼ ਜਿਹਦੇ ਵਿੱਚੋਂ ਸਾਨੂੰ ਮੁਨਾਫ਼ਾ ਥੋੜਾ ਜਿਹਾ ਘੱਟ ਨਜ਼ਰ ਆਊਗਾ ਉਹ ਤੋਂ ਆਪਾਂ ਕਿਨਾਰਾ ਹੀ ਕਰਾਂਗੇ
0: ਜੀ,
1: ਉਹ ਚੀਜ਼ ਰੱਖਣੀ ਨਹੀਂ, ਉਹ ਫਾਲਤੂ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ
0: ਜੀ।
1: ਬ੍ਰਿਟਿਸ਼ ਰਾਜ ਦੇ ਵਿੱਚ ਜਿਹੜਾ ਦੁਆਬਾ ਏਰੀਆ ਹੈ ਪੂਰਾ ਦੁਆਬਾ ਕੀ ਨੌਰਥ ਪੂਰਾ ਹੀ
0: ਹਾਂਜੀ,
1: ਉਹਦੇ ਵਿੱਚ ਅੰਬ ਨੂੰ ਜਿਹੜਾ ਅੰਬ ਦੇ ਬੂਟੇ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਗਈ ਸੀ, ਉਹਨੂੰ ਕਹਿੰਦੇ ਵੀ ਇਹਨੂੰ ਕੱਟਿਆ ਨਹੀਂ ਜਾ ਸਕਦਾ
0: ਜੀ,
1: ਜੰਗਲਾਤ ਦੀ ਇੱਕ ਦਫਾ 4 ਤੇ 5 ਧਾਰਾ ਉਹਨੂੰ ਕਿਹਾ ਜਾਂਦਾ ਕਿ ਉਹਦੇ ਵਿੱਚ ਇਹਨੂੰ ਬੜਾ ਹੀ ਇੰਪੋਰਟੈਂਟ ਰੁੱਖ ਮੰਨਿਆ ਗਿਆ, ਨਹੀਂ ਕੱਟੇ ਜਾ ਸਕਦੇ ਸੀ, ਬੜਾ ਔਖਾ ਸੀ ਅੰਬ ਨੂੰ ਕੱਟਣਾ
0: ਜੀ।
1: ਬਟ ਉਹ ਵਿੱਚ ਨੂੰ ਥੋੜੀ ਜਿਹੀ ਕਹਿ ਲੋ ਵੀ ਪੋਲਿਸੀ ਚੇਂਜ ਹੋਈ ਤਾਂ ਖੁੱਲ ਮਿਲੀ ਤਾਂ ਲੋਕਾਂ ਨੇ ਉਹ ਪੁਰਾਣੇ ਪੁਰਾਣੇ ਰੁੱਖ ਵੀ ਜਿਹੜੇ ਆ ਵੱਢ ਸੁੱਟੇ
0: ਜੜਾਂ ਚ,
1: ਹਾਲਾਂਕਿ ਹਾਂ ਬਿਲਕੁਲ ਜੀ ਨਹੀਂ ਜੜਾ ਹੀ ਨੀ ਛੱਡੀਆਂ ਜੀ ਦਿਲ ਕਹਿੰਦਾ ਉਹ ਤੇ ਐਂਡ ਹੀ ਕਰਦਾ
0: ਕਦੇ ਵਿਰਸੇ ਵਿਰਾਸਤ ਦੀ ਜਦੋਂ ਯਾਦ ਕਰਦੇ ਆ ਨਾ ਦੇਖੋ ਗੀਤਾਂ ਦੇ ਵਿੱਚ ਵੀ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਜੱਟ ਹੇਠ ਜੰਡੋਰੇ ਦੇ ਸੌ ਗਿਆ ਪੱਟ ਦਾ ਸਿਰਹਾਣਾ ਲਾ ਕੇ ਹਨਾ ਤੇ ਅੱਜ ਕੱਲ ਦਰਖਤ ਨੀ ਰਿਹਾ ਤੇ ਹੁਣ ਭਾਈ ਜੰਡੋਰੇ ਦੇ ਥੱਲੇ ਕਿੱਥੇ ਕਿਹਨੇ ਮਤਲਬ ਕਿ ਪੱਟ ਦਾ ਸਿਰਹਾਣਾ ਲਾਉਣਾ ਹਨਾ
1: ਹਾਂਜੀ ਨਹੀਂ ਬਿਲਕੁਲ ਜੀ ਸਮਾਂ ਤੇ ਬਿਲਕੁਲ ਚੇਂਜ ਹੋ ਗਿਆ ਤੇ ਇਹੀ ਹੈ ਕਿ ਇਹੀ ਕੋਸ਼ਿਸ਼ ਹੁਣ ਜਿਹੜੇ ਉੱਪਰਲੇ ਪਹਾੜਾਂ ਦੀ ਆਪਾਂ ਗੱਲ ਕਰਦੇ ਆ ਉਹਨਾਂ ਨੇ ਵੀ ਇਹੀ ਜਿਹੜਾ ਰੁੱਖ ਅਖਤਿਆਰ ਕਰ ਲਿਆ ਉਹ ਵੀ ਰੁੱਖ ਰੱਖ ਕੱਟੀ ਜਾਂਦੇ ਆ ਤੇ ਸੜਕਾਂ ਉਹਨਾਂ ਨੇ ਵੀ ਕਾਫੀ ਚੌੜੀਆਂ ਕਰ ਲਈਆਂ ਨੇ ਹਿਮਾਚਲ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਮੰਡੀ ਸ਼ਿਮਲਾ ਤੱਕ ਜੋੜਦੀ ਹੋਈ ਬਹੁਤ ਖੁੱਲੀ ਡੁੱਲੀ ਸੜਕ ਬਣੀ ਆ ਜਿਵੇਂ ਸਾਡੀ ਜਲੰਧਰ ਵਾਲੀ ਸੜਕ ਹੈ ਦਿੱਲੀ ਵਾਲੀ ਇਹੋ ਜਿਹੀ ਸੜਕ ਤੇ ਆਪਾਂ ਸੋਚ ਸਕਦੇ ਹਾਂ ਕਿ ਇੰਨੀ ਚੌੜੀ ਸੜਕ ਕੱਢਣ ਵਾਸਤੇ ਕਿੰਨੇ ਪਹਾੜ ਜਿਹੜੇ ਆ ਉਹ ਸਾਫ ਕੀਤੇ ਗਏ ਹੋਣਗੇ ਕਿੰਨੇ ਰੁੱਖ ਉੱਡੇ ਹੋਣਗੇ ਤੇ ਕਿੰਨਾ ਕੁਛ ਹੋਇਆ ਹੋਊਗਾ ਉਹ ਇੱਕ ਸੈਕਰੀਫਾਈਸ ਹੋ ਗਿਆ ਵੱਡਾ ਇੱਕ ਤਰ੍ਹਾਂ ਦਾ ਵਾਤਾਵਰਨ ਦੇ ਨਾਲ ਵਾਤਾਵਰਨ ਜਿਹੜਾ ਕਿ ਪਹਿਲਾਂ ਹੀ ਇੱਕ ਚਿੰਤਾਜਨਕ ਸਥਿਤੀ ਦੇ ਵਿੱਚ ਆ
0: ਬਿਲਕੁਲ
1: ਪਰ ਇਹ ਚਿੰਤਾਜਨਕ ਸਥਿਤੀ ਵੀ ਆਮ ਬੰਦੇ ਵਾਸਤੇ ਹੀ ਆ ਜਿਹੜਾ ਉਹ ਕਹਿੰਦਾ ਵੀ ਵੱਡਾ ਬੰਦਾ ਸੋਚਦਾ ਵੀ ਲੋੜ ਕੀ ਹੈ ਸਾਨੂੰ ਜੇ ਕੱਲ ਨੂੰ ਆਕਸੀਜਨ ਸਾਨੂੰ ਮੁੱਲ ਵੀ ਲੈਣੀ ਪੈਗੀ ਤਾਂ ਜਿਵੇਂ ਹੁਣ ਪਾਣੀ ਬੋਤਲਾਂ ਚ ਬੰਦ ਕਰਕੇ ਦੇਈ ਜਾਂਦੇ ਆ ਉਹ ਵੀ ਲੈ ਲਾਂਗੇ ਕੋਈ ਚੱਕਰ ਨੀ ਅਸਲ ਚ ਤਾਂ ਮੁਸੀਬਤ ਮਾੜੇ ਬੰਦੇ ਲਈ ਹੈ ਜਿਹੜਾ ਇਹਨਾਂ ਚੀਜ਼ਾਂ ਤੇ ਨਿਰਭਰ ਹੈ
0: ਅੱਜ ਵੀ ਮੈਨੂੰ ਤਿੰਨ ਰੋਡ ਚੇਤੇ ਆਉਂਦੇ ਆ ਜੀ ਇੱਕ ਤਾਂ ਫਗਵਾੜਾ ਮਿਲ ਦੇ ਕੋਲੋਂ ਜਿਹੜਾ ਸੀ ਆਪਣਾ ਸਿੱਧਾ ਹੁਸ਼ਿਆਰਪੁਰ ਨੂੰ ਆਉਂਦਾ ਇੱਕ ਉਹ ਹੋ ਗਿਆ ਮੇਟੀਆਂ ਨਾਲ ਪਾਇਆ ਤੇ ਇੱਕ ਹੋ ਗਿਆ ਆਪਣਾ ਜਲੰਧਰ ਤੋਂ ਆਪਣੇ ਕੈਂਟ ਤੋਂ ਪੁਲ ਤੋਂ ਲੈ ਕੇ ਹੁਣ ਤਾਂ ਪੁਲ ਬਣ ਗਿਆ ਚਲੋ ਪਹਿਲਾਂ ਫਾਟਕ ਹੁੰਦਾ ਸੀ ਉੱਥੇ ਬੜਾ ਰਸ਼ ਹੁੰਦਾ ਸੀ ਤੇ ਉੱਥੋਂ ਲੈ ਕੇ ਤੇ ਆਪਣਾ ਲਾ ਲਓ ਸਿੱਧਾ ਹੁਸ਼ਿਆਰਪੁਰ ਗੌਰਮੈਂਟ ਕਾਲਜ ਦਾ ਹੀ ਤੇ ਉਸ ਤੋਂ ਬਾਅਦ ਤੀਸਰਾ ਰੋਡ ਮੈਨੂੰ ਚੇਤੇ ਆਉਂਦਾ ਬਾਇਆ ਆਦਮਪੁਰ ਭੋਗਪੁਰ ਨੂੰ ਚਲੇ ਜਾਈਏ ਜਾਂ ਜਲੰਧਰੋਂ ਭੋਗਪੁਰ ਬਾਇਆ ਟਾਂਡਾ ਓੜ ਮੋੜ ਉਹ ਸਾਰੇ ਹੀ ਇਹ ਤਿੰਨੇ ਰੋਡ ਇਦਾਂ ਦੇ ਹੁੰਦੇ ਸੀ ਆ ਪਿੱਛੇ ਜੇ ਇਹਦਾ ਵੀ ਰੋਲਾ ਪੈਂਦਾ ਰਿਹਾ ਆ ਫਗਵਾੜਾ ਜਿਹੜਾ ਆਪਣੇ ਗੰਨਾ ਮਿੱਲ ਹੈ ਉਹਦੇ ਲਾਗੇ ਦੀ ਜਿਹੜਾ ਨਾਲ ਦੀ ਐਨ ਨਿਕਲਦਾ ਰੋਡ ਜਿਹੜਾ ਹੁਸ਼ਿਆਰਪੁਰ ਨੂੰ ਜਾਂਦਾ ਸਿੱਧਾ ਤੇ ਉਹ ਉਹਦਾ ਵੀ ਰੋਲਾ ਰੱਪਾ ਪੈਂਦਾ ਸੀ ਉਹਦਾ ਵੀ ਪੱਟ ਪਟਾ ਕਰਨ ਦੀ ਗੱਲ ਕਰਦੇ ਸੀ ਜੀ
1: ਹਾਂਜੀ ਅਸਲ ਚ ਜੇ ਸੜਕਾਂ ਚੌੜੀਆਂ ਕਰਨੀਆਂ ਨੇ ਹੋਰ ਸਾਰਾ ਕੁਛ ਕਰਨਾ ਰੁੱਖ ਤਾਂ ਵੱਡੇ ਜਾਣਗੇ ਜੋ ਵੀ ਕੰਢਿਆਂ ਤੇ ਆਉਣਗੇ ਪਰ ਇਹਦੇ ਨਾਲ ਚਾਹੀਦਾ ਇਹ ਸੀ ਜਾਂ ਉਹਦੀ ਲੰਬੀ ਪਲਾਨਿੰਗ ਹੋਏ ਕਿ ਉਦੋਂ ਵੱਧ ਮਾਤਰਾ ਚ ਉੱਥੇ ਉਹ ਲਾਏ ਜਾਣ ਪਲਾਂਟੇਸ਼ਨ ਹੋਵੇ ਉਹਨਾਂ ਨੂੰ ਸਾਂਭਿਆ ਜਾਏ ਉਹਨਾਂ ਦੀ ਗਰੋਥ ਵੀ ਹੋਵੇ
0: ਬਿਲਕੁਲ
1: ਜਿਹੋ ਜਿਹੇ ਰੁੱਖ ਪੱਟੇ ਆ ਉਹੋ ਜਿਹੀ ਜਿਹੜੀ ਆ ਟਾਈਪ ਦੇ ਉੱਥੇ ਲਾਏ ਜਾਣੇ ਚਾਹੀਦੇ ਸੀਗੇ ਤੋ ਇਸੇ ਸੰਦਰਭ ਦੇ ਵਿੱਚ ਜਿਹੜਾ ਅੱਜ ਤੁਸੀਂ ਵਿਸ਼ਾ ਦਾਨ ਪੁੰਨ ਚੈਰਿਟੀ ਦਾ ਅੱਜ ਆਪਾਂ ਲੈ ਕੇ ਆਏ ਤਾਂ ਇਹ ਵੀ ਇਹਦੇ ਨਾਲ ਹੀ ਇੱਕ ਤਰ੍ਹਾਂ ਦਾ ਜੁੜਦਾ ਆਪਾਂ ਇਹ ਦੇਖਦੇ ਆ ਅੱਜ ਜਿਹੜੇ ਵਾਤਾਵਰਨ ਪ੍ਰੇਮੀ ਹੈ ਉਹ ਕਹਿੰਦੇ ਜੀ ਅਸੀਂ ਵੀ ਰੁੱਖਾਂ ਦਾ ਲੰਗਰ ਲਾ ਰਹੇ ਹਾਂ ਪੌਦੇ ਲੈ ਜਾਓ ਆਪਾਂ ਜਿਹੜੇ ਆ ਦੂਸਰੇ ਮੋਮੈਂਟੋ ਵਗੈਰਾ ਦੇਣ ਦੀ ਥਾਂ ਗਮਲੇ ਦੇਣ ਦੀ ਜਿਹੜੀ ਆ ਇੱਕ ਪ੍ਰਵਿਰਤੀ ਚੱਲ ਪਈ ਆ ਪ੍ਰਚਲਿਤ ਹੋ ਗਿਆ ਕੰਮ ਇੱਕ ਚੰਗੀ ਚੀਜ਼ ਹੈ ਇਹ ਪਰ ਡਬਲ ਸਟੈਂਡਰਡ ਇਹਦੇ ਵਿੱਚ ਇਹ ਮੈਨੂੰ ਨਜ਼ਰ ਆਉਂਦਾ ਕਿ ਤੁਸੀਂ ਇੱਕ ਪਾਸੇ ਆਪਾਂ ਆਹ ਕੁਛ ਕਰਦੇ ਆ ਕਿ ਲਓ ਜੀ ਰੁੱਖ ਵੱਢ ਲਿਆ ਤੇ ਪੰਛੀ ਹੁਣ ਕਿੱਥੇ ਆਉਣ ਕਹਿੰਦੇ ਪੰਛੀ ਉੱਡ ਗਏ ਉਹਨਾਂ ਤੇ ਰੁੱਖਾਂ ਝਾੜੀਆਂ ਦੇ ਵਿੱਚ ਹੀ ਆਉਣਾ ਸੀਗਾ ਉਹ ਅਸੀਂ ਖਤਮ ਕਰ ਲਈਆਂ ਤਾਂ ਕਿ ਵੱਧ ਤੋਂ ਵੱਧ ਪੱਧਰ ਖੇਤੀਯੋਗ ਜ਼ਮੀਨ ਵਾਹੀਯੋਗ ਕਰ ਲਈ ਜਾਵੇ ਉਹਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਛੱਡੀ ਜਿਹੜੇ ਘਰ ਹੈ ਉਹਦੇ ਵਿੱਚ ਵੀ ਜਿਹੜੀਆਂ ਪੁਰਾਣੀਆਂ ਜਿਹੜੀਆਂ ਉਹ ਲਟੈਣਾ ਜਿਹਨੂੰ ਕਹਿੰਦੇ ਸੀ ਛਤੀਰੀਆਂ ਉਹ ਤਾਂ ਹੁਣ ਹਰਿਆ ਹੀ ਨਹੀਂ ਉਹਦੇ ਵਿੱਚ ਵੀ ਪੰਛੀਆਂ ਦੇ ਬਹਿਣ ਨੂੰ ਰੁਕਣ ਨੂੰ ਕੋਈ ਜਿਹੜੀ ਸਪੇਸ ਹੈ ਨਹੀਂ ਉਹ ਹੁਣ ਵਿਚਾਰੇ ਕਿੱਧਰ ਜਾਣ ਤੇ ਉਹ ਕਹਿੰਦੇ ਚਿੜੀ ਵਿਚਾਰੀ ਕੀ ਕਰੇ ਉਹ ਠੰਡਾ ਪਾਣੀ ਪੀ ਮਰੇ ਉਹ ਕੰਮ ਚਿੜੀ ਦਾ ਹੋਇਆ
0: ਠੰਡਾ ਨਹੀਂ ਰਿਹਾ ਜੀ ਉਹ ਗਰਮ ਹੋ ਗਏ ਹੁਣ ਤਾਂ
1: ਬਿਲਕੁਲ ਜੀ ਬਿਲਕੁਲ ਅੱਛਾ ਫਿਰ ਅਸੀਂ ਇਹ ਜਦੋਂ ਕਰਦੇ ਆ ਦਿਖਾਵਾ ਕਿ ਲਓ ਜੀ ਮੈਂ ਲੱਕੜ ਦੇ ਘਰ ਬਣਾ ਕੇ ਪੰਛੀਆਂ ਨੂੰ ਦੇ ਰਿਹਾ ਹਾਂ ਆਹ ਲਓ ਜੀ ਮੈਂ ਆਪ ਇਹਨਾਂ ਦੇ ਘੁਰਨੇ ਤਿਆਰ ਕਰਕੇ ਦੇ ਰਿਹਾ ਆਪਾਂ ਰੋਡ ਦੇ ਕੰਢੇ ਪੰਛੀਆਂ ਦੇ ਆਲਣੇ ਵਿਕਦੇ ਵੇਖਦੇ ਆ ਉਹ ਇਹਦੇ ਵਿੱਚ ਘਰ ਪਾਉਣ ਉਹ ਪੰਛੀਆਂ ਨੂੰ ਕੀ ਲੋੜ ਆ ਸਾਡੀ ਮਨੁੱਖਾਂ ਦੀ ਕੋਈ ਲੋੜ ਹੀ ਨਹੀਂ ਆਲਣੇ ਪਾਉਣ ਲਈ ਉਹ ਐਕਸਪਰਟ ਆ ਪਹਿਲਾਂ ਹੀ ਉਹਨਾਂ ਨੂੰ ਕੁਦਰਤ ਨੇ ਬਖਸ਼ੀ ਹੋਈ ਹੈ ਤੁਸੀਂ ਉਹਨਾਂ ਦੀ ਜਗ੍ਹਾ ਤਾਂ ਛੱਡੋ ਜਿੱਥੇ ਪਾਉਣੇ ਆ
0: ਬਿਲਕੁਲ
1: ਇਹ ਵੀ ਕਿੱਥੇ ਲਾਉਣੇ ਆ ਜਿਹੜੇ ਤੁਸੀਂ ਲੱਕੜ ਦੇ ਬਣਾ ਕੇ ਦੇ ਤੇ ਉਹਨਾਂ ਨੂੰ ਆ ਲੈਣੇ ਹੋ ਕਿੱਥੇ ਚੁੱਕ ਕੇ ਲੈ ਜਾਣ ਵਿਚਾਰੇ ਕਿਹੜੇ ਰੁੱਖ ਤੇ ਲਾ ਲੈਣਗੇ ਰੋਕੀ ਹੈ ਨਹੀਂ
0: ਅੱਗੇ ਨਾ ਸ਼ਮੀ ਜੀ ਮੈਨੂੰ ਚੇਤੇ ਆਉਂਦਾ ਮਾਫੀ ਚਾਹੁੰਦਾ ਵਿੱਚ ਰੋਕ ਰਿਹਾ ਤੁਹਾਨੂੰ ਕੰਟੀਨਿਊ ਕਰਿਓ
1: ਜੀ ਜੀ ਕੋਈ ਗੱਲ ਨਹੀਂ
0: ਅੱਗੇ ਨਾ ਮੰਜਿਆਂ ਦੇ ਉੱਤੇ ਪੈ ਜਾਂਦੇ ਹੁੰਦੇ ਸੀਗੇ ਮਤਲਬ ਕਿ ਜਦੋਂ ਬੱਤੀ ਪੁੱਤੀ ਤਾਂ ਉਦੋਂ ਵੀ ਨੀ ਆਉਂਦੀ ਹੁੰਦੀ ਸੀਗੀ ਚੌਵੀ 48 ਘੰਟੇ ਦਾ ਵੀ ਕੱਟ ਦੇਖਿਆ ਜੀ ਗਰਮੀ ਚ ਬੁਰੇ ਹਾਲ ਹੋ ਜਾਂਦੇ ਸੀ ਬੌਂਕੇ ਦਿਹਾੜੇ ਤੇ
1: ਬਿਲਕੁਲ
0: ਉਹਨਾਂ ਆਪਣੇ ਵਿਹੜੇ ਦੇ ਵਿੱਚ ਮੰਜਾ ਡਾ ਕੇ ਨਾ ਕਿਤੇ ਦਿਨ ਵੇਲੇ ਹੀ ਦੁਪਹਿਰ ਨੂੰ ਮਤਲਬ ਕਿ ਲੰਮੇ ਪੈ ਜਾਈਦਾ ਸੀ ਤੇ ਅਸਮਾਨ ਵੱਲ ਨੂੰ ਦੇਖੀਦਾ ਸੀ, ਉਦੋਂ ਹਨਾ ਨਜ਼ਾਰਾ ਜਿਹਾ ਆਉਂਦਾ ਸੀ ਦੇਖਣ ਨੂੰ ਕਿ ਗਿਰਜਾਂ ਹੋ ਗਈਆਂ ਜਾਂ ਇੱਲਾਂ, ਸਭ ਤੋਂ ਵੱਧ ਇੱਲ ਜਿਹੜੀ ਆ ਉਹ ਹਾਈ ਮਤਲਬ ਕਿ ਹਾਈਟ ਦੇ ਉੱਤੇ ਫਲਾਈ ਕਰ ਰਹੀ ਆ ਬੜੇ ਨਜ਼ਾਰੇ ਦੇ ਨਾਲ ਹਨਾ, ਆਪਣਾ ਵੱਖਰਾ ਹੀ ਹੋਰ ਰੂਪ ਹੁੰਦਾ। ਉਹਦੇ ਬਾਰੇ ਮੈਂ ਕੱਲ ਪਰਸੋਂ ਪੜ੍ਹ ਰਿਹਾ ਸੀਗਾ ਕਿ ਦੇਖੋ ਏਦਾਂ ਦਾ ਦੁਨੀਆਂ ਦੇ ਉੱਤੇ ਅਜੇ ਜੈੱਟ ਨਹੀਂ ਆਇਆ, ਜਦੋਂ ਉਹ ਥੱਲੇ ਨੂੰ ਆਉਂਦੀ ਹੈ ਨਾ ਜ਼ਮੀਨ ਵੱਲ ਨੂੰ ਤਾਂ ਉਹਦੀ ਰਫਤਾਰ ਮਤਲਬ ਕਿ ਫਰਾਰੀ ਦੇ ਨਾਲ ਉਹ ਵੀ ਤੇਜ਼ ਹੋ ਜਾਂਦੀ ਹੈ ਜੀ, ਇੰਨੀ ਸਪੀਡ ਆ ਉਹਦੇ ਵਿੱਚ। ਦੇਖੋ ਇਹ ਚੀਜ਼ਾਂ ਕਿ ਅਸੀਂ ਮਨੁੱਖ ਨੂੰ ਅਜੇ ਇਹਨਾਂ ਦੇ ਬਾਰੇ ਨਹੀਂ ਪਤਾ ਤੇ ਅਸੀਂ ਉਹਨਾਂ ਨੂੰ ਸਿਖਾਉਣ ਚੱਲੇ ਹਾਂ ਜੀ, ਜਿਹੜੇ ਪਤਾ ਕਿ ਉਹਨਾਂ ਨੂੰ ਆਪਣੇ ਆਪ ਹੀ ਕੁਦਰਤ ਨੇ, ਚਾਹੇ ਇਨਸਾਨ ਹੈ ਚਾਹੇ ਕੋਈ ਵੀ ਪੰਛੀ ਹੈ ਚਾਹੇ ਜੀਵ ਜੰਤੂ ਹੈ, ਉਹਦੇ ਵਿੱਚ ਪਹਿਲਾਂ ਹੀ ਉਹ ਜਿਹੜੇ ਗੁਣ ਜਿਹੜੇ ਨੇ ਉਹ ਭਰ ਕੇ ਦਿੱਤੇ ਹੋਏ ਨੇ ਜੀ, ਉਹ ਤਾਂ ਐਕਟਿਵ ਹੋਣੇ ਆ ਉਹਦੇ ਸਮੇਂ ਦੇ ਨਾਲ ਨਾਲ।
1: ਬਿਲਕੁਲ ਜੀ ਬਿਲਕੁਲ, ਉਹੀ ਤਾਂ ਹੀ ਕਹਿੰਦੇ ਨੇ ਬੰਦੇ ਨੂੰ ਅਕਲਦਾਨ ਦੀ ਬਹੁਤ ਲੋੜ ਹੈ ਇਸ ਵੇਲੇ, ਕਿਉਂਕਿ ਉਹਦੀ ਕਮੀ ਜਿਹੜੀ ਪਾਈ ਜਾ ਰਹੀ ਹੈ, ਵਿਟਾਮਿਨ ਏ ਹੀ ਕਹਿ ਲੋ ਇਹਨੂੰ। ਉਹ ਤੇ ਹੁਣ ਤੁਸੀਂ ਦੇਖੋ ਵੀ ਘਾਹ ਬੂਟੇ ਪੱਟ ਪਟਾ ਕੇ ਹਰਿਆਲੀ ਸਿੱਟ ਕੇ ਬਾਹਰ, ਤੇ ਉਹਦੀ ਜਗ੍ਹਾ ਅਸੀਂ ਹਰ ਜਗ੍ਹਾ ਚਾਹੇ ਆਪਣਾ ਘਰ ਹੋਵੇ ਚਾਹੇ ਰੱਬ ਦਾ ਘਰ ਹੋਵੇ, ਉਹਦੇ ਵਿੱਚ ਐਨ ਵਧੀਆ ਉਹ ਤਵੇ ਵਾਂਗ ਤਪਦੀਆਂ ਜਿਹੜੀਆਂ ਨੇ ਉਹ ਪੱਥਰ ਦੇ ਮਾਰਬਲ ਲਾਤਾ ਜੀ, ਗ੍ਰੇਨਾਈਟ ਲਾਤਾ, ਮਾਰਬਲ ਲਾਤਾ, ਟਾਈਲਾਂ ਲਾ ਦੀਆਂ, ਫਿਰ ਉਹਦੇ ਉੱਤੇ ਐ ਤੁਰਦੇ ਆ ਜਿਵੇਂ ਗਿੱਲੇ ਕੋਹੇ ਤੇ ਕਾਂ ਤੁਰਿਆ ਫਿਰਦਾ ਹੁੰਦਾ ਨਾ, ਵੀ ਉਹ ਮੱਚ ਕੇ ਬਾਬਾ ਕਈ ਜਗ੍ਹਾ ਤਾਂ ਮੈਂ ਇਹ ਵੀ ਦੇਖਿਆ ਪੱਬ ਚੱਕ ਤੇ ਪਹੁੰਚੇ ਚੱਕ ਕੇ, ਤੇ ਉਹ ਕਈ ਜਗ੍ਹਾ ਬਲਦੀ ਦੇ ਤੇਲ ਪਾਉਣ ਨੂੰ ਕਹਿ ਲੋ। ਹੁਣ ਦੇਖੋ ਬੰਦਾ ਕਹਿ ਵੀ ਸਰਮਾਇਆ ਤੇ ਸਾਡੇ ਕੋਲ ਆ ਗਿਆ ਬਥੇਰਾ
0: ਜੀ,
1: ਪਰ ਹੁਣ ਉਹਦੀ ਵਰਤੋਂ ਵੀ ਤਾਂ ਆਉਣੀ ਚਾਹੀਦੀ ਹੈ ਨਾ। ਹੁਣ ਤੁਸੀਂ ਦੇਖੋ ਉਹਦਾ ਇਹੋ ਜਿਹੇ ਪੱਥਰ ਲਾ ਲਏ, ਫਿਰ ਉਹ ਤੁਰਿਆ ਨੀ ਜਾ ਰਿਹਾ ਉਹਦੇ ਉੱਤੇ ਨੰਗੇ ਪੈਰ, ਤੇ ਉਹਦੇ ਉੱਤੇ ਪਲਾਸਟਿਕ ਦੇ ਮੈਟ ਵਿਛਾਤੇ
0: ਜੀ,
1: ਹੋਰ ਵੀ ਬਲਦੀ ਦੇ ਤੇਲ ਪਾਤਾ, ਕਹਿ ਲੋ ਵੀ ਨਾ ਉਹ ਚ ਤੁਰਿਆ ਜਾਏ ਕਿਸੇ ਤੋਂ, ਨਾ ਲੈਣਾ ਦੇਣਾ ਵਿੱਚ ਉਹ ਫਸ ਫਸ ਡਿੱਗਦੇ ਆ
0: ਜੀ।
1: ਇੰਨਾ ਕੁਛ ਕਰਨ ਦੀ ਜ਼ਰੂਰਤ ਕੀ ਸੀ, ਕੁਛ ਥਾਂ ਤੇ ਰੱਖੋ ਕੱਚਾ
0: ਬਿਲਕੁਲ
1: ਜਿਹਦੇ ਵਿੱਚ ਕੋਈ ਘਾਹ ਉੱਗਾ ਏ
0: ਜੀ,
1: ਤੇ ਉਹ ਮਾੜਾ ਮੋਟਾ ਤੁਸੀਂ ਉਹਦੇ ਉੱਤੇ ਚੱਲੋ, ਕੁਦਰਤ ਉਹ ਤੇ ਕੁਦਰਤ ਦੀ ਨਿਮਤ ਆ
0: ਜੀ,
1: ਤੇ ਲਿਆ ਰਹੇ ਨੇ ਉੱਥੋਂ ਜਿੱਥੇ ਘਾਹ ਉੱਗਦਾ ਨੀ, ਪੱਥਰ ਵੀ ਉੱਥੋਂ ਲਿਆ ਰਹੇ ਕੱਢ ਕੱਢ ਕੇ ਰਾਜਸਥਾਨ ਦੇ ਵਿੱਚ ਜਿੱਥੇ ਘਾਹ ਦਾ ਕੋਈ ਲੈਣਾ ਦੇਣਾ ਨੀ
0: ਜੀ,
1: ਔਰ ਉਹਨਾਂ ਅਰਾਵਲੀ ਦੇ ਪਰਬਤ ਨੂੰ ਵੀ ਖਤਰਾ ਪਾਇਆ ਹੋਇਆ, ਉਹ ਵੱਖਰੀ ਚੀਜ਼ ਆ ਇੱਕ, ਉਹਦੇ ਬਾਰੇ ਪਹਿਲਾਂ ਚਰਚਾ ਕਿੰਨੀ ਛਿੜੀ ਹੋਈ ਆ
0: ਜੀ।
1: ਤੋ ਦਾਨ ਦੇ ਜਿਹੜੇ ਸ਼ਬਦ ਨੇ ਬੜੇ ਵਸੀਹ ਹੋ ਜਾਂਦੇ ਆ ਜਦੋਂ ਆਪਾਂ ਇਹਦੇ ਉੱਤੇ ਚਰਚਾ ਕਰਨ ਲੱਗਦੇ ਆ, ਕਿ ਵਾਤਾਵਰਨ, ਕਿਉਂਕਿ ਗੱਲ ਛਿੜ ਪਈ ਆਪਣੀ ਵਾਤਾਵਰਨ ਵਾਲੇ ਪਾਸੇ ਆਪਾਂ ਚਲੇ ਗਏ ਆ
0: ਜੀ,
1: ਇਹਦੇ ਵਿੱਚ ਵੀ ਜਦੋਂ ਵਾਤਾਵਰਨ ਪ੍ਰੇਮੀ ਆਉਂਦੇ ਆ ਉਹ ਕਹਿਣਗੇ ਕਿ ਆ ਠੀਕ ਆ ਅਸੀਂ ਭਾਈ ਆ ਬੂਟੇ ਵੰਡਣੇ ਸ਼ੁਰੂ ਕਰਤੇ, ਇੱਕ ਚੰਗਾ ਸੰਕੇਤ ਆ
0: ਜੀ।
1: ਮੈਂ ਕੋਟ ਕਰੂੰਗਾ ਇੰਡੀਆ ਦਾ ਜਿਹੜੇ ਗ੍ਰੀਨ ਮੈਨ ਦੀ ਉਪਾਧੀ ਮਿਲੀ, ਉਹਨਾਂ ਨੂੰ ਅਵਾਰਡ ਹੀ ਕਹਿ ਲੋ, ਲਿਮਕਾ ਬੁੱਕ ਦੇ ਵਿੱਚ ਉਹਨਾਂ ਦਾ ਨਾਂ ਆ ਗਿਆ, ਰੋਹਿਤ ਮਹਿਰਾ ਜੀ, ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਦਾ, ਉਹਨਾਂ ਨੇ ਇੱਕ ਜ਼ਿੰਦਗੀ ਦਾ ਮਿਸ਼ਨ ਹੀ ਬਣਾ ਲਿਆ, ਹਾਲਾਂਕਿ ਇਨਕਮ ਟੈਕਸ ਅਧਿਕਾਰੀ ਨੇ ਵੱਡੇ,
0: ਬਿਲਕੁਲ
1: ਉਹ ਪੂਰਾ ਪਰਿਵਾਰ ਹੀ ਕਹਿ ਲੋ ਉਹਨਾਂ ਦਾ, ਘਰੇ ਸੀਡ ਬਾਲਸ ਬਣਾ ਰਿਹਾ, ਇੱਕ ਘਰੇ ਨਿੱਕਾ ਨਿੱਕਾ ਜਿਹਾ ਮਿਕਸਰ ਜਿਹਾ ਲਾ ਲਿਆ ਉਹਨੇ, ਤੋਂ ਜਿਵੇਂ ਨੀ ਉਹ ਲੈਂਟਰ ਵਾਲੀ ਹੁੰਦੀ ਆ ਮਸ਼ੀਨ ਜਿਹੀ, ਉਹ ਛੋਟੀ ਜਿਹੀ ਜਿਹੜੀ ਆ ਮਿਕਸਰ ਜਿਹਾ ਉਹ ਲਾ ਲਿਆ, ਉਹਦੇ ਵਿੱਚ ਉਹ ਬੀਜ ਬਣਾ ਰਹੇ ਨੇ, ਬੋਲਾਂ ਬਣਾ ਰਹੇ ਨੇ ਬੀਜ ਤੇ ਮਿੱਟੀ ਮਿਕਸ ਕਰਕੇ, ਖਾਦ ਕਰਕੇ, ਘੋਲ ਜਾ ਇਹੋ ਜਿਹਾ ਕਰਕੇ
0: ਜੀ,
1: ਤੇ ਜਿਹੜਾ ਵੀ ਕੋਈ ਉਹਨਾਂ ਨੂੰ ਮਿਲਣ ਆਉਂਦਾ, ਮੈਂ ਉਹਨਾਂ ਨੂੰ ਮਿਲਣ ਗਿਆ ਇੱਕ ਵਾਰੀ ਤੇ ਉਹਨਾਂ ਨੇ ਮੈਨੂੰ ਵੀ ਲਫਾਫਾ ਜਿਹਾ ਭਰ ਕੇ ਦੇਤਾ, ਮੈਂ ਕਿਹਾ ਜਿਹਦਾ ਮੈਂ ਕਰੂੰਗਾ ਕੀ, ਕਹਿੰਦੇ ਤੁਸੀਂ ਐਂ ਕਰੋ
0: ਜੀ,
1: ਤੁਸੀਂ ਇੱਥੋਂ ਲੈ ਕੇ ਹੁਸ਼ਿਆਰਪੁਰ ਤੱਕ ਜਾਓਗੇ, ਜਿੱਥੇ ਜਿੱਥੇ ਵੀ ਮਾੜੀ ਜਿਹੀ ਬ੍ਰੇਕ ਲੱਗੇ ਤੁਹਾਡੀ ਜਾਂ ਹੁਣ ਲੱਗੇ ਵੀ ਇੱਥੇ ਰੁੱਖ ਘੱਟ ਹੈ, ਆਪਣੀ ਜਿਹੜੀ ਆ ਲੰਬੀ ਬਾਂਹ ਕਰਕੇ ਛਿੱਟਾ ਦੇ ਦਿਓ ਇਹਨਾਂ ਦਾ ਬੀਜਾਂ ਦਾ, ਖਿਲਾਰ ਦੋ ਉੱਥੇ
0: ਜੀ,
1: ਤੇ ਉਹ ਕਹਿੰਦੇ ਮੈਂ ਖਿਲਰ ਗਏ, ਉਸ ਤੋਂ ਬਾਅਦ ਕੀ ਹੋਊ, ਕਹਿੰਦੇ ਉਦੋਂ ਬਾਅਦ ਜਦੋਂ ਵੀ ਮੀਂਹ ਆਊ ਮਾੜਾ ਮੋਟਾ ਵੀ ਉਹਨਾਂ ਦਾ ਇਹ ਪਏ ਰਹਿਣਗੇ, ਏਦਾਂ ਕੁਛ ਨੀ ਹੋਣਾ ਇਹਨਾਂ ਨੂੰ
0: ਜੀ,
1: ਪਰ ਜਦੋਂ ਵੀ ਬਾਰਿਸ਼ ਹੋਈ ਥੋੜਾ ਬਹੁਤ ਇਹਨਾਂ ਨੂੰ ਉਹੋ ਜਿਹਾ ਸਾਜ਼ਗਾਰ ਮੌਸਮ ਮਿਲ ਗਿਆ
0: ਜੀ,
1: ਇਹ ਆਪੇ ਫੁੱਟ ਪੈਣੇ ਆ, ਇਹਨਾਂ ਚੋਂ ਆਪੇ ਜੰਗਲ ਨਿਕਲ ਆਉਣਾ
0: ਜੀ,
1: ਤੇ ਤੁਸੀਂ ਉੱਥੋਂ ਜਦੋਂ ਅਗਲੀ ਵਾਰੀ ਕਿਤੇ ਲੰਘੋਗੇ ਤਾਂ ਫਰਕ ਮਹਿਸੂਸ ਕਰੋਗੇ,
0: ਬਿਲਕੁਲ।
1: ਤੋ ਆ ਤਾਂ ਇਹ ਤਾਂ ਇੱਕ ਗੱਲ ਹੋਈ ਕਿ ਬਈ ਠੀਕ ਆ ਅਸੀਂ ਜੈਨੂਨਲੀ ਇਹਦੇ ਬਾਰੇ ਸੋਚ ਰਹੇ ਹਾਂ
0: ਜੀ,
1: ਕਿ ਆਪਾਂ ਇਹਦੇ ਉੱਤੇ ਕੋਈ ਇੰਪੈਕਟ ਪਾ ਸਕਦੇ ਹਾਂ,
0: ਬਿਲਕੁਲ ਜੀ,
1: ਇਹਨੂੰ ਆਪਾਂ
0: ਸੁਧਾਰ ਸਕਦੇ ਹਾਂ। ਇੱਕ ਹੈ ਗੱਲ ਸੁਣਦੇ ਸੁਣਦੇ ਮੇਰੇ ਮਨ ਚ ਗੱਲ ਚੱਲ ਪਈ ਕਿ ਦਾਨ ਦੀ ਗੱਲ ਆਪਾਂ ਕਰ ਰਹੇ ਹਾਂ, ਪੁੰਨ ਦਾਨ ਦੀ, ਬੰਦਾ ਜਦੋਂ ਨਾ ਦੁੱਖਾਂ ਤਕਲੀਫਾਂ ਦੇ ਵਿੱਚ ਹੁੰਦਾ, ਫਿਰ ਜਦੋਂ ਠੋਕਰਾਂ ਖਾਂਦਾ ਜਾਂ ਭੜਕ ਭੁੜਕ ਕੇ ਕਿਸੇ ਦੇ ਰਾਹ ਦਸੇਰੇ ਪਾਉਣ ਵਾਲਾ ਕੋਈ ਬੰਦਾ ਮਿਲਦਾ ਹੈ, ਉਹ ਫਿਰ ਉਹਨੂੰ ਚੰਗਾ ਦਾਨ ਪੁੰਨ ਕਰਨ ਨੂੰ ਕਹਿੰਦਾ। ਵੈਸੇ ਆਪਣੇ ਮਨ ਦੇ ਵਿੱਚ ਉਹਦੇ ਇਹ ਨੀ ਆਉਂਦਾ, ਫਿਰ ਕਹਿੰਦਾ ਕਾਲੇ ਕੁੱਤੇ ਨੂੰ ਵੀ ਰੋਟੀ ਪਾਉਣ ਨੂੰ ਜਾਂਦਾ, ਵੀ ਲੱਭ ਲੱਭ ਕੇ ਪਾਉਂਦਾ ਵੀ ਕਾਲੇ ਕੁੱਤੇ ਨੂੰ ਵੀ ਪਾਉਣੀ ਆ, ਹੋਰ ਕੋਈ ਨਾ ਖਾ ਜਾਵੇ ਜੀ।
1: ਦੇਖੋ ਇਹੀ ਤਾਂ ਗੱਲ ਆ, ਜਿਹੜੇ ਸ਼ੁਰੂ ਤੋਂ ਮਨੁੱਖ ਦੇ ਅੰਦਰ ਇੱਕ ਤੌਖਲਾ ਇੱਕ ਡਰ
0: ਜੀ
1: ਲੰਮੀ ਉਮਰ ਜਿਹੜੀ ਭੋਗਣ ਦਾ, ਉਹ ਵੀ ਰਿਹਾ ਕਿ ਮੈਂ ਅਮਰ ਹੋ ਜਾ। ਸਾਡੀਆਂ ਕਹਾਣੀਆਂ ਭਰੀਆਂ ਪਈਆਂ ਨੇ ਕਿ ਕਿਸੇ ਨੇ ਐ ਤਪ ਕੀਤਾ ਇਹੋ ਜਿਹਾ ਕਿ ਸਿੰਘਾਸਣ ਡੋਲ ਗਏ ਉੱਪਰ ਵੱਡੇ ਵੱਡੇ ਜਿਹੜੇ ਮਹਾਰਾਜ ਸੀਗੇ ਕਿ ਬਈ ਸਾਨੂੰ ਅਮਰ ਕਰ ਦੋ ਜੀ। ਤੋ ਉਹ ਅਮਰ ਹੋਣ ਚ ਕਾਮਯਾਬ ਵੀ ਹੋ ਗਏ ਹੋਣਗੇ, ਕਿਉਂਕਿ ਬੰਦਾ ਉਹ ਵੀ ਅਮਰ ਹੈ ਨਾ ਜਿਹਦੀ ਅੱਜ ਵੀ ਆਪਾਂ ਗੱਲ ਕਰੀਏ ਬਹਿ ਕੇ, ਭਾਵੇਂ ਉਹ ਸਦੀਆਂ ਪਹਿਲਾਂ ਹੋਇਆ ਹੋਵੇ। ਜਿਹਦੀ ਗੱਲ ਜਦੋਂ ਤੱਕ ਤੁਰਦੀ ਰਹੇਗੀ ਉਨੀ ਦੇਰ ਤੱਕ ਤਾਂ ਉਹਦਾ ਨਾਮ ਅਮਰ ਤਾਂ ਹੈਗਾ ਹੀ ਹੈ, ਆਪ ਭਾਵੇਂ ਨਹੀਂ ਹੈਗਾ ਉਹ
0: ਜੀ। ਕਈਆਂ ਨੇ ਨਾਮ ਹੀ ਅਮਰ ਰੱਖ ਲਿਆ ਜੀ,
1: ਨਾ ਹੀ ਅਮਰ ਹੋ ਗਿਆ ਜੀ। ਬਿਲਕੁਲ ਬਿਲਕੁਲ, ਇਹ ਉਵੇਂ ਹੈ ਕਿ ਬੰਦਾ ਇੱਕ ਨਿਆਣਾ ਆਪਣੇ ਨਾ ਉਹ ਬਾਹਰ ਘਰ ਦੇ ਬਾਹਰ ਆਪਣੇ ਬਾਪੂ ਦੀ ਜਿਹੜੀ ਨੇਮ ਪਲੇਟ ਆ ਉਹ ਤੇ ਬਲਬ ਫਿੱਟ ਕਰੀ ਜਾਏ, ਬਾਪੂ ਆਇਆ ਕਹਿੰਦਾ ਆਈ ਕਰੀ ਜਾਂਦਾ ਕਹਿੰਦਾ ਪਿਤਾ ਜੀ ਮੈਂ ਤੁਹਾਡਾ ਨਾਮ ਰੋਸ਼ਨ ਕਰਨ ਦਾ ਪ੍ਰਬੰਧ ਕਰ ਰਿਹਾ। ਇਹ ਸੌਖਾ ਕੰਮ ਹੈ
0: ਜੀ,
1: ਆਪੇ ਪਤੀ ਜਗੂ, ਮੈਨੂੰ ਕੋਈ ਟੈਨਸ਼ਨ ਨੀ।
0: ਟੈਨਸ਼ਨ ਨੀ ਜੀ, ਬਿਲਕੁਲ ਹੈ ਜੀ,
1: ਇਹੀ ਹੈ ਜੀ। ਇਹ ਸ਼ੁਰੂ ਤੋਂ ਜਿਹੜਾ ਤੌਖਲੇ ਹੈ ਡਰ ਹੈ ਉਹਦੇ ਵਿੱਚੋਂ ਵੀ ਇੱਕ ਤਰ੍ਹਾਂ ਦਾ ਦਾਨ ਦਾ ਕੰਸੈਪਟ ਨਿਕਲਿਆ ਹੋਊਗਾ। ਆਪਾਂ ਜੇ ਜਨਰਲੀ ਦੇਖੀਏ ਤਾਂ ਇਹ ਇੱਕ ਬੜਾ ਪਿਆਰਾ ਕੰਸੈਪਟ ਹੈ ਸ਼ੁਰੂ ਤੋਂ, ਜਿਹੜੇ ਸਮਰੱਥ ਬੰਦੇ ਆ ਜਿਹਨਾਂ ਕੋਲ ਹੈਗਾ ਕੁਛ, ਜਿਹਨੂੰ ਆਪਾਂ ਕਾਲ ਮਾਰਕ ਜਿਹਨਾਂ ਨੂੰ ਕਹਿੰਦਾ ਹੈਵ ਜਿਹੜੇ ਹੈਗੇ ਆ, ਉਹ ਜਿਹੜੇ ਹੈਵ ਨੋਟਸ ਬੰਦਿਆਂ ਦੀ ਸਹਾਇਤਾ ਕਰਦੇ ਆ ਆਪਣੇ ਸਰਮਾਏ ਦੇ ਨਾਲ, ਉਹਦੇ ਵਿੱਚ ਕੁਛ ਹਿੱਸਾ ਐਸ ਦਾਨ ਐਸ ਚੈਰਿਟੀ ਜਾਂ ਗਿਵਿੰਗ ਦਾ ਕਹਿ ਲੋ, ਉਹ ਵੱਖਰਾ ਕਰ ਲੈਂਦੇ ਕਿ ਹਾਂ ਵੀ ਆਪਾਂ ਲੋਕਾਂ ਦੇ ਭਲੇ ਲਈ ਸਮਾਜ ਦੇ ਭਲੇ ਲਈ ਖਰਚਣਾ। ਤੋ ਇਹ ਐਕਸ਼ਨ ਹੈ ਇੱਕ ਬਹੁਤ ਹੀ ਕਮਾਲ ਦਾ ਐਕਸ਼ਨ ਹੈ, ਜਦੋਂ ਜਿਹੜਾ ਵੀ ਬੰਦਾ ਇਹ ਕਰ ਰਿਹਾ ਤੋ ਇਹ ਵੱਡੀ ਗੱਲ ਹੋ ਜਾਂਦੀ
0: ਹੈ।
1: ਸ਼ੁਰੂ ਤੋਂ ਚੱਲੇ ਆ ਰਿਹਾ, ਪੁਰਾਣੇ ਸਮਿਆਂ ਦੇ ਵਿੱਚ ਰਿਗਵੇਦ ਜਿਹੜਾ ਉਹਨੂੰ ਬਹੁਤ ਪੁਰਾਣਾ ਗ੍ਰੰਥ ਮੰਨਦੇ ਆ ਆਪਾਂ, ਕਿਉਂਕਿ ਪਹਿਲਾ ਜਿਹੜਾ ਗ੍ਰੰਥ ਹੈ ਉਹ ਰਿਗਵੇਦ ਹੀ ਆ
0: ਜੀ।
1: ਉਹਦੇ ਵਿੱਚ ਜਿਹੜੀ ਸੇਵਾ ਹੈ ਵੀ ਦਾਨ ਦੇ ਵਿੱਚ ਆ ਜਾਂਦੀ ਹੈ ਕਿ ਤੁਸੀਂ ਭਾਈ ਇਹਨੂੰ ਆਪਾਂ ਜੇ ਕਿਸੇ ਦਾ ਆਪਣਾ ਟਾਈਮ ਕਿਸੇ ਨੂੰ ਦੇ ਰਹੇ ਹਾਂ ਕਿਸੇ ਇਹੋ ਜਿਹਾ ਹੈਲਪ ਕਰ ਰਹੇ ਹਾਂ ਆਪਾਂ ਕਿਸੇ ਦੀ, ਤਾਂ ਉਹ ਵੀ ਉਹਦੇ ਵਿੱਚ ਹੀ ਆ ਜਾਂਦਾ। ਇਹਦੇ ਵੱਖਰੇ ਵੱਖਰੇ ਧਰਮਾਂ ਚ ਵੱਖਰੇ ਵੱਖਰੇ ਨਾਮ ਹੋ ਸਕਦੇ ਆ, ਕੋਈ ਇਸਲਾਮ ਦੇ ਵਿੱਚ ਇਹਨੂੰ ਜਕਾਤ ਕਹਿ ਦਿੰਦੇ ਆ। ਗੁਰੂ ਸਾਹਿਬਾਨ ਨੇ ਵੀ ਇਹਨੂੰ ਬਹੁਤ ਮਹੱਤਵ ਦਿੱਤਾ ਤੇ ਉਹਨਾਂ ਨੇ ਦਸਵੰਧ ਦੀ ਜਿਹੜੀ ਆ ਇੱਕ ਜਿਹੜੀ ਆ ਸਾਨੂੰ ਗਾਈਡਲਾਈਨ ਦਿੱਤੀ ਕਿ ਭਾਈ ਇਹਨੂੰ ਰੱਖੋ ਜਦੋਂ ਲੋੜਵੰਦਾਂ ਦੀ ਸਹਾਇਤਾ ਲਈ ਇਹਨੂੰ ਵਰਤਿਆ ਜਾਏ। ਗੁਰੂ ਦੀ ਗੋਲਕ ਜਿਲ੍ਹਾ ਗਿਰੀ ਦਾ ਮੂੰਹ।
0: ਸ਼ਮੀ ਜੀ, ਇਹਨੂੰ ਥੋੜੀ ਜਿਹੀ ਗੱਲ ਨੂੰ ਹੋਰ ਮੈਂ ਵੱਡਾ ਕਰਨਾ ਚਾਹਾਂਗਾ। ਚਲੋ ਇੱਥੇ ਇੱਕ ਕਹਿ ਸਕਦੇ ਆ ਕਿ ਬਹੁਤ ਸਾਰੇ ਵੱਖਰੇ ਵੱਖਰੇ ਰਿਲੀਜਨ ਜਿਹੜੇ ਨੇ ਉਹਨਾਂ ਦੇ ਨਾਲ ਵਾਹ ਵਾਸਤਾ ਕੰਮਾਂ ਕਾਰਾਂ ਦੇ ਉੱਤੇ ਪੈਂਦਾ, ਚਲੋ ਗੱਲਬਾਤ ਤੁਰ ਪੈਂਦੀ ਹੈ, ਇੰਟਰਸਟ ਵੀ ਹੁੰਦਾ ਕਿ ਅਗਲੇ ਦੇ ਸੱਭਿਆਚਾਰ ਨੂੰ ਜਾਂ ਉਸਦੇ ਧਰਮ ਨੂੰ ਸਮਝਣ ਦੀ ਜਾਂ ਰਿਸਪੈਕਟ ਤਾਂ ਹਰ ਕੋਈ ਕਰਦਾ ਹੀ ਹੈ, ਪਰ ਉਹਦੇ ਹੋਰ ਲਾਗੇ ਹੋ ਕੇ ਨਜ਼ਦੀਕ ਹੋ ਕੇ ਜਿਹੜਾ ਵੱਖਰੇ ਵਿਚਾਰ ਜਾਂ ਵੱਖਰੀਆਂ ਕਮਿਊਨਿਟੀਆਂ ਦੇ ਨਾਲ ਵਾਹ ਵਾਸਤਾ ਜਦੋਂ ਪੈਂਦਾ ਤਾਂ ਆਪਣੇ ਆਪ ਨੂੰ ਵੀ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਦਾ, ਜਿਹੜੇ ਸਾਡੇ ਉਹਨਾਂ ਦੇ ਮਤਲਬ ਕਿ ਖਿਲਾਫ ਵਿਚਾਰ ਹੁੰਦੇ ਨੇ ਕਈ ਵਾਰੀ, ਉਹ ਵੀ ਮਤਲਬ ਕਿ ਕੁਝ ਧੁੰਦਲੇ ਵਿਚਾਰ ਹੁੰਦੇ ਨੇ ਉਹਨਾਂ ਦੇ ਪ੍ਰਤੀ, ਵੱਖਰੀਆਂ ਕੌਮਾਂ ਦੇ ਪ੍ਰਤੀ ਜਾਂ ਰਹਿਣ ਸਹਿਣ ਪ੍ਰਤੀ, ਰੀਤੀ ਰਿਵਾਜਾਂ ਦੇ ਪ੍ਰਤੀ, ਤਾਂ ਉਹ ਸਾਫ਼ ਜਿਹੜੇ ਨਜ਼ਰ ਹੋਣ ਦਾ ਇੱਕ ਜ਼ਰੀਆ ਬਣ ਜਾਂਦੇ ਆ। ਚਲੋ ਤੁਸੀਂ ਜ਼ਕਾਤ ਦੀ ਗੱਲ ਕੀਤੀ ਹੈ ਜਾਂ ਕੁਰਬਾਨੀ ਦੀ ਗੱਲ ਆਉਂਦੀ ਹੈ, ਈਦ ਦੀ ਗੱਲ ਆਉਂਦੀ ਹੈ, ਮੁਸਲਮਾਨ ਭਾਈਚਾਰੇ ਦੀ ਗੱਲ ਕਰਾਂਗੇ ਪਹਿਲਾਂ, ਫਿਰ ਆਪਾਂ ਸਿੱਖ ਧਰਮ ਦੇ ਵੱਲ ਚੱਲਦੇ ਹਾਂ। ਉਹ ਅਸਲ ਦੇ ਵਿੱਚ ਨਾ ਉਹ ਮੇਰਾ ਇੱਦਾਂ ਹੀ ਇੱਕ ਵਾਰੀ ਲਾਈਵ ਲਾਇਬ੍ਰੇਰੀ ਇੱਥੇ, ਚਲੋ ਬੱਚੇ ਜਿਹੜੇ ਸਕੂਲੀ ਬੱਚੇ ਨੇ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਨੂੰ ਜਾਂ ਜੋ ਵੀ ਕਹਿ ਲਓ ਕਿ ਕਿਸੇ ਦੇ ਨਾਲ ਕੁਝ ਟ੍ਰੈਜਡੀ ਹੋਈ ਹੈ, ਇਸ ਤਰ੍ਹਾਂ ਦੇ 8-10 ਬੰਦੇ ਉਹਨਾਂ ਨੇ ਮਤਲਬ ਕਿ ਇਨਵਾਈਟ ਕੀਤੇ ਸੀ, ਲਾਈਵ ਲਾਇਬ੍ਰੇਰੀ ਉਹਨੂੰ ਨਾਮ ਦਿੱਤਾ ਸੀ, ਤੁਰਦੀ ਫਿਰੀ ਫਿਰਦੀ ਲਾਇਬ੍ਰੇਰੀ ਤੇ ਜ਼ਿੰਦਗੀ ਦੇ ਤਜ਼ਰਬਿਆਂ ਦੀ। ਤਾਂ ਉਹਨਾਂ ਨੇ ਜਿੱਦਾਂ ਕਿ ਮੈਂ ਇੰਡੀਆ ਤੋਂ ਸੀ ਤਾਂ ਉਹਨਾਂ ਨੇ ਮੈਨੂੰ ਇੰਡੀਆ ਦੇ ਬਾਰੇ ਪੁੱਛਿਆ ਤੇ ਮੈਂ ਉਹ ਕਹਿੰਦੇ ਕਿ ਉੱਥੇ ਗੰਦਗੀ ਬਹੁਤ ਆ, ਕੂੜਾ ਬਹੁਤ ਆ, ਮਤਲਬ ਕਿ ਏਦਾਂ ਦਿਖਾਇਆ ਜਾਂਦਾ ਟੈਲੀਵਿਜ਼ਨ ਦੇ ਉੱਤੇ। ਮੈਂ ਕਿਹਾ ਇੱਥੇ ਮੈਂ ਤੁਹਾਨੂੰ ਰੀਸਾਈਕਲਿੰਗ, ਚਲੋ ਇੱਥੇ ਤਾਂ ਫਿਰ ਵੀ ਬਹੁਤ ਸਾਫ਼ ਸੁਥਰੇ ਨੇ ਜਿੱਥੇ ਰੀਸਾਈਕਲਿੰਗ ਕਰਦੇ ਆ, ਤੇ ਉੱਥੇ ਲਿਜਾ ਕੇ ਜਾਂ ਬਹੁਤ ਸਾਰੇ ਐਸੇ ਢੇਰ ਦੇ ਉੱਤੇ ਕਿਸੇ ਦੇ ਉੱਤੇ ਜਿੱਥੇ ਤੁਸੀਂ ਕਦੇ ਗਏ ਵੀ ਨਹੀਂ ਹੋ, ਉੱਥੇ ਦਿਖਾ ਦੇਵਾਂ ਤੁਹਾਨੂੰ ਆਲਾ ਦੁਆਲਾ, ਬਾਕੀ ਇੰਡੀਆ ਮੈਂ ਰਹਿਣ ਹੀ ਦੇਵਾਂ ਜਾਂ ਫਿਨਲੈਂਡ ਨੂੰ ਰਹਿਣ ਹੀ ਦੇਵਾਂ ਕਿ ਉਹ ਸਾਰਾ ਇੰਡੀਆ ਥੋੜੀ ਹੋ ਜਾਏਗਾ। ਤੇ ਉਹ ਚੀਜ਼ਾਂ ਚਲੋ ਕਲੈਰਿਟੀ ਆਈ। ਤੇ ਉਸ ਤੋਂ ਬਾਅਦ ਇੱਕ ਮੁਸਲਿਮ ਭਾਈਚਾਰੇ ਦੇ ਉੱਥੇ ਵਿਅਕਤੀ ਸਨ, ਉਹ ਕਾਫੀ ਐਜੂਕੇਟਡ ਡਾਕਟਰ ਸੀਗੇ, ਆਪਣੇ ਐਨਥੀਸੀਆ ਸਪੈਸ਼ਲਿਸਟ ਤੇ ਅਫਰੀਕਾ ਨੂੰ ਉਦਾਂ ਬਿਲੋਂਗ ਕਰਦੇ ਸੀ, ਤੇ ਉਹ ਵੀ ਆਏ ਹੋਏ ਸੀ। ਤੇ ਉਹਨਾਂ ਦੇ ਨਾਲ ਗੱਲਬਾਤ ਚੱਲ ਗਈ ਭਈ ਚੱਲ ਪਈ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਇੱਕ ਤਾਂ ਜਿਹੜਾ ਜ਼ਕਾਤ ਦਾ ਜ਼ਿਕਰ ਕੀਤਾ, ਦੂਸਰਾ ਉਹ ਮਤਲਬ ਕਿ ਜਿਹੜਾ ਆਪਣਾ ਪਿੱਗ ਹੈਗਾ ਸੂਰ ਹੈਗਾ ਉਹਨੂੰ ਨਫ਼ਰਤ ਕਿਉਂ ਕਰਦੇ ਆ, ਮਤਲਬ ਕਿ ਖਾਂਦੇ ਨੀ ਗੇ ਜਾਂ ਉਹਨੇ ਦੋ ਇਹਦੇ ਨੁਕਤੇ ਦੱਸੇ ਇਸ ਚੀਜ਼ ਦੇ ਵਿੱਚ। ਕਹਿੰਦਾ ਇੱਕ ਤਾਂ ਜਿਹੜਾ ਕੁਰਬਾਨੀ ਦਾ ਕਨਸੈਪਟ ਆ, ਉਹ ਜਦੋਂ ਕੁਰਬਾਨੀ ਕਰਦੇ ਆ ਨਾ, ਜਿਹੜਾ ਤੁਹਾਡਾ ਘਰ ਹੈ ਉਹਦੇ ਆਲੇ ਸੱਜੇ ਪਾਸੇ ਨੂੰ 10 ਘਰ ਤੇ ਖੱਬੇ ਪਾਸੇ ਨੂੰ 10 ਘਰ, ਕਿਉਂਕਿ ਕੁਰਬਾਨੀ ਜਿਹੜੀ ਦਿੱਤੀ ਜਾਂਦੀ ਆ ਉਹ ਛੋਟੇ ਐਨੀਮਲ ਦੀ ਨਹੀਂ ਦਿੱਤੀ ਜਾਂਦੀ, ਉਹ ਕਹਿ ਲਓ ਕਿ ਘੱਟੋ ਘੱਟ ਕੁਆਂਟਲ 2 ਕੁਆਂਟਲ ਇਸ ਹਿਸਾਬ ਦੇ ਨਾਲ ਜਾਂ 50-60 ਕਿਲੋ ਦਾ ਘੱਟੋ ਘੱਟ ਜਿਹੜਾ ਹੋਵੇ ਜੀਵ ਉਹਦੀ ਦਿੱਤੀ ਜਾਂਦੀ ਹੈ। ਤਾਂ ਉਹ ਕਹਿੰਦੇ ਕਿ ਉਹ ਪਹਿਲਾਂ ਉਹਨਾਂ ਨੂੰ ਦੇਣਾ ਤੇ ਬਾਅਦ ਦੇ ਵਿੱਚ ਜੋ ਬਚਿਆ ਨਾ ਉਹ ਆਪ ਖਾਣਾ ਹੈ, ਇਹ ਨਹੀਂ ਕਿ ਪਹਿਲਾਂ ਆਪ ਰੱਜਣਾ ਤੇ ਬਾਕੀ ਬਾਅਦ ਦੇ ਵਿੱਚ ਵੰਡਣਾ ਜਾਂ ਦੇ ਦੇਣਾ ਵੀ ਮੇਰੇ ਤੋਂ ਖਾ ਨਹੀਂ ਹੁੰਦਾ। ਉਹ ਕਹਿੰਦੇ ਉਹ ਚੀਜ਼ ਨੂੰ ਫਿਰ ਅਸੈਪਟ ਨਹੀਂ ਕੀਤਾ ਜਿਹੜੇ ਤੁਸੀਂ ਗੱਲ ਕੀਤੀ ਨਾ ਵੀ ਉਹ ਜਿਹੜਾ ਕਨਸੈਪਟ ਹੈਗੇ ਆ। ਤੇ ਦੂਸਰਾ ਉਹਨਾਂ ਨੇ ਸੂਰ ਦੇ ਬਾਰੇ ਆਨਸਰ ਕੀਤਾ ਕਿ ਸੂਰ ਦੀ ਉਹ ਨਾ ਰਿਸਪੈਕਟ ਬਹੁਤ ਕਰਦੇ ਆ, ਉਹਦਾ ਕਾਰਨ ਹੈਗਾ ਇਸ ਕਰਕੇ। ਉਹ ਸੋਰੀ ਲਓ ਜੀ, ਮੈਂ ਮਾਫ਼ੀ ਚਾਹੁੰਦਾ ਤੇ ਗੱਲਬਾਤ ਨੂੰ ਕੰਪਲੀਟ ਕਰ ਲਈਏ ਕਿਉਂਕਿ ਇੱਕੋ ਲਾਈਨ ਦੇ ਉੱਤੇ ਕਾਲ ਆ ਗਈ ਉੱਤੇ, ਤੇ ਮੈਂ ਦਾਦੂ ਸਾਹਿਬ ਨੂੰ ਕਵਾਂਗਾ ਕਿ ਆਪਣੇ ਦੂਸਰੇ ਨੰਬਰ ਦੇ ਉੱਤੇ ਜਿਹੜਾ ਸਟੂਡੀਓ ਦਾ ਉਹਦੇ ਉੱਤੇ ਕਾਲ ਕਰ ਲੈਣ ਤੇ ਮੈਂ ਅਟੈਂਡ ਕਰ ਲੈਣਾ। ਹਾਂਜੀ ਸ਼ਮੀ ਜੀ, ਮੈਂ ਗੱਲ ਕਰ ਰਿਹਾ ਸੀ, ਸੂਰ ਦੀ ਮਾਫ਼ੀ ਚਾਹੁੰਦਾ, ਮੇਰਾ ਹੱਥ ਲੱਗ ਗਿਆ ਇਧਰੋਂ। ਤੇ ਉਹ ਕਹਿੰਦੇ ਕਿ ਅਸੀਂ ਸੂਰ ਦੀ ਰਿਸਪੈਕਟ ਬਹੁਤ ਕਰਦੇ ਆ ਕਿ ਉਹਦਾ ਜਿਹੜਾ ਸੂਰ ਆ ਨਾ ਜੀ, ਉਹ ਕਿਤੇ ਵਿਅਕਤੀ ਨੂੰ ਕਿਸੇ ਨੂੰ ਵੀ ਜਦੋਂ ਹੋਸਪਿਟਲ ਦੇ ਵਿੱਚ ਕੁਝ ਆਂਦਰਾਂ ਦੀ ਕੁਝ ਜ਼ਰੂਰਤ ਪੈਂਦੀ ਹੈ ਜਾਂ ਨਰਵਸ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਸੂਰ ਦੀਆਂ ਜਿਹੜੀਆਂ ਉਹ ਹੈਗੀਆਂ ਨਾ ਅੰਦਰੂਨੀ ਪਾਰਟ ਜਿਹੜੇ ਨੇ ਉਹ ਬਹੁਤ ਇਨਸਾਨੀ ਪਾਰਟ ਦੇ ਨਾਲ ਨਜ਼ਦੀਕ ਨੇ ਜੀ, ਉਹ ਇਸਤੇਮਾਲ ਕਰ ਲਏ ਜਾਂਦੇ ਆ। ਇਸ ਕਰਕੇ ਉਹ ਕਹਿੰਦੇ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਇਹ ਨਹੀਂ ਗਾ ਕਿ ਉਹਨੂੰ ਨਫ਼ਰਤ ਕੀਤੀ ਜਾਂਦੀ ਆ, ਉਹਦੀ ਰਿਸਪੈਕਟ ਕੀਤੀ ਜਾਂਦੀ ਆ, ਇਸ ਕਰਕੇ ਉਹਨੂੰ ਖਾਧਾ ਨਹੀਂ ਜਾਂਦਾ ਤੇ ਨਾ ਉਹਨੂੰ ਮਤਲਬ ਕਿ ਇੱਕ ਪਾਲ ਕੇ ਰੱਖਿਆ ਜਾਂਦਾ ਜੀ।
1: ਜੀ ਜੀ ਜੀ
0: ਜੀ
1: ਠੀਕ ਹੈ ਬਿਲਕੁਲ ਜੀ, ਇਹਨਾਂ ਧਾਰਨਾਵਾਂ ਦੇ ਪਿੱਛੇ ਜਿਹੜੀ ਆ ਕੋਈ ਨਾ ਕੋਈ ਜਿਹੜਾ ਕਨਸੈਪਟ ਹੈ ਉਹ ਜ਼ਰੂਰ ਜਿਹੜਾ ਕੰਮ ਕਰ ਰਿਹਾ ਹੁੰਦਾ ਹੈ
0: ਜੀ।
1: ਸੋ ਗਿਵਿੰਗ ਯਾਨੀ ਕਿ ਦਾਨ ਪੁੰਨ ਇਹਦੀ ਕਿੰਨੀਆਂ ਉਦਾਹਰਨਾਂ ਆਪਾਂ ਇਤਿਹਾਸ ਚੋਂ ਦੇਖਦੇ ਹਾਂ ਔਰ ਇਹ ਆਪਾਂ ਜਿਹੜਾ ਖਾਣ ਪੀਣ ਦੀ ਕਿਉਂਕਿ ਰੋਟੀ ਕੱਪੜਾ ਤੇ
0: ਮਕਾਨ ਤੇ
1: ਬੁਨਿਆਦੀ ਲੋੜਾਂ ਤਿੰਨ ਨੇ
0: ਜੀ,
1: ਤਿੰਨ ਜ਼ਰੂਰਤਾਂ ਬੇਸਿਕ ਨੇ। ਮਕਾਨ ਬੰਦੇ ਕੋਲ ਨਹੀਂ ਹੈ ਤੇ ਉਹ ਹੋ ਸਕਦਾ ਕਿਤੇ ਕਿਸੇ ਸ਼ੈਲਟਰ ਚ ਬਹਿ ਗਿਆ, ਕਿਤੇ ਉਹ ਇਧਰ ਉਧਰ ਘੁੰਮ ਲਿਆ, ਹੋਮਲੈਸ ਹੋ ਗਿਆ
0: ਜੀ,
1: ਤੇ ਕੱਪੜੇ ਦਾ ਵੀ ਇਹੀ ਹੈ। ਪਰ ਰੋਟੀ ਤੋਂ ਬਿਨਾਂ ਤੇ ਜਿਹੜਾ ਜਿਉਣਾ ਸੰਭਵ ਨਹੀਂ ਹੈ, ਖਾਣਾ ਤਾਂ ਚਾਹੀਦਾ ਹੀ ਚਾਹੀਦਾ।
0: ਬਿਲਕੁਲ,
1: ਭੁੱਖਮਰੀ ਦਾ ਸ਼ਿਕਾਰ ਇਸ ਵੇਲੇ ਜਿਹੜੀ ਦੁਨੀਆਂ ਦੇ ਵਿੱਚ ਕਿਤਨੇ ਕਰੋੜਾਂ ਲੋਕ ਨੇ ਉਹ ਹੁੰਦੇ ਆ, ਸੋ ਉਹਨਾਂ ਦੀ ਕੋਈ ਇਹੋ ਜਿਹੀ ਸ਼ੱਕ ਵਾਲੀ ਗੱਲ ਨੀ ਕਿ ਬਹੁਤ ਸੰਸਥਾਵਾਂ ਨੇ, ਬਹੁਤ ਐਨ ਜੀ ਓਜ਼ ਨੇ, ਬਹੁਤ ਨੇ ਜਿਹੜੇ ਇਸ ਨੂੰ ਸੋਚਦੇ ਆ
0: ਜੀ,
1: ਤੇ ਤਾਂ ਕਿ ਉਹਨਾਂ ਤੱਕ ਇਹ ਪਹੁੰਚਾਇਆ ਜਾਏ।
0: ਹੁਣ
1: ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਉਹਨਾਂ ਤੱਕ, ਉਹਨਾਂ ਬੱਚਿਆਂ ਤੱਕ, ਜੋ ਉਹਨਾਂ ਲੋਕਾਂ ਤੱਕ ਜਿਹੜੇ ਲੋੜਵੰਦ ਸੱਚੀ ਲੋੜਵੰਦ ਲੋਕ ਆ
0: ਜੀ,
1: ਇਹ ਅਲੱਗ ਸਵਾਲ ਹੈ। ਪਰ ਇੱਕ ਖਿਆਲ ਆਉਣਾ ਔਰ ਜਿਹੜਾ ਆਪਣੇ ਹਮਸਾਇਆ ਦਾ ਹਮਵਤਨਾ ਦੇ ਬਾਰੇ ਜਦੋਂ ਆਪਾਂ ਗੱਲ ਸੋਚੀਏ ਇਹ ਵੀ ਬਹੁਤ ਵੱਡੀ ਗੱਲ ਆ। ਇੱਕ ਉਹਨਾਂ ਨੇ ਇਹਦੇ ਚ ਲਿਖੀ ਸੀ ਕਵਿਤਾ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਨੇ
0: ਜੀ,
1: ਮੈਂ ਹਾਂ ਮੈਨੂੰ ਸ਼ਾਇਦ ਉਹ ਮੈਂ ਕੱਢ ਕੇ ਰੱਖੀ ਸੀ ਉਹ
0: ਜੀ,
1: ਤੇ ਇਧਰ ਉਧਰ ਨਾ ਹੋ ਗਈ ਮੈਂ ਦੇਖ ਰਿਹਾ ਜੀ।
0: ਸੋ
1: ਕੁੱਲ ਮਿਲਾ ਕੇ ਉਹ ਵੀ ਇੱਕ ਬੰਗਾਰ ਹੀ ਪਾਉਂਦੇ ਆ ਕਿ ਭਾਈ ਸਾਹਿਬ ਜੇ ਤੂੰ ਜਿਉਂਦਾ ਹੈ ਤਾਂ ਤੈਨੂੰ ਜਿਹੜਾ ਅਹਿਸਾਸ ਹੋ ਰਿਹਾ ਦੁੱਖ ਦਾ ਦਰਦ ਦਾ ਤਾਂ ਉਹਦੇ ਅੱਗੇ ਫਿਰ ਐਕਸ਼ਨ ਵੀ ਕਰਨਾ, ਪਰ ਜੇ ਤੈਨੂੰ ਕਿਸੇ ਦਾ ਦੁੱਖ ਦੇਖ ਕੇ ਦੁੱਖ ਹੀ ਮਹਿਸੂਸ ਹੀ ਨਹੀਂ ਹੋ ਰਿਹਾ
0: ਜੀ,
1: ਫਿਰ ਤੂੰ ਕਾਹਦਾ ਜੀ ਰਿਹਾ, ਫਿਰ ਤੂੰ ਜਿਉਂਦਿਆਂ ਚ ਹੈ ਹੀ
0: ਜੀ,
1: ਫਿਰ ਤਾਂ ਐਂਟੀ ਜਿਉਂਦਾ ਮਰਿਆ ਬਰਾਬਰ ਹੀ ਹੋ ਗਿਆ ਫਿਰ
0: ਜੀ,
1: ਫਿਰ ਉਹਦੇ ਚ ਕੋਈ ਮਤਲਬ ਨੀ। ਜਦੋਂ ਤੱਕ ਅਸੀਂ ਦੂਜਿਆਂ ਦਾ ਦਰਦ ਮਹਿਸੂਸ ਨਹੀਂ ਕਰਦੇ
0: ਜੀ
1: ਤਾਂ ਉਹ ਫਿਰ ਇਨਸਾਨ ਕਹਾਉਣਾ, ਇਨਸਾਨ ਬਣਨਾ ਤੇ ਉਹ ਵੀ ਕਦੋਂ ਉਹਦੇ ਚ ਗੇਟ ਚ ਆਉਣ ਵਾਲੀ ਗੱਲ ਨੀ।
0: ਸੋ
1: ਇਸੇ ਸਿਲਸਿਲੇ ਨੂੰ ਆਪਾਂ ਦੇਖਦੇ ਆ, ਸਰਬੱਤ ਦਾ ਭਲਾ ਟਰੱਸਟ ਹੈ ਪੰਜਾਬ ਦੇ ਵਿੱਚ ਜਾਂ ਜਿਹੜੇ ਦੂਸਰਾ ਉਹਨਾਂ ਦਾ ਰਵੀ ਸਿੰਘ ਹੋਰਾਂ ਵਾਲਾ ਅਦਾਰਾ ਹੈ
0: ਜੀ,
1: ਤੇ ਜੇ ਕਾਰਪੋਰੇਟ ਦੇ ਵਿੱਚ ਦੇਖਦੇ ਆ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆ ਘਰਾਣੇ ਆ ਉਹ ਕੰਮ ਕਰਦੇ ਆ
0: ਕਿ
1: ਵਧੀਆ ਪੱਧਰ ਦੇ ਉੱਤੇ,
0: ਰੈਡ ਕਰਾਸ ਵੀ ਹੈਗਾ ਲੈ ਲਓ ਚਾਹੇ ਆਪਣੇ ਇਹ ਵੀ ਚੀਜ਼ਾਂ ਚੱਲ,
1: ਰੈਡ ਕਰਾਸ ਵੀ ਉਹਦੇ ਪਿੱਛੇ ਧਾਰਨਾ ਇਹੀ ਹੈ। ਹੁਣ ਜਿਹੜਾ HCL ਟੈਕਨੋਲੋਜੀ ਦਾ ਜਿਹੜਾ ਫਾਊਂਡਰ ਹੈ ਸ਼ਿਵ ਨਾਦਰ, ਉਹ ਰੈਂਕ ਕਰ ਰਿਹਾ ਇੰਡੀਆ ਦੇ ਵਿੱਚ ਨੰਬਰ 1 ਤੇ
0: ਜੀ,
1: ਲਗਭਗ 3000 ਕਰੋੜ ਸਾਲ ਦਾ ਉਹ ਜਿਹੜਾ ਦਾਨ ਕਰ ਰਿਹਾ ਬੰਦਾ
0: ਜੀ
1: ਉਹ ਜ਼ਿਆਦਾਤਰ ਐਜੂਕੇਸ਼ਨ ਦੇ ਰਿਹਾ ਜਦ ਕਿ ਮੁਕੇਸ਼ ਅੰਬਾਨੀ ਜਿਹੜੇ ਆ ਦੂਜੇ ਨੰਬਰ ਤੇ ਆ 626 ਕਰੋੜ ਬਜਾਜ ਵਾਲੇ ਤੇ ਗਰੁੱਪ ਹੈ 446 ਕਰੋੜ ਦਾਨ ਕਰ ਰਹੇ ਹੈ
0: ਜੀ
1: ਬਿਰਲਾ ਜਿਹੜੀ ਕੰਪਨੀ ਹੈ ਇਹ 440 ਦੇ ਰਹੀ ਹੈ ਗੌਤਮ ਅਡਾਨੀ ਵਾਲੇ ਜਿਹੜੇ ਗਰੁੱਪ ਆ ਇਹ 386 ਕਰੋੜ ਦੇ ਰਹੇ ਇਹ ਵੱਖਰੇ ਵੱਖਰੇ ਸੋਰਸਿਸ ਤੋਂ ਇੰਟਰਨੈਟ ਤੇ ਡਾਟਾ ਅਵੇਲੇਬਲ ਆ ਪਰ ਜਦੋਂ ਆਪਾਂ ਇਹ ਡਾਟਾ ਦੇਖ ਰਹੇ ਸੀਗੇ ਤਾਂ ਇੱਕ ਬੜਾ ਇੰਟਰਸਟਿੰਗ ਫੈਕਟ ਜਿਹੜਾ ਸਾਹਮਣੇ ਆਇਆ
0: ਜੀ
1: ਕਿ ਜਿਹੜਾ ਦਾਨ ਕਰਨ ਵਾਲਿਆਂ ਚ ਸਭ ਤੋਂ ਉੱਤੇ ਜਿਹੜਾ ਰੈਂਕ ਹੈ
0: ਜੀ
1: ਉਹ ਦੇਖੋ ਟੋਪ ਦੇ ਉੱਤੇ ਆਉਂਦਾ ਕਹਿੰਦੇ ਜੀ ਉਹ ਇੰਡੋਨੇਸ਼ੀਆ ਵਰਗੇ ਦੇਸ਼ ਪੈਣ
0: ਅੱਛਾ ਜੀ ਬਿਲ ਗੇਟਸ ਨੂੰ ਵੀ ਪਿੱਛੇ ਚੱਲ ਗਏ ਉਹ ਵੀ ਕਾਫੀ ਫੰਡਿੰਗ ਵਗੈਰਾ ਕਰਦੇ ਜੀ
1: ਕੰਟਰੀ ਦੇ ਹਿਸਾਬ
0: ਨਾਲ ਕੰਟਰੀ ਵਾਈਜ਼ ਅੱਛਾ ਜੀ
1: ਤੇ ਜਿਹੜੇ ਆਮ ਲੋਕਾਂ ਜਿਵੇਂ ਆਮ ਲੋਕਾਂ ਦੇ ਜਿਹੜੇ ਵੱਲੋਂ ਜਿਹੜੀ ਦਾਨ ਕੀਤਾ ਜਾਂਦਾ
0: ਜੀ
1: ਉਹ ਚ ਕੀਨੀਆ ਜਿਹੜਾ ਉਹ 63 ਹੈ ਉਹਦਾ ਰੈਂਕ ਹੈ ਸਿੰਗਾਪੁਰ ਦਾ 61 ਐ ਕਰਕੇ ਉਹਨਾਂ ਨੇ ਸਕੋਰ ਹੈ ਬਣਾਇਆ ਹੋਇਆ
0: ਜੀ
1: ਤੇ ਮੋਸਟ ਜਨਰਸ ਜਿਹੜੀ ਨੇਸ਼ਨ ਹੈ ਉਹਨੂੰ ਜਿਹੜੀ ਹੈ ਇੰਡੋਨੇਸ਼ੀਆ ਨੂੰ ਕਿਹਾ ਗਿਆ
0: ਕਿਆ ਬਾਤ ਹੈ
1: ਤੋ ਤਿੰਨ ਤਰ੍ਹਾਂ ਦੀ ਜਿਹੜੀ ਡੋਨੇਸ਼ਨ ਹੈ ਨਾ ਉਹਨੂੰ ਉਹ ਕੰਸੀਡਰ ਕੀਤਾ ਗਿਆ ਇੱਕ ਤਾਂ ਚੈਰੀਟੇਬਲ ਡੋਨੇਸ਼ਨ ਹੋ ਗਈ ਫਿਰ ਵਲੰਟੀਅਰ ਬਣ ਕੇ ਜਾਣਾ ਤੇ ਦੂਸਰਾ ਹੈ ਕਿ ਅਜਨਬੀ ਲੋਕਾਂ ਦੀ ਹੈਲਪ ਕਰਨ ਲਈ ਵਿਲਿੰਗਨੈਸ ਕਿੰਨੀ ਆ
0: ਬਿਲਕੁਲ
1: ਉਹ ਇੱਛਾ ਸ਼ਕਤੀ ਕਿੰਨੀ ਆ
0: ਜੀ
1: ਇਹ ਤਿੰਨੋਂ ਚੀਜ਼ਾਂ ਤਾਂ ਹੋਣਗੀਆਂ ਨਾ ਤਿੰਨ ਚੀਜ਼ਾਂ ਇੱਕ ਤਾਂ ਆਪਾਂ ਪੈਸੇ ਨਾਲ ਜਿਵੇਂ ਤੁਸੀਂ ਸ਼ੁਰੂ ਚ ਦੱਸ ਰਹੇ ਸੀਗੇ ਕਿ ਉਹ ਕੀਤੀ ਜਾ ਸਕਦੀ ਹੈ ਬਾਕੀ ਉਂਝ ਕਿਸੇ ਦੀ ਮਦਦ ਕਰਕੇ ਉਹਨੂੰ ਜਿਹੜਾ ਉਹ ਚੱਕਰ ਵਿਊ ਜੋ ਬਾਹਰ ਕੱਢਿਆ ਜਾ ਸਕਦਾ
0: ਦੇਖੋ ਜਿਵੇਂ ਕਿ ਡੇਰਿਆਂ ਦੀ ਜਾਂ ਹੋਰ ਸਾਰੀਆਂ ਦੀ ਗੱਲ ਕਰ ਲਈਏ ਉੱਥੇ ਵੀ ਤਾਂ ਮਤਲਬ ਕਿ ਇੱਕ ਸੇਵਾ ਦੇ ਨਾਂ ਦੇ ਉੱਤੇ ਸਾਰਾ ਕੁਝ ਕਰਦੀ ਹੈ ਇਸੇ ਤਰ੍ਹਾਂ ਕਿਉਂ ਨਹੀਂ ਮਤਲਬ ਕਿ ਇੱਕ ਜਗ੍ਹਾ ਕਿਸੇ ਨੇ ਪਰਿਵਾਰ ਨੇ ਮਤਲਬ ਕਿ ਕਮਰੇ ਪਾਉਣ ਜੋਗਾ ਹੈ ਨਹੀਂ ਉੱਥੇ ਮਿਸਤਰੀ ਚਾਹੀਦਾ ਜਾਂ ਲੱਕੜ ਦੇ ਕੰਮ ਵਾਲਾ ਚਾਹੀਦਾ ਜਾਂ ਆਪਣਾ ਆਪਣਾ ਥੋੜਾ ਬਹੁਤਾ ਕਰਨਾ ਜਿੰਨਾ ਕੁ ਕਰ ਸਕਦੇ ਆ ਇੱਕ ਘੰਟਾ ਦੋ ਘੰਟੇ ਕਰਕੇ ਤੇ ਅਗਲੇ ਦੀ ਹੈਲਪ ਕੀਤੀ ਜਾ ਸਕਦੀ ਹੈ ਜ਼ਰੂਰੀ ਥੋੜੀ ਵੀ ਮਤਲਬ ਕਿ ਜਿਹੜੇ ਸਰਮਾਏਦਾਰ ਲੋਕ ਨੇ ਉਹਨਾਂ ਦੀ ਹੈਲਪ ਇੱਕ ਸੇਵਾ ਦੇ ਨਾਂ ਦੇ ਉੱਤੇ ਕਰਨੀ ਹੈ
1: ਬਿਲਕੁਲ ਜੀ ਬਿਲਕੁਲ ਇਹ ਇੰਡੀਵਿਜੁਅਲੀ ਜਿਹੜੀ ਆ ਇੱਕ ਭਾਵਨਾ ਕਿੰਨੀ ਚਾਹੇ ਉਹ ਧਾਰਮਿਕ ਪੱਧਰ ਤੇ ਆਏ ਨੋਰਮਲੀ ਜਿਹੜਾ ਦਾਨ ਹੈ ਨਾ ਇਹ ਬੰਦਾ ਅਗਲੇ ਜਨਮ ਦੇ ਵਿੱਚ ਅਗਲੇ ਜਨਮ ਨੂੰ ਸੌਖਾ ਕਰਨ ਲਈ ਜਾਂ ਜਨਮ ਜਨਮਾਂਤਰ ਦੇ ਚੱਕਰਾਂ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਉਹ ਚੋ ਬਾਹਰ ਆਉਣ ਨੂੰ ਜਾਂ ਕਹਿ ਲੋ ਲੰਬੀਆਂ ਉਮਰਾਂ ਲਈ ਜਾਂ ਮੁਸੀਬਤ ਤੋਂ ਬਚਣ ਲਈ ਕਿ ਮੈਂ ਇਹਦੇ ਸਿਰ ਤੋਂ ਵਾਰ ਕੇ ਆ ਸਿੱਟਦਾ ਨਾਰੀਅਲ ਨਹਿਰ ਦੇ ਵਿੱਚ ਉਹ ਮਾਰਿਆ ਚਲਾ ਗਏ ਉਹ ਕੋਈ ਐ ਕਹਿ ਰਹੇ ਵੀ ਮੈਂ ਨਾਰੀਅਲ ਸਿੱਟ ਕੇ ਆਪਣੇ ਸਿਰ ਤੇ ਆਈ ਮੁਸੀਬਤ ਜਿਹੜੀ ਹੈ ਕਰ ਲਈ ਖਤਮ ਤੇ ਉਧਰ ਹੇਠਾਂ ਉਹਨੂੰ ਬੋਚਣ ਵਾਲੇ ਬੈਠੇ ਆ ਕਿ ਕਮਾਲ ਇਹ ਨਾਰੀਅਲ ਆਈ ਜਾਣ ਤੇ ਅਸੀਂ ਇਹਨੂੰ ਲਾਈਏ ਰੇਹੜੀਆਂ ਇਹਨਾਂ ਦੀ ਵੇਚੀਏ ਜਾ ਕੇ ਉਹ ਉਹਨਾਂ ਦਾ ਵੱਖਰਾ ਇੱਕ ਸਿਸਟਮ ਸਾਈਕਲ ਚੱਲ ਰਿਹਾ ਤੋ ਇਸ ਤਰ੍ਹਾਂ ਹੀ ਇੱਕ ਸ਼ਾਹੂਕਾਰ ਸੀ ਉਹਨੇ 7 ਪੁਸ਼ਤਾਂ ਤੱਕ ਦਾ ਆਪਣਾ ਕਹਿ ਲੋ ਵੀ ਧਨ ਦੌਲਤ ਇਕੱਠਾ ਕਰ ਲਿਆ
0: ਜੀ
1: ਇਹ ਇੱਕ ਆਮ ਕਹਾਣੀ ਆਪਾਂ ਸੁਣਦੇ ਇਹੋ ਜਿਹੀਆਂ ਬਹੁਤ ਮਿਲ ਜਾਣਗੀਆਂ ਤੋ ਉਹਨੇ 7 ਪੁਸ਼ਤਾਂ ਦਾ ਜਦੋਂ ਇਕੱਠਾ ਕੀਤਾ ਨਜੂਮੀ ਬੁਲਾਏ ਜੋਤਸ਼ੀ ਬੁਲਾਏ ਕਿ ਦੇਖੋ ਜੀ ਮੈਨੂੰ ਇੱਕ ਸੁਪਨਾ ਆਇਆ ਕਿ 7 ਪੁਸ਼ਤਾਂ ਤੱਕ ਤੇ ਸਭ ਕੁਝ ਠੀਕ ਆ ਮੇਰੇ ਜਿਹੜੇ ਹੈਗੇ ਆ CA ਵਗੈਰਾ ਇਹ ਸਾਰਿਆਂ ਨੇ ਦੱਸਤਾ ਖਜ਼ਾਨਚੀਆਂ ਨੇ ਵੀ ਇੰਨਾ ਹੈਗਾ ਬਈ ਆਰਾਮ ਨਾਲ ਬਹਿ ਕੇ ਖਾਣਗੀਆਂ ਅਗਰ ਕੋਈ ਕੰਮ ਨਾ ਕਰਨ ਉਹ 7 ਪੁਸ਼ਤਾਂ ਤੇਰੀਆਂ ਪਰ 8ਵੀਂ ਦਾ ਕੰਮ ਔਖਾ ਜੀ ਕਹਿੰਦਾ ਉਹ ਟੈਨਸ਼ਨ ਜਾ ਗਿਆ ਕਹਿੰਦਾ ਜੀ 8ਵੀਂ ਦਾ ਉਹ ਫਿਰ ਕੀ ਕਰਿਆ ਕਰਨਗੇ ਮੇਰਾ ਖਾਨਦਾਨ ਹੈ ਭਾਈ ਉਹ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਸੀ ਇਹ ਸਾਰਾ ਉਹ ਫਾਇਦਾ ਕਿਵੇਂ ਹੋਊ ਉਹਨਾਂ ਦਾ
0: ਜੀ
1: ਉਹ ਜੋਤਸ਼ੀ ਕਹਿੰਦੇ ਜੀ ਜਿਹੜਾ ਤੁਹਾਨੂੰ ਅਸੀਂ ਐਂ ਦੱਸ ਸਕਦੇ ਹਾਂ ਦੇਖ ਕੇ ਏਡੀ ਦੂਰ ਤੱਕ
0: ਜੀ
1: ਤੁਹਾਨੂੰ ਹੱਲ ਵੀ ਦੱਸਦੇ ਹਾਂ ਜਿਹੜੇ ਹੱਲ ਦੱਸੋ
0: ਜੀ
1: ਉਹ ਕਹਿੰਦੇ ਹੱਲ ਇਹ ਹੈ ਵੀ ਗਰੀਬਾਂ ਨੂੰ ਨਾ ਇੱਕ ਇੱਕ ਪੀਪਾ ਆਟੇ ਦਾ ਦਾਨ ਕਰੋ
0: ਜੀ
1: ਕਹਿੰਦੇ ਗਰੀਬਾਂ ਨੂੰ ਲੱਭਣਾ ਤਾਂ ਬੜਾ ਸੌਖਾ ਹੈ ਹਰ ਪਾਸੇ ਹੀ
0: ਜੀ
1: ਉਹਨੇ ਬਸਤੀ ਇੱਕ ਦੇਖੀ ਆਪਣੇ ਨੌਕਰ ਚਾਕਰ ਨਾਲ ਲਏ ਤੇ ਗੱਡੀ ਭਰੀ ਤੇ ਪੀਪਾ ਬੂਹਾ ਖੜਕਾਇਆ ਕਰੇ ਕਿ ਆਹ ਲੈ ਲੋ ਜੀ ਸੇਠ ਜੀ ਆਏ ਆ ਦਾਨ ਦੇਣ ਆਏ ਅੱਟ ਕਹਿੰਦੇ ਕੀ ਦਾਨ ਕਰਦੇ ਜੀ ਕਹਿੰਦੇ ਆਟਾ ਜੀ ਉਹ ਪਵਾਈ ਗਏ ਬੰਦੇ ਇੱਕ ਬੰਦੇ ਦੇ ਘਰੇ ਦਰਵਾਜਾ ਖੜਕਾਇਆ ਉਹ ਖੋਲੇ ਨਾ ਕਾਫੀ ਦੇਰ ਫਿਰ ਉਹਨੇ ਉੱਠ ਕੇ ਆਇਆ ਸੁੱਤਾ ਪਿਆ ਜੀ ਬਾਈ ਅੰਦਰ ਕਹਿੰਦਾ ਭਾਈ ਸਾਹਿਬ ਤੇ ਹਾਂਜੀ ਕੀ ਗੱਲ ਆ ਕਹਿੰਦੇ ਸੇਠ ਜੀ ਦਾਨ ਕਰ ਰਹੇ ਨੇ ਕਹਿੰਦੇ ਕਿਉਂ ਕਹਿੰਦੇ ਜੀ ਐ ਕਰਕੇ ਇਹਨਾਂ ਦੇ ਮਤਲਬ ਪੁੰਨ ਕਰ ਰਹੇ ਨੇ ਦਾਨ ਪੁੰਨ ਕਰ ਰਹੇ ਨੇ ਵੀ 8ਵੇਂ ਜਨਮ ਦਾ ਇਹਨਾਂ ਦਾ ਜੀ ਉਹ ਹੈਗਾ ਚੱਕਰ
0: ਜੀ
1: ਵੀ ਤੁਸੀਂ ਯਾਰ ਲਓ ਤੁਸੀਂ ਇਹਨੂੰ ਕੁਐਸਚਨ ਨਾ ਕਰੋ ਵੀ ਆਟਾ ਦਾਨ ਕਰਨਾ ਇਹਨਾਂ ਨੇ ਕਹਿੰਦਾ ਯਾਰ ਨੀਂਦ ਆਈ ਪਈ ਤੁਸੀਂ ਆਟਾ ਦਾ ਪੀਤਾ ਖੜਕਾਈ ਜਾਂਦੇ ਹੋ ਮੇਰੇ ਦਰਵਾਜੇ
0: ਜੀ
1: ਕਹਿੰਦਾ ਇੱਕ ਮਿੰਟ ਮੈਂ ਖੜ ਜਾਓ ਦੇਖ ਲੈਣ ਦੋ ਉਹਨੇ ਪੈਰ ਨਾਲ ਹੀ ਨਾ ਆਪਣੇ ਜਿਹੜਾ ਪੀਪਾ ਸੀ ਅੰਦਰ ਢੋਲਕੀ ਆਟੇ ਵਾਲੀਆਂ ਢੋਲ ਮਾੜਾ ਜਿਹਾ ਖੜਕਾ ਕੇ ਦੇਖਿਆ ਉਹ ਕਹਿੰਦਾ ਹੈਗਾ ਮੇਰੇ ਕੋਲ ਸਵੀਰ ਜੋਗਾ ਨਹੀਂ ਚਾਹੀਦਾ ਭਾਜੋ ਮੈਨੂੰ ਨੀ ਲੋੜ ਉਹ ਚਲੇ ਗਿਆ ਸੇਠ ਬੜਾ ਹੈਰਾਨ ਹੋਇਆ ਕਿ ਇਹਦੇ ਕੋਲ ਸਵੀਰ ਜੋਗੇ ਆਟੇ ਨਾਲ ਹੀ ਖੁਸ਼ ਆ
0: ਜੀ,
1: ਤੇ ਮੈਂ ਅੱਠਵੀਂ ਪੀੜੀ ਦੇ ਵਿੱਚ ਇੱਥੇ ਧੱਕੇ ਖਾ ਰਿਹਾ ਬਸਤੀਆਂ ਜਿਹਨਾਂ ਦੇ ਵਿੱਚ, ਕਹਿੰਦੇ ਮੇਰੇ ਤੇ ਲੜਦਾ ਵੀ ਮੈਂ ਚੱਲਾ ਵਾਪਸ ਇਹਨੂੰ
0: ਸੰਨਿਆਸੀ ਹੋ ਜਾਣਾ ਮੈਂ ਤਾਂ ਕਹਿੰਦਾ।
1: ਇਹ ਤਾਂ ਇਹ ਸਵੀਰ ਲਈ ਇੰਨਾ ਸਵੀਰ ਦਾ ਇਹਦੇ ਕੋਲ ਸੌਦਾ ਹੈਗਾ, ਇਹ ਚ ਬੜਾ ਸੰਤੁਸ਼ਟ ਆ
0: ਬਿਲਕੁਲ।
1: ਤੇ ਇਹ ਮੇਰੇ ਕੋਲ ਸੱਤ ਪੀੜੀਆਂ ਤੱਕ ਸੈਟਿਸਫੈਕਟਰੀ ਹੈਗਾ ਸਭ ਕੁਛ, ਫਿਰ ਵੀ ਮੈਂ ਟੈਨਸ਼ਨ ਚ।
0: ਸੰਤੁਸ਼ਟੀ
1: ਟੈਨਸ਼ਨ ਤਾਂ ਜਿਹੀ ਵੀ ਮਰਜ਼ੀ ਪਾ ਲੋ
0: ਜੀ, ਸੰਤੁਸ਼ਟੀ ਦਾ ਦਾਨ ਵੈਸੇ ਲੱਭਣਾ ਚਾਹੀਦਾ ਵੀ ਉਹ ਕੌਣ ਕਰਦਾ ਸੰਤੁਸ਼ਟੀ ਦਾਨ ਜੀ।
1: ਹਾਂਜੀ ਹਾਂਜੀ।
0: ਤੇ ਸ਼ਮੀ ਜੀ, ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਗੁਰਮੇਲ ਦਾਦੂ ਜੀ ਤੇ ਰਾਜਨ ਸੈਣੀ ਸਾਹਿਬ ਵੀ ਨਾਲ ਜੁੜ ਰਹੇ ਨੇ, ਉਹਨਾਂ ਦੀ ਗੱਲ ਸੁਣਦੇ ਆ ਫਿਰ ਅੱਗੇ ਵਧਦੇ ਆ। ਸਤਿ ਸ੍ਰੀ ਅਕਾਲ ਗੁਰਮੇਲ ਦਾਦੂ ਜੀ, ਕੈਨੇਡਾ ਤੋਂ ਸਵਾਗਤ ਹੈ ਜੀ ਬਾਈ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ ਤੇ ਸੁਣਨ ਵਾਲੇ ਵੀਰਾਂ ਭੈਣਾਂ ਨੂੰ
0: ਜੀ, ਆਨੂੰ ਜੀ
1: ਸਤਿ ਸ੍ਰੀ ਅਕਾਲ ਜੀ।
2: ਅੱਜ ਦਾ ਵਿਸ਼ਾ ਜਿਹੜਾ ਦਾਨ ਪੁੰਨਾ
0: ਜੀ,
2: ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਜੀ, ਕਹਿੰਦੇ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੈ ਦਾਨ।
0: ਕਿਆ ਬਾਤ ਹੈ
1: ਜੀ।
2: ਉਹਦੇ ਚ ਤਾਂ ਇੱਥੇ ਤੱਕ ਵੀ ਰੱਬ ਦਾ ਨਾਂ ਵੀ ਅਕਲ ਨਾਲ ਲੈਣਾ ਤੇ ਦਾਨ ਵੀ, ਤੇ ਉਸ ਤੋਂ ਅੱਗੇ ਕਹਿੰਦੇ ਆ ਜਾਂਦਾ ਕਹਿੰਦੇ ਦਾਨ ਵੀ ਦੋ ਤਰ੍ਹਾਂ ਦਾ, ਇੱਕ ਪਾਤਰ ਆ ਇੱਕ ਕੁਪਾਤਰ ਆ
0: ਜੀ।
2: ਹੁਣ ਪਾਤਰ ਕੁਪਾਤਰ ਦਾ ਦੇਖ ਲੋ ਜੀ ਹੁਣ, ਤੇ ਹੁਣ ਜੇ ਕੁਪਾਤਰ ਨੂੰ ਦਾਨ ਕਰਾਂਗੇ ਤਾਂ ਫਿਰ ਉਹ ਜੀ, ਹੁਣ ਮੈਂ ਤੁਹਾਨੂੰ ਆਪਦੀ ਇੱਕ, ਮੈਂ ਵੀ ਬੜਾ ਸਿੱਖਿਆ ਰੋਜ਼ ਹੀ ਸਿੱਖਦੇ ਆ। ਚਲੋ ਮੈਂ ਨਾ 11ਵੀਂ 12ਵੀਂ ਦੇ ਮੇਰੇ ਖਿਆਲ ਚ ਹੁੰਦਾ ਸੀ, ਮੈਂ ਪਹਿਲਾਂ ਵੀ ਗੱਲ ਕਾਫੀ ਸ਼ੇਅਰ ਕਰੀ ਆ, ਤੇ ਅਸੀਂ ਬੱਸ ਸਟੈਂਡ ਤੋਂ ਨਾ ਸਕੂਲ ਸੀ ਸਾਡਾ ਥੋੜੀ ਦੂਰ, ਤੇ ਬੱਸ ਸਟੈਂਡ ਉਤਰ ਕੇ ਤੇ ਉੱਥੋਂ ਸਕੂਲ ਸ਼ਹਿਰ ਤੁਰ ਕੇ ਜਾਂਦੇ ਹੁੰਦੇ ਸੀ
0: ਜੀ।
2: ਤੇ ਉੱਥੇ ਅੱਡੇ ਦੇ ਇੱਕ ਮੈਨੂੰ ਬਜੁਰਗ, ਮੰਨ ਲਓ ਸਾਡੇ ਉਧਰ ਚਾਦਰੇ ਬਹੁਤ ਬਣਦੇ ਹੁੰਦੇ, ਚਾਦਰਾ ਬੰਨਿਆ ਤੇ ਕੁੜਤਾ ਬਜੁਰਗ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਕਾਕਾ
0: ਜੀ
2: ਮੈਂ ਨਾ ਇੱਥੇ ਸਾਡੇ ਨੇੜੇ ਉੱਥੇ ਸੀਗਾ ਰੋੜੀ ਪਿੰਡ ਆ, ਕਹਿੰਦਾ ਮੈਂ ਉੱਥੇ ਜਾਣਾ ਕਾਕਾ, ਕਿਰਾਇਆ ਹੈ ਨੀ ਮੇਰੇ ਕੋਲੇ ਯਾਰ, ਮੈਨੂੰ ਕਿਰਾਇਆ ਦੇ ਦੇ
0: ਜੀ।
2: ਉਹ ਨਾ ਉਹਨਾਂ ਟਾਈਮਾਂ ਚ 10 ਰੁਪਏ ਉਹਦੇ ਬੱਸ ਦਾ ਕਿਰਾਇਆ ਲੱਗਦਾ ਹੁੰਦਾ ਸੀ
0: ਜੀ।
2: ਤੇ ਚਲੋ ਮੈਂ ਆਪਦੀ ਜਿਹੜੀ ਜੇਬ ਖਰਚੀ ਮੇਰੇ ਕੋਲੇ, ਤੇ ਮੈਨੂੰ ਲੱਗਿਆ ਮੈਂ ਚਲੋ, ਮੈਂ ਕਿਹਾ ਚਲ ਦੇ ਦਿੰਦੇ ਆ
0: ਜੀ,
2: ਮੈਂ ਜੀ 10 ਰੁਪਏ ਉਹਨੂੰ ਕੱਢ ਕੇ ਤੇ ਦੇ ਤੇ
0: ਜੀ,
2: ਉਹਨੂੰ 10 ਰੁਪਏ ਦੇ ਕੇ ਜੀ, ਤੇ ਮੈਂ ਸਕੂਲ ਨੂੰ ਤੁਰ ਪਿਆ। ਉਹ ਸਕੂਲ ਦੇ ਤੇ ਬੱਸ ਸਟੈਂਡ ਦੇ ਰਾਹ ਦੇ ਵਿੱਚ ਠੇਕਾ ਪੈਂਦਾ ਸੀਗਾ ਜੀ
0: ਜੀ,
2: ਤੇ ਉਹ ਬਾਬਾ ਕਹਾ ਮੇਰੇ ਜਾਂਦੇ ਨੂੰ ਠੇਕੇ ਤੇ ਖੜਾ ਜੀ।
0: ਕਿਆ ਬਾਤ ਹੈ।
2: ਤੇ ਉਹ ਉਸ ਤੋਂ ਉਹ ਦਿਨ ਗਿਆ, ਤੇ ਅੱਜ ਦਾ ਦਿਨ ਮੈਂ ਉੱਥੇ ਨਾ ਇੱਕ ਲੈਸਨ ਕਿ ਅੱਜ ਤੋਂ ਬਾਅਦ ਵੀ ਕਿਸੇ ਨੂੰ ਡਾਇਰੈਕਟ ਪੈਸਾ ਨਹੀਂ ਦੇਣਾ
0: ਜੀ,
2: ਪਰ ਜੇ ਕਿਸੇ ਨੂੰ ਦੇਣਾ ਵੀ ਆ ਤਾਂ ਉਹ ਇਸ ਤਰੀਕੇ ਨਾਲ ਦੇਣਾ ਵੀ ਉਹ ਮੈਨੂੰ ਵੀ ਉਸ ਚੀਜ਼ ਦਾ ਪਤਾ ਲੱਗੇ। ਉਸ ਤੋਂ ਬਾਅਦ ਮੈਂ ਮੋਸਟਲੀ ਮੇਰੀ ਕੋਸ਼ਿਸ਼ ਹੁੰਦੀ ਆ, ਜੇ ਕੋਈ ਜਿਵੇਂ ਜੇ ਕੋਈ ਭੁੱਖਾ ਜਾਂ ਹੋਰ ਆ ਉਹਨੂੰ ਮੈਂ ਚਲੋ ਜੋ ਕਵੇ, ਤੇ ਉਹਦੇ ਨਾਲ ਕਾਫੀ ਕੁਝ ਸਿੱਖਣ ਨੂੰ ਮਿਲਿਆ। ਹੁਣ ਇੱਥੋਂ ਦੀ ਤੁਹਾਨੂੰ ਗੱਲ ਦੱਸਦਾ, ਇੱਥੇ ਨਾ ਮੈਂ ਡੈਮੋ ਹੋਟਲ ਤੇ ਜਿਵੇਂ ਜਾਣਾ, ਉਹ ਕਈ ਵਾਰੀ ਕੋਈ ਬਾਹਰ ਮੈਨੂੰ, ਮੈਂ ਅੰਦਰ ਉਹਨੂੰ ਕੁੜੀਆਂ ਆਪਣੀਆਂ ਹੀ ਕੰਮ ਕਰਦੀਆਂ ਉੱਥੇ, ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਰਾਣੇ ਇਹਨੂੰ ਨਾ ਇਹ ਜੇ ਸੈਂਡਵਿਚ ਮੰਗਦਾ ਜਾਂ ਕੌਫੀ ਮੰਗਦਾ
0: ਦੇ ਦਿਓ,
2: ਇਹਨੂੰ ਦੇ ਦਿਓ ਤੇ ਇਹਦੇ ਪੈਸੇ ਨਾ ਮੈਂ ਦੇ ਦਿੰਦਾ ਮੈਨੂੰ
0: ਜੀ।
2: ਚਲੋ ਠੀਕ ਆ ਜੀ ਮੈਂ ਦੋ। ਉਹ ਇੱਕ ਦਿਨ ਕੁੜੀਆਂ ਮੈਨੂੰ ਕੁੜੀਆਂ ਕਹਿੰਦੀਆਂ, ਕਹਿੰਦੀਆਂ ਬਾਈ ਤੁਸੀਂ ਇਹਨਾਂ ਨੂੰ ਨਾ ਕੌਫੀ ਸੈਂਡਵਿਚ ਨਾ ਦਵਾਇਆ ਕਰੋ। ਮੈਂ ਕਹਿੰਦੀਆਂ ਸਾਨੂੰ ਮੁੜ ਕੇ ਇੱਥੋਂ ਕੱਢਣੇ ਔਖੇ ਹੋ ਜਾਂਦੇ, ਕਹਿੰਦੀ ਇੱਥੇ ਲੈ ਕੇ ਬਹਿ ਜਾਂਦੇ ਸਾਨੂੰ ਤੰਗ ਕਰਦੇ ਆ।
0: ਉਹ ਜਿੱਦਾਂ ਇੱਥੇ ਵੀ ਹੈਗੇ ਆ ਕਈ, ਮਤਲਬ ਕਿ ਹੋਮਲੈਸ ਹੋ ਹੈਗੇ ਨੇ ਜਾਂ ਜਿਹੜੇ ਐਡਿਕਟਡ ਨੇ ਨਾ ਦਾਰੂ ਦੂਰੂ ਚੰਗੀ ਪੀਂਦੇ ਆ, ਉਹ ਸਵੇਰੇ ਆ ਕੇ ਨਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬੈਂਚਾਂ ਦੇ ਉੱਤੇ ਆ ਕੇ ਬਹਿ ਜਾਂਦੇ ਆ, ਤੇ ਬੈਠੇ ਵੀ ਏਦਾਂ ਦੀ ਜਗ੍ਹਾ ਦੇ ਉੱਤੇ ਹੁੰਦੇ ਆ ਵੀ ਜ਼ਿਆਦਾ ਦੂਰ ਨਾ ਜਾਣਾ ਪਵੇ। ਉਹਨਾਂ ਨੇ 10-10 ਸੈਂਟ ਜਾਂ ਜਿੰਨੇ ਕਿੰਨੇ ਵੀ ਦਿੱਤੇ ਆ, ਤੇ ਉਹਨਾਂ ਨੇ ਜਾਂ ਫਿਰ ਉਹ ਕੇਨ ਜੇ ਇਕੱਠੇ ਕਰੀ ਜਾਣੇ ਨੇ, ਕਿਉਂਕਿ ਉਹਨਾਂ ਦੇ 20 ਸੈਂਟ ਮਿਲ ਜਾਂਦੇ ਆ, 25 ਸੈਂਟ ਮਤਲਬ ਕਿ ਉਹਨੂੰ ਬੈਗ ਪਾ ਕੇ ਦੁਬਾਰਾ ਖਾਲੀ ਦੇ, ਤੇ ਬੋਤਲ ਹੋਵੇ ਕੋਈ ਕੈਨ ਹੋਵੇ ਤੇ ਰੀਸਾਈਕਲਿੰਗ ਚ ਆ ਜਾਂਦਾ, ਤੇ ਉਹਨੂੰ 20-25 ਸੈਂਟ ਇੱਕ ਕੈਨ ਦੇ ਮਿਲ ਜਾਂਦੇ ਆ। ਉਹ ਮਤਲਬ ਕਿ 2 ਕੁ ਯੂਰੋ ਜਾਂ 2.5 ਯੂਰੋ ਦੀ, ਮਤਲਬ ਕਿ ਘੱਟੋ ਘੱਟ ਜਿਹੜੀ ਹੈ 2.5 ਯੂਰੋ ਦੀ ਬੀਅਰ ਆ ਜਾਂਦੀ ਹੈ, ਤੇ ਉਹ ਜਿੰਨੇ ਹੋ ਗਏ ਜਦੋਂ 2.5 ਹੋ ਗਏ ਉਹਨਾਂ ਨੇ ਨਾਲ ਦੀ ਨਾਲ ਉਹ ਸ਼ੋਪ ਚ ਵੜਨਾ ਤੇ ਇੱਕ ਕੈਨ ਲੈ ਕੇ ਫਿਰ ਬਹਿ ਜਾਣਾ ਜੀ ਉੱਥੇ ਬਾਹਰ ਜੀ।
2: ਤੇ ਉਹ ਜਿਵੇਂ ਨਾ ਸਿੱਖਣ ਨੂੰ ਗੱਲ, ਮੈਂ ਕਿਹਾ ਵੀ ਫਿਰ ਕੀ ਕੀਤਾ ਜਾਵੇ, ਤੇ ਕਹਿੰਦੇ ਬਾਈ ਦੇਖ ਲਿਆ ਕਰੋ, ਕਹਿੰਦੀ ਇਹ ਨਾ ਬਸ ਜਿਵੇਂ ਮਤਲਬ ਏਦਾਂ ਹੀ ਹੈਗਾ ਹਿਸਾਬ ਕਿਤਾਬ
0: ਜੀ।
2: ਤੇ ਹੁਣ ਇਸ ਚੀਜ਼ ਦਾ ਮੈਂ ਨਾ ਹੁਣ ਕਾਫੀ ਜਿਵੇਂ ਕਹਿ ਲਓ ਵੀ ਅੱਜ ਹੁਣ 26 ਹੋ ਗਈ, ਜਿਵੇਂ ਤਕਰੀਬਨ 8 ਸਾਲਾਂ ਤੋਂ ਨਾ ਆਏ ਸਾਲ ਅਗਸਤ ਦੇ ਵਿੱਚ ਮੈਂ ਪਹਿਲਾਂ ਵੀ ਆਪਣੇ ਰੇਡੀਓ ਤੇ ਸ਼ੇਅਰ ਕੀਤਾ, ਜਿਵੇਂ ਦਰਖਤ ਨਾ ਮੈਂ ਉਹਨਾਂ ਦੀ 2-2.5 ਹਜ਼ਾਰ ਦਰਖਤ ਆਏ ਸਾਲ ਉੱਥੇ ਸਾਡੇ ਪਿੰਡ ਮੈਂ ਉਦਾਂ ਉਹਨਾਂ ਨੂੰ ਡੋਨੇਟ ਕਰਦਾ ਜੀ
0: ਜੀ। ਕਿਆ ਬਾਤ ਹੈ ਜੀ।
2: ਉਹ ਜਦੋਂ ਮੈਂ ਸ਼ੁਰੂ ਕਰੇ ਤੇ ਮੈਂ ਉਦੋਂ ਮੈਨੂੰ ਕਾਫੀ ਪਿੰਡ ਚ ਉਹਦਾ ਹੈ ਨੀ ਸੀ ਜਾਣ, ਮੈਨੂੰ ਕਹਿੰਦੇ ਇਹ ਕੰਮ ਕੀ ਸ਼ੁਰੂ ਕਰ ਲਿਆ, ਮੈਂ ਕਿਹਾ ਯਾਰ ਕੋਈ, ਮੈਂ ਉਦਾਂ ਹੀ ਮੇਰੇ ਮਨ ਚ ਆਇਆ ਵੀ ਚਲੋ ਵੀ ਮੈਂ 2000 ਉਹ 2 ਟਰਾਲੀਆਂ ਲਿਆਈ ਦੀਆਂ ਉੱਥੇ ਖਿਲਾਰ ਦੇ ਦੀਆਂ ਪਿੰਡ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੁੰਦਾ, ਜੋ ਵੀ ਆਉਂਦਾ 1-2 ਦਰਖਤ ਉਹਨਾਂ ਨੂੰ ਦੇਈ ਜਾਈਦੇ ਆ।
0: ਬਿਲਕੁਲ ਹੈ ਜੀ।
2: ਤੇ ਹਾਂ ਮਤਲਬ ਉਹ ਮੈਂ ਨਾ ਸ਼ੁਰੂ ਚੋਂ ਕੀਤਾ, ਮੈਂ ਉਹਦਾ ਕੋਈ ਜਿਵੇਂ ਕੋਈ ਫੋਟੋ ਜਾਂ ਹੋਰ ਕੋਈ ਮੈਂ ਉਹਦਾ ਨੀ, ਮੈਂ ਨਹੀਂ ਯਾਰ ਮੈਨੂੰ ਥੋੜਾ ਜਿਹਾ ਘੱਟ ਇਹ ਆ
0: ਜੀ।
2: ਫਿਰ ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਯਾਰ ਕੋਈ ਗੱਲ ਨੀ ਤੂੰ ਨਾ ਸੋਸ਼ਲ ਮੀਡੀਆ ਵਗੈਰਾ ਤੇ ਫੋਟੋ ਵਗੈਰਾ ਸ਼ੇਅਰ ਕਰ ਦਿਆ ਕਰ। ਮੈਂ ਕਾਹਤੇ, ਕਹਿੰਦਾ ਯਾਰ ਕਈ ਵਾਰੀ ਇਹਨੂੰ ਦੇਖ ਕੇ ਕਿਸੇ ਹੋਰ ਦੇ ਦਿਮਾਗ ਚ ਆ ਜਾਂਦੀ ਹੈ ਗੱਲ
0: ਜੀ,
2: ਤੇ ਮੈਂ ਕਿਹਾ ਚਲੋ ਵਧੀਆ ਗੱਲ ਆ, ਉਹ ਫਿਰ ਮੈਂ ਪਾ ਦੇਣਾ ਹੁੰਦਾ ਜੀ। ਪਰ ਹੁਣ ਇਹ ਨਾ ਜਿਵੇਂ ਆਪਾਂ ਗੱਲ ਕਰੀਏ ਪਾਤਰ ਕੋ ਪਾਤਰ ਵਾਲੀ ਜੀ, ਇਹ ਨਾ ਬੜਾ ਅੱਜ ਕੱਲ ਜੇ ਆਪਾਂ ਕਹੀਏ ਤਾਂ ਬੜਾ ਔਖਾ ਕੰਮ ਆ ਜੀ ਇਹ ਦਾਨ। ਹੁਣ ਵੀ ਕਿੱਥੇ ਕਿਵੇਂ
0: ਕਰਨਾ, ਬਿਲਡਿੰਗਾਂ ਬਣਾ ਗਏ, ਬਥੇਰਾ ਕੁਝ ਕਰ ਗਏ ਨਾ, ਉਹ ਦੂਸਰਾ ਪਾਸਾ ਵੀ ਦੇਖਣ ਦੀ ਜ਼ਰੂਰਤ ਹੈ।
2: ਇਹ ਤਾਂਹੀ ਗੁਰੂ ਸਾਹਿਬ ਕਹਿ ਕੇ ਗਏ ਜੀ ਵੀ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੇ ਦਾਨ
0: ਜੀ।
2: ਉਹ ਅੱਜ ਤੋਂ ਕਈ ਸੌ ਸਾਲ ਪਹਿਲਾਂ ਆਪਾਂ ਨੂੰ ਇਹ ਗੱਲ ਇਸੇ ਕਰਕੇ ਕਹਿ ਕੇ ਗਿਆ ਵੀ ਜੇ ਤੁਸੀਂ ਕਰਨਾ ਨਾ
0: ਜੀ,
2: ਤੇ ਨਾਲ ਇਹ ਵੀ ਕਹਿ ਦਿੰਦੇ ਆ ਜੀ ਵੀ ਤੁਹਾਡਾ ਇੱਕ ਹੱਥ ਦਾਨ ਕਰਦਾ ਦੂਜੇ ਨੂੰ ਪਤਾ ਨੀ ਹੋਣਾ ਚਾਹੀਦਾ।
0: ਬਿਲਕੁਲ ਜੀ,
2: ਤੇ ਹੁਣ ਇਹ ਗੱਲਾਂ ਬਾਤਾਂ ਜੀ, ਤੇ ਬਾਕੀ ਚਲੋ ਤੁਹਾਡਾ ਵਿਸ਼ਾ ਬੜਾ ਵਧੀਆ ਇਹ ਅੱਜ ਦੇ ਟਾਈਮ ਦੇ ਹਿਸਾਬ ਨਾਲ।
0: ਥੈਂਕ ਯੂ।
2: ਤੇ ਕਈਆਂ ਨੇ ਤਾਂ ਚਲੋ ਇਹਨੂੰ ਬਿਜਨਸ ਬਣਾਇਆ ਹੋਇਆ ਆਪਣਾ।
0: ਬਿਲਕੁਲ ਜੀ,
2: ਤੇ ਹਾਂਜੀ, ਪਰ ਕਈ ਵਾਰੀ ਹੁਣ ਉਸ ਕਹਿੰਦਾ, ਉਸ ਨੇ ਇਹ ਗੱਲ ਕਹੀ ਹੈ ਦਾਨ ਬਾਰੇ, ਉਹ ਕਹਿੰਦਾ ਵੀ ਤੁਸੀਂ ਦਾਨ ਕਰਤਾ ਬਸ ਤੁਸੀਂ ਭੁੱਲ ਜਾਓ, ਉਹ ਗਾਂ ਕਿੱਥੇ ਕਰਦਾ ਦਾਰੂ ਪੀਂਦਾ ਭਾਵੇਂ ਕੋਈ ਮਰਜ਼ੀ ਕਰਦਾ, ਤੁਹਾਨੂੰ ਉਹ ਮਤਲਬ ਨੀ ਹੋਣਾ ਚਾਹੀਦਾ, ਉਹ ਕਹਿੰਦਾ ਤੁਸੀਂ ਦੇਤਾ। ਹਾਂਜੀ, ਉਹ ਕਹਿੰਦਾ ਤੁਹਾਡੀ ਜਾਓ ਖਤਮ
0: ਜੀ। ਬਿਲਕੁਲ,
2: ਹਾਂਜੀ, ਤੁਸੀਂ ਕਹਿੰਦਾ ਤੁਸੀਂ ਉਹਦੇ ਮਗਰ ਨਾ ਜਾਓ, ਕਹਿੰਦਾ ਦਾਨ ਦੇ ਤੁਸੀਂ ਦੇਤਾ ਦਾਨ
0: ਜੀ।
2: ਕਹਿੰਦਾ ਜੇ ਤੁਸੀਂ ਦਾਨ ਦੇ ਮਗਰ ਤੁਰੇ ਜਾਓਗੇ, ਕਹਿੰਦਾ ਨਹੀਂ ਫੇਰ ਨੀ, ਉਹ ਦੇਤਾ, ਉਹਦੀ ਗਾਂ ਹੁਣ ਉਹਦੇ ਤੇ ਗਿਆ
0: ਜੀ। ਬਿਲਕੁਲ,
2: ਇਹਦੇ ਬਾਰੇ ਵੀ ਹੁਣ ਚਲੋ ਬਹੁਤ ਬਹੁਤ ਕੁਛ ਸੁਣਨ ਨੂੰ ਮਿਲਦਾ, ਪਰ ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਰੋਜ਼ ਸੁਣੀ।
0: ਥੈਂਕ ਯੂ ਜੀ, ਥੈਂਕ ਯੂ।
2: ਜਿਉਂਦੇ ਵਸਦੇ ਰਹੋ ਜੀ, ਮੁਹੰਮਦ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ,
0: ਜ਼ਿੰਦਗੀ ਜਿੰਦਾਬਾਦ। ਤੁਹਾਡਾ ਵੀ ਧੰਨਵਾਦ, ਤੁਸੀਂ ਦੁਆਬਾ ਰੇਡੀਓ ਨੂੰ ਸਮਾਂ ਦਾਨ ਦਿੰਦੇ ਹੋ ਜੀ, ਸਾਡੇ ਵਰਗੇ ਨੂੰ ਚੱਲ ਦਿਓ ਜੀ।
2: ਸਮਾਂ ਨੀ ਜੀ ਦਾਨ, ਇਹ ਮੈਂ ਤਾਂ ਇਹ ਕਹੂੰਗਾ ਵੀ ਇਹ ਸਮਾਂ ਨੀ, ਮੈਂ ਤਕਰੀਬਨ ਮੈਂ ਪਹਿਲਾਂ ਵੀ ਕਹਿਣਾ ਹੁਣ ਵੀ ਕਹਿਣਾ
0: ਜੀ,
2: ਜੇ ਰੇਡੀਓ ਆਏ ਕੱਲਾ ਇੱਕੋ ਇੱਕ ਰੇਡੀਓ ਦੁਆਬਾ ਰੇਡੀਓ ਮੈਂ ਜਿਹਨੂੰ ਪੂਰਾ ਸੁਣਦਾ ਜੀ
0: ਜੀ। ਥੈਂਕ ਯੂ ਜੀ, ਥੈਂਕ ਯੂ।
2: ਮਤਲਬ ਇੱਕ ਕਹਿ ਲੋ ਨਿਤਨੇਮ ਆ, ਜਿਵੇਂ ਕਹਿ ਲੋ ਵੀ ਮੇਰੇ ਨਿਤਨੇਮ ਚ ਸ਼ਾਮਲ ਹੋ ਚੁੱਕਿਆ ਇਹ ਐਵਰੀ ਡੇ। ਮੈਨੂੰ ਨੀ ਲੱਗਦਾ ਕੋਈ ਪ੍ਰੋਗਰਾਮ ਮੈਂ ਮਿਸ ਕਰਦਾ, ਹੋਰ ਮੈਂ ਰੇਡੀਓ ਨੀ ਸੁਣਦਾ, ਹੋਰ ਚਲੋ ਮੇਰਾ ਆਪਦਾ ਟੇਸਟ ਆ ਜੋ ਮੈਂ ਸੁਣਦਾ ਕਾਫੀ ਕੁਛ ਆ, ਪਰ ਮੈਂ ਕੋਈ ਰੇਡੀਓ ਨੀ ਹੈਗਾ ਜਿਹੜਾ ਮੈਂ ਕੋਈ ਐ ਲਗਾਤਾਰ ਸੁਣਦਾ। ਮੱਲੋ ਮੱਲੀ ਕੋਈ ਸੁਣਿਆ ਜਾਂਦਾ ਉਹ ਵੱਖਰੀ ਗੱਲ ਆ, ਪਰ ਇੱਕ ਜਿਵੇਂ ਕਹਿ ਲੋ ਵੀ ਇੱਕ ਅੰਦਰੋਂ ਸੋਚ ਕੇ ਵੀ ਹਾਂ ਇਹ ਸੁਣਨਾ ਆਪਾਂ, ਇਹ ਮਿਸ ਨਾ ਹੋ ਜੇ, ਉਹ ਜ਼ਰੂਰ ਟੈਲੀਗ੍ਰਾਮ ਤੇ ਆਮ ਤੌਰ ਤੇ ਮੈਂ ਰਿਕਾਰਡਿੰਗ ਮੋਸਟਲੀ ਜ਼ਿਆਦਾ ਸੁਣੀ ਦੀ ਆ
0: ਜੀ।
2: ਤੇ ਆਹ ਵੀਕ ਚਲੋ ਸਾਡੇ ਹੁਣ ਦੋ ਵੀਕ ਇੱਥੇ ਪ੍ਰੋਗਰਾਮ ਸੀਗਾ,
0: ਹਾਂਜੀ
2: ਸਾਡੇ ਵਿਆਹ ਵੀ ਚੱਲ ਰਹੇ ਆ, ਚਲੋ ਉਹਦਾ ਕਰਕੇ ਹੁਣ ਘਰੇ ਸੀਗੇ ਗੈਸਟ ਕੁਛ ਆਏ
0: ਜੀ,
2: ਤੇ ਮੈਂ ਵੀ ਚਲੋ ਦੇਖ
0: ਬਹੁਤ ਬਹੁਤ ਮੁਬਾਰਕ। ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ ਗੁਰਮੇਲ ਜੀ। ਜੀ ਦੋਸਤੋ, ਅਸੀਂ ਆਪਣੇ ਨਾਲ ਕੈਨੇਡਾ ਤੋਂ ਗੁਰਮੇਲ ਦਾਦੂ ਜੀ ਜੁੜੇ, ਤੇ ਨਾਲ ਦੀ ਨਾਲ ਅੱਗੇ ਗੱਲ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
1: ਅਨਮਿਊਟ ਕਰ ਲਿਓ ਸੈਣੀ ਸਾਹਿਬ, ਮੈਨੂੰ ਲੱਗਦਾ ਮਿਊਟ ਨੇ।
0: ਸੈਣੀ ਸਾਹਿਬ ਸਵਾਗਤ ਹੈ।
3: ਹਾਂਜੀ
0: ਹਾਂਜੀ ਜੀ,
3: ਹਾਂਜੀ ਹਾਂਜੀ, ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
3: ਹਾਲ ਚਾਲ ਵਧੀਆ ਜੀ, ਦਾਦੂ ਜੀ ਦੀ ਗੱਲ ਸੁਣ ਕੇ ਤੇ ਮਜ਼ਾ ਆ ਗਿਆ।
0: ਕਿਆ ਬਾਤ ਹੈ,
3: ਵੈਸੇ ਤਾਂ ਚਾਹੀਦਾ ਤਾਂ ਇਹ ਸੀਗਾ ਕਿ ਇਹਨਾਂ ਨੂੰ ਵੀ ਉਹਨਾਂ ਨੂੰ ਇਹਨਾਂ ਨੇ ਆਪਣੇ ਜਿਹੜਾ ਦਾਨ ਆ ਉਹਨੂੰ ਪਹਿਚਾਣ ਲਿਆ ਸੀ ਕਿ ਉਹ ਠੇਕੇ ਤੇ ਚੱਲ ਗਿਆ ਸੀ, ਤੇ ਗਾਂ ਨੂੰ ਸਿੱਧੀ ਉਹਨੂੰ ਉੱਥੋਂ ਹੀ ਲੈ ਦਿੰਦੇ ਤੇ ਹਾਂਜੀ ਇਹ ਵੀ ਦਾਨ ਹੁੰਦਾ ਆ। ਇਹ ਕਿਹੜਾ ਦਾਨ ਨਹੀਂ ਆ ਜੀ, ਕਿਸੇ ਦੀ ਆਤਮਾ ਤ੍ਰਿਪਤ, ਦਾਨ ਤਾਂ ਉਹ ਆ ਨਾ ਕਿ ਜਿਸ ਨਾਲ ਕਿਸੇ ਦੀ ਆਤਮਾ ਤ੍ਰਿਪਤ ਹੁੰਦੀ ਆ ਜੀ,
0: ਰੂਹ ਖੁਸ਼ ਹੁੰਦੀ ਆ,
3: ਚੰਗਾ ਆ ਮਾੜਾ ਆ ਇਹ ਤਾਂ ਦੇਖੋ, ਦਾਰੂ ਕਿਹੜੀ ਮਾੜੀ ਚੀਜ਼ ਹੈਗੀ ਆ ਜੀ, ਗੱਲ ਤਾਂ ਇਹ ਹੈਗੀ ਆ ਕਿ ਆਪਣੇ ਸਰੀਰ ਵਾਸਤੇ ਆ ਜੀ, ਮੈਨੂੰ ਨਹੀਂ ਫਿੱਟ ਬਹਿੰਦੀ ਹੈਗੀ ਤੇ ਮੇਰੇ ਵਾਸਤੇ ਮਾੜੀ ਆ, ਕਿਸੇ ਬੰਦੇ ਨੂੰ ਉਹਦਾ ਇੰਜੋਇਮੈਂਟ ਪਲੇਅਰ ਵੀ ਮਿਲਦੀ ਆ ਤੇ ਉਹਦਾ ਸਰੀਰ ਹਜਮ ਕਰਦਾ ਆ ਤੇ ਦੈਟਸ ਗੁੱਡ,
0: ਕੋਈ ਦਵਾਈ ਦੇ ਤੌਰ ਤੇ ਉਹ ਤਾਂ ਡਾਕਟਰ
3: ਹਾਂਜੀ ਡਾਕਟਰ ਕਹਿੰਦੇ ਦੋ ਪੈਗ ਲਾ ਲਿਆ ਕਰੋ ਭਾਈ, ਤੁਹਾਨੂੰ ਟੈਨਸ਼ਨਾਂ ਬੜੀਆਂ ਹੁੰਦੀਆਂ। ਹੁਣ ਉਸ ਬੰਦੇ ਨੂੰ ਕਰੇ ਕਿੰਨੀ ਟੈਨਸ਼ਨ ਸੀ, ਸਵੇਰ ਦਾ ਉਹ ਦੇਖਦਾ ਪਿਆ ਸੀ ਵੀ ਕੋਈ ਆਵੇ ਤੇ ਤੁਸੀਂ ਰੱਬ ਦਾ ਰੂਪ ਧਾਰਨ ਕਰਕੇ ਆਏ।
0: ਮੈਂ ਕਿਤੇ ਸੁਣਿਆ ਹੈਗਾ ਸੈਣੀ ਸਾਹਿਬ ਵੈਸੇ ਦਵਾ ਤੇ ਦਾਰੂ ਦਾਨ।
3: ਹਾਂਜੀ ਬਿਲਕੁਲ ਜੀ ਬਿਲਕੁਲ, ਪਰ ਸਾਹਿਬ ਦੁਨੀਆਂ ਤਾਂ ਬੜੀ ਪਰੇ ਤੋਂ ਪਰੇ ਆ। ਉਹ ਇੱਕ ਬੰਦਾ ਕਹਿੰਦਾ ਨਾ ਉਹ ਤੁਹਾਡੇ ਵਰਗੇ ਸੱਜਣ ਕੋਲ ਗਿਆ ਕਿਸੇ ਭੋਲੇ ਪੰਛੀ ਕੋਲ, ਉਹਨੂੰ ਕਹਿੰਦਾ ਜਾ ਕੇ ਕਹਿੰਦਾ ਮੇਰੇ ਪਿਤਾ ਜੀ ਨਾ ਕਹਿੰਦਾ ਮਰਨ ਤੋਂ ਪਹਿਲਾਂ ਕਹਿੰਦਾ ਆਪਣੀ ਸਾਰੀ ਜਾਇਦਾਦ ਅਨਾਥ ਆਸ਼ਰਮ ਦੇ ਨਾਂ ਲਾ ਗਏ ਸੀ
0: ਜੀ।
3: ਉਹ ਬੰਦਾ ਬੜਾ ਇੰਪ੍ਰੈਸ ਹੋਇਆ, ਕਹਿੰਦਾ ਅੱਛਾ ਜੀ, ਕਹਿੰਦਾ ਤੁਹਾਡੇ ਪਿਤਾ ਜੀ ਦੀ ਜਾਇਦਾਦ ਫਿਰ ਕੀ ਸੀਗੀ, ਕਹਿੰਦਾ ਉਹਨਾਂ ਦੀਆਂ ਚਾਰ ਕੁੜੀਆਂ ਤਿੰਨ ਮੁੰਡੇ।
0: ਕਿਆ ਬਾਤ ਹੈ,
3: ਸੱਤ ਨਿਆਣੇ ਆਸਰਾ ਨਾ ਦਾ ਆਸ਼ਰਮ ਦੀ ਝੋਲੀ ਪਾ ਗਿਆ ਤੇ ਅਗਲਾ ਖੋਬ ਕੇ ਦੱਸਦਾ ਪਾਪਾ ਜੀ ਦਾਨ ਕਰ ਗਏ ਸੀ।
0: ਵਾਹ ਜੀ,
3: ਉਹ ਇਸ ਕਰਕੇ ਦਾਨ ਦੀਆਂ ਕਿਸਮਾਂ ਆ ਜਿੱਦਾਂ ਮਰਜ਼ੀ ਆ ਜੀ।
0: ਜੀ
3: ਦੇਖੋ ਗੁਰਬਾਣੀ ਨੇ ਕਿਹਾ ਕੁਛ ਨੀ, ਗੁਰਬਾਣੀ ਨੇ ਕਿਹਾ ਆ ਕਿ ਤੁਸੀਂ ਆਪਣੇ ਸੰਜਮ ਦੇ ਵਿੱਚ ਕਰਨਾ, ਜੋ ਕੁਛ ਕਰਨਾ ਸੰਜਮ ਚ ਕਰਨਾ।
0: ਜੀ
3: ਹੁਣ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਦਾਨੀ ਹੋਣਾ ਉਹ ਵੀ ਮਾੜਾ ਜੀ।
0: ਜੀ
3: ਉਹਦੇ ਵਿੱਚ ਇਤਿਹਾਸ ਇਹ ਆਉਂਦਾ ਹੈਗਾ ਇਹ ਆ ਜੀ ਵੀ ਅਰਜੁਨ ਆਪਣੇ ਜਿਹੜਾ ਕਰਨ ਸੀਗਾ ਉਹਨੂੰ ਸੂਰਜ ਨੇ ਵਰਦਾਨ ਦਿੱਤਾ ਸੀ, ਕਵਚ ਤੇ ਕੁੰਡਲ ਦਿੱਤੇ ਸੀਗੇ ਵੀ ਜਦ ਤੱਕ ਤੇਰੇ ਕੋਲ ਹੋਣਗੇ ਤੈਨੂੰ ਮਤਲਬ ਮਾਰਿਆ ਨਹੀਂ ਜਾ ਸਕਦਾ।
0: ਜੀ ਵੈਸੇ ਮੇਰੇ ਵੀ ਹੈਗੇ ਕੁੰਡਲ ਸੀ।
3: ਹਾਂ ਜੀ ਹੋਰ ਕੇ ਠੀਕ ਗੱਲ ਹੈ ਜੀ, ਤੁਸੀਂ ਵੀ ਨਾਦਾਨ ਕਰਿਓ, ਤੁਹਾਨੂੰ ਇਹੀ ਦੱਸਦੇ ਆ, ਤੁਸੀਂ ਤਾਂ ਕੁੰਡਲ ਜਿਹੜੇ ਹੈਗੇ ਆ ਪੱਗ ਥੱਲੇ ਲਗੋ ਛੱਡਦੇ ਇਸੇ ਕਰਕੇ। ਅੱਛਾ ਜੀ ਕ੍ਰਿਸ਼ਨ ਹੁਣ ਏਦਾਂ ਆ ਉਹ ਅਰਜਨ ਨੂੰ ਯੁੱਧ ਦੇ ਵਿੱਚ ਜਿਤਾਉਣਾ ਸੀ, ਕ੍ਰਿਸ਼ਨ ਨੂੰ ਵੀ ਪਤਾ ਸੀ ਵੀ ਜੇ ਇਹਦਾ ਜਿਹੜਾ ਹੈਗਾ ਆ ਵੀ ਇਹ ਚੀਜ਼ ਇਹ ਕਿਸੇ ਨੂੰ ਨੀ ਦਿੰਦਾ, ਓਦਾਂ ਇਹ ਦਾਨੀ ਬਹੁਤ ਆ
0: ਜੀ,
3: ਆ ਇਹਨੂੰ ਸਵਾਲੀ ਮੋੜਦਾ ਨੀ ਜੀ ਕਹਿੰਦੇ
0: ਜੀ।
3: ਉਹ ਇਸੇ ਤਰ੍ਹਾਂ ਸਵੇਰੇ ਤੜਕੇ ਜਿਹੜਾ ਹੈਗਾ ਆ ਜਦੋਂ ਇਸ਼ਨਾਨ ਕਰਕੇ ਤੇ ਬਾਹਰ ਨਿਕਲਿਆ ਤੇ ਕ੍ਰਿਸ਼ਨ ਨੇ ਬ੍ਰਾਹਮਣ ਦਾ ਭੇਸ ਧਾਰਨ ਕਰਕੇ ਤੇ ਦਾਨ ਮੰਗ ਲਿਆ, ਕਹਿੰਦੇ ਦਾਨ
0: ਜੀ।
3: ਉਹ ਕਹਿੰਦਾ ਯਾਰ ਇਸ ਵੇਲੇ ਤਾਂ ਮੇਰੇ ਕੋਲ ਕੁਛ ਵੀ ਨੀ ਗਾ
0: ਜੀ,
3: ਹਾਂਜੀ ਤੇ ਮੈਂ ਤਾਂ ਧੋਤੀ ਲਾ ਕੇ ਤੇ ਇੱਦਾਂ ਕਰਕੇ ਚੱਲਿਆ। ਕਹਿੰਦਾ ਹੈਗਾ ਆ ਤੇਰੇ ਕੋਲ, ਕਹਿੰਦਾ ਮੇਰੇ ਕੋਲ ਕੀ ਆ, ਕਹਿੰਦਾ ਤੇਰੇ ਕੋਲ ਆ ਕਵਚ ਤੇ ਕੁੰਡਲ ਹੈਗੇ ਆ ਜੀ
0: ਜੀ।
3: ਉਹਨੇ ਚੁੱਪ ਕਰਕੇ ਜਿਹੜਾ ਜੀ ਉਹ ਆਪਣਾ ਕਵਚ ਵੀ ਪਾੜ ਕੇ ਤੇ ਨਾਲ ਕੁੰਡਲ ਵੀ ਲਾ ਕੇ ਦੇਤੇ
0: ਜੀ,
3: ਉਹ ਲੈ ਕੇ ਚੱਲਿਆ। ਕਹਿੰਦਾ ਬ੍ਰਾਹਮਣ ਦੇਵਤਾ ਪਛਾਣ ਤਾਂ ਮੈਨੂੰ ਪਹਿਲਾਂ ਹੀ ਲਿਆ ਸੀ
0: ਜੀ,
3: ਹਾਂਜੀ ਪਰ ਹੁਣ ਕਿਉਂਕਿ ਉਸ ਰੂਪ ਚ ਆਇਆ ਮੈਂ ਤੈਨੂੰ ਮੋੜਨਾ ਨੀ, ਕਿਉਂਕਿ ਮੇਰਾ ਸੂ ਲਿਆ ਕੇ ਦਾਨ ਜਿਹੜਾ ਹੈਗਾ ਆ ਵੀ ਜੇ ਕੋਈ ਮੇਰੇ ਕੋਲੋਂ ਕੁਛ ਮੰਗ ਲੈ ਤੇ ਮੈਂ ਉਹਨੂੰ ਮੋੜਨਾ
0: ਜੀ, ਜਦ ਦੇਤਾ ਤਾਂ
3: ਦੇਤਾ। ਉਹ ਠੀਕ ਗੱਲ, ਮਤਲਬ ਇਹ ਹੈਗਾ ਕਿ ਏਦਾਂ ਦਾ ਦਾਨ ਵੀ ਮਾੜਾ ਹੈਗਾ ਆ ਵੀ ਅਸੀਂ ਸੰਜਮੀ ਆ, ਅਸੀਂ ਹਰ ਇੱਕ ਚੀਜ਼ ਨੂੰ ਸੋਚ ਵਿਚਾਰ ਕੇ ਕਰਨਾ ਜੋ ਕਰਨਾ।
0: ਬਿਲਕੁਲ,
3: ਬਾਕੀ ਜਿਹੜਾ ਦਾਦੂ ਸਾਹਿਬ ਨੇ ਇਹ ਗੱਲ ਕਹੀ ਉਹ ਤਾਂ ਗੁਰਬਾਣੀ ਕਹਿੰਦੀ ਹੈਗੀ ਆ, ਕਹਿੰਦੇ ਪਾਣੀ ਸੁੱਚਾ ਪਾਉਣ ਤੇ ਸਿਰ ਸੁੱਚਾ ਇਸ਼ਨਾਨ, ਜੀਭਾ ਸੁੱਚੀ ਭੋਜਨ ਸੇ ਭਜਨ ਸੇ ਇਹੀ ਬ੍ਰਹਮ ਗਿਆਨ, ਹੱਥ ਵੀ ਸੁੱਚੇ ਨਾਨਕਾ ਜੇ ਕੁਝ ਕਰੀਏ ਦਾਨ।
0: ਕਿਆ ਬਾਤ ਹੈ,
3: ਇਹ ਤਾਂ ਹੱਥ ਸੁੱਚੇ ਹੋ ਜਾਂਦੇ ਆ ਬੰਦੇ ਦੇ ਜਦੋਂ ਕੁਛ ਦਾਨ ਕਰਦਾ ਇਹਨਾਂ ਹੱਥਾਂ ਨਾਲ।
0: ਲੋਕੀ ਸਾਬਣ ਲਾ ਲੈਣਗੇ ਕਰ ਕਹਿੰਦੇ ਆ ਕਿ ਧੋ ਲਈਏ ਇਹਨਾਂ ਨੂੰ ਚੰਗੀ ਤਰ੍ਹਾਂ ਜੀ।
3: ਇਸ ਕਰਕੇ ਪਾਣੀ ਸੁੱਚਾ ਪਾਉਣ ਤੇ ਜਾਣੀ ਕਿ ਪਵਨ ਜਿਹੜੀ ਹੈਗੀ ਆ ਜਿਹੜਾ ਚੱਲਦਾ ਪਾਣੀ ਹੈਗਾ ਤਦੇ ਕਹਿੰਦੇ ਆ ਉਹ ਹਵਾ ਉਹਨੂੰ ਸ਼ੁੱਧ ਕਰ ਦਿੰਦੀ ਆ।
0: ਮੈਂ ਤਾਂ ਕਹਿੰਦਾ ਸੈਣੀ ਸਾਹਿਬ ਆ ਪਵਨ ਪਵਨ ਨੂੰ ਜਿਹੜਾ ਸਾਫ ਸੁਥਰਾ ਰੱਖਣ ਦਾ ਦਾਨ ਵੀ ਬਖਸ਼ਣ ਏ ਜੀ, ਪਾਣੀਆਂ ਨੂੰ ਗੰਦਲਾ ਕਰਨ ਦਾ ਦਾਨ ਵੀ ਕਿਸੇ ਨੂੰ ਬਖਸ਼ਣ ਏ ਜੀ।
3: ਉਹਨਾਂ ਨੂੰ ਪਤਾ ਨਹੀਂ ਸੀ ਵੀ ਸਾਡੇ ਪੈਰੋਕਾਰ ਜਿਹੜੇ ਹੈਗੇ ਆ ਉਹ ਏਡਾ ਤੇ ਆਉਣੇ ਹੈਗੇ ਕਿ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਵੀ ਮਤਲਬ ਦੂਸ਼ਿਤ ਕਰ ਦੇਣਾ ਹੈਗਾ
0: ਜੀ।
3: ਮੈਂ ਬਾਕੀ ਦਾਦੂ ਸਾਹਿਬ ਦੀ ਉਹ ਗੱਲ ਤੇ ਬਹੁਤ ਐਪਰੀਸ਼ੀਏਟ ਕਰਦਾ ਕਿ ਜਿਹੜਾ ਉਹਨਾਂ ਨੇ ਜਿਹੜਾ ਆ ਬੂਟਿਆਂ ਦਾ ਦਾਨ ਜਿਹੜਾ ਆ ਕਰਦੇ ਆ।
0: ਬਿਲਕੁਲ,
3: ਬਟ ਮੇਰੀ ਇੱਕ ਬੇਨਤੀ ਵੀ ਹੈਗੀ ਆ ਕਿ ਕਾਇੰਡਲੀ ਤੁਸੀਂ ਇਹ ਦੇਖਿਓ ਕਿ ਇਹ ਵੀ ਲੋਕੀ ਲਾਉਂਦੇ ਵੀ ਹੈਗੇ ਆ ਕਿ ਮੁਫ਼ਤ ਦੀ ਚੀਜ਼ ਵੈਸੇ ਹੀ ਲੋਕੀ ਚੱਕਲ ਜਾਂਦੇ ਹੋਏ ਘਰਾਂ ਚ ਓਦਾਂ ਹੀ ਪਏ ਰਹਿੰਦੇ ਜੀ, ਮੈਂ ਵੀ ਦੇਖਿਆ ਜੀ
0: ਹੈਗੇ ਨੇ ਜੀ। ਬਿਲਕੁਲ ਇਹ ਵੀ ਹੈਗੇ
3: ਲੋਕ ਪੈਸੇ ਦੀ
0: ਚੀਜ਼,
3: ਹਾਂਜੀ ਵੀ ਮਤਲਬ ਜਿਹੜਾ ਹੈਗਾ ਉਹਦੇ ਵਿੱਚੋਂ ਜਿਹੜੇ ਆ ਵੀ ਤੁਹਾਡੇ 10% ਵੀ ਜਿਹੜੇ ਹੈਗੇ ਆ ਜੇ ਪਲਦੇ ਹੋਣਗੇ ਤੇ ਤੁਹਾਡਾ ਦਾਨ ਸਫਲ ਹੈਗਾ ਆ ਜੀ, ਨਹੀਂ ਤਾਂ ਲੋਕੀ ਨਾ ਮੁਫ਼ਤ ਦੀ ਚੀਜ਼ ਇੱਥੇ ਕੋਈ ਨੀ ਛੱਡਦਾ ਜੀ।
0: ਹਾਂ ਬਿਲਕੁਲ ਜੀ ਬਿਲਕੁਲ,
3: ਹਾਂਜੀ ਉਹ ਇਸ ਕਰਕੇ ਹੈਗੇ ਵੈਸੇ ਹੀ ਦੋ ਚਾਰ ਚਾਰ ਚੱਕਲ ਜਾਣੇ ਭਾਵੇਂ ਘਰ ਜਾ ਕੇ ਸੋਦਾ ਹੀ ਸੁੱਕ ਜਾਣ ਜੀ, ਲਾਉਣੇ ਹੈ ਨੀ ਕਿਤੇ,
0: ਨਹੀਂ ਦਿੰਦੇ ਵੀ ਗੁਰੂ ਘਰ ਉੱਥੋਂ ਸੌਂਹ ਪਵਾ ਦਿਆ ਕੰਮ
3: ਭਾਰੇ ਸਾਹਿਬ
0: ਨਹੀਂ
3: ਲਾਉਂਦਾ ਹੈਗਾ ਜੀ,
0: ਉਹਦਾ ਕੱਖ ਨੀ ਰਹਿਣਾ
3: ਭਾਰੇ ਸਾਹਿਬ। ਉਹ ਤੁਹਾਡੀ ਗੱਲ ਠੀਕ ਹੈਗੀ ਆ ਭਾਰੇ ਸਾਹਿਬ, ਜੇ ਤੁਸੀਂ ਜੇ ਕੋਈ ਬੰਦਾ ਇਹਨੂੰ ਰਿਸਪੋਂਸੀਬਿਲਟੀ ਸਮਝੇ ਨਾ ਜੀ, ਤੇ ਫੇਰ ਉਹ ਇਹ ਉਡੀਕ ਨਹੀਂ ਕਰੂਗਾ ਕਿ ਇਹਨਾਂ ਦੀ ਟਰਾਲੀ ਕਦੋਂ ਆਈ ਹੈਗੀ ਆ ਤੇ ਕਦੋਂ ਉੱਥੋਂ ਬੂਟੇ ਲੈਣੇ ਹੈਗੇ
0: ਜੀ।
3: ਉਹ ਉਹਨੇ ਪਹਿਲਾਂ ਹੀ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਉਹਨੇ ਇਸ ਮਤਲਬ ਵੇਟ ਨਹੀਂ ਕਰੇਗਾ, ਉਹ ਇਸ ਚੀਜ਼ ਨੂੰ ਕਰ ਲੇਗਾ। ਬਟ ਫੇਰ ਵੀ ਜਿਹੜਾ ਹੈਗਾ ਆ ਵੀ ਜੇ ਕੋਈ ਕਰਦਾ ਹੈਗਾ ਆ ਤੇ ਦੈਟਸ ਗ੍ਰੇਟ, ਤੇ ਬੜੀ ਵੱਡੀ ਅਚੀਵਮੈਂਟ ਆ ਜੇ 10-20% ਵੀ ਉਹਦੇ ਵਿੱਚੋਂ ਜਿਹੜੇ ਆ ਦਰਖਤ ਜਿਹੜੇ ਹੈਗੇ ਆ ਪਲ ਜਾਂਦੇ ਆ।
0: ਬਿਲਕੁਲ, 150 ਦੇ ਵਿੱਚੋਂ 10 ਵੀ ਹੋ ਗਏ ਤਾਂ ਉਹ ਮਤਲਬ ਕਿ ਕਹਿ ਲਓ ਕਾਮਯਾਬੀ ਹਾਸਲ ਹੋ ਗਈ ਜੀ। ਬਿਲਕੁਲ
3: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ ਜੀ।
3: ਬਾਕੀ ਬਾਕੀ ਸ਼ਮੀ ਜੀ ਆਏ ਹੈਗੇ ਦੱਸਦੇ ਹੈਗੇ, ਵੈਸੇ ਮੈਨੂੰ ਪਤਾ ਨੀ ਹੈਗਾ 20 ਸਾਲ ਦੇ ਵਿੱਚ ਭਾਰੇ ਸਾਹਿਬ ਤੁਸੀਂ ਇੱਥੇ ਆ ਕੇ ਕਿਹਨੂੰ ਜਿਹੜਾ ਹੈਗਾ ਆ ਦਾਨ ਪੁੰਨ ਕੀਤਾ, ਕੋਈ ਮੇਰੇ ਵਰਗੇ ਨੂੰ ਭੇਜੇ ਕੋਈ ਪੌਂਡ ਪੌਂਡ ਕੇ ਕੋਈ ਡਾਲਰ ਡੂਲਰ ਜੇ ਯੂਰੋ ਚਾਰੋ ਕੋਈ ਭੇਜੋ
0: ਨਹੀਂ, ਅਸੀਂ ਰਕਮ ਦੇਣ ਦੇ ਵਿਚ ਵਿਸ਼ਵਾਸ ਨਹੀਂ ਕਰਦੇ।
3: ਮੈਂ ਤਦੇ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਇਹ ਕਹਿਣਾ ਆ, ਮੈਂ ਤਦੇ ਤੁਹਾਨੂੰ ਦੱਸਿਆ ਸੀ ਆਈਫੋਨ ਹੀ ਭੇਜ ਦਿਓ।
0: ਜਦੋਂ ਆਵਾਂਗੇ ਦਾਨ ਜੇ ਤਾਂ ਸੈਣੀ ਸਾਹਿਬ ਦਾਨ ਦਾ ਇੱਕ ਅਸੂਲ ਆ, ਉਹ ਮੰਗਿਆ ਨੀ ਜਾ ਸਕਦਾ।
3: ਮੈਂ ਤੁਹਾਨੂੰ ਲੋੜ ਦੱਸੀ ਆ, ਮੈਨੂੰ ਇਹ ਨੀ ਹੈਗਾ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੈਗੇ ਆ, ਇਹਦੇ ਵਿੱਚ ਕੋਈ ਸ਼ੱਕ ਨੀ ਮੇਰੇ ਵੱਲੋਂ। ਭਾਵਾਂ ਕੰਪਿਊਟਰ ਨਾਲ ਲੈ ਆਇਓ, ਕੋਈ ਗੱਲ ਨੀ, ਨਾਲ ਏਦਾਂ ਦੀ ਕੋਈ ਗੱਲ ਨੀ ਹੈਗੀ।
0: ਸਹੀ ਸਾਹਿਬ ਮਾਫ਼ੀ ਚਾਹੁੰਦਾ, ਜਿਹੜੀ ਗੱਲ ਕਹਿਣ ਲੱਗਾ, ਇੱਕ ਹੁੰਦਾ ਜ਼ਰੂਰਤਮੰਦ, ਇੱਕ ਹੁੰਦਾ ਗੈਰਤਮੰਦ। ਤੁਸੀਂ ਜ਼ਰੂਰਤਮੰਦ ਨਹੀਂ ਵੇਚੀ ਜਾਂਦੀ,
3: ਪਰ ਇਹ ਪਤਾ ਕੀ ਗੱਲ ਹੈਗੀ ਆ, ਅਸੀਂ ਦੇਖੋ ਗੱਲ ਏਦਾਂ ਹੈਗੀ, ਅਸੀਂ ਜਿੱਥੇ ਰਹਿੰਦੇ ਅਸੀਂ ਜੀਤੋ ਹਲਕੇ ਬੰਦੇ ਹੈਗੇ ਆ, ਅੱਜ ਤਾਂ ਤੁਹਾਡੇ ਪਾਈ ਟੀ ਸ਼ਰਟ ਨੀ ਚੜਦੇ, ਤੁਸੀਂ ਜਿਹੜੀ ਹੈਗੀ ਕੀ ਗੱਲ ਕਰਦੇ ਹੈਗੇ ਜੀ। ਜੇ ਤੁਸੀਂ ਬੋਲ, ਇੱਕ ਤੁਹਾਡੇ ਕੋਲ ਕੋਟ ਵੀ ਹੈਗਾ ਕਾਲਾ ਜਿਹਾ,
0: ਇੱਕ ਨੀਲੀ ਦੇ ਚਿੱਟੇ।

0: आशीर्वाद आपका टोकरे भरे पाए जिन्ने मर्जी ले जायो
1: दिता गया लग तक मतलब की केड़ा कुछ घट दी ऐदा ही कह दो दिता भाई
0: मैं दसिया ना जी टोकरे भरे पाए आ जी
2: टिप्पर
1: भर भर
0: लो जी टिप्पर भर भर के हां जी लो जी शमी जी आज तुसी अपने विषय ते शुक्ल मेला थैंक यू जी शुक्रिया जी समा देने लई धन्यवाद
1: शुक्रिया जी सैनी साहब शुक्रिया
2: बहुत बढ़िया
1: शमी जी अगे चलन तो पहला अपने नाल फगवाड़े तो परमिंदर जी जुड़े आ उन्हां दी गल बात सुनदे आ सत श्री अकाल परमिंदर जी स्वागत है जी सत श्री अकाल जी
3: शमी भाजी हुणां दा सारे सत्कार कीतिआं नूं सत श्री अकाल जी
1: सत श्री अकाल जी
2: सत श्री अकाल जी
3: सत श्री अकाल ਪਾਲ ਸਾਹਿਬ ਤੁਸੀਂ ਸਿਆਣੇ ਆ ਸ਼ਮੀ ਭਾਜੀ ਹੁਣ ਵੀ ਸਿਆਣੇ ਬਹੁਤ ਜੀ ਮੈਨੂੰ ਇੱਕ ਗੱਲ ਦੱਸੋ ਮਤਲਬ ਠੱਗੀ ਮਾਰ ਕੇ ਜੇ ਦਾਨ ਕਰਦੇ ਤਾਂ ਉਹ ਮਨਜ਼ੂਰ ਹੋ ਜਾਂਦਾ ਜੀ
1: ਉਹ ਇਹਨਾਂ ਨੂੰ ਲੱਗ ਜਾਂਦਾ
2: ਜਿਹੜੇ ਇਹ ਚ ਆਇਆ ਨਾ ਜੀ ਜਿਹਨੇ ਦਾਨ ਕਰਨ ਵਾਲੇ ਨੇ ਜੋ ਜਿੱਥੋਂ ਲਿਆਂਦਾ ਸੌਦਾ ਪੱਤਾ ਇਹ ਉਹਦੇ ਲਈ ਉਹ ਆਪ ਜਿੰਮੇਵਾਰ ਆ
1: ਜੀ
2: ਪਰ ਜਿਹਨੂੰ ਉਹਨੇ ਦਾਨ ਕਰਤਾ ਉਹ ਜਿੰਮੇਵਾਰ ਹੈ ਨੀ ਉਹਨੇ ਤਾਂ ਦਾਨ ਲੈ ਲਿਆ
3: ਭਾਜੀ ਸਾਡੇ ਲੋਕਾਂ ਦੀ ਤਾਂ ਮਾਨਸਿਕਤਾ ਇਹ ਹੈ ਜੀ
1: ਜੀ
3: ਬਹੁਤ
2: ਬਿਲਕੁਲ
3: ਸਾਰੇ ਬਹੁਤਿਆਂ ਦੀ ਚਲੋ ਮਤਲਬ ਸਾਡੇ ਲੋਕਾਂ ਦੇ ਠੱਗੀ ਮਾਰ ਕੇ ਭਾਜੀ ਅਗਲਾ ਕਹਿੰਦਾ ਜੇ ਹਜ਼ਾਰ ਦੀ ਠੱਗੀ ਮਾਰੀ 500 ਰੁਪਿਆ ਦਾਨ ਕਰ ਦੋ ਅਗਲਾ ਕਹਿੰਦਾ ਮੇਰਾ ਭਾਰ ਘੱਟ ਲੈ ਗਿਆ
1: ਜੀ ਵੈਸੇ ਜਿਹੜੇ ਐਂਗਲ ਤੋਂ ਤੁਸੀਂ ਗੱਲ ਕਰਦੇ ਹੋ ਪਰਮਿੰਦਰ ਜੀ ਦੇਖੋ ਇੱਕ ਪਾਸੇ ਤਾਂ ਆਪਾਂ ਧਰਮ ਦੀ ਉਦਾਹਰਣ ਦਿੰਦੇ ਹਾਂ ਤੇ ਦੂਸਰੇ ਪਾਸੇ ਅਸੀਂ ਮਤਲਬ ਕਿ ਦਾਨ ਕਰਨ ਦੀ ਜਾਂ ਹੁਣ ਦੇਖੋ ਗੁਰੂ ਨਾਨਕ ਸਾਹਿਬ ਨੇ ਜਿਹੜੇ ਆਪਣੇ ਸਾਧੂ ਸਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਹ 20 ਰੁਪਏ ਦਾ ਜਿਹੜਾ ਜ਼ਿਕਰ ਆਉਂਦਾ ਜਾਂ ਉਸ ਸਮੇਂ ਦੇ ਵਿੱਚ ਪਤਾ ਨਹੀਂ ਕੀ ਆ ਉਹ ਜੋ ਵੀ ਆਪਾਂ ਸੁਣਦੇ ਹਾਂ ਉਸ ਮੁਤਾਬਕ ਗੱਲ ਕਰਨ ਲੱਗਿਆ ਤੇ ਇੱਕ ਪਾਸੇ ਤਾਂ ਗੁਰੂ ਸਾਹਿਬ ਕਿਰਤ ਕਰਦੇ ਨੇ ਸਭ ਤੋਂ ਪਹਿਲਾਂ ਕਿਰਤ ਦੀ ਗੱਲ ਕੀਤੀ ਹੈ ਕੱਲ ਵੀ ਗੱਲ ਚੱਲਦੀ ਸੀ ਤੇ ਫਿਰ ਉਹ ਕਨਸੈਪਟ ਸਾਡੇ ਵਿੱਚ ਕਾਹਤੋਂ ਮਤਲਬ ਕਿ ਆ ਗਿਆ ਵੀ ਆਪਣੀ ਮਿਹਨਤ ਮੁਸ਼ਕਤ ਕਰੋ ਤੇ ਆਪ ਵੀ ਖਾਓ ਹਨਾ ਭਾਈ ਪਹਿਲਾਂ ਆਪ ਖਾਓ ਜਾਂ ਸੇਫ ਰਹੋ ਫਿਰ ਹੀ ਦੂਸਰੇ ਨੂੰ ਕਰੋਗੇ ਪਰ ਉਹ ਜਿਹੜੀ ਆ ਉਹ ਗੱਲਾਂ ਬਾਤਾਂ ਕਿਉਂ ਨੀ ਅਸੀਂ ਸਾਡੇ ਆਪਣੇ ਜਿਹੜਾ ਜੀਵਨ ਦੇ ਵਿੱਚ ਜਾਂ ਜਿਹੜਾ ਪ੍ਰੈਕਟੀਕਲ ਦੇ ਵਿੱਚ ਲੈ ਕੇ ਆ ਰਹੇ
3: ਮੇਰੇ ਨਾਲ ਤੁਸੀਂ ਤਾਂ ਬਹੁਤ ਸਿਆਣੇ ਆ ਸ਼ਮੀ ਭਾਜੀ ਹੁਣ ਵੀ ਬਹੁਤ ਸਿਆਣੇ ਮੈਂ ਤਾਂ ਚਲੋ ਐਵੇਂ ਪੱਠੇ ਵੱਢ ਬੰਦਾ ਆ
1: ਨਹੀਂ ਨਹੀਂ ਏਦਾਂ ਨੀ ਜੀ ਏਦਾਂ ਨਾ ਕਰੋ
3: ਮੰਨ ਲਓ ਭਾਜੀ ਅਸੀਂ ਪਿੰਡਾਂ ਦੇ ਵਿੱਚ ਸਧਾਰਨ ਬੰਦੇ ਆ ਜੀ ਟੰਗੀਆਂ ਤੁਰਸ਼ੀਆਂ ਵਾਲੇ ਬੰਦੇ ਆ ਮੰਨ ਲਾ ਮੈਂ ਗੱਲ ਕਰਦਾ ਜੀ ਤੁਸੀਂ ਮੰਨ ਲਓ ਮੈਂ ਤਾਂ ਭਾਜੀ ਸਾਹਿਬ ਇਹ ਕਹਿੰਦਾ ਜੀ ਜਿੰਨੀਆਂ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਜੀ ਹਰੇਕ ਫੋਟੋ ਦੇ ਥੱਲੇ ਭਾਜੀ ਸਾਹਿਬ ਗਰੀਲਾ ਲੈ ਕੇ ਬੈਠੇ ਦਿਖਾਲਦੇ ਆ
1: ਬਿਲਕੁਲ
3: ਜਿਹੜੀ ਉਹਨੀ ਜਿਹੜਾ ਹਲ ਪਾਇਆ ਉਹ ਤਾਂ ਕੋਈ
1: ਦਿਖਾਵਾ
3: ਭਾਜੀ ਇਹ ਸਾਧ ਲਾਣਾ ਇਹ ਬੇੜਾ ਗਰਕ ਕੀਤਾ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਇਹਨਾਂ ਨੂੰ ਇਹ ਮਤਲਬ ਕੰਮ ਵੱਲੋਂ ਤਾਂ ਜੀ ਕੰਮ ਤਾਂ ਕਿਸੇ ਨੇ ਲਾਉਣਾ ਹੀ ਨੀ ਜੀ
1: ਹੱਟੇ ਕੱਟੇ ਨੇ ਦੇਖੋ ਕਿੱਡੀਆਂ ਕਿੱਡੀਆਂ ਪਿੰਨੀਆਂ
3: ਭਾਜੀ ਛੱਡੋ ਕਈਆਂ ਦੀ ਮੈਂ ਤਾਂ ਤੁਹਾਨੂੰ ਗੱਲ ਕਰਦਾ ਜੀ ਭਾਜੀ ਮਤਲਬ ਮੇਰੇ ਮੈਂ ਮੇਰੀ ਚਲੋ ਮਤਲਬ 38-40 ਮਤਲਬ ਹੋਣੀ ਆ ਜੀ ਕਮਰ 40-42 ਇੰਚ ਦੀ ਜਿੱਦਾਂ ਦੀ ਮੇਰੀ ਕਮਰ ਆ ਜੀ ਸਾਡੇ ਈਵਨ ਸਾਡੇ ਗੁਰੂ ਘਰ ਇਹਨਾਂ ਦਾ ਪੱਟ ਭਾਈ ਸਾਡੇ ਆ ਜੀ ਮਤਲਬ 45 ਸਾਲ ਦਾ ਮੇਰੇ ਖਿਆਲ ਜਿੱਦਾਂ ਦੀ ਮੇਰੀ ਕਮਰ ਹੈ ਉਦੋਂ ਦੇ ਪੱਟ ਆ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਸਾਰਾ ਕੁਝ ਸ਼ੁੱਧ ਹੁੰਦਾ
3: ਭਾਜੀ ਸਵੇਰ ਨੂੰ ਦੁੱਧ ਦੀ ਗਜਾ ਕਰਨ ਵੀ ਉਹ ਮੋਟਰਸਾਈਕਲ ਤੇ ਜਾਂਦਾ ਜੀ
1: ਬਿਲਕੁਲ ਹੈ ਜੀ
3: ਤਾਂ ਮੈਂ ਤੁਹਾਨੂੰ ਉਹੀ ਗੱਲ ਕਰਦਾ ਮਤਲਬ ਹੁਣ ਸਾਡੇ ਭਾਜੀ ਸਾਡੇ ਇੱਥੇ ਹੀ ਆ ਪਿੰਡ ਦੇ ਵਿੱਚ ਲੋਕ ਮਤਲਬ ਜ਼ਿਮੀਂਦਾਰ ਭਰਾ ਜਿਹੜੇ ਹੈਗੇ ਆ ਭਾਜੀ ਉਹ ਹੁਣ ਮੰਨ ਲਓ ਮੈਂ ਹੀ ਆ ਜੀ ਜੇ ਭਾਜੀ ਹੁਣ ਮੈਂ ਜੇ ਮੇਰੇ 50-55 ਕਿੱਲਿਆਂ ਦੀ ਖੇਤੀ ਹੈ ਝੋਨਾ ਲਵਾ ਕੇ ਜੇ ਮੈਂ ਮੰਨ ਲਓ ਉਹਨਾਂ ਨੂੰ 45 ਖੇਤ ਦੱਸ ਦੇਵਾਂ
1: ਜੀ
3: ਉਹ ਮੇਰਾ ਦਾਨ ਮੇਰਾ ਦਿੱਤਾ ਕੀ ਕਰੂਗਾ ਜੀ
1: ਬਿਲਕੁਲ ਉਹਦੇ ਨਾਲ ਦੇਖੋ ਰੋਜ਼ਗਾਰ ਤੁਸੀਂ ਅਗਲੇ ਨੂੰ ਰੋਜ਼ਗਾਰ ਦੇਵੋ ਤੇ ਇੱਕ ਤਾਂ ਉਹਦੀ ਜਿਹੜੀ ਹੈ ਜ਼ਰੂਰਤ ਹੈ ਉਹ ਪੂਰੀ ਹੁੰਦੀ ਹੈ ਦੂਸਰਾ ਤੁਹਾਡਾ ਜਿਹੜਾ ਉਹਦੇ ਨਾਲ ਕੰਮ ਚੱਲੀ ਜਾਂਦਾ ਹੈ ਤੇ ਜੇ ਉਹ ਮੈਂ ਕਈ ਵਾਰੀ ਇਹ ਚੀਜ਼ ਇੱਥੇ ਵੀ ਮਹਿਸੂਸ ਕੀਤੀ ਹੈ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਨਾ

0: ਇਮਾਨਦਾਰੀ ਹੈ। ਉੱਥੇ ਹਰ ਚੀਜ਼ ਦੇ ਵਿੱਚ ਚਾਹੇ ਸੈਲਰੀ ਤੁਹਾਡੀ ਵੱਧ ਹੈ ਤੇ ਚਾਹੇ ਘੱਟ ਹੈ, ਉਹ ਜਿੱਥੇ ਇਮਾਨਦਾਰੀ ਦੇ ਨਾਲ ਤੁਸੀਂ ਕੰਮ ਕਰਦੇ ਹੋ ਨਾ, ਚਾਹੇ ਉਹ ਅਧਾਰਾ ਵੀ ਇਮਾਨਦਾਰੀ ਵਾਲਾ ਹੋਣਾ ਚਾਹੀਦਾ ਹੈ ਤੇ ਉੱਥੇ ਵੀ ਬਰਕਤ ਪੱਕੀ ਹੋਏਗੀ ਤੇ ਉਹਦੇ ਜਿਹੜਾ ਬੰਦਾ ਉੱਥੇ ਵਿਅਕਤੀ ਕੰਮ ਕਰ ਰਿਹਾ ਉਹਦੇ ਘਰ ਦੇ ਵਿੱਚ ਵੀ ਬਰਕਤ ਓਨੀ ਹੋਏਗੀ, ਚਾਹੇ ਉਹ 2000 ਕਮਾਉਂਦਾ ਤੇ ਚਾਹੇ ਉਹ 10000 ਕਮਾਉਂਦਾ।
1: ਭਾਜੀ ਮੰਨ ਲਓ ਇੱਕ ਗੱਲ ਕਰਦੇ ਹਾਂ ਜੀ, ਜੇ ਹੁਣ ਮੰਨ ਲਓ ਮੈਂ ਲੋਕ ਆਪਾਂ ਗੱਲ, ਜੇ ਮੈਂ ਠੱਗੀ ਮਾਰ ਕੇ
0: ਜੀ
1: ਗੁਰੂ ਘਰ ਦਾਨ ਕਰਦਾ
0: ਜੀ,
1: ਉਹ ਕੀ ਉਹ ਜ਼ਰੂਰੀ ਆ ਜਾਂ ਮੇਰਾ ਲੱਗੂਗਾ? ਦੂਜੀ ਗੱਲ ਆ, ਸਾਡਾ ਦਾਨ ਆ ਭਾਜੀ, ਦਾਨ ਆ ਸਾਡਾ ਦਿਖਾਵੇ ਦਾ
0: ਜੀ,
1: ਹੈ ਨਾ ਜੀ। ਚਲੋ ਗੁਰੂ ਘਰ ਹੁਣ ਭਾਜੀ ਸਾਹਿਬ, ਮੈਂ ਤਾਂ ਇਹ ਬੰਦੇ ਬਹੁਤ ਦੇਖੇ ਆ ਜਦੋਂ ਹੈ ਨਾ ਉੱਥੇ ਅਨਾਊਂਸ ਕਰਦੇ ਆ, ਸਪੀਕਰ ਚ ਅਨਾਊਂਸ ਹੁੰਦਾ
0: ਜੀ,
1: ਜਿਹੜਾ ਕੋਈ ਮੇਰੇ ਘਰ ਮਾਤੜ ਜਿਹਨੂੰ ਕੋਈ ਨਾਂ ਦੀ, ਜਿਹਦਾ ਮਤਲਬ ਪਤਾ ਨੀ ਲੋਕਾਂ ਨੂੰ ਕੀ ਇਹ ਨੇ, ਬਈ ਜਿਹੜਾ ਕੋਈ ਮੇਰੇ ਜੇ ਕੋਈ ਮੈਂ ਘਰ 500 ਨਾ ਉਹਨੂੰ ਦੇਖ ਰਿਹਾ 500 ਦਿੱਤਾ, ਇਹੋ ਜਿਹੇ ਲੋਕ ਆ ਉਹ ਆਪਣਾ ਨਾਂ ਬਣਾਉਣ ਲਈ ਭਾਜੀ ਉਹਨਾਂ ਦੇ ਮਤਲਬ ਚਾਹੇ ਕਿਤੇ ਉਹ ਫੜ ਕੇ ਦੇਣ 1000 ਰੁਪਇਆ ਦੇਣਗੇ।
0: ਬਿਲਕੁਲ ਹੈ ਜੀ,
1: ਹੈ ਨਾ ਜੀ, ਮਤਲਬ ਇਹ ਚੀਜ਼ ਆ ਉਹ ਮਤਲਬ ਸਾਡਾ ਦਾਨ ਵੀ ਜਿਹੜਾ ਉਹ ਦਿਖਾਵੇ ਦਾ ਆ
0: ਜੀ। ਹੁਣ ਦੇਖੋ ਮੈਂ ਇੱਕ ਗੱਲ ਹੋਰ ਮੈਨੂੰ ਚੇਤੇ ਆਉਂਦੀ ਹੈ ਬਚਪਨ ਦੀ, ਕਿ ਛੋਟੇ ਹੁੰਦੇ ਹੈ ਨਾ, ਛੰਮੀ ਜੀ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ ਤਸਵੀਰ ਉਹ ਸਾਡੇ ਤੋਂ ਪਹਿਲਾਂ ਦੀ, ਤਾਂ ਇੱਕ ਗੁਰੂ ਨਾਨਕ ਸਾਹਿਬ ਦੇ ਹੱਥਾਂ ਦੇ ਵਿੱਚ ਨਾ ਰੋਟੀ ਹੁੰਦੀ ਹੈ ਤੇ ਉਹਦੇ ਵਿੱਚੋਂ ਇੱਕ ਪਾਸੇ ਖੂਨ ਨੁੱਚੜ ਰਿਹਾ ਤੇ ਦੂਸਰੇ ਹੱਥ ਵਾਲੀ ਰੋਟੀ ਦੇ ਵਿੱਚ ਉਹ ਦੁੱਧ ਨੁੱਚੜ ਰਿਹਾ, ਉਹ ਹੱਕ ਤੇ ਸੱਚ ਦੀ ਗੱਲ ਕਰਦੇ। ਪਰ ਹੌਲੀ ਹੌਲੀ ਉਹ ਮੈਨੂੰ ਅੱਜ ਲੱਗਦਾ ਨੀ ਕਿ ਕਿਸੇ ਘਰ ਦੇ ਵਿੱਚ ਬਹੁਤ, ਉਹ ਜਿਹੜੀ ਹੈ ਫੋਟੋ ਕੈਲੰਡਰਾਂ ਦੇ ਉੱਤੇ ਵੀ ਹੁੰਦੀ ਸੀ ਉਸ ਸਮੇਂ ਦੇ ਜਦੋਂ ਆਉਂਦੇ ਸੀ, ਪਰ ਹੁਣ ਉਹ ਕਿਤੇ ਦਿਖਦੀ ਹੈ, ਨਜ਼ਰ ਆਉਂਦੀ ਹੈ।
2: ਨਹੀਂ ਹੁਣ ਹਾਈ ਫਾਈ ਹੋ ਗਿਆ ਕੰਮ ਥੋੜਾ ਜਿਹਾ ਜੀ
0: ਜੀ,
2: ਮਤਲਬ ਕਹਿ ਲੋ ਜਿਹੜੀ ਸੋਚ ਆ ਤੇ ਚਿੱਤਰਕਾਰੀ ਹਰ ਚੀਜ਼ ਜਿਹੜੀ ਹੈ ਉਹ ਮਾਡਰਨਾਈਜ਼ ਹੋ ਰਹੀ ਹੈ ਤੇ ਚੇਂਜ ਹੋ ਰਿਹਾ, ਐਵਰੀਥਿੰਗ ਗੈਟਿੰਗ ਚੇਂਜ। ਸੋ ਆ ਜਿਹੜੀ ਬੰਦ ਸਾਹਿਬ ਗੱਲ ਕਰ ਰਹੇ ਨਾ, ਇਹ ਸਹੀ ਗੱਲ ਹੈ
0: ਬਿਲਕੁਲ,
2: ਕਿ ਜੇ ਠੱਗੀਆਂ ਮਾਰ ਕੇ ਚੋਰੀਆਂ ਡਾਕੇ ਕਰਕੇ ਫਿਰ ਉਹ ਦਾਨ, ਉਹ ਤਾਂ ਰੋਬਿਨਹੁੱਡ ਵਾਲਾ ਕੰਮ ਹੋ ਗਿਆ। ਇਹੋ ਜਿਹੇ ਜਿਹੜੇ ਬੰਦੇ ਆ ਉਹ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਆਪਾਂ ਦੇਖਦੇ ਹਾਂ, ਚਾਹੇ ਉਹ ਰਾਜਾ ਬਣ ਜਾਵੇ, ਵੱਡਾ ਹੋਵੇ, ਚਾਹੇ ਕੁਛ ਬਣ ਜਾਵੇ, ਪਰ ਉਹਨੇ ਅਸਲ ਚ ਲਿਆਂਦਾ ਕਿੱਥੋਂ ਸੌਦਾ? ਇਹ ਦਾਨ ਲੈਣ ਵਾਲਾ ਬੰਦਾ ਕਦੇ ਨੀ ਪੁੱਛਦਾ
0: ਜੀ,
2: ਕਿਉਂਕਿ ਜਿਹੜਾ ਦਾਨ ਦੇ ਰਿਹਾ ਬੰਦਾ ਉਹ ਗੱਲ ਠੀਕ ਹੈ ਪਰਮਿੰਦਰ ਜੀ ਦੀ, ਕਿ ਭਾਈ ਉਹ ਆਪਣਾ ਥੋੜਾ ਜਿਹਾ ਭਾਰ ਘਟਾ ਰਿਹਾ ਹੈ ਕਿ ਮੈਂ ਬਾਹਲੀ ਚਲੋ ਠੱਗੀ ਕਰ ਲਈ, ਇਹ ਤਾਂ ਕੰਮ ਗਲਤੀ ਹੈ, ਜਿਹੜਾ ਥੋੜਾ ਜਿਹਾ ਅਗਲੇ ਘਰ ਵਾਸਤੇ ਥੋੜਾ ਜਿਹਾ ਮੈਂ ਘਟਾ ਲਾਂ,
0: ਮਤਲਬ ਕਿ ਉਹਨੂੰ ਵੀ ਆਪਣੇ ਵਰਗਾ ਬਣਾ ਲਾਂ ਥੋੜਾ ਜਿਹਾ ਹਿੱਸੇਦਾਰ,
2: ਉਹਨੂੰ ਕੋਈ ਫਰਕ ਨੀ ਹੈ ਜਿਹਨੂੰ ਦਾਨ ਮਿਲ ਗਿਆ ਨਾ, ਕਿਉਂਕਿ ਉਹਨੇ ਤਾਂ ਦਾਨ ਲਿਆ
0: ਜੀ,
2: ਉਹਨੇ ਸੋਰਸ ਤੋਂ ਕੋਈ ਲੈਣਾ ਦੇਣਾ ਨਹੀਂ ਉਹਦਾ, ਉਹ ਡਿਸਕਨੈਕਟਡ ਹੈ ਪੂਰੀ ਤਰ੍ਹਾਂ
0: ਜੀ।
2: ਇਹ ਜਿਹਨੇ ਦਾਨ ਦਿੱਤਾ ਹੈ ਜ਼ਿੰਮੇਵਾਰ ਇਹੀ ਆ
0: ਜੀ,
2: ਉਹ ਠੱਗੀ ਕੀਤੀ, ਚੋਰੀ ਕੀਤੀ, ਕੀ ਕੀਤਾ ਕੀ ਨਹੀਂ, ਪਰ ਉਹ ਉਹੀ ਜ਼ਿੰਮੇਵਾਰ ਆ। ਹੁਣ ਜਿਹੜਾ ਮਰਜ਼ੀ ਆਪਾਂ ਉਦਾਹਰਨ ਦੇਖ ਲਈਏ, ਜਾਨੀ ਚੋਰ ਸਾਡਾ ਉਹ ਵੀ ਦਾਨੀ ਬੰਦਾ, ਇਧਰੋਂ ਰੋਬਿਨਹੁੱਡ ਦੀ ਆਪਾਂ ਗੱਲ ਕਰਦੇ ਹਾਂ ਵੈਸਟ ਦੇ ਵਿੱਚ, ਉਹ ਵੀ ਇਹੀ ਕਰ ਰਿਹਾ, ਉਹ ਅਮੀਰਾਂ ਨੂੰ ਲੁੱਟ ਰਿਹਾ, ਗਰੀਬਾਂ ਨੂੰ ਦਾਨ ਕਰ ਰਿਹਾ, ਲੁੱਟ ਰਿਹਾ ਨਾ, ਇਹਦੀ ਗੱਲ ਹੁਣ ਹੋ ਗਿਆ ਠੀਕ ਹੈ
0: ਜੀ,
2: ਬਟ ਉਹ ਗਰੀਬਾਂ ਨੂੰ ਉਹਦੇ ਨਾਲ ਕੋਈ ਦੇਣਾ ਦੇਣਾ ਨੀ, ਵੀ ਕਿੱਥੋਂ ਲਿਆ ਰਿਹਾ
0: ਜੀ।
2: ਜਿੱਦਣ ਜਾਨੀ ਚੋਰ ਨੂੰ ਫਾਂਸੀ ਹੋ ਗਈ, ਕਿਸੇ ਗਰੀਬ ਨੇ ਨੀ ਖੜਨਾ ਆ ਕੇ ਵੀ ਨਹੀਂ ਬਾਬਾ ਜੀ ਇਹ ਤਾਂ ਸਾਨੂੰ ਵੀ ਆ ਕਰਦਾ ਸੀ, ਕੋਈ ਨੇੜੇ ਨੀ ਖੜਨਾ ਕਿਸੇ ਨੇ
0: ਜੀ,
2: ਉਹ ਤਾਂ ਟੋਟਲੀ ਡਿਸਕਨੈਕਟਡ ਜਾਂ ਆਈਸੋਲੇਟਡ ਸੈਕਟਰ ਹੈ ਜਿਹੜਾ ਦਾਨ ਪ੍ਰਾਪਤ ਕਰਨ ਵਾਲਾ ਹੈ
0: ਜੀ।
2: ਬਸ ਗੱਲ ਤਾਂ ਇਹ ਹੈ ਕਿ ਜੇ ਜੋ ਬੰਦਾ ਚਾਹੇ ਉਹ ਮੈਂ ਆ ਚਾਹੇ ਕੋਈ ਵੀ ਆ, ਜੇ ਕੋਈ ਮੈਂ ਆਪਣੀ ਆਤਮਾ ਨੂੰ ਪੁੱਛ ਕੇ ਦੇਖਣਾ ਕਿ ਭਾਈ ਮੈਂ ਇੰਨੇ ਜੋਗਾ ਹੈਗਾ ਕਿ ਮੈਂ ਦਾਨ ਕਰ ਸਕਦਾ ਕਿ ਇਹ ਮੈਂ ਹੈਲਪ, ਕਿਉਂਕਿ ਸਾਡੇ ਧਰਮ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਵੀ ਆਮ ਆਪਾਂ ਦੇਖਦੇ ਹਾਂ ਲਿਖਿਆ ਕਿ ਜੇ ਤੁਸੀਂ ਸ਼ਾਮ ਨੂੰ ਖਾਣਾ ਖਾ ਰਹੇ ਹੋ ਔਰ ਤੁਹਾਡਾ ਗੁਆਂਢੀ ਜਿਹੜਾ ਉਹ ਆਪਣੇ ਜਵਾਕਾਂ ਸਮੇਤ ਭੁੱਖਾ ਭਾਣਾ ਬੈਠਾ, ਫਿਰ ਇਹ ਖਾਣਾ ਹਰਾਮ ਹੈ
0: ਬਿਲਕੁਲ।
2: ਫਿਰ ਸਾਨੂੰ ਇੱਕ ਵਾਰੀ ਉਹਨੂੰ ਜਾ ਕੇ ਪੁੱਛ ਲੈਣਾ ਚਾਹੀਦਾ ਕਿ ਭਾਈ ਸਾਹਿਬ ਠੀਕ ਹੈ ਤੁਹਾਡੇ ਤੇ ਕੋਈ ਮੁਸੀਬਤ ਹੈ, ਆਪਾਂ ਵੰਡ ਕੇ ਛਕ ਲੈਂਦੇ ਹਾਂ
0: ਜੀ,
2: ਨਾ ਕਿਸੇ ਦੇ ਉੱਤੇ ਕੋਈ ਆਰਥਿਕ ਬੋਝ ਆ ਨਾ ਕੋਈ ਗੱਲ ਨਾ ਕੋਈ ਇਹੋ ਜਿਹੀ ਗੱਲ। ਜਦੋਂ ਆਪਾਂ ਗਦਰੀ ਬਾਬਿਆਂ ਦੀ ਗੱਲ ਕਰਦੇ ਆ ਨਾ, ਕਿ ਉਹ ਜਦੋਂ ਜੇਲ ਚ ਸੀ ਉੱਥੇ ਇੱਕ ਉਦਾਹਰਨ ਆਉਂਦੀ ਹੈ ਜੇਲ ਦੇ ਵਿੱਚ
0: ਜੀ,
2: ਕਿ ਰੋਟੀ ਦਿੱਤੀ ਜਾ ਰਹੀ, ਇੱਕ ਰੋਟੀ ਦਿੱਤੀ ਜਾ ਰਹੀ ਆ ਔਰ ਜਿਹੜਾ ਉਹ ਬੰਦੇ ਚਾਰ ਬੈਠੇ ਆ
0: ਬਿਲਕੁਲ
2: ਅੰਦਰ, ਉਹ ਫਿਰ ਰੋਟੀ ਨੂੰ ਖਾ ਨੀ ਰਿਹਾ ਕੋਈ ਵੀ, ਉਹ ਕਹਿੰਦਾ ਯਾਰ ਇੱਕ ਜਣੇ ਨੂੰ ਤਾਂ ਖਾਣੀ ਪੈਣੀ ਹੈ, ਕਹਿੰਦਾ ਨਹੀਂ ਆਪਾਂ ਵੰਡ ਲੈਂਦੇ ਹਾਂ, ਕਹਿੰਦਾ ਨਹੀਂ, ਬਜ਼ੁਰਗ ਕਹਿੰਦਾ ਯਾਰ ਮੇਰੀ ਉਮਰ ਬਹੁਤ ਹੋ ਗਈ ਹੈ ਆ ਮੇਰੇ ਹਿੱਸੇ ਦਾ ਟੁਕੜਾ, ਇਹਨੂੰ ਦਿਓ ਜਵਾਨ ਨੂੰ, ਸਾਡਾ ਫਿਊਚਰ ਆ, ਇਹ ਚਾਹੀਦਾ। ਜਵਾਨ ਕਹਿੰਦਾ ਨਹੀਂ, ਮੈਂ ਤਾਂ ਜਵਾਨ ਆ, ਮੈਨੂੰ ਕੋਈ ਫਰਕ ਨੀ, ਤੁਸੀਂ ਬਜ਼ੁਰਗੋ, ਸਾਡਾ ਸਰਮਾਇਆ ਹੋ, ਇਹ ਤੁਸੀਂ ਛਕੋ। ਆ ਇੱਕ ਭਾਵਨਾ ਜਿਹੜੀ ਹੈ ਨਾ ਇਹੋ ਜਿਹੀ ਕਿ ਮੈਂ ਨਹੀਂ ਭਾਈ, ਤੂੰ ਪਹਿਲ ਦੇ ਆਧਾਰ ਤੇ ਦੂਸਰਾ ਬੰਦਾ, ਉਹ ਚੀਜ਼ ਜਦੋਂ ਤੱਕ ਆਉਂਦੀ ਨੀ, ਉਹ ਚੀਜ਼ ਜਦੋਂ ਤੱਕ ਆਪਾਂ ਉਹਨੂੰ ਅਚੀਵ ਨੀ ਕਰਦੇ, ਫਿਰ ਉਹਦਾ ਕੋਈ ਕਹਿ ਲੋ ਵੀ ਪੁਆਇੰਟ ਨੀ ਰਹਿ ਜਾਂਦਾ ਕਿ ਮੈਂ ਕੀ ਦਾਨ ਕੀਤਾ ਕੀ ਨਹੀਂ ਦਾਨ ਕੀਤਾ। ਸਭ ਤੋਂ ਵੱਡੀ ਇਨਸਾਨੀਅਤ ਹੈ, ਮਨੁੱਖਤਾ ਹੈ, ਮੁਹੱਬਤ ਹੈ, ਇਹ ਉਹਦੇ ਪਿੱਛੇ ਇੱਕ ਪਵਿੱਤਰ ਜਿਹੜਾ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ, ਫਿਰ ਉਹ ਫਰੂਟਫੁਲ ਹੋ ਸਕਦਾ।
1: ਪਰ ਸਾਹਿਬ ਮੈਂ ਤਾਂ ਚਲੋ ਮਾਫ਼ ਕਰਨਾ, ਮਤਲਬ ਮੈਂ ਗੱਲ ਕਰਨਾ, ਸਾਡੇ ਵਿੱਚੋਂ ਬਹੁਤੇ ਬੰਦੇ ਤਾਂ ਜੀ ਮਤਲਬ ਦਾਨ ਨੂੰ ਵੀ ਇੱਕ ਰੱਬ ਦੇ ਨੂੰ ਘਰ ਨੂੰ ਰਿਸ਼ਵਤ ਦੇਣ ਵਾਲਾ ਕੰਮ ਆ ਜੀ।
0: ਬਿਲਕੁਲ ਹੈ ਜੀ,
1: ਹੋ ਸਕਦਾ ਮੈਂ
0: ਗੁਰੂ
1: ਘਰ ਬਹੁਤ ਘੱਟ ਜਾਂਦਾ, ਮਤਲਬ ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਮਤਲਬ ਗੱਲ ਕਰ ਇੱਕ ਦੋ ਵਾਰੀ ਸਾਲ ਦੇ ਵਿੱਚ ਚਲੋ ਮੈਂ ਪਰ ਸਾਹਿਬ ਜਦੋਂ ਮੈਂ ਜਾਂਦਾ ਵੀ ਆ ਜੀ ਹਨਾ, ਮੰਨ ਲਓ ਮੈਂ ਮੈਂ ਚਲੋ ਠੀਕ ਹੈ ਜਿੰਨੀ ਕੁ ਸੋਝੀ ਮੈਂ ਮਤਲਬ ਗੱਲ ਤੁਹਾਡਾ ਕਰ, ਮੈਂ ਨੋਟਿਸ ਕੀਤਾ ਭਾਜੀ ਬਹੁਤੀਆਂ ਜਿਹੜੀਆਂ ਸਾਡੀਆਂ ਬੀਬੀਆਂ ਆ ਉਹ ਇੱਕ ਦੂਜੇ ਦੇ ਸੂਟ ਪਾਏ ਦੇਖ ਰਹੀਆਂ ਉੱਥੇ।
0: ਜੀ ਬਿਲਕੁਲ ਹੈ ਜੀ,
1: ਮੈਂ ਤੁਹਾਨੂੰ ਮੰਨ ਲਓ ਬੰਦੇ ਵੀ ਆ, ਜੇ ਕੋਈ ਗਿਆ ਭਾਜੀ ਜੇ ਕੋਈ ਮੇਰੇ ਵਾਲੇ ਗਾ ਨਾ ਉਹੀ ਕੱਪੜਾ ਪਾ ਕੇ ਦੂਜੇ ਦਿਨ ਚੱਲ ਜਾਂਦਾ, ਅਗਲਾ ਗਿਆ ਅਗਲਾ ਉਹ ਕਹਿੰਦਾ ਲੈ ਇਹ ਤਾਂ ਉਹੀ ਕੱਪੜਾ ਪਾ ਕੇ ਕੱਲ ਵੀ ਇਹੀ ਕੱਪੜੇ ਪਾ ਕੇ ਪਾ ਗਿਆ ਅੱਜ ਵੀ ਇਹੀ ਕੱਪੜੇ ਪਾ ਗਿਆ।
0: ਜੀ
1: ਸਾਡੇ ਇੱਥੇ ਤਾਂ ਹੁਣ ਇਹ ਕੰਮ ਆ ਜ਼ਿਆਦਾਤਰ ਗੁਰੂ ਘਰਾਂ 'ਚ ਤਾਂ ਬੀਬੀਆਂ ਇੱਕ ਦੂਜੇ ਦੇ ਸੂਟਾਂ ਦੇ ਡਿਜ਼ਾਇਨ ਹੀ ਦੇਖਣ ਜਾਂਦੀਆਂ, ਕੱਲ ਫਲਾਨੀ ਨੇ ਆਹ ਪਾਇਆ ਸੀ, ਕੱਲ ਫਲਾਨੀ ਨੇ ਆਹ ਪਾਇਆ ਸੀ।
0: ਜੀ ਬਿਲਕੁਲ ਹੈ।
1: ਪਰ ਭਾਜੀ ਹੁਣ ਤੁਹਾਡੇ ਜਿਹੜੇ ਤੁਹਾਡੀ ਕੰਟਰੀਆਂ ਇਹ ਕੰਟਰੀਆਂ ਆ, ਤੁਸੀਂ ਭਾਜੀ ਮਿਹਨਤ ਕਰਦੇ ਭਾਜੀ, ਆਪਾਂ ਆਪਣੀ ਮਿਹਨਤ ਕਰੀਏ ਕਿ ਕਿਸੇ ਨਾਲ ਠੱਗੀ ਠੁੱਗੀ ਦਾਨ ਦਾ ਕੋਈ ਮਤਲਬ, ਹਾਂ ਠੀਕ ਆ ਸਾਡੇ ਚ ਗੰਦਿਆ ਚੋ ਕਰ ਦੇਣਾ, ਤੁਸੀਂ ਆਪਣੀ ਸੱਚੀ ਸੁੱਚੀ ਮਿਹਨਤ ਕਰੀ, ਜਾਂ ਲੋੜ ਹੀ ਨੀ ਸਾਨੂੰ ਦਾਨ ਕਰਨ ਦੀ, ਜੇ ਤੁਸੀਂ ਆਪਾਂ ਕਿਸੇ ਦਾ ਹੱਕ ਨਾ ਖਾਈਏ ਆਪਣੀ ਮਿਹਨਤ ਕਰੀ, ਸਾਨੂੰ ਕੀ ਲੋੜ ਆ ਜੀ,
0: ਹਰ ਕੋਈ ਕਿਰਤ ਕਰੇ ਆਪਣੀ, ਬਿਲਕੁਲ
1: ਆਪਣਾ ਕਰੇ ਸੱਚੀ ਸੁੱਚੀ ਕਿਰਤ ਕਰੇ ਜੀ, ਕਿਸੇ ਦਾ ਕੋਈ ਹੱਕ ਨਾ ਆਵੇ, ਕਿਸੇ ਨੂੰ ਕਿਸੇ ਨਾਲ ਕੋਈ ਈਰਖਾ ਦਵੈਤ ਨਾ ਰੱਖੇ ਭਾਜੀ, ਲੋੜ ਹੀ ਨੀ ਹਨਾ, ਮਤਲਬ ਭਾਜੀ ਲੋਕੀ ਸਾਡੇ ਅਗਲਾ ਜਹਾਨ ਸੁਖੀ ਕਰਨ ਨੂੰ ਇੱਥੇ ਹੁਣ ਬਾਣੀ ਚ ਵੀ ਆ, ਅਗਲਾ ਬਸ ਇਹੀ ਆ ਜੀ ਅਗਲਾ ਜਹਾਨ ਸੁਖੀ ਕਰਨ ਨੂੰ ਜੀ, ਮੋਰੇ ਉਹ ਕਿਸੇ ਨੇ ਦੇਖਿਆ ਨੀ ਜਿਹੜਾ ਆ ਜਨਮ ਹੈ ਇਹ ਆਹੀ ਕਰਦੇ ਇਹ ਨਰਕ ਬਣਾ ਰਿਹਾ।
0: ਹਾਂ ਬਿਲਕੁਲ ਹੈ ਜੀ ਬਿਲਕੁਲ, ਮੈਂ ਤਾਂ ਕਈ ਵਾਰੀ ਇਹ ਵੀ ਗੱਲ ਕਹੀ ਆ ਕਿ ਚਾਹੇ ਰੈੱਡ ਕਰੋਸ ਆ, ਅਫਰੀਕਾ ਇੱਕ ਮੁਲਕ ਹੈ ਜੀ, ਉਹਦੇ ਵਿੱਚ ਤਕਰੀਬਨ ਦੁਨੀਆਂ ਚ ਕਿੰਨੀਆਂ 200 ਤੋਂ ਉੱਤੇ ਕੰਟਰੀਆਂ ਨੇ, ਉਹ ਕਦੋਂ ਦੀਆਂ ਸਾਡੇ ਜੰਮਣ ਤੋਂ ਪਹਿਲਾਂ ਅਫਰੀਕਾ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ, ਉੱਥੇ ਹੀਰੇ ਜਵਾਹਰਾਤ ਕਹਿ ਲਓ ਜਾਂ ਤੇਲ ਕਹਿ ਲਓ ਗੈਸਾਂ ਕਹਿ ਲਓ ਜਾਂ ਉੱਥੇ ਦੀ ਜਿਹੜੀ ਹੈ ਸਾਰੀਆਂ ਚੀਜ਼ਾਂ ਉੱਥੋਂ ਜਿਹੜੀਆਂ ਕੱਢੀਆਂ ਤੇ ਵੇਚੀਆਂ ਜਾਂਦੀਆਂ, ਸਾਰਾ ਕੁਝ ਕੀਤਾ ਜਾਂਦਾ, ਤੇ ਅੱਜ ਵੀ ਉਹ ਮੁਲਕ ਦੀ ਗੱਲ ਜਿਹੜੀ ਹੋ ਰਹੀ ਹੈ ਉਹਦੇ ਉੱਤੇ ਕਿੰਨੀਆਂ ਕਿੰਨਾ ਦਾ ਰੋਟੀ ਪਾਣੀ ਸਾਰਾ ਕੁਝ ਚੱਲ ਰਿਹਾ, ਉਹ ਵੀ ਉਹਨੂੰ ਇਗਨੋਰ ਨਹੀਂ ਕਰ ਸਕਦੇ ਜੀ, ਹਜੇ ਤੱਕ ਇੱਕ ਮੁਲਕ ਨੂੰ ਨਹੀਂ ਬਚਾ ਸਕੇ ਇੰਨੇ ਮੁਲਕ ਇਕੱਠੇ ਹੋ ਕੇ।
1: ਭਾਜੀ ਜਿੰਨੇ ਹਨਾ ਜਿੰਨੇ ਤਗੜੇ ਆ ਸਰਮਾਏਦਾਰ ਹੈ ਜੀ, ਇਹ ਸਾਨੂੰ ਧਰਮ ਦੇ ਨਾਂ ਤੇ ਡਰਾਉਂਦੇ ਆ ਜੀ।
0: ਜੀ ਜੀ,
1: ਜੇ ਤੁਸੀਂ ਕਹਿਣਾ ਇਹ ਜਿਹੜਾ ਬੰਦਾ ਮਾਤੜਿਆ ਤੁਸੀਂ ਹੁਣ ਉਹਨੂੰ ਡਰਾ, ਇਹ ਉਹਨਾਂ ਨੂੰ ਇਹੀ ਆ ਜੀ ਇਹ ਤੁਹਾਡਾ ਰੱਬ ਨੇ ਲਿਖਿਆ ਸੀ ਤੁਸੀਂ ਤਾਂ ਗਰੀਬੀ ਕੱਟ ਰਹੇ,
0: ਇਹ ਨਹੀਂ
1: ਤਾਂ ਤੁਹਾਡੀ ਲੁੱਟ ਹੋ ਰਹੀ ਆ, ਤੁਸੀਂ ਕੰਮ ਆ ਕੰਮ ਸਹੀ ਕਰੋ ਠੀਕ ਠਾਕ ਜੀ, ਲੋੜ ਹੀ ਨੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
1: ਭਾਜੀ ਮਤਲਬ ਇਹੀ ਆ ਜੀ ਤੁਸੀਂ ਹਨਾ, ਮਤਲਬ ਅਸੀਂ ਮੈਂ ਤੁਹਾਨੂੰ ਉਹੀ ਗੱਲ ਠੀਕ ਆ, ਸਾਡੇ ਕੋਲ ਤੁਸੀਂ ਆਪਣੀ ਸੱਚੀ ਸੁੱਚੀ ਕਿਰਤ ਕਰੋ ਭਾਜੀ, ਤੁਹਾਡੇ ਕੋਲ ਚਾਰ ਪੈਸੇ ਜੁੜਦੇ ਆ ਤੁਹਾਡੇ ਕੋਲ ਵਿੱਚ ਉਹਦੇ ਵਿੱਚੋਂ ਹੈਗਾ, ਤੁਸੀਂ ਕਰਦੇ ਹੋ, ਜੇ ਹੁਣ ਮਤਲਬ ਮੈਂ ਤਾਂ ਜੇ ਹੁਣ ਮਤਲਬ ਮੈਂ ਠੱਗੀ ਮਾਰ ਲਵਾਂ ਭਾਜੀ, ਠੱਗੀ ਮਾਰ ਕੇ ਮੈਂ ਇੱਥੇ ਲੰਗਰ ਲੈ ਭਾਜੀ, ਗੁਰੂ ਘਰ ਹਨਾ ਜਦੋਂ ਮਤਲਬ ਇੱਕ ਬੰਦਾ 1500 ਰੁਪਏ ਦਿੰਦਾ ਉਹਨੂੰ, ਜਦੋਂ ਕਹਿੰਦੇ ਆ ਮੰਨ ਲਓ ਮੈਂ ਇੱਥੇ ਦੇਖਿਆ ਜੀ ਜਦੋਂ ਸਾਡੇ ਆਪਣੇ ਗੁਰੂ ਆ ਉਹ ਜਦੋਂ ਉਹਨੂੰ ਕਹਿੰਦੇ ਉਹਨੂੰ ਨੌ ਸੁਣਦਾ ਜੀ ਆਹ 1500 ਰੁਪਏ ਜਿਹੜਾ ਸਰੂਪਾ ਉਹਨੂੰ ਮਿਲਦਾ, ਪਤਾ ਨੀ 1500 ਨੂੰ ਮਿਲਣਾ ਭਾਜੀ, ਦੂਆ ਬੰਦਾ ਚਾਹੇ ਉਹਦੀ ਹੈਸਤ ਹੋਵੇ ਨਾ ਹੋਵੇ ਉਹ 2000 ਦਿੰਦਾ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਹਨਾ, ਮਤਲਬ ਸਿਰਫ ਉਹਨੂੰ ਨਾ ਉਹਨੂੰ ਇਹ ਹੁੰਦਾ ਮੇਰਾ ਨਾਂ ਬੋਧ ਹੋ ਜਾਣਾ
0: ਜੀ, ਇੱਕ ਸਟੇਟਸ ਬਣ ਗਿਆ ਨਾ
1: ਬਿਲਕੁਲ, ਭਾਜੀ ਸੰਗਤ ਹੋਈ ਉਹ ਮੈਨੂੰ ਸਰੂਪਾਂ ਵਾਲਾ ਲੋਕ ਕਹਿਣਗੇ ਹਾਂ ਹਾਂ ਬਈ ਬਈ ਬਹੁਤ
0: ਬਿਲਕੁਲ,
1: ਭਾਜੀ ਅਸੀਂ ਲੋਕ ਦਿਖਾਵ ਆਪਾਂ ਨੂੰ ਅਖੌਤੀ ਅਮੀਰ ਅਖੌਤੀ ਅਮੀਰ ਦਿਖਾਲਣ ਦੇ ਚੱਕਰ ਦੇ ਵਿੱਚ ਇਹ ਪੱਟ ਹੋ ਗਏ ਅਸੀਂ ਜੀ।
0: ਬਿਲਕੁਲ ਦੋਸਤ ਬਿਲਕੁਲ ਜੀ,
1: ਮਤਲਬ ਗੁਰੂ ਘਰ ਤਾਂ ਠੀਕ ਹੈ, ਗੁਰੂ ਘਰ ਤਾਂ ਕਹੀਦਾ ਨੀ, ਗੁਰੂ ਚਾਹੇ ਮੇਰੇ ਕੋਲ ਜੀ ਮੇਰੇ ਜੀ ਹੈਸੇ ਜੇ ਮੇਰੇ ਕੋਲ 10 ਰੁਪਏ ਚਾਹੇ 10 ਨੀ ਮੱਥਾ ਟੇਕ ਦਵਾਂ
0: ਜੀ,
1: ਜੇ ਮੇਰੀ ਸੱਚੀ ਕਿਰਦੇ ਆ ਮੇਰੇ ਦਸ ਆ ਜਿਹੜੇ ਮੇਰੇ ਦਸ ਵੀ ਕਹਿੰਦੇ ਦਸ ਹਜ਼ਾਰ ਨਾਲ ਦੇ ਜੀ
0: ਇੱਕ ਤੇਰਾ ਸੌ ਵਰਗਾ ਬਿਲਕੁਲ ਹੈ ਜੀ
1: ਹਨਾ ਜੀ ਜੇ ਜੇ ਭਾਜੀ ਜੇ ਹੁਣ ਠੱਗੀ ਮਾਰ ਕੇ ਚਾਹੇ ਮੈਂ ਦਸ ਹਜ਼ਾਰ ਦੇ ਦੇਵਾਂ ਜੀ ਉਹ ਮਤਲਬ ਚਲੋ ਦੂਸਰੇ ਬੰਦੇ ਨਹੀਂ ਮੰਨ ਜਿਹੜਾ ਬੰਦਾ ਦਿੰਦਾ ਜੇ ਹੁਣ ਮੈਂ ਕਹਿੰਦਾ ਠੱਗੀ ਮਾਰ ਕੇ ਦਊ ਭਾਜੀ ਜਿੱਥੇ ਤੱਕ ਜਿਹੜਾ ਆਮ ਬੰਦਾ ਜਿੱਦਾਂ ਮੈਂ ਮਤਲਬ ਜੇ ਮੈਂ ਕਹਿੰਦਾ ਠੱਗੀ ਮਾਰ ਕੇ ਦਊਗਾ ਮੇਰੀ ਜਿਹੜੀ ਜ਼ਮੀਰ ਆ ਮੈਨੂੰ ਤਾਂ ਪਤਾ ਹੁੰਦਾ ਵੀ ਮੈਂ ਆਹ ਠੱਗੀ ਮਾਰ ਕੇ ਤੁਹਾਨੂੰ ਦਿੱਤੀ ਆ
0: ਜੀ ਬਿਲਕੁਲ
1: ਹਨਾ ਇਹ ਮਤਲਬ ਇਹ ਚੀਜ਼ ਆ ਅਸੀਂ ਲੋਕ ਦਿਖਾਵੇ ਚ ਪੱਟ ਹੋ ਜਾਂਦੇ ਹਾਂ
0: ਬਿਲਕੁਲ ਹੈ ਜੀ ਥੈਂਕ ਯੂ ਪਰਮਿੰਦਰ ਜੀ ਬਹੁਤ ਵਧੀਆ ਵਿਚਾਰ ਤੁਹਾਡੇ ਥੈਂਕ ਯੂ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਸੋਹਣੇ ਵਿਚਾਰਾਂ ਲਈ ਲੋ ਦੋਸਤੋ ਇਸ ਜੀ ਆਪਣੇ ਨਾਲ ਪਰਮਿੰਦਰ ਜੀ ਤੇ ਸ਼ਮੀ ਜੀ ਇੱਕ ਦੋ ਗੱਲਾਂ ਲੈ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ ਕੁਝ ਕਹਿਣਾ ਚਾਹੋਗੇ ਸ਼ਮੀ ਜੀ ਇਸ ਦੇ ਉੱਤੇ ਪਰਮਿੰਦਰ ਜੀ ਜੋ ਗੱਲ ਕਰਕੇ ਗਏ ਨੇ
2: ਹਾਂਜੀ ਬਿਲਕੁਲ ਜੀ ਉਹੀ ਗੱਲ ਆ ਕਿ ਜਿਹੜਾ ਦਾਨ ਹੈ ਉਹ ਆਪਣੇ ਹੱਕ ਹਲਾਲ ਦੀ ਕਮਾਈ ਚ ਹੋਣਾ ਚਾਹੀਦਾ ਜਰੂਰ
0: ਜੀ
2: ਤੇ ਜਿੰਨਾ ਵੀ ਸਰਦਾ ਪੁੱਜਦਾ ਆਪਾਂ ਕਰ ਲਈ ਜਿਹੜੀ ਉਹ ਪੁਆਇੰਟ ਜਿਵੇਂ ਉਹਨਾਂ ਨੇ ਪੁਆਇੰਟ ਆਊਟ ਕੀਤੀ ਗੱਲ ਕਿ ਭਾਈ ਉਹ ਜਿਹੜਾ ਅਨਾਊਂਸਮੈਂਟ ਹੈ ਜਾਂ ਨਾਮ ਦੀ ਭੁੱਖ ਹੈ ਆਪਣਾ ਨਾਮ ਬਣਾਉਣ ਵਾਸਤੇ ਦਾਨ ਕੀਤਾ ਜਾ ਰਿਹਾ ਜਾਂ ਕੁਛ ਹੋ ਜਾ ਉਹ ਤੇ ਉਸ ਬੰਦੇ ਦੀ ਜੋ ਬੰਦਾ ਇਸ ਤਰ੍ਹਾਂ ਕੇ ਕੋਈ ਕੰਟਰੀਬਿਊਟ ਕਰ ਰਿਹਾ ਉਹ ਤਾਂ ਉਹਦੀ ਆਪਣੀ ਸੋਚ ਆ ਉਹਨੂੰ ਬਦਲਿਆ ਜਾ ਸਕਦਾ ਹੈ ਨਾ ਹੀ ਉਹਨੂੰ ਛੇੜਨ ਦੀ ਲੋੜ ਹੈ ਜੋ ਜਿੱਥੇ ਖੁਸ਼ ਹੈ ਉੱਥੇ ਖੁਸ਼ ਰਹਿਣ ਦੇਣਾ ਚਾਹੀਦਾ ਉਹਨੂੰ ਕੰਸੈਪਟ ਹੈ ਜੋ ਦਾਨ ਦਾ ਬੇਸਿਕ ਕੰਸੈਪਟ ਹੈ ਉਹ ਜ਼ਰੂਰ ਮਾਇੰਡ ਚ ਆਪਣੇ ਕੋਲ ਹੋਵੇ ਕਿ ਭਾਈ ਆਪਾਂ ਜੇ ਇਹ ਕੰਮ ਕਰਨ ਦੀ ਤਿਆਰੀ ਕੀਤੀ ਆ ਜੇ ਆਪਾਂ ਕਿਸੇ ਦੀ ਹੈਲਪ ਕਰਨੀ ਚਾਹੁੰਦੇ ਆ ਉਹ ਜੈਨੂਨਲੀ ਹੋਏ ਉਹ ਸੱਚੀ ਆਪਾਂ ਉਹਦੀ ਹੈਲਪ ਵਾਲੇ ਮਾਹੌਲ ਚ ਜਾ ਰਹੇ ਹੋਈਏ
0: ਬਿਲਕੁਲ
2: ਮੈਂ ਵੀ ਭਾਰਤ ਸਾਹਿਬ ਕਹਿਣਾ ਚਾਹਾਂਗਾ ਥੋੜੀ ਟਾਈਮ ਜ਼ਿਆਦਾ
0: ਬਿਲਕੁਲ ਹੈ ਜੀ ਤੇ ਛੰਬੀ ਜੀ ਸੰਖੇਪ ਚ ਦੋ ਔਜਲਾ ਸਾਹਿਬ ਨੇ ਤੇ ਮੁਕੱਦਰ ਜੀ ਦੀ ਗੱਲਬਾਤ ਸੁਣ ਲਵਾ ਫਿਰ ਲੈਣਾ ਆ ਗਿਆ ਤੁਹਾਡੇ ਗੱਲਬਾਤ ਕਰਨੀ ਚਾਹੁੰਦੇ ਹੋਣਗੇ ਦੋ ਚਾਰ ਮਿੰਟ ਚ ਸਮਾਪਤ
2: ਜੀ
0: ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ
3: ਭਾਰਤ ਬਾਈ ਜੀ ਛੰਬੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ
0: ਜੀ ਗਿਆਨੂ ਜੀ
2: ਸਤਿ ਸ੍ਰੀ ਅਕਾਲ ਜੀ
3: ਸ਼ਾਮੀ ਬਾਈ ਜੀ ਮਸਾਂ ਮਿਲੇ ਹੋ ਫਿਰ ਤੁਸੀਂ ਭਾਜੋ ਪੈਂਡਾ ਛਡਾ ਕੇ ਸਾਡੇ ਤੋਂ ਐਂ ਨਾ ਕਰਿਆ ਕਰੋ ਤੁਸੀਂ ਹੈ
0: ਜੀ
2: ਨਾ ਜੀ ਨਾ ਨਾ ਜੀ ਨਾ ਕਹਿੰਦੇ ਮੁਹੱਬਤ ਜਿੰਦਾਬਾਦ ਹੈ ਬਾਬਿਓ
3: ਹੁਣ ਤੇ ਉਹ ਗਾਣੇ ਵਾਲੀ ਗੱਲ ਤੁਹਾਡੇ ਦਰਸ਼ਨ ਦੁੱਧ ਵਰਗੇ ਹੈ ਦਿਨ ਵਿਚ ਮਿਲਿਆ ਕਰ ਇੱਕ ਵਾਰੀ ਹੈ
0: ਕਿਆ ਬਾਤ
2: ਹੈ ਵਾਹ ਜੀ ਵਾਹ ਵਾਹ ਜੀ ਵਾਹ
3: ਤੇ ਚਲੋ
0: ਦੁੱਧ ਤਾਂ ਅੱਗੇ ਨਹੀਂ ਮਿਲਦਾ ਜੀ
3: ਹਾਂ ਨਹੀਂ ਦੁੱਧ ਤਾਂ ਮਿਲਦਾ ਨੀ ਉਹ ਵੀ ਮਿਲਾਵਟੀ ਮਿਲਦਾ ਹੁਣ ਤਾਂ ਉਹ ਵੀ ਨੀ ਕਹਿ ਸਕਦੇ ਵੀ ਦੁੱਧ ਵਰਗੇ
0: ਬਿਲਕੁਲ
3: ਉਹ ਵੀ ਦਰਸ਼ਨ ਵੀ ਮਿਲਾਵਟੀ
0: ਹੋਏ
3: ਉਹ ਨਾ ਮੈਂ ਤਾਂ ਜਿਹੜੀ ਇੱਕ ਚਲੋ ਮੈਂ ਜ਼ਿਆਦਾ ਲੰਮੀ ਗੱਲ ਨੀ ਕਰਦਾ ਦੋ ਕੁ ਇਸੇ ਗੱਲ ਦੀ ਦੋ ਕੁ ਸ਼ੇਰ ਨੇ ਦੇਬੀ ਦੇ ਤੇ ਇੱਕ ਜਿਹੜੀ ਆ ਦਾਨ ਪੁੰਨ ਦੀ ਗੱਲ ਕਰਦੇ ਸੀ ਨਾ ਦਾਦੂ ਸਾਹਿਬ ਗੱਲ ਕਰ ਰਹੇ ਸੀ
0: ਜੀ
3: ਉਹ ਮੈਨੂੰ ਤਾਂ ਚਲੋ ਮੈਂ ਤਾਂ ਨਾ ਘੱਟੋ ਘੱਟ ਮੈਨੂੰ ਇਹ ਸਮਝ ਆਉਂਦੀ ਹੈ ਵੀ ਆਪਾਂ ਜਿਹਨੂੰ ਵੀ ਸੁਣਦੇ ਆ ਪੜ੍ਹਦੇ ਆ ਵੀ ਘੱਟੋ ਘੱਟ ਉਹਦੇ ਚ ਵੀ ਆਪਾਂ ਵੀ ਉਹ ਜਿਵੇਂ ਟਵਾਣਾ ਸਾਹਿਬ ਕਹਿੰਦੇ ਵੀ ਉਹਦੇ ਫੈਨ ਨਾ ਬਣੀਏ
0: ਜੀ
3: ਉਹਦੀ ਵੀ ਜੇ ਆਪਾਂ ਨੂੰ ਕੋਈ ਗੱਲ ਸਹੀ ਲੱਗਦੀ ਹੈ ਤਾਂ ਸਹੀ ਕਹੀ ਹੈ ਜੇ ਗਲਤ ਲੱਗਦੀ ਹੈ ਤਾਂ ਗਲਤ ਕਹੀ ਹੈ ਕਈ ਵਾਰੀ ਜ਼ਰੂਰੀ ਨੀ ਹੁੰਦਾ ਹਰ ਗੱਲ ਨਾਲ ਆਪਾਂ ਸਹਿਮਤ ਹੀ ਹੋਣਾ
0: ਬਿਲਕੁਲ ਹੈ ਜੀ
3: ਤੇ ਉਹ ਜਿਵੇਂ ਦਾਨ ਪਾਉਣ ਵਾਲੀ ਗੱਲ ਕਰਕੇ ਗਏ ਨਾ ਦਾਦੂ ਸਾਹਿਬ ਉਹ ਵੀ ਕਹਿੰਦੇ ਵੀ ਦਾਨ ਕਰਕੇ ਤੁਸੀਂ ਵੀ ਦੁਬਾਰਾ ਪੁੱਛੋ ਨਾ
0: ਜੀ
3: ਓਸ਼ੋ ਨੇ ਕਿਹਾ ਉਹੀ ਤਾਂ ਹੁਣ ਅੱਜ ਵਾਲੇ ਰਾਮ ਮੰਦਿਰ ਦਾ ਰੋਲਾ ਪਿਆ ਉਹ ਚੰਪਤ ਰਾਏ ਵੀ ਤੇ ਇਹੀ ਕਹਿੰਦੇ ਵੀ ਇੱਕ ਵਾਰੀ ਦਾਨ ਕਰ ਜੋ ਮੁੜ ਕੇ ਨਾ ਪੁੱਛੋ ਵੀ ਅਸੀਂ ਗੱਡੀ ਲਈ ਹੈ ਕਿ ਬੰਗਲਾ ਲਿਆ ਉਹੀ ਗੱਲ ਵੀ ਅਸੀਂ ਜਾਣੀਏ ਰਾਮ ਮੰਦਿਰ ਚ ਤੁਸੀਂ ਦਾਨ ਕਰਤਾ ਵੀ ਹੁਣ ਤੁਸੀਂ ਪੁੱਛੋ ਨਾ ਦੁਬਾਰਾ ਵੀ ਤੁਸੀਂ ਕਿੱਧਰ ਕਿੱਧਰ ਲਾਇਆ ਕਿੱਧਰ ਨਹੀਂ ਲਾਇਆ
0: ਹੈ
3: ਓਸ਼ੋ ਦੀਆਂ ਮੈਨੂੰ ਕਈ ਗੱਲਾਂ ਮੈਨੂੰ ਨੀ ਸਮਝ ਆਉਂਦੀਆਂ ਉਹਦੀਆਂ ਉਹ ਇੱਕ ਪਾਸੇ ਦਾ ਉਹ ਭੰਡੀ ਜਾਂਦਾ ਮੰਨ ਲਓ ਵੀ ਆਹ ਜਿਹੜੇ ਬਾਬੇ ਪਖੰਡ ਵਾਦ ਕਰਦੇ ਨੇ ਦੂਜੇ ਪਾਸੇ ਆਪ ਹੀ ਕਹਿੰਦਾ ਮੇਰੇ ਚ ਸੱਤ ਦਿਨ ਆ ਕੇ ਕਹਿੰਦਾ ਮਹਾਤਮਾ ਬੁੱਧ ਦੀ ਆਤਮਾ ਮੇਰੇ ਚ ਰਹੀ ਹੈ ਕਹਿੰਦਾ ਹੁਣ ਦੱਸੋ ਵੀ ਕੀ ਕਰੀਏ ਇਹਨਾਂ ਦਾ ਮੈਂ ਤਾਂ ਹੀ ਕਹਿਣਾ ਵੀ ਪੜਚੋਲ ਇਹਨਾਂ ਦੀ ਕਰਨੀ ਕੋਈ ਵੀ ਆ ਭਾਵੇਂ ਮੰਨ ਲਓ ਮੈਂ ਗੱਲ ਕਰਦਾ ਵਾ ਮੇਰਾ ਸਹੀ ਗਲਤ ਪੱਖ ਪੜਚੋਲਣਾ ਜ਼ਰੂਰ ਚਾਹੀਦਾ ਹਰ ਗੱਲ ਨਾਲ ਸਹਿਮਤ ਨਹੀਂ ਹੋਣਾ ਚਾਹੀਦਾ
0: ਬਿਲਕੁਲ
3: ਤੇ ਲੋ ਸ਼ੰਮੀ ਬਾਈ ਜੀ ਦਾ ਟਾਈਮ ਜ਼ਿਆਦਾ ਹੋ ਗਿਆ ਮੈਂ ਨਾ ਦੋ ਕੁ ਬਸ ਛੋਟੀਆਂ ਛੋਟੀਆਂ ਗੱਲਾਂ ਕਹਿ ਕੇ ਮੈਂ ਖਤਮ ਕਰਦਾ
0: ਜੀ
3: ਉਹ ਕਹਿੰਦਾ ਬੇਬੀ ਹੋਈ ਕਹਿੰਦਾ ਇਸੇ ਤੁਹਾਡੀ ਗੱਲਬਾਤ ਤੇ ਕਹਿੰਦਾ ਜੇ ਦੇ ਨਹੀਂ ਸਕਿਆ ਕੁਝ ਤੁਹਾਨੂੰ ਤੁਸਾਂ ਤੋਂ ਚਾਹੁੰਦਾ ਵੀ ਕੁਝ ਨਹੀਂ ਜੇ ਕੱਖ ਸਵਾਰਨ ਜੋਗਾ ਨਹੀਂ ਤਾਂ ਫਿਰ ਗਵਾਉਂਦਾ ਵੀ ਕੁਝ ਨਹੀਂ
0: ਵਾਹ ਜੀ
3: ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ ਇਧਰ ਸੁਣ ਕੇ ਉਧਰ ਲਾਉਣੀ ਆਪਣਾ ਇਹ ਦਸਤੂਰ ਨਹੀਂ
0: ਵਾਹ ਜੀ ਵਾਹ ਜੀ
3: ਇੱਕ ਹੋਰ ਹੈ ਛੋਟੀ ਜਿਹੀ ਗੱਲ ਸ਼ਮੀ ਬਾਈ ਜੀ ਇਸੇ ਲਈ ਆ ਉਹ ਵੀ
0: ਜੀ
3: ਉਹ ਕਹਿੰਦਾ ਆ ਦਾਨ ਪੁੰਨ ਜਾਂ ਆਪਾਂ ਆਪਣੀ ਮਿਹਨਤ ਛੱਡ ਕੇ ਕਿਸੇ ਦੇ ਅੱਗੇ ਆਪਾਂ ਹੱਥ ਅੱਡਨੇ ਆ ਉਹਦੇ ਨਾਲ ਆਪਾਂ ਮਿਹਨਤ ਕਰ ਲਈਏ ਕਿਉਂ ਉਹੀ ਗੱਲ ਆਪਣੇ ਜ਼ਮੀਰ ਨੂੰ ਮਾਰਨਾ ਜਾਂ ਕਿਸੇ ਅੱਗੇ ਹੱਥ ਅੱਡਣ ਦੀ ਆਪਾਂ ਤਾਂ ਇਹੀ ਕਹਿੰਦੇ ਵੀ ਲੋੜ ਹੀ ਨਾ ਪਵੇ
0: ਜੀ
3: ਤੇ ਉੱਥੇ ਕਹਿੰਦਾ ਦੇਵੀ ਕਹਿੰਦਾ ਉਹ ਦੋਵੇਂ ਗੱਲਾਂ ਹੀ ਆ ਜਾਣਗੀਆਂ ਮੇਰੇ ਵਾਲੀ ਵੀ ਵਿੱਚ ਨਾਲ ਹੀ ਆ ਜਾਏਗੀ ਤੇ ਦੇਵੀ ਵਾਲੀ ਅਣਖਾਲੀ ਵੀ ਆ ਜਾਏਗੀ ਮੈਂ ਕਿਉਂਕਿ ਤੁਹਾਡੇ ਨਾਲ ਜਦੋਂ ਜੁੜਨਾ ਹੁੰਦਾ ਸ਼ਮੀ ਬਾਈ ਜੀ ਫਿਰ ਦੋਵੇਂ ਟੋਪਿਕਾਂ ਤੇ ਗੱਲ ਕਰਨੀ ਹੁੰਦੀ ਹੈ ਮਿਕਸ ਹੈ ਦੋਵਾਂ ਦੀ
2: ਬਿਲਕੁਲ ਠੀਕ ਹੈ ਜੀ
3: ਮਹਿਫਲ ਵਾਲੀ ਗੱਲ ਹੋਣੀ ਚਾਹੀਦੀ ਹੈ ਮਹਿਫਲ ਮਿੱਤਰਾਂ ਦੀ ਵਾਲੀ
2: ਬਹੁਤ ਜ਼ਰੂਰੀ ਹੈ ਜੀ
3: ਹਾਂ ਦੇਵੀ ਕਹਿੰਦਾ ਭਾਵੇਂ ਮਰ ਜਾਵਾਂ ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿਹਨਤ ਨਹੀਂ ਕਰਨੀ ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿਹਨਤ ਨਹੀਂ ਕਰਨੀ ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿੰਨਤ ਨਹੀਂ ਕਰਨੀ ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ ਜਿੰਨੇ ਪਰਹੇਜ਼ ਨੇ ਉਹਨਾਂ ਵਿੱਚ ਤੇਰਾ ਨਾਮ ਵੀ ਸ਼ਾਮਲ ਹੈ ਦੇਵੀ ਨੂੰ ਡਾਕਟਰ ਨੇ ਤੈਨੂੰ ਯਾਦ ਕਰਨੋਂ ਮਨਾ ਕੀਤਾ ਹੈ
0: ਕਿਆ ਬਾਤ ਹੈ ਜੀ ਕਿਆ ਬਾਤ ਹੈ
3: ਜੰਮੀ ਬਾਈ ਸਮਝ ਗਿਆ ਕਿੰਨੀ ਮੁੱਦਤ ਬਾਅਦ ਮਿਲੀ ਹੈ ਅੱਜ ਜਲਵਾ ਜੀ ਭਰ ਕੇ ਵਿਖਾ ਦੇ
0: ਜੀ
3: ਮੇਰੇ ਚਿਹਰੇ ਤੇ ਜੋ ਉਕਰੇ ਸਵਾਲ ਉਹ ਸਾਰੇ ਪੜ ਕੇ ਵਿਖਾ ਦੇ
0: ਵਾਹ ਜੀ
3: ਬੀਤਿਆ ਵੇਲਾ ਯਾਦ ਕਰਾ ਦੇ ਬਿਨਾ ਗੱਲੋਂ ਲੜ ਕੇ ਵਿਖਾ ਦੇ
0: ਕਿਆ ਬਾਤ ਹੈ ਜੀ
3: ਬੀਤਿਆ ਵੇਲਾ ਯਾਦ ਕਰਾ ਦੇ ਬਿਨਾ ਗੱਲੋਂ ਲੜ ਕੇ ਵਿਖਾ ਦੇ
0: ਕਿਆ ਬਾਤ ਹੈ
3: ਦੇਵੀ ਦੀ ਫਰਮਾਇਸ਼ ਤੂੰ ਮੰਨ ਲੈ ਔਲਖ ਦੀ ਫਰਮਾਇਸ਼ ਤੂੰ ਮੰਨ ਲੈ ਦੋ ਗੁੱਤਾਂ ਕਰਕੇ ਵਿਖਾ ਦੇ
0: ਵਾਹ ਜੀ ਬਹੁਤ
3: ਜੀ ਸ਼ਮੀ ਬਾਈ ਜੀ
0: ਔਲਖ ਸਾਹਿਬ ਜਾਂਦੇ ਜਾਂਦੇ ਮੈਂ ਗੱਲ ਤੁਹਾਡੀ ਇੱਕ ਪੂਰੀ ਕਰ ਦਵਾਂ ਤੇ ਵੈਸੇ ਅੱਜ ਦਾਨ ਪੁੰਨ ਤੇ ਗੱਲ ਹੋ ਰਹੀ ਹੈ ਤੇ ਜਿਹੜੀ ਦੇਵੀ ਦੇ ਬਹਾਨੇ ਤੁਸੀਂ ਕੰਨਿਆਦਾਨ ਦੀ ਗੱਲ ਕਰੋ ਵੀ ਕੋਈ ਕਰ ਜਾਵੇ ਤੇ ਜਿਹੜੀ ਕੰਨਿਆਦਾਨ ਤੁਹਾਡੇ ਲੜ ਲਾਈ ਕਹੋ ਜੀ ਹਾਂਜੀ
3: ਨਹੀਂ ਮੈਂ ਉਹਨੂੰ ਹੀ ਆਖਣ ਦਿਆ ਵਾ ਤੁਹਾਨੂੰ ਤਾਂ ਗਲਤਫਹਿਮੀ ਹੋ ਗਈ
0: ਦੇਵੀ ਦੇ ਬਹਾਨੇ ਕਿਤੇ ਹੋਰ ਹੀ ਨਾ ਮੈਂ ਕਿਹਾ
3: ਨਹੀਂ ਨਹੀਂ ਨਹੀਂ ਮੈਂ ਉਹਨੂੰ ਹੀ ਆਖਿਆ ਬਾਬੇ ਤੁਹਾਨੂੰ ਗਲਤਫਹਿਮੀ ਹੈ
0: ਓਕੇ ਜੀ ਓਕੇ ਥੈਂਕ ਯੂ
3: ਦੇਵੀ ਵੀ ਐਂ ਨਹੀਂ ਨਹੀਂ ਦੇਵੀ ਵੀ ਐਂ ਕਹਿੰਦਾ ਉਹ ਸਾਰਾ ਦਿਨ ਯਾਦ ਕਰੀ ਜਾਂਦਾ ਕਦੇ ਕੁਛ ਕਰੀ ਜਾਂਦਾ ਕਦੇ ਕੁਛ ਕਰੀ ਜਾਂਦਾ ਕਦੇ ਕਹਿੰਦਾ ਜੇ ਨਾ ਲਿਆ ਤੇ ਖਲਾਰਾ ਪੈਜੂ ਫਿਰ ਨਾ ਲੈ ਵੀ ਦਿੰਦਾ ਉਹੀ ਗੱਲ
0: ਬਿਲਕੁਲ
3: ਅਸੀਂ ਵੀ ਉਹਦੇ ਸ਼ਾਗਿਰਦ ਆ ਬਾਬੇ
0: ਥੈਂਕ ਯੂ
3: ਅਸੀਂ ਵੀ ਚੱਕਰਾਂ ਚ ਪਾ ਕੇ ਰੱਖਣਾ ਪਰ ਮੈਂ ਉਹਨੂੰ ਹੀ ਕਿਹਾ ਅੱਜ ਮੈਂ ਉਹਨੂੰ ਕਹਿ ਕੇ ਆਇਆ ਸੋਹਣੇ ਮੈਂ ਦੋ ਗੁੱਤਾਂ ਕਰਕੇ ਵਿਖਾ ਦੇ ਅੱਜ
0: ਬਹੁਤ
3: ਲਵ ਯੂ ਪਿਆਰਿਓ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਅਮੀ ਬਾਈ ਜੀ ਮਿਲਦੇ ਆ
0: ਸਤਿ ਸ੍ਰੀ ਅਕਾਲ ਜੀ ਲੋ ਜੀ ਦੋਸਤੋ ਆਪਣੇ ਨਾਲ ਅਗਲੀ ਲਾਈਨ ਦੇ ਉੱਤੇ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ
4: ਸਤਿ ਸ੍ਰੀ ਅਕਾਲ ਜੀ ਦੋਨੋਂ ਗੀਰਾਂ ਨੂੰ ਸਰਕਾਰ ਸਰੋਤਿਆਂ ਨੂੰ ਜੀ
0: ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਜੀ
2: ਵਾਹ ਜੀ ਵਾਹ ਸਤਿ ਸ੍ਰੀ ਅਕਾਲ ਜੀ
4: ਮੇਰਾ ਤਾਂ ਇੰਨਾ ਕਿ ਸਵਾਲ ਹੈ ਤੁਸੀਂ ਪੇਸ਼ਾ ਰੱਖਿਆ ਕਿ ਤੁਹਾਡਾ ਕੋਈ ਮਕਸਦ ਹੈ ਇਹਦੇ
0: ਵਿੱਚ ਨਾ ਜੀ ਕੋਈ ਮਕਸਦ ਨਹੀਂ ਅਸੀਂ ਤਾਂ ਵਿਰੋਧ ਤਾਂ ਕਰਨ ਦੇ ਇਹਨਾਂ ਚੀਜ਼ਾਂ ਦੀ ਔਜਲਾ ਸਾਹਿਬ ਦੱਸੋ
4: ਚਲੋ ਮੇਰੇ ਆਪਣੇ ਮਨ ਦੀ ਮੇਰੇ ਆਪਣੇ ਮਨ ਦੀ ਗੱਲ ਆ ਮੈਂ ਪੁੱਛ ਸਕਦਾ
0: ਜੀ
4: ਮੈਂ ਤਾਂ ਪੁੱਛ ਸਕਦਾ ਜੋ ਮੇਰੇ ਮਨ ਦੇ ਬਲਬਲੇ ਨੇ
0: ਬਾਕੀ ਰਾਜਨ ਸੈਣੀ ਸਾਹਿਬ ਕਹਿ ਗਏ ਨੇ ਜੋ ਕਹਿ ਗਏ ਨੇ ਜੀ
4: ਬਾਕੀ ਤੁਹਾਡੇ ਵੱਲੋਂ ਦਾਨ ਵਾਲਾ ਸਵਾਟਰ ਦਾ ਤੁਸੀਂ ਕਿਹਾ ਹੀ ਹੋਇਆ ਭਾਈ ਮੇਲ ਆਉਂਦੀ ਨੀ ਉਹ ਤਾਂ ਚਲੋ ਠੀਕ ਆ ਕੋਈ
0: ਗੱਲ ਨਹੀਂ ਨਹੀਂ ਉਹ ਮੇਲ ਨਾ ਆਵੇ ਚਲੋ ਆਪ ਆ ਕੇ ਦੇ ਜਾਂਗੇ
4: ਚਲੋ ਸਾਰੇ ਬਹੁਤ ਵਧੀਆ ਗੱਲਾਂ ਕਰਕੇ ਸਾਰੇ ਦੇਖੋ ਜੇ ਆਪਾਂ ਧੰਦੇ ਵਾਲੇ ਪਾਸੇ ਨੂੰ ਚੱਲੀਏ ਤੇ ਇਹਦੇ ਵਰਗਾ ਧੰਦਾ
0: ਕੋਈ ਨੀ ਗਾ ਜੀ ਬਿਲਕੁਲ
4: ਦੇਖ ਲੋ ਵਧੀਆ ਆਰਾਮ ਨਾਲ ਜੀ ਡੀ ਰੋਡਾਂ ਦੇ ਉੱਪਰ ਬੈਠੇ ਨੇ ਨਜ਼ਾਰੇ ਨਾਲ
0: ਬਿਲਕੁਲ ਮਹਿੰਗੀਆਂ ਤੋਂ ਮਹਿੰਗੀਆਂ ਜਗ੍ਹਾਵਾਂ ਲੈ ਕੇ ਬੈਠੇ ਨੇ
4: ਮਹਿੰਗੀਆਂ ਤੋਂ ਮਹਿੰਗੀਆਂ ਜੀ। ਆ ਜਿਹੜਾ ਇੱਥੇ ਵੀ ਆ ਤੁਸੀਂ ਦੱਸ ਕੇ ਸਾਊਥ ਅਫਰੀਕਾ ਵਾਲਾ ਜੋ ਵੀ ਹੈ, ਇਹਨਾਂ ਦੀਆਂ ਆਪਦੀਆਂ ਲੱਖ ਲੱਖ ਡਾਲਰ ਤਨਖਾਹਾਂ ਨੇ ਜਿਹੜੇ ਇੰਡੋਨੇਸ਼ੀਆ ਦੇ ਵਿੱਚ ਕੰਮ ਕਰਦੇ।
0: ਬਿਲਕੁਲ ਹੈ
4: ਜੀ। ਫਿਰ ਨਿਸ਼ਕਾਮ ਉਹ ਇਹ ਫਿਰ ਇਹ ਵੀ ਉਹੀ ਨੇ ਨਾ ਸਾਡੇ ਸਿਆਸਤਦਾਨਾਂ ਨੂੰ ਸੇਵਾ ਕਰਨ ਆਉਂਦੇ ਨੇ
0: ਜੀ। ਬਿਲਕੁਲ ਹੈ ਜੀ।
4: ਸਾਡੇ ਸਿਆਸਤਦਾਨ ਵੀ ਤਾਂ ਇਹੀ ਕਹਿ ਕੇ ਆਉਂਦੇ ਆ ਵੀ ਅਸੀਂ ਸੇਵਾ ਕਰਨਾ ਆ।
0: ਸੇਵਾ ਤਾਂ ਉਸ ਸਮੇਂ ਸੀ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਦੇਖੋ, ਚਲੋ ਰੈੱਡ ਕਰਾਸ ਬਾਅਦ ਚੋਂ ਬਣਿਆ ਤੇ ਆਪਣੇ ਭਾਈ ਘਨੱਈਆ ਜੀ ਨੇ ਜਦੋਂ ਪਾਣੀ ਪਿਲਾਉਂਦੇ ਸੀਗੇ ਤਾਂ ਮੱਲਮ ਪੱਟੀ ਵੀ ਕੀਤੀ, ਉਹ ਸੀ ਅਸਲ ਚ ਸੇਵਾ ਜੀ। ਕੁਛ ਲਿਆ ਥੋੜੀ ਨਾ ਦਿੱਤਾ ਹੀ ਆ ਜੀ।
2: ਕੋਈ ਸ਼ੱਕ ਨੀ ਜੀ,
4: ਬਿਲਕੁਲ ਬਿਲਕੁਲ ਜੀ। ਉਹ ਤਾਂ ਗੱਲ ਆ ਬਈ, ਇਹ ਅੱਜ ਕੱਲ ਤਾਂ ਇਹਦੇ ਵਿੱਚ ਮਤਲਬ ਲੋਕ ਸਾਡੇ ਅੱਖੀ ਦੇਖਦੇ ਨੇ ਕਿੱਥੋਂ ਕਿੱਥੇ ਪਹੁੰਚ ਗਏ ਜੀ।
0: ਜੀ ਬਿਲਕੁਲ
4: ਹੈ ਜੀ। ਜੇ ਦਾਨ ਤੋਂ ਬਿਨਾਂ ਉੱਪਰ ਉੱਥੇ ਤੱਕ ਵੀ ਪਹੁੰਚ ਗਏ, ਉਹ ਤਾਂ ਸਿਆਸ ਦੇ ਵੀ ਸਰ ਜਿੱਥੇ ਲੋਕਾਂ ਨੂੰ ਮੁਫ਼ਤ ਦੀਆਂ ਟਿਕਟਾਂ ਮਿਲ ਗਈਆਂ
0: ਜੀ, ਉਹ
4: ਵੀ ਜਿੱਤ ਲਏ।
0: ਬਿਲਕੁਲ ਹੈ ਜੀ।
4: ਥੈਂਕ ਯੂ। ਸੋ ਮੈਂ ਫੇਰ ਉਹੀ ਮੇਰੀ ਤਾਂ ਇੱਕ ਹੀ ਗੱਲ ਹੁੰਦੀ ਹੈ ਕਿ ਅੱਜ ਜਾਦੂ ਸਾਹਿਬ ਕਹਿ ਗਏ ਨੇ ਬੂਟਿਆਂ ਦਾ ਦਾਨ ਕਰ ਦੋ ਜਾਂ ਭਾਈ ਪੜ੍ਹਾਈ ਦਾ ਦਾਨ ਕਰ ਦੋ, ਕਿਸੇ ਦਾ ਬੱਚਾ ਪੜ੍ਹਾਉਣਾ। ਮੈਂ ਕਹਿੰਦਾ ਪੈਸੇ ਦੇਣ ਨਾਲ ਸਾਰਿਆਂ ਨੂੰ ਵਧੀਆ
0: ਵਧੀਆ ਜੀ। ਬਿਲਕੁਲ ਐਜੂਕੇਸ਼ਨ
4: ਮੁੜ ਕੇ ਤਾਂ ਦੂਰ ਉੜ ਪੈਸਾ ਦਿੱਤਾ, ਜਿਵੇਂ ਕਮਾਲ ਜੋ ਤਿੱਤਰ ਉੱਡਦਾ ਹੁੰਦਾ ਮੁੜ ਕੇ ਕਿਸੇ ਪਾਸੇ ਫੜ ਵੀ ਨੀ, ਕੱਲੀ ਆਵਾਜ਼ ਪੱਲੇ ਰਹਿ ਟਰ ਇੰਨਾ ਕੁ ਪਤਾ ਸੁਣ ਜਾਂਦਾ।
0: ਬਿਲਕੁਲ ਹੈ ਜੀ ਜੀ।
4: ਦੇਖ ਲੋ ਕਰਕੇ ਪੈਸੇ ਦਾ ਦਾਨ ਹੋ ਕੇ ਟਰ।
0: ਬਿਲਕੁਲ ਹੈ ਜੀ। ਮੁੜ ਕੇ
4: ਆਪਣੇ ਨਾਲ ਵੀ
0: ਲੱਭਿਆ ਨੀ ਲੱਭਦੇ ਟਰ। ਬਿਲਕੁਲ
4: ਆਪਣੇ ਨਾਲ ਵੀ ਪਿੱਛੇ ਟਰ ਹੋਈ ਹੋ।
0: ਬਿਲਕੁਲ ਹੈ ਜੀ,
2: ਸਹੀ ਗੱਲ ਹੈ ਜੀ।
4: ਆਰਾਮ ਨਾਲ ਦੋ ਕੁ ਮਹੀਨੇ ਚੁਟਕਲੇ ਸੁਣਾ ਕੇ ਤੇ
0: ਦੁਖੀ ਰੂਹਾਂ ਬਹੁਤ ਭੜਕਦੀਆਂ ਫਿਰਦੀਆਂ ਸੀ।
4: ਨਹੀਂ ਚਲੋ ਮੈਂ ਤਾਂ ਖੈਰ ਪਤਾ ਹੀ, ਮੈਂ ਵੈਸੇ ਸੋਚ ਕੇ ਹੀ ਕਰੀਦਾ ਜਿਹੜਾ ਕੋਈ ਕਰੀਦਾ ਠੀਕ ਹੈ ਕੋਈ ਗੱਲ ਨੀ। ਬਿਲਕੁਲ ਹਨਾ, ਜੇ ਆਪਣੇ ਕੁਛ ਕਰਨਾ ਕੋਈ ਕਿਸੇ ਦਾ ਲੋਟ ਆਉਂਦਾ ਭਾਈ ਕੋਈ ਗੱਲ ਨੀ।
0: ਬਿਲਕੁਲ,
4: ਪਰ ਮੈਂ ਜਾਣੀ ਸਾਰਿਆਂ ਨੂੰ ਵੱਡੀ ਸ਼ਮੀ ਭਾਈ ਇਹੀ ਕਹਿਣਾ ਵੀ ਕਿਸੇ ਕੋਈ ਬੱਚਾ ਕਿਤਾਬ ਨੀ ਲੈ ਸਕਦਾ, ਉਹਨੂੰ ਕਿਤਾਬ ਲੈ ਦੋ।
0: ਬਿਲਕੁਲ ਜੀ।
4: ਕੱਪੜਾ ਲੀੜਾ ਨੀ ਪਾ ਸਕਦਾ, ਵਰਦੀ ਲੈ ਕੇ ਦੇ ਦੋ
0: ਜੀ।
4: ਇਹੋ ਜਿਹੇ ਦਾਨ ਤੁਸੀਂ ਆਪਦੇ ਹੱਥੀ ਕਰੋ, ਪਤਾ ਹੁੰਦਾ ਤੁਹਾਨੂੰ ਆਪਦੇ ਪਿੰਡ ਚ ਪਤਾ ਹੁੰਦਾ ਜੀ ਪਹਿਲੀ ਗੱਲ ਤਾਂ। ਜਿਵੇਂ ਤੁਸੀਂ ਹੋ ਸ਼ਮੀ ਭਾਜੀ, ਤੁਹਾਨੂੰ ਪਤਾ ਹੋਊ ਕਿ ਇਹੋ ਜਿਹਾ ਬੱਚਾ ਹੋਵੇ ਤੁਸੀਂ ਵੀ ਕਰ ਸਕਦੇ ਹੋ ਜਾਂ ਨਹੀਂ ਵੀ ਕਰ ਸਕਦੇ, ਤੁਸੀਂ ਦੱਸ ਸਕਦੇ ਹੋ
0: ਜੀ
4: ਹਨਾ। ਮੈਂ ਤੁਹਾਨੂੰ ਦੱਸਦਾ ਪਟਿਆਲੇ ਕੋਲ ਸਕੂਲ ਆ ਮੁੰਡਾ, ਤੁਸੀਂ ਦੇਖਦੇ ਹੋ ਗਗਨ ਬੱਚਾ ਸੀ ਉਹ
0: ਜੀ,
4: ਮਤਲਬ ਹੈਂਡੀਕੈਪਡ ਪੈਦਾ ਹੋਇਆ ਸੀ, ਉਹਦਾ ਪਿਓ ਛੱਡ ਕੇ ਉਹਨੂੰ ਭੱਜ ਗਿਆ ਉਹਦੀ ਮਾਂ ਨੂੰ
0: ਜੀ,
4: ਤੇ ਉਹਦੀ ਮਾਂ ਉਹਨੂੰ ਅੰਦਰ ਤਾੜ ਕੇ ਕੰਮ ਤੇ ਚਲੇ ਜਾਂਦੀ, ਉਹ ਬਾਹਰ ਖੇਡ ਦੇ ਜਵਾਕਾਂ ਦੇ ਰੋਂਦਾ ਸੀ। ਉਹ ਟੀਚਰ ਨੇ ਦੇਖ ਲਿਆ ਕਿਸੇ ਨੇ, ਅਮ੍ਰਿਤਾ ਮੁੰਡਾ ਪਟਿਆਲੇ ਤੋਂ ਟੀਚਰ
0: ਜੀ,
4: ਤੇ ਅੱਜ ਉਹ ਮਤਲਬ ਲੋਕਾਂ ਨੇ ਉਹਦਾ ਘਰ ਵੀ ਬਣਾਤਾ, ਇੱਕ ਕਮਰੇ ਦੇ ਵਿੱਚੇ ਬਾਥਰੂਮ ਵਿੱਚੇ ਟੋਇਲਟ ਵਿੱਚੇ ਉੱਥੇ ਰਹਿੰਦੇ ਸੀ ਉਹਦੇ, ਤੇਰੀ ਮਾਂ ਤੇ ਮਾਂ ਦਿਹਾੜੀ ਕਰਦੀ
0: ਜੀ,
4: ਤੇ ਹੁਣ ਮੁੰਡਾ ਤੁਰਦਾ ਵੀ ਹੈ ਗੱਲਾਂ ਵੀ ਕਰਦਾ ਇੰਨੀਆਂ ਵਧੀਆ, ਉਹ ਮਤਲਬ ਟੋਟ ਕੇ ਵੀ ਛੱਡਦਾ ਹਨਾ
0: ਜੀ,
4: ਤੇ ਉਹ ਮਤਲਬ ਇੱਕ ਉਹ ਹੋਰ ਬੱਚਿਆਂ ਲਈ ਹੋਰ ਟੀਚਰ ਉਹਨੂੰ ਦੇਖ ਕੇ ਕੋਈ ਹੋਰ ਇਨਸਾਨ ਦੇਖ ਕੇ ਉਹਦੇ ਲਈ ਅੱਗੇ ਇਹੋ ਜਿਹੇ ਬੱਚੇ ਫਿਰ ਘਰੋਂ ਨਿਕਲਣਗੇ, ਕਿਉਂਕਿ ਅੰਦਰ ਵਾੜ ਕੇ ਤਾਂ ਅਸੀਂ ਹੋਰ ਬਿਮਾਰ ਕਰਦੇ ਹਾਂ ਨਾ। ਇਹ ਦੇਖੋ ਇਹ ਵੀ ਕੋਈ ਟੀਚਰ ਨੇ ਕਿੱਡਾ ਉਪਰਾਲਾ ਕਰਿਆ, ਉੱਥੇ ਕਿੰਨੇ ਬੰਦੇ ਮਤਲਬ ਸਤਿੰਦਰ ਸਤਾਜ ਵੀ ਉਹ ਸਕੂਲ ਚ ਜਾ ਕੇ ਆਏ ਉਹ ਬੱਚੇ ਨੂੰ ਮਿਲ ਕੇ ਆਏ।
0: ਹਾਂਜੀ ਬਿਲਕੁਲ ਹੈ ਜੀ,
4: ਉਹ ਮੋਟੀਵੇਟ ਹੋਇਆ ਨਾ ਗਾਹਾਂ ਨੂੰ ਮੋਟੀਵੇਟ ਹੋਰ ਬੱਚੇ ਉਹਨੂੰ ਦੇਖ ਕੇ ਆਉਣਗੇ, ਦੇਖੇ ਹੋਣੇ ਤੁਸੀਂ ਰੀਲ ਉਹ ਫਿਰਦੀ, ਮੈਂ ਸ਼ਾਇਦ ਭੇਜੀ ਸੀ ਭਾਰਜਵੀਰ ਉਹ
0: ਜੀ,
4: ਤੇ ਅੱਜ ਉਹਦਾ ਬਹੁਤ ਵਧੀਆ ਘਰ ਵੀ ਬਣਾ ਕੇ ਦੇਤਾ ਲੋਕਾਂ ਨੇ
0: ਜੀ,
4: ਕਿੱਥੇ ਉਹ ਬੱਚੇ ਨੂੰ ਉਹਦਾ ਪਿਓ ਮਾਂ ਦੇ ਪੱਲੇ ਪਾ ਕੇ ਛੱਡ ਗਿਆ ਵੀ ਨਾ, ਕਹਿੰਦਾ ਜਾਂ ਇਹਨੂੰ ਆਪਾਂ ਕਿਤੇ ਅਨਾਥ ਆਰਮ ਛੱਡਿਆ ਉਹਨੇ, ਮੈਂ ਤਾਂ ਤੈਨੂੰ ਰੱਖੂ ਵੀ ਮੈਂ ਨੀ ਰੱਖ ਸਕਦਾ, ਲੋਕ ਕਹਿਣਗੇ ਕੀ ਪੈਦਾ ਹੋਇਆ ਤੁਹਾਡੇ।
0: ਬਿਲਕੁਲ ਹੈ ਜੀ,
4: ਉਹ ਅੱਜ ਬੱਚਾ ਪੜ੍ਹ ਰਿਹਾ ਜੀ,
0: ਪੜ੍ਹ ਰਿਹਾ ਜੀ। ਬਿਲਕੁਲ,
4: ਇਹ ਵੀ ਦਾਨ ਆ, ਦਾਨ ਏਦਾਂ ਨੀ ਇਕੱਲਾ ਪੈਸੇ ਦਾ ਹੀ ਦਾਨ ਆ ਜਾਂ
2: ਜੀ,
4: ਦਾਨ ਬਹੁਤ
2: ਤਰ੍ਹਾਂ ਦਾ,
0: ਬਹੁਤ
4: ਤਰ੍ਹਾਂ ਕਿਸੇ ਦੀ ਜ਼ਿੰਦਗੀ ਨੂੰ ਤੁਸੀਂ ਮੋਟੀਵੇਟ ਕਰਦੇ ਓਹਨੂੰ ਬਚਾਉਣੇ ਹੋ ਤੇ ਉਹ ਹੋਰ ਲਈ ਪ੍ਰੇਰਨਾ ਦਾ ਸਰੋਤ ਬਣਦਾ
0: ਜੀ,
4: ਉਹ ਵੀ ਦਾਨ ਆ। ਉਹਨੇ ਨਾਟਕ ਵੀ ਕਰਿਆ ਬੱਚੇ ਨੇ ਦੇਖ ਲੋ, ਹਰ ਕਿੱਥੇ ਉਹ ਤੁਰ ਨੀ ਸੀ ਸਕਦਾ, ਬੋਲ ਨੀ ਸੀ ਸਕਦਾ, ਆਟੋਮਿਕ ਕਿਡ ਸੀ ਉਹ, ਹੈ ਜੇ ਉਹ ਅੰਦਰੇ ਰੱਖਦੇ ਤੇ ਸਾਡੇ ਸਮਾਜ ਨੇ ਵੀ ਉਹਨੂੰ ਜਿਉਣ ਨੀ ਸੀ ਦੇਣਾ, ਤੇ ਉਹ ਸਮਾਜ ਅੱਗੇ ਆ ਕੇ ਹੁਣ ਉਹਦੀ ਉਂਗਲ ਦੇ ਬਾਂਹ ਫੜ ਰਿਹਾ ਜੀ।
0: ਜੀ ਬਿਲਕੁਲ ਹੈ ਜੀ,
4: ਤਰੀਕਾ ਵੀ ਅਸੀਂ ਕਿਸ ਤਰੀਕੇ ਨਾਲ ਪੇਸ਼ ਕਰਦੇ ਹਾਂ
0: ਜੀ, ਬਿਲਕੁਲ
4: ਇਸੇ ਸਮਾਜ ਨੇ ਸਾਨੂੰ ਅੱਗੇ ਵਧਣ ਵਧਾਉਣਾ ਤੇ ਇਹੀ ਸਮਾਜ ਸਾਡੀਆਂ
0: ਲੱਤਾਂ ਫੜੂਗਾ ਜੀ। ਬਿਲਕੁਲ ਹੈ ਜੀ, ਦੋਵੇਂ ਪੱਖ ਨੇ,
4: ਜੇ ਅਸੀਂ ਕਰ ਸਕਦੇ ਹਾਂ ਜਰੂਰ ਕਰਨਾ ਚਾਹੀਦਾ, ਇਹੀ ਦਾਨ ਹੈ ਜੀ ਸਾਰਿਆਂ ਨਾਲੋਂ ਵੱਡਾ ਜੀ, ਪੜ੍ਹਾਈ ਦਾ, ਸਿੱਖਿਆ ਦਾ ਦਾਨ ਆ, ਵਿਦਿਆ ਦਾ ਦਾਨ ਆ, ਜਿਹੜਾ ਬੰਦੇ ਤੋਂ ਕੋਈ ਖੋਹ ਹੀ ਨੀ ਸਕਦਾ
0: ਜੀ,
2: ਇਹ ਸਭ ਤੋਂ ਉੱਤੇ ਹੈ ਜੀ।
0: ਬਿਲਕੁਲ ਹੈ ਜੀ, ਨਾਲੇ ਦੇਖੋ ਬਹੁਤ ਸਾਰੀਆਂ ਕੁੜੀਆਂ ਐਸੀਆਂ ਪਰਿਵਾਰ ਨੇ ਜਿਹੜੇ ਮਤਲਬ ਕਿ ਬੱਚਿਆਂ ਦੇ ਵਿਆਹ ਨਹੀਂ ਕਰ ਸਕਦੇ ਜਾਂ ਕਿਸੇ ਕੁੜੀ ਦਾ ਹੀ ਵਿਆਹ ਪਿੰਡ ਦੇ ਵਿੱਚ ਕਰਾ ਦਿਓ, ਮਤਲਬ ਕਿ ਉਹਨਾਂ ਦੀ ਲੋੜ ਹੈ ਜਿਹੜੀ ਮਾੜੀ ਮੋਟੀ ਕੱਟਿਓ, ਬਿਲਕੁਲ
4: ਸਮਾਨ ਲੈ ਕੇ ਦੇ ਦੋ, ਚੀਜ਼ਾਂ ਲੈ ਕੇ ਦੇ ਦੋ, ਬੱਚੇ ਨੂੰ ਕੋਈ ਸਿਲਾਈ ਮਸ਼ੀਨ ਲੈ ਕੇ ਦੇ ਦੋ, ਕੱਲ ਨੂੰ ਆਪਦੇ ਸੋਰੀ ਜਾਵੇ ਉੱਥੇ, ਉਹਦੇ ਕੋਈ ਉਹਦੇ ਕੋਈ ਹੁਨਰ ਹੋਵੇ ਉਹ
0: ਜੀ
4: ਕੱਪੜੇ ਬਣਾ ਕੇ ਕਿਸੇ ਦੇ ਦਵੇ ਤੇ ਗੱਲ ਤੁਰ ਸਕਦੀ,
0: ਬਿਲਕੁਲ
4: ਬਹੁਤ ਕੁਛ ਆ ਕਰਨ ਨੂੰ ਜੀ। ਹਾਂ ਇਹਨਾਂ ਹੈ ਜੇ ਲਟੇਰਿਆਂ ਤੋਂ ਅਸੀਂ ਬਚੀਏ, ਇਹਨਾਂ ਕੋਲ ਤਾਂ ਵਾਧੂ ਜਾਂਦਾ,
0: ਵਾਧੂ ਜਾਂਦਾ ਇਹਨਾਂ ਤੋਂ ਤਾਂ,
4: ਇਹ ਤਾਂ ਮੇਰੇ ਹਿਸਾਬ ਨਾਲ ਵੇਚਦੇ ਹੋਣਗੇ ਜਿਹੜੇ ਕੱਪੜੇ ਲੋਕ ਦੇ ਕੇ ਵੀ ਆਉਂਦੇ ਹੋਣੇ, ਇਹਨਾਂ ਨੂੰ ਇਹ ਗਾਹਾਂ ਵੇਚ ਦਿੰਦੇ ਹੋਣੇ
0: ਜੀ, ਬਿਲਕੁਲ ਕਿਉਂਕਿ
4: ਜਿਹੜੇ ਬਾਹਰ ਲਿਆ ਜਾਂਦੇ ਨੇ ਇੱਥੇ, ਮੈਂ ਹੁਣ ਕਾਹਨੂੰ ਲਾਉਣਾ ਲੁਧਿਆਣੇ ਦੇ ਨੇੜੇ ਤੇੜੇ, ਉੱਥੇ ਲੋਕ ਟੈਚੀ ਦੇ ਟੈਚੀ ਕੱਪੜੇ ਦੇ ਕੇ ਆਉਂਦੀਆਂ ਲੇਡੀਜ਼ ਮਿਲਾਂ ਦੇ, ਇੱਥੇ ਬਾਹਰ ਹੀ ਸਾਰੀਆਂ ਜਿਵੇਂ ਬਾਈ ਜੀ ਬਾਹਰ ਨੂੰ ਦੱਸ ਕੇ ਹਟਿਆ
0: ਜੀ,
4: ਇੱਕ ਕਈ ਮਸਾਂ ਪਾਉਂਦੀਆਂ ਨੇ ਤੇ ਉੱਥੇ ਦੇ ਆਉਂਦੀਆਂ, ਨਵੇਂ ਹੁੰਦੇ ਨੇ ਉਹ ਗਾਹਾਂ ਵਿਕਦੇ ਨੇ ਜੀ, ਜਿਵੇਂ ਰੁਮਾਲੇ ਵਿਕ ਵਿਕ ਉੱਥੇ ਰੁਮਾਲੇ ਵੀ ਗੁਰੂ ਘਰ ਆ ਜੋ ਦਾਨ ਦਿੱਤੇ, ਮੁੜ ਕੇ ਉੱਥੇ ਹੀ ਆਈ ਜਾਂਦੇ ਨੇ, ਉੱਥੇ ਹੀ ਘੁੰਮੀ ਜਾਂਦੇ ਨੇ ਜੀ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਉਹਦੇ ਨਾਲ ਚੰਗਾ ਹੀ ਕੁਛ ਹੋਰ ਕੋਈ ਵਧੀਆ ਕਰੀਏ ਜੀ
0: ਜੀ, ਬਿਲਕੁਲ
4: ਜੀ। ਭਗਤ ਸਿੰਘ ਪੂਰਨ ਜੀ ਸਾਡੇ ਕੋਲ ਕਿੱਡਾ ਵਧੀਆ ਪ੍ਰੇਰਨਾ ਸਰੋਤ ਨੇ, ਉਹਨਾਂ ਨੇ ਕਿਹੜਾ ਪੈਸੇ ਦਾ ਦਾਨ ਕਰਿਆ ਸੀ,
0: ਨਾ ਜੀ
4: ਉਹ ਵੀ ਦਾਨ ਹੈ ਕਿਸੇ ਨੂੰ ਦਾਈ, ਜੋ ਉਹਨਾਂ ਨੇ ਕਰਿਆ ਜ਼ਿੰਦਗੀ ਦਾਨ ਦੀ ਜ਼ਿੰਦਗੀ ਵਿੱਚ ਆਈ।
0: ਆਹ ਔਰਗਨ ਦਾਨ ਕੀਤੇ ਜਾ ਸਕਦੇ ਆ, ਬੋਡੀ ਡੋਨੇਟ ਕੀਤੀ ਜਾ ਸਕਦੀ ਆ, ਹੋਰ ਬਥੇਰੀਆਂ
4: ਗੱਲਾਂ ਨੇ ਜਿਉਂਦੇ ਜੀ ਦੀ ਗੱਲ ਕਰਦੇ,
0: ਜਿਉਂਦੇ ਜੀ ਦੇ ਜੀ।
4: ਪਰ ਪੂਰ ਸਿੰਘ ਨੇ ਤਾਂ ਕੁਛ ਨੀ ਕੀਤਾ, ਖਾਲੀ ਹੱਥ ਸੀ ਉਹ,
0: ਬਿਲਕੁਲ
4: ਉਹਨਾਂ ਨੂੰ ਵੱਡਾ ਦਾਨੀ ਕੌਣ
0: ਹੋ ਸਕਦਾ ਜੀ, ਬਿਲਕੁਲ ਹੈ,
2: ਆਪਣੀ ਮਿਸਾਲ ਆਪ ਹੀ ਹੈ ਜੀ
0: ਜੀ ਜੀ,
4: ਆਪ ਦੀ ਮਿਸਾਲ ਆਪ ਹੈ ਜੀ,
0: ਬਿਲਕੁਲ ਹੈ ਜੀ।
4: ਠੀਕ ਹੈ ਸ਼ਮੀ ਭਾਈ,
0: ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਜੀ। ਦੋਸਤੋ ਇਹ ਸਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਆਖਰੀ ਕਾਲ ਇਸ ਮੁੱਦੇ ਦੇ ਉੱਤੇ ਤੇ ਦਾਨ ਪੁੰਨ ਦੀ ਗੱਲ ਹੋਈ ਹੈ, ਤੇ ਸਮਾਜੀ ਸਿੰਘ ਸ਼ਮੀ ਜੀ ਨਾਲ ਨੇ, ਤੇ ਆਖਰੀ ਸਤਰਾਂ ਜਾਂ ਬੋਲ ਉਹਨਾਂ ਦੇ ਰਾਹੀਂ ਅੱਜ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਜੀ। ਸ਼ਮੀ ਜੀ
2: ਪਰ ਸਾਹਿਬ ਬਹੁਤ ਹੀ ਜਿਹੜਾ ਵਧੀਆ ਲੱਗਿਆ, ਸਾਰੇ ਦੋਸਤਾਂ ਦੇ ਜਿੰਨੇ ਇਨਪੁਟ ਆਏ ਬਾ ਕਮਾਲ ਸੀ, ਇੱਕ ਤੋਂ ਇੱਕ ਵਧ ਕੇ। ਬਿਲਕੁਲ ਜਿਹੜੇ ਚਾਰ ਪ੍ਰਿੰਸੀਪਲ ਟਾਈਪ ਦੇ ਜਿਹੜੇ ਦਾਨ ਆ ਆਪਾਂ ਦੇਖਦੇ ਹਾਂ ਕਿ ਆਹਾਰ ਦਾਨ ਹੈ ਕਿ ਫੂਡ ਡੋਨੇਟ ਕਰ ਦਿੱਤਾ ਹੈ
0: ਜੀ,
2: ਕਿ ਹੰਗਰੀ ਪੂਅਰ ਜਾਂ ਜਿਹੜੇ ਹੋਰ ਲੋਕ ਨੇ ਸਾਧੂ ਲੋਕਾਂ ਉਹਨਾਂ ਨੂੰ ਰੋਟੀ ਖਵਾਤੀ ਹੈ। ਅਭੇ ਦਾਨ ਇੱਕ ਹੁੰਦਾ ਹੈ ਜਿਹਦਾ ਆਪਾਂ ਕਹਿੰਦੇ ਵੀ ਬੰਦੇ ਦੀ ਆਪਾਂ ਰੱਖਿਆ ਕੀਤੀ ਹੈ, ਉਹਦੀ ਜ਼ਿੰਦਗੀ ਬਚਾਈ ਹੈ, ਉਹਨੂੰ ਕੋਈ ਸ਼ੈਲਟਰ ਦਿੱਤਾ ਹੈ ਜਾਂ ਕੋਈ ਇਹੋ ਜਿਹਾ ਜਿਹੜਾ ਕੋਈ ਦੁੱਖ ਦਰਦ ਸੀਗਾ ਉਹਨੂੰ ਬਚਾਇਆ
0: ਜੀ।
2: ਫਿਰ ਡੋਨੇਸ਼ਨ ਆਫ ਮੈਡੀਸਿਨ ਨੂੰ ਇੱਕ ਬਹੁਤ ਹੀ ਇੰਪੋਰਟੈਂਟ ਹੈ ਕਿ ਔਸ਼ਧੀ ਦਾਨ ਇਹਨੂੰ ਕਹਿੰਦੇ ਆਪਾਂ ਕਿ ਜਿਹੜਾ ਲੋੜਵੰਦ ਸੀਗਾ ਉਹਨੂੰ ਆਪਾਂ ਜਿਹੜਾ ਦਵਾ ਦਾ ਰੂਪ ਚਾਹਤਾ ਹੈ
0: ਜੀ।
2: ਤੇ ਇੱਕ ਬਹੁਤ ਇੰਪੋਰਟੈਂਟ ਜਿਹੜੀ ਦਾਨ ਦੀ ਕਿਸਮ ਆਪਾਂ ਕਹਿ ਲਾਂਗੇ ਉਹ ਹੈ ਡੋਨੇਸ਼ਨ ਆਫ ਨੌਲੇਜ ਕਿ ਆਪਣੇ ਕੋਲ ਜੋ ਵੀ ਵਿਜ਼ਡਮ ਹੈ, ਟੀਚਿੰਗ ਹੈ ਜਾਂ ਕੁਛ ਇਹੋ ਜਿਹੇ ਗਿਆਨ ਹੈ ਉਹ ਵੀ ਜਿਹੜਾ ਅੱਗੇ ਦਾਨ ਕਰਕੇ ਜਾਣਾ ਚਾਹੀਦਾ ਹੈ, ਇੱਕ ਕਨਸੈਪਟ ਹੈ। ਬਿਲਕੁਲ ਜੀ ਭਾਰਤ ਸਾਹਿਬ, ਵਾਕਈ ਕਨਸੈਪਟ ਹੈ ਕਿ ਡਾਈ ਐਮਟੀ ਕਿ ਮਰਨ ਤੋਂ ਬਿਨਾਂ ਖਾਲੀ ਕਰ ਦੋ ਸਭ ਕੁਝ ਜੋ ਕੁਝ ਸਾਡੇ ਕੋਲ ਆਪਾਂ ਵੰਡ ਕੇ ਜਾਈਏ ਕਿ ਠੀਕ ਆ ਵੀ ਮੈਨੂੰ ਇਹ ਪਤਾ ਸੀ ਮੈਂ ਸਾਰਿਆਂ ਨੂੰ ਦੱਸਦਾ ਹੈ। ਸੋ ਕੁੱਲ ਮਿਲਾ ਕੇ ਦਾਨ ਦਾ ਕਨਸੈਪਟ ਬਹੁਤ ਕਮਾਲ ਹੈ
0: ਜੀ,
2: ਤੇ ਜ਼ਰੂਰ ਇਹਦਾ ਪੋਜ਼ਿਟਿਵ ਵੀ ਪੋਜ਼ਿਟਿਵਲੀ ਇਹਦਾ ਸਮਾਜ ਦੇ ਉੱਤੇ ਹਰ ਪਹਿਲੂ ਦੇ ਉੱਤੇ ਜਿਹੜਾ ਇਹਦਾ ਇੱਕ ਅਸਰ ਹੁੰਦਾ ਹੈ
0: ਜੀ।
2: ਸੋ ਇਹਦੇ ਵਿੱਚ ਆਪਾਂ ਜਿਹੜਾ ਸਾਰੀ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਵੇਂ ਚਰਚਾ ਹੋਈ ਹੈ ਜ਼ਰੂਰ ਇਹ ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੀ।
0: ਬਿਲਕੁਲ ਜੀ, ਤੇ ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਕੀਮਤੀ ਸਮਾਂ ਦੇਣ ਦੇ ਲਈ ਤੇ ਸਮਾਧਾਨ ਕਰਨ ਦੇ ਲਈ ਵੀ ਜੀ, ਤੇ ਦੋਸਤਾਂ ਦੇ ਰੂਬਰੂ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੋਰ ਵੀ ਨਵੇਂ ਵਿਸ਼ਿਆਂ ਦੇ ਨਾਲ, ਖੂਬਸੂਰਤ ਵਿਸ਼ਿਆਂ ਦੇ ਨਾਲ ਚਰਚਾਵਾਂ ਕਰਦੇ ਰਹਾਂਗੇ ਤੇ ਵੀਕਐਂਡ ਦੇ ਉੱਤੇ ਤੁਹਾਡੀ ਉਡੀਕ ਬਰਕਰਾਰ ਰਹੇਗੀ ਜੀ, ਤੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ,
2: ਸ਼ੁਕਰੀਆ ਜੀ, ਬਹੁਤ ਜ਼ਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ,
0: ਜ਼ਿੰਦਾਬਾਦ,
2: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦੇ ਵਿਸ਼ੇ ਦੇ ਉੱਤੇ ਦਾਨ ਪੁੰਨ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਉੱਭਰ ਰਿਹਾ ਜਾਂ ਉੱਛਲ ਰਿਹਾ ਜਾਂ ਛਾਲਾ ਮਾਰ ਰਿਹਾ ਤੇ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਤੇ +358 449 7619 ਸਟੂਡੀਓ ਦਾ ਨੰਬਰ ਹੈ। ਤਦ ਤੱਕ ਮੈਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਅੱਜ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗਾ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 449 7619 ਸਟੂਡੀਓ ਦਾ ਨੰਬਰ ਹੈ। ਇਹ ਸੀ ਅੱਜ ਦਾ ਮੁੱਦਾ ਦੋਸਤੋ, ਵਿਸ਼ਾ ਦਾਨ ਪੁੰਨ ਦੇ ਉੱਤੇ, ਬਹੁਤ ਵਿਲੱਖਣ ਤੇ ਬਹੁਤ ਹੀ ਜਿਹੜੀ ਦਿਲਚਸਪੀ ਵਾਲੀ ਵਿਚਾਰ ਚਰਚਾ ਸਭ ਨੇ ਰਲ ਮਿਲ ਕੇ ਦੋਸਤਾਂ ਨੇ ਕੀਤੀ ਹੈ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਦਵਾ ਦਾਰੂ ਦਾਨ ਵੀ ਕਹਿੰਦੇ ਆ ਗਿਆ ਜੀ ਵਿੱਚ, ਰਾਜਨ ਸੈਣੀ ਸਾਹਿਬ ਲਿਖਦੇ ਨੇ, ਤੇ ਸ਼ੈਲੀ ਭਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਗ੍ਰੇਟ ਕਹਿੰਦੇ ਨੇ, ਪਰ ਚੁੱਪ ਚਪੀਤੇ ਹੀ ਪ੍ਰੋਗਰਾਮ ਸੁਣਦੇ ਰਹੇ ਨੇ, ਅੱਜ ਬੜੇ ਦਿਨ ਹੋ ਗਏ ਨੇ, ਕਾਲ ਨਹੀਂ ਉਹਨਾਂ ਦੀ ਆਈ ਕਦੇ ਵੀ, ਤੇ ਸਮਾਂ ਹੋ ਗਿਆ। ਦੂਸਰੇ ਪਾਸੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਤੇ ਦੁਆਬਾ ਰੇਡੀਓ ਟੀਮ ਸਤਿ ਸ੍ਰੀ ਅਕਾਲ ਭੇਜਦੀ ਹੈ। ਇਕਬਾਲ ਮਾਂਗੜ ਜੀ ਨੇ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਪਰਮਿੰਦਰ ਜੀ ਫਗਵਾੜੇ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ। ਪਿਆਰਿਆਂ ਨੂੰ ਮਲੂਕ ਸਿੰਘ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਤੇ ਪਰਮਿੰਦਰ ਜੀ ਕਹਿੰਦੇ ਆ ਲਾਈਕ ਦਬਾ ਦਿਆ ਕਰੋ ਪਿਆਰਿਓ ਸਾਰੇ ਜਣੇ ਤੇ ਬਹੁਤ ਬਹੁਤ ਸ਼ੁਕਰੀਆ ਜੀ ਇਹ ਬੇਨਤੀ ਕਰਨ ਦੇ ਲਈ ਪਰਮਿੰਦਰ ਜੀ। ਤੇ ਭਾਰਤ ਸਾਹਿਬ ਕਹਿੰਦੇ ਸਾਡੇ ਜ਼ਿਆਦਾਤਰ ਪੰਜਾਬੀ ਆਪ ਕੁਝ ਕਰਨਾ ਨਹੀਂ ਤੇ ਦੂਜੇ ਦੀ ਤਰੱਕੀ ਦੇਖ ਕੇ ਆਪਣਾ ਖੂਨ ਮਚਾ ਰਹੇ ਨੇ ਜੀ। ਬਿਲਕੁਲ ਜੀ, ਕਿਸੇ ਦਿਨ ਲਿਆਉਂਦੇ ਆ ਵੀ ਵਿਸ਼ਾ ਜੀ। ਤੇ ਜਿਮੀ ਕਾਟਰ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਵੀਰ ਜੀਓ ਤੇ ਜੀਆ ਨੂੰ ਜੀ। ਕਾਟਰ ਸਾਹਿਬ ਕੀ ਹਾਲ ਚਾਲ ਨੇ ਜਨਾਬ। ਤੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ US ਤੋਂ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਭੇਜੀ ਆ ਪਿਆਰਿਆਂ ਨੂੰ ਸਭ ਨੂੰ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਕਹਿੰਦੇ ਆ। ਤੇ ਬਾਰਨ ਵੀਰ ਜੀ ਤੁਹਾਡੇ ਵਿਚਾਰਾਂ ਦੇ ਉੱਤੇ ਫਿਕਰ, ਜਿਹੜਾ ਕੱਲ ਦੀ ਗੱਲਬਾਤ ਦੇ ਵਿਚ ਬਹੁਤ ਉਮਦੇ ਸਨ ਕਹਿੰਦੇ ਜੀ, ਬਹੁਤ ਵਧੀਆ ਗੱਲਬਾਤ ਕੀਤੀ, ਪਸੰਦ ਕਰਦੇ ਨੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਪੱਟ ਦੇ ਸਰਾਣੇ ਦਾ ਕਹਿੰਦੇ ਵਿਗਿਆਨਕ ਮਹੱਤਵ ਹੈ। ਭਾਰਤ ਸਾਹਿਬ ਸੈਣੀ ਸਾਹਿਬ ਦੱਸ ਕੇ ਨਹੀਂ ਗਏ ਤੁਸੀਂ ਵੈਸੇ ਇਹਦੇ ਬਾਰੇ, ਤੇ ਮਤਦਾਨ ਵੀ ਕਰਨੀ ਚਾਹੀਦੀ ਹੈ। ਮਤਦਾਨ ਮਤਲਬ ਕਿ ਇੱਕ ਤਾਂ ਮਤ ਹੋ ਗਈ ਆਪਣੀ ਜਿਹੜੀ ਹੈ ਗੱਲ ਹੋਈ ਹੈ ਲਿਖਣ ਪੜ੍ਹਨ ਦੀ, ਤੇ ਇੱਕ ਮਤਦਾਨ ਜਿਹੜੀ ਵੋਟਦਾਨ ਵੀ ਕਰਨੀ ਚਾਹੀਦੀ ਹੈ ਜੀ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਆ ਕਿ ਕਹਿੰਦੇ ਨੀਂਦਰ ਵਧੀਆ ਆਉਂਦੀ ਹੈ ਜੀ ਵਿਆਹ ਤੋਂ ਪਹਿਲਾਂ ਰਾਜਨ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਭਾਰਜ ਵੀਰ ਪੱਗ ਦੇ ਦਿਨੋ ਦਿਨ ਵੱਟ ਕੱਢੀ ਜਾਂਦਾ ਜੀ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ, ਧੰਨਵਾਦ ਹੈ, ਥੈਂਕ ਯੂ ਆ ਜੀ। ਤੇ ਤੁਹਾਡੇ ਸਾਰਿਆਂ ਦੇ ਹੱਲਾ ਸ਼ੇਰੀ ਦੇ ਨਾਲ ਇੱਥੇ ਧਾਗਾ ਪਹੁੰਚੇ ਆ। ਤੇ ਪਹਿਲਾਂ ਤਾਂ ਜਿੱਦਾਂ ਵੀ ਚਲੋ ਸ਼ੁਰੂਆਤ ਕੀਤੀ ਸੀ ਤੁਸੀਂ ਉਹ ਵੀ ਸਵੀਕਾਰ ਕੀਤੀ ਹੈ ਤੇ ਅੱਜ ਵੀ ਸਵੀਕਾਰ ਕਰ ਦਿਓ, ਸ਼ੁਕਰੀਆ ਧੰਨਵਾਦ ਹੈ ਜੀ। ਇਹ ਹੱਲਾ ਸ਼ੇਰੀ ਇੱਕ ਦੂਸਰੇ ਦੀ ਜਿਹੜੀ ਇਹ ਕਹਿ ਸਕਦੇ ਆ ਜੀ ਉਹ ਬੂਸਟ ਕਰਦੀ ਹੈ ਚੰਗੀਆਂ ਚੀਜ਼ਾਂ, ਪੋਜ਼ਿਟਿਵਿਟੀ ਚਾਹੀਦੀ ਹੈ ਜੀ ਹਰ ਵੇਲੇ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਵੀਰ ਜੀ ਇੱਕ ਦਮ ਸਰੀਰ ਥੋੜੇ ਸਮੇਂ ਦੇ ਵਿੱਚ ਡੈੱਡ ਸੈੱਲ ਜਿਉਂਦੇ ਹੋ ਜਾਂਦੇ ਨੇ ਜੀ, ਤੇ ਬੰਦੇ ਦੇ ਗਰਦਨ ਦੇ ਖੱਬੇ ਪਾਸੇ ਵਾਲੀ ਨਾੜ ਜਿਹੜੀ ਹੈ ਪੱਟ ਦੇ ਸਰਾਣੇ ਨਾਲ ਟੱਚ ਹੁੰਦੀ ਹੀ ਜਿਵੇਂ ਮੈਗਨੇਟ ਦੇ ਨੌਰਥ ਪੋਲ ਤੇ ਸਾਊਥ ਪੋਲ ਟੱਚ ਕਰਦੇ ਨੇ ਉਸੇ ਤਰ੍ਹਾਂ ਸਰੀਰ ਦੇ ਵਿੱਚ ਹੁੰਦਾ। ਕਿਆ ਬਾਤ ਹੈ ਜੀ, ਅੱਛਾ ਜੀ, ਬੜਾ ਵਧੀਆ ਨੁਕਤਾ ਸੈਣੀ ਸਾਹਿਬ ਨੇ ਦੱਸਿਆ ਇਹ। ਤੇ ਵੈਸੇ ਉਦਾਂ ਵੀ ਜਦੋਂ ਕਹਿੰਦੇ ਲੇਟਣਾ ਚਾਹੀਦਾ ਨਾ ਤੇ ਵੈਸੇ ਸੌਣਾ ਚਾਹੀਦਾ ਹੈ ਤਾਂ ਆਪਣਾ ਖੱਬੇ ਪਾਸਾ ਜਿਹੜਾ ਲੈ ਕੇ, ਕਿਉਂਕਿ ਜਿਹੜਾ ਸਾਡਾ ਸਟਾਮਿਕ ਹੈ ਉਹ ਗੈਸ ਵਗੈਰਾ ਜਦੋਂ ਉਲਟੇ ਪਾਸੇ ਸੱਜੇ ਪਾਸੇ ਨੂੰ ਪੈ ਜਾਂਦੇ ਹਾਂ ਅਸੀਂ ਪਾਸਾ ਵੱਟ ਕੇ ਤੇ ਉਹ ਜਿਹੜਾ ਉਲਟਾ ਸਟਾਮਿਕ ਹੋ ਜਾਂਦਾ, ਜਿਹੜੀ ਕੈਮੀਕਲ ਡੋਰ ਕਹਿੰਦੇ ਹੈਗੇ ਆ ਆਪਣੇ ਸਟਾਮਿਕ ਦੇ ਵਿੱਚ ਉਹ ਖੁੱਲ ਜਾਂਦੀ ਹੈ, ਇਸ ਕਰਕੇ ਜਿਹੜਾ ਕੈਮੀਕਲ ਫਿਰ ਤਕਰੀਬਨ ਕਈ ਵਾਰੀ ਮੂੰਹ ਦੇ ਵਿੱਚ ਵੀ ਆਉਣ ਦੀ ਜਿਹੜੀ ਚਾਂਸ ਰਹਿ ਜਾਂਦੇ ਆ। ਖਾਸ ਕਰਕੇ ਰੋਟੀ ਖਾ ਕੇ ਜਿਹੜਾ ਹਮੇਸ਼ਾ ਹੀ 10 ਮਿੰਟ ਘੱਟੋ ਘੱਟ ਜੇ ਤੁਸੀਂ ਲੇਟ ਸਕਦੇ ਹੋ ਤੇ ਖੱਬੇ ਪਾਸੇ ਆਪਣੇ ਜਿਹੜਾ ਲੇਟਣ ਦੀ ਜ਼ਰੂਰਤ ਹੈ ਤਾਂ ਕਿ ਉਹ ਸਾਰਾ ਡਿਜੈਸਟ ਜਿਹੜੀ ਹੈ ਰੋਟੀ ਪਾਣੀ ਉਹ ਜਿਹੜਾ ਹੋ ਜਾਂਦਾ ਹੈ ਵਧੀਆ ਤਰੀਕੇ ਦੇ ਨਾਲ। ਤੇ ਇਸੇ ਤਰ੍ਹਾਂ ਗੈਸ ਦੀ ਪ੍ਰੋਬਲਮ ਜਾਂ ਹੋਰ ਸਾਰੀਆਂ ਚੀਜ਼ਾਂ ਫਿਰ ਨਹੀਂ ਆਉਂਦੀਆਂ ਨੇ, ਐਸੀਡਿਟੀ ਵਗੈਰਾ ਜਿਹੜੀ ਬਣਦੀ ਹੈ। ਦੂਸਰੇ ਪਾਸੇ ਨਹੀਂ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਨਹੀਂ ਵੀਰ ਜੀ ਇੱਕਦਮ ਸਰੀਰ ਥੋੜੇ ਸਮੇਂ ਦੇ ਵਿੱਚ ਡੈੱਡ, ਹਾਂ ਜੀ ਸਮਾਂ ਆਪਾਂ ਪੜ੍ਹ ਹੀ ਦਿੱਤਾ ਪਹਿਲਾਂ, ਕਹਿੰਦੇ ਚਾਰਜ ਹੋ ਜਾਂਦਾ ਹੈ ਜੀ। ਤੇ ਇਹ ਵਿਆਖਿਆ ਹਿੰਦੂ ਸ਼ਾਸਤਰਾਂ ਦੇ ਵਿੱਚ ਵੀ ਆਉਂਦੀ ਹੈ ਜੀ, ਤੇ ਮਿਰਜ਼ੇ ਨੇ ਵੀ ਕਹਿੰਦੇ ਇਸੇ ਕਰਕੇ ਇਹੀ ਕੀਤਾ ਸੀ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਇੰਨਾ ਦਿਮਾਗ ਕਾਹਨੂੰ ਲਾਉਣਾ, ਨੇੜੇ ਹੀ ਠੀਕ ਹੋ ਜਾਓ, ਇਨਸਾਨ ਨੇ ਹੰਢਾਇਆ ਹੋਵੇ ਉਹੀ ਆਨੰਦ ਸੀ ਜੀ। ਔਜਲਾ ਸਾਹਿਬ ਕਹਿੰਦੇ ਬਸ ਜੰਡ ਨਾ ਹੋਵੇ ਰਾਜਨ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਜੰਡ ਤਾਂ ਵੈਸੇ ਵੀ ਨਹੀਂ ਰਹੇ ਜੀ, ਦੇਖ ਲਓ ਪੰਜਾਬ ਦੇ ਵਿੱਚ ਕਿੱਥੇ ਨਜ਼ਰ ਆਉਂਦੇ ਆ, ਤੇ ਕਿਤੇ ਹਰਿਆਣੇ ਹਰਿਆਣੇ ਵੱਲ ਕਿਤੇ ਨਾ ਕਿਤੇ ਹੈਗੇ ਆ ਰਾਜਸਥਾਨ ਦੇ ਵਾਲੇ ਪਾਸੇ। ਔਜਲਾ ਸਾਹਿਬ ਕਹਿੰਦੇ ਮੁਕੱਦਰ ਵੀਰ ਕੱਢ ਲਿਆਇਆ ਕਰੋ ਗਰੁੱਪ ਦੇ ਵਿੱਚੋਂ ਮਿੱਤਰਾਂ ਨੂੰ, ਅੱਜ ਗਰੁੱਪ ਦੇ ਵਿੱਚ ਪਤਾ ਨਹੀਂ ਕੀ ਗੱਲ ਹੈ ਜੀ, ਕਿਤੇ ਕੋਈ ਪ੍ਰੋਬਲਮ ਸੀਗੀ, ਮੈਂ ਵੀ ਵਟਸਐਪ ਦੇ ਉੱਤੇ ਪ੍ਰੋਬਲਮ ਮੇਰੇ ਕੋਲ ਹੀ ਆ ਜਾਂ ਤੁਹਾਡੇ ਕੋਲ ਵੀ ਆ ਉਹ ਵੀ ਜ਼ਰੂਰ ਦੱਸਣਾ, ਹਰ ਕਿਸੇ ਨੂੰ ਵਟਸਐਪ ਦੇ ਵਿੱਚ ਗਰੁੱਪ ਕਾਲ ਦੇ ਵਿੱਚ ਆ ਰਹੀ ਹੈ ਜਾਂ ਕਿੱਦਾਂ ਹੈ ਜੀ। ਦੂਸਰਾ ਰਾਜਨ ਸੈਣੀ ਸਾਹਿਬ ਕਹਿੰਦੇ ਜੇ ਮਿਰਜ਼ਾ ਨਾ ਮਰਦਾ ਫਿਰ ਡੀਪੂ ਤੇ ਖੰਡ ਲੈਣ ਵਾਲੀ ਲਾਈਨ ਦੇ ਵਿੱਚ ਜਾ ਖੜਦਾ, ਸਾਹਿਬਾ ਬੁਣਦੀ ਰਹਿੰਦੀ ਖੇਸੀਆਂ ਤੇ ਕਿੱਸਾਕਾਰ ਵੀ ਕੋਲ ਨਾ ਕੋਈ ਖੜਦਾ ਕਹਿੰਦੇ ਜੀ। ਕਿਆ ਬਾਤ ਹੈ ਸੈਣੀ ਸਾਹਿਬ। ਪਰਮਿੰਦਰ ਜੀ ਲਿਖਦੇ ਨੇ ਫਗਵਾੜੇ ਤੋਂ, ਸੈਣੀ ਸਾਹਿਬ ਵਧੀਆ ਟਕੋਰਾ ਕਰਦੇ ਹੋ ਜੀ। ਤੇ ਸੈਣੀ ਸਾਹਿਬ ਕਹਿੰਦੇ ਜੀ ਪਰਮਿੰਦਰ ਵੀਰ ਜੀ ਸ਼ੁਕਰੀਆ ਜੀ। ਤੇ ਮੁਕੱਦਰ ਜੀ ਲਿਖਦੇ ਹੈ ਕਿ ਜੀ ਔਜਲਾ ਬਾਈ ਜੀ ਅਸੀਂ ਤਾਂ ਕਹਿੰਦੇ ਦੇਖਦੇ ਰਹੇ, ਭਾਰਜ ਬਾਈ ਨੇ ਥੰਮ ਨੇਲ ਪਾਇਆ ਹੀ ਨਹੀਂ ਸੀ ਜੀ। ਕਹਿੰਦੇ ਪਾਇਆ ਸੀ ਜੀ ਤੇ ਏਦਾਂ ਦੀ ਕਾਹਦੀ ਗੱਲ ਹੈ ਮੁਕੱਦਰ ਜੀ, ਸਵੇਰੇ ਪਾ ਦਿੱਤਾ ਸੀ ਥੰਮ ਨੇਲ ਦਾ ਆਪਣੇ ਗਰੁੱਪ ਦੇ ਵਿੱਚ। ਤੇ ਜਿਹੜਾ ਆਪਣਾ ਹੈਗਾ ਆ ਲਿੰਕ ਜਿਹੜਾ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ 15 ਕੁ ਮਿੰਟ ਪਹਿਲਾਂ ਜਿਹੜੇ ਪਾਏ ਨੇ ਸਭ ਨੂੰ। ਤੇ ਕਹਿੰਦੇ ਨੇ ਕਿ ਭਾਰਜ ਬਾਈ ਨਾਲ ਵੀ ਜੁੜਦੇ ਆ ਪਰ ਭਾਰਜ ਦੇ ਨਾਲ ਲੇਟ ਜੁੜ ਸਕਦੇ ਆ ਜੀ। ਤੇ ਇਸ ਤਰ੍ਹਾਂ ਕੋਈ ਨੀ, ਮੈਂ ਪ੍ਰੋਗਰਾਮ ਲੇਟ ਕਰ ਦਿੰਦਾ ਜੀ ਫਿਰ ਅੱਗੇ ਤੁਸੀਂ ਪਹਿਲਾਂ ਕਰਾਇਆ। ਤੇ ਔਜਲਾ ਸਾਹਿਬ ਕਹਿੰਦੇ ਲੋਰ ਦੇ ਵਿੱਚ ਨੀਂਦ ਆ ਗਈ ਹੋਣੀ ਹੈ ਕਹਿੰਦੇ ਰਾਜਨ ਜੀ ਨੂੰ। ਤੇ ਇਸੇ ਤਰ੍ਹਾਂ ਕਹਿੰਦੇ ਨੇ ਔਜਲਾ ਸਾਹਿਬ ਖਾਧੀ ਹੋਵੇ ਉਡੂ ਉਡੂ ਚਿੱਤ ਕਰਦਾ ਤਾਂਹੀਓ ਸ਼ਮੀ ਪੀਤੀ ਬਿਨਾਂ ਨਾ ਸਰਦਾ। ਔਜਲਾ ਸਾਹਿਬ ਕਹਿੰਦੇ ਮੇਲ ਨਹੀਂ ਆਉਂਦੀ ਫਿਨਲੈਂਡ ਤੋਂ ਰਾਜਨ ਜੀ। ਹਾਂਜੀ ਬਿਲਕੁਲ ਜੀ, ਤੇ ਕੋਈ ਨੀ ਮੈਂ ਕਨਫਰਮ ਕਰਦਾ ਜੀ ਮੇਲ ਤੁਹਾਨੂੰ ਪਹੁੰਚਾਉਂਦੇ ਹਾਂ। ਔਜਲਾ ਸਾਹਿਬ ਕਹਿੰਦੇ ਕੋਟੀ ਸਵੈਟਰ ਗਿਫਟ ਤੋਂ ਤਾਂ ਡਰ ਹੀ ਲੱਗਦਾ, ਉਹ ਵੀ ਹੱਥੀ ਬੁਣਿਆ ਤੇ ਰਾਜਨ ਵੀਰੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਵੀਰ ਜੀ ਤੇ ਹੱਸ ਰਹੇ ਨੇ। ਮੁਕੱਦਰ ਜੀ ਕਹਿੰਦੇ ਮਾਫ਼ ਕਰਨਾ ਸਾਰੇ ਨਹੀਂ ਪਰ ਦਾਨ ਜ਼ਿਆਦਾ ਮਨਜ਼ੂਰ ਠੱਗੀ ਵਾਲਿਆਂ ਦਾ ਹੁੰਦਾ। ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਦੇ ਸਵੈਟਰ ਤੋਂ ਯਾਦ ਆ ਗਿਆ। ਕਹਿੰਦੇ ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਔਜਲਾ ਸਾਹਿਬ ਨੂੰ ਵੀ ਸਵੈਟਰ ਯਾਦ ਆ ਗਿਆ ਸੀ ਜੀ ਤੇ, ਪਰ ਮੈਂ ਸੋਚਦਾ ਸੀ ਕਿ ਆਖਰੀ ਵਾਰੀ ਸਵੈਟਰ ਕਦੋਂ ਮਿਲਿਆ ਸੀ ਜੀ ਗਿਫਟ ਦੇ ਰੂਪ ਦੇ ਵਿੱਚ ਜੀ। ਤੇ ਔਜਲਾ ਸਾਹਿਬ ਕਹਿੰਦੇ ਭਾਰਜ ਤੋਂ ਮਿਲੇਗਾ ਰਾਜਨ ਜੀ ਆਖਰੀ ਵਾਰ ਪਤਾ ਨਹੀਂ ਕਦੋਂ, ਤਾਂ ਹੀ ਆਖਰੀ ਕਹਿ ਰਿਹਾ ਜੀ। ਤੇ ਦੱਸੋ ਉਮੀਦਾਂ ਹੀ ਛੱਡ ਗਏ ਸਾਡੇ ਤੋਂ ਜੀ। ਤੇ ਰਾਜਨ ਸੈਣੀ ਸਾਹਿਬ ਜੀ ਵੀਰ ਜੀ ਅਗਲੇ 5 ਸਾਲ ਦੇ ਵਿੱਚ ਤਾਂ ਕਹਿੰਦੇ ਆ ਹੀ ਜਾਓ ਜੀ। ਤੇ ਔਜਲਾ ਸਾਹਿਬ ਕਹਿੰਦੇ ਵਿਸ਼ਾ ਕੋਈ ਵੀ ਰੱਖ ਲਵੋ ਮੁਕੱਦਰ ਤਾਂ ਆਏ ਹੀ ਕਰੂ ਕਹਿੰਦੇ ਜੀ। ਔਜਲਾ ਸਾਹਿਬ ਲਿਖਦੇ ਨੇ ਲਾਭ ਹੀਰੇ ਨੇ ਕਿਹਾ ਤਾਂ ਹੈ ਬਸ ਉਹਦਾ। ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਲਵ ਜੂ ਪਿਆਰਿਓ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਜੀ ਮੁਕੱਦਰ ਵੀਰ ਜੀ ਗ੍ਰੇਟ ਜੀ। ਤੇ ਮੁਕੱਦਰ ਜੀ ਲਿਖਦੇ ਆ ਔਜਲਾ ਬਾਈ ਜੀ ਲਾਭ ਹੀਰੇ ਦੀ ਮੰਨਦੇ ਹਾਂ ਆਪਾਂ ਕਹਿੰਦੇ। ਅੱਗੇ ਲਿਖਦੇ ਨੇ ਜੀ ਸੈਣੀ ਬਾਈ ਜੀ ਸ਼ੁਕਰੀਆ ਪਿਆਰਿਓ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਜੀ, ਜਦੋਂ ਭਾਰਜ ਸਾਹਿਬ ਕੋਟੀ ਪਾ ਕੇ ਪ੍ਰੋਗਰਾਮ ਕਰਨਗੇ ਬਸ ਮੈਂ ਰੋਲਾ ਪਾ ਦੇਣਾ ਭਈ ਇਹ ਮੇਰੀ ਕੋਟੀ ਮੇਰੀ ਕੋਟੀ ਹੈ। ਕਿਆ ਬਾਤ ਹੈ ਜੀ। ਤੇ ਛੈਲੀ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਗ੍ਰੇਟ, ਪਸੰਦ ਕਰਦੇ ਨੇ ਪ੍ਰੋਗਰਾਮ ਨੂੰ। ਰਾਜਨ ਸੈਣੀ ਸਾਹਿਬ ਕਹਿੰਦੇ ਦਵਾ ਦਾਰੂ ਦਾਨ ਵੀ ਆ ਗਿਆ ਜੀ ਵਿੱਚ ਹੀ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਦਾਰੂ ਸੇਵਾ ਓ ਹੋ ਕਹਿੰਦੇ ਜੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਮੁਕੱਦਰ ਜੀ ਕਹਿੰਦੇ ਕਿਆ ਬਾਤਾਂ ਔਜਲਾ ਬਾਈ ਜੀ। ਤੇ ਮੁਕੱਦਰ ਜੀ ਦਾ ਸੁਨੇਹਾ ਕਹਿੰਦੇ ਦਾਨ ਪੜ੍ਹਾਈ ਵਾਸਤੇ ਤੇ ਕਿਸੇ ਦੀ ਸਿਹਤ ਵਾਸਤੇ ਇਸ ਤੋਂ ਵੱਡਾ ਦਾਨ ਮੈਨੂੰ ਨਹੀਂ ਲੱਗਦਾ ਕੋਈ ਹੈਗਾ। ਪਰਸਨਲ ਤੌਰ ਦੇ ਉੱਤੇ ਕਰੋ ਆਪ ਔਜਲਾ ਬਾਈ ਜੀ। ਬਿਲਕੁਲ ਜੀ ਦਰੁਸਤ। ਤੇ ਲੋ ਦੋਸਤੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਖ਼ਬਰਾਂ ਆਖਰ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਆਪਾਂ ਆਗਿਆ ਵੱਲ ਨੂੰ ਵਧਾਂਗੇ। ਤੇ ਜੋ ਦੁਨੀਆਦਾਰੀ ਦੇ ਹਾਲਾਤ ਨੇ ਉਹਨਾਂ ਦੀ ਗੱਲ ਕਰਦੇ ਹਾਂ, ਤੇ ਸਭ ਤੋਂ ਪਹਿਲਾਂ ਗੱਲ ਚਲਾਉਂਦੇ ਹਾਂ ਫੀਫਾ ਵਰਲਡ ਕੱਪ ਦੀ। ਤੇ ਅੱਜ ਦੋਸਤੋ 17 ਜੂਨ 2026 ਦਾ ਦਿਹਾੜਾ, ਤੇ ਸ਼ੁਰੂਆਤ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ। ਅੱਜ ਦੀਆਂ ਜਿਹੜੀਆਂ ਨੇ ਕੱਲ ਦੇ ਬੀਤੇ ਦੇ ਵਿੱਚ ਮੈਚ ਹੋਏ ਨੇ, ਤੇ ਅੱਜ ਦੇ ਜੋ ਮੈਚ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਜਿਹਦੇ ਵਿੱਚ ਲਿਓਨਲ ਮੈਸੀ ਜਿਹੜੇ ਨੇ ਅਲਜ਼ੀਰੀਆ ਖਿਲਾਫ਼ ਜਿਹੜਾ ਸ਼ਾਨਦਾਰ 3 ਗੋਲ ਕੀਤੇ ਹੈ ਅਲਜ਼ੀਰੀਆ ਦੇ, ਤੇ ਮੈਸੀ ਦੀ ਹੈਟ੍ਰਿਕ ਤੇ ਫਰਾਂਸ ਦੀ ਵੱਡੀ ਜਿੱਤ ਹੋਈ ਹੈ। ਵਿਸ਼ਵ ਕੱਪ ਦੇ ਵਿੱਚ ਸਟਾਰ ਖਿਡਾਰੀਆਂ ਦਾ ਜਿਹੜਾ ਦਬਦਬਾ ਵੱਧ ਰਿਹਾ। ਫਰਾਂਸ ਨੇ ਸੈਨੇਗਲ ਨੂੰ ਜਿਹੜਾ ਕੱਲ ਰਾਤੀ ਪ੍ਰੋਗਰਾਮ ਤੋਂ ਬਾਅਦ ਮੈਚ ਚੱਲਿਆ ਤੇ ਦੇਖਿਆ ਵੀ ਹੈ, 3-1 ਦੇ ਨਾਲ ਜਿਹੜਾ ਹਰਾਇਆ, ਕਾਫੀ ਟਫ ਮੈਚ ਸੀਗਾ। ਤੇ ਜਿੱਦਾਂ ਕਿ ਨਾਰਮਲ ਸਮਝ ਲਿਆ ਜਾਂਦਾ ਕਿ ਇਹਨਾਂ ਨੇ ਕਾਹਦਾ ਟਾਕਰਾ ਕਰਨਾ, ਪਰ ਸੈਨੇਗਲ ਨੇ ਬਹੁਤ ਤਿੱਖੇ ਖਿਡਾਰੀ ਸਨ, ਚੰਗਾ ਉਹਨਾਂ ਨੇ ਦਬਦਬਾ ਬਣਾਈ ਰੱਖਿਆ। ਨਾਰਵੇ ਦੀ ਜਿਹੜਾ ਇਰਾਕ ਦੇ ਉੱਤੇ ਵੱਡੀ ਜਿੱਤ ਹੋਈ ਹੈ 4-1 ਦੇ ਨਾਲ, ਨਾਰਵੇ ਨੇ ਵੀ ਜਿਹੜੀ ਹੈ ਬਾਜੀ ਮਾਰ ਲਈ ਹੈ। ਦੂਸਰੇ ਪਾਸੇ ਜਿਹੜਾ ਨਿਊਯਾਰਕ ਕੰਸੰਸਾ ਸਿਟੀ ਫੀਫਾ ਵਿਸ਼ਵ ਕੱਪ 2026 ਦੇ 6ਵੇਂ ਦਿਨ ਫੁੱਟਬਾਲ ਜਗਤ ਦੇ ਵੱਡੇ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ। ਅਰਜਨਟਾਈਨਾ ਦੇ ਮਹਾਨ ਖਿਡਾਰੀ ਤੇ ਲਿਓਨਲ ਮੈਸੀ ਨੇ ਕਸਾਸ ਸਿਟੀ ਸਟੇਡੀਅਮ ਦੇ ਵਿਚ ਖੇਡੇ ਗਏ ਮੁਕਾਬਲੇ ਦੇ ਵਿਚ ਸ਼ਾਨਦਾਰ ਹੈਟ੍ਰਿਕ ਜਿਹੜੀ ਆ ਤਿੰਨ ਗੋਲ ਲਗਾ ਕੇ ਅਲਜੀਰੀਆ ਦੀ ਜਿਹੜੀ ਰੱਖਿਆ ਪੰਕਤੀ ਨੂੰ ਜਿਹੜਾ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਹੈ। ਮੈਸੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਦੌਲਤ ਅਰਜਨਟਾਈਨਾ ਨੇ ਅਲਜੀਰੀਆ ਨੂੰ 3-0 ਦੇ ਨਾਲ ਮਾਤ ਦਿੱਤੀ ਹੈ। ਦੂਜੇ ਪਾਸੇ ਫਰਾਂਸ ਦੀ ਟੀਮ ਨੇ ਵੀ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰਦਿਆਂ ਸੈਨੇਗਲ ਨੂੰ ਜਿਹੜਾ 3-1 ਦੇ ਨਾਲ ਹਰਾਇਆ, ਜਿਸ ਦੇ ਵਿਚ ਸਟਾਰ ਫਾਰਵਰਡ ਕਿਲੀਅਨ ਐਮਬਾਬੇ ਨੇ 2 ਅਹਿਮ ਗੋਲ ਜਿਹੜੇ ਦਾਗੇ ਹੈ। ਕਾਫੀ ਇੰਟਰਸਟਿੰਗ ਸੀ ਇਹ ਜੀ ਗੋਲ, ਦੋਵੇਂ ਹੀ ਦੇਖਣ ਯੋਗ ਸਨ। ਇਸ ਦਿਨ ਦੇ ਜਿਹੜੇ ਨੇ ਹੋਰ ਮੁਕਾਬਲੇ ਨੇ ਜੋ ਅੱਜ ਜਾਂ ਕੱਲ ਨੂੰ ਹੋਣੇ ਆ, ਜਿਹਦੇ ਵਿਚ ਨਾਰਵੇ ਦੀ ਟੀਮ ਨੇ ਇਰਾਕ ਦੇ ਖਿਲਾਫ 4-1 ਦੀ ਜਿਹੜੀ ਇਕ ਤਰਫਾ ਤੇ ਵੱਡੀ ਜਿੱਤ ਦਰਜ ਕੀਤੀ ਹੈ, ਜਿਹਦੇ ਵਿਚ ਸਟਾਰ ਸਟਰਾਈਕਰ ਜਿਹੜੇ ਨੇ ਅਰਲਿੰਗ ਹਾਲਡੇ ਨੇ ਜਿਹੜਾ ਆਪਣੀ ਟੀਮ ਦੇ ਲਈ ਅਹਿਮ ਯੋਗਦਾਨ ਪਾਇਆ। ਇਕ ਹੋਰ ਰੋਮਾਂਚਕ ਜਿਹੜਾ ਮੈਚ ਦੇ ਵਿਚ ਆਸਟਰੀਆ ਨੇ ਜਾਰਡਨ ਨੂੰ 3-1 ਨਾਲ ਹਰਾ ਕੇ ਪੂਰੇ ਅੰਕ ਹਾਸਲ ਕੀਤੇ ਹੈ। ਹਾਲਾਂਕਿ 16 ਜੂਨ ਦੇ ਜਿਹੜੇ ਕੁਝ ਸ਼ੁਰੂਆਤੀ ਮੁਕਾਬਲੇ ਬਰਾਬਰੀ ਦੇ ਖਾਤਮੇ ਦੇ ਉਤੇ ਰਹੇ ਹੈ, ਜਿੱਥੇ ਸਾਊਦੀ ਅਰਬ ਤੇ ਉਰਗਵੇ ਵਿਚਕਾਰ ਮੈਚ 1-1 ਦੇ ਨਾਲ ਤੇ ਇਰਾਨ ਤੇ ਨਿਊਜ਼ੀਲੈਂਡ ਵਿਚਕਾਰ ਮੁਕਾਬਲਾ 2-2 ਦੀ ਬਰਾਬਰੀ ਦੇ ਉਤੇ ਸਮਾਪਤ ਜਿਹੜਾ ਹੋਇਆ। ਅੱਜ ਖੇਡੇ ਜਾਣ ਵਾਲੇ ਜਿਹੜੇ ਮੈਚ ਨੇ 17 ਜੂਨ ਦੇ, ਉਹਦੇ ਵਿਚ ਜਿਹੜਾ ਮੈਚ ਟੀਮਾਂ ਦੀ ਗੱਲ ਕਰੀਏ ਤੇ ਪੁਰਤਗਾਲ ਬਨਾਮ ਡੀ ਆਰ ਕਾਂਗੋ ਗਰੁੱਪ ਕੇ ਦਾ ਜਿਹੜਾ ਮੈਚ ਹੋਏਗਾ ਰਾਤ 10:30 ਹਿਊਸਟਨ ਸਟੇਡੀਅਮ ਟੈਕਸਾਸ ਦੇ ਵਿਚ, ਤੇ ਇੰਗਲੈਂਡ ਬਨਾਮ ਕਰੋਸ਼ੀਆ ਜਿਹੜੀ ਯੂਰੋਪੀਅਨ ਕੰਟਰੀ ਹੈ ਕਰੋਸ਼ੀਆ, ਉਹਦਾ ਗਰੁੱਪ ਐਲ ਦੇ ਵਿਚ ਡਾਲਾਸ ਸਟੇਡੀਅਮ ਟੈਕਸਾਸ ਦੇ ਵਿਚ ਜਿਹੜਾ ਮੁਕਾਬਲਾ ਹੋਏਗਾ 1:30 ਰਾਤ ਨੂੰ। ਘਾਨਾ ਬਨਾਮ ਪਨਾਮਾ ਗਰੁੱਪ ਐਲ ਦੇ ਵਿਚ ਟੋਰਾਂਟੋ ਸਟੇਡੀਅਮ ਕੈਨੇਡਾ ਦੇ ਵਿਚ ਜਿਹੜਾ ਸਵੇਰੇ 4:30 ਤੜਕੇ ਜਿਹੜਾ ਮੈਚ ਸ਼ੁਰੂ ਹੋਣਾ ਹੈ। ਤੇ ਇਹ ਸਮਾਂ ਸਥਿਤੀ ਆਪਣੇ ਆਪਣੇ ਮੁਲਕ ਦੇ ਨਾਲ ਜ਼ਰੂਰ ਮਨਾ ਲਿਓ ਦੋਸਤੋ, ਮਿਲਾ ਲਿਓ, ਕਿਉਂਕਿ ਵੱਖਰੇ ਵੱਖਰੇ ਸ਼ਡਿਊਲ ਹੈਗਾ ਸਮਾਂ ਸਥਿਤੀਆਂ ਨੇ। ਤੇ ਹੋਰ ਗੱਲਾਂ ਬਾਤਾਂ ਇਸੇ ਤਰ੍ਹਾਂ ਅੱਗੇ ਕਰਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਨ੍ਹਾਂ ਦੇ ਵੱਲ ਨੂੰ ਚੱਲਦੇ ਹਾਂ। ਬਰਨਾਲਾ ਤੋਂ ਸ਼ੁਰੂ ਕਰਦੇ ਹਾਂ, ਜੋ ਵੀਡੀਓ ਜਿਹੜੀ ਹੈ ਉਹਦਾ ਰੋਲਾ ਰੱਪਾ ਜੋ ਪਿਆ ਉਹਦੀ ਬਾਤ ਪਾਉਂਦੇ ਹਾਂ, ਕੀ ਕਹਿੰਦੀ ਅੱਜ ਦੀ ਗੱਲਬਾਤ। ਬਰਨਾਲਾ ਤੇ ਅੰਮ੍ਰਿਤਸਰ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਤੇ ਤੁਰੰਤ ਅਸਤੀਫੇ ਦੀ ਮੰਗ ਰੱਖੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਕਥਿਤ ਵੀਡੀਓ ਨੂੰ ਲੈ ਕੇ ਪੰਜਾਬ ਭਰ ਦੇ ਵਿਚ ਰੋਸ ਜਿਹੜਾ ਗਰਮਾਉਂਦਾ ਜਾ ਰਿਹਾ। ਇਸੇ ਤਹਿਤ ਅੱਜ ਬਰਨਾਲਾ ਦੇ ਕਚਹਿਰੀ ਚੌਂਕ ਵਿਖੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਤੇ ਵਰਕਰਾਂ ਦੇ ਵੱਲੋਂ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਪੁਤਲਾ ਫੂਕਿਆ ਗਿਆ। ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇਕ ਮੰਗ ਪੱਤਰ ਵੀ ਜਿਹੜਾ ਸੌਂਪ ਦਿੱਤਾ ਗਿਆ। ਦੂਸਰੇ ਪਾਸੇ ਇਕ ਇੰਟਰਸਟਿੰਗ ਖ਼ਬਰ ਸੀਗੀ, ਵੈਸੇ ਮੈਂ ਅੱਜ ਦੇ ਪ੍ਰੋਗਰਾਮ ਛੰਬੀ ਜੀ ਦੇ ਨਾਲ ਗੱਲਾਂ ਬਾਤਾਂ ਦੇ ਦੌਰਾਨ ਕਰਨਾ ਚਾਹੁੰਦਾ ਸੀ, ਇਹ ਵੀ ਦਾਨ ਹੋ ਸਕਦਾ। ਪਿਤਾ ਦਿਵਸ ਤੋਂ ਪਹਿਲਾਂ ਧੀਆਂ ਦਾ ਅਨਮੋਲ ਤੋਹਫ਼ਾ, ਇਕ ਨੇ ਦਿੱਤੀ ਕਿਡਨੀ ਤੇ ਦੂਜੀ ਨੇ ਲੀਵਰ, ਪਿਤਾ ਨੂੰ ਦਿੱਤੀ ਹੈ ਨਵੀਂ ਜ਼ਿੰਦਗੀ। ਫਾਦਰ ਡੇ ਜਿਹੜਾ ਮਨਾਇਆ ਜਾਂਦਾ ਪਿਤਾ ਦਿਵਸ ਤੋਂ ਠੀਕ ਇਕ ਹਫ਼ਤਾ ਪਹਿਲਾਂ ਮੋਟਾ ਪਿੰਡ ਦੇ ਇਕ ਪਰਿਵਾਰ ਦੇ ਵਿਚ ਅਜਿਹੀ ਮਿਸਾਲੀ ਦਾਸਤਾਂ ਜਿਹੜੀ ਸਾਹਮਣੇ ਆਈ ਹੈ ਜਿਹਦੀ ਕਲਪਨਾ ਵੀ ਸ਼ਾਇਦ ਹੀ ਕੋਈ ਕਰ ਸਕਦਾ। ਜਦੋਂ 45 ਸਾਲਾਂ ਜੈਯੰਤ ਤਿਆਗੀ ਨੂੰ ਜਿਗਰ ਯਾਨੀ ਕਿ ਲੀਵਰ ਅਤੇ ਗੁਰਦਾ ਕਿਡਨੀ ਦੋਵੇਂ ਹੀ ਫੇਲ ਹੋਣ ਦੀ ਭਿਆਨਕ ਬਿਮਾਰੀ ਦੇ ਬਾਰੇ ਪਤਾ ਲੱਗਦਾ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ। ਡਾਕਟਰਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਜੈਯੰਤ ਦੀ ਜਾਨ ਬਚਾਉਣੀ ਹੈ ਤਾਂ ਦੋਵੇਂ ਅੰਗ ਬਦਲਣੇ ਪੈਣਗੇ। ਇਸ ਮੁਸ਼ਕਲ ਘੜੀ ਦੇ ਵਿਚ ਜੈਯੰਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਦੀ ਢਾਲ ਬਣ ਕੇ ਜਿਹੜੀਆਂ ਖੜੀਆਂ ਹੋ ਗਈਆਂ ਨੇ। ਧੀ ਦੇ ਸਹੁਰੇ ਪਰਿਵਾਰ ਨੇ ਵੀ ਫੈਸਲੇ ਦੀ ਜਿਹੜੀ ਹੈ ਹਮਾਇਤ ਕੀਤੀ ਹੈ। ਵੱਡੀ ਧੀ ਜਿਹੜੀ ਹੈ ਰਿਸ਼ਿੰਕਾ ਤਿਆਗੀ, ਜਿਸ ਨੇ ਹਾਲ ਹੀ ਦੇ ਵਿਚ ਬੀ ਟੈਕ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਉਹਦੇ ਕੁਝ ਮਹੀਨਿਆਂ ਦੇ ਵਿਚ ਹੀ ਉਸਦਾ ਵਿਆਹ ਹੋਣ ਵਾਲਾ ਸੀ ਆਉਣ ਵਾਲੇ ਸਮੇਂ ਚ, ਤੇ ਆਪਣੇ ਪਿਤਾ ਦੇ ਇਲਾਜ ਦੇ ਲਈ ਸਭ ਤੋਂ ਵੱਡਾ ਫੈਸਲਾ ਲਿਆ। ਉਸਨੇ ਆਪਣੇ ਪਿਤਾ ਨੂੰ ਇਕ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਉਸਨੇ ਆਪਣੇ ਹੋਣ ਵਾਲੇ ਸਹੁਰੇ ਪਰਿਵਾਰ ਨੂੰ ਇਸ ਦੇ ਬਾਰੇ ਦਸਿਆ ਤਾਂ ਉਨ੍ਹਾਂ ਨੇ ਵੀ ਰਿਸ਼ਿਕਾ ਦੇ ਜਿਹੜੇ ਨੇ ਇਸ ਨੇਕ ਫੈਸਲੇ ਦੀ ਪੂਰੀ ਹਮਾਇਤ ਕੀਤੀ ਹੈ। ਇਸ ਦੇ ਨਾਲ ਹੀ ਛੋਟੀ ਧੀ ਖੁਸ਼ੀ, ਜੋ ਬੀ ਟੈਕ ਦੇ ਪਹਿਲੇ ਸਾਲ ਦੀ ਵਿਦਿਆਰਥਣ ਹੈ, ਉਹਨੇ ਵੀ ਵੱਡਾ ਜਿਗਰਾ ਦਿਖਾਉਂਦੇ ਹੋਏ ਆਪਣੇ ਪਿਤਾ ਨੂੰ ਜਿਗਰ ਦਾ ਇਕ ਹਿੱਸਾ ਦਾਨ ਕਰਨ ਦਾ ਐਲਾਨ ਕਰ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ ਦੋਵਾਂ ਭੈਣਾਂ ਦੇ ਮਨ ਦੇ ਵਿਚ ਸਿਰਫ ਇਕੋ ਹੀ ਗੱਲ ਸੀ ਕਿ ਉਹ ਆਪਣੇ ਪਿਤਾ ਨੂੰ ਕੁਝ ਨਹੀਂ ਹੋਣ ਦੇਣਗੀਆਂ। ਮੈਡੀਕਲ ਜਾਂਚ ਦੇ ਦੌਰਾਨ ਦੋਵਾਂ ਧੀਆਂ ਦੇ ਅੰਗਾਂ ਦੇ ਟੈਸਟ ਬਿਲਕੁਲ ਸਹੀ ਪਾਏ ਗਏ ਨੇ ਤੇ ਡਾਕਟਰਾਂ ਦੇ ਵੱਲੋਂ ਕਾਉਂਸਲਿੰਗ ਅਤੇ ਸਾਰੇ ਮੈਡੀਕਲ ਮਾਪਦੰਡ ਪੂਰੇ ਹੋਣ ਤੋਂ ਬਾਅਦ ਤਿੰਨਾਂ ਨੂੰ ਹੀ ਸਰਜਰੀ ਦੇ ਲਈ ਫਿੱਟ ਐਲਾਨਿਆ ਗਿਆ। ਜੈਯੰਤ ਤਿਆਗੀ ਜਿਹੜੇ ਨੇ ਉਹ ਉਸ ਦੀਆਂ ਧੀਆਂ ਨੂੰ ਨੋਇਡਾ ਦੇ ਇੱਕ ਜਿਹੜਾ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਸੋਮਵਾਰ ਬੀਤੇ ਦੇ ਵਿੱਚ ਕਈ ਘੰਟਿਆਂ ਤੱਕ ਚੱਲੇ ਬੇਹੱਦ ਗੁੰਝਲਦਾਰ ਟਰਾਂਸਪਲਾਂਟ ਆਪਰੇਸ਼ਨ ਤੋਂ ਬਾਅਦ ਇਹ ਸਰਜਰੀ ਸਫਲ ਰਹੀ ਹੈ। ਡਾਕਟਰਾਂ ਦੇ ਮੁਤਾਬਕ ਫਿਲਹਾਲ ਪਿਤਾ ਅਤੇ ਦੋਵੇਂ ਧੀਆਂ ਦੀ ਹਾਲਤ ਸਥਿਰ ਹੈ, ਜਿਸ ਦੇ ਨਾਲ ਪਰਿਵਾਰ ਨੇ ਸੁੱਖ ਦਾ ਜਿਹੜਾ ਸਾਹ ਵੀ ਲਿਆ। ਜਯੰਤ ਦੇ ਕਰੀਬੀ ਦੋਸਤ ਅਮਿਤ ਰੰਜਨ ਦੇ ਨਏ ਭਾਵੁਕ ਹੁੰਦਿਆਂ ਦੱਸਿਆ ਕਿ ਦੋਵੇਂ ਧੀਆਂ ਵਾਰ ਵਾਰ ਇੱਕੋ ਗੱਲ ਕਹਿੰਦੀਆਂ ਸਨ, ਜੇਕਰ ਸਾਡੇ ਪਾਪਾ ਸਾਡੇ ਕੋਲ ਨੇ ਤਾਂ ਸਾਡੇ ਕੋਲ ਸਭ ਕੁਝ ਹੀ ਹੈ। ਜਯੰਤ ਤਿਆਗੀ ਭਾਜਪਾ ਸੰਗਠਨ ਦੇ ਵਿੱਚ ਸੈਕਟਰ ਕਨਵੀਨਰ ਦੇ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ ਤੇ ਉਨ੍ਹਾਂ ਦੇ ਆਪਰੇਸ਼ਨ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਪਾਰਟੀ ਵਰਕਰਾਂ ਨੇ ਖੂਨਦਾਨ ਵੀ ਕੀਤਾ। ਗਾਜ਼ੀਆਬਾਦ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿਚ ਹੁਣ ਸਿਰਫ ਇਕ ਸਫਲ ਅਪਰੇਸ਼ਨ ਹੀ ਨਹੀਂ ਬਲਕਿ ਉਨ੍ਹਾਂ ਦੋਵਾਂ ਧੀਆਂ ਦੇ ਜਜ਼ਬੇ ਦੀ ਚਰਚਾ ਵੀ ਹੋਣ ਲੱਗ ਪਈ, ਜਿਨ੍ਹਾਂ ਨੇ ਫਾਦਰਸ ਡੇ ਦੇ ਮੌਕੇ ਦੇ ਉਤੇ ਆਪਣੇ ਪਿਤਾ ਨੂੰ ਜ਼ਿੰਦਗੀ ਦਾ ਸਭ ਤੋਂ ਅਨਮੋਲ ਤੋਹਫਾ ਦੇ ਦਿੱਤਾ, ਜ਼ਿੰਦਗੀ ਦਾਨ ਕਰ ਦਿੱਤੀ ਹੈ। ਕਿਆ ਬਾਤ ਹੈ ਜੀ, ਇਸ ਤਰ੍ਹਾਂ ਦੀ ਮਿਸਾਲ ਹੋਣੀ ਚਾਹੀਦੀ ਹੈ। ਬਹੁਤ ਘੱਟ ਪੋਜ਼ਿਟਿਵ ਜਿਹੜੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਨੇ। ਦੂਸਰੇ ਪਾਸੇ ਮਾਨਸਿਕ ਰੋਗਾਂ ਦਾ ਇਲਾਜ ਵੀ ਹੁਣ ਮੁੱਖ ਮੰਤਰੀ ਸਿਹਤ ਯੋਜਨਾ ਦੇ ਕੈਸ਼ਲੈਸ ਦਾਇਰੇ ਦੇ ਵਿਚ ਡਾਕਟਰ ਬਲਬੀਰ ਸਿੰਘ ਉਨ੍ਹਾਂ ਨੇ ਕਿਹਾ ਹੋਏਗਾ। ਪੰਜਾਬ ਦੇ ਵਿਚ ਹੁਣ ਮਾਨਸਿਕ ਰੋਗਾਂ ਦੇ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ ਦੇ ਲਈ ਇਕ ਬੜੀ ਕਹਿ ਸਕਦੇ ਹਾਂ ਖੌਫਨਾਕ ਰਿਪੋਰਟ ਹੈ ਇਹ, ਪਰ ਇਹਦੇ ਵੱਲ ਚੀਜ਼ਾਂ ਵੱਲ ਧਿਆਨ ਨਹੀਂ ਸਾਡਾ। ਕਹਿੰਦੇ ਨੇ ਕਿ ਜੂਝ ਰਹੇ ਲੋਕ ਜਿਹੜੇ ਨੇ ਮਾਨਸਿਕ ਰੋਗਾਂ ਨਾਲ ਆਪਣੀ ਜੇਬ ਢਿੱਲੀ ਨਹੀਂ ਕਰਨਗੇ, ਕਰਨੀ ਪਵੇਗੀ। ਸੂਬੇ ਦੇ ਸਿਹਤ ਦੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਉਨ੍ਹਾਂ ਨੇ ਅੱਜ ਇਕ ਵੱਡਾ ਐਲਾਨ ਕਰਦਿਆਂ ਦਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਮਾਨਸਿਕ ਰੋਗਾਂ ਦੇ ਇਲਾਜ ਨੂੰ ਵੀ ਕੈਸ਼ਲੈਸ ਨਗਦੀ ਰਹਿਤ ਸਿਹਤ ਬੀਮਾ ਕਵਰੇਜ ਦੇ ਘੇਰੇ ਦੇ ਵਿਚ ਲਿਆਂਦਾ ਗਿਆ। ਸਰਕਾਰ ਦੇ ਇਸ ਕਦਮ ਦਾ ਮੁੱਖ ਮਕਸਦ ਇਲਾਜ ਦੇ ਰਾਹ ਦੇ ਵਿਚ ਆਉਣ ਵਾਲੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨਾ ਤੇ ਲੋਕਾਂ ਨੂੰ ਸਮੇਂ ਸਿਰ ਜਿਹੜਾ ਡਾਕਟਰੀ ਸਹਾਇਤਾ ਲੈਣ ਦੇ ਲਈ ਪ੍ਰੇਰਿਤ ਕਰਨਾ ਦਸਿਆ। ਇਸ ਜਿਹੜਾ ਸਿਹਤ ਮੰਤਰੀ ਨੇ ਖੁਲਾਸਾ ਕੀਤਾ ਕਿ ਇਸ ਯੋਜਨਾ ਦੇ ਵਿਚ ਸਿਰਫ ਆਮ ਮਾਨਸਿਕ ਪਰੇਸ਼ਾਨੀਆਂ ਹੀ ਨਹੀਂ ਸਗੋਂ ਸਕਿਜ਼ੋਫਰੇਨੀਆ, ਗੰਭੀਰ ਡਿਪਰੈਸ਼ਨ, ਬਾਈਪੋਲਰ ਡਿਸਆਰਡਰ, ਚਿੰਤਾ ਜਿਹੜੀ ਹੈ, ਇੰਗਜ਼ਾਇਟੀ, ਮਾਨਸਿਕ ਤਣਾਅ ਤੇ ਨਸ਼ਾਖੋਰੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਨੂੰ ਵੀ ਸ਼ਾਮਲ ਕੀਤਾ ਗਿਆ। ਉਨ੍ਹਾਂ ਦਸਿਆ ਕਿ ਸਰਕਾਰੀ ਹਸਪਤਾਲਾਂ ਦੇ ਵਿਚ ਨਵੀਨਤਮ ਇਲਾਜ ਪ੍ਰਣਾਲੀਆਂ ਜਿਵੇਂ ਕਿ ਇਲੈਕਟ੍ਰੋ ਕਨਵਲਸਿਵ ਥੈਰਾਪੀ ਜਿਹਨੂੰ ECT ਕਹਿੰਦੇ ਆ, ਟਰਾਂਸ ਕੈਨੀਅਲ ਮੈਗਨੈਟਿਕ ਸਟੀਮੂਲੇਸ਼ਨ TMC ਅਤੇ ਸਾਰੇ ਲੋੜੀਂਦੇ ਟੈਸਟ ਵੀ ਜਿਹੜੇ ਇਸੇ ਪ੍ਰਵਾਨਿਤ ਪੈਕੇਜ ਦਾ ਹਿੱਸਾ ਹੋਣਗੇ। 15 ਤੋਂ 20 ਕਰੋੜ ਭਾਰਤੀ ਮਾਨਸਿਕ ਰੋਗਾਂ ਦੀ ਗ੍ਰਿਫਤ ਦੇ ਵਿਚ ਦਸਿਆ ਵੱਡਾ ਖੁਲਾਸਾ ਹੋਇਆ ਇਹ WHO ਦਾ ਹੈ। ਵਿਸ਼ਵ ਸਿਹਤ ਸੰਗਠਨ WHO ਨੇ ਜਿਹੜਾ ਨੈਸ਼ਨਲ ਮੈਂਟਲ ਹੈਲਥ ਸਰਵੇ ਨੀਮਹਾਸ 2026 ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿਚ ਇਸ ਵੇਲੇ ਲਗਭਗ 15 ਤੋਂ 20 ਕਰੋੜ ਲੋਕ ਜਿਹੜੇ ਨੇ ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਨੇ। ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਸਮਾਜਿਕ ਨਮੋਸ਼ੀ ਜਿਹੜਾ ਸਟਿਗਮਾ ਜਾਗਰੂਕਤਾ ਦੀ ਘਾਟ ਅਤੇ ਪੇਂਡੂ ਖੇਤਰਾਂ ਦੇ ਵਿਚ ਮਾਨਸਿਕ ਰੋਗਾਂ ਦੇ ਮਾਹਰਾਂ ਦੀ ਕਮੀ ਕਾਰਨ ਇਕ ਬਹੁਤ ਵੱਡੀ ਆਬਾਦੀ ਇਲਾਜ ਤੋਂ ਵਾਂਝੀ ਰਹਿ ਜਾਂਦੀ ਹੈ। ਸਿਹਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਾਨਸਿਕ ਸਿਹਤ ਨੂੰ ਵੀ ਸਰੀਰਕ ਸਿਹਤ ਜਿੰਨੀ ਹੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਡਿਪਰੈਸ਼ਨ ਅਤੇ ਚਿੰਤਾ ਵਰਗੀਆਂ ਬਿਮਾਰੀਆਂ ਪੂਰੀ ਤਰ੍ਹਾਂ ਇਲਾਜ ਯੋਗ ਨੇ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲਣ ਵਾਲੀ ਮੁਫ਼ਤ ਸਹੂਲਤ ਨਾਲ ਹੁਣ ਮਰੀਜ਼ ਸ਼ੁਰੂਆਤੀ ਦੌਰ ਦੇ ਵਿਚ ਹੀ ਹਸਪਤਾਲ ਪਹੁੰਚ ਸਕਣਗੇ, ਜਿਸ ਦੇ ਨਾਲ ਬਿਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇਗਾ। ਉਨ੍ਹਾਂ ਦਸਿਆ ਕਿ ਯੋਜਨਾ ਦੇ ਕੁੱਲ 2300 ਪੈਕੇਜਾਂ ਦੇ ਵਿਚੋਂ 81 ਵਿਸ਼ੇਸ਼ ਪ੍ਰਕਿਰਿਆਵਾਂ ਸਰਕਾਰੀ ਹਸਪਤਾਲਾਂ ਦੇ ਲਈ ਰਾਖਵੀਆਂ ਨੇ ਤੇ ਜਿਨ੍ਹਾਂ ਦੇ ਵਿਚ ਮਾਨਸਿਕ ਸਿਹਤ ਅਤੇ ਪੈਕੇਜ ਵੀ ਸ਼ਾਮਲ ਨੇ। CM ਦੀ ਯੋਗਸ਼ਾਲਾ ਬਣੇਗੀ ਮਾਨਸਿਕ ਸਕੂਨ ਦਾ ਕਹਿੰਦੇ ਜ਼ਰੀਆ। ਰੋਜ਼ਾਨਾ ਦੀ ਭੱਜ ਦੌੜ ਅਤੇ ਤਣਾਅਪੂਰਨ ਜ਼ਿੰਦਗੀ ਨੂੰ ਮਾਨਸਿਕ ਬਿਮਾਰੀਆਂ ਦੀ ਜੜ ਦਸਿਆ ਡਾਕਟਰ ਸਿੰਘ ਹੋਣਾ ਨੇ ਕਿਹਾ ਕਿ ਸੂਬਾ ਸਰਕਾਰ CM ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਯੋਗ ਦੇ ਵੱਲ ਪ੍ਰੇਰਿਤ ਕਰ ਰਹੀ ਹੈ ਤੇ ਯੋਗ ਮਾਨਸਿਕ ਸ਼ਾਂਤੀ, ਭਾਵਨਾਤਮਕ ਸੰਤੁਲਨ ਤੇ ਤੰਦਰੁਸਤ ਜੀਵਨ ਦੇ ਲਈ ਇਕ ਅਚੂਕ ਹਥਿਆਰ ਹੈ। ਜੇਕਰ ਮਨ ਸ਼ਾਂਤ ਹੋਵੇਗਾ ਤਾਂ ਹੀ ਦਿਲ ਵੀ ਕਹਿੰਦੇ ਆ ਸਿਹਤਮੰਦ ਰਹੇਗਾ ਤੇ ਇਸੇ ਰਸਤੇ ਅਤੇ ਰੰਗਲਾ ਤੇ ਸਿਹਤਮੰਦ ਪੰਜਾਬ ਸਿਰਜ ਸਕਾਂਗੇ। ਸਟੇਟ ਹੈਲਥ ਏਜੰਸੀ ਜਿਹੜੀ ਹੈ SHA ਦੇ ਅੰਕੜਿਆਂ ਮੁਤਾਬਕ ਹੁਣ ਤੱਕ ਪੰਜਾਬ ਦੇ 457 ਮਰੀਜ਼ ਇਸ ਯੋਜਨਾ ਦੇ ਤਹਿਤ 55 ਲੱਖ ਰੁਪਏ ਦਾ ਕਹਿੰਦੇ ਮੁਫ਼ਤ ਇਲਾਜ ਕਰਵਾ ਵੀ ਚੁੱਕੇ ਐ। 18 ਤੋਂ ਅਸੀਂ ਤਾਂ ਪਹਿਲੀ ਵਾਰੀ ਸੁਣ ਰਹੇ ਹਾਂ ਜੀ ਇਹ ਯੋਜਨਾ ਜਿਹੜੀ ਚੱਲੀ ਆ, ਪਰ 457 ਲੋਕ ਇਹਦਾ ਇਲਾਜ ਕਰਾ ਵੀ ਚੁੱਕੇ ਐ। 18 ਤੋਂ 45 ਸਾਲ ਦੇ ਨੌਜਵਾਨ ਸਭ ਤੋਂ ਵੱਧ ਨਿਸ਼ਾਨੇ ਦੇ ਉਤੇ ਮਾਹਰਾਂ ਦੀ ਚਿੰਤਾ ਦੱਸੀ ਐ। ਸਿਵਲ ਹਸਪਤਾਲ ਬਰਨਾਲਾ ਦੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਗਗਨਦੀਪ ਸੇਖੋ ਉਹਨਾਂ ਨੇ ਦੱਸਿਆ ਕਿ ਹੁਣ ਸਮਾਜ ਦੇ ਵਿਚ ਮਾਨਸਿਕ ਸਿਹਤ ਪ੍ਰਤੀ ਸੋਚ ਬਦਲ ਰਹੀ ਹੈ। ਲੋਕ ਇਸ ਨੂੰ ਜਿਹੜਾ ਆਮ ਬਿਮਾਰੀ ਵਾਂਗ ਦੇਖਣ ਲੱਗੇ ਨੇ। ਨੌਜਵਾਨ ਪੀੜ੍ਹੀ ਦੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਡਾਕਟਰ ਸੇਖੋ ਉਹਨਾਂ ਕਿਹਾ ਕਿ 18 ਤੋਂ 45 ਸਾਲ ਦੀ ਉਮਰ ਦੇ ਲੋਕ ਇਸ ਦੀ ਲਪੇਟ ਦੇ ਵਿਚ ਸਭ ਤੋਂ ਵੱਧ ਆ ਰਹੇ ਨੇ। ਪੜ੍ਹਾਈ ਦਾ ਬੋਝ, ਨੌਕਰੀ ਦੀ ਅਸੁਰੱਖਿਆ, ਆਰਥਿਕ ਤੰਗੀ, ਸੋਸ਼ਲ ਮੀਡੀਆ ਦੀ ਬਹੁਤੀ ਵਰਤੋਂ, ਪਰਿਵਾਰਕ ਸਾਥ ਦੀ ਕਮੀ ਇਸ ਦੇ ਮੁੱਖ ਕਾਰਨ ਨੇ ਤੇ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਮੋਬਾਈਲ ਸਕਰੀਨਾਂ ਦੇ ਨਾਲ ਚਿਪਕੇ ਰਹਿਣਾ, ਆਪਸੀ ਗੱਲਬਾਤ ਘਟਣ ਦੇ ਕਾਰਨ ਨੌਜਵਾਨ ਆਪਣੇ ਉਤਪਾਦਕ ਸਾਲਾਂ ਦੇ ਵਿਚ ਹੀ ਮਾਨਸਿਕ ਸੰਤੁਲਨ ਗੁਆ ਰਹੇ ਨੇ, ਜਿਸ ਦੇ ਲਈ ਸਹੀ ਸਮੇਂ ਦੇ ਉਤੇ ਕੌਂਸਲਿੰਗ ਅਤੇ ਡਾਕਟਰੀ ਸਲਾਹ ਬੇਹੱਦ ਜ਼ਰੂਰੀ ਹੈ। ਦੂਸਰੇ ਪਾਸੇ ਵਿਧਾਨ ਸਭਾ ਇਲੈਕਸ਼ਨ, ਪੰਜਾਬ ਸਣੇ 5 ਸੂਬਿਆਂ ਦੇ ਵਿਚ ਵਿਧਾਨ ਸਭਾ ਚੋਣਾਂ ਮਿੱਥੇ ਸਮੇਂ ਦੇ ਉਤੇ ਹੋਣਗੀਆਂ, ਇਹ ਵੀ ਜਿਹੜੀ ਆ ਗਈ ਹੈ ਖ਼ਬਰ। ਪੰਜਾਬ ਸਮੇਤ 5 ਸੂਬਿਆਂ ਦੇ ਵਿਚ 2027 ਦੇ ਪਹਿਲੇ 6 ਮਹੀਨਿਆਂ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਿਰਧਾਰਿਤ ਸਮੇਂ ਦੇ ਉਤੇ ਹੀ ਹੋਣਗੀਆਂ ਤੇ ਚੋਣਾਂ ਅਤੇ ਮਰਦਮਸ਼ੁਮਾਰੀ ਦੇ ਕੋਣ ਜਿਹੜਾ ਮਰਦਮਸ਼ੁਮਾਰੀ ਦੇ ਕੰਮ ਦੇ ਵਿਚ ਟਕਰਾਅ ਤੋਂ ਬਚਣ ਦੇ ਲਈ ਮਰਦਮਸ਼ੁਮਾਰੀ ਦਾ ਦੂਜਾ ਗੇੜ ਪਹਿਲਾਂ ਕਰਵਾਏ ਜਾਣ ਦੀ ਜਿਹੜੀ ਸੰਭਾਵਨਾ ਵੀ ਹੈ। ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਦੀਆਂ ਚੋਣਾਂ ਜਿਹੜੀਆਂ ਨੇ ਅਗੇਤੀਆਂ ਕਰਵਾਉਣ ਦੀ ਹਾਲ ਹੀ ਘੜੀ ਜਿਹੜੀ ਹੈ ਕੋਈ ਯੋਜਨਾ ਨਹੀਂ ਹੈ। ਵਿਧਾਨ ਸਭਾ ਚੋਣਾਂ ਤੈਅ ਸਮੇਂ ਦੇ ਉੱਤੇ ਹੀ ਹੋਣਗੀਆਂ ਤੇ ਸਿਆਸੀ ਪਾਰਟੀਆਂ ਦੇ ਕੋਲ ਤਿਆਰੀ ਅਤੇ ਯੋਜਨਾ ਬਣਾਉਣ ਦੇ ਲਈ ਕਹਿੰਦੇ ਕਾਫ਼ੀ ਸਮਾਂ ਹੋਏਗਾ। ਪੰਜਾਬ, ਗੋਆ, ਉੱਤਰ ਪ੍ਰਦੇਸ਼, ਮਨੀਪੁਰ ਅਤੇ ਉੱਤਰਾਖੰਡ ਦੇ ਵਿਚ ਵਿਧਾਨ ਸਭਾ ਚੋਣਾਂ ਫਰਵਰੀ ਮਾਰਚ 2027 ਦੇ ਦੌਰਾਨ ਹੋਣੀਆਂ। ਮਰਦਮਸ਼ੁਮਾਰੀ ਦਾ ਦੂਜਾ ਗੇੜ ਜੋ ਵਿਧਾਨ ਸਭਾ ਚੋਣਾਂ ਵੇਲੇ ਹੀ ਹੋਵੇਗਾ ਪਹਿਲਾਂ ਹੋ ਸਕਦਾ ਹੈ। ਮਰਦਮਸ਼ੁਮਾਰੀ ਦਾ ਦੂਜਾ ਗੇੜ ਫਰਵਰੀ 2027 ਦੇ ਵਿਚ ਹੋਣਾ ਹੈ। ਇਸ ਦੇ ਦੌਰਾਨ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਵਿਚ ਸਮਾਜਿਕ, ਆਰਥਿਕ, ਸਭਿਆਚਾਰਕ, ਪ੍ਰਵਾਸ ਅਤੇ ਜਾਤੀ ਦੀ ਗਿਣਤੀ ਕੀਤੀ ਹੋਵੇਗੀ। ਮਰਦਮਸ਼ੁਮਾਰੀ ਦਾ ਪਹਿਲਾ ਗੇੜ ਜਿਸ ਦੇ ਵਿਚ ਘਰਾਂ ਦੀ ਸੂਚੀ ਅਤੇ ਮਕਾਨਾਂ ਦੀ ਗਿਣਤੀ ਸ਼ਾਮਲ ਹੈ, ਅਪ੍ਰੈਲ ਤੋਂ ਜਾਰੀ ਹੈ ਜੋ ਸਤੰਬਰ 2026 ਤੱਕ ਚੱਲੇਗੀ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਚੋਣਾਂ ਦਾ ਅਮਲ ਪਹਿਲਾਂ ਹੋ ਸਕਦਾ ਹੈ ਕਿਉਂਕਿ ਭਾਜਪਾ ਨੇ ਤਿਆਰੀਆਂ ਵਿੜ ਦਿੱਤੀਆਂ ਨੇ। ਭਾਜਪਾ ਨੇ ਪੰਜਾਬ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਤੇ ਉਸਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦੀ ਕਮਾਨ ਸੌਂਪੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਲਗਾਤਾਰ ਪੰਜਾਬ ਦੇ ਵਿਚ ਰੈਲੀਆਂ ਤੇ ਇਕੱਠ ਕੀਤੇ ਜਾ ਰਹੇ ਹੈ। ਪਾਰਟੀ ਨੂੰ ਉਮੀਦ ਹੈ ਕਿ ਉਹ ਪੰਜਾਬ ਦੇ ਵਿਚ ਵੀ ਹੋਰਨਾਂ ਸੂਬਿਆਂ ਵਾਂਗ ਬਿਹਤਰ ਪ੍ਰਦਰਸ਼ਨ ਕਰੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਹ ਦਾਅਵਾ ਕਰ ਰਹੀ ਹੈ ਕਿ ਉਹ ਲੋਕ ਜਾਂ ਲੋਕਾਂ ਦੀ ਪਾਰਟੀ ਹੈ ਤੇ ਉਸਨੇ ਲੋਕਾਂ ਦੀ ਭਲਾਈ ਦੇ ਲਈ ਕਈ ਸਕੀਮਾਂ ਚਲਾਈਆਂ ਨੇ ਤੇ ਉਧਰ ਕਾਂਗਰਸ ਨੂੰ ਉਮੀਦ ਹੈ ਕਿ ਇਸ ਵਾਰ ਉਸਦਾ ਪ੍ਰਦਰਸ਼ਨ ਬਿਹਤਰ ਰਹੇਗਾ ਤੇ ਉਹ ਸੱਤਾ ਦੇ ਉਤੇ ਕਾਬਜ ਹੋਵੇਗੀ। ਦੂਸਰੇ ਪਾਸੇ ਬੀਜੇਪੀ ਦਾ ਪੰਜਾਬ ਮਿਸ਼ਨ, RSS ਨੇ ਚੰਡੀਗੜ੍ਹ ਦੇ ਵਿਚ ਬਣਾਈ ਵਿਸ਼ੇਸ਼ ਰਣਨੀਤੀ ਹੈ, ਸਫਲਤਾ ਦੀ ਉਮੀਦ ਜਤਾਈ ਹੈ ਤੇ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਬਾਰੇ ਵੀ ਹੋਈ ਚਰਚਾ ਹੈ। ਸੱਤਾਧਾਰੀ ਭਾਜਪਾ ਦੀ ਜਿਹੜੀ ਹੈ ਮੂਲ ਸੰਸਥਾ ਰਾਸ਼ਟਰੀ ਸਵੈ ਸੇਵਕ ਸੰਘ RSS ਨੇ ਮੰਗਲਵਾਰ ਨੂੰ ਕੱਲ੍ਹ ਬੀਤੇ ਚ ਪੰਜਾਬ ਚੋਣਾਂ ਨੂੰ ਲੈ ਕੇ ਇਕ ਮੈਰਾਥਨ ਰਣਨੀਤੀ ਮੀਟਿੰਗ ਕੀਤੀ ਅਤੇ ਭਗਵੇਂ ਕਾਡਰ ਨੂੰ ਵੀ ਕਿਹਾ ਕਿ ਉਹ ਉਸੇ ਵਿਸ਼ਵਾਸ ਦੇ ਨਾਲ ਅੱਗੇ ਵਧਣ ਜਿਵੇਂ ਪਹਿਲਾਂ ਹਰਿਆਣਾ ਤੇ ਪੱਛਮੀ ਬੰਗਾਲ ਦੇ ਵਿਚ ਵਧੇ ਨੇ। ਚੰਡੀਗੜ੍ਹ ਦੇ ਵਿਚ ਹੋਈ 8 ਘੰਟੇ ਦੀ ਇਸ ਮੀਟਿੰਗ ਦੀ ਅਗਵਾਈ RSS ਦੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ, ਜੋ ਕਿ ਸੰਘ ਦੇ ਤੀਜੇ ਸਭ ਤੋਂ ਉੱਚੇ ਕੌਮੀ ਅਹੁਦੇਦਾਰ ਨੇ, ਭਾਜਪਾ ਦੇ ਜਨਰਲ ਸਕੱਤਰ ਸੰਗਠਨ BL ਸੰਤੋਸ਼ ਨੇ ਕੀਤੀ ਹੈ। ਇਸ ਦੇ ਵਿਚ ਚੋਟੀ ਦੇ ਸੰਘ ਨੇਤਾਵਾਂ ਨੇ ਪੰਜਾਬ ਦੇ ਵਿਚ RSS ਦੇ ਫਰੰਟਲ ਸੰਗਠਨਾਂ ਦੇ ਪ੍ਰਧਾਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਭਾਜਪਾ ਨੇਤਾਵਾਂ ਨੂੰ ਵੀ ਇਸ ਦੇ ਵਿਚ ਸੱਦਿਆ ਗਿਆ ਸੀ। ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਕਿਸਾਨਾਂ, ਮਹਿਲਾਵਾਂ, ਨੌਜਵਾਨਾਂ, ਡੇਰਿਆਂ, ਅਨੁਸੂਚਿਤ ਜਾਤੀਆਂ, OBC ਅਤੇ ਰਾਜ ਦੇ ਹੋਰ ਪ੍ਰਭਾਵਸ਼ਾਲੀ ਭਾਈਚਾਰਿਆਂ ਸਮੇਤ ਵੱਖ ਵੱਖ ਵਰਗਾਂ ਤੱਕ ਪਹੁੰਚ ਬਣਾਉਣ ਦੇ ਲਈ ਜਿਹੜਾ ਸਮਰਪਿਤ ਗਰੁੱਪ ਬਣਾਉਣ ਦਾ ਫੈਸਲਾ ਕੀਤਾ ਹੈ। ਗਰੁੱਪ ਤਾਂ ਇਨ੍ਹਾਂ ਦੇ ਪਹਿਲਾਂ ਹੀ ਬਣੇ, ਅੰਦਰ ਖਾਤੇ ਰਿਪੋਰਟ ਲੈਂਦੇ ਰਹਿੰਦੇ ਹੈ, ਬਹੁਤ ਚੁੱਪ ਚਪੀਤੇ ਕੰਮ ਕਰਦੇ ਇਹ। ਟ੍ਰਿਬਿਊਨ ਸਮੂਹ ਨੂੰ ਪਤਾ ਲੱਗਿਆ ਕਿ ਸੰਘ ਨੇ ਸਰਹੱਦੀ ਰਾਜ ਦੇ ਵਿਚ ਪੈਠ ਬਣਾਉਣ ਦੀ ਜਿਹੜੀ ਉਮੀਦ ਜਤਾਈ ਹੈ ਤੇ ਭਾਜਪਾ ਸਮੇਤ ਹੋਰ ਸੰਗਠਨਾਂ ਨੂੰ ਪੂਰੀ ਤਾਕਤ ਦੇ ਨਾਲ ਤਿਆਰ ਰਹਿਣ ਦੇ ਲਈ ਕਿਹਾ ਗਿਆ। ਇਸ ਦੇ ਦੌਰਾਨ ਧਾਰਮਿਕ ਤਬਦੀਲੀਆਂ, ਕਾਨੂੰਨ ਵਿਵਸਥਾ, ਨਸ਼ਾ, ਆਰਥਿਕ ਸੰਕਟ ਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਦੇ ਖਤਰਿਆਂ ਨੂੰ ਚੋਣਾਂ ਦੇ ਮੁੱਖ ਮੁੱਦਿਆਂ ਵਜੋਂ ਪਛਾਣਿਆ ਗਿਆ। RSS ਨੇ ਪੰਜਾਬ ਕਾਡਰ ਨੂੰ ਇਹ ਵੀ ਜਿਹੜਾ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਉਨ੍ਹਾਂ ਆਦੇਸ਼ਾਂ ਦੇ ਜ਼ਮੀਨੀ ਪ੍ਰਭਾਵ ਦਾ ਮੁਲਾਂਕਣ ਕਰਨ ਜਿਸ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੂੰ ਗੁਰੂ ਦੋਖੀ ਕਰਾਰ ਦਿੱਤਾ ਗਿਆ। ਮੀਟਿੰਗ ਦੇ ਵਿਚ ਭਾਜਪਾ ਦੀ ਨੁਮਾਇੰਦਗੀ ਪੰਜਾਬ ਯੂਨਿਟ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋਣਾ ਕੀਤੀ ਹੈ। ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਭਾਜਪਾ ਪੰਜਾਬ ਭਾਜਪਾ ਮਹਿਲਾ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ, ਸਾਬਕਾ ਸੂਬਾ ਮੰਤਰੀ ਮਨੋਰੰਜਨ ਕਾਲੀਆ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਤੇ ਸੀਨੀਅਰ ਨੇਤਾ ਸ਼ਵੇਤ ਮਲਿਕ ਨੇ ਕੀਤੀ ਹੈ ਤੇ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਗ ਅਤੇ ਪੰਜਾਬ ਭਾਜਪਾ ਦੇ ਸਹਿ ਇੰਚਾਰਜ ਨਰਿੰਦਰ

ਭਾਜਪਾ ਲੋਕ ਸਭਾ ਚੋਣਾਂ ਦੇ ਵਿਚ ਪ੍ਰਾਪਤ 19% ਵੋਟਾਂ ਤੋਂ ਅੱਗੇ ਆਪਣਾ ਆਧਾਰ ਵਧਾਏਗੀ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿਚ 9.63% ਤੇ 2022 ਦੀਆਂ ਵਿਧਾਨ ਸਭਾ ਚੋਣਾਂ ਚ 6.60% ਵੋਟ ਸ਼ੇਅਰ ਤੋਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿਚ 18.56% ਤੱਕ ਪਹੁੰਚਣ ਦੇ ਭਾਜਪਾ ਦੇ ਸੁਧਾਰ ਦੇ ਹਵਾਲੇ ਦਿੱਤੇ ਗਏ ਐ। RSS ਨੇਤਾਵਾਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਸੰਘ ਪਰਿਵਾਰ ਜਿਹੜਾ RSS ਭਾਜਪਾ ਤੇ ਭੈਣ ਸੰਗਠਨਾਂ ਨੇ ਪਹਿਲਾਂ ਹਰਿਆਣਾ ਤੇ ਪੱਛਮੀ ਬੰਗਾਲ ਵਰਗੇ ਔਖੇ ਰਾਜਾਂ ਦੇ ਵਿਚ ਚੋਣਾਂ ਦੇ ਵਿਚ ਸਫਲਤਾ ਹਾਸਲ ਕੀਤੀ ਐ। ਮੀਟਿੰਗ ਦੇ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਵਿਚ ਵੀ ਉਮੀਦ ਐ ਤੇ ਸਮੂਹਿਕ ਯਤਨਾਂ ਤੇ ਏਕਤਾ ਦੇ ਉਤੇ ਜ਼ੋਰ ਵੀ ਦਿੱਤਾ ਗਿਐ। ਅੱਜ ਮੀਟਿੰਗ ਦੇ ਵਿਚ ਸ਼ਾਮਲ ਹੋਣ ਵਾਲੇ ਤੇ RSS ਦੇ ਸੰਗਠਨਾਂ ਚ ਭਾਰਤੀ ਕਿਸਾਨ ਸੰਘ, ਵਿਸ਼ਵ ਹਿੰਦੂ ਪਰਿਸ਼ਦ, ਭਾਰਤੀ ਮਜ਼ਦੂਰ ਸੰਘ, AVVP, ਸੇਵਾ ਭਾਰਤੀ, ਵਿਦਿਆ ਭਾਰਤੀ ਤੇ ਰਾਸ਼ਟਰੀ ਸਿੱਖ ਸੰਗਤ ਸ਼ਾਮਲ ਸਨ। ਕੁਝ ਭਾਜਪਾ ਨੇਤਾਵਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਵੀ ਵਕਾਲਤ ਕਰ ਦਿੱਤੀ ਗਈ ਹੈ। ਅੱਜ RSS ਦੇ ਨਾਲ ਹੋਈ ਮੀਟਿੰਗ ਦੇ ਵਿਚ ਭਾਜਪਾ ਦੇ ਇਕ ਵਰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੋਣਾਂ ਤੋਂ ਪਹਿਲਾਂ ਗੱਠਜੋੜ ਦੀ ਵਕਾਲਤ ਕੀਤੀ ਹੈ। ਇਸ ਦੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਾਰਟੀ ਨੂੰ ਰਾਜ ਦੀਆਂ ਸਾਰੀਆਂ 117 ਸੀਟਾਂ ਦੇ ਉਤੇ ਚੋਣ ਲੜਨ ਦੀ ਤਿਆਰੀ ਕਰਨ ਦੇ ਲਈ ਵੀ ਕਿਹਾ ਹੈ। ਅਗਲੀ ਖਬਰ ਵੱਲ ਵਧੀਏ ਤੇ ਪੰਜਾਬ ਦੇ ਵਿਚ ਵੀ ਦਿੱਲੀ ਵਾਂਗ ਹਾਰੇਗੀ ਆਪ। ਸੰਬਿਤ ਪਾਤਰਾ ਜਿਹੜੇ ਨੇ ਰਿਮੋਟ ਕੰਟਰੋਲ ਜ਼ਰੀਏ ਜਿਹੜਾ ਪੰਜਾਬ ਨੂੰ ਚਲਾ ਰਹੇ ਨੇ ਅਰਵਿੰਦ ਕੇਜਰੀਵਾਲ, ਭਾਜਪਾ ਆਗੂ ਦਾ ਜਿਹੜਾ ਇਹ ਦਾਅਵਾ ਹੈ। ਮੋਦੀ ਸਰਕਾਰ ਦੇ 12 ਸਾਲਾਂ ਦੀਆਂ ਪ੍ਰਾਪਤੀਆਂ ਉਨ੍ਹਾਂ ਨੇ ਗਿਣਾਈਆਂ ਨੇ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਤੇ ਜਗਨਨਾਥ ਪੁਰੀ ਤੋਂ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਾ ਰਿਮੋਟ ਕੰਟਰੋਲ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿਚ ਹੈ। ਮੁੱਖ ਮੰਤਰੀ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਵਿਚ ਵੀ ਆਪ ਦੀ ਜਿਹੜੀ ਹੈ ਸਥਿਤੀ ਕਮਜ਼ੋਰ ਹੋ ਰਹੀ ਹੈ। 2027 ਦੀਆਂ ਚੋਣਾਂ ਦੇ ਵਿਚ ਲੋਕ ਭਾਜਪਾ ਨੂੰ ਜਿਹੜਾ ਮੌਕਾ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਾਇਰਲ ਵੀਡੀਓ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਦੇ ਵਿਚ ਪਾਤਰਾ ਨੇ ਇਸ ਨੂੰ ਗੰਭੀਰ ਅਤੇ ਸ਼ਰਮਨਾਕ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜੀ ਹੈ ਕਰਵਾਈ ਗਈ ਜਾਂਚ ਦੇ ਵਿਚ ਵੀਡੀਓ ਨੂੰ ਅਸਲੀ ਦਸਿਆ ਗਿਆ ਤੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੂਰੇ ਦੇਸ਼ ਦੇ ਵਿਚ ਸਨਮਾਨ ਹੈ ਤੇ ਉਨ੍ਹਾਂ ਨੇ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਦੇਸ਼ ਦੀ ਆਰਥਿਕ ਸਥਿਤੀ ਦੇ ਬਾਰੇ ਪਾਤਰਾ ਨੇ ਕਿਹਾ ਕਿ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿਚ ਮਜ਼ਬੂਤ ਬਣੀ ਹੋਈ ਹੈ। G7 ਦੀ ਗੱਲ ਕਰਦਿਆਂ ਮੋਦੀ ਸਾਹਿਬ ਪੂਰੀ ਮਜ਼ਬੂਤੀ ਦੇ ਨਾਲ ਆਪਣੇ ਇਟਲੀ ਵਾਲੀ ਦੇ ਨਾਲ ਪੂਰੇ ਮਤਲਬ ਕਿ ਐਨ ਖੁਸ਼ ਨੇ। ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪੁੱਛੇ ਸਵਾਲ ਦੇ ਉਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਦੇ ਵਿਚ ਸਿੱਖ ਕੌਮ ਤੇ ਪੰਜਾਬ ਦੇ ਲਈ ਵਿਸ਼ੇਸ਼ ਸਤਿਕਾਰ ਹੈ ਤੇ ਪਰ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਮਾਮਲੇ ਦੇ ਉਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਭਾਵਿਤ ਗੱਠਜੋੜ ਦੇ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈਸਲਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੀ ਕਰੇਗੀ। ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ ਸੁਭਾਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਮੰਡਲ ਪ੍ਰਧਾਨ ਰਤਨ ਧਨੇੜਾ, ਮੰਡਲ ਪ੍ਰਧਾਨ ਹਰਮਨਜੀਤ ਸਿੰਘ ਪ੍ਰਿੰਸ ਸਮੇਤ ਵੱਡੀ ਗਿਣਤੀ ਦੇ ਵਿਚ ਭਾਜਪਾ ਦੇ ਜਿਹੜੇ ਨੇ ਆਗੂ ਤੇ ਵਰਕਰ ਵੀ ਮੌਜੂਦ ਸਨ। ਸੰਬਿਤ ਪਾਤਰਾ ਉਨ੍ਹਾਂ ਮੋਦੀ ਹੁਣਾਂ ਦੇ ਜਿਹੜੇ ਗੁਣ ਗਾਏ ਨੇ ਤੇ ਸਰਕਾਰ ਦੇ 12 ਸਾਲੇ ਪੂਰੇ ਹੋਣ ਦੇ ਉਤੇ ਮੌਕੇ ਦੇ ਉਤੇ ਕਰਵਾਏ ਪ੍ਰੋਗਰਾਮ ਦੇ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਣਵਾਈਆਂ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਿੱਲੀ ਵੰਦੇ ਭਾਰਤ ਰੇਲ ਸੇਵਾ, ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਜੁੜੇ ਰੇਲਵੇ ਸਟੇਸ਼ਨਾਂ ਦੇ ਆਧੁਨਿਕਰਨ, ਮੁਹਾਲੀ ਦੇ ਵਿਚ ਸੈਮੀ ਕੰਡਕਟਰ ਪ੍ਰੋਜੈਕਟ ਦੇ ਵਿਸਤਾਰ ਅਤੇ ਸ੍ਰੀ ਅਨੰਦਪੁਰ ਸਾਹਿਬ ਉਨਾ 4 ਮਾਰਗੀ ਸੜਕ ਪ੍ਰੋਜੈਕਟ ਵਰਗੇ ਵਿਕਾਸ ਕਾਰਜ ਦਾ ਸਿਹਰਾ ਮੋਦੀ ਸਰਕਾਰ ਨੂੰ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਸਨਮਾਨ ਨਿਧੀ, ਮੁਫ਼ਤ ਰਾਸ਼ਨ ਯੋਜਨਾ, ਗਰੀਬ ਭਲਾਈ ਸਕੀਮਾਂ ਰਾਹੀਂ ਜਿਹੜਾ ਕਰੋੜਾਂ ਲੋਕਾਂ ਨੂੰ ਲਾਭ ਮਿਲਿਆ ਤੇ ਮੋਦੀ ਸਰਕਾਰ ਦੀਆਂ ਇਨ੍ਹਾਂ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਦੇ ਲਈ ਭਾਜਪਾ ਆਗੂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਜਾ ਕੇ ਲੋਕਾਂ ਦੇ ਨਾਲ ਰੂਬਰੂ ਹੋ ਰਹੇ ਨੇ। ਦੂਸਰੇ ਪਾਸੇ ਉਤਰਾਖੰਡ ਕਲੈਸ਼ ਹੋਇਆ। ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਹੈ ਵੱਲੋਂ ਸ਼ਾਂਤੀ ਦੀ ਅਪੀਲ ਕੀਤੀ ਗਈ ਹੈ। ਕਰਨ ਪ੍ਰਯਾਗ ਦੇ ਵਿਚ 5 ਪੁਲੀਆਂ ਨੇੜੇ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੇ ਇਕ ਸਮੂਹ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਝੜਪ ਦੇ ਵਿਚ ਇਕ ਸ਼ਰਧਾਲੂ ਸਮੇਤ 5 ਵਿਅਕਤੀ ਜ਼ਖਮੀ ਹੋਏ ਨੇ। ਇਸ ਘਟਨਾ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਵੀ ਵਾਇਰਲ ਹੋਈ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਦੇ ਵਿਚ ਆਏ ਸਥਾਨਕ ਲੋਕਾਂ ਨੇ ਬਦਰੀਨਾਥ ਨੈਸ਼ਨਲ ਹਾਈਵੇ NH07 ਨੂੰ 4 ਘੰਟਿਆਂ ਤੱਕ ਜਾਮ ਰਖਿਆ ਤੇ ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਤੇ

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਖਲ ਦੇ ਕੇ ਜਿਹੜਾ ਸਥਿਤੀ ਨੂੰ ਸ਼ਾਂਤ ਕੀਤਾ ਹੈ। ਦੂਸਰੇ ਪਾਸੇ ਆਪਣੇ ਜਿਹੜੇ ਨੇ ਉਧਵ ਠਾਕਰੇ ਸ਼ਿਵ ਸੈਨਾ ਮਹਾਰਾਸ਼ਟਰ ਦੀ ਗੱਲ ਕਰੀਏ, ਉਧਵ ਠਾਕਰੇ ਜਿਹੜੇ ਨੇ ਉਨ੍ਹਾਂ ਦੀ ਪਾਰਟੀ ਦੇ ਵਿਚ ਬਗਾਵਤ ਹੋ ਗਈ ਹੈ। 9 ਦੇ ਵਿਚੋਂ 6 ਸੰਸਦ ਮੈਂਬਰਾਂ ਨੇ ਕਿਨਾਰਾ ਕੀਤਾ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਪ੍ਰੈਸ ਕਾਨਫਰੰਸ ਦੇ ਵਿਚ ਬਾਗੀਆਂ ਨੂੰ ਗਾਲਾਂ ਵੀ ਕੱਢੀਆਂ ਨੇ। ਸੰਸਦ ਮੈਂਬਰਾਂ ਨੂੰ 50-50 ਕਰੋੜ ਦਾ ਜਿਹੜਾ ਆਫਰ ਤੇ ਅਫਰਾ ਦੇਣੇ ਨੇ, ਵੈਸੇ ਇੰਨਾ ਪੈਸਾ ਦੇ ਕੇ ਚਾਰਟਰਡ ਜਹਾਜ਼ਾਂ ਰਾਹੀਂ ਦਿੱਲੀ ਲਿਆਉਣ ਦਾ ਵੀ ਦਾਅਵਾ ਕੀਤਾ ਗਿਆ। ਉਧਵ ਠਾਕਰੇ ਵੱਲੋਂ ਸੰਸਦ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ਅਤੇ 18 ਜੂਨ ਨੂੰ ਦਿੱਲੀ ਦੇ ਵਿਚ ਹੰਗਾਮੀ ਮੀਟਿੰਗ ਵੀ ਸੱਦ ਲਈ ਗਈ। ਮਹਾਰਾਸ਼ਟਰ ਦੇ ਵਿਚ ਉਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ ਨੂੰ ਇਕ ਹੋਰ ਬਹੁਤ ਵੱਡਾ ਝਟਕਾ ਲੱਗਿਆ, ਜਿੱਥੇ ਪਾਰਟੀ ਦੇ 9 ਦੇ ਵਿਚੋਂ 6 ਲੋਕ ਸਭਾ ਸੰਸਦ ਮੈਂਬਰ ਨੇ ਜਿਹੜਾ ਬਗਾਵਤ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਇਨ੍ਹਾਂ 6 ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੇ ਵਿਚ ਸ਼ਾਮਲ ਹੋਣ ਲਈ ਬੁੱਧਵਾਰ ਸਵੇਰੇ 9:30 ਵਜੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਕ ਚਿੱਠੀ ਭੇਜੀ ਹੈ। ਦਸਿਆ ਜਾ ਰਿਹਾ ਕਿ ਚਿੱਠੀ ਭੇਜਣ ਵਾਲੇ ਮੈਂਬਰਾਂ ਦੇ ਵਿਚ ਨਾਗੇਸ਼ ਪਾਟਿਲ ਆਸਟਿਕਰ ਤੇ ਸੰਜੇ ਦੀਨਾ ਪਾਟਿਲ ਦੇ ਨਾਮ ਸ਼ਾਮਲ ਨੇ ਤੇ ਹਾਲਾਂਕਿ ਸੰਜੇ ਦੀਨਾ ਪਾਟਿਲ ਨੇ ਪਹਿਲਾਂ ਪਾਰਟੀ ਛੱਡਣ ਦੀਆਂ ਅਫਵਾਹਾਂ ਨੂੰ ਗਲਤ ਦੱਸਦੇ ਹੋਏ ਕਿਹਾ ਸੀ ਕਿ ਉਧਵ ਠਾਕਰੇ ਦੇ ਨਾਲ ਹਨ ਤੇ ਇਸੇ ਪਾਰਟੀ ਦੇ ਵਿਚ ਰਹਿਣਗੇ। ਇਸ ਬਗਾਵਤ ਤੋਂ ਬਾਅਦ ਸ਼ਿਵ ਸੈਨਾ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਨੇ ਦਿੱਲੀ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਣਾ ਗੁੱਸਾ ਜ਼ਾਹਰ ਕਰਦਿਆਂ ਬਾਗੀ ਸੰਸਦ ਮੈਂਬਰਾਂ ਨੂੰ ਸ਼ਰੇਆਮ ਗਾਲਾਂ ਕੱਢੀਆਂ। ਬਾਅਦ ਦੇ ਵਿਚ ਜਦੋਂ ਮੀਡੀਆ ਨੇ ਇਸ ਦੇ ਬਾਰੇ ਪੁੱਛਿਆ ਤਾਂ ਰਾਊਤ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮਰਾਠੀ ਭਾਸ਼ਾ ਦੇ ਵਿਚ ਅਜਿਹੇ ਸ਼ਬਦ ਆਮ ਬੋਲਚਾਲ ਦਾ ਹਿੱਸਾ ਨੇ। ਸ਼ਿਵ ਸੈਨਾ ਦੇ ਵਿਚ 4 ਸਾਲਾਂ ਦੇ ਅੰਦਰ ਇਹ ਦੂਜਾ ਜਿਹੜਾ ਵੱਡਾ ਪਾੜਾ ਦਿਖ ਰਿਹਾ। ਇਸ ਤੋਂ ਪਹਿਲਾਂ ਜੂਨ 2022 ਦੇ ਵਿਚ ਏਕਨਾਥ ਸ਼ਿੰਦੇ ਦੀ ਅਗਵਾਈ ਦੇ ਵਿਚ 39 ਵਿਧਾਇਕ ਪਾਰਟੀ ਤੋਂ ਵੱਖ ਹੋ ਗਏ ਸਨ, ਜਿਸ ਦੇ ਕਾਰਨ ਉਧਵ ਠਾਕਰੇ ਦੀ ਸਰਕਾਰ ਡਿੱਗ ਗਈ ਸੀ ਤੇ ਬਾਅਦ ਦੇ ਵਿਚ ਸ਼ਿੰਦੇ ਗੁੱਟ ਨੂੰ ਹੀ ਅਸਲੀ ਸ਼ਿਵ ਸੈਨਾ ਦਾ ਨਾਮ ਅਤੇ ਧਨੁਸ਼ ਬਾਣ ਦਾ ਜਿਹੜਾ ਸੀ ਚੋਣ ਨਿਸ਼ਾਨ ਮਿਲਿਆ ਸੀ। ਦੂਸਰੇ ਪਾਸੇ ਅਸੀਂ ਸਭ ਤੋਂ ਮਸ਼ਹੂਰ ਜੋੜੀ ਆ G7 ਸੰਮੇਲਨ ਮੋਦੀ ਨੂੰ ਮੈਲੋਨੀ ਨੇ ਕੀਤੀ ਹੈ ਟਿੱਪਣੀ ਤੇ ਮੈਡੋਲੀ ਜਿਹੜੀ ਹੋ ਗਈ ਹੈ ਮਹਿੰਗੀ। ਇੰਟਰਨੈਟ ਦੇ ਉਤੇ ਮੈਲੋਡੀ ਮੁੜ ਟ੍ਰੈਂਡਿੰਗ ਦੇ ਵਿਚ ਆ ਗਈ ਹੈ। G7 ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਵਿਚਕਾਰ ਹੋਈ ਇਕ ਸੰਖੇਪ ਪਰ ਖੁਸ਼ਗਵਾਰ ਗੱਲਬਾਤ ਨੇ ਸੋਸ਼ਲ ਮੀਡੀਆ ਨੂੰ ਇਕ ਵਾਰ ਫਿਰ ਗਰਮਾ ਦਿੱਤਾ, ਜਿਸ ਨੇ ਪਿਛਲੇ ਕੁਝ ਸਾਲਾਂ ਦੇ ਵਿਚ ਇੰਟਰਨੈਟ ਦੇ ਉਤੇ ਵਾਇਰਲ ਮੈਲੋਡੀ ਰੁਝਾਨ ਨੂੰ ਮੁੜ ਸੁਰਜੀਤ ਕਰ ਦਿੱਤਾ। ਜਿਵੇਂ ਹੀ G7 ਦੇਸ਼ਾਂ ਦੇ ਆਗੂ ਸਮੂਹਿਕ ਤਸਵੀਰ ਦੇ ਲਈ ਇਕੱਠੇ ਹੁੰਦੇ ਐ, ਪ੍ਰਧਾਨ ਮੰਤਰੀ ਮੋਦੀ ਅਤੇ ਮੈਲੋਨੀ ਨੇ ਨਿੱਗ ਜੜੇ ਨਾਲ ਇਕ ਦੂਜੇ ਦੇ ਨਾਲ ਸਵਾਗਤ ਕੀਤਾ, ਕੁਝ ਸ਼ਬਦਾਂ ਦਾ ਆਦਾਨ ਪ੍ਰਦਾਨ ਕੀਤਾ ਤੇ ਆਨਲਾਈਨ ਵਿਆਪਕ ਤੌਰ ਦੇ ਉਤੇ ਸਾਂਝੀ ਕੀਤੀ ਗਈ ਇਕ ਵੀਡੀਓ ਦੇ ਵਿਚ ਪ੍ਰਧਾਨ ਮੰਤਰੀ ਮੋਦੀ ਸੋਸ਼ਲ ਮੀਡੀਆ ਦੇ ਉਤੇ ਉਨ੍ਹਾਂ ਦੀ ਪ੍ਰਸਿੱਧੀ ਦਾ ਜ਼ਿਕਰ ਕਰਦੇ ਦਿਖਾਈ ਦਿੱਤੇ ਐ, ਜਿਸਦੇ ਉਤੇ ਮੈਲੋਨੀ ਨੇ ਮਜ਼ਾਕ ਦੇ ਵਿਚ ਕਿਹਾ ਕਿ ਹਾਂ ਅਸੀਂ ਇੰਸਟਾਗ੍ਰਾਮ ਦੇ ਉਤੇ ਸਭ ਤੋਂ ਮਸ਼ਹੂਰ ਜੋੜਾ ਹਾਂ। ਇਸ ਟਿੱਪਣੀ ਨੇ ਤੁਰੰਤ ਮੈਲੋਡੀ ਦੇ ਕਰੇਜ਼ ਨੂੰ ਮੁੜ ਪਖਾ ਦਿੱਤਾ, ਜੋ ਕਿ ਮੋਦੀ ਅਤੇ ਮੈਲੋਨੀ ਦੇ ਨਾਮ ਨੂੰ ਮਿਲਾ ਕੇ ਬਣਿਆ ਇਕ ਖੇਡਿਆ ਮੇਲਿਆ ਸ਼ਬਦ ਹੈ, ਜਿਸ ਨੂੰ 2023 ਦੇ ਵਿਚ ਉਨ੍ਹਾਂ ਦੀਆਂ ਪਹਿਲੀਆਂ ਹਾਈ ਪ੍ਰੋਫਾਈਲ ਮੁਲਾਕਾਤਾਂ ਤੋਂ ਬਾਅਦ ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਦੁਆਰਾ ਘੜਿਆ ਗਿਆ ਸੀ। ਦੂਸਰੇ ਪਾਸੇ ਜਿਹੜਾ ਟਰੰਪ ਸਾਹਿਬ ਵੀ ਟਿਚਰਾਂ ਕਰਦੇ ਨਜ਼ਰ ਆਏ ਨੇ, ਕਹਿੰਦੇ ਕਿ ਤੂੰ ਮੇਰੇ ਨਾਲ ਰਹਿਣਾ ਚਾਹੁੰਦੀ ਹੈ। G7 ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਬੈਠਦੇ ਨੇ ਕੁਰਸੀ ਦੇ ਉਤੇ ਤੇ ਔਰਤਾਂ ਨੂੰ ਟਿਚਰਾਂ ਕਰਦੇ ਨਜ਼ਰ ਆਏ ਨੇ। ਦੂਸਰੇ ਪਾਸੇ US ਇਰਾਨ ਸਮਝੌਤੇ ਦੀ ਦੋਚਿੱਤੀ ਦੇ ਵਿਚ ਸ਼ਰਤਾਂ ਨਾ ਮੰਨਣ ਦੇ ਉਤੇ ਮੁੜ ਬੰਬਾਰੀ ਕਰੇਗਾ ਟਰੰਪ, ਜਿਹੜੀ ਹੈ ਫਿਰ ਤੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਮਰੀਕਾ ਤੇ ਇਰਾਨ ਵਿਚਾਲੇ ਹੋਣ ਵਾਲੇ ਸਮਝੌਤੇ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਰਾਨ ਦੇ ਨਾਲ ਹੋਇਆ ਸਮਝੌਤਾ ਹਾਲੇ ਪੂਰੀ ਤਰ੍ਹਾਂ ਅੰਤਮ ਨਹੀਂ ਹੋਇਆ। G7 ਸੰਮੇਲਨ ਦੇ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸੀਸੀ ਦੇ ਨਾਲ ਮੁਲਾਕਾਤ ਸਮੇਂ ਟਰੰਪ ਨੇ ਕਿਹਾ ਕਿ ਇਸ ਵੇਲੇ ਦੋਵੇਂ ਦੇਸ਼ਾਂ ਵਿਚਕਾਰ ਸਿਰਫ ਇਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੀ ਹੈ MOU ਹੋਇਆ ਤੇ ਅਜੇ ਕਈ ਮਹੱਤਵਪੂਰਨ ਗੱਲਾਂ ਦੇ ਉਤੇ ਸਹਿਮਤੀ ਬਣਨੀ ਬਾਕੀ ਹੈ। ਟਰੰਪ ਨੇ ਜਿਹੜਾ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਅਮਰੀਕਾ ਦੁਬਾਰਾ ਫੌਜੀ ਕਾਰਵਾਈ ਕਰ ਸਕਦਾ ਤੇ ਉਨ੍ਹਾਂ ਕਿਹਾ ਕਿ ਜੇ ਉਹ ਠੀਕ ਤਰੀਕੇ ਨਾਲ ਵਿਹਾਰ ਨਹੀਂ ਕਰਨਗੇ ਤਾਂ ਅਸੀਂ ਮੁੜ ਬੰਬਾਰੀ ਕਰਾਂਗੇ। ਇਕ ਪਾਸੇ ਸਮਝੌਤੇ ਦੀ ਗੱਲ ਹੋ ਰਹੀ ਹੈ ਤੇ ਦੂਸਰੇ ਪਾਸੇ ਉਹਦੇ ਉਤੇ ਧੌਂਸ ਜਮਾ ਰਿਹਾ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਹੋਏ ਸਮਝੌਤੇ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿਚ ਭਰੋਸਾ ਵਧਿਆ ਤੇ ਇਸ ਦੇ ਸਕਾਰਾਤਮਕ ਅਸਰ ਵੀ ਜਿਹੜਾ ਦਿਖਾਈ ਦੇ ਰਹੇ ਨੇ। ਟਰੰਪ ਦੇ ਮੁਤਾਬਕ ਦੁਨੀਆਂ ਦੇ ਸਭ ਤੋਂ ਅਹਿਮ ਸਮੁੰਦਰੀ ਵਪਾਰਕ ਰਸਤਿਆਂ ਦੇ ਵਿਚੋਂ ਇਕ ਹਾਰਮੁਜ ਜਲਮਾਰਗ ਅਗਲੇ ਇਕ ਜਾਂ ਦੋ ਦਿਨਾਂ ਦੇ ਵਿਚ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ। ਤੇ ਚਰਚਾ ਇਹ ਵੀ ਹੈ ਕਿ ਭਾਈ ਪਰਮਾਣੂ ਬੰਬ ਤਾਂ ਨਹੀਂ ਬਣਾਉਣ ਦਿੱਤਾ, ਪਰ ਉਹਨੇ ਜਿਹੜਾ ਆਪਣਾ ਜੋ ਅਧਿਕਾਰ ਜਮਾ ਲਿਆ ਹਾਰਮੁਜ ਦੇ ਉੱਤੇ, ਤੇ ਆਉਣ ਵਾਲੇ ਸਮੇਂ ਦੇ ਵਿਚ ਵੱਡਾ ਪੇ ਸਾਰੇ ਮੁਲਕਾਂ ਨੂੰ ਪੇ ਕਰਨਾ ਪਵੇਗਾ। ਸਮੁੰਦਰੀ ਰਸਤੇ ਦੇ ਉੱਤੇ ਜਹਾਜ਼ਾਂ ਦੀ ਆਵਾਜਾਈ ਹੌਲੀ ਹੌਲੀ ਮੁੜ ਆਮ ਹੋ ਰਹੀ ਹੈ ਤੇ ਜਿਸ ਦੇ ਨਾਲ ਵਿਸ਼ਵ ਵਪਾਰ ਤੇ ਤੇਲ ਸਪਲਾਈ ਨੂੰ ਵੀ ਰਾਹਤ ਮਿਲਣ ਦੀ ਉਮੀਦ ਹੈ। ਇਸ ਦੇ ਦਰਮਿਆਨ ਇਰਾਨ ਨੇ ਇਜ਼ਰਾਈਲ ਦੇ ਉੱਤੇ ਵੀ ਗੰਭੀਰ ਦੋਸ਼ ਲਗਾਏ ਨੇ। ਇਰਾਨ ਦਾ ਕਹਿਣਾ ਹੈ ਕਿ ਲਿਬਨਾਨ ਦੇ ਵਿਚ ਅਮਰੀਕਾ ਦੀ ਮਦਦ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਇਜ਼ਰਾਈਲ ਨੇ 84 ਵਾਰ ਇਸ ਦੀ ਉਲੰਘਣਾ ਕੀਤੀ ਹੈ। ਇਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਹਮਲੇ ਜਾਰੀ ਰਹੇ ਤਾਂ ਇਸ ਦਾ ਸਖ਼ਤ ਜਵਾਬ ਵੀ ਫਿਰ ਦਿੱਤਾ ਜਾਵੇਗਾ। ਅਮਰੀਕਾ ਨੇ ਆਪਣੀ ਸਭ ਤੋਂ ਵੱਡੀ ਫੌਜੀ ਕਮਾਂਡ ਦੇ ਉੱਤੇ ਨਾਮ ਦੇ ਵਿਚੋਂ ਇੰਡੀਅਨ ਓਸ਼ੀਅਨ ਦਾ ਜਿਹੜਾ ਹਵਾਲਾ ਹੀ ਹਟਾ ਦਿੱਤਾ। ਅਮਰੀਕਾ ਦੇ ਰੱਖਿਆ ਵਿਭਾਗ ਨੇ ਆਪਣੀ ਸਭ ਤੋਂ ਵੱਡੀ ਫੌਜੀ ਕਮਾਂਡ ਦੇ ਨਾਮ ਦੇ ਵਿਚ ਬਦਲਾਅ ਦਾ ਐਲਾਨ ਕੀਤਾ ਤੇ ਇੰਡੀਅਨ ਓਸ਼ੀਅਨ ਹਿੰਦ ਮਹਾਂਸਾਗਰ ਦੇ ਹਵਾਲੇ ਨੂੰ ਹਟਾ ਦਿੱਤਾ। ਅਮਰੀਕੀ ਰੱਖਿਆ ਵਿਭਾਗ ਨੇ ਜਿਹੜਾ ਅੱਜ ਪੋਲੀਟੀਕਲ ਜਿਹੜਾ ਕਾਂਗਰਸ ਨੇ ਵੱਡੇ ਦੋਸ਼ ਲਾਏ ਨੇ, ਇਹਦੇ ਵਿਚ ਸਵਾਲ ਖੜੇ ਕੀਤੇ ਐ। ਅਮਰੀਕੀ ਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਯੂ ਐਸ ਇੰਡੋ ਪੈਸੇਫਿਕ ਕਮਾਂਡ ਜਿਹੜੀ ਐ ਅਧਿਕਾਰਤ ਤੌਰ ਦੇ ਉਤੇ ਆਪਣੇ ਅਸਲ ਨਾਮ ਯੂ ਐਸ ਪੈਸੇਫਿਕ ਕਮਾਂਡ ਜਿਹੜੀ ਐ ਦੇ ਉਤੇ ਵਾਪਸ ਪਰਤ ਜਾਵੇਗੀ। ਹਾਲਾਂਕਿ ਇਸ ਦੇ ਵਿਚ ਕਾਰਜਾਂ ਦੀ ਪ੍ਰਕਿਰਤੀ ਜਾਂ ਜਿੰਮੇਵਾਰੀ ਦੇ ਖੇਤਰ ਦੇ ਵਿਚ ਕੋਈ ਬਦਲਾਅ ਨਹੀਂ ਐ। ਭਾਰਤ ਦੀਆਂ ਸਿਰਫ ਨਾਮ ਬਦਲਿਆ, ਬਾਕੀ ਹੋਰ ਸਾਰਾ ਕੁਝ ਉਸੇ ਤਰ੍ਹਾਂ ਬਰਕਰਾਰ ਰਹੇਗਾ। ਭਾਰਤ ਦੀਆਂ ਫੌਜੀ ਤਾਕਤਾਂ ਜਿਹੜੀਆਂ ਨੇ ਹਵਾਈ ਦੇ ਵਿਚ ਸਥਿਤ ਯੂ ਐਸ ਪੈਕੋਮ ਦੇ ਨਾਲ ਨੇੜਿਓਂ ਕੰਮ ਕਰਦੀਆਂ ਤੇ ਕਾਰਵਾਈਆਂ ਕਰਦੀਆਂ ਹਨ। ਇਹ ਅਸਲ ਨਾਮ ਦੇ ਵੱਲ ਜਿਹੜਾ ਵਾਪਸੀ 8 ਸਾਲ ਬਾਅਦ ਹੋ ਰਹੀ ਹੈ, ਜਦੋਂ 2018 ਦੇ ਵਿਚ ਯੂ ਐਸ ਇੰਡੋ ਪੈਕੋਮ ਨਾਮ ਰੱਖਿਆ ਗਿਆ ਸੀ, ਜੋ ਕਿ ਪੈਟਾਗਨ ਲਈ ਭਾਰਤ ਦੇ ਵਧਦੇ ਮਹੱਤਵ ਨੂੰ ਦਰਸਾਉਣ ਵਾਲਾ ਇਕ ਵੱਡੇ ਪੱਧਰ ਦੇ ਉਤੇ ਪ੍ਰਤੀਕਾਤਮਕ ਜਿਹੜਾ ਕਦਮ ਸੀ। ਯੂ ਐਸ ਇੰਡੋ ਪੈਕੋਮ ਨਾਮ ਜਿਹੜਾ ਅਮਰੀਕੀ ਰਾਸ਼ਟਰਪਤੀ ਟਰੰਪ 2016 ਤੋਂ 2020 ਦਾ ਦੌਰਾਨ ਜਿਹੜਾ ਪਹਿਲੇ ਕਾਰਜਕਾਲ ਦੇ ਦੌਰਾਨ ਦਿੱਤਾ ਗਿਆ ਸੀ ਤੇ ਮਈ 2018 ਦੇ ਵਿਚ ਅਮਰੀਕੀ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਬਦਲਾਅ ਦਾ ਐਲਾਨ ਕਰਦੇ ਹੋਏ ਕਿਹਾ ਸੀਗਾ ਕਿ ਇਹ ਕਮਾਂਡ ਬਾਲੀਵੁੱਡ ਤੋਂ ਜਿਹੜਾ ਹਾਲੀਵੁੱਡ ਤੱਕ ਫੈਲੀ ਹੋਈ ਹੈ। ਯੂ ਐਸ ਪੈਕੋਮ ਆਪਣੀ ਜਿੰਮੇਵਾਰੀ ਦੇ ਖੇਤਰ ਨੂੰ ਪਰਿਭਾਸ਼ਿਤ ਕਰਦਾ ਜੋ ਸੰਯੁਕਤ ਰਾਜ ਦੇ ਪੱਛਮੀ ਤੱਟ ਤੋਂ ਲੈ ਕੇ ਭਾਰਤ ਦੀ ਪੱਛਮੀ ਸਰਹੱਦ ਤੱਕ ਫੈਲਿਆ ਹੋਇਆ। ਯੂ ਐਸ ਪੈਕੋਮ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਨਾਮ ਬਦਲਣ ਦੇ ਬਾਵਜੂਦ ਜਿੰਮੇਵਾਰੀ ਦਾ ਖੇਤਰ ਉਹੀ ਰਹੇਗਾ ਤੇ ਅੱਗੇ ਕਿਹਾ ਕਿ ਕਮਾਂਡ ਦਾ ਬੁਨਿਆਦੀ ਮਿਸ਼ਨ ਅਤੇ ਖੇਤਰੀ ਸਹਿਯੋਗੀਆਂ ਤੇ ਭਾਈਵਾਲਾਂ ਦੇ ਨਾਲ ਇਕ ਸੁਤੰਤਰ ਤੇ ਖੁੱਲੇ ਥੀਏਟਰ ਨੂੰ ਕਾਇਮ ਰੱਖਣ ਦੇ ਲਈ ਇਹਦੀ ਅਟਲ ਵਚਨਬੱਧਤਾ ਜਿਹੜੀ ਹੈ ਬਰਕਰਾਰ ਉਸੇ ਤਰ੍ਹਾਂ ਰਹੇਗੀ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। 17 ਜੂਨ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਤੇ ਇੱਥੇ ਹੀ ਆਪਾਂ ਫਿਰ ਖਬਰਾਂ ਦੇ ਉੱਤੋਂ ਵੀ ਸਮਾਪਤੀ ਲੈਂਦੇ ਹਾਂ ਤੇ ਆਖਰ ਦੇ ਵਿਚ ਜਾਂਦੇ ਜਾਂਦੇ ਤੁਹਾਡੇ ਜਿਹੜੇ ਨਵੇਂ ਕਮੈਂਟ ਆਏ ਨੇ ਉਨ੍ਹਾਂ ਦਾ ਸਵਾਗਤ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਮਨਦੀਪ ਜੱਸੀ ਬਾਈ ਜੀ ਬੜੇ ਲੇਟ ਜੁੜੇ ਨੇ ਤੇ ਉਨ੍ਹਾਂ ਦੀ ਗੱਲਬਾਤ ਲਿਖਦੇ ਨੇ ਉਹ। ਭਾਈ ਜੀ ਰਾਜਨ ਜੀ, ਹੁਣ ਮੁਕੱਦਰ ਸਿਆਹ ਨੇ ਸੁਣਾ ਦੇਣਾ ਕਿ ਮੈਂ ਕਦੇ ਕਦੇ ਪਾ ਲੈਣਾ ਉਹਦੇ ਹੱਥ ਦਾ ਸਵੈਟਰ ਬੁਣਿਆ, ਕਿਆ ਬਾਤ ਹੈ ਜੀ। ਤੇ ਸ਼ਰਾਰਤੀ ਅੰਸਰ ਜੀ, ਗੁੱਡ ਨਾਈਟ ਜਨਾਬ ਜੀ, ਬਹੁਤ ਬਹੁਤ ਸ਼ੁਕਰੀਆ ਜੱਸੀ ਬਾਈ ਜੀ ਤੇ ਹਾਜ਼ਰੀ ਭਰਨ ਦੇ ਲਈ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਤੇ ਸਮਾਂ ਵੀ ਕਾਫੀ ਹੋ ਗਿਆ, 2.5 ਘੰਟੇ ਹੋ ਗਏ ਆਪਾਂ ਨੂੰ ਲੱਗਿਆ ਨੂੰ ਤੇ ਕਾਫੀ ਦਿਲਚਸਪੀ ਵਾਲਾ ਅੱਜ ਜਿਹੜਾ ਵਿਸ਼ਾ ਸੀ ਆਪਣਾ ਪਹਿਲਾਂ ਜਿਹਦੀ ਆਪਾਂ ਗੱਲਬਾਤ ਕੀਤੀ ਹੈ। ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਤੇ ਤੁਹਾਡੇ ਨਾਲ ਰਲ ਮਿਲ ਕੇ ਦਾਨ ਪੁੰਨ ਦੇ ਉੱਤੇ। ਤੇ ਲਓ ਫਿਰ ਇੱਥੇ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲਪੈਨ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਤੇ ਹੁਣ ਤੋਂ ਤਕਰੀਬਨ ਕੁਝ ਹੀ ਸਮਾਂ ਬਾਅਦ ਜਿਹੜਾ ਮੈਚ ਸ਼ੁਰੂ ਹੋਣਾ ਦੋਸਤੋ, ਆਪਣਾ ਫੀਫਾ ਵਰਲਡ ਕੱਪ ਦੇ ਵਿਚ ਜਿਹੜਾ ਮੈਚ ਚੱਲਣਾ ਅੱਜ, ਇਰਾਕ ਵਰਸਿਸ ਨਾਰਵੇ ਦਾ ਜਿਹੜਾ 12:30 ਵਜੇ ਦਿਖਾਇਆ ਜਾਣਾ ਹੈ ਤੇ ਉਹ ਮੈਚ ਵੀ ਦੇਖਣ ਯੋਗ ਹੋਵੇਗਾ। ਦੇਖਦੇ ਹਾਂ ਇਹਦੇ ਵਿਚ ਕੀ ਕੁਝ ਬਣਦਾ ਅੱਗੇ ਜਾ ਕੇ। ਤੇ ਲਓ ਫਿਰ ਮੈਨੂੰ ਦਿਓ ਆਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਚੰਗਾ ਲੱਗਿਆ ਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ
ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ। ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫੀ ਚਾਹਾਂਗਾ। ਤੇ ਸਾਰੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਦਿਲੋਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸੁਣਿਆ, ਲਾਈਕ ਕੀਤਾ, ਸ਼ੇਅਰ ਕੀਤਾ ਤੇ ਨਾਲ ਜੁੜੇ ਹੋਏ ਨੇ। ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲਓ ਜੀ, ਛੱਲਾ ਕੀ ਕਹਿੰਦਾ ਹੈ ਹਦੀਕਾ ਕਿਆਨੀ ਹੁਣਾਂ ਦੀ ਆਵਾਜ਼ ਦੇ ਵਿੱਚ, ਤੇ ਉਹਨੂੰ ਸੁਣਦੇ ਆ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤਨਗੀ। ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ। ਨਵੀਂ ਅਪਡੇਟ, ਹੋਰ ਸਾਰਾ ਸਿਲਸਿਲਾ ਜ਼ਿੰਦਗੀਨਾਮਾ ਦੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ, ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਨਾਲ ਨਾਲ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਬਾਤਾਂ ਅੱਜ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ ਕੱਲ ਦੇ ਵਾਅਦੇ ਦੇ ਮੁਤਾਬਕ। ਇੱਕ ਵਾਅਦਾ ਕਰਕੇ ਜਾਵੀ ਅਗਲੀ ਮੁਲਾਕਾਤ ਦਾ, ਤੇ ਅਗਲੀ ਮੁਲਾਕਾਤ ਦੇ ਵਿਚ ਆਪਾਂ ਜੁੜ ਚੁੱਕੇ ਹਾਂ, ਤੁਹਾਡਾ ਮੇਰਾ ਰਾਬਤਾ ਇਸ ਵਕਤ ਜਿਹੜਾ ਲਾਈਵ ਪ੍ਰੋਗਰਾਮ ਦੇ ਦੌਰਾਨ ਜੁੜ ਚੁੱਕਿਆ ਹੈ। ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡੇ ਨਾਲ ਜਿਹੜਾ ਰਾਬਤਾ ਬਣਿਆ ਰਹੇਗਾ। ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਸੁਣ ਰਹੇ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ। ਬਾਅਦ ਦੇ ਵਿਚ ਵੀ ਤੁਹਾਡੇ ਸੁਨੇਹੇ ਮਿਲਦੇ ਆ, ਉਹਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਦੇ ਲਈ। ਬਹੁਤ ਸਾਰੇ ਦੋਸਤ ਜਿਹੜੇ ਲਾਈਵ ਪ੍ਰੋਗਰਾਮ ਸਮਾਂ ਤੇ ਸਥਿਤੀ ਕਈ ਜਗ੍ਹਾ ਦੇ ਉੱਤੇ ਨਹੀਂ ਮਿਲ ਖਾਂਦੀ ਹੈ ਤੇ ਉਹ ਅਗਲੇ ਦਿਨ ਜਿਹੜਾ ਸਵੇਰ ਨੂੰ ਵੀ ਪ੍ਰੋਗਰਾਮ ਸੁਣਦੇ ਆ, ਆਪਣੀ ਫੀਡਬੈਕ ਭੇਜਦੇ ਆ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਦੋਸਤੋ, ਅੱਜ 16 ਜੂਨ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਜਿਹਦੇ ਵਿਚ ਆਪਾਂ ਹਰ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:10 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਹੋ ਗਏ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ 9:10 ਨੇ ਤੇ ਯੂਕੇ ਦੇ ਵਿਚ ਸ਼ਾਮ ਦੇ 5:10 ਹੋ ਗਏ ਹੈ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:10 ਨੇ ਤੇ ਕੰਟਰੀਆਂ ਦੇ ਬਹੁਤ ਸਾਰੇ ਜਿਹੜੇ ਨੇ ਫੈਸਲੇ ਜਿਹੜੇ ਨੇ ਸਖ਼ਤ ਆ ਰਹੇ ਨੇ ਇਮੀਗ੍ਰੇਸ਼ਨ ਦੇ ਵਿਚ ਵੀ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਗੱਲਬਾਤ ਕਰਦੇ ਆ, ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਦਾ ਮਸਲਾ ਤੇ ਨਾਲ ਨਾਲ ਵਿਦੇਸ਼ਾਂ ਦੇ ਵਿਚੋਂ ਜੋ ਖ਼ਬਰਾਂ ਨੇ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ। ਬਾਜ਼ਾਰ ਕਿਤੇ ਨਾ ਕਿਤੇ ਥੋੜਾ ਜਿਹਾ ਗਰਮਾਇਆ ਤੇ ਰਾਹ ਕਿਤੇ ਨਾ ਕਿਤੇ ਬਣਿਆ। ਪਿਛਲੇ ਸਮਿਆਂ ਦੇ ਵਿਚ ਜੰਗਾਂ ਦਾ ਮਾਹੌਲ ਜਾਂ ਟਰੰਪ ਦੇ ਬਿਆਨਾਂ ਤੋਂ ਬਾਅਦ ਜਾਂ ਜੋ ਸਮਝੌਤੇ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਥੱਲੇ ਆਉਣ ਲੱਗੀਆਂ ਨੇ, ਇਨ੍ਹਾਂ ਮੁਲਕਾਂ ਦੇ ਵਿਚ ਵੀ ਜਿਹੜਾ ਸਾਹਮਣੇ ਨਸ਼ਰ ਹੋਣ ਲੱਗਿਆ। ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਭਾਰਤ ਦੇ ਵਿਚ ਇਸ ਵਕਤ ਸਮਾਂ ਤੇ ਸਥਿਤੀ ਸ਼ਾਮ ਦੇ ਰਾਤ ਦੇ ਤਕਰੀਬਨ 9:41 ਦਾ ਸਮਾਂ ਹੋ ਚੁੱਕਿਆ ਹੈ। ਤੇ ਲੋ ਦੋਸਤੋ, ਫਿਰ ਕਰਦੇ ਹਾਂ ਆਗਾਜ਼ ਅੱਜ ਦੇ ਵਿਚਾਰ ਦੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਾਂ ਦੇ ਰਾਹੀਂ ਵੀ ਨਾਲ ਦੱਸ ਸਕਦੇ ਹੋ ਤੇ ਮੇਰੇ ਕੋਲ ਤਾਂ ਸਾਰਾ ਕੁਝ ਠੀਕ ਠਾਕ ਜਿਹੜਾ ਦਿਸ ਰਿਹਾ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਿਤਾਬਾਂ ਭਾਵੇਂ ਕਹਿੰਦੇ ਮਨੁੱਖ ਨੂੰ ਰੋਟੀ ਨਹੀਂ ਦਿੰਦੀਆਂ, ਸਗੋਂ ਰੋਟੀ ਦੇ ਯੋਗ ਜ਼ਰੂਰ ਬਣਾ ਦਿੰਦੀਆਂ ਨੇ ਤੇ ਇਹ ਵੀ ਜਿਹੜਾ ਦੱਸ ਦਿੰਦੀਆਂ ਨੇ ਕਿ ਤੁਹਾਡੇ ਹਿੱਸੇ ਦੀ ਰੋਟੀ ਕੌਣ ਖਾ ਰਿਹਾ। ਅੱਜ ਦੇ ਦਿਹਾੜੇ ਦੇ ਵਿਚ 16 ਜੂਨ 1918 ਨੂੰ ਜਦੋਂ ਯਾਦ ਕਰਦੇ ਹਾਂ ਗਦਰੀ ਬਾਬੂ ਨਲੀਨੀ ਬਾਗੀਚੀ ਦਾ ਜਿਹੜੀ ਸੀ ਸ਼ਹਾਦਤ ਹੋਈ। 1944 ਦੇ ਵਿਚ ਵਿਗਿਆਨੀ ਡਾਕਟਰ ਪ੍ਰਫੁੱਲਾ ਚੰਦਰਾਰੇ ਦਾ ਜਿਹੜਾ ਦੇਹਾਂਤ ਹੁੰਦਾ। 1963 ਦੇ ਵਿਚ ਰੂਸੀ ਲੈਫਟੀਨੈਂਟ ਵੈਲੰਟੀਨਾ ਟ੍ਰੈਸ਼ਕੋਵਾ 26 ਸਾਲਾਂ ਪੁਲਾੜ ਦੇ ਵਿਚ ਜਿਹੜਾ ਪਹੁੰਚਣ ਵਾਲੀ ਪਹਿਲੀ ਔਰਤ ਬਣੀ ਸੀ। 1963 ਦੇ ਵਿਚ ਰੂਸ ਨੇ ਜਿਹੜਾ ਸੀ ਪਹਿਲੀ ਵਾਰ ਉੱਥੇ ਔਰਤ ਨੂੰ ਜਿਹੜਾ ਭੇਜਿਆ। 1977 ਦੇ ਵਿਚ ਰੂਸ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਤੇ ਰਾਸ਼ਟਰਪਤੀ ਦੇ ਦੋਵੇਂ ਅਹੁਦੇ ਲਿਓਨਦ ਬ੍ਰੈਜਨੀਵ ਨੇ ਜਿਹੜੇ ਸੀ ਆਪਣੇ ਕੋਲ ਰੱਖੇ ਸੀ ਤੇ 2007 ਦੇ ਵਿਚ ਸੁਨੀਤਾ ਵਿਲੀਅਮ ਪੁਲਾੜ ਦੇ ਵਿਚ ਸਭ ਤੋਂ ਲੰਮਾ ਸਮਾਂ ਰਹਿਣ ਵਾਲੀ ਪਹਿਲੀ ਔਰਤ ਬਣੀ ਸੀ। ਇਕ ਪਾਸੇ ਰੂਸ ਤੇ ਦੂਸਰੇ ਪਾਸੇ ਭਾਰਤ, ਉਨ੍ਹਾਂ ਨੇ ਪਹਿਲੀ ਔਰਤ ਭੇਜੀ ਸੀ 26 ਸਾਲਾਂ ਦੀ ਤੇ 2007 ਦੇ ਵਿਚ ਜਿਹੜਾ ਸੀ ਸੁਨੀਤਾ ਵਿਲੀਅਮ ਨੇ ਰਿਕਾਰਡ ਜਿਹੜਾ ਤੋੜ ਦਿੱਤਾ। ਕੁਝ ਤੰਗੀਆਂ ਪਰੇਸ਼ਾਨੀਆਂ ਦੇ ਕਾਰਨ ਵੀ ਉੱਥੇ ਰਹਿਣਾ ਪਿਆ ਤੇ 1963 ਦੇ ਵਿਚ ਜਿਹੜਾ ਸੀ 26 ਸਾਲਾਂ ਪੁਲਾੜ ਦੇ ਵਿਚ ਲੈਫਟੀਨੈਂਟ ਵੈਲੰਟੀਨਾ ਟ੍ਰੈਸ਼ਕੋਵਾ ਨੂੰ ਜਿਹੜਾ ਸੀ ਰੂਸ ਨੇ ਲੈਫਟੀਨੈਂਟ ਨੂੰ ਭੇਜਿਆ ਸੀ। ਡਾਕਟਰ ਪ੍ਰਫੁੱਲਾ ਚੰਦਰਾਰੇ ਦਾ ਜਿਹੜਾ ਜ਼ਿਕਰ ਹੋਇਆ ਉਨ੍ਹਾਂ ਦੀ ਗੱਲਬਾਤ ਦੇ ਨਾਲ ਹੀ ਅੱਗੇ ਤੋਰਦਿਆਂ ਗੱਲਬਾਤ ਨੂੰ, ਪ੍ਰਸਿੱਧ ਵਿਗਿਆਨੀ ਤੇ ਦੇਸ਼ ਭਗਤ ਸਨ ਉਹ ਤੇ ਉਹ ਸੋਚਦੇ ਸੀ ਕਿ ਆਜ਼ਾਦੀ ਵਿਗਿਆਨਕ ਖੋਜਾਂ ਦੇ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ ਜਾਂ ਵਿਗਿਆਨਕ ਖੋਜ ਆਜ਼ਾਦੀ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ। ਇਹ ਉਨ੍ਹਾਂ ਦੇ ਮੂਹਰੇ ਦੋ ਸਵਾਲ ਸੀ, ਕਿਹੜਾ ਰਸਤਾ ਜਿਹੜਾ ਚੁਣਿਆ ਜਾਵੇ। ਇਨ੍ਹਾਂ ਸਵਾਲਾਂ ਨੇ ਉਨ੍ਹਾਂ ਨੂੰ ਬੜਾ ਹੀ ਪਰੇਸ਼ਾਨ ਕੀਤਾ ਤੇ ਇਨ੍ਹਾਂ ਦਾ ਜਨਮ ਜਿਹੜਾ 2 ਅਗਸਤ 1861 ਨੂੰ ਹੁੰਦਾ ਬੰਗਲਾਦੇਸ਼ ਦੇ ਖੁਲਨਾ ਜ਼ਿਲ੍ਹੇ ਦੇ ਪਿੰਡ ਰਾਰੂਲੀ ਕਾਟੀ ਪਾਰਾ ਦੇ ਵਿਚ ਉਨ੍ਹਾਂ ਦੇ ਪਿਤਾ ਹਰੀ ਚੰਦਰਾ ਰੇ ਇਕ ਜਿਹੜੇ ਸਨ ਚੰਗੇ ਲੇਖੇ ਪੜੇ ਤੇ ਧਨੀ ਸਨ। 1870 ਦੇ ਵਿਚ ਸਾਰਾ ਪਰਿਵਾਰ ਕਲਕੱਤੀ ਆ ਗਿਆ ਤੇ ਡਾਕਟਰ ਹੁਣਾਂ ਨੇ ਦਸਵੀਂ ਐਲਬਰਟ ਸਕੂਲ ਤੋਂ ਜਿਹੜਾ ਕਰਨ ਬਾਅਦ ਮੈਟਰੋਪੋਲੀਟਨ ਇੰਸਟੀਚਿਊਟ ਦੇ ਵਿਚ ਪੜੇ। ਉਸ ਪ੍ਰੈਜ਼ਡੈਂਸੀ ਕਾਲਜ ਦੇ ਵਿਚ ਭੌਤਿਕ ਤੇ ਰਸਾਇਣ ਵਿਗਿਆਨ ਦੇ ਬਾਰੇ ਅਧਿਐਨ ਵੀ ਕੀਤਾ ਤੇ ਭੌਤਿਕ ਦੇ ਉੱਤੇ ਰਸਾਇਣ ਵਿਗਿਆਨ ਬਾਰੇ ਅਧਿਐਨ ਕਰਦੇ ਰਹੇ, ਲੈਕਚਰ ਸੁਣਦੇ ਰਹੇ। ਫਿਰ ਉਹ ਇੰਗਲੈਂਡ ਚਲੇ ਜਾਂਦੇ ਆ ਜਿੱਥੇ 6 ਸਾਲ ਉੱਥੇ ਰਹੇ ਨੇ ਤੇ ਰਸਾਇਣ ਵਿਗਿਆਨੀ ਨੇ ਦੇ ਸੰਪਰਕ ਦੇ ਵਿਚ ਉੱਥੇ ਰਹਿੰਦੇ ਆ। ਉੱਥੇ ਹੀ ਗਿਲ ਕ੍ਰਾਈਸਟ ਫਾਊਂਡੇਸ਼ਨ ਅਤੇ ਹੋਪ ਪੁਰਸਕਾਰ ਵਜ਼ੀਫੇ ਉਨ੍ਹਾਂ ਨੇ ਜਿੱਤੇ। BSC ਦੀ ਡਿਗਰੀ ਪਿੱਛੋਂ ਥੀਸਿਸ ਰਾਹੀਂ ਰਸਾਇਣ ਵਿਦਿਆ ਦੇ ਵਿਚ DSC ਦੀ ਡਿਗਰੀ ਲਈ। 1888 ਦੇ ਵਿਚ ਡਾਕਟਰ ਵਾਪਸ ਆ ਕੇ ਕਲਕੱਤੇ ਦੇ ਪ੍ਰੈਜ਼ੀਡੈਂਸੀ ਕਾਲਜ ਦੇ ਵਿਚ ਪਹਿਲਾ ਰਸਾਇਣ ਵਿਗਿਆਨ ਦੇ ਸਹਾਇਕ ਦੇ ਉੱਤੇ ਫਿਰ ਪ੍ਰੋਫੈਸਰ ਦੀ ਨੌਕਰੀ ਦੇ ਉੱਤੇ ਲੱਗ ਗਏ। ਉਸ ਸਮੇਂ ਦੇ ਵਿਚ ਉਨ੍ਹਾਂ ਦੀ 250 ਰੁਪਏ ਤਨਖਾਹ ਘੱਟ ਹੋਣ ਦੇ ਉੱਤੇ ਜਦ ਅੰਗਰੇਜ਼ ਦੇ DPI ਨੂੰ ਮਿਲੇ ਤਾਂ ਉਸਨੇ ਕਿਹਾ, ਜ਼ਿਆਦਾ ਤਨਖਾਹ ਸਿਰਫ ਅੰਗਰੇਜ਼ਾਂ ਨੂੰ ਮਿਲਦੀ ਹੈ, ਜੇ ਤੁਹਾਨੂੰ ਆਪਣੀ ਯੋਗਤਾ ਦੇ ਉੱਤੇ ਇੰਨਾ ਹੀ ਮਾਣ ਹੈ ਤਾਂ ਆਪਣੀ ਰਸਾਇਣ ਸੰਸਥਾਨ ਕਿਉਂ ਨਹੀਂ ਬਣਾ ਲੈਂਦੇ। 3 ਸਾਲਾਂ ਦੇ ਵਿਚ ਰੁਪਏ ਜੋੜ ਕੇ ਉਨ੍ਹਾਂ ਨੇ 1892 ਦੇ ਵਿਚ ਇਹ ਤਾਨਾ ਜਿਹੜਾ ਦਿੱਤਾ ਉਨ੍ਹਾਂ ਨੂੰ ਤਾਂ ਉਨ੍ਹਾਂ ਨੇ ਫਿਰ ਅੜੀ ਪੁਗਾਈ। 1892 ਦੇ ਵਿਚ ਦੇਸ਼ ਦੇ ਵਿਚ ਪਹਿਲੇ ਰਸਾਇਣ ਉਦਯੋਗ ਦੀ ਸਥਾਪਨਾ ਕਰ ਦਿੱਤੀ। ਪੱਛਮ ਦੇ ਅਨੇਕਾਂ ਵਿਗਿਆਨੀ ਪਾਰੇ ਤੇ ਸ਼ੋਰੇ ਦੇ ਤੇਜ਼ਾਬ ਨੂੰ ਜਿਹੜਾ ਮਿਲਾਉਣ ਦੀ ਕੋਸ਼ਿਸ਼ ਪਿਛਲੇ 400 ਸਾਲਾਂ ਤੋਂ ਕਰ ਰਹੇ ਸਨ ਪਰ ਉਹ ਮਿਲ ਨਹੀਂ ਸਕੇ। ਕੋਈ ਵੀ ਸਫਲ ਨਾ ਹੋਇਆ ਤੇ ਡਾਕਟਰ ਰੇ ਨੇ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਮਰਕਿਊਰਸ ਨਾਈਟਰਾਈਟ ਹਾਸਲ ਕਰਕੇ ਜਗਤ ਪ੍ਰਸਿੱਧੀ ਜਿਹੜੀ ਹਾਸਲ ਕਰ ਲਈ। ਉਨ੍ਹਾਂ 15 ਸਾਲਾਂ ਦੇ ਵਿਚ ਹਿੰਦੂ ਰਸਾਇਣ ਵਿਗਿਆਨ ਦਾ ਇਤਿਹਾਸ ਨਾਮੀ ਗ੍ਰੰਥ ਲਿਖਿਆ। ਦੂਜੀ ਕਿਤਾਬ ਇਕ ਬੰਗਾਲੀ ਰਸਾਇਣ ਵਿਗਿਆਨੀ ਦੇ ਤਜਰਬੇ ਲਿਖੀ। 1916 ਦੇ ਵਿਚ ਯੂਨੀਵਰਸਿਟੀ ਕਾਲਜ ਆਫ਼ ਸਾਇੰਸ ਦੇ ਵਿਚ 20 ਸਾਲ ਡਾਇਰੈਕਟਰ ਰਹੇ। ਅੰਗਰੇਜ਼ ਸਰਕਾਰ ਨੇ ਸਰ ਦੀ ਉਪਾਧੀ ਵੀ ਫਿਰ ਦਿੱਤੀ ਤੇ ਉਨ੍ਹਾਂ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਤੇ ਖੱਦਰ ਹੀ ਜਿਹੜਾ ਪਹਿਨਦੇ ਰਹੇ। ਅੱਜ ਦੇ ਦਿਨ 1944 ਨੂੰ ਜਾਣੀ ਕਿ 16 ਜੂਨ 1944 ਦੇ ਵਿਚ ਉਨ੍ਹਾਂ ਦਾ ਦੇਹਾਂਤ ਹੁੰਦਾ ਤੇ ਉਨ੍ਹਾਂ ਦੀਆਂ ਸਥਾਪਿਤ ਸੰਸਥਾਵਾਂ ਅਜੇ ਵੀ ਜਿਹੜੀਆਂ ਨੇ ਅੱਜ ਵੀ ਕੰਮ ਕਰ ਰਹੀਆਂ ਨੇ। ਇਹ ਹੁੰਦੀ ਹੈ ਜੀ ਲੋਕਾਂ ਨੂੰ ਦੇਣ ਸਰਬੱਤ ਦੇ ਭਲੇ ਦੀ ਗੱਲ ਤੇ ਦੂਸਰੇ ਪਾਸੇ ਕਿਸੇ ਨੇ ਤਾਨਾ ਮਾਰਿਆ ਹੋਵੇ ਤੇ ਫਿਰ ਉਹਦੇ ਮੁਹਰੇ ਅੜ ਜਾਣਾ ਤੇ ਉਹ ਨਾ ਕਰਨ ਯੋਗ ਕੰਮ ਵੀ ਜਿਹੜਾ ਕਰ ਦਿਖਾਉਣਾ। ਇਹ ਹੁੰਦੀ ਹੈ ਹਿੰਮਤ ਦ੍ਰਿੜਤਾ ਤੇ ਜਿਹੜੀ ਹੈ ਜਜ਼ਬਾਤ ਜਿਹੜੇ ਅੰਦਰੋਂ ਫਿਰ ਉਹ ਬਾਲਾ ਮਾਰਦੇ ਨੇ। ਦੂਸਰੀ ਗੱਲ ਕਰਦੇ ਹਾਂ ਸਿਲੰਡਰ ਦੀ। ਕਦੇ ਅਸੀਂ ਇਸ ਦੇ ਬਾਰੇ ਸੋਚਿਆ ਹੀ ਨਹੀਂ ਹੈ। ਸਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਗੈਸ ਸਿਲੰਡਰ ਵਰਤੇ ਜਾਂਦੇ ਆ ਪਰ ਅਸੀਂ ਕਿਵੇਂ ਚੈੱਕ ਕਰੀਏ ਕਿ ਸਿਲੰਡਰ ਦੀ ਉਮਰ ਹੁੰਦੀ ਹੈ? ਰਸੋਈ ਗੈਸ ਦੀ ਸਿਲੰਡਰ ਦੀ ਜਿਹੜੀ ਹੈ ਐਕਸਪਾਇਰੀ ਦੀ ਪਛਾਣ ਦੇ ਲਈ ਇਸਦੀ ਸਾਈਡ ਪੱਟੀਆਂ ਦੇ ਉੱਤੇ ਇੱਕ ਸਪੈਸ਼ਲ ਕੋਡ ਲਿਖਿਆ ਹੁੰਦਾ। ਹਰ ਸਿਲੰਡਰ ਦਾ ਕੋਡ ਵੱਖਰਾ ਹੁੰਦਾ। ਕੁਝ ਅਜਿਹਾ ਜਾਣੇ ਕਿ ਇਗਜ਼ਾਮਪਲ ਦੇ ਤੌਰ ਦੇ ਉੱਤੇ A24, B25, C26, D22 ਇੱਥੇ ABCD ਦਾ ਜਿਹੜਾ ਮਤਲਬ ਮਹੀਨੇ ਤੇ ਉੱਤੇ ਹੁੰਦਾ ਹੈ ਤੇ A ਦਾ ਜਿਹੜਾ ਇਸਤੇਮਾਲ ਜਨਵਰੀ ਫਰਵਰੀ ਤੇ ਮਾਰਚ ਦੇ ਲਈ ਕੀਤਾ ਜਾਂਦਾ 3 ਮਹੀਨਿਆਂ ਲਈ ਤੇ B ਦਾ ਇਸਤੇਮਾਲ ਅਪ੍ਰੈਲ ਮਈ ਤੇ ਜੂਨ ਦੇ ਲਈ ਕੀਤਾ ਜਾਂਦਾ। ਇਸੇ ਤਰ੍ਹਾਂ C ਦਾ ਜਿਹੜਾ ਇਸਤੇਮਾਲ ਹੈ ਜੁਲਾਈ ਅਗਸਤ ਤੇ ਸਤੰਬਰ ਲਈ ਹੁੰਦਾ ਹੈ ਤੇ D ਦਾ ਜਿਹੜਾ ਇਸਤੇਮਾਲ ਹੈ ਅਕਤੂਬਰ ਨਵੰਬਰ ਤੇ ਦਸੰਬਰ ਦੇ ਵਿਚ ਲਈ ਜਿਹੜਾ ਕੀਤਾ ਜਾਂਦਾ। ਇਸ ਤੋਂ ਇਲਾਵਾ 2 ਅੰਕਾਂ ਵਾਲੇ ਨੰਬਰ ਜਿਸਦੇ ਵਿਚ ਸਿਲੰਡਰ ਦੀ ਟੈਸਟਿੰਗ ਹੋਣੀ ਹੈ ਉਸਦੇ ਆਖਰੀ 2 ਅੰਕ ਹੁੰਦੇ ਆ ਕਿ ਇਹਦੀ ਟੈਸਟਿੰਗ ਹੋਈ ਹੈ ਕਿ ਨਹੀਂ ਹੋਈ ਹੈ। ਤੁਹਾਡੇ ਘਰਾਂ ਦੇ ਵਿਚ ਡਿਲੀਵਰੀ ਤੋਂ ਪਹਿਲਾਂ ਸਿਲੰਡਰ ਦੀ ਟੈਸਟਿੰਗ ਹੁੰਦੀ ਹੈ। 15 ਸਾਲ ਦੇ ਵਿਚ 2 ਵਾਰ ਫਿਰ ਹਰ ਸਿਲੰਡਰ ਦੀ ਕੁਆਲਿਟੀ ਜਿਹੜੀ ਚੈੱਕ ਹੁੰਦੀ ਹੈ। ਪਹਿਲਾ ਟੈਸਟ 10 ਸਾਲ ਦੇ ਬਾਅਦ ਹੁੰਦਾ ਤੇ ਫਿਰ ਉਸ ਤੋਂ ਬਾਅਦ 5 ਸਾਲ ਬਾਅਦ ਦੁਬਾਰਾ ਟੈਸਟ ਕੀਤਾ ਜਾਂਦਾ। ਹਰ ਸਿਲੰਡਰ ਜਿਹੜਾ ਗੈਸ ਸਿਲੰਡਰ ਹੈ ਉਹਦੀ ਉਮਰ 15 ਸਾਲ ਦੀ ਹੁੰਦੀ ਹੈ, ਜਾਣੀ ਜਦੋਂ ਗੈਸ ਸਿਲੰਡਰ ਦਾ ਨਿਰਮਾਣ ਹੁੰਦਾ ਹੈ, ਜਦੋਂ ਉਹ ਮਾਰਕੀਟ ਦੇ ਵਿਚ ਪਹਿਲੀ ਵਾਰੀ ਉਤਾਰਿਆ ਜਾਂਦਾ ਉਸ ਤਰੀਕ ਤੋਂ ਹੀ ਜਿਹੜਾ 15 ਸਾਲ ਤੱਕ ਵੈਲਿਡ ਹੁੰਦਾ। ਉਸ ਤੋਂ ਬਾਅਦ ਇਹ ਖਤਰੇ ਦੀ ਘੰਟੀ ਜਿਹੜੀ ਹੈ ਭਜਾਉਣ ਲੱਗ ਜਾਂਦਾ ਹੈ ਤੇ ਸਿਲੰਡਰ ਦੇ ਉੱਤੇ ਸਿਲੰਡਰ ਲੈਣ ਤੋਂ ਪਹਿਲਾਂ ਇਹ ਚੈੱਕ ਕਰ ਲਓ ਜਿਵੇਂ ਕਿ ਮੈਂ ਕੋਡ ਪਹਿਲਾਂ ਦੱਸਿਆ ਤੇ ਉਹਦੇ ਉੱਤੇ ਕੋਡ ਲਿਖਿਆ ਹੁੰਦਾ ਤੇ ਉਹਨੂੰ ਮਹੀਨਿਆਂ ਦੇ ਵਿਚ ਵੰਡਿਆ ਹੁੰਦਾ। ਤਾਰੀਖ ਹੁਣ ਜਿਵੇਂ ਕਿ 24 ਹੋ ਗਈ ਜਾਂ ਆਪਣਾ ਏ 24 ਹੋ ਗਿਆ, ਬੀ 25 ਹੋ ਗਿਆ, ਸੀ 26 ਹੋ ਗਿਆ ਤੇ ਡੀ 22 ਹੋ ਗਿਆ। ਇਹਨੂੰ ਏ ਬੀ ਸੀ ਡੀ ਆਪਣੇ 12 ਮਹੀਨੇ ਹੁੰਦੇ ਆ ਤੇ ਇਹਨਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡ ਲਓ। ਏ ਦੇ ਵਿੱਚ 3 ਮਹੀਨੇ ਹੋ ਗਏ, ਬੀ ਦੇ ਵਿੱਚ 3 ਹੋ ਗਏ, ਸੀ ਦੇ ਵਿੱਚ 3 ਹੋ ਗਏ ਤੇ ਡੀ ਦੇ ਵਿੱਚ 3 ਮਹੀਨੇ ਹੋ ਗਏ। ਇਸ ਦੇ ਨਾਲ ਸਾਲ ਪੂਰਾ ਹੋ ਜਾਂਦਾ ਤੇ ਬਾਕੀ ਡੇਟ ਲਿਖੀ ਹੁੰਦੀ ਹੈ ਉਹਦੇ ਉੱਤੇ 24, 25, 26 ਜਾਂ 22 ਜਾਂ ਕੁਝ ਵੀ ਹੋ ਸਕਦੀ ਹੈ। ਤੇ ਲੋ ਦੋਸਤੋ ਅੱਗੇ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ। ਲਾਲੀ ਟੋੜਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਸਭ ਨੂੰ ਤੇ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ, ਮਾਲ ਸੁਰਿੰਦਰ ਜੀ ਨੇ ਸਭ ਤੋਂ ਪਹਿਲਾਂ ਸੁਣਿਆ ਭੇਜਿਆ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਫਿਰ ਦੋਸਤੋ ਕਰਦੇ ਹਾਂ ਗੱਲ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦਾ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਸੁਣਦੇ ਹਾਂ ਤੇ ਜ਼ਿੰਦਗੀ ਦੇ ਬਾਰੇ ਜੀਵਨ ਦੀਆਂ ਗੱਲਾਂ ਬਾਤਾਂ ਕੁਝ ਕਰਨ ਦੀ ਅੱਜ ਕੋਸ਼ਿਸ਼ ਵੀ ਨਾਲ ਦੀ ਨਾਲ ਰਹੇਗੀ। ਤੇ ਸਭ ਤੋਂ ਪਹਿਲਾਂ ਅੱਜ ਦੇ ਦਿਹਾੜੇ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਝਾਤ ਮਾਰਦੇ ਹਾਂ। ਕੁਰਸੀਆਂ ਵਾਲੀ ਸਰਕਾਰ ਹੋਈ ਆਪੇ ਤੋਂ ਬਾਹਰ, ਹਾਲੇ ਖਤਮ ਨਹੀਂ ਹੋਈ ਹੈ ਜੰਗ, ਜਿਹੜਾ ਨੇਤਨ ਜਾਹੂ ਹਾਲੇ ਵੀ ਬੜਕਾ ਮਾਰ ਰਿਹਾ। ਕਾਂਗਰਸ ਪੱਬਾਂ ਭਾਰ ਹੋ ਗਈ ਹੈ ਤੇ ਦੇਖਦੇ ਹਾਂ ਪੰਜਾਬ ਦੇ ਵਿੱਚ ਕਿਸ ਨੂੰ ਰਾਜ ਭਾਗ ਦਿੰਦੀ ਹੈ ਜਾਂ ਕਿਸ ਦਾ ਨਾਮ ਐਲਾਨਦੀ ਹੈ। ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਮੁੱਦੇ ਨੇ। ਅਕਾਲ ਤਖ਼ਤ ਸਾਹਿਬ ਸੀਐਮ ਮਾਨ ਵੀਡੀਓ ਮਾਮਲਾ, ਜਿਹੜਾ ਇੱਕ ਦੂਸਰੇ ਦੇ ਨਾਲ ਟਕਰਾਅ ਜਿਹੜਾ ਅਜੇ ਵੀ ਬਰਕਰਾਰ ਹੈ। ਮਾਨ ਸਾਹਿਬ ਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਦੀ ਕਲੀਨ ਚਿੱਟ ਦੇ ਦਿੱਤੀ ਹੈ ਤੇ ਦੂਸਰੇ ਪਾਸੇ ਜਿਹੜਾ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਸਿੱਖ ਚਿਹਰੇ ਨੇ ਉਹ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦੇ ਆ ਕਿ ਨਹੀਂ ਹੁੰਦੇ ਆ, ਜਿਹੜਾ ਉਹਨਾਂ ਨੂੰ ਤਾਰੀਖ ਦਿੱਤੀ ਗਈ ਹੈ। ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਮੁੱਦੇ ਨੇ। ਬਲਵੰਤ ਸਿੰਘ ਰਾਜੋਆਣਾ ਉਹਨਾਂ ਦਾ ਜਿਹੜਾ ਸਿੱਖ ਬੰਦੀਆਂ ਦਾ ਜਿਹੜਾ ਮਾਮਲਾ ਹੈ ਉਹ ਕਿਤੇ ਨਾ ਕਿਤੇ ਕੱਲ੍ਹ ਗੱਲਬਾਤ ਦਾ ਜਿਹੜਾ ਸਿਲਸਿਲਾ ਬਣਨਾ ਸੀ ਪਰ ਇਹ ਸਾਰਾ ਕੁਝ ਜਿਹੜਾ ਸਿਆਸਤ ਦੀ ਭੇਂਟ ਵੀ ਚੜਿਆ। ਦੂਸਰੇ ਪਾਸੇ G7 ਮੀਟਿੰਗ ਜਿਹੜੀ ਹੈ, ਵਿਵਸਥਾ ਜਿਹੜੀ ਹੈ ਉਹ ਚੱਲ ਰਹੀ ਹੈ 15 ਤੋਂ 17 ਤਿੰਨ ਦਿਨਾਂ ਦਾ ਜਿਹੜਾ ਇਹ ਆਪਣਾ ਮਾਮਲਾ ਚੱਲ ਰਿਹਾ ਆਪਣਾ ਸਵਿਟਜ਼ਰਲੈਂਡ ਦੇ ਵਿੱਚ ਤੇ ਵਿਸ਼ਵ ਚਰਚਾ ਉਹਦੇ ਉੱਤੇ ਹੋ ਰਹੀ ਹੈ। ਫੀਫਾ ਦੇ ਵਿੱਚ ਵਰਲਡ ਕੱਪ ਦੀ ਗੱਲ ਕਰਦੇ ਹਾਂ ਉੱਥੇ ਜਿਹੜਾ ਇੱਕ ਦੂਸਰੇ ਦੇ ਨਾਲ ਭੇੜ ਹੋ ਰਹੇ ਨੇ ਚੰਗੇ ਤਰੀਕੇ ਦੇ ਨਾਲ ਤੇ ਆਖਰ ਦੇ ਵਿੱਚ ਦੇਖਾਂਗੇ ਕੌਣ ਜਿਹੜਾ ਮੱਲ ਮਾਰਦਾ ਹੈ। ਸਵੀਡਨ ਤੇ ਕੈਨੇਡਾ ਇਮੀਗ੍ਰੇਸ਼ਨ ਸਖ਼ਤ ਨਿਯਮ ਜਿਹੜੇ ਕੀਤੇ ਆ ਉਹਨਾਂ ਨੇ ਤੇ ਕਾਫ਼ੀ ਸਟਰੋਂਗ ਵੱਡੇ ਪੱਧਰ ਦੇ ਉੱਤੇ ਜਿਹੜਾ ਬਹੁਤ ਸਾਰੇ ਮੁਲਕ ਜਿਹੜਾ ਇਸੇ ਤਰ੍ਹਾਂ ਹੀ ਇਟਲੀ ਦੇ ਵਿੱਚ ਵੀ ਕੱਲ੍ਹ ਆਪਾਂ ਖ਼ਬਰਾਂ ਕੀਤੀਆਂ ਸੀ ਕਿ ਰੋਸ ਮੁਜ਼ਾਹਰੇ ਉੱਥੇ ਵੀ ਹੋ ਰਹੇ ਆ, ਗੋ ਬੈਕ ਦੇ ਨਾਅਰੇ ਉੱਥੇ ਵੀ ਲੱਗਣ ਲੱਗੇ ਨੇ ਤੇ ਪੰਜਾਬ ਕਾਂਗਰਸ ਪੱਬਾਂ ਭਾਰ ਜਿਹੜੀ ਹੋਈ ਹੈ ਤੇ ਹੋਰ ਸਾਰਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਗੱਲ ਕਰੀਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੇ ਵਿਵਾਦ ਵੀਡੀਓ ਮਾਮਲੇ ਤੇ ਅਸਤੀਫੇ ਦੀ ਮੰਗ ਜਿਹੜੀ ਚੱਲ ਪਈ ਹੈ। ਮੁੱਖ ਮੰਤਰੀ ਦਾ ਸਪਸ਼ਟੀਕਰਨ ਜਿਹੜਾ ਆ ਗਿਆ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਜਿਹੜੇ ਨੇ ਚਰਚਾ ਦਾ ਵਿਸ਼ਾ ਬਣੇ ਹੋਏ ਹੈ। ਪੰਜਾਬ MLA ਹੋਸਟਲ ਤੇ ਹੈਰੀਟੇਜ ਫਰਨੀਚਰ ਵਿਵਾਦ ਦੇ ਵਿੱਚ ਘਿਰ ਗਏ ਨੇ। ਪੰਜਾਬ ਦੇ ਮੁਲਾਜ਼ਮਾਂ ਦੇ ਲਈ ਆਉਣ ਵਾਲੀਆਂ ਨਵੀਂ ਨੀਤੀ ਜਿਹੜੀ ਹੈ ਕਹਿੰਦੇ ਤੈਨਾਤੀ ਜਿਹੜੀ ਹੈ ਤੁਹਾਡੇ ਘਰਾਂ ਦੇ ਲਾਗੇ ਹੀ ਹੋਏਗੀ ਤੇ ਉਹਦੇ ਬਾਰੇ ਨੀਤੀ ਜਿਹੜੀ ਆ ਘੜੀ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਦੀ ਨਾਗਰਿਕਤਾ ਪ੍ਰਕਿਰਿਆ ਦੇ ਵਿੱਚ ਨਵੇਂ ਮੋੜ ਆਏ ਹੈ। AP ਢਿੱਲੋਂ ਦੇ ਘਰ ਦੇ ਉੱਤੇ ਹਮਲੇ ਦੇ ਮਾਮਲੇ ਦੇ ਵਿੱਚ ਖੁਲਾਸੇ ਆਏ ਨੇ। ਸਵੀਡਨ ਦੇ ਨਵੇਂ ਇਮੀਗ੍ਰੇਸ਼ਨ ਨਿਯਮ ਜਿਹੜੇ ਨੇ ਉਹਨਾਂ ਦਾ ਗੱਲ ਕਰਦੇ ਹਾਂ। ਇਜ਼ਰਾਈਲ ਇਰਾਨ ਤਣਾਅ ਜਿਹੜਾ ਅਜੇ ਵੀ ਬਰਕਰਾਰ ਹੈ ਚਾਹੇ ਸੁੱਖ ਸੁਨੇਹੇ ਆਏ ਨੇ। ਵਿਸ਼ਵ ਆਰਥਿਕ ਹਾਲਾਤ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਨਾਲ ਜੁੜੀਆਂ ਅਹਿਮ ਖ਼ਬਰਾਂ ਤੇ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਸਾਰੇ ਦੋਸਤਾਂ ਦੇ ਨਾਲ। ਲਓ ਫਿਰ ਗੱਲ ਸ਼ੁਰੂ ਕਰਦੇ ਹਾਂ ਪੋਜ਼ਿਟਿਵ ਖ਼ਬਰਾਂ ਦੇ ਨਾਲ ਤੇ ਗੱਲਬਾਤ ਫੀਫਾ ਵਰਲਡ ਕੱਪ ਦੀ ਸਭ ਤੋਂ ਪਹਿਲਾਂ ਕਰਦੇ ਹਾਂ। ਫੀਫਾ ਵਰਲਡ ਕੱਪ 2026 ਫਰਾਂਸ ਵਰਸਿਜ਼ ਸਿਨੇਗਲ ਅੱਜ ਸ਼ਾਮ ਫਿਨਲੈਂਡ ਦੇ ਸਮੇਂ ਦੇ ਮੁਤਾਬਕ 9 ਵਜੇ ਖੇਡਣਗੇ ਤੇ ਭਾਰਤੀ ਸਮੇਂ ਦੇ ਮੁਤਾਬਕ ਉਹ ਜਿਹੜਾ ਤਕਰੀਬਨ 11:30 ਵਜੇ ਮੈਚ ਸ਼ੁਰੂ ਹੋਣਾ ਹੈ ਅੱਜ ਜਿਹੜਾ ਲਾਈਵ। ਤੇ ਫੀਫਾ ਵਰਲਡ ਕੱਪ ਦੇ ਵਿੱਚ ਵੱਡਾ ਉਲਟਫੇਰ ਹੋਇਆ, ਕੇਪ ਫਰਡੇ ਤੇ ਸਪੇਨ ਦਾ ਮੈਚ ਜਿਹੜਾ ਡਰਾਅ ਰਹਿ ਗਿਆ। ਵਿਸ਼ਵ ਦੀ 67ਵੇਂ ਨੰਬਰ ਦੀ ਟੀਮ ਕੇਪ ਵਰਡੇ ਨੇ ਦੂਜੇ ਨੰਬਰ ਦੀ ਟੀਮ ਸਪੇਨ ਦੀ 31 ਮੈਚਾਂ ਦੀ ਜੇਤੂ ਲੈ ਰੋਕੀ ਹੈ। ਫੀਫਾ ਵਿਸ਼ਵ ਕੱਪ ਦੇ ਗਰੁੱਪ ਐਚ ਦੇ ਜਿਹੜਾ ਇੱਕ ਮੁਕਾਬਲੇ ਦੇ ਵਿੱਚ ਕੇਪ ਵਰਡੇ ਦੀ ਟੀਮ ਨੇ ਉਹ ਕਰ ਵਿਖਾਇਆ ਜਿਸ ਦੀ ਕਿਸੇ ਨੇ ਉਮੀਦ ਨਹੀਂ ਸੀ ਕੀਤੀ। ਅਟਲਾਂਟਾ ਦੇ ਵਿੱਚ ਖੇਡੇ ਗਏ ਇਸ ਮੈਚ ਦੇ ਵਿੱਚ ਕੇਪ ਵਰਡੇ ਨੇ ਵਿਸ਼ਵ ਦੀ ਦੂਜੇ ਨੰਬਰ ਦੀ ਜਿਹੜੀ ਆ ਮਜ਼ਬੂਤ ਟੀਮ ਸਪੇਨ ਨੂੰ 0-0 ਦੀ ਬਰਾਬਰੀ ਦੇ ਉੱਤੇ ਰੋਕ ਕੇ ਇਤਿਹਾਸ ਰਚ ਦਿੱਤਾ। ਫੀਫਾ ਰੈਂਕਿੰਗ ਦੇ ਵਿਚ 67ਵੇਂ ਸਥਾਨ ਦੇ ਉੱਤੇ ਕੇਪ ਵਰਡੇ ਦੇ ਇਸ ਟੂਰਨਾਮੈਂਟ ਦੀਆਂ ਸਭ ਤੋਂ ਕਮਜ਼ੋਰ ਟੀਮਾਂ ਦੇ ਵਿਚੋਂ ਇਕ ਹੈ, ਪਰ ਉਨ੍ਹਾਂ ਨੇ ਆਪਣੇ ਸ਼ਾਨਦਾਰ ਰੱਖਿਆਤਮਕ ਖੇਡ ਦੇ ਨਾਲ ਸਪੇਨ ਦੇ ਜਿੱਤ ਦੇ ਰੱਥ ਨੂੰ ਜਿਹੜਾ ਰੋਕ ਛੱਡਿਆ, ਜੋ ਪਿਛਲੇ 31 ਮੈਚਾਂ ਤੋਂ ਜਿਹੜਾ ਅਜੇਤੂ ਚਲੀ ਆ ਰਹੀ ਸੀ। 40 ਸਾਲਾਂ ਗੋਲਕੀਪਰ ਵੋਜ਼ਿਨ ਹਾ ਬਣੇ ਕੇਪ ਵਰਡੇ ਦੇ ਸਟਾਰ ਨੇ। ਸਪੇਨ ਦੀ ਟੀਮ ਨੇ ਪੂਰੇ ਜਿਹੜਾ ਮੈਚ ਦੇ ਦੌਰਾਨ 74% ਸਮਾਂ ਗੇਂਦ ਯਾਨੀ ਕਿ ਫੁੱਟਬਾਲ ਆਪਣੇ ਪੈਰਾਂ ਦੇ ਵਿਚ ਰੱਖਿਆ, ਕੰਟਰੋਲ ਚ ਰੱਖਿਆ। ਕੇਪ ਵਰਡੇ ਦੇ ਗੋਲ ਦੇ ਉੱਤੇ 27 ਵਾਰ ਹਮਲੇ ਕੀਤੇ ਗਏ, ਜਦੋਂ ਕਿ ਕੇਪ ਵਰਡੇ ਦੀ ਟੀਮ ਸਿਰਫ 6 ਸ਼ਾਟ ਹੀ ਜਿਹੜੀ ਲਗਾ ਸਕੀ। ਇਸ ਦੇ ਬਾਵਜੂਦ ਸਪੇਨ ਦੀ ਟੀਮ ਗੋਲ ਕਰਨ ਦੇ ਵਿਚ ਨਾਕਾਮ ਰਹੀ ਹੈ, ਜਿਸਦਾ ਵੱਡਾ ਸਹਿਰਾ ਕੇਪ ਵਰਡੇ ਦੇ 40 ਸਾਲਾਂ ਤਜਰਬੇਕਾਰ ਗੋਲਕੀਪਰ ਵੋ ਜ਼ਿਨਾ ਨੂੰ ਜਿਹੜਾ ਜਾਂਦਾ ਹੈ, ਜਿਨ੍ਹਾਂ ਨੇ ਬਿਹਤਰੀਨ ਖੇਡ ਵਿਖਾਉਂਦੇ ਹੋਏ 7 ਸ਼ਾਨਦਾਰ ਬਚਾਅ ਕੀਤੇ ਹੈ। ਮੈਚ ਦੇ 39ਵੇਂ ਮਿੰਟ ਦੇ ਵਿਚ ਸਪੇਨ ਦੇ ਫੇਰਾਨ ਤੋਰੇਸ ਦਾ ਸ਼ਾਟ ਗੋਲ ਪੋਸਟ ਦੇ ਉਪਰਲੇ ਡੰਡੇ ਦੇ ਨਾਲ ਟਕਰਾ ਗਿਆ, ਤੇ ਉਸ ਤੋਂ ਤੁਰੰਤ ਬਾਅਦ ਜਿਹੜਾ ਔਜ਼ਾਰ ਜ਼ਾਬਲ ਦੇ ਹੈਡਰ ਨੂੰ ਜਿਹੜਾ ਵੀ ਵੋਜ਼ਿਨਾ ਨੇ ਜਿਹੜਾ ਬੜੀ ਮੁਸ਼ਕਲ ਦੇ ਨਾਲ ਰੋਕ ਲਿਆ। ਇਸ ਤੋਂ ਬਾਅਦ 56ਵੇਂ ਮਿੰਟ ਦੇ ਵਿਚ ਫੈਬੀਅਨ ਰੂਇਜ਼ ਦਾ ਜਿਹੜਾ ਹੈਡਰ ਵੀ ਸਿੱਧਾ ਗੋਲਕੀਪਰ ਦੇ ਹੱਥਾਂ ਦੇ ਵਿਚ ਚਲਿਆ ਗਿਆ। ਲਾਮਨ ਜਮਾਲ ਦੀ ਜਿਹੜੀ ਵਾਪਸੀ ਵੀ ਨਾ ਆਈ ਕੰਮ ਹੈ ਇਹਦੇ ਵਿਚ ਸਪੇਨ ਦੇ। ਸਪੇਨ ਨੇ ਮੈਚ ਦੇ 71ਵੇਂ ਮਿੰਟ ਦੇ ਵਿਚ ਆਪਣੀ ਨੌਜਵਾਨ ਸਟਾਰ ਖਿਡਾਰੀ ਲੈਮਨ ਯਮਾਲ ਜਿਹੜਾ ਉਹਨੂੰ ਮੈਦਾਨ ਦੇ ਵਿਚ ਉਤਾਰਿਆ, ਤੇ ਜੋ ਹੈਮਸਟ੍ਰਿੰਗ ਦੀ ਸੱਟ ਕਾਰਨ 22 ਅਪ੍ਰੈਲ ਤੋਂ ਬਾਅਦ ਪਹਿਲਾ ਮੈਚ ਜਿਹੜਾ ਖੇਡ ਰਿਹਾ ਸਨ। ਯਮਾਲ ਨੇ ਸੱਜੇ ਪਾਸੇ ਰਾਈਟ ਵਿੰਗ ਤੋਂ ਕਈ ਜਿਹੜਾ ਖਤਰਨਾਕ ਮੌਕੇ ਬਣਾਏ, ਪਰ ਉਹ ਵੀ ਸਪੇਨ ਦਾ ਜਿਹੜਾ ਖਾਤਾ ਨਹੀਂ ਖੋਲ ਸਕੇ। ਮੈਚ ਦੇ 88ਵੇਂ ਮਿੰਟ ਦੇ ਵਿਚ ਔਜ਼ਾਰ ਜਾਬਲ ਨੇ ਦੇ ਜਿਹੜਾ ਇਕ ਹੋਰ ਪੱਕੇ ਗੋਲ ਵਾਲੇ ਸ਼ਾਟ ਨੂੰ ਕੇਪ ਵਰਡੇ ਦੇ ਡਿਫੈਂਡਰ ਪੀਕੋ ਲੋਪੇਸ ਨੇ ਜਿਹੜਾ ਸੀ ਸਲਾਈਡ ਮਾਰ ਕੇ ਬਾਹਰ ਕੱਢ ਦਿੱਤਾ। ਮੈਚ ਦੇ ਆਖਰੀ 90ਵੇਂ ਮਿੰਟ ਦੇ ਵਿਚ ਕੇਪ ਵਰਡੇ ਨੂੰ ਇਕ ਕਾਰਨਰ ਕਿੱਕ ਮਿਲੀ, ਜਿਸ ਦੇ ਉਤੇ ਡੀਨੇ ਬੋਰਗੇਸ ਨੇ ਜ਼ਬਰਦਸਤ ਹੈਡਰ ਲਗਾਇਆ, ਪਰ ਸਪੇਨ ਦੇ ਜਿਹੜਾ ਗੋਲਕੀਪਰ ਉਨਾਈ ਸਿਮੋਨ ਨੇ ਇਸ ਨੂੰ ਆਸਾਨੀ ਦੇ ਨਾਲ ਹੀ ਫੜ ਲਿਆ, ਤੇ ਇਸ ਡਰਾਅ ਦੇ ਨਾਲ ਹੀ ਦੋਵਾਂ ਟੀਮਾਂ ਨੂੰ ਇਕ ਇਕ ਅੰਕ ਜਿਹੜਾ ਮਿਲ ਗਿਆ, ਜਿਸ ਦੇ ਨਾਲ ਹੁਣ ਉਰਗਵੇ ਜਾਂ ਸਾਊਦੀ ਅਰਬ ਦੇ ਲਈ ਗਰੁੱਪ ਐਚ ਦੇ ਵਿਚ ਅੱਗੇ ਨਿਕਲਣ ਦਾ ਜਿਹੜਾ ਰਸਤਾ ਖੁੱਲ੍ਹ ਗਿਆ। ਤੇ ਅੱਜ ਜਿਹੜਾ ਮੈਚ ਹੋਣਾ ਹੈ ਜੀ ਭਾਰਤੀ ਸਮੇਂ ਦੇ ਅਨੁਸਾਰ 11:30 ਵਜੇ, ਤੇ ਫਿਨਲੈਂਡ ਦੇ ਮੁਤਾਬਕ 9 ਵਜੇ ਮੈਚ ਹੋਣਾ ਇੱਥੇ 9 ਵਜੇ ਸ਼ਾਮ ਨੂੰ। ਆਪਣੇ ਪ੍ਰੋਗਰਾਮ ਖਤਮ ਹੁੰਦੇ ਸਾਰ ਹੀ ਫਰਾਂਸ ਵਰਸਿਜ਼ ਜਿਹੜਾ ਸੈਨੇਗਲ। ਤੇ ਲੋ ਹੁਣ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕਹਿੰਦੇ ਜੱਫੀਆਂ ਪਵਾ ਦੇਣਗੇ ਜੱਫੀਆਂ, ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਬਾਰੇ ਬੀਬੀ ਭੱਠਲ ਉਹਨਾਂ ਨੇ ਬਿਆਨ ਦਿੱਤੇ ਹੈ, ਤੇ ਪੰਜਾਬ ਕਾਂਗਰਸ ਦੇ ਵਿਚ ਵੱਡੀ ਹਲਚਲ ਜਿਹੜੀ ਚੱਲ ਰਹੀ ਹੈ। ਹਾਈਕਮਾਂਡ ਵੱਲੋਂ ਨਿਯੁਕਤ ਨਿਗਰਾਨਾਂ ਦੀਆਂ ਅੱਜ ਤੋਂ ਦਿੱਲੀ ਦੇ ਵਿਚ ਇਹ ਮੀਟਿੰਗਾਂ ਸ਼ੁਰੂ ਹੋ ਗਈਆਂ। ਪੰਜਾਬ ਕਾਂਗਰਸ ਦੇ ਅੰਦਰੂਨੀ ਜਥੇਬੰਦਕ ਹਾਲਾਤਾਂ ਦੇ ਮੱਦੇਨਜ਼ਰ ਜਾਇਜ਼ਾ ਲੈਣ ਅਤੇ ਜਿਹੜਾ ਧੜੇਬੰਦੀ ਨੂੰ ਠੱਲ ਪਾਉਣ ਦੇ ਲਈ ਕਾਂਗਰਸ ਪ੍ਰਧਾਨ ਖੜਗੇ ਹੁਣਾਂ ਦੇ ਵੱਲੋਂ ਨਿਯੁਕਤ ਕੀਤੇ ਗਏ 3 ਸੀਨੀਅਰ ਰਾਸ਼ਟਰੀ ਨਿਗਰਾਨ ਅੱਜ ਤੋਂ ਦਿੱਲੀ ਦੇ ਵਿਚ ਪੰਜਾਬ ਦੇ ਆਗੂਆਂ ਦੇ ਨਾਲ ਇਕ ਬੇਹੱਦ ਅਹਿਮ ਅਤੇ ਵਕਾਰੀ ਮੀਟਿੰਗਾਂ ਦੇ ਸਿਲਸਿਲੇ ਦੀ ਸ਼ੁਰੂਆਤ ਕਰ ਚੁੱਕੇ ਹੈ। ਪਾਰਟੀ ਹਾਈ ਕਮਾਂਡ ਜਿਹੜੀ ਉਹਦੇ ਵੱਲੋਂ ਭੇਜੇ ਗਏ ਇਨ੍ਹਾਂ 3 ਨਿਗਰਾਨਾਂ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਤੇ ਭਜਨ ਲਾਲ ਜਾਟਵ ਦੀ ਜਿਹੜੀ ਹੈ 3 ਰੋਜ਼ਾ ਕਵਾਇਦ ਅੱਜ ਤੋਂ ਬਾਕਾਇਦਾ ਸ਼ੁਰੂ ਹੋ ਚੁੱਕੀ ਹੈ, ਜਿਹਦੇ ਨਾਲ ਸੂਬੇ ਦੀ ਸਿਆਸਤ ਦੇ ਵਿਚ ਗਰਮਾਹਟ ਵੱਧ ਚੁੱਕੀ ਹੈ। ਇਹ ਵੀ ਕਿਆਸ ਲਗਾਇਆ ਜਾ ਰਹੇ ਨੇ ਕਿ ਆਉਣ ਵਾਲੀ 19 ਜੂਨ ਨੂੰ ਕੋਈ ਵੱਡਾ ਜਿਹੜਾ ਫੈਸਲਾ ਲਿਆ ਜਾ ਸਕਦਾ ਹੈ। ਇਹ 3 ਨਿਗਰਾਨਾਂ ਨੇ ਅੱਜ ਸਭ ਤੋਂ ਪਹਿਲਾਂ ਪੰਜਾਬ ਦੇ ਕਾਂਗਰਸ ਸੰਸਦ ਮੈਂਬਰ ਐਮ ਪੀ ਨਾਲ ਮੁਲਾਕਾਤ ਕਰਕੇ ਜ਼ਮੀਨੀ ਹਾਲਾਤਾਂ ਦੀ ਜਿਹੜੀ ਟੋਹ ਲਈ ਹੈ। ਇਸ ਤੋਂ ਬਾਅਦ ਅਗਲੇ 3 ਦਿਨਾਂ ਦੇ ਦੌਰਾਨ ਪੜਾਅਵਾਰ ਤਰੀਕੇ ਦੇ ਨਾਲ ਮੌਜੂਦਾ ਵਿਧਾਇਕਾਂ, ਸਾਬਕਾ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਤੇ ਸੂਬਾ ਇਕਾਈ ਦੇ ਹੋਰ ਮੁੱਖ ਅਹੁਦੇਦਾਰਾਂ ਦੇ ਨਾਲ ਆਹਮੋ ਸਾਹਮਣੇ ਕਹਿੰਦੇ ਬੈਠ ਕੇ ਲੰਮੀ ਚਰਚਾ ਕੀਤੀ ਜਾਏਗੀ। ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਇਹ ਨਿਗਰਾਨ ਆਪਣੀ ਇਕ ਵਿਸਤ੍ਰਿਤ ਰਿਪੋਰਟ ਤਿਆਰ ਕਰਕੇ ਪਾਰਟੀ ਹਾਈਕਮਾਂਡ ਨੂੰ ਸੌਂਪਣਗੇ। ਦੂਸਰੇ ਪਾਸੇ ਅਬਜ਼ਰਵਰਾਂ ਨੇ ਪੰਜਾਬ ਦੀ ਮੌਜੂਦਾ ਸਥਿਤੀ, ਲੋਕਾਂ ਦੀ ਸੋਚ ਅਤੇ ਵੱਖ ਵੱਖ ਪਾਰਟੀਆਂ ਦੀ ਹਾਲਤ ਬਾਰੇ ਫੀਡਬੈਕ ਦੇ ਲਈ ਹੈ। ਭੱਠਲ ਨੇ ਭਰੋਸਾ ਜਤਾਇਆ ਕਿ ਇਸ ਪੂਰੇ ਅਭਿਆਸ ਦਾ ਨਤੀਜਾ ਪਾਰਟੀ ਦੇ ਲਈ ਸਕਾਰਾਤਮਕ ਪਾਜ਼ਿਟਿਵ ਨਿਕਲੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕਾਂਗਰਸ ਦੇ ਅੰਦਰ ਕਿਸੇ ਕਿਸਮ ਦੀ ਵੱਡੀ ਲੜਾਈ ਨਹੀਂ ਹੈ, ਤੇ ਜੇਕਰ ਕਦੇ ਮਤਭੇਦ ਸਾਹਮਣੇ ਆਉਂਦੇ ਨੇ ਤਾਂ ਉਹ ਹਰ ਪਰਿਵਾਰ ਦੇ ਵਾਂਗ ਕਹਿੰਦੇ ਆਮ ਗੱਲ ਹੈ। ਕਾਂਗਰਸ ਦੀ ਅੰਦਰੂਨੀ ਧੜੇਬੰਦੀ ਦੇ ਸਵਾਲ ਦਾ ਜਵਾਬ ਦਿੰਦਿਆਂ ਬੀਬੀ ਭੱਠਲ ਉਨ੍ਹਾਂ ਕਿਹਾ ਕਿ ਸਭ ਇਕੱਠੇ ਹੋ ਜਾਣਗੇ, ਜੱਫੀਆਂ ਪਵਾ ਦਿਆਂਗੇ ਜੱਫੀਆਂ, ਤੇ ਕਾਂਗਰਸ ਦੇ ਵਿਚ ਸਾਡੀ ਕੋਈ ਲੜਾਈ ਨਹੀਂ ਹੈ। ਉਨਾਂ ਕਿਹਾ ਕਿ ਜਿਵੇਂ ਪਰਿਵਾਰ ਦੇ ਵਿਚ ਛੋਟੇ ਛੋਟੇ ਬੱਚੇ ਲੜ ਪੈਂਦੇ ਨੇ, ਅਜਿਹੀ ਲੜਾਈ ਕਾਂਗਰਸ ਦੇ ਵਿਚ ਹੈ ਜੋ ਕਦੇ ਵੀ ਕਹਿੰਦੇ ਅੱਗੇ ਤੱਕ ਨਹੀਂ ਜਾਂਦੀ। ਕਿਆ ਬਾਤ ਹੈ ਜੀ ਬੀਬਾ ਜੀ ਦਾ। ਦੂਸਰੇ ਪਾਸੇ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਵੱਡੀ ਰਾਹਤ ਦੇਣ ਦੀ ਤਿਆਰੀ ਬੱਝ ਗਈ ਹੈ। ਹੁਣ ਘਰ ਦੇ ਨੇੜੇ ਹੀ ਕਹਿੰਦੇ ਹੋਵੇਗੀ ਤਾਇਨਾਤੀ, ਤੇ ਨਵੀਂ ਨੀਤੀ ਜਲਦ ਜਿਹੜੀ ਹੈ ਲਾਗੂ ਹੋਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਸੀ ਅਤੇ ਡੀ ਸ਼੍ਰੇਣੀ ਦੀਆਂ ਅਸਾਮੀਆਂ ਉਤੇ ਨਿਯੁਕਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ 40 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਤੈਨਾਤ ਨਹੀਂ ਕੀਤਾ ਜਾਏਗਾ, ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਸ਼੍ਰੇਣੀਆਂ ਦਾ ਹਰ ਕਰਮਚਾਰੀ ਛੁੱਟੀ ਹੋਣ ਤੋਂ 1 ਘੰਟੇ ਬਾਅਦ ਆਪਣੇ ਪਰਿਵਾਰ ਦੇ ਵਿਚ ਘਰ ਦੇ ਵਿਚ ਹੋਏਗਾ, ਅਜਿਹਾ ਯਕੀਨੀ ਬਣਾਇਆ ਜਾਵੇਗਾ, ਤੇ ਨਾਲ ਕਿਹਾ ਕਿ ਇਸ ਸਬੰਧੀ ਯੋਜਨਾ ਪੰਜਾਬ ਸਰਕਾਰ ਵੱਲੋਂ ਅਗਲੇ ਕੁਝ ਦਿਨਾਂ ਦੇ ਵਿਚ ਐਲਾਨ ਦਿੱਤੀ ਜਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼੍ਰੇਣੀਆਂ ਦੇ ਵਿਚ ਅਧਿਆਪਕ, ਸਿਹਤ ਕਰਮਚਾਰੀ, ਪੁਲਿਸ ਵਿਭਾਗ ਦੇ ਕਰਮਚਾਰੀ ਤੇ ਸੀ ਅਤੇ ਡੀ ਗ੍ਰੇਡ ਦੇ ਵੱਖ ਵੱਖ ਵਿਭਾਗਾਂ ਦੇ ਹੋਰ ਕਰਮਚਾਰੀ ਸ਼ਾਮਲ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਅਣਵਿਆਹੀਆਂ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ 40 ਕਿਲੋਮੀਟਰ ਦੇ ਅੰਦਰ ਜਿਹੜਾ ਘੇਰੇ ਦੇ ਵਿਚ, ਜਿਹੜਾ ਕਿ ਘੱਟ ਤੋਂ ਘੱਟ 5 ਤੋਂ 10 ਕਿਲੋਮੀਟਰ ਵੀ ਹੋ ਸਕਦਾ ਹੈ, ਨੌਕਰੀ ਦੇ ਉਤੇ ਤੈਨਾਤ ਕੀਤਾ ਜਾਏਗਾ। ਵਿਆਹੀਆਂ ਹੋਈਆਂ ਲੜਕੀਆਂ ਨੂੰ ਉਨ੍ਹਾਂ ਦੇ ਸਹੁਰੇ ਘਰਾਂ ਤੋਂ 40 ਕਿਲੋਮੀਟਰ ਉਤੇ ਅੰਦਰ ਅੰਦਰ ਨੌਕਰੀ ਦੇ ਉਤੇ ਨਿਯੁਕਤ ਦਿੱਤੀ ਜਾਵੇਗੀ, ਤੇ ਉਨ੍ਹਾਂ ਕਿਹਾ ਕਿ 3 ਸਾਲ ਦਾ ਪ੍ਰੋਬੀਸ਼ਨਲ ਪੀਰੀਅਡ ਜਿਹੜਾ ਸਮਾਪਤ ਹੋਣ ਤੋਂ ਬਾਅਦ ਕਰਮਚਾਰੀ ਇਸ ਸਕੀਮ ਦਾ ਲਾਭ ਲੈ ਸਕਣਗੇ। ਮੁੱਖ ਮੰਤਰੀ ਅੱਜ ਮੁਹਾਲੀ ਦੇ ਫੇਜ਼ 8 ਦੇ ਵਿਕਾਸ ਭਵਨ ਵਿਖੇ ਸਿਹਤ ਵਿਭਾਗ ਦੀਆਂ ਵੱਖ ਵੱਖ ਅਸਾਮੀਆਂ ਲਈ ਚੁਣੇ ਗਏ 523 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਉਪਰੰਤ 1-8 ਨੂੰ ਸੰਬੋਧਨ ਕਰ ਰਹੇ ਸਨ ਜੀ। ਦੂਸਰੇ ਪਾਸੇ ਹੈਰੀਟੇਜ ਫਰਨੀਚਰ ਜਿਹੜਾ ਕੰਟਰੋਵਰਸੀ, ਪੰਜਾਬ ਜਿਹੜੇ ਨੇ MLA ਹੋਸਟਲ ਜਿਹੜੇ ਨੇ ਉਹਦੇ ਨਿਲਾਮ ਹੋਏ ਹੈਰੀਟੇਜ ਫਰਨੀਚਰ ਮਾਮਲੇ ਚ ਸਪੀਕਰ ਸੰਧਵਾ ਹੁਣਾਂ ਨੇ ਕਸਟਡੀ ਰਿਪੋਰਟ ਜਿਹੜੀ ਮੰਗ ਲਈ ਹੈ। ਭਾਈ ਦੂਸਰਾ ਮਾਮਲਾ ਜਿਹੜਾ ਠੰਡਾ ਪਾਉਣਾ ਹੁੰਦਾ ਹੈ, ਫਿਰ ਕਿਤੇ ਨਾ ਕਿਤੇ ਮੂੰਹ ਦੇ ਉੱਤੇ ਚਪੇੜਾਂ ਆਪ ਵੀ ਮਾਰਨੀਆਂ ਪੈ ਜਾਂਦੀਆਂ ਨੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਅਮਰੀਕਾ ਦੇ ਵਿਚ 59 ਲੱਖ ਰੁਪਏ ਦੇ ਵਿਚ ਨਿਲਾਮ ਹੋਏ ਵਿਧਾਇਕ ਹੋਸਟਲ ਦੇ ਹੈਰੀਟੇਜ ਫਰਨੀਚਰ ਦੇ ਬਾਰੇ ਕਸਟਡੀ ਰਿਪੋਰਟ ਮੰਗ ਲਈ। ਇਸ ਸਬੰਧੀ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਦੇ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਵਸਤੂਆਂ ਦਾ ਰਖਵਾਲਾ ਕਸਟੋਡੀਅਨ ਕੌਣ ਸੀ, ਕਿਉਂਕਿ ਹੈਰੀਟੇਜ ਫਰਨੀਚਰ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਵੱਖ ਵੱਖ ਸਰਕਾਰੀ ਅਥਾਰਟੀਆਂ ਦੀ ਹਿਰਾਸਤ ਦੇ ਵਿਚ ਹੈ, ਤੇ ਅਜਿਹੀਆਂ ਵਸਤੂਆਂ ਦੀ ਜਿਹੜੀ ਹੈ ਇਨਵੈਂਟਰੀ ਦਾ ਰਿਕਾਰਡ UT ਪ੍ਰਸ਼ਾਸਨ ਦੇ ਦੁਆਰਾ ਰੱਖਿਆ ਜਾ ਰਿਹਾ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਪੀਕਰ ਸੰਧਵਾ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਜਿਨ੍ਹਾਂ ਨੇ ਇਹ ਅਪਰਾਧ ਕੀਤਾ ਤੇ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਊ। ਸਪੀਕਰ ਨੇ ਜ਼ੋਰ ਦਿੱਤਾ ਕਿ ਚੰਡੀਗੜ੍ਹ ਦੇ ਵਿਲੱਖਣ ਆਰਕੀਟੈਕਚਰ ਅਤੇ ਇਤਿਹਾਸਕ ਵਿਰਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਇਰਾਦਤਨ ਲਾਪਰਵਾਹੀ ਕਿਸੇ ਵੀ ਹਾਲਤ ਦੇ ਵਿਚ ਬਰਦਾਸ਼ਤ ਨਹੀਂ ਹੋਊ। ਚੰਡੀਗੜ੍ਹ ਦੇ ਸੈਕਟਰ 4 ਸਥਿਤ ਪੰਜਾਬ MLA ਹੋਸਟਲ ਦੀਆਂ ਹੈਰੀਟੇਜ ਕੁਰਸੀਆਂ ਦੇ ਇਕ ਜੋੜੇ ਤੇ 4 ਲੋਅ ਸਟੂਲ ਦੇ ਜਿਹੜੇ ਸੈੱਟ ਦੀ 4 ਜੂਨ ਨੂੰ ਅਮਰੀਕਾ ਦੇ ਸ਼ਿਕਾਗੋ ਦੇ ਵਿਚ ਆਪਣੇ ਔਜਲਾ ਸਾਹਿਬ ਦੇ ਏਰੀਏ ਚ $72,720 ਜਿਹਦਾ ਲੱਖਾਂ ਦੇ ਵਿਚ ਕੀਮਤ ਬਣ ਜਾਂਦੀ ਹੈ 59 ਲੱਖ ਰੁਪਏ ਤੋਂ ਵੱਧ ਜਿਹੜੀ ਹੈ ਕੀਮਤ ਬਣਦੀ ਹੈ। ਇਸ ਨਿਲਾਮੀ ਹੋਣ ਦੇ ਉਤੇ ਵਿਵਾਦ ਖੜਾ ਹੋਇਆ ਸੀ ਜਿਸਦੇ ਨਾਲ ਰਾਜ ਦੀਆਂ ਵਿਧਾਨਕ ਸੰਸਥਾਵਾਂ ਨਾਲ ਜੁੜੀਆਂ ਸੰਪਤੀਆਂ ਦੀ ਸੁਰੱਖਿਆ ਦੇ ਉਤੇ ਗੰਭੀਰ ਸਵਾਲ ਖੜੇ ਹੋ ਗਏ ਤੇ ਕੁਰਸੀਆਂ 42 ਲੱਖ ਰੁਪਏ ਤੋਂ ਵੱਧ ਦੇ ਵਿਚ ਵਿਕੀਆਂ, ਜਦੋਂ ਕਿ ਸਟੂਲ ਜਿਹੜੇ ਨੇ 17 ਲੱਖ ਰੁਪਏ ਤੋਂ ਵੱਧ ਵਿਚ ਵਿਕ ਗਏ। ਅਜਿਹੀ ਜਿਹੜੀਆਂ ਵਸਤੂਆਂ ਦੀ ਆਵਾਜਾਈ, ਵਿਕਰੀ ਅਤੇ ਨਿਰਯਾਤ ਨੂੰ ਰੋਕਣ ਸਬੰਧੀ ਗ੍ਰਹਿ ਮੰਤਰਾਲੇ MHA ਦੇ ਸਪਸ਼ਟ ਆਦੇਸ਼ਾਂ ਦੇ ਬਾਵਜੂਦ ਇਹ ਹੈਰੀਟੇਜ ਵਸਤੂਆਂ ਅਮਰੀਕਾ ਦੇ ਵਿਚ ਨਿਲਾਮੀ ਘਰ ਤੱਕ ਪਹੁੰਚ ਗਈਆਂ। ਇਹ ਵਸਤੂਆਂ ਅਮਰੀਕਾ ਸਥਿਤ ਇਕ ਨਿਲਾਮੀ ਘਰ ਰਾਈਟ ਦੇ ਦੁਆਰਾ ਵੇਚੀਆਂ ਗਈਆਂ। ਨਿਲਾਮੀ ਘਰ ਦੀ ਵੈਬਸਾਈਟ ਦੇ ਉਤੇ ਲਗਾਈ ਗਈ ਵਿਕੀਆਂ ਹੋਈਆਂ ਕੁਰਸੀਆਂ ਦੀ ਇਕ ਤਸਵੀਰ ਤੇ ਇਨਵੈਂਟਰੀ ਮਾਰਕਿੰਗ MLA ਹੈ ਜਿਹੜਾ ਬ੍ਰੈਕਟ ਦੇ ਵਿਚ HPB1 ਤੇ B11 ਲਿਖੀ ਹੋਈ ਹੈ। ਹੈਰੀਟੇਜ ਪ੍ਰੋਟੈਕਸ਼ਨ ਸੈੱਲ ਚੰਡੀਗੜ੍ਹ ਦੇ ਮੈਂਬਰ ਅਜੇ ਜੱਗਾ, ਜੋ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਦੁਆਰਾ ਜਿਹੜੇ ਨੇ ਆਈਕੋਨਿਕ ਮਿਡ ਸੈਂਚਰੀ ਮਾਡਰਨ ਹੈਰੀਟੇਜ ਫਰਨੀਚਰ ਦੀ ਇਨਵੈਂਟਰੀ ਬਣਾਉਣ ਲੱਭਣ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਰੋਕਣ ਦੇ ਲਈ ਸਥਾਪਿਤ ਇਕ ਸਿਖਰਲੀ ਕਮੇਟੀ ਹੈ। ਉਨਾਂ ਨੇ ਇਕ ਪੱਤਰ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਇਹ ਪਤਾ ਲਗਾਉਣ ਦੀ ਅਪੀਲ ਕੀਤੀ ਸੀ ਕਿ ਇਸ ਵਿਕਰੀ ਨੂੰ ਕਿਸ ਨੇ ਅਧਿਕਾਰਤ ਕੀਤਾ ਤੇ ਕੀ ਲੋੜੀਂਦੀ ਇਜਾਜ਼ਤ ਲਈ ਗਈ ਸੀ। ਹੈਰੀਟੇਜ ਸੈੱਲ ਦੀ ਅਗਵਾਈ ਜਿਹੜੀ ਹੈ ਯੂਟੀ ਦੇ ਮੁੱਖ ਸਕੱਤਰ ਜਿਹੜੇ ਨੇ ਕਰਦੇ ਨੇ। ਦੂਸਰਾ ਮੁੱਦਾ ਜਿਹੜਾ ਵਿਵਾਦਿਤ ਵੀਡੀਓ ਮਾਮਲਾ, ਭਗਵੰਤ ਮਾਨ ਕੋਲੋਂ ਅਸਤੀਫੇ ਦੀ ਮੰਗ ਨੇ ਜ਼ੋਰ ਫੜਿਆ ਤੇ ਅਕਾਲ ਤਖ਼ਤ ਦੇ ਹੁਕਮਾਂ ਤੋਂ ਬਾਅਦ ਨੈਤਿਕਤਾ ਦੇ ਆਧਾਰ ਦੇ ਉਤੇ ਅਸਤੀਫਾ ਮੰਗਿਆ ਗਿਆ। ਵਾਇਰਲ ਵੀਡੀਓ ਦੇ ਵਿਚ ਸੀਐਮ ਭਗਵੰਤ ਮਾਨ ਦਾ ਪੱਖ ਜਿਹੜਾ ਸਾਹਮਣੇ ਆਇਆ ਅੱਜ ਤੇ ਵੀਡੀਓ ਵਾਲਾ ਸ਼ਖਸ ਕਹਿੰਦੇ ਮੈਂ ਨਹੀਂ ਹਾਂ, ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿਆਸੀ ਅਕਾਮਾਂ ਨੂੰ ਖੁਸ਼ ਕਰਨ ਦੇ ਲਈ ਲਾਏ ਜਾ ਰਹੇ ਨੇ ਬੇਬੁਨਿਆਦ ਦੋਸ਼, ਮੁੱਖ ਮੰਤਰੀ ਮਾਨ ਸਾਹਿਬ ਕਹਿੰਦੇ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਵਿਵਾਦਿਤ ਵੀਡੀਓ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਜ਼ੋਰ ਫੜਨ ਲੱਗ ਪਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਤੇ ਪੁੱਜੀਆਂ ਸ਼ਿਕਾਇਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦੇਸ਼ ਦੀਆਂ ਨਾਮੀ ਲੈਬ ਤੋਂ ਜਿਹੜੀ ਕਰਵਾਈ ਜਾਂਚ ਦੇ ਵਿਚ ਵੀਡੀਓ ਅਸਲ ਸਾਬਤ ਹੋਈਆਂ ਨੇ। ਐਡਵੋਕੇਟ ਧਾਮੀ ਹੁਣਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਬਹੁਤ ਹੀ ਜਿੰਮੇਵਾਰੀ ਅਤੇ ਮਰਿਆਦਾ ਵਾਲਾ ਹੈ, ਹੁਣ ਜਦੋਂ ਜਾਂਚ ਦੇ ਦੌਰਾਨ ਇਹ ਵੀਡੀਓ ਅਸਲ ਅਤੇ ਪ੍ਰਮਾਣਿਕ ਸਾਬਤ ਹੋਈਆਂ ਤਾਂ ਨੈਤਿਕਤਾ ਦੇ ਆਧਾਰ ਦੇ ਉਤੇ ਮੁੱਖ ਮੰਤਰੀ ਨੂੰ ਤੁਰੰਤ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦਾ ਸਤਿਕਾਰ ਕਰਨਾ ਹਰ ਸਿੱਖ ਤੇ ਜਨਤਕ ਜੀਵਨ ਦੇ ਨਾਲ ਜੁੜੇ ਵਿਅਕਤੀ ਦਾ ਫਰਜ਼ ਬਣਦਾ। ਉਨਾਂ ਕਿਹਾ ਕਿ ਇਸ ਮਾਮਲੇ ਨੂੰ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਰੰਗਤ ਦੇਣ ਦੀ ਬਜਾਏ ਸਚਾਈ ਅਤੇ ਜਵਾਬਦੇਹੀ ਦੇ ਅਸੂਲਾਂ ਦੇ ਆਧਾਰ ਦੇ ਉਤੇ ਦੇਖਿਆ ਜਾਣਾ ਚਾਹੀਦੈ। ਲੋਕਤੰਤਰ ਦੇ ਵਿਚ ਜਨਤਕ ਅਹੁਦਿਆਂ ਦੇ ਉਤੇ ਬੈਠੇ ਵਿਅਕਤੀਆਂ ਤੋਂ ਉੱਚ ਨੈਤਿਕ ਮਾਪਦੰਡਾਂ ਦੀ ਉਮੀਦ ਕੀਤੀ ਜਾਂਦੀ ਹੈ। ਉਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੇ ਪੰਥਕ ਮਰਿਆਦਾ ਅਨੁਸਾਰ ਹੀ ਆਪਣੀ ਜਿੰਮੇਵਾਰੀ ਨਿਭਾਉਂਦੀ ਰਹੇਗੀ ਤੇ ਹਰ ਆਦੇਸ਼ ਦੇ ਉਤੇ ਡਟ ਕੇ ਪਹਿਰਾ ਦੇਵੇਗੀ। ਸੀਨੀਅਰ ਜਿਹੜੇ ਕਾਂਗਰਸੀ ਆਗੂ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਕ ਕਥਿਤ ਵਾਇਰਲ ਵੀਡੀਓ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਥ ਵਿਰੋਧੀ ਐਲਾਨਣਾ ਪੰਜਾਬ ਦੇ ਇਤਿਹਾਸ ਦੇ ਵਿਚ ਇਕ ਬਹੁਤ ਮਹੱਤਵਪੂਰਨ ਘਟਨਾ ਵਾਪਰੀ ਹੈ। ਉਨਾਂ ਆਖਿਆ ਕਿ ਇਹ ਕਾਰਵਾਈ ਪੰਜ ਸਿੰਘ ਸਹਿਬਾਨ ਦੇ ਵੱਲੋਂ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਇਸ ਦੀਆਂ ਪਰੰਪਰਾਵਾਂ ਅਤੇ ਲੱਖਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਬਿਨਾਂ ਕਿਸੇ ਦੇਰੀ ਦੇ ਨੈਤਿਕ ਆਧਾਰ ਦੇ ਉਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦੈ ਤੇ ਤੁਰੰਤ ਸਿੱਖ ਭਾਈਚਾਰੇ ਤੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਪੰਜਾਬ ਭਾਜਪਾ ਦੇ ਬੁਲਾਰੇ ਤੇ ਸਿੱਖ ਚਿੰਤਕ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਹੁਣਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੁਰੰਤ ਅਸਤੀਫੇ ਦੀ ਮੰਗ ਕਰ ਲਈ। ਉਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼ ਦੀ ਸਰਕਾਰ ਦੇ ਦੁਆਰਾ ਮਾਨਤਾ ਪ੍ਰਾਪਤ ਉੱਚ ਤਕਨੀਕੀ ਫੋਰੈਂਸਿਕ ਲੈਬਾਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਭਗਵੰਤ ਮਾਨ ਦੀ 10 ਗੁਰੂ ਸਾਹਿਬਾਨਾਂ ਦੀ ਤਸਵੀਰ ਦੀ ਬੇਅਦਬੀ ਦੇ ਨਾਲ ਸੰਬੰਧਿਤ ਵਿਵਾਦਿਤ ਵੀਡੀਓ ਦੇ ਸਹੀ ਪਾਏ ਜਾਣ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਭਗਵੰਤ ਮਾਨ ਕੋਲ ਮੁੱਖ ਮੰਤਰੀ ਤੇ ਵਿਧਾਇਕ ਦੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਵੀ ਨੈਤਿਕ, ਸਮਾਜਿਕ ਜਾਂ ਰਾਜਨੀਤਿਕ ਅਧਿਕਾਰ ਨਹੀਂ ਰਹਿ ਜਾਂਦਾ। ਉਨਾਂ ਕਿਹਾ ਕਿ ਜੇਕਰ ਇਕ ਆਮ ਨਾਗਰਿਕ ਅਜਿਹੇ ਦੋਸ਼ਾਂ ਦੇ ਲਈ ਕਾਨੂੰਨ ਦੇ ਘੇਰੇ ਦੇ ਵਿਚ ਆ ਸਕਦੈ ਤਾਂ ਸੂਬੇ ਦਾ ਮੁੱਖ ਮੰਤਰੀ ਕਾਨੂੰਨ ਅਤੇ ਨੈਤਿਕਤਾ ਤੋਂ ਉਪਰ ਨਹੀਂ ਹੋ ਸਕਦਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ ਦੋਖੀ ਪੰਥ ਵਿਰੋਧੀ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਮੁੱਖ ਮੰਤਰੀ ਹੁਣਾਂ ਨੇ ਇਸ ਵਿਵਾਦਿਤ ਵੀਡੀਓ ਦੇ ਵਿਚ ਖੁਦ ਦੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਾਨ ਨੇ ਇਕ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਐ ਪਰ ਮੌਜੂਦਾ ਅਹੁਦੇਦਾਰ ਜੋ ਕਿ ਸਿਆਸੀ ਤੌਰ ਦੇ ਉਤੇ ਨਿਯੁਕਤ ਕੀਤੇ ਗਏ ਨੇ ਆਪਣੇ ਸਿਆਸੀ ਅਕਾਮਾਂ ਨੂੰ ਖੁਸ਼ ਕਰਨ ਦੇ ਲਈ ਉਨ੍ਹਾਂ ਖਿਲਾਫ਼ ਜਿਹੜਾ ਬੇਬੁਨਿਆਦ ਦੋਸ਼ ਲਗਾ ਰਹੇ ਨੇ। ਉਨ੍ਹਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਦੇ ਲਈ ਮੇਰੇ ਖਿਲਾਫ਼ ਇਕ ਝੂਠਾ ਬਿਰਤਾਂਤ ਜਿਹੜਾ ਘੜਿਆ ਜਾ ਰਿਹਾ। ਇਸ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਹੁਣਾਂ ਕਿਹਾ ਕਿ ਮੇਰੇ ਖਿਲਾਫ਼ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਜਦੋਂ ਕਿ ਮੈਂ ਪਹਿਲਾਂ ਹੀ ਅਕਾਲ ਤਖ਼ਤ ਸਕੱਤਰੇਤ ਵਿਚ ਜਿਹੜਾ ਪੇਸ਼ ਹੋ ਕੇ ਸਾਫ਼ ਕਰ ਦਿੱਤਾ ਸੀ ਕਿ ਵੀਡੀਓ ਵਾਲਾ ਸ਼ਖਸ ਮੈਂ ਨਹੀਂ ਹਾਂ। ਵੀਡੀਓ ਦੇ ਵਿਚ ਦਿਖਾਈ ਦੇ ਰਹੇ ਵਿਅਕਤੀ ਦਾ ਕੱਦ ਕਾਠ ਅਤੇ ਸਰੀਰਕ ਬਣਤਰ ਮੇਰੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਮੈਨੂੰ ਹੈਰਾਨੀ ਹੈ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਬੈਠੇ ਲੋਕ ਸਿਰਫ਼ ਮੈਨੂੰ ਬਦਨਾਮ ਕਰਨ ਦੇ ਲਈ ਆਪਣੀ ਸਿਆਸੀ ਮਾਲਕਾਂ ਦੇ ਕਹਿੰਦੇ ਨੇ ਇਸ਼ਾਰਿਆਂ ਦੇ ਉਤੇ ਕੰਮ ਕਰ ਰਿਹਾ। ਤੇ ਇਹਦੇ ਵਿੱਚ ਸਿਆਸਤ ਹੋ ਰਹੀ ਹੈ, ਦੇਖਦੇ ਅੱਗੇ ਜਾ ਕੇ ਕੀ ਹੁੰਦਾ, ਗੱਲਾਂ ਬਾਤਾਂ ਕਰਦੇ ਹਾਂ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਬਲਵੰਤ ਸਿੰਘ ਰਾਜੋਆਨ ਉਹਨਾਂ ਦਾ ਮਾਮਲਾ ਪਛੜ ਗਿਆ, ਕੱਲ ਜਿਹੜਾ ਇਹਨੂੰ ਵਿਚਾਰਨਾ ਸੀ ਪਰ ਕਿਤੇ ਨਜ਼ਰ ਨਾ ਆਇਆ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਬਲਵੰਤ ਸਿੰਘ ਰਾਜੋਆਨਾ ਦਾ ਮਾਮਲਾ ਪਛੜਿਆ ਤੇ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਨਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਪਛੜ ਚੁੱਕਿਆ, ਜਦੋਂ ਕਿ ਇਹ ਜਿਹੜਾ ਮਾਮਲਾ ਇਸ ਤੋਂ ਪਹਿਲਾਂ ਹੋਈ ਸਿੱਖ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਿਚਾਰਿਆ ਗਿਆ ਸੀ। ਬੰਦੀ ਸਿੰਘ ਜਿਹੜੇ ਨੇ ਬਲਵੰਤ ਸਿੰਘ ਰਾਜੋਆਨਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਜਿਹੜਾ ਵਿਚਾਰਨਯੋਗ ਸੀ। ਬਲਵੰਤ ਸਿੰਘ ਰਾਜੋਆਨਾ ਵੱਲੋਂ ਆਖਿਆ ਜਾ ਰਿਹਾ ਕਿ ਉਸਦੀ ਫਾਂਸੀ ਦੀ ਸਜ਼ਾ ਮਾਫ਼ੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਕੀਤੀ ਹੋਈ ਪਟੀਸ਼ਨ ਨੂੰ ਵਾਪਸ ਲੈ ਲਿਆ ਜਾਵੇ, ਕਿਉਂਕਿ ਇਸ ਮਾਮਲੇ ਦੇ ਵਿੱਚ ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਿਆ, ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਮਾਮਲਾ ਇਸ ਵੇਲੇ ਅਦਾਲਤ ਦੇ ਵਿਚਾਰ ਦੇ ਅਧੀਨ ਵੀ ਹੈਗਾ ਹੈ। ਬੀਤੇ ਕੱਲ ਇਹ ਮਾਮਲਾ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾਣਾ ਸੀ, ਪਰ ਸਿਆਸੀ ਘਟਨਾਕ੍ਰਮ ਦੇ ਚਲਦਿਆਂ ਇਹ ਮਾਮਲਾ ਪਿੱਛੇ ਪੈ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੂਤਰਾਂ ਦੇ ਮੁਤਾਬਕ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਸਬੰਧਤ ਹੈ ਤੇ ਸਿੱਖ ਜਥੇਬੰਦੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਦੇਸ਼ ਯਾਤਰਾ ਦੇ ਉੱਤੇ ਨੇ। ਇਸ ਮਾਮਲੇ ਦੇ ਵਿੱਚ ਉਨ੍ਹਾਂ ਦੇ ਨਾਲ ਵਿਚਾਰ ਵਟਾਂਦਰਾ ਜ਼ਰੂਰੀ ਸੀ, ਜਿਸ ਦੇ ਕਾਰਨ ਇਹ ਮਾਮਲਾ ਮੁੜ ਵਿਚਾਰਿਆ ਜਾਏਗਾ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰੇ ਦੇ ਵੱਲੋਂ ਸਿੱਖ ਜਥੇਬੰਦੀਆਂ ਨਾਲ ਕੀਤੀ ਗਈ ਮੀਟਿੰਗ ਦੇ ਵਿੱਚ ਇਹ ਮਾਮਲਾ ਏਜੰਡੇ ਦੇ ਵਿੱਚ ਸ਼ਾਮਲ ਸੀ। ਮੀਟਿੰਗ ਦੇ ਵਿੱਚ ਬੇਅਦਬੀ ਐਕਟ, ਭਗਵੰਤ ਮਾਨ ਦੀ ਕਥਿਤ ਇਤਰਾਜ਼ਯੋਗ ਵੀਡੀਓ, ਬਲਵੰਤ ਸਿੰਘ ਰਾਜੋਆਨਾ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ਼ੀ ਸਬੰਧੀ ਪਟੀਸ਼ਨ ਸਬੰਧੀ ਮਾਮਲਾ ਸ਼ਾਮਲ ਸੀ। ਮੀਟਿੰਗ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੱਖਾਂ ਦੀ ਜੜੀ ਰਿਹਾਈ ਦੇ ਮਾਮਲੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਸੀ, ਜਿਹਦੇ ਵਿੱਚ ਕਈ ਵਿਦਵਾਨਾਂ ਨੇ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੂੰ ਵੀ ਆੜੇ ਹੱਥੀ ਲਿਆ ਸੀ। ਇੱਕ ਜਥੇਬੰਦੀ ਦੇ ਆਗੂ ਵੱਲੋਂ ਆਖਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਰਾਜੋਆਨਾ ਦੀ ਮੰਗ ਸਮਰਥਨ ਕਰਨਾ ਚਾਹੀਦਾ ਤੇ ਇਸ ਪਟੀਸ਼ਨ ਨੂੰ ਵਾਪਸ ਲੈ ਲੈਣਾ ਚਾਹੀਦਾ। ਇੱਕ ਸਿੱਖ ਆਗੂ ਨੇ ਇਸ ਮਾਮਲੇ ਦੇ ਵਿੱਚ ਦਲੀਲ ਦਿੱਤੀ ਸੀ ਕਿ ਆਉਂਦੇ ਸਮੇਂ ਦੇ ਵਿੱਚ ਭਾਜਪਾ ਪੰਜਾਬ ਦੇ ਵਿੱਚ ਪੈਰ ਜਿਹੜਾ ਪਸਾਰਾ ਕਰ ਰਹੀ ਹੈ ਕਰਨ ਦਾ ਯਤਨ ਕਰ ਰਹੀ ਹੈ ਤੇ ਉਹ ਅਜਿਹੇ ਸਮੇਂ ਦੇ ਵਿੱਚ ਸਿੱਖਾਂ ਦਾ ਦਿਲ ਜਿੱਤਣ ਦੇ ਲਈ ਬੰਦੀ ਸਿੰਘਾਂ ਨੂੰ ਜਿਹੜਾ ਰਿਹਾ ਕਰ ਸਕਦੀ ਹੈ ਇਸ ਦੇ ਲਈ ਉਡੀਕ ਕਰਨੀ ਚਾਹੀਦੀ ਹੈ ਤੇ ਇਸ ਮੌਕੇ ਦਾ ਲਾਹਾ ਲੈਣਾ ਕਹਿੰਦੇ ਚਾਹੀਦਾ। ਦੂਸਰੇ ਪਾਸੇ ਕੱਲ ਵੈਸੇ ਫੈਸਲਾ ਸੁਣਾਇਆ ਗਿਆ ਸੀ, ਇੰਟਰਨੈਸ਼ਨਲ ਜਿਹੜੇ ਗੁਰੂ ਘਰਾਂ ਦੀ ਗੱਲ ਹੈ, ਕੈਨੇਡਾ ਤੇ ਯੂ ਐਸ ਦੀਆਂ ਦੋ ਗੁਰਦੁਆਰਾ ਕਮੇਟੀਆਂ ਦੇ ਵਿੱਚ ਜਿਹੜਾ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਗਈ ਜੋ ਖ਼ਬਰਾਂ ਦੇ ਵਿੱਚ ਨਜ਼ਰ ਨਹੀਂ ਆਈ ਤੇ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਤਨਖਾਹੀਆ ਕਰਾਰ ਦਿੱਤੀ ਗਈ ਸੀ। ਵਿਨੀਪੈਗ ਗੁਰਦੁਆਰਾ ਕਮੇਟੀ ਪ੍ਰਧਾਨ ਦੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਉਨ੍ਹਾਂ ਨੇ ਇਕ ਪਾਸੜ ਦੱਸ ਦਿੱਤਾ ਹੈ। ਲਓ ਜੀ, ਨਾ ਤਾਂ ਉੱਥੇ ਦੀ ਸਰਕਾਰਾਂ ਮੰਨਦੀਆਂ ਨੇ ਤੇ ਨਾ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਮੰਨਦੀਆਂ ਨੇ ਤੇ ਹੁਣ ਕਿਹਦੀ ਗੱਲ ਕਰੀਏ ਜੀ। ਨਿਸ਼ਾਨ ਸਿੰਘ ਜਿਹੜੇ ਨੇ ਉਨ੍ਹਾਂ ਨੇ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰ ਦਿੱਤਾ। ਪ੍ਰਧਾਨ ਨੇ ਕਿਹਾ ਆਇਆਂ ਜਿਹੜੀਆਂ ਚਿੱਠੀਆਂ ਆਈਆਂ ਸਨ ਉਨ੍ਹਾਂ ਦੇ ਜਵਾਬ ਅਸੀਂ ਭੇਜੇ। ਅਕਾਲ ਤਖ਼ਤ ਸਾਹਿਬ ਦੇ ਵਿੱਚ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਵਿਦੇਸ਼ ਦੇ ਨਾਲ ਸੰਬੰਧਿਤ ਦੋ ਮਾਮਲੇ ਵੀ ਵਿਚਾਰੇ ਗਏ। ਦੋਵਾਂ ਮਾਮਲਿਆਂ ਦੇ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਦਸਿਆ ਕਿ ਕੈਨੇਡਾ ਦੇ ਮੈਨੀਟੋਬਾ ਦੇ ਵਿਨੀਪੈਗ ਸਥਿਤ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ ਵਿਲਕਸ ਐਵਨਿਊ ਦੀ ਜਿਹੜੀ ਆ ਪ੍ਰਬੰਧਕ ਕਮੇਟੀ ਦਾ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਪ੍ਰਬੰਧ ਨਾ ਚਲਾਉਣ ਸਬੰਧੀ ਮਾਮਲਾ ਵਿਚਾਰਿਆ ਗਿਆ, ਜਿਹਦੇ ਉਤੇ ਵਿਚਾਰ ਕਰਨ ਦੇ ਉਪਰੰਤ ਪੰਜ ਸਿੰਘ ਸਾਹਿਬਾਨਾਂ ਵੱਲੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਸਮੇਤ ਰਜਿੰਦਰ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਨਵਦੀਪ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ, ਪ੍ਰਦੀਪ ਸਿੰਘ ਤੇ ਪੰਜ ਮੈਂਬਰੀ ਕਮੇਟੀ ਦੇ ਅਮਰਜੀਤ ਸਿੰਘ, ਕਿਰਪਾਲ ਸਿੰਘ, ਸੁਖਜਿੰਦਰ ਸਿੰਘ, ਹਰਪਾਲ ਸਿੰਘ ਤੇ ਚਰਨਜੀਤ ਸਿੰਘ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਇਕ ਹੋਰ ਮਾਮਲੇ ਦੇ ਵਿਚ ਅਮਰੀਕਾ ਗੁਰੂ ਘਰ ਦੀ ਗੱਲ ਹੈ, ਉਹਦੇ ਵਿਚ ਅਮਰੀਕਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸਿੱਖ ਸੁਸਾਇਟੀ ਆਫ਼ ਅਪਸਟੇਟ, ਸਾਊਥ ਕੈਰੋਲੀਨਾ, ਡੰਕਨ ਦੀ ਜਿਹੜੀ ਹੈ ਪ੍ਰਬੰਧਕ ਕਮੇਟੀ ਦੇ ਖਿਲਾਫ਼ ਕਾਰਵਾਈ ਕੀਤੀ ਗਈ। ਇੱਥੇ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੀਆਂ ਜਿਹੜੀਆਂ ਤਸਵੀਰਾਂ ਦਾ ਅਪਮਾਨ ਕੀਤਾ ਗਿਆ, ਉਨ੍ਹਾਂ ਦੇ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਇਸ ਕਾਰਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਰਬਪ੍ਰੀਤ ਸਿੰਘ, ਸਾਬਕਾ ਸਕੱਤਰ ਰਾਜ ਸਿੰਘ ਚੇਅਰਪਰਸਨ, ਮਨਜੀਤ ਕੌਰ ਟਰੱਸਟੀ, ਅੰਮ੍ਰਿਤਪਾਲ ਸਿੰਘ ਟਰੱਸਟੀ, ਸਵਰਨ ਸਿੰਘ ਟਰੱਸਟੀ, ਸੋਹਣ ਸਿੰਘ ਟਰੱਸਟੀ, ਜਸਵਿੰਦਰ ਸਿੰਘ ਟਰੱਸਟੀ ਤੇ ਰਜਿੰਦਰ ਸਿੰਘ ਟਰੱਸਟੀ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਅਯੋਗ ਕਰਾਰ ਦਿੱਤਾ ਗਿਆ। ਜਦੋਂ ਤੱਕ ਇਹ ਅਕਾਲ ਤਖ਼ਤ ਵਿਖੇ ਹਾਜ਼ਰ ਹੋ ਕੇ ਸਪਸ਼ਟੀਕਰਨ ਨਹੀਂ ਦੇ ਦਿੰਦੇ, ਉਸ ਵੇਲੇ ਤੱਕ ਪੰਥ ਇਨ੍ਹਾਂ ਨੂੰ ਸਹਿਯੋਗ ਨਾ ਦੇਣ ਦੀ ਗੱਲ ਜਿਹੜੀ ਕੀਤੀ ਗਈ। ਲੋ ਦੋਸਤੋ, ਇਹ ਸਾਂ ਜੀ ਦੇਸ਼ ਦੀਆਂ ਤੇ ਕੁਝ ਵਿਦੇਸ਼ ਦੀਆਂ, ਖਾਸ ਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੀਆਂ ਖ਼ਬਰਾਂ ਤੇ ਹੋਰ ਪੰਜਾਬ ਦੀਆਂ ਤੇ ਕੇਂਦਰ ਦੀਆਂ ਗੱਲਾਂ ਬਾਤਾਂ ਤੇ ਆਪਣੇ ਨਾਲ ਅਗਲੀ ਗੱਲਬਾਤ ਕਰਨ ਦੇ ਲਈ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
1: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਜੀ,
1: ਹਾਲ ਚਾਲ ਠੀਕ ਹੈ ਜੀ।
0: ਜੀ
1: ਬਾਰੇ ਸਾਹਿਬ, ਪਹਿਲਾਂ ਤਾਂ ਵਿਦੇਸ਼ ਦੀਆਂ ਕਮੇਟੀਆਂ ਮੰਨਣ ਨੂੰ ਤਿਆਰ ਨਹੀਂ ਹੈ ਜੀ।
0: ਉਹੀ ਗੱਲ ਕਰਦਾ ਜੀ, ਨਾ ਸਰਕਾਰ ਮੰਨਦੀ ਆ ਤੇ ਨਾ ਜੀ ਧਾਰਮਿਕ ਜਥੇਬੰਦੀਆਂ ਮੰਨਦੀਆਂ ਨੇ। ਮੈਨੂੰ ਤਾਂ ਲੱਗਦਾ ਕੁਝ ਗੱਬ ਪਊ।
1: ਗੱਲ ਤਾਂ ਇਹ ਹੈਗੀ ਆ, ਹਰ ਇੱਕ ਬੰਦਾ ਇਹ ਕਹੀ ਜਾਂਦਾ ਵੀ ਅਕਾਲ ਤਖ਼ਤ ਸਾਡੇ ਲਈ ਸੁਪਰੀਮ
0: ਹੈ ਜੀ, ਸੁਪਰੀਮ ਹੈ ਜੀ।
1: ਪਰ ਉੱਥੇ ਦੇ ਬੈਠੇ ਜਿਹੜੇ ਚਲਾਉਣ ਵਾਲੇ ਬੰਦੇ ਆ
0: ਜੀ,
1: ਉਹਨਾਂ ਦਾ ਜਿਹੜਾ ਹੈਗਾ ਆ ਉਹਨਾਂ ਤੇ ਕਿੰਤੂ ਕਰਦੇ ਆ ਜੀ।
0: ਜੀ ਬਿਲਕੁਲ ਹੈ ਜੀ,
1: ਸਮਾਂ ਆ ਜਾਣਾ ਹੈਗਾ ਸਰ। ਤੁਸੀਂ ਦੇਖਿਆ ਸੀ ਨਾ ਜੀ, ਇੱਕ ਪੂਰਨ ਸਿੱਖ ਜਿਹੜਾ ਤੁਰਿਆ ਫਿਰਦਾ ਸੀਗਾ ਜੀ, ਵੀਡੀਓ ਬਣਵਾਉਂਦਾ ਸੀਗਾ ਜੀ, ਕੀ ਉਹਦਾ ਨਾਂ ਸੀ, ਛੋਟੂ ਸਿੰਘ ਖਾਲਸਾ ਕਰ ਏਦਾਂ ਦਾ ਨਾਂ ਹੈਗਾ ਸੀ ਜੀ।
0: ਜੀ
1: ਹਾਂਜੀ, ਗੁਰੂ ਵਾਲੇ ਬਣਿਓ ਜੀ, ਗੁਰੂ ਵਾਲੇ ਬਣਿਓ, ਹਾਂਜੀ
0: ਗੁਰੂ ਵਾਲਾ ਬਣੋ,
1: ਬਸ ਓਹੋ ਹੀ ਸਿੱਖ ਆ, ਬਾਕੀ ਕੋਈ ਸਿੱਖ ਨੀ। ਏਦਾਂ ਦੇ ਕਮਲੇ ਜਿਹੜੇ ਹੈਗੇ ਇਹਨਾਂ ਨੂੰ ਆਉਣਾ ਜੀ ਉੱਥੇ।
0: ਬਿਲਕੁਲ ਹੈ ਜੀ,
1: ਉਹ ਪਰ ਸਭ ਗੱਲ ਤਾਂ ਹੈਗੀ ਆ। ਮੈਂ ਕੱਲ ਵੀ ਜਿਹੜੀ ਬੇਨਤੀ ਕੀਤੀ ਸੀ ਉਹ ਇਹ ਸੀ ਕਿ ਬਹੁਤ ਕਾਹਲੀ ਕੀਤੀ ਸਰ, ਬਹੁਤ ਕਾਹਲੀ ਕੀਤੀ। ਉਹਦੇ ਨਾਲ ਕੀ ਹੋਇਆ ਕਿ ਕੌਮ ਜਿਹੜੀ ਹੈਗੀ ਆ ਉਹ ਦੋ ਹਿੱਸਿਆਂ ਦੇ ਵਿੱਚ ਵੰਡ ਹੋ ਗਈ ਜੀ।
0: ਜੀ
1: ਰੈਦਰ ਤਿੰਨ ਹਿੱਸਿਆਂ ਚ ਆ ਸਰ।
0: ਜੀ
1: ਇੱਕ ਹਿੱਸਾ ਉਹ ਆ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਨੂੰ ਕਹਿੰਦਾ ਹੈਗਾ ਆ ਜੀ ਵੀ ਠੀਕ ਆ ਜੀ, ਇਹ ਪੰਥ ਦੁਖੀ ਜੀ, ਉਹਨਾਂ ਤੇ ਲੇਬਲ ਲੱਗ ਜਾਂਦਾ ਆ ਜੀ ਵੀ ਉਹ ਜੀ ਸੁਖਬੀਰ ਦੇ ਬੰਦੇ।
0: ਬਿਲਕੁਲ ਹੈ ਜੀ।
1: ਦੂਜੀ ਆ ਗਏ ਜੀ ਸਰਕਾਰੀ ਬੰਦੇ, ਅਗਲੇ ਕਹਿੰਦੇ ਹੈਗੇ ਆ ਜੀ ਵੀ ਸਾਡੀ ਅਸੀਂ ਤਾਂ ਵੀਡੀਓ ਚ ਹੈ ਹੀ ਨੀ
0: ਜੀ,
1: ਹਾਂਜੀ ਉਹ ਤਾਂ ਕੋਈ ਬਹਿਰੂਪੀ ਆ, ਉਹਦਾ ਕੱਦ ਕਾਠ ਨੀ ਮਿਲਦਾ ਮੇਰੇ ਨਾਲ ਜਾਂ ਇੱਦਾਂ ਕਰਕੇ ਆ ਜੀ।
0: ਜੀ
1: ਇੱਕ ਮੀਡੀਆ ਦਾ ਸੈਕਸ਼ਨ ਵੀ ਜਿਹੜਾ ਹੈਗਾ ਆ ਉਹ ਪਹਿਲਾਂ ਜਿਹੜਾ ਆ ਇੱਥੇ ਸਰਕਾਰ ਦਾ ਵਿਰੋਧੀ ਰਿਹਾ ਆ, ਉਹ ਮੁੱਖ ਮੰਤਰੀ ਨੂੰ ਉਹਨਾਂ ਨਾਲ ਮੈਨੇਜ ਹੋਇਆ ਕਿੱਦਾਂ, ਉਹ ਮੁੱਖ ਮੰਤਰੀ ਨੂੰ ਕਲੀਨ ਚਿੱਟ ਦੇਣ ਲੱਗ ਪਿਆ ਜੀ ਆਪਣੇ ਆਪ ਹੀ।
0: ਜੀ
1: ਸਵਾਲ ਇਹ ਹੈਗਾ ਜੇ ਤੁਹਾਡੀ ਨੌਲੇਜ ਚ ਪਹਿਲਾਂ ਹੈਗਾ ਸੀਗਾ ਤੇ ਤੁਸੀਂ ਪਹਿਲਾਂ ਇਹ ਗੱਲ ਬੋਲਦੇ ਜਦੋਂ ਇਹ ਉਦੋਂ ਉਹ ਹਰਿਮੰਦਰ ਸਾਹਿਬ ਗਿਆ ਸੀ ਤੇ ਉਦੋਂ ਇਹ ਤੁਸੀਂ ਇਹ ਗੱਲ ਕਰਦੇ ਪੋਸਟਾਂ ਪਾਉਂਦੇ ਉਹ ਤਾਂ ਗੱਲ ਠੀਕ ਸੀ।
0: ਜੀ
1: ਹੁਣ ਜਿਹੜਾ ਹੈਗਾ ਆ ਡਿਫੈਂਸਿਵ ਜਿਹੜਾ ਆ ਕੋਈ ਨੀ, ਨਾਲ ਅਗਲੇ ਡਿਫੈਂਸਿਵ ਦੇ ਨਾਲ ਨਾਲ ਅਟੈਕਿੰਗ ਮੋਡ ਦੇ ਵਿੱਚ ਵੀ ਆ ਜੀ।
0: ਪਰ ਇਹਦੇ ਵਿੱਚ ਸੈਂਸਰ ਮੈਂ ਜੋ ਵੀ ਸੋਚ ਰਿਹਾ ਸੀ ਸਾਰੀ ਕਾਰਵਾਈ, ਜਦੋਂ ਮਾਨ ਸਾਹਿਬ ਨੇ ਚਲੋ ਇਹਦੇ ਉੱਤੇ ਵੀਡੀਓ ਦੇ ਵਿੱਚ ਜਵਾਬ ਦਿੱਤਾ, ਇੱਕ ਤਰ੍ਹਾਂ ਦਾ ਉਹਨਾਂ ਨੇ ਤਾਂ ਉਹ ਵੀ ਕਹੀ ਜਾਂਦੇ ਮੈਂ ਸਤਿਕਾਰ ਪੂਰਾ ਕਰਦਾ ਸੀ, ਮਤਲਬ ਕਿ ਪਰੇ ਨਹੀਂ ਹੋ ਸਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਸਾਡੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਸੋਚ ਸਕਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ। ਪਰ ਇਹਦੇ ਵਿੱਚ ਦੇਖਿਆ ਜਾਵੇ ਤਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਕੋਈ ਇਸ ਨੂੰ ਮੁੱਦਾ ਕਰ ਦੇਵੇ ਜਾਂ PIL ਪਾ ਸਕਦਾ ਜਾਂ ਇਹਦੇ ਉੱਤੇ ਕਿ ਹਾਂ ਭਾਈ ਸਰਕਾਰ ਇਹਨੂੰ ਸਾਬਤ ਕਰਕੇ ਦਿਖਾਵੇ ਭਾਈ ਭੀ ਇਹ ਗਲਤ ਆ ਵੀਡੀਓ, ਇਹ ਕਾਹਤੋਂ ਨੀ ਕਹਿ ਰਹੇ ਕਿ ਹਾਂ ਭਾਈ ਅਸੀਂ ਅਸੀਂ ਆਪ ਜਾਂਚ ਕਰਾ ਲਾਂਗੇ ਜੀ। ਹਰ ਗੱਲ ਦੇ ਉੱਤੇ ਛਾਤੀ
1: ਕੋਈ ਜਿਹੜੀ ਹੈਗੀ ਆ
0: ਆਪਣੀ ਠੋਕਦੇ ਆ, ਕਹਿੰਦੇ ਆ ਫਕਰ ਕਰਦੇ ਆ, ਪਰ ਇਹਦੇ ਵਿੱਚ ਕਿਉਂ ਪਿੱਛੇ ਇਹ ਬਿਆਨ ਅਜੇ ਤੱਕ ਕਿਉਂ ਨਹੀਂ ਆ ਰਿਹਾ ਕਿ ਅਸੀਂ ਆਪ ਆਪਣੇ ਪੱਧਰ ਦੇ ਉੱਤੇ ਜਾਂਚ ਕਰਾਵਾਂਗੇ ਜੀ।
1: ਗੱਲ ਇਹ ਤਾਂ ਹੈਗੀ ਆ ਨਾ ਜੀ, ਕੇਜਰੀਵਾਲ ਦੀਆਂ ਪੁਰਾਣੀਆਂ ਜਿਹੜੀਆਂ ਆ ਵੀਡੀਓ ਕੱਢ ਲਓ, ਅੱਜ ਵਾਲਾ ਕੇਜਰੀਵਾਲ ਉਹਨਾਂ ਨੀ ਮਿਲਦਾ,
0: ਨਹੀਂ ਮਿਲਦਾ। ਗੱਲਾਂ ਦੇਖੋ ਕਿੱਦਾਂ ਗੋਲ ਗੋਲ ਹੋ
1: ਗਿਆ ਜੀ। ਇਹ ਕੁਰਸੀ ਇੱਕ ਏਦਾਂ ਦੀ ਚੀਜ਼ ਹੈਗੀ, ਸੱਤਾ ਏਦਾਂ ਦੀ ਚੀਜ਼ ਹੈਗੀ ਆ, ਬੰਦੇ ਦਾ ਸਾਰਾ ਫਿਜ਼ੀਕਲ ਸਟਰਕਚਰ ਵੈਸੇ ਹੀ ਬਦਲ ਦਿੱਤੀ
0: ਹੈ ਜੀ, ਵੱਧ ਜਾਂਦਾ ਜੀ ਬੰਦਾ, ਹਵਾ ਚ ਉਡਾਰੀਆਂ ਮਾਰਦਾ
1: ਉੱਡਦਾ, ਉਹ ਬਿਲਕੁਲ ਜੀ ਉੱਡਦਾ ਰਹਿੰਦਾ। ਅੱਜ ਵੀ ਰਗਾਂ ਬੈਠੀਆਂ ਹੀ ਸੀ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਰੋ ਕੇ ਜਿਹੜਾ ਨਿਯੁਕਤੀ ਪੱਤਰ ਦਿੰਦੇ ਰੋ ਪਏ
0: ਜੀ,
1: ਹਾਂਜੀ ਤੇ ਮੈਂ ਨਾ ਪੰਜ ਤੋਂ ਭਾਰੇ ਸਾਹਿਬ ਮੇਰਾ ਸੂਲ ਆ, ਮੈਂ 5 ਵਜੇ ਤੋਂ ਲੈ ਕੇ ਨਾ ਸ਼ਾਮੀ ਤੇ 8 ਵਜੇ ਤੱਕ ਜਿਹੜਾ ਆ ਭਾਈ ਮੋਬਾਈਲ ਤੋਂ ਕਿਨਾਰਾ ਕਰ ਲੈਣਾ ਜੀ
0: ਜੀ,
1: ਤਿੰਨ ਕ ਘੰਟੇ ਦੀ ਬ੍ਰੇਕ ਲੈਣਾ ਹੁੰਦਾ ਜੀ
0: ਜੀ,
1: ਤੇ ਬਾਅਦ ਦੇ ਵਿਚ ਮੈਂ ਜਾ ਕੇ ਦੇਖਿਆ ਤੇ ਪੱਟੀ ਸਾਹਿਬ ਨੇ ਜੁੜੇ ਨਾਲ ਉਹਨਾਂ ਨੇ ਬਈ ਵੀਡੀਓ ਪਾਈ ਵੀ ਮੁੱਖ ਮੰਤਰੀ ਰੋਂਦਾ। ਮੈਂ ਕਿਹਾ ਇਹ ਉਹਦੀ ਕੁੜੀ ਦੱਸ ਗਈ ਆ ਵੀ ਇੱਕ ਹਾਂਜੀ
0: ਜੀ
1: ਵੀ ਇਹਦੇ ਰੋਣ ਦਾ ਕਾਰਨ ਕੀ ਹੁੰਦਾ ਆ ਵੀ ਜਦੋਂ ਜਦੋਂ ਕਿਤੇ ਫਸਦਾ ਆ ਉਦੋਂ ਉਦੋਂ ਜਿਹੜਾ ਹੈਗਾ ਆ ਵੀ ਏਦਾਂ ਰੋ ਕੇ ਇਮੋਸ਼ਨਲੀ ਬਲੈਕਮੇਲ ਕਰਦਾ।
0: ਪਰ ਇੱਕ ਗੱਲ ਇਹ ਵੀ ਸੋਚਣ ਵਾਲੀ ਇਹਨਾਂ ਦੀ ਹਾਈ ਕਮਾਂਡ ਦਾ ਅਜੇ ਤੱਕ ਕੋਈ ਨੀ ਬਿਆਨ ਆਇਆ ਤੇ ਉੱਤੇ ਕੀ ਆਇਆ ਕਿ ਜੀ

0: ਤੁਸੀਂ ਜਿੱਥੋਂ ਮਰਜ਼ੀ ਚੈੱਕ ਕਰਾ ਲਓ। ਇਸੇ ਤਰ੍ਹਾਂ ਕਾਨੂੰਨ ਦੀ ਗੱਲ ਜਿਹੜੀ ਹੈ, ਆਪਣਾ ਸਤਿਕਾਰ ਐਕਟ ਬਣਿਆ ਜਿਹੜਾ, ਉਹ ਬਦਲ ਨਹੀਂ ਸਕਦਾ ਜੀ। ਉਹ ਚੈਲੰਜ ਤਾਂ ਹੁਣ ਵੀ ਕਰੀ ਜਾਂਦੇ ਆ ਉਸ ਚੀਜ਼ ਨੂੰ, ਜਾਂ ਤਾਂ ਨਿਮਰਤਾ ਦੇ ਨਾਲ ਗੱਲਬਾਤ ਦੀ, ਮਤਲਬ ਕਿ ਇੱਕ ਡਿਸਕਸ਼ਨ ਦੀ, ਟੇਬਲ ਟਾਕ ਦੀ ਗੱਲ ਕਰਦੇ, ਤੇ ਮੀਡੀਆ ਦੇ ਵਿੱਚ ਬਿਆਨ ਬਿਆਜੀ ਦਾ ਫਿਰ ਇਹ ਵੀ ਤਾਂ ਕਰ ਹੀ ਰਹੇ ਨੇ ਨਾ ਕਿਤੇ ਨਾ ਕਿਤੇ ਉਸ ਚੀਜ਼ ਨੂੰ। ਮੈਨੂੰ ਲੱਗਦਾ ਕਿ ਪਾਣੀਆਂ ਦਾ ਮੁੱਦਾ, ਬੇਅਦਬੀਆਂ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ, ਉਹ ਹੁਣ ਮੈਨੂੰ ਲੱਗਦਾ ਕਿ ਉਹ ਇੱਕ ਤਰ੍ਹਾਂ ਦਾ ਫੇਲੀਅਰ ਇਹਨਾਂ ਨੂੰ ਨਜ਼ਰ ਆ ਰਿਹਾ। ਕਿਤੇ ਨਾ ਕਿਤੇ ਕੋਈ ਨਵਾਂ ਮੁੱਦਾ ਚਾਹੀਦਾ, ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਹਿੰਦੂ ਵਪਾਰੀਆਂ ਦੀ ਗੱਲ ਕਰ ਗਏ, ਉਹ ਪਾੜਾ ਪਾਉਣ ਦੀ ਕੋਸ਼ਿਸ਼ ਇੱਕ ਤਰ੍ਹਾਂ ਦੀ ਹੋਈ, ਤੇ ਫਿਰ ਮੈਨੂੰ ਲੱਗਦਾ ਕਿ ਜਿਹੜਾ, ਚਲੋ ਇਹ ਇਲਜ਼ਾਮ ਜਾਂ ਇਹ ਗੱਲ ਆਪਾਂ ਅਕਾਲ ਤਖ਼ਤ ਦੇ ਲਈ ਤਾਂ ਨਹੀਂ ਕਰ ਸਕਦੇ, ਪਰ ਬਾਕੀ ਸਿਆਸੀ ਪਾਰਟੀਆਂ ਨੇ ਇਹਦੇ ਵਿੱਚ, ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹ ਪੂਰਾ ਪਾੜਾ ਪਾ ਦਿੱਤਾ, ਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜੇ MLA ਜਾਂ ਅਧਿਕਾਰ ਜਿਹੜੇ ਇਨ੍ਹਾਂ ਦੇ ਨੁਮਾਇੰਦੇ ਨੇ, ਉਹ ਬੁਲਾਏ ਜਿਹੜੇ ਸਿੱਖ ਸ਼ਖਸੀਅਤਾਂ ਨੇ ਰੂਪ ਦੇ ਵਿੱਚ ਨੇ, ਤੇ ਉਹਦੇ ਵਿੱਚ ਜੇ ਹੁਣ ਉਹ ਪਾਰਟੀ ਦੀ ਗੱਲ ਮੰਨਣਗੇ ਕਿ ਮਾਨ ਸਾਹਿਬ ਦੀ ਗੱਲ ਮੰਨਣਗੇ ਵੀ ਨਹੀਂ ਜਾਣਾ, ਤੇ ਕਿ ਜੇ ਉਹ ਨਹੀਂ ਜਾਂਦੇ ਤਾਂ ਉਹ ਵਿਚਾਰੇ ਫਸ ਹੋ ਵੀ ਗਏ ਨੇ, ਹੁਣ ਕੀ ਕਰਨਗੇ?
1: ਦੇਖੋ, ਧਰਮ ਸੰਕਟ ਤਾਂ ਸਾਰਿਆਂ ਲਈ ਪਾਇਆ ਹੈ ਨਾ ਜੀ। ਇੱਕ ਭਾਰਤ ਸਾਹਿਬ ਦੋ ਗਰੁੱਪ ਤਾਂ ਮੈਂ ਦੱਸ ਦਿੱਤੇ, ਇੱਕ ਤਾਂ ਜਿਹੜਾ ਅਸੈਪਟ ਕਰਦੇ ਸੀ, ਇੱਕ ਜਿਹੜਾ ਹੈਗਾ ਜੀ ਆਪਣੇ ਨਹੀਂ ਅਸੈਪਟ ਕਰਦੇ ਜੀ। ਇੱਕ ਤੀਜਾ ਗਰੁੱਪ ਵੀ ਹੈਗਾ ਸੀਗਾ ਜਿਹੜਾ ਸਾਇਲੈਂਟਲੀ ਜਿਹੜਾ ਆ ਉੱਥੇ ਬਹਿ ਕੇ ਤੇ ਉਹ ਨਾਪ ਤੋਲ ਕਰ ਰਿਹਾ ਸੀ ਕਿ ਆਇਆ ਜਿਹੜਾ ਹੈਗਾ ਆ ਵੀ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਜਾਂਦੇ ਹੋਏ ਦਿਖੀਏ ਨਾ, ਬਟ ਇਸ ਚੀਜ਼ ਦਾ ਕ੍ਰੈਡਿਟ ਜਿਹੜਾ ਹੈਗਾ ਆ ਇਹ ਇਹਨਾਂ ਨੂੰ ਨਾ ਮਿਲ ਜਾਏ ਕਿਤੇ ਜੀ ਅਕਾਲੀਆਂ ਨੂੰ
0: ਜੀ।
1: ਸੋ ਉਹਨਾਂ ਦੀ ਆਪਣੀ ਸੋਚ ਹੈਗੀ ਸੀ ਜੀ। ਸੋ ਇਸ ਕਰਕੇ ਜਿਹੜਾ ਹੈਗਾ ਵੀ ਇਹ ਤਿੰਨ ਹਿੱਸਿਆਂ ਦੇ ਵਿੱਚ ਤਾਂ ਮੇਜਰਲੀ ਜਿਹੜਾ ਹੈਗਾ ਆ ਇਹ ਵੰਡੀ ਗਈ ਨਾ ਕੌਮ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਆ ਇਹਨੂੰ ਇੰਨੀ ਕਾਹਲੀ ਕਰਨ ਦੀ ਲੋੜ ਨਹੀਂ ਸੀ। ਇਹ ਪਹਿਲਾਂ ਜਿਹੜਾ ਹੈਗਾ ਆ ਤੁਸੀਂ ਜਿੰਨਾ ਕੁ ਤੁਹਾਡੇ ਕੋਲ ਮਟੀਰੀਅਲ ਹੈਗਾ ਸੀ ਤੁਸੀਂ ਚੁੱਪ ਕਰਕੇ ਜਿਹੜਾ ਆ ਕੰਪਲੇਨੈਂਟ ਬਣਾ ਲੈਂਦੇ ਕੋਈ,
0: ਤੇ
1: ਕੰਪਲੇਨੈਂਟ ਦੇ ਰਾਹੀਂ ਜਿਹੜਾ ਹੈਗਾ ਡਿਊ ਕੋਰਸ ਆਫ ਲਾ ਨਾਲ ਮੂਵ ਕਰਦੇ ਜੀ।
0: ਜੀ
1: ਤੁਸੀਂ ਇੱਕ ਸਿਆਸੀ ਮੁੱਦੇ ਨੂੰ ਜਿਹੜਾ ਆ ਭਾਈ ਧਾਰਮਿਕ ਸਟੇਜ ਤੋਂ ਉਛਾਲ ਦਿੱਤਾ, ਉਹ ਸਰ ਹੁਣ ਰਿਜ਼ਾਈਨ ਕਰਨਾ ਰਿਜ਼ਾਈਨ ਕਰ ਜੀ ਜਾਂ ਏਦਾਂ ਕਰਕੇ ਕੱਲ ਨੂੰ ਏਦਾਂ ਉਹਦੇ ਵਿੱਚ ਵੀ ਆਜੂਗਾ ਕਿ ਡਿਊਰਿੰਗ ਟੈਨਿਓਰ ਜਿਹੜਾ ਹੈਗਾ ਆ ਮੇਰੇ ਮੁੱਖ ਮੰਤਰੀ ਟੈਨਿਓਰ ਦੇ ਵਿੱਚ ਜੇ ਮੇਰੇ ਕੋਲੋਂ ਕੋਈ ਏਦਾਂ ਦੀ ਗੁਨਾਹ ਹੋਇਆ ਹੈ ਤੇ ਦੱਸੋ
0: ਜੀ।
1: ਅੱਗੇ ਪਿੱਛੇ ਤਾਂ ਸਾਰਿਆਂ ਦੇ ਜਿਹੜੇ ਹੈਗੇ ਆ ਵੀ ਕਿਸੇ ਪੜਦੇ ਨੀ ਫੁੱਲਣੇ ਚਾਹੀਦੇ, ਸਾਰਿਆਂ ਦੇ ਏਦਾਂ ਦੇ ਹੁੰਦੇ ਆ ਜੀ।
0: ਬਿਲਕੁਲ ਹੈ ਜੀ ਬਿਲਕੁਲ।
1: ਹੁਣ ਜਿਹੜੀ ਪਾਰਟੀ ਇਖਲਾਕ ਦੀ ਦੁਹਾਈ ਦਿੰਦੀ ਹੈਗੀ ਆ ਵੀ ਜੇ ਉਹ ਏਦਾਂ ਦੀ ਗੱਲ ਸੀ ਤੇ ਫਿਰ ਸੁੱਚਾ ਸਿੰਘ ਲੰਗਾ ਜਿਹੜਾ ਹੈਗਾ ਆ ਉਹ ਮੰਨ ਕੇ ਗਿਆ ਆ, ਉਹਨੂੰ ਬਾਅਦ ਦੇ ਵਿੱਚ ਫੇਰ ਪਾਰਟੀ ਸ਼ਾਮਲ ਕਰਕੇ ਅੱਜ ਫੇਰ ਉਹ ਜਿਹੜਾ ਹੈਗਾ ਆ ਸੁਖਵੀਰ ਹੋਣਾ ਦੀ ਸਟੇਜ ਨਾਲ ਸਾਂਝੀ ਕਰਦਾ ਜੀ।
0: ਨਾਲੇ ਦੇਖੋ ਕੇਜਰੀਵਾਲ ਸਾਹਿਬ ਬਠਿੰਡੇ ਦੇ ਵਿੱਚ ਜੋ ਇਹਨਾਂ ਨੇ ਰੈਲੀ ਕੱਢੀ ਹੈ, ਚਲੋ ਚੇਅਰਮੈਨਾਂ ਜਾਂ ਹੋਰ ਸਾਰੀਆਂ ਚੀਜ਼ਾਂ ਜਿੱਤ ਲਈਆਂ, ਪਰ ਉਹਦੇ ਵਿੱਚ ਬਿਆਨਬਾਜ਼ੀ ਇਹ ਵੀ ਤਾਂ ਕਰਦੇ ਨਾ ਕਿ ਇੱਕ ਪਾਰਟੀ ਹੈਗੀ ਆ ਜੋ ਚਿੱਟਾ ਵੇਚਦੀ ਹੈ, ਇੱਕ ਪਾਰਟੀ ਹੈਗੀ ਆ ਜੀ ਬੇਅਦਬੀ ਦੇ ਨਾਲ ਜਾਣੀ ਜਾਂਦੀ ਹੈ, ਤੇ ਹੁਣ ਆਪ ਕਸੂਤੇ ਫਸੇ ਆ ਜੀ। ਸਿਆਸਤ ਤਾਂ ਇਹਨਾਂ ਨੇ ਵੀ ਸ਼ੁਰੂ ਕੀਤੀ ਉਸ ਚੀਜ਼ ਦੇ ਵਿੱਚ।
1: ਪਰ ਮੈਨੂੰ ਨਾ ਬਿਲਕੁਲ ਹਮਦਰਦੀ ਹੁੰਦੀ ਸੀ, ਪਰ ਜਦੋਂ ਮੈਂ ਮਾਨ ਸਾਹਿਬ ਨੂੰ ਮਤਲਬ ਜਿਹੜਾ ਸੁਣਿਆ ਨਾ, ਮੇਰੀ ਬਿਲਕੁਲ ਹਮਦਰਦੀ ਜ਼ੀਰੋ ਹੋ ਗਈ ਜਦੋਂ ਉਹਨਾਂ ਨੇ ਇਹ ਜਿਹੜਾ ਹੈਗਾ ਆ ਆਪ ਤਾਂ ਮੰਨ ਕੇ ਆਇਆ ਸੁਖਬੀਰ ਬਾਦਲ ਵੀ ਬੇਅਦਬੀਆਂ ਮੈਂ ਕਰਵਾਈਆਂ। ਦੇਖੋ ਤੁਸੀਂ ਉਸ ਗੱਲ ਨੂੰ ਇੱਕ ਇੱਕ ਧਾਰਮਿਕ ਮਰਿਆਦਾ ਦੀ ਗੱਲ ਹੈਗੀ ਸੀ ਵੀ ਗੁਰੂ ਸਾਹਿਬ ਦੇ ਅੱਗੇ ਪੇਸ਼ ਹੋ ਕੇ ਉੱਥੇ ਜਿਹੜਾ ਹੈਗਾ ਜਦੋਂ ਗੁਰੂ ਦਾ ਸਵਾਗਤ ਭਾਈ ਤੂੰ ਦੋਸ਼ੀ ਹੈਗਾ ਹੈ ਉੱਥੇ ਤਾਂ ਕੋਈ ਗੱਲ ਹੀ ਨਹੀਂ ਹੁੰਦੀ, ਝੋੜੀ ਚ ਪਵਾਈ ਦਾ ਸਾਰਾ ਕੁਛ ਤੇ ਗੱਲ ਹੁੰਦੀ।
0: ਨਾਲੇ ਉਹ ਸੰਸਥਾ ਨੇ ਜਿਹੜੀ ਸਜ਼ਾ ਲਾ ਦਿੱਤੀ ਜੀ ਉਹ ਤਾਂ ਉਹਨਾਂ ਨੇ ਭੁਗਤ ਲਈ ਆ, ਗੱਲ ਨੇ ਬੜੀ ਉਹ ਤਾਂ ਜੀ
1: ਭੁਗਤ ਲਈ
0: ਜੀ।
1: ਭਾਰੇ ਸਾਹਿਬ ਜਿਹੜਾ ਆ ਗੁਰੂ ਦੇ ਦਰ ਤੇ ਜਿਹੜਾ ਜਾਣਾ ਹੁੰਦਾ ਨਾ ਉਹ ਟੋਟਲੀ ਸਰੈਂਡਰ ਹੁੰਦਾ
0: ਜੀ,
1: ਉੱਥੇ ਤਾਂ ਤਰਕ ਵਾਲੀ ਗੱਲ ਹੀ ਨਹੀਂ ਹੁੰਦੀ। ਇਹ ਫਲਸਫਾ ਵੀ ਆ ਧਰਮ ਦਾ
0: ਜੀ,
1: ਉਹਨਾਂ ਨੇ ਤਾਂ ਉਹ ਚੀਜ਼ ਨੂੰ ਫੋਲੋ ਕੀਤਾ ਹੈਗਾ। ਕਨਫੈਸ਼ਨ ਕਦੀ ਵੀ ਏਦਾਂ ਦਾ ਕਨਫੈਸ਼ਨ ਜਿਹੜਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਕਨਫੈਸ਼ਨ ਏਦਾਂ ਨਹੀਂ ਲਿਆ ਜਾਂਦਾ ਜੀ। ਕਨਫੈਸ਼ਨ ਜਿਹੜਾ ਕਿਤੇ ਹੁੰਦਾ ਆ ਉਹ ਬਕਾਇਦਾ ਤੌਰ ਤੇ ਆਉਂਦਾ ਹੈਗਾ, ਇਟ ਸ਼ੁਡ ਬੀ ਸਪੈਸੀਫਿਕ ਹੈ ਜੀ, ਇੰਨੀ ਤਰੀਕ ਨੂੰ ਇੰਨੇ ਵਜੇ ਉਹਦਾ ਚਾਰਜ ਲੱਗਦਾ ਬਕਾਇਦਾ ਤੌਰ ਤੇ, ਇੰਨੀ ਤਰੀਕ ਨੂੰ ਇੰਨੇ ਵਜੇ ਮੈਂ ਇਸ ਟਾਈਮ ਤੇ ਇੱਥੇ ਇਸ ਜਗ੍ਹਾ ਤੇ ਮੌਜੂਦ ਸੀ, ਉਸ ਵੇਲੇ ਮੇਰੇ ਕੋਲ ਆਹ ਬੰਦਾ ਆਇਆ, ਉਹਨੇ ਬੰਦੇ ਨੇ ਆ ਕੇ ਮੈਨੂੰ ਆਹ ਘਟਨਾ ਦੀ ਦੱਸੀ ਜੀ, ਜਾਂ ਜੇ ਅਸੀਂ ਯਾਰ ਕੋਈ ਕੌਨਸਪੀਰੇਸੀ ਰਚੀ ਤਾਂ ਕਿ ਸਾਨੂੰ ਵੋਟਾਂ ਪੈ ਸਕਦੀਆਂ ਹੋਣ,
0: ਹੈ
1: ਜੀ। ਉਹ ਇਸ ਤਰੀਕੇ ਦੇ ਨਾਲ ਉਹ ਸਾਰਾ ਬੋਲ ਕੇ ਫੇਰ ਜਿਹੜਾ ਹੈਗਾ ਆ ਭੀ ਮੈਨੂੰ ਅੱਜ ਉੱਤੇ ਮੈਂ ਸ਼ਰਮਿੰਦਾ ਆ, ਫੇਰ ਉੱਤੇ ਜਿਹੜਾ ਹੈਗਾ ਆ ਐਡਮਿਟ ਕਰਨਾ, ਉਹਨੂੰ ਕਨਫੈਸ਼ਨ ਕਹਿੰਦੇ ਆ ਜੀ।
0: ਬਿਲਕੁਲ ਜੀ,
1: ਉਹ ਤਾਂ ਉਹਨਾਂ ਨੇ ਸਵਾਲ ਕੀਤਾ।

0: ਤੁਹਾਡੀਆਂ ਸਰਕਾਰ ਦੇ ਵਿੱਚ ਰਹਿੰਦੇ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਤੇ ਜਿਹਨਾਂ ਦੇ ਕੇਸਾਂ ਨੂੰ ਤੁਸੀਂ ਸਹੀ ਤਰੀਕੇ ਨਾਲ ਨਹੀਂ ਟੈਕਲ ਕੀਤਾ ਜੀ, ਏਦਾਂ ਕਰਕੇ ਉਹ ਕਹਿੰਦੇ ਜੀ ਸਰਕਾਰ ਦਾ ਮੁਖੀਆ ਹੋਣ ਦੇ ਨਾਤੇ ਮੈਂ ਸਾਰੇ ਗੁਨਾਹ ਆਪਣੀ ਝੋਲੀ ਲੈਣਾ। ਚੱਲ
1: ਬਿਲਕੁਲ ਜੀ,
0: ਉਹ ਤਾਂ ਇੱਕ ਬੜਾ ਬਿਊਟੀਫੁਲ ਰੂਪ ਸੀਗਾ ਜਿਹੜਾ ਪੂਰੀ ਦੁਨੀਆਂ ਨੇ ਦੇਖਿਆ ਸੀ ਵੀ ਹਾਂ ਠੀਕ ਗੱਲ ਹੈਗੀ ਆ ਜੀ, ਵੀ ਇੱਕ ਸਿੱਖਿਜ਼ਮ ਦੇ ਵਿੱਚ ਏਦਾਂ ਦੇ ਹੈਗਾ ਵੀ ਇੱਕ ਜਿਹੜਾ ਆ ਮੁੱਖ ਮੰਤਰੀ ਤੱਕ ਵੀ ਜਿਹੜਾ ਹੈਗਾ ਜਾਂ ਸਾਬਕਾ ਮੁੱਖ ਮੰਤਰੀ ਤੱਕ ਵੀ ਤਲਬ ਹੋ ਸਕਦਾ ਆ ਵੀ ਉਹ ਪ੍ਰੋਵਾਈਡਡ ਕਿ ਉਹ ਸਿੱਖ ਪਰੰਪਰਾਵਾਂ ਨੂੰ ਫੋਲੋ ਕਰਦਾ ਹੋਵੇ।
1: ਨਾਲੇ ਹੁਣ ਗੱਲ ਤਾਂ ਇਹ ਆ ਸੈਣੀ ਸਾਹਿਬ, ਜਿਹੜਾ ਜੋ ਕੁਝ ਸਾਹਮਣੇ ਆਇਆ ਜੇ ਮਾਨ ਸਾਹਿਬ ਇਹ ਚੀਜ਼ ਨੂੰ ਅਸੈਪਟ ਕਰਕੇ ਮਾਫੀ ਮੰਗ ਲੈਂਦੇ ਆ ਜਾਂ ਜੋ ਵੀ ਕਰ ਲੈਂਦੇ ਆ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਤਾਂ ਛਵੀ ਨੂੰ ਵੀ ਢਾਲ ਲੱਗੇਗੀ ਜਾਂ ਇਹਨਾਂ ਦੀ ਪੋਲੀਟੀਕਲ ਜਿਹੜੀ ਕੈਰੀਅਰ ਆ ਉਹਨੂੰ ਵੀ ਢਾਲ ਲੱਗੇਗੀ, ਹੋਰ ਸਾਰੀਆਂ ਚੀਜ਼ਾਂ ਨੇ। ਪਰ ਗੱਲ ਤਾਂ ਹੈਗੀ ਆ ਕਿ ਪਰ ਇਹ ਜੇ ਤਾਂ ਚਲੋ ਇਹਦੇ ਵਿੱਚ ਇੱਕ ਗੱਲ ਹੋਰ ਐਡ ਕਰਦਾ, ਜਿੱਦਾਂ ਕਿ ਪਤਿਤ ਸਿੱਖ ਕਹਿ ਦਿੱਤੇ ਜਾਂਦੇ ਜਾਂ ਸਿੱਖ ਮੰਨਿਆ ਨਹੀਂ ਜਾਂਦਾ, ਠੀਕ ਹੈ ਜੀ, ਪਰ ਜੇ ਇਹਦੇ ਵਿੱਚ ਇੱਕ ਐਗਜ਼ਾਮਪਲ ਫਿੱਟ ਕਰਨੀ ਚਾਹੁਣ ਤਾਂ ਇਹ ਕਰ ਸਕਦੇ ਨੇ, ਇਹਨਾਂ ਨੂੰ ਮੌਕਾ ਮਿਲਿਆ।
0: ਸਰ ਦਾ ਵੇ ਦੇ ਹੈਵ ਐਕਟਡ ਦੇ ਵਿਲ ਬੀ ਆਈਸੋਲੇਟਡ
1: ਜੀ,
0: ਤੁਸੀਂ ਦੇਖ ਲਿਓ ਜਿਸ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈਗਾ ਆ ਕੰਮ ਕੀਤਾ ਹੈ ਨਾ ਜੀ, ਇਨ ਹੇਸਟ ਕਾਹਲੀ ਦੇ ਵਿੱਚ ਇਹ ਆਈਸੋਲੇਟ ਹੋਣਗੇ ਸਗੋਂ ਸਰ, ਲੋਕਾਂ ਨੂੰ ਤੁਸੀਂ ਜਵਾਬ ਦੇਣ ਦਾ ਮੌਕਾ ਦੇ ਦਿੰਦੇ ਹੈਗੇ ਆ। ਹੁਣ ਕੱਲ ਨੂੰ ਜਿਹੜੇ ਹੈਗੇ ਵਿਧਾਨ ਸਭਾ ਵਾਲੇ ਨਹੀਂ ਆਉਂਦੇ ਹੈਗੇ ਜੀ, ਅਸੀਂ ਆਪਣੇ ਕਾਨੂੰਨੀ ਜਿਹੜੇ ਆ ਫਰਜ਼ਾਂ ਦੇ ਵਿੱਚ ਬੱਝੇ ਆ, ਹਾਂਜੀ, ਇਹ ਉੱਥੇ ਜਿਹੜਾ ਹੈਗਾ ਸਾਰਿਆਂ ਨੂੰ ਕਿੰਨਿਆਂ ਨੂੰ ਬਦਖਲ ਕਰ ਲੈਣਗੇ ਜਾਂ ਕਿੰਨਿਆਂ ਨੂੰ ਵੱਲੋਂ ਜਿਹੜਾ ਤਨਖਾਹੀਏ ਕਰ ਦੇਣਗੇ ਜੀ। ਸਰ ਉਹ ਬਾਹਰ ਇੰਪ੍ਰੈਸ਼ਨ ਤਾਂ ਕੀ ਜਾਂਦਾ ਪਿਆ ਤੁਹਾਡਾ, ਗੱਲ ਤਾਂ ਇਹ ਹੈਗਾ ਨਾ ਜੀ, ਕੋਈ ਇੱਕ ਘਟਨਾ ਹੋਵੇ ਤੇ ਗੱਲ ਕੁਛ ਹੋਰ ਆ ਜੀ, ਰੋਜ਼ ਹੀ ਤੁਸੀਂ ਜਿਹੜਾ ਹੈਗਾ ਜਾਂ ਕਿੰਨਿਆਂ ਕੁ ਨੂੰ ਬਦਖਲ ਕਰੋਗੇ ਜਾਂ ਕੀ ਕਰੋਗੇ ਜੀ।
1: ਬਿਲਕੁਲ ਹੈ ਜੀ, ਬਿਲਕੁਲ
0: ਹਾਂਜੀ, ਕਿੰਨਿਆਂ ਕੁ ਨੂੰ ਤਨਖਾਹੀ ਤੁਸੀਂ ਡਿਕਲੇਅਰ ਕਰੋਗੇ
1: ਜੀ, ਬਿਲਕੁਲ ਹੈ ਜੀ।
0: ਉਹ ਸਰ ਤੁਸੀਂ ਦੇਖਿਓ ਇਹਨਾਂ ਨੇ ਬਿਲਕੁਲ ਨੀ ਕਨਫੈਸ਼ਨ ਕਰਨਾ ਹੈਗਾ, ਆਪ ਕਹਿ ਕੇ ਵੀ ਹਾਂ ਜੀ ਮੈਨੂੰ ਮਾਫੀ ਦੇ ਦਿਓ ਤੇ ਉਹਨਾਂ ਨੇ ਗਿਲਟੀ ਆਪਣੀ ਉਹ ਬਣਨਾ ਹੈਗਾ, ਉਹ ਉਹਨਾਂ ਨੇ ਸਟੈਂਡ ਲੈ ਲਿਆ ਵੀ ਮੈਂ ਤਾਂ ਹੈ ਹੀ ਨੀਗਾ ਭਾਈ, ਤੁਸੀਂ ਬੋਲੀ ਜਾਓ ਜੋ ਬੋਲੀ ਨਾਲ ਹੋ ਗਿਆ ਹੋ ਗਿਆ। ਜੋ ਇਹਨਾਂ ਨੇ ਗਲਤ ਕੀਤਾ ਹੈਗਾ ਜੀ, ਇਹਨਾਂ ਨੇ ਕਾਹਲੀ ਦੇ ਵਿੱਚ ਕੀਤਾ ਸੀ, ਅਗਲਿਆਂ ਨੇ ਉਹਨੂੰ ਸਿਆਸੀ ਮੁੱਦਾ ਬਣਾ ਲਿਆ ਆਰਾਮ ਨਾਲ, ਠੀਕ ਠਾਕ ਹੈ ਜੀ,
1: ਬਿਲਕੁਲ ਹੈ ਜੀ,
0: ਅੱਗੇ
1: ਵਧਣ ਤੋਂ ਪਹਿਲਾਂ ਆਪਣੇ ਨਾਲ ਡਾਕਟਰ ਪੱਟੀ ਸਾਹਿਬ ਸ਼ਾਇਦ ਇਸੇ ਮੁੱਦੇ ਦੇ ਉੱਤੇ ਚਰਚਾ ਕਰਨੀ ਚਾਹੁੰਦੇ।
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜਰੂਰ ਜਰੂਰ ਜਰੂਰ।
1: ਸਤਿ ਸ੍ਰੀ ਅਕਾਲ ਪੱਟੀ ਸਾਹਿਬ ਜੀ,
2: ਸਤਿ ਸ੍ਰੀ ਅਕਾਲ
1: ਜੀ, ਅਨੂ ਜੀ
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਵੇਖੋ ਸਰ ਭਗਵੰਤ ਮਾਨ ਸਾਹਿਬ ਇਹਨੇ ਐਕਚੁਲੀ ਨਾ ਇਹ ਡਿਪੈਂਡ ਕਰਨਾ ਵਾ ਵੀ ਭਗਵੰਤ ਮਾਨ ਸਾਹਿਬ ਦੀ ਉਦੋਂ ਏਜ ਕਿੰਨੀ ਸੀ ਜਦੋਂ ਇਹ ਐਕਟ ਕਰ ਰਹੇ ਹੋ।
1: ਬਿਲਕੁਲ
2: ਜੀ, ਉਹ ਚਲੋ ਆਪਾਂ ਨੀ ਕਹਿੰਦੇ ਵੀ ਉਹ ਹੋਣਗੇ, ਉਹ ਪਰ ਹੋ ਵੀ ਸਕਦੇ ਆ, ਕੋਈ ਏਡੀ ਵੱਡੀ ਗੱਲ ਨੀ
1: ਜੀ,
2: ਪਰ ਜੋ ਕੁਛ ਵੀ ਹੈ ਨਾ ਇਹਨਾਂ ਨੂੰ ਵੈਸੇ ਝੋਲੀ ਚ ਪਵਾ ਕੇ ਮੇਰੀ ਨਿੱਜੀ ਮਤ ਨਾਲ ਤੇ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਆੜ ਕੇ ਤੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ ਵੀ ਜੇ ਜਾਂ ਉੱਥੋਂ ਹੀ ਕਹਿ ਦਿੰਦੇ ਵੀ ਜੇ ਕਿਸੇ ਦੀਆਂ ਭਾਵਨਾਵਾਂ ਭੜਕੀਆਂ ਮੇਰੇ ਕੋਲ ਜੋ ਵੀ ਜਾਣੇ ਅਣਜਾਣੇ ਚ ਹੋਇਆ ਜਾਂ ਜਾਣੇ ਚ ਹੋਇਆ ਜਾਂ ਜੁਦਾ ਪੀਤੀ ਸ਼ਰਾਬ ਚ ਹੋ ਗਿਆ ਨਹੀਂ ਪਤਾ ਲੱਗਾ ਜਾਂ ਕਿਸੇ ਨੇ ਧੋਖੇ ਨਾਲ ਵੀਡੀਓ ਬਣਾ ਲਈ, ਬੜਾ ਕੁਛ ਬੋਲਿਆ ਜਾਂਦਾ ਹੁੰਦਾ ਜਦੋਂ ਗਲਤੀ ਮੰਨਣੀ ਹੋਵੇ, ਕਿਉਂਕਿ ਗਲਤੀ ਕਰਨੀ ਜਿੰਨੀ ਮਾੜੀ ਹੈ ਨਾ ਉਦੋਂ ਜ਼ਿਆਦਾ ਵਧੀਆ ਹੁੰਦੀ ਹੈ ਉਹਨੂੰ ਦਿਲੋਂ ਅਸੈਪਟ ਕਰ ਲੈਣਾ
1: ਜੀ।
2: ਔਰ ਸਾਬਤ ਸੂਰਤ ਸਿੱਖ ਵਾਂਗੂ ਜਾ ਕੇ ਮੁਕਤਸਰ ਮੁਕਰ ਲੈਣਾ
1: ਜੀ,
2: ਜਿਹੜਾ ਸਾਬਤ ਸੂਰਤ ਸਿੱਖ ਸੀ ਉਹ ਸਭ ਤੋਂ ਵੱਡਾ ਬਣਿਆ ਫਿਰਦਾ, ਉਹ ਤੇ ਮੁਕਰ ਗਿਆ ਨਾ।
1: ਬਿਲਕੁਲ ਹੈ ਜੀ,
2: ਉਹ ਤੇ ਮੁਕਰ ਗਿਆ ਵੀ ਮਾਨ ਸਾਹਿਬ ਮੁਕਰਿਓ ਨਾ
1: ਜੀ,
2: ਇਹ ਵੀ ਸਿੱਖੀ ਦਾ ਕਿਤੇ ਮੁੜ ਕੇ ਇਹ ਨਾ ਕਹਿ ਰਹੇ ਵੀ ਬਾਦਲਾਂ ਦੇ ਜਥੇਦਾਰ ਹੈ
1: ਜੀ,
2: ਜਿੱਦਾਂ ਸੁਖਬੀਰ ਬਾਦਲ ਕਹਿੰਦਾ ਵੀ ਜਥੇਦਾਰ ਬੀਜੇਪੀ ਦੇ ਬਣ ਗਏ
1: ਜੀ,
2: ਜਦੋਂ ਹੁਕਮਨਾਮਾ ਸੁਖਬੀਰ ਬਾਦਲ ਨੂੰ ਸੂਟ ਨਹੀਂ ਕੀਤਾ ਤਾਂ ਜਥੇਦਾਰ ਬੀਜੇਪੀ ਦੇ ਬਣਾਤੇ ਨਾ ਇਹਨਾਂ ਨੇ
1: ਜੀ,
2: ਇਹਨਾਂ ਦੇ ਆਈ ਟੀ ਵਿੰਗ ਨੇ ਵੀ, ਐਸ ਜੀ ਪੀ ਸੀ ਨੇ ਵੀ, ਦੂਜੇ ਨੇ ਵੀ, ਤੀਜੇ ਨੇ ਵੀ
1: ਜੀ,
2: ਤੇ ਜੇ ਹੁਣ ਇਹਦੇ ਭਗਵੰਤ ਮਾਨ ਹੁਣੀ ਕਹਿ ਦਿੰਦੇ ਹੈ ਵੀ ਉਹ ਤਾਂ ਹੀ ਉਹ ਕਹਿੰਦੇ ਨਾ ਵੀ ਫਿਰ ਜਥੇਦਾਰ ਹੁਣ ਤਾਂ ਜਥੇਦਾਰ ਬਾਦਲਦੇ ਆ ਨਾ, ਇਹ ਤੇ ਆਪਾਂ ਨੂੰ ਪਤਾ ਨਾ
1: ਜੀ,
2: ਤਾਂ ਹੀ ਤੇ ਕਰਕੇ ਇਹਨਾਂ ਦਾ ਵਿਕਾਰ ਡਾਊਨ ਹੋ ਰਿਹਾ, ਜਿਹੜਾ ਭੁਮੱਕੜ ਕਹਿ ਦੇਣ ਭਗਵੰਤ ਮਾਨ ਦੇ ਭਗਤ ਜਾਂ ਆਈ ਟੀ ਵਿੰਗ ਕਹਿ ਦੇਣ, ਇਹ ਜਥੇਦਾਰ ਦਾ ਕੋਈ ਛੋਟਾ ਨਾਂ ਲੈ ਕੇ ਜਿਹੜਾ ਚੇੜੂ ਨਾਮ ਰੱਖੇ ਹੁੰਦੇ ਉਹ ਲੈ ਦੇਣ, ਕਿਉਂਕਿ ਬਾਦਲ ਦੇ ਭਗਤ ਤੇ ਜਥੇਦਾਰ ਨੀ ਟਾਂਦੇ ਤੇ
1: ਜੀ। ਗੱਲ ਤਾਂ ਪੱਟੀ ਸਾਹਿਬ ਇਹ ਵੀ ਹੈ ਕਿ ਜੇ ਇਹਨਾਂ ਨੂੰ ਪਤਾ ਹੀ ਹੈ ਕਿ ਉਹਨਾਂ ਦੀ ਜੇ ਅਸੀਂ ਇਹ ਸਿੱਖ ਮਸਲਿਆਂ ਦੇ ਵਿੱਚ ਇਨਵੋਲਵ ਹੋਵਾਂਗੇ ਤਾਂ ਅਗਲਿਆਂ ਦੇ ਤਾਂ ਅਥਾਰਟੀ ਪੂਰੀ ਹੈਗੀ ਆ ਉਹਨਾਂ ਕੋਲ ਜੀ, ਉਹ ਤਾਂ ਬਥੇਰਾ ਕੁਛ ਕਰ ਸਕਦੇ ਆ ਜੀ,
2: ਉਹ ਕਰ ਤੇ ਸਕਦੇ ਆ, ਪਰ ਸ੍ਰੀ ਮਾਨ ਜੀ ਉਹ ਲੋਕਾਂ ਨੂੰ ਤਾਂ ਪਤਾ ਨਾ
1: ਜੀ
2: ਇਹ ਕਰਾ ਕੌਣ ਰਿਹਾ। ਚਲੋ ਮੈਂ ਨੀ ਕਹਿੰਦਾ ਭਗਵੰਤ ਮਾਨ ਨੇ ਜੋ ਕੀਤਾ ਉਹ ਸਹੀ ਕੀਤਾ, ਸਜ਼ਾ ਮਿਲਣੀ ਚਾਹੀਦੀ ਹੈ ਧਾਰਮਿਕ ਤੌਰ ਤੇ ਜੋ ਕੁਛ, ਪਰ ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਵਾ ਵੀ ਇਹਨਾਂ ਦਾ ਬਾਈਕਟ ਕਰੋ। ਕਿੰਨੇ ਸਿੱਖਾਂ ਨੇ ਕੱਲ ਦਾ ਬਾਈਕਟ ਕਰਤਾ ਜੀ?
1: ਜੀ
2: ਕਿਸੇ ਨੇ ਵੇਖਿਆ ਵੀ ਭਗਵੰਤ ਮਾਨ ਨੂੰ ਅਸੀਂ ਮੂੰਹ ਨੀ ਲਾਉਣਾ?
1: ਨਾ ਜੀ, ਨਾ ਜੀ, ਬਿਲਕੁਲ ਹੈ ਜੀ।
2: ਮੈਂ ਤੇ ਕਹਿੰਦਾ ਵਾ ਵੀ ਜੇ ਵਾਕਈ ਅਕਾਲੀ ਸੱਚੇ ਸੁੱਚੇ ਆ ਸੁਖਬੀਰ ਬਾਦਲ ਕਹਿ ਦੇਵੇ ਵੀ ਭਾਈ ਗੁਰੂ ਦੋਖੀ ਪੰਥ ਦੋਖੀ ਮੁੱਖ ਮੰਤਰੀ ਦੀ ਵੱਲੋਂ ਮੁਫ਼ਤ ਦੀਆਂ ਦਿੱਤੀਆਂ ਜਾਂਦੀਆਂ ਸਹੂਲਤਾਂ ਅੱਜ ਹੀ ਛੱਡ ਦਿਓ
1: ਜੀ।
2: ਕਿੰਨੇ ਲੋਕ ਛੱਡਣਗੇ ਜੀ? ਐਸ ਜੀ ਪੀ ਸੋਰੇ ਖੱਡਣਗੇ? ਜਥੇਦਾਰ ਛੱਡਦਾ ਬਿਜਲੀ ਫਰੀ?
1: ਨਾ ਜੀ, ਨਾ ਐਕਸ ਨਹੀਂ ਛੱਡਦੇ ਜੀ।
2: ਜਥੇਦਾਰ ਛੱਡੂਗਾ? ਐਸ ਜੀ ਪੀ ਸੀ ਵਾਲੇ ਮੁਲਾਜ਼ਮ ਆ ਜਾਂ ਜਿਹੜਾ ਆਈ ਟੀ ਵਿੰਗ ਆ ਇਹਨਾਂ ਦਾ ਜਾਂ ਇਹਨਾਂ ਦੇ ਭਗਤ ਆ, ਉਹ ਫਰੀ ਅੱਜ ਪ੍ਰਣ ਲੈਂਦੇ ਆ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਿ ਅਸੀਂ ਗੁਰੂ ਦੋਖੀ ਮੁੱਖ ਮੰਤਰੀ ਦੀਆਂ ਦਿੱਤੀਆਂ ਫਰੀ ਸਹੂਲਤਾਂ ਨੀ ਲੈਣੀਆਂ ਜੀ।
1: ਜੀ
2: ਜੀ ਉਹ ਨਹੀਂ ਛੱਡਦੇ ਤੇ ਇਹਦਾ ਮਤਲਬ ਵੀ ਇਹ ਵੀ ਹੁਕਮ ਅਦੁੱਲੀ ਆ ਅਕਾਲ ਤਖ਼ਤ ਸਾਹਿਬ ਦੇ ਹੁਕਮ?
1: ਜੀ ਬਿਲਕੁਲ ਹੈ ਜੀ।
2: ਮੈਨੂੰ ਕਹਿ ਦੇਣ ਸਵੇਰੇ ਬੰਦ ਕਰਨਾ ਅਨਾਊਂਸ, ਮੈਂ ਛੱਡ ਦੇਣਾ। ਪਹਿਲੀ ਗੱਲ ਤਾਂ ਮੈਂ ਲੈਂਦਾ ਕੋਈ ਨੀ, ਤੇ ਫਿਰ ਵੀ ਉਦੋਂ ਮੈਂ ਅਨਾਊਂਸ ਕਰ ਦੇਣਾ
1: ਜੀ।
2: ਯਾਰ ਮੰਨੋ ਤਾਂ ਸਹੀ ਤੁਸੀਂ ਹੁਕਮਨਾਮਾ ਅਕਾਲ ਤਖ਼ਤ ਦਾ, ਅਕਾਲੀਓ ਪਹਿਲਾਂ ਆਪਦੇ ਮੰਨੋ।
1: ਬਿਲਕੁਲ ਹੈ ਜੀ।
2: ਲੋਕਾਂ ਨੂੰ ਤੁਸੀਂ ਮਤਲਬ ਸਿਆਸਤ ਆ, ਲੜਾਈ ਆ ਸੁਖਬੀਰ ਬਾਦਲ ਤੇ ਭਗਵੰਤ ਮਾਨ ਤੇ ਐਸ ਜੀ ਪੀ ਸੀ ਦੀ
1: ਜੀ,
2: ਘੜੀਸ ਲੈਂਦੇ ਆ ਵਿੱਚ ਅਕਾਲ ਤਖ਼ਤ ਨੂੰ
1: ਜੀ।
2: ਇਹਨਾਂ ਨੂੰ ਇਹ ਆ ਵੀ ਤੂੰ ਸਾਡੇ 328 ਸਰੂਪਾਂ ਦੀ ਜਾਂਚ ਬੰਦ ਕਰ ਦੇ, ਅੜ ਬਹਿਬਲ ਕਲਾਂ ਕਿਹੜੇ ਗੋਲੀ ਕਾਂਡ ਦੇ ਵਿੱਚ ਸੁਖਬੀਰ ਦਾ ਰੌਲਾ ਰੱਪਾ ਪੈਂਦਾ ਵਾ,
1: ਸੈਣੀ ਸਾਹਿਬ ਨੇ ਵੀ ਗੱਲ ਕੀਤੀ ਸੀ ਇਹਦੇ ਉੱਤੇ, ਜਿਹੜੀ ਆ ਪੁਲਿਸ ਕਾਰਵਾਈ ਜਾਂ ਸਾਰਾ ਉਹਦੇ ਵਿੱਚ ਡਾਟਾ ਵੀ ਕਈ ਜਿੱਦਾਂ ਹੁਣ ਮਲੇਰਕੋਟਲਾ ਜਾਂ ਹੋਰ ਕਾਂਡ ਹੋਏ ਨੇ ਕੁਝ, ਉਹਨਾਂ ਦੇ ਵਿੱਚ ਆਇਆ, ਸਾਰੀਆਂ ਰਿਪੋਰਟਾਂ ਨਸ਼ਰ ਹੋਈਆਂ ਨੇ ਜੀ।
2: ਸ੍ਰੀਮਾਨ ਜੀ ਮੈਨੂੰ ਵੀ ਸਾਰਾ ਪਤਾ ਵਾ, ਪਰ ਸਿਆਸੀ ਤੌਰ ਤੇ ਉਹਨਾਂ ਨੂੰ ਨੁਕਸਾਨ ਤਾਂ ਹੋਇਆ।
1: ਉਹ ਲੋਕਾਂ ਦੇ ਵਿੱਚ ਇੱਕ ਜਿਹੜਾ ਮਾਨਸਿਕਤਾ ਤਾਂ ਬਣਾ ਰਹੇ ਨੇ ਨਾ, ਜਿੱਦਾਂ ਉਹ ਬੇਅਦਬੀ ਦੇ ਪਈ ਅਕਾਲੀਆਂ ਨੇ ਕਰ ਦਿੱਤੀ ਬੇਅਦਬੀ, ਤੇ ਏਦਾਂ ਹੀ ਹੁਣ ਇਹ ਚੀਜ਼ ਜਿਹੜੀ ਆ ਇਹਨਾਂ ਦੇ ਉੱਤੇ ਭਾਰੂ ਪੈ ਰਹੀ ਆ, ਫਸੇ ਆਪਣੇ ਆਪ ਨੂੰ ਮਹਿਸੂਸ
2: ਭਾਰੂ ਪੈ ਰਹੀ ਹੈ ਬਸ ਬੇਅਦਬੀ, ਹਾਲਾਂਕਿ ਹਰ ਇੱਕ ਨੂੰ ਪਤਾ ਵੀ ਅਕਾਲੀਆਂ ਨੇ ਬੇਅਦਬੀ ਨਹੀਂ ਕੀਤੀ, ਨਾ ਉਹ ਕਰਾ ਸਕਦੇ।
1: ਬਿਲਕੁਲ ਹੈ ਜੀ,
2: ਇਹ ਤਾਂ ਸਭ ਨੂੰ ਪਤਾ ਵਾ, ਪਰ ਉਹ ਸੌਦੇ ਸਾਧ ਨੂੰ ਬਚਾਉਣ ਵਾਸਤੇ ਜਾਂ ਜਾਂਚ ਉਹਦੇ ਤੱਕ ਨਾ ਪਹੁੰਚੇ, ਵੋਟਾਂ ਨਾ ਖਰਾਬ ਹੋਣ, ਉਹਦੇ ਪੋਸਟਰਾਂ ਦੀ ਰਾਖੀ ਕੀਤੀ ਜਿੱਥੋਂ ਮੇਨ ਪੰਗਾ ਪਿਆ
1: ਜੀ।
2: ਸਭ ਤੋਂ ਜ਼ਿਆਦਾ ਅਕਾਲ ਤਖ਼ਤ ਦੀ ਵਰਤੋਂ ਬਾਦਲ ਪਰਿਵਾਰ ਨੇ ਕੀਤੀ
1: ਜੀ।
2: ਭਾਈ ਜੇ ਤੁਸੀਂ ਨੀ ਮੰਨਦੇ ਲੋਕੀ ਕਿੱਦਾਂ ਮੰਨ ਜਾਣ ਫਿਰ? ਲੋਕਾਂ ਨੂੰ ਤੱਕੇ ਨੇ ਕਿੱਦਾਂ ਮੰਨਾ ਦੋਗੇ
1: ਜੀ? ਜੀ
2: ਪਹਿਲਾਂ ਇਹ ਗੱਲਾਂ ਮੈਂ ਲੋਕਾਂ ਨੂੰ ਸਿੱਖਿਆ ਦੇਵਾਂ, ਆਪ ਮੈਂ ਉਹਦੇ ਉਲਟ ਚੱਲਾਂ
1: ਜੀ।
2: ਇਹ ਕੰਮ ਦਿਨੀ ਨਾ ਫਿਰ ਚੱਲਦਾ, ਪਹਿਲਾਂ ਤਾਂ ਸਾਨੂੰ ਉਹ ਸੰਸਥਾਵਾਂ ਦਾ ਸੰਸਕਾਰ, ਹੁਣ ਜਿਹੜਾ ਗਲਤ ਫਿਰ ਜਦੋਂ ਜਿਹੜੇ ਹੁਕਮਨਾਮੇ ਗਿਆਨੀ ਉਹ ਗੁਰਬਚਨ ਸਿੰਘ ਜੋ ਇਹ ਕਹੀ ਗਈ ਉਹ ਕਰੀ ਆ, ਉਹ ਮਹਾਨ ਪੰਥ ਦਾ ਮਾਨ ਜਥੇਦਾਰ ਹੋ ਗਿਆ
1: ਜੀ।
2: ਜਿਹੜੇ ਇਹਨਾਂ ਨੂੰ ਸੂਟ ਨਹੀਂ ਕੀਤੇ ਉਹ ਬੀਜੇਪੀ ਦੇ ਹੋ ਗਏ ਅੱਲੀ, ਜੇ ਕਿਤੇ ਇਹਨਾਂ ਦਾ ਬੀਜੇਪੀ ਨਾਲ ਸਮਝੌਤਾ ਆਉਂਦਾ ਨਾ, ਫਿਰ ਇਹਨਾਂ ਨੇ ਕਾਂਗਰਸ ਤਾਂ ਪਾਵਰ ਚ ਹੈ ਨੀ ਗੀ, ਫਿਰ ਇਹਨਾਂ ਨੇ ਆਖਣਾ ਹੀ ਆਈਏਐਸ ਤੇ ਪਾਕਿਸਤਾਨ ਨੇ ਕਰਾਤਾ
1: ਜੀ।
2: ਇਹ ਕੁਛ ਵੀ ਇਲਜ਼ਾਮ ਲਾ ਸਕਦੇ ਸੀ ਜਿੱਥੇ, ਜਦਕਿ ਗਲਤ ਬੰਦੇ ਪਹਿਲਾਂ ਆਪ ਗਲਤ ਹੈ
1: ਜੀ।
2: ਜਥੇਦਾਰ ਤੁਸੀਂ ਆਪ ਹੀ ਲਾਉਂਦੇ ਜੇ, ਆਪ ਹੀ ਮੁੜ ਕੇ ਉਹਨਾਂ ਨੂੰ ਜੇ ਤੁਹਾਡੀ ਮਰਜ਼ੀ ਨਾਲ ਨਹੀਂ ਚੱਲਦੇ, ਮਤਲਬ ਸਿਆਸਤਦਾਨ ਨੇ ਸਿਆਸਤ ਕਰਨੀ ਹੁੰਦੀ ਹੈ, ਕਰਨੀ ਚਾਹੀਦੀ ਹੈ
1: ਬਿਲਕੁਲ,
2: ਲੇਕਿਨ ਉਹ ਤੁਸੀਂ ਗੁਰੂ ਦੀਆਂ ਬਣਾਈਆਂ ਹੋਈਆਂ ਪਰੰਪਰਾਵਾਂ ਫਲਸਫੇ ਉਹਨਾਂ ਦਾ ਕਿਉਂ ਘਾਣ ਕਰ ਰਹੇ ਜੇ
1: ਜੀ?
2: ਤੇ ਉਹਨਾਂ ਦਾ ਘਾਣ ਕਰਦਿਆਂ ਕਰਦਿਆਂ ਇਹਨਾਂ ਦਾ ਘਾਣ ਹੋ ਗਿਆ ਤੇ ਅਕਲ ਇਹਨਾਂ ਨੂੰ ਅਜੇ ਨਹੀਂ ਆਈ।
1: ਬਿਲਕੁਲ ਹੈ ਜੀ, ਬਿਲਕੁਲ,
2: ਵੋਟਾਂ ਵਾਸਤੇ ਕਰਦੇ ਆ ਨਾ, ਆ ਵੋਟਾਂ ਚਾਰ ਵਿਗੜਨੀਆਂ ਇਹਨਾਂ ਦੀ
1: ਜੀ।
2: ਪੱਕੀ ਅਕਾਲੀ ਵੋਟ ਸ੍ਰੀਮਾਨ ਜੀ ਕਦੇ ਕਿਤੇ ਨੀ ਜਾਣੀ, ਜਿਹੜੇ ਬਾਦਲ ਸਾਹਿਬ ਨਾਲ ਜੁੜੇ ਲੋਕ ਆ ਉਹਨਾਂ ਵੋਟਾਂ ਪਾਉਣੀਆਂ ਭਾਵੇਂ ਉਹ ਬੀਜੇਪੀ ਚ ਚਲਜੇ ਭਾਵੇਂ ਕਿੰਨੀ ਮਰਜ਼ੀ ਕਰਨ।
1: ਬਿਲਕੁਲ,
2: ਆਮ ਨਿਊਟਰਲ ਲੋਕਾਂ ਨੇ ਏਦਾਂ ਦੇ ਡਰਾਮੇ ਕੀਤੇ ਆ, ਇਹਨਾਂ ਦੇ ਨਾਲ ਨਹੀਂ ਜੁੜਨਾ।
1: ਬਿਲਕੁਲ ਹੈ
2: ਜੀ, ਇਹ ਸਿਰਫ ਜਥੇਦਾਰ ਆਪਣੇ ਇਤਿਹਾਸ ਚ ਨਾਂ ਕਰਾ ਰਹੇ ਆ, ਸਰਨਾ ਸਾਹਿਬ ਆਪਣਾ ਦਾ ਲਾ ਰਹੇ ਵਿਚ, ਜਦਕਿ ਸਾਰੀ ਉਮਰ ਸਰਨਾ ਸਾਹਿਬ ਇਹ ਗਿਆ ਜਿਹੜੇ ਆਪਣੇ ਗੜਗੱਜ ਸਾਹਿਬ ਜੀ ਤੇ ਕਾਂਗਰਸ ਨਾਲ ਰਹੇ
1: ਜੀ।
2: ਉਹ ਕਾਂਗਰਸ ਜਿਹੜੀ ਕਾਂਗਰਸ ਨੇ ਸਿੱਖਾਂ ਨਾਲ ਜੋ ਕੁਛ ਕੀਤਾ
1: ਜੀ,
2: ਉਹਦੇ ਨਾਲ ਸਰਨਾ ਸਾਹਿਬ ਉਦੋਂ ਤੋਂ ਲੈ ਕੇ ਉਹਦੇ ਨਾਲ ਰਹੇ
1: ਜੀ। ਬਿਲਕੁਲ ਹੈ ਜੀ,
2: ਬਾਦਲ ਸਾਹਿਬ ਨੇ ਵੈਸੇ ਖੜਕਦੀ ਸੀ ਇਹਨਾਂ ਦੀ, ਇਹ ਸਰਨਾ ਸਾਹਿਬ ਇਸ ਕਰਕੇ ਇਹਨਾਂ ਚ ਆ ਗਿਆ ਵੀ ਜਿਹੜੇ ਮਾੜੇ ਮੋਟੇ ਸਾਹ ਇਹਨਾਂ ਨੂੰ ਆਉਂਦੇ ਉਹ ਵੀ ਬੰਦ ਕਰ ਦਿਓ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਸ ਕਰਕੇ ਨਾ ਇਹਨਾਂ ਨੂੰ ਸਿਆਸਤ ਕਰੋ, ਤੁਸੀਂ ਵੀ ਸਿਆਸਤਦਾਨ ਜੇ, ਪੰਜਾਬ ਤੁਸੀਂ ਲੁੱਟਿਆ
1: ਜੀ,
2: ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਤੁਹਾਡੇ ਨੂੰ ਵੀ ਜ਼ਿਆਦਾ ਲੁੱਟ ਲਿਆ, ਕਾਂਗਰਸ ਨੇ ਵੀ ਲੁੱਟਿਆ, ਆਉਣ ਵਾਲਿਆਂ ਵੀ ਲੁੱਟਣਾ, ਤੇ ਭਾਈ ਤੁਹਾਡੇ ਅੱਗੇ ਤੇ ਤੁਹਾਡੇ ਭਗਤਾਂ ਅੱਗੇ ਇੰਨੀ ਬੇਨਤੀ ਹੈ ਅਕਾਲ ਤਖ਼ਤ ਸਾਹਿਬ ਨੂੰ ਵਿੱਚ ਨਾ ਕਰੀ।
1: ਬਿਲਕੁਲ ਹੈ ਜੀ, ਬਿਲਕੁਲ,
2: ਸਿੱਖ ਪਰੰਪਰਾਵਾਂ ਦਾ ਕਾਣ ਨਾ ਕਰੋ, ਐਸਜੀਪੀਸੀ ਆਪਦਾ ਕੰਮ ਕਰੀ ਜਾਵੇ।
1: ਬਿਲਕੁਲ ਹੈ ਜੀ,
2: ਸੋਹਣਾ ਸੁਣਿਆ, ਇਸ ਕਰਕੇ ਸਾਡੀ ਤੇ ਇੰਨੀ ਕੀ ਗੁਜ਼ਾਰਿਸ਼ ਹੈ, ਬਾਕੀ ਕੀ ਇਹਨਾਂ ਨੇ ਜਿੰਨਾ
1: ਜੀ
2: ਕਰਨਾ ਜੋ ਕਰੀ ਜਾਣਾ
1: ਕਰੀ ਜਾਂਦੇ ਆ ਜੀ,
2: ਇਸ ਕਰਕੇ ਇਹਨਾਂ ਦਾ ਵੀ ਦਾ ਦੂਜੇ ਦਾ ਵੀ ਹੁੰਦਾ। ਹੁਣ ਇਹ ਚੀਜ਼ ਨੂੰ ਚੰਗਾ ਕਿੰਨਾ ਕਹਿਣਾ ਜਿਹੜੇ ਬਾਦਲ ਨਾਲ ਜੁੜੇ
1: ਜੀ? ਬਿਲਕੁਲ,
2: ਮੈਂ ਸਵੇਰ ਦੇ 10 ਬੰਦਿਆਂ ਨਾਲ ਗੱਲ ਕੀਤੀ ਹੈ ਜੀ
1: ਜੀ,
2: ਤਿੰਨ ਚਾਰ ਦੇ ਵਿਅਕਤੀ ਇਹੋ ਜਿਹੇ ਵਿੱਚੋਂ ਜਿਨ੍ਹਾਂ ਨੇ ਇਹ ਗੱਲ ਕਹੀ ਆ ਵੀ ਦਫ਼ਾ ਕਰੋ ਜੀ, ਇਹਦੇ ਤੇ ਗੱਲ ਕਰਨ ਦਾ ਫਾਇਦਾ ਹੀ ਕੋਈ ਨੀ, ਜਿਹੜਾ ਸਿਆਸਤ ਚੱਲ ਰਹੀ ਦੋਵਾਂ ਤਰ੍ਹਾਂ ਦੀ
1: ਜੀ,
2: ਵਿਚੋਂ ਸੱਤ ਅੱਠ ਬੰਦੇ ਜਿਹੜੇ ਇੱਕ ਬੰਦੇ ਨੇ ਵੀ ਨੀ ਕਿਹਾ ਵੀ ਸੁਖਬੀਰ ਬਾਦਲ ਨੇ ਨਹੀਂ ਕਰਾਇਆ ਜੋ ਕਰਾਇਆ
1: ਜੀ।
2: ਇਸ ਕਰਕੇ ਨਾ ਵੀ ਉਹ ਕਿਉਂਕਿ ਜਦੋਂ ਇਹ ਖੁਦ ਕਹਿੰਦੇ ਜਥੇਦਾਰ ਬੀਜੇਪੀ ਦੇ ਬਣ ਕੇ ਜਿਹੜੇ ਇਹਨਾਂ ਨੂੰ ਹੁਕਮਨਾਮਾ ਕਰਦੇ
1: ਜਿਹੜੇ
2: ਇਹਨਾਂ ਦੇ ਆਸਰੇ ਦੂਜਿਆਂ ਨੂੰ ਕਰਦੇ ਫਿਰ ਉਹ ਇਹਨਾਂ ਦੇ ਹੋਏ ਫਿਰ ਜਥੇਦਾਰ
1: ਬਿਲਕੁਲ ਹੈ ਜੀ।
2: ਨਿਰਪੱਖ ਫੈਸਲਾ ਕਿੱਦਾਂ ਕਹਿ ਲਾਂਗੇ ਅਸੀਂ
1: ਜੀ ਬਿਲਕੁਲ।
2: ਹੁਣ ਉੱਥੇ ਜਿਹੜੀਆਂ ਤਰ੍ਹਾਂ ਦੇ ਪੰਥ ਇਕੱਠਾ ਹੋਇਆ ਪੰਥ ਨੇ ਜਿੰਨੀਆਂ ਸਲਾਹਾਂ ਦਿੱਤੀਆਂ ਉਹਦੇ ਚ ਇੱਕ ਵੀ ਨੀ ਐਡ ਕੀਤੀ ਨਾਲ ਇਹਨਾਂ ਨੇ
1: ਜੀ ਜੀ ਜੀ।
2: ਉਹ ਤੇ ਇਹਨਾਂ ਨੇ ਆਪ ਵੀ ਸਰਨਾ ਸਾਹਿਬ ਦੀ ਗੁਰਚਰਨ ਸਿੰਘ ਜਿਹੜਾ ਗਰੇਵਾਲ ਸਾਹਿਬ ਆ ਦੋ ਚਾਰ ਏਦਾਂ ਦੇ ਹੋਰ ਸੀ ਬਸ ਜਗਾਰੀ ਕੱਢਦੇ ਇਹਨਾਂ ਨੂੰ ਬਾਕੀ ਵੇਖ ਲਾਂਗੇ ਇਲੈਕਸ਼ਨ ਆ ਹੀ ਜਾਣੀ ਹੈ।
1: ਹਾਂ ਬਿਲਕੁਲ ਹੈ ਜੀ ਬਿਲਕੁਲ ਹੈ। ਥੈਂਕ ਯੂ ਜੀ।
2: ਕਿਤੇ ਨਾ ਹੋ ਕਿ ਉਲਟਾ ਬੈਨੀਫਿਟ ਬੀਜੇਪੀ ਲੈ ਜਾਏ
1: ਇਹਨਾਂ ਦੀ ਜੀ ਇਹ ਵੀ ਹੈ ਜੀ ਬਿਲਕੁਲ ਹੈ ਜੀ।
2: ਓਕੇ ਸਰ
1: ਥੈਂਕ ਯੂ ਡਾਕਟਰ ਭੱਟੀ ਸਾਹਿਬ ਸ਼ੁਕਰੀਆ ਜੀ। ਤੇ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਫਿਰ ਤੋਂ। ਜਿਵੇਂ ਸੈਣੀ ਸਾਹਿਬ ਡਾਕਟਰ ਭੱਟੀ ਸਾਹਿਬ ਗੱਲ ਕਰਕੇ ਗਏ ਆ ਤੁਹਾਡੇ ਮਨ ਚ ਵੀ ਬਹੁਤ ਸਾਰੀਆਂ ਚੀਜ਼ਾਂ ਆਈਆਂ ਹੋਣਗੀਆਂ ਤੇ ਪਰ ਮੈਂ ਇਹਦੇ ਵਿਚ ਸੋਚ ਰਿਹਾ ਸੀ ਇੱਕ ਚੀਜ਼ ਨੂੰ ਕਿ ਜਿਵੇਂ ਕਿ ਮਾਨ ਸਾਹਿਬ ਨੂੰ ਸਮਾਂ ਦਿੱਤਾ ਸੀਗਾ ਇਹਦੀ ਜਾਂਚ ਕਰਾਉਣ ਦੇ ਲਈ ਜਾਂ ਆਪ ਵੀ ਇਹ ਕਹਿ ਕੇ ਆਏ ਸੀ ਕਿ ਜਾਂਚ ਕਰਾ ਲਓ ਵੀਡੀਓ ਦੀ ਹਨਾ ਜਿੱਥੋਂ ਕਰਾਉਣੀ ਹੈ ਕਰਾ ਲਓ ਤੇ ਉਸ ਤੋਂ ਬਾਅਦ ਕੋਈ ਇਹਨਾਂ ਦਾ ਰਿਸਪੌਂਸ ਵਾਪਸ ਸ਼੍ਰੋਮਣੀ ਕਮੇਟੀ ਨੂੰ ਜਾਂ ਕਹਿ ਲਓ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਵਾਪਸ ਸ਼ਾਇਦ ਗਿਆ ਮੈਨੂੰ ਲੱਗਦਾ ਜਿੱਥੇ ਤੱਕ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਇਹਦੇ ਉੱਤੇ ਵਿਚਾਰ ਲੈ ਕੇ ਫਿਰ ਆਪਾਂ ਪਰਮਿੰਦਰ ਜੀ ਦੀ ਗੱਲ ਸੁਣਾਂਗੇ ਸੰਖੇਪ ਦੇ ਵਿਚ। ਹਾਂਜੀ ਜੀ ਸੈਣੀ ਸਾਹਿਬ।
0: ਹਾਂਜੀ ਪਰ ਸਭ ਗੱਲ ਇੱਦਾਂ ਹੋਈ ਜਦੋਂ ਮਾਨ ਸਾਹਿਬ ਇੱਥੇ ਪੇਸ਼ ਹੋਏ ਨਾ ਜੀ
1: ਜੀ
0: ਇਹਨਾਂ ਨੇ ਪੇਸ਼ਕਸ਼ ਕੀਤੀ ਮਾਨ ਸਾਹਿਬ ਕਹਿੰਦੇ ਮੇਰੇ ਵੱਲੋਂ ਜਿਹਦੇ ਕੋਲੋਂ ਮਰਜ਼ੀ ਕਰਵਾ ਲਓ
1: ਬਿਲਕੁਲ ਹੈ ਜੀ।
0: ਅੱਛਾ ਜੀ ਮੁੜ ਕੇ ਜਿਹੜਾ ਹੈਗਾ ਜਿੰਨੀਆਂ ਸਰਕਾਰੀ ਲੈਬ ਸੀਗੀਆਂ ਪੰਜਾਬ ਦੀਆਂ ਸਾਰੀਆਂ ਨੇ ਰਿਫਿਊਜ਼ ਕਰਤਾ ਜੀ ਐਸ ਜੀ ਪੀ ਸੀ ਨੂੰ ਵੀ ਅਸੀਂ ਨੀ ਕਰਵਾਉਣੀ
1: ਜੀ ਅਸੀਂ
0: ਉਹਦਾ ਕਾਰਨ ਇਹ ਕੌਣ। ਹਾਂ ਬਿਲਕੁਲ ਜੀ ਭੀ ਅਸੀਂ ਸਿਆਸਤ ਨਾਲ ਜਿਹੜਾ ਹੈਗਾ ਆ ਭੀ ਇਹ ਮੁੱਦਾ ਸਿਆਸੀ ਆ ਅਸੀਂ ਜੇ ਠੀਕ ਹੈ ਤਾਂ ਵੀ ਜਿਹੜਾ ਹੈਗਾ ਆ ਸਾਨੂੰ ਆ ਜਾਊਗਾ
1: ਜੀ
0: ਇਸ ਕਰਕੇ ਅਸੀਂ ਮਤਲਬ ਨਹੀਂ ਕਰਨੀ ਤੁਸੀਂ ਜਿੱਦਾਂ ਮਰਜ਼ੀ ਫੇਰ ਉਹ ਚੁੱਪ ਰਹੇ ਫੇਰ ਮੁੜ ਕੇ ਜਿਹੜਾ ਹੈਗਾ ਆ ਉਹ ਬਾਹਰਲੀ ਲੈਬ ਤੋਂ ਟੈਸਟ ਕਰਾ ਕੇ ਆਏ ਹੈਗੇ ਜੀ। ਉਦੋਂ ਇਹਨਾਂ ਨੇ ਇੱਕ ਨਾ ਜੀ ਐਫ ਆਈ ਆਰ ਜਗਮਨ ਸਮਰੇ ਤੇ ਦਰਜ ਕੀਤੀ ਉਹਦੇ ਵਿਚ ਕੀ ਆ ਵੀ ਮਾਨ ਸਾਹਿਬ ਵੱਲੋਂ ਵੀ ਕੋਈ ਬੰਦਾ ਹੈਗਾ ਆ ਇਹ ਕੈਨੇਡਾ ਬਾਹਰ ਰਹਿਣ ਕੈਨੇਡਾ ਦਾ ਰਹਿਣ ਵਾਲਾ ਹੈਗਾ ਆ ਇਹ ਮੁੱਖ ਮੰਤਰੀ ਦੀਆਂ ਤਸਵੀਰਾਂ ਨੂੰ ਗਲਤ ਤਰੀਕੇ ਨਾਲ ਵਰਤੋਂ ਕਰ ਰਿਹਾ ਜੀ ਉਹ ਪਰਚਾ ਦਰਜ ਕੀਤਾ। ਉੱਥੇ ਤਾਂ ਤੁਸੀਂ ਇਹ ਕਿਹਾ ਹੀ ਨੀ ਵੀ ਮੁੱਖ ਮੰਤਰੀ ਨਹੀਂ ਆ ਮੁੱਖ ਮੰਤਰੀ ਦੇ ਹਮ ਸ਼ਕਲ ਜਾਂ ਉਹਦੀਆਂ ਸ਼ਕਲ ਨਾਲ ਮਿਲਦਾ ਜੁਲਦੀ ਜਿਹੜੀ ਹੈਗੀ ਆ ਵੀ ਉਹ ਜਿਹਦੇ ਵਿਚ ਮੁੱਖ ਮੰਤਰੀ ਹੈ ਆਪ ਨਹੀਂ ਹੈ ਤੇ ਉਸ ਵੀਡੀਓ ਨੂੰ ਮੁੱਖ ਮੰਤਰੀ ਦਾ ਇਨਪਰਸੋਨੇਸ਼ਨ ਕਰਕੇ ਜਾਂ ਪ੍ਰੈਜੈਂਟ ਕਰਕੇ ਤੇ ਪੇਸ਼ ਕਰ ਰਿਹਾ ਆ ਜਿਹਦੇ ਨਾਲ ਗਲਤ ਪ੍ਰਭਾਵ ਜਾਂਦਾ ਸਮਾਜ ਚ
1: ਬਿਲਕੁਲ
0: ਜਾਂ ਤਾਂ ਐਫ ਆਈ ਆਰ ਕਿਸ ਤਰੀਕੇ ਨਾਲ ਲਿਖਾਇਆ ਆਇਆ ਹੁੰਦਾ ਹੁਣ ਉਹ ਐਫ ਆਈ ਆਰ ਵੀ ਇਹਨਾਂ ਦੀ ਜਿਹੜੀ ਬਹਿਣੀ ਹੈ ਜੀ
1: ਜੀ। ਬਲਰਾਜ ਸਿੰਘ ਸੰਧੂ ਅੰਕਲ ਨੇ ਵੀ ਲਿਖਿਆ ਸੀ ਕਿ ਉਹ ਜਗਮਣੀ ਸੀਗਾ ਉਹਦਾ ਨਾਂ ਮੇਰੇ ਖਿਆਲ
0: ਜਗਮਣ
1: ਉਹ ਤਾਂ ਕਹਿੰਦਾ ਸੀਗਾ ਅੰਕਲ ਨੇ ਵੀ ਲਿਖਿਆ ਕਿ ਉਹ ਤਾਂ ਕਹਿੰਦਾ ਮੇਰੇ ਕੋਲ ਤਾਂ ਕੇਜਰੀਵਾਲ ਉਹਨਾਂ ਦੀਆਂ ਵੀ ਵੀਡੀਓ
0: ਹੋਣਗੀਆਂ ਸਰ ਇਹਦੇ ਵਿਚ ਕੀ ਸ਼ੱਕ ਹੈਗਾ
1: ਜੀ ਨਾਲੇ ਇਹ ਵੀ ਤਾਂ ਲਈ ਫਿਰਦੇ ਹਰ ਕਿਸੇ ਦੀ ਲਈ ਫਿਰਦੇ ਇਹਨਾਂ ਦੇ ਕੋਲ ਕਿਹੜਾ ਨਹੀਂ ਹੈਗੀਆਂ ਕਿਸੇ ਦੀਆਂ ਜੀ
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਾਰੇ ਸਾਹਿਬ ਉਹ ਗੀਤ ਨੀ ਸੁਣਿਆ ਹੈਗਾ ਬੇਦਾਗ ਨਹੀਂ ਕੋਈ ਜਹਾਂ ਪਾਪੀ ਸਾਰੇ ਹੈ
1: ਸਾਰੇ
0: ਹਾਂਜੀ ਤੇ ਇੱਥੇ ਜਿਹੜਾ ਹੈਗਾ ਆ ਇਹ ਇੱਥੇ ਬੇਦਾਗ ਤਾਂ ਹੈ ਹੀ ਕੋਈ ਨੀ ਗਾ ਜੀ
1: ਉਹ ਵੀ ਸੀਗੀ ਨਾ ਛੋਟੇ ਹੁੰਦੇ ਫਿਲਮ ਦੇਖਦੇ ਰਾਮ ਤੇਰੀ ਗੰਗਾ ਮੈਲੀ ਹੋ ਗਈ ਆ ਪਾਪੀਓ ਕੇ ਪਾਪ ਦੋਤੇ ਦੋਤੇ ਹਾਂਜੀ ਜੀ
0: ਤੇ ਡਾਕਟਰ ਪੱਟੀ ਸਾਹਿਬ ਦੀ ਗੱਲ ਸੁਣ ਕੇ ਤੇ ਮੇਰੇ ਮਨ ਦੇ ਵਿਚ ਇਹ ਆ ਰਿਹਾ ਹੈਗਾ ਜੀ ਇੱਕ ਵਾਰੀ ਨਾ ਮੈਂ ਇੱਕ ਕੇਸ ਦੇ ਵਿਚ ਦੁਕਾਨ ਖਾਲੀ ਕਰਾਉਣ ਦਾ ਆਰਡਰ ਕਰਾਇਆ
1: ਜੀ
0: ਹਾਂਜੀ ਤੇ ਉਹ ਜੱਜ ਨੇ ਲਿਖ ਦਿੱਤਾ ਵੀ ਮਹੀਨਾ ਦੇ ਅੰਦਰ ਅੰਦਰ 30 ਦਿਨਾਂ ਦੇ ਅੰਦਰ ਅੰਦਰ ਦੁਕਾਨ ਖਾਲੀ ਕਰੋ
1: ਜੀ
0: ਉਹ 30ਵੇਂ ਇੱਕ ਦਿਨ ਮੇਰਾ ਮੁਨਸ਼ੀ ਆਇਆ ਮੇਰੇ ਕੋਲ ਤੇ ਮੈਨੂੰ ਕਹਿੰਦਾ ਉਹਦੇ ਵਿਚ ਨਾ ਜਾਂ ਤਾਂ ਅਪੀਲ ਹੋ ਗਈ ਆ ਜਾਂ ਸਾਨੂੰ ਐਗਜ਼ੀਕਿਊਸ਼ਨ ਪਾਉਣੀ ਪੈਣੀ ਆ
1: ਜੀ
0: ਮੈਂ ਕਿਹਾ ਕੀ ਗੱਲ ਮੈਂ ਕਿਹਾ ਦੁਕਾਨ ਤੇ ਉੱਤੇ ਤਾਂ ਸਮਾਨ ਨੀ ਹੈ ਨੀ ਸੀ ਉਹ ਨਿਗਾਹ ਮਾਰੀ ਸੀ ਕਹਿੰਦਾ ਪਹਿਲਾਂ ਉਹਦੀ ਸ਼ੋਰੂਮ ਦੇ ਸ਼ੋ ਕੇਸ ਦੇ ਵਿਚ ਕਹਿੰਦਾ 3 ਜੋੜੇ ਉਹਨੇ ਰੱਖੇ ਸੀਗੇ ਅੱਜ ਕਹਿੰਦਾ 10 ਜੋੜੇ ਆ ਤਾਂ ਮਤਲਬ ਮਾਲ ਤਾਂ ਉਹ ਹੋਰ ਪਾ ਕੇ ਬਹਿ ਗਿਆ ਇਹਦਾ ਮਤਲਬ ਉਹਨੇ ਨੀ ਕਰਨੀ ਕਰਨੀ
1: ਬਿਲਕੁਲ
0: ਹੈ ਜੀ ਸੋ ਇਸ ਕਰਕੇ ਜੋ ਮਾਨ ਸਾਹਿਬ ਦਾ ਐਟੀਚਿਊਡ ਦੇਖਿਆ ਪੱਟੀ ਸਾਹਿਬ ਤੁਸੀਂ ਕੀ ਉਮੀਦ ਕਰਦੇ ਹੋ ਵੀ ਜਾ ਕੇ ਮਾਫ਼ੀ ਮੰਗ ਲੈਣਗੇ ਜੀ ਜਾਣੇ ਅਣਜਾਣੇ ਚ ਭੁੱਲਾਂ ਹੋਈਆਂ ਇੱਥੇ ਕੋਈ ਨੀ ਉਹਨਾਂ ਨੇ ਕਰਨਾ ਇਹ ਟਕਰਾਅ ਹੋਣਾ ਆ ਜ਼ਿਆਦਾ ਤੌਰ ਤੇ ਸਰ ਸੰਸਥਾ ਦੀ ਇੱਜ਼ਤ ਘਟਣੀ ਹੈਗੀ ਆ ਇੱਕ ਫਿਰ ਤਮਾਸ਼ਾ ਬਣੇਗਾ ਪਹਿਲਾਂ ਇੱਕ ਬਣਿਆ ਸੀ 2 ਦਸੰਬਰ ਨੂੰ ਇੱਕ ਹੁਣ ਬਣੂਗਾ ਤਮਾਸ਼ਾ ਜੀ ਹੋਰ ਤਾਂ ਕੁਛ ਨੀ
1: ਬਿਲਕੁਲ ਜੀ
0: ਹਾਂਜੀ
1: ਜੀ ਪਰਮਿੰਦਰ ਜੀ ਸਵਾਗਤ ਹੈ ਜੀ ਸੰਖੇਪ ਚ ਹਾਂਜੀ ਜੀ ਸਤਿ
2: ਸ੍ਰੀ ਅਕਾਲ
1: ਜੀ ਸਰ ਜੀ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
3: ਸੈਣੀ ਸਾਹਿਬ ਹੁਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਸਤਿਕਾਰ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ।
3: ਚਲੋ ਡਾਕਟਰ ਸਾਹਿਬ ਵੀ ਹੁਣੇ ਗੱਲ ਕਰਕੇ ਗਏ ਆ ਜੀ,
1: ਹਾਂਜੀ,
3: ਜਿਹੜਾ ਚਲੋ ਅਕਾਲ ਤਖ਼ਤ ਦੀ ਗੱਲ ਕਰਦੇ, ਮੰਨ ਲਾ ਜੀ ਮੈਂ ਤਾਂ ਗੱਲ ਕਰਦੇ ਪਿੰਡ ਚ, ਚਲੋ ਅਸੀਂ ਆਮ ਜਿਹੜੇ ਸਿਧਾਂਤ ਬੰਦੇ ਫਿਰਨ ਤੋਂ ਨਾਲ ਪਾਰ ਸਾਹਿਬ ਜਿਹੜੇ ਹਨਾ ਪਿੰਡ ਦੇ ਵਿੱਚ ਸਾਡੇ 90% ਲੋਕ ਆ ਜੀ
1: ਜੀ
3: ਭਾਜੀ, ਉਹਨਾਂ ਨੂੰ ਤਾਂ ਆਪਣੀ ਰੋਟੀ ਦੇ ਲੱਲੇ ਪਏ ਹੋਏ ਨੇ,
1: ਬਿਲਕੁਲ ਹੈ ਜੀ,
3: ਹਨਾ ਜੀ, ਉਹਨਾਂ ਵੱਲੋਂ ਤਾਂ ਭਗਵੰਤ ਮਾਨ ਅੱਜ ਮਰ ਜੇ ਤੇ ਸਤਵੀਰ ਵਿਸ਼ਾਖ ਅੱਜ ਮਰ ਜੇ
1: ਜੀ
3: ਭਾਜੀ, ਇਹ ਵੀਡੀਓ ਨੂੰ ਕਹਿੰਦਾ ਲੋਕਾਂ ਨੂੰ ਤਾਂ ਜੀ ਰੋਟੀ ਦੇ ਹੀ ਲੱਲੇ ਪਏ ਹੋਏ ਨੇ,
1: ਉਹ ਤਾਂ ਇਸ਼ੂ ਹੈ ਨਹੀਂ ਨਾ, ਉਹ ਤਾਂ ਇਸ਼ੂ ਹੈ ਨਹੀਂ, ਮਹਿੰਗਾਈ ਦਾ ਇਸ਼ੂ ਨਹੀਂ ਗਾ, ਰੋਜ਼ਗਾਰ ਦਾ ਇਸ਼ੂ ਨਹੀਂ ਗਾ
3: ਭਾਜੀ, ਭਾਜੀ ਕਿਸੇ ਨੂੰ ਕਹਿ ਕੇ ਦੇ ਲਾ, ਅਗਲਾ ਕਹਿੰਦਾ ਯਾਰ ਹੋਊਗਾ, ਤਾਂ ਦੂਜੀ ਗੱਲ ਇਹ ਆ ਭਾਰ ਸਾਹਿਬ, ਮੈਂ ਲਓ ਮੈਂ ਤਾਂ ਤੁਹਾਨੂੰ ਜਿਹੜੀ ਮੌਕ ਦੀ ਗੱਲ ਇੱਕ ਦੱਸਣ ਲੱਗਾ ਜੀ,
1: ਜੀ
3: ਇਹ ਜਿਹੜੇ ਪੋਲੀਟੀਕਲ ਲੋਕ ਇਹਨਾਂ ਦਾ ਕੋਈ ਦੀਨ ਮਾਨ ਨੀ, ਇਹ ਤਾਂ ਅਕਾਲ ਤਖ਼ਤ ਸਾਹਿਬ ਦਾ ਇੱਕ ਸੰਸਥਾ ਆ ਜੀ,
1: ਬਿਲਕੁਲ ਹੈ ਜੀ,
3: ਇੱਕ ਬਿਲਡਿੰਗ ਆ
1: ਜੀ,
3: ਆਪਾਂ ਗੱਲ ਕਰਦੇ ਹਾਂ ਉਹ ਬਿਲਡਿੰਗ ਆ ਜੀ
1: ਜੀ,
3: ਇਹਨਾਂ ਦੇ ਇਹੀ ਸੁਖਬੀਰ ਬਾਦਲ ਹੈ, ਇਹੀ ਕਾਂਗਰਸ ਵਾਲੇ, ਇਹੀ ਭਗਵੰਤ ਮਾਨ ਜੀ, ਅਸੀਂ ਆਪਾਂ ਤਾਂ ਅਕਾਲ ਤਖ਼ਤ ਸਾਹਿਬ ਕਹਿੰਦੇ ਭਾਜੀ ਇਹਨਾਂ ਦੇ ਸਿਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਖਾ ਲਓ, ਇਹ ਤਾਂ ਬੈਠਕਾਂ ਮਾਰਦੇ ਆ ਜੀ, ਇਹ ਕਿੱਥੋਂ ਮੰਨਦੇ ਆ,
1: ਬਿਲਕੁਲ ਹੈ ਜੀ,
3: ਹਨਾ ਭਾਜੀ, ਇਹਨਾਂ ਦੇ ਜਿਹੜੇ ਆਪਣੇ ਲੋਕ ਸਾਡੇ ਇੱਥੇ ਜਿਹੜੇ ਇਹ ਪੋਲੀਟੀਕਲ ਲੋਕ ਹੋ ਗਏ,
1: ਇਹਨਾਂ ਚੀਜ਼ਾਂ ਦਾ ਡਰ ਤਾਂ ਆਮ ਲੋਕਾਂ ਦੇ ਉੱਤੇ ਹੈ ਜੀ, ਬਿਲਕੁਲ ਹੈ
3: ਭਾਜੀ, ਤੁਸੀਂ ਡਰ ਮੰਨਦੇ ਆ, ਤੁਸੀਂ ਮੰਨਦੇ ਜਾਂ ਅਸੀਂ ਮੰਨਦੇ ਹਾਂ, ਜੇ ਅਸੀਂ ਇੱਥੇ ਤਾਂ ਕਿਸੇ ਨੇ ਮੰਨ ਲਓ ਦੁਆਬੇ ਦੇ ਭਾਜੀ ਤੁਸੀਂ ਤਾਂ ਦੇਖਿਆ ਤਾਂ ਸੈਣੀ ਸਾਹਿਬ ਹੋਣਾ,
1: ਹਾਂਜੀ,
3: ਇੱਥੇ ਤਾਂ ਹੁਣ ਜੇ ਭਾਜੀ ਕਿਸੇ ਨੇ ਦੋ ਇੰਟਾਂ ਵੀ ਧੂਫ ਕੇ ਰੱਖ ਦਿੰਦਾ ਬੰਦਾ, ਉਹ ਤੋਂ ਵੀ ਪਰੇ ਹੋ ਕੇ ਲੰਘਦਾ, ਚੱਲ
1: ਸਤਿਕਾਰ ਦੇ ਨਾਲ
3: ਲੰਘਦਾ, ਤੁਹਾਨੂੰ ਉਹੀ
0: ਬਿਲਕੁਲ ਜੀ ਬਿਲਕੁਲ ਬਿਲਕੁਲ,
3: ਮਤਲਬ ਮਾਫ਼ੀ ਮੰਗਣੀ ਦਾ ਦੁੱਖ ਦੀ ਗੱਲ, ਡਾਕਟਰ ਸਾਹਿਬ ਕਹਿੰਦੇ ਮਾਫ਼ੀ ਭਾਜੀ, ਇਹਨਾਂ ਦੇ ਸਿਰ ਤੇ ਤਾਂ ਇਹ ਭਗਵਾਨ ਸਮਾਨ, ਚਲੋ ਮੰਨ ਲਓ ਇਹ ਵੀ ਗੱਲ ਹੋ, ਚਲੋ ਕੀਤੀ ਵੀ ਹੋਊਗੀ
1: ਜੀ
3: ਭਾਜੀ, ਜੇ ਇਹਨਾਂ ਦੇ ਉੱਤੇ ਹਨਾ ਸ੍ਰੀ ਸਿਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਰਖਾ ਕੇ ਕਹਿ ਦੋ ਬਈ ਤੁਸੀਂ ਇਹਨਾਂ ਨੂੰ ਮੂਹਰੇ ਕੋਰਸ, ਮਤਲਬ ਮਾਫ਼ੀ ਤਾਂ ਇੱਕ ਗੱਲ ਕਿ ਇਹ ਤਾਂ ਬੈਠਕਾਂ ਮੰਨ ਕੇ ਰੱਖ ਕੇ ਲੈ ਕਹਿਣਾ ਸੀ ਕੀਤੀ ਨੇ ਜੀ, ਇਹ ਗੱਲ ਜੀ ਮੈਂ ਤੁਹਾਨੂੰ ਇਹ ਗੱਲ ਕਹਿਣਾ,
1: ਬਿਲਕੁਲ
3: ਹਨਾ, ਇਹਨਾਂ ਨੂੰ ਤਾਂ ਰੱਬ ਬਖਸ਼ੇ ਜੀ
1: ਜੀ,
0: ਸਾਡੇ ਵੱਲੋਂ ਦੋਨੇ ਜਾਂਦੇ ਰਹਿਣ ਹੈ ਜੀ, ਲੋਕਾਂ ਦੇ ਭਾਦਾ ਹੈ ਜੀ, ਲੋਕੀ ਤਾਂ ਆਪਣੀਆਂ ਲੋੜਾਂ ਦੇ ਨਾਲ ਟੱਕਰਾਂ ਮਾਰਦੇ ਪਏ
1: ਜੀ,
0: ਹਾਂਜੀ, ਤੇ ਪਰ ਸਾਹਿਬ ਇਹਨਾਂ ਦੇ ਮਗਰ ਵੀ ਜਿਹੜੇ ਤੁਰੇ ਹੁੰਦੇ ਹੈਗੇ ਆ, ਉਹ ਵੀ ਆਪਣੀਆਂ ਕਰਜ਼ਿਆਂ ਦੇ ਮਾਰੇ ਵਿਚਾਰੇ ਤੁਰੇ ਹੈਗੇ ਆ, 8 ਮਹੀਨੇ ਰਹਿੰਦੇ ਸਰਕਾਰ ਦੇ, ਉਹਨਾਂ ਨੂੰ ਵੀ ਹੈਗਾ ਜੀ ਕੋਈ ਨਾ ਕੋਈ ਨਿੱਜੀ ਲਾਭ, ਪਰ ਸਾਹਿਬ ਪੋਜੀਸ਼ਨ ਜਿਹੜੀ ਹੁੰਦੀ ਕੁਛ ਨੀ ਹੁੰਦੀ, ਪੋਜੀਸ਼ਨ ਦੇ ਨਾਲ ਜਿਹੜਾ ਇੰਸੀਡੈਂਟਲੀ ਔਰ ਐਕਸੀਡੈਂਟਲੀ ਨਾਲ ਜਿਹੜੀਆਂ ਚੀਜ਼ਾਂ ਆਉਂਦੀਆਂ ਨਾ ਜੀ, ਉਹਦੇ ਵਿੱਚੋਂ ਮੋਨੀਟਰੀ ਬੈਨੀਫਿਟ ਬਹੁਤ ਹੁੰਦਾ
1: ਜੀ,
0: ਜਿਹੜਾ ਮੋਨੀਟਰੀ ਬੈਨੀਫਿਟ ਹੁੰਦਾ ਆ ਵੀ ਜਦੋਂ ਬੰਦੇ ਨੂੰ ਪਤਾ ਆ ਕਿ ਮੈਨੂੰ ਬਿਨਾਂ ਕੰਮ ਕੀਤਿਆਂ 500 ਮਿਲਣਾ, ਮਿਹਨਤ ਕਰਕੇ ਮੈਨੂੰ ਮਿਲਣੇ 50, ਉਹ ਕਿਉਂ ਕੰਮ ਕਰੂਗਾ ਜੀ, ਉਹ ਇਹੋ ਜਿਹਾ ਕੰਮ ਕਰੂਗਾ ਵੀ ਜਿੰਦਾਬਾਦ ਮੁਰਦਾਬਾਦ ਚੱਲ ਮੇਰੇ ਭਾਈ, ਠੀਕ ਹੈ ਜੀ, ਉਹਦੇ ਲਈ ਤਾਂ ਉਹੀ ਆਕਾ ਜਿਹੜਾ 50 ਰੁਪਏ ਦੀ ਉਹਦੀ ਹੈਸੀਅਤ ਹੈ ਨੀ ਤੇ ਉਹਨੂੰ 500 ਰੁਪਏ ਦਿਹਾੜੀ ਬਣਵਾ ਦਿੰਦਾ ਹੈਗਾ ਆ, ਤੇ ਉਹਦੇ ਲਈ ਤਾਂ ਉਹੀ ਉਹਦਾ ਆਕਾ, ਉਹਨੇ ਮਗਰ ਨਾਰੇ ਮਾਰਨੇ ਹੀ ਮਾਰਨੇ ਆ,
1: ਮਾਰਨੇ, ਬਿਲਕੁਲ ਹੈ ਜੀ,
0: ਹਾਂਜੀ, ਸੋ ਇਸ ਕਰਕੇ ਆ ਇਹ ਜਿਹੜੀ ਚੀਜ਼ ਹੈਗੀ ਆ ਇਹਨਾਂ ਨੇ ਕਾਲੀ ਬਹੁਤ ਕੀਤੀ, ਮਹਾਰਾਜ ਸਾਹਿਬ ਮੈਨੂੰ ਜਿਸ ਚੀਜ਼ ਦਾ ਡਰ ਸੀ, ਤੁਸੀਂ ਦੇਖੋ ਨਾ ਜਿਹੜੇ ਬੁੱਧੀਜੀਵੀ ਆ ਉਹ ਇਹ ਗੱਲ ਕਹਿ ਰਹੇ ਆ
1: ਜੀ,
0: ਵੀ ਇਸ ਤਰੀਕੇ ਦੇ ਨਾਲ ਨਹੀਂ ਸੀ ਚੱਲਣਾ ਚਾਹੀਦਾ, ਹਾਂਜੀ, ਦੂਜੀ ਗੱਲ ਇਹ ਹੈਗੀ ਕਿ ਪਰਸੈਪਸ਼ਨ ਦੀ ਗੇਮ ਹੁੰਦੀ ਆ ਸਿਆਸਤ, ਪਰਸੈਪਸ਼ਨ ਜਿਹੜੀ ਹੈਗੀ ਆ, ਹੁਣ ਬਾਦਲਾਂ ਨੇ ਕਿਹੜਾ ਵਿਚਾਰਿਆਂ ਨੇ ਉਹ ਕਰਾਈ ਹੈਗੀ ਕਿ ਬੇਅਦਬੀ
1: ਜੀ,
0: ਠੀਕ ਹੈ ਜੀ, ਉਹਨਾਂ ਨੇ ਤਾਂ ਬੇਅਦਬੀ ਦੇ ਜਿਹੜੇ ਹੈਗੇ ਆ ਵੀ ਕੇਸਾਂ ਨੂੰ ਸਹੀ ਤਰੀਕੇ ਨਾਲ ਡੀਲ ਨਹੀਂ ਕੀਤਾ ਜੀ, ਉਹਨਾਂ ਨੇ ਲਾਈਟ ਮੋਡ ਦੇ ਵਿੱਚ ਲਿਆ, ਤੀਜਾ ਉਹਨਾਂ ਨੇ ਸੋਚਿਆ ਵੀ ਹਾਂ ਜੀ ਡੇਰੇ ਸਿਰਸੇ ਵਾਲੇ ਦੀਆਂ ਵੋਟਾਂ ਵੀ ਆਹ ਤਾਂ ਸਾਡੇ ਕੋਲ ਹੱਥੋਂ ਗਏ ਨੀ ਕਿਤੇ ਵੀ, ਹਾਂਜੀ, ਇਹੋ ਜਿਹੀ ਗੱਲ ਭਾਰਤ ਸਾਹਿਬ ਹੋਈ ਜਰੂਰ ਹੋਊਗੀ, ਇਹਦਾ ਰਾਮ ਰਹੀਮ ਦਾ ਜਿਹੜਾ ਆ ਵੀ ਇੱਕ ਰਾਈਟ ਹੈਂਡ ਉਹਦਾ ਬਿਆਨ ਹੋਇਆ ਸੀਗਾ ਤੇ ਉਹ ਕਹਿੰਦਾ ਵੀ ਭਾਈ ਸਾਡੇ ਸਾਹਮਣੇ ਹੋਈ ਗੱਲ ਤੇ ਉਹਨੇ ਇਹ ਗੱਲ ਕਹੀ ਸੁਖਬੀਰ ਬਾਦਲ ਨੇ, ਅਸੀਂ ਕਿਹਾ ਵੀ ਏਦਾਂ ਕਰਕੇ ਤੁਹਾਨੂੰ ਪੁੱਛਣਾ, ਉਹ ਕਹਿੰਦਾ ਇੱਥੇ ਕੀ ਕਿਸੇ ਨੇ ਨੀ ਬੋਲਣਾ ਹੈਗਾ, ਉਹ ਤੁਹਾਡਾ ਬਾਬਾ ਤੇ ਮੈਂ ਸਿੱਖਾਂ ਦਾ ਬਾਬਾ,
1: ਨਾਲੇ ਸੈਣੀ ਸਾਹਿਬ ਚਲੋ ਜੇ ਉਹਨਾਂ ਨੇ ਕਰਾਈ ਵੀ ਜੇ ਕਰ ਵੀ ਚਲੋ ਇਹ ਵੀ ਕਹਿ ਲੈਂਦੇ ਆ, ਜੇ ਕਰਾਈ ਵੀ ਹੈ ਤੇ ਤੁਸੀਂ 4 ਸਾਲ 4.5 ਸਾਲ ਹੋ ਗਏ ਤੁਹਾਡੀ ਸਰਕਾਰ, ਤੁਸੀਂ ਤਾਂ ਚਾਰਜ ਸ਼ੀਟ ਵੀ ਨਹੀਂ ਪੇਸ਼ ਕਰੇ, ਤੁਹਾਡੇ ਕੀ ਮਫਾਦ ਨੇ ਫਿਰ ਉਹਦੇ ਵਿੱਚ,
0: ਬਿਲਕੁਲ ਜੀ ਬਿਲਕੁਲ ਬਿਲਕੁਲ ਸਰ, ਇਹ ਇੱਕ ਏਦਾਂ ਦਾ ਮੁੱਦਾ ਬਣ ਗਿਆ ਹੈਗਾ ਆ ਬੇਅਦਬੀ ਕਿ ਸਾਰੀਆਂ ਪਾਰਟੀਆਂ ਇਹਦੇ ਤੇ ਹੁਣ ਸਿਆਸਤੀ ਕਰਦੀਆਂ, ਹੋਰ ਕੁਛ ਨੀ ਕਰਦੀਆਂ, ਹਾਂਜੀ ਔਰ ਇਹ ਚੱਲੀ ਜਾਣਾ ਹੈਗਾ ਆ। ਔਜਲਾ ਸਾਹਿਬ ਨੇ ਗੱਲ ਬੜੀ ਵਧੀ ਕਹੀ ਸੀ, ਕਹਿੰਦੇ ਪਿਛਲੇ ਦਿਨ ਹੈਗਾ ਆ 15 ਤੋਂ ਵਿੱਚ ਬੇਅਦਬੀ ਹੋਈ ਸੀ, ਉਹ ਤੋਂ ਬਾਅਦ ਕਹਿੰਦੇ ਜਿੰਨੀਆਂ ਸਰਕਾਰਾਂ ਆਈਆਂ ਹੈਗੀਆਂ ਤੇ ਆਹੀ ਇੱਕ ਦੋ ਮੁੱਦੇ ਰਹੇ ਹੈਗੇ ਆ ਜੀ, ਤੇ ਬੇਅਦਬੀ ਆ ਉਹਦਾ ਕਾਰਨ ਹੈਗਾ ਤੇ ਨਸ਼ਿਆਂ ਦੀ ਰੋਕਥਾਮ, ਨਾ ਉਹਦਾ ਕੁਛ ਹੋਇਆ ਤੇ ਨਾ ਉਹਦਾ ਕੁਛ ਹੋਇਆ ਜੀ,
1: ਕੁਛ ਨਹੀਂ ਹੋਇਆ ਜੀ। ਜੀ ਪਰ ਸੈਣੀ ਸਾਹਿਬ ਕਾਂਗਰਸ ਦਾ ਕੀ ਬਣੂਗਾ ਪੰਜਾਬ ਦੇ ਵਿਚ? ਭੱਠਲ ਜੀ ਕਹਿੰਦੇ ਨੇ ਕਿ ਜੱਫੀਆਂ ਪਵਾ ਦਿਆਂਗੇ ਜੀ, ਇਹ ਤਾਂ ਬੱਚੇ ਨੇ ਨਿਆਣਿਆਂ ਵਾਂਗੂ ਲੜਦੇ ਲੁੜਦੇ ਰਹਿੰਦੇ ਆ।
0: ਇੱਕ ਪਾਕਿਸਤਾਨੀ ਕੁਆਲੀ ਹੁੰਦੀ ਪਾ ਜੱਫੀਆਂ ਘੁੱਟ ਘੁੱਟ ਪਾ ਜੱਫੀਆਂ, ਮੈਨੂੰ ਤਾਂ ਉਹੀ ਪਾਕਿਸਤਾਨੀ ਕੁਆਲੀ ਲੱਗਦੀ ਆ ਇਹ। ਹੈਂਜੀ
1: ਜੀ
0: ਤੇ ਉਹ ਸਰ ਇਹਨਾਂ ਦੇ ਕਿੱਥੇ ਸਰ ਕਿੱਦਾਂ ਹੈਗਾ ਆ ਪਤਾ ਨੀ, ਇੰਟਰਸਟ ਹੀ ਉਹਨਾਂ ਦੇ ਇੰਨੇ ਜ਼ਿਆਦਾ। ਹੁਣ ਉਹ ਜਿਹੜੇ ਤਿੰਨ ਜਾਣੇ ਆਏ ਆ ਜੀ, ਉਹਨਾਂ ਨੇ ਆ ਕੇ ਚੰਨੀ ਨੂੰ ਪੁੱਛਿਆ ਵੀ ਏਦਾਂ ਕਰਕੇ ਜੇ ਤੈਨੂੰ ਆਫਰ ਕਰਨ ਤੇ ਕੰਪੇਨ ਕਮੇਟੀ ਦਾ ਪ੍ਰਧਾਨ ਤੈਨੂੰ ਬਣਾ ਦਿੰਦੇ ਹੋ,
1: ਕਹਿੰਦਾ ਮੈਂ ਨੀ ਬਣਨਾ। ਪੰਜਾਬ ਚ ਕਿਹੜਾ ਗੁੜਾ ਮਾਰ ਕੇ ਗਏ ਕਦੀ ਦੇਖਿਆ ਪੰਜਾਬ ਚ ਜੀ?
0: ਨਹੀਂ ਨਹੀਂ ਸਰ ਉਹਨਾਂ ਦਾ ਹੈ ਨੀ, ਉਹ ਕਹਿੰਦੇ ਜੀ ਵੀ ਥੱਲੜੇ ਲੈਵਲ ਤੇ ਮਿਲੋ ਜੀ ਲੋਕਾਂ ਨੂੰ, ਥੱਲੜੇ ਲੈਵਲ ਤੇ ਉੱਤੇ ਸਾਰਾ ਕੁਛ ਫਿਕਸਿੰਗ ਹੋਈ ਹੈਗੀ ਆ ਜੀ, ਹਰ ਇੱਕ ਬੰਦੇ ਨੇ ਜਿਹੜਾ ਬੰਦਾ ਜਿਹਨੂੰ ਸਪੋਰਟ ਕਰਦਾ ਆ ਉਹਨੂੰ ਸਪੋਰਟ ਕਰਦਾ। ਥੱਲੜੇ ਵਾਲੇ ਜਿਹੜੇ ਹੈਗੇ ਆ 2 ਨੰਬਰ 3 ਨੰਬਰ ਦੀ ਲੀਡਰਸ਼ਿਪ 4 ਨੰਬਰ ਦੀ, ਉਹਨਾਂ ਦੀ ਵੀ ਮਾੜੀ ਮੋਟੀ ਬੁਕਤ ਪੈਣ ਲੱਗ ਪਈ, ਉਹਨਾਂ ਨੂੰ ਵੀ ਸੱਦ ਲੈਂਦੇ ਮਾੜਾ ਵੀ ਆਓ ਜੀ ਦੱਸੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਆ ਜੀ। ਉਹਨਾਂ ਦਾ ਜਵਾਬ ਇਹ ਹੁੰਦਾ ਅਸੀਂ ਤਾਂ ਜੀ ਆਪਣੀ ਹਾਈ ਕਮਾਨ ਦੇ ਨਾਲ ਆ, ਚਲੋ
1: ਪਰ ਜੇ ਇਹਨਾਂ ਨੂੰ ਲੱਗਦਾ ਜਿੱਤਣਾ ਤਾਂ ਜਾਂ ਹਾਰਨਾ, ਚਲੋ ਅੱਗੇ ਵੀ ਤਾਂ ਇਹ ਕੁਝ ਕਰਦੇ ਆ ਹੀ ਰਹੇ ਨੇ, ਕਿਉਂ ਨੀ ਇੱਕ ਵਾਰੀ ਰਿਸਕ ਲੈ ਕੇ ਹੀ ਦੇਖ ਲੈਂਦੇ ਨੇ, ਖੈਰੇ ਨੂੰ ਮਤਲਬ ਕਿ ਓਪੋਜੀਸ਼ਨ ਦਾ ਮੰਨ ਲੈਣ ਤੇ ਉਹਨੂੰ ਆਪਣੇ ਪ੍ਰਗਟ ਸਿੰਘ ਉਹਨਾਂ ਨੂੰ ਜਾਂ ਪ੍ਰਧਾਨ ਆਪਣੇ ਮੁੱਖ ਮੰਤਰੀ ਲਾਣ ਦੇਣ।
0: ਸਰ ਇੰਨੇ ਈਜ਼ੀ ਨਹੀਂ ਹੁੰਦੇ ਹੈਗੇ ਆ, ਤੁਸੀਂ ਇਹ ਦੇਖੋ ਨਾ ਖੈਰੇ ਉੱਤੇ ਜਿਹੜਾ ਐਤਰਾਜ਼ ਇਹਦਾ ਰਾਣੇ ਦਾ ਜਾਣਾ ਗੁਰਜੀਤ ਰਾਣੇ ਦਾ
1: ਜੀ,
0: ਜਿਹਨੇ ਉਹਦੀ ਹਾਂਜੀ ਮੰਤਰੀ ਮਿਨਿਸਟਰਸ਼ਿਪ ਖਾਧੀ ਸੀ ਉਹ ਉਹਨੂੰ ਮਤਲਬ ਬਣ ਦਊਗਾ ਜੀ।
1: ਪਰ ਸੈਣੀ ਸਾਹਿਬ ਇਹ ਜਿੰਨੇ ਸਾਰੇ ਇੱਕ ਦੂਜੇ ਨਾਲ ਲੱਗਦੇ ਆ ਇਹਨਾਂ ਨੂੰ ਸਾਰਾ ਕੁਝ ਅਹੁਦੇ ਦੇਖ ਕੇ ਤਾਂ ਤੋਰ ਦਾ ਟੀਮ ਬਣਾ ਕੇ ਕਹਿਣਾ ਚਲੋ ਭਾਈ,
0: ਅਹੁਦਾ ਤਾਂ ਉਹਨਾਂ ਨੂੰ ਪ੍ਰਧਾਨਗੀ ਦਾ ਚਾਹੀਦਾ ਹੈਗਾ ਆ ਤਾਂ ਜਾਂ ਮੁੱਖ ਮੰਤਰੀ ਦਾ ਚਿਹਰਾ ਚਾਹੀਦਾ ਆ ਜੀ, ਹੋਰ ਕੁਛ ਨੀ ਜੀ
1: ਚਾਹੀਦਾ ਜੀ। ਬਿਲਕੁਲ
0: ਸਰ, ਹੁਣ ਇੰਨਾ ਆ ਨਾ ਵੀ ਕਾਂਗਰਸ ਨੂੰ ਵੀ ਪਤਾ ਆ ਵੀ ਜੇ ਇਹਨਾਂ ਦੇ ਵਿੱਚੋਂ ਇੱਕ ਨੂੰ ਵੀ ਐਲਾਨ ਕਰ ਦਿੰਦੇ ਹੈਗੇ ਆ, ਬਾਕੀ ਜਿਹੜੇ ਹੈਗੇ ਨਾ ਅੱਗੇ ਵੀ ਇਹ ਗੱਲ ਪ੍ਰਚਲਿਤ ਆ ਵੀ ਕਾਂਗਰਸ ਜਿਹੜੇ ਦੂਜੇ ਪਾਰਟੀਆਂ ਕਾਂਗਰਸ ਨੂੰ ਨੀ ਹਰਾਉਂਦੀਆਂ ਜੀ, ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਆ
1: ਜੀ।
0: ਹਾਂਜੀ ਇਹਨਾਂ ਦੇ ਬਾਗੀ ਜਦੋਂ ਵੀ ਇਹ ਹਾਰੇ ਆ ਇਹਨਾਂ ਦੇ ਹੀ ਬਾਗੀ ਜਦੋਂ ਖੜ ਜਾਂਦੇ ਹੈਗੇ ਆ ਤੇ ਕਾਂ ਇਹ ਹਾਰਦੇ ਆ, ਜੇ ਬਾਗੀ ਵਗੈਰਾ ਨਹੀਂ ਉਹਨਾਂ ਨੂੰ ਕੰਟਰੋਲ ਹੋ ਜਾਂਦਾ ਆ ਤੇ ਕਾਂਗਰਸ ਵਾਲੇ ਸੀਟ ਕੱਢ ਕੇ ਲੈ ਜਾਂਦੇ ਆ ਜੀ
1: ਜੀ।
0: ਹਾਂਜੀ ਸਰ
1: ਬਿਲਕੁਲ। ਤੇ ਸੈਣੀ ਸਾਹਿਬ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਆਟੋ ਪਾਇਲਟ ਵਾਂਗੂ ਚੱਲਦੀ ਆਪਦੇ ਆਪ, ਬਾਕੀ ਆਹ ਕੰਮ ਲਈ ਆਪਾਂ ਸਾਰੇ ਸਰਕਾਰ ਧਾਰਮਿਕ ਲੀਡਰ, ਮੈਨੂੰ ਤਾਂ ਇਹੀ ਕੰਮ ਲੱਗਦਾ
1: ਜੀ,
2: ਸਰਕਾਰ ਤਾਂ ਆਪਦੇ ਆਪੇ ਚੱਲੀ ਜਾਂਦੀ ਆ, ਬਾਕੀ ਕੰਮਾਂ ਲਈ ਉਧਰ ਪੋਲੀਟੀਕਲ ਬੰਦੇ ਇਸ ਕੰਮ ਚ ਲੱਗੇ, ਧਰਮ ਵਾਲੇ ਇਸ ਕੰਮ ਚ ਲੱਗੇ ਹੋਏ ਨੇ
1: ਜੀ।
2: ਸਟੇਟ ਆਟੋ ਤੇ ਲਾਈ ਹੋਈ ਸਾਹਿਬ,
0: ਤੁਸੀਂ ਇਹ ਦੇਖੋ ਨਾ ਕਿ ਡਾਕਟਰ ਪੱਟੀ ਸਾਹਿਬ 8:30 ਵਜੇ ਤੋਂ ਬਾਅਦ ਕਦੀ ਮਤਲਬ ਜਿਹੜਾ ਆ ਫੋਨ ਨੀ ਚੱਕਦੇ ਤੇ ਆਰਾਮ ਕਰਦੇ ਹੁੰਦੇ ਆ ਜੀ, ਉਹਨਾਂ ਦੇ ਸਿਰ ਤੇ ਇੰਨਾ ਬੋਝ ਪੈ ਗਿਆ ਕਿ ਉਹ 10 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਆ ਕੇ ਤੇ ਸੁਖਪੁਰ ਨੂੰ ਨਾਲ ਲੈ ਕੇ ਜਾਂਦੇ ਪਏ ਵੀ ਮਾਫ਼ੀ ਮੰਗਾ ਲੈਂਦੇ ਆ ਤੇ ਕੰਮ ਨਿਬੇੜਦੇ ਆ ਜੀ, ਉਹ ਕਹਿੰਦੇ ਭਗਵੰਤ ਮਾਨ ਤੋਂ ਮਾਫ਼ੀ ਮੰਗ ਲਵਾ ਦੇ ਜੀ।
2: ਲੋਕ ਸਮਝ ਗਏ, ਅੱਜ ਮੈਂ ਹੁਣ ਬਾਰਨ ਸਾਹਿਬ ਕਹਿ ਕੇ ਹਟੇ ਆ ਵੀ ਕੁਰਸੀ ਮੂਹਰੇ ਰੱਖ ਦੋ ਚਾਹੇ ਬੈਠਕਾਂ ਉਰਾ ਲੋ ਗ੍ਰੰਥ ਸਾਹਿਬ
1: ਜੀ। ਬਿਲਕੁਲ
2: ਗੱਲ ਦੇਖੋ ਉਹਨਾਂ ਨੇ ਕਿੰਨੀ ਵੀ ਕੁਰਸੀ ਵੱਡੀ ਹੈ,
1: ਕੁਰਸੀ ਵੱਡੀ ਹੈ
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ।
2: ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਇਹਨਾਂ ਜਿਹੜਾ ਕੋਈ ਮਰਜ਼ੀ ਕਰਾ ਲਓ ਤੁਸੀਂ,
1: ਬਿਲਕੁਲ
2: ਇਹਨਾਂ ਲਈ ਬਿਲਡਿੰਗ ਹੈ ਉਹ ਕਾਲ ਤਖ਼ਤ
1: ਜੀ,
2: ਉਹ ਗੱਲਾਂ ਬਹੁਤ ਸੋਹਣੀਆਂ ਕਰਕੇ ਗਏ ਨੇ
1: ਜੀ।
2: ਉਹ ਦੇਖੋ ਮਤਲਬ ਇੱਕ ਮਿਹਨਤ ਕਰਨ ਵਾਲਾ ਬੰਦਾ ਉਹਨਾਂ ਦੇ ਅੰਦਰਲੀ ਪੀੜਾ ਕਿਹੋ ਜੀ ਆ, ਸਮਝਣ ਵਾਲੀ ਲੋੜ ਆ ਵੀ ਅਸੀਂ ਮਰਦੇ ਫਿਰਦੇ ਆ ਸਾਨੂੰ ਰੋਟੀ ਨੀ ਜੁੜਦੀ
1: ਜੀ,
0: ਬਿਲਕੁਲ ਉਹਨਾਂ ਨੇ ਬਹੁਤ ਸੱਚਾਈ ਵਾਲੀ ਗੱਲ ਕਹੀ ਵੀ ਸਾਡੇ ਵੱਲੋਂ ਚਾਹੇ ਉਹ ਮਰ ਜਾਏ ਚਾਹੇ ਉਹ ਮਰ ਜਾਏ।
1: ਉਹ ਕੁਝ ਮੈਂ ਅੱਜ ਬੜੇ ਸਾਲ ਪਹਿਲਾਂ ਮੈਂ ਇੱਕ ਲਾਈਨਾਂ ਪੜ੍ਹੀਆਂ ਸੀ ਔਜਲਾ ਸਾਹਿਬ ਦੀ,
2: ਮਿਹਨਤ ਕਰਨ ਵਾਲੇ ਕੀ ਫਰਕ ਹੈ ਰਾਜੇ ਜੀ, ਤੁਹਾਡੇ ਲਈ ਕੀ ਫਰਕ ਹੈ ਕਿਹੜੀ ਸਰਕਾਰ ਆਉਂਦੀ ਹੈ ਕਿਹੜੀ ਨਹੀਂ ਆਉਂਦੀ,
1: ਲਾਈਨਾਂ ਸੀਗੀਆਂ ਕਿ ਇੱਕ ਬੰਦਾ ਨਾ ਸੜਕ ਦੇ ਉੱਤੇ ਮਤਲਬ ਕਿ ਬੈਠਾ ਹੁੰਦਾ ਹੈ ਤੇ ਉਹਨੂੰ ਪੁੱਛਦੇ ਆ ਮਤਲਬ ਕਿ ਤੇਰਾ ਮਜ਼ਹਬ ਕੀ ਹੈ ਕਹਿੰਦਾ ਤੇ ਉਹ ਕਹਿੰਦਾ ਭਾਈ ਮਜ਼ਹਬ ਦਾ ਮੈਨੂੰ ਪਤਾ ਨੀ ਗਾ ਪਰ ਮੈਨੂੰ ਇੰਨਾ ਪਤਾ ਕਿ ਸ਼ਾਮ ਨੂੰ ਚੁੱਲ੍ਹੇ ਚ ਅੱਗ ਬਾਲਣੀ ਹੈ ਤੇ ਕੁਝ ਨਾ ਕੁਝ ਕਰਨਾ ਪੈਣਾ ਹੈ
4: ਬਸ ਜਿਹੜਾ ਰੋਟੀ ਦਊ ਉਹਦਾ ਉਹੀ ਧਰਮ ਹੈ ਜੀ ਮੈਂ ਤਾਂ
1: ਬਿਲਕੁਲ
4: ਆਪਾਂ ਹੋਰ ਗੱਲ ਚ ਪਏ ਹੋਏ ਆ ਜਿਹਨੂੰ ਜਿਹਦਾ ਢਿੱਡ ਭਰੂਗਾ ਉਹਦੇ ਲਈ ਉਹਦਾ ਉਹੀ ਧਰਮ ਹੈ ਜੀ
1: ਬਿਲਕੁਲ ਹੈ ਜੀ
4: ਤਾਂ ਹੀ ਤਾਂ ਕਹਿੰਦੇ ਇਨਸਾਨੀਅਤ ਦਾ ਧਰਮ ਸਾਰਿਆਂ ਨੂੰ ਵੱਡਾ ਜੀ
1: ਜੀ
4: ਜੇ ਅਸੀਂ ਇਹ ਕਿਉਂ ਨੀ ਸਮਝਦੇ ਫਿਰ ਅਸੀਂ ਆਪਦੇ ਧਰਮ ਨੂੰ ਕਿਉਂ ਤਰੀਜ ਦੇਈ ਜਾਂਦੇ
1: ਤਰੀਜ ਦੇਈ
4: ਕੋਈ ਵੀ ਹੈ ਜੀ ਮੈਂ ਕਿਹਾ ਧਰਮ ਕੋਈ ਮਾੜਾ ਨੀ
1: ਜੀ
4: ਜਦੋਂ ਅਸੀਂ ਇੱਕ ਪਾਸੇ ਕਹਿੰਦੇ ਆ ਵੀ ਇਨਸਾਨੀਅਤ ਦਾ ਧਰਮ ਸਾਰਿਆਂ ਨੂੰ ਵੱਡਾ ਹੈ ਫਿਰ ਇਨਸਾਨੀਅਤ ਵਾਲੇ ਫਰਜ਼ ਕਿਉਂ ਨੀ ਨਿਭਾਉਂਦੇ
1: ਬਿਲਕੁਲ ਹੈ ਜੀ ਉਹ ਚਲੋ ਪੰਜਾਬ ਚ ਤਾਂ ਕੀ ਮੰਨਣਾ ਕਿਸੇ ਨੂੰ ਇੱਥੇ ਤਾਂ ਕੈਨੇਡਾ ਅਮਰੀਕਾ ਵਾਲੇ ਨੇ
4: ਅੰਕਲ ਜੀ ਨੂੰ ਵੀ ਲਿਖਿਆ ਅੰਕਲ ਜੀ ਕਹਿੰਦੇ ਵੀ ਜਗਮਨ ਕਹਿੰਦਾ ਜਗਮਨ ਥੋੜਾ ਸਲੋ ਕਿਉਂ ਚੱਲ ਰਿਹਾ
1: ਤੁਹਾਡੇ ਲਾਗੇ ਨੇ ਘਰੋ ਤੇਜ
4: ਇਹਨੂੰ ਕੋਈ ਮਾੜਾ ਨੰਬਰ ਹੈਗਾ ਨੰਬਰ ਭੇਜੋ ਮੈਂ ਅੰਕਲ ਜੀ ਨੂੰ ਕਹਿਵਾਂ ਜੇ ਨੰਬਰ ਹੈਗਾ ਮੈਨੂੰ ਭੇਜੋ ਨੰਬਰ ਉਹਨੂੰ ਪੁੱਛਦੇ ਵੀ ਇੰਨਾ ਹੌਲੀ ਯਾਰ
1: ਜੀ
0: ਬਿਲਕੁਲ ਜੀ ਬਿਲਕੁਲ ਬਿਲਕੁਲ
1: ਯੂਕੇ ਵਾਲੇ ਡਾਕਟਰ ਸਾਹਿਬ ਵੀ ਚੁੱਪ ਕਰਕੇ ਬੈਠੇ ਨੇ ਹੁਣ ਤਾਂ
4: ਥੋੜੀ ਸਪੀਡ ਨਹੀਂ ਉਹ ਤਾਂ ਚੱਕੀ ਜਾਂਦਾ ਫੱਟੇ ਵਿਚਾਰਾ ਉਹ ਤਾਂ ਬਲੌਕ ਕਰੀ ਜਾਂਦੇ ਨੇ
1: ਜੀ
4: ਉਹਨੇ ਕਿੰਨੇ ਤਾਂ ਚੈਨਲ ਬਣਾ ਲਏ ਉਹਨੇ ਵਿਚਾਰੇ ਨੇ ਕੀ ਕਰੇ ਜੀ ਉਹ
1: ਜੀ
4: ਉਹ ਤਾਂ ਜਦੋਂ ਬੰਦ ਕਰ ਦਿੰਦੇ ਨੇ
1: ਜੀ
4: ਹੋਊਗਾ ਤਾਂ ਮੇਰੇ ਹਿਸਾਬ ਨਾਲ ਜਿੰਨੀ ਉਹ ਕਹਿੰਦਾ ਵੀ ਉਹਨੂੰ ਵੀ ਹੈਲੀਕਾਪਟਰ ਜੇ ਤੁਹਾਨੂੰ ਦਵਾਇਆ ਵੀ ਕਦੇ ਇੰਗਲੈਂਡ ਆਏ ਹੋਣੇ ਆ ਹੋਣਾ ਤਾਂ ਉਹਦੇ ਵੀ ਕੁਛ ਹੋਊ ਮਾੜਾ ਮੋਟਾ
1: ਜੀ
4: ਜਾਂ ਨਹੀਂ ਕਈ ਵਾਰੀ
0: ਰਿਕਾਰਡ ਬਿਲਕੁਲ ਜੀ ਬਿਲਕੁਲ ਉਹਨਾਂ ਕੋਲ ਵੀ ਹੋਊਗਾ ਜੀ ਉਹਨਾਂ ਕੋਲ ਵੀ ਹੋਊਗਾ
4: ਨਹੀਂ ਵੀ ਨਹੀਂ ਪਰ ਇਹ ਜ਼ਰੂਰੀ ਵੀ ਨਹੀਂ ਹੁੰਦਾ ਰਾਜਨ ਜੀ ਕਈ ਵਾਰੀ ਮਿੱਤਰਤਾ ਇਹੀ ਹੁੰਦੀ ਅਗਲਾ ਕਹਿੰਦਾ ਚੱਲ ਠੀਕ ਆ ਕੋਈ
1: ਜੀ ਬਿਲਕੁਲ
4: ਘੁੰਮਣ ਘੁੰਮਣ ਆਇਆ ਇਹ ਵੀ ਹੁੰਦਾ ਵੱਖ ਵੱਖ ਤਰ੍ਹਾਂ ਦੇ ਬੰਦੇ ਹੁੰਦੇ ਆ
1: ਬਿਲਕੁਲ
4: ਇੱਕ ਦੋਸਤੀ ਨਿਰੋਲ ਤੇ ਸੱਚੀ ਤੇ ਸੁੱਚੀ ਹੁੰਦੀ ਹੈ ਇੱਕ ਹੁੰਦੀ ਹੈ ਵੀ ਮੈਨੂੰ ਪਤਾ ਵੀ ਕੱਲ ਨੂੰ ਰਾਜਨ ਜੀ ਹਿੱਲ ਸਕਦੇ ਨੇ ਮੇਰੇ ਮਨ ਚ ਜੇ ਉਹ ਗੱਲ ਹੈ
1: ਜੀ
4: ਤੇ ਫਿਰ ਉੱਥੇ ਬੰਦਾ
0: ਬਿਲਕੁਲ ਜੀ
4: ਇਹੋ ਜਿਹੇ ਕੰਮ ਉਹੀ ਲੋਕ ਕਰਦੇ ਹੁੰਦੇ ਜਿਹੜੇ ਆਪ ਇਹੋ ਜਿਹੇ ਹੋਣ
1: ਬਿਲਕੁਲ
0: ਬਿਲਕੁਲ ਐਡਮਿਟ ਕਰਦਾ ਵੀਰ ਜੀ ਉਹ ਐਡਮਿਟ ਕਰਦਾ ਆ ਵੀ ਮੈਂ ਮਤਲਬ ਪੂਰਾ ਕੰਜਰ ਆ ਉਹ ਇਸ ਚੀਜ਼ ਨੂੰ ਐਡਮਿਟ ਕਰਦਾ
1: ਜੀ
4: ਹਾਂਜੀ ਉਹ ਤਾਂ ਇੰਡੀਆ ਚ ਵੀ ਵਧੀਆ ਆਪਣੇ ਕੰਮ ਕਰਕੇ ਗਿਆ ਸਾਰੇ ਉਹ
1: ਜੀ
0: ਹਾਂਜੀ ਉਹ ਇਸ ਚੀਜ਼ ਨੂੰ ਬੜੇ ਮਾਣ ਨਾਲ ਦੱਸਦਾ ਆ ਕਿ ਮੈਂ ਆਹ ਕੰਮ ਕੀਤਾ ਮੈਂ ਆਹ ਕੀਤਾ
1: ਜੀ
4: ਹਾਂਜੀ ਹਾਂਜੀ
0: ਪਰ ਮੈਂ
4: ਤਰੱਕੀ ਫੜਨੀ ਚਾਹੀਦੀ ਉਹਨਾਂ ਨੂੰ
1: ਬਿਲਕੁਲ
0: ਹਾਂਜੀ ਵੀਰ ਜੀ ਮੈਂ ਨਾ ਅੱਜ ਦੀ ਡਿਸਕਸ਼ਨ ਤੇ ਕੱਲ ਦੀ ਡਿਸਕਸ਼ਨ ਤੇ ਜੋ ਕੁਛ ਹੋ ਰਿਹਾ ਇਹਨਾਂ ਗੱਲਾਂ ਤੋਂ ਮਤਲਬ ਜਿਹੜਾ ਜਾ ਜੇ ਮਤਲਬ ਨੈਟ ਸ਼ੈਲ ਜੇ ਕਹੋ ਨਾ ਸੋਲੂਸ਼ਨ ਇਸ ਤੇ ਪਹੁੰਚਿਆ ਵੀ ਇੱਥੇ ਸਿਰਫ 4 ਦਿਨ ਗੱਲਾਂ ਹੋਣੀਆਂ ਆ ਹੋਰ ਕੁਛ ਨੀ ਹੋਣਾ ਉੱਥੇ ਉਹਨੇ ਆਪਣੀ ਗੱਦੀ ਤੇ ਬੈਠਾ ਰਹਿਣਾ ਹੈਗਾ ਆ ਤੇ ਇਹਨਾਂ ਨੇ ਕਲਪ ਦੇ ਰਹਿਣਾ ਹੈਗਾ ਆ ਬਸ ਇਹਨਾਂ ਨੇ ਵਿਉਂਤ ਅੱਗੇ ਵਿਉਂਤਾਂ ਘੜੀ ਜਾਣੀਆਂ ਆ ਤੇ ਉਹਨੇ ਦੇਖਣਾ ਆ ਕਿ ਹੁਣ ਮੈਂ ਮੇਰੀ ਵਾਰੀ ਆ ਵੀ ਹੁਣ ਮੈਂ ਕਿੱਦਾਂ ਇਹਨਾਂ ਨੂੰ ਕਿਹੜੇ ਟ੍ਰੈਪ ਚ ਫਸਾਵਾਂ
1: ਜੀ
4: ਹਰ ਪਾਰਟੀ ਨੇ ਆਪਦੇ ਪਿੱਛੇ ਲੱਗ ਬਣਾ ਲਏ ਜੀ
1: ਜੀ
4: ਉਹ ਹੁੰਦੇ ਨੀ ਅੱਗੇ ਪਿੰਡਾਂ ਉਹ ਇੱਕ ਖੁੰਜੇ ਤੇ ਬੈਠੇ ਉਹ ਮੈਂ ਹੁਣ ਕਾਹਨੂੰ ਕਹਿਣਾ ਚਾਹੁੰਦਾ ਸਮਝ ਉੱਥੇ ਕਰੀ ਜਾਂਦੇ ਨੇ ਉੱਥੇ ਬੋਲੀ ਜਾਂਦੇ ਨੇ
1: ਜੀ
4: ਹਾਂਜੀ ਤੇ ਜਿਹੜੇ ਵਿਚਾਰੇ ਨਿਊਟਨ ਲੋਕ ਨੇ ਬਾਰਨਰ ਗਏ ਉਹ ਵਿਚਾਰਿਆਂ ਦੇ ਸਿਰ ਦੁਖੀ ਜਾਂਦੇ ਨੇ ਉਹਨਾਂ
1: ਦੇ ਬਿਲਕੁਲ ਬਿਲਕੁਲ
4: ਮਸਲਾ ਆ ਹੋਇਆ
0: ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
4: ਸਿਕੰਦਰ ਕਹਿੰਦਾ ਅਕਾਲੀ ਹੁਣ ਮੇਰਾ ਲੋਟ ਲੱਗੇ ਤੇ ਰਾਜਨ ਕਹਿੰਦਾ ਕਾਂਗਰਸ ਆਵੇ ਮੇਰਾ ਲੋਟ ਲੱਗੇ
1: ਜੀ
4: ਉਹ ਕਹਿੰਦਾ ਸਾਡਾ ਹੁਣ ਚੱਲ ਰਿਹਾ ਹੈ ਅਗਲੀ ਵਾਰੀ ਇੱਕ ਮੌਕਾ ਹੋਰ ਦਿਓ ਸਾਡਾ ਲੱਗਿਆ ਰਹਿਣ ਦੋ
1: ਜੀ
4: ਕੋਈ ਕਹਿੰਦਾ ਸਾਡਾ ਲੱਗਣ ਗੱਲ ਤਾਂ ਲੋਟ ਤੇ ਖੜੀ ਹੈ ਸਾਰੇ ਹਰ ਬੰਦਾ ਲੋਟ ਤੇ ਖੜਾ ਪੰਜਾਬ ਦਾ ਕਿਸੇ ਨੂੰ ਕੋਈ ਫਿਕਰ
1: ਬਿਲਕੁਲ
4: ਪੰਜਾਬ ਦਾ ਆਟੋ ਤੇ
0: ਬਿਲਕੁਲ ਜੀ ਬਿਲਕੁਲ
1: ਆਟੋ ਤੇ ਚੱਲ ਰਿਹਾ
0: ਬਿਲਕੁਲ ਸਹੀ ਕਹਿੰਦੇ ਤੁਸੀਂ ਬਿਲਕੁਲ
4: ਧਰਮ ਪ੍ਰਤੀ ਸਾਡਾ ਸਤਿਕਾਰ ਮੈਂ ਦੇਖੋ ਸਾਲ ਪਹਿਲਾਂ ਵੀ ਇਹੀ ਗੱਲ ਕਹੀ ਸੀ ਵੀ ਇਹ ਸਾਡਾ ਸਤਿਕਾਰ ਘਟਾਈ ਜਾਂਦੇ ਨੇ
1: ਜੀ
4: ਬਿਲਕੁਲ
1: ਜੀ ਬਿਲਕੁਲ
0: ਮੈਂ ਤਾਂ ਇਹੀ ਗੱਲ ਕਹਿਣੀ ਸੀ ਕਿ ਵੀਰ ਜੀ ਨੇ ਤਾਂ ਇੱਕ ਐਗਜ਼ਾਮਪਲ ਦਿੱਤੀ ਆ ਵੀ ਮੈਂ ਅਕਾਲੀਆਂ ਚ ਹੋ ਜਾ ਤੇ ਰਾਜਨ ਕੋਲ ਕਾਂਗਰਸ ਚ ਹੋ ਜਾਏ ਤੇ ਮੁਕੱਦਰ ਵੀਰ ਜੀ ਦੇ ਪਿੱਛੇ ਕਾਲ ਲਾਉਣੀ ਹੈਗੀ ਉਹਨਾਂ ਨੂੰ ਫੇਰ ਕਹਿ ਦੇ ਉਹ ਸਹੁੰ ਖਾ ਕੇ ਕਹਿੰਦਾ ਮੈਂ ਹੀ ਵੋਟ ਪਾਊਂਗਾ ਹਾਂਜੀ ਤੇ ਮੈਨੂੰ ਦਿਓ ਇਜਾਜ਼ਤ ਜੀ
1: ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ
0: ਥੈਂਕ ਯੂ ਜੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ
1: ਲੋ ਦੋਸਤੋ ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਕੁਝ ਮੁੱਦਿਆਂ ਦੇ ਉੱਤੇ ਗੱਲਬਾਤ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਹਾਂਜੀ ਔਜਲਾ ਸਾਹਿਬ ਆਪਣੇ ਕੈਨੇਡਾ ਤੇ ਗੁਰੂ ਘਰ ਤੇ ਅਮਰੀਕਾ ਦੇ ਇੱਕ ਗੁਰੂ ਘਰ ਦੇ ਲਈ ਵੀ ਜਿਹੜਾ ਇਹਨਾਂ ਦੇ ਵਿੱਚ ਕੱਲ ਜਿਹੜਾ ਫੈਸਲੇ ਹੋਏ ਨੇ ਕੁਝ ਉੱਥੇ ਮੁੱਦੇ ਉੱਠੇ ਨੇ ਇੱਕ ਤਾਂ ਅਮਰੀਕਾ ਦੇ ਵਿੱਚ ਕੁਝ ਤਸਵੀਰਾਂ ਦਾ ਮੁੱਦਾ ਉੱਠਿਆ ਆਪਣਾ ਸ਼ਾਇਦ ਤੁਸੀਂ ਖਬਰ ਨਹੀਂ ਸੁਣੀ ਹੋਣੀ ਹੈ
0: ਨਹੀਂ ਮੈਂ ਨਹੀਂ ਦੇਖੀ
1: ਅਮਰੀਕਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਜਿਹੜਾ ਸਿੱਖ ਸੋਸਾਇਟੀ ਆਫ ਅਪ ਸਟੇਟ ਸਾਊਥ ਕੈਰੋਲੀਨਾ ਡੰਕਨ ਦੀ ਜਿਹੜੀ ਪ੍ਰਬੰਧਕ ਕਮੇਟੀ ਖਿਲਾਫ਼ ਕਾਰਵਾਈ ਕੀਤੀ ਹੈ ਤੇ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਦਾ ਅਪਮਾਨ ਕੀਤਾ ਗਿਆ ਤੇ ਉਨ੍ਹਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ। ਇਸ ਦੇ ਕਾਰਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਰਬਪ੍ਰੀਤ ਸਿੰਘ, ਸਾਬਕਾ ਸਕੱਤਰ ਰਾਜ ਸਿੰਘ ਚੇਅਰਪਰਸਨ, ਮਨਜੀਤ ਕੌਰ ਟਰੱਸਟੀ, ਅੰਮ੍ਰਿਤਪਾਲ ਸਿੰਘ ਟਰੱਸਟੀ, ਸਵਰਨ ਸਿੰਘ ਟਰੱਸਟੀ, ਸੋਹਣ ਸਿੰਘ ਟਰੱਸਟੀ, ਜਸਵਿੰਦਰ ਸਿੰਘ ਟਰੱਸਟੀ ਤੇ ਰਜਿੰਦਰ ਸਿੰਘ ਟਰੱਸਟੀ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਅਯੋਗ ਕਰਾਰ ਦਿੱਤਾ ਗਿਆ ਤੇ ਜਦੋਂ ਤੱਕ ਇਹ ਅਕਾਲ ਤਖ਼ਤ ਸਾਹਿਬ ਦੇ ਵਿਚ ਵਿਖੇ ਹਾਜ਼ਰ ਹੋ ਕੇ ਸਪਸ਼ਟੀਕਰਨ ਨਹੀਂ ਦਿੰਦੇ ਉਸ ਵੇਲੇ ਤੱਕ ਪੰਥ ਇਹਨਾਂ ਨੂੰ ਸਹਿਯੋਗ ਨਾ ਦੇਵੇ। ਇਹ ਗੱਲ ਵੀ ਕਹੀ ਗਈ ਤੇ ਇਸ ਤਰ੍ਹਾਂ ਦੀ ਖ਼ਬਰ ਇੱਕ ਕੈਨੇਡਾ ਤੋਂ ਵੀ ਹੈ ਜੀ। ਹਾਂਜੀ ਜੀ
0: ਲੇਟਲੀ ਗੱਲ ਹੋਈ ਹੈ ਇਹ?
1: ਹਾਂਜੀ ਕੱਲ ਹੀ ਹੈ ਜਿਹੜੇ ਫੈਸਲੇ
0: ਲਏ ਗਏ ਹਾਂਜੀ ਠੰਡੇ ਕੋਈ ਨਵੀਂ ਹੋਈ ਹੋਊ ਅਜੇ ਤੱਕ ਦੇਖੀ ਨਹੀਂ ਜਿਵੇਂ
1: ਨਹੀਂ ਵੈਸੇ ਕੱਲ ਜਿਹੜੇ ਆਪਣੇ ਵੀਡੀਓ ਦੀ ਚਰਚਾ ਹੋਈ ਨਾ ਜਿਹੜੇ ਉਹਦੇ ਵਿਚ ਇਹ ਫੈਸਲੇ ਲੈ ਗਏ ਪਰ ਇਹ ਖ਼ਬਰ ਜਿਹੜੀ ਅੰਦਰ ਖਾਤੀ ਦੱਬ ਕੇ ਰਹਿ ਗਈ ਕਹਿ ਲੋ। ਇਸੇ ਤਰ੍ਹਾਂ ਕੈਨੇਡਾ ਦੇ ਵਿਚ
0: ਪੈਨਸਲਵਾਨੀਆ ਦੇ ਤੁਸੀਂ ਦੇਖਿਆ ਹੋਣਾ ਪਿਛਲੇ ਸਾਲ ਉੱਥੇ ਬਹੁਤ ਲੜਾਈ ਹੋਈ ਸੀ।
1: ਹਾਂਜੀ ਲੜਾਈ ਹੋਈ ਸੀ ਜੀ
0: ਉਹ ਪੈਨਸਲਵੇਨੀਆ ਹੋਈ ਸੀਗੀ
1: ਜੀ
0: ਇੱਕ ਫਿਰ ਦੱਬ ਕੀ ਹੋਣੀ ਜਾਂ ਹਾਂਜੀ ਦੱਬ ਕੀ ਹੋ
1: ਜੀ
0: ਉਹ ਇਹ ਤਾਂ ਜੀ ਬਸ ਮੈਂ ਤਾਂ ਕਾਹਨੂੰ ਮੈਂ ਕਹਿਣਾ ਵੀ ਜਿੱਥੇ ਇਹ ਨੇ ਨਾ ਉੱਥੇ ਲੜਾਈ ਹੋਊਗੀ ਹੋਊਗੀ ਉੱਥੇ ਤੁਸੀਂ ਰੋਕ ਨਹੀਂ ਸਕਦੇ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਕੱਟੜ ਦਾ ਕਿਤੇ ਨਹੀਂ ਚੱਲਦੀ ਹੁੰਦੀ ਅਸੀਂ ਮੈਂ ਨਹੀਂ ਕਹਿੰਦਾ ਵੀ ਸਾਡੇ ਬਹੁਤ ਫਲੈਕਸੀਬਲ ਕੰਮ ਰੱਖਿਆ ਹੈ
1: ਜੀ ਬਿਲਕੁਲ ਹੈ
0: ਠੀਕ ਹੈ ਦਰਬਾਰ ਸਾਹਿਬ ਜੋ ਦਰਬਾਰ ਹਾਲ ਹੈ ਜੀ ਸਾਡਾ
1: ਜੀ
0: ਗੁਰੂ ਘਰ ਦਾ ਉੱਥੇ ਪੂਰੀ ਮਰਿਆਦਾ ਜੀ
1: ਜੀ
0: ਕੋਈ ਵੀ ਬੋਲ ਸਕਦਾ ਭਾਈ ਧਰਮ ਅਨੁਸਾਰ ਤੁਸੀਂ ਬੋਲਣਾ ਜਾਂ ਮਰਜ਼ੀ ਬੋਲੋ ਆ ਕੇ
1: ਜੀ
0: ਭਾਈ ਸਾਹਿਬ ਉਹਨਾਂ ਨੂੰ ਕਿਹਾ ਹੈ ਵੀ ਤੁਸੀਂ ਜਿਹੜਾ ਪਾਠ ਕੀਰਤਨ ਕਥਾ ਕਰਨੀ ਆ ਤੁਸੀਂ ਮਰਿਆਦਾ ਚ ਕਰਨੀ ਹੈ ਜੋ ਅਕਾਲ ਤਖ਼ਤ ਦੀ
1: ਜੀ
0: ਬਾਕੀ ਠੀਕ ਹੈ ਜੀ ਉਦੋਂ ਬਾਹਰ ਅਸੀਂ ਬਹਿ ਕੇ ਚਾਹ ਵੀ ਪੀ ਲਈ ਆਪਣੀ ਗੱਲ ਗੱਲਾਂ ਵੀ ਕਰੀ ਕਿਸੇ ਨੂੰ ਕੋਈ ਰੋਕ ਨਹੀਂ ਜੀ ਮਾਵਾਂ ਅੱਡ ਬੈਠੀਆਂ ਮਾਤਾਵਾਂ ਭੈਣਾਂ ਸਾਡੀਆਂ ਪੰਜ ਵਜੇ ਤੱਕ ਉਹ ਜੱਕੜ ਮਾਰਦੀਆਂ ਨੇ ਕਿਉਂਕਿ ਹਫ਼ਤੇ ਬਾਅਦ ਮਿਲਣਾ ਹੁੰਦਾ ਜੀ
1: ਬਿਲਕੁਲ
0: ਅਸੀਂ ਕਿਉਂ ਉੱਥੇ ਚੀਜ਼ਾਂ ਛੁੱਟੀਆਂ ਤੁਸੀਂ ਜਰਾਬਾਂ ਪਾ ਕੇ ਨਹੀਂ ਜਾਣਾ ਤੁਸੀਂ ਐਂ ਕਰਕੇ ਨਹੀਂ ਜਾਣਾ ਤੁਸੀਂ ਉਹ ਨਹੀਂ ਜਾਣਾ ਬੱਚੇ ਨੇ ਅੱਜ ਦੀ ਪੀੜ੍ਹੀ ਆ ਉਹਨਾਂ ਨੇ ਪਰ ਗੁਰੂ ਘਰ ਤਾਂ ਆ ਰਹੇ ਨੇ ਨਾ ਅਸੀਂ ਉਹਨਾਂ ਨੂੰ ਉੱਥੋਂ ਆਉਣ ਤੋਂ ਵੀ ਰੋਕ ਦਈਏ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਹੁਣ ਸਾਡੇ ਸਿੰਧੂ ਸਿੰਧੀ ਫੈਮਿਲੀ
1: ਪਰਿਵਾਰ ਵੀ ਹੈਗੇ
0: ਨੇ ਜੀ ਉਹ ਪੰਜ ਛੇ ਡਾਕਟਰ ਪਰਿਵਾਰ ਨੇ ਜੀ ਵਧੀਆ
1: ਜੀ
0: ਉਹ ਸਾਡੇ ਗੁਰਦੁਆਰਾ ਸਾਹਿਬ ਆਉਂਦੇ ਨੇ ਜੀ
1: ਜੀ
0: ਲੰਗਰ ਵੀ ਕਰਵਾਉਂਦੇ ਨੇ ਉਹ
1: ਜੀ
0: ਤੇ ਉਹ ਫਲੂ ਦੇ ਟੀਕੇ ਹੁੰਦੇ ਨੇ ਮਤਲਬ ਦਾ ਕੈਂਪ ਲਾਉਂਦੇ ਨੇ ਫ੍ਰੀ ਦੇ ਵਿੱਚ
1: ਹਾਂਜੀ
0: ਬਲੱਡ ਦਾ ਬਲੱਡ ਡੋਨੇਟ ਲਈ ਉਹ ਸਪੈਸ਼ਲ ਆਪਦਾ ਕੰਟੈਕਟ ਕਰਕੇ ਉੱਥੇ ਆਉਂਦੇ ਨੇ ਬਲੱਡ ਵਾਲੇ ਸਾਰਾ ਕੁਝ ਕਰਦੇ ਨੇ
1: ਜੀ
0: ਕਿਉਂ ਉਹਨਾਂ ਨੂੰ ਕਹੀਏ ਵੀ ਤੁਸੀਂ ਐਂ ਨਹੀਂ ਕਰਨਾ ਐਂ ਨਹੀਂ ਕਰਨਾ
1: ਬਿਲਕੁਲ ਹੈ ਜੀ
0: ਕਿੰਨੀ ਸ਼ਰਧਾ ਰੱਖਦੇ ਨੇ ਗੁਰਦੁਆਰਾ ਦੀ
1: ਬਿਲਕੁਲ ਹੈ ਜੀ
0: ਉਹਨਾਂ ਦੇ ਅਸੀਂ ਕੱਟੜ ਦਾ ਕਰਾਂਗੇ ਹੁਣ ਹਟ ਜਾਣਗੇ ਇਹੀ ਕਰਨਗੇ ਜੀ ਹੋਰ
1: ਕੀ ਹਾਂ ਬਿਲਕੁਲ ਬਿਲਕੁਲ
0: ਜੇ ਅਸੀਂ ਉਹਨਾਂ ਦੇ ਕੋਈ ਮਤਲਬ
1: ਸਰਕਾਰੀ ਕਰਾਂਗੇ ਕਿਸੇ ਗੱਲ ਦੇ ਨਾਲ ਤੋੜਨੇ ਥੋੜੀ ਹੈ ਜੀ
0: ਚਾਰ ਚਾਰ ਬੰਦੇ ਉਹਨਾਂ ਨਾਲ ਖੜ ਜਾਣਗੇ ਚਾਰ ਇੱਧਰ ਖੜ ਜਾਣਗੇ
1: ਆਪੇ ਕਲੈਸ਼ ਹੋ ਗਿਆ ਜੀ ਬਿਲਕੁਲ ਹੈ ਜੀ
0: ਇਹਨਾਂ ਦੇ ਘਰਾਂ ਚ ਇਹੀ ਹੁੰਦਾ ਕਲੈਸ਼ ਜਿੱਥੇ ਆ ਫਿਰਦੇ ਨੇ ਨਾ ਚੋਲੇ ਵਾਲੇ
1: ਹਾਂਜੀ ਹਾਂਜੀ ਹਾਂਜੀ
0: ਹਰੇਕ ਦੇ ਲੜਾਈ ਹੁੰਦੀ ਹੈ ਜਿੱਥੇ ਮਰਜ਼ੀ ਦੇਖ ਲਓ ਫੋਨ
1: ਕੇ ਬਿਲਕੁਲ
0: ਚਾਹੇ ਕਿਤੇ ਕੈਨੇਡਾ ਲਾ ਲਓ ਅਮਰੀਕਾ ਲਾ ਲਓ ਇੰਗਲੈਂਡ ਲਾ ਲਓ
1: ਜੀ
0: ਜੇ ਕੋਈ ਮਾੜਾ ਸਵਾਲ ਕਰਦਾ ਕਹਿ ਦੇ ਭਾਈ ਆਜੋ ਸੇਵਾ ਕਰਨ ਨੂੰ ਕੋਈ ਗੱਲ ਨਹੀਂ
1: ਉਹਨਾਂ ਨੇ ਅਲੱਗ ਹੋ ਜਾਂਦੇ ਨੇ ਆਪਣਾ ਫਿਰ ਗੁਰਦੁਆਰਾ ਆਪਣਾ ਖੋਲ ਲੈਂਦੇ ਨੇ ਜੀ ਅਲੱਗ ਕੱਢ ਲੈਂਦੇ ਨੇ
0: ਹਾਂਜੀ
1: ਬਿਲਕੁਲ
0: ਉਹ ਤਾਂ ਫਿਰ ਉਹੀ ਕੰਮ ਹੋਇਆ ਨਾ ਹੱਟੀ ਵਾਲਾ ਕੰਮ ਹੋਇਆ ਨਾ
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ
0: ਤਾਂ ਕਹਿੰਦੇ ਸੰਗਤ ਮੈਂ ਤਾਂ ਇਹ ਕਹਿਣਾ ਜੀ ਮੈਂ ਤਾਂ ਤੁਸੀਂ ਯਕੀਨ ਕਰਿਓ ਮੈਂ ਸਾਡੇ ਗੁਰੂ ਘਰ ਦੀ ਸਟੇਜ ਤੋਂ ਬੋਲਿਆ ਸੀ ਮੈਂ ਕਿਹਾ ਅਸੀਂ ਤਾਂ $100-$150 ਮੈਂਬਰਸ਼ਿਪ ਮਹੀਨੇ ਦੀ ਦੇ ਕੇ ਚੌਧਰ ਖਰੀਦੀ ਹੋਈ ਹੈ
1: ਜੀ ਬਿਲਕੁਲ
0: ਧੰਨਵਾਦ ਸਾਨੂੰ ਉਹਨਾਂ ਦਾ ਕਰਨਾ ਜਿਹੜੀ ਸੰਗਤ ਆ ਜਿਹੜੀ ਸ਼ਰਧਾ ਨਾਲ ਗੁਰਦੁਆਰੇ ਆਉਂਦੀ ਹੈ
1: ਜੀ
0: ਧੰਨਵਾਦ ਉਹਨਾਂ ਦਾ
1: ਬਿਲਕੁਲ ਹੈ
0: ਸਾਡਾ ਤਾਂ ਪੂਛ ਲੱਗੀ ਇਹ ਤਾਂ ਆਉਣੀ ਹੈ
1: ਬਿਲਕੁਲ ਹੈ ਜੀ
0: ਇਹ ਮੈਂ ਗੁਰਦੁਆਰੇ ਸਟੇਜ ਤੋਂ ਕਿਹਾ ਸੀ ਮੈਂ ਕਿਹਾ ਧੰਨਵਾਦ ਸਾਂਝੀ ਸੰਗਤ ਆ ਜਿਹੜੀ ਸਿਰਫ ਆਪਦੀ ਸ਼ਰਧਾ ਨਾਲ ਆ ਰਹੀ ਹੈ ਗੁਰਦੁਆਰੇ ਆ ਕੇ ਸੇਵਾ ਕਰਦੀ ਆ ਪੈਸੇ ਵੀ ਦਿੰਦੀ ਆ ਲੰਗਰ ਵੀ ਕਰਾਉਂਦੀ ਹੈ
1: ਬਿਲਕੁਲ ਹੈ ਜੀ
0: ਕੱਟੜ ਦਾ ਕਿਤੇ ਵੀ ਨੀ ਚੱਲਦੀ ਕੱਟੜ ਦਾ ਅੱਜ ਕੱਲ ਘਰ ਚ ਦੇਖ ਲੋ ਬੱਚੇ ਘਰ ਛੱਡ ਕੇ ਭੱਜ ਜਾਣਗੇ
1: ਜੀ
0: ਕਰੇਂਗੇ ਤੁਸੀਂ ਫਿਰ
1: ਬਿਲਕੁਲ ਹੈ ਜੀ
0: ਸਮੇਂ ਅਨੁਸਾਰ ਸਾਰਾ ਇਹ ਹਟਦੇ ਨੀ ਜੀ ਇੱਥੇ ਆ ਕੇ ਇੰਨੀਆਂ ਵਧੀਆ ਨੇ ਸਾਨੂੰ ਸਹੂਲਤਾਂ ਦਿੱਤੀਆਂ ਨੇ ਤੇ ਅਸੀਂ ਉੱਥੇ ਜਲੂਸ ਕੱਢੀ ਜਾਂਦੇ
1: ਹੁਣ ਦੇਖੋ ਕਿਰਪਾਨ ਦਾ ਮੁੱਦਾ ਕਿੰਨਾ ਚੱਲਿਆ ਇੰਗਲੈਂਡ ਦੇ ਵਿੱਚ
0: ਆ ਫੋਟੋਆਂ ਜੇ ਤੋੜੀਆਂ ਨੇ ਕਿਸੇ ਹੋਰ ਧਰਮ ਦੀਆਂ ਤੋੜੀਆਂ ਜੀ ਆਪਦਿਆਂ ਨੇ ਆਪਦੀਆਂ ਹੀ ਤੋੜੀਆਂ
1: ਆਪਣੀਆਂ ਤੋੜੀਆਂ
0: ਫਿਰ ਅਸੀਂ ਕੀ ਕਰ ਕਿੱਥੇ ਤੱਕ ਗਿਰਾਵਟ ਕਿੱਥੇ ਤੱਕ ਗਿਰੀ ਜਾਵਾਂਗੇ
1: ਬਿਲਕੁਲ ਬਿਲਕੁਲ ਜੀ
0: ਹੁਣ ਬਾਹਰਲਾ ਉਸੇ ਫੋਟੋ ਨੂੰ ਆ ਕੇ ਹੱਥ ਲਾ ਦੋ ਅਸੀਂ ਵੱਢ ਦਾਂਗੇ ਤੇ ਅਸੀਂ ਕੀ ਕਰਦੇ ਆ
1: ਜੀ ਜੀ
0: ਹਾਂਜੀ ਅੱਜ ਧਾਮੀ ਸਾਹਿਬ ਬੋਲਦੇ ਨੇ ਜਦੋਂ ਕੋਟਕਪੂਰੇ ਹੋਇਆ ਸੀ ਉਦੋਂ ਧਾਮੀ ਸਾਹਿਬ ਕਿੱਥੇ ਸੀ ਉਹ ਵੀ ਤਾਂ ਪ੍ਰਧਾਨ ਸੀ ਧਾਮੀ ਸਾਹਿਬ
1: ਜੀ
0: ਉਦੋਂ ਕਿਉਂ ਨੀ ਬੋਲੇ ਵੀ ਅਸਤੀਫਾ ਦੋ
1: ਬਿਲਕੁਲ
0: ਸਭ ਆਈ ਹੈ ਜੀ ਪੈਸੇ ਨੂੰ ਰੋ ਰਹੇ ਨੇ ਸਾਰੇ ਪੈਸੇ ਨੂੰ ਰੋ ਰਹੇ ਨੇ ਪਹਾ ਮਿਲੂਗਾ ਫਿਰ ਆਪੇ ਸਾਹਾ ਮਾਰਿਆ ਜਾਊਗਾ ਜੀ
1: ਜੀ ਬਿਲਕੁਲ ਹੈ ਜੀ ਧੰਨਵਾਦ ਥੈਂਕ ਯੂ ਜੀ ਔਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵਿਚਾਰਾਂ ਲਈ ਲੋ ਦੋਸਤੋ ਇਸ ਤਰ੍ਹਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਯੂ ਐਸ ਤੋਂ ਗੱਲਬਾਤ ਕਰਕੇ ਗਏ ਨੇ ਤੇ ਲੋ ਇੱਕ ਦੋ ਖਬਰਾਂ ਜਿਹੜੀਆਂ ਹੋਰ ਨੇ ਇੰਟਰਨੈਸ਼ਨਲ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਮੈਂ ਤੁਹਾਡੇ ਸੁਨੇਹੇ ਵੀ ਲੈਂਦੇ ਹਾਂ। ਕਰੂਡ ਆਇਲ ਜਿਹੜਾ ਪ੍ਰਾਈਜ਼ ਹੈ ਡਰੋਪ ਹੋਇਆ ਥੋੜਾ ਯੂ ਐਸ ਇਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਡਿੱਗੀਆਂ ਨੇ ਤੇ ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰਾਂ ਦੇ ਵਿਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਅਮਰੀਕੀ ਬਾਜ਼ਾਰ ਦੇ ਵਿਚ ਉਛਾਲ ਤੇ ਏਅਰਲਾਈਨਸ ਜਿਹੜੀਆਂ ਕੰਪਨੀਆਂ ਨੇ ਉਨ੍ਹਾਂ ਨੂੰ ਵੱਡਾ ਫਾਇਦਾ ਜਿਹੜਾ ਹੋ ਰਿਹਾ। ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਖਤਮ ਕਰਨ ਦੇ ਲਈ ਹੋਏ ਇਤਿਹਾਸਕ ਸਮਝੌਤੇ ਤੋਂ ਬਾਅਦ ਅਜੇ ਸਾਈਨ ਹੋਣੇ ਬਾਕੀ ਹੈ। ਸੋਮਵਾਰ ਨੂੰ ਦੁਨੀਆ ਭਰ ਦੇ ਜਿਹੜੇ ਸ਼ੇਅਰ ਬਾਜ਼ਾਰਾਂ ਦੇ ਵਿਚ ਜ਼ਬਰਦਸਤੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਸ਼ਾਂਤੀ ਸਮਝੌਤੇ ਦੀ ਖ਼ਬਰ ਆਉਂਦੇ ਹੀ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿਚ ਕੱਚੇ ਤੇਲ ਜਾਣੀ ਕਿ ਕਰੂਡ ਆਇਲ ਦੀਆਂ ਕੀਮਤਾਂ ਦੇ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਬ੍ਰੈਂਟ ਕਰੂਡ ਆਇਲ ਦੀ ਜਿਹੜੀ ਕੀਮਤ ਹੈ 4.8% ਡਿੱਗ ਕੇ $83.18 ਪ੍ਰਤੀ ਬੈਰਲ ਹੋ ਗਈ ਤੇ ਜਦੋਂ ਕਿ ਕੁਝ ਜਿਹੜੇ ਹਫ਼ਤੇ ਪਹਿਲਾਂ ਇਹ ਜਿਹੜੀ ਕੀਮਤ ਸੀ $100 ਦੇ ਨੇੜੇ ਪਹੁੰਚ ਚੁੱਕੀ ਸੀ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੀ ਕੀਮਤ $70 ਪ੍ਰਤੀ ਬੈਰਲ ਜਿਹੜੀ ਆਸ ਪਾਸ ਸੀ। ਇਸ ਸਮਝੌਤੇ ਦਾ ਸਭ ਤੋਂ ਸਿੱਧਾ ਅਤੇ ਹਾਂ ਪੱਖੀ ਅਸਰ ਅਮਰੀਕੀ ਸ਼ੇਅਰ ਬਾਜ਼ਾਰ ਦੇ ਵਿਚ ਸਟਰੀਟ ਜਿਹੜਾ ਵਾਲ ਸਟਰੀਟ ਹੈ ਉਹਦੇ ਉਤੇ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਡਾਊ ਜੋਨਸ ਇੰਡਸਟਰੀਅਲ ਜਿਹੜਾ ਐਵਰੇਜ ਲਗਭਗ 650 ਅੰਕਾਂ ਦੇ ਵਾਧੇ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ ਤੇ ਜਦੋਂ ਕਿ S&P 500 ਇੰਡੈਕਸ ਦੇ ਵਿਚ 1.5% ਤੇ ਨੈਸਡੈਕ ਦੇ ਵਿਚ 2.3% ਦਾ ਉਛਾਲ ਦੇਖਿਆ ਗਿਆ। ਤੇਲ ਦੀਆਂ ਕੀਮਤਾਂ ਘਟਣ ਦੇ ਨਾਲ ਉਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਜਿਨ੍ਹਾਂ ਦਾ ਬਾਲਣ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦੇ ਕਾਰਨ ਯੂਨਾਈਟਿਡ ਏਅਰਲਾਈਨਜ਼ ਦੇ ਸ਼ੇਅਰ ਜਿਹੜੇ ਨੇ 5.2%, ਅਮਰੀਕਨ ਏਅਰਲਾਈਨਜ਼ ਦੇ ਸ਼ੇਅਰ ਬਾਜ਼ਾਰ ਦੇ ਵਿਚ 7.7% ਵੱਧ ਗਏ ਤੇ ਕਰੂਜ਼ ਆਪਰੇਟਰ ਕੰਪਨੀ ਕਾਰਨੀਵਲ ਦੇ ਸ਼ੇਅਰ ਜਿਹੜੇ ਨੇ 5.7% ਤੱਕ ਜਿਹੜੇ ਮਜ਼ਬੂਤ ਹੋ ਗਏ ਨੇ। ਆਰਟੀਫਿਸ਼ਲ ਇੰਟੈਲੀਜੈਂਸੀ ਜਿਹੜੀ ਆ ਉਹਦੇ ਵਿਚ ਵੀ ਇਨ੍ਹਾਂ ਨੂੰ ਕੰਪਨੀਆਂ ਦੇ ਸ਼ੇਅਰਾਂ ਦੇ ਵਿਚ ਬਹੁਤ ਜ਼ਬਰਦਸਤ ਤੇਜ਼ੀ ਦੇਖੀ ਗਈ। ਬਾਜ਼ਾਰ ਦੇ ਵਿਚ ਆਈ ਇਸ ਖੁਸ਼ਹਾਲੀ ਦੇ ਹਾਲ ਹੀ ਨੇ ਨਾਲ ਹੀ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸੀ AI ਉਦਯੋਗ ਦੇ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਵੀ ਇਕ ਨਵੀਂ ਉਡਾਣ ਮਿਲੀ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਦੇ ਵਿਚ ਕਾਫ਼ੀ ਉਤਰਾਅ ਚੜਾਅ ਦੇਖਿਆ ਜਾ ਰਿਹਾ ਸੀ ਕਿਉਂਕਿ ਨਿਵੇਸ਼ਕਾਂ ਨੂੰ ਡਰ ਸੀ ਕਿ AI ਦੇ ਵਧਦੇ ਕਰੇਜ਼ ਦੇ ਕਾਰਨ ਇਹ ਸ਼ੇਅਰ ਜ਼ਰੂਰਤ ਜਿਹੜੀ ਹੈ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਉੱਪਰ ਚਲੇ ਗਏ ਨੇ ਤੇ ਪਰ ਇਸ ਖ਼ਬਰ ਤੋਂ ਬਾਅਦ ਮਾਈਕਰੋਨ ਟੈਕਨੋਲੋਜੀ ਜਿਹੜੀ ਹੈ ਦੇ ਸ਼ੇਅਰ 7.8% ਤੇ ਐਡਵਾਂਸਡ ਮਾਈਕਰੋ ਡਿਵਾਈਸਿਸ ਜਿਹੜੀ ਹੈ AMD ਦੇ ਸ਼ੇਅਰ 7% ਚੜੇ ਨੇ। ਇਸ ਦੇ ਨਾਲ ਹੀ ਵਾਲ ਸਟਰੀਟ ਦੀ ਸਭ ਤੋਂ ਕੀਮਤੀ ਕੰਪਨੀ NVIDIA ਦੇ ਸ਼ੇਅਰ ਜਿਹੜੇ ਨੇ ਉਹਦੇ ਵਿਚ 2.7% ਦੀ ਜਿਹੜੀ ਹੈ ਤੇਜ਼ੀ ਦਰਜ ਕੀਤੀ ਗਈ ਜਿਸ ਨੇ S&P 500 ਇੰਡੈਕਸ ਨੂੰ ਉਪਰ ਲੈ ਜਾਣ ਦੇ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ। ਦੂਸਰੇ ਪਾਸੇ ਕੈਲੀਫੋਰਨੀਆ ਪਲੇਨ ਕਰੈਸ਼ ਹੋਇਆ। ਅਮਰੀਕੀ ਬੰਬਾਰ ਜਹਾਜ਼ B-52 ਦੇ ਪਰਖ ਉਡਾਣ ਦੇ ਦੌਰਾਨ ਪਰਖੱਚੇ ਜਿਹੜੇ ਉੜੇ ਹੈ ਅਮਲੇ ਦੇ ਸਾਰੇ ਹੀ 8 ਮੈਂਬਰ ਜਿਹੜੇ ਮੌਤ ਦੇ ਮੂੰਹ ਦੇ ਵਿਚ ਗਏ ਹੈ। ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਸਥਿਤ ਐਡਵਰਡ ਏਅਰਫੋਰਸ ਬੇਸ ਦੇ ਉਤੇ ਵਾਪਰੇ ਇਕ ਭਿਆਨਕ ਹਵਾਈ ਹਾਦਸੇ ਦੇ ਦੌਰਾਨ ਅਮਰੀਕੀ ਹਵਾਈ ਫੌਜ ਦੇ ਰਣਨੀਤਿਕ ਬੰਬਰ ਜਹਾਜ਼ B-52 ਦੇ ਪਰਖੱਚੇ ਉੱਡ ਗਏ। ਮਿਲਟਰੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਦੁਪਹਿਰ ਕਰੀਬ 11:20 ਦੇ ਉਤੇ ਰੁਟੀਨ ਟੈਸਟ ਜਿਹੜਾ ਮਿਸ਼ਨ ਦੇ ਦੌਰਾਨ ਉਡਾਨ ਭਰਨ ਤੋਂ ਤੁਰੰਤ ਬਾਅਦ ਇਹ ਜਹਾਜ਼ ਮੋਜੇਵੇ ਮਾਰੂਥਲ ਦੇ ਵਿਚ ਹਾਦਸਾਗ੍ਰਸਤ ਹੋ ਕੇ ਅੱਗ ਦੀਆਂ ਲਾਟਾਂ ਦੇ ਵਿਚ ਘਿਰ ਗਿਆ ਜਿਸ ਦੇ ਕਾਰਨ ਜਹਾਜ਼ ਦੇ ਵਿਚ ਸਵਾਰ ਸਾਰੇ ਹੀ 8 ਵਿਅਕਤੀਆਂ ਦੀ ਮੌਤ ਹੋਈ। ਮਰਨ ਵਾਲਿਆਂ ਦੇ ਵਿਚ ਫੌਜੀ ਜਵਾਨਾਂ ਦੇ ਨਾਲ ਨਾਲ ਸਰਕਾਰੀ ਕੰਟਰੈਕਟਰ ਜਿਹੜੇ ਨੇ ਤਕਨੀਕੀ ਮਾਹਰ ਵੀ ਸ਼ਾਮਲ ਸਨ। ਕੈਨੇਡਾ ਸਿਟੀਜ਼ਨਸ਼ਿਪ ਜਿਹੜੀ ਹੈ ਵਿਸਤਾਰ ਦੇ ਵਿਚ ਖ਼ਬਰ ਹੈ ਇਕ ਰਿਪੋਰਟ ਦੀ ਤਰ੍ਹਾਂ ਪ੍ਰਕਿਰਿਆ ਦੇ ਵਿਚ ਹੜਕੰਪ ਮਚਿਆ ਤੇ ਦਸਤਾਵੇਜ਼ੀ ਖਾਮੀਆਂ ਦੇ ਸ਼ੱਕ ਹੇਠ ਹਜ਼ਾਰਾਂ ਸਰਟੀਫਿਕੇਟ ਮੁਅੱਤਲ ਕਰਤੇ ਹੈ। ਕੈਨੇਡਾ ਸਰਕਾਰ ਨੇ ਲਾਸਟ ਕੈਨੇਡੀਅਨ ਕਾਨੂੰਨ ਦੇ ਤਹਿਤ ਜਾਰੀ ਕੀਤੇ ਗਏ ਕਈ ਨਾਗਰਿਕਤਾ ਜਿਹੜੀ ਸਰਟੀਫਿਕੇਟਾਂ ਨੂੰ ਅਚਾਨਕ ਮੁਅੱਤਲ ਕਰ ਦਿੱਤਾ ਜਿਸ ਦੇ ਕਾਰਨ ਹਜ਼ਾਰਾਂ ਪ੍ਰਭਾਵਿਤ ਵਿਅਕਤੀਆਂ ਦੇ ਵਿਚ ਅਨਿਸ਼ਚਿਤਤਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ। ਕੈਨੇਡੀਅਨ ਪੂਰਵਜ ਹੋਣ ਦੇ ਆਧਾਰ ਦੇ ਉਤੇ ਨਾਗਰਿਕਤਾ ਸਰਟੀਫਿਕੇਟ ਦੇ ਲਈ ਸਫਲਤਾਪੂਰਵਕ ਅਰਜ਼ੀ ਦੇਣ ਤੇ ਪ੍ਰਾਪਤ ਕਰਨ ਵਾਲੇ ਅਣਜਾਣ ਲੋਕਾਂ ਨੂੰ ਸ਼ਨੀਵਾਰ ਨੂੰ ਈਮੇਲ ਕੀਤੇ ਗਏ ਇਕ ਨੋਟਿਸ ਦੇ ਵਿਚ ਇਮੀਗ੍ਰੇਸ਼ਨ ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਉਨ੍ਹਾਂ ਨੂੰ ਆਪਣੀਆਂ ਫਾਈਲਾਂ ਦੀ ਸਮੀਖਿਆ ਹੋਣ ਤੱਕ ਆਪਣੇ ਸਰਟੀਫਿਕੇਟ ਵਾਪਸ ਕਰਨ ਦਾ ਆਦੇਸ਼ ਦੇ ਦਿੱਤਾ ਹੈ। ਇਮੀਗ੍ਰੇਸ਼ਨ ਰਿਫਿਊਜ਼ੀ ਐਂਡ ਸਿਟੀਜ਼ਨ ਕੈਨੇਡਾ IRCC ਵੱਲੋਂ ਪ੍ਰਭਾਵਿਤ ਲੋਕਾਂ ਨੂੰ ਭੇਜੇ ਗਏ ਈਮੇਲ ਸੁਨੇਹਿਆਂ ਦੇ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦੇ ਨਾਗਰਿਕਤਾ ਸਰਟੀਫਿਕੇਟਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਇਸ ਦੇ ਦੌਰਾਨ ਇਹ ਸਰਟੀਫਿਕੇਟ ਵਾਪਸ ਕਰਨੇ ਪੈਣਗੇ। ਕੈਨੇਡੀਅਨ ਨਾਗਰਿਕਤਾ ਰਜਿਸਟਰਾਰ ਪੈਗੀਸਨ ਵੱਲੋਂ ਜਾਰੀ ਨੋਟਿਸ ਦੇ ਮੁਤਾਬਕ ਵਿਭਾਗ ਦੇ ਕੋਲ ਅਜਿਹੀ ਜਾਣਕਾਰੀ ਮੌਜੂਦ ਹੈ ਜਿਹਦੇ ਨਾਲ ਇਹ ਸ਼ੱਕ ਪੈਦਾ ਹੋਇਆ ਕਿ ਕੁਝ ਲੋਕ ਨਾਗਰਿਕਤਾ ਸਰਟੀਫਿਕੇਟ ਰੱਖਣ ਦੇ ਯੋਗ ਨਹੀਂ ਹੋ ਸਕਦੇ ਹੈ। ਨੋਟਿਸ ਦੇ ਵਿਚ ਕਿਹਾ ਗਿਆ ਕਿ ਕਈ ਅਰਜ਼ੀਆਂ ਦੇ ਨਾਲ ਜਨਮ ਵੰਸ਼ਾਵਲੀ ਜਾਂ ਹੋਰ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਰਕਾਰੀ ਕਾਪੀਆਂ ਜਾਂ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਕੀਤੇ ਗਏ ਯਤਨਾਂ ਦੇ ਸਬੂਤ ਨਹੀਂ ਦਿੱਤੇ ਗਏ ਸਨ। ਇਸ ਦੇ ਕਾਰਨ ਸਰਟੀਫਿਕੇਟਾਂ ਨੂੰ ਅਸਥਾਈ ਤੌਰ ਦੇ ਉਤੇ ਮੁਅੱਤਲ ਕੀਤਾ ਗਿਆ। ਹਾਲਾਂਕਿ ਪ੍ਰਭਾਵਿਤ ਵਿਅਕਤੀਆਂ ਨੂੰ ਵਾਧੂ ਦਸਤਾਵੇਜ਼ ਪੇਸ਼ ਕਰਨ ਦਾ ਮੌਕਾ ਦਿੱਤਾ ਜਾਏਗਾ। ਇਮੀਗ੍ਰੇਸ਼ਨ ਕਾਨੂੰਨ ਦੇ ਨਾਲ ਜੁੜੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਵੱਡੇ ਪੱਧਰ ਦੇ ਉਤੇ ਕੀਤੀ ਗਈ ਕਾਰਵਾਈ ਜਾਪਦੀ ਹੈ ਭਾਵੇਂ ਅਜੇ ਤੱਕ ਪ੍ਰਭਾਵਿਤ ਲੋਕਾਂ ਦੀ ਸਹੀ ਗਿਣਤੀ ਸਾਹਮਣੇ ਨਹੀਂ ਆਈ ਹੈ। ਅਮਰੀਕਾ ਦੇ ਮੇਨ ਸੂਬੇ ਦੇ ਬਕਸਪੋਰਟ ਸ਼ਹਿਰ ਦੀ ਵਸਨੀਕ ਵੈਲੇਰੀ ਕੈਪਬੈਲ ਨੇ ਇਸ ਫੈਸਲੇ ਦੇ ਉਤੇ ਹੈਰਾਨੀ ਪ੍ਰਗਟ ਕੀਤੀ ਹੈ। ਕੈਪਬੈਲ ਅਤੇ ਉਸਦੇ ਪੁੱਤਰ ਮੋਰਗਨ ਨੂੰ ਕਿਊਬਿਕ ਤੇ ਓਨਟਾਰੀਓ ਦੇ ਨਾਲ ਜੁੜੇ ਆਪਣੇ ਪਰਿਵਾਰਕ ਵੰਸ਼ ਦੇ ਆਧਾਰ ਦੇ ਉਤੇ ਕੈਨੇਡੀਅਨ ਨਾਗਰਿਕਤਾ ਮਿਲੀ ਸੀ। ਮਾਰਚ ਮਹੀਨੇ ਦੇ ਵਿਚ ਨਾਗਰਿਕਤਾ ਸਰਟੀਫਿਕੇਟ ਮਿਲਣ ਤੋਂ ਬਾਅਦ ਉਸਨੇ ਆਪਣਾ ਘਰ ਵੇਚਣ ਦੇ ਲਈ ਰੱਖ ਦਿੱਤਾ ਸੀ ਤੇ ਨਿਊ ਬ੍ਰੰਜ਼ਵਿਕ ਜਾਂ ਨੋਵਾ ਸਕੋਸ਼ੀਆ ਵਿਚ ਵਸਣ ਦੀ ਜਿਹੜੀ ਯੋਜਨਾ ਬਣਾਈ ਸੀ। ਮੁਅੱਤਲੀ ਦਾ ਨੋਟਿਸ ਮਿਲਣ ਤੋਂ ਬਾਅਦ ਉਸਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਸਦਮੇ ਦੇ ਵਿਚ ਹੈ। ਕੈਪਬਲ ਨੇ ਦਸਿਆ ਕਿ ਮੌਜੂਦਾ ਅਮਰੀਕੀ ਰਾਜਨੀਤਿਕ ਮਾਹੌਲ ਕਾਰਨ ਉਹ ਕੈਨੇਡਾ ਜਾਣ ਦੇ ਬਾਰੇ ਗੰਭੀਰਤਾ ਦੇ ਨਾਲ ਸੋਚ ਰਹੀ ਸੀ ਤੇ ਨਾਗਰਿਕਤਾ ਮਿਲਣ ਤੋਂ ਬਾਅਦ ਉਸਨੇ ਭਵਿੱਖ ਦੀਆਂ ਯੋਜਨਾਵਾਂ ਵੀ ਤਿਆਰ ਕਰ ਲਈਆਂ ਸਨ ਤੇ ਹੁਣ ਉਸਨੇ ਘਰ ਦੀ ਜਿਹੜੀ ਵਿਕਰੀ ਅਸਥਾਈ ਤੌਰ ਦੇ ਉਤੇ ਰੋਕ ਦਿੱਤੀ। ਮੰਗੇ ਗਏ ਦਸਤਾਵੇਜ਼ ਇਕੱਠੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਲੇਖਯੋਗ ਹੈ ਕਿ ਸੰਸਦ ਦੇ ਵੱਲੋਂ ਨਵੰਬਰ 2025 ਦੇ ਵਿਚ ਪਾਸ ਕੀਤੇ ਗਏ ਬਿੱਲ C3 ਦੇ ਲਾਗੂ ਹੋਣ ਮਗਰੋਂ ਦੁਨੀਆਂ ਭਰ ਦੇ ਕਰੀਬ 4,075 ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਦੇ ਸਬੂਤ ਵਜੋਂ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਇਨ੍ਹਾਂ ਦੇ ਵਿਚੋਂ ਲਗਭਗ ਅੱਧੇ ਲੋਕ ਅਮਰੀਕਾ ਵਿਚ ਜਨਮੇ ਹੋਏ ਨੇ। ਬਿੱਲ C3 ਤਹਿਤ ਉਨ੍ਹਾਂ ਲੋਕਾਂ ਦੇ ਲਈ ਵੀ ਕੈਨੇਡੀਅਨ ਨਾਗਰਿਕਤਾ ਦਾ ਰਾਹ ਖੁੱਲਿਆ ਸੀ ਜਿਨ੍ਹਾਂ ਦੇ ਪੂਰਵਜ ਕਈ ਪੀੜੀਆਂ ਪਹਿਲਾਂ ਕੈਨੇਡਾ ਛੱਡ ਕੇ ਵਿਦੇਸ਼ਾਂ ਦੇ ਵਿਚ ਵਸ ਗਏ ਸਨ ਤੇ ਇਸ ਤੋਂ ਪਹਿਲਾਂ ਵਿਦੇਸ਼ ਵਿਚ ਜਨਮੇ ਜਾਂ ਗੋਦ ਲਏ ਬੱਚਿਆਂ ਦੇ ਲਈ ਨਾਗਰਿਕਤਾ ਦਾ ਹੱਕ ਸਿਰਫ ਪਹਿਲੀ ਪੀੜੀ ਤੱਕ ਸੀਮਿਤ ਸੀ। ਅਦਾਲਤਾਂ ਨੇ ਇਸ ਪਾਬੰਦੀ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਸਰਕਾਰ ਨੂੰ ਕਾਨੂੰਨ ਦੇ ਵਿਚ ਸੋਧ ਕਰਨੀ ਪੈ ਗਈ। ਸੰਸਦੀ ਬਜਟ ਅਧਿਕਾਰੀਆਂ ਦੇ ਅਨੁਮਾਨ ਦੇ ਅਨੁਸਾਰ ਲਗਭਗ 1.15 ਲੱਖ ਲੋਕ ਇਸ ਕਾਨੂੰਨੀ ਤਬਦੀਲੀ ਤੋਂ ਪ੍ਰਭਾਵਿਤ ਹੋ ਸਕਦੇ ਹੈ। ਇਸ ਦੇ ਦੌਰਾਨ ਨਾਗਰਿਕਤਾ ਸਰਟੀਫਿਕੇਟਾਂ ਦੇ ਲਈ ਅਰਜ਼ੀਆਂ ਦੀ ਗਿਣਤੀ ਦੇ ਵਿਚ ਵੀ ਤੇਜ਼ੀ ਦੇ ਨਾਲ ਵਾਧਾ ਹੋਇਆ। ਮਈ 2025 ਦੇ ਵਿਚ ਜਿੱਥੇ ਅਰਜ਼ੀਆਂ ਦੇ ਨਿਪਟਾਰੇ ਦੇ ਲਈ ਔਸਤ ਉਡੀਕ ਸਮਾਂ 5 ਮਹੀਨੇ ਸੀ ਉਥੇ ਹੁਣ ਇਹ ਵੱਧ ਕੇ 15 ਮਹੀਨੇ ਤੱਕ ਪਹੁੰਚ ਗਿਆ। ਅਪ੍ਰੈਲ ਦੇ ਵਿਚ 56,000 ਅਤੇ ਮਈ ਦੇ ਵਿਚ 70,400 ਅਰਜ਼ੀਆਂ ਦਾ ਬੈਕਲਾਗ ਜਿਹੜਾ ਸੀਗਾ ਜਦੋਂ ਕਿ IRCC ਦੀ ਵੈਬਸਾਈਟ ਦੇ ਮੁਤਾਬਕ 82,000 ਲੋਕ ਹੁਣ ਨਾਗਰਿਕਤਾ ਸਰਟੀਫਿਕੇਟ ਲਈ ਆਪਣੀਆਂ ਅਰਜ਼ੀਆਂ ਦੇ ਉਤੇ ਕਾਰਵਾਈ ਹੋਣ ਦਾ ਇਤਰਾਜ਼ ਕਰ ਰਹੇ ਨੇ। ਮੌਂਟਰੀਅਲ ਦੀ ਇਮੀਗ੍ਰੇਸ਼ਨ ਵਕੀਲ ਲੀਸਾ ਮਿਡਲ ਮਿਸ ਨੇ ਕਿਹਾ ਕਿ ਇਕ ਵਾਰ ਜਾਰੀ ਹੋ ਚੁੱਕੇ ਨਾਗਰਿਕਤਾ ਸਰਟੀਫਿਕੇਟਾਂ ਨੂੰ ਇਸ ਤਰ੍ਹਾਂ ਮੁਅੱਤਲ ਕਰਨਾ ਬਹੁਤ ਅਸਧਾਰਨ ਕਦਮ ਹੈ ਤੇ ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੂੰ ਦਸਤਾਵੇਜ਼ਾਂ ਸਬੰਧੀ ਕੋਈ ਸ਼ੱਕ ਸੀ ਤਾਂ ਉਸਦੀ ਜਾਂਚ ਜਿਹੜੀ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਹੋਣੀ ਚਾਹੀਦੀ ਸੀ। ਵੈਂਕੂਵਰ ਦੇ ਇਮੀਗ੍ਰੇਸ਼ਨ ਵਕੀਲ ਅਮਨਦੀਪ ਹੇਰ ਹੋਣਾ ਨੇ ਕਿਹਾ ਕਿ ਸਥਾਈ ਨਿਵਾਸ PR ਦੇ ਨਾਲ ਜੁੜੇ ਕੁਝ ਮਾਮਲਿਆਂ ਵਿਚ ਧੋਖਾਧੜੀ ਦੇ ਸ਼ੱਕ ਜਿਹੜੇ ਨੇ ਕਾਰਨ ਸਮੂਹਿਕ ਮੁਅੱਤਲੀਆਂ ਦੇਖੀਆਂ ਗਈਆਂ ਨੇ ਪਰ ਪਹਿਲਾਂ ਹੀ ਜਾਰੀ ਹੋ ਚੁੱਕੇ ਨਾਗਰਿਕਤਾ ਸਰਟੀਫਿਕੇਟਾਂ ਦੇ ਉਤੇ ਇਸ ਤਰ੍ਹਾਂ ਰੋਕ ਲਗਾਉਣ ਦੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਐ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੇ ਵਿਚ ਰਹਿ ਰਹੇ ਲੋਕ ਇਸ ਫੈਸਲੇ ਦੇ ਕਾਰਨ ਨਿਰਾਸ਼ ਅਤੇ ਗੁੱਸੇ ਦੇ ਵਿਚ ਨੇ ਜਦਕਿ ਕੈਨੇਡਾ ਦੇ ਵਿਚ ਰਹਿ ਰਹੇ ਕਈ ਪ੍ਰਭਾਵਿਤ ਵਿਅਕਤੀਆਂ ਦੇ ਲਈ ਨੌਕਰੀ ਪੜ੍ਹਾਈ ਅਤੇ ਸਰਕਾਰੀ ਸੇਵਾਵਾਂ ਤੱਕ ਪਹੁੰਚ ਦੇ ਬਾਰੇ ਵੀ ਅਨਿਸ਼ਚਿਤਤਾ ਪੈਦਾ ਹੋ ਗਈ ਹੈ। ਸਾਡੇ ਵਾਲੇ ਟਾਲ ਦੇਣੀ ਨਾ ਕਈ ਵਾਰੀ ਜਾਲੀ ਸਾਰਾ ਕੁਝ ਬਣਾਈ ਜਾਂਦੇ ਐ। ਦੂਸਰੇ ਪਾਸੇ ਹਾਲੇ ਖਤਮ ਨਹੀਂ ਹੋਈ ਹੈ ਜੰਗ ਕਹਿੰਦੇ ਇਜ਼ਰਾਈਲੀ PM ਨੇ ਚੇਤਾਵਨੀ ਦਿੱਤੀ ਹੈ। 19 ਜੂਨ ਨੂੰ ਜਨੇਵਾ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ, ਉਪ ਰਾਸ਼ਟਰਪਤੀ JD Vance ਅਤੇ ਇਰਾਨੀ ਸੰਸਦ ਸਪੀਕਰ ਮੁਹੰਮਦ ਬਾਕੇਰੀ ਗਾਲੀਬਾਫ ਇਸ ਦੇ ਉਤੇ ਰਸਮੀ ਦਸਤਖਤ ਕਰਨ ਵਾਲੇ ਨੇ। ਭਾਵੇਂ ਕਿ ਅਮਰੀਕਾ ਇਰਾਨ ਵਿਚਾਲੇ ਜੰਗ ਖਤਮ ਹੋਣ ਤੋਂ ਪੂਰੀ ਦੁਨੀਆਂ ਦੇ ਵਿਚ ਖੁਸ਼ੀ ਦੀ ਲਹਿਰ ਹੈ ਪਰ ਇਸ ਡੀਲ ਤੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਦੇਸ਼ ਵਾਸੀਆਂ ਦੇ ਨਾਂ ਇਕ ਜਿਹੜਾ ਖਾਸ ਸੰਦੇਸ਼ ਜਾਰੀ ਕਰਕੇ ਕਿਹਾ ਕਿ ਜੰਗ ਹਾਲੇ ਖਤਮ ਨਹੀਂ ਹੋਈ। ਨੇਤਨ ਜਾਊ ਨੇ ਸਾਫ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਮੈਂ ਹਰ ਗੱਲ ਦੇ ਉੱਤੇ ਹਮੇਸ਼ਾ ਇੱਕੋ ਜਿਹੀ ਰਾਏ ਨਹੀਂ ਰੱਖਦੇ ਹਾਂ। ਅਮਰੀਕਾ ਦੇ ਜਿਹੜੇ ਨੇ ਰਾਸ਼ਟਰਪਤੀ ਹਨ ਉਹ ਤੇ ਮੈਂ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹਾਂ। ਮੈਂ ਇਜ਼ਰਾਈਲ ਦੀ ਸੁਰੱਖਿਆ ਨਾਲ ਜੁੜੇ ਹਿੱਤਾਂ ਦੇ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਚਾਹੇ ਕੋਈ ਸਮਝੌਤਾ ਹੋਵੇ ਜਾਂ ਨਾ ਹੋਵੇ, ਜਦੋਂ ਤੱਕ ਉਹ ਪ੍ਰਧਾਨ ਮੰਤਰੀ ਹਨ, ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਉਣ ਦਿੱਤੇ ਜਾਣਗੇ। ਨੇਤਨ ਜਾਊ ਦੇ ਬਿਆਨ ਤੇ ਜਦੋਂ ਲੋਕਾਂ ਨੇ ਸਵਾਲ ਚੁੱਕੇ ਕਿ ਇਸ ਜੰਗ ਤੋਂ ਇਜ਼ਰਾਈਲ ਨੇ ਕੀ ਹਾਸਲ ਕੀਤਾ ਹੈ, ਤਾਂ ਨੇਤਨ ਜਾਊ ਨੇ ਆਪਣੀਆਂ ਉਪਲਬਧੀਆਂ ਗਿਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਪੂਰੀ ਤਰ੍ਹਾਂ ਖਤਮ ਹੋਣ ਜਾਣ ਦੇ ਖਤਰੇ ਤੋਂ ਬਚਾਇਆ। ਜੇ ਅਸੀਂ ਸਹੀ ਸਮੇਂ ਦੇ ਉੱਤੇ ਅਮਰੀਕਾ ਦੇ ਨਾਲ ਮਿਲ ਕੇ ਆਪਰੇਸ਼ਨ ਰਾਈਜ਼ਿੰਗ ਲਾਈਨ ਅਤੇ ਆਪਰੇਸ਼ਨ ਰੋਰਿੰਗ ਲਾਈਨ ਨਾ ਚਲਾਇਆ ਹੁੰਦਾ, ਤਾਂ ਇਰਾਨ ਹੁਣ ਤੱਕ ਪਰਮਾਣੂ ਬੰਬ ਜਿਹੜਾ ਬਣਾ ਚੁੱਕਾ ਹੁੰਦਾ। ਉਨ੍ਹਾਂ ਅੱਗੇ ਦਸਿਆ ਕਿ ਇਜ਼ਰਾਈਲ ਦੇ ਇਤਿਹਾਸ ਦੇ ਸਭ ਤੋਂ ਵੱਡੇ ਹਵਾਈ ਹਮਲਿਆਂ ਦੇ ਵਿਚ ਅਸੀਂ ਇਰਾਨ ਦੇ ਪਰਮਾਣੂ ਵਿਗਿਆਨੀਆਂ, ਪਰਮਾਣੂ ਫੈਸਿਲਿਟੀਆਂ, ਮਿਜ਼ਾਈਲ ਫੈਕਟਰੀਆਂ ਅਤੇ ਉਨ੍ਹਾਂ ਦੀ ਜਲ ਸੈਨਾ ਦੇ ਉੱਤੇ ਹਵਾਈ ਸੈਨਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਸ ਜੰਗ ਦੇ ਵਿਚ ਇਰਾਨ ਦੀ ਆਰਥਿਕਤਾ ਨੂੰ ਇੰਨਾ ਨੁਕਸਾਨ ਪਹੁੰਚਾਇਆ ਕਿ ਦੇਸ਼ ਨੂੰ ਮੁੜ ਖੜਾ ਕਰਨ ਦੇ ਵਿਚ ਕਹਿੰਦੇ ਉਨ੍ਹਾਂ ਨੂੰ ਦਹਾਕੇ ਲੱਗ ਜਾਣਗੇ। ਕੁਝ ਅਨੁਮਾਨਾਂ ਦੇ ਮੁਤਾਬਕ ਇਹ ਨੁਕਸਾਨ $1 ਟ੍ਰਿਲੀਅਨ ਦੇ ਕਰੀਬ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਗਾਜ਼ਾ, ਲਿਬਨਾਨ, ਸੀਰੀਆ ਅਤੇ ਜਮਨ ਦੇ ਵਿਚ ਅੱਤਵਾਦੀ ਟਿਕਾਣਿਆਂ ਦੇ ਉਤੇ ਵੱਡੇ ਹਮਲੇ ਕੀਤੇ ਤੇ ਹਮਾਸ ਦੇ ਮੁਖੀ ਇਸਮਾਇਲ ਹਨੀਹਾ, ਯਾਹਿਆ ਸਿਨਵਾਰ ਅਤੇ ਮੁਹੰਮਦ ਦੇਇਫ ਸਣੇ ਲਗਭਗ ਉਨ੍ਹਾਂ ਸਾਰੇ ਲੀਡਰਾਂ ਨੂੰ ਖਤਮ ਕਰ ਦਿੱਤਾ ਜਿਹੜੇ ਇਜ਼ਰਾਈਲ ਦੇ ਵਿਚ ਹੋਏ 7 ਅਕਤੂਬਰ ਦੇ ਹਮਲੇ ਦੇ ਵਿਚ ਸ਼ਾਮਲ ਸਨ। ਉਨ੍ਹਾਂ ਇਹ ਵੀ ਦਸਿਆ ਕਿ ਅਸੀਂ ਗਾਜ਼ਾ ਤੋਂ ਵਿਚੋਂ ਆਪਣੇ ਸਾਰੇ ਬੰਦਕਾਂ ਨੂੰ ਇਕ ਇਕ ਕਰਕੇ ਸੁਰੱਖਿਅਤ ਵਾਪਸ ਲਿਆਂਦਾ, ਜਿਸਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ। ਨੇਤਨ ਜਾਊ ਨੇ ਆਪਣੇ ਸੰਦੇਸ਼ ਦੇ ਅੰਤ ਦੇ ਵਿਚ ਇਜ਼ਰਾਈਲ ਦੇ ਨਾਗਰਿਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਨੂੰ ਹਾਲੇ ਵੀ ਪੂਰੀ ਤਰ੍ਹਾਂ ਚੌਕਸ ਅਤੇ ਮਜ਼ਬੂਤ ਰਹਿਣਾ ਹੋਏਗਾ, ਕਿਉਂਕਿ ਇਹ ਜੰਗ ਅਜੇ ਖਤਮ ਨਹੀਂ ਹੋਈ ਤੇ ਦੇਸ਼ ਦੀ ਰੱਖਿਆ ਲਈ ਇਜ਼ਰਾਈਲ ਹਮੇਸ਼ਾ ਸਖ਼ਤ ਕਦਮ ਚੁੱਕਦਾ ਰਹੇਗਾ। ਦੂਸਰੇ ਪਾਸੇ ਇਮੀਗ੍ਰੇਟ ਦੀ ਗੱਲ ਜਿਹੜੀ ਹਰ ਮੁਲਕ ਦੇ ਵਿਚ ਹੋ ਰਹੀ ਹੈ। ਇਟਲੀ ਪੁਲਿਸ ਦੀ ਇਕ ਹੋਰ ਮੱਲ ਬੱਜੀ ਹੈ, ਚੀਨੀ ਨੈਟਵਰਕ ਰਾਹੀਂ ਗੈਰ ਕਾਨੂੰਨੀ ਧੰਦੇ ਦੇ ਵਿਚ ਸ਼ਰੀਕ 33 ਲੋਕਾਂ ਦੇ ਉੱਤੇ ਕਾਰਵਾਈ ਕੀਤੀ ਹੈ। ਇਟਲੀ ਪੁਲਿਸ ਦੇ ਦੇਸ਼ ਦੇ ਵਿਚੋਂ ਗੈਰ ਕਾਨੂੰਨੀ ਧੰਦਿਆਂ ਤੇ ਬੰਦਿਆਂ ਨੂੰ ਨੱਥ ਪਾਉਣ ਮਿਸ਼ਨ ਤਹਿਤ ਸੂਬਾ ਤੁਸਕਾਨਾ ਦੇ ਸ਼ਹਿਰ ਪਰਾਤੋ ਦੇ ਵਿਖੇ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਜਿਸਦੇ ਵਿਚ ਪੁਲਿਸ ਨੇ ਇਕ ਅਜਿਹੀ ਰੂਪੋਸ ਬੈਕ ਨੂੰ ਜਿਹੜਾ ਬੈਂਕ ਨੂੰ ਜੱਗ ਜ਼ਾਹਰ ਕੀਤਾ ਜਿਹੜੀ ਕਿ ਇਟਲੀ ਦੇ ਵਿਚ ਗੈਰ ਕਾਨੂੰਨੀ ਧੰਦਿਆਂ ਦੇ ਕੰਮਾਂ ਦੇ ਲਈ ਬਿਨਾਂ ਕਿਸੇ ਠੋਸ ਕਾਗਜ਼ੀ ਕਾਰਵਾਈ ਦੇ ਸਾਲਾਨਾ 100 ਮਿਲੀਅਨ ਯੂਰੋ ਤੱਕ ਦਾ ਭੁਗਤਾਨ ਕਰਦੀ ਸੀ। ਇਹ ਬੈਂਕ ਨਸ਼ੀਲੇ ਪਦਾਰਥਾਂ ਤੇ ਕਾਲੇ ਬਾਜ਼ਾਰ ਦੇ ਵਪਾਰ ਨੂੰ ਇਟਲੀ ਦੇ ਵਿਚ ਪ੍ਰਚੰਡ ਕਰਨ ਦੇ ਲਈ ਅਹਿਮ ਜਿਹੜੀ ਕੜੀ ਮੰਨੀ ਜਾ ਰਹੀ ਹੈ, ਜਿਸਦਾ ਸੰਬੰਧ ਇਟਲੀ ਦੇ ਮਾਫੀਆ ਦੇ ਨਾਲ ਸੀ ਤੇ ਇਸ ਨੂੰ ਚੀਨੀ ਨਾਗਰਿਕਾਂ ਦੇ ਦੁਆਰਾ ਚਲਾਇਆ ਜਾ ਰਿਹਾ ਸੀ। ਬੈਂਕ ਇਤਾਲਵੀ ਅਤੇ ਅਲਬਾਨੀਅਨ ਸਮੂਹ ਦੇ ਨਾਲ ਨਾਲ ਚਾਈਨਾ ਦੇ ਗੈਰ ਕਾਨੂੰਨੀ ਸੰਗਠਨ ਦੇ ਲਈ ਵੀ ਇਹ ਕੰਮ ਕਰਦੀ ਸੀ। ਕਾਫੀ ਜਿਹੜਾ ਅੰਡਰ ਵਰਲਡ ਦਾ ਮਾਮਲਾ ਜੀ ਇਹ, ਕਿਉਂਕਿ ਇਟਲੀ ਤੇ ਆਪਣਾ ਅਲਬਾਨੀਅਨ ਲੋਕ ਜਿਹੜੇ ਨੇ ਕਾਫੀ ਇਹਦਾ ਚੀਜ਼ਾਂ ਦਾ ਵਪਾਰ ਕਰਦੇ ਇਹਨਾਂ ਚੀਜ਼ਾਂ ਚ। ਇਸ ਬੈਂਕ ਨੂੰ ਚਲਾਉਣ ਵਾਲਾ ਸੰਗਠਨ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਕਾਲੇ ਬਾਜ਼ਾਰ ਦੇ ਨਾਲ ਜੁੜੀਆਂ ਪੁਰਾਣੀਆਂ ਰਕਮਾਂ ਦਾ ਵੀ ਭੁਗਤਾਨ ਕਰਦਾ ਸੀ। ਇਸ ਗੋਰਖ ਧੰਦੇ ਨੂੰ ਕਾਬੂ ਕਰਨ ਦੇ ਵਿਚ ਫਿਰੈਂਸੇ ਦੇ ਐਂਟੀ ਮਾਫੀਆ ਡਾਇਰੈਕਟੋਰੇਟ ਦਾ ਜਿਹੜਾ ਵੱਡਾ ਐਕਸ਼ਨ ਰਿਹਾ। ਇਸ ਟੀਮ ਨੇ ਜਦੋਂ ਚਾਈਨੀਜ਼ ਸੰਗਠਨ ਦੇ ਦੁਆਰਾ ਚਲਾਈ ਬੈਂਕ ਦੇ ਕੰਮਾਂ ਨੂੰ ਬਰੀਕੀ ਦੇ ਨਾਲ ਨਾਪਿਆ ਤਾਂ ਉਹ ਹੱਕੇ ਬੱਕੇ ਰਹਿ ਗਏ ਤੇ ਕਿਵੇਂ ਇਹ ਬੈਂਕ ਅੰਦਰ ਖਾਤੇ ਗੈਰ ਕਾਨੂੰਨੀ ਕਾਰੋਬਾਰ ਦਾ ਹੱਬ ਬਣੀ ਹੋਈ ਹੈ। ਚਾਈਨੀਜ਼ ਸੰਗਠਨ ਦਾ ਨੈਟਵਰਕ ਪੂਰੀ ਇਟਲੀ ਸਰਗਰਮ ਸੀਗਾ ਉਹਦੇ ਵਿਚ, ਜਿਹੜਾ ਕਿ ਦੇਸ਼ ਭਰ ਤੋਂ ਰਕਮ ਇਕੱਠੀ ਕਰਕੇ ਕਰਦਾ ਸੀ ਤੇ ਸੰਬੰਧਤ ਲੋਕਾਂ ਨੂੰ ਮੁਆਵਜ਼ਾ ਉਸਦੇ ਦੇਸ਼ ਦੇ ਵਿਚ ਦਿੰਦੇ ਸਨ ਤਾਂ ਜੋ ਉਨ੍ਹਾਂ ਦੀ ਆਮਦਨ ਨੂੰ ਸਰਕਾਰੀ ਅੱਖ ਦੇ ਉਤੇ ਜਿਹੜਾ ਟੈਕਸ ਤੋਂ ਬਚਾਇਆ ਜਾ ਸਕੇ। ਪੁਲਿਸ ਦੇ ਅਨੁਸਾਰ ਇਹ ਲੋਕ ਗੈਰ ਕਾਨੂੰਨੀ ਇਮੀਗ੍ਰੇਸ਼ਨ ਤਹਿਤ ਚਾਈਨਾ ਤੋਂ ਲੋਕਾਂ ਨੂੰ ਇਟਲੀ ਦੀ ਡੰਕੀ ਲਵਾਉਂਦੇ ਸਨ, ਜਿਸਦੇ ਅਨੁਸਾਰ ਪਹਿਲਾਂ ਬੰਦੇ ਚਾਈਨਾ ਤੋਂ ਸਰਬੀਆ, ਫਿਰ ਹੰਗਰੀ ਤੇ ਫਿਰ ਸਲੋਵੇਨੀਆ ਆਉਂਦੇ ਸਨ। ਉਸ ਤੋਂ ਬਾਅਦ ਇਹ ਸੰਗਠਨ ਚਾਈਨੀ ਬੰਦਿਆਂ ਨੂੰ ਪੈਦਲ ਇਟਲੀ ਲਿਆਉਂਦੇ ਸਨ। ਇਸ ਕੰਮ ਦੇ ਲਈ ਇਹ ਸੰਗਠਨ ਪਰ ਵਿਅਕਤੀ 9500 ਯੂਰੋ ਲੈਂਦੇ ਸੀ ਤੇ 41 ਲੋਕਾਂ ਨੂੰ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਇਟਲੀ ਦਾਖਲ ਹੁੰਦਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ। ਉਂਝ ਇਹ ਬੈਂਕ ਜਿਹੜਾ ਹਵਾਲਾ ਦਾ ਕੰਮ ਕਰਦੀ ਜਿਸ ਨੂੰ ਚਾਈਨਾ ਦੇ ਵਿਚ ਚੋਪ ਸਾਪ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਿਸ ਦਾ ਕੰਮ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣਾ। ਪੁਲਿਸ ਨੇ ਇਸ ਕਾਰਵਾਈ ਦੇ ਤਹਿਤ 60 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ ਜਿਹੜੀ ਹੈ ਕੀਤੀ ਹੈ ਤੇ ਉਥੇ 17 ਲੋਕਾਂ ਨੂੰ ਜੇਲ੍ਹ ਅਤੇ 16 ਲੋਕਾਂ ਨੂੰ ਘਰ ਦੇ ਵਿਚ ਨਜ਼ਰਬੰਦ ਕੀਤਾ। ਇਟਲੀ ਪੁਲਿਸ ਇਸ ਰੂਪੋਸ ਬੈਂਕ ਦੀਆਂ ਕਈ ਹੋਰ ਪਰਤਾਂ ਨੂੰ ਹੌਲੀ ਹੌਲੀ ਖੋਲਣ ਦੇ ਵਿਚ ਸਫਲ ਹੋ ਰਹੀ ਹੈ ਜਿਸ ਦੇ ਰਾਹੀਂ ਇਸ ਦਾ ਸੰਗਠਨ ਅਪਰਾਧ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਇਟਲੀ ਭਰ ਦੇ ਵਿਚ ਫੈਲਾ ਰਿਹਾ ਸੀ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਸਾਡਾ ਗੁਆਂਢੀ ਮੁਲਕ ਸਵੀਡਨ, ਉਹਨੇ ਵੀ ਜਿਹੜੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸਵੀਡਨ ਦੇ ਵਿਚ ਨਵਾਂ ਕਾਨੂੰਨ ਲਾਗੂ, ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ ਦੇ ਵਿਚੋਂ ਬਾਹਰ ਕੱਢਣ ਦੀ ਤਿਆਰੀ ਹੋ ਗਈ ਹੈ। ਸਵੀਡਨ ਦੀ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਦੇ ਵਿਚ ਸਖ਼ਤੀ ਕੀਤੀ ਹੈ। ਇਸ ਦੇ ਤਹਿਤ ਵੱਡੀ ਗਿਣਤੀ ਚ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾਵੇਗਾ। ਹਾਲ ਹੀ ਦੇ ਵਿਚ ਸਵੀਡਨ ਦੀ ਸੰਸਦ ਨੇ ਇਕ ਨਵਾਂ ਕਾਨੂੰਨ ਪਾਸ ਕਰ ਦਿੱਤਾ। ਇਹ ਕਾਨੂੰਨ ਅਧਿਕਾਰੀਆਂ ਨੂੰ ਮਾੜੇ ਆਚਰਣ ਦੇ ਆਧਾਰ ਦੇ ਉਤੇ ਪ੍ਰਵਾਸੀਆਂ ਦਾ ਰੈਜੀਡੈਂਸ ਪਰਮਿਟ, ਜਿਹੜਾ ਰਿਹਾਇਸ਼ੀ ਪਰਮਿਟ ਹੈ, ਰੱਦ ਕਰਨ ਦਾ ਅਧਿਕਾਰ ਦਿੰਦਾ ਹੈ। ਮਾੜੇ ਆਚਰਣ ਦੇ ਵਿਚ ਬਕਾਇਆ ਕਰਜ਼ਿਆਂ ਨੂੰ ਨਾ ਮੋੜਨਾ, ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਕੰਮ ਕਰਨਾ ਜਾਂ ਕੱਟੜਪੰਥੀ ਸੰਗਠਨਾਂ ਦੇ ਨਾਲ ਸੰਬੰਧ ਜਿਹੇ ਕਾਰਨ ਸ਼ਾਮਲ ਦੱਸੇ ਗਏ ਹੈ। ਚਾਹੇ ਭਾਈ ਤੁਹਾਨੂੰ ਪੀ ਆਰ ਮਿਲ ਗਈ ਹੈ ਤੇ ਫਿਰ ਵੀ ਅਗਲੇ ਚੱਕ ਕੇ ਬਾਹਰ ਮਾਰਨਗੇ। ਇਹ ਕਾਨੂੰਨ ਨਾ ਸਿਰਫ ਲੰਬਿਤ ਰਿਹਾਇਸ਼ੀ ਪਰਮਿਟ ਅਰਜ਼ੀਆਂ ਦੇ ਉਤੇ ਲਾਗੂ ਹੋਏਗਾ ਸਗੋਂ ਪਹਿਲਾਂ ਤੋਂ ਦਿੱਤੇ ਗਏ ਪਰਮਿਟਾਂ ਦੇ ਉਤੇ ਵੀ ਲਾਗੂ ਹੋਏਗਾ। ਇਨ੍ਹਾਂ ਮਾਮਲਿਆਂ ਦੀ ਸਮੀਖਿਆ ਸਵੀਡਿਸ਼ ਮਾਈਗ੍ਰੇਸ਼ਨ ਏਜੰਸੀ ਦੁਆਰਾ ਕੀਤੀ ਜਾਏਗੀ। ਇਸ ਦੇ ਫੈਸਲਿਆਂ ਦੀ ਮਾਈਗ੍ਰੇਸ਼ਨ ਕੋਰਟ ਦੇ ਵਿਚ ਅਪੀਲ ਕੀਤੀ ਜਾ ਸਕਦੀ ਹੈ। ਮਾਰਚ ਦੇ ਵਿਚ ਬਿੱਲ ਪੇਸ਼ ਕਰਦੇ ਸਮੇਂ ਸਵੀਡਨ ਦੇ ਇਮੀਗ੍ਰੇਸ਼ਨ ਮੰਤਰੀ ਜੋਹਾਨ ਫੋਰਸੇਲ ਨੇ ਕਿਹਾ ਕਿ ਜੋ ਲੋਕ ਠਹਿਰਨ ਦੇ ਲਈ ਸਹੀ ਕੋਸ਼ਿਸ਼ ਨਹੀਂ ਕਰਦੇ ਉਨ੍ਹਾਂ ਨੂੰ ਦੇਸ਼ ਛੱਡਣਾ ਪਵੇਗਾ। ਇਹ ਕਦਮ ਸੱਜੇ ਪੱਖੀ ਸਰਕਾਰ ਅਤੇ ਇਸ ਦੀ ਰਾਸ਼ਟਰਵਾਦੀ ਪਾਰਟੀ ਸਵੀਡਨ ਡੈਮੋਕਰੇਟਸ ਦੇ ਦੁਆਰਾ ਇਕ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਹੈ ਜੋ ਸਤੰਬਰ ਦੇ ਵਿਚ ਸੰਸਦੀ ਚੋਣਾਂ ਤੋਂ ਪਹਿਲਾਂ ਇਮੀਗ੍ਰੇਸ਼ਨ ਨਿਯਮਾਂ ਨੂੰ ਲਗਾਤਾਰ ਸਖ਼ਤ ਕਰ ਰਹੀ ਹੈ। ਵਿਰੋਧੀ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਮਨਮਾਨੀ ਹੈ ਕਿਉਂਕਿ ਇਹ ਉਸ ਵਿਹਾਰ ਦੇ ਆਧਾਰ ਦੇ ਉਤੇ ਕਾਰਵਾਈ ਕਰਨ ਦੀ ਆਗਿਆ ਦਿੰਦਾ ਹੈ ਜੋ ਕਾਨੂੰਨੀ ਤੌਰ ਦੇ ਉਤੇ ਅਪਰਾਧ ਨਹੀਂ ਹੈ। ਸਟਾਕਹੋਮ ਸਥਿਤ ਮਨੁੱਖੀ ਅਧਿਕਾਰ ਸੰਗਠਨ ਸਿਵਲ ਰਾਈਟਸ ਡਿਫੈਂਡਰਜ਼ ਨੇ ਕਿਹਾ ਕਿ ਇਹ ਚੰਗਾ ਵਿਹਾਰ ਕਾਨੂੰਨ ਲੋਕਾਂ ਦੇ ਵਿਚ ਭੰਬਲ ਭੂਸਾ ਪੈਦਾ ਕਰਦਾ ਹੈ ਕਿ ਉਨ੍ਹਾਂ ਦੇ ਕਿਹੜੇ ਕੰਮਾਂ ਜਾਂ ਪ੍ਰਗਟਾਵੇ ਉਨ੍ਹਾਂ ਵਿਰੁੱਧ ਵਰਤਾਏ ਜਾ ਸਕਦੇ ਹੈ। ਸੰਗਠਨ ਦੇ ਅਨੁਸਾਰ ਜਿਹੜਾ ਇਹ ਕਾਨੂੰਨ ਦੇ ਰਾਜ ਅਤੇ ਕਾਨੂੰਨ ਦੇ ਸਾਹਮਣੇ ਸਮਾਨਤਾ ਦੇ ਸਿਧਾਂਤਾਂ ਨੂੰ ਜਿਹੜਾ ਕਮਜ਼ੋਰ ਕਰਦਾ ਹੈ। 2022 ਦੀਆਂ ਚੋਣਾਂ ਜਿੱਤਣ ਵਾਲੀ ਸਰਕਾਰ ਕਹਿੰਦੀ ਹੈ ਕਿ ਜੋ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਾਂ ਅਪਰਾਧ ਕਰਦੇ ਨੇ ਉਨ੍ਹਾਂ ਦਾ ਦੇਸ਼ ਦੇ ਵਿਚ ਸਵਾਗਤ ਨਹੀਂ ਹੈ। ਕਾਨੂੰਨ ਇਹ ਨਹੀਂ ਦੱਸਦਾ ਕਿ ਕਿਹੜਾ ਵਿਹਾਰ ਅਸਵੀਕਾਰ ਕਰਨ ਯੋਗ ਮੰਨਿਆ ਜਾਵੇਗਾ। ਹਾਲਾਂਕਿ ਸਰਕਾਰ ਨੇ ਸੰਕੇਤ ਦਿੱਤਾ ਕਿ ਅਜਿਹੇ ਕਾਰਕਾਂ ਦੇ ਵਿਚ ਬਕਾਇਆ ਕਰਜ਼ੇ, ਟੈਕਸ ਡਿਫਾਲਟਰ, ਅਪਰਾਧਿਕ ਗਤੀਵਿਧੀਆਂ ਤੇ ਕੱਟੜਪੰਥੀ ਸੰਗਠਨ ਦੇ ਨਾਲ ਸਬੰਧਤ ਜਿਹੜੇ ਸ਼ਾਮਲ ਹੋ ਸਕਦੇ ਹੈ ਕਿਉਂਕਿ ਸਵੀਡਨ ਦੇ ਵਿਚ ਕਾਫ਼ੀ ਰੋਲਾ ਰੱਪਾ ਪੈਂਦਾ ਰਹਿੰਦਾ ਧਰਮ ਦਾ, ਮੁਸਲਿਮ ਤੇ ਹੋਰ ਜਿਹੜੇ ਨੇ ਭਾਈਚਾਰੇ। ਆਖਰ ਦੇ ਵਿਚ ਖ਼ਬਰ ਹੈ ਆਪ ਏਪੀ ਢਿੱਲੋਂ ਦੀ। ਏਪੀ ਢਿੱਲੋਂ ਦੇ ਘਰ ਦੇ ਉਤੇ ਹਮਲੇ ਦਾ ਮੁਲਜ਼ਮ ਅਭਿਜੀਤ ਕਿੰਗਰਾ ਕੈਨੇਡਾ ਤੋਂ ਹੋਵੇਗਾ ਡਿਪੋਰਟ। ਬਿਸ਼ਨੋਈ ਗੈਂਗ ਦੇ ਕਹਿਣ ਦੇ ਉਤੇ ਚਲਾਈਆਂ ਸੀ ਗੋਲੀਆਂ। ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ IRB ਨੇ ਬਿਸ਼ਨੋਈ ਗੈਂਗ ਦੇ ਨਾਲ ਸਬੰਧਤ ਇਕ ਭਾਰਤੀ ਨਾਗਰਿਕ ਨੂੰ ਅਪਰਾਧਿਕ ਸੰਗਠਨ ਦਾ ਮੈਂਬਰ ਕਰਾਰ ਦਿੰਦਿਆਂ ਉਸ ਦੇ ਖਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕਰਤੇ ਹੈ। ਅਭਿਜੀਤ ਕਿੰਗਰਾ ਨਾਮਕ ਇਹ ਵਿਅਕਤੀ ਵਿਦਿਆਰਥੀ ਵੀਜ਼ੇ ਦੇ ਉਤੇ ਕੈਨੇਡਾ ਆਇਆ ਸੀ। IRB ਨੇ ਆਪਣੇ ਫੈਸਲੇ ਦੇ ਵਿਚ ਕਿਹਾ ਕਿ ਕਿੰਗਰਾ ਨੇ ਬਿਸ਼ਨੋਈ ਗੈਂਗ ਦੇ ਕਹਿਣ ਦੇ ਉਤੇ ਬ੍ਰਿਟਿਸ਼ ਕੋਲੰਬੀਆ ਦੇ ਕੋਲਵੁੱਡ ਸ਼ਹਿਰ ਦੇ ਵਿਚ ਇਕ ਘਰ ਦੇ ਉਤੇ ਜਿਹੜਾ 14 ਗੋਲੀਆਂ ਚਲਾਈਆਂ ਸਨ ਜਦਕਿ ਉਸਦੇ ਇਕ ਸਾਥੀ ਨੇ ਘਰ ਮਾਲਕਾਂ ਦੀ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਸੀ। ਦੋਵਾਂ ਉਤੇ ਸਰੀ BC ਦੇ ਵਿਚ ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਦੇ ਦੋਸ਼ ਦੇ ਵਿਚ ਵੀ ਹਨ। ਇਹ ਕਾਰਵਾਈ ਕੈਨੇਡਾ ਭਰ ਦੇ ਵਿਚ ਜਬਰਨ ਵਸੂਲੀ ਦੇ ਨਾਲ ਜੁੜੇ ਗਰੋਹਾਂ ਦੇ ਖਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਕੈਨੇਡਾ ਬਾਰਡਰ ਸਰਵਿਸਿਜ ਏਜੰਸੀ CBSA ਮੁਤਾਬਕ ਇਸ ਸਬੰਧੀ 400 ਤੋਂ ਵੱਧ ਜਾਂਚਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਨੇ। 55 ਸ਼ੱਕੀ ਵਿਅਕਤੀਆਂ ਨੂੰ ਦੇਸ਼ ਤੋਂ ਕੱਢਿਆ ਜਾ ਚੁੱਕਿਆ ਹੈ। IRB ਮੈਂਬਰ ਜਿਹੜੇ ਨੇ ਅਜ਼ੀਮ ਲਾਲ ਜੀ ਨੇ ਆਪਣੇ ਫੈਸਲੇ ਦੇ ਵਿਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਪਹਿਲਾਂ ਹੀ ਇਹ ਤੱਤ ਸਥਾਪਿਤ ਕਰ ਚੁੱਕੀ ਹੈ। ਕਿੰਗਰਾ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਇਹ ਗੈਂਗ ਕਤਲ, ਗੋਲੀਬਾਰੀ, ਅਗਜ਼ਨੀ, ਜਬਰਨ ਵਸੂਲੀ ਤੇ ਧਮਕਾਉਣ ਵਰਗੀਆਂ ਜਿਹੜੀਆਂ ਨੇ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਵਿਚ ਸ਼ਾਮਲ ਹੈ। ਬ੍ਰਿਟਿਸ਼ ਕੋਲੰਬੀਆ, ਅਲਬਰਟਾ ਤੇ ਓਨਟਾਰੀਓ ਦੇ ਵਿਚ ਗੈਂਗ ਦੇ ਨਾਲ ਜੁੜੀਆਂ ਜਬਰਨ ਵਸੂਲੀਆਂ ਦੀਆਂ ਘਟਨਾਵਾਂ ਦੇ ਵਿਚ ਵਾਧਾ ਦਰਜ ਕੀਤਾ ਗਿਐ। ਸੁਣਵਾਈ ਦੇ ਦੌਰਾਨ ਕਿੰਗਰਾ ਨੇ ਦਾਅਵਾ ਕੀਤਾ ਕਿ ਉਸਨੂੰ $4,000 ਦੇ ਬਦਲੇ 2 ਸਤੰਬਰ 2024 ਨੂੰ ਪੰਜਾਬੀ ਗਾਇਕ ਏ ਪੀ ਢਿੱਲੋਂ ਦੇ ਘਰ ਦੇ ਉਤੇ ਜਿਹੜਾ ਸੀ ਹਮਲਾ ਕਰਨ ਦੇ ਲਈ ਕਿਹਾ ਗਿਆ ਸੀ। ਉਸਨੇ ਕਿਹਾ ਕਿ ਉਸਨੂੰ ਇਹ ਵੀ ਜਾਣਕਾਰੀ ਨਹੀਂ ਸੀ ਕਿ ਉਹ ਬਿਸ਼ਨੋਈ ਗੈਂਗ ਦੇ ਲਈ ਕੰਮ ਕਰ ਰਿਹਾ। ਇਹ ਕੰਮ ਉਸਨੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਲਈ ਕੀਤਾ ਸੀ। ਸੀ ਬੀ ਐਸ ਐਸ ਏ ਅਧਿਕਾਰੀ ਜਸਬੀਰ ਸੰਧੂ ਹੋਣਾ ਨੇ ਦਲੀਲ ਦਿੱਤੀ ਕਿ ਏ ਪੀ ਢਿੱਲੋਂ ਦੇ ਘਰ ਦੇ ਉਤੇ ਹਮਲਾ ਜਬਰਨ ਵਸੂਲੀ ਦਾ ਮਾਮਲਾ ਨਹੀਂ ਸੀ, ਸਗੋਂ ਬਿਸ਼ਨੋਈ ਗੈਂਗ ਦੇ ਵੱਲੋਂ ਆਪਣੀ ਪਹੁੰਚ ਅਤੇ ਤਾਕਤ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਸੀ। ਹਾਲਾਂਕਿ ਸੀ ਬੀ ਐਸ ਏ ਨੇ ਜਿਹੜਾ ਦਲੀਲ ਦਿੱਤੀ ਹੈ ਕਿ ਅਜਿਹੇ ਦੋਸ਼ਾਂ ਨੂੰ ਸਵੀਕਾਰ ਕੀਤਾ ਕਿ ਜਿਨ੍ਹਾਂ ਦੇ ਵਿਚ ਸਪਸ਼ਟ ਤੌਰ ਦੇ ਉਤੇ ਦਰਜ ਹੈ ਕਿ ਅਪਰਾਧ ਬਿਸ਼ਨੋਈ ਗੈਂਗ ਦੇ ਕਹਿਣ ਦੇ ਉਤੇ ਕੀਤੇ ਗਏ ਸਨ। ਕਿੰਗਰਾ ਇਸ ਵੇਲੇ ਗੋਲੀਬਾਰੀ ਦੇ ਮਾਮਲੇ ਦੇ ਵਿਚ 6 ਸਾਲ ਦੀ ਸਜ਼ਾ ਕੱਟ ਰਿਹਾ ਤੇ ਦੂਜੇ

ਨੂੰ ਸੁਣਵਾਈ ਦੇ ਦੌਰਾਨ ਕਿਹਾ ਕਿ ਬਿਸ਼ਨੋਈ ਗੈਂਗ ਕੈਨੇਡਾ ਦੇ ਵਿਚ ਜਬਰਨ ਵਸੂਲੀ, ਨਸ਼ਾ ਤਸਕਰੀ, ਕਤਲ ਅਤੇ ਹੋਰ ਸੰਗਠਿਤ ਅਪਰਾਧਾਂ ਚ ਸਰਗਰਮ ਹੈ। ਏਜੰਸੀ ਮੁਤਾਬਕ ਗੈਂਗ ਦੀਆਂ ਗਤੀਵਿਧੀਆਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਓਨਟਾਰੀਓ ਦੇ ਵਿਚ ਸਭ ਤੋਂ ਵੱਧ ਦੇਖੀਆਂ ਗਈਆਂ ਨੇ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲੋ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਦੇ ਹਾਂ। ਫਰਾਂਸ ਦੇ ਵਿਚ G7 ਦਾ ਆਗਾਜ਼ ਹੋ ਗਿਆ ਤੇ ਪੀਐਮ ਮੋਦੀ ਤੇ ਡੋਨਲਡ ਟਰੰਪ ਦੀ ਮੁਲਾਕਾਤ ਹੋਣੀ ਹੈ। 16 ਮਹੀਨਿਆਂ ਬਾਅਦ ਇਸ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਤੇ G7 ਸੰਮੇਲਨ ਜਿਹੜਾ ਸ਼ੁਰੂ ਹੋ ਗਿਆ, ਕੱਲ ਸ਼ੁਰੂ ਹੋਇਆ 15 ਤਰੀਕ ਨੂੰ ਤੇ 17 ਤੱਕ ਇਹ ਚੱਲਣਾ ਹੈ। ਪ੍ਰਧਾਨ ਮੰਤਰੀ ਮੋਦੀ 52ਵੇਂ G7 ਸੰਮੇਲਨ ਦੇ ਲਈ ਫਰਾਂਸ ਦੇ ਏਵੀਅਨ ਦੇ ਵਿਚ ਨੇ, ਜਿੱਥੇ ਉਹ ਕਈ ਮਹੱਤਵਪੂਰਨ ਕੂਟਨੀਤਿਕ ਮੀਟਿੰਗਾਂ ਦੇ ਵਿਚ ਹਿੱਸਾ ਲੈ ਰਹੇ ਨੇ। ਇਸ ਦੌਰੇ ਦਾ ਇਕ ਮੁੱਖ ਆਕਰਸ਼ਣ ਜਿਹੜਾ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਉਨ੍ਹਾਂ ਦੀ ਦੁਵੱਲੀ ਮੁਲਾਕਾਤ ਹੈ ਜੋ ਕਿ ਸੰਮੇਲਨ ਦੇ ਦੌਰਾਨ ਹੋਏਗੀ ਤੇ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ ਤੇ ਉਹਦੇ ਉਤੇ ਜਿਹੜੀ ਹੈ ਕੁਝ ਨਾ ਕੁਝ ਸਪਸ਼ਟ ਹੋਵੇਗਾ। ਤੇ G7 ਮਹਿਮਾਨਾਂ ਦੇ ਵਜੋਂ ਜਿਹੜਾ G7 ਦੇ ਵਿਚ ਮਹਿਮਾਨ ਦੇਸ਼ ਵਜੋਂ ਭਾਰਤ ਦੀ 13ਵੀਂ ਭਾਗੀਦਾਰੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਸੰਮੇਲਨ ਚ ਲਗਾਤਾਰ 7ਵੀਂ ਫੇਰੀ ਹੈ। 52ਵਾਂ G7 ਸੰਮੇਲਨ 15 ਤੋਂ 17 ਜੂਨ ਤੱਕ ਫਰਾਂਸ ਦੇ ਸਪਾ ਟਾਊਨ ਏਵੀਅਨ ਲੇਸ ਬੈਸ ਦੇ ਵਿਚ ਹੋ ਰਿਹਾ ਤੇ G7 ਦੇ ਵਿਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਯੁਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਸ਼ਾਮਲ ਨੇ ਜੋ ਕਿ ਯੂਰਪੀਅਨ ਯੂਨੀਅਨ 1981 ਤੋਂ ਹਿੱਸਾ ਲੈ ਰਹੀ ਹੈ। ਭਾਰਤ ਇਕ ਮਹਿਮਾਨ ਦੇਸ਼ ਦੇ ਵਜੋਂ ਹਿੱਸਾ ਇਹਦੇ ਵਿਚ ਲੈ ਰਿਹਾ ਹੈ। ਲੋ ਦੋਸਤੋ, ਇਹ ਸਾਂਝੀ ਗੱਲਾਂ ਬਾਤਾਂ ਅੱਜ ਦੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਇੱਥੇ ਆਪਾਂ ਖ਼ਬਰਾਂ ਨੂੰ ਸਮਾਪਤ ਕਰਦੇ ਹਾਂ ਤੇ ਆਗਿਆ ਵੱਲ ਨੂੰ ਵੱਧਦੇ ਹਾਂ। ਮੈਚ ਵੀ ਸ਼ੁਰੂ ਹੋਣ ਲੱਗਿਆ ਜੀ, ਆਪਣੇ 13 ਮਿੰਟ ਰਹਿ ਗਏ ਨੇ ਤੇ ਇੱਥੇ ਦੇ ਫਿਲਰ ਦੇ ਸਮੇਂ ਦੇ ਮੁਤਾਬਕ 13 ਮਿੰਟ ਰਹਿ ਗਏ ਨੇ ਤੇ 9 ਵਜੇ ਐਗਜੈਕਟਲੀ ਪ੍ਰੋਗਰਾਮ ਦੇ ਨਾਲ ਨਾਲ ਹੀ ਆਪਣੀ ਸਮਾਪਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਮੈਚ ਸ਼ੁਰੂ ਹੋ ਜਾਣਾ ਹੈ ਤੇ ਜੀਵਨ ਨੂੰ ਤਾਜ਼ਗੀ ਦਿੰਦੀ ਚਾਹਤ ਦੀ ਗੱਲ ਆਪਾਂ ਕਰਾਂਗੇ ਕਿਸੇ ਦਿਨ। ਪਰ ਕੱਲ ਮੈਂ ਇੱਕ ਵਾਅਦਾ ਕੀਤਾ ਸੀ, ਆਓ ਜਿਉਣਾ ਸਿੱਖੀਏ। ਇਹ ਗੱਲਬਾਤ ਵਾਰਤਾਲਾਪ ਸਾਂਝੀ ਕਰਕੇ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੁਹਾਡੇ ਤੋਂ ਤੇ ਲੋ ਦੋਸਤੋ, ਗੱਲਬਾਤ ਦੀ ਸਾਂਝ ਪਾਉਂਦੇ ਹਾਂ, ਆਓ ਜਿਉਣਾ ਸਿੱਖੀਏ। ਜਸਵਿੰਦਰ ਪਾਲ ਸ਼ਰਮਾ ਉਹਨਾਂ ਦੀ ਜੀ ਦੀ ਕਲਮ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੂ ਦਾ ਮੰਚ ਕੀ ਸਾਨੂੰ ਸਿਖਾਉਂਦੀ ਹੈ ਕਿਵੇਂ ਜਿਉਣਾ ਹੈ। ਸਵਾਲ ਇਹ ਨਹੀਂ ਹੈ ਕਿ ਮੌਤ ਤੋਂ ਬਾਅਦ ਜੀਵਨ ਮੌਜੂਦ ਹੈ ਜਾਂ ਨਹੀਂ ਹੈ, ਅਸਲੀ ਸਵਾਲ ਇਹ ਹੈ ਕਿ ਤੁਸੀਂ ਮੌਤ ਤੋਂ ਪਹਿਲਾਂ ਜਿਉਂਦੇ ਹੋ ਜਾਂ ਨਹੀਂ। ਇਹ ਲਾਈਨਾਂ ਮਨੁੱਖੀ ਜੀਵਨ ਦੀ ਇੱਕ ਡੂੰਘੀ ਸੱਚਾਈ ਨੂੰ ਬਿਆਨ ਕਰਦੀਆਂ ਨੇ। ਅਕਸਰ ਮਨੁੱਖ ਆਪਣੀ ਪੂਰੀ ਜ਼ਿੰਦਗੀ ਭਵਿੱਖ ਦੀ ਚਿੰਤਾ, ਪਿਛਲੇ ਸਮੇਂ ਦੇ ਪਛਤਾਵਿਆਂ ਤੇ ਲੋਕਾਂ ਦੀਆਂ ਉਮੀਦਾਂ ਦੇ ਵਿੱਚ ਗੁਜ਼ਾਰ ਦਿੰਦਾ ਹੈ। ਉਹ ਇਹ ਭੁੱਲ ਜਾਂਦਾ ਕਿ ਅਸਲ ਜੀਵਨ ਤਾਂ ਇਸ ਮੌਜੂਦ ਪਲ ਦੇ ਵਿੱਚ ਹੈ ਜੋ ਅਸੀਂ ਆ ਪਲ ਪਲ ਸਾਡੇ ਵਿੱਚੋਂ ਮੁੱਠੀ ਚੋਂ ਕਿਰ ਰਿਹਾ ਜਾਂ ਸਾਡੀ ਜ਼ਿੰਦਗੀ ਚੋਂ ਕਿਰ ਰਿਹਾ ਘਟ ਰਿਹਾ। ਜਿਉਣਾ ਸਿਰਫ ਸਾਹ ਲੈਣ ਦਾ ਨਾਮ ਨਹੀਂ, ਸਗੋਂ ਹਰ ਪਲ ਨੂੰ ਮਹਿਸੂਸ ਕਰਨਾ, ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਤੇ ਖੁਸ਼ੀ ਦੇ ਨਾਲ ਜੀਵਨ ਬਤੀਤ ਕਰਨਾ ਹੀ ਅਸਲ ਜੀਵਨ ਹੈ। ਅੱਜ ਦਾ ਮਨੁੱਖ ਬਹੁਤ ਰੁੱਝਿਆ ਹੋਇਆ, ਸਵੇਰ ਤੋਂ ਸ਼ਾਮ ਤੱਕ ਦੌੜ ਭੱਜ, ਪੈਸੇ ਦੀ ਚਿੰਤਾ, ਸਮਾਜ ਦੇ ਵਿੱਚ ਆਪਣੀ ਪਛਾਣ ਬਣਾਉਣ ਦੀ ਹੋੜ, ਇਹ ਸਭ ਕੁਝ ਉਸ ਨੂੰ ਅੰਦਰੋਂ ਖਾਲੀ ਕਰ ਰਿਹਾ। ਬਹੁਤ ਲੋਕਾਂ ਦੇ ਕੋਲ ਵੱਡੇ ਘਰ, ਮਹਿੰਗੀਆਂ ਗੱਡੀਆਂ ਤੇ ਬੇਅੰਤ ਸਹੂਲਤਾਂ ਨੇ, ਪਰ ਮਨ ਦੀ ਸ਼ਾਂਤੀ ਨਹੀਂ ਹੈ। ਉਹ ਜੀਵਨ ਬਤੀਤ ਤਾਂ ਕਰ ਰਹੇ ਨੇ ਪਰ ਜੀ ਨਹੀਂ ਰਹੇ ਨੇ। ਉਨ੍ਹਾਂ ਦੀ ਜ਼ਿੰਦਗੀ ਇੱਕ ਮਸ਼ੀਨ ਵਾਂਗ ਬਣ ਗਈ ਜਿਸ ਦੇ ਵਿੱਚ ਭਾਵਨਾਵਾਂ, ਖੁਸ਼ੀਆਂ ਤੇ ਰਿਸ਼ਤਿਆਂ ਦੀ ਗਰਮੀ ਘਟਦੀ ਜਾ ਰਹੀ ਹੈ। ਅਸਲ ਦੇ ਵਿੱਚ ਜਿਉਣਾ ਉਹ ਹੈ ਜਦੋਂ ਮਨੁੱਖ ਆਪਣੇ ਮਨ ਦੀ ਸੁਣਦਾ, ਜਦੋਂ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ ਵੀ ਖੁਸ਼ ਰਹਿਣਾ ਸਿੱਖ ਲੈਂਦਾ। ਇੱਕ ਬੱਚੇ ਦੀ ਮੁਸਕਰਾਹਟ, ਮਾਪਿਆਂ ਦਾ ਪਿਆਰ, ਦੋਸਤਾਂ ਦੇ ਨਾਲ ਬਿਤਾਇਆ ਸਮਾਂ, ਕੁਦਰਤ ਦੀ ਖੂਬਸੂਰਤੀ, ਇਹ ਸਭ ਜੀਵਨ ਦੇ ਉਹ ਰੰਗ ਨੇ ਜੋ ਸਾਨੂੰ ਅਸਲ ਜੀਉਣ ਦਾ ਅਹਿਸਾਸ ਕਰਵਾਉਂਦੇ ਨੇ। ਪਰ ਅਫਸੋਸ, ਅੱਜ ਮਨੁੱਖ ਦੇ ਕੋਲ ਇਹ ਸਭ ਮਹਿਸੂਸ ਕਰਨ ਦੇ ਲਈ ਸਮਾਂ ਹੀ ਨਹੀਂ। ਕਈ ਲੋਕ ਆਪਣੀ ਜ਼ਿੰਦਗੀ ਕਦੇ ਦੇ ਇੰਤਜ਼ਾਰ ਦੇ ਵਿੱਚ ਗੁਜ਼ਾਰ ਦਿੰਦੇ ਆ। ਉਹ ਸੋਚਦੇ ਨੇ ਕਿ ਜਦੋਂ ਵਧੀਆ ਨੌਕਰੀ ਮਿਲੇਗੀ ਫਿਰ ਖੁਸ਼ ਰਹਾਂਗੇ, ਜਦੋਂ ਪੈਸਾ ਹੋਵੇਗਾ ਫਿਰ ਜੀਵਨ ਦਾ ਆਨੰਦ ਲਵਾਂਗੇ, ਜਦੋਂ ਸਮਾਂ ਮਿਲੇਗਾ ਫਿਰ ਆਪਣੇ ਮਨ ਦੀਆਂ ਗੱਲਾਂ ਕਰਾਂਗੇ। ਪਰ ਇਹ ਕਦੇ ਕਦੇ ਨਹੀਂ ਆਉਂਦਾ, ਸਮਾਂ ਚੁੱਪ ਚਾਪ ਲੰਘ ਜਾਂਦਾ ਹੈ ਤੇ ਮਨੁੱਖ ਦੇ ਹੱਥਾਂ ਦੇ ਵਿੱਚ ਸਿਰਫ ਪਛਤਾਵੇ ਰਹਿ ਜਾਂਦੇ ਆ। ਇਸ ਲਈ ਜੀਵਨ ਨੂੰ ਕੱਲ ਦੇ ਲਈ ਨਹੀਂ ਛੱਡਣਾ ਚਾਹੀਦਾ, ਜੋ ਖੁਸ਼ੀ ਅੱਜ ਮਿਲ ਸਕਦੀ ਹੈ ਉਸ ਨੂੰ ਅੱਜ ਹੀ ਮਹਿਸੂਸ ਕਰ ਲੈਣਾ ਚਾਹੀਦਾ ਹੈ।

ਮੌਤ ਜੀਵਨ ਦਾ ਇੱਕ ਜਿਹੜਾ ਅਟਲ ਸੱਚ ਹੈ। ਜੋ ਇਸ ਦੁਨੀਆਂ ਦੇ ਵਿੱਚ ਆਇਆ ਉਸਨੇ ਇੱਕ ਦਿਨ ਜਾਣਾ ਵੀ, ਪਰ ਮਹੱਤਵਪੂਰਨ ਗੱਲ ਇਹ ਨਹੀਂ ਕਿ ਅਸੀਂ ਕਿੰਨਾ ਲੰਮਾ ਜੀਏ ਹਾਂ, ਸਗੋਂ ਇਹ ਹੈ ਕਿ ਅਸੀਂ ਕਿਵੇਂ ਜੀਏ ਹਾਂ। ਕੁਝ ਲੋਕ ਛੋਟੀ ਉਮਰ ਦੇ ਵਿੱਚ ਵੀ ਅਜਿਹਾ ਜੀਵਨ ਜੀ ਜਾਂਦੇ ਨੇ ਕਿ ਉਹ ਸਦੀਆਂ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿੰਦੇ ਆ। ਦੂਜੇ ਪਾਸੇ ਕਈ ਲੋਕ ਲੰਮੀ ਉਮਰ ਬਤੀਤ ਕਰਕੇ ਵੀ ਕੋਈ ਅਸਰ ਨਹੀਂ ਛੱਡਦੇ। ਇਸ ਦੇ ਲਈ ਜੀਵਨ ਦੀ ਕਦਰ ਉਸਦੀ ਲੰਬਾਈ ਦੇ ਨਾਲ ਨਹੀਂ, ਉਸਦੀ ਗਹਿਰਾਈ ਦੇ ਨਾਲ ਹੁੰਦੀ ਹੈ। ਅੱਜ ਦੀ ਪੀੜ੍ਹੀ ਸੋਸ਼ਲ ਮੀਡੀਆ ਦੀ ਦੁਨੀਆਂ ਦੇ ਵਿੱਚ ਬਹੁਤ ਖੋ ਗਈ। ਲੋਕ ਆਪਣੀ ਅਸਲੀ ਖੁਸ਼ੀ ਤੋਂ ਵੱਧ ਦਿਖਾਵੇ ਨੂੰ ਮਹੱਤਵ ਦੇਣ ਲੱਗ ਪਏ। ਹਰ ਕੋਈ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਲੱਗਿਆ ਹੋਇਆ। ਇਸ ਦੌੜ ਦੇ ਵਿੱਚ ਉਹ ਆਪਣੇ ਆਪ ਤੋਂ ਦੂਰ ਹੁੰਦਾ ਜਾ ਰਿਹਾ। ਜਦੋਂ ਮਨੁੱਖ ਆਪਣੇ ਆਪ ਨੂੰ ਸਮਝਣਾ ਛੱਡ ਦਿੰਦਾ ਤਦ ਉਹ ਜਿਉਣਾ ਵੀ ਛੱਡ ਦਿੰਦਾ। ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਕੁਝ ਸਮਾਂ ਆਪਣੇ ਲਈ ਵੀ ਕੱਢ ਲਈਏ, ਆਪਣੇ ਮਨ ਦੇ ਨਾਲ ਗੱਲਾਂ ਕਰ ਲਈਏ, ਉਹ ਕੰਮ ਕਰੀਏ ਜੋ ਸਾਨੂੰ ਅਸਲ ਖੁਸ਼ੀ ਦਿੰਦੇ ਨੇ। ਜੀਵਨ ਦਾ ਮਤਲਬ ਸਿਰਫ ਆਪਣੀਆਂ ਖੁਸ਼ੀਆਂ ਤੱਕ ਸੀਮਤ ਨਹੀਂ ਹੋਣਾ, ਦੂਜਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਉਣਾ ਵੀ ਜੀਵਨ ਦਾ ਮਹੱਤਵਪੂਰਨ ਹਿੱਸਾ। ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਕਿਸੇ ਦੁਖੀ ਮਨੁੱਖ ਨੂੰ ਹੌਸਲਾ ਦਿੰਦੇ ਹਾਂ ਜਾਂ ਕਿਸੇ ਦੇ ਜੀਵਨ ਦੇ ਵਿੱਚ ਚਾਨਣ ਬਣਦੇ ਹਾਂ, ਤਦ ਅਸੀਂ ਅਸਲ ਮਾਨੇ ਦੇ ਵਿੱਚ ਹੀ ਜੀ ਰਹੇ ਹੁੰਦੇ ਹਾਂ। ਮਨੁੱਖਤਾ, ਪਿਆਰ ਅਤੇ ਸਹਿਯੋਗ ਹੀ ਜੀਵਨ ਨੂੰ ਸੁੰਦਰ ਬਣਾਉਂਦੇ ਨੇ। ਅੰਤ ਦੇ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਜੀਵਨ ਬਹੁਤ ਕੀਮਤੀ ਹੈ। ਇਹ ਸਿਰਫ ਕੱਟਣ ਦੇ ਲਈ ਨਹੀਂ, ਸਗੋਂ ਖੁੱਲ੍ਹ ਕੇ ਜਿਉਣ ਦੇ ਲਈ ਮਿਲਿਆ। ਮੌਤ ਤੋਂ ਬਾਅਦ ਕੀ ਹੋਵੇਗਾ ਇਹ ਕਿਸੇ ਨੂੰ ਨਹੀਂ ਪਤਾ, ਪਰ ਮੌਤ ਤੋਂ ਪਹਿਲਾਂ ਦਾ ਹਰ ਪਲ ਸਾਡੇ ਹੱਥ ਦੇ ਵਿੱਚ ਹੈ। ਇਹਦੇ ਲਈ ਡਰ, ਚਿੰਤਾ, ਨਫ਼ਰਤ ਦੇ ਵਿੱਚ ਜੀਵਨ ਗੁਜ਼ਾਰਨ ਦੀ ਬਜਾਏ ਪਿਆਰ, ਮੁਹੱਬਤ, ਖੁਸ਼ੀ ਤੇ ਉਮੀਦ ਦੇ ਨਾਲ ਜਿਉਣਾ ਚਾਹੀਦਾ ਹੈ। ਕਿਉਂਕਿ ਅਸਲ ਸਫਲਤਾ ਇਹੀ ਨਹੀਂ ਕਿ ਅਸੀਂ ਕਿੰਨਾ ਕਮਾਇਆ, ਸਗੋਂ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿੰਨਾ ਮਹਿਸੂਸ ਕੀਤਾ। ਜੀ ਦੋਸਤੋ, ਇਹ ਸੀ ਬੜੀ ਪਿਆਰੀ ਗੱਲ, ਲਾਜਵਾਬ ਗੱਲਬਾਤ, ਆਪਣੀ ਕਲਮ ਸੀਗੀ ਜੀ। ਆਓ ਜਿਉਣਾ ਸਿੱਖੀਏ, ਜਸਵਿੰਦਰ ਪਾਲ ਸ਼ਰਮਾ ਹੁਣਾ ਜੀ ਦੀ ਕਲਮ ਤੇ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਦੇ ਨਾਲ ਤੇ ਬਾਕਮਾਲ ਜ਼ਿੰਦਗੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦੀ ਗੱਲ ਕਰਦੇ ਹੈ ਤੇ ਉਹਨਾਂ ਦਾ ਸੰਪਰਕ ਨੰਬਰ ਹੈ 7986027454। ਉਹਨਾਂ ਨੂੰ ਹੱਲਾਸ਼ੇਰੀ ਦੇ ਸਕਦੇ ਹੋ ਤੇ ਉਹਨਾਂ ਦੀ ਲਿਖਤ ਨੂੰ ਪਸੰਦ ਕਰਦੇ ਹੋ ਤਾਂ ਦੋਸਤੋ, ਤੇ ਜ਼ਰੂਰ ਫੀਡਬੈਕ ਭੇਜਿਆ ਕਰੋ ਇਸ ਤਰ੍ਹਾਂ ਦੀਆਂ ਲਿਖਤਾਂ ਨੂੰ ਜੋ ਸਾਨੂੰ ਪੋਜ਼ਿਟਿਵ ਸੁਨੇਹਾ ਦਿੰਦੀਆਂ ਨੇ। ਤੇ ਲਓ ਫਿਰ ਆਪਾਂ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਸਾਰ ਲੈ ਕੇ ਫਿਰ ਆਪਾਂ ਜਿਹੜਾ ਆਗਿਆ ਲੈਂਦੇ ਹਾਂ ਤੁਹਾਡੇ ਤੋਂ। ਜਿਹੜੇ ਦੋਸਤਾਂ ਦੇ ਸੁਨੇਹੇ ਆਏ ਨੇ ਉਹਨਾਂ ਦਾ ਜ਼ਿਕਰ ਕਰ ਲਈਏ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਬਹੁਤ ਪਿਆਰੀ ਸਾਂਝ, ਜਿਉਣਾ ਸਿੱਖਣਾ ਚਾਹੀਦਾ ਹੈ। ਕਿਆ ਬਾਤ ਹੈ ਜੀ, ਸ਼ੁਕਰੀਆ ਐਪਰੀਸ਼ੀਏਟ ਕਰਨ ਲਈ। ਪੈਸਾ ਸਭ ਕੁਝ ਨਹੀਂ ਹੈ ਕਹਿੰਦੇ ਜੀ ਔਜਲਾ ਸਾਹਿਬ ਦੇ ਕਮੈਂਟ ਨੇ। ਤੇ ਲਓ ਦੋਸਤੋ, ਫਿਰ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਪੜ੍ਹ ਲਈਏ ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ ਤੇ ਜਾਂਦੇ ਜਾਂਦੇ ਇੱਕ ਗੀਤ ਵੀ ਛੱਡ ਕੇ ਜਾਵਾਂਗਾ। ਸਭ ਤੋਂ ਪਹਿਲਾਂ ਸੁਰਿੰਦਰ ਕੌਰ ਮਾਲ ਜੀ ਦਾ ਸੁਨੇਹਾ ਆਇਆ ਜੀ, ਸਤਿ ਸ੍ਰੀ ਅਕਾਲ ਭੇਜਦੇ ਨੇ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਡੇ ਮਦਰ, ਤੇ ਆਪਣੇ ਲਾਲੀ ਟੋੜਾ ਸਾਹਿਬ ਜੁੜੇ ਹੋਏ ਨੇ ਜੀ, ਸਤਿ ਸ੍ਰੀ ਅਕਾਲ ਜੀ ਉਹ ਕਹਿੰਦੇ ਸਭ ਨੂੰ। ਦਵਿੰਦਰ ਭਾਰਤ ਜੀ ਜੁਆਈ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ੍ਰੀ ਅਕਾਲ, ਬੜੇ ਦਿਨਾਂ ਬਾਅਦ ਭੇਜੀ ਹੈ, ਜੁੜੇ ਨੇ ਪ੍ਰੋਗਰਾਮ ਨਾਲ ਜੀਆਂ ਨੂੰ ਜੀ ਮਾਨੁਕੇ ਸਾਹਿਬ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਦੇ ਵੀ ਬਹੁਤ ਸਾਰੇ ਸੁਨੇਹੇ ਨੇ ਤੇ ਗੱਲਬਾਤ ਵੀ ਕਰਕੇ ਗਏ ਨੇ। ਪੱਕੇ ਅਕਾਲੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ, ਅਕਾਲੀ ਦਲ ਵਰਕਰਾਂ, ਆਈਟੀ ਵਿੰਗ ਨੂੰ ਅਕਾਲ ਤਖ਼ਤ ਸਾਹਿਬ ਦਾ ਹੁਕਮ ਅਨੁਸਾਰ ਗੁਰੂ ਦੋਖੀ, ਪੰਥ ਦੋਖੀ, ਮੁੱਖ ਮੰਤਰੀ ਦੀ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਛੱਡ ਦੇਣੀਆਂ ਕਹਿੰਦੇ ਚਾਹੀਦੀਆਂ ਨੇ। ਅੱਗੇ ਲਿਖਦੇ ਨੇ ਕਿ ਜੇ ਨਹੀਂ ਛੱਡਦੇ ਤੇ ਹੁਕਮਨਾਮੇ ਦੀ ਉਲੰਘਣਾ ਹੋਵੇਗੀ ਜੀ। ਅੱਗੇ ਕਹਿੰਦੇ ਨੇ ਜੀ ਔਜਲਾ ਸਾਹਿਬ ਜੀ, ਸੈਣੀ ਸਾਹਿਬ ਜੀ, ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ, ਤੇ ਜੀ ਸੈਣੀ ਸਾਹਿਬ ਆਜੋ ਲਵਾਓ ਕਹਿੰਦੇ, ਹਾਜ਼ਰੀ ਹਾਜ਼ਰ ਹੋਵੋ ਜੀ ਕਹਿੰਦੇ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਬਿਲਕੁਲ ਸਹੀ ਕਹਿ ਰਹੇ ਹੋ ਪੱਟੀ ਸਾਹਿਬ, ਪਰ ਡੈਸ਼ ਡੈਸ਼ ਡੈਸ਼ ਤੇ ਕੁਐਸਚਨ ਮਾਰਕ ਕੀਤਾ ਉਹਨਾਂ ਨੇ, ਸ਼ਾਊਟ ਮਾਰਕ ਵੀ ਦਿੱਤਾ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਡਾਕਟਰ ਪੱਟੀ ਸਾਹਿਬ ਜੋ ਹੁਕਮ ਜੀ, ਸਿਰਫ 6 ਮਿੰਟ ਰਹਿੰਦੇ ਨੇ ਜੀ, ਪਲੀਜ਼
वेट सर जी कहते क्या बात है जी सैनी साहब क्या बात है शुक्रिया जी लव यू। ओजला साहब कहते हैं ये तो कमेटी दियां जमीना खा गए सरकार ता ते अगे डॉक्टर पट्टी साहब लिखते ने कि बिलकुल ठीक है तुसी ओजला साहब जी ते ओजला साहब कहते पंथक अकाली जो मन मर्जियां करन सब माफ है ते होर कोई सिख भी नहीं इना ते बिना जी। डॉक्टर पट्टी साहब कहते ने ए सब पुआड़ा ही सियासी धामी साहब जी ते ओजला साहब लिखते ने कि जो बहबल कलां दे विच बेअदबी ते गोली कांड होया सी उदो धामी दा बयान क्यों नहीं कहते आया जी। ओजला साहब कहते किसे अस्तीफे उदो अस्तीफा दिता सी राजन अपने राम बाबा सिद्धू साहब कहते ओ टाइम उत्ते धामी साहब दा जीव दा ऑपरेशन होया सी कहते इस दे लई ओ नहीं बोले हुण ओ तंदुरुस्त ने। अपने डॉक्टर पट्टी साहब लिखते ने मलकीत सिंह पट्टी जी कहते कि जे 2 दिसंबर वाला हुक्मनामा साजिज है बीजेपी की अकाली दल के अनुसार ते भगवंत मान के अनुसार ए साजिश हो सकती है भुमकड़ा के अनुसार कहते जी। परमिंदर जी लिखते ने बर अपने फगवाड़े तो कि मान साहब का लंगा वांगू ढिड ना कहते पहचानिया जाए जी। अपने डॉक्टर पट्टी साहब लिखते ने जी मुकदर सिंह जी सैनी साहब जी हां जी हां कहते जी। बलराज सिंह संधु अंकल कहते भारत साहब ते समूह सत्कार स्रोतियां नूं प्यार भरी सत श्री अकाल अंकल जी शुक्रिया जी। ते अपने पट्टी साहब लिखते ने धामी साहब जी उमर दे अखीरले पड़ा दे विच ने हुण उन्हां नूं सुखबीर दे सिपाही दे वजो अस्तीफा देना चाहीदा है जी। परमिंदर जी लिखते हां जी सुरेश सिंह खालसा सैणी साहब गुरु वाले बणो कहते बण्यो वीर जी ओह कहिंदा जी। बलराज संधु अंकल लिखते ने जगमन तो कहता सुप्रीमो दियां वीडियो भी हैगिया ने कहते मेरे को नशर करांगा। ओजला साहब कहते जे दियां मर्जी होण सब माफ ते साफ ए आई का जमाना अंकल जी छोटी छोटी मोरी राही निकल जाते हैं निकलदा है कहते जी। ओजला साहब कहते ने जगमन समरे दे कोल जे इना कुछ है फिर सुला बहुत चल रहा कहते सॉरी स्लो बहुत चल रहा सी थोड़ी स्पीड वधावे वोटा नेड़े आ रही ने कहते ते ओजला साहब कहते गलती केड़ा लीडर दिलो मनदा सारे समा टपाउंदे ने। बलराज सिंह संधु अंकल कहते बिलकुल ओजला साहब ठीक है जी ते डाक्टर पट्टी साहब सारे पढ़दे खोल दिंदे ने कहते जी ते बहुत वधिया पट्टी साहब बलराज सिंह संधु अंकल पसंद करदे उन्हां दी गलबात नूं। डॉक्टर पट्टी साहब कहते सत्कारयोग सरदार बलराज सिंह संधु अंकल जी सत श्री अकाल सर जी। ओजला साहब कहते ने गल सही है पट्टी साहब जी दी पर लागू किस दे उते होवे इना धर्मां नूं समझ लिया कहते जी इना ने धर्मां नूं समझ लिया। बलराज संधु अंकल लिखते ने कि अज एक रेडियो दे उते उसने इंटरव्यू दिती है जी जगमन ने जी। ओजला साहब कहते किसने इंटरव्यू दिती है जी अपने बलराज संधु अंकल कहते जगमन ने कहो तां तुहानू भेज दिना जी। ओजला साहब कहते बारन साहब बिलकुल रोटी घर चलाउन दे आड़े पे होए ने जी दुरुस्त फरमाया। अंकल जी कहते जगमन का नंबर भेजो मैनू कहते जी ओजला साहब नू जी। जगतार भारत जी इंडिया तो सत श्री अकाल भेजते ने। मान सिंह सैनी साहब जुड़े हुए ने हेलसिंकी फिनलैंड तो कहते सत श्री अकाल जी दुआबा रेडियो सुनने वालियां नू जी जिया नू जी स्वागत है। ओजला साहब कहते ने बहुत प्यारी सांझ जीना सीखना चाहीदा है जी। आखर जड़ी गलबात सांझी की है प्यार मुहब्बत का सुनेहा चढ़दी कला का प्रतीक जड़ी गलबात सी जीना सीखण दी बारे उन्होंने एप्रीशिएट किया शुक्रिया धन्नवाद है जी। ओजला साहब कहते पैसा सब कुछ नहीं हुंदा नहीं है। अपने पुरेवाल साहब फ्रांस तो लिखते ने सत श्री अकाल जी आखर दे विच ते लो दोस्तों ये सन तुहाडे सब दे सुनेहे ते मैनू दिओ आ गया ते हुण मैं देखण चला मैच ते मैच शुरू हो चुके है साढ़े अपने 9 बजे दा ते 9 वज गए आ तकरीबन एग्जैक्टली 2 घंटे आपां नूं हो गए ते 2 घंटे आपां ला लए ते इसे नाल ही आपां देश विदेश दीआं खबरां नूं इत्थे समेटदे आ ते कल नूं लै के हाजिर होवांगे गल्लबात समाजी सिंह शम्मी होणां दे नाल कोई विशा लै के ते फीफा वर्ल्ड कप देखदे आ। 9 बजे प्रोग्राम शुरू हो चुके है फिनलैंड के मुताबिक ते फ्रांस वर्सिज सेनेगल जड़ा मैच जड़ा शुरू हो चुके है ते चलेगा जी 2.25 घंटे देखदे आ किन्ना टाइम चलता है।
ਤੇ ਕਿੰਨੀ ਕੁ ਟਫ ਫਾਈਟ ਹੁੰਦੀ ਹੈ। ਤੇ ਇਸੇ ਤਰ੍ਹਾਂ ਫੀਫਾ ਵਰਲਡ ਕੱਪ ਦੇ ਵਿਚ ਵੱਡਾ ਉੱਟ ਫੇਰ ਕਰਕੇ ਕੇਪ ਵਰਡੇ ਜੋ ਕਿ ਆਖਰ ਦੇ ਵਿਚ ਮੰਨੀ ਜਾਂਦੀ ਟੀਮ ਸੀ, ਸਭ ਤੋਂ ਕਮਜ਼ੋਰ ਟੀਮ, ਉਹਨੇ ਸਪੇਨ ਦਾ ਮੈਚ ਜਿਹੜਾ ਡਰਾ ਕਰ ਦਿੱਤਾ ਸਪੇਨ ਦੇ ਨਾਲ। ਤੇ 67ਵੇਂ ਨੰਬਰ ਦੀ ਟੀਮ ਕੇਪ ਵਰਡੇ ਨੇ ਦੂਜੇ ਨੰਬਰ ਦੀ ਟੀਮ ਸਪੇਨ ਦੀ 31 ਮੈਚਾਂ ਦੀ ਜੇਤੂ ਲੈ ਨੂੰ ਜਿਹੜਾ ਰੋਕ ਦਿੱਤਾ। ਲਗਾਤਾਰਤਾ ਦੇ ਵਿਚ 31 ਮੈਚ ਜਿੱਤੇ ਸੀ। ਸਭ ਤੋਂ ਕਮਜ਼ੋਰ ਜਿਹੜੀ ਟੀਮ ਹੈ ਕੇਪ ਵਰਡੇ, ਉਹਨੇ ਜਿਹੜਾ ਇਸ ਨੂੰ ਰੋਕ ਲਾ ਦਿੱਤੀ ਹੈ। ਤੇ ਅੱਜ ਜਿਹੜਾ ਬਰਾਬਰ ਦੇ ਉੱਤੇ ਮੈਚ ਕੱਲ ਜਿਹੜਾ ਉਹਦੇ ਜਿਹੜਾ ਸਮਾਪਤ ਹੋਇਆ ਤੇ ਹੁਣ ਮੈਚ ਸ਼ੁਰੂ ਹੋ ਚੁੱਕੇ ਆ ਫਰਾਂਸ ਵਰਸਿਜ਼ ਸੈਨੇਗਲ। ਲਓ ਫਿਰ ਦੇਖਦੇ ਹਾਂ ਫੀਫਾ ਵਰਲਡ ਕੱਪ ਰਲ ਮਿਲ ਕੇ, ਤੇ ਕੱਲ ਨੂੰ ਅਪਡੇਟ ਜ਼ਰੂਰ ਕਰਾਂਗੇ। ਲਓ ਦੋਸਤੋ ਮੈਨੂੰ ਦਿਓ ਆ ਗਿਆ, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤਿੰਨਗੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਤੇ ਮੈਨੂੰ ਦਿਓ ਆ ਗਿਆ। ਵੱਧ ਘੱਟ ਬੋਲ ਗਏ, ਲਿਖਣ ਪੜ੍ਹਨ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ। ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤਿੰਨਗੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ।

0: ಕೇಳ್ತಿರೋದು ಪಾಪಾ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਤੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਬਣਦਾ। ਇਸ ਵਕਤ ਸਮਾਂ ਤੇ ਸਥਿਤੀ ਭਾਰਤੀ ਸਮੇਂ ਦੇ ਮੁਤਾਬਕ 9:40 ਸ਼ਾਮ ਦੇ ਹੋ ਚੁੱਕੇ ਹੈ। ਯੂਕੇ ਦੇ ਵਿਚ ਸ਼ਾਮ ਦੇ 5:10 ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉਤੇ ਦੁਪਹਿਰ ਦਾ ਸਮਾਂ ਦੋਸਤੋ 12:10 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਘੜੀਆਂ ਦੇ ਉਤੇ ਸਵੇਰ ਦੇ 9:10 ਹੋ ਚੁੱਕੇ ਨੇ। ਨਾਲ ਦੀ ਨਾਲ ਫੀਫਾ ਵਰਲਡ ਕੱਪ ਚੱਲ ਰਿਹਾ ਇਨ੍ਹਾਂ ਮੁਲਕਾਂ ਦੇ ਵਿਚ ਤੇ ਸਮਾਂ ਤੇ ਸਥਿਤੀ ਹੋਰ ਜਿਹੜੀ ਹੈ ਫਿਨਲੈਂਡ ਦੇ ਮੁਤਾਬਕ ਇਸ ਵਕਤ 7:00 ਉਤੇ 10 ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:10 ਸ਼ਾਮ ਦੇ ਨੇ। ਤੇ ਲੋ ਫਿਰ ਦੋਸਤੋ ਫਲਾਈਟ ਆਪਾਂ ਟੇਕ ਆਫ ਕਰਦੇ ਹਾਂ ਤੇ ਗੱਲਾਂ ਬਾਤਾਂ ਦੀ ਨਾਲ ਦੀ ਨਾਲ ਸਾਂਝ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਹੜੇ ਦੋਸਤ ਸਪੋਰਟ ਕਰਦੇ ਅੱਗੇ ਜਾ ਕੇ ਉਨ੍ਹਾਂ ਦਾ ਜ਼ਿਕਰ ਵੀ ਕਰਦੇ ਆ। ਤੇ ਸਭ ਤੋਂ ਪਹਿਲਾਂ ਖ਼ਬਰਾਂ ਦੇ ਵਿਚ ਵਿਚ ਨਾਲ ਨਾਲ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਖ਼ਬਰਾਂ ਦੀ ਗੱਲ ਹੋਵੇਗੀ ਤੇ ਭਾਰਤੀ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾਵਾਂਗੇ। ਤੇ ਵੀਕਐਂਡ ਦੇ ਵਿਚ ਮੰਦਭਾਗੀਆਂ ਖ਼ਬਰਾਂ ਵਿਦੇਸ਼ਾਂ ਦੇ ਵਿਚੋਂ ਸੁਣਨ ਨੂੰ ਮਿਲੀਆਂ ਉਨ੍ਹਾਂ ਦਾ ਵੀ ਜ਼ਿਕਰ ਕਰਾਂਗੇ ਤੇ ਨਾਲ ਦੀ ਨਾਲ ਪੋਜ਼ਿਟਿਵ ਖ਼ਬਰਾਂ ਵੀ ਨੇ। ਕਿਤੇ ਨਾ ਕਿਤੇ ਜੰਗਬੰਦੀ ਦੀ ਗੱਲ ਵੀ ਹੋ ਰਹੀ ਹੈ ਤੇ ਜੰਗ ਨੂੰ ਖਤਮ ਕਰਨ ਦੀ ਵੀ ਗੱਲ ਹੋ ਰਹੀ ਹੈ, ਪਰ ਕਿਤੇ ਨਾਲ ਨਾਲ ਜਿਹੜਾ ਇਜ਼ਰਾਈਲ ਹੈ ਅੜਿੱਕਾ ਵੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਲੋ ਫਿਰ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ 15 ਜੂਨ ਦਾ ਅੱਜ ਦਿਹਾੜਾ ਹੈ, 226 ਦਾ ਦਿਨ ਹੈ ਤੇ ਸੋਮਵਾਰ ਜਿਹੜੇ ਕਹਿ ਲਈਏ ਆਪਾਂ। ਅੱਜ ਦੇ ਵਿਚਾਰ ਦੇ ਵਿਚ ਗੱਲ ਕਰਦੇ ਹਾਂ ਤੇ ਸੈਣੀ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਹੈ, ਕਹਿੰਦੇ ਨੇ ਵਧੀਆ ਸਾਰਾ ਕੁਝ ਚੱਲ ਰਿਹਾ, ਬਿਲਕੁਲ ਠੀਕ ਠਾਕ ਜੀ, ਆਵਾਜ਼ ਬਿਲਕੁਲ ਦਰੁਸਤ ਹੈ, ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ। ਤੇ ਨਾਲ ਦੀ ਨਾਲ ਫਿਰ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੇ। ਕਹਿੰਦੇ ਨੇ ਕਿ ਮਹਾਨ ਲੇਖਕਾਂ ਦੀਆਂ ਪੁਸਤਕਾਂ ਤੇ ਰਚਨਾਵਾਂ ਮਾਨਵ ਜਾਤੀ ਨੂੰ ਦਿੱਤੀਆਂ ਹੋਈਆਂ ਪਿਆਰੀਆਂ ਅਸੀਸਾਂ ਹੁੰਦੀਆਂ ਨੇ, ਕਿਉਂਕਿ ਆਪਣੇ ਵਿਚਾਰਾਂ ਦੇ ਉੱਤੇ ਸ਼ਬਦਾਂ ਰਾਹੀਂ ਲੇਖਕ ਤੇ ਕਵੀ ਆਪਣੀ ਤਾਕਤ ਜਿਹੜਾ ਹੈ ਪ੍ਰਸ਼ਾਦੀ ਵਾਂਗ ਜਿਹੜਾ ਵੜ ਜਾਂਦੇ ਹੈ ਤੇ ਅੱਖਰ ਜਿਹੜੇ ਨੇ ਇੱਕ ਦੂਸਰੇ ਦੇ ਵਿੱਚ ਵਿਖਰ ਜਾਂਦੇ ਹੈ। ਵਿਖਰ ਦਾ ਮਤਲਬ ਕਿ ਗਿਆਨ ਜਿਹੜਾ ਅੱਗੇ ਤੋਂ ਅੱਗੇ ਵੱਧਦਾ ਹੈ। ਅੱਜ ਦੇ ਦਿਹਾੜੇ ਦੇ ਉੱਤੇ 15 ਜੂਨ 1667 ਦਾ ਜਦੋਂ ਸਮਾਂ ਚੇਤੇ ਕਰਦੇ ਹਾਂ, ਪਹਿਲੀ ਵਾਰ ਡਾਕਟਰ ਜੈਨਸ ਬਪਟੈਸਟ ਡੈਨੀਅਸ ਨੇ ਖੂਨ ਦੀ ਜਿਹੜੀ ਬਦਲੀ ਕੀਤੀ ਸੀ 1667 ਦੇ ਵਿੱਚ ਤੇ 1896 ਦੇ ਵਿੱਚ ਜਪਾਨ ਦੇ ਵਿੱਚ ਸੁਨਾਮੀ ਤੂਫਾਨ ਦੇ ਨਾਲ 22,000 ਜਿਹੜੀਆਂ ਮੌਤਾਂ ਹੋਈਆਂ ਸਨ। 1919 ਦੇ ਵਿੱਚ ਹਵਾਈ ਜਹਾਜ਼ ਦੇ ਰਾਹੀਂ ਪਹਿਲੀ ਵਾਰ ਜਿਹੜਾ ਸੀ ਅੰਧ ਮਹਾਂਸਾਗਰ ਪਾਰ ਕੀਤਾ ਗਿਆ 1919 ਦੇ ਵਿੱਚ ਤੇ 1929 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਵੱਲੋਂ ਮੀਆਂ ਵਾਲੀ ਜੇਲ੍ਹ ਦੇ ਵਿੱਚ ਜਿਹੜਾ ਲਾਹੌਰ 'ਚ ਭੁੱਖ ਹੜਤਾਲ ਸ਼ੁਰੂ ਕੀਤੀ ਗਈ। 1947 ਦੇ ਵਿੱਚ ਲਾਰਡ ਮਾਊਂਟਬੈਟਨ ਵੱਲੋਂ ਕੀਤੀ ਭਾਰਤ ਪਾਕਿਸਤਾਨ ਵੰਡ ਨੂੰ ਆਲ ਇੰਡੀਆ ਕਾਂਗਰਸ ਨੇ ਮਨਜ਼ੂਰ ਕਰ ਲਿਆ ਸੀ। 2006 ਦੇ ਵਿੱਚ ਪੰਜਾਬੀ ਲੋਕ ਗਾਇਕਾ ਸੁਰਿੰਦਰ ਕੌਰ ਹੁਣਾਂ ਦਾ ਦੇਹਾਂਤ ਹੁੰਦਾ ਹੈ। 2013 ਦੇ ਵਿੱਚ ਕਾਮਰੇਡ ਸਤਪਾਲ ਡਾਂਗ ਹੁਣਾਂ ਦਾ ਸ਼ੇਰਾਟਾ ਵਿਖੇ ਜਿਹੜਾ ਸੀ ਦੇਹਾਂਤ ਹੁੰਦਾ ਹੈ ਤੇ 2017 ਦੇ ਵਿੱਚ ਪ੍ਰਸਿੱਧ ਲੇਖਕ ਤੇ ਨਾਟਕਕਾਰ ਅਜਮੇਰ ਸਿੰਘ ਔਲਖ ਦਾ ਦੇਹਾਂਤ ਹੁੰਦਾ ਹੈ। 2019 ਚ ਮੁਖਵਿੰਦਰ ਚੌਲਾ, ਜਿਨ੍ਹਾਂ ਦੇ ਆਪਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹੁੰਦੇ ਹਾਂ, ਉਨ੍ਹਾਂ ਦਾ ਦੇਹਾਂਤ ਹੁੰਦਾ ਹੈ ਤੇ ਜਿਨ੍ਹਾਂ ਦੇ ਦੁਆਰਾ ਅੱਜ ਦਾ ਵਿਚਾਰ ਜਿਹੜਾ ਕਾਲਮ ਸ਼ੁਰੂ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ ਪਿਤਾ ਦਿਵਸ ਦੀ। ਮਾਂ ਜਿੱਥੇ ਬੱਚੇ ਨੂੰ ਜਨਮ ਦੇਣ ਉਪਰੰਤ ਪਾਲਣ ਪੋਸ਼ਣ ਕਰਦੀ ਹੈ, ਉੱਥੇ ਹੀ ਪਿਤਾ ਬੱਚੇ ਦੀ ਆਰਥਿਕ ਤੇ ਸਮਾਜਿਕ ਸੁਰੱਖਿਆ ਤੇ ਭਵਿੱਖ ਦਾ ਫਿਕਰ ਵੀ ਕਰਦਾ ਹੈ। ਸੁਨੇਹਾ ਸਮਾਰਟ ਡੋਡੇ ਦੇ ਪਿਤਾ ਦਿਵਸ ਮਨਾਉਣ ਦੀ ਜਿਹੜੀ ਹੈ ਮੁਹਿੰਮ ਨੂੰ 1924 ਦੇ ਵਿੱਚ ਮਨਜੂਰੀ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਕੈਲਵਿਨ ਕੂਲੀ ਨੇ ਜਿਹੜਾ ਸੀ ਮਨਜੂਰੀ ਦਿੱਤੀ ਸੀ, ਪਰ 1966 ਦੇ ਵਿੱਚ ਰਾਸ਼ਟਰਪਤੀ ਲਿੰਗ ਬੀ ਜੌਨਸਨ ਨੇ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਮਨਾਉਣ ਦੀ ਜਿਹੜੀ ਮਨਜੂਰੀ ਦੇ ਦਿੱਤੀ। 1972 ਦੇ ਵਿੱਚ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਦੁਆਰਾ ਕਾਨੂੰਨ ਦੇ ਵਿੱਚ ਦਸਤਖਤ ਕਰਨ ਇਸ ਦਿਨ ਦੀ ਜਿਹੜੀ ਸਥਾਈ ਸਰਕਾਰੀ ਛੁੱਟੀ ਐਲਾਨ ਦਿੱਤੀ ਗਈ। ਸਮਰਾਟ ਸਨੋਰਾ ਨੂੰ ਇੱਕ ਵਿਧਵਾ ਵਿਅਕਤੀ ਨੇ ਪਾਲਿਆ ਸੀ। ਉਸਨੇ ਸੁਨੌਰਾ ਦੇ ਨਾਲ 14 ਹੋਰ ਬੱਚਿਆਂ ਨੂੰ ਵੀ ਜਨਮ ਦਿੱਤਾ ਤੇ ਸੁਨੌਰਾ ਨੇ ਸੋਚਿਆ ਕਿ ਜੇਕਰ ਮਾਂ ਦਿਵਸ ਹੈ ਤਾਂ ਪਿਤਾ ਦਾ ਵੀ ਇੱਕ ਦਿਨ ਹੋਣਾ ਚਾਹੀਦਾ ਹੈ। ਹੁਣ ਭਾਰਤ ਸਮੇਤ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਇਹ ਦਿਨ ਜਿਹੜਾ ਮਨਾਇਆ ਜਾਂਦਾ ਹੈ, ਆਉਣ ਵਾਲੇ ਹਫ਼ਤੇ ਦੇ ਵਿੱਚ ਆਉਣਾ ਹੈ। ਦੂਸਰੇ ਪਾਸੇ ਪ੍ਰਸਿੱਧ ਲੇਖਕ ਅਜਮੇਰ ਸਿੰਘ ਔਲਖ ਉਨ੍ਹਾਂ ਦਾ ਜ਼ਿਕਰ ਕਰਦਿਆਂ ਸੰਖੇਪ ਦੇ ਵਿੱਚ, ਨਾਟਕਕਾਰ, ਰੰਗਕਰਮੀ, ਲੇਖਕ, ਕੇਂਦਰੀ ਸਭਾ, ਜਮਹੂਰੀ ਅਧਿਕਾਰ ਸਭਾ ਦੇ ਸਰਗਰਮ ਆਗੂ ਪ੍ਰੋਫੈਸਰ ਅਜਮੇਰ ਸਿੰਘ ਔਲਖ ਅੱਜ ਦੇ ਦਿਨ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਹੋਣ ਕਰਕੇ ਸਦਾ ਦਲੀ ਇੱਥੋਂ ਚੱਲ ਵਸੇ। ਭਾਰਤ ਤੇ ਖਾਸ ਕਰ ਪੰਜਾਬ ਦੇ ਵਿੱਚ ਇਸ ਭਿਆਨਕ ਬਿਮਾਰੀ ਤੋਂ ਪੀੜਤ ਇੱਥੇ 1,00,000 ਆਬਾਦੀ ਦੇ ਪਿੱਛੇ 90 ਕੈਂਸਰ ਦੇ ਮਰੀਜ਼ ਨੇ, ਜਦਕਿ ਭਾਰਤ ਦੇ ਵਿੱਚ 80,000 ਤੇ ਔਸਤਨ ਹਰ ਰੋਜ਼ 40 ਤੋਂ ਵੱਧ ਮੌਤਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਔਲਖ ਕੁਝ ਦਿਨ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਰਹੇ ਤੇ ਉਨ੍ਹਾਂ ਦਾ ਜਨਮ 28 ਅਗਸਤ 1942 ਨੂੰ ਪਿੰਡ ਕੁੰਬੜਾ ਵਾਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਹੁੰਦਾ। ਪਿਤਾ ਸਰਦਾਰ ਤੇ ਕੌਰ ਸਿੰਘ ਉਨ੍ਹਾਂ ਦੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਦੇ ਉੱਤੇ ਐਮ ਏ ਕਰਨ ਤੋਂ ਉਪਰੰਤ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਪੰਜਾਬ ਦੇ ਲੈਕਚਰਾਰ ਲੱਗੇ। ਪੜ੍ਹਨ ਤੇ ਲਿਖਣ ਦਾ ਸ਼ੌਕ ਹੋਣ ਦੇ ਉੱਤੇ ਉਨ੍ਹਾਂ ਨੇ ਅਨੇਕਾਂ ਨਾਟਕ, ਇਕਾਂਗੀ ਤੇ ਖੋਜ ਪੱਤਰ ਲਿਖੇ ਤੇ ਨਾਟਕਾਂ ਦੇ ਵਿੱਚ ਪੀ ਐਚ ਡੀ ਵੀ ਕੀਤੀ। ਉਨ੍ਹਾਂ ਅਰਬ ਨਰਬਦ, ਧੁੰਦਕਾਰਾ, ਬੇਗਾਨੇ ਬੋਰਡ ਦੀ ਛਾਂ, ਸੱਤ ਬੇਗਾਨੇ, ਅੰਨੇ ਨਿਸ਼ਾਨਚੀ ਆਦਿ ਨਾਟਕ ਲਿਖੇ ਤੇ ਆਪਣੀ ਜੀਵਨ ਸਾਥਣ ਮਨਜੀਤ ਔਲਖ ਤੇ ਬੱਚਿਆਂ ਦੇ ਨਾਲ ਜਿਹੜਾ ਸੀ ਸਟੇਜ ਨਾਟਕ ਵੀ ਖੇਡਦੇ ਰਹੇ। ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ, ਪੰਜਾਬੀ ਸਾਹਿਤ ਅਕਾਦਮੀ, ਬਲਰਾਜ ਸਾਹਨੀ ਪੁਰਸਕਾਰ, ਭਾਈ ਲਾਲੋ ਕਲਾਂ ਸਨਮਾਨ, ਰੰਗਮੰਚ ਸਨਮਾਨ ਆਦਿ ਕਈ ਪੁਰਸਕਾਰਾਂ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਤੇ ਉਹ ਹਮੇਸ਼ਾ ਹੀ ਹਕੂਮਤ ਦੇ ਜਬਰ ਜ਼ੁਲਮ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਰਹੇ। ਉਨ੍ਹਾਂ ਦਾ ਸਦੀਵੀ ਵਿਛੋੜਾ ਲੋਕ ਪੱਖੀ ਲਹਿਰ ਦੇ ਲਈ ਨਾ ਸਹਾਰਨ ਯੋਗ ਘਾਟਾ ਹੈ। ਸਲਾਮ ਉਸ ਮਹਾਨ ਸ਼ਖਸੀਅਤਾਂ ਨੂੰ। ਇਸ ਦੇ ਨਾਲ ਹੀ ਤਰਕਸ਼ੀਲ ਆਗੂ ਮੁਖਵਿੰਦਰ ਚੋਲਾ ਉਨ੍ਹਾਂ ਦਾ ਵੀ ਜ਼ਿਕਰ ਕਰਦੇ ਹਾਂ, ਜਿਨ੍ਹਾਂ ਦਾ ਆਪਾਂ ਅੱਜ ਵੀ ਇਹ ਰੀਤ ਪਾਈ ਹੋਈ ਜੋ ਅੱਜ ਦੇ ਵਿਚਾਰ ਦੀ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। 15 ਮਈ 1954 ਨੂੰ ਪਿਤਾ ਸਰਦਾਰ ਭਾਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਿਖੇ ਹੋਇਆ ਉਨ੍ਹਾਂ ਦਾ ਜਨਮ। 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ ਤੇ ਸਿਹਤ ਵਿਭਾਗ ਦੇ ਵਿੱਚ ਹੇਠਲੇ ਲੈਵਲ ਦੀ ਨੌਕਰੀ ਕੱਚੇ ਤੌਰ ਦੇ ਉੱਤੇ ਸਪਰੇ ਸੁਪਰਵਾਈਜ਼ਰ ਦੀ ਨੌਕਰੀ ਕੀਤੀ। ਫਿਰ ਸਿਹਤ ਵਿਭਾਗ ਦੇ ਵਿੱਚ ਰੈਗੂਲਰ ਹੈਲਥ ਵਰਕਰ, ਮਲੇਰੀਆ ਵਰਕਰ ਬਣੇ ਦੇ ਤੌਰ ਦੇ ਉੱਤੇ ਕੰਮ ਸ਼ੁਰੂ ਕੀਤਾ। ਪ੍ਰਾਈਵੇਟ ਬੀ ਏ ਕਰਨ ਦੇ ਉਪਰੰਤ ਤਰੱਕੀ ਕਰਕੇ ਬਲਾਕ ਹੈਲਥ ਐਂਡ ਐਕਸਟੈਂਸ਼ਨ ਐਜੂਕੇਟਰ ਬਣ ਗਏ ਤੇ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਹੋਏ ਡਿਪਟੀ ਮਾਸ ਮੀਡੀਆ ਤੇ ਫਿਰ ਗਜ਼ਟਿਡ ਅਫਸਰ ਦੇ ਤੌਰ ਦੇ ਉੱਤੇ ਜ਼ਿਲ੍ਹਾ ਮਾਨਸਾ ਮੀਡੀਆ ਅਫਸਰ ਬਣ ਗਏ। ਇਨ੍ਹਾਂ ਦਾ ਪਿੰਡ ਚੋਲਾ ਸਾਹਿਬ ਤੇ ਆਲਾ ਦੁਆਲਾ ਜਿਹੜਾ ਸੀ ਵੱਖਵਾਦੀ ਅਨਸਰਾਂ ਦਾ ਗੜ੍ਹ ਮੰਨਿਆ ਜਾਂਦਾ ਸੀ, ਪਰ ਉਸ ਸਮੇਂ ਤਰਕਸ਼ੀਲ ਲਹਿਰ ਦਾ ਜਨਮ ਹੋਣਾ ਤੇ ਮੁਖਵਿੰਦਰ ਸਿੰਘ ਹੋਣਾ ਵੱਲੋਂ ਉਸ ਦੇ ਵਿੱਚ ਸ਼ਾਮਲ ਹੋਣਾ ਵੀ ਇੱਕ ਦਲੇਰਾਨਾ ਕਦਮ ਸੀ। ਪੀ ਐਸ ਯੂ ਨੌਜਵਾਨ ਭਾਰਤ ਸਭਾ ਦੇ ਸਿਹਤ ਵਿਭਾਗ ਦੀ ਯੂਨੀਅਨ ਦੇ ਵਿੱਚ ਵੀ ਕੰਮ ਉਨ੍ਹਾਂ ਕੀਤਾ, ਕਈ ਸਥਾਨਕ ਕਮੇਟੀਆਂ ਦੇ ਮੈਂਬਰ ਰਹੇ। 2012 ਤੋਂ ਦੇਸ਼ ਭਗਤ ਗਦਰੀ ਬਾਬਾ ਸੁੱਚਾ ਸਿੰਘ ਯਾਦਗਾਰੀ ਸੁਸਾਇਟੀ ਦੇ ਵਿੱਚ ਸਹਾਇਕ ਸਕੱਤਰ ਦੇ ਤੌਰ ਦੇ ਉੱਤੇ ਕੰਮ ਕਰਦੇ ਰਹੇ। ਆਪ ਜੀ ਨੇ ਸੈਂਕੜੇ ਅੱਖਾਂ ਦੇ ਕੈਂਪ, ਮੈਡੀਕਲ ਕੈਂਪ, ਤਰਕਸ਼ੀਲ ਮੇਲੇ ਤੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਸੈਮੀਨਾਰ ਆਯੋਜਿਤ ਕੀਤੇ। ਆਪ ਜੀ ਨੇ ਮਰਨ ਦੇ ਉਪਰੰਤ ਸਰੀਰ ਦਾਨ ਵੀ ਕੀਤਾ ਹੋਇਆ ਸੀ ਤੇ ਮੁਖਵਿੰਦਰ ਚੋਲਾ ਜੀ ਨੂੰ ਆਪਣੀ ਬਿਮਾਰੀ ਕੈਂਸਰ ਦੇ ਬਾਰੇ ਪਤਾ 2006 ਤੇ 7 ਦੇ ਵਿਚਕਾਰ ਲੱਗਦਾ ਹੈ, ਪਰ ਸਾਥੀ ਜੀ ਨੇ ਨਾ ਤਾਂ ਆਪ ਹਿੰਮਤ ਹਾਰੀ ਤੇ ਨਾ ਹੀ ਪਰਿਵਾਰ ਨੂੰ ਨਿਰਾਸ਼ ਹੋਣ ਦਿੱਤਾ। ਸਾਥੀ ਜੀ ਨੂੰ ਆਪਣੀ ਜ਼ਿੰਦਗੀ ਦੇ ਅੰਤ ਦਾ ਸਾਫ਼ ਪਤਾ ਹੋਣ ਦੇ ਬਾਵਜੂਦ ਵੀ ਜਥੇਬੰਦੀ ਦੀਆਂ ਸਰਗਰਮੀਆਂ ਦੇ ਵਿਚ ਲਗਾਤਾਰ ਭਾਗ ਲੈਂਦੇ ਰਹੇ। ਤਰਕਸ਼ੀਲ ਸੁਸਾਇਟੀ ਪੰਜਾਬ ਮਾਝਾ ਜ਼ੋਨ ਦੇ ਮੁਖੀ ਤੇ ਮੈਂਬਰ ਰਹਿੰਦੇ ਹੋਏ ਤਰਕਸ਼ੀਲ ਵਿਚਾਰਧਾਰਾ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਦੇ ਵਿਚ ਮੋਹਰੀ ਰਹੇ। ਕੈਂਸਰ ਵਰਗੀ ਭਿਆਨਕ ਜਿਹੜੀ ਬਿਮਾਰੀ ਨਾਲ ਲੜਦਿਆਂ ਆਖਰੀ ਬ੍ਰੇਨ ਹੈਮਰੇਜ ਹੋ ਗਿਆ ਤੇ ਤਰਨ ਤਾਰਨ ਦੇ ਵਿਚ ਇਕ ਨਿੱਜੀ ਹਸਪਤਾਲ ਦੇ ਦੌਰਾਨ ਪਹੁੰਚਣ ਤੱਕ ਜਿਹੜਾ ਹਾਲਤ ਕਾਫ਼ੀ ਗੰਭੀਰ ਰਹੀ। ਡਾਕਟਰਾਂ ਨੇ ਸੀ ਟੀ ਸਕੈਨ ਕਰਨ ਤੋਂ ਬਾਅਦ ਕਿਹਾ ਕਿ ਜੇਕਰ ਅਪਰੇਸ਼ਨ ਹੋ ਜਾਵੇ ਤਾਂ 10% ਦੀ ਆਸ ਜਿਹੜੀ ਬਚਦੀ ਹੈ ਕਿ ਜ਼ਿੰਦਗੀ ਬਚ ਸਕਦੀ ਹੈ। ਪਰਿਵਾਰ ਨੇ ਅਪਰੇਸ਼ਨ ਕਰਵਾ ਦਿੱਤਾ ਤਾਂ ਕਿ ਜ਼ਿੰਦਗੀ ਬਚਾਉਣ ਦਾ ਆਖਰੀ ਮੌਕਾ ਵੀ ਹੱਥੋਂ ਜਾਨ ਨਾ ਦਿੱਤਾ ਜਾਵੇ। ਪਰ 15 ਤਰੀਕ ਜੂਨ ਦਾ ਮਹੀਨਾ ਅੱਜ ਦਾ 2019 ਨੂੰ ਚੋਲਾ ਸਾਹਿਬ ਜਿਹੜੇ ਨੇ ਸਦੀਵੀ ਵਿਛੋੜਾ ਦੇ ਕੇ ਤੇ ਉਨ੍ਹਾਂ ਦੀ ਮ੍ਰਿਤਕ ਦੇ ਖੋਜ ਕਾਰਜਾਂ ਦੇ ਲਈ ਆਦੇਸ਼ ਹਸਪਤਾਲ ਮੈਡੀਕਲ ਕਾਲਜ ਬਠਿੰਡਾ ਨੂੰ ਭੇਂਟ ਕੀਤੀ ਗਈ। ਸਾਥੀ ਜੀ ਨੇ 2014 ਦੇ ਵਿਚ ਅੱਜ ਦਾ ਵਿਚਾਰ ਕਲਮ ਜਿਹੜਾ ਸ਼ੁਰੂ ਕੀਤਾ ਸੀ ਜੋ ਜਾਣਕਾਰੀ ਭਰਪੂਰ ਹੁੰਦਾ ਤੇ ਸਾਥੀ ਜੀ ਭਾਵੇਂ ਕਿੰਨਾ ਵੀ ਬਿਮਾਰ ਰਹੇ ਸੀ ਪਰ ਅੱਜ ਦਾ ਵਿਚਾਰ ਬਿਨਾਂ ਛੁੱਟੀ ਤੋਂ ਫੇਸਬੁੱਕ ਦੇ ਉਤੇ ਵਟਸਐਪ ਦੇ ਉਤੇ ਕਈ ਗਰੁੱਪਾਂ ਦੇ ਵਿਚ ਲਗਾਤਾਰ ਭੇਜਦੇ ਰਹਿੰਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਮਾਝਾ ਜੋਨ ਵਾਲੇ ਸਾਥੀ ਜਸਪਾਲ ਬਾਸਰਕੇ ਦੀ ਡਿਊਟੀ ਅੱਜ ਦਾ ਜਿਹੜਾ ਵਿਚਾਰ ਭੇਜਣ ਦੀ ਲਗਾਈ ਗਈ ਸੀ ਤੇ ਹੁਣ ਮਾਸਟਰ ਕੁਲਵੰਤ ਸਿੰਘ ਤਰਨ ਤਾਰਨ ਇਹ ਜਿਹੜੀ ਆ ਜਿੰਮੇਵਾਰੀ ਨਿਭਾ ਰਹੇ ਨੇ। ਧੰਨਵਾਦ ਸਹਿਤਾ ਜੀ ਇਹ ਸੇਵਾ ਕਰ ਰਹੇ ਨੇ। ਤੇ ਦੂਸਰੇ ਪਾਸੇ ਇਕ ਗੱਲ ਦੋਸਤੋ ਹੋਰ ਕਰਕੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜ਼ਿਕਰ ਕਰਦਾ ਇਕ ਖਾਸ ਸ਼ਖਸੀਅਤ ਦਾ ਤੇ ਉਨ੍ਹਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਜੋ ਕੁਝ ਸਦੀਵੀ ਵਿਛੋੜਾ ਦੇ ਗਏ ਉਨ੍ਹਾਂ ਦਾ ਜ਼ਿਕਰ ਕਰਕੇ ਵੀਕਐਂਡ ਦੇ ਵਿਚ ਤੇ ਫਿਰ ਆਪਾਂ ਅੱਗੇ ਵਧਦੇ ਹਾਂ। ਦੋਸਤੋ ਕੁਝ ਜ਼ਰੂਰੀ ਜਾਣਕਾਰੀਆਂ ਨਾਲ ਦੀ ਨਾਲ ਸਾਂਝੀਆਂ ਕਰ ਲਈਏ। ਸਰਦਾਰ ਦਰਬਾਰਾ ਸਿੰਘ ਮਾਂਗੜ ਜੀ ਦੀ ਯਾਦ ਦੇ ਵਿਚ ਇਕ ਵਿਸ਼ੇਸ਼ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਉਂਕਿ ਉਨ੍ਹਾਂ ਨੂੰ ਯਾਦ ਕਰਨਾ ਬਣਦਾ। ਹਾਕੀ ਜਗਤ ਦਾ ਇਕ ਚਮਕਦਾਰ ਸਿਤਾਰਾ ਅਲਵਿਦਾ ਆਖ ਗਿਆ ਸਰਦਾਰ ਦਰਬਾਰਾ ਸਿੰਘ ਮਾਂਗੜ। ਪੰਜਾਬੀ ਖੇਡ ਜਗਤ ਅਤੇ ਵਿਸ਼ੇਸ਼ ਕਰਕੇ ਹਾਕੀ ਪ੍ਰੇਮੀਆਂ ਲਈ ਇਹ ਬੇਹੱਦ ਦੁਖਦਾਈ ਖ਼ਬਰ ਮਿਲੀ ਕਿ ਪਹਿਲੇ ਸਿੱਖ ਇੰਟਰਨੈਸ਼ਨਲ ਹਾਕੀ ਅੰਪਾਇਰ ਸਰਦਾਰ ਦਰਬਾਰਾ ਸਿੰਘ ਮਾਂਗੜ ਜੀ 11 ਜੂਨ 2026 ਨੂੰ ਕੈਲੀਫੋਰਨੀਆ ਅਮਰੀਕਾ ਵਿਖੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। 14 ਅਪ੍ਰੈਲ 1949 ਨੂੰ ਜਨਮੇ ਮਾਂਗੜ ਸਾਹਿਬ ਹੁਣਾਂ ਨੇ ਆਪਣੀ ਜ਼ਿੰਦਗੀ ਦੇ 70 ਸਾਲ ਬਹੁਤ ਹੀ ਸਨਮਾਨਜਨਕ ਤੇ ਬੇਦਾਗ ਤਰੀਕੇ ਦੇ ਨਾਲ ਜਿਉ ਕੇ ਜਿਹੜਾ ਖੇਡਾਂ ਦੇ ਇਤਿਹਾਸ ਦੇ ਵਿਚ ਆਪਣਾ ਨਾਂ ਸੁਨਹਿਰੀ ਅੱਖਰਾਂ ਦੇ ਵਿਚ ਦਰਜ ਕਰਵਾਇਆ। ਉਨ੍ਹਾਂ ਦੇ ਤੁਰ ਜਾਣ ਦੇ ਨਾਲ ਹਾਕੀ ਦੇ ਇਕ ਸੁਨਹਿਰੀ ਦੌਰ ਦਾ ਜਿਹੜਾ ਅੰਤ ਹੋ ਗਿਆ। ਦਰਬਾਰਾ ਸਿੰਘ ਮਾਂਗੜ ਜੀ ਦੀ ਖੇਡ ਮੈਦਾਨ ਦੇ ਉਤੇ ਪਛਾਣ ਉਨ੍ਹਾਂ ਦੀ ਨਿਰਪੱਖਤਾ ਅਨੁਸ਼ਾਸਨ ਤੇ ਖੇਡ ਦੀ ਡੂੰਘੀ ਸਮਝ ਕਰਕੇ ਸੀ। ਖੇਡ ਜਗਤ ਦੇ ਵਿਚ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਸਾਥੀ ਦੀ ਮਾਂਗੜ ਬਾਬਾ ਇਕ ਜੋੜੀ ਸੀ ਦੋਵਾਂ ਦੀ ਮਾਂਗੜ ਸਾਹਿਬ ਤੇ ਬਾਬਾ ਸਾਹਿਬ। ਮਾਂਗੜ ਬਾਬਾ ਅੰਪਾਇਰਿੰਗ ਜੋੜੀ ਬਹੁਤ ਮਸ਼ਹੂਰ ਸੀ। ਜਦੋਂ ਵੀ ਇਹ ਜੋੜੀ ਮੈਦਾਨ ਦੇ ਵਿਚ ਉਤਰਦੀ ਤਾਂ ਵੱਡੇ ਤੋਂ ਵੱਡਾ ਖਿਡਾਰੀ ਵੀ ਪੂਰੇ ਅਨੁਸ਼ਾਸਨ ਦੇ ਵਿਚ ਰਹਿ ਕੇ ਖੇਡਦਾ। ਉਨ੍ਹਾਂ ਦੀ ਅੰਪਾਇਰਿੰਗ ਜਿਹੜੀ ਹੈ ਉਹਦੇ ਉਤੇ ਕਦੇ ਵੀ ਕੋਈ ਉਂਗਲ ਨਹੀਂ ਉੱਠੀ ਜਿਸ ਕਰਕੇ ਉਨ੍ਹਾਂ ਨੂੰ ਬੇਦਾਗ ਅੰਪਾਇਰ ਦੇ ਵਜੋਂ ਹਮੇਸ਼ਾ ਯਾਦ ਰੱਖਿਆ ਜਾਏਗਾ। ਮੈਦਾਨ ਤੋਂ ਬਾਹਰ ਜੇਕਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਬਹੁਤ ਹੀ ਮਿਲਾਪੜੇ ਨਿਮਰ ਤੇ ਨੇਕ ਦਿਲ ਇਨਸਾਨ ਸਨ। ਉਹ ਹਰ ਇਕ ਦੇ ਦੁੱਖ ਸੁੱਖ ਦੇ ਵਿਚ ਬਰਾਬਰ ਖੜਨ ਵਾਲੇ ਨੌਜਵਾਨ ਖਿਡਾਰੀਆਂ ਦੇ ਸੱਚੇ ਮਾਰਗਦਰਸ਼ਕ। ਵਿਦੇਸ਼ ਕੈਲੀਫੋਰਨੀਆ ਦੇ ਵਿਚ ਰਹਿੰਦਿਆਂ ਵੀ ਉਹ ਹਮੇਸ਼ਾ ਆਪਣੀਆਂ ਜੜਾਂ ਤੇ ਪੰਜਾਬੀ ਸਭਿਆਚਾਰ ਦੇ ਨਾਲ ਜੁੜੇ ਰਹੇ। ਉਥੋਂ ਦੇ ਖੇਡ ਮੇਲਿਆਂ ਦੇ ਵਿਚ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਰਹੇ। ਉਨ੍ਹਾਂ ਦੀਆਂ ਦਿੱਤੀਆਂ ਨੇਕ ਸਲਾਹਾਂ ਅੱਜ ਵੀ ਕਈਆਂ ਦੀ ਜ਼ਿੰਦਗੀ ਦਾ ਸਹੀ ਰਾਹ ਦਸੇਰਾ ਨੇ। ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸਰਦਾਰ ਦਰਬਾਰਾ ਸਿੰਘ ਮਾਂਗੜ ਜੀ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਜੜੀਆਂ ਨੇ ਸ਼ੁੱਕਰਵਾਰ 19 ਜੂਨ 2026 ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਸਨਸੈੱਟ ਵਿਊ ਸਿਮਟਰੀ ਐਂਡ ਮੋਰਚਰੀ ਵਿਖੇ ਹੋਣੀਆਂ ਨੇ। ਇਸ ਤੋਂ ਬਾਅਦ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਮ ਅਰਦਾਸ ਦੁਪਹਿਰ 11:30 ਤੋਂ 1:30 ਵਜੇ ਤੱਕ ਦੀ ਸਿੱਖ ਸੈਂਟਰ ਆਫ਼ ਸੈਨ ਫਰਾਂਸਿਸਕੋ ਬੇ ਏਰੀਆ ਜਿਹੜਾ ਜਿਸ ਨੂੰ ਐਲ ਸੋਬਰਾ ਤੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਹਾਕੀ ਜਗਤ ਅਤੇ ਸਮੂਹ ਪੰਜਾਬੀ ਸਭਿਆਚਾਰ ਪਰਮਾਤਮਾ ਅੱਗੇ ਇਹੀ ਬੇਨਤੀ ਕਰਦਾ ਹੈ ਅਰਦਾਸ ਕਰਦਾ ਹੈ ਕਿ ਵਿਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਦੇ ਵਿਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਇਸ ਅਸਹਿ ਘਾਟੇ ਨੂੰ ਸਹਿਣ ਦਾ ਬਲ ਬਖਸ਼ਣ। ਮਾਂਗੜ ਸਾਹਿਬ ਨੂੰ ਯਾਦ ਕਰਦੇ ਰਹਾਂਗੇ ਤੇ ਉਨ੍ਹਾਂ ਦਾ ਪਿਆਰ ਲੋਕਾਂ ਦੀ ਆਵਾਜ਼ ਦੇ ਵਿਚ ਧੜਕਦਾ ਰਹੇਗਾ ਤੇ ਹਾਕੀ ਪ੍ਰੇਮੀਆਂ ਦੇ ਦਿਲ ਦੇ ਵਿਚ ਹਮੇਸ਼ਾ ਜ਼ਿੰਦਾ ਰਹੇਗਾ। ਜੀ ਦੋਸਤੋ, ਪੂਰੇ ਦੁਆਬਾ ਰੇਡੀਓ ਦੇ ਪਰਿਵਾਰ ਵੱਲੋਂ, ਟੀਮ ਵੱਲੋਂ ਤੇ ਸਾਰੇ ਸੱਜਣਾਂ ਵੱਲੋਂ ਇਸ ਦੁੱਖ ਦੀ ਘੜੀ ਦੇ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਤੇ ਲੋ ਹੁਣ ਆਪਾਂ ਵਧਦੇ ਹਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ। ਤੇ ਦੋ ਬੋਲ ਜਿਨ੍ਹਾਂ ਨੂੰ ਜਿਹੜੇ ਦੋਸਤ ਇਨ੍ਹਾਂ ਦੇ ਬਾਰੇ ਜਾਣਦੇ ਨੇ, ਜਾਣਕਾਰੀ ਰੱਖਦੇ ਨੇ, ਜ਼ਰੂਰ ਸਾਂਝ ਪਾਓ ਤੇ ਮੈਂ ਜਿੰਨੀ ਕੁ ਕੋਸ਼ਿਸ਼ ਕੀਤੀ ਆਪਣੇ ਵੱਲੋਂ ਜੋ ਕੁਝ ਮੈਨੂੰ ਪ੍ਰਾਪਤ ਹੋਇਆ ਮੈਂ ਉਸ ਦੇ ਹਿਸਾਬ ਦੇ ਨਾਲ ਉਨ੍ਹਾਂ ਦੀ ਜਿਹੜੀ ਹੈ ਸਾਂਝ ਪਵਾਈ ਹੈ। ਬਾਕੀ ਉੱਥੇ ਜਿਹੜੇ ਕੈਲੀਫੋਰਨੀਆ ਦੇ ਵਿਚ ਰਹਿੰਦੇ ਦੋਸਤ ਨੇ ਜਾਂ ਅਮਰੀਕਾ ਦੇ ਵਿੱਚ ਉਹਨਾਂ ਦੇ ਬਹੁਤ ਲਾਗਲੇ ਦੋਸਤ ਨੇ ਜੇ ਕੋਈ ਸੁਣਦਾ ਹੋਵੇ ਤਾਂ ਜ਼ਰੂਰ ਉਹਨਾਂ ਦਾ ਜ਼ਿਕਰ ਜਿਹੜਾ ਛੇੜ ਸਕਦਾ ਤੇ ਇਹਨਾਂ ਚੰਗੀਆਂ ਰੂਹਾਂ ਨੂੰ ਯਾਦ ਕਰਨਾ ਚਾਹੀਦਾ ਕਿ ਔਜਲਾ ਸਾਹਿਬ ਨੇ ਇਹਦੇ ਬਾਰੇ ਲਿਖਿਆ ਵੀ ਸੀ। ਵੈਸੇ ਮੈਂ ਉਹਨਾਂ ਦੀ ਜ਼ੁਬਾਨੀ ਹੀ ਸੁਣਨਾ ਚਾਹਾਂਗਾ ਆਉਣ ਵਾਲੇ ਸਮੇਂ ਚ ਤੇ ਜ਼ਰੂਰ। ਤੇ ਲਓ ਦੋਸਤੋ ਫਿਰ ਆਪਾਂ ਅੱਗੇ ਵੱਧਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਤੇ ਫਿਰ ਆਪਾਂ ਨਾਲ ਦੀ ਨਾਲ ਫੋਨ ਲਾਈਨਾਂ ਵੀ ਖੋਲਾਂਗੇ ਤੇ ਗੱਲਬਾਤ ਉਹਦੇ ਉੱਤੇ ਵੀ ਕਰਾਂਗੇ। ਤੇ ਸਟੂਡੀਓ ਦਾ ਨੰਬਰ +358 449 7619 ਸਟੂਡੀਓ ਦਾ ਨੰਬਰ ਹੈ। ਤੇ ਇਸ ਦੇ ਨਾਲ ਹੀ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ, ਸੁਰਿੰਦਰ ਕੌਰ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੁਹਾਡੇ ਸੁਨੇਹੇ ਵੀ ਆ ਰਹੇ ਨੇ ਸਾਰੇ ਦੋਸਤਾਂ ਦੇ, ਸ਼ੁਕਰੀਆ ਜੀ, ਧੰਨਵਾਦ ਹੈ। ਤੇ ਲੋ ਦੋਸਤੋ 15 ਜੂਨ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਸਭ ਤੋਂ ਪਹਿਲਾਂ ਖ਼ਬਰਾਂ, ਉਨ੍ਹਾਂ ਦੇ ਵੱਲੋਂ ਚੱਲਦੇ ਹਾਂ। ਪੰਜ ਸਿੰਘ ਸਾਹਿਬਾਨਾਂ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਦੌਰਾਨ ਬੇਅਦਬੀ ਐਕਟ ਤੇ ਕਥਿਤ ਵੀਡੀਓ ਮਾਮਲੇ ਦੇ ਨਾਲ ਜੁੜੇ ਜਿਹੜਾ ਹੈ ਉਹ ਮੁੱਦੇ ਉੱਠੇ ਨੇ ਤੇ ਸੀਐਮ ਮਾਨ ਸਾਹਿਬ ਘਿਰਦੇ ਨਜ਼ਰ ਆਏ ਹੈ। ਸ਼੍ਰੋਮਣੀ ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ 29 ਜੂਨ ਨੂੰ ਪੰਜਾਬ ਕੈਬਨਿਟ ਦੇ ਜਿਹੜੇ ਨੇ ਸਿੱਖ ਚਿਹਰਿਆਂ ਨੂੰ ਤਲਬ ਕਰਨ ਦੇ ਮਾਮਲੇ ਵੀ ਆਏ ਨੇ ਜੀ ਤੇ ਤਲਬ ਕਰ ਲਏ ਗਏ ਨੇ। ਇਸ ਉੱਤੇ ਆਪ ਦਾ ਜਿਹੜਾ ਪੱਖ ਵੀ ਆਇਆ ਆਪਣੇ ਪੰਨੂ ਸਾਹਿਬ ਨੇ ਇਹਦੇ ਉੱਤੇ ਪੱਖ ਰੱਖਿਆ। ਨਾਲ ਹੀ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲੀ ਹੈ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਜਿਹੜੀ ਹਲਚਲ ਦੇਖਣ ਨੂੰ ਮਿਲੇਗੀ। ਰਵਨੀਤ ਪਿੱਟੂ ਅੱਜ ਜਿਹੜੇ ਨੇ ਆਪਣੇ ਸਾਹਮਣੇ ਪੇਸ਼ ਹੋਏ ਨੇ ਜੀ, ਐਸੀ ਜਿਹੜਾ ਆਪਣਾ ਦਫ਼ਤਰ ਹੈ ਉੱਥੇ ਤੇ ਸੰਜੀਵ ਅਰੋੜਾ ਦੇ ਨਾਲ ਜੁੜੇ ਮਾਮਲੇ ਨੇ ਕੁਝ ਉਨ੍ਹਾਂ ਦੇ ਨਾਲ ਵੀ ਗੱਲ ਕਰਦੇ ਹਾਂ ਤੇ ਵੱਧਦੀ ਮਹਿੰਗਾਈ ਜਿਹੜੀ ਆ ਮੁੱਦਾ ਬਣੀ ਹੋਈ ਆ ਪੂਰੀ ਦੁਨੀਆਂ ਦੇ ਵਿੱਚ। ਅਮਰੀਕਾ ਇਰਾਨ ਸਮਝੌਤੇ ਦੇ ਦਾਅਵਿਆਂ ਦੀ ਗੱਲ ਕਰਦੇ ਹਾਂ। ਇਜ਼ਰਾਈਲ ਦੀ ਪ੍ਰਤੀਕਿਰਿਆ ਜਿਹੜੀ ਆ ਰਹੀ ਹੈ, ਚੀਨ ਦੀ ਵੱਧਦੀ ਫੌਜੀ ਤਾਕਤ ਤੇ ਦੁਨੀਆਂ ਭਰ ਦੀਆਂ ਹੋਰ ਵੱਡੀਆਂ ਖ਼ਬਰਾਂ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਗੱਲ ਕਰਦੇ ਹਾਂ। ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਜ਼ਮਾਨਤ ਰੱਦ ਹੋਈ ਹੈ, 26 ਜੂਨ ਤੱਕ ਨਿਆਇਕ ਹਿਰਾਸਤ ਦੇ ਵਿੱਚ ਰਹਿਣਗੇ ਹੁਣ ਤੇ 100 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਤੇ ਫਰਜ਼ੀ GST ਰਿਫੰਡ ਮਾਮਲੇ ਦੇ ਵਿੱਚ ਉਨ੍ਹਾਂ ਨੂੰ ਫੜਿਆ ਗਿਆ ਸੀ। ਐਸਸੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਰਵਨੀਤ ਬਿੱਟੂ, ਵਕੀਲ ਹੋਣਾਂ ਨੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਲ ਜੁੜੇ ਇਕ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਉਨ੍ਹਾਂ ਦੀ ਪੇਸ਼ੀ ਸੀ। ਤਹਿ ਸਮੇਂ ਦੇ ਉੱਤੇ ਰਵਨੀਤ ਬਿੱਟੂ ਖੁਦ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਤੇ ਉਨ੍ਹਾਂ ਦੇ ਵੱਲੋਂ ਵਕੀਲ ਨੇ ਕਮਿਸ਼ਨ ਅੱਗੇ ਪੇਸ਼ ਹੋ ਕੇ ਉਨ੍ਹਾਂ ਦਾ ਪੱਖ ਰੱਖਿਆ। ਵਕੀਲ ਨੇ ਕੇਸ ਦੇ ਨਾਲ ਜੁੜੇ ਜ਼ਰੂਰੀ ਦਸਤਾਵੇਜ਼ ਅਤੇ ਰਿਕਾਰਡ ਕਮਿਸ਼ਨ ਨੂੰ ਜਮ੍ਹਾਂ ਕਰਵਾਏ। ਕਮਿਸ਼ਨ ਦੇ ਮੁਤਾਬਕ ਇਸ ਕੇਸ ਦੀ ਅਗਲੀ ਸੁਣਵਾਈ 24 ਜੂਨ ਨੂੰ ਹੋਣੀ ਤੈਅ ਕੀਤੀ ਗਈ ਹੈ। ਦੂਸਰੇ ਪਾਸੇ ਮਜੀਠਾ ਥਾਣਾ ਮਾਮਲਾ, ਉਹਦੇ ਉੱਤੇ 2 ਹੋਰਾਂ ਨੂੰ ਜ਼ਮਾਨਤ ਮਿਲੀ ਹੈ, ਮਜੀਠਾ ਸਾਹਿਬ ਨੂੰ ਤੇ ਹੋਰਾਂ ਨੂੰ। CCTV ਫੁਟੇਜ ਪੇਸ਼ ਨਾ ਕਰ ਸਕੀ ਹੈ ਪੁਲਿਸ। ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਸਾਥੀਆਂ ਜਿਹੜੇ ਨੇ ਯੋਧ ਸਿੰਘ ਸਮਰਾ ਅਤੇ ਜਤਿੰਦਰਪਾਲ ਸਿੰਘ ਉਨ੍ਹਾਂ ਨੂੰ ਮਜੀਠਾ ਪੁਲਿਸ ਥਾਣੇ ਦੇ ਵਿਚ ਕਥਿਤ ਟਕਰਾਅ ਤੋਂ ਬਾਅਦ ਦਰਜ ਕੀਤੇ ਗਏ ਇਕ ਮਾਮਲੇ ਚ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮਜੀਠੀਆ ਦੇ ਕਾਨੂੰਨੀ ਸਲਾਹਕਾਰ ਬਿਕਰਮ ਸਿੰਘ ਬਾਠ, ਜਿਨ੍ਹਾਂ ਦਾ ਨਾਂ ਵੀ FIR ਦੇ ਵਿਚ ਦਰਜ ਸੀ, ਉਨ੍ਹਾਂ ਨੂੰ ਉਸ ਸਮੇਂ ਬਰੀ ਕਰ ਦਿੱਤਾ ਗਿਆ ਜਦੋਂ ਵਿਸ਼ੇਸ਼ ਜਾਂਚ ਟੀਮ SIT ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਇਸ ਮਾਮਲੇ ਦੇ ਵਿਚ ਉਨ੍ਹਾਂ ਦੀ ਲੋੜ ਨਹੀਂ ਹੈ। ਬਾਠ, ਜੋ ਕਿ ਇਕ ਪ੍ਰੈਕਟਿਸਿੰਗ ਵਕੀਲ ਨੇ, ਅਕਾਲੀ ਦਲ ਦੇ ਸਮਰਥਕ ਜੋਬਨਪ੍ਰੀਤ ਸਿੰਘ ਦੇ ਖਿਲਾਫ਼ ਦਰਜ FIR ਦੀ ਕਾਪੀ ਲੈਣ ਦੇ ਲਈ ਆਪਣੀ ਪੇਸ਼ੇਵਰ ਸਮਰਥਾ ਦੇ ਵਿਚ ਮਜੀਠੀਆ ਦੇ ਨਾਲ ਗਏ ਸਨ। ਬਾਠ ਨੂੰ ਨਾਮਜ਼ਦ ਕੀਤੇ ਜਾਣ ਦੇ ਕਾਰਨ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਨ੍ਹਾਂ ਨੇ ਪੁਲਿਸ ਅਤੇ ਸਰਕਾਰ ਤੇ ਵਕੀਲਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਸੀ। ਪ੍ਰਦਰਸ਼ਨਾਂ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਇਕ SIT ਦਾ ਜਿਹੜਾ ਗਠਨ ਕੀਤਾ। ਇਸ ਨੇ ਬਾਅਦ ਦੇ ਵਿਚ ਇਹ ਸਿੱਟਾ ਕੱਢਿਆ ਕਿ ਬਾਠ ਬੇਗੁਨਾਹ ਨੇ। ਜੋਬਨਪ੍ਰੀਤ ਸਿੰਘ ਨੂੰ ਹਾਲ ਹੀ ਦੇ ਵਿਚ ਹੋਈਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਾਲ ਸਬੰਧਤ ਕੇਸਾਂ ਦੇ ਸਬੰਧ ਦੇ ਵਿਚ ਹਿਰਾਸਤ ਚ ਲਿਆ ਗਿਆ ਸੀ ਤੇ ਅਕਾਲੀ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਉਸਦੀ ਹਿਰਾਸਤ ਗੈਰ ਕਾਨੂੰਨੀ ਤੇ ਸਿਆਸਤ ਤੋਂ ਪ੍ਰੇਰਿਤ ਸੀ ਤੇ ਉਸਦੇ ਪਰਿਵਾਰ ਨੂੰ ਉਸਦੀ ਗ੍ਰਿਫ਼ਤਾਰੀ ਦੇ ਬਾਰੇ ਸੂਚਿਤ ਹੀ ਨਹੀਂ ਕੀਤਾ ਗਿਆ ਸੀ। ਦੂਸਰੇ ਪਾਸੇ ਅੱਜ ਦਾ ਜਿਹੜਾ ਸਭ ਤੋਂ ਉਭਰਦਾ ਮੁੱਦਾ ਰਿਹਾ ਪੰਜਾਬ ਦਾ, ਬੇਅਦਬੀ ਐਕਟ ਤੇ ਵੀਡੀਓ ਮਾਮਲਾ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿਚ ਖੁਲਾਸੇ ਹੋਏ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਥਿਤ ਇਤਰਾਜ਼ਯੋਗ ਵੀਡੀਓਜ਼ ਫੋਰੈਂਸਿਕ ਰਿਪੋਰਟ ਦੇ ਵਿਚ ਸਹੀ ਜਿਹੜੀਆਂ ਨੇ ਪਾਈਆਂ ਗਈਆਂ ਨੇ ਤੇ ਜਥੇਦਾਰ ਗੜਗੜਜ ਹੋਣਾ ਨੇ ਬਿਆਨ ਵੀ ਦਿੱਤਾ ਹੈ। 29 ਜੂਨ ਨੂੰ ਸਿੱਖ MLA ਤੇ ਪੂਰੀ ਕੈਬਨਿਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕੀਤੀ ਹੈ। CM ਮਾਨ ਨੂੰ ਪੰਥ ਦੋਖੀ ਤੇ ਖਾਲਸਾ ਪੰਥ ਵਿਰੋਧੀ ਦਿੱਤਾ ਕਰਾਰ ਦੇ ਦਿੱਤਾ ਹੈ। ਪੰਜ ਸਿੰਘ ਸਾਹਿਬਾਨਾਂ ਵੱਲੋਂ ਮੁੱਖ ਮੰਤਰੀ ਮਾਨ ਜਿਹੜਾ ਪੰਥ ਦੋਖੀ ਕਰਾਰ ਦਿੱਤਾ। ਇਸੇ ਤਰ੍ਹਾਂ ਕਥਿਤ ਵੀਡੀਓ ਦੇ ਉੱਤੇ ਆਪ ਦਾ ਜਿਹੜਾ ਪਲਟਵਾਰ ਆਇਆ ਤੇ ਜਲਦ ਹੋਵੇਗਾ ਸੱਚ ਦਾ ਕਹਿੰਦੇ ਖੁਲਾਸਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧੇ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ MLA ਤੇ ਫਿਰ ਮੁੱਖ ਮੰਤਰੀ ਬਣਾਇਆ ਤਾਂ ਸੂਬੇ ਦੇ ਲੋਕ ਬਹੁਤ ਖੁਸ਼ ਸਨ, ਪਰ ਵਿਰੋਧੀ ਧਿਰਾਂ ਕੋਲੋਂ ਆਪ ਦੀ ਇਹ ਲੋਕ ਪ੍ਰਿਯਤਾ ਕਹਿੰਦੇ ਬਰਦਾਸ਼ਤ ਹੀ ਨਹੀਂ ਹੋਈ। ਬੇਅਦਬੀ ਐਕਟ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਵੱਲੋਂ ਸੱਦੀ ਗਈ ਸਿੱਖ ਜਥੇਬੰਦੀਆਂ ਦੀ ਮੀਟਿੰਗ ਜਾਰੀ ਹੈ ਰਹੀ ਅੱਜ, ਮਤਲਬ ਕਿ ਉਹ ਸਮਾਪਤ ਹੋ ਗਈ ਹੈ ਜਿੰਨਾ ਚਿਰ ਖ਼ਬਰ ਲਿਖੀ ਗਈ ਸੀ। ਇਸ ਮੀਟਿੰਗ ਦੇ ਵਿਚ ਵੱਡੇ ਪੱਧਰ ਦੇ ਉੱਤੇ ਐਕਟ ਵਿਚਲੀਆਂ ਇਤਰਾਜ਼ਯੋਗ ਮੱਦਾਂ ਬਾਰੇ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ। ਇਸ ਨੂੰ ਰੱਦ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ, ਇਸ ਵਾਸਤੇ ਸੰਘਰਸ਼ ਕਰਨ ਦੇ ਉੱਤੇ ਵੀ ਜ਼ੋਰ ਦਿੱਤਾ ਹੈ। ਇਸ ਮੀਟਿੰਗ ਦੇ ਵਿਚ ਬਣੀ ਸਹਿਮਤੀ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਅੱਜ ਜਿਹੜੀ ਕੀਤੀ ਗਈ। ਇਸ ਮੀਟਿੰਗ ਦੇ ਵਿਚ ਬੇਅਦਬੀ ਐਕਟ ਤੋਂ ਇਲਾਵਾ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ, ਮੁੱਖ ਮੰਤਰੀ ਭਗਵੰਤ ਮਾਨ ਦੀ ਇਤਰਾਜ਼ਯੋਗ ਵੀਡੀਓ ਉਤੇ ਚਰਚਾ ਹੋਈ ਤੇ ਮੀਟਿੰਗ ਦੇ ਵਿਚ ਵੱਖ ਵੱਖ ਸਿੱਖ ਜਥੇਬੰਦੀਆਂ ਤੋਂ ਇਲਾਵਾ ਵੱਖ ਵੱਖ ਸ਼੍ਰੋਮਣੀ ਅਕਾਲੀ ਦਲਾਂ ਦੇ ਨੁਮਾਇੰਦੇ ਵੀ ਹਾਜ਼ਰ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਵੀ ਚੱਲ ਰਹੀ ਮੀਟਿੰਗ ਦੇ ਵਿਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਵੱਲੋਂ ਦਸਿਆ ਗਿਆ ਕਿ ਭਗਵੰਤ ਮਾਨ ਦੀ ਇਤਰਾਜ਼ਯੋਗ ਵੀਡੀਓ ਦੇ ਬਾਰੇ ਦੋ ਨਾਮੀ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਈ ਗਈ, ਜਿਹਦੀ ਰਿਪੋਰਟ ਦੇ ਵਿਚ ਇਹ ਵੀ ਵੀਡੀਓ ਠੀਕ ਪਾਈ ਗਈ ਹੈ ਤੇ ਦਸਿਆ ਗਿਆ ਕਿ ਇਸ ਦੇ ਨਾਲ ਕੋਈ EI ਛੇੜਛਾੜ ਨਹੀਂ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਇੱਥੇ ਮੀਟਿੰਗ ਦੇ ਵਿਚ ਕਾਫੀ ਸਖ਼ਤ ਇਤਰਾਜ਼ ਵੀ ਪ੍ਰਗਟਾਇਆ ਗਿਆ ਤੇ ਮੁੱਖ ਮੰਤਰੀ ਦੇ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਗਈ। ਟ੍ਰਿਬਿਊਨ ਸਮੂਹ ਨੇ ਟਿੱਪਣੀ ਦੇ ਲਈ ਮੁੱਖ ਮੰਤਰੀ ਦਫ਼ਤਰ ਦੇ ਨਾਲ ਸੰਪਰਕ ਕੀਤਾ ਤਾਂ ਜਵਾਬ ਦੀ ਉਡੀਕ ਕੀਤੀ ਜਾ ਰਹੀ ਸੀ। ਜਿਵੇਂ ਹੀ ਜਵਾਬ ਪ੍ਰਾਪਤ ਹੋਵੇਗਾ ਕਹਿੰਦੇ ਰਿਪੋਰਟ ਅਪਡੇਟ ਕਰ ਦਿੱਤੀ ਜਾਏਗੀ, ਪਰ ਜਵਾਬ ਨਾ ਆਇਆ। ਬੇਅਦਬੀ ਐਕਟ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਅੱਜ ਹੋਈ ਤੇ ਅਕਾਲ ਤਖ਼ਤ ਸਾਹਿਬ ਵਿਖੇ ਜਿਹੜਾ ਸਿੱਖ ਜਥੇਬੰਦੀਆਂ ਦੀ ਮੀਟਿੰਗ ਦੇ ਦੌਰਾਨ ਕੁਝ ਫੈਸਲੇ ਵੀ ਲਏ ਗਏ। ਸਾਰੇ ਸਿੱਖ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਹੋਣਗੇ ਤੇ ਬੇਅਦਬੀ ਐਕਟ ਮਾਮਲੇ ਦੇ ਵਿਚ ਪੰਜਾਬ ਦੇ ਸਾਰੇ ਸਿੱਖ ਵਿਧਾਇਕਾਂ ਨੂੰ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਦੇ ਉਤੇ ਤਲਬ ਕੀਤਾ ਗਿਆ। ਸਾਰੇ ਸਿੱਖ ਵਿਧਾਇਕ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਣ, ਜਿਨ੍ਹਾਂ ਨੇ ਇਸ ਕਾਨੂੰਨ ਨੂੰ ਬਿਨਾਂ ਪੜੇ ਜਾਂ ਪੰਥ ਦੇ ਨਾਲ ਸਲਾਹ ਕੀਤੇ ਬਿਨਾਂ ਦਸਤਖਤ ਕੀਤੇ, ਪੂਰੀ ਕੈਬਨਿਟ ਸਮੇਤ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੇ ਲਈ ਸੰਮਨ ਭੇਜਿਆ ਗਿਆ। ਪੰਜਾਬ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਪੇਸ਼ ਕੀਤਾ ਸੀ 2026, ਜਿਸ ਨੂੰ ਵਿਧਾਨ ਸਭਾ ਦੇ ਵਿਚ ਪਾਸ ਕਰ ਦਿੱਤਾ ਗਿਆ, ਪਰ ਕਿਸੇ ਵੀ ਸਿੱਖ ਸੰਗਠਨ ਦੀ ਰਾਏ ਨਹੀਂ ਲਈ ਗਈ ਸੀ। ਜਦੋਂ ਇਸ ਮਾਮਲੇ ਦੇ ਉਤੇ ਪੰਥ ਦੇ ਆਧਾਰ ਦੇ ਉਤੇ ਅੰਦਰ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਪੰਥ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਕਾਨੂੰਨ ਨਹੀਂ ਬਣਾਇਆ ਜਾਵੇਗਾ। ਤੇ ਇਸਦੇ ਨਾਲ ਜੁੜੀਆਂ ਇਕ ਦੋ ਵੀਡੀਓ ਨੇ, ਉਨ੍ਹਾਂ ਦੀ ਸਾਂਝ ਪਾ ਕੇ ਫਿਰ ਆਪਾਂ ਅਗਲੀ ਖ਼ਬਰ ਵੱਲ ਨੂੰ ਚੱਲਦੇ ਹਾਂ। ਤੇ ਸਭ ਤੋਂ ਪਹਿਲਾਂ ਜਥੇਦਾਰ ਗੜਗੜਜ ਸਾਹਿਬ ਦਾ ਜੋ ਫਸੀਲ ਤੇ ਉਨ੍ਹਾਂ ਨੇ ਸੁਣਾਇਆ ਉਹਦੀ ਸਾਂਝ ਪਾ ਲਈ ਹੈ ਤੇ ਅੰਦਰ ਵਿਚਾਰ ਪਿੱਛੇ ਕੁਝ ਹੋਰ ਹੀ ਚੱਲੀ ਜਾਂਦਾ ਜੀ, ਦੇਖ ਲਓ ਤੇ ਲਓ ਜੀ।
2: ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੰਦੀ ਹੈ।
1: ਇਸ ਦੇ ਨਾਲ ਹੀ ਦੋਸਤੋ ਆਪਣਾ ਬਲਤੇਜ ਪੰਨੂ ਹੋਣਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਉਹ ਕੀ ਕਹਿੰਦੇ ਨੇ?
3: ਉਹ ਵੀਡੀਓ AI ਦੇ ਨਾਲ ਨਹੀਂ ਬਣਾਈ ਗਈ। ਇਹ ਗੱਲ ਆਪਣੇ ਬਿਆਨਾਂ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਤਿਕਾਰਤ ਗੜਗੜਜ ਜੀ ਨੇ ਕਹੀ ਹੈ। ਇਹਦੇ ਵਿਚ ਉਨ੍ਹਾਂ ਨੇ ਇਹ ਨਹੀਂ ਦੱਸਿਆ, ਆਹ ਰਿਪੋਰਟ ਹੈ ਸਾਰੀ ਤੁਹਾਡੇ ਕੋਲ ਆ ਗਈ ਹੋਣੀ ਹੈ, ਇਸ ਰਿਪੋਰਟ ਦੇ ਵਿਚ ਕਿਤੇ ਇਹ ਨਹੀਂ ਗਾ ਕਿ ਇਹ ਵੀਡੀਓ ਕਿਹਦੀ ਆ। ਵੀਡੀਓ ਦੇ ਵਿਚ ਕੌਣ ਹੈ ਜਿਹੜਾ ਦਿਖਾਈ ਦੇ ਰਿਹਾ? ਰਿਪੋਰਟ ਜਿਹੜੀ ਆ ਫੋਰੈਂਸਿਕ ਦੀ, ਉਹ ਸਿਰਫ ਇਹ ਕਹਿੰਦੀ ਆ ਕਿ ਇਹ ਵੀਡੀਓ ਅਸਲੀ ਆ, AI ਦੇ ਨਾਲ ਨਹੀਂ ਬਣਾਈ ਹੋਈ। ਚਲੋ ਜੇ ਤੁਹਾਡੀ ਇਸ ਰਿਪੋਰਟ ਨੂੰ ਮੰਨ ਲਿਆ ਜਾਵੇ ਜਿਹੜੀ ਤੁਸੀਂ ਜਾਰੀ ਕੀਤੀ ਆ, ਇਹ ਰਿਪੋਰਟ ਇਹ ਕਿੱਥੇ ਕਹਿੰਦੀ ਆ ਕਿ ਉਸ ਵੀਡੀਓ ਦੇ ਵਿਚ ਕੌਣ ਵਿਅਕਤੀ ਆ, ਉਹਦੀ ਹਾਈਟ ਕਿੰਨੀ ਆ? ਸੀਐਮ ਸਾਹਿਬ ਦੇ ਬਾਰੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਵੀਡੀਓ ਆ, ਉਹਨਾਂ ਦੀ ਹਾਈਟ ਕਿੰਨੀ ਆ? ਕਿਹੜਾ ਹੋਟਲ ਦਾ ਕਮਰਾ ਜਿਹਦੇ ਵਿਚ ਕਿਸੇ ਨੇ ਕਦੀ ਗੁਰੂ ਸਾਹਿਬ ਦੀਆਂ ਫੋਟੋਆਂ ਲੱਗੀਆਂ ਹੋਈਆਂ ਵੇਖੀਆਂ ਹੋਣ ਜਿਨ੍ਹਾਂ ਦਾ ਇਹ ਜ਼ਿਕਰ ਕਰ ਰਹੇ ਆ? ਉਹ ਵਿਅਕਤੀ ਕੌਣ ਆ? ਸਵਾਲ ਇਹ ਆ, ਰਿਪੋਰਟ ਇਹ ਨਹੀਂ ਦੱਸ ਸਕਦੀ ਕਿ ਉਹ ਵਿਅਕਤੀ ਕੌਣ ਹੈ। ਹਾਂ, ਆਉਂਦੇ ਦਿਨਾਂ ਦੇ ਦੌਰਾਨ ਅਸੀਂ ਦੁੱਧ ਦੁੱਧ ਪਾਣੀ ਦਾ ਪਾਣੀ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਜ਼ਰੂਰ ਕਰਾਂਗੇ।
1: ਜੀ ਦੋਸਤੋ, ਇਹ ਸੀ ਜੀ ਪੰਨੂ ਸਾਹਿਬ ਕਹਿੰਦੇ ਨੇ ਇਸ ਦੇ ਬਾਰੇ ਗੱਲਬਾਤ, ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਗੇ। ਤੇ ਦੂਸਰੀ ਅੱਗੇ ਖਬਰ ਵੱਲ ਨੂੰ ਚੱਲੀਏ ਤੇ ਜਿਸ ਦਾ ਗੱਲ ਕਰਦੇ ਆ, ਕੋਕਰਚ ਜਨਤਾ ਪਾਰਟੀ ਪਿਛਲੇ ਸਮੇਂ ਦੇ ਵਿਚ ਕਾਫ਼ੀ ਚਰਚਾ ਦੇ ਵਿਚ ਰਹੀ ਤੇ ਆਗੂ ਅਭਿਜੀਤ ਦਿਪਕੇ ਦੀ ਜਿਹੜੀ ਆ ਕੁੱਟਮਾਰ ਹੋ ਗਈ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਵਿਰੋਧ ਦੇ ਪ੍ਰਦਰਸ਼ਨ ਦੇ ਦੌਰਾਨ ਕੁਝ ਨੌਜਵਾਨਾਂ ਨੇ ਅਚਾਨਕ ਕੋਕਰੇ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਤੇ ਹਮਲਾ ਕੀਤਾ ਤੇ ਉਸ ਨੂੰ ਥੱਪੜ ਮਾਰ ਦਿੱਤੇ। ਇਸ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਤੇ ਪਾਰਟੀ ਦੇ ਸਮਰਥਕਾਂ ਨੇ ਹਮਲਾ ਕਰਨ ਵਾਲਿਆਂ ਦੇ ਉੱਤੇ ਜਿਹੜੀ ਹੈ ਵਾਲਿਆਂ ਦੀ ਭੁਗਤ ਸਵਾਰੀ ਹੈ, ਹੱਥੋ ਪਾਈ ਹੋ ਗਈ ਹੈ ਇਕ ਦੂਸਰੇ ਦੇ ਨਾਲ। ਇਹ ਪੂਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਜੈਪੁਰ ਵਿਚ ਸਿੱਖਿਆ ਮੰਤਰੀ ਦੇ ਅਸਤੀਫੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨ ਦੇ ਵਿਚ ਵੱਖ ਵੱਖ ਸੰਗਠਨਾਂ ਦੇ ਨਾਲ ਨਾਲ ਕੋਕਰੇ ਜਨਤਾ ਪਾਰਟੀ ਦੇ ਆਗੂ ਤੇ ਵਰਕਰ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਸਿੱਖਿਆ ਮੰਤਰੀ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਤੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਸੀ। ਇਸ ਦੇ ਦੌਰਾਨ ਕੁਝ ਜਿਹੜੇ ਅਣਪਛਾਤੇ ਨੌਜਵਾਨ ਭੀੜ ਦੇ ਵਿਚ ਆਉਂਦੇ ਆ ਤੇ ਉਨ੍ਹਾਂ ਨੇ ਸਿੱਧਾ ਪਾਰਟੀ ਦੇ ਸੰਸਥਾਪਕ ਜਿਹੜੇ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੇ ਮੂੰਹ ਦੇ ਉੱਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਆਪਣੇ ਨੇਤਾ ਦੇ ਹੋਏ ਇਸ ਅਚਨਚੇਤ ਹਮਲੇ ਨੂੰ ਦੇਖ ਕੇ ਉਥੇ ਮੌਜੂਦ ਕਾਂਗਰਸ ਜਨਤਾ ਪਾਰਟੀ ਦੇ ਸਮਰਥਕ ਤੇ ਹੋਰ ਵਰਕਰ ਜਿਹੜੇ ਭੜਕ ਉੱਠੇ ਤੇ ਉਨ੍ਹਾਂ ਨੇ ਵੀ ਬਿਨਾਂ ਦੇਰੀ ਦੇ ਕੀਤੇ ਉਨ੍ਹਾਂ ਹਮਲਾਵਰ ਨੌਜਵਾਨਾਂ ਨੂੰ ਮੌਕੇ ਦੇ ਉੱਤੇ ਘੇਰ ਲਿਆ। ਗੁੱਸੇ ਦੇ ਵਿਚ ਆਏ ਸਮਰਥਕਾਂ ਨੇ ਉਨ੍ਹਾਂ ਨੌਜਵਾਨਾਂ ਦੀ ਖਾਸੀ ਭੁਗਤ ਸਵਾਰੀ ਹੈ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਤੇ ਹੰਗਾਮੇ ਤੇ ਕੁੱਟਮਾਰ ਦੇ ਕਾਰਨ ਪ੍ਰਦਰਸ਼ਨ ਵਾਲੀ ਜਗ੍ਹਾ ਦੇ ਉੱਤੇ ਕਾਫ਼ੀ ਦੇਰ ਤੱਕ ਅਫਰਾ ਤਫਰੀ ਦਾ ਮਾਹੌਲ ਬਣਿਆ ਰਿਹਾ ਤੇ ਪੁਲਿਸ ਨੂੰ ਸਥਿਤੀ ਦੇ ਉੱਤੇ ਕਾਬੂ ਪਾਉਣ ਦੇ ਲਈ ਕਾਫ਼ੀ ਮੁਸ਼ਕਤ ਵੀ ਕਹਿੰਦੇ ਆ ਕਰਨੀ ਪਈ ਹੈ। ਲਓ ਦੋਸਤੋ, ਮਹਿੰਗਾਈ ਦੇ ਅੱਗੇ ਜਾ ਕੇ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਦੀ ਸ਼ੁਰੂਆਤ ਫਿਰ ਉਨ੍ਹਾਂ ਦੇ ਨਾਲ ਕਰਦੇ ਹਾਂ ਤੇ ਤੁਹਾਡੀ ਵੀ ਫੋਨ ਕਾਲ ਦੀ ਜਿਹੜੀ ਉਡੀਕ ਰਹੇਗੀ। ਸਤਿ ਸ੍ਰੀ ਅਕਾਲ ਐਡਵੋਕੇਟ, ਸੋਰੀ ਜੀ ਇੱਕ ਮਿੰਟ ਜੀ, ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਅਨੁਜੀ ਨਿੱਕਾ ਸਵਾਗਤ ਹੈ ਜੀ।
4: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
4: ਹਾਲ ਚਾਲ ਠੀਕ ਹੈ ਜੀ।
1: ਜੀ
4: ਭਾਰਤ ਸਾਹਿਬ, ਅੱਜ ਨਾ ਜਿਹੜੀ ਤੁਸੀਂ ਖਬਰ ਕੀਤੀ ਹੈਗੀ, ਪਹਿਲਾਂ ਦੱਸਿਆ ਹੈਗਾ ਦਰਬਾਰਾ ਸਿੰਘ ਮਾਂਗਟ ਹੋਣਾ ਵੱਲ।
1: ਹਾਂਜੀ,
4: ਮੈਨੂੰ ਔਜਲਾ ਸਾਹਿਬ ਤੋਂ ਜੋ ਜਾਣਕਾਰੀ ਮਿਲੀ ਆ, ਪਹਿਲਾਂ ਤਾਂ ਮੈਂ ਉਹ ਸਾਂਝੀ ਕਰਾਂ, ਫਿਰ ਜੇ ਉਹਨਾਂ ਦਾ ਵਕਤ ਹੋਇਆ ਤੇ ਉਹ ਵੀ ਮਤਲਬ ਆ ਕੇ ਸਾਂਝੀ ਕਰ ਦੇਣਗੇ।
1: ਜ਼ਰੂਰ ਜੀ।
4: ਉਹ ਦਰਅਸਲ ਪਹਿਲਾਂ ਨਾ ਜੀ ਮਿਸ਼ੀਗਨ ਦੇ ਵਿਚ ਰਹੇ ਆ ਜੀ।
1: ਹਾਂਜੀ,
4: ਜਿਸ ਗੁਰੂ ਘਰ ਦੇ ਨਾਲ ਔਜਲਾ ਸਾਹਿਬ ਜੁੜੇ ਹੈਗੇ ਆ, ਮਿਸ਼ੀਗਨ ਦੇ ਗੁਰੂ ਘਰ ਨਾਲ, ਉਸੇ ਗੁਰੂ ਘਰ ਦੇ ਵਿਚ ਤੇ ਉਹ ਵੀ ਟਰਸਟੀ ਰਹੇ ਹੈਗੇ ਆ ਜੀ।
1: ਵਾਹ ਜੀ।
4: ਔਰ ਉਹਨਾਂ ਦਾ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਸੀਗਾ ਜੀ
1: ਜੀ
4: ਉਸ ਗੁਰੂ ਘਰ ਨੂੰ, ਮਤਲਬ ਜਿਹੜਾ ਹੈਗਾ ਕੱਲੀ ਕੱਲੀ ਚੀਜ਼ ਦੇ ਉੱਤੇ ਫੋਕਸ ਕਰਕੇ ਉਹਨਾਂ ਨੇ, ਅੱਜ ਵੀ ਮਤਲਬ ਵੀਰ ਜੀ ਕੱਲ ਦੇ ਨਾ ਇਹੀ ਜ਼ਿਕਰ ਕਰੀ ਜਾਂਦੇ ਕਿ ਕੱਲੀ ਕੱਲੀ ਚੀਜ਼ ਜਿੱਥੇ ਦੇਖੋ ਉਹਨਾਂ ਦੀ ਜਿਹੜੀ ਹੈਗੀ ਕੰਟਰੀਬਿਊਸ਼ਨ ਸਾਹਮਣੇ ਲੱਭਦੀ ਆ।
1: ਬਿਲਕੁਲ
4: ਜੀ, ਕੋਈ ਕੰਮ ਵੀ ਕੀਤਾ ਹੈਗਾ ਆ ਉੱਥੇ, ਹਾਂ ਕੋਈ ਕੰਮ ਵੀ ਕੀਤਾ ਹੈਗਾ ਉੱਥੇ ਉਹਨਾਂ ਦੀ ਛਾਪ ਜ਼ਰੂਰ ਹੈਗੀ ਆ
1: ਜੀ।
4: ਉਹਨਾਂ ਦਾ ਬਹੁਤ ਇੰਟਰਸਟ ਸੀਗਾ ਜੀ, ਉਹ ਥੋੜੇ ਚਿਰ ਪਹਿਲਾਂ ਹੀ ਜਿਹੜਾ ਹੈਗਾ ਆ, ਕਿਉਂਕਿ ਉਹਨਾਂ ਦੇ ਬੱਚੇ ਜਿਹੜੇ ਕੈਲੀਫੋਰਨੀਆ ਮੂਵ ਹੋ ਗਏ ਸੀਗੇ, ਉੱਥੇ ਉਹਨਾਂ ਦੀਆਂ ਸਰਵਿਸਿਸ ਲੱਗ ਗਈਆਂ ਸੀ, ਜਾਂ ਇਸ ਤਰੀਕੇ ਨਾਲ ਉਹਨਾਂ ਨੂੰ ਫਿਰ ਬੱਚਿਆਂ ਦੇ ਨਾਲ ਹੀ ਫਿਰ ਮੂਵ ਕਰਨਾ ਪਿਆ।
1: ਬਿਲਕੁਲ ਹੈ ਜੀ।
4: ਹਾਂਜੀ, ਤੇ ਐਟ ਦਾ ਏਜ ਆਫ 77 ਤੇ
1: ਇਸ ਉਮਰ ਦੇ ਵਿਚ ਸੈਣੀ ਸਾਹਿਬ ਜਿਹੜੇ ਮਿੱਤਰ ਨੇ ਨਾ, ਯਾਰ ਦੋਸਤ ਨੇ, ਉਹ ਜ਼ਰੂਰੀ ਨੇ ਜੀ। ਮੈਨੂੰ ਚੇਤਾ ਫਾਦਰ ਸਾਹਿਬ, ਚਲੋ ਸਾਡੇ ਫਾਦਰ ਸਾਹਿਬ ਤਾਂ ਅਜੇ ਵੀ ਹੈ ਰਹੇ ਹੈ, ਤਕਰੀਬਨ 85 ਸਾਲ ਦੀ ਉਮਰ ਹੋ ਚੱਲੀ ਹੈ। ਮੈਨੂੰ ਜੇ ਯਾਦ ਆਉਂਦਾ ਕਿ 2019 ਦੇ ਵਿਚ ਉਹ ਇੱਥੇ ਆਏ ਸੀ ਮਦਰ ਤੇ ਫਾਦਰ, ਤੇ ਫਾਦਰ ਹੁਣੀ ਇੱਥੇ ਦੀ ਬੋਲੀ ਵੀ ਵੱਖਰੀ ਹੈ, ਚਲੋ ਹੋਰ ਸਾਰਾ ਰਹਿਣ ਸਹਿਣ ਦਾ ਢੰਗ, ਖਾਣ ਪੀਣ ਦਾ ਢੰਗ ਸਾਰਾ ਹੀ ਵੱਖਰਾ ਟੋਟਲੀ। ਤਾਂ ਉਹ ਜਦੋਂ ਇੱਥੇ ਆਏ ਤੇ ਹਫ਼ਤਾ ਹੀ ਹੋਇਆ ਸੀ, ਹਲੇ 5 ਕੁ ਦਿਨ ਹੋਏ ਸੀ, ਕਹਿੰਦੇ ਮੇਰੀ ਟਿਕਟ ਕਰਾ ਦੇ ਮੈਂ ਚੱਲਾਂ ਵਾਪਸ, ਕਿਉਂਕਿ ਉੱਥੇ ਕਾਰਖਾਨੇ ਦੇ ਉੱਤੇ ਨਾ ਹਰ ਰੋਜ਼ ਹੀ ਤਕਰੀਬਨ ਘੱਟੋ ਘੱਟ ਨਹੀਂ 100-150 ਬੰਦਾ ਆਉਂਦਾ ਜਾਂਦਾ ਸੀ, ਬਹਿ ਜਾਣਾ, ਕਿਸੇ ਨੇ 2 ਮਿੰਟ, ਕਿਸੇ ਨੇ 5 ਮਿੰਟ, ਨਾਲੇ ਕਿਸੇ ਨੇ ਕੰਮ ਕਰਾਈ ਜਾਣਾ ਤੇ ਨਾਲੇ ਗੱਲਾਂ ਬਾਤਾਂ ਕਰੀ ਜਾਣੀਆਂ। ਤੋ ਟਾਈਮ ਜਿਹੜਾ ਸੀ ਉਹ ਪਾਸ ਹੁੰਦਾ ਤੇ ਇੱਥੇ ਆ ਕੇ ਤਾਂ ਉਹ ਬੋਰ ਹੀ ਹੋ ਗਏ। 1 ਮਿੰਟ ਮਤਲਬ ਕਿ 50 ਦਿਨਾਂ ਦੇ ਵਿੱਚ ਕਹਿੰਦੇ ਟਿਕਟ ਕਰਾ ਦੇ। ਮੈਨੂੰ ਲੱਗਦਾ ਕਿ ਇਸ ਉਮਰ ਦੇ ਵਿੱਚ ਅਪਣੱਤ ਜਿਹੜੀ ਆ ਜਾਂ ਆਲਾ ਦੁਆਲਾ ਯਾਰ ਦੋਸਤ ਜਿਹੜੇ ਆ ਜਾਂ ਪਰਿਵਾਰ ਦੇ ਮੈਂਬਰ ਤਾਂ ਚਲੋ ਹੈਗੇ ਜ਼ਰੂਰੀ, ਪਰ ਉਹਨਾਂ ਦਾ ਆਲਾ ਦੁਆਲਾ ਜਿਹੜਾ ਘੇਰਾ ਨਾ ਉੱਠੜੀ ਬਹਿਣੀ ਆ ਉਹ ਬਹੁਤ ਅਹਿਮੀਅਤ ਰੱਖਦੀ ਆ ਜੀ।
4: ਪਰ ਸਾ ਬੰਦਾ ਜਿਹੜਾ ਹੈਗਾ ਕਿਸੇ ਸਟੇਜ ਦੇ ਉੱਤੇ ਆ ਕੇ ਨਾ ਆਸਰਾ ਲੱਭਣ ਲੱਗ ਪੈਂਦਾ,
1: ਬਿਲਕੁਲ ਹੈ ਜੀ।
4: ਤੇ ਉਹ ਫਿਰ ਬਿਜ਼ੀ ਬਈ ਉਹ ਇਹੋ ਜਿਹਾ ਕੋਈ ਜਿਹੜਾ ਕੋਈ ਨਾ ਕੋਈ ਸਾਧਨ ਜਿਹਦੇ ਵਿੱਚ ਉਹਨੂੰ ਮਤਲਬ ਦੇ ਉਹਦੇ ਨਾਲ ਗੱਲ ਕਰਨ ਵਾਲੇ ਬੰਦੇ, ਉਹਦੇ ਨਾਲ ਟਾਈਮ ਪਾਸ ਕਰਨ ਵਾਲੇ ਬੰਦੇ, ਉਹ ਜਿਹੜਾ ਹੈਗਾ ਆ ਉਹ ਜ਼ਰੂਰੀ ਆ ਜੀ। ਉਹ ਤੋਂ ਬਿਨਾਂ ਬੰਦੇ ਦਾ ਗੁਬਾਰ ਜਿਹੜਾ ਆ ਉਹ ਨਿਕਲਦਾ
1: ਨਹੀਂ।
4: ਬੱਚਿਆਂ ਦੇ ਨਾਲ ਵੀ ਜਿਹੜਾ ਹੈਗਾ ਆ ਉਹ ਆਪਣੇ ਰੁਝੇਵੇਂ ਹੁੰਦੇ ਹੈਗੇ ਆ ਤੇ ਬੱਚੇ ਵੀ ਕਿੰਨਾ ਕੁ ਟਾਈਮ ਦੇ ਸਕਦੇ ਆ ਜੀ,
1: ਬਿਲਕੁਲ ਹੈ ਜੀ।
4: ਸੋ ਨਾਲੇ ਜਿਹੜਾ ਹਾਣ ਪ੍ਰਮਾਣ ਹੁੰਦਾ ਆ ਇਹ ਤਾਂ ਬੜਾ ਫੈਕਟਰ ਕਾਊਂਟ ਕਰਦਾ ਜੀ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਿੰਦਗੀ ਦੇ ਵਿੱਚ ਨਾ ਪਾਰਟ ਐਂਡ ਪਾਰਸਲ ਆ ਆਫ ਲਾਈਫ,
1: ਬਿਲਕੁਲ
4: ਇਹ ਜ਼ਰੂਰੀ ਆ ਜੀ। ਤੇ ਉਹ ਮਤਲਬ ਬਾਕੀ ਤਾਂ ਵੀਰ ਜੀ ਦੱਸ ਦੇਣਗੇ ਜਦੋਂ ਆਉਣਗੇ
1: ਜੀ।
4: ਤੇ ਮੈਨੂੰ ਜੋ ਜਾਣਕਾਰੀ ਸੀ ਉਹ ਇਹ ਸੀ ਵੀ ਉਹਨਾਂ ਦੀ ਮਤਲਬ ਜਿਹੜਾ ਹੈਗਾ ਮੈਂ 2 ਦਿਨ ਹੋ ਗਏ ਆ ਵੀ ਔਜਲਾ ਸਾਹਿਬ ਦੇ ਮੂੰਹ ਉਹਨਾਂ ਬਾਰੇ ਹੀ ਸੁਣਦਾ ਪਿਆ ਆ ਵੀ ਹੁਣ ਏਦਾਂ ਦੀ ਕੋਈ ਛਾਪ ਨੀ ਹੈਗੀ ਵੀ ਜਿੱਥੇ ਮਤਲਬ ਉਹਨਾਂ ਨੇ ਛਾਪ ਨਾ ਛੱਡੀ ਹੋਵੇ ਇਹੋ ਜਿਹਾ ਕੰਮ ਮਤਲਬ ਆਪਣਾ। ਫਿਰ ਉਹ ਇੰਨੇ ਰਿਸਪੋਨਸੀਬਲ ਸੀ ਕਹਿੰਦੇ ਵੀ ਮਤਲਬ ਜਿਹੜਾ ਹੈਗਾ ਜੇ ਕਿਸੇ ਬੰਦੇ ਨੇ ਕਹਿਤਾ ਕਿ ਮੇਰੇ ਘਰ ਕੋਈ ਫੰਕਸ਼ਨ ਆ ਜਾਂ ਇਸ ਤਰੀਕੇ ਨਾਲ ਹੈਗਾ ਫਿਰ ਉਹਦਾ ਬੋਝ ਟਲ ਗਿਆ। ਫਿਰ ਉਹਨਾਂ ਨੇ ਦੇਖਣਾ ਵੀ ਹੁਣ ਮੈਂ ਕਿੱਦਾਂ ਮੈਨੇਜ ਕਰਨਾ ਹੈਗਾ, ਇਹਨਾਂ ਨੇ ਕਿੱਦਾਂ ਹੈਗਾ ਇੱਥੇ, ਕਿੱਦਾਂ ਉਹਨਾਂ ਨੇ ਕਿੰਨੇ ਗੈਸਟ ਆਉਣੇ, ਕੀ ਹਿਸਾਬ ਕਿਤਾਬ ਆ।
1: ਵੈਸੇ ਮੈਂ ਹੈਰਾਨ ਹਾਂ ਸੈਣੀ ਸਰ ਕਿ ਪ੍ਰੋਫੈਸਰ ਸਰਵਨ ਸਿੰਘ ਉਹਨਾਂ ਨੇ ਬਹੁਤ ਅਥਲੀਟਾਂ ਦੇ ਉੱਤੇ, ਹਾਕੀ ਦੇ ਖਿਡਾਰੀਆਂ ਦੇ ਉੱਤੇ, ਫੁੱਟਬਾਲ ਜਾਂ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜੇ ਲੋਕ ਨੇ ਨਾ ਮਤਲਬ ਕਿ ਵਧੀਆ ਖਿਡਾਰੀ ਰਹੇ ਨੇ ਪੰਜਾਬ ਦੇ ਹੀ ਨਹੀਂ ਇਕੱਲੇ, ਤਾਂ ਉਹਨਾਂ ਨੇ ਬਹੁਤ ਕੁਝ ਲਿਖਿਆ ਸੀ। ਪਰ ਮੈਂ ਹੈਰਾਨ ਹਾਂ ਕਿ ਉਹਨਾਂ ਦੇ ਬਾਰੇ ਆਪਣੇ ਦਰਬਾਰਾ ਸਿੰਘ ਉਹਨਾਂ ਦੇ ਬਾਰੇ ਕੁਝ, ਮਾਂਗੜ ਸਾਹਿਬ ਦੇ ਬਾਰੇ ਕੁਝ ਮੈਨੂੰ ਲੱਭਿਆ ਨਹੀਂ ਜੀ। ਜਿੰਨੀ ਕੁ ਮੈਂ ਕੋਸ਼ਿਸ਼ ਕੀਤੀ ਉਨਾ ਕੁ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜੀ।
4: ਹੁੰਦਾ ਜੀ ਕਈ ਵਾਰੀ ਜਿਹੜਾ ਹੈਗਾ ਆ ਜਿਹੜੇ ਜਿਹੜੇ ਬੰਦੇ ਆਪਣੇ ਸੰਪਰਕ ਚ ਹੁੰਦੇ ਆ ਬੰਦਾ ਉਹਨਾਂ ਬਾਰੇ ਤਾਂ ਜਿਹੜਾ ਹੈਗਾ ਆ ਜਾਣਨ ਦੀ ਕੋਸ਼ਿਸ਼ ਵੀ ਕਰ ਲੈਂਦਾ ਹੈਗਾ।
1: ਔਜਲਾ ਸਾਹਿਬ ਨਾਲ ਕਾਫੀ ਰਾਬਤਾ ਹੈ ਆਪਣੇ ਸਰਵਨ ਸਿੰਘ, ਪ੍ਰੋਫੈਸਰ ਸਰਵਨ ਸਿੰਘ ਉਹਨਾਂ ਦਾ ਵੀ, ਪ੍ਰਿੰਸੀਪਲ ਸਰਵਨ ਸਿੰਘ ਵੀ ਕਾਫੀ ਆਰਟੀਕਲ ਲਿਖਦੇ ਨੇ ਉਹ ਖਿਡਾਰੀਆਂ ਤੇ ਜੀ।
4: ਜੀ ਜੀ ਜੀ ਜੀ ਚਲੋ ਐ ਨੀ ਹੋ ਜੀ ਸਾਡੀ ਵੀ ਇਸ ਮਤਲਬ ਵੰਸ਼ ਤੋਂ ਸ਼ਰਧਾਂਜਲੀ ਜੀ,
1: ਬਿਲਕੁਲ।
4: ਤੇ ਬਾਕੀ ਆਈ ਅੱਜ ਦੀਆਂ ਖਬਰਾਂ ਤੇ
1: ਜੀ
4: ਗੁਰੂ ਦੁਖੀ ਤੇ ਪੰਥ ਵਿਰੋਧੀ ਜੀ, ਮਾਨ ਸਾਹਿਬ ਨੂੰ ਟਾਈਟਲ ਮਿਲ ਗਿਆ ਆ,
1: ਬਿਲਕੁਲ।
4: ਬਟ ਹਾਂਜੀ ਪਰ ਇਸ ਚੀਜ਼ ਦਾ ਜਿਹੜਾ ਵਿਸ਼ਲੇਸ਼ਣ ਆ ਉਹ ਵੱਖਰੇ ਵੱਖਰੇ ਬੁੱਧੀਜੀਵੀ ਆਪਣੇ ਆਪਣੇ ਢੰਗ ਨਾਲ ਕਰ ਰਹੇ ਆ ਜੀ।
1: ਜੀ
4: ਧਰਮ ਦਾ ਮਾਮਲਾ ਆ, ਅਸੀਂ ਵੀ ਸੰਕੋਚ ਕਰਾਂਗੇ ਥੋੜਾ ਜਿਹਾ ਤਾਂ ਬੋਲਣ ਤੋਂ
1: ਜੀ।
4: ਪਰ ਹਾਂਜੀ ਇਸ ਚੀਜ਼ ਦਾ ਇਹ ਆ ਕਿ ਉਹ ਵੀਡੀਓ ਜਿਹੜੀ ਹੈਗੀ ਆ ਜੇ ਆਮ ਆਦਮੀ ਪਾਰਟੀ ਇਹ ਦਾਵਾ ਕਰਦੀ ਹੈਗੀ ਜੀ, ਉਹਦੇ ਵਿੱਚ ਇਹ ਨਹੀਂ ਹੈਗਾ ਵੀ ਉਹ ਬੰਦਾ ਕੌਣ ਆ, ਕਿਹਦੀ ਕਿੰਨੀ ਹਾਈਟ ਆ
1: ਜੀ।
4: ਤੁਸੀਂ ਭਾਈ ਬਚਾਅ ਵਾਸਤੇ ਜਿਹੜਾ ਹੈਗਾ ਉਹ ਬੰਦਾ ਹੀ ਪੇਸ਼ ਕਰ ਦਿਓ ਜਿਸ ਬੰਦੇ ਦੀ ਹੈਗੀ ਆ,
1: ਬਿਲਕੁਲ ਹੈ ਜੀ।
4: ਠੀਕ ਹੈ ਜੀ ਉਹ ਬੰਦਾ ਪੇਸ਼ ਕਰ ਦਿਓ ਵੀ ਮਾਨ ਸਾਹਿਬ ਦੀ ਨੀ ਜੀ ਇਸ ਬੰਦੇ ਦੀ ਹੈਗੀ ਆ ਜਾਂ ਫਲਾਨੀ ਜਗ੍ਹਾ ਰਹਿੰਦਾ ਹੈਗਾ ਆ ਜੀ, ਆ ਉਹਦੀ ਵੀਡੀਓ ਆ ਜੀ, ਉਹਦੀ ਹਾਈਟ ਤੇ ਮਾਨ ਸਾਹਿਬ ਦੀ ਹਾਈਟ ਦੇ ਵਿੱਚ ਫਰਕ ਆ ਜੀ। ਠੀਕ ਹੈ ਜੀ ਤੇ ਜਾਂ ਕੋਈ ਆ ਕੇ ਮਤਲਬ ਮਾਨ ਸਾਹਿਬ ਦਾ ਕੋਈ ਹਿਤੈਸ਼ੀ ਆ ਕੇ ਕਲੇਮ ਕਰੇ ਕਿ ਹਾਂ ਜੀ ਵੀ ਮਾਨ ਸਾਹਿਬ ਦੀ ਵੀਡੀਓ ਨੀ ਮੇਰੀ ਵੀਡੀਓ ਆ
1: ਜੀ।
4: ਦੇਖੋ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ ਹੁੰਦਾ, ਤੇ ਇਸ ਕਰਕੇ ਜਿਹੜਾ ਆ ਪਰ ਇਹ ਜਿਹੜਾ ਤਰੀਕਾਕਾਰ ਇਹਨਾਂ ਨੇ ਵੀ ਅਪਣਾਇਆ ਹੈਗਾ ਆ ਜੀ ਵੀ ਇਹ ਕਿਉਂਕਿ ਆਖਰ ਤਾਂ ਸਿੱਖ ਜਿਹੜੇ ਹੈਗੇ ਆ ਇਹ ਦੁਬਧਾ ਵਿੱਚ ਹੀ ਪੈਣਗੇ
1: ਜੀ,
4: ਕਿਉਂਕਿ ਜਾਂ ਤਾਂ ਪੰਥ ਦੇ ਉੱਤੇ ਪਹਿਲਾਂ ਇੱਕ ਰਾਏ ਏਦਾਂ ਦੀ ਬਣ ਗਈ ਹੁੰਦੀ ਵੀ ਹਾਂ ਜੀ ਸਾਰਾ ਪੰਥ ਜਿਹੜਾ ਹੈਗਾ ਆ ਇਸ ਚੀਜ਼ ਦੇ ਵਿਰੁੱਧ ਹੁੰਦਾ। ਨੋ ਡਾਊਟ ਗੜਗੱਜ ਸਾਹਿਬ ਨੇ ਬਹੁਤ ਹੀ ਸਲੀਕੇ ਦੇ ਨਾਲ ਪਹਿਲਾਂ ਇਹ ਜਿਹੜੇ ਹੈਗੇ ਆ ਮੁੱਦੇ ਉਹ ਥੱਲੇ ਜਿਹੜੀ ਗੈਦਰਿੰਗ ਸੀ ਉਹਦੇ ਵਿੱਚ ਜਿਹੜੇ ਆ ਉਹਨਾਂ ਨੂੰ ਦਿੱਤੇ ਵੀ ਦੱਸੋ ਵੀ ਵਿਚਾਰ ਕੇ ਤੇ ਕੀ ਕਰਨਾ ਚਾਹੀਦਾ, ਉਹਨਾਂ ਦੀ ਰਾਇ ਲੈ ਕੇ ਸਾਰੀ ਜਥੇਬੰਦੀਆਂ ਦੀ ਰਾਇ ਲੈ ਕੇ ਤੇ ਫਿਰ ਉਹਨਾਂ ਨੇ ਇਹ ਕੰਮ ਕੀਤਾ ਜੀ,
1: ਬਿਲਕੁਲ।
4: ਪਰ ਜੇ ਇਹਨੂੰ ਜੇ ਕਾਨੂੰਨ ਤਰੀਕੇ ਨਾਲ ਜੇ ਇਸ ਚੀਜ਼ ਨੂੰ ਨਜਿੱਠਿਆ ਜਾਂਦਾ ਕਿਉਂਕਿ ਸਿਆਸਤ ਜਿਹੜੀ ਹੈਗੀ ਆ ਉਹਦੀ ਕਾਟ ਸਿਆਸਤ ਹੀ ਹੋ ਸਕਦੀ ਆ, ਧਰਮ ਨਹੀਂ ਹੋ ਸਕਦਾ।
1: ਜਿਵੇਂ ਲੋਹੇ ਨੂੰ ਲੋਹਾ ਕੱਟਦਾ ਜੀ, ਗਰਮੀ ਨੂੰ ਗਰਮੀ ਕੱਟਦੀ ਆ,
4: ਬਿਲਕੁਲ ਜੀ। ਮੇਰੀ ਰਾਏ ਪੁੱਛਦੇ ਤੇ ਮੇਰੀ ਪਰਸਨਲ ਰਾਏ ਤਾਂ ਨਿੱਜੀ ਰਾਏ ਤਾਂ ਇਹ ਸੀ ਕਿ ਜੇ ਇਹਨਾਂ ਕੋਲ ਰਿਪੋਰਟ ਆ ਗਈ ਸੀ ਜੀ ਤੇ ਇਹਨਾਂ ਨੂੰ ਦਮਦਮੀ ਟਕਸਾਲ ਨੂੰ ਰਿਪੋਰਟਾਂ ਭੇਜ ਦੇਣੀਆਂ ਚਾਹੀਦੀਆਂ ਸੀ
1: ਜੀ,
4: ਉਹਨਾਂ ਕੋਲੋਂ ਕੰਪਲੇਂਟ ਲੈਂਦੇ ਜੀ, ਉਹਨਾਂ ਦੇ ਮੁਖੀ ਬਾਰੇ ਵੀ ਕਿਹਾ ਹੋਇਆ ਸੀ ਜੀ ਉਹਨਾਂ ਕੋਲੋਂ ਕੰਪਲੇਂਟ ਲੈਂਦੇ
1: ਜੀ,
4: ਹੈ ਜੀ ਜਿਹੜਾ ਮਾਮਲਾ ਤੁਸੀਂ ਨਾਲ ਵਿਚਾਰਨਾ ਸੀ ਉਹ ਵੀ ਨਾਲ ਵਿਚਾਰ ਲੈਂਦੇ
1: ਜੀ,
4: ਠੀਕ ਹੈ ਜੀ। ਕੰਪਲੇਂਟ ਜਿਹੜੇ ਕੰਪਲੇਨਟ ਕੋਈ ਹੋਰ ਬਣਦਾ ਕੰਪਲੇਨਟ ਹੋਰ ਬਣਦਾ ਤੇ ਜਿਹੜੇ ਤਰੀਕਾ ਕਾਰਨ ਉਹਨਾਂ ਨੇ 328 ਸਰੂਪਾਂ ਦੀ ਐਫ ਆਈ ਆਰ ਦਰਜ ਕਰਾਈ ਸੀ ਇਹ ਵੀ ਹਾਈ ਕੋਰਟ ਚਲ ਜਾਂਦੇ ਲੈ ਕੇ
1: ਜੀ,
4: ਹੈ ਜੀ ਤੇ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਵੀ ਇਹਨੂੰ ਵੇ ਆਊਟ ਕੱਢ ਲੈਂਦੇ
1: ਜੀ।
4: ਉਹ ਤੋਂ ਬਾਅਦ ਜਿਹੜੀ ਹੈਗੀ ਆ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਇਕੱਠੇ ਕਰਕੇ ਤੇ ਉਹਨਾਂ ਦੇ ਕੋਲੋਂ ਰਾਇ ਲੈ ਕੇ ਤੇ ਫੇਰ ਮੁੜ ਕੇ ਇਹ ਕੰਮ ਕਰਦੇ
1: ਜੀ।
4: ਉਹਦੇ ਨਾਲ ਇੱਕ ਇਹ ਹੋਣਾ ਸੀ ਵੀ ਸਾਰੇ ਪਾਸੇ ਜਿਹੜੇ ਹੈਗੇ ਆ ਉਹ ਕਵਰ ਹੋ ਜਾਣੇ ਸੀ
1: ਜੀ,
4: ਕਿ ਉਹ ਤੇ ਜੇ
1: ਪਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਜ਼ਰੂਰ ਆਉਂਦੀ ਹੈ ਕਿ ਗਲਤੀਆਂ ਦੋਵੇਂ ਪਾਸਿਆਂ ਤੋਂ ਨੇ। ਚਲੋ ਮਾਨ ਸਾਹਿਬ ਚਲੋ ਹਕੂਮਤ ਦੇ ਵਿਚ ਨੇ, ਪਾਵਰਫੁਲ ਮੈਨ ਨੇ ਸੂਬੇ ਦੇ, ਜਿਸ ਹਿਸਾਬ ਦੇ ਨਾਲ ਉਹ ਵੀ ਟੀਕਾ ਟਿੱਪਣੀਆਂ ਚਲੋ ਕਹਿ ਸਕਦੇ ਆ ਕਰ ਰਹੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ, ਉਨ੍ਹਾਂ ਨੂੰ ਵਿਚ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਸਿੱਖ ਸਿਆਸਤ ਤੋਂ ਕੀ ਲੈਣਾ ਉਨ੍ਹਾਂ ਨੇ ਵਿਚ ਵੜ ਕੇ,
4: ਚਾਹੀਦਾ ਤਾਂ ਇਹ ਸੀਗਾ ਜੀ ਇਹ ਪਾਰਟੀ ਤਾਂ ਹਟ ਕੇ ਆਈ ਸੀ, ਇਹਨੂੰ ਤਾਂ ਫੋਕਸ ਹੀ ਡਿਵੈਲਪਮੈਂਟ ਤੇ ਰੱਖਣਾ ਚਾਹੀਦਾ।
1: ਬਿਲਕੁਲ ਹੈ ਜੀ,
4: ਹੈ ਜੀ ਇਸ ਚੀਜ਼ ਦੇ ਨਾਲ ਜਿਹੜੇ ਹੈਗੇ ਜਿਹੜੇ ਸਿੱਖ ਜਿਹੜੇ ਇਹਨਾਂ ਨਾਲ ਜੁੜੇ ਆ ਉਹ ਜਿਹੜੇ ਉਹਨਾਂ ਨੇ ਜੁੜੇ ਹੀ ਰਹਿਣਾ ਸੀਗਾ ਜੀ, ਉਹਨਾਂ ਨੇ ਡਿਵੈਲਪਮੈਂਟ ਨੂੰ ਫੋਕਸ ਕਰਦੇ ਤੇ ਉਧਰ ਜ਼ਿਆਦਾ ਹੋਣਾ ਸੀ।
1: ਇੱਕ ਤਰ੍ਹਾਂ ਦਾ ਉਹ ਚੈਲੰਜ ਵੀ ਤਾਂ ਕਰ ਰਹੇ ਨੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਦੇਖਿਆ ਜਾਵੇ ਤਾਂ ਕਿ ਜਿਹੜਾ ਕਾਨੂੰਨ ਹੁਣ ਬਣ ਗਿਆ ਉਹ ਵਾਪਸ ਨਹੀਂ ਲਿਆ ਜਾ ਸਕਦਾ ਜੀ, ਉਹ ਤਾਂ ਹੋ ਗਿਆ ਹੁਣ ਤੇ ਉਹ ਚੀਜ਼ ਦਾ ਪ੍ਰਚਾਰ ਵੀ ਕਰੀ ਜਾਂਦੇ ਆ, ਹੋਰ ਸਾਰੀਆਂ ਚੀਜ਼ਾਂ ਕਰੀ ਜਾਂਦੇ ਆ। ਤਾਂ ਦੂਸਰੇ ਪਾਸੇ ਪਿੱਛ ਤਾਂ ਇਹ ਵੀ ਅੜਿਆ ਹੋਇਆ ਕਿ ਕਾਨੂੰਨ ਜਿਹੜੇ ਵਾਪਸ ਲੈਣ ਦਾ ਚੱਲ ਉਹ ਚਾਹੇ ਅਕਾਲੀ ਦਲ ਨੇ ਉਦੋਂ 2008 ਦੇ ਵਿੱਚ ਚਾਹੇ ਕੀਤਾ ਸੀਗਾ, ਉਹ ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਉਹ ਸਾਰਾ ਕੁਝ ਉਹ ਵੀ ਰਫਾ ਦਫਾਈ ਕਰ ਦਿੱਤਾ ਜਾਵੇ ਜੀ, ਇਹ ਕਾਨੂੰਨ ਜਿਹੜਾ ਸਿੱਖਾਂ ਦਾ ਮਸਲੇ ਨੇ ਉਹ ਆਪਣੇ ਆਪ ਮਤਲਬ ਕਿ ਉਹ ਹੱਲ ਕਰਨਗੇ, ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਆ। ਪਰ ਜੇ ਦੇਖਿਆ ਜਾਵੇ ਤਾਂ ਲਾਅ ਦੇ ਅੰਡਰ ਤਾਂ ਆਪਣੀ ਜਿਹੜੀ ਹੈ ਕਮੇਟੀ ਤਾਂ ਸਾਰਾ ਕੁਝ ਉਹ ਲਾਅ ਦੇ ਅੰਡਰ ਹੀ ਆਉਂਦਾ ਸਾਰਾ ਕੁਝ ਜਿਹੜਾ ਭਾਰ ਦੀ ਲੋ ਆ।
4: ਭਾਰੀ ਸਾਹਿਬ ਗੱਲ ਇੱਦਾਂ ਹੈਗੀ ਆ ਵੀ ਚੋਰ ਰਸਤੇ ਤਾਂ ਅਕਾਲੀ ਦਲ ਨੇ ਦਿੱਤੇ ਨਾ ਇਹਨਾਂ ਨੂੰ, ਉਹਨਾਂ ਨੇ ਤਾਂ ਅਮੈਂਡਮੈਂਟ ਕੀਤੀ ਆ ਜੀ, ਕਾਨੂੰਨ ਤਾਂ ਪਹਿਲਾਂ ਤੋਂ ਐਗਜ਼ਿਸਟ ਕਰ ਰਿਹਾ ਸੀ, ਹੁਣ ਆਪਾਂ ਕਹਿੰਦੇ ਹੈਗੇ ਆ ਉਹ ਤਾਂ ਇਸ ਪਰਪਜ਼ ਲਈ ਸੀ, ਉਹ ਤਾਂ ਇਸ ਪਰਪਜ਼ ਲਈ ਸੀ
1: ਜੀ।
4: ਬਟ ਜਿਹੜਾ ਹੈਗਾ ਆ ਕਿ ਇੱਕ ਜਿਹੜਾ ਆ ਕਿ ਤੁਸੀਂ ਜਿਹੜਾ ਆ ਕਾਨੂੰਨ ਤਾਂ ਬਣਵਾਇਆ ਨਾ ਇਸ ਚੀਜ਼ ਤੇ ਵੀ ਪਬਲੀਕੇਸ਼ਨ ਬਾਹਰ ਜਿਹੜੀ ਨਹੀਂ ਹੋ ਸਕਦੀ, ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਆਪਣੇ ਲੈਵਲ ਤੇ ਰੱਖ ਲੈਂਦੇ ਵੀ ਹਾਂ ਜੀ ਠੀਕ ਗੱਲ ਹੈਗੀ ਆ ਵੀ ਜੇ ਕੋਈ ਕਰੂਗਾ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਹਨੂੰ ਆਪਣੇ ਹਿਸਾਬ ਨਾਲ ਹੀ ਨਜਿੱਠ ਲੈਂਦੇ
1: ਜੀ।
4: ਅਕਾਲ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਕੋਈ ਨਹੀਂ ਹੈ ਜੀ, ਅਸੀਂ ਉੱਥੇ ਜਿਹੜਾ ਹੈਗਾ ਆ ਉੱਥੋਂ ਜਿਹੜਾ ਇਹ ਪ੍ਰਕਾਸ਼ਨ ਜਿਹੜਾ ਕਰਦਾ ਤੇ ਉਹਦੇ ਖਿਲਾਫ਼ ਵੀ ਕਾਰਵਾਈ ਉੱਥੋਂ ਕਰ ਦਿੰਦੇ।
1: ਬਿਲਕੁਲ ਹੈ ਜੀ,
4: ਦੁਨਿਆਵੀ ਅਦਾਲਤਾਂ ਦੀ ਤਾਂ ਕੋਈ ਜੁਰਿਸਡਿਕਸ਼ਨ ਹੁੰਦੀ ਆ ਜੀ ਵੀ ਹਾਂ ਜੀ ਉਹ ਫਲਾਨੀ ਜਗ੍ਹਾ ਤੇ ਬੰਦਾ ਆ ਤੇ ਉਹਦੀ ਜੁਰਿਸਡਿਕਸ਼ਨ ਆ ਜੀ ਉਸ ਕੋਰਟ ਦੇ ਵਿੱਚ ਹੋ ਸਕਦਾ ਜਾਂ ਫਲਾਨੀ ਕੋਰਟ ਚ ਹੋ ਸਕਦਾ ਆ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਂ ਜੁਰਿਸਡਿਕਸ਼ਨ ਆਲ ਓਵਰ ਵਰਲਡ ਆ ਜੀ
1: ਜੀ,
4: ਜਿੱਥੇ ਸਿੱਖ ਬੈਠੇ ਹੈਗੇ ਉੱਥੇ ਉਹ ਲਾਗੂ ਹੁੰਦੇ ਉਹਨਾਂ ਦੇ ਹੁਕਮਨਾਮੇ
1: ਜੀ। ਪਰ ਸੈਂਟ ਸਾਹਿਬ ਜਿਵੇਂ ਧਾਮੀ ਸਾਹਿਬ ਨੇ ਪਹਿਲਾਂ ਹੀ ਮਾਫ਼ੀ ਮੰਗ ਲਈ ਕਿ ਜਿੱਦਾਂ ਹੁਣ ਜਥੇਦਾਰ ਸਾਹਿਬ ਨੇ ਅੱਜ ਕਿਹਾ ਕਿ ਚਾਹੇ ਉਹ ਕਿਸੇ ਨੇ ਵੀ ਹਾਮੀ ਭਰੀ ਹੋਵੇ ਕਿਸੇ ਵੀ ਮਤਲਬ ਕਿ ਪਾਰਟੀ ਦਾ ਮੈਂਬਰ ਹੋਵੇ ਉਹ ਸਾਰੇ ਹੀ ਤਲਬ ਕਰ ਲਏ ਨੇ ਕਿ ਇਹ ਨਹੀਂ ਕਿ ਸਿਰਫ ਆਮ ਆਦਮੀ ਪਾਰਟੀ ਜਾਂ ਹੋਣਗੇ, ਤਾਂ ਉਹਦੇ ਵਿੱਚ ਧਾਮੀ ਸਾਹਿਬ ਨੇ ਤਾਂ ਪ੍ਰਧਾਨ ਜਿਹੜੇ ਨੇ ਐਸ ਜੀ ਪੀ ਸੀ ਦੇ ਉਹਨਾਂ ਨੇ ਤਾਂ ਪਹਿਲਾਂ ਹੀ ਮਾਫ਼ੀ ਮੰਗ ਲਈ ਸੀ ਕਿ ਉਹ ਵੀ ਫਿਰ ਇਹਦੇ ਵਿੱਚ ਸ਼ਾਮਲ ਹੋਣਗੇ।
4: ਨਹੀਂ ਸਰ, ਉਹਨਾਂ ਨੇ ਸਰਕਾਰ ਦੇ ਜਿਹੜੇ ਸਿੱਖ ਵਿਧਾਇਕ ਹੈਗੇ ਆ ਉਹ ਬੁਲਾਏ ਹੈਗੇ ਆ ਜਾਂ ਅਪੋਜੀਸ਼ਨ ਦੇ ਜਿਹੜੇ ਸਿੱਖ ਵਿਧਾਇਕ ਆ ਉਹ ਬੁਲਾਏ ਆ
1: ਜੀ,
4: ਬਾਕੀਆਂ ਨੂੰ ਤਾਂ ਸੰਮਨ ਨਹੀਂ ਕੀਤਾ ਜਾ ਸਕਦਾ
1: ਜੀ,
4: ਤੇ ਉਹ ਬੁਲਾਏ ਹੈਗੇ ਆ। ਤੇ ਹੁਣ ਗੱਲ ਤਾਂ ਇਹ ਹੈਗੀ ਆ ਕਿ ਜਦੋਂ ਹੁਣ ਉਹ ਕਹਿੰਦੇ ਹੁੰਦੇ ਆ ਵੀ ਪਾਣੀ ਦੇ ਵਿੱਚ ਲਕੀਰ ਜਿਹੜੀ ਹੈਗੀ ਆ ਉਹ ਪਿੱਟਣ ਵਾਲੀ ਗੱਲ ਹੈਗੀ ਆ ਜੀ, ਉਹਦੇ ਵਿੱਚ ਕੀ ਕਰਨਾ, ਇਹ ਕੰਮ ਤਾਂ ਨਿਕਲ ਗਿਆ ਜੀ। ਕੱਲ ਨੂੰ ਤੁਹਾਡੀ ਸਰਕਾਰ ਆਉਂਦੀ ਹੈਗੀ ਆ ਜੀ, ਜਿਹੜੀ ਕੋਈ ਪੰਥ ਦੇ ਨਾਲ ਜਿਹੜੀ ਆ ਰਿਲੇਟਡ ਸਰਕਾਰ ਆਉਂਦੀ ਹੈਗੀ ਆ ਉਹਦੇ ਕੋਲੋਂ ਬਦਲਵਾ ਲੈਂਦੇ, ਜੋ ਕਰਾਉਣਾ ਸੀ ਕਰਾ ਲੈਂਦੇ, ਮਹੀਨੇ ਤਾਂ ਅੱਠ ਹੀ ਰਹਿੰਦੇ ਸੀ ਪਿੱਛੇ
1: ਜੀ।
4: ਤੁਸੀਂ ਕਿਉਂ ਕੀ ਉਮੀਦ ਕਰਦੇ ਹੈਗੇ ਆ ਵੀ ਇੱਕ ਸਰਕਾਰ ਜਿਹੜੀ ਕਿ ਤੁਹਾਨੂੰ ਇਹ ਸਮਝਦੀ ਆ ਕਿ ਤੁਸੀਂ ਇੱਕ ਰਾਜਨੀਤਿਕ ਪਾਰਟੀ ਤੋਂ ਇਨਫਲੂਐਂਸ ਹੋ ਕੇ ਚੱਲਦੇ ਹੋ, ਜੇ ਇਹ ਉਹ ਮਹਿਸੂਸ ਕਰਦੇ ਆ ਔਰ ਓਪਨਲੀ ਤੁਹਾਨੂੰ ਕਹਿੰਦੇ ਵੀ ਆ, ਤੁਹਾਡੇ ਤੇ ਦੋਸ਼ ਵੀ ਲਾਉਂਦੇ ਆ
1: ਜੀ,
4: ਉਹ ਤੁਹਾਡੇ ਕਹਿਣ ਤੇ ਕਿਉਂ ਇਹੋ ਜਿਹਾ ਕੰਮ ਕਰਨਗੇ ਜੀ?
1: ਬਿਲਕੁਲ ਹੈ,
4: ਠੀਕ ਹੈ ਜੀ। ਜਰੂਰ ਉਹ ਕਹਿਣ ਦੀ ਗੱਲ ਹੁੰਦੀ ਹੈਗੀ ਆ ਸਰ ਵੀ ਹਾਂ ਜੀ ਅਸੀਂ ਸਮਰਪਿਤ ਹੈਗੇ ਆ ਅਸੀਂ ਸਾਰੇ ਕੋਈ ਹੈਗੇ ਆ ਬਾਅਦ ਦੇ ਵਿੱਚ ਜਦੋਂ ਹੈਗਾ ਆ ਜਦੋਂ ਗੱਲ ਆ ਜਾਂਦੀ ਇਸ ਗੱਲ ਦੇ ਉੱਤੇ ਵੀ ਜਿੱਥੇ ਅਗਲਿਆਂ ਨੂੰ ਲੱਗਦਾ ਆ ਵੀ ਹਾਂ ਜੀ ਵੀ ਪੋਲੀਟੀਕਲੀ ਕਦੀ ਫਾਇਦਾ ਦੂਜੀ ਪਾਰਟੀ ਨੂੰ ਹੁੰਦਾ ਅਗਲੇ ਮਤਲਬ ਜਿਹੜਾ ਆ ਉਹ ਚੀਜ਼ ਨੂੰ ਡਿਫੈਂਡ ਵੀ ਤਾਂ ਕਰਦੇ ਆ ਨਾ
1: ਬਿਲਕੁਲ
4: ਉਹਦੇ ਨਾਲ ਸੈਂਟੀਟੀ ਜਿਹੜੀ ਹੈਗੀ ਆ ਇੰਸਟੀਟਿਊਸ਼ਨ ਦੀ ਘਟਦੀ ਆ
1: ਜੀ
4: ਸੋ ਇਸ ਕਰਕੇ ਪਹਿਲਾਂ ਵੀ ਜਿਹੜਾ ਹੈਗਾ ਆ ਧਾਮੀ ਸਾਹਿਬ ਨੇ ਵੀ ਉਹਨੂੰ ਕਾਹਲੀ ਕੀਤੀ ਸਰ ਕੀ ਲੋੜ ਹੈਗੀ ਆ ਕਈ ਵਾਰੀ ਜਿਹੜਾ ਬੋਲਣਾ ਜਰੂਰੀ ਨੀ ਹੁੰਦਾ ਚੁੱਪ ਕਰਨਾ ਜਰੂਰੀ ਹੁੰਦਾ ਮੰਨ ਲਓ ਕੋਈ ਪੁੱਛ ਵੀ ਲੈਂਦਾ ਤੇ ਕਹਿ ਦਿੰਦੇ ਕਿ ਅਸੀਂ ਪੜਚੋਲ ਕਰ ਰਹੇ ਆ ਅਨਾਲਿਸਿਸ ਕਰ ਰਹੇ ਆ ਬਾਅਦ ਦੇ ਵਿੱਚ ਇਹ ਤੇ ਕਮੈਂਟ ਕਰ ਦਿਆਂਗੇ
1: ਜੀ
4: ਜਦੋਂ ਇੱਕ ਚੀਜ਼ ਨੂੰ ਤੁਸੀਂ ਵੈਲਕਮ ਕਰ ਦਿੱਤਾ ਪਹਿਲਾਂ ਫਿਰ ਮੁੜ ਕੇ ਜਿਹੜਾ ਹੈਗਾ ਆ ਤੁਸੀਂ ਜਿਹੜਾ ਆ ਉਹਦੇ ਪੜਚੋਲ ਤੁਸੀਂ ਬਾਅਦ ਦੇ ਵਿੱਚ ਕਰਦੇ ਪਏ ਆ
1: ਸੋ
4: ਇਸ ਕਰਕੇ ਜਿਹੜਾ ਹੈਗਾ ਆ ਕਨਫਿਊਜ਼ਡ ਕੰਮ ਹੋ ਜਾਂਦਾ ਫਿਰ ਉਸ ਚੀਜ਼ ਦੇ ਨਾਲ ਵੀ ਬੰਦੇ ਕਨਫਿਊਜ਼ ਆ
1: ਪਰ ਜਿਵੇਂ ਕਿ
4: ਹੁਣ ਵੀ ਜਿਹੜਾ ਹੈਗਾ ਆ
1: ਜੀ ਜੀ
4: ਸਰ ਬੜੇ ਬੁੱਧੀਜੀਵੀਆਂ ਨੂੰ ਮੈਂ ਸੁਣ ਰਿਹਾ ਹੈਗਾ ਆ ਉਹਦੇ ਤੇ ਇਹਦੇ ਤੇ ਜਿਹੜਾ ਆ ਵੀ ਜਿੱਦਾਂ ਦਾ ਸਮਰਥਨ ਆਉਣਾ ਚਾਹੀਦਾ ਹੈਗਾ ਆ ਓਦਾਂ ਦਾ ਸਮਰਥਨ ਆ ਨਹੀਂ ਰਿਹਾ
1: ਜੀ
4: ਉਹਦੇ ਵਿੱਚ ਅਗਲੇ ਕਹਿੰਦੇ ਹੈਗੇ ਆ ਔਰ ਜਿਹੜੀ ਮੈਂ ਤਰੀਕਾ ਦੱਸਿਆ ਕਿ ਤਰੀਕਾਕਾਰ ਇਹ ਸੀਗਾ ਕਿ ਕੰਪਲੇਨਟ ਕੋਈ ਹੋਰ ਹੁੰਦਾ ਕੰਪਲੇਨਟ ਕੋਈ ਹੋਰ ਹੁੰਦਾ ਤੇ ਫਿਰ ਤੁਸੀਂ ਜਿਹੜਾ ਹੈਗਾ ਐਕਸ਼ਨ ਲੈਂਦੇ ਜੀ
1: ਜੀ ਬਿਲਕੁਲ
4: ਦਮਦਮੀ ਟਕਸਾਲ ਦੇ ਮੁਖੀ ਸੀ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹ ਦਮਦਮੀ ਟਕਸਾਲ ਤੋਂ ਕੰਪਲੇਂਟ ਤਾਂ ਲੈਂਦੇ
1: ਜੀ
4: ਜੇ ਉਹ ਨਹੀਂ ਸੀ ਸੈਟਿਸਫਾਈ ਤੇ ਦਮਦਮੀ ਟਕਸਾਲ ਦੀ ਸੈਂਟਰ ਦੇ ਨਾਲ ਜਿਹੜੀ ਹੈਗੀ ਇਸ ਵੇਲੇ ਸਹਿਚਾਰ ਹੈਗਾ ਆ ਤੇ ਉਹ ਉੱਥੋਂ ਜਿਹੜਾ ਹੈਗਾ ਆ ਸੀਬੀਆਈ ਦੀ ਇਨਕੁਆਇਰੀ ਮਾਰਕ ਕਰਵਾ ਲੈਂਦੇ
1: ਬਿਲਕੁਲ ਜਿਵੇਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਕੀਤਾ ਸੀ
4: ਹਾਂਜੀ ਬਿਲਕੁਲ ਉਸੇ ਤਰੀਕੇ ਨਾਲ ਹੀ ਚੱਲ ਚੱਲਦੇ ਜੀ
1: ਜੀ
4: ਜਾਂ ਹਾਈ ਕੋਰਟ ਦੇ ਰਾਹੀਂ ਚੱਲ ਜਾਂਦੇ ਹੈਗੇ ਜੀ ਵੀ ਭਾਈ ਆਹ ਜਿਹੜੀਆਂ ਵੀਡੀਓ ਆਹ ਜਿਹੜਾ ਹੈਗਾ ਤਸਦੀਕ ਹੋ ਕੇ ਆਇਆ ਹੈਗਾ ਆ ਤੇ ਕਿਉਂਕਿ ਸਟੇਟ ਦਾ ਜਿਹੜਾ ਹੈਗਾ ਮੁਖੀਆ ਆ ਉਹਦੇ ਖਿਲਾਫ਼ ਹੈਗੀ ਆ ਜੀ ਸਟੇਟ ਪੁਲਿਸ ਜਿਹੜੀ ਆ ਉਹਨੂੰ ਕਰਨ ਦੀ ਹਦਾਇਤ ਕੀਤੀ ਜਾਵੇ ਜੀ
1: ਬਿਲਕੁਲ
4: ਸਾਡੇ ਕਹੇ ਤਾਂ ਕਰਨਾ ਨੀ ਕਿਸੇ ਨੇ
1: ਜੀ ਬਿਲਕੁਲ
4: ਉਸ ਤੋਂ ਬਾਅਦ ਜਿਹੜਾ ਹੈਗਾ ਆ ਉਹ ਮੁੱਖ ਮੰਤਰੀ ਦੇ ਰੈਜ਼ਿਗਨੇਸ਼ਨ ਦੀ ਮੰਗ ਕਰ ਸਕਦੇ ਸੀ ਇਹ ਤਰੀਕੇ ਨਾਲ ਨੀ ਚੱਲੇ ਹੈਗੇ ਮੇਰੇ ਹਿਸਾਬ ਨਾਲ
1: ਬਿਲਕੁਲ ਹੈ ਜੀ ਸੈਂਟ ਸਾਹਿਬ ਆਪਣੇ ਨਾਲ
4: ਬਾਕੀ ਧਰਮ ਦਾ ਮਾਮਲਾ
1: ਹਾਂਜੀ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਆ ਉਹਨਾਂ ਦੇ ਵਿਚਾਰ ਵੀ ਲੈਂਦੇ ਆ ਉਹ ਕੀ ਸੋਚਦੇ ਮਾਰੇ ਮੁੱਦੇ ਦੇ ਉੱਤੇ ਸਤਿ ਸ੍ਰੀ ਅਕਾਲ
4: ਠੀਕ ਹੈ ਜੀ
1: ਪੱਟੀ ਸਾਹਿਬ ਜੀ ਨੂੰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਨੂੰ ਜੀ
5: ਵੇਖੋ ਜੀ ਜਿਹੜਾ ਅੱਜ ਪੰਥ ਦੇ ਵਿੱਚ ਜੋ ਕੁਝ ਵੀ ਹੋਇਆ ਨਾ
1: ਜੀ
5: ਜੋ ਭਗਵੰਤ ਮਾਨ ਸਾਹਿਬ ਨੇ ਅਗਰ ਉਹ ਵੀਡੀਓ ਦੇ ਵਿੱਚ ਭਗਵੰਤ ਮਾਨ ਸਾਹਿਬ ਆ ਨਾ
1: ਜੀ
5: ਜੋ ਕੀਤਾ ਉਹਨਾਂ ਨੇ ਗਲਤ ਆ ਔਰ ਉਹ ਨਿੰਦਣ ਯੋਗ ਆ
1: ਜੀ
5: ਚਾਹੇ ਫੋਟੋ ਵੇਖੋ ਜੀ ਸੰਤ ਭਿੰਡਰਾਂ ਵਾਲੇ ਕਿਸੇ ਵਾਸਤੇ ਹੀਰੋ ਵੀ ਆ ਜੇ ਕਿਸੇ ਵੀ ਹੀਰੋ ਆ ਕਿਸੇ ਵੀ ਅਕੀਦੇ ਨੂੰ ਕਿਸੇ ਵੀ ਸੰਤ ਸਾਧੂ ਕਿਸੇ ਵੀ ਧਰਮ ਦਾ ਵਾ ਜਾਂ ਕੋਈ ਆਮ ਵਿਅਕਤੀ ਵੀ ਆ ਮੈਂ ਕਿਹਾ ਜੀ ਤੁਹਾਡਾ ਦੁਸ਼ਮਣ ਵੀ ਆ
1: ਜੀ
5: ਕੋਈ ਪਾਪ

0: ਜਿਹੜੇ ਸ਼ਰਾਰਤੀ ਹਿੰਦੂ ਹੁੰਦੇ ਨਾ ਅੰਮ੍ਰਿਤਸਰ ਦੇ ਵਿੱਚ, ਉਹ ਸੰਤ ਪਿੰਡਰਾਣੇ ਦੀ ਫੋਟੋ ਦਾ ਅਪਮਾਨ ਕਰਦੇ ਆ
1: ਜੀ,
0: ਤੇ ਜੁੜੇ ਵੀ ਉਸ ਪਾਰਟੀ ਨਾਲ ਹੁੰਦੇ ਆ ਜਿਹੜੇ ਜਥੇਦਾਰਾਂ ਨੂੰ ਲਾਉਂਦੇ ਆ, ਉਦੋਂ ਕਦੇ ਨੀ ਬੁਲਾਇਆ ਜੀ ਇਹਨਾਂ ਨੇ ਉਹਨਾਂ ਨੂੰ
1: ਜੀ,
0: ਕੋਈ ਨੋਟਿਸ ਲਿਆ ਕਿਸੇ ਜਥੇਦਾਰ ਨੇ
1: ਜੀ?
0: ਫਿਰ ਜਦੋਂ ਜਾਂ ਸਾਡੇ ਸਿੱਖ ਵੀ ਤੇ ਕਿਸੇ ਕਿਸੇ ਨਾ ਕਿਸੇ ਦੀ ਕਰ ਦਿੰਦੇ ਆ ਨਾ,
1: ਹਾਂਜੀ ਬਿਲਕੁਲ,
0: ਉਦੋਂ ਵੀ ਅਸੀਂ ਕਦੇ ਨੀ ਨਿੰਦਿਆ ਕੀਤੀ ਵੀ ਕਿਸੇ ਦਾ ਕਰਨਾ ਮਨਾ ਵਾ, ਚਾਹੇ ਮਤਲਬ ਜੋ ਇੰਦਰਾ ਗਾਂਧੀ ਤੇ ਉਹ ਵੀ ਚਲੇ ਗਈ ਆ, ਅਸੀਂ ਤੇ ਉਸਦੇ ਮੁਸਲਮਾਨ ਜਿਹੜੇ ਸਾਡੇ ਗੁਰੂਆਂ ਪੀਰਾਂ ਦੇ ਉਹਨਾਂ ਦੇ ਸਮਾਧ ਮਾਘੀ ਵਾਲੇ ਦਿਨ ਕੁੱਟ ਘੱਟਦੇ ਆ,
1: ਬਿਲਕੁਲ
0: ਉਹ ਵੀ ਚੀਜ਼ਾਂ, ਚਲੋ ਅਸੀਂ ਜਿਆਦਾ ਨੀ ਬੋਲਦੇ ਕਿਉਂਕਿ ਫਿਰ ਤੁਹਾਨੂੰ ਪਤਾ ਇਹਨਾਂ ਦਾ ਆਈਟੀ ਵਿੰਗ ਬੜਾ ਸਖਤ ਆ
1: ਜੀ ਜੀ,
0: ਇਸੇ ਕਰਕੇ ਮੈਂ ਤੇ ਬਹੁਤੇ ਚੈਨਲਾਂ ਤੇ ਆਉਣਾ ਹੀ ਬੰਦ ਕਰਤਾ
1: ਜੀ।
0: ਵੇਖੋ ਜਨਾਬ, ਜੋ ਇਹ ਐਕਚੁਲੀ ਆ ਸਿਆਸੀ ਲੜਾਈ ਆ ਸੁਖਬੀਰ ਬਾਦਲ ਤੇ ਭਗਵੰਤ ਮਾਨ ਦੀ
1: ਜੀ,
0: ਸਿਆਸੀ ਵੋਟਾਂ ਦਾ ਕਰਕੇ
1: ਜੀ,
0: ਨਾ ਭਗਵੰਤ ਮਾਨ ਹੀ ਕੋਈ ਕਸਰ ਛੱਡ ਰਿਹਾ ਤੇ ਨਾ ਉਹ ਹੀ ਆਪਦੀਆਂ ਚਾਲਾਂ ਚ ਵੀ ਕਸਰ ਛੱਡ ਰਿਹਾ
1: ਜੀ,
0: ਤੇ ਦਾਲਾ ਤੇ ਲਾਏ ਜਾ ਰਹੇ ਆ ਜਥੇਦਾਰਾਂ ਦੇ ਤੇ ਸਾਡੇ ਅਕਾਲ ਤਖ਼ਤ ਸਾਹਿਬ ਤੇ ਪਰੰਪਰਾਵਾਂ ਰੋਲੀਆਂ ਜਾ ਰਹੀਆਂ
1: ਜੀ।
0: ਹੁਣ ਉੱਥੇ ਜਿਹੜਾ ਪੰਥ ਇਕੱਠਾ ਹੋਇਆ ਸੀ ਜੀ, ਉਹਨਾਂ ਚੋਂ ਬਹੁਤਿਆਂ ਨੂੰ ਤੁਸੀਂ ਵੀ ਅਸੀਂ ਵੀ ਸੈਣੀ ਸਾਹਿਬ ਵੀ ਸਾਰੇ ਆਪਾਂ ਵੈਸੇ ਹੀ ਜਾਣਦੇ ਵੀ ਕਿਹੜੇ ਕਿਹੜੇ ਬੰਦੇ ਕਿਹੜੇ ਕਿਹੜੇ ਜਥੇਬੰਦੀਆਂ ਨਾਲ
1: ਜੀ,
0: ਉਹਨਾਂ ਚੋਂ ਬਹੁਤੇ ਤੇ ਮਜਬੂਰੀ ਲਈ ਗਏ ਹੋਣੇ ਆ ਵੀ ਨਾ ਗਏ ਤੇ ਕਿਤੇ ਉਹ ਨਾ ਹੋਵੇ ਕਿ ਅਸੀਂ ਵੀ ਪੰਥ ਵਿਰੁੱਧ ਦੋਖੀ ਬਣ ਜਾਈਏ
1: ਜੀ,
0: ਔਰ ਉਹਨਾਂ ਬਹੁਤਿਆਂ ਦੀ ਰਾਏ ਇਹਨਾਂ ਦੇ ਨਾਲ ਨਹੀਂ ਸੀ ਰਲਦੀ, ਕਿਉਂਕਿ ਉਹ ਵੀ ਤਾਂ ਜਿੱਦਾਂ ਮਨਵਰ ਸਿਮਰਜੀਤ ਸਿੰਘ ਮਾਨ ਦੇ ਬੇਟਾ ਜੀ ਸੀ ਜਾਂ ਕੋਈ ਮਤਲਬ ਦੂਜੇ ਸੀ ਆਪਣੇ ਅੰਮ੍ਰਿਤਪਾਲ ਦੇ ਬੰਦੇ
1: ਜੀ,
0: ਉਹ ਸਿਆਸੀ ਤੌਰ ਤੇ ਇਹਨਾਂ ਨਾਲ ਮੈਚ ਹੀ ਨੀ ਕਰਦੇ ਹੋ ਕਦੀ ਵੀ
1: ਜੀ।
0: ਹੁਣ ਜਿਹੜੇ ਉਹ ਗਏ ਸੀ ਇੱਕ ਕੀ ਮੁੰਡੇ ਦਾ ਨਾਮ ਮੈਨੂੰ ਥਲੀ ਕੇ ਕਿਹੜਾ ਜਿਹੜਾ ਮੋਰਚੇ ਨਾਲ ਜੁੜਿਆ ਸੀ ਪੱਤਰਕਾਰ ਆਸਮਾਣੇ ਵਾਲੇ ਮੋਰਚੇ ਨਾਲ
1: ਜੀ,
0: ਹੁਣ ਉਹਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਹਨੇ ਤੁਸੀਂ ਸੈਨ ਸੁਣਿਆ ਹੋਊਗਾ ਪ੍ਰੋਗਰਾਮ ਲਾਈ ਦੇ, ਉਹਨੇ ਕਿਹਾ ਵੀ ਤੁਸੀਂ ਉੱਥੋਂ ਸਭ ਤੋਂ ਪਹਿਲਾਂ ਤੇ ਸਿੱਖਾਂ ਦੀ ਆਜ਼ਾਦੀ ਦਾ ਐਲਾਨ ਕਰੋ ਵੀ ਅਸੀਂ ਗੁਲਾਮ ਆ ਤੇ ਅਸੀਂ ਦੇਸ਼ ਨੂੰ ਆਜ਼ਾਦੀ ਚਾਹੁੰਦੇ ਹਾਂ।
1: ਉਹ ਆਪਣਾ ਹੀ ਏਜੰਡਾ ਥੋੜਾ ਜਿਹਾ ਵੱਖਰਾ ਲੈ ਕੇ ਤੁਰਦੇ ਆ ਜੀ,
0: ਉਹਨਾਂ ਦਾ ਆਪਣਾ ਏਜੰਡਾ ਵਾ, ਉਹ ਏਜੰਡਾ ਐਸ ਜੀ ਪੀ ਸੀ ਲਾਗੂ ਨਹੀਂ ਸੀ ਕਰ ਸਕਦੀ ਜਾਂ ਨਾ ਜਥੇਦਾਰ ਕਰ ਸਕਦੇ ਸੀ।
1: ਉਹ ਤਾਂ ਡਾਕਟਰ ਸਾਹਿਬ, ਉਹ ਜੇ ਉਹਨਾਂ ਨੂੰ ਛੱਡੋ ਕਿਸੇ ਪਾਸੇ ਤੇ ਜਾਂਦੇ ਹੋਰ ਪਾਸੇ, ਉਹਨਾਂ ਦਾ ਸ਼ੁਰੂ ਤੋਂ ਇਹ ਕੰਮ ਆ।
0: ਮਤਲਬ ਫਿਰ ਆਪਾਂ ਪੰਥਕ ਮੀਟਿੰਗ ਨਹੀਂ ਨਾ ਕਹਿ ਸਕਦੇ, ਪੰਥ ਤੇ ਕਈ ਵੀ ਨੀ ਖਿਲ ਰਿਹਾ ਪਿਆ
1: ਜੀ,
0: ਉਹ ਮਜਬੂਰੀ ਨੂੰ ਇੱਕ ਥਾਂ ਤੇ ਬਹਿ ਕੇ ਵਿਚਾਰ ਰਲੇ ਨੀ ਕਿਸੇ ਦੇ
1: ਜੀ।
0: ਉੱਥੇ ਉਹ ਜਿਹੜੇ ਬੰਦੇ ਜਿੰਨੇ ਵੀ ਉੱਥੇ ਬੈਠੇ ਸੀ ਨਾ, ਬਹੁਤੇ ਉਹਨਾਂ ਚੋਂ ਐਸ ਜੀ ਪੀ ਸੀ ਨਾਲ ਜੁੜੇ ਜਾਂ ਅਕਾਲੀ ਦਲ ਨਾਲ ਜੁੜੇ ਜਾਂ ਕਿਸੇ ਨਾਲ ਵੀ ਜੁੜੇ ਆ, ਉਹਨਾਂ ਦੀ ਅਗਰ ਵੋਟਿੰਗ ਕਰਾ ਲਈ ਜਾਂਦੀ ਨਾ ਵੀ ਇੱਕੇ ਮਸਲੇ ਤੇ ਵੀ ਆਹ ਕਰਨਾ, ਤਦ ਵੀ 40% ਵੋਟਾਂ ਇਹਨਾਂ ਦੇ ਹੱਕ ਚ ਪੈਣੀਆਂ, 50-60% ਅਗੇਂਸਟ ਪੈ ਜਾਣੀਆਂ
1: ਜੀ,
0: ਕਿਉਂਕਿ ਉਹ ਵੀ ਤੇ ਸਿਆਸੀ ਚਾਲਾਂ ਖੇਡਦੇ ਨਾ ਆਪਦੀਆਂ।
1: ਬਿਲਕੁਲ ਹੈ ਜੀ,
0: ਸੁਖਬੀਰ ਬਾਦਲ ਦੇ ਕੋਲ ਚਲੋ ਉਹ ਆਪਣੇ ਤਰੀਕੇ ਨਾਲ ਚੱਲਦਾ ਵਾ, ਇਹ ਦੂਜੀਆਂ ਪਾਰਟੀਆਂ ਜਿਹੜੀ ਉਹ ਆਪਣੇ ਤਰੀਕੇ ਨਾਲ ਚੱਲਦੀਆਂ। ਵੇਖੋ ਹੁਣ ਜਿਹੜਾ ਮਤਲਬ ਲੋੜ ਤੋਂ ਜ਼ਿਆਦਾ ਕਿਸੇ ਨੂੰ ਮੰਨ ਲਓ ਜਥੇਦਾਰੀ ਆ, ਹੁਣ ਮੈਂ ਥੋੜੀ ਜਿਹੀ ਬੜੇ ਚਿਰਾਂ ਬਾਹਰ ਜੁੜਿਆ, ਮੈਨੂੰ 2 ਮਿੰਟ ਦੇ ਦੇ।
1: ਹਾਂਜੀ ਹਾਂਜੀ,
0: ਜਥੇਦਾਰ ਰਘਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਨੂੰ ਸੂਟ ਨਹੀਂ ਕੀਤੇ ਲਾਹਤੇ ਇਹਨਾਂ ਨੇ
1: ਜੀ,
0: ਸ਼੍ਰੀਮਾਨ ਜੀ ਉਹਨਾਂ ਦੀ ਜਿੰਨੀ ਕਿਰਦਾਰ ਕੁਸ਼ੀ ਇਹਨਾਂ ਦੇ ਆਈ ਟੀ ਵਿੰਗ ਨੇ ਕੀਤੀ ਜਾਂ ਕਰਵਾਈ ਆ
1: ਜੀ,
0: ਉਹ ਜਦੋਂ ਮੈਂ ਤੇ ਵੇਖੋ ਜੀ ਮੋਨਾ ਘੋਨਾ ਵਾ, ਮੇਰਾ ਕਿਸੇ ਨੂੰ ਕੀ ਪਤਾ ਕਿ ਮੈਂ ਸਿੱਖ ਆ, ਮੁਸਲਮਾਨ ਆ, ਕੌਣ ਆ ਜਾਂ ਕਿਹੜੀ ਵਰਾਇਟੀ ਆ
1: ਜੀ।
0: ਜਦੋਂ ਸਿੱਖ ਬਾਹਰ ਜਾਂਦੇ ਆ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਵਾਲੇ ਵੀ ਆ, ਇਹਨਾਂ ਵਾਲੇ ਵੀ ਆ, ਐਸ ਜੀ ਪੀ ਸੀ ਦੇ ਮੁਲਾਜ਼ਮ ਜਿਹੜੇ ਬੋਲਦੇ ਆ ਜਥੇਦਾਰਾਂ ਦੇ ਵਿਰੁੱਧ
1: ਜੀ,
0: ਉਹ ਵੀ ਆ, ਉਹਨਾਂ ਦੇ ਪੁੱਛੋ ਵੀ ਤੁਹਾਡੀ ਸ਼ਾਖ ਤੇ ਕੀ ਅਸਰ ਪੈਂਦਾ ਹੋਊਗਾ ਵੀ ਸਿੱਖਾਂ ਦੇ ਜਥੇਦਾਰ ਇੱਦਾਂ ਦੇ ਆ
1: ਜੀ।
0: ਯਾਰ ਇੱਕ ਦੁਸ਼ਮਣ ਦੀ ਧੀ ਭੈਣ ਤੇ ਕਮੈਂਟ ਨਹੀਂ ਕਰਦੇ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ, ਉੱਥੋਂ ਤੱਕ ਕੀਤਾ। ਠੀਕ ਆ, ਮੰਨ ਲਓ ਮਾੜਾ ਜੇ ਉਹ ਬੀਜੇਪੀ ਨਾਲ ਰਲ ਗਿਆ
1: ਜੀ,
0: ਪਰ ਇਹ ਥੋੜਾ ਵੀ ਤੁਸੀਂ ਧੀਆਂ ਭੈਣਾਂ ਤੱਕ ਜਾਓਗੇ
1: ਜੀ,
0: ਤੁਸੀਂ ਬਖਸ਼ਿਆ ਕਿਹਨੂੰ ਆ? ਗਿਆਨੀ, ਜੇ ਮੰਨ ਲਓ ਜੋ ਗਿਆਨੀ ਰਘਵੀਰ ਸਿੰਘ ਨੇ ਕੀਤਾ, ਸਭ ਤੋਂ ਪਹਿਲਾਂ ਟਵਾਣਾ ਸਾਹਿਬ ਤੇ ਰੇਡੀਓ ਤੇ ਮੈਂ ਕਿਹਾ ਸੀ ਵੀ ਇਹਨਾਂ ਜੋ ਕੀਤਾ ਗਲਤ ਕੀਤਾ, ਇਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਸਿੱਧ ਕੋਲ
1: ਜੀ।
0: ਹੁਣ ਅੱਜ ਜਿਹੜੇ ਲੋਕ ਲੋੜ ਤੋਂ ਜ਼ਿਆਦਾ ਉਹਨਾਂ ਨੂੰ ਭੰਡਦੇ ਆ
1: ਜੀ,
0: ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ, ਸੁਖਬੀਰ ਬਾਦਲ ਦੀ ਜਗ੍ਹਾ ਤੇ ਕਿਸੇ ਕਾਂਗਰਸੀ ਨੇ ਗੋਲੀ ਚਲਾਈ ਹੁੰਦੀ ਜਾਂ ਕੋਈ ਗਲਤੀ ਕੀਤੀ ਹੁੰਦੀ
1: ਜੀ,
0: ਉਹ 10 ਸਿੱਖ ਸਾਬਤ ਸੂਰਤ ਉਹਨੂੰ 2 ਦਸੰਬਰ ਨੂੰ ਜਾਂ ਅੱਗੋਂ ਪਿੱਛੋਂ ਸੱਦ ਕੇ ਉੱਥੇ ਹੁਕਮਨਾਮਾ ਜਾਰੀ ਹੋਇਆ ਹੁੰਦਾ। ਹਾਂਜੀ, ਉਹਨੂੰ ਕੋਈ ਨਾ ਕੋਈ ਕਰ ਦਿੰਦੇ ਜਾਂ ਦੂਜਾ ਕਰ ਦਿੰਦੇ, ਫੇਰ ਗਿਆਨੀ ਰਘਵੀਰ ਸਿੰਘ ਜਾਂ ਕੋਈ ਸਿੱਟ ਨੂੰ ਬਿਆਨ ਦੇ ਦਿੰਦਾ ਵੀ ਇਹਨੇ ਮੇਰੇ ਕੋਲ ਮੰਨਿਆ
1: ਜੀ,
0: ਕਾਂਗਰਸੀ ਨੇ ਜਾਂ ਝਾੜੂ ਵਾਲੇ ਨੇ ਜਾਂ ਕਿਸੇ ਨੇ
1: ਜੀ,
0: ਜਾਂ ਗਿਆਨੀ ਹਰਪ੍ਰੀਤ ਜਾਂ ਅੱਜ ਵਾਲੇ ਜਥੇਦਾਰ ਗੜਗੱਜ ਸਾਹਿਬ
1: ਜੀ,
0: ਵੀ ਇਹ ਸਾਡੇ ਕੋਲ ਫੇਰ ਸਾਰਿਆਂ ਇਹਨਾਂ ਨੇ ਆਖਣਾ ਹੀ ਨੇ ਜੀ ਬਹੁਤ ਵਧੀਆ ਕੀਤਾ ਜਥੇਦਾਰ ਨੇ
1: ਜੀ।
0: ਹੁਣ ਇਹਨਾਂ ਦੇ ਵਿਰੁੱਧ ਗਏ, ਹਾਲਾਂਕਿ ਮੈਂ ਵੀ ਕਹਿੰਦਾ ਵੀ ਉਹ ਸੁਖਬੀਰ ਬਾਦਲ ਦੇ ਵਿਰੁੱਧ ਗਏ, ਉਹ ਗਲਤ ਕੰਮ ਹੈ।

0: ਜੀ
1: ਕਾਲ ਤਖ਼ਤ ਦਾ ਫੈਸਲਾ ਅਦਾਲਤ ਚ ਨਹੀਂ ਸੀ ਹੁਣ ਜਾਣਾ ਚਾਹੀਦਾ।
0: ਪਰ ਡਾਕਟਰ ਸਾਹਿਬ ਜੇ ਆਪਾਂ ਪਾਰਟੀਆਂ ਨੂੰ ਥੋੜਾ ਜਿਹਾ ਵੱਖਰਾ ਰੱਖ ਲਈਏ ਕਿ ਜੇ ਮਤਲਬ ਕਿ ਪਾਰਟੀਆਂ ਨੂੰ ਵਿੱਚ ਨਾ ਇਹਦੇ ਵਿੱਚ ਕਰੀਏ, ਹੈਗੀ ਤਾਂ ਸਿਆਸਤ ਹੀ ਹੈ, ਪਰ ਤੁਸੀਂ ਆਪਣੇ ਆਪ ਦੇ ਵਿੱਚ ਮਹਿਸੂਸ ਕੀ ਕਰਦੇ ਹੋ ਇੱਕ ਸਿੱਖ ਹੋਣ ਦੇ ਨਾਤੇ, ਮੰਨਣ ਨਾ ਮੰਨਣ ਪਰ ਇੱਕ ਸਿੱਖ ਹੋਣ ਦੇ ਨਾਤੇ ਜੋ ਰੀਤੀ ਰਿਵਾਜ ਨੇ ਸਾਡੇ ਜਾਂ ਰੋਹ ਰੀਤਾਂ ਨੇ ਉਹ ਸਾਰਾ ਕੁਝ ਜਦੋਂ ਮੱਦੇ ਨਜ਼ਰ ਦੇਖਦੇ ਆ ਕੀ ਹੈ ਜੀ ਉਹਦੇ ਬਾਰੇ?
1: ਸਿੱਖ ਰੋ ਰੀਤਾਂ ਦੇ ਚਲੋ ਉਹਨਾਂ ਦੇ ਅਕੋਰਡਿੰਗਲੀ ਤੇ ਠੀਕ ਆ ਵੀ ਤੁਸੀਂ ਭਗਵੰਤ ਮਾਨ ਨੂੰ ਜੇ ਮਤਲਬ ਵੈਸੇ ਤੇ ਪੱਤੇ ਸਿੱਖ ਨੂੰ ਇਹ ਕਹਿੰਦੇ ਵੀ ਅਸੀਂ ਸੱਦ ਨਹੀਂ ਸਕਦੇ, ਚਲੋ ਤੁਸੀਂ ਉਹਨੂੰ ਧਾਰਮਿਕ ਸਜ਼ਾ ਲਾ ਸਕਦੇ ਜੇ ਜੋ ਉਹਨਾਂ ਗਲਤੀ ਕੀਤੀ, ਮੈਂ ਕਹਿੰਦਾ ਕਾਨੂੰਨੀ ਸਜ਼ਾ ਵੀ ਦਿਓ ਉਹਨਾਂ ਨੂੰ, ਜਾਓ ਅਦਾਲਤ ਦੇ ਵਿੱਚ ਖੜਕਾਓ ਕੁੰਡਾ ਅਦਾਲਤ ਦਾ
0: ਜੀ ਬਿਲਕੁਲ ਹੈ ਜੀ,
1: ਉਹ ਤਾਂ ਹੋਣਾ ਚਾਹੀਦਾ ਨਾ, ਉਹਦੇ ਤੋਂ ਤਾਂ ਕੋਈ ਵੀ ਨਹੀਂ ਮੁਨਕਰੇਗਾ
0: ਜੀ,
1: ਮਤਲਬ ਕਿਉਂ ਕਿਸੇ ਦੀ ਫੋਟੋ ਦੇ ਨਾਲ ਮੈਂ ਐਵੇਂ ਦਾ ਅਪਮਾਨ ਕਰਨਾ ਚਾਹੇ ਭਗਵੰਤ ਮਾਨ ਨੇ ਕੀਤਾ ਜਾਂ ਕੋਈ ਹੋਰ ਹੈ ਜਾਂ ਕੋਈ ABC ਜਿਹੜੀ ਵੀ ਹੈਗੀ ਹੈ, ਪਰ ਉੱਥੇ ਬਹਿ ਕੇ ਤੁਸੀਂ ਸਿਰਫ ਵੋਟਾਂ ਕੱਢੋਗੇ ਨਾ, ਆਪਦਿਆਂ ਨੂੰ ਬਚਾਓਗੇ ਦੂਜਿਆਂ ਨੂੰ
0: ਜੀ
1: ਕਰੋਗੇ, ਉਹ ਚੀਜ਼ਾਂ ਨਹੀਂ ਠੀਕ ਹੈਗੀ।
0: ਠੀਕ ਹੈ, ਬਿਲਕੁਲ ਸਿਆਸਤ ਨਹੀਂ ਹੋਣੀ ਚਾਹੀਦੀ ਇੱਕ ਜਿਹੜਾ ਸਿੱਖੀ ਦਾ ਜਿਹੜਾ ਜੋ ਸਾਰੀ ਚੀਜ਼ ਕਨਸੈਪਟ ਉਹ ਵੱਖਰਾ ਹੋਣਾ ਚਾਹੀਦਾ ਜੀ, ਬਿਲਕੁਲ ਹੋਣਾ ਚਾਹੀਦਾ
1: ਉਹ, ਹਾਂਜੀ ਉਹ ਹੈ ਹੀ ਵੱਖਰਾ ਵਾ ਜੀ, ਉਹ ਤਾਂ ਵੈਸੇ ਹੀ ਉਹ ਬਣਾ ਲੈਂਦੇ ਇਸ ਤਰੀਕੇ ਨਾਲ ਕੱਢ ਲੈਂਦੇ, ਮੀਰੀ ਪੀਰੀ ਦੇ ਐਕਟ ਦੇ ਅਧੀਨ ਵੀ ਅਕਾਲ ਤਖ਼ਤ ਉੱਪਰ ਆ, ਸਿਆਸਤ ਥੱਲੇ ਆ
0: ਜੀ, ਬਿਲਕੁਲ ਜੀ,
1: ਸਿਆਸਤ ਜਿਹੜੀ ਧਰਮ ਨੇ ਸਿਆਸਤ ਨੂੰ ਦੇਣ ਸੇਧ ਦੇਣੀ ਹੈ, ਨਾ ਕਿ ਸਿਆਸਤ ਨੇ ਧਰਮ ਨੂੰ ਦੇਣੀ ਹੈ
0: ਜੀ,
1: ਇੱਥੇ ਉਹ ਹੁਕਮਨਾਮਾ ਉਹ ਜਾਰੀ ਕਰਦੇ ਜਥੇਦਾਰ ਕੋਲ ਪੜ੍ਹ ਕੇ ਸੁਣਾ ਦਿੰਦਾ
0: ਜੀ, ਬਿਲਕੁਲ ਜੀ,
1: ਕੰਮ ਤਾਂ ਉਲਟਾ ਚੱਲਦਾ ਪਿਆ,
0: ਬਿਲਕੁਲ ਹੈ ਜੀ।
1: ਭਗਵੰਤ ਕੋਈ ਕਿਸੇ ਵਾਸਤੇ ਭਗਵੰਤ ਮਾਨ ਜੋ ਵੀ ਹੈ
0: ਜੀ,
1: ਉਹ ਜਿਹੜੇ ਇੱਕ ਥੋੜਾ ਜਿਹਾ ਜਥੇਦਾਰ ਸਾਹਿਬ ਨੇ ਵਿੱਚ ਪੜਿਆ ਸੀ ਵੀ ਉਹਦੇ ਗਲਾਂ ਚ ਲੁਕਤ ਪਾਏ ਜਿਹੜੇ ਭਗਵੰਤ ਮਾਨ ਦੇ
0: ਜੀ,
1: ਉਹ ਪਾ ਕੇ ਜਿਹੜਾ ਗੁਰਦੁਆਰੇ ਜਾਵੇ ਉਹਨੂੰ ਜਾਣਨਾ ਦੇ, ਉੱਥੇ ਲੁਕ ਵਜਾ ਜਾਂ ਲੁਕਟ ਲਾ ਦੇ ਜਾ ਕੇ ਭਗਵੰਤ ਮਾਨ ਨੂੰ ਮੱਥਾ ਟੇਕ ਲਾ
0: ਜੀ, ਬਿਲਕੁਲ
1: ਇਹ ਵੀ ਭਾਜੀ ਤੁਗਲ ਕੀ ਫਰਮਾਨ ਹੈ,
0: ਹਾਂ ਉਹ ਪਰਸਨਲ ਫਿਰ ਹੋਣਾ ਜ਼ਰੂਰੀ ਨਹੀਂ ਹੈ ਉਹਦੇ ਵਿੱਚ ਜੀ, ਬਿਲਕੁਲ ਹੈ ਜੀ,
1: ਨਹੀਂ ਵੇਖੋ ਨਾ ਹੁਣ ਕਿਸੇ ਨੇ ਲੋਕਟ ਪਾਇਆ ਸਬਦੇ ਸਾਹਿਬ ਦਾ,
0: ਹਾਂਜੀ ਬਿਲਕੁਲ ਹੈ ਜੀ,
1: ਕਿਸੇ ਨੇ ਪਾਇਆ ਰਾਧਾ ਸਵਾਮੀਆਂ ਦਾ
0: ਜੀ,
1: ਕਿਸੇ ਹਿੰਦੂ ਭਰਾ ਨੇ ਆਪਣਾ ਜਿਹੜਾ ਉਹ ਪਾਉਂਦੇ ਆ,
0: ਬਿਲਕੁਲ ਹੈ
1: ਆਪੋ ਆਪਣਾ ਹਰ ਇੱਕ ਦਾ ਹੈਗਾ ਨਾ
0: ਜੀ,
1: ਕੋਈ ਸੁਖਬੀਰ ਬਾਦਲ ਦਾ ਫੈਨ ਹੋ ਸਕਦਾ ਉਹਨੂੰ ਵੀ ਹੱਕ ਹੈ ਉਹਦਾ ਪਾ ਲੈਣ ਦਾ, ਕੋਈ ਕੈਪਟਨ ਦਾ ਹੋਊਗਾ ਕੋਈ ਕਿਸੇ ਦਾ ਹੋਊਗਾ, ਜਾਂ ਤੇ ਫਿਰ ਤੁਸੀਂ ਸਾਰਿਆਂ ਦੇ ਲਈ ਹੁਕਮਨਾਮਾ ਜਾਰੀ ਕਰ ਦੋ,
0: ਬਿਲਕੁਲ
1: ਕੋਈ ਵੀ ਕਿਸੇ ਦਾ ਪਾ ਕੇ ਨਾ ਆਵੇ
0: ਜੀ,
1: ਨਾਮ ਧਾਨੀਆਂ ਦਾ ਵੱਖਰਾ ਸਿਸਟਮ ਯਾਰ, ਸਭ ਨੀ ਕਰੋ ਨਾ ਤੁਸੀਂ,
0: ਦੇਖੋ ਇੱਥੇ ਆਪਣੇ ਮੱਕੇ ਕੀਤਾ ਹੀ ਅਗਲਿਆਂ ਨੇ, ਉਹਦੇ ਵਿੱਚ ਔਰਤ ਨਹੀਂ ਅਲਾਊਡ, ਅਗਲੇ ਕਹਿੰਦੇ ਨਹੀਂ ਅਲਾਊਡ, ਜਾਂ ਵੱਖਰੇ ਧਰਮ ਦੇ ਐਂਟਰ ਨਹੀਂ ਕਰ ਸਕਦੇ, ਨਹੀਂ ਕਰ ਸਕਦੇ, ਜੇ ਕਰਨਾ ਤਾਂ ਉਹਨਾਂ ਦਾ ਪਹਿਰਾਵਾ ਪਾ ਕੇ ਜਾਣਾ ਪਵੇਗਾ ਜੀ, ਇਹ ਉਹਨਾਂ ਨੇ ਕੀਤਾ
1: ਸਾਰਿਆਂ ਨੂੰ ਕਰ ਦੋ, ਜਿਹੜਾ ਸਿਰਫ ਤੁਸੀਂ ਭਗਵੰਤ ਮੰਨਦੇ ਇਹਦੇ ਨਾਲ ਵੀ ਤੁਹਾਡੀ ਕਲੀਅਰ ਹੋ ਗਿਆ ਵਾ ਕਿ ਤੁਸੀਂ ਇੱਕ ਧੜੇ ਦੇ ਜਥੇਦਾਰ ਜੀ,
0: ਬਿਲਕੁਲ ਜੀ,
1: ਇਹ ਇਸ ਕਰਕੇ ਆ ਵੀ ਚਲੋ ਸਾਨੂੰ ਤੇ ਵੇਖੋ ਜੀ ਨਾ ਅਸੀਂ ਇਲੈਕਸ਼ਨ ਚ ਕਿਤੇ ਖਲੋਣਾ ਵਾ ਨਾ ਕਰਨਾ, ਪਰ ਇਹ ਟਕਰਾਅ ਹੁੰਦੇ ਆ ਨਾ ਇਹ ਪੰਜਾਬ ਨੂੰ ਗਲਤ ਪਾਸੇ ਲੈ ਕੇ ਜਾਣਗੇ, ਲੋਕਾਂ ਦੇ ਵਿੱਚ ਇੱਕ ਫਾਲਟ ਲਾਈਨ ਖਿੱਚੀ ਜਾਂਦੀ ਹੈ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਅਸੀਂ ਜਿਹੜੇ ਵੀ ਮੋਰਚੇ ਆ ਆਪਣੀ ਅੱਖੀਂ ਵੇਖੇ ਆ ਜੋ ਪੰਜਾਬ ਦਾ ਬੇੜਾ ਕਰਕੇ ਇਹਨਾਂ ਦੇ ਲਾਇਆ ਪਹਿਲਾਂ ਮੋਰਚਿਆਂ ਨੇ ਕੀਤਾ, ਕਿਤੇ ਦੁਬਾਰੇ ਵੋਟਾਂ ਦੀ ਖਾਤਰ ਉਧਰ ਨਾ ਤੋਰ ਦੇਣਾ,
0: ਬਿਲਕੁਲ
1: ਨਾ ਜਥੇਦਾਰਾਂ ਦਾ ਕੱਖ ਜਾਣਾ, ਨਾ ਸੁਖਬੀਰ ਦਾ ਕੱਖ ਜਾਣਾ, ਨਾ ਭਗਵੰਤ ਮਾਨ ਦਾ ਕੱਖ ਜਾਣਾ,
0: ਬਿਲਕੁਲ
1: ਨਾ ਕਾਂਗਰਸੀਆਂ ਦਾ,
0: ਬਿਲਕੁਲ
1: ਉਜੜਨਾ ਪੰਜਾਬ ਤੇ ਮੁੜ ਕੇ ਆਪਸ ਵਿੱਚ ਡਿਵਾਈਡ ਹੋ ਜਾਣਾ ਲੋਕਾਂ ਨੇ,
0: ਬਿਲਕੁਲ ਹੈ ਜੀ,
1: ਪੱਟੇ ਜਾਣੇ,
0: ਬਿਲਕੁਲ ਹੈ ਜੀ,
1: ਓਕੇ ਜੀ,
0: ਥੈਂਕ ਯੂ, ਥੈਂਕ ਯੂ ਪਟੇਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਥੈਂਕ ਯੂ ਜੀ, ਡਾਕਟਰ ਪਟੇਲ ਸਾਹਿਬ ਆਪਣੇ ਵਿਚਾਰ ਦੇ ਕੇ ਗਏ ਨੇ ਜੀ, ਹਾਂਜੀ ਸੈਣੀ ਸਾਹਿਬ ਕੰਟੀਨਿਊ ਪਲੀਜ਼,
2: ਹਾਂਜੀ ਹਾਂਜੀ, ਚਲੋ ਇਸ ਵਿਸ਼ੇ ਤੇ ਤਾਂ ਡਾਕਟਰ ਪੱਟੀ ਸਾਹਿਬ ਜਿਹੜੇ ਹੈਗੇ ਆ ਡਿਟੇਲ ਦੇ ਵਿੱਚ ਦੱਸ ਗਏ ਆ ਜੀ, ਭਈ ਮੇਰੀ ਤਾਂ ਸੋਚ ਇਹ ਸੀ ਜੀ, ਮੈਂ ਮੁੜ ਕੇ ਫਿਰ ਉਸੇ ਗੱਲ ਤੇ ਆ ਜਾਂਦਾ ਹੈਗਾ ਆ ਜੀ, ਕਿ ਇਹਦੇ ਵਾਸਤੇ ਜਿਹੜਾ ਹੈਗਾ ਆ ਭਈ ਉੱਚੇ ਤੇ ਇਹੀ ਸੀਗਾ ਕਿ ਕੰਪਲੇਨਟ ਜਿਹੜਾ ਆ ਕਿਸੇ ਹੋਰ ਨੂੰ ਬਣਾਇਆ ਜਾਂਦਾ,
0: ਬਿਲਕੁਲ
2: ਹਾਂਜੀ, ਦਮਦਮੀ ਟਕਸਾਲ ਜਿਹੜੀ ਹੈਗੀ ਆ ਉਹ ਐਪਰੋਪਰੀਏਟ ਕੰਪਲੇਨਟ ਸੀ, ਉਹਦੇ ਰਾਹੀਂ ਜਿਹੜਾ ਹੈਗਾ ਆ ਕਾਨੂੰਨੀ ਜਿਹੜਾ ਹੈਗਾ ਆ ਉਹ ਲੜਾਈ ਵੀ ਵਿੱਢੀ ਜਾਂਦੀ ਤੇ ਬਾਕੀ ਜੋ ਵੀ ਕੰਮ ਕਰਨਾ ਚਾਹੁੰਦਾ ਉਹ ਉਹ ਕਾਹਲੀ ਨਹੀਂ ਸੀ ਕਰਨੀ ਚਾਹੀਦੀ ਇਸ ਕੰਮ ਦੇ ਵਿੱਚ,
0: ਬਿਲਕੁਲ ਉਹ ਕ੍ਰੈਡਿਟ ਵਾਰ ਚ ਵੀ ਪੈ ਜਾਂਦੇ ਨੇ ਨਾ ਇੱਕ ਵਾਰੀ ਕਈ ਵਾਰੀ ਫਿਰ ਇਹ ਵੀ ਚੱਕਰ ਪੈ
2: ਇਹਦੇ ਵਿੱਚ ਸਰ ਕੋਈ ਕ੍ਰੈਡਿਟ ਵਾਲਾ ਕੋਈ ਕੰਮ ਨਹੀਂ ਹੈਗਾ ਸੀਗਾ ਇਹਦੇ ਵਿੱਚ ਜਿਹੜਾ, ਹਾਂਜੀ
0: ਜੀ ਬਿਲਕੁਲ ਹੈ ਜੀ,
2: ਹੁਣ ਆ ਜੀ ਜੀ ਵਿਕਰਮ ਮਜੀਠੀਆ ਦੀ ਬੇਲ ਐਪਲੀਕੇਸ਼ਨ ਤੇ ਜੀ,
0: ਉਹ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਰਾਂ ਕਿ ਅੱਜ ਮਜੀਠੀਆ ਸਾਹਿਬ ਜਿਹੜੀ ਮੈਂ ਵੀਡੀਓ ਦੇਖੀ ਹੈ ਉਹਦੇ ਵਿੱਚ ਨਾਲ ਦੀ ਨਾਲ ਹੀ ਨਸ਼ਰ ਹੋ ਗਿਆ ਜੀ, ਕਿੱਥੋਂ ਆ ਗਿਆ ਅਵਤਾਰ,
2: ਹੱਦ ਹੋ ਗਈ ਹੈ ਸਰ, ਉਹ ਉਹਨਾਂ ਨੂੰ ਕੀ ਲੋੜ ਹੈਗੀ ਸੀ ਉਹ ਛੁਪਣ ਦੀ ਜੀ, ਇੱਥੇ ਹੀ ਹੈਗੇ ਸੀ ਉਹ ਕਿੱਥੇ ਗਏ ਸੀ, ਹਾਂਜੀ ਦੇਖੋ ਜਦੋਂ ਬੰਦਾ ਇੱਕ ਦੋ ਵਾਰੀ ਏਦਾਂ ਦੇ ਚੱਕਰਾਂ ਚੋਂ ਨਿਕਲ ਜਾਂਦਾ ਹੈਗਾ ਨਾ, ਫੇਰ ਉਹਨਾਂ ਨੂੰ ਪਤਾ ਹੁੰਦਾ ਹੈਗਾ ਆ। ਇਰਾਨ ਨੇ ਵੀ ਜਿਹੜਾ ਆ ਹੁਣ ਜਿਹੜਾ ਆ ਹੋਰ ਕੁਛ ਨੀ ਕੀਤਾ ਹੋਊਗਾ, ਬੰਬਾਂ ਬੁੰਬਾਂ ਤੋਂ ਬਚਣ ਵਾਸਤੇ ਲੋਕਾਂ ਨੇ ਆਪਣੇ ਭੋਰੇ ਤਾਂ ਕੱਢ ਹੀ ਲਏ ਹੋਣਗੇ ਜੀ, ਤੇ ਭਾਈ ਇੱਥੇ ਜਿਹੜਾ ਪਤਾ ਨੀ ਲੜਾਈ, ਤੇ ਇਸ ਕਰਕੇ ਵੀ ਇਹਨਾਂ ਨੇ ਵੀ ਆਪਣੀਆਂ ਲੁਕਣ ਵਾਲੀਆਂ ਜਗ੍ਹਾ ਰੱਖ ਲਈਆਂ ਹੋਣਗੀਆਂ ਵੀ ਹਾਂਜੀ ਪਤਾ ਨੀ ਹੈਗਾ ਜੇ 8 ਮਹੀਨੇ ਰਹਿੰਦੇ ਹੈਗੇ ਆ, ਕੋਈ ਸੇਫ ਜਗ੍ਹਾ ਜਿਹੜੀਆਂ ਰੱਖੀਆਂ ਆ ਹੋਣਗੀਆਂ ਪਹਿਲਾਂ ਹੀ ਨਿਸ਼ਾਨੇ ਤੇ।
0: ਭੋਰੇ ਵਾਲੀ ਜਗ੍ਹਾ ਜਿਹੜੀ ਗੱਲ ਕੀਤੀ ਬੜੀ ਡੀਪਲੀ ਕਰ ਰਹੇ ਹੋ ਤੁਸੀਂ, ਭੋਰਾ ਸਮਝ ਗਏ ਜਿਹੜੇ ਸਮਝਣਾ ਸੀ।
2: ਅੰਦਰ ਫਿਰ ਠੀਕ ਆ ਜੀ, ਜਿੱਥੇ ਵੀ ਚਲਾ ਗਿਆ ਅਗਲੇ ਆਰਾਮ ਨਾਲ ਠੀਕ ਆ ਜੀ, ਬਾਹਰ ਆ ਗਏ ਜੀ ਅਗਲੇ।
0: ਹਾਂਜੀ
2: ਗੱਲ ਤਾਂ ਇਹ ਸੀ ਨਾ, ਪਰ ਸਾਹਿਬ ਵਿੱਚ ਜਿਹੜਾ ਕੇਸ ਦੇ ਵਿੱਚ ਜਿਹੜਾ ਹੈ ਨਾ ਜੀ, ਇਹ ਗੱਲ ਹੁੰਦੀ ਆ
0: ਜੀ,
2: ਇਹ ਉਹਦੇ ਵਿੱਚ ਇਹਨਾਂ ਨੇ ਬਿਕਰਮਜੀਤ ਸਿੰਘ ਬਾਠ ਐਡਵੋਕੇਟ ਨੂੰ ਵੀ ਨਾਲ ਕੇਸ ਦੇ ਵਿੱਚ ਪਾਰਟੀ ਬਣਾ ਲਿਆ ਸੀ।
0: ਹਾਂਜੀ
2: ਉਹ ਫਿਰ ਬਾਅਦ ਦੇ ਵਿੱਚ ਐਸ ਜਦੋਂ ਰੌਲਾ ਪਿਆ ਤੇ ਵਕੀਲਾਂ ਨੇ ਹੜਤਾਲ ਕੀਤੀ, ਇਹਨਾਂ ਨੇ ਫਟਾਫਟ ਕਾਲੀ ਕਾਲੀ ਐਸ ਆਈ ਟੀ ਬਣਾਈ ਤੇ ਉਹਨਾਂ ਨਾਂ ਕਹਿਤਾ ਵੀ ਗਲਤੀ ਨਾ ਪੈ ਜਾ ਜੀ, ਤੇ ਉਹਦਾ ਇੱਦਾਂ ਕਰਕੇ।
0: ਬਿਲਕੁਲ
2: ਕਾਨੂੰਨ ਇਹ ਆ ਕਿ ਇਫ ਦੀ ਇੰਪਲੀਕੇਸ਼ਨ ਆਫ ਵਨ ਪਰਸਨ ਇਜ਼ ਫਾਊਂਡ ਫਾਲਸ ਦੈਨ ਦਾ ਹੋਲ ਕੇਸ ਇਜ਼ ਡਾਊਟਫੁਲ।
0: ਬਿਲਕੁਲ
2: ਜੀ, ਇੱਕ ਬੰਦੇ ਦੀ ਸ਼ਮੂਲੀਅਤ ਵੀ ਝੂਠੀ ਪਾਈ ਜਾਂਦੀ ਹੈ ਤਾਂ ਕੇਸ ਜਿਹੜਾ ਆ ਉਹ ਡਾਊਟਫੁਲ ਹੋ ਜਾਊਗਾ, ਸ਼ੱਕੀ ਹੋ ਜਾਊਗਾ
0: ਜੀ,
2: ਉਹਦਾ ਬੈਨੀਫਿਟ ਫਿਰ ਹਮੇਸ਼ਾ ਮੁਲਜ਼ਮ ਨੂੰ ਜਾਂਦਾ ਹੈ ਜੀ
0: ਜੀ।
2: ਸੋ ਇਹਨਾਂ ਦੀ ਐਂਟੀਸਪੇਟਰੀ ਬੇਲ ਜਿਹੜੀ ਹੈਗੀ ਆ ਉਹ ਇਸੇ ਕਰਕੇ ਜਿਹੜਾ ਆ, ਕਿਉਂਕਿ ਫਸਟ ਕੋਰਟ ਹੀ ਹੁੰਦੀ ਹੈ ਐਂਟੀਸਪੇਟਰੀ ਵਾਸਤੇ, ਸੈਸ਼ਨ ਕੋਰਟ ਜਿਹੜੀ ਹੁੰਦੀ ਆ
0: ਜੀ,
2: ਸੋ ਇਹਨਾਂ ਦੀ ਐਂਟੀਸਪੇਟਰੀ ਇਸੇ ਕਰਕੇ ਹੋ ਗਈ। ਮੋਰ ਓਵਰ ਜਿਹੜਾ ਇਹਨਾਂ ਨੇ ਬਣਾਇਆ ਸੀਗਾ ਵੀ ਹਾਂ ਜੀ ਵੀ ਜਿਸ ਕੰਮ ਕਰਕੇ ਗਏ ਸੀ, ਜਿਸ ਬੰਦੇ ਨੂੰ ਲੱਭਣ ਗਏ ਸੀ ਉਹਦੇ ਤੇ ਚਾਹੇ ਜਿਹੜਾ ਕੇਸ ਵੀ ਪਾਇਆ ਸੀ ਉਹ ਕੇਸ ਵੀ ਕੈਂਸਲ ਹੋ ਗਿਆ ਇਸੇ ਕਰਕੇ, ਤੇ ਉਹਦਾ ਕਿਉਂਕਿ ਉਹ ਕੇਸ ਜਿਹੜਾ ਆ ਉਹ ਵੀ ਝੂਠਾ ਪਾਇਆ ਗਿਆ ਜੀ, ਉਹ ਕੇਸ ਜਿਹੜੀ ਉਹਦੀ ਅਰੈਸਟ ਵੀ ਇਲੀਗਲ ਪਾਈ ਗਈ ਜੀ, ਜੇ ਇਲੀਗਲ ਪਾਈ ਗਈ ਤੇ ਇਹ ਬੰਦਾ ਜਿਹਨੂੰ ਲੈ ਕੇ ਆਏ ਹੈਗੇ ਸੀਗੇ ਤੇ ਉੱਥੋਂ ਟਿਕਾਣੇ ਲੱਭਣ ਗਏ ਸੀਗੇ ਜੀ, ਇਟ ਮੀਨਸ ਉਹਦੀ ਅਰੈਸਟ ਜਿਹੜੀ ਸੀਗੀ ਪੁਲਿਸ ਦੀ ਕਸਟਡੀ ਦੇ ਵਿੱਚ ਇਲੀਗਲ
0: ਸੀ।
2: ਸੋ ਇਸ ਕਰਕੇ ਜਿਹੜਾ ਹੈਗਾ ਉਹਦਾ ਬੈਨੀਫਿਟ ਸਾਰਾ ਜਿਹੜਾ ਆ। ਤੀਜਾ ਇਹ ਸਰਕਾਰ ਨੇ ਦਾਵਾ ਕੀਤਾ ਸੀ ਸਾਡੇ ਰਜਿਸਟਰ ਪਾੜੇ ਜੇ ਉਹ, ਸਾਡੇ ਕੋਲ ਵੀਡੀਓ ਹੈਗੀਆਂ ਆ ਜੀ, ਵੀਡੀਓ ਉੱਥੇ ਕੋਈ ਪੇਸ਼ ਨੀ ਕੀਤੀਆਂ ਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਉਹਦਾ ਬੈਨੀਫਿਟ ਮਿਲਦੇ ਹੋਏ ਤੇ ਉਹਨਾਂ ਨੂੰ ਐਂਟੀਸਪੇਟਰੀ ਮਿਲ ਗਈ ਜੀ।
0: ਬਿਲਕੁਲ,
2: ਤੇ ਮੇਰਾ ਖਿਆਲ ਹੈਗਾ ਕੇਸ ਵੀ ਆਪਣੇ ਆਪ ਦੇ ਵਿੱਚ ਇਹ ਖਤਮ ਹੋ ਜਾਣਾ ਜੀ ਹੌਲੀ ਹੌਲੀ, ਕਿਉਂਕਿ ਹਾਂਜੀ ਕਿਉਂਕਿ ਜਿਹੜਾ ਹੈਗਾ ਆ ਵੀ ਇੱਥੇ ਤੱਕ ਹੀ ਜ਼ੋਰ ਹੁੰਦਾ ਹੈਗਾ ਜਦੋਂ ਮੁਲਜ਼ਮ ਨੂੰ ਜ਼ਮਾਨਤ ਮਿਲ ਜਾਂਦੀ ਹੈਗੀ ਆ, ਤੇ ਫਿਰ ਓਫੈਂਸ ਜਿੱਦਾਂ ਇਹਨਾਂ ਨੇ ਜਿੱਦਾਂ ਭੱਜੇ ਹੈਗੇ ਨਾ ਜੀ ਉਸ ਹਿਸਾਬ ਨਾਲ ਇਹਨਾਂ ਕੋਲ ਓਫੈਂਸ ਸਾਬਤ ਵੀ ਨਹੀਂ ਸੀ ਹੋਣੇ, ਤੇ ਕਿਉਂਕਿ ਫਿਰ ਜਦੋਂ ਕੇਸ ਬਣਾਉਣ ਲੱਗੇ ਹੈਗੇ ਨਾ ਜੀ ਜਿੰਨੀਆਂ ਕੁ ਧਾਰਾਂ ਲਾਈਆਂ ਸੀ ਭਾਰਾ ਸਾਹਿਬ ਉਹਨਾਂ ਨੇ, ਮੈਂ ਤੁਹਾਨੂੰ ਦੱਸਿਆ ਵੀ ਸੀ ਉਦਣ ਵੀ ਇਹਨਾਂ ਨੇ ਪੜ ਪੜ ਕੇ ਆਹ ਵੀ ਲਾ ਦੀ ਆਹ ਵੀ ਲਾ ਦੀ ਆਹ ਵੀ ਲਾ ਦੀ ਹੈ ਜੀ, ਉਹ ਉਹਦੇ ਵਿੱਚ ਜਿਹੜਾ ਆ ਤੇ ਰਿਕਾਰਡ ਪੜਨ ਦੀ ਵੀ ਲਾ ਦਿਓ, ਵਰਦੀ ਪੜਨ ਦੀ ਵੀ ਲਾ ਦਿਓ, ਹਾਂਜੀ ਨਾਲ ਇਹ ਵੀ ਲਾ ਦਿਓ ਵੀ ਹਾਂ ਜੀ ਡਿਊਟੀ ਚ ਵੀ ਪਾਉਣ ਦੀ ਵੀ ਲਾ ਦਿਓ, ਹਾਂਜੀ ਤੇ ਕਸਟਡੀ ਚੋਂ ਬੰਦਾ ਭਜਾਉਣ ਦੀ ਵੀ ਲਾ ਦਿਓ, ਉਹ ਸਾਰੀਆਂ ਧਾਰਾਂ ਲਾਤੀਆਂ ਸੀਗੀਆਂ ਜੀ, ਤੇ ਉਹ ਸਾਬਤ ਕੋਈ ਹੁੰਦੀ ਨਹੀਂ ਸੀ ਕਿਉਂਕਿ ਉਹਨਾਂ ਨੇ ਵੀ ਨਾਲ ਵੀਡੀਓਗ੍ਰਾਫੀ ਕੀਤੀ ਸੀ ਇਸੇ ਚੀਜ਼ ਦੀ।
0: ਪਰ ਇਹਦੇ ਉੱਤੇ ਸੈਣੀ ਸਾਹਿਬ ਕਿਤੇ ਨਾ ਕਿਤੇ ਜਿਹੜਾ ਅੰਮ੍ਰਿਤਪਾਲ ਧੜਾ ਹੈਗਾ ਕਿ ਉਹ ਇਹ ਮੁੱਦਾ ਚੱਕ ਸਕਦਾ ਕਿ ਮਜੀਠੀਆ ਸਾਹਿਬ ਨੂੰ ਉਦਾਂ ਹੀ ਛੱਡ ਦਿੱਤਾ ਸੁੱਕਾ ਹੀ ਛੱਡਤਾ?
2: ਦੇਖੋ ਉਹ ਤਾਂ ਕੋਰਟ ਨੇ ਰਿਲੀਫ ਦਿੱਤੀ ਹੈ ਨਾ, ਛੱਡ ਕਿੱਥੇ, ਭਗਵੰਤ ਮਾਨ ਕਿੱਥੇ ਛੱਡਦਾ ਸੀ, ਉਹ ਤਾਂ ਰਿਲੀਫ ਲੈ ਗਿਆ ਕੋਰਟ ਤੋਂ, ਲੈ ਗਿਆ ਰਿਲੀਫ ਕੋਰਟ ਤੋਂ ਮਿਲੀ ਆ ਜੀ
0: ਜੀ,
2: ਜਿਹੜੇ ਦੇਖੋ ਉਹ ਇਸ ਚੀਜ਼ ਦਾ ਤਾਂ ਹੈਗਾ ਨਾ ਜੀ ਵੀ ਅੰਮ੍ਰਿਤਪਾਲ ਹੋਣਾ ਵਾਲਾ ਜਿਹੜਾ ਕੰਮ ਸੀਗਾ ਉਦੋਂ ਜਿਹੜਾ ਇਹ ਆ ਟੈਂਪਰਾਮੈਂਟ ਸਟੇਟ ਦਾ ਹੋਰ ਸੀਗਾ ਤੇ ਸੈਂਟਰ ਤੱਕ ਵਿੱਚ ਇਨਵੋਲਵ ਸੀਗਾ ਜੀ।
0: ਬਿਲਕੁਲ
2: ਹਾਂਜੀ, ਸੋ ਇਸ ਕਰਕੇ ਸੈਂਟਰ ਨੇ ਵੀ ਦੇਖਿਆ ਵੀ ਉਹ ਵੀ ਹਾਂਜੀ ਵੀ ਲਾ ਐਂਡ ਆਰਡਰ ਜਿਹੜਾ ਹੈਗਾ ਆ ਬਹੁਤ ਚਰਮਰਾ ਜਾਣਾ ਹੈਗਾ ਜਿਸ ਸਥਿਤੀ ਚ ਕੰਮ ਚੱਲ ਗਿਆ ਸੀਗਾ
0: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਦੋਨਾਂ ਕੇਸਾਂ ਦਾ ਕੰਪੈਰੀਜ਼ਨ ਨਹੀਂ ਹੋ ਸਕਦਾ, ਜਿਹੜੇ ਵੀ ਲੋਕ ਕਰਦੇ ਹੈਗੇ ਉਹ ਗਲਤ ਕਰਦੇ ਹੈਗੇ ਆ, ਉਹ ਕੇਸ ਕੁਛ ਹੋਰ ਸੀ ਇਹ ਕੇਸ ਕੁਛ ਹੋਰ ਆ ਜੀ।
0: ਬਿਲਕੁਲ ਜੀ, ਤੇ ਸੈਣ ਸਾਹਿਬ ਕੋਕਰਜ ਜਨਤਾ ਪਾਰਟੀ ਦੇ ਆਗੂ ਦੇ ਪਹਿਲੇ ਥੱਪੜ ਪੈਣ ਲੱਗ ਗਏ ਜੀ, ਹਲੇ ਤਾਂ ਕੰਮ ਸ਼ੁਰੂ ਵੀ ਨਹੀਂ ਹੋਇਆ।
2: ਉਹ ਭਾਰੇ ਸਾਹਿਬ ਇਹਨਾਂ ਨੇ ਲੋਕਾਂ ਦੇ ਪੁੱਤ ਮਰਾਉਣੇ ਆ, ਹੋਰ ਕੁਛ ਨੀ ਜੀ
0: ਜੀ,
2: ਇਹ ਜਾਣ ਬੁੱਝ ਕੇ ਸਰਕਾਰਾਂ ਹੀ ਕਰਵਾ ਰਹੀਆਂ, ਸਰਕਾਰਾਂ ਹੀ ਹੰਗਾਮੇ ਕਰਾਉਂਦੀਆਂ ਹੈਗੀਆਂ ਜੀ। ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉੱਥੇ ਜਿਹੜੇ ਬੰਦੇ ਪ੍ਰਦਰਸ਼ਨ ਕਰ ਰਹੇ ਕੌਣ ਆ ਜੀ? ਉਹ ਆਮ ਲੋਕ ਆ ਜੀ।
0: ਬਿਲਕੁਲ,
2: ਉਹ ਆਮ ਲੋਕ ਹੈਗੇ ਆ, ਉਹ ਆਮ ਲੋਕਾਂ ਦੇ ਵਿੱਚ ਜਿਹੜਾ ਆ, ਹੁਣ ਇੱਕ ਵਾਰੀ ਏਦਾਂ ਦਾ ਇੰਸੀਡੈਂਟ ਹੋ ਗਿਆ ਇੱਕ ਅੱਧਾ ਹੋਰ ਕਰਵਾ ਦੇਣਗੇ ਜੀ ਏਦਾਂ ਦਾ, ਫੇਰ ਉੱਤੇ ਲਾਠੀ ਚਾਰਜ ਆਪ ਹੀ ਕਰਵਾ ਦੇਣਗੇ ਜੀ, ਉਹ ਵਿਚਾਰੇ ਡਾਂਗਾ ਡੂੰਗਾ ਖਾ ਕੇ ਬੰਦੇ ਆ ਜਾਣਗੇ ਜੀ, ਚੁੱਪ ਕਰਕੇ ਨਾ ਮਗਰ ਤੁਰੂਗਾ ਕੋਈ ਦਿਨਾਂ ਵਾਸਤੇ
0: ਅਮਰੀਕਾ ਦੀ ਟਿਕਟ ਲੈ ਕੇ ਫਿਰ ਉੱਥੇ ਦਿਹਾੜੀ ਲਾਉਣ ਲੱਗ ਜਾਊ ਸਾਡੇ ਵਾਂਗੂ।
2: ਹਾਂਜੀ, ਮੁੜ ਕੇ ਫੇਰ ਚੱਲ ਜਾਊਗਾ, ਉਹਨੇ ਸੋਚਿਆ ਮੈਂ ਵੀ ਆ ਕੇ MLA ਬਣ ਜਾ ਜੀ
0: ਜੀ।
2: ਬਿਲਕੁਲ, ਸੋ MLA MP ਤਾਂ ਪੱਕਾ ਹੀ ਆ ਨਾ, ਮੈਂ ਮਤਲਬ ਜਿੰਨੀ ਮੈਨੂੰ ਸਮਰਥਨ ਜਿੰਨਾ ਆਇਆ ਇੱਥੇ ਅਨਰੈਸਟ ਹੈਗੀ ਆ ਜੀ, ਇੱਥੇ ਕਿਸਾਨ ਅੰਦੋਲਨ ਦੇ ਵਿੱਚ ਇਹਨੂੰ ਪਤਾ ਨਹੀਂ ਹੈਗਾ ਜੀ, ਕਿਸਾਨ ਅੰਦੋਲਨ ਵਾਲੇ ਦੇਖ ਲੈ ਜੀ, ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਇਹ ਬਲਵੀਰ ਸਿੰਘ ਰਾਜੇਵਾਲ ਦਾ ਜਿਹੜਾ ਹੈਗਾ ਆ ਕਿੰਨਾ ਕੁ ਰੁਤਬਾ ਸੀਗਾ ਜੀ,
0: ਬਿਲਕੁਲ,
2: ਜਦੋਂ ਉਹਨਾਂ ਨੇ ਆ ਕੇ ਇਲੈਕਸ਼ਨ ਪਾਰਟੀਸਪੇਟ ਕੀਤਾ। ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਸਪੋਰਟ ਕਰਦੇ ਹੈਗੇ ਨਾ, ਜਦੋਂ ਇਲੈਕਸ਼ਨ ਹੋਣਾ ਆ ਨਾ, ਇਹਨਾਂ ਨੇ ਆਪਣੀਆਂ ਆਪਣੀਆਂ ਪਾਰਟੀਆਂ ਵੱਲੋਂ ਮੁੜ ਜਾਣਾ, ਇਹ ਸਾਰੇ ਆਪੋਜੀਸ਼ਨ ਪਾਰਟੀਆਂ ਦੇ ਬੰਦੇ ਹੈਗੇ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਹਾਂਜੀ।
2: ਜਿਹੜੇ ਅਫੈਕਟਡ ਬੱਚੇ ਹੈਗੇ ਉਹ ਤਾਂ ਲੱਗ ਪਏ ਵਿਚਾਰੇ ਫੇਰ ਤਿਆਰੀਆਂ ਕਰਨ, ਦੁਬਾਰਾ ਪਤਾ ਨੀ ਪੇਪਰ ਕਦੋਂ ਹੋਣਾ, ਮੇਰੇ ਕੋਲ ਦੁਬਾਰਾ ਨਾ ਜਿਹੜਾ ਹੈਗਾ ਆ ਪੜ੍ਹਨ ਵਾਲੇ ਬੱਚਿਆਂ ਕੋਲ ਸਾਰਾ ਇੰਨਾ ਟਾਈਮ ਕਿੱਥੇ ਹੁੰਦਾ ਹੈਗਾ। ਯੂਥ ਵਿੱਚ ਅਨਰੈਸਟ ਜ਼ਰੂਰ ਆ, ਪਰ ਬੱਚੇ ਜਿਹੜੇ ਹੈਗੇ ਜਦ ਤੱਕ ਜਿਹੜੇ ਪੜ੍ਹਨ ਜਿਹੜੇ ਉੱਥੇ ਨੀਟ ਵਾਲੇ ਤੁਹਾਡੇ, ਤੁਸੀਂ ਉਹ ਬੱਚਿਆਂ ਨੂੰ ਦੇਖੋ, ਉਹਨਾਂ ਬੱਚਿਆਂ ਨੇ ਤਾਂ ਸਾਰੇ ਸ਼ੌਂਕ ਮਾਰੇ ਹੁੰਦੇ ਸਰ,
0: ਜੀ ਜੀ ਬਿਲਕੁਲ,
2: ਕਿਸੇ ਰਿਸ਼ਤੇਦਾਰੀ ਦੇ ਵਿਆਹ ਸ਼ਾਦੀ ਨੀ ਜਾਂਦੇ ਉਹ
0: ਧਰਨਿਆਂ ਤੇ ਥੋੜੀ ਤੁਰੇ
2: ਉਹਨਾਂ ਦੇ ਘਰ ਸਰ, ਉਹਨਾਂ ਦੇ ਘਰ ਚ ਫੰਕਸ਼ਨ ਹੋਵੇ ਨਾ ਤੇ ਉਹ ਆਪਣਾ ਅਲੱਗ ਕਮਰੇ ਦੇ ਵਿੱਚ ਆਪਣਾ ਜਿਹੜਾ ਹੈਗਾ ਜਾਂ ਤਿਆਰੀ ਕਰਦੇ ਹੁੰਦੇ ਆ ਜੀ,
0: ਬਿਲਕੁਲ
2: ਤਪੱਸਿਆ ਕਰਨੀ ਪੈਂਦੀ ਹੈ, ਕੋਈ ਸੌਖੇ ਕੰਮ ਨਹੀਂ ਹੈਗੇ। ਸੋ ਇਸ ਕਰਕੇ ਉਹ ਬੱਚੇ ਨੀ ਮਤਲਬ ਜਿਹੜਾ ਹੈਗਾ ਆ ਉਹ ਉਹਨਾਂ ਕੋ ਉਹਨਾਂ ਨੂੰ ਰਿਸੈਂਟਮੈਂਟ ਜ਼ਰੂਰ ਹੁੰਦੀ ਹੈ, ਮਾਂ ਬਾਪ ਨੂੰ ਰਿਸੈਂਟਮੈਂਟ ਹੁੰਦੀ ਹੈ ਜੀ, ਪਰ ਨਾਲ ਜਿਹੜਾ ਹੈਗਾ ਆ ਉਹ ਕਹਿੰਦੇ ਵੀ ਹੁਣ ਦੁਬਾਰਾ ਤਿਆਰੀ ਕਰਨੀ ਪੈਣੀ ਹੈ।
0: ਬਿਲਕੁਲ ਜੀ ਸੈਣੀ ਸਾਹਿਬ, ਤੁਹਾਡੇ ਤੋਂ ਛੁੱਟੀ ਲੈਣ ਤੋਂ ਪਹਿਲਾਂ ਆਪਣੇ ਨਾਲ ਮੁਗੱਦਰ ਹੀ ਜੁੜੇ, ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਾਈ ਦੇਈਏ ਜਾਂਦੇ ਜਾਂਦੇ।
2: ਮੈਂ ਵੋਟ ਨੀ ਪਾਉਣੀ,
0: ਤੁਸੀਂ ਪਹਿਲਾਂ ਕਿਹਾ ਤਾਂ ਹਲੇ ਤਾਂ ਸਵਾਲ ਵੀ ਨੀ ਆਇਆ ਜੀ,
2: ਮੈਂ ਨੀ ਵੋਟ ਪਾਉਣੀ। ਮੈਂ
0: ਤੁਸੀਂ ਮੈਨੂੰ ਫਸਾ ਜਾਂਦੇ ਹੋ ਨਾ ਬਾਅਦ ਚੋਂ, ਮੈਨੂੰ ਪੁੱਛਦੇ ਰਹਿੰਦੇ ਵੋਟ ਕਿਹਨੂੰ ਪਾਈ।
2: ਮੈਂ ਪਹਿਲਾਂ ਹੀ ਦੱਸ ਦਿਆਂ ਜੀ, ਤੁਸੀਂ ਵੀ ਸੌਂਹ ਖਾ ਲਿਆ ਭਾਵਾਂ ਵੀ ਸ਼ੱਕ, ਮੈਂ ਵੀ ਸੌਂਹ ਖਾ ਕੇ ਕਹਿੰਦਾ ਹੈਗਾ ਵੀ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ, ਉਹ ਨੀ ਵੋਟ ਪਾਉਣਗੇ।
0: ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਮੁਕੱਦਰ ਜੀ।
3: ਆਪਾਂ ਨੀ ਲੜਨਾ ਇਹਨਾਂ ਦੇ ਪਿੱਛੇ, ਆਪਾਂ ਨੀ ਲੜਦੇ ਕਦੇ ਵੀ,
2: ਠੀਕ ਆ, ਨਹੀਂ ਆਪਾਂ ਨੀ ਲੜਦੇ, ਮੈਂ ਤਾਂ ਪਹਿਲਾਂ ਹੀ ਦੱਸ ਦਿੱਤਾ।
3: ਇਹ ਵੀ ਸਾਡੀ ਅਦਾਲਤ ਹੈ ਇੱਕ ਛੋਟੀ ਜੀ ਆਪਣਾ ਦੁਆਬਾ ਰੇਡੀਓ, ਇਹਦੇ ਤੇ ਆਰਗੂਮੈਂਟ ਆਪਣੇ ਚੱਲਦੇ ਰਹਿਣਗੇ, ਪਰ ਮੁੜ ਕੇ ਆਪਾਂ ਬਾਹਰ ਜਾ ਕੇ ਹੱਥ ਮਿਲਾ ਲਾਂਗੇ ਫਿਰ ਵੀ। ਹਾਂਜੀ ਸੈਣੀ ਬਾਈ ਜੀ ਆਓ ਜੀ, ਸਤਿ ਸ੍ਰੀ ਅਕਾਲ
0: ਜੀ।
3: ਉਹ ਵਕੀਲਾਂ
2: ਮੁਕੱਦਰ ਵੀਰ ਜੀ, ਜਿੱਤ ਜੀ ਪਿਆਰ ਪਿਆਰ ਨਿਭਾਉਣ ਦਾ ਇੱਕੋ ਹੀ ਤਰੀਕਾ ਹੁੰਦਾ, ਜਾਂ ਬੰਦੇ ਨੂੰ ਆਪਣੇ ਵਰਗਾ ਕਰ ਲੋ ਤੇ ਨਹੀਂ ਤਾਂ
0: ਬਿਲਕੁਲ ਬਿਲਕੁਲ
2: ਆਪਾਂ ਜਿਹੜਾ ਹੈਗਾ ਆ ਤੁਹਾਨੂੰ ਨੀ ਆਪਣੇ ਵਰਗੇ ਕਰ ਸਕੇ, ਆਪਾਂ ਸਾਰਿਆਂ ਨੇ ਸੌਂਹ ਪਾਉਣੀ, ਇਕੱਠਿਆਂ ਨੇ ਪਾਉਣੀ ਆ ਵੀ ਆਪਾਂ ਨੀ ਵੋਟ ਪਾਉਣ ਜਾਂਦੇ।
3: ਨਹੀਂ ਨਹੀਂ ਉਹ ਐ ਨਾ ਜਿਵੇਂ ਜਿਵੇਂ ਹੁਣ ਤੁਸੀਂ ਜੱਜ ਦੇ ਸਾਹਮਣੇ ਆਰਗੂਮੈਂਟ ਕਰਦੇ ਹੋ, ਵਕੀਲ ਹੁਣ ਮੰਨ ਲਓ ਇੱਕ ਦੂਜੇ ਧੜੇ ਦਾ ਇੱਕ ਦੂਜੇ ਧੜੇ ਦਾ, ਹੁਣ ਭਾਰਜਵਾਈ ਆਪਣੇ ਜੱਜ ਨੇ ਤੇ ਆਪਾਂ ਹੁਣ ਇੱਥੇ ਆਰਗੂਮੈਂਟ ਕਰਨਾ ਹੈ, ਤੇ ਮੁੜ ਕੇ ਆਪਾਂ ਬਾਅਦ ਚੋਂ ਫੋਨ ਕਰਕੇ ਪਰਸਨਲ ਕਹਿਣਾ ਵੀ ਸੈਣੀ ਬਾਈ ਜੀ ਸਤਿ ਸ੍ਰੀ ਅਕਾਲ, ਲਵ ਯੂ ਪਿਆਰੇ ਹੋ
0: ਜੀ।
3: ਇਹੀ ਤਾਂ ਫਿਰ ਉਹੀ ਗੱਲ ਐ ਨਾ, ਹੁਣ ਜਿੰਨੇ ਸਿਆਸਤਦਾਨ ਚਲਾਕ ਹੋਈ ਜਾਂਦੇ ਨੇ ਆਪਾਂ ਨੂੰ ਵੀ ਚਲਾਕ ਹੋਣਾ ਪਊਗਾ, ਨਹੀਂ ਜੇ ਰੋਲ ਦੇਣਗੇ ਆਪਣੇ ਦਾ ਤੱਪੜ ਸਾਰੇ ਗੱਲੇ।
0: ਬਿਲਕੁਲ
3: ਬਿਲਕੁਲ
2: ਬਿਲਕੁਲ,
3: ਸਵਾਲ ਨੀ ਮੇਰਾ, ਮੈਂ ਤਾਂ ਨਾ ਹਾਂਜੀ ਸੈਣੀ ਬਾਈ ਜੀ ਕਰੋ ਗੱਲ ਤੁਸੀਂ।
2: ਨਹੀਂ ਨਹੀਂ ਤੁਸੀਂ ਕਰੋ ਗੱਲ, ਹਾਂਜੀ
3: ਹਾਂਜੀ ਹਾਂਜੀ। ਉਹ ਨਹੀਂ ਮੈਂ ਤਾਂ ਨਾ ਉਹ ਸਿਆਸਤ ਗੱਲ ਅਸਲ ਚ ਨਾ ਜਿਵੇਂ ਡਾਕਟਰ ਪੱਟੀ ਸਾਹਿਬ ਕਰਦੇ ਪਏ ਨੇ ਗੱਲ, ਉਹ ਗੱਲ ਅਸਲ ਚ ਹੈ ਸਿਆਸਤ ਇਹ ਨਾ, ਜਿਵੇਂ ਹੁਣ ਆਪਾਂ ਕਹਿ ਦਿੰਦੇ ਵੀ ਮੋਦੀ ਸਾਹਿਬ ਧਰਮ ਨੂੰ ਵਰਤਦੇ ਪਏ ਨੇ
0: ਜੀ,
3: ਉਵੇਂ ਇਹ ਆਪਣੇ ਵਾਲੇ ਨੇ, ਹੁਣ ਆਪਾਂ ਜੇ ਇਹਨਾਂ ਨੂੰ ਨਾ ਕਹੀਏ ਤੇ ਇਹ ਵੀ ਧਰਮ ਨੂੰ ਸ਼ੁਰੂ ਵਰਤਣਾ ਸ਼ੁਰੂ ਆਪਣੇ ਵਾਲਿਆਂ ਨੇ ਕੀਤਾ ਅਕਾਲੀ ਦਲ ਨੇ
0: ਜੀ,
3: ਪਰ ਇਹਨਾਂ ਨੂੰ ਇਹ ਨੀ ਸੀ ਪਤਾ ਵੀ ਇਹ ਧਰਮ ਦੀ ਜਿਹੜੀ ਸਵਾਰੀ ਹੁੰਦੀ ਹੈ ਨਾ ਬਾਈ ਜੀ, ਇਹ ਸ਼ੇਰ ਦੀ ਸਵਾਰੀ ਹੁੰਦੀ ਹੈ, ਜਿਹਦੇ ਉੱਤੇ ਬੈਠਾ ਜਾਂਦਾ ਬੰਦਾ ਫਿਰ ਤਾਂ ਪਰਵਾਹ ਨੀ ਹੈਗੀ, ਜਦੋਂ ਇਹਦੇ ਅਗਲੇ ਪਾਸੇ ਡਿੱਗ ਜਾਂਦਾ ਬੰਦਾ ਫਿਰ ਉਹ ਸ਼ੇਰ ਜਾਣਦਾ, ਧਰਮ ਵਾਲਾ ਸ਼ੇਰ ਜਿਹੜਾ ਨਾ ਫਿਰ ਉਹ ਜਾਣਦਾ, ਜਾਂ ਫਿਰ ਅਗਲੇ ਪਾਸੇ ਬੰਦਾ ਜਿਹੜਾ ਡਿੱਗਿਆ ਹੁੰਦਾ ਉਹ ਜਾਣਦਾ
0: ਜੀ।
3: ਹੁਣ ਇਸ ਟਾਈਮ ਸਾਡੀ ਖੇਤਰੀ ਪਾਰਟੀ ਦੇ ਹਾਲਾਤ ਉਹ ਨੇ, ਹੁਣ ਇਹ ਇਸ ਟਾਈਮ ਸ਼ੇਰ ਦੇ ਅਗਲੇ ਪਾਸੇ ਡਿੱਗੇ ਹੋਏ ਨੇ ਧਰਮ ਵਾਲੇ ਸ਼ੇਰ ਦੇ
0: ਜੀ,
3: ਵਰਤਣਾ ਇਹਨਾਂ ਨੇ ਸ਼ੁਰੂ ਕੀਤਾ। ਵੇਖੋ ਪਹਿਲਾਂ ਸਾਡੇ ਮੰਨ ਲਓ ਤਿੰਨ ਆਪਾਂ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਇੱਕ ਸ਼੍ਰੋਮਣੀ ਕਮੇਟੀ ਦਾ, ਇੱਕ ਜਥੇਦਾਰ, ਤਿੰਨ ਪਿੱਲਰ ਹੁੰਦੇ ਸੀ। ਇਹਨਾਂ ਨੇ ਸਾਰਿਆਂ ਨੂੰ ਰਲਾ ਕੇ ਉਹੀ ਗੱਲ ਇਕੱਠਿਆਂ ਕਰ ਲਿਆ ਵੀ ਉਹ ਸਾਰੇ, ਜਿਵੇਂ ਹੁਣ ਪੱਟੀ ਸਾਹਿਬ ਕਹਿੰਦੇ ਸੀ ਜੇ ਕਾਂਗਰਸ ਵਾਲਿਆਂ ਨੇ ਗੋਲੀ ਚਲਾਈ ਹੁੰਦੀ
0: ਜੀ,
3: ਹੁਣ ਕਾਂਗਰਸ ਵਾਲਿਆਂ ਨੇ ਗੋਲੀ ਚਲਾਈ ਅਕਾਲ ਤਖ਼ਤ ਤੇ ਮੰਨ ਲਓ ਜਾ ਕੇ, ਤੇ ਉਹ ਬਲਟੋਆ ਸਾਹਿਬ ਹਰੀ ਜਿਹੜੇ ਹੁਣ ਅਕਾਲੀ ਦਲ ਦੇ ਲੀਡਰ ਨੇ, ਉਹ ਕਹਿੰਦੇ ਵੀ ਅਸੀਂ ਤਾਂ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਨੇ ਉਹਨਾਂ ਨੂੰ ਅਸੀਂ ਸਿੱਖ ਹੀ ਨੀ ਮੰਨਦੇ, ਕਹਿੰਦੇ ਉਹ ਸਿੱਖ ਹੈ ਹੀ ਨੀ, ਹੁਣ ਸਰਟੀਫਿਕੇਟ ਲੈ ਲੋ, ਇਹਨਾਂ ਤੋਂ ਲੈ ਲੋ, ਹੋ ਸਕਦਾ ਮੈਂ ਪਾਈ ਹੋਵੇ ਜਾਂ ਤੁਸੀਂ ਪਾਈ ਹੋਵੇ ਜਾਂ ਸੈਣੀ ਬਾਈ ਜੀ ਨੇ ਪਾਈ ਹੋਵੇ, ਤੇ ਸਰਟੀਫਿਕੇਟ ਇਹ ਦੇਣਗੇ ਵੀ ਤੁਸੀਂ ਸਿੱਖ ਹੈ, ਜੇ ਤਾਂ ਸਾਨੂੰ ਵੋਟ ਪਾਉਂਦੇ ਹੋ ਫਿਰ ਤਾਂ ਤੁਸੀਂ ਸਿੱਖ ਹੋ। ਜਿਵੇਂ ਉਹੀ ਹੁਣ ਮੋਦੀ ਸਾਹਿਬ ਵੀ ਕਹਿੰਦੇ ਜੇ ਤਾਂ ਸਾਨੂੰ ਵੋਟ ਪਾਉਣ ਵਾਲੇ ਨੇ ਉਹ ਤਾਂ ਦੇਸ਼ ਭਗਤ ਨੇ ਜਾਂ ਰਾਮ ਭਗਤ ਨੇ, ਜਿਹੜੇ ਦੂਜੇ ਪਾਸੇ ਨੇ ਉਹ ਦੇਸ਼ ਧਰੋਹੀ ਨੇ, ਹੈ ਉਹ ਧਰਮ ਦੇ ਵਿਰੋਧੀ ਨੇ
0: ਜੀ।
3: ਉਵੇਂ ਹੁਣ ਜਿਵੇਂ ਆ ਡਾਕਟਰ ਪੱਟੀ ਸਾਹਿਬ ਨੇ ਜਥੇਦਾਰਾਂ ਦੀ ਗੱਲ ਕੀਤੀ, ਠੀਕ ਆ ਆਪਾਂ ਜਥੇਦਾਰਾਂ ਨੂੰ ਕਹਿੰਦੇ ਹੈਗੇ ਆ ਵੀ ਉਹ ਜਥੇਦਾਰ ਗਲਤ ਨੇ, ਜਿੱਦੇ ਦਾ ਇਹੀ ਗਿਆਨੀ ਹਰਪ੍ਰੀਤ ਸਿੰਘ ਜਿੱਦੇ ਆ ਵਡਾਲਾ ਸਾਹਿਬ ਵਾਲੀ 320 ਸੂਪਾਂ ਦਾ ਧਰਨਾ ਲਾਈ ਬੈਠੇ ਸੀ ਉੱਥੇ
0: ਜੀ,
3: ਤੇ ਇਹੀ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸੀ, ਕਹਿੰਦੇ ਅਕਾਲੀ ਉਹ ਡਾਂਗਾ ਚੱਕ ਲੋ, ਕਹਿੰਦੇ ਇਹਨਾਂ ਦੇ ਡਾਂਗਾ ਫੇਰੋ, ਕਹਿੰਦੇ ਹੈ ਉਦਣ ਤੇ ਸੀ ਉਹ ਕੌਮ ਦੇ ਜਥੇਦਾਰ, ਜਿੱਦਣ ਉਹ ਦੂਜੇ ਪਾਸੇ ਆ ਗਏ ਉਦਣ ਉਹ ਹੋ ਗਏ, ਜਾਂ ਤਾਂ ਉਹ ਬੀਜੇਪੀ ਵਾਲੇ ਲਾ ਲੋ ਜਾਂ ਉਹ ਜਿਵੇਂ ਹੁਣ, ਕਿਉਂਕਿ ਇਹ ਨਾ ਇਹ ਅੱਜ ਬੀਜੇਪੀ ਵਾਲਾ ਨੀ, ਜਦੋਂ ਮੰਨ ਲਓ ਕਾਂਗਰਸ ਦਾ ਤੇ ਅਕਾਲੀਆਂ ਦਾ ਕਨਫਲਿਕਟ ਚੱਲਦਾ ਸੀ
0: ਜੀ,
3: ਉਦੋਂ ਇਹ ਹੁੰਦਾ ਸੀ ਵੀ ਇਹ ਜਿਹੜਾ ਸਾਡੇ ਵਾਲ ਨੀ ਉਹ ਕਾਂਗਰਸੀ ਹੈ
0: ਜੀ,
3: ਹੈ ਜਿਹੜਾ ਸਾਡੇ ਵਾਲ ਹੈ ਉਹ ਪੰਥ ਵਾਲਾ ਜਾਂ ਅਕਾਲੀ ਹੈ। ਫਿਰ ਹੁਣ ਚੱਲ ਪਿਆ ਕੰਮ ਵੀ ਹੁਣ ਕਾਂਗਰਸ ਕਮਜ਼ੋਰ ਹੋ ਗਈ, ਹੁਣ ਇਹ ਚੱਲ ਪਿਆ ਵੀ ਜਿਹੜਾ ਸਾਡੇ ਵਾਲ ਦਾ ਨੀ ਉਹ ਬੀਜੇਪੀ ਵਾਲ ਦਾ ਜੀ,
0: ਹੈ
3: ਉਹ ਜਥੇਦਾਰ ਬੀਜੇਪੀ ਵੱਲ ਦਾ, ਜਿਹੜਾ ਸਾਡੀ ਗੱਲ ਕਰਦਾ ਉਹ ਹੁਣ ਆ ਗੜਗੱਜ ਹੈ। ਇਹੀ ਗੜਗੱਜ ਦੀਆਂ ਮੈਂ ਤੁਹਾਨੂੰ ਕਿੰਨੀ ਵਾਰੀ ਇਹ ਗੱਲ ਕਹੀ ਹੈ ਵੀ ਸਰਨਾ ਸਾਹਿਬ ਵੀ ਅਕਾਲੀ ਦਲ ਦੇ ਨਾਲ ਹੀ ਨੇ ਨਾ ਜੀ, ਮੈਂ ਭਾਰਜ ਭਾਈ ਜੀ ਅੱਜ ਤੁਹਾਨੂੰ ਮੰਨ ਲਓ ਤੁਹਾਨੂੰ ਗਾਲਾਂ ਕੱਢੀ ਜਾਵਾਂ ਮਾੜਾ ਬੋਲੀ ਜਾਵਾਂ ਭਾਰਜ ਭਾਈ ਆ ਫਲਾਣਾ ਢਮਕਾਣਾ
0: ਜੀ,
3: ਚਾਰ ਦਿਨਾਂ ਨੂੰ ਮੈਂ ਉੱਠ ਕੇ ਮੈਂ ਤੁਹਾਨੂੰ ਕਹਾਂ ਬਈ ਭਾਰਜ ਭਾਈ ਵਰਗਾ ਤਾਂ ਬੰਦਾ ਹੀ ਕੋਈ ਨੀ, ਉਹੀ ਗੱਲ ਵੀ ਇਹ ਤਾਂ ਬਸ ਸਾਰਾ ਕੁਛ ਹੀ ਬਸ ਭਾਰਜ ਬਾਈ ਹੋਈ ਹੈ, ਬਸ ਹੋਰ ਕੁਛ ਨੀ ਹੈਗਾ
0: ਜੀ,
3: ਹੈ ਇਹੀ ਸਰਨਾ ਸਾਹਿਬ ਇਹੀ ਗੜਗੱਜ ਸਾਹਿਬ ਦੀ ਵੀਡੀਓ ਤੁਹਾਨੂੰ ਭੇਜ ਦਿੰਦਾ
0: ਜੀ,
3: ਸੁਖਬੀਰ ਬਾਦਲ ਨੇ ਸਾਰਾ ਜਿਹੜਾ ਇਹ ਬਾਦਲਾਂ ਨੇ ਪੱਟਿਆ ਸਾਰਾ ਪੰਜਾਬ, ਇਹਨਾਂ ਨੇ ਉਹੀ ਗੱਲ ਬੇੜਾ ਗਰਕ ਕੀਤਾ, ਤੇ ਅੱਜ ਸਰਨਾ ਸਾਹਿਬ ਨੂੰ ਪੁੱਛ ਲਓ ਇਹੀ ਗੜਗੱਜ ਸਾਹਿਬ ਦੀਆਂ ਕੱਢ ਦੋ, ਕਹਿੰਦੇ ਵੀ ਬਸ ਬਚਾਉਣਾ ਹੀ ਹੈ ਇਹਨਾਂ ਨੇ ਪੰਜਾਬ
0: ਜੀ।
3: ਫਿਰ ਹੁਣ ਜੇ ਸਾਨੂੰ ਨਾ ਸਮਝ ਆਵੇ ਭਾਰਜ ਬਾਈ ਜੀ, ਫਿਰ ਹੁਣ ਇਹ ਤਾਂ ਹੁਣ ਰੱਬ ਹੀ ਜਾਣਦਾ ਜਾਂ ਉਹੀ ਗੱਲ ਹੈ ਵੀ ਸਾਨੂੰ ਫਿਰ ਵੀ ਇਹ ਸਿਆਸਤ ਦੀ ਜੇ ਨਾ ਸਮਝ ਆਵੇ ਵੀ ਇਹ ਸਿਆਸਤ ਸਾਡੇ ਨਾਲ ਕਰਦੀ ਕੀ ਪਈ ਹੈ,
0: ਉਹ ਸਾਰੀਆਂ ਚਲੋ ਚੀਜ਼ਾਂ ਨਾਲ ਸਹਿਮਤ ਆ, ਪਰ ਜੇ ਜੋ ਕੁਝ ਵਾਪਰ ਰਿਹਾ ਮੈਂ ਇੱਕ ਉਹਦੇ ਵੱਖਰੇ ਪੱਖ ਤੋਂ ਵੀ ਜਾਨਣਾ ਚਾਹਾਂਗਾ ਸੈਣੀ ਸਾਹਿਬ ਨੂੰ ਤੋਂ ਵੀ ਕਿ ਸੈਣੀ ਸਾਹਿਬ ਚਲੋ ਆਪਾਂ ਵੋਟ ਦੀ ਗੱਲ ਤੋਂ ਸ਼ੁਰੂ ਕੀਤੀ ਸੀ, ਜੇ ਆਪਾਂ ਵੋਟ ਬਣਾਉਂਦੇ ਹਾਂ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਆਪਣੀ ਐਸ ਜੀ ਪੀ ਸੀ ਦੀ ਗੱਲ ਹੁੰਦੀ ਹੈ, ਸਿੱਖ ਧਰਮ ਦੀ ਗੱਲ ਹੁੰਦੀ ਹੈ, ਤਾਂ ਉਹਦੇ ਵਿੱਚ ਜੋ ਪ੍ਰੋਟੋਕੋਲ ਹੈ, ਚਾਹੇ ਆਪਣੇ ਵੋਟ ਬਣਾਉਣ ਦਾ ਪ੍ਰੋਟੋਕੋਲ ਹੈ, ਚਾਹੇ ਆਪਾਂ ਪਾਸਪੋਰਟ ਬਣਾਉਂਦੇ ਹਾਂ, ਉਹਦੇ ਵਿੱਚ ਵੀ ਪ੍ਰੋਟੋਕੋਲ ਹੈਗੇ ਨੇ, ਜਿਹੜੀਆਂ ਉਹਦੀਆਂ ਫਾਰਮੈਲਿਟੀਆਂ ਨੇ ਉਹ ਪੂਰੀਆਂ ਕਰਨੀਆਂ ਪੈਂਦੀਆਂ। ਇਸੇ ਤਰ੍ਹਾਂ ਮੁਸਲਿਮ ਧਰਮ ਦੇ ਵਿੱਚ, ਕ੍ਰਿਸਚਨ ਧਰਮ ਦੇ ਵਿੱਚ, ਹਰ ਧਰਮ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਫਾਰਮੈਲਿਟੀਆਂ ਨੇ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਨੇ। ਤੇ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਜੇ ਅਸੀਂ ਵੋਟ ਪਾਉਣੀ ਚਾਹੁੰਦੇ ਹਾਂ ਮਤਲਬ ਕਿ ਐਸ ਜੀ ਪੀ ਸੀ ਦੇ ਵਿੱਚ ਵੀ ਜਾਂ ਕਿੱਦਾਂ, ਤਾਂ ਫਿਰ ਮੈਨੂੰ ਲੱਗਦਾ ਕਿ ਉਹ ਪ੍ਰੋਟੋਕੋਲ ਤਾਂ ਹਰ ਸੰਸਥਾ ਦੇ ਜਿਹੜੇ ਨੇ ਉਹ ਕਿੱਥੇ ਵੀ ਹੈ ਉਹ ਲਾਗੂ ਤਾਂ ਹੁੰਦੇ ਹੀ ਨੇ ਜੇ ਅਸੀਂ ਉਹਦੇ ਵਿੱਚ ਵੋਟ ਪਾਉਣੀ ਚਾਹੁੰਦੇ ਹਾਂ ਤਾਂ।
2: ਪਰ ਸਭ ਗੱਲ ਇੱਦਾਂ ਹੈਗੀ ਆ, ਜਿੱਥੇ ਤੱਕ ਵੋਟ ਦਾ ਸਵਾਲ ਹੈਗਾ ਆ ਨਾ, ਵੋਟ ਦੇ ਸਵਾਲ ਦੇ ਉੱਤੇ ਜਿਹੜਾ ਆ ਸਰਨੇਮ ਦਾ ਕੋਈ ਜ਼ਰੂਰੀ ਥੋੜਾ ਹੈਗਾ ਆ, ਵੋਟ ਦੀ ਅਲੱਗ ਐਸ ਜੀ ਪੀ ਸੀ ਦੀ ਜਿਹੜੀ ਵੋਟ ਹੈਗੀ ਆ ਉਹ ਤਾਂ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਆ ਜੀ।
0: ਹਾਂਜੀ,
2: ਹੁਣ ਜਿੱਦਾਂ ਮੇਰੇ ਸਾਰੇ ਖਾਨਦਾਨ ਦਾ ਨਾਂ, ਮੇਰੇ ਪਿਤਾ ਜੀ ਦਾ ਨਾਂ ਸਾਰਿਆਂ ਦੇ ਨਾਂ ਨਾਲ ਸਿੰਘ ਲੱਗਦਾ ਜੀ, ਤੇਰਾ ਖਰੇ ਜੰਮਦਿਆਂ ਨਾਲ ਹੀ ਦੀਵਾ ਦਿਖਾਲ ਲਿਆ ਸੀ ਵੀ ਬੱਚਾ ਪਾਗੀ ਤਬੀਅਤ ਦਾ ਹੋਣਾ ਆ ਤੇ ਮੇਰੇ ਨਾਂ ਨਾਲ ਸਿੰਘ ਨੀ ਲਾਇਆ
0: ਜੀ,
2: ਹਾਂਜੀ ਇਸ ਕਰਕੇ ਮੈਨੂੰ ਐਸ ਜੀ ਪੀ ਸੀ ਵਾਲੇ ਵੰਡ ਦੇਣਗੇ। ਸੋ ਇਸ ਕਰਕੇ ਜਿਹੜਾ ਹੈਗਾ ਉਹ ਤਾਂ ਇਹਨਾਂ ਦਾ ਐਸ ਜੀ ਪੀ ਸੀ ਦੇ ਵੋਟ ਬਣਾਉਣ ਦਾ ਜਿਹੜਾ ਹੈਗਾ ਆ ਉਹ ਤਾਂ ਉਹਨਾਂ ਨੇ ਆਪਣਾ ਵੱਖਰਾ ਰੱਖਿਆ ਆ ਕਿ ਇੰਸਟੀਟਿਊਸ਼ਨ ਚਲਾਉਣ ਵਾਸਤੇ ਉਹਨਾਂ ਦਾ ਵੀ ਸਾਬਤ ਸੂਰਤ ਸਿੱਖ ਹੋਣਾ ਜ਼ਰੂਰੀ ਹੈਗਾ ਆ ਜੀ, ਤੇ ਉਹਦੀ ਵੋਟ ਜਿਹੜੀ ਆ ਉਹ ਬਣਾਈ ਜਾਏਗੀ ਤੇ ਉਹ ਕੋਈ ਵੋਟ ਕਾਸਟ ਹੋਏਗੀ ਜੀ।
0: ਬਿਲਕੁਲ ਹੈ ਜੀ, ਤੇ ਦੂਸਰਾ ਮੈਂ ਇਹਦੇ ਵਿੱਚ ਜ਼ਰੂਰ ਇੱਕ
2: ਜਿਹੜਾ ਹੈਗਾ ਆ,
0: ਹਾਂਜੀ ਦੂਸਰਾ ਪੱਖ ਇਹਦੇ ਵਿੱਚ ਲੈਣਾ ਚਾਹਾਂਗਾ ਕਿ ਇਹ ਤਾਂ ਹੋ ਗਿਆ ਚਲੋ ਇਹ ਪੱਖ, ਪਰ ਦੂਸਰਾ ਕਿ ਜੋ ਕੁਝ ਕਹਿ ਲੋ ਕਿ ਜੋ ਧਰਮ ਦੇ ਆਧਾਰ ਦੇ ਉੱਤੇ ਜੋ ਕੁਝ ਵੀ ਹੋ ਰਿਹਾ, ਉਹ ਚਾਹੇ ਕਾਨੂੰਨ ਬਣ ਰਹੇ ਨੇ, ਚਾਹੇ ਉਹ ਬੇਅਦਬੀਆਂ ਹੋ ਰਹੀਆਂ ਨੇ, ਚਾਹੇ ਕੁਝ ਵੀ ਹੈ, ਚਲੋ ਉਹਨਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਕਿ ਜਥੇਦਾਰ ਸਾਹਿਬਾਨ ਦੇ ਉੱਤੇ ਜੋ ਉਹਨਾਂ ਦੀ ਛਵੀ ਜੋ ਪਹਿਲਾਂ ਹੁੰਦੀ ਸੀ ਉਹ ਉਸੇ ਤਰ੍ਹਾਂ ਬਰਕਰਾਰ ਨਹੀਂ ਰਹਿ ਸਕੀ ਜਾਂ ਰੱਖ ਨਹੀਂ ਸਕੇ, ਪਰ ਮੇਰੇ ਵਰਗਾ ਕਿ ਮੈਂ ਵੀ ਉਹਨਾਂ ਨੂੰ ਉੱਠ ਕੇ ਸਵਾਲ ਕਰ ਦਿੰਦਾ ਜਾਂ ਸਾਰੀਆਂ ਚੀਜ਼ਾਂ ਨੇ, ਚਲੋ ਉਹ ਹੱਕ ਵੀ ਬਣਦਾ ਤਕਰੀਬਨ ਸਵਾਲ ਜਵਾਬ ਦਾ ਚਲੋ ਹੈਗਾ, ਪਰ ਜੋ ਹਾਲਤ ਬਣ ਗਈ ਹੈ ਕਿ ਜਥੇਦਾਰ ਸਾਹਿਬਾਨਾਂ ਦੀ ਜਾਂ ਪੋਲੀਟੀਕਲ ਸਿਸਟਮ ਨੇ ਬਣਾ ਦਿੱਤੀ ਹੈ ਜਾਂ ਜਿੱਦਾਂ ਮਰਜ਼ੀ ਦੇਖ ਲਓ, ਕਿ ਇਹ ਸਹੀ ਹੋ ਰਿਹਾ ਸਾਰਾ ਕੁਝ? ਕਿ ਇੱਕ ਜਿਹੜੀ ਰਿਸਪੈਕਟ ਆ ਕਿਸੇ ਵੀ ਸੰਸਥਾ ਦੀ ਜਾਂ ਕਿਸੇ ਵੀ ਸ਼ਖਸੀਅਤ ਦੀ, ਤਾਂ ਉਹ ਘੱਟੋ ਘੱਟ ਉਹ ਤਾਂ ਬਰਕਰਾਰ ਰਹੇ। ਜੇ ਉਹ ਉਹਦੇ ਵਿਚ ਜਥੇਦਾਰ ਸਾਹਿਬ ਆਪ ਮੁਹਾਦਰੇ ਜਾਂ ਜਿਹੜੀ ਸਿੱਖ ਸੰਸਥਾ ਹੈਗੀ ਆ ਉਹ ਜੇ ਫੈਸਲੇ ਕੁਝ ਲੈਂਦੀ ਹੈ ਤਾਂ ਮੇਰੇ ਵਰਗਾ ਉਹਦੇ ਉੱਤੇ ਸਵਾਲ ਖੜੇ ਕਰ ਦਿੰਦਾ ਹੈ, ਤੇ ਜੇ ਉਹ ਨਹੀਂ ਕਰਦੇ ਹੈ ਤਾਂ ਵੀ ਉਹਦੇ ਵਿਚ ਵੀ ਇਹ ਕਰਦੇ ਕਿਉਂ ਨਹੀਂ ਗੇ? ਜੇ ਇਹ ਸਾਡੀ ਸਿਰਮੋਰ ਸੰਸਥਾ ਤਾਂ ਇਹ ਸਵਾਲ ਮਤਲਬ ਕਿ ਇਹ ਜੇ ਐਕਸ਼ਨ ਕਿਉਂ ਨਹੀਂ ਲੈ ਰਹੀ, ਫਿਰ ਉਹ ਵੀ ਸਵਾਲ ਖੜੇ ਹੋ ਜਾਂਦੇ ਆ। ਉਹ ਜਾਣ ਤੇ ਕਿੱਧਰ ਨੂੰ ਜਾਣ? ਮੇਰਾ ਇਹ ਪੁਆਇੰਟ ਜ਼ਰੂਰ ਦੱਸਿਓ ਜੀ, ਇਹਦੇ ਬਾਰੇ ਕੀ ਸੋਚਦੇ
2: ਆਪਾਂ? ਜੀ ਭਾਰਤ ਸਾਹਿਬ, ਬੇਨਤੀ ਇਹ ਹੈਗੀ ਆ ਜੀ, ਇਹਦੇ ਵਿਚ ਨਾ ਇਹ ਤੁਹਾਡੇ ਸਵਾਲ ਦਾ ਜਵਾਬ ਅਤੀਤ ਵਿਚ ਛੁਪਿਆ ਆ ਜੀ।
0: ਜੀ
2: ਜਦੋਂ ਮਤਲਬ ਬਾਦਲ ਸਾਹਿਬ ਨੇ ਕਮਾਨ ਸੰਭਾਲੀ ਆ, ਦੇਖੋ ਅੱਜ ਤਾਂ ਪਹਿਲਾਂ ਅੱਜ ਨੂੰ ਐਡਰੈਸ ਕਰਕੇ ਦੇਖੀਏ, ਡਾਕਟਰ ਪੱਟੀ ਸਾਹਿਬ ਵੀ ਬੜੇ ਸਿਆਲੇ ਸੂਝਵਾਨ ਹੈਗੇ ਆ, ਉਹ ਆ ਕੇ ਕਹਿ ਗਏ ਕਿ ਜਿਹੜਾ ਇਹ ਫੋਟੋਆਂ ਵਾਲਾ ਹੈਗਾ ਆ ਵੀ ਕਿਸੇ ਬੰਦੇ ਦੀ ਡੈਡ ਬੰਦੇ ਦੀ ਵੀ ਮਤਲਬ ਜਿਹੜਾ ਹੈਗਾ ਆ ਵੀ ਨਹੀਂ ਏਦਾਂ ਵੀ ਬੇਇੱਜ਼ਤ ਹੋਣੀ ਚਾਹੀਦੀ, ਬੇਇੱਜ਼ਤ ਨਹੀਂ। ਹਾਂਜੀ ਵੀ ਹਾਂ ਠੀਕ ਹੈ ਜੀ, ਉਹਨਾਂ ਦਾ ਉਹ ਫੋਟੋਆਂ ਤੇ ਜੋ ਕੀਤਾ ਉਹ ਉਹਨਾਂ ਨੂੰ ਕੰਡੈਮ ਕਰਕੇ ਗਏ ਆ ਤੇ ਉਹਨੂੰ ਗਲਤ ਠਹਿਰਾ ਕੇ ਗਏ ਆ। ਹੁਣ ਗਲਤ ਠਹਿਰਾ ਕੇ ਗਏ ਹੈਗੇ ਆ ਤੇ ਜਥੇਦਾਰ ਸਾਹਿਬ ਨੇ ਆਪਣੀ ਸੋਝੀ ਮੁਤਾਬਕ ਜੋ ਉਹਨਾਂ ਨੇ ਫੈਸਲਾ ਲਿਆ ਉਹਨਾਂ ਨੇ ਓਕੇ ਬੈਲੈਂਸ ਗੁੱਡ। ਹੁਣ ਸ਼ੰਕਾ ਕਦੋਂ ਜਾਗੀ? ਸ਼ੰਕਾ ਉਦੋਂ ਜਾਗੀ ਜਦੋਂ ਆਪਾਂ ਅਤੀਤ ਵਿਚ ਝਾਤੀ ਮਾਰਦੇ ਹੈਗੇ ਆ, ਜਦੋਂ ਬਾਦਲ ਸਾਹਿਬ ਨੇ ਕਮਾਨ ਸੰਭਾਲ ਲਈ ਉਹਨਾਂ ਨੇ ਇੰਸਟੀਟਿਊਸ਼ਨਾਂ ਨੂੰ ਜਿਹੜਾ ਆ ਉਹ ਇੱਕ ਪਰਸਨਲ ਪ੍ਰੋਪਰਟੀ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ
0: ਜੀ।
2: ਉਹਨਾਂ ਨੇ ਧਰਮ ਨੂੰ ਜਿਹੜਾ ਹੈਗਾ ਆ ਸਿਆਸੀ ਐਂਗਲ ਦੇ ਨਾਲ, ਤੁਸੀਂ ਦੇਖੋ ਨਾ ਜਦੋਂ ਉਹਨਾਂ ਨੇ ਦਿੱਲੀ ਜਾਣਾ ਹੁੰਦਾ ਸੀਗਾ ਤੇ ਇੱਕ ਅਕਾਲ ਤਖ਼ਤ ਦੇ ਜਥੇਦਾਰ ਤੋਂ ਜਾਂ SGPC ਦੇ ਪ੍ਰਧਾਨ ਤੋਂ ਜਿਹੜਾ ਆ ਕੋਈ ਨਾ ਕੋਈ ਸਟੇਟਮੈਂਟ ਜਿਹੜੀ ਆ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ਼ ਦਵਾ ਦੇਣੀ
0: ਜੀ।
2: ਹਾਂਜੀ ਅਗਲੇ ਦਿਨ ਆਪ ਦਿੱਲੀ ਚਲ ਜਾਣਾ ਤੇ ਡਾਕਟਰ ਸਾਹਿਬ ਡਰ ਜਾਂਦੇ ਸੀ ਵੀ ਏਦਾਂ ਦਾ ਕੋਈ ਨਾ ਹੋ ਜਾਵੇ ਵੀ ਮੈਨੂੰ ਜਿਹੜਾ ਹੈਗਾ ਆ ਕੋਈ ਤਲਬ ਕਰ ਲੈਣ ਜਾਂ ਇਸ ਤਰੀਕੇ ਨਾਲ, ਉਹਨਾਂ ਨੇ ਕਹਿਣਾ ਵੀ ਬਾਦਲ ਸਾਹਿਬ ਦੇਖ ਲਿਆ ਤੇ ਬਾਦਲ ਸਾਹਿਬ ਨੇ ਆਪਣੇ ਕੋਈ ਉਹ ਚੁੱਪ। ਹਾਂਜੀ ਬਾਦਲ ਸਾਹਿਬ ਨੇ ਆਪਣੇ ਨਿੱਜੀ ਕੰਮ ਜਿਹੜਾ ਹੁੰਦਾ ਸੀ ਉਹ ਕਢਾ ਕੇ ਆ ਜਾਂਦੇ ਸੀ
0: ਜੀ।
2: ਇੱਕ ਵਾਰੀ ਉਹਨਾਂ ਨੇ ਹੌਸਲਾ ਕਰਕੇ ਇਹ ਵੀ ਕਿਹਾ ਵੀ ਮੈਂ ਉਹਨਾਂ ਨੇ ਕਿਹਾ ਹਾਂ ਠੀਕ ਗੱਲ ਹੈਗੀ ਵੀ ਮੈਂ ਬਾਦਲ ਸਾਹਿਬ ਨੂੰ ਕਦੀ ਖਾਲੀ ਨਹੀਂ ਮੋੜਿਆ ਹੈਗਾ ਆ, ਪਰ ਉਹਨਾਂ ਨੇ ਕਦੀ ਵੀ ਜਿਹੜਾ ਮੇਰੇ ਕੋਲ ਜਦੋਂ ਵੀ ਆਏ ਆ ਆਪਣੇ ਨਿੱਜੀ ਕੰਮ ਵਾਸਤੇ ਆਏ ਹੈਗੇ ਆ
0: ਜੀ।
2: ਹਾਂਜੀ ਸਟੇਟ ਦਾ ਤਾਂ ਕੋਈ ਕੰਮ ਲੈ ਕੇ ਆਏ ਨੀ
0: ਜੀ,
2: ਇਹ ਡਾਕਟਰ ਮਨਮੋਹਨ ਸਿੰਘ ਆਪਣੇ ਟਾਈਮ ਤੇ ਇੰਨੀ ਗੱਲ ਕਹਿ ਗਏ ਸੀ
0: ਜੀ ਬਿਲਕੁਲ।
2: ਉਹ ਤੋਂ ਪਤਾ ਉਹ ਉਦੋਂ ਤੋਂ ਇੱਕ ਸਿੱਖ ਵੀ ਥੋੜੇ ਸਿਆਣੇ ਹੋ ਗਏ ਜੀ
0: ਜੀ।
2: ਉਹਨਾਂ ਨੇ ਦੇਖਿਆ ਵੀ ਭਾਈ ਅਸੀਂ ਜਿਹੜਾ ਹੈਗਾ ਆ ਜਿੱਦਾਂ ਹੀ ਪੰਥ ਦੀ ਗੱਲ ਆਉਂਦੀ ਹੈਗੀ ਆ ਅਸੀਂ ਤਾਂ ਸੋਚਣਾ ਹੀ ਬੰਦ ਕਰ ਦਿੰਨੇ ਆ
0: ਜੀ।
2: ਫੇਰ ਪੋਲੀਟੀਕਲ ਪਾਰਟੀਆਂ ਦੇ ਵਿਚ ਜਿਹੜੇ ਦੂਜੀਆਂ ਪਾਰਟੀਆਂ ਦੇ ਵਿਚ ਸਿੱਖ ਸੀਗੇ ਉਹ ਪਹਿਲਾਂ ਤਾਂ ਆਪਣੇ ਆਪ ਨੂੰ ਇਨਫੀਰੀਅਰ ਕੁਆਲਿਟੀ ਸਮਝਣ ਲੱਗ ਪਏ ਸੀ
0: ਜੀ।
2: ਫੇਰ ਉਹਨਾਂ ਨੇ ਸੋਚਿਆ ਕਿ ਭਾਈ ਇਹ ਏਦਾਂ ਕਰਕੇ ਧਰਮ ਨੂੰ ਯੂਜ ਕਰਦੇ ਹੈਗੇ ਆ ਆਪਣੀ ਸਿਆਸਤ ਵਾਸਤੇ
0: ਜੀ।
2: ਮੈਂ ਜਦੋਂ ਮਤਲਬ ਜਿਹੜਾ ਹੈਗਾ ਆ ਸੁਖਬੀਰ ਬਾਦਲ ਦੇ ਖਿਲਾਫ਼ ਐਪਲੀਕੇਸ਼ਨ ਗਈ ਸੀ ਤੇ ਮੈਂ ਉਦੋਂ ਲਿਖਿਆ ਸੀਗਾ ਇੱਕ ਜਿਹੜਾ ਸਪਾਈਡਰ ਹੁੰਦਾ ਉਹ ਵੈਬ ਬਣਾਉਂਦਾ ਜੀ।
0: ਹਾਂਜੀ
2: ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਵੀ ਇੱਕ ਧਰਮ ਦਾ ਵੈਬ ਬਣਾਇਆ ਆਇਆ ਸੀ ਵੱਡੇ ਬਾਦਲ ਸਾਹਿਬ ਨੇ ਜਿਹਦੇ ਵਿਚ ਉਹ ਕਦੀ ਆਪ ਨਹੀਂ ਸੀ ਫਸੇ, ਉਹਨਾਂ ਨੇ ਜਿਹਨੂੰ ਕਿਤੇ ਕਰਨਾ ਹੁੰਦਾ ਸੀ ਉਹਨੂੰ ਉਸ ਚੱਕਰ ਚ ਫਸਾ ਦਿੰਦੇ ਸੀ
0: ਜੀ ਬਿਲਕੁਲ।
2: ਹੁਣ ਹੋਇਆ ਕੀ ਜੀ ਕਿ ਸਮੇਂ ਦਾ ਦੇਖ ਲੋ ਤਗਾਜਾ ਕਿ ਹੁਣ ਉਹਨਾਂ ਦਾ ਬੇਟਾ ਜਿਹੜਾ ਆ ਉਹ ਆਪ ਖੁਦ ਉਸ ਵੈਬ ਦੇ ਵਿਚੋਂ ਉਲਝ ਕੇ ਬਾਹਰ ਨਹੀਂ ਨਿਕਲਦਾ ਫਸਿਆ। ਉਹ ਇਸ ਤਰੀਕੇ ਨਾਲ ਕਈ ਵਾਰੀ ਹੁੰਦਾ ਆ ਉਸ ਤੋਂ ਟਾਈਮ ਤੋਂ ਬਾਅਦ ਹੀ ਇਹਨਾਂ ਇੰਸਟੀਟਿਊਸ਼ਨਾਂ ਦੇ ਉੱਤੇ ਜਿਹੜਾ ਹੈਗਾ ਕੁਐਸਚਨ ਹੋਣੇ ਸ਼ੁਰੂ ਹੋ ਗਏ ਸੀ। ਫਿਰ ਇੱਥੇ ਜਿਹੜੇ ਬੰਦੇ ਬੈਠੇ ਜਿੱਦਾਂ ਮਾਫ਼ੀ ਉਹਨੂੰ ਦੇ ਦਿੱਤੀ ਜੀ ਸਰਸੇ ਵਾਲੇ ਨੂੰ, ਫੇਰ ਮੁੜ ਕੇ ਲੋਕਾਂ ਨੇ ਜਿਹੜਾ ਹੈਗਾ ਪਹਿਲੀ ਵਾਰ ਏਦਾਂ ਦਾ ਰੋਹ ਦੇਖਿਆ ਵੀ ਜਥੇਦਾਰ ਨੂੰ ਜਿਹੜਾ ਆ ਵੀ ਤੋੜਨਾ ਪਿਆ। ਹਾਂਜੀ ਕਿਸੇ ਜਥੇਦਾਰ ਦਾ ਇੰਨਾ ਸਤਿਕਾਰ ਹੁੰਦਾ ਸੀਗਾ ਜੀ, ਫੇਰ ਉਹ ਹੁਕਮਨਾਮਾ ਲੈ ਕੇ ਮਾਫ਼ੀ ਵਾਪਸ ਲਈ ਜੀ। ਉਹ ਸਾਰੇ ਐਪੀਸੋਡ ਜਿਹੜੇ ਹੈਗੇ ਆ ਉਹ ਸਿੱਖਾਂ ਦੇ ਦਿਮਾਗ ਚੋਂ ਨਹੀਂ ਨਿਕਲਦੇ
0: ਜੀ,
2: ਕਿਆ ਕੇ ਵੀ ਨਹੀਂ ਨਿਕਲਦੇ। ਮੈਂ ਕਹਿੰਦਾ ਹੈਗਾ ਇਹ ਫੈਸਲਾ ਜਿਹੜਾ 100% ਇੰਪਾਰਸ਼ੀਅਲ ਹੋਵੇ ਭਾਵਾਂ
0: ਜੀ,
2: ਪਰ ਕਿਉਂਕਿ ਅਤੀਤ ਦੇ ਵਿਚ ਜਿਹੜੀ ਇਹਦੀ ਜੜ ਪਈ ਹੈਗੀ ਆ, ਅਤੀਤ ਦੇ ਵਿਚ ਜੋ ਕੁਛ ਹੋਇਆ ਆ ਉਹਦੀ ਵਜ੍ਹਾ ਕਰਕੇ ਜਿਹੜਾ ਹੈਗਾ ਆ ਸਿੱਖ ਹਰ ਇੱਕ ਚੀਜ਼ ਨੂੰ ਡਾਊਟ ਦੀ ਐਂਗਲ ਨਾਲ ਦੇਖਦੀ ਆ,
0: ਦੇਖਣ ਲੱਗ ਗਿਆ ਜੀ ਬਿਲਕੁਲ ਜੀ।
2: ਦੂਜਾ ਇਹ ਆ ਕਿ ਇਹਨਾਂ ਦਾ ਪ੍ਰੋਬਲਮ ਐਡਰੈਸ ਕਰਨ ਦਾ ਤਰੀਕਾ ਵੀ ਸਹੀ ਨਹੀਂ ਹੁੰਦਾ ਜੀ, ਉਹ ਹਮੇਸ਼ਾ ਏਦਾਂ ਕਿਉਂ ਲੱਗਦਾ ਹੈਗਾ ਵੀ ਸਿਆਸਤ ਤੋਂ ਪ੍ਰੇਰਿਤ ਆ
0: ਜੀ।
2: ਧਰਮ ਦੇ ਮਾਮਲੇ ਨੂੰ ਜਿਹੜਾ ਸਿਆਸੀ ਮਾਮਲੇ ਹੈਗੇ ਉਹਨਾਂ ਨੂੰ ਸਿਆਸਤ ਨਾਲ ਕੱਟਣ ਦਿਓ, ਸਿਆਸੀ ਪਾਰਟੀਆਂ ਨੂੰ ਇੱਕ ਦੂਜੇ ਨਾਲ ਜੋ ਮਰਜ਼ੀ ਕਰਨ ਦਿਓ, ਧਰਮ ਨੂੰ ਨਿਰੋਲ ਧਰਮ ਰਹਿਣ ਦਿਓ ਉਹਦੇ ਵਿੱਚ। ਦੇਖੋ ਧਰਮ ਦਾ ਕੋਈ ਹੁਣ ਪਰ ਸਾਹਿਬ ਏਦਾਂ ਕਰਕੇ ਹੋਇਆ ਤੇ ਹੁਣ ਜਿੱਦਾਂ ਜੇ ਮਤਲਬ ਕੋਈ ਲੋਕਟ ਪਾ ਕੇ ਨੀ ਜਾਇਆ ਕਰੂਗਾ, ਹੁਣ ਏਦਾਂ ਗੁਰਦੁਆਰਿਆਂ ਦੇ ਵਿੱਚ ਪਹਿਲਾਂ ਜਾਮਾ ਤਲਾਸ਼ੀ ਹੋਇਆ ਕਰੂਗੀ, ਸਾਡੀਆਂ ਸ਼ਰਟਾਂ ਲਾ ਕੇ ਦੇਖਿਆ ਕਰਨਗੀਆਂ ਹੈਗੀ, ਤੇ ਜੇ ਕਿਸੇ ਬੀਬੀ ਨੇ ਲੋਕਟ ਪਾਇਆ ਫਿਰ ਬੀਬੀਆਂ ਦੀ ਵੀ ਤਲਾਸ਼ੀ ਹੋਇਆ ਕਰੂਗੀ, ਉਹਦੇ ਵਾਸਤੇ ਅਲੱਗ ਸੇਵਾਦਾਰ ਬੀਬੀਆਂ ਲਾਈਆਂ ਜਾਣਗੀਆਂ ਜੀ, ਉਹਨਾਂ ਦਾ ਵੀ ਦੇਖਣਾ ਵੀ ਉਹਨਾਂ ਨੇ ਕੋਈ ਜਿਹੜਾ ਹੈਗਾ ਜਾਂ ਕੋਈ ਮੰਗਲ ਸੂਤਰ ਤਾਂ ਨੀ ਪਾਇਆ ਜਾਂ ਕਿਤੇ
0: ਜੀ।
2: ਉਹ ਭਾਈ ਇਹ ਰੱਬ ਦਾ ਘਰ ਸੀ, ਇੱਥੇ ਜਿਹੜਾ ਹੈਗਾ ਕੋਈ ਵੀ ਆ ਕੇ ਮੱਥਾ ਟੇਕ ਸਕਦਾ
0: ਜੀ।
2: ਜੇ ਤੁਸੀਂ ਆਪਣੇ ਧਰਮ ਨੂੰ ਇੰਨਾ ਸੰਕੀਰਣ ਬਣਾ ਦਿਓਗੇ ਹੈਂਜੀ, ਫਿਰ ਕੌਣ ਆਊਗਾ ਜੀ ਮੱਥਾ ਟੇਕਣ ਵਾਸਤੇ ਤੁਹਾਡੇ, ਜਿਹੜਾ ਤੁਸੀਂ ਸਿੱਖੀ ਦਾ ਪ੍ਰਚਾਰ ਇਸ ਤਰੀਕੇ ਦਾ ਕਰਦੇ ਪਏ ਆ।
0: ਬਿਲਕੁਲ ਜੀ ਮੁਕੱਦਰ ਬਾਈ ਜੀ, ਹਾਂਜੀ ਹਾਂਜੀ
3: ਬਾਈ ਜੀ, ਅਸਲ ਚ ਨਾ ਇਹ ਕਹਿੰਦੇ ਵੀ ਲੋਕਟ ਪਾ ਕੇ ਨੀ ਜਾਣਾ, ਉਹਨਾਂ ਨੇ ਜਿਹੜੇ ਵਿਰੋਧੀ ਧਿਰ ਵਾਲੇ ਨੇ ਨਾ ਉਹਨਾਂ ਨੇ ਉਹ ਬਾਦਲ ਸਾਹਿਬ ਦੀ ਉਹ ਫੋਟੋ ਵਾਇਰਲ ਕਰ ਦੇਣੀ ਹੈ ਜੀ, ਅੰਗੂਠੀਆਂ ਪਾਈਆਂ ਨੇ ਤੇ ਉਹ ਇੱਕ ਮਾਤਾ ਜੀ ਬੈਠੀ ਹੈ ਜਿਹੜੀ ਉਹਦੇ ਅੱਗੇ ਮੱਥਾ ਟੇਕਦੇ ਪਏ,
0: ਨੀਲਮ ਤੇ ਮੂੰਗ ਪਾਇਆ ਹੋਇਆ ਜੀ।
3: ਹਾਂ ਵੀ ਆਹ ਲਓ ਜੀ, ਆਹ ਲਓ ਚੱਕੋ ਹੁਣ ਦੱਸੋ,
0: ਚਿੱਟਾ ਮੋਤੀ ਠੰਡਾ ਰੱਖਣ ਦੇ ਲਈ ਜੀ, ਚਿੱਟਾ ਨਗ।
3: ਹਾਂ ਬਿਲਕੁਲ ਜੀ, ਇਹ ਜਿਹੜੀ ਮੈਂ ਗੱਲ ਕਹੀ ਸੀ ਨਾ ਬਾਈ ਜੀ, ਇਹ ਜਿਹੜਾ ਧਰਮ ਦਾ ਸ਼ੇਰ ਹੈ ਨਾ, ਇਹਦੇ ਜਦੋਂ ਉੱਤੇ ਸਵਾਰ ਹੁੰਦਾ ਬੰਦਾ,
0: ਜਿਵੇਂ
3: ਹੁਣ ਅੱਜ ਮੋਦੀ ਸਾਹਿਬ ਸਵਾਰ ਨੇ, ਜਿਵੇਂ ਅੱਜ ਤੋਂ ਕਈ ਸਾਲ ਪਹਿਲਾਂ ਬਾਦਲ ਸਾਹਿਬ ਦੀ ਸਵਾਰ ਸੀ
0: ਜੀ,
3: ਉਦੋਂ ਤੇ ਉਹ ਪ੍ਰਵਾਹ ਨੀ ਕਰਦੇ ਹੈਗੇ ਵੀ ਹੁਣ ਬਸ ਸਭ ਕੁਛ ਸਾਡੇ ਹੱਥ, ਜਦੋਂ ਇਹਦੇ ਅਗਲੇ ਪਾਸੇ ਡਿੱਗ ਜਾਂਦਾ ਬੰਦਾ ਮੂੰਹ ਦੇ ਅਗਲੇ ਪਾਸੇ
0: ਜੀ,
3: ਤੇ ਫਿਰ ਪਿੱਠ ਤੇ ਦੂਜਾ ਬੈਠਾ ਹੁੰਦਾ ਬੰਦਾ, ਫਿਰ ਉਦੋਂ ਪਤਾ ਲੱਗਦਾ ਵੀ ਧਰਮ ਦੀ ਸਵਾਰੀ ਸੌਖੀ ਕਿੱਡੀ ਕੋਈ ਤਾਂ ਔਖੀ ਕਿੱਡੀ।
0: ਬਿਲਕੁਲ ਹੈ ਜੀ,
2: ਬਿਲਕੁਲ ਠੀਕ ਕਹਿ ਰਹੇ ਹੋ ਮੁਕੱਦਰ ਵੀਰ ਜੀ, ਬਿਲਕੁਲ ਠੀਕ ਕਹਿ ਰਹੇ ਹੋ,
0: ਕੁਚਲ ਜਾਂਦਾ ਜੀ ਫਿਰ ਉਹ।
3: ਇਹਨਾਂ ਨੇ ਇਹਨਾਂ ਨੇ ਆਪ ਵਰਤਿਆ ਧਰਮ ਨੂੰ, ਜਦੋਂ ਕਿ ਸਰਕਾਰ ਦੇ ਮਸਲੇ ਚ ਧਰਮ ਦਾ ਕੋਈ ਮਤਲਬ ਹੀ ਨਹੀਂ ਹੈਗਾ, ਸਰਕਾਰ ਨੇ ਕੰਮ ਕਰਨਾ ਲੋਕਾਂ ਵਾਸਤੇ, ਲੋਕਾਂ ਦੀ ਅਸੀਂ ਟੈਕਸ ਭਰਦੇ ਹਾਂ, ਜਿਹੜੇ ਹੈਲੀਕਾਪਟਰਾਂ ਦੇ ਦੂਜੇ ਚੀਜ਼ਾਂ ਤੇ ਫਿਰਦੇ ਨੇ, ਇਹ ਵੋਟਾਂ ਲੈਂਦੇ ਨੇ ਸਾਨੂੰ, ਉਹੀ ਗੱਲ ਅਲਜਾ ਸਰਕਾਰ ਦਾ ਧਰਮ ਦਾ ਕੀ ਮਤਲਬ ਧਰਮ ਦਾ
0: ਸ਼੍ਰੋਮਣੀ
3: ਕਮੇਟੀ ਹੈ ਠੀਕ ਹੈ, ਆਪਾਂ ਜੇ ਅਸੀਂ ਆਪਣੇ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਹਾਂ ਵੀ ਅਸੀਂ ਹੁਣ ਇਹਨਾਂ ਨੇ ਦੇਖੋ ਕਿੰਨੇ ਸਾਲਾਂ ਦੇ ਵਿੱਚ, ਕਿੰਨੇ ਤਾਂ ਉਹ ਦੁਨੀਆਂ ਤੋਂ ਤੁਰ ਗਏ ਬੰਦੇ, ਕਿੰਨੇ ਲਾਲੋ ਬਾਕੀ ਉਹ ਕਈ ਸਾਲਾਂ ਤੋਂ ਬੈਠੇ ਨੇ। ਮੈਂ ਨਾ ਇਹਨਾਂ ਦਾ ਬੁਲਾਰਾ, ਬੜਾ ਬੜਾ ਪ੍ਰਮੁੱਖ ਬੁਲਾਰਾ ਹੈ ਸ਼੍ਰੋਮਣੀ ਕਮੇਟੀ ਦਾ, ਬੜਾ ਖੁੱਲ ਕੇ ਬੋਲਦਾ ਹੁੰਦਾ, ਮੈਂ ਉਹਦਾ ਨਾ ਪਿਛਲੇ ਦਿਨ ਬਿਆਨ ਸੁਣਦਾ ਪਿਆ ਸੀ, ਉਹਨਾਂ ਨੂੰ ਪੁੱਛ ਲਿਆ ਵੀ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਵੀ ਤੁਸੀਂ ਅਸਤੀਫੇ ਦਿਓ ਜੀ ਤੇ ਤੁਸੀਂ ਆਪਣਾ ਵੀ ਵੋਟਾਂ ਕਰਾਓ, ਕਹਿੰਦੇ ਸਾਨੂੰ ਕੀ ਲੋੜ ਹੈ, ਕਹਿੰਦੇ ਵੀ ਉਹੀ ਗੱਲ ਅਸਤੀਫੇ ਦੇਣ ਦੀ, ਅਸੀਂ ਤਾਂ ਬੈਠੇ ਆਰਾਮ ਨਾਲ, ਕਹਿੰਦੇ ਤੁਸੀਂ ਇੱਕ ਪਾਸੋਂ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ ਕਿ ਸਰਕਾਰਾਂ, ਜੇ ਤੁਸੀਂ ਵੀ ਉਸੇ ਸਿਸਟਮ ਦੇ ਆਧਾਰ ਤੇ ਬੈਠੇ ਹੋ, ਜੇ ਮੰਨ ਲਓ ਭਾਰਤ ਸਰਕਾਰ ਨਹੀਂ ਕਰਾਉਂਦੀ ਵੋਟਾਂ, ਤੁਸੀਂ ਅਸਤੀਫੇ ਦੇ ਦੋ,
0: ਬਿਲਕੁਲ
3: ਅਸੀਂ ਜੇ ਸਹੀ ਕੰਮ ਕੀਤਾ ਅਸੀਂ ਦੁਬਾਰਾ ਚੁਣ ਕੇ ਆ ਜਾਵਾਂਗੇ
0: ਜੀ।
3: ਤੁਸੀਂ ਇੰਨੇ ਸਾਲ ਹੋ ਗਏ ਤੁਸੀਂ ਉਸੇ ਅਹੁਦਿਆਂ ਦੇ ਉੱਤੇ ਬੈਠੇ ਹੋ, ਤੁਹਾਡੀ ਕੋਈ ਪੜਚੋਲ ਨੀ ਕਰ ਸਕਦਾ, ਕੋਈ ਵੋਟਾਂ ਦੇ ਆਧਾਰ ਤੇ ਨੀ ਗਾਇਕਾ ਕਰ ਸਕਦਾ, ਕੋਈ ਉਸ ਤਰ੍ਹਾਂ ਨੀ ਕਰ ਸਕਦਾ
0: ਜੀ,
3: ਇਹ ਕੋਈ ਇਹ ਫਿਰ ਤੁਸੀਂ ਕਿੰਨੇ ਕੁ ਤੁਸੀਂ ਡੈਮੋਕ੍ਰੇਸੀ ਦੇ ਹਿਸਾਬ ਨਾਲ ਸੋਚਦੇ ਹੋ
0: ਜੀ, ਬਿਲਕੁਲ
3: ਜਿਹੜਾ ਅਦਾਰਾ ਤੁਹਾਡੇ ਕੋਲ ਹੈ ਘੰਟੂਗਾ ਤੁਸੀਂ ਉਹਦੇ ਚ ਐਗਜਾਮਪਲ ਪੇਸ਼ ਕਰੋ ਨਾ
0: ਜੀ,
3: ਤੁਸੀਂ ਸ਼੍ਰੋਮਣੀ ਕਮੇਟੀ ਵਾਲੇ ਸਾਰੇ ਅਸਤੀਫੇ ਦੇ ਦੋ ਵੀ ਆਹ ਦੱਸੋ ਜੀ ਆਹ ਸਾਡੇ ਅਸਤੀਫੇ ਪਏ ਨੇ, ਸਾਡੇ ਇਲੈਕਸ਼ਨ ਕਰਾਓ
0: ਜੀ,
3: ਇਹਦਾ ਮਤਲਬ ਇਹ ਥੋੜੀ ਫਿਰ ਤਾਂ ਅਸੀਂ ਡਿਕਟੇਟਰਸ਼ਿਪ ਅਸੀਂ ਕਹਿਣ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਅਸੀਂ ਡੈਮੋਕ੍ਰੇਸੀ ਵਾਲੇ, ਫਿਰ ਤਾਂ ਅਸੀਂ ਵੀ ਚਾਹੁੰਦੇ ਹਾਂ ਵੀ ਉਹ ਜਿਵੇਂ ਮੋਦੀ ਸਾਹਿਬ ਚਾਹੁੰਦੇ ਨੇ ਅਸੀਂ ਕਾਬਜ ਹੋ ਜਾਈਏ
0: ਜੀ, ਬਿਲਕੁਲ
3: ਉਵੇਂ ਇਹ ਚਾਹੁੰਦੇ ਨੇ ਵੀ ਅਸੀਂ ਪੱਕੇ ਕਾਬਜ ਰਹੀਏ,
0: ਬਿਲਕੁਲ
3: ਗੱਲ ਤਾਂ ਕਰਨ ਤਾਂ ਉਹੀ ਹੈ ਨਾ ਜੀ,
0: ਬਿਲਕੁਲ ਜੀ, ਥੈਂਕ ਯੂ
3: ਭਾਜਪਾ ਜੀ, ਉਵੇਂ ਕਹਿਣ ਨੂੰ ਜੀ ਨਹੀਂ ਕਰਦਾ ਹੈਗਾ ਬਾਈ ਜੀ, ਅਸਲ ਚ ਨਾ ਜਦੋਂ ਕੋਈ ਸਵਾਲ ਬਣਦਾ ਉੱਥੇ ਕਰਨਾ ਚਾਹੀਦਾ,
0: ਬਿਲਕੁਲ
3: ਮੇਰਾ ਤਾਂ ਆਪਣਾ ਉਹਦਾ ਜੇ ਜਵਾਬ ਆਵੇ, ਉਹਦਾ ਜਵਾਬ ਆਵੇ ਆਪਾਂ, ਜੇ ਆਪਾਂ ਨੂੰ ਲੱਗਦਾ ਵੀ ਨਹੀਂ ਆਪਾਂ ਗਲਤ ਆ,
0: ਬਿਲਕੁਲ ਬਿਲਕੁਲ
3: ਠੀਕ ਹੈ ਭਾਜੀ,
0: ਥੈਂਕ ਯੂ ਜੀ, ਥੈਂਕ ਯੂ ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਹਾਂਜੀ ਸੈਣੀ ਸਾਹਿਬ ਜਾਂਦੇ ਜਾਂਦੇ ਮੁਬਾਰਕਬਾਦ ਜਰੂਰ ਜਾਂਦੇ ਜਾਂਦੇ ਅੰਕਲ ਜੀ ਨੂੰ ਦੇ ਲਈਏ, ਤੇ ਅੱਜ ਬਰਥਡੇ ਵੀ
2: ਬਿਲਕੁਲ,
0: ਹਾਂਜੀ
2: ਹਾਂਜੀ ਹਾਂਜੀ ਹਾਂਜੀ, ਬਲਰਾਜ ਸਿੰਘ ਸੰਧੂ ਅੰਕਲ ਹੋਣਾ ਦਾ ਬਰਥਡੇ ਆ ਜੀ, 77 ਦੇ ਹੋ ਗਏ ਜੀ, ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਉਹਨਾਂ ਦਾ ਆਸ਼ੀਰਵਾਦ ਸਾਨੂੰ ਮਿਲਦਾ ਰਹੇ,
0: ਬਿਲਕੁਲ,
2: ਤੇ ਰੱਬ ਉਹਨਾਂ ਦੀ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ਜੀ,
0: ਬਖਸ਼ੇ ਜੀ,
2: ਸੋ ਇਸ ਕਰਕੇ ਜੀ
0: ਅਮਰੀਕਾ ਤੋਂ ਜੁੜ ਗਏ ਨੇ ਆਪਣੇ 5-7 ਮਿੰਟ ਤੁਹਾਡੇ ਹੋਰ ਲੈਣਾ ਮੈਂ ਜੀ, ਤੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ, ਜੀ ਹਾਨੂੰ ਜੀ,
4: ਕੋਈ ਨੀ, ਗਰਮੀ ਨੇ ਛੁੱਟੀਆਂ ਨੇ, ਗੌਰਮੈਂਟ ਕਿਹੜਾ ਲੈਟ ਛੱਡਦੀ ਹੈ ਵੀ ਨੀਂਦ ਆਉਣੀ ਹੈ
0: ਜੀ,
4: ਤੁਸੀਂ ਇਹ ਦੇਖੋ ਅੱਜ ਵੀਰਵਾਰ ਵੀ ਲਾਈਵ ਹੋਇਆ ਹੋਇਆ,
0: ਅੱਛਾ ਜੀ,
4: ਵੀ ਭਗਵੰਤ ਮਾਨ ਅਕਾਲ ਤਖ਼ਤ ਦੇ ਝੂਠ ਬੋਲ ਕੇ ਆਇਆ
0: ਜੀ, ਉਹ ਤਾਂ ਇਹਨਾਂ ਨੇ ਲਾਈਨਾਂ ਵੀ ਪਾ ਦਿੱਤੀਆਂ, ਆਈਟੀ ਸੈੱਲ ਬਹੁਤ ਐਕਟਿਵ ਹੋ ਗਿਆ ਜੀ,
4: ਮੈਂ ਚਲੋ ਕੀ ਹੈ ਕੀ ਨਹੀਂ ਮੈਂ ਉਸ ਪਿੱਛੇ ਤੇ ਨਹੀਂ ਜਾਂਦਾ, ਉਹ ਜਾਣਦੇ ਹੋਣਗੇ, ਤੇ ਜਦੋਂ ਅਕਾਲ ਤਖ਼ਤ ਤੋਂ ਸਜ਼ਾ ਸੁਣਾਈ ਸੀ ਬਾਦਲ ਸਾਹਿਬ ਨੂੰ
0: ਜੀ,
4: ਤੇ ਕਿੱਥੇ ਇਹਦੇ ਡਿੱਗ ਕੇ ਲੱਤ ਟੁੱਟੀ ਸੀ, ਤੇ ਹਫ਼ਤੇ 'ਚ ਕਿਹੜੀ ਲੱਤ ਜਿਹੜੀ ਜੁੜ ਗਈ ਸੀ ਫਿਰ
0: ਜੀ,
4: ਉਹ ਝੂਠ ਨੀ ਜੀ ਸ਼ਰਿਆਮ ਜੀ
0: ਜੀ,
4: ਬੰਨ ਕੇ ਲੱਤ ਬੈਠੇ ਸੀ ਕਿ ਨਹੀਂ ਉੱਥੇ
0: ਜੀ,
4: ਤੇ ਕਿੰਨੇ ਦਿਨਾਂ ਬਾਅਦ ਠੀਕ ਹੋ ਗਏ ਸੀ,
0: ਬਿਲਕੁਲ,
4: ਉਹ ਕੀ ਸੀਗਾ ਜੀ
0: ਜੀ,
4: ਤੇ ਕੱਲਾ ਸਾਰਾ ਇਹ ਜੇ ਇਹਨਾਂ ਦਾ ਝੂਠ ਆ ਅਕਾਲ ਤਖ਼ਤ ਤੇ ਇਹਨਾਂ ਦਾ ਸੱਚ ਆ ਜੀ, ਤੇ ਕੋਈ ਸੱਚ ਵੀ ਬੋਲੇ ਤੇ ਉਹਦਾ ਝੂਠ ਆ, ਮੈਂ ਨੀ ਕਹਿੰਦਾ ਮੈਂ ਭਗਵੰਤ ਮਾਨ ਦੀ ਨੀ ਗੱਲ ਕਰਦਾ ਇਹਦੇ ਵਿੱਚ, ਮੈਂ ਕਹਿੰਦਾ ਚਾਹੇ ਮੈਂ ਹੋਵਾਂ
0: ਜੀ, ਬਿਲਕੁਲ,
4: ਜੋ ਮੈਂ ਇਹ ਕਹਿ ਕੇ ਹਟੇ ਨੇ ਰਾਜਨ ਜੀ ਪਹਿਲਾਂ
0: ਜੀ,
4: ਵੀ ਜੋ ਇਹ ਕਰਦੇ ਨੇ ਵਰਤਦੇ ਨੇ ਇਹਨਾਂ ਲਈ ਸਹੀ ਹੈ
0: ਜੀ,
4: ਹੁਣ ਸ਼ੇਰ ਧਰਮ ਵਾਲੇ ਸ਼ੇਰ ਤੋਂ ਬਹੁਤ ਵਧੀਆ, ਮੁਕਿੰਦਰ ਸਾਹਿਬ ਦੀ ਉਦਾਹਰਣ ਮੈਨੂੰ ਵਧੀਆ ਲੱਗੀ ਵੀ ਧਰਮ ਵਾਲੇ ਸ਼ੇਰ ਤੋਂ ਮੂਹਰੇ ਗਿਰ ਗਏ ਹੁਣ ਇਹ
0: ਜੀ,
4: ਝੋਕ ਹੁਣ ਪੰਥ ਨੂੰ ਰਹੇ ਨੇ ਵਿੱਚ, ਮਲਾਈਆਂ ਤੁਸੀਂ ਖਾਧੀਆਂ ਨੇ, ਚਲਾਈਆਂ ਤੁਸੀਂ, ਉਹਨੂੰ ਭੁਗਤੋ ਤੁਸੀਂ
0: ਜੀ,
4: ਇਹ ਗਲਤੀ ਤੇ ਗਲਤੀ ਕਰ ਰਹੇ ਨੇ, ਜੋ ਛਤਾੜਗੇ ਵਿੱਚ ਰਾਜਨ ਜੀ ਨੇ ਗੱਲ ਕਹਿ ਗਏ ਹੈ ਨਾ,
0: ਮੱਕੜੀ ਵਾਲੀ ਗੱਲ ਕੀਤੀ ਤੁਸੀਂ ਵੀ ਲਿਖਿਆ,
4: ਹਾਂ ਬਸ ਉਹਦੇ ਵਿੱਚ ਬੁਣਦੇ ਕਿਸੇ ਲਈ ਨੀ, ਫਸੀ ਆਪ ਜਾਂਦੇ ਨੇ
0: ਜੀ,
4: ਕਿਉਂਕਿ ਕੀਤੀਆਂ ਦੁੱਲੇ ਦੀਆਂ ਪੇਸ਼ਲਦੀ ਤੇ ਆ ਰਹੀਆਂ ਕਿ ਨਹੀਂ ਹੁਣ,
0: ਬਿਲਕੁਲ,
4: ਉਹ ਬਾਪੂ ਏ ਸੀ,
2: ਬਿਲਕੁਲ,
4: ਕਿਉਂਕਿ ਬਾਪੂ ਦੇ ਨਾਲ ਜਥੇ ਜਰਾ ਵੀ ਡਿਡੇ ਵਾਲੀ ਸੀਗੇ ਵਿਚਾਰੇ, ਹੁਣ ਕੌਮ ਨੂੰ ਵੀ ਨਿਤ ਗੱਲ ਦਾ ਪਤਾ ਲਿਆ ਕੇ ਮੂਹਰੇ ਕੱਢ ਕੇ ਰੱਖ ਦਿੰਦੇ ਨੇ
0: ਜੀ,
4: ਕਿੰਨਾ ਕੁ ਚਿਰ ਤੁਸੀਂ ਇਸ ਚੀਜ਼ ਨੂੰ ਵਰਤੀ ਜਾਏਗੇ ਜੀ,
0: ਬਿਲਕੁਲ,
4: ਆ ਬਾਕੀ ਹੈ ਨਵਾਂ ਕੰਮ ਚਲਾਤਾ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਤੁਸੀਂ ਦੇਖਿਓ ਇਹਨਾਂ ਨੇ ਕਰਨਾ ਸਾਡੇ ਨਾਲ ਕੀ ਹੈ, ਇਹ ਦਾੜੀ ਕੱਟੀ ਵਾਲੇ ਸਮੁੰਦਰ ਆ ਤਾਂ ਮੱਥੇ ਟੇਕਣਾ ਬੰਦ ਕਰ ਦੇਣਗੇ ਆਉਣ ਵਾਲੇ ਸਮੇਂ 'ਚ
0: ਜੀ,
4: ਸਿੱਖ ਜੋ ਕਹਿ ਕੇ ਨੇ ਪੱਟੀ ਸਾਹਿਬ ਵੀ ਸਾਨੂੰ ਤਾਂ ਸਿੱਖੇ ਨੀ ਸਮਝਦੇ ਇਹ,
0: ਬਿਲਕੁਲ,
4: ਫਿਰ ਸਾਡੇ ਸਾਨੂੰ ਕਹਿੰਦਾ ਕਹਿੰਦਾ ਭਾਈ ਇੱਥੇ ਬਾਹਰੋਂ ਨਮਸਕਾਰ ਕਰ ਰਹੇ ਮੱਥਾ ਵਾਂ ਟੇਕਿਆ ਕਰੋ, ਅਸੀਂ ਥੋੜਾ ਰੁਪਈਆ ਵੀ ਉਹ ਛੱਡਦੇ ਨੀ
0: ਜੀ,
4: ਸਾਨੂੰ ਉਲਝਾਈ ਜਾਂਦੇ ਆ, ਦੇਖੋ ਜਿਹੜੀ ਮੈਂ ਬਹੁਤ ਚਿਰ ਪਹਿਲਾਂ ਵੀ ਇਹ ਗੱਲ ਕਹੀ ਆਪਣੇ ਚੈਨਲ ਵੀ ਟਵਾਣਾ ਸਾਹਿਬ ਤੇ ਵੀ
0: ਜੀ,
4: ਉਦੋਂ ਕਹੀਆਂ ਜਿਹੜੀ ਮਾਨ ਮਰਿਆਦਾ ਜੋ ਸਾਡੇ ਦਿਲ ਚ ਅਕਾਲ ਤਖ਼ਤ ਦਾ ਸਤਿਕਾਰ ਸੀ, ਜਿਹੜੇ ਉੱਪਰ ਬੈਠੇ ਬੰਦੇ ਨੇ ਨਾ ਉਹ ਢਾਹ ਲਾ ਰਹੇ ਨੇ ਸਾਨੂੰ,
0: ਬਿਲਕੁਲ ਹੈ ਜੀ,
4: ਸਾਡੇ ਪੰਥ ਨੂੰ ਸਾਡੇ ਤਖ਼ਤ ਨੂੰ ਇਹ ਜਿਹਾ, ਮੈਂ ਤਾਂ ਇਹ ਵੀ ਨੀ ਕਹੂੰਗਾ ਜੂਠਾ ਹੀ ਨੇ, ਹੋਰ ਕੀ ਨੇ ਜੀ ਫਿਰ ਇਹ
0: ਜੀ,
4: ਸਾਨੂੰ 10 ਮਿੰਟ ਜਾ ਕੇ ਹਰਿਮੰਦਰ ਸਾਹਿਬ ਤੋਂ ਸ਼ਾਂਤੀ ਮਿਲਦੀ ਹੈ, ਸਾਰੀ ਜ਼ਿੰਦਗੀ ਕੱਢਦੀ, ਇਹਨਾਂ ਦਾ ਮਨ ਤਾਂ ਆਪਦਾ ਭਟਕਦਾ ਫਿਰਦਾ ਹੁਣ ਤੱਕ,
0: ਬਿਲਕੁਲ ਹੈ ਜੀ,
4: ਜਹਾਜ਼ ਦੀ ਸੀਟ ਪਾਟੀ ਹੋਈ ਹੈ ਜੀ, ਉਹਦੇ ਪਿੱਛੇ ਜਹਾਜ਼ ਚ ਉਤਰ ਜਾਂਦੇ ਨੇ, ਅਜੇ ਤੱਕ ਇੱਥੇ ਤਾਂ ਇੱਥੋਂ ਤਾਂ ਨਿਕਲੇ ਨੀ ਅਜੇ ਤੱਕ
0: ਜੀ,
4: ਤੇ ਸਾਨੂੰ ਸਮਝਾਉਂਦੇ ਨੇ ਵੀ ਮਤਲਬ ਭਾਈ ਆਹ ਕੰਮ ਕਰੋ ਤੁਸੀਂ,
0: ਬਿਲਕੁਲ ਹੈ ਜੀ,
4: ਸਾਰੀ ਜ਼ਿੰਦਗੀ ਹਰਿਮੰਦਰ ਸਾਹਿਬ ਚ ਕੱਢ ਕੇ ਇਹਨਾਂ ਦਾ ਮਨ ਨੀ ਸ਼ਾਂਤ ਹੋਇਆ
0: ਜੀ,
4: ਕੀ ਸੰਦੇਸ਼ਾ ਦੇਣਗੇ ਤੁਸੀਂ
0: ਜੀ,
2: ਮੈਂ ਤਾਂ ਕਹਿੰਦਾ ਜੀ ਹੁਕਮਨਾਮਾ ਇਹ ਲਾਉਣਾ ਚਾਹੀਦਾ ਹੈਗਾ ਆ, ਤੇ ਗਾਂਧੀ ਦਾ ਸਿਰ ਨੀ ਢੱਕਿਆ ਹੁੰਦਾ, ਇਸ ਕਰਕੇ ਜਿਹੜਾ ਹੈਗਾ ਆ ਇਹ ਸਵੀਕਾਰ ਨੀ ਹੋਣਾ, ਤੁਹਾਡੇ ਡਾਲਰ ਦਾ ਜਿਹੜਾ ਹੈਗਾ ਆ ਸਿਰ ਢੱਕਿਆ ਹੁੰਦਾ ਆ, ਉਹੀ ਚੜੂਗਾ ਇੱਥੇ,
4: ਉਹ ਤਾਂ ਚਾਹੇ ਜੀ ਸਿਰ ਕੀ ਚੱਲ ਗਾਂਧੀ ਹੋਰ ਫੋਟੋ ਪਾ ਦੇਣ, ਉਹ ਤਾਂ ਪ੍ਰਵਾਨਤਾ ਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਡਾਲਰ ਹੀ ਚੜਨੇ ਆ,
4: ਮੈਂ ਇੱਕ ਚੀਜ਼ ਦੇਖੋ ਰਾਜਨ ਜੀ ਆਪਾਂ ਆਫ ਵੀ ਕਈ ਵਾਰੀ ਗੱਲ ਕਰੀ ਹੈ, ਜਦੋਂ ਤੁਸੀਂ ਤਖ਼ਤ ਦੇ ਸਰਵਉੱਚ ਸਥਾਨ ਦੇ ਉੱਪਰ ਬੈਠੇ ਜੀ, ਤੁਸੀਂ ਜਿਹਦੀ ਮਰਜ਼ੀ ਬਾਂਹ ਮਰੋੜ ਸਕਦੇ ਸੀਗੇ
0: ਜੀ,
4: ਉੱਥੇ ਦਾ ਤੁਹਾਡੇ ਕੱਖ ਨੀ ਹੋਇਆ, ਹੁਣ ਤੁਸੀਂ ਸਿੱਟ ਮੂਹਰੇ ਬੇਸ ਹੋਈ ਜਾਂਦੇ ਹੋ
0: ਜੀ,
4: ਤੁਸੀਂ ਉਹ ਖੁਦ ਕਰ ਲੈਂਦੇ ਹੋ ਕੁਛ ਜਿਹੜਾ ਸਿੱਟ ਤੋਂ ਕਰਾਉਣ ਲੱਗੇ ਹੋ,
0: ਬਿਲਕੁਲ ਹੈ ਜੀ, ਸਿੱਟ ਬਣਾਉਣ ਦੀ ਜ਼ਰੂਰਤ ਕਾਥੋਂ ਪੈ ਗਈ,
4: ਜਦੋਂ ਕੌਮ ਪੂਰੇ ਅੱਜ ਤੇ ਖੜੀ ਸੀ ਪਤਾ ਨੀ ਉਸ ਵਕਤ ਕੀ ਹੋਣਾ, ਤੁਸੀਂ ਟਿਕਟ ਲੈ ਕੇ ਇੰਗਲੈਂਡ ਨੂੰ ਆ ਗਏ
0: ਜੀ,
4: ਤੁਸੀਂ ਆਪ ਤਾਂ ਛੋਟੇ ਛੋਟੇ ਲਾਲਚ ਤੱਕ ਨਿਕਲੇ ਨੀ, ਤੇ ਕੌਮ ਨੂੰ ਕਹਿ ਰਹੇ ਕੁਰਬਾਨੀ ਲਈ ਤਿਆਰ ਰਹੋ,
2: ਮੈਂ ਤਾਂ ਇੰਨਾ ਸੋਚੀ ਪੈ ਗਿਆ ਜੀ ਵੀ ਜਿਹੜੇ ਬੰਦੇ ਉਦੋਂ ਟਾਈਮ ਜਿਹੜਾ ਨਿਤਨੇਮ ਕਰਦੇ ਗੁਰੂ ਘਰ ਚ ਰਹਿੰਦੇ ਹੈਗੇ ਉਹਨਾਂ ਦਾ ਮਨ ਨੀ ਸ਼ਾਂਤ ਹੋਇਆ ਤੇ ਅਸੀਂ ਮਤਲਬ ਜਿਹੜੇ ਹੈਗੇ ਜਿਹਨਾਂ ਨੂੰ ਨਸੀਹਤਾਂ ਦਿੰਦੇ ਇਹ ਜੀ ਪਾਠ ਕਰਿਆ ਕਰੋ ਜਾਂ ਏਦਾਂ ਕਰਕੇ ਸਾਡਾ ਮਨ ਕਿੱਦਾਂ ਸ਼ਾਂਤ ਹੋਊਗਾ ਕਿੱਥੇ ਕਮੀ ਪੇਸ਼ੀ ਆ ਬਈ ਤੁਹਾਡੇ ਸਮਝਾਉਣ ਚ ਜਾਂ ਸਾਡੇ ਸਮਝਣ ਚ
4: ਮੈਂ ਤਾਂ ਕਹਿਣਾ ਮੈਂ ਸ਼ਰਮ ਕਹਿਣਾ ਮੇਰਾ ਮਨ ਸ਼ਾਂਤ ਆ ਜੀ ਮਨ ਸ਼ਾਂਤ ਕਿਤੇ ਅਸੀਂ ਪੜ੍ਹ ਸਕਦੇ ਹਾਂ ਗ੍ਰੰਥ ਪੜ੍ਹ ਸਕਦੇ ਹਾਂ ਹੋਰ ਜਿਹੜੀਆਂ ਵਧੀਆ ਬੁੱਕਸ ਨੇ ਉਹ ਪੜ੍ਹੋ
0: ਜੀ
4: ਇਹਨਾਂ ਦੇ ਕਹੇ ਤੇ ਸਾਡਾ ਮਨ ਸ਼ਾਂਤ ਹੋਣਾ ਸਾਨੂੰ ਪੜ੍ਹਨਾ ਨੀ ਆਉਂਦਾ ਇਹ ਕੌਣ ਹੁੰਦੇ ਨੇ
0: ਬਿਲਕੁਲ
4: ਮੈਂ ਤਾਂ ਕਿੰਨੀ ਗੇਰੀ ਕਿਹਾ ਕਿ ਉਦੋਂ ਲੋੜ ਸੀ ਸਾਡੇ ਬਜ਼ੁਰਗਾਂ ਨੂੰ ਪੜ੍ਹ ਸੀ ਹੁਣ ਕਿਉਂ ਅਸੀਂ ਇਹਨਾਂ ਦੇ ਮਗਰ ਲੱਗਦੇ ਹਾਂ ਜੀ ਰਾਜਨ ਜੀ
0: ਜੀ
4: ਇਹ ਤਾਂ ਆਪਦੇ ਕੁਣਬੇ ਪਾਲਦੇ ਨੇ
2: ਬਿਲਕੁਲ ਜੀ ਬਿਲਕੁਲ ਉਤੋਂ ਸਿੱਖੀ ਨੂੰ ਕਿੰਨਾ ਸੰਕੀਰਨ ਕਰ ਰਹੇ ਆ ਉਹ ਗੁਰੂ ਘਰ ਆ ਉੱਥੇ ਕੋਈ ਵੀ ਆਵੇ ਕੋਈ ਵੀ ਮੱਥਾ ਟੇਕ ਕੇ ਜਾਵੇ ਕੀ ਪਤਾ ਕਿਸੇ ਦੀ ਸ਼ਰਧਾ ਤੁਸੀਂ ਕਿਹੜੇ ਢੰਗ ਨਾਲ ਮਈਅਰ ਕਰੋਗੇ ਹੈਂਜੀ ਵੀ ਕਿਸੇ ਨੇ ਲੋਕਡ ਪਾਇਆ ਆ ਜੀ ਤੇ ਉਹ ਜਿਹੜਾ ਹੈਗਾ ਨਹੀਂ
0: ਜੀ
2: ਹੈਂਜੀ
4: ਕਿਹੜੇ ਬੰਦੇ ਦੇ ਕਿਹੜੇ ਬੰਦੇ ਨੇ ਕਦੋਂ ਕਿਸ ਕਿਸ ਸਥਾਨ ਤੇ ਜਾ ਕੇ ਕਿਵੇਂ ਤਬਦੀਲ ਹੋ ਜਾਣਾ ਇੱਥੇ ਸੱਜਣ ਠਾਗਰ ਗਏ ਕਿੱਥੋਂ ਕਿੱਥੇ ਆ ਗਏ ਜੀ
0: ਬਿਲਕੁਲ
4: ਹੈਂਜੀ
2: ਪਹਿਲਾਂ ਤਾਂ ਤੁਸੀਂ ਡੇਰਿਆਂ ਦੇ ਵਿੱਚੋਂ ਗੁਰੂ ਸਾਹਿਬ ਦੇ ਫਿਰ ਪ੍ਰਕਾਸ਼ ਜਿਹੜੇ ਹੋਏ ਆ ਉਹ ਚੁਕਾਓ ਜੀ ਉਹ ਨਿਰਮਲਿਆਂ ਨੇ ਜਿਹੜਾ ਹੈਗਾ ਯਾਰ ਖਾਕਲੇ ਦੇ ਵਿੱਚ ਛੋਟੀ ਜੀ ਸ੍ਰੀ ਸਾਹਿਬ ਪਾਈ ਜੀ ਹੈਗੀ ਆ ਕਿੰਨੇ ਡੇਰੇ ਆ ਜੀ ਇੱਥੇ ਪੰਜਾਬ ਚ
4: ਉਹਨਾਂ ਦੀ ਮਾਨਤਾ ਤੋਂ ਬਿਨਾਂ ਜਥੇ ਅਰਥ ਪੂਰਨ ਨਹੀਂ ਹੁੰਦਾ ਜੀ ਆ ਦੇਖਿਆ ਜੀ ਪਿੱਛੇ
2: ਹਾਂਜੀ
4: ਤੇ ਡੇਰਿਆਂ ਦੇ ਜਾਣ ਤੋਂ ਸਾਨੂੰ ਰੋਕਦੇ ਨੇ ਇਹ ਤੇ ਉਹਨਾਂ ਦੇ ਸਰੋਪਿਆਂ ਤੋਂ ਬਿਨਾਂ ਜਥੇ ਆਰ ਨੀ ਪ੍ਰਵਾਨ ਚ ਹੁੰਦਾ ਆ ਹੋਇਆ ਨੀ ਪਿੱਛੇ
0: ਬਿਲਕੁਲ
4: ਜਿੰਨਾ ਚਿਰ ਆ ਕੇ ਉਹਨਾਂ ਨੇ ਗੱਲ ਚ ਪਾਏ ਨੀ ਪਟੇ ਤੇ ਉਹਨਾਂ ਚਿਰ ਤਾਂ ਜਥੇਦਾਰ ਨੀ ਸੰਪੂਰਨ ਹੋਇਆ
0: ਜੀ
4: ਪੱਟੀ ਸਾਹਿਬ ਉਦੋਂ ਵੀ ਬੋਲੇ ਸੀ ਸ਼ਾਇਦ ਤੁਸੀਂ ਵੀ ਗੱਲ ਕਰੀ ਸੀ ਪੱਟੀ ਸਾਹਿਬ ਨੇ ਟਵਾਂਡਾ ਰੈਡੀ ਤੇ ਕਰੀ ਜਾਦਰ ਵਾਟੇ
0: ਬਿਲਕੁਲ
2: ਹਾਂਜੀ ਹਾਂਜੀ
4: ਫਿਰ ਤੁਹਾਨੂੰ ਕਹਿੰਦੇ ਉੱਥੇ ਜਾਓ ਨਾ ਤੁਸੀਂ
0: ਜੀ
4: ਤੁਸੀਂ ਦੇਖੋ ਤਾਂ ਸਹੀ ਕਰ ਕੀ ਰਹੇ ਨੇ ਸਾਡੇ ਨਾਲ ਇਹ
0: ਬਿਲਕੁਲ ਹੈ ਸਮਝਣ ਦੀ ਜ਼ਰੂਰਤ ਹੈ ਜੀ ਉਹੀ ਹੈ ਔਜਲਾ ਸਾਹਿਬ ਇੱਥੇ ਦੇਖੋ ਨਾ ਗੁਰੂ ਘਰ ਹੈ ਨਾ ਮੈਂ ਮੰਦਰ ਦੇਖਿਆ ਮੈਨੂੰ 20-22 ਸਾਲ ਹੋ ਗਏ ਰਹਿੰਦੇ ਨੂੰ ਤੇ ਇੱਥੇ ਸਾਰਾ ਕੁਝ ਚੱਲੀ ਜਾਂਦਾ ਜੀ ਜੇ ਕਹਿੰਦੇ ਆ ਕਿ ਰੱਬ ਹਰ ਪਾਸੇ ਵਸਦਾ ਹੈ
4: ਮੈਂ ਕਹਿਣਾ ਜੀ ਸੱਚੀ ਕਿਰਤਾ ਜਿਹੜੀ
0: ਓਹੀ ਹੈ ਜੀ ਬਿਲਕੁਲ
4: ਸੱਚੀ ਤੁਹਾਡੀ ਕਿਰਤਾ ਤੁਹਾਡਾ ਕਰਮ ਹੈ ਤੁਹਾਡਾ ਧਰਮ ਹੈ ਜੀ
0: ਧਰਮ ਹੈ ਜੀ ਬਿਲਕੁਲ ਹੈ ਜੀ
4: ਧਰਮ ਕੀ ਕਹਿੰਦਾ ਸਾਨੂੰ ਧਰਮ ਵੀ ਇਹੀ ਕੋ ਕਹਿੰਦਾ ਜਿਹੜਾ ਕਰ ਰਹੇ ਨਾ
0: ਕਰਮ ਕਰਨਾ ਕੰਮ ਕਰਨਾ
4: ਕੰਮ ਕਰਨਾ ਜੀ ਕਿਰਤ ਨੂੰ ਸਾਰਿਆਂ ਨੂੰ ਪਹਿਲਾਂ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ ਸਾਰਿਆਂ ਨੂੰ ਪਹਿਲਾਂ ਕਿਰਤ ਕਰੋ
0: ਬਿਲਕੁਲ ਹੈ ਜੀ
4: ਉਹਨੂੰ ਤਰਜੀਹ ਦਿੱਤੀ ਹੈ
0: ਇਹ ਥੋੜੀ ਵਿਹਲੇ ਬਹਿ ਕੇ ਵਿਹਲੇ ਹੋ ਕੇ ਸਾਰਾ ਕੁਝ ਛੱਡ ਛੜਾ ਕੇ ਇੱਧਰ ਨਿਆਣੇ ਭੁੱਖੇ ਮਰਦੇ ਹੋਣ ਪਰਿਵਾਰ ਕਰਲਾਉਂਦਾ ਹੋਵੇ ਤੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ ਅਸੀਂ ਤਾਂ ਮੁੜ ਕੇ ਭਗਤੀ ਕਰਨ ਬੈਠੇ ਹੋਈਏ ਜੀ
4: ਅੱਜ ਨਾ ਜੀ ਤੁਸੀਂ ਅੰਪਾਇਰ ਦੀ ਗੱਲ ਮਾਂਗੜ ਸਾਹਿਬ ਦੀ
0: ਮਾਂਗੜ ਸਾਹਿਬ ਦੀ
4: ਜਿਹੜੇ ਬੱਚਿਆਂ ਨੂੰ ਉਹਨਾਂ ਨੇ ਟ੍ਰੇਨ ਕੀਤਾ ਸੀ ਛੋਟਿਆਂ ਨੂੰ ਉਹ ਵੀ ਕੱਲ
0: ਜਿਹੜੇ
4: ਧਰਮ ਸੀਗਾ ਨਾ
0: ਨਾ ਜੀ
4: ਅਸੀਂ ਤਾਂ ਕਰਨਾ ਹੀ ਹੈ ਜੀ ਹਰ ਬੰਦੇ ਨੇ ਯਾਦ ਕੀਤਾ ਉਹਨਾਂ ਨੂੰ ਉੱਥੇ ਪੈਸਾ ਵਰਥ ਕਰਦਾ ਕਿਤੇ
0: ਨਹੀਂ ਜੀ
4: ਉਹਨਾਂ ਕੋਲ ਕੀ ਸੀ ਵੱਧ ਸੀ ਘੱਟ ਸੀ ਹੂ ਕੇਅਰ
0: ਉਹ ਜਿਹੜਾ ਗਿਆਨ ਦੇ ਗਏ ਜਿਹੜੇ ਉਹ ਆਪਣੇ ਟੋਟ ਕੇ ਦੇ ਗਏ ਉਹ ਚੀਜ਼ਾਂ ਦੇ ਵਿੱਚ ਉਹ ਅੱਗੇ ਬੱਚਿਆਂ ਦੇ ਕੰਮ ਆਉਣਗੇ ਜੀ ਅੱਗੇ ਨੌਜਵਾਨਾਂ ਦੇ ਕੰਮ ਆਉਣਗੇ ਜੀ ਉਹਨਾਂ ਨੇ ਕਹਿ ਦੱਸਣਗੇ ਵੀ ਆਹ ਗੁਣ ਸਾਨੂੰ ਕੋਈ ਦੇ ਕੇ ਗਿਆ ਸੀ ਉਹਦਾ ਨਾਮ ਲੈਣਗੇ
4: ਧੱਕੇ ਨਾ ਉਹਨਾਂ ਧੱਕੇ ਨਾ ਕੁਛ ਹਿਸਟਰੀ ਲੈ ਕੇ ਸਿੱਖੀ ਬਾਰੇ ਲੈ ਕੇ ਛੋਟੇ ਛੋਟੇ ਬੱਚਿਆਂ ਨੂੰ ਫੜਾਉਣੀ ਥੱਲੇ ਸਟੂਲ ਰੱਖਣੇ ਵੀ ਮੈਂ ਪੌੜੀਆਂ ਤੇ ਨਹੀਂ ਪਹੁੰਚ ਸਕਦੀ ਦੋ ਦੋ ਸਟੂਲ ਰੱਖ ਕੇ ਉਹਨੇ ਕਹਿਣਾ ਨਹੀਂ ਤੂੰ ਗੋਲ ਪੁੱਤ
0: ਕਿਆ ਬਾਤ ਹੈ ਜੀ
4: ਫਿਰ ਉਹਨਾਂ ਨੂੰ ਛੋਟੀ ਛੋਟੀਆਂ ਪਲੈਕਸ ਬਣਾ ਕੇ ਦੇਣੀਆਂ ਉਹਨਾਂ ਨੂੰ ਫਿਰ ਬੱਚੇ ਦੇ ਅੰਦਰ ਸ਼ੌਂਕ ਜਾਗਣਾ ਵੀ ਮੈਨੂੰ ਉੱਥੋਂ ਆਹ ਨਾਮ ਮਿਲਿਆ ਮੈਂ ਬੋਲਿਆ ਸੀ ਬੰਦੇ ਦੀ ਬੱਚੇ ਨੂੰ ਇਹ ਚੀਜ਼ਾਂ ਦੀ ਲੋੜ ਹੁੰਦੀ ਹੈ
0: ਬਿਲਕੁਲ ਕੋਨਫੀਡੈਂਸ ਭਰਦੇ ਸੀ ਨਾ ਬਿਲਕੁਲ
4: ਬਿਲਕੁਲ
0: ਜੀ
4: ਇਹ ਧਰਮ ਸੀ ਜੀ ਉਹਨਾਂ ਦਾ
0: ਬਿਲਕੁਲ ਉਤਸ਼ਾਹਿਤ ਕਰਨਾ
4: ਅਸੀਂ ਤਾਂ ਮਤਲਬ ਪਹਿਰਾਵੇ ਦੇ ਧਰਮ ਨੂੰ ਧਰਮ ਕਹਿਣ ਲੱਗ ਗਏ ਜੀ ਬਸ
0: ਜੀ
4: ਪਹਿਰਾਵਾ ਚਾਹੀਦਾ ਉਹ ਚ ਲੁੱਟ ਲਓ ਜਿੰਨਾ ਮਰਜ਼ੀ
0: ਬਿਲਕੁਲ
4: ਆ ਜਿਹੜੇ ਜਥੇਦਾਰ ਬਲਵੀਰ ਸਿੰਘ ਅੱਜ ਕਰਦੇ ਫਿਰਦੇ ਜਾਂ ਤੂੰ ਬੈਠਾ ਸੀ ਉਦੋਂ ਕਰਨਾ ਚਾਹੀਦਾ ਕੁਛ ਤਾਂ ਤੂੰ ਕੌਮ ਨੂੰ ਕਿਹਾ ਫਿਰ ਉਦੋਂ ਭੱਬਲ ਭੁੱਸੇ ਪਾਈ ਰੱਖਿਆ
0: ਬਿਲਕੁਲ
4: ਬਸ ਲਾਈ ਜਾਂਦੇ ਆ ਵੋਟਾਂ ਨਹੀਂ ਵੋਟਾਂ ਕੱਢਣੀਆਂ ਨੇ ਧਰਮ ਕਿੱਥੇ ਜਾਂਦਾ ਬੰਦਾ ਕਿੱਥੇ ਜਾਂਦਾ ਕੋਈ ਕਿਸੇ ਨਾਲ ਮਤਲਬ ਨਹੀਂ ਹੈ
0: ਨਾ ਜੀ
4: ਵਰਤਣਾ ਵਰਤ ਕੇ ਉਹ ਜਾਣਾ ਪੰਜ ਸਾਲ ਪਹਿਲਾਂ ਆ ਜਿਹੜੇ ਅੱਜ ਸਰਕਾਰ ਚਲਾਉਣੀ ਇਹਨਾਂ ਦੀਆਂ ਗੱਲਾਂ ਸੁਣ ਲਓ ਕੀ ਇਹਨਾਂ ਨੇ ਉਹ ਇੱਕੇ ਗੱਲ ਤੇ ਕਦੇ ਪੂਰੇ ਉਤਰਨੇ
0: ਜੀ
4: ਫਲੈਕਸਾਂ ਲਾ ਕੇ ਤਾਂ ਨੀ ਕੰਮ ਹੁੰਦੇ ਹੁੰਦੇ।
0: ਹੁਣ ਤਾਂ ਨਵੀਆਂ ਚੀਜ਼ਾਂ ਕੱਢ ਦਿੱਤੀਆਂ, ਬਾਬਾ ਅੰਬੇਦਕਰ ਦੀ ਜਿਹੜੀ ਹੈ ਯਾਤਰਾ ਕਰਾਉਣ ਲੱਗ ਗਏ ਜੀ, ਉੱਥੇ ਬੰਬਈ ਨੂੰ ਭੇਜਣ ਲੱਗ ਗਏ, ਸਾਰਾ ਕੁਝ ਕਰਨ ਲੱਗ ਗਏ। ਹੁਣ ਤਾਂ ਇਹਦਾ ਦੇਖਿਓ ਕਰਦੇ ਕੀ ਹੈ ਜੀ, ਹਰ ਚੀਜ਼ ਬਰਾਬਰ ਖਿੱਚ ਕੇ ਲਿਆ ਦੇਣੀ ਇਹਨਾਂ ਨੇ,
4: ਸਾਰਾ ਕੁਝ ਕਰੀਏ। ਯਾਤਰਾ ਨਾਲ ਕੀ ਹੋਜੂਗਾ ਜੀ, ਇੱਕ ਦਿਨ ਜਾਣ ਨਾਲ ਕੀ ਹੋਜੂਗਾ ਜੀ, ਤੇਰੇ ਅੰਦਰੋਂ ਮੈਲ ਨਾ ਗਈ।
0: 75 ਸਾਲ ਦਾ ਸੰਵਿਧਾਨ ਲਾਗੂ ਕੀਤਾ, ਉਹਨੂੰ ਹੀ ਪੜ੍ਹ ਲਓ, ਆਪਣੇ ਹੱਕਾਂ ਬਾਰੇ ਜਾਗਰੂਕ ਹੋ ਜਾਓ, ਦਰਸ਼ਨ ਕਰਨ ਨਾਲ ਹੋ ਜਾਣਾ। ਘਰ ਘਰ
4: ਰੋਟੀ ਦੀ ਦਾਲ ਜਾ ਕੇ ਰੱਖਦੇ, ਵਿਫਤਾ ਅਗਲੇ ਨੂੰ ਰੋਟੀ ਦੀ ਪਈ।
0: ਬਿਲਕੁਲ ਜੀ ਸੈਣੀ ਸਾਹਿਬ,
2: ਭਾਰੇ ਸਾਹਿਬ ਇਹ ਤੋਂ ਪਤਾ ਲੱਗਦਾ ਸਾਨੂੰ ਲੀਡਰ ਬਦਲਨੇ ਪੈਣਗੇ। ਇਹ ਲੀਡਰਾਂ ਦਾ ਕੈਲੀਵਰ ਇੰਨਾ ਹੀ ਆ ਵੀ ਲੋਕਾਂ ਨੂੰ ਤੀਰਥ ਤੇ ਲੈ ਜਾਓ ਤੇ ਲੋਕਾਂ ਨੂੰ ਆਹ ਕਰ ਲਓ ਜੀ, ਨਾ ਉਹਨਾਂ ਨੇ ਡਿਵੈਲਪਮੈਂਟ ਬਾਰੇ ਸੋਚਣਾ, ਨਾ ਲੋਕਾਂ ਨੂੰ ਐਜੂਕੇਸ਼ਨ ਬਾਰੇ ਦੱਸਣਾ। ਹਾਂਜੀ,
0: ਜਿਹੜੀਆਂ
2: ਪ੍ਰੋਬਲਮ ਇਹਨਾਂ ਤੋਂ ਐਡਰੈਸ ਨੀ ਹੋਣੀਆਂ
0: ਜੀ।
4: ਰਾਜਨ ਜੀ ਇਹ ਆਪ ਤਾਂ ਖੋਤਾ ਕਹਿੰਦੇ ਰਹੇ ਨੇ ਵੀ ਤੁਸੀਂ ਰੁਜ਼ਗਾਰ ਦੇ ਦੋ, ਫੋਨ ਆਪੇ ਲੈ ਲੈਣਗੇ
0: ਜੀ
4: ਕਹਿੰਦੇ ਸੀ ਨਾ ਇਹ।
2: ਹਾਂਜੀ,
0: ਬਿਲਕੁਲ ਇੰਟਰ ਨੀ ਹੋਣ ਦਿੱਤੇ।
4: ਬਿਲਕੁਲ
2: ਕੌਮ ਮੰਗਤੇ ਬਣਾ ਕੇ ਰੱਖਤੀ ਜੀ।
0: ਬਿਲਕੁਲ
4: ਪਾਕਿਸਤਾਨ ਵਾਲੇ ਸਲਾਹ ਮੰਗਦੇ ਆ ਵੀ ਤੁਸੀਂ 364 ਕਿਵੇਂ ਫ੍ਰੀ ਦਿੰਦੇ ਹੋ। ਲਓ ਜੀ
0: ਬੇਚਾਰੇ ਜਿਹੜਾ ਰੋਟੀ ਪਾਣੀ ਖਾਂਦੇ ਉਹਨਾਂ ਦਾ ਖਾ ਲੈਂਦਾ ਉਹਨਾਂ ਨੂੰ।
2: ਬਿਲਕੁਲ ਜੀ, ਉਹ ਕਹਿੰਦੇ ਨੀ ਜੇ ਸੁਖ ਜੀਣਾ 4 ਦਿਨ ਤੇ ਕਰਜ਼ਾ ਲੈ ਕੇ ਖਾ
0: ਜੀ,
2: ਸੁਖੀ ਵਸੂਗੀ ਤੇਰੀ ਜ਼ਿੰਦਗੀ ਤੇ ਤਾਹਾਂ ਮਾਰਨਗੇ ਸ਼ਾਹ। ਹਾਂਜੀ ਚਲੋ,
4: ਅੱਗੇ ਸੁਖਵੀਰ ਕਹਿੰਦਾ
2: ਜਦ ਤੱਕ ਜੀਂਦਾ ਰਹੇਗਾ ਤਦ ਤੱਕ ਸੁਖੀ ਵਸੇਗਾ,
0: ਸੁਖੀ ਵਸੇਗਾ,
2: ਜੇ ਮਰ ਗਿਆ ਤੇ ਬਾਅਦ ਵਿੱਚ ਆਪ ਹੀ
0: ਸ਼ਾਹ ਹੋਣਗੇ। ਤੇਰੇ ਲੰਬੇ ਪੈਣੇ ਆ ਬਿਜੇ
2: ਆ ਫੇ ਕਿਹਾ ਤੇ ਪੈਸੇ ਮਰੇ ਉਹਨੇ ਰੋਣਾ ਤੋੜਾ ਨੇ।
0: ਬਿਲਕੁਲ
4: ਨਾਏ ਅੱਗੇ ਅੱਗੇ ਸੁਖਵੀਰ ਕਹਿੰਦੇ ਬਿਜਲੀ ਇੰਨੀ ਹੋਣੀ ਪਾਕਿਸਤਾਨ ਨੂੰ ਦੇਣੀ ਪੈਣੀ ਹੈ।
0: ਬਿਲਕੁਲ
4: ਆਹ ਕੁਝ ਚਾਹੀਦਾ ਸਾਨੂੰ।
2: ਬਿਲਕੁਲ ਜੀ, ਬਿਲਕੁਲ ਬਿਲਕੁਲ,
0: ਅਮਰੀਕਾ ਵਾਲੇ ਨੂੰ ਨਾ ਚੱਕ ਲਿਜਾਣੀ ਉਹਨੇ ਸਾਰਾ ਕੁਝ।
4: ਭਾਂਤੇ ਨੇ ਗੱਲੀ ਮਾਤੀ ਮੀਠੀਆ ਠੋਕਦਾ, ਮੀਠੇ ਨੇ ਮੱਛ ਖੜੀ ਕਰਦੀ, ਭਾਂਤਾ ਠੋਕਦਾ, ਬਾਹਰ ਚਾਹੀਦਾ ਸਾਨੂੰ, ਮੁੱਦੇ ਇਹਦੇ ਵਿੱਚ ਨੇ ਸਾਰੇ ਲੱਭੀ ਚੱਲੋ
0: ਜੀ।
2: ਬਿਲਕੁਲ ਜੀ, ਬਿਲਕੁਲ ਬਿਲਕੁਲ,
4: 20 ਕਿਲੋ ਅੰਮ੍ਰਿਤਸਰ ਤੋਂ 20 ਕਿਲੋਮੀਟਰ ਤੱਕ ਤਾਂ ਮਜੀਠੀਆਂ ਹੀ ਲੱਭੋ ਇਹਨਾਂ ਨੂੰ।
0: ਉਹ ਪੁਲ ਦੇ ਥੱਲੇ ਬੈਠਾ ਸੀ,
2: ਤੁਸੀਂ ਤਾਂ ਐਡਰੈਸ ਹੀ ਦੇਣ ਤੁਰ ਪਏ ਜੀ।
4: ਵਿਚਾਰ ਨੇ,
0: ਥੈਂਕ ਯੂ ਜੀ,
4: ਇਹ ਸੋਚਣਾ ਚਾਹੀਦਾ। ਉਹ ਗੱਲ ਤਾਂ ਫਿਰ ਉੱਥੇ ਹੀ ਆ ਗਈ, ਜਿਹੜੇ ਬੰਦੇ ਸੱਕਣੇ ਚਾਹੇ ਮੁਕੱਦਰ ਆ ਚਾਹੇ ਰਾਜ ਆ ਚਾਹੇ ਜੱਸੀ ਆ ਚਾਹੇ, ਇਹਨਾਂ ਦੀਆਂ ਵੋਟਾਂ ਕਰਨੀ ਝਾਕਦੇ ਹੀ ਨੀ ਉਹ।
0: ਬਿਲਕੁਲ ਹੈ ਜੀ, ਬਿਲਕੁਲ,
4: ਉਹ ਕਹਿੰਦੇ ਇਹਨਾਂ ਨੂੰ ਕੋਈ ਗੱਲ ਇਹਨਾਂ ਨੂੰ ਕਰੀ ਜਾਣਾ ਵਧੀਆ ਕੰਮ ਕਰਦੇ ਆ,
0: ਜਾਨੀ ਦਾ ਪੌਣੀ ਨਹੀਂ ਆਪਾਂ
4: ਲੈ ਜਾਣੀਆਂ ਨੇ,
0: ਆਪਾਂ ਪੌਣੀ
2: ਪੌਣੀ ਨਹੀਂ ਜੀ, ਆਪਾਂ ਤਾਂ ਪਹਿਲੇ ਹੱਥ ਹੋੜ ਦਿੱਤੇ
4: ਉਹ ਗਿਣਦੇ ਹੀ ਨਹੀਂ ਵੋਟਾਂ
2: ਦਾ, ਕਿਦਾਂ ਨਹੀਂ ਉਹਨਾਂ ਨੂੰ ਤਾਂ ਨੀ ਪੈਂਦਾ, ਇੱਥੇ ਮੁਕੱਦਰ ਨੇ ਤਾਂ ਫੇਰ ਨੀ ਸੌਣਾ, ਮੈਂ ਤਾਂ ਉਹਨੂੰ ਸੌਣਦਾ ਪਿਆ ਆ, ਆਰਾਮ ਨਾਲ ਸੌ ਜਾਊਗਾ।
4: ਰੱਖਦੇ ਨੇ ਜੀ, ਹੁਣ ਤੁਹਾਡੇ ਪਿੰਡ 350 ਵੋਟਾਂ ਦੇ 248 ਆ, ਦੂਏ ਪਾਸੇ ਪੈਣੀ ਆ ਤੁਹਾਡੀਆਂ 2 ਵੋਟਾਂ ਦਾ ਕਿਸੇ ਨੇ ਕੀ ਕਰਾਉਣਾ ਜੀ।
0: ਬਿਲਕੁਲ
2: ਹਾਲਾਤ ਠੀਕ ਹੈ ਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਜੀ।
4: ਉਹ ਜਿਹੜੇ ਮਾੜੇ ਮੋਟੇ ਜਿਨ੍ਹਾਂ ਨੇ ਕੁਛ ਕਰਨਾ ਸੀ ਜਾਂ ਸਾਡੇ ਵਰਗੇ ਇਹੋ ਜਿਹੇ ਹੋ ਜਾਂਦੇ ਜਾਂ ਕਰਨ ਵਾਲੇ ਸੀ, ਉਹ ਪਹਿਲਾਂ ਹੀ ਬਾਹਰ ਕੱਢਦੇ ਇਹਨਾਂ ਨੇ, ਚੱਲ ਮੇਰੇ ਭਾਈ ਵੀ ਇੱਥੇ ਬੈਠੇ ਭੌਂਕੀ ਜਾਓ ਜਾਂਦੇ ਹੋ।
2: ਬਿਲਕੁਲ ਜੀ,
4: ਬਾਕੀ ਬਲਰਾਜ ਅੰਕਲ ਜੀ ਦਾ ਜਨਮ ਦਿਨ ਜੀ, ਇਹਨਾਂ ਨੂੰ ਮੁਬਾਰਕਾਂ ਬਹੁਤ ਬਹੁਤ।
0: ਬਿਲਕੁਲ
4: ਅੰਕਲ ਜੀ ਨੂੰ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਰੱਖੇ ਜੀ,
0: ਜੀ
4: ਸਾਡੇ ਬੜੇ ਸਤਿਕਾਰਯੋਗ ਥਾਂ ਰੱਖਦੇ ਨੇ ਜੀ।
0: ਔਜਲਾ ਸਾਹਿਬ ਆਪਣੇ,
2: ਬਿਲਕੁਲ
0: ਮੈਂ ਜ਼ਿਕਰ ਕਰਕੇ ਹਟਾਈ, ਚਲੋ ਮੈਨੂੰ ਗੱਲ ਚੇਤੇ ਆ ਗਈ ਸੈਣੀ ਸਾਹਿਬ ਦੇ ਨਾਲ, ਆਪਣੇ ਸਰਵਨ ਸਿੰਘ ਹੁਣੀ ਪ੍ਰਿੰਸੀਪਲ ਸਰਵਨ ਸਿੰਘ ਹੋਣਾ ਨੇ ਕਦੇ ਵੀ ਇਹਨਾਂ ਦੇ ਬਾਰੇ ਮਾਂਗੜ ਸਾਹਿਬ ਦੇ ਬਾਰੇ
4: ਇਹਨਾਂ ਨੇ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰੀ ਸੀਗੀ, ਜਾਣਦੇ ਸੀ ਉਹਨਾਂ ਨੂੰ ਇੱਥੇ ਆਉਂਦੇ ਦੀ ਪ੍ਰਿੰਸੀਪਲ
0: ਸਰਵਨ ਸਿੰਘ
4: ਖੇਡਾਂ ਖੁੱਡਾਂ ਤੇ ਆਉਂਦੇ ਸੀ, ਪੁਰਾਣੀ ਗੱਲ ਆ, ਮੈਨੂੰ ਲੱਭੀ ਮੈਂ ਤੁਹਾਨੂੰ ਭੇਜ ਦੂੰਗਾ,
0: ਜਰੂਰ ਉਹਨਾਂ ਤੱਕ ਸੁਨੇਹਾ ਜਰੂਰ ਪਹੁੰਚਾਓ ਭਈ ਉਹਨਾਂ ਦੇ ਬਾਰੇ ਕੁਝ ਨਾ ਕੁਝ ਜਰੂਰ
4: ਟਾਈਮਜ਼ ਅਖਬਾਰ ਛਪਦਾ ਮੈਂ ਉਹਨਾਂ ਨੂੰ ਕਾਲ ਕਰਦਾ
0: ਹਾਂਜੀ ਉਹਨਾਂ ਦੇ ਬਾਰੇ ਲਿਖਣ ਜਰੂਰ ਜੀ ਕੁਝ ਨਾ ਕੁਝ
4: ਜੋ ਕੱਲ ਫੋਨ ਆਇਆ ਸੀ ਉਹਨਾਂ ਦਾ ਉਹ ਕਹਿੰਦੇ ਸੀ ਵੀ ਅਸੀਂ ਵੀ ਕੁਝ ਲਿਖਣਾ ਇਹਨਾਂ ਬਾਰੇ ਅਖਬਾਰ ਜੇ ਅਖਬਾਰ ਨੂੰ ਵੀ ਭੇਜਦੇ ਭੁਜਦੇ ਰਹਿੰਦੇ ਖੇਡਾਂ ਖੁੱਡਾਂ ਬਾਰੇ
0: ਹਾਂਜੀ
4: ਤੇ ਉਹ ਮੈਂ ਉਹਨਾਂ ਨੂੰ ਕੋਈ ਨੀ ਪੁੱਛ ਲੈਂਦਾ ਕਾਲ ਕਰਕੇ ਉਹਨਾਂ ਕੋਲ ਸ਼ਾਇਦ ਕੁਝ ਪਿਆ ਹੋਵੇ ਜਰੂਰ
0: ਜੀ ਜਰੂਰ ਜੀ ਜਰੂਰ
4: ਉਹ ਗੱਲਬਾਤ ਇਹਨਾਂ ਦੀ ਹੋਈ ਹੋਈ ਸੀ ਉਹਨਾਂ ਨਾਲ
0: ਹਾਂਜੀ ਹਾਂਜੀ ਹਾਂਜੀ
4: ਆ ਦੇਖੋ ਕੈਲੀਫੋਰਨੀਆ ਮੂਵ ਹੋਏ ਰਾਜਪਾਲ ਸੰਧੂ ਨੂੰ ਮੈਂ ਕਾਲ ਕਰੀ ਉਹ ਸ਼ਾਇਦ ਆ ਕੇ ਵੱਧ ਜਾਣਕਾਰੀ ਦੇਵੇ ਇਹਨਾਂ ਨੇ ਗਰਾਊਂਡ ਬਣਾਉਣਾ ਸੀਗਾ ਹਾਕੀ ਦਾ ਉੱਥੇ ਕੈਲੀਫੋਰਨੀਆ ਬੜਾ ਯੋਗਦਾਨ ਪਾਇਆ ਇਹਨਾਂ ਨੇ ਉਹਦੇ ਵਿੱਚ ਜਾ ਕੇ ਆਪ ਮਤਲਬ ਕੱਲ ਵੀ ਰਾਜਪਾਲ ਦਾ ਦੋ ਵਾਰੀ ਮੈਨੂੰ ਫੋਨ ਆਇਆ ਸੀ ਗੱਲਬਾਤ ਹੋਈ ਸੀ ਉੱਥੇ ਰਹਿੰਦੇ ਇਹਨਾਂ ਦੇ ਕੋਲੇ ਮਤਲਬ ਇੰਨਾ ਜੇ ਰਾਜਪਾਲ ਦੱਸਦੇ ਕਹਿੰਦਾ ਵੀ ਇੰਨਾ ਮਾਨ ਸਾਹਿਬ ਨੂੰ ਐਂ ਹੋ ਗਿਆ ਵੀ ਮਤਲਬ ਤੁਸੀਂ ਕਹਿੰਦਾ ਪਾਸੇ ਹਟ ਜਾਓ ਬਸ ਆਪਦਾ ਸਾਰੀ
0: ਇਕੱਲੇ ਚਾਹ ਚੜ ਜਾਂਦਾ ਨਾ ਬੰਦੇ ਨੂੰ ਜੰਗ ਹੋ ਜਾਂਦਾ ਬੰਦਾ ਉਦੋਂ
4: ਬਿਲਕੁਲ ਜੀ ਬਿਲਕੁਲ ਜੀ ਚਲੋ ਜੇ ਚੰਗੇ ਕੰਮ ਕਰਕੇ ਗਏ ਤਾਂ ਗੱਲ ਹੁੰਦੀ
0: ਹੈ ਚੇਤੇ ਕਰਦੇ ਆ ਜੀ ਬਿਲਕੁਲ
4: ਨਹੀਂ ਇੱਥੇ ਕੌਣ ਯਾਦ ਕਰਦਾ ਖਾਨੀ ਆਪਦੇ ਵੀ ਨਹੀਂ ਕਰਦੇ ਮਤਲਬ ਉਹ ਕਹਿਣਾ ਹੁੰਦਾ ਵੀ ਉਹ ਬੰਦਾ ਕੁਛ ਨਾ ਕੁਛ ਜ਼ਿੰਦਗੀ ਚੋਂ ਖੱਟ ਕੇ ਜਾਂਦਾ ਜਿਹਨੂੰ ਅਸੀਂ ਜਾਣਦੇ ਵੀ ਹੈ ਨਹੀਂ ਤੇ ਉਹਦੇ ਲਈ ਤੁਹਾਡੀ ਅੱਖ ਭਰਦੀ ਹੈ
0: ਬਸ
4: ਉਹ ਇਹਦੀ ਕਿਰਤ ਸੀ ਬੰਦੇ ਉਹ ਇਨਸਾਨ ਦਾ ਕਮਾਈ ਹੁੰਦੀ ਹੈ ਜੇ ਅਸੀਂ ਕਮਾਈ ਉਹ ਹੈ ਇਨਸਾਨ ਦੀ
0: ਬਿਲਕੁਲ
4: ਜਿਹਨੂੰ ਅਸੀਂ ਜਾਣਦੇ ਵੀ ਉਹਦੇ ਲਈ ਤੁਹਾਡੀ ਅੱਖ ਭਰਦੀ ਹੈ
0: ਉਹਦੀ
4: ਕਮਾਈ ਸੀ ਭਾਈ
0: ਬਿਲਕੁਲ
4: ਇਹ ਕਮਾਈ ਹੈ ਜੀ ਅਸਲੀ
0: ਕਮਾਈ ਹੈ ਜੀ
4: ਬਾਕੀ ਕਮਾਈਆਂ ਤਾਂ ਕੀ ਨੇ ਜੀ ਉਹ ਦੂਜੀ ਪੀੜ੍ਹੀ ਭੁੱਲ ਜਾਂਦੀ ਹੈ ਬਿਲਕੁਲ ਉਹਨਾਂ ਦੇ ਬੱਚੇ ਬੇਟੀਆਂ ਸੀ ਦੋ ਉਹ ਬੜੀਆਂ ਵਧੀਆ ਸੋਹਣੀਆਂ ਜੋਬਾਂ ਤੇ ਉਹਨਾਂ ਨੂੰ ਉੱਥੇ ਸੈਨ ਫਰਾਂਸਿਸਕੋ ਜੋਬ ਮਿਲ ਗਈ ਸੀ ਉਹ ਤਾਂ ਮੂਵ ਹੋ ਗਈਆਂ ਤੇ ਬੇਟਾ ਵਧੀਆ ਜੋਬ ਕਰਦਾ ਉਹ ਸਮਰੱਥ ਨੇ
0: ਜੀ
4: ਆਪਦੇ ਚ ਹਾਂ ਇਹ ਗੱਲ ਜ਼ਰੂਰ ਦੇਖੋ ਇਹਦੇ ਵਿੱਚੋਂ ਨਿਕਲੀ ਕਿ ਹੁਣ ਤੁਸੀਂ ਦੇਖੋ ਤੁਸੀਂ ਵੀ ਉਹ ਮੈਂ ਵੀ ਹਾਂ ਮੈਂ 30 ਸਾਲਾਂ ਦਾ ਜਦੋਂ ਪਿੰਡ ਛੱਡਿਆ ਸੀਗਾ ਤੇ ਮਤਲਬ ਜੰਮੇ ਪਲੇ ਖੇਡੇ ਅੱਜ ਵੀ ਯਾਦਾਂ ਜਿਹਨ ਚ ਭੱਜਦੀਆਂ ਰਹਿੰਦੀਆਂ ਨੇ ਪਰ ਉੱਥੇ ਜਾ ਕੇ ਉਨਾ ਦਿਲ ਨਹੀਂ ਲੱਗਦਾ
0: ਨਹੀਂ ਲੱਗਦਾ
4: ਜਿੰਨਾ ਇੱਥੇ ਮਿਸ਼ੀਗਨ ਚ ਲੱਗਦਾ ਕਈ ਗੱਲਾਂ ਇਸੇ ਕਾਰਨ ਕਰਕੇ ਉਹ ਮਤਲਬ ਡਾਊਨ ਹੋਏ ਮਤਲਬ ਹਮੇਸ਼ਾ ਉਹਨਾਂ ਨੇ ਇੱਕ ਗੱਲ ਕਹਿਣੀ ਜਿਹਦੇ ਨਾਲ ਵੀ ਗੱਲ ਕਰਨੀ ਯਾਰ ਦਿਲ ਨੀ ਲੱਗਦਾ
0: ਦਿਲ ਨੀ ਲੱਗਦਾ
4: ਉਹ ਸਰਕਲ ਨੀ ਬਣਦਾ ਤੁਹਾਡਾ
0: ਬਿਲਕੁਲ
4: ਇੱਕ ਸਮਾਂ ਹੁੰਦਾ ਜਦੋਂ ਤੁਸੀਂ ਯਾਰ ਦੋਸਤ ਰਿਸ਼ਤੇਦਾਰ ਫੈਮਿਲੀ ਮੈਂਬਰ ਚ ਬਣਾ ਲੈਂਦੇ ਹੋ
0: ਬਿਲਕੁਲ
4: ਇਹ ਉਹ ਵੀ ਇੱਕ ਸਮੇਂ ਦੀ ਉਹ ਹੁੰਦੀ ਹੈ ਏਜ ਹੁੰਦੀ ਹੈ ਜੀ ਹਨਾ ਉਮਰ ਲਾ ਲਓ ਜਦੋਂ ਤੁਸੀਂ ਬਣਾ ਸਕਦੇ ਹੋ
0: ਬਿਲਕੁਲ
4: ਕਿਸੇ ਕੋਈ ਇਹੋ ਜਿਹਾ ਸਮਾਂ ਤਾਂ ਹੁੰਦਾ ਨੀ ਹੁਣ 70 ਸਾਲ 65 ਸਾਲ ਤੁਸੀਂ ਕੋਈ ਫੈਮਿਲੀ ਲਿੰਕ ਬਣਾਓ ਤੇ ਉਹਦੇ ਘਰ ਤੱਕ ਵੜ ਜਾਓ ਤਾਂ ਤੁਹਾਡੇ ਘਰ ਤੱਕ ਉਹ ਵੀ ਉਹਦੇ ਲਈ ਵੀ ਬਹੁਤ ਸਮਾਂ
0: ਔਖਾ ਹੋ ਜਾਂਦਾ
4: ਬਿਲਡ ਕਰਨਾ ਮੈਨੂੰ ਲੱਗਦਾ ਉਹ ਚੀਜ਼ ਨੂੰ ਵੀ ਤੁਹਾਨੂੰ
0: ਜੀ ਬਿਲਕੁਲ ਹੈ ਜੀ
4: ਸੋ ਇਹ ਵੀ ਹੁੰਦਾ ਵੀ ਜਿੱਥੇ ਬੰਦਾ ਰਹਿੰਦਾ ਹੁੰਦਾ ਉਹਦਾ ਆਲਾ ਦੁਆਲਾ ਜਿੱਦਾਂ ਵੀ ਹੁਣ ਆਪਾਂ ਆਪਣੇ ਪਿੰਡ ਜਾ ਕੇ ਆਪਣਾ ਜੀ ਨਹੀਂ ਲੱਗਦਾ ਕੀ ਕੀ ਲੱਗਦਾ
0: ਨਹੀਂ ਜੀ ਬਿਲਕੁਲ ਉਪਰਾਪਨ ਲੱਗਦਾ ਕਿ ਆਲੇ ਦੁਆਲੇ ਤੇ ਪਹਿਲਾਂ ਉੱਠਣਾ ਸਾਡਾ ਸਰਕਲ ਟੁੱਟ ਗਿਆ ਉਦਾਂ ਦੀਆਂ ਰਹੀਆਂ ਨਹੀਂ ਨਾਲ ਦੇ ਆੜੀ ਨਹੀਂ ਰਹੇ
4: ਨਾਲ ਸਰਕਲ ਟੁੱਟ ਗਿਆ
0: ਜੀ
4: ਜਿਹਦੇ ਨਾਲ ਸਾਂਝ ਹੈ ਤੁਸੀਂ ਉਹਦੇ ਨਾਲ ਬਗੈਰ ਵਿਸ਼ੇ ਤੋਂ ਵੀ ਘੰਟਾ ਗੱਲ ਕਰ ਲੈਂਦੇ
0: ਬਿਲਕੁਲ ਹੈ
4: ਜਿਹਦੇ ਨਾਲ ਚਾਹੇ ਪਿੰਡ ਦੇ ਵਿੱਚ ਕੋਈ ਚਾਹਿਆ ਚਾਚਾ ਵੀ 10 ਮਿੰਟ ਚ ਗੱਲ ਮੁੱਕ ਜਾਂਦੀ ਹੈ ਜੇ ਕਿਸੇ ਦੀ ਗੱਲ ਕਰਦਾ ਤੁਹਾਡੇ ਨਾਲ ਤੁਸੀਂ ਉਹਦੇ ਬਾਰੇ ਜਾਣਦੇ ਹੀ ਨਹੀਂ ਉਹਨੇ ਕੀ ਕੀਤਾ ਜ਼ਿੰਦਗੀ ਚ ਉਹ ਤੁਹਾਨੂੰ ਸੁਣਨ ਨੂੰ ਚੰਗੀ
0: ਉਹਦੇ ਹਾਣੀ ਨਹੀਂ ਨਾ ਉਹਦੇ ਖਿਆਲਾਂ ਦੇ ਹਾਣੀ ਦੀ
4: ਬਿਲਕੁਲ
0: ਜੀ
4: ਸੋ ਚਲੋ ਫੇਰ ਵੀ ਤੰਦਰੁਸਤੀ ਵਧੀਆ ਜ਼ਿੰਦਗੀ ਕੱਢ ਕੇ ਗਏ ਵਾਈਫ ਦੇ ਕੋਲ ਬੈਠੇ ਚਾਹ ਪੀਂਦੇ ਸਵਾਦ ਛੱਡੇ ਹੋਰ ਕੀ ਚਾਹੀਦਾ ਜੀ
0: ਬਿਲਕੁਲ ਹੈ ਬਿਲਕੁਲ
4: ਬਾਕੀ ਪਤਾ ਨਹੀਂ ਜਾਣਾ ਕਿਹਦਾ ਹੈ ਜਾਣਾ ਚੰਗਾ ਹੋਵੇ ਸਭ ਦਾ
0: ਬਿਲਕੁਲ ਹੈ ਜੀ
4: ਠੀਕ ਹੈ ਜੀ
0: ਧੰਨਵਾਦ ਜੀ ਥੈਂਕ ਯੂ ਅਜਲਾ ਸਰ
2: ਸ਼ੁਕਰੀਆ
0: ਸੈਣੀ ਸਰ
2: ਓਕੇ ਜੀ ਓਕੇ ਸ਼ੁਕਰੀਆ
0: ਜਾਂਦੇ ਜਾਂਦੇ ਦੋ ਬੋਲ
2: ਜੀ ਸ਼ੁਕਰੀਆ ਜੀ
0: ਹਾਂਜੀ
2: ਬਸ ਵਧੀਆ ਭਾਰਾਈ ਸਾਹਿਬ
0: ਥੈਂਕ ਯੂ
2: ਜੀ ਜੋ ਵੀ ਹੈਗਾ
0: ਸਮਾਂ ਜ਼ਿਆਦਾ
2: ਲੱਗਿਆ ਗ੍ਰੇਟਫੁਲ ਸਰ ਸ਼ੁਕਰੀਆ ਜੀ ਕੋਈ ਨਹੀਂ ਜੀ ਕੋਈ ਨਹੀਂ ਥੈਂਕ ਯੂ
0: ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਜੀ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਜਾਂਦੇ ਜਾਂਦੇ ਤੁਹਾਨੂੰ ਗੱਲ ਸੁਣਾਵਾਂਗੇ ਆਓ ਜਿਉਣਾ ਸਿੱਖੀਏ ਤੇ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਵਿਦੇਸ਼ੀ ਜਾਂ ਦੇਸ਼ੀ ਖਬਰਾਂ ਦੀ ਮਹਿੰਗਾਈ ਦੀ ਗੱਲ ਕਰ ਰਹੀ ਹੈ ਫਿਰ ਉਸ ਤੋਂ ਬਾਅਦ ਆਪਾਂ ਇੱਕ ਆਰਟੀਕਲ ਸਾਂਝਾ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਦੀ ਜਿਹੜੀ ਹੈ ਵੱਲ ਨੂੰ ਵਧਾਂਗੇ ਤੇ ਨਾਲ ਕੁਝ ਸੁਨੇਹੇ ਜਿਹੜੇ ਨੇ ਦੋਸਤਾਂ ਦੇ ਆ ਰਹੇ ਨੇ ਉਹਨਾਂ ਦਾ ਸ਼ੁਕਰੀਆ ਧੰਨਵਾਦ ਕਰਦੇ ਹਾਂ ਤੇ ਸਾਰੇ ਹੀ ਦੋਸਤ ਜੁੜੇ ਹੋਏ ਨੇ ਮਾਲ ਸੁਰਿੰਦਰ ਜੀ ਰਾਜਨ ਸੈਣੀ ਜੀ ਆਪਣੇ ਪਰਮਿੰਦਰ ਜੀ ਫਗਵਾੜੇ ਤੋਂ ਦਵਿੰਦਰ ਭਾਰਤ ਜੀ ਆਪਣੇ ਜਗਤਾਰ ਸਿੰਘ ਜੀ ਦੁਆਬਾ ਰੇਡੀਓ ਦੀ ਟੀਮ ਰਾਜਨ ਸੈਣੀ ਸਾਹਿਬ ਸੁਰਜੀਤ ਭਾਰਤ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਆਪਣੇ ਡਾਕਟਰ ਮਲਕੀਤ ਸਿੰਘ ਪੱਟੀ ਜੀ ਸਤਿ ਸ੍ਰੀ ਅਕਾਲ ਭੇਜਦੇ ਸਭ ਦੋਸਤਾਂ ਨੂੰ ਪੱਟੀ ਸਾਹਿਬ ਨੇ ਲਿਖਿਆ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਔਜਲਾ ਸਾਹਿਬ ਨੇ ਲਿਖਿਆ ਡਾਕਟਰ ਪੱਟੀ ਜੀ ਲਿਖਦੇ ਕਿ ਭਗਵੰਤ ਮਾਨ ਨੇ ਜੋ ਕੀਤਾ ਗਲਤ ਹੈ ਨਿੰਦਣਯੋਗ ਹੈ ਜੀ ਤੇ ਜਥੇਦਾਰ ਨੇ ਵੀ ਸਿਆਸਤ ਕੀਤੀ ਹੈ ਵੋਟਾਂ ਨਜ਼ਦੀਕ ਨੇ ਲੜਾਈ ਪੰਥ ਦੀ ਨਹੀਂ ਭਗਵੰਤ ਤੇ ਸੁਖਬੀਰ ਦੀ ਕਹਿੰਦੇ ਹੈ ਇਸੇ ਤਰ੍ਹਾਂ ਅੱਗੇ ਲਿਖਦੇ ਨੇ ਪੱਟੀ ਸਾਹਿਬ ਲਿਖਦੇ ਨੇ ਕਿ ਜੋ ਜੀ ਔਜਲਾ ਸਾਹਿਬ ਜੀ ਸ਼ੁਕਰੀਆ ਕਹਿੰਦੇ ਐਪਰੀਸ਼ੀਏਟ ਕਰਨ ਲਈ। ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਔਜਲਾ ਸਾਹਿਬ ਕਹਿੰਦੇ ਪੱਟੀ ਸਾਹਿਬ ਗ੍ਰੇਟ ਜੀ, ਸਤਿ ਸ੍ਰੀ ਅਕਾਲ। ਤੇ ਮੁਕੱਦਰ ਜੀ ਕਹਿੰਦੇ ਨੇ ਕਿ ਪੰਥ ਦੋਖੀ ਦਾ ਸਰਟੀਫਿਕੇਟ ਕਿੱਥੋਂ ਮਿਲਦਾ ਸੈਣੀ ਬਾਈ ਜੀ, ਸਾਨੂੰ ਵੀ ਦੱਸ ਦਿਓ, ਜਾਇਓ ਲਿਆਓ ਤੁਸੀਂ ਵੀ ਦੱਸੋ ਹੈ ਮੁਕੱਦਰ ਬਾਈ ਜੀ। ਤੇ ਕਹਿੰਦੇ ਜਥੇਦਾਰ ਕੌਣ ਹੈ ਜੀ, ਕੌਣ ਨਹੀਂ, ਇਹ ਵੀ ਕਹਿੰਦੇ ਸਰਟੀਫਿਕੇਟ ਉੱਥੇ ਹੀ ਮਿਲਦਾ। ਤੇ ਮਨਦੀਪ ਜੀ ਕਹਿੰਦੇ ਕਿਆ ਬਾਤ ਆ ਜਨਾਬ ਰਾਜਨ ਜੀ, ਬੜਾ ਵਿਸ਼ਾਲ ਕਹਿੰਦੇ ਵਿਸ਼ਲੇਸ਼ਣ ਜੀ, ਉਸਤਾਦ ਲੋਕ ਕਿਆ ਬਾਤਾਂ। ਤੇ ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ, ਇਹ ਕਿਵੇਂ ਪਤਾ ਲੱਗੂ ਮੈਂ ਪੰਥ ਦੋਖੀ ਆ ਜੀ, ਜਾਂ ਕੀ ਤੁਸੀਂ ਹੋ ਜਾਂ ਕੋਈ ਹੋਰ ਸੱਜਣ ਹੈ, ਕੁਐਸਚਨ ਮਾਰਕ ਕੀਤਾ। ਆਪਣੇ ਪੱਟੀ ਸਾਹਿਬ ਲਿਖਦੇ ਨੇ ਕਿ ਸੈਣੀ ਸਾਹਿਬ ਜੀ ਭਗਵੰਤ ਮਾਨ ਨੂੰ ਪੱਕੇ ਹੱਥੀ ਲੈਣਾ ਚਾਹੀਦੇ ਹਨ ਜੀ। ਵਕੀਲ ਸਾਹਿਬ ਜੀ ਬਿਲਕੁਲ ਦਰੁਸਤ ਕਿਹਾ। ਮੁਕੱਦਰ ਸਿਆਂ ਜੀ ਆਪਣੇ ਮਨਦੀਪ ਜੱਸੀ ਬਾਈ ਜੀ ਲਿਖਦੇ ਆ, ਮੁਕੱਦਰ ਸਿਆਂ ਜੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇਤਿਹਾਸਕ ਫੈਸਲੇ ਹੁੰਦੇ ਨੇ ਜੀ। ਤੇ ਮੁਕੱਦਰ ਜੀ ਕਹਿੰਦੇ ਆ ਜੱਸੀ ਬਾਈ ਸਿਆਂ ਇਤਿਹਾਸਕ ਫੈਸਲੇ ਬਣਾਉਣ ਸੋਰੀ ਸੁਣਾਉਣ ਵਾਲੇ ਜਥੇਦਾਰ ਨੂੰ ਹੀ ਕਹਿ ਦਿੰਦੇ ਇਹ ਫਲਾਣੇ ਦੀ ਕਟਪੁਤਲੀ ਹੈ, ਕਿਉਂਕਿ ਉਹ ਸਾਡੇ ਹੱਕ ਦੇ ਵਿਚ ਨਹੀਂ ਭੁਗਤਿਆ। ਜੱਸੀ ਜੀ ਲਿਖਦੇ ਆ ਮੁਕੱਦਰ ਜੀ ਸਤਿ ਸ੍ਰੀ ਅਕਾਲ, ਤੇ ਜੱਸੀ ਬਾਈ ਸਿਆਂ ਸਤਿ ਸ੍ਰੀ ਅਕਾਲ। ਮੁਕੱਦਰ ਜੀ ਕਹਿੰਦੇ ਆ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਵਿਚਾਰ ਪੱਟੀ ਸਾਹਿਬ ਜੀ ਦੇ, ਤੇ ਧੰਨਵਾਦ ਵੀ ਕੀਤਾ ਔਜਲਾ ਸਾਹਿਬ ਦਾ ਆਪਣੇ ਡਾਕਟਰ ਪੱਟੀ ਸਾਹਿਬ ਨੇ। ਤੇ ਮੁਕੱਦਰ ਜੀ ਕਹਿੰਦੇ ਆ ਆਪਣੇ ਸੋਰੀ ਮਨਦੀਪ ਜੱਸੀ ਲਿਖਦੇ ਆ ਕੁਰਸੀ ਓਹੀਓ ਨਾਮ ਬਦਲਦੇ ਜਾਂ ਪੱਗਾਂ ਦੇ ਰੰਗ ਬਦਲਦੇ ਵਿਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ। ਤਵਾਰੀਖ ਵੀ ਜ਼ਿਕਰ ਹੈ ਕਰਦੀ, ਬਸ ਰਾਜੇ ਮਹਾਰਾਜਿਆਂ ਦਾ ਹੀ, ਦੇਬੀ ਸਾਡੇ ਜਿਹੇ ਗਰੀਬਾਂ ਦਾ ਕੋਈ ਇਤਿਹਾਸ ਹੀ ਨਹੀਂ ਹੁੰਦਾ। ਮਨਦੀਪ ਜੱਸੀ ਲਿਖਦੇ ਸੋਹਣੇ ਵਿਚਾਰ ਰਾਜਨ ਸਰ ਜੀ, ਭਾਰਤ ਸਾਹਿਬ ਜੀ ਤੇ ਸਾਰੇ ਵੀਰਾਂ ਜੀ ਦੇ ਜੀ ਤੇ ਕਹਿੰਦੇ ਗੁੱਡ ਨਾਈਟ ਜੀ ਜਨਾਬ ਜੀ। ਉਹ ਜੀਰਾ ਸਾਹਿਬ ਜੁੜੇ ਹੋਏ ਨੇ ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀਰਾ ਜੀ ਸਵਾਗਤ ਹੈ। ਮਨਦੀਪ ਜੱਸੀ ਜੀ ਜੀ ਰਾਜਨ ਜੀ ਭਾਣ ਜੀ ਤਿਆਰ ਕਰ ਰਹੀ ਹੈ ਜੀ, ਤਿਆਰੀ ਕਰ ਰਹੀ ਹੈ ਜੀ, ਨਾਨਕੇ ਆਈ ਵੀ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਨੀ ਜੀ, ਬਸ 18 ਘੰਟੇ ਸਮਾਧੀ ਹੈ ਜੀ। ਤੇ ਉੱਥੇ ਗਿਆ ਨੂੰ ਵੀ ਕਹਿੰਦੇ ਬਸ ਨਮਸਤੇ ਸਤਿ ਸ੍ਰੀ ਅਕਾਲ ਬੁਲਾ ਕੇ ਆਪਦੇ ਕੰਮ ਦੇ ਉੱਤੇ ਹੁੰਦੀ ਹੈ ਬੇਟੀ ਜੀ, ਤੇ ਸਾਧਨਾ ਹੈ ਜੀ ਇਹਦੀ ਬਿਲਕੁਲ ਹੈ ਜੀ। ਆਪਣੀ ਗੱਲਬਾਤ ਹੋਈ ਸੀ ਨਾ ਇਗਜ਼ਾਮ ਦੀ, ਉਹਦੀ ਬਾਰੇ ਗੱਲਬਾਤ ਕਰ ਰਹੇ ਨੇ ਜੱਸੀ ਬਾਈ ਜੀ, ਬਿਲਕੁਲ ਜੀ, ਬਹੁਤ ਟਫ ਹੈ ਜਿਹੜੇ ਪੜ੍ਹਦੇ ਨੇ ਬੱਚੇ। ਤੇ ਮਨਦੀਪ ਜੀ ਕਹਿੰਦੇ ਆ ਕਿ ਹੁਣ ਰੱਬ ਹੀ ਜਾਣਦਾ ਕਿਆ ਭਾ ਪੈਣੀ ਜਾਰੀ। ਮੁਕੱਦਰ ਸਿਆਂ ਜੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਂਦੀ ਜਾਰੀ, ਬੜਾ ਪਿਆਰਾ ਗੀਤ ਹੈ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਰੱਬ ਕਿਆ ਜਾਣੇ। ਤੇ ਰਜਿੰਦਰ ਜੀਰਾ ਸਾਹਿਬ ਜੀ ਨਮਸਕਾਰ ਜੀ ਕਹਿੰਦੇ ਆਪਣੇ ਮਨਦੀਪ ਜੀ, ਮੁਕੱਦਰ ਜੀ ਔਜਲਾ ਬਾਈ ਜੀ ਰੱਬ ਕਿਉਂ ਜਾਣੇ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਕਹਿੰਦੇ ਜੀ। ਮੁਕੱਦਰ ਸਿਆਂ ਕਿਹਦਾ ਕਹਿੰਦਾ ਏ ਕਿ ਕਹਿੰਦਾ ਜੀ ਔਜਲਾ ਸਾਹਿਬ, ਅੱਛਾ ਜੀ ਗੱਲਾਂ ਬਾਤਾਂ ਆਪਸ ਚ ਕਰ ਰਹੇ ਨੇ। ਔਜਲਾ ਸਾਹਿਬ ਕਹਿੰਦੇ ਜਦੋਂ ਮਾਲੀਆ ਖਾਧੇ ਸੀ ਰੱਬ ਨੂੰ ਹਿੱਸਾ ਦਿੱਤਾ ਸੀ, ਮਲਾਈਆਂ ਖਾਧੀਆਂ ਸੀ ਉਦੋਂ ਰੱਬ ਨੂੰ ਹਿੱਸਾ ਦਿੱਤਾ ਸੀ। ਤੇ ਰਾਮ ਜਾਣੇ ਕਹਿੰਦੇ ਜੀ ਮਨਦੀਪ ਜੀ, ਮੱਕੜੀ ਜਾਲ ਬੁਣਿਆ ਕਿਸੇ ਹੋਰ ਦੇ ਲਈ ਫਸੀ ਆਪ ਜਾਂਦੇ ਨੇ। ਔਜਲਾ ਸਾਹਿਬ ਨੇ ਲਿਖਿਆ ਜਿਹਨੂੰ ਮਰਜ਼ੀ ਕਹਿ ਲਵੋ ਮੈਂ ਨਹੀਂ ਮੰਨਦਾ ਜੱਸੀ ਵੀਰੇ। ਮਨਦੀਪ ਜੀ ਕਹਿੰਦੇ ਆ ਅੱਲਾ ਭਾਵੇਂ ਰਾਮ ਜਾਣੇ ਰੱਬ ਭੁਗਤੇ ਦਿਓ ਜਵਾਬ ਹੁਣ ਔਜਲਾ ਸਾਹਿਬ ਮੁਕੱਦਰ ਸਿਆਂ ਜੀ। ਔਜਲਾ ਸਾਹਿਬ ਕਹਿੰਦੇ ਡਰਾਵੇ ਧਰਮ ਦੇ, ਸਾਨੂੰ ਤਾਂ ਸਾਡੇ ਨਹੀਂ ਮੰਨਦੇ ਸਿੱਖ, ਤੇ ਸਹੀ ਐਂਗਲ ਤੋਂ ਗੱਲ ਕਰ ਰਹੇ ਆ ਰਾਜਨ ਜੀ ਤੁਸੀਂ ਕਹਿੰਦੇ ਜੀ। ਔਜਲਾ ਸਾਹਿਬ ਨੇ ਲਿਖਿਆ ਕਿ ਮਨਦੀਪ ਜੱਸੀ ਜੀ ਲਿਖਦੇ ਆ ਰਾਜਨ ਜੀ ਨੇ ਜਵਾਬ ਦੇ ਦਿੱਤਾ ਜੀ ਔਜਲਾ ਸਾਹਿਬ ਸਾਧ ਨੇ ਆਪਣਾ ਨਾਮ ਗੁਰਮੀਤ ਰਾਮ ਰਹੀਮ ਰੱਖਿਆ ਜੀ। ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਅੱਗੇ ਹੋਰ ਵੀ। ਤੇ ਇਸੇ ਤਰ੍ਹਾਂ ਰਾਜੀਵ ਕੁਮਾਰ ਬਾਈ ਜੀ ਜੁੜਿਆ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਵੀਡੀਓ ਤਾਂ ਕਹਿੰਦੇ ਅਸਲੀ ਆ, ਲੋਕੇਸ਼ਨ ਵੀ ਕਹਿੰਦੇ ਸਮਰੇ ਨੇ ਪਹਿਲਾਂ ਹੀ ਦੱਸੀ ਦਿੱਤੀ ਸੀਗੀ। ਤੇ ਭਗਵੰਤ ਲਓ ਦੱਸੋ ਜੀ ਕਮੈਂਟ ਉੱਪਰ ਥੱਲੇ ਹੋ ਗਿਆ ਜੀ, ਤੇ ਮਹੀ ਤਾਂ ਮੈਂ ਉੱਥੇ ਤੱਕ ਅਪੜਿਆ ਸੀ। ਹਾਂਜੀ ਕਹਿੰਦੇ ਕਿ ਆਪਣੇ ਕਿੱਥੇ ਗਿਆ ਜੀ, ਕਮੈਂਟ ਹੀ ਰਹਿ ਗਿਆ ਵਿੱਚ, ਚਲੋ ਨਹੀਂ ਤਾਂ ਬਾਅਦ ਦੇ ਵਿੱਚ ਪੜ੍ਹਦੇ ਹਾਂ। ਆਪਣਾ ਇੱਥੇ ਕੱਸੀਗਾ ਜੀ। ਹਾਂਜੀ ਕਈ ਵਾਰੀ ਸ਼ਮੂਰੀਆਂ ਚੱਲਣ ਲੱਗ ਜਾਂਦੀਆਂ ਜੀ ਵਿੱਚ ਸਾਡੇ ਵੀ ਇੱਥੇ, ਤੇ ਕੰਮ ਉਲਟਾ ਪੁਲਟਾ ਕਰ ਜਾਂਦੀਆਂ ਨੇ ਸਾਰਾ ਕੁਝ। ਲਓ ਜੀ ਪਹੁੰਚ ਗਏ ਜੀ, ਪਹੁੰਚ ਗਏ। ਹਾਂਜੀ ਆਪਣੇ ਰਾਜੀਵ ਕੁਮਾਰ ਜੀ ਬਾਈ ਜੀ ਲਿਖਦੇ ਆ ਵੀਡੀਓ ਤਾਂ ਕਹਿੰਦੇ ਅਸਲੀ ਹੈਗੀਆਂ ਨੇ, ਲੋਕੇਸ਼ਨ ਵੀ ਸਮਰੇ ਨੇ ਪਹਿਲਾਂ ਹੀ ਦੱਸ ਦਿੱਤੀ ਸੀ। ਭਗਵੰਤ ਉਦੋਂ ਕਹਿੰਦੇ ਹੁੰਦਾ ਵੀ ਏਦਾਂ ਦਾ ਹੀ ਸੀ, ਮੈਨੂੰ ਉਸ ਟਾਈਮ ਕਈ ਵਾਰ ਮਿਲਿਆ, ਸੱਤ ਫੇਸ ਦੇ ਨਾਲ ਜਗਤਾਰ ਜੱਗੀ ਹੁੰਦਾ ਸੀ। ਮਨਦੀਪ ਜੱਸੀ ਜੀ ਦੇ ਸੁਨੇਹੇ ਨੇ 94 ਦੇ ਵਿੱਚੋਂ ਜਾਂ ਹੋਰ ਸਾਰੀਆਂ ਚੀਜ਼ਾਂ ਅਗਲੀ ਗੱਲਬਾਤ ਅੱਗੇ ਜਾ ਕੇ ਕਰਦੇ ਹਾਂ। ਲਓ ਦੋਸਤੋ, ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਕਿਆ ਬਾਤਾਂ ਜੀ ਭੱਜਿਆ ਜਾਂਦਾ ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਨੇ ਸੁਨੇਹੇ ਲਵਾਂਗੇ। ਪਰ ਮਹਿੰਗਾਈ ਦੀ ਮਾਰ ਜਿਹੜੀ ਹੈ, ਥੋਕ ਮਹਿੰਗਾਈ 43 ਮਹੀਨਿਆਂ ਦੇ ਉੱਚੇ ਪੱਧਰ ਦੇ ਉੱਤੇ ਪਹੁੰਚੀ ਹੈ ਤੇ ਮਈ ਦੇ ਵਿੱਚ 9.68% ਦੇ ਉੱਤੇ ਪਹੁੰਚੀ ਹੈ। ਆਮ ਜਨਤਾ ਤੇ

ਦੀਆਂ ਲੋੜੀਂਦੀਆਂ ਵਸਤਾਂ ਤੇ ਬਾਲਣ ਫਿਊਲ ਦੀਆਂ ਜਿਹੜੀਆਂ ਕੀਮਤਾਂ ਦੇ ਵਿਚ ਹੋਇਆ ਭਾਰੀ ਵਾਧਾ ਦਸਿਆ। ਇਸ ਤੋਂ ਇਲਾਵਾ ਅਨਾਜ ਤੇ ਖਾਣ ਵਾਲੇ ਤੇਲ ਵੀ ਮਹਿੰਗੇ ਹੋਏ ਨੇ ਤੇ ਦਰਅਸਲ ਅਮਰੀਕਾ ਤੇ ਈਰਾਨ ਵਿਚਾਲੇ ਪਿਛਲੇ 3.5 ਮਹੀਨਿਆਂ ਤੋਂ ਚੱਲ ਰਹੇ ਖੇਤਰੀ ਤਣਾਅ ਦਾ ਅਸਰ ਸਪਲਾਈ ਚੇਨ ਦੇ ਉੱਤੇ ਕਹਿੰਦੇ ਪਿਆ। ਜੇਕਰ ਆਉਣ ਵਾਲੇ ਦਿਨਾਂ ਦੇ ਵਿਚ ਸਥਿਤੀ ਆਮ ਵਾਂਗ ਨਾ ਹੋਈ ਤੇ ਮਹਿੰਗਾਈ ਦਾ ਇਹ ਗ੍ਰਾਫ ਜਿਹੜਾ ਹੋਰ ਵੀ ਉਪਰ ਜਾ ਸਕਦੈ। ਦੂਸਰੇ ਪਾਸੇ ਯੂ ਐਸ ਇਰਾਨ ਜਿਹੜਾ ਸੀਜ਼ ਫਾਇਰ ਅਮਰੀਕਾ ਈਰਾਨ ਵਿਚਾਲੇ ਜੰਗ ਖਤਮ ਦੇ ਉਤੇ ਬਣੀ ਹੈ, ਸਹਿਮਤੀ ਬਣੀ ਹੈ, ਪਰ ਦੂਸਰੇ ਪਾਸੇ ਅੜਿੱਕੇ ਵੀ ਨਜ਼ਰ ਆ ਰਹੇ ਹੈ। 19 ਜੂਨ ਨੂੰ ਜਨੇਵਾ ਦੇ ਵਿਚ ਦਸਤਖਤ ਹੋਣਗੇ। ਹੁਣ ਸ਼ਾਂਤੀ ਸਮਝੌਤੇ ਦੇ ਤਹਿਤ ਈਰਾਨ ਨੂੰ ਅਮਰੀਕਾ ਦੇਵੇਗਾ $12 ਬਿਲੀਅਨ, ਈਰਾਨ ਨੂੰ $300 ਅਰਬ ਦੇਵੇਗਾ ਅਮਰੀਕਾ। ਟਰੰਪ ਨੂੰ ਕੀ ਮਿਲੇਗਾ ਇਹਦੇ ਵਿਚ ਦੇਖਦੇ ਹਾਂ। ਯੂ ਐਸ ਈਰਾਨ ਦਾ ਜਿਹੜਾ 14 ਸੂਤਰੀ ਸ਼ਾਂਤੀ ਸਮਝੌਤਾ ਇਹਦੇ ਵਿਚ ਹੋਏਗਾ। ਇਸ ਸਮਝੌਤੇ ਦੇ ਉਤੇ ਦਸਤਖਤ ਹੋਣ ਤੋਂ ਪਹਿਲਾਂ ਈਰਾਨ ਦੀ ਅਰਧ ਸਰਕਾਰੀ ਨਿਊਜ਼ ਏਜੰਸੀ ਜਿਹੜੀ ਹੈ ਮਿਹਰ ਨੇ ਅਮਰੀਕਾ ਈਰਾਨ ਵਿਚਾਲੇ 14 ਸੂਤਰੀ ਸਹਿਮਤੀ ਪੱਤਰ ਦਾ ਖਰੜਾ ਪ੍ਰਕਾਸ਼ਿਤ ਕੀਤਾ ਹੈ। ਸਮਝੌਤਾ ਪੱਤਰ ਦੇ ਖਰੜੇ ਦੇ ਵਿਚ ਕਈ ਮੋਰਚਿਆਂ ਦੇ ਉਤੇ ਫੌਜੀ ਕਾਰਵਾਈਆਂ ਨੂੰ ਤੁਰੰਤ ਰੋਕਣ, ਈਰਾਨੀ ਤੇਲ ਬਰਾਮਦ ਦੇ ਉਤੇ ਲੱਗੀਆਂ ਪਾਬੰਦੀਆਂ ਹਟਾਉਣ, ਹੌਰਮੁਜ਼ ਸਟਰੇਟ ਨੂੰ ਦੁਬਾਰਾ ਖੋਲਣ ਤੇ ਈਰਾਨ ਦੇ ਲਈ ਘੱਟੋ ਘੱਟ $300 ਅਰਬ ਦੇ ਮੁੜ ਨਿਰਮਾਣ ਪੈਕੇਜ ਦੀ ਵਿਵਸਥਾ ਸ਼ਾਮਲ ਦੱਸੀ ਹੈ। ਵਿਸ਼ਵ ਭਰ ਨੂੰ ਵੱਡੀ ਰਾਹਤ ਦਿੰਦਿਆਂ ਅਮਰੀਕਾ ਤੇ ਈਰਾਨ ਐਤਵਾਰ ਨੂੰ ਜੰਗ ਖਤਮ ਕਰਨ ਤੇ ਸ਼ਾਂਤੀ ਸਮਝੌਤੇ ਦੇ ਉਤੇ ਸਹਿਮਤ ਹੋ ਗਏ ਨੇ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਇਸ ਇਤਿਹਾਸਕ ਪ੍ਰਾਪਤੀ ਦਾ ਐਲਾਨ ਕਰਦਿਆਂ ਲਿਖਿਆ ਕਿ ਈਰਾਨ ਦੇ ਨਾਲ ਸਮਝੌਤਾ ਹੁਣ ਮੁਕੰਮਲ ਹੋ ਚੁੱਕਿਆ ਤੇ ਦੂਜੇ ਪਾਸੇ ਈਰਾਨ ਨੇ ਵੀ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਦੇ ਨਾਲ ਮਹੀਨਿਆਂਬੱਧੀ ਚੱਲੀ ਲੰਮੀ ਤੇ ਗੁੰਝਲਦਾਰ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇਕ ਸਹਿਮਤੀ ਪੱਤਰ MOU ਨੂੰ ਅੰਤਮ ਰੂਪ ਦੇ ਦਿੱਤਾ। ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਇਸ ਸਮਝੌਤੇ ਦੇ ਤਹਿਤ ਰਣਨੀਤਿਕ ਤੌਰ ਉਤੇ ਅਹਿਮ ਹੌਰਮੁਜ਼ ਜਲਮਰੂ ਨੂੰ ਮੁੜ ਖੋਲਿਆ ਜਾ ਰਿਹਾ ਤੇ ਉਨ੍ਹਾਂ ਨੇ ਈਰਾਨੀ ਬੰਦਰਗਾਹਾਂ ਦੇ ਉਤੇ ਲਾਈ ਅਮਰੀਕੀ ਜਲ ਸੈਨਾ ਦੀ ਘੇਰਾਬੰਦੀ ਨੂੰ ਤੁਰੰਤ ਹਟਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਆਪਰੇਸ਼ਨ ਇਹਦੇ ਨਾਲ ਹੀ ਆਪਣੇ ਖਾਸ ਅੰਦਾਜ਼ ਦੇ ਵਿਚ ਟਵੀਟ ਕਰਦਿਆਂ ਟਰੰਪ ਨੇ ਲਿਖਿਆ ਕਿ ਦੁਨੀਆਂ ਭਰ ਦੇ ਸਮੁੰਦਰੀ ਜਹਾਜ਼ੋ ਆਪਣੇ ਇੰਜਨ ਚਾਲੂ ਕਰ ਲਵੋ ਤੇ ਤੇਲ ਨੂੰ ਖੁੱਲ੍ਹ ਕੇ ਵਹਿਣ ਦਿਓ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੋਵੇਂ ਮੁਲਕ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ ਦੇ ਵਿਚ ਇਸ ਇਤਿਹਾਸਕ ਅਮਨ ਸਮਝੌਤੇ ਦੇ ਉਤੇ ਰਸਮੀ ਦਸਤਖਤ ਕਰਨਗੇ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਹ ਪਿਛਲੇ 47 ਸਾਲਾਂ ਦੇ ਵਿਚ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਸਭ ਤੋਂ ਉੱਚ ਪੱਧਰੀ ਸਿੱਧੀ ਜਿਹੜੀ ਹੈ ਮੁਲਾਕਾਤ ਹੋਏਗੀ ਜਿਸ ਦੇ ਉਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਈਰਾਨ ਦੀਆਂ 3 ਮੁੱਖ ਸ਼ਰਤਾਂ ਨੇ। ਹਾਲਾਂਕਿ ਇਸ ਸਮਝੌਤੇ ਦੇ ਸਾਰੇ ਦਸਤਾਵੇਜ਼ ਅਜੇ ਜਨਤਕ ਨਹੀਂ ਕੀਤੇ ਗਏ ਹੈ, ਪਰ ਈਰਾਨੀ ਮੀਡੀਆ ਮੁਤਾਬਕ MOU ਦੇ ਵਿਚ ਜੰਗ ਰੋਕਣ, ਬੰਦਰਗਾਹਾਂ ਤੋਂ ਨਾਕਾਬੰਦੀ ਹਟਾਉਣ, ਈਰਾਨ ਦੇ ਫਰੀਜ਼ ਕੀਤੇ ਫੰਡਾਂ ਨੂੰ ਬਹਾਲ ਕਰਨ ਵਰਗੀਆਂ ਸ਼ਰਤਾਂ ਸ਼ਾਮਲ ਨੇ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਬਾਦੀ ਨੇ ਸਪਸ਼ਟ ਕੀਤਾ ਕਿ ਅਗਲੇ 60 ਦਿਨਾਂ ਦੀ ਗੱਲਬਾਤ ਤਾਂ ਹੀ ਅੱਗੇ ਵਧੇਗੀ ਜੇਕਰ ਅਮਰੀਕਾ ਪਹਿਲਾਂ ਆਪਣੀਆਂ 3 ਸ਼ਰਤਾਂ ਨਾਕਾਬੰਦੀ ਖਤਮ ਕਰਨਾ, ਫੌਜੀ ਕਾਰਵਾਈ ਰੋਕਣਾ ਤੇ ਫਰੀਜ਼ ਫੰਡ ਜਾਰੀ ਕਰਨਾ ਪੂਰੀਆਂ ਕਰੇਗਾ। ਦੂਸਰੇ ਪਾਸੇ ਅਮਰੀਕਾ ਈਰਾਨ ਸਮਝੌਤੇ ਦੇ ਉਲਟ ਇਜ਼ਰਾਈਲ ਨੇ ਕਰਤਾ ਹੈ ਵੱਡਾ ਐਲਾਨ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਸੋਮਵਾਰ ਨੂੰ ਕਿਹਾ ਅੱਜ ਕਿ ਇਜ਼ਰਾਈਲੀ ਫੌਜਾਂ ਉਦੋਂ ਤੱਕ ਲਿਬਨਾਨ ਦੇ ਵਿਚ ਕਬਜ਼ੇ ਵਾਲੀ ਜ਼ਮੀਨ ਤੋਂ ਪਿੱਛੇ ਨਹੀਂ ਹਟਣਗੀਆਂ ਜਦੋਂ ਤੱਕ ਈਰਾਨ ਤੇ ਅਮਰੀਕਾ ਵਿਚਕਾਰ ਇਕ ਅੰਤਰਮ ਸਮਝੌਤਾ ਲੰਬਤ ਨਹੀਂ ਹੋ ਜਾਂਦਾ। ਅੰਤਮ ਸਮਝੌਤੇ ਦੀ ਘੋਸ਼ਣਾ ਤੋਂ ਬਾਅਦ ਇਜ਼ਰਾਈਲ ਦੀ ਪਹਿਲੀ ਅਧਿਕਾਰਤ ਟਿੱਪਣੀ ਆਈ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਸ਼ੁੱਕਰਵਾਰ 19 ਜੂਨ ਨੂੰ ਜਨੇਵਾ ਦੇ ਵਿਚ ਸਮਝੌਤੇ ਦੇ ਉਤੇ ਦਸਤਖਤ ਕਰਨ ਦੇ ਲਈ ਮਿਲਣਗੀਆਂ। ਕਾਟਸ ਨੇ ਕਿਹਾ ਕਿ ਇਜ਼ਰਾਈਲ ਲਿਬਨਾਨ ਦੇ ਨਾਲ ਨਾਲ ਸੀਰੀਆ ਤੇ ਗਾਜ਼ਾ ਪੱਟੀ ਦੇ ਵਿਚ ਕਬਜ਼ੇ ਵਾਲੀ ਜ਼ਮੀਨ ਦੇ ਉਤੇ ਅਣਮਿੱਥੇ ਸਮੇਂ ਲਈ ਰਹਿਣ ਦੀ ਯੋਜਨਾ ਬਣਾ ਰਿਹਾ ਹੈ। ਈਰਾਨ ਇਸ ਅੰਤਰਿਮ ਸਮਝੌਤੇ ਨੂੰ ਲਿਬਨਾਨ ਦੇ ਵਿਚ ਹਿਜਬੁੱਲਾ ਤੇ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਦੇ ਨਾਲ ਵੀ ਜਿਹੜਾ ਜੋੜ ਰਿਹਾ ਤੇ ਕਾਟਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਲਿਬਨਾਨ ਦੇ ਵਿਚ ਇਜ਼ਰਾਈਲੀ ਹਮਲਿਆਂ ਦੇ ਜਵਾਬ ਦੇ ਵਿਚ ਈਰਾਨ ਉਸ ਦੇ ਉਤੇ ਹਮਲਾ ਕਰਦਾ ਹੈ ਤਾਂ ਇਜ਼ਰਾਈਲੀ ਫੌਜ ਪੂਰੀ ਤਾਕਤ ਦੇ ਨਾਲ ਜਵਾਬੀ ਕਾਰਵਾਈ ਕਰੇਗੀ। ਪਿਛਲੇ 2.5 ਸਾਲਾਂ ਦੇ ਵਿਚ ਇਜ਼ਰਾਈਲ ਨੇ ਗਾਜ਼ਾ, ਲਿਬਨਾਨ ਅਤੇ ਸੀਰੀਆ ਦੇ ਖੇਤਰਾਂ ਦੇ ਵਿਚ ਨਿਯੰਤਰਣ ਸਥਾਪਿਤ ਕੀਤਾ ਹੈ ਤੇ ਇਹ ਖੇਤਰ ਲਗਭਗ 1,000 ਵਰਗ ਕਿਲੋਮੀਟਰ ਦੇ ਕੁੱਲ ਖੇਤਰ ਨੇ, ਜੋ ਕਿ ਨਿਊਜ਼ਾਰਕ ਤੋਂ ਜਿਹੜਾ ਥੋੜਾ ਛੋਟਾ ਦੱਸਿਆ ਜਾਂਦਾ ਹੈ। ਦੂਸਰੇ ਪਾਸੇ ਚਾਈਨਾ ਮਿਲਟਰੀ ਪਾਵਰ ਵੱਧ ਰਹੀ ਹੈ। ਚੀਨ ਦੀ ਵੱਧਦੀ ਫੌਜੀ ਤਾਕਤ ਤੋਂ ਆਸਟ੍ਰੇਲੀਆ ਚਿੰਤਤ ਹੋਇਆ ਹੈ। ਸੁਰੱਖਿਆ ਰਿਪੋਰਟ ਨੇ ਜਿਹੜੀ ਹੈ ਚਰਚਾ ਨਵੀਂ ਛੇੜ ਦਿੱਤੀ ਹੈ। ਚੀਨ ਦੇ ਨਾਲ $300 ਅਰਬ ਦਾ ਕਾਰੋਬਾਰ ਹੋਵੇਗਾ। ਆਸਟ੍ਰੇਲੀਆ ਦੀ ਰੱਖਿਆ ਜਿਹੜੀ ਹੈ ਸੁਰੱਖਿਆ ਦੇ ਬਾਰੇ ਆਈ ਇਕ ਨਵੀਂ ਰਿਪੋਰਟ ਨੇ ਚਰਚਾ ਛੇੜੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਦੀ ਫੌਜੀ ਤਾਕਤ ਇੰਨੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਕਿ ਆਉਣ ਵਾਲੇ ਸਾਲਾਂ ਦੇ ਵਿਚ ਉਹ ਆਸਟ੍ਰੇਲੀਆ ਦੇ ਮਹੱਤਵਪੂਰਨ ਫੌਜੀ ਅਤੇ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਹਾਸਲ ਕਰ ਸਕਦੈ।

ਚੀਨ ਦੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ, ਜੰਗੀ ਜਹਾਜ਼ਾਂ ਤੇ ਸਮੁੰਦਰੀ ਬੇੜੇ ਦੇ ਤੇਜ਼ੀ ਦੇ ਨਾਲ ਹੋ ਰਹੇ ਵਿਸਤਾਰ ਦਾ ਜ਼ਿਕਰ ਕੀਤਾ ਗਿਆ। ਦਿਲਚਸਪ ਗੱਲ ਇਹ ਵੀ ਹੈ ਕਿ ਸੁਰੱਖਿਆ ਚਿੰਤਾਵਾਂ ਦੇ ਬਾਵਜੂਦ ਚੀਨ ਅੱਜ ਵੀ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ ਸਾਲਾਨਾ ਵਪਾਰ 300 ਅਰਬ ਆਸਟ੍ਰੇਲੀਆਈ ਡਾਲਰ ਤੋਂ ਵੱਧ ਹੈ ਤੇ ਆਸਟ੍ਰੇਲੀਆ ਚੀਨ ਨੂੰ ਵੱਡੀ ਜੜੀ ਮਾਤਰਾ ਦੇ ਵਿਚ ਲੋਹੇ ਦਾ ਆਈਸਕ, ਜਿਹੜਾ ਆਇਰਨ ਔਰੇ, ਗੈਸ, ਕੋਲਾ ਅਤੇ ਖੇਤੀਬਾੜੀ ਉਤਪਾਦ ਵੇਚਦਾ ਹੈ, ਜਦੋਂ ਕਿ ਚੀਨ ਆਸਟ੍ਰੇਲੀਆ ਦੇ ਲਈ ਇਕ ਵੱਡਾ ਬਾਜ਼ਾਰ ਬਣਿਆ ਹੋਇਆ। ਅਲਬਨੀਜ਼ੀ ਜਿਹੜੀ ਸਰਕਾਰ ਦਾ ਕਹਿਣਾ ਹੈ ਕਿ ਉਹ ਖੇਤਰ ਦੇ ਵਿਚ ਸ਼ਾਂਤੀ ਤੇ ਸਥਿਰਤਾ ਚਾਹੁੰਦੀ ਹੈ, ਪਰ ਨਾਲ ਹੀ ਦੇਸ਼ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ। ਇਸ ਦੇ ਲਈ ਸਰਕਾਰ ਰੱਖਿਆ ਖਰਚ ਵਧਾ ਰਹੀ ਹੈ ਤੇ ਉੱਤਰੀ ਆਸਟ੍ਰੇਲੀਆ ਦੇ ਵਿਚ ਫੌਜੀ ਢਾਂਚੇ ਮਜ਼ਬੂਤ ਕਰ ਰਹੀ ਹੈ। ਆਸਟ੍ਰੇਲੀਆ, ਯੁਨਾਈਟਿਡ ਕਿੰਗਡਮ, ਯੂਕੇ ਨੇ ਜਿਹੜਾ ਅੱਜ ਵੈਸੇ ਇਕ ਜਹਾਜ਼ ਵੀ ਫੜਿਆ ਯੂਕੇ ਨੇ, ਬ੍ਰਿਟੇਨ ਨੇ ਆਪਣਾ ਰਸ਼ੀਆ ਦਾ ਤੇਲ ਟੈਂਕਰ, ਜਿਸਦੀ ਸੂਚਨਾ ਆਪਣੇ ਯੂਕਰੇਨ ਨੇ ਦਿੱਤੀ ਸੀ, ਉਹਦਾ ਸ਼ੁਕਰੀਆ ਵੀ ਅਦਾ ਕੀਤਾ। ਆਸਟ੍ਰੇਲੀਆ, ਯੁਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਇਕ ਤਿਕੋਣੀ ਸੁਰੱਖਿਆ ਭਾਈਵਾਲੀ ਦੇ ਸਮਝੌਤੇ ਜਿਹੜੇ ਨੇ ਔਕੁਸ ਜਾਣੀ ਕਿ ਤਹਿਤ ਪਰਮਾਣੂ ਸ਼ਕਤੀ ਵਾਲੀਆਂ ਪਣਡੁੱਬੀਆਂ ਹਾਸਲ ਕਰਨ ਦੀ ਯੋਜਨਾ ਦੇ ਉਤੇ ਕੰਮ ਕਰ ਰਿਹੈ। ਉਧਰ ਚੀਨ ਦਾ ਕਹਿਣਾ ਕਿ ਉਸਦਾ ਫੌਜੀ ਵਿਕਾਸ ਸਿਰਫ਼ ਰੱਖਿਆ ਦੇ ਲਈ ਹੈ ਤੇ ਉਹ ਕਿਸੇ ਦੇਸ਼ ਦੇ ਲਈ ਖਤਰਾ ਨਹੀਂ ਹੈ। ਇਸ ਤਰ੍ਹਾਂ ਆਸਟ੍ਰੇਲੀਆ ਵਿਚ ਇਕ ਜਿਹੜਾ ਮੁਸ਼ਕਲ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਕ ਪਾਸੇ ਚੀਨ ਦੇ ਨਾਲ ਅਰਬਾਂ ਡਾਲਰ ਦਾ ਵਪਾਰ, ਦੂਜੇ ਪਾਸੇ ਉਸੇ ਚੀਨ ਦੀ ਵਧਦੀ ਫੌਜੀ ਤਾਕਤ ਨੂੰ ਲੈ ਕੇ ਚਿੰਤਤ ਹੈ। ਇਹੀ ਕਾਰਨ ਹੈ ਕਿ ਇਹ ਮੁੱਦਾ ਆਸਟ੍ਰੇਲੀਆ ਦੀ ਰਾਜਨੀਤੀ ਤੇ ਸੁਰੱਖਿਆ ਚਰਚਾ ਦਾ ਕੇਂਦਰ ਬਣੀ ਹੋਈ ਹੈ। ਦੂਸਰੇ ਪਾਸੇ ਸਵਿਟਜ਼ਰਲੈਂਡ ਪਾਪੂਲੇਸ਼ਨ ਵੋਟ, ਸਵਿਟਜ਼ਰਲੈਂਡ ਆਬਾਦੀ ਕਰੋੜ ਤੱਕ ਜਿਹੜਾ ਸੀਮਤ ਕਰਨ ਦੀ ਤਜਵੀਜ਼ ਦਾ ਵਿਰੋਧ ਹੋ ਰਿਹਾ। ਸਵਿਟਜ਼ਰਲੈਂਡ ਦੇ ਵਿਚ ਆਬਾਦੀ ਸਾਲ 2050 ਤੱਕ 1 ਕਰੋੜ ਤੱਕ ਸੀਮਤ ਕਰਨ ਦੀ ਤਜਵੀਜ਼ ਦੇ ਉਤੇ ਅੱਜ ਵੋਟਿੰਗ ਹੋਈ ਹੈ। ਸ਼ੁਰੂਆਤੀ ਨਤੀਜਿਆਂ ਦੇ ਵਿਚ ਕਰੀਬ 53% ਵੋਟਰਾਂ ਨੇ ਸੱਜੇ ਪੱਖੀ ਸਵਿਸ ਪੀਪਲਜ਼ ਪਾਰਟੀ ਦੇ ਪ੍ਰਸਤਾਵ ਨੂੰ ਨਕਾਰ ਦਿੱਤਾ। ਸੰਸਦ ਦੇ ਵਿਚ ਸਭ ਤੋਂ ਸੀਟਾਂ ਵਾਲੀ ਜਿਹੜੀ ਸਵਿਸ ਪੀਪਲਜ਼ ਪਾਰਟੀ ਦਾ ਕਹਿਣਾ ਕਿ ਵੱਧਦੀ ਆਬਾਦੀ ਦੇ ਕਾਰਨ ਦੇਸ਼ ਦੇ ਬੁਨਿਆਦੀ ਢਾਂਚੇ ਤੇ ਕੁਦਰਤੀ ਸਰੋਤਾਂ ਦੇ ਉਤੇ ਬੋਝ ਪੈ ਰਿਹਾ ਤੇ ਭਾਈ ਕਹਿੰਦੇ ਕਾਬੂ ਕਰੋ, ਭਾਈ ਸਾਡੇ ਉਤੇ ਕੁੱਤੇ ਨਹੀਂ ਕਾਬੂ ਕੀਤੇ ਜਾਂ ਤੁਸੀਂ ਬੰਦੇ ਕਾਬੂ ਕਰਨ ਤੇ ਲੱਗੇ ਹੋਏ ਹੋ। ਪਾਰਟੀ ਪ੍ਰਵਾਸੀਆਂ ਦੀ, ਖਾਸ ਕਰਕੇ ਯੂਰਪੀਅਨ ਯੂਨੀਅਨ ਦੇ ਵਰਕਰਾਂ ਦੀ ਆਮਦ ਦਾ ਵਿਰੋਧ ਕਰ ਰਹੀ ਹੈ। ਜੇ ਆਬਾਦੀ 95 ਲੱਖ ਤੱਕ ਪਹੁੰਚਦੀ ਹੈ ਤਾਂ ਸਰਕਾਰ ਨੂੰ ਸ਼ਰਨਾਰਥੀਆਂ ਤੇ ਵੀਜ਼ਾ ਨਿਯਮਾਂ ਦੇ ਵਿਚ ਸਖ਼ਤੀ ਕਰਨੀ ਪਏਗੀ, ਜਿਸ ਦੇ ਨਾਲ ਯੂਰਪੀ ਯੂਨੀਅਨ ਦੇ ਨਾਲ ਮੁਫ਼ਤ ਜਿਹੜਾ ਆਵਾਜਾਈ ਦਾ ਸਮਝੌਤਾ ਖਤਰੇ ਦੇ ਵਿਚ ਪੈ ਸਕਦੈ, ਜਿਵੇਂ ਕਿ ਬ੍ਰਿਟੇਨ ਵਾਪਸ ਬਾਹਰ ਹੋ ਗਿਆ। ਇਸੇ ਤਰ੍ਹਾਂ ਹੁਣ ਇਹ ਵੀ ਹੋਣਾ ਚਾਹੁੰਦੇ ਹੋਣਗੇ, ਭਾਈ ਰਾਜ ਕਰਦੇ ਆ ਮੁਲਕਾਂ ਦੇ, ਇਹਨਾਂ ਕਿਹੜਾ ਪੈਂਦੀ ਦੇਣੀ ਹੈ ਕਿਸੇ ਦੀ, ਲੋਕਾਂ ਤੋਂ ਪੈਸੇ ਲੈਣੇ ਜਾਂ ਦੇਣੇ ਨਹੀਂ ਗੇ। ਇਹ ਇਕ ਦੋ ਮੁਲਕ ਨੇ ਜਿਨ੍ਹਾਂ ਨੇ ਰਾਜ ਕਰਦੇ ਆ ਦੁਨੀਆਂ ਤੇ। ਦੂਜੇ ਪਾਸੇ ਵਿਰੋਧੀਆਂ ਤੇ ਸਰਕਾਰ ਦਾ ਕਹਿਣਾ ਸੀ ਕਿ ਇਸ ਫੈਸਲੇ ਦੇ ਨਾਲ ਸਿਹਤ ਅਤੇ ਤਕਨਾਲੋਜੀ ਵਰਗੇ ਖੇਤਰਾਂ ਦੇ ਵਿਚ ਵਿਦੇਸ਼ੀ ਸਰਕਾਰਾਂ ਦੀ ਜਾਂ ਵਿਦੇਸ਼ੀ ਵਰਕਰਾਂ ਦੀ ਕਮੀ ਹੋ ਜਾਵੇਗੀ ਤੇ ਆਰਥਿਕਤਾ ਨੂੰ ਨੁਕਸਾਨ ਜਿਹੜਾ ਪਹੁੰਚੇਗਾ। ਦੂਜੇ ਪਾਸੇ ਇੰਡੀਆ ਫਰਾਂਸ ਰਿਲੇਸ਼ਨਸ਼ਿਪ, ਭਾਰਤ ਹੁਣ ਆਲਮੀ ਹੱਲ ਦੇਣ ਵਾਲਾ ਜਿਹੜਾ ਮੁਲਕ ਬਣਿਆ, ਮੋਦੀ ਸਾਹਿਬ ਕਹਿੰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਹੁਣ ਆਲਮੀ ਮਸਲਿਆਂ ਦੇ ਉਤੇ ਹੱਲ ਦੇ ਵਿਚ ਵੱਡਾ ਯੋਗਦਾਨ ਪਾਉਣ ਵਾਲਾ ਮੁਲਕ ਬਣ ਗਿਆ। ਉਨ੍ਹਾਂ ਤਕਨਾਲੋਜੀ ਤੇ ਨਵੀਨਤਾ, ਇਨੋਵੇਸ਼ਨ ਰਾਹੀਂ ਟਿਕਾਊ ਭਵਿੱਖ ਦੇ ਲਈ ਭਾਰਤ ਦੇ ਨਜ਼ਰੀਏ ਨੂੰ ਦੁਨੀਆਂ ਸਾਹਮਣੇ ਰੱਖਿਆ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਫਰਾਂਸ ਦੇ ਸ਼ਹਿਰ ਨਾਈਸ ਦੇ ਵਿਚ ਜਿਹੜਾ ਭਾਰਤ ਇਨੋਵੇਟਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਤੇ ਇੱਥੇ ਭਾਰਤ, ਫਰਾਂਸ ਅਤੇ ਕੁਝ ਹੋਰ ਮੁਲਕਾਂ ਦੇ ਨਵੀਨ ਸਟਾਰਟ ਅਪਸ ਜਿਹੜੇ ਉਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਫਰਾਂਸੀਸੀ ਰਾਸ਼ਟਰਪਤੀ ਐਮੈਨੁਅਲ ਮੈਕਰੋ ਦੀ ਹਾਜ਼ਰੀ ਦੇ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਇਕ ਦਹਾਕਾ ਪਹਿਲਾਂ ਦੁਨੀਆਂ ਭਾਰਤ ਨੂੰ ਸਿਰਫ਼ ਤੇ ਸਿਰਫ਼ ਤਕਨਾਲੋਜੀ ਅਪਣਾਉਣ ਵਾਲੇ ਮੁਲਕ ਵਜੋਂ ਦੇਖਦੀ ਸੀ, ਪਰ ਅੱਜ ਭਾਰਤ ਤਕਨੀਕ ਦੇਣ ਵਜੋਂ ਜਿਹੜਾ ਉਭਰਿਆ। ਆਪਣੀ ਸਰਕਾਰ ਦੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨ ਅਜਿਹੇ ਹੱਲ ਲੱਭ ਰਹੇ ਨੇ ਜੋ ਪੂਰੀ ਮਨੁੱਖਤਾ ਨੂੰ ਲਾਭ ਪਹੁੰਚਾ ਸਕਦੇ ਐ। ਉੱਚ ਤਕਨਾਲੋਜੀ ਅਤੇ ਰੱਖਿਆ ਖੇਤਰ ਦੇ ਵਿਚ ਭਾਰਤ ਦੀ ਸੁਧਾਰ ਐਕਸਪ੍ਰੈਸ ਹੁਣ ਰੁਕਣ ਵਾਲੀ ਕਹਿੰਦੇ ਨਹੀਂ ਐ। ਮੋਦੀ ਨੇ ਭਾਰਤ ਅਤੇ ਫਰਾਂਸ ਦੇ ਸਬੰਧਾਂ ਨੂੰ ਸਾਂਝੇ ਨਜ਼ਰੀਏ ਅਤੇ ਪ੍ਰੇਰਣਾ ਵਾਲੀ ਵਿਸ਼ੇਸ਼ ਭਾਈਵਾਲੀ ਦਸਿਆ। ਦੂਜੇ ਪਾਸੇ ਰਾਸ਼ਟਰਪਤੀ ਮੈਕਰੋ ਨੇ ਭਾਰਤ ਦੇ ਮੇਕ ਇਨ ਇੰਡੀਆ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਫਰਾਂਸ ਮਨਸੂਈ ਬੌਧਿਕਤਾ ਅਤੇ ਜਲਵਾਯੂ ਤਬਦੀਲੀ ਵਰਗੇ ਨਾਜ਼ੁਕ ਖੇਤਰਾਂ ਦੇ ਵਿਚ ਭਾਰਤ ਦਾ ਅਹਿਮ ਭਾਈਵਾਲ ਹੈ ਤੇ ਉਨ੍ਹਾਂ ਨੇ ਛੋਟੇ ਮਾਡਿਊਲ ਰਿਐਕਟਰਾਂ ਸਮੇਤ ਪਰਮਾਣੂ ਊਰਜਾ ਖੇਤਰ ਦੇ ਵਿਚ ਸਹਿਯੋਗ ਵਧਾਉਣ ਦੀ ਇੱਛਾ ਵੀ ਜਤਾਈ ਹੈ, ਜਾਣੀ ਕਿ ਵਪਾਰ ਕਰਨਗੇ ਨਿਊਕਲੀਅਰ ਐਨਰਜੀ ਦਾ।
ਯੂਐਸ ਇਰਾਨ ਕੌਨਫਲਿਕਟ ਜਿਹੜਾ ਚੱਲ ਰਿਹਾ 107 ਦਿਨਾਂ ਦੇ ਵਿੱਚ 13 ਭਾਰਤੀਆਂ ਦੀ ਮੌਤ ਹੋਈ ਹੈ ਪਰ ਸਾਡੇ ਵਾਲੇ ਕੁਸਕ ਨਹੀਂ ਰਹੇ। ਅਮਰੀਕਾ ਤੇ ਇਰਾਨ ਵਿਚਕਾਰ ਵਧਦਾ ਫੌਜੀ ਤਣਾਅ ਹੁਣ ਭਾਰਤੀ ਨਾਗਰਿਕਾਂ ਨੂੰ ਵੀ ਪ੍ਰਭਾਵਿਤ ਕਰ ਰਿਹੈ। ਪਿਛਲੇ 107 ਦਿਨਾਂ ਦੇ ਵਿਚ ਮੱਧ ਪੂਰਬ ਦੇ ਵਿਚ ਹਮਲਿਆਂ ਦੇ ਉਤੇ ਫੌਜੀ ਕਾਰਵਾਈਆਂ ਦੇ ਵਿਚ ਘੱਟੋ ਘੱਟ 13 ਭਾਰਤੀਆਂ ਨੇ ਜਿਹੜਾ ਆਪਣੀਆਂ ਜਾਨਾਂ ਗੁਆ ਦਿੱਤੀਆਂ ਨੇ। ਇਨ੍ਹਾਂ ਦੇ ਵਿਚ ਸਮੁੰਦਰੀ ਹਮਲੇ, ਡਰੋਨ ਹਮਲੇ, ਮਿਜ਼ਾਈਲ ਹਮਲੇ ਤੇ ਤੇਲ ਟੈਂਕਰਾਂ ਦੇ ਵਿਰੁੱਧ ਫੌਜੀ ਕਾਰਵਾਈਆਂ ਸ਼ਾਮਲ ਨੇ। ਤਾਜ਼ਾ ਹਮਲਿਆਂ ਦੇ ਸਬੰਧ ਦੇ ਵਿਚ ਅਮਰੀਕਾ ਨੇ ਸਿਰਫ 4 ਦਿਨਾਂ ਦੇ ਅੰਦਰ ਹੌਰਮੁਜ਼ ਸਟਰੇਟ ਤੇ ਆਲੇ ਦੁਆਲੇ ਦੇ ਪਾਣੀਆਂ ਦੇ ਵਿਚ 3 ਵੱਡੇ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ। ਸਭ ਤੋਂ ਚਿੰਤਾਜਨਕ ਗੱਲ ਇਹ ਵੀ ਹੈ ਕਿ ਤਿੰਨੋ ਜਹਾਜ਼ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਸਨ। ਭਾਰਤ ਸਰਕਾਰ ਨੇ ਵੀ ਇਸ ਗੰਭੀਰ ਮੁੱਦੇ ਦੇ ਉਤੇ ਸਖ਼ਤ ਰੋਖ ਅਪਣਾਇਆ। ਬਸ ਇੰਨਾ ਹੀ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਅਮਰੀਕੀ ਹਮਲਿਆਂ ਦੇ ਵਿਚ ਭਾਰਤੀ ਨਾਗਰਿਕਾਂ ਦੀ ਮੌਤ ਦੇ ਉਤੇ ਆਪਣਾ ਡੂੰਘਾ ਵਿਰੋਧ ਪ੍ਰਗਟ ਕੀਤਾ। ਦਿੱਲੀ ਦੇ ਵਿਚ ਜਿਹੜਾ ਅਮਰੀਕੀ ਦੂਤਾਵਾਸ ਦੇ ਚੋਟੀ ਦੇ ਡਿਪਲੋਮੈਟ ਨੂੰ ਤਲਬ ਕੀਤਾ ਤੇ ਆਪਣਾ ਸਖ਼ਤ ਇਤਰਾਜ਼ ਜਿਹੜਾ ਦਰਜ ਕਰਵਾ ਦਿੱਤਾ। ਦੂਸਰੇ ਪਾਸੇ G7 ਸੁਮਿਤ ਜਿਹੜਾ ਪ੍ਰੋਟੈਸਟ G7 ਸੰਮੇਲਨ ਦੇ ਵਿਰੋਧ ਲਈ ਜਨੇਵਾ ਦੇ ਵਿਚ ਹਜ਼ਾਰਾਂ ਲੋਕ ਇਕੱਤਰ ਹੈ। ਜਨੇਵਾ ਦੇ ਵਿਚ ਸੋਮਵਾਰ ਅੱਜ ਤੋਂ ਸ਼ੁਰੂ ਹੋ ਰਹੇ G7 ਸਿਖਰ ਸੰਮੇਲਨ ਦੇ ਖਿਲਾਫ਼ ਰੋਸ ਜਤਾਉਣ ਦੇ ਲਈ ਹਜ਼ਾਰਾਂ ਲੋਕ ਜਿਹੜੇ ਨੇ ਇਕੱਤਰ ਹੋਏ ਐ। ਪ੍ਰਦਰਸ਼ਨਕਾਰੀਆਂ ਦੇ ਵਿਚ ਵਾਤਾਵਰਣ ਕਾਰਕੁਨ, ਨਾਰੀਵਾਦੀ, ਪੂੰਜੀਵਾਦ ਦੇ ਵਿਰੋਧੀ, ਫਲਸਤੀਨੀ ਹੱਕਾਂ ਦੇ ਹਮਾਇਤੀ ਤੇ ਹੋਰ ਕਾਰਕੁਨ ਸਮੂਹ ਸ਼ਾਮਲ ਸਨ। ਅੱਜ ਜਿਹੜਾ ਸ਼ੁਰੂ ਹੋ ਰਹੇ G7 ਸਿਖਰ ਸੰਮੇਲਨ ਤੋਂ ਪਹਿਲਾਂ ਹੋਣ ਵਾਲੇ ਪ੍ਰਦਰਸ਼ਨਾਂ ਦੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਡਾਊਨਟਾਊਨ ਵਿਚਲੇ ਦੁਕਾਨਦਾਰਾਂ ਦੇ ਉਤੇ ਕਾਰੋਬਾਰੀਆਂ ਨੇ ਆਪੋ ਆਪਣੀਆਂ ਦੁਕਾਨਾਂ ਅੱਗ ਲੱਕੜ ਦੁਕਾਨਾਂ ਅੱਗੇ ਲੱਕੜ ਦੇ ਪੈਨਲ ਲਗਾਏ ਹਨ। ਕਾਰੋਬਾਰੀ ਤੇ ਸਥਾਨਕ ਆਗੂ ਜਿਹੜੇ 2003 ਦੇ ਵਿਚ G8 ਸੰਮੇਲਨ ਮੌਕੇ ਸਟੋਰਾਂ ਦੀ ਭੰਨ ਤੋੜ ਵਾਲੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਦੁਹਰਾਓ ਤੋਂ ਫਿਕਰਮੰਦ ਨੇ। ਉਦੋਂ ਰੂਸ ਵੀ G8 ਦਾ ਜਿਹੜਾ ਹਿੱਸਾ ਸੀ। ਸੰਮੇਲਨ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਹੋਰਨਾਂ ਆਗੂਆਂ ਦੀ ਮੌਜੂਦਗੀ ਦੇ ਮੱਦੇਨਜ਼ਰ ਫਰੈਂਚ ਤੇ ਸਵਿਸ ਅਥਾਰਟੀਜ਼ ਨੇ ਸੁਰੱਖਿਆ ਦੇ ਪੁਖਤਾ ਉਪਰਾਲੇ ਕੀਤੇ ਨੇ। 15 ਜੂਨ ਨੂੰ ਜਾਣੀ ਕਿ ਅੱਜ ਸ਼ੁਰੂ ਹੋਣ ਵਾਲੀ ਵਾਰਤਾ ਐਤਕੀ ਜਨੇਵਾ ਝੀਲ ਕੰਢੇ ਵਸੇ ਜਿਹੜਾ ਫਰਾਂਸ ਦੇ ਐਵੀਅਨ ਲੇਸ ਬੈਸ ਸ਼ਹਿਰ ਦੇ ਵਿਚ ਹੋ ਰਹੀ ਹੈ। ਸੰਮੇਲਨ ਦੇ ਦੌਰਾਨ ਮੱਧ ਪੂਰਬ, ਯੁਕਰੇਨ ਤੇ ਆਲਮੀ ਆਰਥਿਕ ਸੰਤੁਲਿਤ ਉੱਚੇ ਜਿਹੜਾ ਉੱਤੇ ਚਰਚਾ ਵੀ ਹੋਵੇਗੀ। ਸ਼ਨਿਚਰਵਾਰ ਨੂੰ ਐਵੀਅਨ ਦੇ ਤੱਟ ਤੋਂ ਦੂਰ ਜਨੇਵਾ ਝੀਲ ਦੇ ਉਤੇ ਕਰੀਬ 20 ਕਿਸ਼ਤੀਆਂ ਦਾ ਬੇੜਾ ਦਿਖਾਈ ਦਿੱਤਾ ਜਿਸ ਦੇ ਵਿਚ G7 ਵਿਰੋਧੀ ਤੇ ਫਲਸਤੀਨ ਪੱਖੀ ਬੈਨਰ ਸਨ। ਸਵਿਸ ਮੀਡੀਆ ਰਿਪੋਰਟਾਂ ਦੇ ਅਨੁਸਾਰ ਸ਼ੁੱਕਰਵਾਰ ਸ਼ਾਮੀ ਕਰੀਬ 20 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿਚ ਵੀ ਲਿਆ ਗਿਆ। ਇਸ ਤੋਂ ਪਹਿਲਾਂ ਸਰਕਾਰੀ ਬਰਾਡਕਾਸਟਰ RTS ਦੀ ਰਿਪੋਰਟ ਅਨੁਸਾਰ 100 ਤੋਂ 150 ਦੇ ਵਿਚਕਾਰ ਲੋਕਾਂ ਨੇ ਜਨੇਵਾ ਦੇ ਵਿਚ ਸਾਈਕਲ ਮਾਰਚ ਦੇ ਰਾਹੀਂ ਰੋਸ ਜਤਾਇਆ। ਉਨ੍ਹਾਂ G7 ਵਿਰੋਧੀ ਅਤੇ ਫਲਸਤੀਨ ਪੱਖੀ ਨਾਅਰੇ ਵੀ ਲਗਾਏ ਨੇ। ਉਧਰ ਸਵਿਸ ਸਰਕਾਰ ਨੇ ਕਿਹਾ ਕਿ ਉਹ ਸਿਖਰ ਸੰਮੇਲਨ ਦੇ ਦੌਰਾਨ ਪੁਲਿਸ ਦੀ ਮਦਦ ਲਈ 4,000 ਜਵਾਨਾਂ ਦਾ ਅਮਲਾ ਤੈਨਾਤ ਕਰੇਗੀ ਤੇ ਅਹਿਤਿਆਤ ਦੇ ਵਜੋਂ ਜਨੇਵਾ ਝੀਲ ਦੇ ਉਤੇ ਗਸ਼ਤ ਵਧਾ ਦਿੱਤੀ ਗਈ ਹੈ। ਜਦੋਂ ਕਿ ਹਵਾਈ ਖੇਤਰ ਦੇ ਉਤੇ ਸੜਕੀ ਰੂਟ ਦੇ ਉਤੇ ਪਾਬੰਦੀਆਂ ਆਏ ਰਹਿਣਗੀਆਂ। ਫਰਾਂਸ ਨੇ ਸੰਮੇਲਨ ਵਾਲੇ ਖੇਤਰ ਦੇ ਵਿਚ ਸੁਰੱਖਿਆ ਦੇ ਲਈ 13,000 ਤੋਂ ਵੱਧ ਪੁਲਿਸ ਮੁਲਾਜ਼ਮ ਤੇ ਹੋਰ ਅਮਲਾ ਜਿਹੜਾ ਤੈਨਾਤ ਕੀਤਾ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਤੇ ਓਨਟਾਰੀਓ ਜਿਹੜਾ ਵਿਚ ਜਿਹੜਾ ਮੰਦਭਾਗਾ ਇਕ ਹਾਦਸਾ ਵਾਪਰਿਆ ਹੈ। ਸੜਕ ਹਾਦਸੇ ਦੇ ਵਿਚ 5 ਬੱਚਿਆਂ ਦੀ ਮੌਤ ਹੋਈ ਹੈ। ਓਨਟਾਰੀਓ ਦੇ ਕਿਚਨਰ ਸ਼ਹਿਰ ਦੇ ਨਾਲ ਲਗਦੇ ਕਸਬੇ ਮੈਪਲਟਨ ਦੇ ਵਿਚ ਵੈਨ ਤੇ SUV ਦੀ ਆਹਮੋ ਸਾਹਮਣੀ ਟੱਕਰ ਦੇ ਵਿਚ ਪਰਿਵਾਰ ਦੇ 5 ਬੱਚਿਆਂ, 4 ਭੈਣਾਂ ਤੇ 1 ਭਰਾ ਦੀ ਜਿਹੜੀ ਮੌਤ ਹੋ ਗਈ ਤੇ 1 ਬੱਚੇ ਸਣੇ 5 ਹੋਰ ਜ਼ਖਮੀ ਹੋਏ ਨੇ। ਜ਼ਖਮੀਆਂ ਦੇ ਵਿਚ ਬੱਚਿਆਂ ਦੇ ਮਾਤਾ ਪਿਤਾ ਦੇ ਤੇ ਦਾਦਾ ਦਾਦੀ ਵੀ ਸ਼ਾਮਲ ਨੇ। ਇਨ੍ਹਾਂ ਦੇ ਵਿਚੋਂ 3 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਏਅਰ ਐਂਬੂਲੈਂਸ ਦੇ ਰਾਹੀਂ ਵੱਡੇ ਹਸਪਤਾਲ ਤਬਦੀਲ ਕੀਤਾ ਗਿਆ। ਓਨਟਾਰੀਓ ਪੁਲਿਸ ਦੇ ਕਮਾਂਡਰ ਡਵਾਈਟ ਮਾਫੀ ਚਾਹੁੰਦਾ ਜੀ ਆਪਣੇ ਡਵਾਈਟ ਥਿਬ ਨੇ ਜਿਹੜਾ ਦੱਸਿਆ ਕਿ ਵੈਨ ਦੇ ਵਿਚ ਮਾਰੇ ਗਏ 5 ਬੱਚੇ 4 ਤੋਂ 12 ਸਾਲ ਦੀ ਉਮਰ ਦੇ ਸਨ। ਹਾਦਸੇ ਦੇ ਵਿਚ SUV ਸਵਾਰ ਜਿਹੜੇ ਨੇ SUV ਸਵਾਰ ਵੀ ਜ਼ਖਮੀ ਹੋ ਗਿਆ ਤੇ ਓਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਉਨ੍ਹਾਂ ਨੇ ਹਾਦਸੇ ਦੇ ਉਤੇ ਦੁੱਖ ਜਤਾਉਂਦਿਆਂ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਹੈ ਤੇ ਉਨ੍ਹਾਂ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਵੀ ਜਿਹੜਾ ਦਵਾਇਆ ਹੈ। ਇਟਲੀ ਦੇ ਵਿਚ ਪ੍ਰਵਾਸੀਆਂ ਦੇ ਖਿਲਾਫ਼ ਸੜਕਾਂ ਦੇ ਉਤੇ
ਸੜਕਾਂ ਦੇ ਉੱਤੇ ਉਤਰੇ ਨੇ ਲੋਕ, ਗੋ ਬੈਕ ਹੋਮ ਦੇ ਨਾਰੇ ਲੱਗੇ ਆ। ਇਟਲੀ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਸਥਾਨਕ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ। ਇਸੇ ਤਹਿਤ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਸਥਾਨਕ ਨਾਗਰਿਕਾਂ ਦੇ ਵੱਲੋਂ ਵਿਸ਼ਾਲ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ। ਮੁਜ਼ਾਹਰਾਕਾਰੀਆਂ ਦਾ ਕਹਿਣਾ ਕਿ ਬੇਕਾਬੂ ਹੋਈ ਇਮੀਗ੍ਰੇਸ਼ਨ ਦੇ ਕਾਰਨ ਦੇਸ਼ ਦੇ ਸਰੋਤਾਂ, ਰੋਜ਼ਗਾਰ ਅਤੇ ਸੁਰੱਖਿਆ ਵਿਵਸਥਾ ਦੇ ਉੱਤੇ ਭਾਰੀ ਦਬਾਅ ਪੈ ਰਿਹਾ ਹੈ। ਰੋਜ਼ ਪ੍ਰਦਰਸ਼ਨ ਦੇ ਦੌਰਾਨ ਲੋਕਾਂ ਨੇ ਹੱਥਾਂ ਦੇ ਵਿੱਚ ਤਖ਼ਤੀਆਂ ਅਤੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ਦੇ ਉੱਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤ ਕਰਨ ਦੇ ਨਾਅਰੇ ਲਿਖੇ ਹੋਏ ਸੀ। ਸਥਾਨਕ ਲੋਕਾਂ ਦੀ ਮੰਗ ਹੈ ਕਿ ਸਮੁੰਦਰੀ ਅਤੇ ਜ਼ਮੀਨੀ ਰਸਤਿਆਂ ਰਾਹੀਂ ਹੋਣ ਵਾਲੀ ਗੈਰ ਕਾਨੂੰਨੀ ਘੁਸਪੈਠ ਨੂੰ ਤੁਰੰਤ ਰੋਕਿਆ ਜਾਵੇ। ਨੌਕਰੀਆਂ ਅਤੇ ਸਮਾਜਿਕ ਸੁਰੱਖਿਆ ਦੇ ਮਾਮਲੇ ਦੇ ਵਿੱਚ ਸਥਾਨਕ ਨਾਗਰਿਕਾਂ ਨੂੰ ਪਹਿਲ ਦਿੱਤੀ ਜਾਵੇ। ਰੋਮ ਦੀਆਂ ਸੜਕਾਂ ਦੇ ਉੱਤੇ ਵਿਸ਼ਾਲ ਪ੍ਰਦਰਸ਼ਨ ਦੇ ਦੌਰਾਨ ਸਥਾਨਕ ਨਾਗਰਿਕਾਂ ਨੂੰ ਪਹਿਲ ਦਿੱਤੀ ਜਾਵੇ ਤੇ ਰੋਮ ਦੀਆਂ ਸੜਕਾਂ ਦੇ ਉੱਤੇ ਹੋਏ ਵਿਸ਼ਾਲ ਪ੍ਰਦਰਸ਼ਨ ਦੇ ਦੌਰਾਨ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਦੂਜੇ ਪਾਸੇ ਸਰਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਰਕਾਰ ਸਥਾਨਕ ਲੋਕਾਂ ਦੀਆਂ ਚਿੰਤਾਵਾਂ ਤੋਂ ਜਾਣੂ ਹੈ ਤੇ ਯੂਰਪੀਅਨ ਯੂਨੀਅਨ ਦੇ ਨਾਲ ਮਿਲ ਕੇ ਇਮੀਗ੍ਰੇਸ਼ਨ ਸੰਕਟ ਦਾ ਜਿਹੜਾ ਇੱਕ ਸਥਾਈ ਅਤੇ ਸੰਤੁਲਿਤ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਇਸ ਵਿਸ਼ਾਲ ਰੋਸ ਮੁਜ਼ਾਹਰੇ ਨੇ ਇਟਲੀ ਦੀ ਰਾਜਧਾਨੀ ਦੇ ਵਿੱਚ ਇੱਕ ਵਾਰ ਫਿਰ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਚਰਚਾ ਦੇ ਵਿੱਚ ਲਿਆਂਦਾ ਤੇ ਸਰਕਾਰ ਤੇ ਜਲਦ ਤੋਂ ਜਲਦ ਸਖ਼ਤ ਕਦਮ ਚੁੱਕਣ ਦਾ ਦਬਾਅ ਜਿਹੜਾ ਬਣਾ ਦਿੱਤਾ। ਆਖਰੀ ਖ਼ਬਰ ਹੈ, ਟਰੰਪ ਨੇ ਆਪਣੇ ਬਰਥਡੇ ਦੇ ਉੱਤੇ ਖਰਚਤਾ 567 ਕਰੋੜ ਰੁਪਿਆ, UFC ਦਾ ਆਯੋਜਨ ਕਰ ਦਿੱਤਾ। ਟਰੰਪ ਨੇ ਇਰਾਨ ਦੇ ਨਾਲ ਜੰਗ ਖਤਮ ਕਰਨ ਵਾਲੇ ਇੱਕ ਇਤਿਹਾਸਕ ਸਮਝੌਤੇ ਦਾ ਐਲਾਨ ਕੀਤਾ ਤੇ ਇਸ ਦੇ ਵੱਡੇ ਇਰਾਨ ਸੌਦੇ ਦਾ ਐਲਾਨ ਕਰਨ ਦੇ ਨਾਲ ਨਾਲ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਆਪਣਾ 80ਵਾਂ ਜਨਮ ਦਿਨ ਮਨਾਇਆ। ਇਸ ਵਾਰ ਰਾਸ਼ਟਰਪਤੀ ਟਰੰਪ ਦਾ ਜਨਮ ਦਿਨ ਇਸ ਲਈ ਵੀ ਖਾਸ ਰਿਹਾ ਕਿਉਂਕਿ ਇਸੇ ਸਾਲ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰੇਗੰਢ ਮਨਾ ਰਿਹਾ। ਇਸ ਦੌਰੇ ਤੇ ਇਤਿਹਾਸਕ ਮੌਕੇ ਨੂੰ ਯਾਦਗਾਰ ਬਣਾਉਣ ਦੇ ਲਈ ਵਾਈਟ ਹਾਊਸ ਦੇ ਮੈਦਾਨ ਦੇ ਵਿੱਚ ਇੱਕ ਸ਼ਾਨਦਾਰ ਆਯੋਜਨ ਕੀਤਾ ਗਿਆ। ਮੈਦਾਨ ਦੇ ਵਿੱਚ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ UFC ਕੇਜ ਫਾਈਟ ਦਾ ਆਯੋਜਨ ਕੀਤਾ, ਜਿਹਦਾ ਟਰੰਪ ਨੇ ਪਰਿਵਾਰ ਸਮੇਤ ਆਨੰਦ ਮਾਣਿਆ। ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਵਾਈਟ ਹਾਊਸ ਦੇ ਮੈਦਾਨ ਦੇ ਵਿੱਚ ਇੱਕ UFC ਵਾਈਟ ਨਾਈਟ ਦਾ ਜਿਹੜਾ ਆਯੋਜਨ ਕੀਤਾ ਸੀ। ਉਨ੍ਹਾਂ ਨੇ ਪ੍ਰਸ਼ਾਸਨ ਦੇ ਮੁੱਖ ਨੇਤਾ ਅਤੇ ਟਰੰਪ ਸਮਰਥਕ ਦੇ ਵਿੱਚ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਹੈ, ਨਾਲ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਮੌਜੂਦ ਸੀ। CNN ਨੇ ਰਿਪੋਰਟ ਦਿੱਤੀ ਕਿ ਇਸ ਫਾਈਟ ਨਾਈਟ ਨੇ ਟਰੰਪ ਸਮਰਥਕਾਂ ਦੇ ਵਿੱਚ ਉਤਸ਼ਾਹ ਪੈਦਾ ਕੀਤਾ ਅਤੇ ਫਾਈਟ ਦੇ ਦੌਰਾਨ ਫਸਟ ਲੇਡੀ ਮੈਲਾਨੀਆ ਟਰੰਪ ਰਾਸ਼ਟਰਪਤੀ ਦੇ ਕੋਲ ਬੈਠੀ ਸੀ ਅਤੇ ਬੈਰਨ ਟਰੰਪ ਉਨ੍ਹਾਂ ਦੋਵਾਂ ਦੇ ਪਿੱਛੇ ਬੈਠੇ ਸਨ। ਲੋ ਜੀ, ਨਜ਼ਾਰੇ ਲਿਆ ਦਿੱਤੇ ਅਗਲੇ ਨੇ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪੂਰਾ ਪ੍ਰੋਗਰਾਮ, ਤੇ ਅੱਜ ਇੱਥੇ ਹੀ ਲੈਣੇ ਆ ਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਕਿਸੇ ਦਿਨ ਜ਼ਰੂਰ ਆਪਾਂ ਗੱਲਬਾਤ ਤੁਹਾਡੇ ਨਾਲ ਸੁਣਾਵਾਂਗੇ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ। ਆਓ ਜਿਉਣਾ ਸਿੱਖੀਏ, ਵੈਸੇ ਬਣਦੀ ਤਾਂ ਅੱਜ ਸੀ ਕਰਨ ਦੀ ਗੱਲ, ਪਰ ਕੋਈ ਨਹੀਂ, ਚਲੋ ਕੱਲ ਦੇ ਲਈ ਰੱਖ ਲੈਂਦੇ ਹਾਂ। ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਜ਼ਰੂਰ ਧਿਆਨ ਮਾਰ ਲੈਣਾ, ਜਿਹੜੇ ਰਹਿ ਗਏ ਸੀ ਸੁਨੇਹੇ ਉਹ ਪੂਰੇ ਕਰ ਲਈਏ। ਅਗਲਾ ਸੁਨੇਹਾ ਸੀ ਮਨਦੀਪ ਜੱਸੀ ਬਾਈ ਜੀ ਦਾ, ਕਹਿੰਦੇ ਸੁਖਬੀਰ ਤਾਂ ਫਿਰ ਵੀ ਵਿਦੇਸ਼ ਜਾ ਕੇ ਮੁੜ ਆਇਆ ਸੀ ਜਨਾਬ, ਇਨ੍ਹਾਂ 94 ਦੇ ਵਿੱਚੋਂ ਜਿਸਦਾ ਲੋਟ ਲੱਗਿਆ ਏ ਉਸਨੇ ਕਦੇ ਵਾਪਸ ਨਹੀਂ ਆਉਣਾ ਜੀ। ਬਾਕੀ ਰਾਜਨੀਤੀ ਦੇ ਵਿੱਚ ਹੁਣ ਆਲਾ ਤਾਂ 117 ਚੋਂ ਸ਼ਾਇਦ 5 ਕੁ ਸਹੀ ਨਿਬੜਨ ਜੀ, ਤੇ ਬਾਕੀ ਸਭ ਠੁੱਲੂ ਨੇ। ਮਨਦੀਪ ਜੀ ਅੱਗੇ ਲਿਖਦੇ ਆ ਕਿ 6500 ਰੁਪਏ ਦੀ ਤਾਂ ਬੱਸ ਦੀ ਇੱਕ ਸੀਟ ਪੈਂਦੀ ਹੈ ਜੀ, ਬਾਕੀ ਹੋਟਲਾਂ ਦੇ ਵਿੱਚ ਰੱਖਣਾ, ਲੱਖਾਂ ਰੁਪਏ ਦੇ ਵਿੱਚ ਇੱਕ ਬੱਸ ਦਾ ਆਉਣਾ ਜਾਣਾ ਕਰੋੜ ਦੇਵਲ ਨੇੜੇ ਪੈਂਦਾ ਜੀ। ਤੇ ਰਜਿੰਦਰ ਜੀਰਾ ਜੀ ਲਿਖਦੇ ਆ, ਸੈਣੀ ਸਾਹਿਬ ਇਹਨਾਂ ਨੂੰ ਸਰਕਾਰ ਨੂੰ ਕਰਜ਼ਾ ਦਿੰਦੀ ਕਿਹੜੀ ਸੰਸਥਾ, ਜਿਹੜਾ ਵੀ ਕਰਜ਼ਾ ਸਰਕਾਰ ਆਪਣੇ ਟਾਈਮ ਦੇ ਉੱਤੇ ਲੈਂਦੀ ਹੈ, ਸਰਕਾਰ ਦੇ ਟਾਈਮ ਖਤਮ ਹੋਣ ਤੋਂ ਪਹਿਲਾਂ ਕਹਿੰਦੇ ਕਲੀਅਰ ਹੋਣਾ ਚਾਹੀਦਾ। ਬਿਲਕੁਲ ਦਰੁਸਤ ਫਰਮਾਇਆ ਜੀ, ਆਪੇ ਲੈਣ ਤੇ ਆਪੇ ਦੇਣ, ਨਾਲੇ ਇਹਨਾਂ ਨੂੰ ਬਹਾਨਾ ਨਾ ਮਿਲੂਗਾ ਕਿ ਉਹ ਪਿਛਲੇ ਛੱਡ ਗਏ ਨੇ। ਮਨਦੀਪ ਜੱਸੀ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਗੁੱਡ ਨਾਈਟ ਜੀ ਸਾਹਿਬ ਜੀ। ਤੇ ਮਨਦੀਪ ਜੱਸੀ ਕਹਿੰਦੇ ਰਾਮ ਨਾਲ ਸੌ ਜਾ ਨੀ ਚਾਦਰ ਦਾ ਪੱਲਾ ਮੋੜ ਕੇ।
ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਕਿਹਾ ਉਹਨਾਂ ਨੇ ਲਿਖਿਆ ਮੁਕੱਦਰ ਬਾਈ ਜੀ ਔਜਲਾ ਬਾਈ ਜੀ ਭਗਵੰਤ ਮਾਨ ਤਾਂ ਕਹਿੰਦਾ ਸੀ ਤੁਹਾਡਾ ਟਰੰਪ ਸਾਡੇ ਤੋਂ ਮੁਹੱਲਾ ਕਲੀਨਿਕ ਦਾ ਮਾਡਲ ਮੰਗਦਾ ਦਈ ਦਈ ਕੇ ਨਾ ਕਹਿੰਦੇ ਸੀ ਤੇ ਮੁਕੱਦਰ ਜੀ ਕਹਿੰਦੇ ਸਾਡੇ ਕਾਲੇ ਕੋਟ ਵਾਲਿਆਂ ਨੂੰ ਨੀਂਦ ਆ ਗਈ ਸੌਣ ਦਿਓ ਔਜਲਾ ਬਾਈ ਜੀ ਮੁਕੱਦਰ ਜੀ ਕਹਿੰਦੇ ਕਿ ਬਿਲਕੁਲ ਔਜਲਾ ਬਾਈ ਜੀ ਕਮਾਈ ਅਸਲ ਇਹੀ ਹੈ ਪਰਿਵਾਰ ਵਾਸਤੇ ਤਾਂ ਸਾਰੀ ਦੁਨੀਆਂ ਹੀ ਕਮਾਉਂਦੀ ਹੈ ਇਸੇ ਤਰ੍ਹਾਂ ਪੁਰੇਵਾਲ ਸਾਹਿਬ ਫਰਾਂਸ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਤੇ ਜੀਆਂ ਨੂੰ ਜੀ ਸਵਾਗਤ ਹੈ ਜੀ ਤੇ ਮੋਦੀ ਸਾਹਿਬ ਮਿਲ ਰਹੇ ਨੇ ਇਨ੍ਹਾਂ ਦੇ ਪ੍ਰਧਾਨ ਮੰਤਰੀ ਨੂੰ ਪੀਐਮ ਨੂੰ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ ਰਾਜਧਾਨੀ ਤੋਂ ਭੁਪਿੰਦਰ ਸਿੰਘ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਖਰੀ ਸੁਨੇਹਾ ਲਿਖਦੇ ਐ ਤੇ ਲੋ ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਵੇ ਮਾਫ਼ੀ ਚਾਹਾਂਗਾ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਕੱਲ ਨੂੰ ਜ਼ਰੂਰ ਤੁਹਾਨੂੰ ਗੱਲ ਸੁਣਾਵਾਂਗਾ ਆਓ ਜਿਉਣਾ ਸਿੱਖੀਏ ਤੇ ਕੱਲ ਨੂੰ ਫਿਰ ਆਪਾਂ ਜਿਉਂਦੇ ਹਾਂ ਜੀ ਜ਼ਿੰਦਗੀ ਜ਼ਿੰਦਾਬਾਦ ਮੁਹੱਬਤ ਜ਼ਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਜੀ ਤੇ ਲੋ ਆਪਾਂ ਕੱਲ ਨੂੰ ਮਿਲਦੇ ਹਾਂ 9:30 ਭਾਰਤੀ ਸਮੇਂ ਅਨੁਸਾਰ ਵੱਧ ਘੱਟ ਭੁੱਲ ਗਏ ਗੁਸਤਾਖੀ ਮਾਫ਼ ਪੜ੍ਹਨ ਲਿਖਣ ਦੇ ਵਿੱਚ ਕੋਈ ਉੱਚਾ ਨੀਵਾਂ ਹੋਇਆ ਹੋਵੇ ਤੇ ਮਾਫ਼ੀ ਚਾਹਾਂਗਾ ਤੇ ਕੱਲ ਨੂੰ ਮਿਲਦੇ ਹਾਂ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਤੇ ਮੈਨੂੰ ਦਿਓ ਆਗਿਆ ਜੀ ਤੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ ਤੇ ਨਾਲ ਦੀ ਨਾਲ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਦੇ ਉੱਤੇ ਜਿੱਥੋਂ ਵੀ ਚਾਹੋ ਸੁਣ ਸਕਦੇ ਹੋ ਦੇਖ ਸਕਦੇ ਹੋ ਪ੍ਰੋਗਰਾਮ ਨੂੰ ਨਾਲ ਨਾਲ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਆਪਣੇ ਤੇ ਸੁਰਿੰਦਰ ਕੌਰ ਮਾਲ ਜੀ ਭਾਨ ਸਿੰਘ ਗਰੇਵਾਲ ਜੀ ਬਲਵੀਰ ਸਿੰਘ ਸੈਣੀ ਜੀ ਮਾਨ ਸਿੰਘ ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੇਕਰ ਤੁਸੀਂ ਵੀ ਇਸਦਾ ਹਿੱਸਾ ਬਣਨਾ ਚਾਹੁੰਦੇ ਹੋ ਦੁਆਬਾ ਰੇਡੀਓ .com ਵੈਬਸਾਈਟ ਦੇ ਉੱਤੇ ਜਾ ਕੇ ਸਬਸਕ੍ਰਿਪਸ਼ਨ ਲੈ ਸਕਦੇ ਹੋ ਜਾਂ ਫਿਰ ਯੂਟਿਊਬ ਦੇ ਉੱਤੇ ਸਿਲਵਰ ਗੋਲਡਨ ਤੇ ਡਾਇਮੰਡ ਦੇ ਰੂਪ ਦੇ ਵਿੱਚ ਮੈਂਬਰਸ਼ਿਪ ਹੈਗੀ ਹੈ ਉਹ ਤੁਸੀਂ ਲੈ ਸਕਦੇ ਹੋ ਤੇ ਉਹਦੇ ਵਿੱਚ ਆਪਣਾ ਹਿੱਸਾ ਯੋਗਦਾਨ ਪਾ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਦੋਸਤੋ ਕੋਈ ਸੁਨੇਹਾ ਹੋਵੇ ਕੋਈ ਕਮੈਂਟ ਕਰਨਾ ਹੋਵੇ ਤਾਂ ਰਹਿ ਗਿਆ ਹੋਵੇ ਕੋਈ ਮੇਰੇ ਤੱਕ ਤਾਂ +358 44976 1979 ਬਾਅਦ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਤੁਸੀਂ ਆਪਣਾ ਸੁਨੇਹਾ ਛੱਡ ਸਕਦੇ ਹੋ ਕੱਲ੍ਹ ਤੱਕ ਮੈਂ ਜ਼ਰੂਰ ਉਸਨੂੰ ਪੜ੍ਹ ਵੀ ਲਵਾਂਗਾ ਤੇ ਸਾਂਝਾ ਵੀ ਕਰਦਾਂਗਾ ਤੇ ਮੈਨੂੰ ਦਿਓ ਆਗਿਆ ਹੈਵ ਏ ਨਾਈਸ ਈਵਨਿੰਗ ਤੇ ਡੇ ਤੇ ਦੁਪਹਿਰ ਜਿੱਥੇ ਕਿਤੇ ਵੀ ਹੈ ਕਿਤੇ ਦਿਨ ਚੜ੍ਹ ਰਿਹਾ ਤੇ ਕਿਤੇ ਰਾਤ ਹੋ ਰਹੀ ਹੈ ਤੇ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਦੋਸਤੋ

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ, ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਕਿਤਾਬ ਪੰਜਾਬ, ਜਿਸ ਦੇ ਵਿਚ ਆਪਾਂ ਗੱਲਬਾਤ ਕਰਾਂਗੇ। ਪਿਛਲੇ ਦਿਨਾਂ ਦੇ ਵਿਚ ਵੀ ਉਸਦੇ ਵਿਚੋਂ ਬਾਤਚੀਤ ਕਰ ਰਹੇ ਹਾਂ ਤੇ ਉਸਦੀ ਸ਼ੁਰੂਆਤ ਕੀਤੀ ਹੋਈ ਹੈ। ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਜਿਹੜਾ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਤੇ ਲੜੀਵਾਰ ਭਾਗ 6ਵਾਂ ਅੱਜ ਤੁਹਾਡੇ ਨਾਲ ਉਹਦੀ ਸਾਂਝ ਪਾਵਾਂਗੇ ਤੇ ਉਹਦੇ ਵਿਚੋਂ ਗੱਲ ਕੋਈ ਨਵੀਂ ਵੀ ਸੁਣਾਵਾਂਗੇ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੁਹਾਡੇ ਲਈ, ਜਿਹੜਾ ਨੰਬਰ ਵੀ ਨਾਲ ਦੀ ਨਾਲ ਲਿਖ ਦਿੱਤਾ ਜਾਂਦਾ ਹੈ, ਨਾਲ ਫਲੈਸ਼ ਵੀ ਕਰਦਾ ਰਹਿੰਦਾ ਉੱਪਰਲੇ ਪਾਸੇ ਤੇ ਉਹਦੇ ਉੱਤੇ ਡਾਇਲ ਕਰਕੇ +358 44 976 19 ਸਟੂਡੀਓ ਦੇ ਉੱਤੇ ਲਾਈਨ ਦੇ ਉੱਤੇ ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਕੋਈ ਗੱਲਬਾਤ ਕਰਨੀ ਚਾਹੋਗੇ ਤੇ ਨਿੱਘਾ ਸਵਾਗਤ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ, ਇਸ ਵਕਤ ਸ਼ਾਮ ਦੇ ਐਗਜੈਕਟਲੀ 7:05 ਦਾ ਸਮਾਂ ਹੈ। ਮੀਂਹ ਘੜੀ ਜਿਹੜਾ ਬਾਹਰ ਮਾਹੌਲ ਜਿਹੜਾ ਬਣਿਆ ਹੋਇਆ, ਵਿੱਚ ਵਿੱਚ ਮੀਂਹ ਘੜੀ ਜਿਹੜੀ ਹੈ ਪੈ ਜਾਂਦੀ ਹੈ ਤੇ ਇੱਥੇ ਕਿਉਂਕਿ ਸਰਕਾਰਾਂ ਦੇ ਲੋ ਤੇ ਨਾਲ ਮੀਂਹ ਦਾ ਕੁਝ ਪਤਾ ਨਹੀਂ ਲੱਗਦਾ ਕਿ ਕਦੋਂ ਇਹ ਬਰਨ ਲੱਗ ਜਾਂਦੇ ਨੇ। ਇਸ ਦੇ ਨਾਲ ਹੀ ਦੋਸਤੋ, ਭਾਰਤ ਦੇ ਵਿਚ ਸਮਾਂ ਤੇ ਸਥਿਤੀ ਜਿਹੜਾ 9:35 ਨੇ ਘੜੀਆਂ ਦੇ ਉੱਤੇ, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:05 ਦਾ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:05 ਨੇ, ਯੂਕੇ ਦੇ ਵਿਚ ਸ਼ਾਮ ਦੇ 5:05 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:00 ਦੇ ਉੱਤੇ 5 ਦੀ ਹੈ। ਲੋ ਫਿਰ ਕਰਦੇ ਆ ਗੱਲ, ਸਭ ਤੋਂ ਪਹਿਲਾਂ ਜਿਹੜਾ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਚਲਾਵਾਂਗੇ। ਅੱਜ ਦੇ ਦਿਹਾੜੇ ਨੂੰ ਵੀ ਯਾਦ ਕਰਾਂਗੇ, ਖਾਸ ਦਿਹਾੜਾ ਵੀ ਅੱਜ ਜਿਹੜਾ ਬਾਲ ਮਜ਼ਦੂਰੀ ਦਿਵਸ ਮਨਾਇਆ ਜਾਂਦਾ ਹੈ ਤੇ ਉਹਦਾ ਵੀ ਜ਼ਿਕਰ ਕਰਦੇ ਹਾਂ ਅੱਗੇ ਜਾ ਕੇ, ਪਰ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 12 June 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ, ਇਸ ਹਫ਼ਤੇ ਦਾ ਆਖਰੀ ਦਿਨ ਜਾਣੀ ਕਿ ਪ੍ਰੋਗਰਾਮ ਦੇ ਦੌਰਾਨ ਤੇ ਕੱਲ੍ਹ ਤੋਂ ਸਮਰਜੀਤ ਸਿੰਘ ਸ਼ਮੀ ਜੀ ਸੈਟਰਡੇ ਸੰਡੇ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਹਾਜ਼ਰ ਹੋਣਗੇ ਤੇ ਨਾਲ ਮਾਲ ਸੁਰਿੰਦਰ ਜੀ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਭੇਜ ਰਹੇ ਨੇ ਜੀ ਤੇ ਪਰਿਵਾਰ ਨੂੰ, ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਅੱਜ ਦੇ ਵਿਚਾਰ ਦੇ ਵਿੱਚ ਗੱਲ ਆਉਂਦੀ ਹੈ ਕਿ ਕਾਨੂੰਨ ਬਣਾਉਣ ਦਾ ਜਿਹੜਾ ਕੀ ਫਾਇਦਾ ਹੈ ਜੇ ਸਹੀ ਅਰਥਾਂ ਦੇ ਵਿੱਚ ਲਾਗੂ ਹੀ ਨਹੀਂ ਹੋਣਾ ਜਾਂ ਲਾਗੂ ਹੀ ਨਹੀਂ ਕਰਨੇ। ਬਾਲ ਮਜ਼ਦੂਰੀ ਦੇ ਲਈ ਗਰੀਬੀ ਬਹੁਤ ਵੱਡਾ ਜਿਹੜਾ ਇੱਕ ਫੈਕਟਰ ਬਣਿਆ ਹੋਇਆ ਹੈ। ਪਿਛਲੇ ਦਿਨਾਂ ਦੇ ਵਿੱਚ ਟਰੰਪ ਸਾਹਿਬ ਨੇ ਵੀ ਕਿਹਾ ਸੀ ਕਿ ਭਾਈ ਮੈਂ ਸਮਾਨ ਨਹੀਂ ਲੈਣਾ ਜਾਂ ਟੈਰਿਫ ਤੁਹਾਡੇ ਉੱਤੇ ਹੋਰ ਲਾਵਾਂਗਾ ਕਿਉਂਕਿ ਤੁਸੀਂ ਬਾਲ ਮਜ਼ਦੂਰੀ ਕਰਾ ਕੇ ਤੇ ਆਪਣਾ ਪ੍ਰੋਡਕਟ ਵੇਚਦੇ ਹੋ, ਇਹਨਾਂ ਚੀਜ਼ਾਂ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਪਰ ਉਹਦੇ ਤੋਂ ਪੁੱਛੇ ਭਾਈ ਚਾਈਨਾ ਦੇ ਵਿੱਚੋਂ ਵੀ $5 ਦਾ ਜਿਹੜਾ ਆਈਫੋਨ ਬਣਦਾ ਤੇ ਇੱਥੇ ਆ ਕੇ ਤੁਸੀਂ $500 ਦਾ ਵੇਚਦੇ ਹੋ ਤੇ ਉੱਥੇ ਵੀ ਸਾਰਾ ਕੁਝ ਇਹੋ ਚੱਲਦਾ। ਦੂਸਰੇ ਪਾਸੇ ਚਲੋ ਇਹ ਚੀਜ਼ਾਂ ਘੱਟ ਹੋਣੀਆਂ ਚਾਹੀਦੀਆਂ ਨੇ, ਬੱਚਿਆਂ ਨੂੰ ਸਕੂਲਾਂ ਦੇ ਵਿੱਚ ਆਉਣਾ ਚਾਹੀਦਾ, ਨਾ ਕਿ ਉਹਨਾਂ ਦੀਆਂ ਮਜਬੂਰੀਆਂ ਜਾਂ ਪਰਿਵਾਰ ਨੂੰ ਪਾਲਣ ਦੀ ਜਿਹੜੀ ਹੈ ਜ਼ਿੰਮੇਵਾਰੀ ਬਚਪਨ ਤੋਂ ਪਹਿਲਾਂ ਹੀ ਉਹਦੇ ਉੱਤੇ ਜਿਹੜੀ ਹੈ ਥੋਪ ਦਿੱਤੀ ਜਾਂਦੀ ਹੈ ਤੇ ਉਹਦਾ ਬਚਪਨ ਤੇ ਉਹਦੀ ਜਵਾਨੀ ਇਸੇ ਹੀ ਲੇਖੇ ਲੱਗ ਜਾਂਦੀ ਹੈ। ਅੱਜ ਦੀ ਗੱਲ ਕਰੀਏ ਤੇ 12 June 1812 ਦੇ ਵਿੱਚ ਤੁਹਾਨੂੰ ਲੈ ਚੱਲਦੇ ਆ ਜਦੋਂ ਫਰਾਂਸ ਦੇ ਬਾਦਸ਼ਾਹ ਨੈਪੋਲੀਅਨ ਬੋਨਾਪਾਰਟ ਦੀ ਰੂਸ ਦੇ ਵਿਰੁੱਧ ਜਿਹੜੀ ਜੰਗ ਹੋਈ ਸੀ ਤੇ 1915 ਦੇ ਵਿੱਚ ਗਦਰੀਆਂ ਦੇ ਵੱਲੋਂ ਹਥਿਆਰ ਖੋਹਣ ਦਾ ਵੱਲੇ ਪੁੱਲ ਅੰਮ੍ਰਿਤਸਰ ਦਾ ਜਿਹੜਾ ਸਾਕਾ ਹੈ ਉਹਦਾ ਵੀ ਸੰਖੇਪ ਦੇ ਵਿੱਚ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ, ਅੱਜ ਦੇ ਦਿਹਾੜੇ ਦੇ ਉੱਤੇ ਵਾਪਰਿਆ ਸੀ। 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਬੀ ਕੇ ਦੱਤ ਹੋਣਾ ਨੂੰ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਦੋਸ਼ ਚ ਉਮਰ ਕੈਦ ਦੀ ਸਜ਼ਾ ਜਿਹੜੀ ਅੱਜ ਸੁਣਾਈ ਗਈ ਸੀ। 1964 ਦੇ ਵਿੱਚ ਅਫਰੀਕਨ ਨੈਸ਼ਨਲ ਕਾਂਗਰਸ ਦੇ ਮੁਖੀ ਨੈਲਸਨ ਮੰਡੇਲਾ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜੋ 27 ਤੋਂ 28 ਸਾਲ ਦੇ ਕਰੀਬ ਜੇਲ੍ਹ ਦੇ ਵਿੱਚ ਰਹੇ ਨੇ। 1996 ਦੇ ਵਿੱਚ ਪ੍ਰਧਾਨ ਮੰਤਰੀ ਐਚ ਡੀ ਦੇਵੇਗੌੜਾ ਹੁਣਾਂ ਨੇ ਲੋਕ ਸਭਾ ਦੇ ਵਿੱਚ ਭਰੋਸੇ ਦਾ ਵੋਟ ਹਾਸਲ ਕੀਤਾ ਸੀ ਤੇ 2015 ਦੇ ਵਿੱਚ ਰੌਕ ਗਾਰਡਨ ਚੰਡੀਗੜ੍ਹ ਦੇ ਨਿਰਮਾਤਾ ਨੇਕ ਚੰਦ ਉਹਨਾਂ ਦਾ ਦੇਹਾਂਤ ਹੋਇਆ ਉਹਨਾਂ ਦਾ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ। ਨੇਕ ਚੰਦ ਰੌਕ ਗਾਰਡਨ ਚੰਡੀਗੜ੍ਹ ਭਾਰਤ ਦੇ ਵਿੱਚ 18 ਏਕੜ ਦੇ ਵਿੱਚ ਵਿਸ਼ਵ ਪ੍ਰਸਿੱਧ ਮੂਰਤੀਆਂ ਦਾ ਜਿਹੜਾ ਬਾਗ ਹੈ ਜਿਸ ਨੂੰ ਇਸ ਦੇ ਬਾਨੀ ਦੇ ਨਾਮ ਦੇ ਨਾਂ ਦੇ ਉੱਤੇ ਜਿਹੜਾ ਨੇਕ ਚੰਦ ਦਾ ਜਿਹੜਾ ਰੌਕ ਗਾਰਡਨ ਵੀ ਕਿਹਾ ਜਾਂਦਾ ਹੈ। ਉਹ ਇੱਕ ਸਰਕਾਰੀ ਅਧਿਕਾਰੀ ਸਨ ਜਿਨ੍ਹਾਂ ਨੇ ਸ਼ੁਗਲ ਦੇ ਵਿੱਚ ਹੀ 1957 ਦੇ ਵਿੱਚ ਗੁਪਤ ਤੌਰ ਦੇ ਉੱਤੇ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਇਹ 40 ਏਕੜ ਤੋਂ ਵੱਧ ਦੇ ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਪੂਰਨ ਤੌਰ ਦੇ ਉੱਤੇ ਉਦਯੋਗਿਕ ਤੇ ਘਰੇਲੂ ਰਹਿੰਦ ਖੂੰਹਦ ਦੀਆਂ ਜਿਹੜੀਆਂ ਆਈਟਮਾਂ ਜਿਵੇਂ ਕਿ ਪੱਥਰ, ਵੰਗਾਂ, ਕੱਚ, ਪਲੇਟਾਂ, ਸਿੰਕ, ਟੋਇਲਟ ਅਤੇ ਪੋਟ ਆਦਿ ਦੀਆਂ ਵਰਤੋਂ ਦੇ ਨਾਲ ਬਣਾਇਆ ਗਿਆ। ਰਸਮੀ ਤੌਰ ਦੇ ਉੱਤੇ ਰੌਕ ਗਾਰਡਨ ਦਾ ਨਿਰਮਾਣ 24 ਫਰਵਰੀ 1973 ਨੂੰ ਸ਼ੁਰੂ ਹੋਇਆ ਸੀ। ਪਹਿਲਾਂ ਇਸ ਦੀ ਉਸਾਰੀ ਕੇਵਲ 12 ਏਕੜ ਦੇ ਵਿੱਚ ਹੋਈ। ਬਾਗ ਰੀਸਾਈਕਲ ਸੀਰੋਮਿਕ ਦੀਆਂ ਮੂਰਤੀਆਂ ਦੇ ਲਈ ਸਭ ਤੋਂ ਵਧੇਰੇ ਜਿਹੜਾ ਮਸ਼ਹੂਰ ਹੈ। ਇਹ ਜਿਹੜਾ ਸੀ ਸੁਖਨਾ ਝੀਲ ਦੇ ਨੇੜੇ ਜਿਹੜਾ ਨਾਲ ਹੀ ਹੈ ਉੱਥੇ ਅੱਜ ਵੀ ਉਹ ਸਥਿਤ ਹੈ। ਇਸ ਦੇ ਵਿੱਚ ਮਨੁੱਖ ਦੇ ਦੁਆਰਾ ਬਣਾਏ ਗਏ ਝਰਨੇ ਅਤੇ ਹੋਰ ਕਈ ਮੂਰਤੀਆਂ ਨੇ ਜੋ ਫਾਲਤੂ ਪੱਥਰ, ਵੰਗਾਂ, ਕੱਚ ਆਦਿ ਦੇ ਨਾਲ ਬਣਾਈਆਂ ਗਈਆਂ। ਖਾਲੀ ਸਮੇਂ ਦੇ ਵਿੱਚ ਨੇਕ ਚੰਦ ਹੁਣੀ ਉਹਨਾਂ ਨੇ ਸ਼ਹਿਰ ਦੇ ਆਲੇ ਦੁਆਲੇ ਜਿਹੜਾ ਢਾਉਣ ਵਾਲੀਆਂ ਥਾਵਾਂ ਤੋਂ ਜੋ ਕਹਿ ਲਓ ਕਿ ਬਿਲਡਿੰਗਾਂ ਜਾਂ ਕੁਝ ਐਸੇ ਘਰ ਜਾਂ ਕੁਝ ਚੀਜ਼ਾਂ ਢਾ ਦਿੱਤੀਆਂ ਜਾਂਦੀਆਂ ਸੀ ਤਾਂ ਉਹਨਾਂ ਥਾਵਾਂ ਦੇ ਉੱਤੇ ਉਹ ਜਾਂਦੇ ਤੇ ਸਮੱਗਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਉੱਥੋਂ ਸੁਖਨਾ ਝੀਲ ਦੇ ਨੇੜੇ ਇੱਕ ਜੰਗਲ ਦੀ ਇੱਕ ਖਾਈ ਨੁਮਾ ਜ਼ਮੀਨ ਦੀ ਚੋਣ ਕੀਤੀ ਤੇ ਖਾਈ ਨੁਮਾ ਜ਼ਮੀਨ ਜੰਗਲਾਤ ਜ਼ਮੀਨ ਅਧੀਨ ਹੁੰਦੀ ਸੀ ਜਿਸ ਦੇ ਉੱਤੇ ਕੁਝ ਵੀ ਨਹੀਂ ਸੀ ਬਣਾਇਆ ਜਾ ਸਕਦਾ। ਉਸਦਾ ਕੰਮ ਗੈਰ ਕਾਨੂੰਨੀ ਸੀ ਪਰ ਉਹ 1975 ਦੇ ਵਿੱਚ ਅਧਿਕਾਰੀਆਂ ਦੇ ਦੁਆਰਾ ਖੋਜੇ ਜਾਣ ਤੋਂ 18 ਸਾਲ ਪਹਿਲਾਂ ਇਸ ਨੂੰ ਛੁਪਾਉਣ ਦੇ ਵਿੱਚ ਕਾਮਯਾਬ ਰਿਹਾ। ਇਹ 12 ਏਕੜ ਦੇ ਅੰਦਰੂਨੀ ਖੇਤਰ ਦੇ ਰੂਪ ਦੇ ਵਿੱਚ ਵਧੀਆ ਸੀ। ਹਰ ਇੱਕ ਜਗ੍ਹਾ ਮਿੱਟੀ ਦੇ ਭਾਂਡੇ ਦੇ ਨਾਲ ਭਰਿਆ ਹੋਇਆ ਸੀ ਜਿਸ ਦੇ ਵਿੱਚ ਡਾਂਸਰ, ਸੰਗੀਤਕਾਰ ਤੇ ਜਾਨਵਰ ਵੀ ਨਾਲ ਰਹਿੰਦੇ। ਇਨ੍ਹਾਂ ਦਾ 12 ਜੂਨ 2015 ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ ਦੇਹਾਂਤ ਹੋਇਆ ਸੀ ਤੇ ਅੱਜ ਉਹ ਇੱਕ ਕਮਾਈ ਦਾ ਸਾਧਨ ਜਿਹੜਾ ਸਿਟੀ ਲਈ ਬਣਿਆ ਹੋਇਆ ਤੇ ਲੋਕ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਉਹਨੂੰ ਦੇਖਣ ਆਉਂਦੇ ਆ ਤੇ ਉਹਦੀ ਝਲਕ ਨੂੰ ਮਹਿਸੂਸ ਕਰਦੇ ਆ। ਨੇਕ ਚੰਦ ਹੁਣਾਂ ਦੀ ਨੇਕ ਕਮਾਈ ਦਾ ਸਾਧਨ ਬਣ ਗਿਆ ਚੰਡੀਗੜ੍ਹ ਦਾ ਜਿਹੜਾ ਮਿਊਂਸੀਪਲ ਕਮੇਟੀ ਦਾ ਜਿਹੜਾ ਰੋਜ਼ਗਾਰ ਬਣ ਗਿਆ। ਦੂਸਰੇ ਪਾਸੇ ਗੱਲ ਕਰਦੇ ਆ ਬਾਲ ਮਜ਼ਦੂਰੀ ਦਿਵਸ ਦੀ। ਸਰਕਾਰ ਨੇ ਬਾਲ ਮਜ਼ਦੂਰ ਖਿਲਾਫ਼ ਬਣੇ ਕਾਨੂੰਨ ਦੇ ਵਿੱਚ ਸੋਧ ਕਰਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਦੇ ਉੱਤੇ ਲਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ। ਬੱਚਿਆਂ ਨੂੰ ਸਿਰਫ਼ ਸੁਰੱਖਿਅਤ ਪਰਿਵਾਰਕ ਕਾਰੋਬਾਰ, ਟੀਵੀ ਸੀਰੀਅਲ, ਫਿਲਮਾਂ, ਇਸ਼ਤਿਹਾਰਾਂ ਤੇ ਖੇਡਾਂ ਦੀਆਂ ਕਾਰਗੁਜ਼ਾਰੀਆਂ ਦੇ ਉੱਤੇ ਲਾਇਆ ਜਾ ਸਕਦਾ ਹੈ ਪਰ ਇਹ ਸ਼ਰਤ ਹੋਵੇਗੀ ਕਿ ਇਹ ਕੰਮ ਸਕੂਲ ਸਮੇਂ ਤੋਂ ਬਾਅਦ ਕਰਨ। ਬਾਲ ਕਿਰਤ ਕਾਨੂੰਨ ਦੇ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਉੱਤੇ ਸਿਰਫ਼ 18 ਖਤਰਨਾਕ ਉਦਯੋਗਾਂ ਦੇ ਵਿੱਚ ਰੋਜ਼ਗਾਰ ਰੱਖਣ ਤੇ ਪਾਬੰਦੀ ਹੈ। ਕਾਨੂੰਨ ਦੀ ਉਲੰਘਣਾ ਕਰਨ ਦੇ ਉੱਤੇ 3 ਸਾਲ ਦੀ ਸਜ਼ਾ ਹੋਵੇਗੀ ਤੇ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਮਾਲਕਾਂ ਨੂੰ 50,000 ਰੁਪਏ ਜੁਰਮਾਨਾ ਹੋਵੇਗਾ। ਕਿਹੜਾ ਬੰਦਾ ਜਿਹਨੇ ਨਹੀਂ ਰੱਖਿਆ ਅੱਜ ਵੀ ਜਾ ਕੇ ਦੇਖ ਲਓ। ਮੈਂ ਕਹਿੰਦਾ ਮਾਲਾਮਾਲ ਲੋਕਾਂ ਦਾ, ਸਰਕਾਰ ਦਾ ਜਾਂ ਪੰਜਾਬ ਦਾ ਕਰਜ਼ਾ ਲਿੱਥ ਸਕਦਾ ਹੈ ਜੇ ਕੋਈ ਇਸ ਗੱਲ ਦੇ ਉੱਤੇ ਜ਼ੋਰ ਦੇ ਦਿੱਤਾ ਜਾਵੇ। ਪਤਾ ਨਹੀਂ ਕਿੰਨੇ ਕੁ ਕਾਮੇ ਹੋਣਗੇ ਬੱਚੇ ਜਿਹੜੇ ਰੋਜ਼ਗਾਰ ਦੇ ਲਈ ਜਾਂ ਆਪਣੇ ਟੱਬਰਾਂ ਨੂੰ ਪਾਲਣ ਦੇ ਲਈ ਕੰਮਕਾਰ ਕਰਦੇ ਹੈ। ਸੰਸਾਰ ਦੇ ਵਿੱਚ 21 ਤੋਂ 50 ਜਿਹੜੇ ਨੇ ਵੱਧ ਕਰੋੜ ਤੇ ਭਾਰਤ ਦੇ ਵਿੱਚ 6 ਕਰੋੜ ਵੱਧ ਬੱਚੇ ਬਾਲ ਮਜ਼ਦੂਰੀ ਕਰ ਰਹੇ ਨੇ ਕਿ ਇਹਨਾਂ ਦੇ ਉੱਪਰ ਕਾਨੂੰਨ ਲਾਗੂ ਨਹੀਂ ਹੁੰਦਾ। ਢਾਬਿਆਂ, ਦੁਕਾਨਾਂ ਤੇ ਜੂਠੇ ਭਾਂਡੇ ਮਾਂਜਦੇ, ਰੂੜੀ ਕੁੱਟਦੇ ਹੋਏ, ਸਾਈਕਲ ਸਕੂਟਰਾਂ ਨੂੰ ਪੇਂਚਰ ਲਾਉਂਦੇ ਹੋਏ ਵੇਖੇ ਜਾ ਸਕਦੇ ਐ। ਭੱਠਿਆਂ ਦੇ ਉੱਤੇ, ਕਾਰਖਾਨਿਆਂ ਦੇ ਵਿੱਚ 16-16 ਘੰਟੇ ਕੰਮ ਲਿਆ ਜਾਂਦਾ ਹੈ। ਇੱਥੋਂ ਤੱਕ ਕਿ ਕਾਨੂੰਨ ਨੂੰ ਲਾਗੂ ਕਰਵਾਉਣ ਵਾਲੇ ਅਫਸਰਾਂ ਦੇ ਘਰ ਵੀ ਬਾਲ ਮਜ਼ਦੂਰ ਕੰਮ ਕਰਦੇ ਵੇਖੇ ਜਾ ਸਕਦੇ ਐ। ਇਹ ਹਾਲਾਤ ਨੇ ਜੀ ਸਾਡੇ ਦੇਸ਼ ਦੇ। ਗਦਰੀ ਬਾਬਿਆਂ ਦਾ ਜ਼ਿਕਰ ਕੀਤਾ ਸੀ, ਸੰਖੇਪ ਦੇ ਵਿੱਚ ਗੱਲ ਕਰਦਿਆਂ ਵੱਲੇ ਪੁਲ ਦਾ ਸਾਕਾ। ਫਰਵਰੀ 1915 ਦੀ ਬਗਾਵਤ ਫੇਲ ਹੋਣ ਦੇ ਉੱਤੇ ਗਦਰੀਆਂ ਨੇ ਗਦਾਰ ਕਿਰਪਾਲ ਵਰਗੇ ਮੁਖਬਰਾਂ ਦੇ ਉੱਤੇ ਗਦਾਰਾਂ ਨੂੰ ਸੋਧਣ, ਗਦਰੀਆਂ ਨੂੰ ਜੇਲ੍ਹਾਂ ਤੋੜ ਕੇ ਬਾਹਰ ਕੱਢਣ ਦਾ ਫੈਸਲਾ ਕੀਤਾ। ਮੁਖਬਰ ਨੰਗਲ ਕਲਾਂ ਦੇ ਚੰਦਾ ਸਿੰਘ ਟਾਊਟ ਨੂੰ ਸੋਧਿਆ ਤੇ ਗਦਰੀ ਬਾਬਿਆਂ ਨੂੰ ਪੰਥ ਦੇ ਵਿੱਚੋਂ ਛੇਕਣ ਦਾ ਫੈਸਲਾ ਦੇਣ ਵਾਲੇ ਸਰਦਾਰ ਬਹਾਦਰ ਅਰੂੜ ਸਿੰਘ ਇੱਕ ਹਮਲੇ ਦੇ ਵਿੱਚੋਂ ਬਚ ਗਿਆ ਪਰ ਉਸਦਾ ਖਾਸ ਯਾਰ ਜਿਹੜਾ ਸੀ ਅੱਛਰ ਸਿੰਘ ਉਹਨੂੰ ਗਦਰੀਆਂ ਨੇ ਖੂਹ ਦੇ ਉੱਤੇ ਨਹਾਉਂਦੇ ਨੂੰ ਸੋਧਾ ਲਾ ਦਿੱਤਾ ਸੋਧ ਦਿੱਤਾ। ਗਦਰੀ ਆਤਮਾ ਸਿੰਘ ਠੱਠੀਖਾਰਾ 11 ਨਵੰਬਰ ਰਸਾਲੇ ਦੇ ਵਿੱਚ ਭਰਤੀ ਹੋਇਆ ਤੇ ਫੌਜ ਦੇ ਵਿੱਚ ਤੇ ਫਿਰ ਉਹ ਨੌਕਰੀ ਛੱਡ ਕੇ ਚੀਨ ਚਲਿਆ ਗਿਆ। ਉਥੋਂ ਕਾਮਾਗਾਟਾ ਮਾਰੂ ਜਹਾਜ਼ ਉੱਤੇ ਵਾਪਸ ਆ ਗਿਆ ਤੇ ਗਦਰ ਪਾਰਟੀ ਦੇ ਮੈਂਬਰ ਹੋਣ ਦੇ ਕਰਕੇ ਪਿੰਡ ਜਿਹੜਾ ਸੀ ਪਹੁੰਚਦਿਆਂ ਹੀ ਸਰਕਾਰ ਨੇ ਪਿੰਡ ਜੂ ਬੰਦ ਕਰ ਦਿੱਤੀ ਸੀ, ਪਰ ਆਪ ਉਥੋਂ ਜਿਹੜਾ ਖਿਸਕ ਗਏ ਤੇ ਗਦਰੀਆਂ ਦਾ ਜੱਥਾ ਬਣਾਇਆ ਗਿਆ। ਇਸੇ ਪਿੰਡ ਦੇ ਹਰਨਾਮ ਸਿੰਘ 25 ਨਵੰਬਰ ਰਸਾਲੇ ਦੇ ਵਿੱਚ ਸਨ ਮੌਜੂਦ ਸਨ ਤੇ ਉਹ ਵੀ ਚੀਨ ਜਾ ਕੇ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਵਾਪਸ ਆ ਗਏ ਸਨ। ਭਾਈ ਪ੍ਰੇਮ ਸਿੰਘ ਦੀ ਸਲਾਹ ਦੇ ਉੱਤੇ ਇਨ੍ਹਾਂ ਰਲ ਕੇ ਫਿਰ ਵੱਲੇ ਪਿੰਡ ਵਾਲੇ ਜਿਹੜਾ ਲਾਗੇ ਰੇਲ ਦੇ ਪੁਲ ਦੇ ਉੱਤੇ ਤਾਇਨਾਤ ਫੌਜੀਆਂ ਤੋਂ 5 ਤਰੀਕ ਤੇ ਜੂਨ ਦਾ ਮਹੀਨਾ 1915 ਨੂੰ ਮੀਟਿੰਗ ਕਰਕੇ ਹਥਿਆਰ ਖੋਣ ਦੀ ਯੋਜਨਾ ਬਣਾਈ ਸੀ ਤੇ ਉਸ ਤੋਂ ਬਾਅਦ ਦੋਰਾਹੇ ਪੁਲ ਦੇ ਉੱਤੇ ਤੈਨਾਤ ਗਾਰਦ ਤੋਂ ਹਥਿਆਰ ਲੁੱਟਣ ਦੇ ਵਿੱਚ ਸਫਲ ਰਹਿਣ ਦੇ ਉੱਤੇ 11 ਤੇ 12 ਜੂਨ ਅੱਜ ਦੇ ਦਿਹਾੜੇ ਤੇ ਕੱਲ ਦੇ ਬੀਤੇ ਚ ਦੀ ਰਾਤ ਨੂੰ ਵੱਲੇ ਪੁਲ ਦੇ ਉੱਤੇ ਸਥਿਤ ਚੌਂਕੀ ਦੇ ਉੱਤੇ ਕੀਤੇ ਹਮਲੇ ਚ 2 ਫੌਜੀ ਮਾਰੇ ਗਏ ਤੇ ਹਥਿਆਰ ਲੁੱਟ ਲਏ ਗਏ। ਗੋਇੰਦਵਾਲ ਨੇੜੇ ਬੇੜੀ ਦੇ ਵਿੱਚ ਚੜ੍ਹਨ ਸਮੇਂ ਮਗਰ ਲੱਗੀ ਪੁਲਿਸ ਦੇ ਨਾਲ 36 ਘੰਟੇ ਚੱਲੇ ਮੁਕਾਬਲੇ ਚ ਬੇੜੀ ਦਾ ਮਲਾਹ ਮਾਰਿਆ ਗਿਆ। ਹਥਿਆਰ ਮੰਡ ਦੇ ਵਿੱਚ ਦੱਬ ਦਿੱਤੇ ਗਏ ਤੇ ਅਗਲੇ ਦਿਨ ਸ਼ਾਮ ਨੂੰ ਗਦਰੀ ਕਪੂਰਥਲਾ ਪਹੁੰਚ ਜਾਂਦੇ ਹੈ। ਪੁਲਿਸ ਪੈੜ ਨੱਪਦੀ ਹੋਈ ਨੇ ਇੱਕ ਪਿੰਡ ਦੇ ਗੁਰਦੁਆਰੇ ਦੇ ਵਿੱਚੋਂ ਗਦਰੀ ਕਾਲਾ ਸਿੰਘ ਜਗਤਪੁਰ, ਚੰਨਣ ਸਿੰਘ ਬੂੜਚੰਦ, ਹਰਨਾਮ ਸਿੰਘ ਤੇ ਆਤਮਾ ਸਿੰਘ ਠੱਠੀਖਾਰਾ ਨੂੰ ਇੱਕ ਪਿੰਡ ਦੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਉਸਦੇ ਬਾਅਦ ਭਾਈ ਬੰਤਾ ਸਿੰਘ 25 ਜੂਨ ਨੂੰ ਹੁਸ਼ਿਆਰਪੁਰ ਦੇ ਪਿੰਡ ਜੋੜਾ ਤੋਂ ਫੜ ਲਏ ਗਏ ਤੇ ਉਪਰੋਕਤ ਪੰਜਾਂ ਨੂੰ ਹੀ ਲਾਹੌਰ ਦੇ ਟ੍ਰਿਬਿਊਨਲ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਤੇ 4 ਯੋਧਿਆਂ ਨੂੰ 9 ਤਰੀਕ ਤੇ ਅਗਸਤ ਦਾ ਮਹੀਨਾ 1915 ਨੂੰ ਤੇ ਬੰਤਾ ਸਿੰਘ ਸੰਘਵਾਲ ਨੂੰ 12 ਤਰੀਕ ਅਗਸਤ ਦਾ ਮਹੀਨਾ 1915 ਨੂੰ ਫਾਂਸੀ ਦੇ ਉੱਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਭਾਈ ਜਵੰਦ ਸਿੰਘ ਹੋਣਾ ਨੂੰ 10 ਤਰੀਕ ਜੂਨ ਦਾ ਮਹੀਨਾ 1917 ਨੂੰ ਫਾਂਸੀ ਦਿੱਤੀ ਗਈ ਸੀ। ਲੋ ਦੋਸਤੋ, ਇਹ ਸੀ ਜੀ ਗਦਰੀਆਂ ਦੀ ਗੱਲਬਾਤ ਤੇ ਅੱਗੇ ਚੱਲਦੇ ਹੁਣ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਨ੍ਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 4497 1962 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਬਾਅਦ ਦੇ ਵਿੱਚ ਫਿਰ ਆਪਾਂ ਖਬਰਾਂ ਤੋਂ ਬਾਅਦ ਚੱਲਾਂਗੇ ਜੀ ਅੱਜ ਦੀਆਂ ਜਿਹੜੀਆਂ ਨੇ ਆਪਣੇ ਕਿਤਾਬ ਦੀ ਗੱਲ ਕਰਦੇ ਹਾਂ, ਕਿਤਾਬਾਂ ਦੇ ਅੰਕ ਸੰਗ ਦੇ ਵਿੱਚ ਜਿਹੜੀ ਝਾਤ ਮਾਰਾਂਗੇ ਤੇ ਨਾਵਲ ਕਿਤਾਬ ਪੰਜਾਬ ਦੀ ਬਾਤ ਪਾਵਾਂਗੇ ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਜਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੇ ਨਾਲ ਸ਼ੁਰੂਆਤ ਕਰਦੇ ਹਾਂ ਕੀ ਕੁਝ ਜਿਹੜਾ ਵਾਪਰ ਰਿਹਾ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਨ੍ਹਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਐਪ ਦੇ ਉੱਤੇ ਦੋਸਤ ਸੁਣ ਰਹੇ ਨੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਜੇਕਰ ਤੁਸੀਂ ਸ਼ਮੂਲੀਅਤ ਵੀ ਕਰਨਾ ਚਾਹੁੰਦੇ ਹੋ ਤੇ +358 4497 1962 ਬਾਅਦ ਸਟੂਡੀਓ ਦੀਆਂ ਲਾਈਨਾਂ ਖੁੱਲੀਆਂ ਰਹਿਣਗੀਆਂ ਤੇ ਪਹਿਲੇ ਸਮੇਂ ਦੇ ਵਿੱਚ ਵਾਰਤਾਲਾਪ ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਕੀ ਕਹਿੰਦੀਆਂ ਅੱਜ ਦੀਆਂ ਖਬਰਾਂ? ਅੱਜ ਦੋਸਤੋ 12 ਜੂਨ 2026 ਦਾ ਦਿਹਾੜਾ ਤੇ ਗੱਲਬਾਤ ਕਰਦੇ ਹਾਂ ਸ਼ੁਰੂ ਫੀਫਾ ਵਰਲਡ ਕੱਪ 2026 ਦੇ ਜਿਹੜੇ ਨੇ ਰੰਗਾਰੰਗ ਆਗਾਜ਼ ਤੋਂ ਲੈ ਕੇ ਪੰਜਾਬ ਬੀਜੇਪੀ ਦੀ ਹੰਗਾਮੀ ਬੈਠਕ ਤੱਕ ਦਾ ਮੁੱਦਾ ਚੱਲ ਰਿਹਾ। ਹਰ ਮੁੱਦੇ ਦਾ ਵਿਸਤਾਰ ਦੇ ਨਾਲ ਉਹਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਖਬਰਾਂ ਵੀ ਸਾਂਝੀਆਂ ਕਰਦੇ ਹਾਂ। ਬਹਿਬਲ ਕਲਾ ਮਾਮਲੇ ਦੇ ਵਿੱਚ ਗਿਆਨੀ ਰਘਬੀਰ ਸਿੰਘ ਦੇ ਬਿਆਨਾਂ ਨਾਲ ਜਿਹੜਾ ਉੱਠੇ ਨਵੇਂ ਸਵਾਲ ਨੇ। ਸੁਖਬੀਰ ਬਾਦਲ ਤੇ ਬਲਤੇਜ ਪੰਨੂ ਵਿਚਾਲੇ ਸਿਆਸੀ ਟਕਰਾਅ ਚੱਲ ਰਿਹਾ। ਟੋਰਾਂਟੋ ਤੱਕ ਪਹੁੰਚੀ ਹੈ ਪੰਜਾਬ ਦੀ ਸਿਆਸਤ ਤੇ ਰਿਸ਼ਵਤ ਕਾਂਡ ਦੇ ਉੱਤੇ ਤਾਜ਼ਾ ਖੁਲਾਸਿਆਂ ਦੇ ਜਿਹੜੇ ਖੁਲਾਸੇ ਹੋਏ ਹੈ ਜੋ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੋ ਕੁਝ ਚੱਲ ਰਿਹਾ। ਇਸ ਤੋਂ ਇਲਾਵਾ ਨੀਤੀ ਆਯੋਗ ਦੇ ਵਿੱਚ ਪੰਜਾਬ ਦੇ ਲਈ ਵਿਸ਼ੇਸ਼ ਦਰਜੇ ਦੀ ਮੰਗ ਰੱਖੀ ਹੈ ਮਾਨ ਸਾਹਿਬ ਨੇ ਤੇ ਗੌਰਕ AI ਦੇ ਨਾਲ ਜੁੜੇ ਨਿੱਜਤਾ ਦੇ ਸਬੰਧੀ ਵਿਵਾਦ ਉੱਠੇ ਨੇ। ਬਹੁਤ ਸਾਰੇ ਲੋਕ ਬਹੁਤ ਸਾਰੇ ਦੇਸ਼ ਇਸ ਦੇ ਖਿਲਾਫ਼ ਜਿਹੜੀ ਆਵਾਜ਼ ਚੱਕਣ ਲੱਗੇ ਹੈ। ਇਰਾਨ ਤੇ ਅਮਰੀਕਾ ਦਾ ਤਣਾਅ ਹੈ ਜਿਸ ਦੇ ਵਿੱਚ ਜਿਹੜੇ ਨੇ ਆਪਣੇ ਇਰਾਨੀ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਜਿਹੜਾ ਬਿਲਕੁਲ ਝੂਠ ਬੋਲ ਰਿਹਾ ਤੇ ਉਹਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਤੇ ਦੂਸਰੇ ਪਾਸੇ ਜੋ ਸੰਧੀ ਦੀ ਗੱਲ ਕਰ ਰਹੇ ਨੇ ਕਿ ਜਲਦ ਹੀ ਸੰਧੀ ਹੋਣ ਵਾਲੀ ਹੈ, ਤੇ ਉਹਨਾਂ ਨੇ ਇਸ ਚੀਜ਼ ਤੋਂ ਨਕਾਰ ਦਿੱਤਾ ਹੈ ਕਿ ਇਹ ਸਭ ਉਹਦੇ ਆਪਣੇ ਹੀ ਦਾਅਵੇ ਨੇ, ਸਾਡੇ ਵੱਲੋਂ ਕੋਈ ਵੀ ਇਸ ਦੀ ਗੱਲਬਾਤ ਨਹੀਂ ਕੀਤੀ ਜਾ ਰਹੀ। ਕੈਨੇਡਾ, ਯੂਕੇ ਤੇ ਆਸਟ੍ਰੇਲੀਆ ਦੇ ਜਿਹੜੇ ਜਿਹੜਾ ਇੰਟਰਨੈਸ਼ਨਲ ਪੀਸ ਫਾਊਂਡ ਜਿਹੜਾ ਫੰਡ ਹੈ ਉਹਦੇ ਬਾਰੇ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਹੈ, ਤੇ ਹੋਰ ਸਾਰੇ ਗੱਲਾਂ ਬਾਤਾਂ ਕਰਦੇ ਹਾਂ। ਤੇ ਇਸ ਦੇ ਨਾਲ ਹੀ ਤੁਹਾਡੇ ਸੁਨੇਹੇ ਵੀ ਆ ਰਹੇ ਨੇ। ਹਾਂਜੀ, ਮਾਲ ਜੀ ਕਹਿੰਦੇ ਨੇ ਕਿ ਭੁਪਿੰਦਰ ਜੀ ਅੱਜ ਕੱਲ ਭੈਣਾਂ ਦਿਸਦੀਆਂ ਹੀ ਨਹੀਂ ਜੀ, ਪੁਰਾਣੇ ਬੰਦੇ ਪਤਾ ਨਹੀਂ ਕਿੱਧਰ ਗਏ ਨੇ ਜੀ। ਹਾਂਜੀ, ਆਪਣੇ ਜੋਲ ਭੈਣ ਜੀ ਇੰਡੀਆ ਗਏ ਹੋਏ ਨੇ ਜੀ ਭੈਣ ਜੀ, ਤੇ ਮੇਰੇ ਖਿਆਲ ਨਾਲ ਜਲਦ ਵਾਪਸੀ ਹੋਵੇਗੀ ਉਹਨਾਂ ਦੀ। ਤੇ ਬਾਕੀ ਹੱਲੇ ਚੁੱਪ ਚਪੀਤੇ ਨੇ ਜੀ, ਸੁਣਦੇ ਨੇ ਪ੍ਰੋਗਰਾਮ ਪਰ ਕਾਲ ਘੱਟ ਕਰਦੇ ਨੇ। ਤੇ ਲੋ ਫਿਰ ਗੱਲ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ ਦੋਸਤੋ। ਫੀਫਾ ਵਰਲਡ ਕੱਪ 2026 ਫੀਫਾ ਆਲਮੀ ਕੱਪ ਦਾ ਰੰਗਾ ਰੰਗ ਜਿਹੜਾ ਆਗਾਜ਼ ਸ਼ੁਰੂ ਹੋ ਗਿਆ। ਮੇਜ਼ਬਾਨ ਮੈਕਸੀਕੋ ਤੇ ਦੱਖਣੀ ਅਫਰੀਕਾ ਦੇ ਦਰਮਿਆਨ ਫੁੱਟਬਾਲ ਮੁਕਾਬਲੇ ਨਾਲ ਫੀਫਾ ਆਲਮੀ ਕੱਪ 2026 ਦਾ ਦੇਰ ਰਾਤ ਰਸਮੀ ਰੰਗਾ ਰੰਗ ਆਗਾਜ਼ ਜਿਹੜਾ ਕਰ ਦਿੱਤਾ ਗਿਆ। ਉਦਘਾਟਨੀ ਮੁਕਾਬਲਾ ਮੈਕਸੀਕੋ ਸਿਟੀ ਦੇ ਅਸਟੇਡੀਓ ਐਜ਼ਟਿਕਾ ਸਟੇਡੀਅਮ ਦੇ ਵਿਚ ਖੇਡਿਆ ਗਿਆ ਤੇ ਫੀਫਾ ਆਲਮੀ ਕੱਪ ਦੇ ਇਤਿਹਾਸ ਦੇ ਵਿਚ ਪਹਿਲੀ ਵਾਰ ਹੈ ਜਦੋਂ ਤਿੰਨ ਮੁਲਕ ਅਮਰੀਕਾ, ਕੈਨੇਡਾ ਤੇ ਮੈਕਸੀਕੋ ਫੁੱਟਬਾਲ ਦੇ ਇਸ ਮਹਾਂਕੁੰਭ ਦੀ 16 ਵੱਖ ਵੱਖ ਸ਼ਹਿਰਾਂ ਦੇ ਵਿਚ ਮੇਜ਼ਬਾਨੀ ਕਰ ਰਹੇ ਨੇ। ਪਹਿਲੀ ਵਾਰ ਆਲਮੀ ਕੱਪ ਦੇ ਵਿਚ 48 ਟੀਮਾਂ ਹਿੱਸਾ ਲੈ ਰਹੀਆਂ ਨੇ। ਐਤਕੀ ਜਾਰਡਨ, ਉਜ਼ਬੇਕਿਸਤਾਨ, ਕੁਰਾਸਾਓ ਤੇ ਕੇਪ ਵਰਡੀ ਦੀਆਂ ਟੀਮਾਂ ਪਹਿਲੀ ਵਾਰ ਆਲਮੀ ਕੱਪ ਦੇ ਵਿਚ ਖੇਡਦੀਆਂ ਨਜ਼ਰ ਆਉਣਗੀਆਂ। ਚਾਰ ਵਾਰ ਜਿਹੜਾ ਇਹਦੀ ਚੈਂਪੀਅਨ ਇਟਲੀ ਦੀ ਟੀਮ ਕੁਆਲੀਫਾਈ ਹੀ ਨਹੀਂ ਕਰ ਸਕੀ ਹੈ। ਇਨ੍ਹਾਂ 48 ਟੀਮਾਂ ਨੂੰ 12 ਗਰੁੱਪਾਂ ਦੇ ਵਿਚ ਵੰਡਿਆ ਜਾ ਚੁੱਕਿਆ ਤੇ ਹਰੇਕ ਗਰੁੱਪ ਦੇ ਵਿਚ 4 ਟੀਮਾਂ ਜਿਹੜੀਆਂ ਨੇ ਸ਼ਾਮਲ ਨੇ। ਉਦਘਾਟਨੀ ਸਮਾਗਮ ਦੇ ਵਿਚ ਸ਼ਕੀਰਾ ਤੇ ਭਾਰਤ ਦੀ ਨੋਰਾ ਫਤੇਹੀ ਨੇ ਜਿਹੜਾ ਨੇ ਪੇਸ਼ਕਾਰੀ ਕੀਤੀ ਹੈ। ਮੈਕਸੀਕੋ ਇਤਿਹਾਸ ਦੇ ਵਿਚ ਤੀਜੀ ਵਾਰ ਫੀਫਾ ਵਿਸ਼ਵ ਵਰਲਡ ਕੱਪ ਜਿਹੜਾ ਮੇਜ਼ਬਾਨੀ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ, ਜਿਸ ਨੇ ਪਹਿਲਾਂ 1970 ਤੇ 1986 ਦੇ ਵਿਚ ਇਹ ਟੂਰਨਾਮੈਂਟ ਕਰਵਾਇਆ ਸੀ। ਫੀਫਾ ਆਲਮੀ ਕੱਪ ਦੇ ਮੈਚ ਦੇ ਭਾਰਤ ਦੇ ਵਿਚ G5 ਤੇ ਐਪ ਦੇ ਉਤੇ, ਵੈਬਸਾਈਟ ਦੇ ਉਤੇ, ਯੂਨਾਈਟ 8 ਸਪੋਰਟਸ ਨੈਟਵਰਕ ਦੇ ਉਤੇ ਦੇਖੇ ਜਾ ਸਕਦੇ ਨੇ। DD ਸਪੋਰਟਸ ਵੀ ਜਿਹੜਾ ਕੁਝ ਚੋਣਵੇ ਮੈਚ ਜਿਹੜਾ ਪ੍ਰਸਾਰਿਤ ਕਰੇਗਾ ਭਾਰਤ ਦੇ ਵਿਚ ਵੀ। ਗਰੁੱਪ ਗੇਟ ਦੇ ਮੈਚ ਜਿਹੜੇ ਨੇ 12 ਤੋਂ 28 ਜੂਨ ਦਰਮਿਆਨ ਖੇਡੇ ਜਾਣਗੇ। ਰਾਊਂਡ 32 ਦੇ ਮੁਕਾਬਲੇ ਜਿਹੜੀਆਂ ਨੇ 29 ਜੂਨ ਤੋਂ 4 ਜੁਲਾਈ ਤੱਕ ਹੋਣਗੇ। ਕੁਆਟਰ ਫਾਈਨਲ ਗੇਟ ਜਿਹੜਾ ਉਹਦੇ ਵਿਚ 10 ਤੋਂ 12 ਜੁਲਾਈ ਤੱਕ ਚੱਲੇਗਾ ਤੇ ਸੈਮੀ ਫਾਈਨਲ 15 ਤੇ 16 ਜੁਲਾਈ ਨੂੰ ਤੇ ਤੀਜੀ ਥਾਂ ਜਿਹੜਾ ਲਈ ਮੈਚ ਦੇ ਲਈ 19 ਜੁਲਾਈ ਨੂੰ ਜਿਹੜਾ ਖੇਡਿਆ ਜਾਵੇਗਾ। ਖਿਤਾਬੀ ਮੁਕਾਬਲਾ 20 ਜੁਲਾਈ ਨੂੰ ਫਾਈਨਲ ਹੋਣਗੇ ਤੇ ਖੇਡਿਆ ਜਾਣਗੇ। ਤੇ ਆਲਮੀ ਕੱਪ ਦੇ ਦੌਰਾਨ ਮੌਜੂਦਾ ਚੈਂਪੀਅਨ ਅਰਜਨਟਾਈਨਾ, ਫਰਾਂਸ, ਇੰਗਲੈਂਡ, ਬ੍ਰਾਜ਼ੀਲ, ਸਪੇਨ, ਪੁਰਤਗਾਲ ਸਣੇ ਹੋਰ ਕਈ ਟੀਮਾਂ ਤੇ ਨਜ਼ਰ ਜਿਹੜੀ ਹੈ ਰਹੇਗੀ ਕਿ ਇਸ ਵਾਰ ਮੱਲ ਕੌਣ ਮਾਰਦਾ ਹੈ। ਇਹ ਹੈ ਜੀ ਫੀਫਾ ਵਰਲਡ ਕੱਪ 2026 ਜਿਹੜਾ ਕੱਲ ਉਹਦਾ ਰਾਤ ਨੂੰ ਆਗਾਜ਼ ਕਰ ਦਿੱਤਾ ਗਿਆ। ਵੈਸੇ ਭਾਰਤ ਨੇ ਵੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਜਿਹੜਾ ਵਰਲਡ ਵਾਰ 1-2 ਦਾ ਜਿਹੜਾ ਸਿਲਸਿਲਾ ਸੀ ਤੇ ਕੁਝ ਟੀਮਾਂ ਜਿਹੜੀਆਂ ਪਿੱਛੇ ਹਟ ਗਈਆਂ ਤੇ ਭਾਰਤ ਨੂੰ ਉਸ ਸਮੇਂ ਮੌਕਾ ਮਿਲਿਆ ਸੀ ਪਰ ਉਹ ਜਿਹੜਾ ਸੀ ਵਰਲਡ ਕੱਪ ਹੋ ਹੀ ਨਹੀਂ ਸਕਿਆ ਉਹਨਾਂ ਸਮਿਆਂ ਦੇ ਵਿਚ ਤੇ ਭਾਰਤ ਦੀ ਟੀਮ ਫਿਰ ਉਹਦੇ ਵਿਚ ਹਿੱਸਾ ਨਹੀਂ ਲੈ ਸਕੀ। ਪਰ ਬਹੁਤ ਸਾਰੀਆਂ ਦੇਖੋ ਇਹ ਵੀ ਮਾਲਪੁਰ ਬੰਗਾ ਹੋ ਗਿਆ ਜਾਂ ਕਿੰਨੇ ਜਿਹੜੇ ਨੇ ਪੂਰਾ ਦੁਆਬਾ ਕਹਿ ਲਓ ਇਸ ਚੀਜ਼ ਦੇ ਵਿਚ ਮਹਾਰਤ ਹਾਸਲ ਕਰਦਾ ਹੈ ਪਰ ਉਹਨਾਂ ਦੇ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ। ਖਿਡਾਰੀ ਇੱਕ ਤੋਂ ਇੱਕ ਵੱਧ ਕੇ ਹੈ ਸਾਰੀਆਂ ਚੀਜ਼ਾਂ ਨੇ ਪਰ ਕ੍ਰਿਕਟ ਹੋ ਗਈ ਜਾਂ ਹੋਰ ਸਾਰੀਆਂ ਜਿਹੜੀਆਂ ਗੇਮਾਂ ਨੇ ਉਹਨਾਂ ਦੇ ਬਲ ਨੂੰ ਜਿਸ ਦੇ ਵਿਚ ਪੈਸਾ ਵੱਡੇ ਪੱਧਰ ਦੇ ਉੱਤੇ ਬੋਲਬਾਲਾ ਸੱਟਾ ਲੱਗਦਾ ਉਹੀ ਜਿਹੜੇ ਨੇ ਉਤਸ਼ਾਹਿਤ ਕੀਤੇ ਜਾਂਦੇ ਆ। ਪਰ ਫੁੱਟਬਾਲ ਦੀ ਟੀਮਾਂ ਆਪਣੀ ਫਗਵਾੜਾ ਕਹਿ ਲਓ ਕਿ ਕੱਪੜਾ ਮਿੱਲ, ਰੇਲ ਕੋਚ ਫੈਕਟਰੀ ਕਪੂਰਥਲਾ ਦੀ ਹੋ ਗਈ, ਜਲੰਧਰ PAP ਹੋ ਗਈ ਜਾਂ ਮਾਲਪੁਰ ਬੰਗਾ ਦੀਆਂ ਕਾਲਜਾਂ ਦੀਆਂ ਟੀਮਾਂ ਹੋ ਗਈਆਂ, ਖਾਲਸਾ ਕਾਲਜ ਟੀਮਾਂ ਹੋ ਗਈਆਂ, DAV ਕਾਲਜ ਦੀਆਂ ਟੀਮਾਂ ਹੋ ਗਈਆਂ, ਉਹਦੇ ਵਿਚ ਬੋਲਬਾਲਾ ਵੱਡੇ ਪੱਧਰ ਤੇ ਉੱਤੇ ਸੀ ਤੇ ਪਰ ਉਹਨਾਂ ਚੀਜ਼ਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਅੱਜ ਵੀ ਸਾਡੇ ਆਦਮਪੁਰ ਦੇ ਵਿਚੋਂ ਕੁਝ ਜਿਹੜੇ ਨੇ ਨੈਸ਼ਨਲ ਟੀਮਾਂ ਦੇ ਵਿਚ ਮੁੰਡੇ ਖੇਡ ਰਹੇ ਨੇ, ਵਧੀਆ ਉਹਨਾਂ ਨੂੰ ਚਲੋ ਕਮਾਈ ਦਾ ਸਾਧਨ ਵੀ ਹੈ। ਪੰਜਾਬ ਪੁਲਿਸ ਦੇ ਵਿਚ ਬਹੁਤ ਸਾਰੇ ਲੋਕ ਜਿਹੜੇ ਨੇ ਸਾਡੇ ਤੋਂ ਸੀਨੀਅਰ ਖਿਡਾਰੀ ਨੇ ਉਹਨਾਂ ਨੇ ਉਹਦੇ ਵਿਚ ਹਿੱਸਾ ਪਾ ਰਹੇ ਨੇ, ਅੱਜ DSP ਦੇ ਅਹੁਦੇ ਤੱਕ ਜਿਹੜਾ ਪਹੁੰਚੇ ਹੋਏ ਨੇ ਪਰ ਉਹਨਾਂ ਚੀਜ਼ਾਂ ਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਹ ਚੀਜ਼ਾਂ ਉਤਸ਼ਾਹਿਤ ਕਰਨੀਆਂ ਚਾਹੀਦੀਆਂ ਨੇ ਤੇ ਕਦੇ ਜਿੰਦੇ ਜਾਗਦੇ ਦੇਖਣਾ ਚਾਹਾਂਗੇ ਕਿ ਫੀਫਾ ਵਰਲਡ ਕੱਪ ਦੇ ਵਿੱਚ ਕਿਤੇ ਭਾਰਤ ਦੀ ਟੀਮ ਦਾ ਵੀ ਨਾਂ ਕਿਧਰੇ ਆ ਜਾਵੇ। ਦੂਸਰੇ ਪਾਸੇ ਭਾਜਪਾ ਦੀ ਜਿਹੜੀ ਹੈ ਗੱਲ ਕਰੀਏ, ਲੀਡਰਸ਼ਿਪ ਮੀਟਿੰਗ ਹੋਈ ਹੈ। ਭਾਜਪਾ ਹਾਈ ਕਮਾਂਡ ਵੱਲੋਂ ਪੰਜਾਬ ਲੀਡਰਸ਼ਿਪ ਦਿੱਲੀ ਤਲਬ ਕੀਤੀ ਗਈ ਸੀ ਤੇ ਅੱਜ ਸ਼ਾਮ ਦੀ ਜਿਹੜੀ ਹੈ ਉਨ੍ਹਾਂ ਨੇ ਬੈਠਕ ਕੀਤੀ ਹੈ। ਭਾਰਤੀ ਜਨਤਾ ਪਾਰਟੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਸ਼ੁੱਕਰਵਾਰ ਸ਼ਾਮ ਇਕ ਹੰਗਾਮੀ ਬੈਠਕ ਦੇ ਲਈ ਤੁਰੰਤ ਨਵੀਂ ਦਿੱਲੀ ਤਲਬ ਕੀਤਾ ਗਿਆ। ਪਾਰਟੀ ਦੇ ਕੌਮੀ ਸੰਗਠਨ ਮਹਾਂਮੰਤਰੀ ਬੀ ਐਲ ਸੰਤੋਸ਼ ਅੱਜ ਸ਼ਾਮ ਕਰੀਬ 6 ਵਜੇ ਨਵੀਂ ਦਿੱਲੀ ਵਿਖੇ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਤੇ ਹੋਰ ਵੀ ਆਗੂ ਇਸ ਮੀਟਿੰਗ ਦੇ ਵਿਚ ਸ਼ਾਮਲ ਹੋਏ ਹੈ ਤੇ ਦੇਖਦਿਆਂ ਸਵੇਰ ਤੱਕ ਕੀ ਇਹਦੇ ਬਾਰੇ ਅਪਡੇਟ ਆ ਰਹੀ ਹੈ। 2027 ਦੀਆਂ ਚੋਣਾਂ ਦੇ ਨਾਲ ਜਿਹੜਾ ਸੰਬੰਧਤ ਇਹ ਜਿਹੜੀਆਂ ਮੀਟਿੰਗਾਂ ਭਵਿੱਖ ਦੀਆਂ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ। ਦੂਸਰੇ ਪਾਸੇ ਕਾਂਗਰਸ ਜਨਤਾ ਪਾਰਟੀ ਦੀ ਪੰਜਾਬ ਦੇ ਵਿਚ ਐਂਟਰੀ, ਕੱਲ ਜਿਹੜਾ 13 ਜੂਨ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਵਿਚ ਜਿਹੜਾ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਦਿੱਲੀ ਦੇ ਜੰਤਰ ਮੰਤਰ ਤੇ ਪੁਣੇ ਸਮੇਤ ਕਈ ਹੋਰ ਸ਼ਹਿਰਾਂ ਦੇ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਦੇਸ਼ ਭਰ ਦੇ ਵਿਚ ਚਰਚਾ ਦਾ ਵਿਸ਼ਾ ਬਣੀ ਕਾਂਗਰਸ ਜਨਤਾ ਪਾਰਟੀ CJP ਹੁਣ ਪੰਜਾਬ ਦੇ ਵਿਚ ਦਸਤਕ ਦੇਣੀ ਜਾ ਰਹੀ ਹੈ, ਕਿਉਂਕਿ ਪੈਸਾ ਧੇਲਾ ਤਾਂ ਇਧਰੋਂ ਹੀ ਮਿਲਣਾ ਜੇ ਮਿਲਣਾ, ਚਾਰ ਹਮਾਇਤ ਮਿਲਣੀ ਆ, ਨਹੀਂ ਤਾਂ ਹੋਰ ਕੌਣ ਪੁੱਛਦਾ ਇਨ੍ਹਾਂ ਨੂੰ ਕਿਸੇ ਨੂੰ ਵੀ। ਪਾਰਟੀ ਦੇ ਸੰਸਥਾਪਕ ਤੇ ਨੌਜਵਾਨ ਕਾਰਕੁਨ ਅਭਿਜੀਤ ਦਿਪਕੇ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਅਗਲਾ ਵੱਡਾ ਵਿਰੋਧ ਪ੍ਰਦਰਸ਼ਨ 13 ਜੂਨ ਨੂੰ ਅੰਮ੍ਰਿਤਸਰ ਵਿਖੇ ਕੀਤਾ ਜਾਏਗਾ। ਪਹਿਲਾਂ ਦੇਖੋ ਜਿੱਦਾਂ ਕਹਿੰਦੇ ਸੀ ਕਿ ਏਅਰਪੋਰਟ ਦੇ ਉੱਤੇ ਸ਼ਾਇਦ ਅਰੈਸਟ ਹੋ ਸਕਦੀ ਹੈ ਜਾਂ ਪਰਮਿਸ਼ਨਾਂ ਲਈਆਂ, ਸਾਰਾ ਕੁਝ ਕੀਤਾ, ਕਿਵੇਂ ਉਹਨੂੰ ਚੁੱਪ ਚਪੀਤੇ ਬਾਹਰ ਨਿਕਲਣ ਦਿੱਤਾ ਤੇ ਦੂਸਰੇ ਪਾਸੇ ਅਖਬਾਰਾਂ 'ਚ ਸੁਰਖੀਆਂ ਸੀ ਕਿ ਇਹ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਐ, ਹੋਰ ਸਾਰੀਆਂ ਚੀਜ਼ਾਂ। ਜਦੋਂ ਅਮਰੀਕਾ ਬੈਠਾ ਸੀ ਤੇ ਦਿੱਲੀ ਆਉਂਦੇ ਦਾ ਸਵਾਗਤ ਕਿੱਡੇ ਵੱਡੇ ਪੱਧਰ ਦੇ ਉੱਤੇ ਹੋਇਆ, ਜਿਸ ਤੁਹਾਡੇ ਮੇਰੇ ਵਰਗਾ ਕੋਈ ਹੁੰਦਾ ਤੇ ਚੱਕ ਕੇ ਹੁੰਦਰੀ ਠੋਕਿਆ ਹੋਣਾ ਸੀ, ਦਿੱਲੀਓਂ ਬਾਹਰ ਹੀ ਨਹੀਂ ਨਿਕਲਣ ਦੇਣਾ ਸੀ। ਦੇਸ਼ ਦੇ ਨੌਜਵਾਨਾਂ, ਖਾਸ ਕਰਕੇ ਜਨਰੇਸ਼ਨ ਜੈੱਡ ਜਿਹੜੀ ਹੈ, ਉਹਦੀ ਜਿਹੜੀ ਹੈ ਅਗਵਾਈ ਵਾਲੀ ਇਹ ਮੁਹਿੰਮ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਨੌਜਵਾਨਾਂ ਦਾ ਇਹ ਗੁੱਸਾ ਨੀਟ ਪ੍ਰੀਖਿਆ ਦੇ ਪੇਪਰ ਲੀਕ ਹੋਣ ਅਤੇ CBSE ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦੇ ਵਿਚ ਹੋਇਆ ਕਥਿਤ ਜਿਹੜੀਆਂ ਗੜਬੜੀਆਂ ਦੇ ਖਿਲਾਫ਼ ਭੜਕਿਆ। ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਐਕਸ ਦੇ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਅਭਿਜੀਤ ਦਿਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਇਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਦਸਿਆ ਕਿ ਕਾਂਗਰਸ ਜਨਤਾ ਪਾਰਟੀ ਵੱਲੋਂ 13 ਜੂਨ ਨੂੰ ਸ਼ਾਮ 4 ਵਜੇ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਇਕ ਸ਼ਾਂਤਮਈ ਰੋਸ ਪ੍ਰਦਰਸ਼ਨ ਉਲੀਕਿਆ ਗਿਆ। ਉਨ੍ਹਾਂ ਨੇ ਪੰਜਾਬ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਭਵਿੱਖ ਦੀ ਰੱਖਿਆ ਤੇ ਸਿੱਖਿਆ ਪ੍ਰਣਾਲੀ ਦੇ ਵਿਚ ਜਵਾਬਦੇਹੀ ਤੈਅ ਕਰਨ ਲਈ ਵੱਡੀ ਗਿਣਤੀ ਦੇ ਵਿਚ ਇਸ ਪ੍ਰਦਰਸ਼ਨ ਦਾ ਹਿੱਸਾ ਜਿਹੜਾ ਬਣਨ। ਦੇਖਦੇ ਹਾਂ ਕੱਲ ਨੂੰ ਕਿਸ ਤਰ੍ਹਾਂ ਦੀ ਹਮਾਇਤ ਮਿਲਦੀ ਹੈ ਪੰਜਾਬ ਦੇ ਵਿਚੋਂ। ਦੂਸਰੇ ਪਾਸੇ ਪੰਜਾਬ ਦੀ ਸਿਆਸੀ ਲੜਾਈ ਜਿਹੜੀ ਹੈ ਟੋਰਾਂਟੋ ਪਹੁੰਚ ਗਈ ਹੈ। ਅਕਾਲੀ ਆਗੂ ਵਾਪਸ ਮੁੜੇ ਨੇ ਤੇ ਬੰਟੀ ਰੋਮਾਣਾ ਦੇ ਵਿਰੁੱਧ ਸ਼ਿਕਾਇਤਾਂ ਇਮੀਗ੍ਰੇਸ਼ਨ ਤੱਕ ਪਹੁੰਚੀਆਂ ਤੇ ਪਹੁੰਚਾਈਆਂ ਗਈਆਂ। ਇਹਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਪਰਮ ਬੰਸ ਸਿੰਘ ਰੋਮਾਣਾ ਦੇ ਵਕੀਲ ਜਿਹੜੇ ਨੇ, ਉਨ੍ਹਾਂ ਨੇ ਸ਼ਿਵ ਕਰਤਾਰ ਸਿੰਘ ਸੇਖੋ, ਉਨ੍ਹਾਂ ਨੇ ਕੈਨੇਡਾ ਏਅਰਪੋਰਟ ਦੇ ਉੱਤੇ ਹੋਈ ਸਾਰੀ ਗੱਲਬਾਤ ਦੇ ਬਾਰੇ ਜਾਣਕਾਰੀ ਵੀ ਦਿੱਤੀ, ਉਹ ਤੁਹਾਡੇ ਨਾਲ ਸਾਂਝੀ ਵੀ ਕਰਦੇ ਹਾਂ। ਤੇ ਉਹਦੇ ਵਿਚ ਝੂਠੀਆਂ ਦੇ ਜਿਹੜਾ ਮੀਡੀਆ ਅਦਾਰਿਆਂ ਵੱਲੋਂ ਝੂਠੀਆਂ ਤੇ ਮਨਘੜਤ ਜਿਹੜੀਆਂ ਖ਼ਬਰਾਂ ਫੈਲਾਉਣ ਦੇ ਉੱਤੇ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ। ਪੰਜਾਬ ਦੀ ਸਿਆਸੀ ਲੜਾਈ ਇੱਥੋਂ ਤੱਕ ਪਹੁੰਚ ਗਈ ਕਿ ਹੁਣ ਵਿਰੋਧੀਆਂ ਦੀ ਵਿਦੇਸ਼ਾਂ ਤੇ ਤੱਕ ਪਹੁੰਚ ਸੀਮਤ ਕਰਨ ਦੇ ਲਈ ਉਨ੍ਹਾਂ ਦੇ ਖੰਭ ਕੁਤਰੇ ਜਾ ਰਹੇ ਨੇ। ਇਸ ਦੀ ਮਿਸਾਲ ਉਸ ਸਮੇਂ ਵੇਲੇ ਜਿਹੜਾ ਸਾਹਮਣੇ ਆਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਪਰਮ ਬੰਸ ਸਿੰਘ ਉਰਫ ਬੰਟੀ ਰੋਮਾਣਾ ਨੂੰ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਬਣੀ ਨਮੋਸ਼ੀ ਜਨਤਕ ਹਾਲਤ ਦੇ ਵਿਚ ਟੋਰਾਂਟੋ ਹਵਾਈ ਅੱਡੇ ਤੋਂ ਵਾਪਸ ਮੁੜਨਾ ਪਿਆ। ਜਾਣਕਾਰੀ ਦੇ ਅਨੁਸਾਰ ਰੋਮਾਣਾ ਟੋਰਾਂਟੋ ਹਵਾਈ ਅੱਡੇ ਦੇ ਉੱਤੇ ਲੈਂਡ ਹੋਈ ਉਡਾਨ ਦੇ ਵਿਚ ਕੈਨੇਡਾ ਪਹੁੰਚੇ ਸਨ। ਜਿਵੇਂ ਹੀ ਉਹ ਇਮੀਗ੍ਰੇਸ਼ਨ ਖਿੜਕੀ ਤੱਕ ਪਹੁੰਚੇ ਤਾਂ ਉਨ੍ਹਾਂ ਨੂੰ ਵਧੇਰੇ ਜਾਂਚ ਦੇ ਲਈ ਪਾਸੇ ਕਰ ਲਿਆ ਗਿਆ ਤੇ ਉਸ ਤੋਂ ਕਈ ਤਰ੍ਹਾਂ ਦੇ ਜਿਹੜੇ ਸਵਾਲ ਪੁੱਛ ਕੀਤੀ ਗਈ ਹੈ। ਉਨ੍ਹਾਂ ਨੂੰ ਜਿਹੜਾ ਜਾਣਕਾਰੀਆਂ ਉਨ੍ਹਾਂ ਤੋਂ ਮੰਗੀਆਂ ਗਈਆਂ, ਜਿਨ੍ਹਾਂ ਦੇ ਵਿਚੋਂ ਬਹੁਤੀਆਂ ਦੇ ਉਹ ਤਸੱਲੀ ਬਖਸ਼ ਕਹਿੰਦੇ ਜਵਾਬ ਨਾ ਦੇ ਸਕੇ ਤੇ ਪੁਲਿਸ ਕਲੀਅਰੈਂਸ ਦੇ ਲਈ ਸਵਾਲਾਂ ਨੂੰ ਲੈ ਕੇ ਉਹ ਜਾਂਚ ਅਧਿਕਾਰੀਆਂ ਦੇ ਕੋਲ ਘਿਰ ਗਏ ਤਾਂ ਉਸ ਨੂੰ ਦੋ ਵਿਕਲਪ ਦਿੱਤੇ ਗਏ ਸੀ ਕਿ ਪਹਿਲਾਂ ਤਾਂ ਇਹ ਕਿ ਉਸ ਨੂੰ ਘੰਟਿਆਂਬੱਧੀ ਜਿਹੜਾ ਲੰਮੀ ਜਾਂਚ ਦੇ ਵਿਚੋਂ ਵਿਚਰਨਾ ਪਵੇਗਾ, ਲੰਘਣਾ ਪਵੇਗਾ, ਤੇ ਦੂਜਾ ਵਿਕਲਪ ਸੀ ਉਨ੍ਹਾਂ ਕੋਲ ਕਿ ਉਹ ਉਥੋਂ ਹੀ ਭਾਰਤ ਜਿਹੜਾ ਏਅਰਪੋਰਟ ਤੋਂ ਹੀ ਵਾਪਸ ਜਿਹੜਾ ਭਾਰਤ ਨੂੰ ਮੁੜ ਜਾਏ। ਜਾਣਕਾਰੀ ਅਨੁਸਾਰ ਰੋਮਾਣਾ ਨੇ ਵਾਪਸ ਜਾਣ ਦਾ ਵਿਕਲਪ ਜਿਹੜਾ ਚੁਣਿਆ, ਜਿਸ ਦੀ ਆਗਿਆ ਉਸ ਨੂੰ ਦੇ ਦਿੱਤੀ ਗਈ ਤੇ ਕਿਸੇ ਹੋਰ ਉਡਾਨ ਦੇ ਰਾਹੀਂ ਜਿਹੜਾ ਟੋਰਾਂਟੋ ਪਹੁੰਚੇ। ਚਸ਼ਮਦੀਦ ਨੇ ਦੱਸਿਆ ਕਿ ਸਵਾਲਾਂ ਮੌਕੇ ਰੋਮਾਣਾ ਦਾ ਚਿਹਰਾ ਦੱਸ ਰਿਹਾ ਸੀ ਕਿ ਉਹ ਜਾਣਕਾਰੀ ਲੁਕੋ ਰਹੇ ਹੋਣਗੇ ਹੋਵੇਗਾ। ਉਹ ਭਾਈ ਜਿਹੜਾ ਇਨਕੁਆਇਰੀ ਹੁੰਦੀ ਆ ਉਹ ਕਿਹੜਾ ਇੱਕ ਕਮਰੇ ਚ ਲੈ ਕੇ ਜਾਂਦੇ ਆ, ਉੱਥੇ ਜਿਹੜੇ ਹੋਰ ਫਲਾਈਟਾਂ ਵਾਲੇ ਥੋੜੀ ਦੇਖ ਸਕਦੇ ਆ। ਜਿਸ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਸ਼ੱਕ ਕਹਿੰਦੇ ਪੱਕਾ ਕੀਤਾ, ਚਲੋ ਥੋੜੀ ਖ਼ਬਰ ਨੂੰ ਮਸਾਲਾ ਲਾਉਣਾ ਹੁੰਦਾ ਲਾ ਦਿੱਤਾ ਜਾਂਦਾ ਹੈ। ਉਸਦਾ ਕਹਿਣਾ ਸੀ ਕਿ ਅਧਿਕਾਰੀ ਸਵਾਲਾਂ ਮੌਕੇ ਆਪਣੇ ਕੰਪਿਊਟਰ ਦੀ ਸਕਰੀਨ ਤੋਂ ਕੁਝ ਵਾਰ ਵਾਰ ਪੜ੍ਹਦੇ ਸਨ, ਜਿਸ ਤੋਂ ਲੱਗਦਾ ਹੈ ਕਿ ਰੋਮਾਣਾ ਵਿਰੁੱਧ ਕੋਈ ਗੰਭੀਰ ਸ਼ਿਕਾਇਤਾਂ ਉਨ੍ਹਾਂ ਦੇ ਕੋਲ ਸਨ। ਇਸ ਤੋਂ ਇਲਾਵਾ ਫਿਲੀਪੀਨਜ਼ ਦੇ ਸ਼ਹਿਰ ਮਨੀਲਾ ਰਹਿੰਦੇ ਕਿਸੇ ਵਿਅਕਤੀ ਦੇ ਵੱਲੋਂ ਰੋਮਾਣਾ ਵਿਰੁੱਧ ਸ਼ਿਕਾਇਤਾਂ ਸਨ ਕਿ ਉਸਨੇ ਵਿਦੇਸ਼ ਯਾਤਰਾ ਲਈ ਪੁਲਿਸ ਦੀ ਜਿਹੜੀ ਹੈ ਕਲੀਅਰੈਂਸ ਹਾਸਲ ਨਹੀਂ ਕੀਤੀ ਹੋਈ ਹੈ। ਤੇ ਭਾਈ ਜੇ ਸਿਆਸਤ ਕਰਨੀ ਸਿੱਧੀ ਕਰੋ ਤੇ ਤੁਸੀਂ ਉਥੋਂ ਪੰਜਾਬ ਦੇ ਵਿੱਚੋਂ ਸ਼ਿਕਾਇਤ ਕਰੋ ਕਿ ਬੰਦਾ ਨਹੀਂ ਇਜਾਜ਼ਤ ਲੈ ਕੇ ਗਿਆ ਤੇ ਥਰਡ ਪਾਰਟੀ ਨੂੰ ਵਿੱਚ ਇਨਵੋਲਵ ਕਰਕੇ ਕਰਾਇਆ ਜਾਂਦਾ, ਸਿਆਸਤ ਹੈ ਜੀ। ਇਹ ਵੀ ਦੱਸਿਆ ਗਿਆ ਕਿ ਉਹ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਚੁੱਕਿਆ ਤੇ ਰੋਮਾਣਾ ਵੱਲੋਂ ਆਪਣੀ ਕੈਨੇਡਾ ਰਹਿੰਦੀ ਧੀ ਨੂੰ ਮਿਲਣ ਦੀ ਗੱਲ ਅਧਿਕਾਰੀਆਂ ਦੀ ਤਸੱਲੀ ਨਾ ਕਰਵਾ ਸਕੀ। ਸ਼ਿਕਾਇਤਕਰਤਾ ਨੇ ਰੋਮਾਣਾ ਦੇ ਵਿਰੁੱਧ ਸੱਚੀਆਂ ਝੂਠੀਆਂ ਸ਼ਿਕਾਇਤਾਂ ਦਾ ਜਿਹੜਾ ਥੱਬਾ ਭੇਜਿਆ ਹੋਇਆ ਸੀ ਕਹਿੰਦੇ ਕਾਗਜ਼ਾਂ ਦਾ, ਤੇ ਰੋਮਾਣਾ ਦੇ ਸਵਾਗਤ ਦੇ ਲਈ ਪਹੁੰਚੇ ਉਸਦੇ ਦੋਸਤ ਦੇ ਜਾਣਕਾਰ ਨੇ ਦੱਸਿਆ ਕਿ ਰੋਮਾਣਾ ਪੰਜਾਬ ਦੀ ਸਿਆਸੀ ਲੜਾਈ ਦਾ ਸ਼ਿਕਾਰ ਹੋਣ ਕਰਕੇ ਕੈਨੇਡਾ ਤੋਂ ਵਾਪਸ ਮੁੜਿਆ। ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗੂਆਂ ਦੀਆਂ ਵਿਦੇਸ਼ ਡਿਊਟੀਆਂ ਵਾਲੇ ਆਗੂ ਰੋਮਾਣਾ ਦੇ ਹਸ਼ਰ ਤੋਂ ਬਾਅਦ ਜਾਣ ਜਾਂ ਟਾਲ ਦੇਣ ਦੀਆਂ ਜੱਕੋ ਤੱਕੀ ਦੇ ਵਿੱਚ ਜਿਹੜੇ ਪੈ ਗਏ ਨੇ। ਅੱਗੇ ਦੇਖਦੇ ਆ ਕੀ ਬਣਦਾ, ਪਰ 10 ਬੰਦੇ ਤਾਂ ਪਹੁੰਚੀ ਆ, 11 ਦੀ ਟੀਮ ਭੇਜੀ ਸੀ। ਤੇ ਉਹਨਾਂ ਨੇ ਵਕੀਲ ਦੇ ਕੀ ਕਿਹਾ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਆ। ਕੀ ਕਹਿੰਦੀ ਆ ਉਹ ਗੱਲਬਾਤ?
1: ਮੈਂ ਬੰਟੀ ਰੋਮਾਣਾ ਨੂੰ ਇੱਥੇ ਮਾਨਯੋਗ ਅਦਾਲਤ ਫਰੀਦਕੋਟ ਵਿੱਚ ਰਿਪ੍ਰੈਜ਼ੈਂਟ ਕਰਦਾ। ਮਸਲਾ ਇਹ ਹੈ ਕੁਛ ਮੀਡੀਆ ਰਿਪੋਰਟਸ ਇਹ ਚਲਾ ਰਹੀਆਂ ਹੈ। ਸਵੇਰ ਦਾ ਮੈਨੂੰ ਬਹੁਤ ਮੀਡੀਆ ਸੱਜਣਾ ਦੇ ਫੋਨ ਆਏ ਹੈ ਔਰ ਉਹਨਾਂ ਨੇ ਮੇਰੇ ਤੋਂ ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਬੰਟੀ ਰੋਮਾਣਾ ਜੋ ਕੈਨੇਡਾ ਗਏ ਹੈ ਉਹਨਾਂ ਕੋਲੇ ਕੋਈ ਮਾਨਯੋਗ ਅਦਾਲਤ ਵੱਲੋਂ ਪਰਮਿਸ਼ਨ ਦਾ ਸੀਗੀ ਕਿ ਨਹੀਂ ਸੀਗੀ। ਸੋ ਮੈਂ ਸਾਰਿਆਂ ਨੂੰ ਇਹ ਵਾਰ ਵਾਰ ਦੱਸਦਾ, ਹੁਣ ਇੰਨੀਆਂ ਜ਼ਿਆਦਾ ਕਾਲਜ਼ ਆ ਰਹੀਆਂ ਸੀਗੀਆਂ, ਸੋ ਮੈਂ ਇਹ ਤੁਹਾਨੂੰ ਇਹਦੇ ਬਾਰੇ ਕਲੀਅਰ ਕਰ ਦਿਆਂ ਕਿ ਬੰਟੀ ਰੋਮਾਣਾ ਉੱਪਰ ਮਿਊਂਸੀਪਲ ਕਮੇਟੀ ਦੀਆਂ ਇਲੈਕਸ਼ਨਾਂ ਵੇਲੇ ਇੱਕ ਸਰਕਾਰ ਨੇ 243 ਨੰਬਰ ਮੁਕੱਦਮਾ ਥਾਣਾ ਸਿਟੀ ਫਰੀਦਕੋਟ ਵਿੱਚ ਦਰਜ ਕੀਤਾ ਸੀ, ਜਿਸ ਵਿੱਚ ਬੰਟੀ ਰੋਮਾਣਾ ਨੂੰ ਪਹਿਲਾਂ ਨੋਟਿਸ ਤੇ ਪੇਸ਼ ਹੋਏ, ਫਿਰ ਉਸ ਤੋਂ ਬਾਅਦ ਐਂਟੀਸਪੇਟਰੀ ਬੇਲ ਉਹਨਾਂ ਨੂੰ ਇੰਟੈਰਿਮ ਗ੍ਰਾਂਟ ਹੋਈ, ਉਹ ਇਨਵੈਸਟੀਗੇਸ਼ਨ ਜੁਆਇਨ ਕੀਤੇ, ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਬੇਲ ਜਿਹੜੀ ਹੈਗੀ ਐਂਟੀਸਪੇਟਰੀ ਉਹ ਕਨਫਰਮ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਜਾਣਾ ਸੀਗਾ, ਅਸੀਂ ਪਰਮਿਸ਼ਨ ਅਪਲਾਈ ਕੀਤੀ, ਮਾਨਯੋਗ ਅਦਾਲਤ ਨੇ ਸਾਨੂੰ ਉਹਦੀ ਪਰਮਿਸ਼ਨ ਗ੍ਰਾਂਟ ਕੀਤੀ ਤੇ ਜਿਹਦੇ ਕਰਕੇ ਪਰਮਬੰਤ ਸਿੰਘ ਬੰਟੀ ਰੋਮਾਣਾ ਉਹ ਬਾਹਰ ਗਏ। ਸਾਰੇ ਕਾਨੂੰਨੀ ਜਿਹੜੇ ਸੀਗੇ ਉਹਨਾਂ ਦਾ ਪਾਲਣਾ ਕੀਤੀ ਗਈ ਹੈ, ਇਹਦੇ ਚ ਕੋਈ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ, ਪਰਮਿਸ਼ਨ ਲੈ ਕੇ ਬਾਹਰ ਗਏ। ਇਸ ਤੋਂ ਇਲਾਵਾ ਮੈਨੂੰ ਇੱਕ ਹੋਰ ਜਿਹੜੀ ਹੈਗੀ ਹੈ, ਮੇਰੇ ਮੀਡੀਆ ਤੇ ਮੈਂ ਦੇਖਿਆ ਕਿ ਕੁਛ ਮੀਡੀਆ ਹਾਊਸ ਇੱਕ ਖਬਰ ਚਲਾ ਰਹੇ ਹੈ ਕਿ ਬੰਟੀ ਰੋਮਾਣਾ ਨੂੰ ਇਸ ਕਰਕੇ ਰੋਕਿਆ ਗਿਆ ਹੈ ਕਿ ਕੈਨੇਡਾ ਰੋਕਿਆ ਗਿਆ ਕਿਉਂਕਿ ਇਹਨਾਂ ਨੂੰ ਉੱਥੇ ਸ਼ਰਾਬੀ ਹਾਲਤ ਵਿੱਚ ਦੇਖਿਆ ਗਿਆ। ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸ ਦੇਵਾਂ ਜੀ, ਪਰਮਬੰਤ ਸਿੰਘ ਬੰਟੀ ਰੋਮਾਣਾ ਸਵੇਰੇ ਸ਼ਾਮ ਪਾਠ ਕਰਨ ਵਾਲਾ ਬੰਦਾ ਹੈ, ਉਸ ਬੰਦੇ ਨੇ ਅੱਜ ਤੱਕ ਦਾਰੂ ਨੂੰ ਹੱਥ ਨਹੀਂ ਲਾਇਆ। ਸੋ ਇਹ ਜਿਸ ਕਿਸੇ ਨੇ ਵੀ ਇਹ ਖਬਰ ਮੀਡੀਆ ਹਾਊਸਿਸ ਨੂੰ ਦਿੱਤੀ ਹੈ ਉਹ ਸਿਰਫ ਇੱਕ ਮੰਤਵ ਨਾਲ ਦਿੱਤੀ ਹੈ ਕਿ ਉਹਦਾ ਜਿਹੜਾ ਪੋਲੀਟੀਕਲ ਅਕਸ ਹੈ ਉਹਨੂੰ ਢਾਹ ਲਾਈ ਜਾ ਸਕੇ। ਮੈਂ ਇੱਕ ਵਾਰੀ ਫੇਰ ਕਹਿ ਦਿਆਂ, ਇਸ ਖਬਰ ਨੂੰ ਅਸੀਂ ਨਿਖੇਧੀ ਕਰਦੇ ਹਾਂ, ਇਹ ਬਿਲਕੁਲ ਗਲਤ ਹੈ ਔਰ ਇਹਨੂੰ ਕਿਸੇ ਨਿੱਜੀ ਮੰਤਵ ਨਾਲ ਕਿਸੇ ਬੰਦੇ ਨੇ ਸਿਆਸੀ ਰੰਜਿਸ਼ ਕਰਕੇ ਇਹ ਪਲਾਂਟ ਕੀਤੀ ਖਬਰ ਹੈ। ਸੋ ਮੇਰੀ ਮੀਡੀਆ ਹਾਊਸਿਸ ਨੂੰ ਬੇਨਤੀ ਹੈ ਕਿ ਪਲੀਜ਼ ਇਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰ ਲਓ, ਪਲੀਜ਼ ਇਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰੇ ਤੋਂ ਬਿਨਾਂ ਨਾ ਚਲਾਇਓ। ਜੇ ਕੋਈ ਇਸ ਇਨਫੋਰਮੇਸ਼ਨ ਨੂੰ ਮਿਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰੇ ਤੋਂ ਬਿਨਾਂ ਚਲਾਊਗਾ ਤਾਂ ਸਾਡੇ ਕੋਲੇ ਕਾਨੂੰਨੀ ਜਿਹੜਾ ਹੈਗਾ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਰਹਿ ਜਾਣਾ, ਜੋ ਅਸੀਂ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ
0: ਜੀ। ਜੀ ਦੋਸਤੋ, ਇਹ ਸੀ ਜੀ ਬੰਟੀ ਰਮਾਣਾ ਉਹਨਾਂ ਦੇ ਵਕੀਲ ਸਾਹਿਬ ਦਾ ਜਿਹੜਾ ਸਪਸ਼ਟੀਕਰਨ ਉਹਨਾਂ ਦੇ ਵੱਲੋਂ। ਤੇ ਅੱਗੇ ਵੱਧਦੇ ਹਾਂ ਅੱਜ ਦੀਆਂ ਹੋਰ ਜਿਹੜੀਆਂ ਖ਼ਬਰਾਂ ਨੇ। ਰਿਸ਼ਵਤ ਕਾਂਡ, ਟਿੱਕੜੀ ਨੇ ਉਧੇੜੇ ਨੇ ਅੰਦਰਲੇ ਭੇਤ। ਤਿੰਨੋਂ ਮੁਲਜ਼ਮ ਜਿਹੜੇ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿਚ ਭੇਜੇ ਗਏ ਹੈ। ਸੀ ਬੀ ਆਈ ਦੀ ਜਿਹੜੀ ਹੈ ਆਮੋ ਸਾਹਮਣੇ ਪੁੱਛਗਿੱਛ ਦੇ ਵਿਚ ਹੱਥ ਲੱਗੇ ਕਈ ਅਹਿਮ ਜਿਹੜੇ ਸੁਰਾਗ ਦੱਸੇ ਗਏ ਹੈ ਤੇ ਵਿਜੀਲੈਂਸ ਬਿਊਰੋ ਦੇ ਕਈ ਉੱਚ ਅਫਸਰਾਂ ਦੇ ਸਾਹ ਜਿਹੜੇ ਸੂਤੇ ਗਏ ਹੈ। ਵਧੀਕ ਸੈਸ਼ਨ ਜੱਜ ਡਿਊਟੀ ਚੰਡੀਗੜ੍ਹ ਨੇ ਅੱਜ 13 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਪੁਲਿਸ ਰਿਮਾਂਡ ਦੇ ਉਤੇ ਚੱਲ ਰਹੀ ਮੁਲਜ਼ਮਾਂ ਦੀ ਟਿੱਕੜੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿਚ ਭੇਜ ਦਿੱਤਾ। ਸੀ ਬੀ ਆਈ ਨੇ ਜਿਹੜਾ ਰਿਸ਼ਵਤ ਕੇਸ ਦੇ ਵਿਚ ਫੜੇ ਮੁਲਜ਼ਮ ਰਾਘਵ ਗੋਇਲ, ਅੰਕਿਤ ਵਧਵਾ ਤੇ ਵਿਜੀਲੈਂਸ ਮੁਖੀ ਦੇ ਰੀਡਰ ਓ ਪੀ ਰਾਣਾ ਨੂੰ ਅੱਜ ਪੁਲਿਸ ਰਿਮਾਂਡ ਖਤਮ ਹੋਣ ਮਗਰੋਂ ਅਦਾਲਤ ਦੇ ਵਿਚ ਪੇਸ਼ ਕੀਤਾ। ਸੀ ਬੀ ਆਈ ਨੇ 2 ਅਰਜ਼ੀਆਂ ਦਾਇਰ ਕਰਕੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿਚ ਭੇਜਣ ਦੀ ਮੰਗ ਕੀਤੀ ਸੀ। ਆਮੋ ਸਾਹਮਣੇ ਬਿਠਾ ਕੇ ਉਧੇੜੇ ਨੇ ਕਹਿੰਦੇ ਭੇਤ ਹੈ ਇਹਦੇ ਵਿਚ। ਅਦਾਲਤ ਨੇ ਇਹ ਮੰਗ ਸਵੀਕਾਰ ਕਰਦਿਆਂ ਅਗਲੀ ਪੇਸ਼ੀ 26 ਜੂਨ ਪਾ ਦਿੱਤੀ ਹੈ ਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਦਾਲਤ ਦੇ ਵਿਚ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ। ਸੀ ਬੀ ਆਈ ਨੇ 8 ਜੂਨ ਨੂੰ ਨਿਆਂਇਕ ਹਿਰਾਸਤ ਦੇ ਵਿਚੋਂ ਪ੍ਰੋਡਕਸ਼ਨ ਵਾਰੰਟ ਦੇ ਉਤੇ ਜਿਹੜਾ ਰਾਘਵ ਗੋਇਲ, ਅੰਕਿਤ ਵਧਵਾ ਨੂੰ ਲਿਆਂਦਾ ਸੀ ਤਾਂ ਜੋ ਵਿਜੀਲੈਂਸ ਮੁਖੀ ਦੇ ਰੀਡਰ ਰਾਣਾ ਦੇ ਨਾਲ ਆਮੋ ਸਾਹਮਣੇ ਬਿਠਾ ਕੇ ਉਹਨੂੰ ਪੁੱਛਗਿੱਛ ਹੋ ਸਕੇ। ਜਿਹੜਾ ਸੂਤਰਾਂ ਨੇ ਅੱਗੇ ਦੱਸਿਆ ਕਿ ਟਿੱਕੜੀ ਤੋਂ ਆਮੋ ਸਾਹਮਣੇ ਪੁੱਛਗਿੱਛ ਦੇ ਵਿਚ ਸੀ ਬੀ ਆਈ ਦੇ ਹੱਥ ਅੰਦਰਲੇ ਭੇਦ ਲੱਗੇ ਨੇ ਜਿਹੜੇ ਕਿ ਵਿਜੀਲੈਂਸ ਦੇ ਵੱਲ ਕਦਮ ਵਧਾਏ ਜਾਣ ਦੇ ਲਈ ਕਾਫ਼ੀ ਕਹਿੰਦੇ ਦੱਸੇ ਜਾ ਰਹੇ ਨੇ। ਦੂਸਰੇ ਪਾਸੇ ਨੀਤੀ ਉਦਯੋਗ ਮੀਟਿੰਗ, ਇੱਕ ਪਾਸੇ ਕਹਿੰਦੇ ਸਾਡੇ ਕੋਲ ਸਾਰਾ ਕੁਝ ਹੀ ਹੈ, ਸਾਰਾ ਕੁਝ ਬਦਲ ਦਿੱਤਾ ਸੀ, ਪੂਰਾ ਪੰਜਾਬ ਦਾ ਨਕਸ਼ਾ ਹੀ ਬਦਲ ਦਿੱਤਾ ਤੇ ਤਰੱਕੀਆਂ ਕਰ ਦਿੱਤੀਆਂ, ਪਰ ਦੂਜੇ ਪਾਸੇ ਪੈਸਿਆਂ ਦੀ ਮੰਗ ਕਰ ਰਹੇ ਨੇ। ਨੀਤੀ ਆਯੋਗ ਮੀਟਿੰਗ ਦੇ ਵਿਚ ਪਹਾੜੀ ਰਾਜਾਂ ਦੀ ਤਰਜ਼ ਦੇ ਉਤੇ ਪੰਜਾਬ ਨੂੰ ਵਿਸ਼ੇਸ਼ ਦਰਜਾ ਕਹਿੰਦਾ ਮਿਲੇ। ਇਹ ਸੀ ਐਮ ਮਾਨ ਸਾਹਿਬ ਕਹਿੰਦੇ ਆ ਨੀਤੀ ਆਯੋਗ ਦੀ ਜਿਹੜੀ ਹੈ ਮੀਟਿੰਗ ਦੇ ਵਿਚ ਪੱਖ ਰੱਖਿਆ। ਮੁੱਖ ਮੰਤਰੀ ਇਕ ਪਾਸੇ ਤਾਂ ਕਹਿੰਦੇ ਨੇ ਕਿ ਲੁੱਟੇ ਗਏ, ਪੱਟੇ ਗਏ ਤੇ ਪੀਪੇ ਖਾਲੀ ਨੇ, ਤੇ ਦੂਸਰੇ ਪਾਸੇ ਪੈਸਾ ਮੰਗ ਕੇ ਵੀ ਰਾਜੀ ਨਹੀਂ ਗਏ ਤੇ ਜੇ ਮੰਗਦੇ ਨੇ ਤੇ ਤਰੱਕੀਆਂ ਆਪਣੀਆਂ ਗਨਾਉਣ ਲੱਗ ਜਾਂਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੇ ਵਿਚ ਅੱਜ ਪਹਾੜੀ ਸੂਬਿਆਂ ਦੀ ਤਰਜ਼ ਦੇ ਉਤੇ ਪੰਜਾਬ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਦੇਣ ਦੀ ਜਿਹੜੀ ਮੰਗ ਰੱਖੀ ਹੈ। ਸਰਹੱਦੀ ਖੇਤਰਾਂ ਦੇ ਲਈ ਵਿਸ਼ੇਸ਼ ਪੈਕੇਜ ਵੀ ਜਿਹੜਾ ਮੰਗਿਆ। ਕੇਂਦਰੀ ਸਕੀਮਾਂ ਦੇ ਵਿਚ ਫੰਡਿੰਗ ਦੇ ਲਈ ਕੇਂਦਰ ਦੇ ਉਤੇ ਸੂਬਿਆਂ ਦਾ ਅਨੁਪਾਤ 90-10 ਦਾ ਜਿਹੜਾ ਰੱਖਣ ਦੇ ਲਈ, ਯਾਨੀ 90% ਖਰਚਾ ਕਹਿੰਦੇ ਉਹ ਕਰਨ ਤੇ 10% ਅਸੀਂ ਕਰੀਏ ਲਈ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਮੁੱਖ ਮੰਤਰੀ ਮਾਨ ਨੇ ਪੰਜਾਬ ਦਾ ਕੇਸ ਜ਼ੋਰਦਾਰ ਤਰੀਕੇ ਦੇ ਨਾਲ ਰੱਖਿਆ ਤੇ ਮੁੱਖ ਮੰਤਰੀ ਨੇ ਕਰੀਬ 7 ਮਿੰਟਾਂ ਦੇ ਭਾਸ਼ਣ ਦੇ ਵਿਚ ਸਮੁੱਚੇ ਪੰਜਾਬ ਦੇ ਮਸਲਿਆਂ ਤੇ ਮੰਗਾਂ ਦਾ ਸੰਖੇਪ ਜਿਹੜਾ ਕਹਿੰਦੇ ਪੇਸ਼ ਕਰ ਦਿੱਤਾ। ਉਨਾਂ ਕਿਹਾ ਕਿ ਪੰਜਾਬ ਕੌਮਾਂਤਰੀ ਸਰਹੱਦ ਪਾਰੋਂ ਅੱਤਵਾਦ, ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਵਰਗੀਆਂ ਚੁਣੌਤੀਆਂ ਝੱਲ ਰਿਹਾ। ਖਾਸ ਕਰਕੇ ਸਰਹੱਦੀ ਕਿਸਾਨਾਂ ਨੂੰ ਪੈਦਾਵਾਰ ਦੇ ਲਈ ਮੁਸ਼ਕਲਾਂ ਦੇ ਵਿਚੋਂ ਗੁਜ਼ਰਨਾ ਪੈਂਦਾ ਹੈ। ਸਰਹੱਦੀ ਪਿੰਡਾਂ ਨੂੰ ਵਿਕਾਸ ਪੱਖੋਂ ਵੀ ਮਾਰ ਪੈਂਦੀ ਹੈ। ਸਰਹੱਦੀ ਖੇਤਰ ਦੇ ਵਿਚ ਨਿਵੇਸ਼ ਦੀ ਪ੍ਰਭਾਵਿਤ ਹੁੰਦਾ ਹੈ ਤੇ ਉਨਾਂ ਗਿਲਾ ਵੀ ਕੀਤਾ ਕਿ ਪੰਜਾਬ ਨੂੰ ਅਨਗੋਲਾ ਕੀਤਾ ਜਾ ਰਿਹਾ। ਉਨਾਂ ਇਸ ਦੇ ਦੌਰਾਨ ਭਰੋਸਾ ਦਿੱਤਾ ਕਿ ਵਿਕਸਿਤ ਭਾਰਤ 2047 ਦੇ ਲਈ ਪੰਜਾਬ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗਾ। ਮੁੱਖ ਮੰਤਰੀ ਨੇ ਇਸ ਮੌਕੇ ਦੇ ਉਤੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਜਿਹੜਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਜ਼ਰੀਏ ਪੰਜਾਬ ਦਾ ਹਰ ਪਰਿਵਾਰ 2356 ਮੈਡੀਕਲ ਅਤੇ ਸਰਜੀਕਲ ਪ੍ਰਕਿਰਿਆਵਾਂ ਦੀ ਵਿਆਪਕ ਸ਼੍ਰੇਣੀ ਦੇ ਲਈ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦੇ ਕੈਸ਼ਲੈਸ ਇਲਾਜ ਦਾ ਹੱਕਦਾਰ ਹੈ। ਉਨਾਂ ਦਾ ਜਿਹੜਾ ਉਨਾਂ ਆਮ ਆਦਮੀ ਕਲੀਨਿਕਾਂ ਦੇ ਨਤੀਜਿਆਂ ਦੇ ਉਤੇ ਵੀ ਚਾਨਣਾ ਪਾਇਆ। ਮੁੱਖ ਮੰਤਰੀ ਨੇ ਪੰਜਾਬ ਨੂੰ ਹੜਾਂ ਦੇ ਲਈ ਦਿੱਤੇ ਵਿਸ਼ੇਸ਼ ਪੈਕੇਜ ਨੂੰ ਸਕੀਮਾਂ ਦਾ ਹਿੱਸਾ ਬਣਾਏ ਜਾਣ ਦੇ ਉਤੇ ਰੋਸ ਜ਼ਾਹਰ ਕੀਤਾ। ਮੁੱਖ ਮੰਤਰੀ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਭਰ ਦੇ ਵਿਚ ਚੱਲ ਰਹੇ 547 ਓਟ ਕਲੀਨਿਕ, 183 ਨਸ਼ਾ ਛਡਾਊ ਕੇਂਦਰ ਤੇ 90 ਮੁੜ ਵਸੇਵਾ ਕੇਂਦਰਾਂ ਦੀ ਗੱਲ ਵੀ ਕੀਤੀ। ਉਨਾਂ ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਦੇ ਹਵਾਲੇ ਦੇ ਨਾਲ ਕਿਹਾ ਕਿ ਪੰਜਾਬ ਭਾਰਤ ਦੀ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਸਕੂਲੀ ਸਿੱਖਿਆ ਪ੍ਰਣਾਲੀ ਵਜੋਂ ਉਭਰਿਆ। ਮੁੱਖ ਮੰਤਰੀ ਨੇ ਉਚੇਚੇ ਤੌਰ ਦੇ ਉਤੇ ਸੜਕ ਸੁਰੱਖਿਆ ਫੋਰਸ ਦਾ ਜ਼ਿਕਰ ਕੀਤਾ ਤੇ ਮੁੱਖ ਮੰਤਰੀ ਨੇ ਅੱਜ ਮੀਟਿੰਗ ਮਗਰੋਂ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਿਜੇ ਨੂੰ ਵੀ ਵਧਾਈ ਦੇ ਦਿੱਤੀ। ਦੂਸਰੇ ਪਾਸੇ ਗਰਮ ਜਿਹੜਾ ਮਾਹੌਲ ਹੋ ਰਿਹਾ ਹੈ ਸਿੱਖ ਸਿਆਸਤ ਦੇ ਵਿਚ ਤੇ ਸੂਬੇ ਦੀ ਜਿਹੜੀ ਹੈ ਆਪਣੀ ਪਾਰਟੀ। ਗਿਆਨੀ ਰਘਬੀਰ ਸਿੰਘ ਨੇ ਸਿੱਟ ਦੇ ਕੋਲ ਬਾਦਲ ਖਿਲਾਫ਼ ਬਿਆਨ ਦਰਜ ਕਰਵਾਏ ਤੇ ਬਾਈਬਲ ਕਲਾ ਮਾਮਲੇ ਦੇ ਵਿਚ ਸੁਖਬੀਰ ਵੱਲੋਂ ਸਵੀਕਾਰੀ ਜਿੰਮੇਵਾਰੀ ਦੇ ਸਬੂਤ ਹੋਣ ਦਾ ਦਾਵਾ ਕਰ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਬਾਈਬਲ ਕਲਾ ਕੱਲ ਬੀਤੇ ਚ ਵੈਸੇ ਕਾਰਜ ਕੀਤਾ ਹੈ। ਮਾਮਲੇ ਸਬੰਧੀ ਪੁਲਿਸ ਦੀ ਵਿਸ਼ੇਸ਼ ਟੀਮ ਜਾਂਚ ਜਿਹੜੀ ਹੈ ਸਿੱਟ ਦੇ ਕੋਲ ਬਿਆਨ ਦਰਜ ਕਰਵਾਏ। ਦਸੰਬਰ 2025 ਨੂੰ ਜਦੋਂ ਅਕਾਲ ਤਖ਼ਤ ਸਾਹਿਬ ਦੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਤਲਬ ਕੀਤਾ ਗਿਆ ਸੀ, ਉਨ੍ਹਾਂ ਬਾਈਬਲ ਕਲਾ ਗੋਲੀਕਾਂਡ ਮਾਮਲੇ ਸਬੰਧੀ ਜਿੰਮੇਵਾਰੀ ਨੂੰ ਸਵੀਕਾਰ ਕੀਤਾ ਸੀ। ਇਸ ਸਬੰਧ ਦੇ ਵਿਚ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਸੰਪਰਕ ਕਰਨ ਦਾ ਯਤਨ ਵੀ ਕੀਤਾ ਪਰ ਕਹਿੰਦੇ ਉਨ੍ਹਾਂ ਦੇ ਨਾਲ ਸੰਪਰਕ ਨਹੀਂ ਹੋਇਆ। ਉਂਝ ਇਸ ਸਬੰਧ ਦੇ ਵਿਚ ਉਨ੍ਹਾਂ ਦੇ ਮੀਡੀਆ ਦੇ ਇਕ ਹਿੱਸੇ ਨੂੰ ਜਾਣਕਾਰੀ ਦਿੱਤੀ ਹੈ ਕਿ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਮਿਲਣ ਲਈ ਆਈ ਸੀ, ਜਿਸ ਦੇ ਸਾਹਮਣੇ ਉਨ੍ਹਾਂ ਨੇ ਦਸੰਬਰ 2025 ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋਣ ਸਮੇਂ ਸੁਖਬੀਰ ਸਿੰਘ ਬਾਦਲ ਵੱਲੋਂ ਸਵੀਕਾਰ ਕੀਤੀ ਗਈ ਜਿਹੜੀ ਹੈ ਜਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਆਖਿਆ ਕਿ ਇਸ ਸਬੰਧੀ ਦਸਤਾਵੇਜ਼ ਤੇ ਵੀਡੀਓ ਵੀ ਉਨ੍ਹਾਂ ਦੇ ਕੋਲ ਮੌਜੂਦ ਨੇ ਤੇ ਇਸ

ਹਵਾਲਾ ਦਿੰਦਿਆਂ ਗਿਆਨੀ ਰਘਬੀਰ ਸਿੰਘ ਦੀ ਇਸ ਕਾਰਵਾਈ ਨੂੰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਕਰਾਰ ਦਿੱਤਾ। ਦੂਸਰੇ ਪਾਸੇ ਸਰਕਾਰ ਧਰਮ ਨੂੰ ਸਿਆਸੀ ਜਾਂ ਸਿਆਸਤ ਦੇ ਲਈ ਵਰਤਣਾ ਬੰਦ ਕਰੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਕੱਲ ਬਿਆਨ ਦਿੱਤਾ ਸੀ, ਪਰ ਅੱਜ ਬਲਤੇਜ ਪੰਨੂ ਹੋਣਾ ਨੇ ਇਸ ਦੇ ਉੱਤੇ ਜਿਹੜੀ ਹੈ ਗੱਲਬਾਤ ਕੀਤੀ ਹੈ। ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੂੰ ਘੇਰਿਆ, ਕਹਿੰਦੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਹੋਣਾ ਨੇ ਸਿੱਟ ਮੋਹਰੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਬਹਿਬਲ ਕਲਾ ਗੋਲੀਕਾਂਡ ਦੀ ਜਿੰਮੇਵਾਰੀ ਕਬੂਲ ਕਰਨ ਦੇ ਉੱਤੇ ਮਾਫ਼ੀ ਮੰਗਣ ਦੀ ਟਿੱਪਣੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਘੇਰਾਬੰਦੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਬੇਅਦਬੀ ਦੇ ਮਾਮਲੇ ਅਤੇ ਤਤਕਾਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਭੁੱਲਿਆ ਨਹੀਂ ਹੈ। ਗੋਲੀਕਾਂਡ ਦਾ ਵੀ ਆ ਗਿਆ ਜੀ, ਉੱਥੇ ਡੀਸੀ ਨੇ ਜਿਹੜੇ ਸੀ ਉਹਦੇ ਦਿੱਤੇ ਸੀਗੇ ਕੋਟਕਪੂਰਾ ਦੇ ਗੋਲੀ ਦੇ, ਤੇ ਉਹ ਵੀ ਸਪਸ਼ਟ ਹੋ ਗਿਆ। ਮੀਡੀਆ ਦੇ ਵਿਚ ਅੱਜ ਸ਼ਾਮ ਤੋਂ ਜਿਹੜੀ ਹੈ ਇਕ ਮੀਡੀਆ ਗਰੁੱਪ ਨੇ ਜਿਹੜੀ ਉਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪਹਿਲਾਂ ਇਹ ਸਾਰਾ ਕੁਝ ਰਾਜ ਬਣਿਆ ਹੋਇਆ ਸੀ ਤੇ ਉਹਦੇ ਵਿਚ ਤਿੰਨ ਵਾਰਨਿੰਗਾਂ ਦਿੱਤੀਆਂ ਪਹਿਲਾਂ ਕਿ ਇਹਨਾਂ ਨੂੰ ਥੋੜਾ ਬਹੁਤਾ ਉਰੇ ਪਰੇ ਕਰੋ, ਤੇ ਦੂਸਰਾ ਸੀਗਾ ਕਿ ਉਹਨਾਂ ਨੂੰ ਥੋੜਾ ਬਹੁਤਾ ਲਾਈਟ ਜਿਹੜਾ ਲਾਠੀਚਾਰਜ ਕਰਕੇ ਜੇ ਨਹੀਂ ਕਾਬੂ ਹੁੰਦਾ ਕੰਮ ਤੇ ਉਹ ਕਾਬੂ ਤੋਂ ਬਾਹਰ ਹੋਇਆ ਸਾਰਾ ਕੁਝ, ਤੇ ਉਸ ਤੋਂ ਬਾਅਦ ਉਹਨਾਂ ਨੇ ਗੋਲੀ ਦਾ ਆਦੇਸ਼ ਦਿੱਤਾ ਸੀ ਕਿ ਭਾਈ ਡੀਸੀ ਨੇ ਦਿੱਤਾ ਸੀ ਉਹ ਵੀ ਕਿ ਉਹਨੇ ਇਹ ਵੀ ਕਿਹਾ ਸੀ ਕਿ ਮਤਲਬ ਕਿ ਜਿੱਧਰ ਲੋਕ ਖੜੇ ਨੇ ਉਧਰ ਨਹੀਂ ਗੋਲੀ ਚਲਾਉਣੀ, ਦੂਸਰੇ ਪਾਸੇ ਨੂੰ ਗੋਲੀ ਚਲਾਉਣੀ ਆ ਜਾਂ ਉੱਪਰ ਨੂੰ ਫਾਇਰ ਕਰਕੇ ਤੁਸੀਂ ਉਹਨਾਂ ਨੂੰ ਡਰਾ ਸਕਦੇ ਹੋ, ਤੇ ਸਿੱਧੀਆਂ ਗੋਲੀਆਂ ਚਲਾਉਣ ਦਾ ਜ਼ਿਕਰ ਨਹੀਂ ਕੀਤਾ ਸੀ, ਜੋ ਕਿ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਰਿਪੋਰਟ ਦੇ ਵਿਚ ਸਾਰਾ ਕੁਝ ਉਹਨਾਂ ਨੇ ਆਪਣੇ ਹੱਥੀਂ ਲਿਖਿਆ ਹੈ। ਸਿੱਖਾਂ ਦੀ ਸਰਵਉੱਚ ਅਦਾਲਤ ਅੱਗੇ ਗੁਨਾਹ ਕਬੂਲ ਕਰਨਾ ਅਤੇ ਫਿਰ ਜਨਤਕ ਤੌਰ ਦੇ ਉੱਤੇ ਮੁਨਕਰ ਹੋਣਾ ਸੰਸਥਾ ਦੀ ਮਰਿਆਦਾ ਦੀ ਤੋਹੀਨ ਹੈ। ਜੇ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜ਼ਿੰਮੇਵਾਰੀ ਕਬੂਲ ਕੀਤੀ ਸੀ ਤਾਂ ਉਹ ਹੁਣ ਪੰਜਾਬ ਦੇ ਲੋਕਾਂ ਸਾਹਮਣੇ ਇਸ ਤੋਂ ਇਨਕਾਰ ਕਿਵੇਂ ਕਰ ਸਕਦੇ ਹੈ? ਜੇ ਉਹ ਸੱਚਮੁੱਚ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਦੇ ਨੇ ਤਾਂ ਉਹ ਆਪਣੇ ਹੀ ਕਹਿੰਦਾ ਇਕਬਾਲੀਆ ਬਿਆਨ ਦੇ ਉਲਟ ਕਿਉਂ ਜਾ ਰਹੇ ਨੇ? ਤੇ ਉਹ ਭਾਈ ਉਹ ਅਕਾਲ ਤਖ਼ਤ ਸਾਹਿਬ ਦੀ ਦੇ ਵਿਚ ਜਿਹੜਾ ਕੋਈ ਵੀ ਨਹੀਂ ਕਰਦਾ, ਤੁਹਾਡੇ ਮਾਨ ਸਾਹਿਬ ਵੀ ਜਾ ਕੇ ਉਥੇ ਨਤਮਸਤਕ ਹੁੰਦੇ ਆ, ਸਾਰਾ ਕੁਝ ਹੈ, ਪਰ ਉਹ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਅਲੱਗ ਤੌਰ ਦੇ ਉੱਤੇ ਦੇਖੀ ਜਾ ਸਕਦੀ ਹੈ। ਪਰ ਤੁਹਾਡੇ ਕੋਲ 4 ਸਾਲ ਸੀਗੇ, ਤੁਸੀਂ ਕਾਨੂੰਨੀ ਕਾਰਵਾਈ ਕੀਤੀ ਕਿਹੜੀ ਹੈ? ਚਾਰਜਸ਼ੀਟ ਤੱਕ ਨਹੀਂ ਤੁਸੀਂ ਪੇਸ਼ ਕਰ ਸਕੇ 4 ਸਾਲਾਂ ਦੇ ਵਿਚ, ਨਾ ਹੀ ਤੁਸੀਂ ਆਪਣੇ ਹਰਿਆਣੇ ਵਾਲੇ ਬਾਬੇ ਦੇ, ਨਾ ਉਹਦੀ ਜਿਹੜੀ ਸੀ ਕੁੜੀ ਬਣੀ ਹੈ ਜਿਹੜੀ ਹਨੀਪ੍ਰੀਤ, ਉਹਦੇ ਬਿਆਨ ਜਾਂ ਉਹਨਾਂ ਨੂੰ ਕਦੇ ਲਿਆਂਦਾ ਪੰਜਾਬ ਦੇ ਵਿਚ ਇਹਦੇ ਬਾਰੇ ਬਿਆਨ ਦਵਾਉਣ ਦੇ ਲਈ ਜਾਂ ਦਰਜ ਕਰਨ ਦੇ ਲਈ? ਪੰਜਾਬ ਦੇ ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਸੰਬੰਧਿਤ ਘਟਨਾਵਾਂ ਵਾਪਰੀਆਂ ਤੇ ਉਦੋਂ ਅਕਾਲੀ ਭਾਜਪਾ ਸਰਕਾਰਾਂ ਕਹਿੰਦੇ ਸੱਤਾ ਦੇ ਵਿਚ ਸੀ। ਦੂਸਰੇ ਪਾਸੇ ਇਕ ਆਖਰੀ ਖ਼ਬਰ ਲੈ ਕੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਇਹਨਾਂ ਮੁੱਦਿਆਂ ਦੇ ਉੱਤੇ। ਸ਼ੌਕਿੰਗ ਕਹਿ ਲਓ ਜਾਂ ਇਕ ਮੰਦਭਾਗੀ ਖ਼ਬਰ ਹੈ, ਬੜੇ ਹੀ ਹੋਣਹਾਰ ਵਿਅਕਤੀ ਜਸਪਾਲ ਰਾਣਾ ਜਿਹੜੇ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ। ਆਪਣੇ ਅਸੂਲਾਂ ਦੇ ਲਈ ਜਾਣੇ ਜਾਂਦੇ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ 49 ਸਾਲ ਦੀ ਉਮਰ ਦੇ ਵਿਚ ਦੇਹਾਂਤ ਹੋ ਗਿਆ। ਭਾਰਤੀ ਪਿਸਟਲ ਸ਼ੂਟਿੰਗ ਟੀਮ ਦੀਆਂ ਜਿਹੜੀਆਂ ਇਤਿਹਾਸਕ ਸਫਲਤਾਵਾਂ ਹਾਸਲ ਕਰਨ ਵਾਲੇ ਮਸ਼ਹੂਰ ਨਿਸ਼ਾਨੇਬਾਜ਼ ਅਤੇ ਕੋਚ ਰਹੇ ਜਸਪਾਲ ਰਾਣਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਨੇ। ਆਪਣੀ ਜਿੱਦ ਅਤੇ ਉਸੂਲਾਂ ਦੇ ਲਈ ਜਾਣੇ ਜਾਂਦੇ 49 ਸਾਲਾਂ ਰਾਣਾ ਦਾ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਦੇ ਵਿਚ ਜਿਹੜਾ ਦੇਹਾਂਤ ਹੋਇਆ। ਦਿਲ ਦੇ ਵਿਚ ਬਲਾਕੇਜ ਹੋਣ ਦੇ ਕਾਰਨ ਹਸਪਤਾਲ ਦੇ ਵਿਚ ਉਨ੍ਹਾਂ ਦਾ ਸਟੰਟ ਪਾਉਣ ਦਾ ਜਿਹੜਾ ਆਪਰੇਸ਼ਨ ਪ੍ਰੋਸੀਜਰ ਜਿਹੜਾ ਹੋਇਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਜਲਦੀ ਹੀ ਦੂਜਾ ਪ੍ਰੋਸੀਜਰ ਤੈਅ ਕੀਤਾ ਹੋਇਆ ਸੀ, ਪਰ ਇਸ ਤੋਂ ਪਹਿਲਾਂ ਹੀ ਕੁਝ ਹੋਰ ਹੁੰਦਾ ਤੇ ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਪੂਰੇ ਖੇਡ ਜਗਤ ਅਤੇ ਸ਼ੂਟਿੰਗ ਭਾਈਚਾਰੇ ਨੂੰ ਡੂੰਘਾ ਜਿਹੜਾ ਸਦਮਾ ਦਿੱਤਾ ਹੈ। ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿਚ ਜਿੱਤਿਆ ਸੀ ਉਨ੍ਹਾਂ ਨੇ ਸੋਨ ਤਗਮਾ ਵੀ। ਜਸਪਾਲ ਰਾਣਾ ਦਾ ਜੀਵਨ ਬਿਲਕੁਲ ਉਨ੍ਹਾਂ ਦੇ ਖੇਡ ਕੈਰੀਅਰ ਦੀ ਤਰ੍ਹਾਂ ਹੀ ਜਿਹੜਾ ਉਤਰਾਅ ਚੜਾਅ ਦੇ ਵਿਚ ਰਿਹਾ। ਇਕ ਨੌਜਵਾਨ ਸਿਤਾਰੇ ਦੇ ਵਜੋਂ ਰਾਣਾ ਨੇ 1994 ਦੇ ਵਿਚ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿਚ ਸੋਨ ਤਗਮਾ ਜਿਹੜਾ ਜਿੱਤ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਏਸ਼ੀਆਈ ਖੇਡਾਂ ਦੇ ਵਿਚ ਸੈਂਟਰ ਫਾਇਰ ਪਿਸਟਲ ਇਵੈਂਟ ਦੇ ਵਿਚ ਸੋਨ ਤਗਮਾ ਜਿੱਤਿਆ। ਉਨ੍ਹਾਂ ਦੇ ਕੈਰੀਅਰ ਦਾ ਸੁਨਹਿਰੀ ਦੌਰ 2006 ਦੀਆਂ ਦੋਹਾ ਏਸ਼ੀਆਈ ਖੇਡਾਂ ਦੇ ਦੌਰਾਨ ਦੇਖਣ ਨੂੰ ਮਿਲਿਆ, ਜਿੱਥੇ ਉਨ੍ਹਾਂ ਨੇ 3 ਸੋਨ ਤਗਮੇ ਆਪਣੇ ਨਾਮ ਦਰਜ ਕੀਤੇ ਸੀ। ਹਾਲਾਂਕਿ ਉਹ ਖੁਦ ਜਾਣਦੇ ਸਨ ਕਿ ਉਹ ਓਲੰਪਿਕ ਸਮੇਤ ਦੇਸ਼ ਦੇ ਲਈ ਕਈ ਹੋਰ ਤਗਮੇ ਜਿੱਤ ਸਕਦੇ ਸਨ। ਇਹ ਵੀ ਇਕ ਹੈਰਾਨੀਜਨਕ ਤੱਥ ਹੈ ਕਿ ਰਾਣਾ ਨੇ ਆਪਣੇ ਜੀਵਨ ਦੇ ਵਿਚ ਸਿਰਫ਼ ਇਕ ਵਾਰ 1996 ਦੀਆਂ ਅਟਲਾਂਟਾ ਅਮਰੀਕਾ ਓਲੰਪਿਕ ਖੇਡਾਂ ਦੇ ਵਿਚ ਹੀ ਹਿੱਸਾ ਲਿਆ ਹੈ। ਲਓ ਦੋਸਤੋ, ਅੱਗੇ ਜਿਹੜਾ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵਧਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਰਾਜਨ ਸੈਣੀ ਜੀ ਦੇ ਨਾਲ ਕਰਦੇ ਹਾਂ ਤੇ ਤੁਹਾਡਾ ਵੀ ਸਵਾਗਤ ਰਹੇਗਾ। +358 44 946 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ।
ਸਤਿ ਸ਼੍ਰੀ ਅਕਾਲ।

0: ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘੇ ਆਓ ਜੀ।
1: ਹਾਲ ਚਾਲ ਠੀਕ ਹੈ ਜੀ।
0: ਜੀ
1: ਪਹਿਲਾਂ ਤਾਂ ਖਬਰ ਜਿਹੜੀ ਹੈਗੀ ਆ ਨੀਤੀ ਆਯੋਗ ਦੀ ਜਿਹੜੀ ਆ ਉਹਦੇ ਤੇ ਮੈਂ ਆਪਣਾ ਜਿਹੜਾ ਹੈਗਾ ਵਿਊਜ ਦਊਂਗਾ ਜੀ।
0: ਜਰੂਰ ਜੀ।
1: ਉੱਥੇ ਭਾਰਤ ਸਾਹਿਬ ਹੈਗਾ ਆ, ਪਹਿਲਾਂ ਤਾਂ ਸਮਝਣ ਦੀ ਲੋੜ ਹੁੰਦੀ ਆ ਕਿ ਆਪਾਂ ਜਿੱਥੇ ਜਾ ਰਹੇ ਹੈਗੇ ਆ ਉੱਥੇ ਦਾ ਸੈਟਅਪ ਕੀ ਆ।
0: ਬਿਲਕੁਲ ਹੈ।
1: ਮਾਨ ਸਾਹਿਬ ਦੀਆਂ ਗੱਲਾਂ ਦੀ ਤਾਰੀਫ ਬੜੀ ਹੁੰਦੀ ਆ ਪਰ ਹੋਣੀ ਵੀ ਚਾਹੀਦੀ ਹੈਗੀ, ਚਲੋ ਜਿਹੜੇ ਉਹਨਾਂ ਨੇ ਮੁੱਦੇ ਉੱਥੇ ਚੱਕੇ ਆ
0: ਜੀ,
1: ਪਰ ਸਵਾਲ ਤਾਂ ਇਹ ਹੈਗਾ ਆ ਜੀ, ਆਪਾਂ ਨਾਨਕੇ ਜਾਂਦੇ ਆ, ਜਾ ਕੇ ਉਹਨਾਂ ਨਾਲ ਜਿਹੜਾ ਹੈਗਾ ਆ ਪਹਿਲਾਂ ਨਾਨਕੀ ਛੱਕ ਦੀ ਗੱਲ ਕਰੀਦੀ ਆ ਵੀ ਤੁਸੀਂ ਨਾਨਕੀ ਛੱਕ ਚ ਕੀ ਦੇਣਾ,
0: ਕੀ ਪਾਓਗੇ ਭਾਈ?
1: ਹਾਂਜੀ ਹਾਂ ਬਿਲਕੁਲ, ਭਾਈ ਮੇਰੇ ਗਵਾ ਮੇਰੇ ਚਾਚੇ ਦੇ ਮੁੰਡੇ ਦੇ ਨਾਨਕੀ ਛੱਕ ਏਦਾਂ ਆਇਆ ਹੈਗਾ, ਇੱਧਰ ਆ ਆਇਆ ਹੈਗਾ, ਉਹ ਤੋਂ ਬਾਅਦ ਉਹਨਾਂ ਨਾਲ ਕਰੀਦੀ ਗੱਲ ਵੀ ਸ਼ਰੀਕਾਂ ਦੀ ਇੱਕ ਪੈਲੀ ਵਿਕਦੀ ਹੈਗੀ ਆ।
0: ਹਾਂਜੀ
1: ਉਹ ਗੱਲਾਂ ਹੁੰਦੀਆਂ ਬਾਅਦ ਚ, ਹੁਣ ਜਿਹੜੇ ਹੈਡ ਥੱਲੇ ਪੈਸੇ ਮਿਲਣੇ ਆ ਵੀ ਹਾਂ ਐਜੂਕੇਸ਼ਨ ਚ ਹੈਲਥ ਸੈਕਟਰ ਚ ਉੱਥੇ ਤਾਂ ਉਹਨਾਂ ਚੀਜ਼ਾਂ ਤੇ ਤਾਂ ਮਾਨ ਸਾਹਿਬ ਕਹੇ ਭਾਈ ਜੀ ਬਹੁਤ ਵਧੀਆ ਆ ਸਾਡੇ।
0: ਹੁਣੀ ਤਾਂ ਸੈਣੀ ਸਾਹਿਬ ਰਿਪੋਰਟਾਂ ਆਈਆਂ ਨੇ ਜੀ, 9% ਕੇ 6% ਤਾਂ ਬੱਚੇ ਘੱਟ ਗਏ ਨੇ, 60% ਸਾਡੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈਰੇ ਗਏ ਨੇ ਜੀ, ਤੇ ਉਹ ਤਾਂ ਰੋਣਾ ਰੋਣਾ ਚਾਹੀਦਾ ਉੱਥੇ ਕਿ ਅਸੀਂ ਤਨਖਾਹਾਂ ਕਿੱਥਾਂ ਦੇਈਏ ਭਾਈ, ਜੇ ਬੰਦੇ ਤਾਂ ਭਰਤੀ ਕਰ ਲਈਏ।
1: ਬਿਲਕੁਲ ਜੀ, ਉੱਥੇ ਤਾਂ ਇਹ ਕਹਿਣਾ ਚਾਹੀਦਾ ਸੀ ਕਿ ਸਾਡਾ ਸਾਰਾ ਸੈਟਅਪ ਵਿਗੜਿਆ ਹੈਗਾ ਆ, ਅਫਸੋਸ ਅਸੀਂ ਬਹੁਤ ਯਤਨ ਕਰ ਰਹੇ ਆ, ਸਟੇਟ ਆਪਣੇ ਰਿਸੋਰਸਿਸ ਨਾਲ ਕਿੰਨਾ ਕੁ ਕਰ ਸਕਦੀ ਆ, ਅਸੀਂ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਟੋਇਲਟ ਬਣਾ ਰਹੇ ਆ, ਸਭ ਕੁਛ ਕਰ ਰਹੇ, ਸਾਡੇ ਕੋਲ ਫੰਡ ਹੀ ਹੈ ਨੀ, ਅਸੀਂ ਕਰੀਏ ਕੀ, ਅਸੀਂ ਚਾਹ ਕੇ ਵੀ ਕੰਮ ਨਹੀਂ ਕਰ ਸਕਦੇ।
0: ਬਿਲਕੁਲ
1: ਆਹ ਚੀਜ਼ ਰੱਖਣੀ ਚਾਹੀਦੀ ਸੀ ਜੀ। ਹੈ ਜੀ, ਅਸੀਂ ਚਾਹ ਕੇ ਵੀ ਕੰਮ ਨਹੀਂ ਕਰ ਸਕਦੇ ਤੇ ਸਾਡਾ ਐਜੂਕੇਸ਼ਨ ਦਾ ਵੀ ਜਿਹੜਾ ਭੱਠਾ ਬੈਠਾ ਹੈਗਾ ਜਾਂ 60% ਪ੍ਰਿੰਸੀਪਲ ਹੈ ਨੀ, ਜੇ ਪ੍ਰਿੰਸੀਪਲ ਰੱਖ ਵੀ ਲੈਣੇ ਆ ਸਰਕਾਰ ਦੀ ਵਿਲਿੰਗਨੈਸ ਹੈਗੀ ਆ ਜੀ ਇਹਨੂੰ ਠੀਕ ਕਰਨ ਦੀ, ਸਾਡੇ ਕੋਲ ਤਨਖਾਹ ਦੇਣ ਲਈ ਪੈਸੇ ਹੈ ਨੀ, ਸਾਡੇ ਕੋਲ ਫੰਡ ਹੀ ਹੈ ਨੀ ਕਿ ਅਸੀਂ ਕਰੀਏ, ਇਹ ਸਾਰੇ ਮੁੱਦੇ ਗਿਣਾ ਕੇ ਬਾਅਦ ਦੇ ਵਿੱਚ ਜਾਣਾ ਚਾਹੀਦਾ ਸੀ ਇਸ ਚੀਜ਼ ਦੇ ਉੱਤੇ ਵੀ ਬਾਰਡਰ ਸਟੇਟ ਆ ਸਾਡੀ, ਤੁਸੀਂ ਜਿਹੜੇ ਸਾਡੇ ਨਾਲ ਦੇ ਰਾਜ ਹੈਗੇ ਆ ਉਹਨਾਂ ਨੂੰ ਪਹਾੜੀ ਰਾਜਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਉਹਦੇ ਕਰਕੇ ਸਾਡੀ ਸਾਰੀ ਜਿਹੜੀ ਹੈਗੀ ਆ ਉਹ ਹਿਜਰਤ ਕਰ ਗਈ ਇੰਡਸਟਰੀ, ਸਾਨੂੰ ਉੱਥੋਂ ਲਾਭ ਕੋਈ ਨੀ ਹੋ ਰਿਹਾ ਹੈਗਾ, ਬਾਰਡਰ ਸਟੇਟ ਕਰਕੇ ਸਾਡੀਆਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਉਹ ਵੱਖਰੀਆਂ ਆ, ਸਾਨੂੰ ਬਾਰਡਰ ਦੇ ਉੱਤੇ ਕੰਸਨਟ੍ਰੇਟ, ਉੱਥੇ ਜਿਹੜਾ ਇਹ ਡਿਵੈਲਪਮੈਂਟ ਕੋਈ ਨੀ ਹੋ ਰਹੀ, ਬਾਰਡਰ ਕਰਕੇ ਇੰਡਸਟਰੀ ਨੀ ਉੱਥੇ ਆਉਣੀ ਉਸ ਰੇਂਜ ਦੇ ਵਿੱਚ,
0: ਉੱਥੇ
1: ਹਾਂਜੀ
0: ਉਹ ਇਸੇ ਕਰਕੇ
1: ਬਹੁਤਾ ਜਿਹੜਾ ਹੈਗਾ ਪੈਸਾ ਜਿਹੜਾ ਇਹਨਾਂ ਚੀਜ਼ਾਂ ਤੇ ਖਰਚ ਹੁੰਦਾ ਕਿ ਅਸੀਂ ਬਾਰਡਰ ਤੋਂ ਉੱਤੋਂ ਜਿਹੜੀਆਂ ਪ੍ਰੋਬਲਮ ਕ੍ਰੀਏਟ ਹੁੰਦੀਆਂ ਹੈਗੀਆਂ ਉਹਦੇ ਨਾਲ ਅਸੀਂ ਜੂਝਦੇ ਹਾਂ,
0: ਹਾਂਜੀ
1: ਉਹ ਉਧਰ ਨੂੰ ਬਾਅਦ ਦੇ ਵਿੱਚ ਲੈਕਚਰ ਦਿੰਦੇ ਜੀ, ਪਹਿਲਾਂ ਤਾਂ ਨੀਤੀ ਆਯੋਗ ਦੇ ਵਿੱਚ ਜਿਹੜੇ ਜਿਹੜੇ ਹੈਡ ਥੱਲੇ ਪੈਸੇ ਆਉਂਦੇ ਸੀਗੇ ਉੱਥੇ ਜਿਹੜਾ ਹੈਗਾ ਆ ਉੱਥੋਂ ਖਿੱਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜੀ।
0: ਅਸਲ ਚ ਤਾਂ ਸੈਣੀ ਸਾਹਿਬ ਇਹਨਾਂ ਨੂੰ ਇਹ ਨੀ ਪਤਾ ਲੱਗਦਾ ਕਿ ਅਸੀਂ ਇੱਥੇ ਆਪਣੀਆਂ ਤਰੱਕੀ ਗਣਾਉਣੀ ਆ ਕਿ ਇੱਥੇ ਆਪਣੇ ਨੁਕਸਾਨ ਕਵਰ ਕਰਨ ਦੇ ਲਈ ਇੱਥੇ ਅਸੀਂ ਰੋਣਾ ਪਿੱਟਣਾ ਭਾਈ ਸਾਨੂੰ ਦਿਓ ਸਾਡੇ ਪੱਲੇ ਕੱਖ ਨੀਗਾ, ਤੇ ਇੱਥੇ ਵੀ ਮਸ਼ਹੂਰੀ ਕਰਨ ਲੱਗ ਗਏ ਆਪਣੀ, ਦੱਸੋ ਹੈ
1: ਉਹੀ ਚੱਕਰ ਆ ਨਾ ਜੀ। ਨੋ ਡਾਊਟ ਕੇ ਬਿਨਾਂ ਦੇਖੇ ਹੀ ਜਿਹੜਾ ਹੈਗਾ ਆ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਜੀ, ਫੇਰ ਬਹੁਤ ਵਧੀਆ ਬੋਲੇ ਜੀ ਉੱਥੇ, ਉਹ ਬੋਲਣਾ ਥੋੜਾ ਉੱਥੇ ਕੋਈ ਜਿਹੜਾ ਹੈਗਾ ਆ ਇਲੈਕਸ਼ਨ ਦਾ ਥੋੜਾ ਹੈਗਾ ਆ ਜੀ, ਉੱਥੇ ਤਾਂ ਇਹ ਸੀਗਾ ਵੀ ਉੱਥੇ ਜੇ ਆਪਣਾ ਜਿਹੜਾ ਆ ਵੀ ਭਾਈ ਜਿਹੜਾ ਕੀ ਕਹਿੰਦੇ ਪੰਜਾਬੀ ਦੇ ਵਿੱਚ ਜਿਹਨੂੰ ਕਹਿੰਦੇ ਵੀ ਚੰਗਾ ਚੱਕ ਕੇ ਦਿਖਾਉਣਾ ਚਾਹੀਦਾ ਭਾਈ ਸਾਡੇ ਕੋਲ ਹੈ ਨੀ, ਅਸੀਂ ਤੰਗ ਹੋ ਚੁੱਕੇ ਆ, ਹੈ ਜੀ ਅਸੀਂ ਮੁਲਾਜ਼ਮਾਂ ਦਾ DA ਨੀ ਦੇ ਸਕਦੇ ਪਏ, ਤੇ ਅਸੀਂ ਹਾਈਕੋਰਟ ਦੇ ਵਿੱਚ ਐਫੀਡੈਵਿਟ ਫਾਈਲ ਕੀਤਾ ਆ ਕਿ ਅਸੀਂ ਜਿਹੜਾ ਹੈਗਾ ਆ ਡੈਟ ਕ੍ਰਾਈਸਿਸ ਦੇ ਵਿੱਚੋਂ ਨਿਕਲ ਰਹੇ ਹੈਗੇ ਆ ਜੀ, ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਤਾਂ ਹੀ ਉਹਨਾਂ ਹੈਡ ਥੱਲੇ ਪੈਸੇ ਵੱਧ ਆਣੇ ਸੀ।
0: ਬਿਲਕੁਲ ਹੈ ਜੀ,
1: ਉਹ ਜਿਹੜੇ ਹੈਡ ਥੱਲੇ ਪੈਸੇ ਮਿਲਣੇ ਸੀ ਉੱਥੇ ਤਾਂ ਤੁਸੀਂ ਆਪਣੀਆਂ ਡੀਗਾ ਪਾ ਰਹੇ, ਤੁਸੀਂ ਕਹੇ ਵੀ ਬਿਲਕੁਲ ਅਸੀਂ ਜਿਹੜਾ ਹੈਗਾ ਐਜੂਕੇਸ਼ਨ ਚ ਬਹੁਤ ਵਧੀਆ ਕਰ ਦਿੱਤਾ, ਹੈਲਥ ਚ ਬਹੁਤ ਵਧੀਆ ਕਰ ਦਿੱਤਾ ਹੈ ਜੀ, ਅਗਲੇ ਕਹਿੰਦੇ ਠੀਕ ਆ ਫੇਰ ਇਹਨਾਂ ਨੂੰ ਤਾਂ ਹੀ ਲੋੜ, ਜਿਹੜੇ ਵਿਚਾਰੇ ਗਰੀਬ ਸਟੇਟਾਂ ਹੈਗੀਆਂ ਉਹਨਾਂ ਨੂੰ ਦੇ ਦਿੰਦੇ ਆ,
0: ਜਿਹੜੇ ਤੁਹਾਡੇ ਤੋਂ ਥੱਲੇ ਪਾਈ ਉਹਨਾਂ ਦਾ ਹੱਕ ਬਣਦਾ ਕਹਿਣਗੇ ਫਿਰ। ਬਿਲਕੁਲ ਨਾਲੇ ਪੰਜਾਬੀ ਜੀ ਸਰਬੱਤ ਦਾ ਭਲਾ ਕਰਨ ਵਾਲੇ ਨੇ, ਇਹ ਤਾਂ ਇੰਨਾ ਕੁ ਤਾਂ ਬਣਦਾ ਹੀ ਹੈ ਇਹਨਾਂ ਦਾ।
1: ਠੀਕ ਹੈ, ਤੁਸੀਂ ਸਮੱਸਿਆਵਾਂ ਆਪਣੀਆਂ ਉਹਨਾਂ ਨੂੰ ਦੱਸੀਆਂ ਹੈਗੀਆਂ, ਉਹ ਸਮੱਸਿਆਵਾਂ ਦਾ ਜਿਹੜਾ ਹੈਗਾ ਵੀ ਹਾਂ ਜੀ ਸਪੈਸ਼ਲ ਸਟੇਟਸ ਉਹ ਤਾਂ ਇੱਕ ਸਪੈਸ਼ਲ ਮਿਲੂਗਾ ਜੋ ਅੱਜ ਮਿਲਣਾ ਸੀਗਾ, ਜਿਹਦੇ ਵਿੱਚ ਮਿਲਣਾ ਚਾਹੀਦਾ ਹੈਗਾ ਸੀ, ਜਿਹੜੇ ਅੱਡ ਤੇ ਉੱਥੇ ਤੁਸੀਂ ਜਿਹੜਾ ਹੈਗਾ ਆ ਸ਼ਟ ਡਾਊਨ ਕਰਕੇ ਆ ਗਏ ਦਰਵਾਜ਼ਾ
0: ਜੀ।
1: ਸੋ ਇਸ ਕਰਕੇ ਜਿਹੜਾ ਆ ਨਾ ਸਮਝੀ ਜਿਹੜੀ ਆ ਨਾ ਸਰ, ਉਹ ਪਤਾ ਨੀ ਕੀ ਚੱਕਰ ਹੈਗਾ ਆ ਜੀ, ਜਾਂ ਤਾਂ ਤੁਸੀਂ ਜਿਹੜਾ ਹੈਗਾ ਕੋਈ ਸਲਾਹਕਾਰ ਜਿਹੜੇ ਹੈਗੇ ਆ ਕੋਈ ਐਕਸਪੀਰੀਅੰਸ ਜਿਹੜੇ ਹੈਗੇ ਆ ਉਹਨਾਂ ਤੋਂ ਰਾਏ ਲੈ ਲਿਆ ਕਰੋ ਜੀ।
0: ਜੀ
1: ਜੇ ਤੁਸੀਂ ਇਹੋ ਜਿਹੀ ਮੀਟਿੰਗ ਤੇ ਜਾਣਾ ਆ ਵੀ ਜਿੱਥੋਂ ਤੁਸੀਂ ਹਾਲਾਂਕਿ ਮੈਨੂੰ ਨੀ ਪਤਾ ਵੀ ਬਿਊਰੋਕਰੇਸੀ ਵੀ ਇਹਨਾਂ ਨੂੰ ਸਹੀ ਗਾਈਡ ਕਰਦੀ ਕਿ ਨਹੀਂ ਕਰਦੀ
0: ਜੀ। ਬਿਲਕੁਲ ਹੈ ਜੀ,
1: ਕਿਉਂਕਿ ਉਹਨਾਂ ਨੂੰ ਪਤਾ ਹੀ ਹੈਗਾ ਨਾ ਵੀ ਹਾਂ ਜੀ ਉੱਥੇ ਜਿਹੜਾ ਆ ਵੀ ਇੱਕ ਨਿਯਮ ਬਣ ਗਿਆ ਆ ਵੀ ਜਿਹੜੀਆਂ ਸਟੇਟਾਂ ਦੇ ਉੱਤੇ ਜਿਹੜਾ ਹੈਗਾ ਆ ਵੀ ਕੰਮ ਹੋਣ ਵਾਲਾ ਆ ਉੱਥੇ ਪੈਸੇ ਜ਼ਿਆਦਾ ਦਿੱਤੇ ਜਾਣ, ਜਿਹੜੀਆਂ ਸਟੇਟਾਂ ਜਿਹੜੀਆਂ ਆ ਉਹ ਪ੍ਰੋਗਰੈਸ ਕਰ ਗਈਆਂ ਆ ਉੱਥੇ ਜਿਹੜਾ ਆ ਪੈਸੇ ਘਟਾ ਤੇ ਜਾਣ ਜੀ। ਸੋ ਇਹਦਾ ਜੋ ਮਤਲਬ ਉਸ ਚੀਜ਼ ਦਾ ਪਤਾ ਹੀ ਨੀ, ਇਲਮ ਹੀ ਹੈ ਨੀ ਜੀ ਇਸ ਚੀਜ਼ ਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂ ਜੀ, ਸਪੈਸ਼ਲ ਸਟੇਟਸ ਦਾ ਜਿਹੜਾ ਹੈਗਾ ਆ ਉਹ ਅੱਗੇ ਪਿੱਛੇ ਵੀ ਮੰਗ ਰੱਖੀ ਜਾ ਸਕਦੀ ਹੈ ਨੀਤੀ ਆਯੋਗ ਦੇ ਵਿੱਚ ਤਾਂ ਜਿਹੜਾ ਹੈਗਾ।
0: ਸਪੈਸ਼ਲ ਸਟੇਟਸ ਨੂੰ ਆ ਕੇ ਕੀ ਉਹਨੇ ਕਿਹੜਾ ਦੁੱਧ ਦੇਣਾ, ਕੀ ਕਰਾ ਲੈਣਗੇ ਉਹਦੇ
1: ਸਰ? ਉਹਦੇ ਵਿੱਚ ਫੰਡ ਹੀ ਮਿਲਣੇ ਹੁੰਦੇ ਆ।
0: ਹਾਂਜੀ,
1: ਫੰਡ ਮਿਲਣੇ ਹੁੰਦੇ ਆ, ਫੰਡ ਤੋਂ ਸਪੈਸ਼ਲ ਫੰਡ ਜਿਹੜੇ ਆ ਉਹ ਤਾਂ ਗੱਲ ਦੇਖਾਂ।
0: ਹਾਂਜੀ, ਥੋੜੀ ਜੀ ਕਰ ਲੋ।
1: ਹਾਂਜੀ
0: ਜੀ,
1: ਰੁਕਦਾ ਤੇ ਮੈਂ। ਠੀਕ ਹੈ ਸਰ,
0: ਹੁਣ ਠੀਕ ਹੈ ਜੀ। ਹਾਂਜੀ, ਕੰਟੀਨਿਊ।
1: ਮੈਂ ਵਾਈਫਾਈ ਦੇ ਕੋਲ ਚਲ ਜਾਂਦਾ ਥੋੜਾ।
0: ਠੀਕ ਹੈ ਜੀ।
1: ਹਾਂਜੀ ਠੀਕ ਹੈ ਜੀ। ਹਾਂਜੀ ਭਾਰਤ ਸਾਹਿਬ।
0: ਹਾਂਜੀ, ਕੰਟੀਨਿਊ ਪਲੀਜ਼।
1: ਅਗਲੀ ਖਬਰ, ਹਾਂਜੀ ਅਗਲੀ ਖਬਰ ਤੇ ਆਈ ਹੈ ਜੀ ਸਿੱਖ ਸਿਆਸਤ ਦੀ। ਸਿੱਖ ਸਿਆਸਤ ਦੀ ਤਾਂ ਇਹ ਹੈਗੀ ਆ ਜੀ ਵੀ ਅੱਜ ਤੱਕ ਦਾ ਤਾਂ ਇਹ ਅਸੂਲ ਰਿਹਾ ਹੈਗਾ ਆ ਜੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਆ ਉਹ ਕਿਸੇ ਕੋਰਟ ਦੇ ਵਿੱਚ ਅਪੀਅਰ ਨਹੀਂ ਹੋਣਗੇ
0: ਜੀ।
1: ਹਾਂਜੀ, ਚਾਹੇ ਉਹ ਸਾਬਕਾ ਵੀ ਹੋ ਜਾਂਦੇ ਸੀ, ਉਹ ਆਪਣੀ ਐਗਜ਼ਾਮਸ਼ਨ ਇਸ ਚੀਜ਼ ਦੇ ਉੱਤੇ ਕਰਾਉਂਦੇ ਹੁੰਦੇ ਸੀ ਜੀ ਵੀ ਭਾਈ ਨਾ ਆਪਾਂ ਪੇਸ਼ ਹੋਣਾ ਕਿਤੇ ਨਾ। ਇਹ ਤਾਂ ਜਿੱਦਣ ਇਹਨਾਂ ਨੇ ਪਹਿਲਾਂ ਜਿਹੜਾ ਹੈਗਾ ਵਿਜ਼ਟਰ ਗੈਲਰੀ ਦੇ ਵਿੱਚ ਜਾ ਕੇ ਬੈਠੇ ਸੀ ਨਾ ਜੀ, ਜਿੱਦਣ ਉਹਨਾਂ ਨੇ ਕਾਨੂੰਨ ਪਾਸ ਕੀਤਾ ਹੈਗਾ ਬੇਅਦਬੀ ਵਾਲਾ, ਉਦਣ ਇਹ ਵਿਜ਼ਟਰ ਗੈਲਰੀ ਦੇ ਵਿੱਚ ਬੈਠੇ ਸੀ। ਉਦਣ ਵੀ ਜਿਹੜਾ ਆ ਕਿੰਤੂ ਹੋਇਆ ਸੀਗਾ, ਉਦਣ ਇਹਨਾਂ ਦੇ ਮੀਡੀਏ ਨੇ ਬਹੁਤਾ ਨਹੀਂ ਸੀਰੀਅਸਲੀ ਲਿਆ
0: ਜੀ,
1: ਉਹ ਵੀ ਇਹਨਾਂ ਦਾ ਜਾਣਾ ਉੱਥੇ ਉਚਿਤ ਨਹੀਂ ਸੀ
0: ਜੀ।
1: ਹੁਣ ਜਿਹੜਾ ਹੈਗਾ ਆ ਕਿ ਇੱਕ ਦੇਖੋ, ਮੈਨੂੰ ਨੀ ਉਮੀਦ ਪਈ ਇਹ ਜਿਹੜਾ ਆ ਸਿਰਫ 161 ਦੇ ਬਿਆਨ ਇਹਨਾਂ ਨੇ ਦੇ ਦਿੱਤੇ ਆ ਜੀ
0: ਜੀ।
1: ਮੈਨੂੰ ਨੀ ਲੱਗਦਾ ਕਿ ਇਹ ਇਹਨਾਂ ਦੀ ਗਵਾਹੀ ਜਿਹੜੀ ਆ ਕੋਰਟ ਦੇ ਵਿੱਚ ਕਰਵਾਈ ਜਾਊਗੀ
0: ਜੀ,
1: ਕਿਉਂਕਿ ਜੇ ਗਵਾਹੀ ਵਾਸਤੇ ਆਪਣੇ ਆਪ ਨੂੰ ਪੇਸ਼ ਕਰਾਉਣਗੇ ਤੇ ਫਿਰ ਨਾਲ ਇਹਨਾਂ ਦਾ ਫਿਰ ਕ੍ਰੋਸ ਐਗਜ਼ਾਮੀਨੇਸ਼ਨ ਵੀ ਹੋਣਾ
0: ਜੀ।
1: ਭਾਰੇ ਸਾਹਿਬ, ਇਹ ਕਨਫੈਸ਼ਨ ਕਦੀ ਵੀ ਕਨਫੈਸ਼ਨ ਨਹੀਂ ਮੰਨਿਆ ਜਾਂਦਾ ਹੁੰਦਾ ਜਿਹੜਾ ਬਾਹਰ ਇਸ ਤਰੀਕੇ ਦੇ ਨਾਲ ਜਿਹੜਾ ਆ ਕਿਸੇ ਕੋਲ ਬੰਨਿਆ ਹੁੰਦਾ। ਇਹ ਉਸ ਵੇਲੇ ਕਿਸ ਹਸਤੀ ਦੇ ਵਿੱਚ ਸੀਗੇ ਜਦੋਂ ਸੁਖਬੀਰ ਬਾਦਲ ਹੁੜੀ ਇਹਨਾਂ ਕੋਲ ਪੇਸ਼ ਹੋਏ ਆ
0: ਜੀ?
1: ਜਿਹੜਾ ਲੀਗਲ ਕਨਫੈਸ਼ਨ ਵੀ ਹੁੰਦਾ ਨਾ ਜੀ, ਕੋਰਟ ਦੇ ਵਿੱਚ ਵੀ ਕਨਫੈਸ਼ਨ ਹੁੰਦਾ ਆ ਨਾ ਜੀ, ਉਹ ਵੀ ਵੇਗ ਕਨਫੈਸ਼ਨ ਨਹੀਂ ਹੁੰਦਾ ਜਿੱਦਾਂ ਇੱਦਾਂ ਕਰਾਇਆ ਹੈਗਾ ਜੀ ਵੀ ਮੈਂ ਸਾਰੀਆਂ ਗਲਤੀਆਂ ਆਪਣੀ ਝੋਲੀ ਪਾਉਣਾ ਆ, ਜੋ ਵੀ ਤੋਹਮਤਾਂ ਲੱਗਦੀਆਂ ਆਪਣੀ ਝੋਲੀ ਪਾਉਣਾ ਹੈਗਾ ਜੀ।
0: ਨਾਲੇ ਸੈਣੀ ਸਾਹਿਬ, ਇੱਕ ਚਲੋ ਤੁਹਾਡੀ ਗੱਲ ਚ ਥੋੜਾ ਵਾਧਾ ਕਰਦਾ, ਤੁਸੀਂ ਚਲੋ ਗੱਲ ਕੀਤੀ ਵੀ ਸੀ ਸਵੇਰੇ ਕਿ ਚਾਹੇ ਉਹ ਚਰਚ ਹੈ ਤੇ ਚਾਹੇ ਆਪਣੇ ਮਸਜਿਦ ਦੇਖ ਲਓ ਤੇ ਚਾਹੇ ਕੋਈ ਵੀ ਧਰਮ ਆ, ਉਹ ਸੀਕਰੇਟ ਤੇ ਆਪਣੇ ਤਾਂ ਚਲੋ ਪਬਲਿਕ ਤੌਰ ਦੇ ਉੱਤੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ੀ ਹੁੰਦੀ ਹੈ, ਉਹ ਤਾਂ ਇੱਕ ਪਬਲਿਕ ਤੌਰ ਦੇ ਉੱਤੇ ਸਾਰਾ ਕੁਝ ਹੋ ਜਾਂਦਾ ਜੀ। ਪਰ ਚਰਚ ਦੇ ਵਿੱਚ ਸਿਰਫ ਤੇ ਸਿਰਫ ਉੱਥੇ ਦਾ ਜਿਹੜਾ ਪੌਪ ਹੈ ਤੇ ਜਿਹੜਾ ਵਿਅਕਤੀ ਨੇ, ਜੇ ਕੋਈ ਉਹਨੇ ਉਹਦੇ ਤੋਂ ਗਲਤੀ ਹੋ ਗਈ ਹੈ, ਜਾਂ ਇੱਥੇ ਵੀ ਸਾਡੇ ਫਿਨਲੈਂਡ ਦੀ ਵੀ ਗੱਲ ਕਰਾਂ ਤੇ ਇਸ ਤਰ੍ਹਾਂ ਦੇ ਕੁਝ ਧਰਮਾਂ ਦੇ ਵਿੱਚ ਮੰਨਣ ਵਾਲੇ ਲੋਕ ਹੈਗੇ ਨੇ ਜਿਹੜੇ ਮਤਲਬ ਕਿ ਉਹ ਕਹਿੰਦੇ ਆ ਕਿ ਸੌਰੀ ਮੰਗ ਲਓ ਨਾਲ ਦੀ ਨਾਲ, ਕਿੱਡੀ ਵੀ ਵੱਡੀ ਤੋਂ ਵੱਡੀ ਗਲਤੀ ਨਾ ਕਿਉਂ ਨਾ ਹੋਈ ਹੋਵੇ ਤੁਹਾਡੇ ਤੋਂ, ਤੇ ਉਹ ਗਲਤੀ ਮੰਨ ਲੈਂਦੇ ਨੇ ਤੇ ਉਹ ਗੱਲ ਉੱਥੇ ਹੀ ਖਤਮ ਹੋ ਜਾਂਦੀ ਹੈ ਜੀ। ਪਰ ਆ ਸਿਸਟਮ ਜਿਹੜਾ ਇਹ ਹੁਣ ਜੇ ਦੇਖਿਆ ਜਾਵੇ ਤਾਂ ਸਿੱਖ ਧਰਮ ਦੇ ਵਿੱਚ ਵੀ ਕਿਤੇ ਨਾ ਕਿਤੇ ਉਹੋ ਹੀ ਸਿਸਟਮ ਹੈਗਾ ਆ ਕਿ ਗਲਤੀ ਕਬੂਲ ਕਰ ਲਓ ਆਪਣੇ ਰੱਬ ਦੇ ਮੂਹਰੇ ਆ ਕੇ, ਹਨਾ, ਠੀਕ ਆ, ਗੱਲ ਉੱਥੇ ਸਮਾਪਤ ਹੋ ਜਾਂਦੀ ਹੈ। ਪਰ ਇਹ ਐਡਾ ਵੱਡਾ ਵਿਵਾਦ ਇੰਨਾ ਕੁਝ ਹੋਣ ਤੋਂ ਬਾਅਦ ਵੀ ਕਿਉਂ ਖਿੱਚੋ ਤਾਣ ਕੀਤੀ ਜਾ ਰਹੀ ਹੈ ਕਿ ਹੋਰ ਕੋਈ ਪੰਜਾਬ ਦੇ ਵਿੱਚ ਮੁੱਦਾ ਨਹੀਂ ਗਾ? ਕੱਲ ਮੈਂ ਇੱਕ ਖਬਰ ਕੀਤੀ ਸੀ ਕਿਸਾਨਾਂ ਦੇ ਮਤਲਬ ਕਿ 34,000 ਕੇ 36,000 ਆਪਣੇ ਰੂਪਨਗਰ ਦੀ ਗੱਲ ਸੀਗੀ ਤੇ ਉਹਦੇ ਵਿੱਚ ਸਿਰਫ 9,500 ਜਿਹੜੇ ਨੇ ਕਿਸਾਨੀ ਕਾਰਡ ਜਿਹੜੇ ਬਣੇ ਨੇ, ਜੇ ਉਹ ਨਹੀਂ ਬਣਨਗੇ ਤੇ ਤੁਹਾਨੂੰ ਖਾਦ ਨਹੀਂ ਮਿਲਣੀ ਤੇ ਖਾਦ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗੀ ਤੇ ਮਤਲਬ ਕਿ ਵੱਧ ਪਾ ਰਹੇ ਹੋ ਖਾਦਾਂ, ਇਸ ਕਰਕੇ ਉਹ ਤੁਹਾਡੀ ਜਿਹੜੀ ਆ ਫਰਦ ਲੱਗੇਗੀ ਖੇਤਾਂ ਦੀ ਨਾਲ ਜ਼ਮੀਨ ਦੀ ਭੀ ਕਿੰਨਾ ਰਕਬਾ ਆ, ਉਸ ਹਿਸਾਬ ਦੇ ਨਾਲ ਖਾਦ ਜਿਹੜੀ ਦਿੱਤੀ ਜਾਏਗੀ ਕਿ ਇੰਨੀ ਹੀ ਬਹੁਤ ਹੈ, ਤੇ ਉਹ ਸਾਰੀਆਂ ਚੀਜ਼ਾਂ ਕਿ ਉਹ ਪੰਜਾਬ ਦੇ ਮੁੱਦੇ ਨਹੀਂ ਹੋਣੇ ਚਾਹੀਦੇ?
1: ਪਰ ਸਾਹਿਬ ਉਤੇ ਵੀ ਮੈਂ ਆਉਣਾ ਹੈਗਾ ਆ ਜੀ, ਜਿਹੜੀ ਚੀਜ਼ ਚਾਹੀਦੀ ਹੈਗੀ ਆ ਨਾ ਜੀ, ਉਹ ਮੈਂ ਦੱਸਿਆ ਸੀਗਾ ਕਿ ਇਹ ਜਿਹੜੀਆਂ ਸਟੇਟਮੈਂਟ ਹੁੰਦੀਆਂ ਨਾ ਜੀ, ਮੈਂ ਤਾਂ ਕੋਰਟ ਦੀ ਗੱਲ ਕਹੀ ਆ ਵੀ ਕੋਰਟ ਦੇ ਵਿੱਚ ਜਿਹੜਾ ਆ ਉਨਾ ਚਿਰ ਤੱਕ ਕਨਫੈਸ਼ਨ ਜਿਹੜਾ ਆ ਉਹ ਮੰਨਿਆ ਨਹੀਂ ਜਾਂਦਾ ਜਦ ਤੱਕ ਉਹ ਸਪੈਸਿਫਿਕ ਪੁੱਟ ਆ ਉਹਨੂੰ ਕੁਸ਼ਚਨ ਪੁੱਟ ਕੀਤਾ ਜਾਂਦਾ ਕਿੰਨੀ ਤਰੀਕ ਦੀ ਗੱਲ ਆ ਜੀ, ਇੰਨੀ ਤਰੀਕ ਦੀ ਗੱਲ ਆ, ਇੰਨੇ ਵਜੇ ਮੈਂ ਆਹ ਆਰਡਰ ਦੇ ਕੇ ਆਹ ਬੰਦੇ ਜਿਹੜੇ ਹੈਗੇ ਆ ਉਹ ਪੌੜੀ ਜਿਹੜੀ ਚਲਵਾਉਣ ਦਾ ਹੁਕਮ ਦਿੱਤਾ ਸੀ, ਉਸ ਪੌੜੀ ਦੇ ਵਿੱਚ ਆਹ ਬੰਦੇ ਹੋਏ ਸੀ, ਮੈਂ ਉਹ ਜਿਹੜਾ ਹੈਗਾ ਗਿਲਟੀ ਫੀਲ ਕਰਦਾ ਹੈਗਾ ਆ, ਉਹ ਮੇਰੇ ਦੁਆਰਾ ਕੀਤਾ ਗਿਆ ਕੰਮ। ਮਤਲਬ ਏਦਾਂ ਵੇਗ ਨੀ ਹੁੰਦਾ ਜੀ ਵੀ ਮੈਂ ਜਿਹੜੇ ਹੈਗਾ ਆ ਸਾਡੇ ਕਾਰਜਕਾਲ ਦੇ ਵਿੱਚ ਜਿਹੜੀਆਂ ਹੋਈਆਂ ਕਤਾਈਆਂ ਉਹਨਾਂ ਦੀ, ਉਹ ਬੰਦਾ ਪੇਸ਼ ਕਿੱਥੇ ਹੋਇਆ ਆ ਤੁਸੀਂ ਦੇਖੋ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ। ਹਾਂਜੀ, ਇਹ ਸਟੇਟਮੈਂਟ ਪ੍ਰਿਵਿਲੇਜਡ ਸਟੇਟਮੈਂਟ ਹੁੰਦੀਆਂ ਸਰ, ਸਾਡੇ ਕੋਲ ਆ ਕੇ ਮੁਲਜ਼ਮ ਜਿਹੜਾ ਆ ਆ ਕੇ ਐਡਮਿਟ ਕਰ ਜਾਂਦਾ ਹੈਗਾ ਆ ਕਿ ਮੈਂ ਭਾਈ ਏਦਾਂ ਕਰਕੇ ਕਤਲ ਕੀਤਾ ਆ ਜੀ, ਮੈਂ ਉਸ ਕੇਸ ਦੇ ਵਿੱਚ ਬਤੌਰ ਵਕੀਲ ਮੈਂ ਗਵਾਹ ਨਹੀਂ ਹੋ ਸਕਦਾ ਜੀ, ਕਿਉਂਕਿ ਇਹ ਵਾਈਫ ਨੂੰ ਬੰਦਾ ਆ ਕੇ ਜਿਹੜਾ ਹੈਗਾ ਆ ਦੱਸ ਦਿੰਦਾ ਹੈਗਾ ਆ ਕਿ ਮੈਂ ਉੱਥੇ ਫਲਾਨੇ ਬੰਦੇ ਦਾ ਮਰਡਰ ਕਰਿਆ ਹੈਗਾ ਆ ਜੀ, ਉਹ ਵਾਈਫ ਜਿਹੜੀ ਹੈਗੀ ਆ ਉਹ ਗਵਾਹ ਨੀ ਬਣ ਸਕਦੀ, ਕਿਉਂਕਿ ਕੁਛ ਇੱਕ ਰਿਸ਼ਤਿਆਂ ਨੂੰ ਪ੍ਰਿਵਿਲੇਜਡ ਜਿਹੜੀ ਕਮਿਊਨੀਕੇਸ਼ਨ ਆ ਉਹਦੇ ਵਿੱਚ ਰੱਖਿਆ ਗਿਆ,
0: ਅਸੈਪਟ ਨਹੀਂ ਕੀਤਾ ਜਾਂਦਾ ਜੀ, ਖਾਸ ਕਰਕੇ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਆ, ਤੁਸੀਂ ਉਹਦੀ ਗਰੰਟੀ ਨੀ ਪਵਾ ਸਕਦੇ ਇੱਦਾਂ ਕਿਸੇ ਦੀ ਵੀ ਪਰਿਵਾਰਕ ਮੈਂਬਰ ਦੀ। ਜੀ,
1: ਉਹ ਇਸੇ ਤਰੀਕੇ ਪ੍ਰਿਵਿਲੇਜਡ ਜਿਹੜੀ ਹੈਗੀ ਆ ਸਟੇਟਮੈਂਟ ਆ ਵੀ ਹਾਂ ਜੀ ਵੀ ਕੁਛ ਇੱਕ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਜਿੱਥੇ ਜਾ ਕੇ ਬੰਦਾ ਵਿਦਆਊਟ ਐਨੀ ਹੈਜੀਟੇਸ਼ਨ ਆਪਣੀ ਜਿਹੜੀ ਮਾਇੰਡ ਦੀ ਸਿਚੁਏਸ਼ਨ ਆ ਉਹਨੂੰ ਸਾਰਾ ਦੱਸ ਸਕਦਾ
0: ਜੀ।
1: ਇਹ ਚੀਜ਼ ਮੈਂ ਸਵੇਰੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਦੱਸੀ ਸੀ ਵੀ ਭਾਈ ਦੇਖੋ ਹੁਣ ਤੁਹਾਡੇ ਚਰਚ ਦੇ ਵਿੱਚ ਆ, ਚਰਚ ਦੇ ਵਿੱਚ ਜਿਹੜਾ ਆ ਕਨਫੈਸ਼ਨ ਕਰਦਾ ਆ ਕੇ ਬੰਦਾ ਜਿਹੜਾ ਆ ਪਾਦਰੀ ਉਹਦੀ ਸ਼ਕਲ ਨੀ ਦੇਖਦਾ ਤਦੀ ਉਹ ਪੜਦਾ ਕਰ ਲੈਂਦਾ ਆ ਵੀ ਕੌਣ ਬੰਦਾ ਆ ਰਿਹਾ ਕੌਣ ਨਹੀਂ ਆ ਰਿਹਾ। ਹਾਂਜੀ, ਉਹ ਆ ਕੇ ਸਪਸ਼ਟ ਦੱਸ ਦਿੰਦਾ ਜੀ ਮੇਰੇ ਕੋਲੋਂ ਆਹ ਗਨਾਹ ਹੋਇਆ ਹੈਗਾ ਆ, ਪਾਦਰੀ ਉਹਨੂੰ ਗਾਈਡ ਕਰਦਾ ਬੇਟਾ ਵੀ ਤੂੰ ਅੱਗੇ ਵਾਸਤੇ ਜਿਹੜਾ ਹੈਗਾ ਆ ਇਸ ਤੋੜਨ ਲਈ ਮੈਂ ਤੇਰੇ ਕੋਲ ਪ੍ਰੇਅਰ ਕਰੂੰਗਾ, ਅੱਗੇ ਵਾਸਤੇ ਇਹੋ ਜਿਹਾ ਗੁਨਾਹ ਨਾ ਕਰੀ, ਬਸ ਉਹ ਦੈਟਸ ਆਲ। ਉਹਦਾ ਉਹ ਮਤਲਬ ਨੀ ਕਿ ਉਸ ਕਨਫੈਸ਼ਨ ਨੂੰ ਪਾਦਰੀ ਜਿਹੜਾ ਜਾ ਕੇ ਤੇ ਉੱਥੇ ਸਟੇਟਮੈਂਟ ਦਊਗਾ ਜੀ ਕਿਤੇ ਪਰਚਾ ਦਰਜ ਹੋਇਆ ਜੀ ਜਿੱਦਾਂ ਮਰਜ਼ੀ ਵੀ ਹਾਂ ਜੀ ਮੇਰੇ ਕੋਲ ਬੰਨਿਆ ਸੀ ਜੀ, ਉਹ ਇਨਐਡਮਿਸੀਬਲ ਇਨ ਐਵੀਡੈਂਸ ਆ ਸਰ
0: ਜੀ।
1: ਜੇ ਇਹਨਾਂ ਨੂੰ ਜਥੇਦਾਰ ਸਾਹਿਬ ਨੂੰ ਕ੍ਰੋਸ ਐਗਜ਼ਾਮੀਨੇਸ਼ਨ ਕਰਨਾ ਹੋਵੇ ਤੇ ਭਾਈ ਪਹਿਲੀ ਗੱਲ ਕਿ ਉਹ ਜਿਹੜੇ ਹੈਗੇ ਆ ਤੂੰ ਜਿਹੜਾ ਆ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਜਿਹੜਾ ਆ ਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਵੀ ਮੈਨੂੰ ਐਪਰੀਹੈਂਸ਼ਨ ਆ ਜੀ, ਲੇਟਰ ਆਨ ਤੂੰ ਵਿਦਡਰਾ ਕਰ ਲਈਏ। ਦੂਜੀ ਚੀਜ਼ ਵੀ ਕਿਹੜੀ ਫਿਰ ਤੇਰੇ ਕੋਲ ਕਿਹੜੀ ਅਥਾਰਟੀ ਹੈਗੀ ਸੀ, ਲੀਗਲ ਅਥਾਰਟੀ ਸੀ ਜਿਹਦੇ ਨਾਲ ਤੇਰੇ ਕੋਲ ਆ ਕੇ ਕਨਫੈਸ਼ਨ ਜਿਹੜਾ ਕਰਨਾ ਆ ਉਹ ਬਾਇੰਡਿੰਗ ਹੈਗਾ ਆ ਜੀ। ਹਾਂਜੀ, ਇਹ ਤਾਂ ਸਾਰੀਆਂ ਇੱਕ ਧਾਰਮਿਕ ਮਾਨਤਾਵਾਂ ਆ, ਧਾਰਮਿਕ ਮਰਿਆਦਾ ਆ
0: ਜੀ।
1: ਹਾਂਜੀ, ਤੇਰੇ ਕੋਲ ਕੀ ਕਿਹੜੀ ਅਥਾਰਟੀ ਤੂੰ ਕਿਹੜੇ ਮਤਲਬ ਪੀਸੀਐਸ ਕੀਤੀ ਸੀ ਜਿਹੜਾ ਤੂੰ ਸਜ਼ਾ ਜਿਹੜੀ ਦੇ ਸਕਦਾ ਸੀ, ਤੂੰ ਕਿਹੜਾ ਜੁਡੀਸ਼ੀਅਲ ਮੈਜਿਸਟ੍ਰੇਟ ਸੀ
0: ਜੀ,
1: ਆਇਆ ਤੈਨੂੰ ਜਿਸ ਐਕਟ ਨੇ ਜਾਂ ਜਿਸ ਮਤਲਬ ਮਾਨਤਾਵਾਂ ਨੇ ਜਿਹੜੀ ਆ ਇੰਪਾਵਰ ਕੀਤਾ ਸੀ ਸਜ਼ਾ ਲਾਉਣ ਦੀ, ਉਸ ਬੰਦੇ ਨੂੰ ਜਿਹੜੇ ਉਹਨੇ ਸਜ਼ਾ ਜਿਹੜੀ ਆ ਭੁਗਤੀ ਕਿ ਨਹੀਂ ਭੁਗਤੀ, ਪਰ ਸਰਟੀਫਿਕੇਟ ਤਾਂ ਤੂੰ ਜਾਰੀ ਕੀਤਾ ਆ ਭਾਈ
0: ਜੀ,
1: ਸਰਟੀਫਿਕੇਟ ਇਹਨਾਂ ਦੇ ਹੱਥੋਂ ਜਾਰੀ ਹੋਇਆ ਆ ਵੀ ਹਾਂ ਜੀ ਸੁਖਵੀਰ ਬਾਦਲ ਆਪਣੀ ਸਜ਼ਾ ਭੁਗਤ ਚੁੱਕੇ ਆ,
0: ਭੁਗਤ ਚੁੱਕੇ ਆ, ਹਾਂਜੀ ਅਰਦਾਸ ਹੋਈ ਆ ਬਾਅਦ ਦੇ ਵਿੱਚ
1: ਫੇਰ ਅਰਦਾਸ ਹੋਈ ਆ, ਸਾਰਾ ਕੁਛ ਹੋਇਆ, ਤੁਸੀਂ ਨਾਲ ਰਹਿ ਕੇ ਕਰਾਉਂਦੇ ਰਹੇ ਹੈਗੇ, ਤੁਸੀਂ ਆਪਣਾ ਧਰਮ ਜਿਹੜਾ ਹੈਗਾ ਆ ਉਹਨੂੰ ਲੋਕਾਂ ਦੇ ਵਿੱਚ ਇੱਕ ਮੌਕਰੀ ਬਣਾ ਦਿੱਤਾ,
0: ਬਿਲਕੁਲ ਆ ਜੀ, ਵਿਸ਼ਵਾਸਘਾਤ ਹੋ ਗਿਆ ਜੀ, ਵਿਸ਼ਵਾਸ ਹੀ ਚੱਕ ਹੋ ਜਾਣਾ ਕੌਣ ਮੰਨੇਗਾ ਉੱਥੇ ਜਾ ਕੇ,
1: ਸਰ ਹਾਸੋਹੀਣੀ ਹੋ ਗਈ, ਸਾਰੀ ਪ੍ਰੋਸੈਸ ਹਾਸੋਹੀਣੀ ਹੋ ਗਈ ਜੀ, ਇਹਦਾ ਲੋਕਾਂ ਨੂੰ ਪਤਾ ਹੀ ਨੀ ਵੀ ਭਾਈ ਅਸੀਂ ਜਿਹੜਾ ਹੈਗਾ ਆ ਵੀ ਆਪਣੇ ਧਰਮ ਨੂੰ ਢਾਹ ਲਾ ਰਹੇ ਆ, ਤੇਰੀ ਗਵਾਹੀ ਨਾਲ ਕੀ ਹੋ ਜਾਊਗਾ, ਕੀ ਉਹ ਫਾਹੇ ਲੱਗ ਜੂਗਾ ਜੀ,
0: ਉਹ ਸੋਚਦੇ ਆ ਮੇਰਾ ਸੁਨਹਿਰੀ ਅੱਖਾਂ ਦੇ ਵਿੱਚ ਨਾਂ ਲਿਖ ਹੋ ਜਾਊਗਾ ਜੀ ਇਤਿਹਾਸ ਦੇ,
1: ਨਾ ਨੀ ਲਿਖ ਹੋ ਜੂਗਾ ਧਰਮ ਦੇ ਮਾਮਲੇ ਦੇ ਵਿੱਚ, ਇਹਦਾ ਲੌਂਗ ਰਨ ਇਹਦਾ ਹਿਸਟਰੀ ਆਫ ਸਿੱਖਿਜ਼ਮ ਜਿਹੜਾ ਹੈਗਾ ਆ ਇਹਨਾਂ ਦਾ ਇਹ ਵੱਡਾ ਵੱਡਾ ਗੁਨਾਹ ਗਿਣਿਆ ਜਾਣਾ ਜੀ,
0: ਬਿਲਕੁਲ ਹੈ ਜੀ,
1: ਤੁਸੀਂ ਕਿਹੜੇ ਦੋਸ਼ੀਆਂ ਨੂੰ ਸਜ਼ਾ ਦਵਾਉਣੀ ਹੈਗੀ ਜੀ, ਜਿਹੜਾ ਐਕਟ ਉਹਨਾਂ ਨੇ ਅੱਜ ਪਾਸ ਕੀਤਾ ਹੈਗਾ ਆ ਇਹ ਰੈਟ੍ਰੋਸਪੈਕਟਿਵ ਦਾ ਲੱਗਣਾ ਨੀ ਹੈਗਾ ਜੀ, ਉਹਨਾਂ ਨੇ ਤਾਂ ਉਸੇ ਜਿਹੜਾ ਪੁਰਾਣੇ ਐਕਟ ਦੇ ਮੁਤਾਬਕ ਹੀ ਟਰਾਈ ਹੋਣਾ ਜੀ, ਉਹ ਤਾਂ ਬਰੀ ਹੋ ਗਏ ਜੀ, ਤੁਸੀਂ ਆਪ ਜਿਹੜਾ ਹੈਗਾ ਜੀ ਵਿਧਾਨ ਸਭਾ ਚ ਕਿਹਾ ਵੀ ਇਸ ਤਰੀਕ ਤੋਂ ਹੀ ਲਾਗੂ ਹੋਊਗਾ, ਇਹ ਤੋਂ ਅੱਗੇ ਜਿਹੜੀਆਂ ਬੇਅਦਬੀਆਂ ਹੋਣਗੀਆਂ ਉਹਨਾਂ ਦੇ ਵਿੱਚ ਜਿਹੜਾ ਆ
0: ਲਿਆਂਦਾ
1: ਜੀ, ਤਾਂ ਬੇਅਦਬੀਆਂ ਹੁਣ ਹਟ ਗਈਆਂ ਜੀ, ਬੇਅਦਬੀ ਤਾਂ ਅੱਜ ਵੀ ਹੋ ਗਈ,
0: ਅੱਜ ਵੀ ਹੋ ਗਈ, ਬਿਲਕੁਲ ਹੈ ਜੀ,
1: ਉਹਦੇ ਵਿੱਚ ਵੀ ਉਹ ਬੰਦਾ ਕਹਿੰਦਾ ਹੈਗਾ ਆ ਵੀ ਮੈਂ ਉਹਨੇ ਜਿਹੜਾ ਆ ਕੀ ਕੀਤਾ ਹੈਗਾ ਵੀ ਮੱਥਾ ਟੇਕਣ ਲੱਗੇ ਨੇ ਸ਼ਾਸਤਰਾਂ ਨੂੰ ਛੇੜਿਆ ਜੀ,
0: ਜੀ
1: ਸ਼ਾਸਤਰਾਂ ਨੂੰ ਹੱਥ ਲਾਇਆ, ਹੁਣ ਪਤਾ ਨੀ ਹੈਗਾ ਆ ਜੀ ਵੀ ਉਹ ਬੰਦਾ ਕਿੱਦਾਂ ਹੈਗਾ ਕੀ ਆ, ਵੀ ਕਈ ਵਾਰੀ ਨਹੀਂ ਪਤਾ ਹੁੰਦਾ ਜਾ ਕੇ ਪਤਾ ਜਿਹੜਾ ਹੈਗਾ,
0: ਬਿਲਕੁਲ
1: ਹਾਂਜੀ ਨਹੀਂ ਪਰ ਚੀ ਹਾਂ ਵੀ ਚੱਕ ਲੈਂਦਾ ਹੈਗਾ
0: ਜੀ,
1: ਹਾਂਜੀ ਤੇ ਉਹਨੇ ਇਸੇ ਚੀਜ਼ ਨੂੰ ਜਿਹੜਾ ਹੈਗਾ ਜਾ ਚਲੋ ਠੀਕ ਹੈ ਜੀ, ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ, ਅਸੀਂ ਕਿਸੇ ਨੂੰ ਕਲੀਨ ਚਿੱਟ ਨੀ ਦਿੰਦੇ ਨਾ ਹੀ ਅਸੀਂ ਕਿਸੇ ਨੂੰ ਦੋਸ਼ੀ ਕਹਿੰਦੇ ਆ
0: ਜੀ,
1: ਪਰ ਹਾਂਜੀ ਉਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਆ, ਪਰ ਇਹ ਆ ਵੀ ਬੇਅਦਬੀਆਂ ਰੁਕੀਆਂ ਤਾਂ ਨੀ ਤੁਹਾਡੇ ਉਸ ਕਾਨੂੰਨ ਬਣਾਉਣ ਨਾਲ ਵੀ।
0: ਨਾਲੇ ਸੈਣੀ ਸਾਹਿਬ ਉਹਦੇ ਵਿਚ ਇਹ ਵੀ ਆ ਨਾ ਕਿ ਬੇਅਦਬੀ ਦੀ ਇੱਕ ਐਗਜ਼ਾਮਪਲ ਵੀ ਜਾਂ ਮਤਲਬ ਕਿ ਉਹਦੇ ਵਿਚ ਕਿਹੜੀ ਚੀਜ਼ ਦੀ ਬੇਅਦਬੀ ਆ ਉਹ ਵੀ ਤਾਂ ਹੋਣਾ ਚਾਹੀਦਾ ਨਾ, ਹਰ ਚੀਜ਼ ਨੂੰ ਬੇਅਦਬੀ ਦੇ ਨਾਲ ਹੀ ਜੋੜ ਕੇ ਲੱਗਣ ਲੱਗ ਪਏ ਜੀ, ਕਰਨ ਲੱਗ ਗਏ।
1: ਬਿਲਕੁਲ ਜੀ, ਮੰਨ ਲਓ ਉਹਨੇ ਅਜੇ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਤਾਂ ਪਹੁੰਚ ਹੀ ਨਹੀਂ ਕੀਤੀ ਜੀ ਉਸ ਬੰਦੇ
0: ਜੀ,
1: ਹਾਂਜੀ ਉਹਨੇ ਜਿਹੜਾ ਸ਼ਸਤਰਾਂ ਨੂੰ ਹੱਥ ਲਾਇਆ ਜਾਂ ਸ਼ਸਤਰ ਚੱਕ ਲਿਆ ਜਾਂ ਏਦਾਂ ਕਰਕੇ ਹੈਗਾ ਆ, ਉਹ ਜਿਹੜਾ ਆ ਉੱਥੇ ਤੁਸੀਂ ਰੋਕ ਕੇ ਦਬਕਾ ਮਾਰ ਕੇ ਉਹਨੂੰ ਪਿੱਛੇ ਹਟਾ ਵੀ ਹੱਥ ਨਹੀਂ ਲਾਉਣਾ ਵੀ ਚੱਲ ਪਿੱਛੇ ਹਟ ਗਿਆ। ਜੇ ਉਹ ਕੁਛ ਕੋਈ ਉਹ ਤੋਂ ਓਵਰਟ ਐਕਟ ਜਿਹੜਾ ਉਹ ਤੋਂ ਕਰਦਾ ਹੈਗਾ ਆ ਤਾਂ ਉਹਨੂੰ ਪਿੱਛੇ ਕੀਤਾ ਜਾ ਸਕਦਾ ਹੈਗਾ।
0: ਬਿਲਕੁਲ,
1: ਇਹ ਛੋਟੀਆਂ ਛੋਟੀਆਂ ਜਿਹੜੀਆਂ ਹੈਗੀਆਂ ਜਦੋਂ ਪਹਿਰੇਦਾਰੀ ਉੱਥੇ ਹੈਗੀ ਆ ਤੇ ਉਹ ਉਹਨੇ ਨਾਲ ਜਿਹੜੇ ਹੈਗੇ ਕੰਟਰੋਲ ਕੀਤਾ ਜਾ ਸਕਦਾ ਇਹਨਾਂ ਚੀਜ਼ਾਂ
0: ਨੂੰ। ਮੈਂ ਇੰਨਾ ਖਰਚਾ ਦੇਖਦੇ ਆ ਆਪਾਂ ਹੁੰਦਾ ਆ ਹਰ ਚੀਜ਼ ਦੇ ਉੱਤੇ, ਅੱਜ ਕੱਲ ਜਿਹੜਾ ਐਮੀਨੇਸ਼ਨ ਆ ਗਈਆਂ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਘੱਟੋ ਘੱਟ ਇੰਨੇ ਕਰਿੰਦੇ ਨੇ ਐਸ ਜੀ ਪੀ ਸੀ ਦੇ ਜਾਂ ਦਰਬਾਰ ਸਾਹਿਬ ਦੀ ਗੱਲ ਹੈ ਕਿ ਇੱਕ ਅਸੀਂ ਉੱਥੇ ਜੋ ਰੋਜ਼ ਰੁਟੀਨ ਦੇ ਵਿੱਚ ਹੁੰਦਾ ਹੈ ਉਹਦੀ 2-4 ਮਿੰਟ ਦੀ ਜਿਹੜੀ ਹੈ ਵੀਡੀਓਗ੍ਰਾਫੀ ਕਰਕੇ ਐਡੀਆਂ ਵੱਡੀਆਂ ਵੱਡੀਆਂ ਬਾਹਰ ਸਕਰੀਨਾਂ ਲੱਗੀਆਂ ਹੋਈਆਂ ਨੇ ਕਿ ਇੱਕ ਸਕਰੀਨ ਦੇ ਉੱਤੇ ਜਿੱਥੇ ਮੇਨ ਐਂਟਰੀਜ਼ ਹੈਗੀਆਂ ਨੇ ਉਹਦੇ ਉੱਤੇ ਪੂਰੀ ਜਿਹੜੀ ਹੈ ਉਹਦੇ ਉੱਤੇ ਇੱਕ ਚਲਾਈ ਨਹੀਂ ਜਾ ਸਕਦੀ, ਜਿਹੜਾ ਬਾਹਰੋਂ ਜਾਂ ਕੋਈ ਬੋਲੀ ਨਹੀਂ ਸਮਝਦਾ ਜਾਂ ਕੋਈ ਹੋਰ ਧਰਮ ਦਾ ਵਿਅਕਤੀ ਉੱਥੇ ਵਿਜ਼ਿਟ ਕਰਨ ਆਉਂਦਾ ਹੈ ਜਾਂ ਬਾਹਰੋਂ ਗੋਰੇ ਆਉਂਦੇ ਨੇ, ਕਿੱਦਾਂ ਮਤਲਬ ਕਿ ਆਪਾਂ ਪ੍ਰਵੇਸ਼ ਕਰਨਾ ਹੈ, ਕੀ ਸਾਡੀਆਂ ਉਹਦੇ ਉੱਤੇ ਚਾਹੇ ਰੁਮਾਲ ਲੈਣਾ ਹੈ ਚਾਹੇ ਚੁੰਨੀ ਲੈਣੀ ਹੈ, ਹਰ ਤਰ੍ਹਾਂ ਹਰ ਧਰਮ ਦੇ ਲਈ ਮਤਲਬ ਕਿ ਉਹਦਾ ਸਾਰਾ ਕੁਝ ਹੀ ਪ੍ਰੋਸੀਜਰ ਨੇ ਇੱਕ ਵੀਡੀਓ ਦੇ ਰਾਹੀਂ 2-4 ਮਿੰਟ ਦੀ ਕੀ ਕਰ ਨਹੀਂ ਸਕਦੇ ਜੀ, ਕਿਉਂ ਨਹੀਂ ਕੀਤਾ ਜਾਂਦਾ ਹੈ?
1: ਪਰ ਹੁਣ ਤਾਂ ਟੈਕਨੋਲੋਜੀ ਬਹੁਤ ਹੋ ਗਈ ਹੈਗੀ ਆ, ਹੁਣ ਤਾਂ ਇਹ ਕੀਤਾ ਜਾ ਸਕਦਾ ਹੈਗਾ। ਜਿਹੜੇ ਸੁਝਾਅ ਤਾਂ ਏਦਾਂ ਦੇ ਆਉਣੇ ਚਾਹੀਦੇ ਹੈਗੇ ਕਿ ਭਾਈ ਆਹ ਜਿਹੜੀ ਆ ਕੌਂਸਲਿੰਗ ਪਹਿਲਾਂ ਬਹੁਤ ਜ਼ਰੂਰੀ ਹੈਗੀ ਆ, ਜੇ ਤੁਸੀਂ ਉੱਥੇ ਲਿਜਾ ਰਹੇ ਕਿਸੇ ਨੂੰ ਜਿੱਦਾਂ ਮਰਜ਼ੀ ਆ।
0: ਬਿਲਕੁਲ
1: ਹਾਂਜੀ, ਅਦਰਵਾਈਜ਼ ਵੀ ਜਿਹੜਾ ਹੈਗਾ ਜਿਹੜੀਆਂ ਚੀਜ਼ਾਂ ਸਮਝਾਉਣ ਵਾਲੀਆਂ ਆ ਉਹ ਸਾਰਿਆਂ ਨੂੰ ਸਪਰੈਡ, ਇਹ ਇਹਦਾ ਮਤਲਬ ਜਿਹੜਾ ਹੈਗਾ ਆ ਵੀ ਵੱਡੇ ਪੱਧਰ ਤੇ ਹੋਣੀਆਂ ਚਾਹੀਦੀਆਂ ਜੀ ਇਹ ਚੀਜ਼ਾਂ,
0: ਜਾਂ ਉੱਥੇ ਇੱਕ ਤਰ੍ਹਾਂ ਦਾ ਕਹਿ ਲੋ ਕਿ ਇੱਕ ਪ੍ਰਮਾਣਿਤ ਐਸ ਜੀ ਪੀ ਸੀ ਦੇ ਵੱਲੋਂ ਹੀ ਗਾਈਡ ਹੋਣੇ ਚਾਹੀਦੇ ਨੇ ਜੀ ਉੱਥੇ, ਜਿਹੜੇ ਬਾਹਰੋਂ ਕੋਈ ਗਰੁੱਪ ਆਉਂਦੇ ਆ ਜਾਂ ਕੁਝ ਬੰਦੇ ਇੱਕ ਦੋ ਵੀ ਹੈ ਉਹਨਾਂ ਨੂੰ ਮਤਲਬ ਕਿ ਫ੍ਰੀ ਸੇਵਾ ਦੇ ਤੌਰ ਦੇ ਉੱਤੇ ਉਹਨਾਂ ਨੂੰ ਨਾਲ ਘੁਮਾਉਣ ਦੇ ਲਈ ਵੀ ਤੁਹਾਨੂੰ ਚਲੋ ਤੁਹਾਨੂੰ ਇੱਥੇ ਪਤਾ ਨਹੀਂ ਜਾਂ ਬੋਲੀ ਨਹੀਂ ਆਉਂਦੀ ਜਾਂ ਕਿੱਦਾਂ ਇੱਥੋਂ ਕਿੱਥੇ ਐਂਟਰ ਕਰਨਾ ਹੈ ਉਹ ਨਾਲ ਲਿਜਾਏ ਜਾ ਸਕਦੇ ਆ, ਜਿੱਦਾਂ ਮਤਲਬ ਕਿ ਘੱਟੋ ਘੱਟ 10-15 ਜਾਣਿਆਂ ਦਾ ਗਰੁੱਪ ਬਣਾ ਲਿਆ ਜਾਵੇ ਚਾਹੇ ਉਹ ਵੱਖਰੇ ਵੱਖਰੇ ਕਿਤੇ ਉਹ ਵੀ ਖਿੱਤੇ ਤੋਂ ਆਏ ਹੈ ਤੇ 10-15 ਜਾਣੇ ਇਕੱਠੇ ਕਰਕੇ ਇੱਕ ਗਾਈਡ ਨਾ ਦਿੱਤਾ ਜਾਵੇ ਉੱਥੇ, ਕਿਉਂ ਨਹੀਂ ਕੀਤਾ ਜਾਂਦਾ ਏਦਾਂ ਦੇ ਉਪਰਾਲੇ ਕੀਤੇ ਜਾ ਸਕਦੇ ਆ?
1: ਪਰ ਇਹ ਸਭ ਉੱਥੇ ਰਸ਼ ਬਹੁਤ ਹੁੰਦਾ ਆ, ਹਰ ਇੱਕ ਇੰਡੀਵਿਜੁਅਲ ਦੇ ਉੱਤੇ ਤਾਂ ਨਹੀਂ ਇਹੋ ਜਿਹੀ ਗੱਲ ਹੋ ਸਕਦੀ, ਪਰ ਚਲੋ ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ ਆ ਕਿ ਹਾਂਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਇਨੀਸ਼ੀਏਟਿਵ ਤਾਂ ਲੈਣੇ ਚਾਹੀਦੇ
0: ਆ ਜੀ,
1: ਜੇ ਜਿਹਨੂੰ ਨਹੀਂ ਭਾਈ ਜੇ ਤੁਹਾਨੂੰ ਨਹੀਂ ਪਤਾ ਹੈਗਾ ਆ ਮਰਿਆਦਾ ਦਾ ਤੇ ਪਹਿਲਾਂ ਮਰਿਆਦਾ ਦਾ ਪਤਾ ਕਰਕੇ ਫਿਰ ਅੰਦਰ ਜਾਓ
0: ਜੀ।
1: ਬਾਕੀ ਗੁਰੂ ਘਰਾਂ ਦਾ ਵੀ ਏਦਾਂ ਹੀ ਆ ਨਾ ਜੀ, ਬਾਕੀ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਹੈਗਾ ਆ ਵੀ ਤੁਸੀਂ ਉਸ ਚੀਜ਼ ਤੱਕ ਜਿਹੜਾ ਹੈਗਾ ਤੁਸੀਂ ਉਹਨੂੰ ਕਿੱਥੇ ਤੱਕ ਜਿਹੜਾ ਆ ਉਹਨੂੰ ਲੈ ਕੇ ਜਾਓਗੇ, ਬੇਅਦਬੀ ਨੂੰ ਤੁਸੀਂ ਕਿੱਥੇ ਤੱਕ ਐਕਸਪੈਂਡ ਕਰੋਗੇ ਜੀ?
0: ਬਿਲਕੁਲ,
1: ਇਹ ਤਾਂ ਉਲਟਾ ਜਿਹੜੇ ਹੈਗੇ ਆ ਸਿੱਖਿਜ਼ਮ ਦੇ ਜਿਹੜੇ ਫੋਲੋਅਰ ਹੈਗੇ ਆ ਉਹਨਾਂ ਦੇ ਮਨ ਦੇ ਵਿੱਚ ਦਹਿਸ਼ਤ ਪਾਈ ਆ ਤੁਸੀਂ।
0: ਬਿਲਕੁਲ, ਲੋਕ ਦੂਰ ਹੋ ਰਹੇ ਨੇ ਜੀ ਇਸ ਚੀਜ਼ਾਂ ਤੋਂ।
1: ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਬਾਕੀ ਉਹ ਤਾਂ ਦੇਖਣ ਵਾਲੀ ਗੱਲ ਹੈਗੀ ਆ, ਪਾਰਟ ਆਫ ਇਨਵੈਸਟੀਗੇਸ਼ਨ ਆ ਵੀ ਕਿਸ ਤਰੀਕੇ ਨਾਲ ਹੋਊਗਾ ਜੀ।
0: ਜੀ, ਪਰ ਸੈਣੀ ਸਾਹਿਬ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਜਾਂ ਪੰਨੂ ਸਾਹਿਬ ਦਾ ਰਵੱਈਆ ਜੋ ਦੇਖਣ ਨੂੰ ਮਿਲ ਰਿਹਾ, ਚਲੋ ਆਪ ਪੱਤਰਕਾਰੀ ਦੇ ਵਿੱਚ ਰਹੇ ਨੇ ਹਰ ਚੀਜ਼ ਤੋਂ ਪਹਿਲੂ ਤੋਂ ਜਾਣੂ ਨੇ, ਜੋ ਬਿਆਨਬਾਜ਼ੀ ਹੋ ਰਹੀ ਆ ਸਾਰਾ ਕੁਝ ਹੋ ਰਿਹਾ ਸਿਆਸੀ ਪੱਧਰ ਦੇ ਉੱਤੇ ਦੇਖਿਆ ਜਾ ਸਕਦਾ, ਪਿਛਲੇ 4 ਸਾਲਾਂ ਦੀ ਸਰਕਾਰ ਬਣੀ ਹੋਈ ਹੈ, ਕਦੋਂ ਦੀ ਬੇਅਦਬੀ ਜਾਂ ਹੋਰ ਸਾਰੇ ਮਾਮਲੇ ਹੋਏ ਨੇ, ਉਹਦੇ ਵਿੱਚ ਕੀ ਕੁਝ ਵਾਪਰਿਆ, ਉਹਦੇ ਵਿੱਚ ਪੁਲਿਸ ਜਾਂ ਲੋਕਲ ਜਿਹੜੇ ਲੋਕ ਸਨ ਜਾਂ ਵੱਖਰੇ ਵੱਖਰੇ ਲੋਕਾਂ ਨੇ ਆ ਕੇ ਧਰਨੇ ਲਾਏ, ਸਾਰਾ ਕੁਝ ਕੀਤਾ, ਕਿ ਉਹਨਾਂ ਦਾ ਪੱਖ ਆਪਾਂ ਛੱਡ ਦੇਵਾਂਗੇ ਕਿ ਉੱਥੇ ਕੀ ਸ਼ਾਂਤਮਈ ਬੈਠਿਆਂ ਦੇ ਉੱਤੇ ਸਾਰਾ ਕੁਝ ਹੋ ਗਿਆ, ਉਹ ਬਹੁਤ ਵੱਡੇ ਸਵਾਲ ਨੇ।
1: ਪਰ ਸਭ ਜਿਹੜਾ ਇਹ ਗੱਲਾਂ ਜਿਹੜੀਆਂ ਹੈਗੀਆਂ ਅੱਜ ਕਰਦੇ ਪਏ ਹੈਗੇ ਆ, ਨੋ ਡਾਊਟ ਕਿ ਜਿਹੜੀ ਕੁੰਵਰ ਵਿਜੇ ਪ੍ਰਤਾਪ ਤਾਂ ਇਹਨਾਂ ਦਾ ਆਪਣਾ ਸੀ ਨਾ
0: ਜੀ,
1: ਉਹਦੀ ਰਿਪੋਰਟ ਦੇ ਵਿੱਚ ਵੀ ਇਹ ਆਇਆ ਕਿ ਪਹਿਲਾਂ ਜਿਹੜਾ ਆ ਉੱਥੇ ਉਹ ਜਦੋਂ ਮਤਲਬ ਲਾਠੀ ਚਾਰਜ ਹੋਣ ਲੱਗਾ ਹੈਗਾ ਆ ਉਧਰੋਂ ਵੀ ਜਿਹੜਾ ਆ ਥੋੜੀ ਰਜਿਸਟੈਂਸ ਹੋਈ ਆ, ਥੋੜੀ ਫੋਰਸ ਯੂਜ਼ ਕੀਤੀ ਗਈ ਆ, ਜਿਹੜੇ ਬੰਦੇ ਜਿਹੜੇ ਪ੍ਰਦਰਸ਼ਨ ਕਰਨ ਵਾਲੇ ਸੀ ਉਹਨਾਂ ਨੇ ਵੀ, ਜਿਹਦੇ ਵਿੱਚ 1-2 ਪੁਲਿਸ ਵਾਲੇ ਵੀ ਇੰਜਰਡ ਹੋਏ ਸੀ,
0: ਘੇਰ ਲਏ ਸੀਗੇ ਜੀ ਉਹ ਗਰੁੱਪਾਂ ਦੇ ਵਿੱਚ।
1: ਹਾਂਜੀ, ਉਹ ਇਸ ਕਰਕੇ ਜਿਹੜਾ ਹੈਗਾ ਪੁਲਿਸ ਕੋਲ ਵੀ ਹੋਰ ਕੋਈ ਜਿਹੜਾ ਜ਼ਰੀਆ ਨਹੀਂ ਸੀ, ਤਦੇ ਡੀ ਐਮ ਨੇ ਜਿਹੜਾ ਆ ਡਿਸਟ੍ਰਿਕਟ ਮੈਜਿਸਟ੍ਰੇਟ ਡੀ ਸੀ ਕੋਲ ਹੀ ਪਾਵਰ ਹੁੰਦੀ ਹੈਗੀ ਆ, ਸਿਰਫ ਗੋਲੀ ਚਲਵਾ ਕੇ ਦੀ ਜਾਂ ਜਿਹੜੇ ਹੈਗੇ ਆ ਅੱਗੇ ਦੀ ਅੱਗੇ ਉਹ ਪਾਵਰ ਡੈਡੀਕੇਟ ਕਰ ਸਕਦਾ ਐਗਜੈਕਟਿਵ ਮੈਜਿਸਟ੍ਰੇਟ ਦੇ ਉੱਤੇ, ਜਿਹੜਾ ਆ ਮੌਕੇ ਦੇ ਉੱਤੇ ਤਹਿਸੀਲਦਾਰ ਵੀ ਗੋਲੀ ਦਾ ਹੁਕਮ ਦੇ ਸਕਦਾ।
0: ਬਿਲਕੁਲ ਹੈ ਜੀ,
1: ਕੋਈ ਰਾਜਸੀ ਨੇਤਾ ਜਿਹੜਾ ਆ ਉਹ ਗੋਲੀ ਦਾ ਹੁਕਮ ਨਹੀਂ ਦਿੰਦਾ ਹੁੰਦਾ, ਉਹ ਡਿਸਟ੍ਰਿਕਟ ਮੈਜਿਸਟਰ ਕੋਲ ਪਾਵਰ ਹੁੰਦੀ ਹੈ।
0: ਕੋਟਕਪੂਰਾ ਦੀ ਤਾਂ ਆਈ ਗਈ ਹੈ ਜੀ, ਅੱਜ ਮੀਡੀਆ ਨੇ ਦੋ ਚਾਰ ਘੰਟੇ ਪਹਿਲਾਂ ਦੀ ਗੱਲ ਆ ਉਹਨਾਂ ਨੇ ਕੀਤੀ ਆ, ਨਸ਼ਰ ਕੀਤੀ ਆ ਜੋ ਕਹਿੰਦੇ ਸੀਕਰੇਟ ਬਣਿਆ ਹੋਇਆ ਸੀਗਾ।
1: ਪਰ ਸਵਾਲ ਤਾਂ ਇਹ ਹੈਗਾ ਨਾ ਭਾਰੇ ਸਾਹਿਬ, ਵੀ ਇੱਥੇ ਪੜ੍ਹੇ ਲਿਖੇ ਲੋਕ ਵੀ ਅਨਪੜ੍ਹ ਆ, ਇਹੋ ਜਿਹੀਆਂ ਗੱਲਾਂ ਕਰਦੇ ਆ ਜਿਹੜੀਆਂ ਮਤਲਬ ਉਹ ਇਸੇ ਚੀਜ਼ ਨੂੰ ਵੀ ਹਾਂ ਜੀ ਉੱਥੇ ਸੁਖਬੀਰ ਬਾਦਲ ਮੰਨਿਆ ਸੀਗਾ ਤੇ ਹੁਣ ਕੋਰਟ ਦੇ ਵਿੱਚ ਕਿੱਦਾਂ ਮੁੱਕਰ ਜਾਊਗਾ, ਜਿੱਦਾਂ ਦੀ ਇਹ ਗੱਲ ਕਰਦੇ ਹੈਗੇ ਆ ਜਿੱਦਾਂ ਟਰੈਪ ਚ ਲੈਂਦੇ ਆ ਜੀ, ਓਦਾਂ ਹੀ ਉਹ ਲੋਕੀ ਜਿਹੜੇ ਆ ਟਰੈਪ ਚ ਆਉਂਦੇ ਹੈਗੇ ਆ ਜੀ, ਲੋਕੀ ਸਮਝਦੇ ਹੀ ਨੀ ਇਸ ਗੱਲ ਨੂੰ
0: ਭਾਈ ਇਹ
1: ਸਾਡਾ ਜਿਹੜਾ ਧਾਰਮਿਕ ਖੇਤਰ ਆ।
0: ਮੋਦੀ ਦੀਆਂ ਪਾਵਰਾਂ ਦਾ ਨੀ ਪਤਾ ਕਿ ਇੱਕ MP ਜਿਹੜਾ PM ਆ ਉਹਦੀ ਪਾਵਰ ਤੇ ਚਾਰ ਫੌਜਾਂ ਨੂੰ ਕੰਟਰੋਲ ਕਰਨ ਦੀ ਹੁੰਦੀ ਹੈ, ਅਸੀਂ ਹਰ ਚੀਜ਼ ਮੋਦੀ ਦੇ ਉੱਤੇ ਠੋਕੀ ਜਾਂਦੇ ਆ ਜੀ।
1: ਗੱਲ ਠੀਕ ਹੈਗੀ ਆ ਤੁਹਾਡੀ, ਪਰ ਸਵਾਲ ਇਹ ਹੈਗਾ ਨਾ ਵੀ ਦੱਸੂਗਾ ਕੌਣ, ਨਾ ਤਾਂ ਕੋਈ ਪੜ੍ਹਦਾ ਆ ਤੇ ਨਾ ਕੋਈ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਜਾਣਾ ਚਾਹੁੰਦਾ ਆ, ਜੋ ਕੋਈ ਲੀਡਰ ਦੱਸ ਜਾਂਦਾ ਆ ਉਹ ਉਹਦੀ ਗੱਲ ਪੱਲੇ ਬੰਨ ਲੈਂਦੀ ਆ
0: ਜੀ,
1: ਦੱਸ ਕੇ ਕੌਣ ਜਾਂਦਾ ਹੈ, ਜਿਹਨੂੰ ਅਸੀਂ ਫੋਲੋ ਕਰਦੇ ਹਾਂ ਜਾਂ ਜਿਹਨੂੰ ਪਸੰਦ ਕਰਦੇ ਉਹਨੂੰ ਹੀ ਸੁਣਦੇ ਹਾਂ, ਦੂਜੇ ਦੀ ਗੱਲ ਹੀ ਨਹੀਂ ਸੁਣਦੇ ਆਪਾਂ
0: ਜੀ।
1: ਮੈਂ ਇਸੇ ਕਰਕੇ ਕਹਿੰਦਾ ਸੀ ਨਾ ਵੀ ਹਮੇਸ਼ਾ ਜਿਹੜਾ ਹੈਗਾ ਆ ਵੀ ਸਾਰਾ ਵਿਊ ਪੁਆਇੰਟ ਸੁਣੋ, ਸਾਰਿਆਂ ਦਾ ਵਿਊ ਪੁਆਇੰਟ ਸੁਣੋਗੇ ਤੇ ਤਾਂ ਤੁਹਾਡੀ ਸੋਚ ਜਿਹੜੀ ਹੈਗੀ ਆ ਉਹ, ਜਾਂ ਤਾਂ ਤੁਸੀਂ ਜਿਹੜਾ ਹੈਗਾ ਖੁਦ ਸਟੱਡੀ ਕਰੋ ਜਾਂ ਇਸ ਇੰਨੇ ਕੈਪੇਬਲ ਹੋਵੋ ਕਿ ਤੁਸੀਂ ਖੁਦ ਜਿਹੜਾ ਆ ਉਹ ਤੇ ਅਨਾਲਿਸਿਸ ਕਰ ਸਕੋ, ਜਾਂ ਜਿਹੜਾ ਹੈਗਾ ਆ ਕਿ ਤੁਸੀਂ ਸਾਰੇ ਪੱਖ ਸੁਣ ਕੇ ਤੇ ਫੇਰ ਆਪਣੀ ਬੁੱਧੀ ਨੂੰ ਜਿਹੜਾ ਆ ਉਹ ਉਸ ਤਰੀਕੇ ਦੇ ਨਾਲ ਬਣਾਓ ਵੀ ਭਾਈ ਮੈਂ ਰੈਸ਼ਨਲ ਵਿਊ ਕਿੱਦਾਂ ਬਣ ਸਕਦਾ ਮੇਰਾ। ਇਸ ਕਰਕੇ ਜਿਹੜਾ ਹੈਗਾ ਰਘਵੀਰ ਸਿੰਘ ਨੇ ਜੋ ਕੀਤਾ ਗਲਤ ਕੀਤਾ ਜੀ,
0: ਕਾਰਨ ਇਹ ਲੱਗਦੇ ਨੇ ਕਿ ਇੱਕ ਆਪਸ ਦੇ ਵਿੱਚ ਜਿਹੜੀ ਖੁੰਦਕਬਾਜ਼ੀ ਆ ਨਾ ਭਾਈ ਉਹ ਸਲਾਖਾਂ ਦੇ ਪਿੱਛੇ ਹੋਵੇ ਫੇਰ ਹੀ ਸਾਨੂੰ ਚੈਨ ਆਏਗਾ, ਜਾਂ ਲੋਕਾਂ ਦੀ ਮਾਨਸਿਕਤਾ ਵੀ ਇਹ ਬਣ ਗਈ ਕਿ ਜਿੰਨਾ ਚਿਰ ਸੁਖਬੀਰ ਬਾਦਲ ਜਾਂ ਭਗਵੰਤ ਮਾਨ ਜਾਂ ਆਪਣੇ ਬਿਕਰਮ ਮਜੀਠੀਆ ਜਾਂ ਹੋਰ ਜਿੱਡੇ ਵੱਡੇ ਨੇਤਾ ਨੇ ਜਿੰਨਾ ਚਿਰ ਉਹ ਡੱਕੇ ਨੀ ਜਾਣਗੇ ਅੰਦਰ ਓਨਾ ਚਿਰ ਮਤਲਬ ਕਿ ਕੁਛ ਵੀ ਸੰਭਵ ਨਹੀਂਗਾ ਜੀ। ਇੱਕ ਬਦਲਾ ਲਾਓ ਜਿਹੜੀ ਸੀ ਨਾ ਉਹ ਚੀਜ਼ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਜੀ, ਬਸ ਇਹਦੇ ਚ ਕੋਈ ਲੈਣਾ ਦੇਣਾ ਨਹੀਂ ਕਿ ਮੁੱਦਾ ਕੀ ਹੈ, ਗੱਲ ਕੀ ਹੋਈ ਹੈ, ਕਿਹਦੇ ਨਾਲ ਕੀ ਲੈਣ ਦੇਣ ਹੈ, ਰਿਪੋਰਟਾਂ ਕੀ ਕਹਿੰਦੀਆਂ ਨੇ, ਸਿੱਟ ਕੀ ਕਹਿੰਦੀ ਹੈ, ਬਸ ਆਪਣਾ ਹੀ ਸਾਰਾ ਕੁਝ ਚੱਲ ਰਿਹਾ ਜੀ।
1: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ, ਮੈਂ ਤੁਹਾਡੇ ਨਾਲ 100% ਸਹਿਮਤ ਆ, ਪਰ ਸਵਾਲ ਤਾਂ ਇਹ ਆ ਕਿ ਪੋਲੀਟੀਕਲ ਲੀਡਰ ਦਾ ਇਲੈਕਸ਼ਨ ਨਾ ਜਿੱਤਣਾ ਹੀ ਉਹਦਾ ਮਰਨ ਹੁੰਦਾ?
0: ਬਿਲਕੁਲ ਹੈ ਜੀ,
1: ਇਹ ਸਭ ਤੋਂ ਵੱਡੀ ਮੌਤ ਹੁੰਦੀ ਆ ਉਹਦੀ, ਜਦੋਂ ਪੋਲੀਟੀਕਲ ਲੀਡਰ ਜਿਹੜਾ ਆ ਇਲੈਕਸ਼ਨ ਲੜਦਾ ਆ ਤੇ ਉਹ ਨਹੀਂ ਜਿੱਤਦਾ ਨਾ ਜੀ, ਉਹਦੇ ਨਾਲ ਤੇ ਉਹ ਤੋਂ ਵੱਡੀ ਸੱਟ ਨਹੀਂ ਉਹਨੂੰ ਹੋ ਸਕਦੀ ਹੈ।
0: ਬਿਲਕੁਲ ਆ ਜੀ,
1: ਹਾਂਜੀ, ਤੇ ਬਾਕੀ ਜਿਹੜਾ ਹੈਗਾ ਅੰਦਰ ਭੇਜ ਦੇਣਾ ਜਾਂ ਬਾਹਰ ਭੇਜ ਦੇਣਾ ਹੈਗਾ ਆ ਉਹ ਤਾਂ ਕਾਨੂੰਨੀ ਪ੍ਰੋਸੈਸ ਨਾਲ ਜਾਣਾ ਹੈਗਾ, ਤੇ ਕਾਨੂੰਨ ਜੋ ਹੈਗਾ ਆ ਤੇ ਕਾਨੂੰਨ ਦੀ ਪ੍ਰੋਸੈਸ ਦੇ ਵਿੱਚ ਜੇ ਉਹ ਗਿਲਟੀ ਹੋਊਗਾ ਤੇ ਫੇਰ ਹੋ ਸਕਦਾ ਆ,
0: ਅਦਰਵਾਈਜ਼ ਨਹੀਂ। ਬਿਲਕੁਲ ਆ ਜੀ
1: ਜੀ ਸਰ, ਹੋਰ ਕਿਹੜੀ ਖਬਰ ਸੀ ਸਰ ਮੇਰੇ?
0: ਹਾਂਜੀ, ਆਪਣੇ ਇੱਕ ਮਿੰਟ ਜੀ, ਮੈਂ ਔਜਲਾ ਸਾਹਿਬ ਦਾ ਸੁਨੇਹਾ ਇੱਕ ਆਇਆ ਉਹ ਪੜ੍ਹ ਲਵਾਂ। ਕਹਿੰਦੇ ਮਜੀਠੀਆ ਨੇ ਮਾਰੀ ਬੜਕ, ਮਾਨ ਨੇ ਠੋਕੇ, ਬਸ ਆਹ ਸੁਣਨੇ ਨੂੰ ਚਾਹੀਦਾ, ਲੋਕਾਂ ਨੂੰ ਮੁੱਦੇ ਨਹੀਂ ਚਾਹੀਦੇ ਜੀ। ਕਹਿੰਦੇ
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਲੋਕੀ ਇੱਥੇ ਅਗਰੈਸ਼ਨ ਜਿਹੜਾ ਹੈਗਾ ਨਾ ਉਹਨੂੰ ਬੜਾ ਪਸੰਦ ਕਰਦੇ ਹੈਗੇ ਆ ਜੀ, ਅਗਲ ਵਾਲੀ ਗੱਲ ਕਰੋ ਤਾਂ ਕੋਈ ਮੁੱਲ ਨਹੀਂ ਪੈਂਦਾ ਜੀ,
0: ਨਹੀਂ ਜੀ,
1: ਫਲਾਂਡੇ ਨੇ ਫਲਾਂਡੇ ਨੂੰ ਮਾਰਤੀ ਬੜਕ ਜੀ, ਬਸ ਉਹਦੇ ਵਿੱਚ ਹੀ ਜਿਹੜਾ ਹੈਗਾ ਆ
0: ਜੀ।
1: ਸੋ ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਮੈਂ ਨਹੀਂ ਠੀਕ ਸਮਝਦਾ ਜੀ, ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਇੱਕ ਰੈਸ਼ਨਲ ਸਟੱਡੀ ਕਰੋ ਉਹਦੇ ਤੇ ਜਿਹੜਾ ਆਪਣਾ ਵਿਊ ਪੁਆਇੰਟ ਬਣਾਓ ਜੀ।
0: ਬਿਲਕੁਲ ਹੈ ਜੀ,
1: ਬਾਕੀ ਮਜੀਠਾ ਸਾਹਿਬ ਦੀ ਔਜਲਾ ਸਾਹਿਬ ਨੇ ਗੱਲ ਕੀਤੀ ਹੈਗੀ ਆ, 15 ਤਰੀਕ ਉਹਨਾਂ ਦੇ ਕੇਸ ਦੇ ਵਿੱਚ ਪਈ ਆ ਜੀ, ਮੈਨੂੰ ਲੱਗਦਾ ਆ ਕਿ 15 ਤਰੀਕ ਨੂੰ ਜਮਾਨਤ ਮਿਲ ਜਾਊਗੀ
0: ਜੀ। ਬਿਲਕੁਲ ਹੈ ਜੀ,
1: ਜੇ ਉਹ ਤੋਂ ਪਹਿਲਾਂ ਸਰਕਾਰ ਫੜ ਨਹੀਂ ਲੈਂਦੀ ਤੇ
0: ਜੀ। ਤੇ ਸੈਣੀ ਸਾਹਿਬ, ਬੰਟੀ ਰਮਾਣਾ ਹੁਣਾਂ ਦਾ ਮਾਮਲਾ ਅੱਜ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ, ਤੇ ਬਾਕੀ ਚਲੋ ਹਰ ਜਿਹੜਾ ਪਾਰਟੀ ਆ ਜਿਹੜੀ ਫੰਡਿੰਗ ਦੇ ਲਈ ਭੇਜਦੀ ਆ ਸਾਰਾ ਕੁਝ ਹੁੰਦਾ ਹੈ, ਵੈਸੇ ਤਾਂ ਇੰਡੀਆ ਦੇ ਵਿੱਚ ਵੀ ਆ ਕੇ ਜੇ NRI ਹੈਗੇ ਆ ਜਾਂ ਕਿੱਦਾਂ ਆ ਉਹ ਅਸੀਂ ਮੇਰੇ ਵਰਗੇ ਜਿੱਦਾਂ ਕਿ ਪਬਲਿਕ ਦੇ ਵਿੱਚ ਜਾਂ ਕੋਈ ਵੀ ਸਿਆਸੀ ਕਾਨਫਰੰਸ ਜਾਂ ਕੁਝ ਇੱਦਾਂ ਦਾ ਨਹੀਂ ਕਰ ਸਕਦੇ, ਬਕਾਇਦਾ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ, ਪਰ ਇਹ ਗੱਲ ਕੀ ਬਣੀ ਆ ਜੇ ਰਮਾਣਾ ਸਾਹਿਬ ਦੀ ਜਿਹੜੀ ਉੱਥੇ?
1: ਦਰਅਸਲ ਗੱਲ ਏਦਾਂ ਸੀਗਾ ਜੀ, ਬਾਕੀ ਦਾ ਖਬਰ ਤੁਸੀਂ ਡਿਟੇਲ ਚ ਕਰ ਦਿੱਤੀ, ਬੰਟੀ ਰਮਾਣਾ ਹੁਣਾਂ ਦੀ ਬੇਟੀ ਉੱਥੇ ਰਹਿੰਦੀ ਹੈ ਜੀ, ਕਹਿੰਦੇ
0: ਜੀ
1: ਉਹ ਇੱਕ ਦਿਨ ਪਹਿਲਾਂ ਚਲੇ ਗਏ ਸੀਗੇ ਬਾਕੀ ਜਸੇ ਨਾਲੋਂ, ਬਾਕੀ ਗਰੁੱਪ ਨਾਲੋਂ। ਇਹਨਾਂ ਨੇ ਪਹਿਲਾਂ ਹੀ ਜਿਹੜਾ ਆ ਦੇਖਿਆ, ਉਹਨਾਂ ਨੂੰ ਵੀ ਪਤਾ ਸੀਗਾ ਕਿ ਜੇ ਅਸੀਂ ਪੁਲਿਸ ਕਲੀਅਰੈਂਸ ਲੈਣ ਗਏ ਤੇ ਸਾਨੂੰ ਪੁਲਿਸ ਕਲੀਅਰੈਂਸ ਇਹਨਾਂ ਨੇ ਦੇਣੀ ਨੀ, ਰੈਦਰ ਉਹਨਾਂ ਨੇ ਕੀਤਾ ਉਸ ਕੇਸ ਦੇ ਬਣਾ ਤੇ ਵੀ ਆ ਮੈਂ ਜੀ ਵਿਦੇਸ਼ ਜਾਣਾ ਚਾਹੁੰਦਾ ਹੈਗਾ ਆ ਤੇ ਮੈਨੂੰ ਵਿਦੇਸ਼ ਜਾਣ ਦੀ ਪਰਮਿਸ਼ਨ ਦੇ ਦਿੱਤੀ ਜਾਏ, ਤੇ ਕੋਰਟ ਨੇ ਪਰਮਿਸ਼ਨ ਦੇ ਦਿੱਤੀ, ਗ੍ਰਾਂਟ ਕਰ ਦਿੱਤੀ ਜੀ। ਹੁਣ ਉਹ ਆਪਣੇ ਕੋਰਟ ਵਾਲੀ ਪਰਮਿਸ਼ਨ ਨਾਲ ਲੈ ਕੇ ਚਲ ਗਏ। ਇਹਨਾਂ ਨੇ ਮਨੀਲਾ ਤੋਂ ਕਿਸੇ ਬੰਦੇ ਨੂੰ ਜਿਹੜਾ ਹੈਗਾ ਆ ਕਹਿ ਕੇ ਤੇ ਸ਼ਿਕਾਇਤ ਕਰਵਾਤੀ ਜੀ।
0: ਜੀ
1: ਸ਼ਿਕਾਇਤ ਕੀ ਕਰਾਈ ਕਿ ਕਿਉਂਕਿ ਇਹਨਾਂ ਨੂੰ ਵੀ ਪਤਾ ਸੀ ਜੇ ਪੁਲਿਸ ਕਲੀਅਰੈਂਸ ਲਈ ਨੀ ਇਸ ਬੰਦੇ ਨੇ ਤੇ ਉਹ ਜਦੋਂ ਕੋਰਟ ਦੀ ਕਲੀਅਰੈਂਸ ਜਿਹੜੀ ਹੈਗੀ ਸੀ ਉਹਦੇ ਤੇ ਉਹਨਾਂ ਨੇ ਕਿਹਾ ਉਹ ਕਹਿੰਦੇ ਜੀ ਪੁਲਿਸ ਕਲੀਅਰੈਂਸ ਤੁਸੀਂ ਲਈ ਨੀ, ਉਹ ਕਹਿੰਦੇ ਮੈਂ ਕੋਰਟ ਦੀ ਕਲੀਅਰੈਂਸ ਲੈ ਕੇ ਆਇਆ ਹੈਗਾ ਜੀ। ਉਹਨਾਂ ਨੇ ਇਸ ਚੀਜ਼ ਦੇ ਉੱਤੇ ਤਾਂ ਹੀ ਉਹਨਾਂ ਨੂੰ ਬਿਠਾਈ ਰੱਖਿਆ ਜੀ ਕਾਫੀ ਚਿਰ ਵੀ ਜਦ ਕੋਰਟ ਦੀ ਕਲੀਅਰੈਂਸ ਹੈਗੀ ਆ। ਉਹ ਕਹਿੰਦੇ ਜੀ ਅੱਛਾ ਫਿਰ ਉਹਨਾਂ ਨੇ ਜਦੋਂ ਰਿਵਰਸ ਕਾਲ ਕੀਤੀ ਹੋਣੀ ਆ ਪਤਾ ਕੀਤਾ ਜੀ ਫਿਰ ਕੋਰਟ ਦੀ ਕਲੀਅਰੈਂਸ ਹੈ ਉਹਨਾਂ ਕੋਲ ਤਾਂ। ਅਗਲੇ ਕਹਿੰਦੇ ਕੋਰਟ ਦੀ ਕਲੀਅਰੈਂਸ ਦਾ ਇੱਕ ਪਾਰਟੀਕੁਲਰ ਕੇਸ ਵਾਸਤੇ ਆ ਜਿਸ ਕੇਸ ਦੇ ਵਿੱਚ ਉਹ ਤੇ ਹੈ ਇੱਥੇ ਕੀ ਪਤਾ ਉਹਦੇ ਚ ਕਿੰਨੇ ਕੇਸ ਹੈਗੇ ਆ। ਪੁਲਿਸ ਕਲੀਅਰੈਂਸ ਦੇ ਵਿੱਚ ਤਾਂ ਆਉਣਾ ਆ ਵੀ ਉਹਦੇ ਤੇ ਖਿਲਾਫ਼ ਕੋਈ ਕੇਸ ਪੈਂਡਿੰਗ ਨੀ ਗਾ, ਸਾਨੂੰ ਕੋਈ ਇਤਰਾਜ਼ ਨੀ ਗਾ ਜੀ। ਉਹਨਾਂ ਨੇ ਫਿਰ ਜਿਹੜਾ ਹੈਗਾ ਆ ਕਿਹਾ ਨਹੀਂ ਜੀ ਵੀ ਪੁਲਿਸ ਕਲੀਅਰੈਂਸ ਵੀ ਨੈਸੈਸਿਟੀ ਸੀ ਤੇ ਜਿਹੜੀ ਤੁਸੀਂ ਨਹੀਂ ਲੈ ਕੇ ਆਏ ਇਸ ਕਰਕੇ ਉਹਨਾਂ ਨੇ ਕਿਹਾ। ਉਹ ਕਨਫਿਊਜ਼ ਰਹੇ ਜੀ ਕਾਫੀ ਦੇਰ ਬਿਠਾਈ ਰੱਖਿਆ ਉਹਨਾਂ ਨੇ, ਫਿਰ ਉਹਨਾਂ ਨੇ ਬਾਅਦ ਚ ਆਪ ਹੀ ਆਪਸ਼ਨ ਦਿੱਤੀ ਵੀ ਭਾਈ ਜੇ ਤੁਸੀਂ ਮੈਨੂੰ ਨਹੀਂ ਜਾਣ ਦੇ ਸਕਦੇ ਤੇ ਮੈਨੂੰ ਵਾਪਸ ਭੇਜ ਦਿਓ। ਉਹ ਕਹਿੰਦੇ ਜੀ ਠੀਕ ਆ ਤੁਸੀਂ ਵਾਪਸ ਚਲ ਜਾਓ ਜੀ।
0: ਬਿਲਕੁਲ
1: ਸੋ ਇਸ ਕਰਕੇ ਹੈਗਾ ਆ, ਹੋ ਸਕਦਾ ਹੈਗਾ ਉਹ ਮਤਲਬ ਜਿਹੜਾ ਆਫਲਾਈਨ ਜਿਹੜਾ ਮੇਰੀ ਔਜਲਾ ਸਾਹਿਬ ਨਾਲ ਗੱਲ ਹੁੰਦੀ ਪਈ ਸੀ ਉਹ ਕਹਿੰਦੇ ਵੀ ਜਾਊਗੀ ਜਰੂਰ ਵਾਪਸ ਪੁਲਿਸ ਕਲੀਅਰੈਂਸ ਲੈ ਕੇ। ਮੈਂ ਕਿਹਾ ਵੀਰ ਜੀ ਇਹਨਾਂ ਦੇ ਸਟੇਟ ਨੇ ਪੁਲਿਸ ਨੇ ਛੇਤੀ ਕਿਤੇ ਪੁਲਿਸ ਕਲੀਅਰੈਂਸ ਨੀ ਦੇਣੀ, ਹਾਂ ਇਹ ਹੋ ਸਕਦਾ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਵੀ ਮੈਨੂੰ ਪੁਲਿਸ ਕਲੀਅਰੈਂਸ ਜਾਰੀ ਕੀਤੀ ਜਾਵੇ ਤੇ ਲੈ ਕੇ ਤੇ ਫਿਰ ਮੁੜ ਕੇ ਜਾਣ।
0: ਬਿਲਕੁਲ ਜੀ। ਤੇ ਸੈਣੀ ਸਾਹਿਬ ਕੱਲ ਨੂੰ ਪੰਜਾਬ ਦੇ ਵਿਚ ਅੰਮ੍ਰਿਤਸਰ ਵਿਖੇ ਗੋਲਡਨ ਗੇਟ ਦੇ ਉੱਤੇ 13 ਜੂਨ ਨੂੰ ਕੋਕਰਚ ਜਨਤਾ ਪਾਰਟੀ ਪਹੁੰਚ ਰਹੀ ਹੈ ਜੀ, ਕਿੱਦਾਂ ਦਾ ਹੰਗਾਰਾ ਚਾਹੁੰਦੇ ਨੇ, ਕਿ ਪੈਸੇ ਵਾਲਾ ਚਾਹੁੰਦੇ ਨੇ ਜਾਂ ਇਹ ਸਪੋਰਟ ਚਾਹੁੰਦੇ ਨੇ ਜਾਂ ਬਾਹਰਲੇ ਮੁਲਕਾਂ ਦੇ ਵਿੱਚੋਂ ਜਹਾਜ਼ ਭਰ ਭਰ ਕੇ ਹੁਣ ਇਹ ਚਾਹੁੰਦੇ ਨੇ।
1: ਸਰ ਇਹ ਦੇਖਦੇ ਪਏ ਆ ਕਿ ਕਿੱਥੇ ਯੂਥ ਜਿਹੜਾ ਆ ਫਟਾਫਟ ਮਗਰ ਲਾਇਆ ਜਾ ਸਕਦਾ
0: ਜੀ।
1: ਉਹ ਸਾਡਾ ਸੌਫਟ ਟਾਰਗੇਟ ਜਿਹੜਾ ਲੱਭਿਆ ਉਹ ਪੰਜਾਬ ਲੱਭਿਆ
0: ਜੀ,
1: ਕਿਉਂਕਿ ਪੰਜਾਬ ਦਾ ਯੂਥ ਜਿਹੜਾ ਹੈਗਾ ਇਹਨੂੰ ਚਾਹੇ ਵਹੀਦ ਮਗਰ ਲਾ ਲਓ ਚਾਹੇ ਕਿੱਥੇ ਮਰਜ਼ੀ ਮਗਰ ਲਾ ਲਓ ਪੰਜਾਬ ਦਾ ਯੂਥ ਜਿਹੜਾ ਹੈਗਾ ਤਿਆਰ ਹੀ ਰਹਿੰਦਾ ਹੈ
0: ਜੀ।
1: ਸੋ ਇਸ ਕਰਕੇ ਉਹਨਾਂ ਨੇ ਪੰਜਾਬ ਵੱਲ ਨੂੰ ਰੁਖ ਕੀਤਾ ਹੈਗਾ ਜੀ। ਤੇ ਜਦੋਂ ਦਿੱਲੀ ਦੇ ਵਿਚ ਵੀ ਜੰਤਰ ਮੰਤਰ ਤੇ ਇਕੱਠੇ ਹੋਏ ਸੀਗੇ ਤੇ ਉੱਥੇ ਜਿਹੜੇ ਆ ਮੀਡੀਏ ਨੇ ਨਾ ਜੀ ਜਿਹੜੇ ਬੰਦੇ ਉੱਥੇ ਆਏ ਸੀ ਉਹਨਾਂ ਨੂੰ ਸਵਾਲ ਕੀਤਾ
0: ਜੀ
1: ਕਿ ਭਾਈ ਤੁਸੀਂ ਕਿਹੜਾ ਪੇਪਰ ਐਗਜ਼ਾਮ ਦਿੱਤਾ ਸੀ, ਤੁਸੀਂ ਨੀਟ ਦਾ ਐਗਜ਼ਾਮ ਦਿੱਤਾ ਸੀ ਜਾਂ ਜਿਹੜੀਆਂ ਗੱਲਾਂ ਤੇ ਆਏ ਹੈਗੇ ਆ।
0: ਹੁਣ
1: ਕੱਲ ਨੂੰ ਜੇ ਪੰਜਾਬ ਦੇ ਵਿਚ ਵੀ ਉੱਥੇ ਗਏ ਹੋਣਗੇ ਜਿਹੜੇ ਗਏ ਹੋਣਗੇ ਉਹਨਾਂ ਨੂੰ ਪੁੱਛ ਲਿਓ ਕਿਸੇ ਨੇ ਨੀਟ ਦਾ ਪੇਪਰ ਦਿੱਤਾ ਆ
0: ਜੀ
1: ਜਾਂ ਕਿਸੇ ਨੇ ਕਿਹੜਾ ਪੇਪਰ ਦਿੱਤਾ ਸੀ ਜਿਹੜਾ ਲੀਕ ਹੋ ਗਿਆ ਤੇ ਜਿਹਦੇ ਮਤਲਬ ਆਊਟ ਆਫ ਗਰਾਜ ਜਿਹੜਾ ਆ ਵੀ ਉੱਥੇ ਇਕੱਠੇ ਹੋਏ ਆ ਜੀ
0: ਜੀ।
1: ਇਹ ਸਾਰਾ ਕੁਛ ਜਿਹੜਾ ਹੈਗਾ ਆ ਸਰ ਪੋਲੀਟੀਕਲੀ ਮੋਟੀਵੇਟਡ ਹੈਗਾ ਆ ਜੀ।
0: ਬਿਲਕੁਲ
1: ਕਿ ਯੂ ਹੈਵ ਟੂ ਚੂਜ਼ ਵੈਦਰ ਯੂ ਆਰ ਰੈਡੀ ਟੂ ਐਕਸਪੀਰੀਅੰਸ ਇਹ ਨਿਊ ਗੌਰਮੈਂਟ ਜੀ।
0: ਸਵਾਗਤ ਹੋਇਆ ਦਿੱਲੀ ਦੇ ਵਿਚ, ਪਹਿਲਾਂ ਉਹਨੂੰ ਹੋਇਆ ਸੀਗਾ ਕਿ ਇੰਡੀਆ ਆਊਗਾ ਤੇ ਨਾਲ ਦੀ ਨਾਲ ਚੱਕਿਆ ਜਾਊਗਾ, ਪਰ ਇੰਨਾ ਵੱਡੇ ਪੱਧਰ ਦੇ ਉੱਤੇ ਪੂਰਾ ਐਨ ਜਿੱਦਾਂ ਜਵਾਈ ਭਾਈ ਆਉਂਦਾ ਹੁੰਦਾ ਪੂਰਾ ਸਵਾਗਤ ਕੀਤਾ ਅਗਲਿਆਂ ਨੇ, ਐਨ ਪੂਰਾ ਜਾਣ ਦਿੱਤਾ ਜੀ, ਕੋਈ ਪੁੱਛ ਗਿੱਛ ਨਹੀਂ, ਕੋਈ ਲੈਣਾ ਦੇਣਾ ਨਹੀਂ।
1: ਸਰ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਪਹਿਲਾਂ ਦਿਮਾਗ ਲਾਇਆ ਸੀਗਾ ਵੀ ਇਹ ਸਾਡੇ ਅਗੇਂਸਟ ਜਾਊਗੀ ਗੱਲ
0: ਜੀ,
1: ਫੇਰ ਉਹਨਾਂ ਨੇ ਕਿਹਾ ਜੇ ਸਾਡੇ ਅਗੇਂਸਟ ਜਾਊਗੀ ਤੇ ਇਹ ਤਾਂ ਹੋਰ ਵੀ ਵਧੀਆ ਆ, ਸਾਡੇ ਅਗੇਂਸਟ ਜਾਊਗੀ ਤੇ ਜਿਹੜੀ ਸਾਡੇ ਅਗੇਂਸਟ ਵੋਟ ਪੈਣੀ ਹੈਗੀ ਆ ਉਹ ਹੋਰ ਡਿਵਾਈਡ ਹੋ ਜਾਊਗੀ, ਹੋਰ ਹਿੱਸਿਆਂ ਚ ਵੰਡ ਹੋ ਜਾਊਗੀ ਜੀ। ਇਸ ਕਰਕੇ ਸਰਕਾਰ ਨੇ ਵੀ ਕਿਹਾ ਵੈਲਕਮ ਕਰਤਾ ਵੀ ਆਓ ਜੀ ਕਰੋ ਜੀ, ਉਹਨਾਂ ਨੂੰ ਪਤਾ ਵੀ ਹਾਂ ਜੀ ਜੇ ਮੰਨ ਲਓ ਜਿਹੜਾ ਹੈਗਾ ਇਹ ਵੀ ਮਾਰਕੀਟ ਚ ਆ ਜਾਂਦੇ ਹੈਗੇ ਆ ਤੇ ਉਹਦੇ ਨਾਲ ਜਿਹੜੀ ਆ ਵੀ ਉਹ ਵੋਟ ਜਿਹੜੀ ਐਂਟੀ ਇਨਕੰਬੈਂਸੀ ਵੋਟ ਪੈਂਦੀ ਹੁੰਦੀ ਹੈਗੀ ਆ ਉਹ ਹੋਰ ਡਿਵਾਈਡ ਹੋਊਗੀ
0: ਜੀ।
1: ਇਸ ਕਰਕੇ ਕੋਈ ਵੀ ਸੱਤਾਰੂੜ ਪਾਰਟੀ ਜਿਹੜੀ ਹੈਗੀ ਆ ਉਹਨੂੰ ਡਿਨਾਈ ਨਹੀਂ ਕਰੂਗੀ, ਉਹਨਾਂ ਦੀ ਜਿਹੜੀ ਆ ਭਈ ਵਿਰੋਧੀ ਵੋਟ ਹੈਗੀ ਆ ਉਹੀ ਡਿਵਾਈਡ ਹੋਣੀ ਆ ਨਾ ਬਹੁਤੇ ਹਿੱਸਿਆਂ ਚ।
0: ਬਿਲਕੁਲ,
1: ਸੋ ਇਸ ਕਰਕੇ ਉਹਨਾਂ ਦੀ ਆਪਣੀ ਵੋਟ ਤਾਂ ਪੱਕੀ ਦੀ ਪੱਕੀ ਇੰਟੈਕਟ ਰਹਿਣੀ ਆ ਜੀ
0: ਜੀ।
1: ਸੋ ਇਸ ਕਰਕੇ ਪੋਲੀਟੀਕਲੀ ਮੋਟੀਵੇਟਡ ਆ, ਹੋਰ ਕੁਛ ਨੀ ਹੈਗਾ ਜੀ। ਤੇ ਬਾਕੀ ਪੰਜਾਬ ਦੇ ਦੇਖਦੇ ਆ ਜੀ ਕੱਲ ਨੂੰ ਕਿਹੜੇ ਬੰਦੇ ਜਿਹੜੇ ਹੈਗੇ ਜਿਹਨਾਂ ਨੇ ਨੀਟ ਦੀ ਪ੍ਰੀਖਿਆ ਦਿੱਤੀ ਹੋਊਗੀ ਤੇ ਉਹ ਉੱਥੇ ਇਕੱਠੇ ਹੁੰਦੇ ਆ ਤੇ ਪਤਾ ਲੱਗੂਗਾ ਜੀ।
0: ਬਿਲਕੁਲ,
1: ਸਾਰੇ ਜਿਹੜੇ ਨਾਰੇ ਲਾਉਣ ਵਾਲੇ ਆ ਜੀ
0: ਜੀ। ਤੇ ਸੈਣੀ ਸਾਹਿਬ ਇੱਕ ਔਜਲਾ ਸਾਹਿਬ ਦਾ ਸਵਾਲ ਆਇਆ, ਕਹਿੰਦੇ ਮਜੀਠੀਆ ਨੂੰ ਲੱਭ ਨਹੀਂ ਰਹੇ ਜਾਂ ਫਿਰ ਲੱਭ ਨਹੀਂ ਰਿਹਾ?
1: ਨਹੀਂ ਲੱਭ ਰਹੇ ਆ, ਇਦਾਂ ਦੀ ਗੱਲ ਨੀ ਹੋ ਸਕਦੀ ਉਹ ਲੱਭਦੇ ਨੀ ਹੋਣਗੇ
0: ਜੀ,
1: ਉਹ ਲੱਭ ਨਹੀਂ ਰਿਹਾ ਇਹ ਜਰੂਰ ਹੈਗਾ ਆ ਜੀ
0: ਜੀ।
1: ਉਹਦਾ ਕਾਰਨ ਹੈਗਾ ਆ ਕਿ ਇਹਨਾਂ ਨੂੰ ਵੀ ਪਤਾ ਆ ਵੀ ਹੋ ਸਕਦਾ ਉਹਨੂੰ ਹਾਈ ਕੋਰਟ ਦੇ ਵਿੱਚੋਂ ਰਿਲੀਫ ਮਿਲ ਜਾਏ ਤੇ ਇਸ ਕਰਕੇ ਉਹ ਤੋਂ ਪਹਿਲਾਂ ਪਹਿਲਾਂ ਜੇ ਹੋ ਜਾਏ ਤੇ ਉਹ ਆਪਾਂ ਹਾਈ ਕੋਰਟ ਚ ਜਾ ਕੇ ਕਹਿ ਦਿੰਦੇ ਹੈਗੇ ਆ ਜੀ ਵੀ ਉਹਨੂੰ ਕਹੋ, ਕਿਉਂਕਿ ਹਾਈ ਕੋਰਟ ਨੇ ਵੀ ਨਾਲ ਹੀ ਉਹ ਪਟੀਸ਼ਨ ਜਿਹੜੀ ਆ ਜਿਹਤੇ ਡਿਟੇਲ ਚ ਸੁਣਵਾਈ ਕਰਨੀ ਉਹ ਉਹਨਾਂ ਨੇ ਬਹਾਨਾ ਚਾਹੀਦਾ ਹੁੰਦਾ ਉਹਨਾਂ ਨੂੰ ਵੀ, ਉਹਨਾਂ ਨੇ ਵੀ ਡਿਸਮਿਸ ਕਰ ਦੇਣੀ ਐਸ ਐਸ ਬਿਕਮ ਇਨਫ੍ਰਕਚੁਅਸ, ਤੇ ਮਜੀਠੀਆ ਰੈਗੂਲਰ ਬੇਲ ਅਪਲਾਈ ਕਰ ਲਏ। ਰੈਗੂਲਰ ਇਹ ਹੈਗਾ ਆ, ਲੋਅਰ ਕੋਰਟ ਜਿਹੜੀ ਹੈਗੀ ਆ ਪਹਿਲਾਂ 10 ਦਿਨ ਉਹ ਲਾ ਦਿੰਦੀ ਆ ਜੀ, ਫਿਰ ਜਿਹੜਾ ਆਪੇ ਸੈਸ਼ਨ ਕੋਰਟ ਚੱਲ ਜਾਓ ਉਹ 10 ਦਿਨ ਲਾ ਦਿੰਦੇ ਆ ਜੀ। ਹਾਂਜੀ ਸੈਕਸ਼ਨ ਜ਼ਰੂਰ ਇਹਨਾਂ ਨੇ ਇੱਦਾਂ ਦੇ ਲਾਏ ਹੈਗੇ ਆ ਕਿ ਉਹਦੀ ਜਮਾਨਤ ਜਿਹੜੀ ਆ ਸਿੱਧੀ ਸੈਸ਼ਨ ਕੋਰਟ ਲੱਗਣੀ ਆ, ਤੇ ਸੈਸ਼ਨ ਕੋਰਟ ਤੋਂ ਬਾਅਦ ਜਿਹੜੀ ਆ ਹਾਈ ਕੋਰਟ ਲੱਗਣੀ ਹੈਗੀ ਜੀ, ਉਹਦੇ ਵਿੱਚ ਮਹੀਨਾ 2 ਮਹੀਨੇ ਗਰਮੀਆਂ ਦੇ ਉਹਨਾਂ ਨੂੰ ਕੱਟਣੇ ਪੈ ਸਕਦੇ ਹੈਗੇ ਜੀ।
0: ਜੀ ਬਿਲਕੁਲ,
1: ਤੇ ਇਸ ਕਰਕੇ ਜਿਹੜਾ ਆ ਜਦੋਂ ਹੁਣ ਜਿਸ ਬੰਦੇ ਨੂੰ ਲੈ ਕੇ ਛੁਡਾਉਣ ਗਏ ਸੀਗੇ ਉਹਦੀ ਜਿਹੜੀ ਆ ਅਰੈਸਟ ਇਲੀਗਲ ਡਿਕਲੇਅਰ ਕਰ ਦਿੱਤੀ ਆ, ਮੈਨੂੰ ਮੋਸਟ ਪ੍ਰੋਬੇਬਲੀ ਉਮੀਦ ਆ ਵੀ ਹਾਂਜੀ 15 ਤਰੀਕ ਨੂੰ ਹਾਈ ਕੋਰਟ ਰਿਲੀਫ ਦੇ ਦੇਗੀ, ਪ੍ਰੋਵਾਈਡਿਡ ਮਜੀਠਾ ਸਾਹਿਬ ਉਦੋਂ ਤੱਕ ਜਿਹੜਾ ਆ ਵੀ ਅਰੈਸਟ ਨਾ ਹੋਏ।
0: ਬਿਲਕੁਲ ਹੈ ਜੀ, ਜੀ
1: ਹਾਂਜੀ, ਕਿਉਂਕਿ ਫਿਰ ਐਂਟੀਸਪੇਟਰੀ ਜਮਾਨਤ ਜਿਹੜੀ ਅਰਜੀ ਹੁੰਦੀ ਨਾ ਜੀ ਉਹ ਤਾਂ ਖਤਮ ਹੀ ਹੋ ਜਾਂਦੀ ਹੈ।
0: ਹਾਂਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ ਸੈਣੀ ਸਾਹਿਬ ਲੈਣ ਤੋਂ ਅੱਗੇ ਪਹਿਲਾਂ, ਤੇ ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਤੋਂ ਆ ਜਾਂਦੇ ਜੀ।
1: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ
2: ਨੂੰ ਸਾਰਿਆਂ ਸੋਤਿਆਂ ਨੂੰ।
0: ਸਤਿ ਸ੍ਰੀ ਅਕਾਲ
2: ਜੀ, ਮੇਰਾ ਸਵਾਲ ਅੱਗੇ ਆ ਇਸ ਤੋਂ ਜਿਹੜਾ ਉਹਦਾ ਮੇਰਾ ਜਵਾਬ ਦਿੱਤਾ ਕਿ ਇੱਕ ਸਰਕਾਰ ਕੋ ਇੰਨਾ ਜੰਤਰ ਤੰਤਰ ਮੰਤਰ ਸ਼ੰਤਰ ਹੁੰਦਾ ਹੈ ਕਿ ਇੱਕ ਬੰਦਾ ਨਹੀਂ ਲੱਭ ਸਕੇ ਜੀ। ਉਹ
0: ਵੈਸੇ ਤਾਂ ਦੇਖਿਆ ਜਾਵੇ ਔਜਲਾ ਸਾਹਿਬ ਮਜੀਠੀਆ ਜੀ ਤਾਂ ਤੰਤਰ ਸ਼ਾਂਤਰ ਜ਼ਿਆਦਾ ਕੰਮ ਕਰਦਾ ਸਰਕਾਰ ਦੇ ਨਾਲ।
2: ਬਾਦਲ ਸਾਹਿਬ ਕਹਿੰਦੇ ਨਹੀਂ ਨਹੀਂ ਨਹੀਂ ਉਹ ਤਾਂ ਠੀਕ ਹੈ, ਮੈਂ ਦੇਖੋ ਸਵਾਲ ਹੈ ਮੇਰਾ ਸੀਰੀਅਸ ਲਿਓ। ਬਾਦਲ ਸਾਹਿਬ ਕਹਿੰਦੇ ਮੈਨੂੰ ਤਾਂ ਕੀੜੀ ਫਿਰਦੀ ਦੀ ਨਹੀਂ ਹੈ, ਤੇ ਮਜੀਠੀਆ ਸਾਹਿਬ ਤਾਂ 6 ਫੁੱਟ ਤੋਂ ਉੱਚੇ ਨਹੀਂ।
0: ਬਿਲਕੁਲ ਹੈ,
2: ਸਵਾਲ ਹੈ ਇਹ ਇੱਕ
0: ਜੀ।
1: ਗੱਲ ਇਹ ਤਾਂ ਹੈਗੀ ਆ ਕਿ ਜੋ ਜੋ ਸੁਣਨ ਨੂੰ ਆਉਂਦੀਆਂ ਹੈਗੀਆਂ ਜੀ ਗੱਲਾਂ, ਉਹਦੇ ਮੁਤਾਬਕ ਉਹ ਜਿੱਥੇ ਵੀ ਬੈਠੇ ਹੈਗੇ ਉਹ ਕਿਸੇ ਸੇਫ ਜ਼ੋਨ ਚ ਹੀ ਬੈਠੇ ਆ ਜੀ, ਉੱਥੇ ਤੱਕ ਜਿਹੜਾ ਹੈਗਾ ਸਰਕਾਰਾਂ ਦੀ ਪਹੁੰਚ ਹੈ ਨਹੀਂ।
2: ਫਿਰ ਤਾਂ ਸੈਂਟਰ ਵਾਲਿਆਂ ਕੋਲ ਗਏ ਹੋਣੇ ਆ, ਫਿਰ ਬਸ ਹੋਰ ਕਿੱਥੇ ਗਏ ਹੋਣੇ ਫਿਰ।
1: ਉਹ ਕੋਈ ਵੀ ਆ, ਜਿੱਦਾਂ ਮਰਜ਼ੀ ਆ, ਜਿੱਦਾਂ ਮਰਜ਼ੀ ਹੈਗਾ ਜੀ, ਫਿਰ ਇਸ ਕਰਕੇ ਜਿਹੜਾ ਹੈਗਾ ਹੋਰ ਇੰਨੇ ਦਿਨ ਨਹੀਂ ਲਾਉਂਦੀਆਂ ਹੁੰਦੀਆਂ ਨਾਲੇ, ਜਿਹੜਾ ਆ ਵੀ ਆਮ ਆਦਮੀ ਪਾਰਟੀ ਦੇ ਕਿਹੜੇ ਵਲੰਟੀਅਰ ਨੇ ਲੱਭਣਾ, ਉਹਨਾਂ ਨੂੰ ਪੁਲਿਸ ਨੇ ਲੱਭਣਾ ਹੈਗਾ ਆ, ਪੁਲਿਸ ਦੇ ਵਿੱਚ ਉਹਨਾਂ ਦੇ ਕਿਹੜਾ ਬੰਦੇ ਹੈ ਨੀ
0: ਜੀ,
1: ਉਹਨਾਂ ਨੂੰ ਭਜਾਇਆ ਗਿਆ ਆ ਤੇ ਉਹ ਵੀ ਪੁਲਿਸ ਨੇ ਭਜਾਇਆ ਹੋਣਾ।
2: ਉਹ ਤਾਂ ਚਲੋ ਆਹੋ, ਕਾਗਜ਼ ਭਰਤੀ ਕਰਨ ਲੱਗੇ ਹੋਏ ਨੇ
0: ਜੀ।
1: ਹਾਂਜੀ, ਇਸ ਕਰਕੇ ਜੇ ਕਿਸੇ ਨੇ ਭਜਾਇਆ ਤੇ ਪੁਲਿਸ ਵਾਲਿਆਂ ਨੇ ਭਜਾਇਆ ਹੈਗਾ ਆ, ਵੀ ਭਾਈ ਆ ਲੱਗੇ ਉੱਤੋਂ ਆਰਡਰ ਏਦਾਂ ਦਾ ਆ ਗਿਆ, ਨਿਕਲ ਜਾਓ ਜੀ
0: ਜੀ। ਗ੍ਰਿਫ਼ਤਾਰੀ ਨਹੀਂ ਹੁੰਦੀ ਤਾਂ ਉਹਨਾਂ ਨੂੰ ਜ਼ਿਆਦਾ ਕੈਸ ਕਰ ਸਕਦੇ ਨੇ ਆਮ ਆਦਮੀ ਪਾਰਟੀ ਵਾਲੇ, ਜੇ ਗ੍ਰਿਫ਼ਤਾਰ ਹੋ ਜਾਂਦੀ ਹੈ ਮਸਲਾ ਤਾਂ ਠੰਡਾ ਪੈ ਜੂ।
2: ਨਹੀਂ ਫਿਰ ਜੇ ਗ੍ਰਿਫ਼ਤਾਰ ਕਰਦੇ ਆ ਫਿਰ ਧਾਰਾ ਤਾਂ ਉਹੀ ਲਾਈਆਂ ਜਿਹੜੀ ਅੰਮ੍ਰਿਤਪਾਲ ਤੇ ਲਾਈਆਂ ਨੇ ਨਾ
0: ਜੀ,
1: ਚੜਾ ਸਕਦੇ ਆ।
2: ਹਾਂ ਦੇਖੋ, ਜਿਆਦਾ ਚੜਾਉਣਾ ਪਊਗਾ
0: ਜੀ,
2: ਉੱਥੇ ਸਰਕਾਰ ਵੀ ਫਸੂਗੀ ਨਾ।
0: ਫਸੂਗੀ, ਹਾਂ ਬਿਲਕੁਲ ਹੈ ਜੀ।
2: ਮੈਨੂੰ ਲੱਗਦਾ ਸਰਕਾਰ ਇਹੀ ਹੈ ਨਾ ਜੀ, ਬੇਲ ਬੂਲ ਲੈ ਲਵੇ ਨਿਬੜੇ ਕੰਮ
0: ਜੀ,
2: ਪੰਗਾ ਗੱਲ
1: ਹੋ ਸਕਦਾ ਜੀ, ਹੋ ਬਿਲਕੁਲ ਹੋ ਸਕਦਾ ਆ, ਹੋ ਸਕਦਾ ਆ।
2: ਦੇਖੋ ਰਾਜਨ ਜੀ, ਇਹ ਸੋਚੋ ਵੀ ਤੁਹਾਡੇ ਤੇ ਉਹ ਕਾਰਵਾਈ ਹੋਵੇ, ਮੇਰੇ ਤੇ ਹੋਵੇ ਨਾ ਜੀ।
0: ਬਿਲਕੁਲ ਹੈ ਜੀ, ਉਹ ਫਿਰ ਉਹਨਾਂ ਦਾ ਅੰਮ੍ਰਿਤਪਾਲ ਉਹਨਾਂ ਦਾ ਧੜਾ ਵੀ ਰੋਲਾ ਪਾਏਗਾ ਨਾ ਉਹ ਚੀਜ਼। ਦੇਖੋ
2: ਅੰਮ੍ਰਿਤਪਾਲ ਨਾਲੋਂ, ਅੰਮ੍ਰਿਤਪਾਲ ਵੱਡਾ ਦੁਸ਼ਮਣ ਤਾਂ ਨਹੀਂ ਮਜੀਠੀਆ ਨਾਲੋਂ।
0: ਬਿਲਕੁਲ ਹੈ, ਬਿਲਕੁਲ
1: ਬਿਲਕੁਲ ਜੀ ਬਿਲਕੁਲ।
2: ਕਿੱਥੇ ਮਾਰਿਆ
0: ਜੀ?
1: ਦੇਖੋ ਇਹ ਤਾਂ ਸਰਕਾਰਾਂ ਦੀ ਜਿਹੜੀ ਹੈਗੀ ਆ ਸਾਜਿਸ਼ ਹੁੰਦੀ ਹੈਗੀ ਆ, ਸਰਕਾਰਾਂ ਸਾਜਿਸ਼ ਕਰਦੀਆਂ ਜੀ, ਤੇ ਇਸ ਕਰਕੇ ਮੈਨੂੰ ਲੱਗਦਾ ਆ ਇੰਨੇ ਦਿਨ ਜਿਹੜੇ ਗਏ ਹੈਗੇ ਆ, ਤੇ ਇਹਦਾ ਮਤਲਬ ਇਹ ਆ ਵੀ ਜਾਂ ਤਾਂ ਸਰਕਾਰ ਦਾ ਮਨਸ਼ਾ ਹੈ ਨਹੀਂ ਜੀ।
2: ਹੁਣ ਮੇਰੇ ਦਿਮਾਗ ਚ ਆ ਗਿਆ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
1: ਹਾਂਜੀ,
2: ਮੈਨੂੰ ਐ ਲੱਗਿਆ ਵੀ ਐਡੀ ਵੀ ਗੱਲ ਨੀ ਜੇ ਫੜਨ ਤੇ ਆਵੇ ਤਾਂ
0: ਜੀ।
2: ਉਹਦਾ ਕਿਸੇ ਨੇ ਸਕੈਮ ਕਰਿਆ, ਕੇਰਲਾ ਤੋਂ 24 ਘੰਟੇ ਚੱਕ ਲਿਆਉਂਦੇ ਨੇ, ਬੰਗਾਲ ਤੋਂ ਚੱਕ ਲਿਆਉਂਦੇ ਨੇ ਜੀ,
0: ਤੇ
2: ਇਹਨੇ ਪੈਸਿਆਂ ਦਾ ਸਕੇ ਲੀਡਰ ਦੀ ਘੜ ਲਿਆ, ਘਬੜਾ ਕਰਿਆ ਹੋਵੇ, ਚੱਕ ਲਿਆਉਂਦੇ ਕਿ ਨਹੀਂ ਜੀ ਨਾਲੇ ਬੰਦਾ ਨਾਲੇ ਪੈਸੇ।
0: ਬਿਲਕੁਲ ਜੀ ਜੀ
1: ਬਿਲਕੁਲ ਜੀ, ਕਿਤੇ ਧਾਰਮਿਕ ਸਥਾਨ ਤੇ ਭਗਤੀ ਵੀ ਕਰਦੇ ਹੋ ਸਕਦੇ ਆ, ਜਿੱਥੇ ਜਿੱਥੇ ਸਰਕਾਰਾਂ ਦੀ ਪਹੁੰਚ ਨਾ ਹੋਵੇ, ਜੇ ਸਰਕਾਰ ਜਾਂਦੀ ਹੋਵੇ ਤੇ ਸਰਕਾਰ ਹੀ ਟੁੱਟਦੀ ਹੋਵੇ, ਦਿਸਦੀ ਹੋਵੇ ਭਾਈ ਇਹਨੂੰ
2: ਹੱਥ ਪਾਇਆ ਵੀ ਸਿਆਸਤ ਇੱਕ ਇਹੋ ਜਿਹੀ ਕੁੱਤੀ ਚੀਜ਼ ਹੈ, ਤੁਸੀਂ ਦੇਖੋ ਬੰਦਾ ਮਿਨਿਸਟਰ ਚੀਫ ਮਿਨਿਸਟਰ ਕਿਵੇਂ ਬਣਿਆ
0: ਜੀ।
2: ਹਾਂਜੀ
1: ਬਿਲਕੁਲ ਜੀ ਬਿਲਕੁਲ ਬਿਲਕੁਲ,
2: ਤੇ ਨਾਲੇ ਹੱਥੋਂ ਵੀ ਗਿਰੇ ਅਗਲੇ ਦੇ ਜਾ ਕੇ ਭੋਗਦੇ ਵੀ ਜਾ ਕੇ ਆਇਆ।
1: ਬਿਲਕੁਲ ਜੀ, ਇਹੀ ਕੰਮ ਹੈ ਸਿਆਸਤ ਦਾ, ਇਹੀ ਕੰਮ
2: ਸਿਆਸਤ ਦਾ। ਉਹ ਕਹਿੰਦੇ ਆ ਨਾ ਵੀ ਸਿਆਸਤ ਉਹ ਚੀਜ਼ ਹੈ ਜਿਹੜੇ ਡੰਡੇ ਤੇ ਪੈਰ ਧਰਦੇ ਉਹ ਪਹਿਲਾਂ ਡੰਡਾ ਤੋੜਦੇ ਆ ਜੀ, ਫਿਰ ਅਗਲੇ ਦੇ ਧਰਦੇ।
0: ਬਿਲਕੁਲ
1: ਬਿਲਕੁਲ ਜੀ, ਨਹੀਂ ਤਾਂ ਪਿੱਛੇ ਹੋਰ ਕੋਈ ਜੜਿਆ ਹੁੰਦਾ ਉਸੇ ਡੰਡੇ ਤੇ,
0: ਫਿਰ ਸੱਟ ਜ਼ਿਆਦਾ
1: ਲੱਗ ਕਰਕੇ ਤੋੜਨਾ ਪੈਂਦਾ
2: ਨੇ ਚਾੜ ਨਾਲ, ਜਿਹੜੇ ਡੰਡੇ ਨੇ ਪੈਰ ਹੱਥ ਦਿੱਤੇ ਹੋਣ ਉਹਦਾ ਤੋੜਨਾ ਚ ਪੱਕਾ ਹੁੰਦਾ ਵੀ ਇੱਥੋਂ ਤਾਂ ਫਸਟ ਸਟੈਪ ਆ ਮੇਰਾ।
0: ਬਿਲਕੁਲ
1: ਬਿਲਕੁਲ ਜੀ ਬਿਲਕੁਲ ਬਿਲਕੁਲ,
2: ਬਾਕੀ ਪੰਜਾਬ ਦੀ ਸਿਆਸਤ ਹੀ ਦੇਖੋ, ਕੋਈ ਸਾਡੇ ਕਿਸੇ ਦੀ ਸੁਣ ਲੋ, ਕੋਈ ਮੁੱਦੇ ਤੇ ਗੱਲ ਨੀ ਹੁੰਦੀ, ਹਰ ਰੋਜ ਬਿਆਨਬਾਜੀ ਹੋ ਰਹੀ ਹੈ।
0: ਬਿਲਕੁਲ,
2: ਤੇ ਮੁੱਖ ਮੰਤਰੀ ਸਾਹਿਬ ਹਰ ਪਿੰਡ ਮਿਲਣੀ ਕਰ ਰਹੇ ਨੇ, ਪੰਜਾਬ ਦੇ ਹਾਲਾਤ ਕੀ ਨੇ ਉਹ ਤੇ ਕੋਈ ਵਰਕ ਨੀ ਕਰ ਰਿਹਾ ਵੀ ਇਹ ਬਸ ਇੱਕ ਚੁਣ ਕੇ, ਮੈਨੂੰ ਤਾਂ ਐ ਲੱਗਦੀ ਹੈ ਇੱਕ ਦੂਜੇ ਨੂੰ ਆਹ ਗੱਲਾਂ ਕਰਨ ਨੂੰ ਤੇ ਆਪਦੀ ਐਸ਼ਪ੍ਰਾਸੀ ਕਰਨ ਨੂੰ ਬਣਦੇ ਨੇ, ਤੇ ਲੋਕ ਤਾਂ ਐ ਜੇ ਉਹ ਚੱਲੀ ਜਾਂਦਾ ਜਿਵੇਂ ਇੱਕ ਵਾਰੀ ਮਤਲਬ ਕਿਸੇ ਚੀਜ਼ ਨੂੰ ਤੁਸੀਂ ਪੈਡਲ ਦੇ ਦੋ, ਇੱਕ ਸਾਈਕਲ ਨੂੰ ਪੈਡਲ ਮਾਰ ਦੋ, 24 ਘੰਟੇ ਆਪੇ ਚੱਲੀ ਜਾਂਦਾ ਮੁੜ ਕੇ
0: ਜੀ।
2: ਹੈ ਲੱਗਦਾ ਪੰਜਾਬ ਦੇ ਹਾਲਾਤ ਰਾਜੀ ਜੀ ਇੱਕ ਨੇ,
0: ਬਿਲਕੁਲ
2: ਕੋਈ ਕੰਮ ਵਾਲਾ ਕੰਮ ਹੋ ਰਿਹਾ
0: ਨਾ ਜੀ,
1: ਨਾ ਜੀ ਨਾ ਨਾ ਬਿਲਕੁਲ ਨੀ ਬਿਲਕੁਲ ਨੀ, ਨਾ ਕੋਈ
2: ਡਿਵੈਲਪਮੈਂਟ, ਨਾ ਕੋਈ ਸਰਕਾਰ ਚਲਾਓ ਜਿਵੇਂ ਸਰਕਾਰ ਚੱਲਦੀ ਹੈ, ਪਿੰਡਾਂ ਤੇ ਬਹਿ ਕੇ ਉਹ ਸਰਕਾਰ ਚੱਲਦਾ ਭਾਸ਼ਣ ਦੇ ਕੇ ਮੁੜੇ ਆਉਂਦੇ ਨੀ ਬਸ,
0: ਨਾਲੇ ਜਿੱਤੀ ਹੋਈ ਸਰਕਾਰ ਆ ਜੀ, ਜਾਂ ਤਾਂ ਉੱਥੇ ਇਲੈਕਸ਼ਨ ਹੋਵੇ ਮੂਹਰੇ ਹਨਾ, ਅਜੇ ਪਈ 6 ਮਹੀਨੇ ਪਏ ਆ,
2: ਨਾਲੇ ਮੰਤਰੀਆਂ ਦਾ ਖਰਚਾ ਘਟੇ, ਆਰਾਮ ਨਾਲ ਘਰੇ ਬੈਠੋ, ਮੁੱਖ ਮੰਤਰੀ ਹੋਵੇ ਭਾਈ ਆਪਦੇ ਦਫ਼ਤਰ ਚ ਬਹਿ ਕੇ ਕੰਮ ਕਰੋ
0: ਜੀ,
2: ਆਪਦੀ ਰਿਪੋਰਟ ਲਓ ਕੰਮ ਦੀ, ਕਿੰਨਾ ਖਰਚਾ ਘਟਦਾ ਜੀ ਜਿਹੜਾ ਰੋਜ਼ ਹਲ ਹਲ ਹਲ ਹਲ ਹੋਈ ਜਾਂਦੀ ਹੈ।
0: ਬਿਲਕੁਲ, ਕਰੋੜਾਂ ਰੁਪਈਆ ਦਾ ਤੇਲ ਜਿਹੜਾ ਮੰਤਰੀਆਂ ਸੰਤਰੀਆਂ ਦਾ ਰੋਜ਼ ਦਾ ਹੋਣਾ ਜੀ, ਕਿਤੇ ਨਾ ਕਿਤੇ ਰੈਲੀ ਹੋ ਗਈ ਕਿਤੇ ਤੁਰ ਪੈ ਕਿਤੇ ਤੁਰ ਪੈ,
2: ਆਪਣੇ ਅਮਰਗੜ੍ਹ ਤੋਂ MLA ਗੱਜਣਾ ਉਹਨੇ ਪਾਇਆ ਹੈ ਵੀ ਆਹ ਕੁਛ ਕਰਤਾ, 1000 ਰੁਪਈਆ ਦੇਤਾ ਅਸੀਂ ਸਕੂਲ ਅਸੀਂ ਬਣਾਤੇ, ਮੈਡੀਕਲ 63,000 ਅਸੀਂ ਨੌਕਰੀਆਂ ਦੇ ਦਿੱਤੀਆਂ, ਮਾਨ ਸਾਹਿਬ ਨੇ ਉਹ ਕਰਤਾ, ਮਾਂ ਉਹ ਉਹਦੇ ਥੱਲੇ ਜਿਹੜੀ ਉਹਦੀ ਮਾਂ ਭੈਣ ਕਿਹਾ, ਮੈਂ ਕਿਹਾ ਪੜੂਗਾ ਜਰੂਰ, ਉਹਦੇ ਆਪਦੇ ਪੇਜ ਤੋਂ ਪਾਇਆ ਹੋਇਆ
0: ਜੀ,
2: ਵੀ ਇਕੱਲਾ ਮਤਲਬ ਲਿਪ ਕੇ ਸਿੱਖਿਆ ਕ੍ਰਾਂਤੀ ਆਉਂਦੀ ਹੁੰਦੀ ਹੈ।
0: ਬਿਲਕੁਲ
2: ਸਕੂਲਾਂ ਚ ਤਾਂ ਮਾਸਟਰ ਹੈ ਨੀ
0: ਜੀ।
1: ਓਜਲਾ ਸਾਹਿਬ, ਸਾਡੇ ਨਾ ਇਲਾਕੇ ਦੇ ਵਿਚ ਇੱਕ ਸ਼ਾਹ ਜੀ ਸੀਗੇ, ਮੈਂ ਤੁਹਾਨੂੰ ਕਹਾਣੀ ਇੱਕ ਦੱਸਦਾ ਛੋਟੀ ਜੀ,
0: ਜਰੂਰ ਜੀ।
1: ਉਹਨਾਂ ਦਾ ਭੱਠਾ ਹੈਗਾ ਸੀਗਾ ਤੇ ਨਾਲ ਜਮੀਨ ਜਾਇਦਾਦ ਵੀ ਚੰਗੀ ਸੀ, ਬੱਚੇ ਪੜ੍ਹਦੇ ਸੀ, ਬੱਚੇ ਸਿਆਣੇ ਹੋ ਗਏ ਸੀ ਹਾਂਜੀ
0: ਜੀ,
1: ਤੇ ਪੰਜ ਉਹਨਾਂ ਦੇ ਲੜਕੇ ਹੈਗੇ ਸੀਗੇ, ਪੰਜੇ ਜਿਹੜੇ ਹੈਗੇ ਪੜ੍ਹਦੇ ਪਏ ਸੀ ਅਜੇ
0: ਜੀ,
1: ਤੇ ਹੋਇਆ ਕੀ ਕਿ ਉਹ ਬਾਰਿਸ਼ਾਂ ਬੁਰਸ਼ਾਂ ਕਰਕੇ ਜਿਦਾਂ ਭੱਠਾ ਪੈ ਜਾਂਦਾ ਗਾ, ਤੇ ਇਦਾਂ ਕਰਕੇ ਭੱਠਾ ਪੈ ਗਿਆ, ਘਾਟਾ ਪੈ ਗਿਆ ਕਾਫੀ, ਤੇ ਜਿਹਨਾਂ ਸੇ ਘਾਟਾ ਪੈ ਗਿਆ ਤੇ ਉਹ ਜ਼ਮੀਨ ਜਾਇਦਾਦ ਜਿਹੜੀਆਂ ਭਾਈਵਾਲੀ ਚ ਲਈਆਂ ਸੀ ਉਹ ਭਾਈਵਾਲਾ ਨੇ ਦੱਬ ਲਈਆਂ ਜੀ
0: ਜੀ,
1: ਉਹਨਾਂ ਨੇ ਘਰ ਬੈਠੇ ਰਹਿਣਾ ਤੇ ਮੁੜ ਕੇ ਜਿਹੜਾ ਆ ਉਹਨਾਂ ਨੇ ਆਪਣੇ ਜਿਹੜੀ ਆ ਘਰਵਾਲੀ ਨੂੰ ਕਹਿ ਕੇ ਗੱਲ ਕਹੀ, ਕਹਿੰਦੇ ਵੀ ਜਦੋਂ ਉਹਨੇ ਘਰਵਾਲੀ ਨੇ ਕਹਿਣਾ ਵੀ ਤੁਸੀਂ ਕਿਤੇ ਜਾਓਗੇ ਤਾਂ ਹੀ ਏਦਾਂ ਕਰਕੇ ਕੋਈ ਬੰਦਾ ਮਦਦ ਕਰੂਗਾ ਜਾਂ ਕੇਸਾਂ ਕੁਸਾਂ ਦਾ, ਉਹ ਕਹਿੰਦੇ ਕੇਸਾਂ ਦਾ ਕੋਈ ਨੀ, ਕੇਸਾਂ ਤੋਂ ਮੈਂ ਜਾਣਾ ਹੀ ਨੀ ਗਾ, ਕਹਿੰਦੇ ਕੇਸਾਂ ਦੇ ਮਗਰ
0: ਹਾਂਜੀ,
1: ਉਹ ਕਹਿੰਦੇ ਅੱਜ ਸਮਾਂ ਸਹੀ ਨਹੀਂ, ਜੇ ਮੈਂ ਕੇਸਾਂ ਵਾਲੇ ਪਾਸੇ ਉਲਝਿਆ ਜੋ ਕੁਛ ਮੇਰੇ ਕੋਲ ਹੈਗਾ ਆ ਉਹ ਵੀ ਵਿਕ ਜਾਣਾ ਸਾਰਾ ਕੁਛ
0: ਜੀ,
1: ਭਾਈ ਜੇ ਮੇਰੇ ਮੁੰਡੇ ਪੜ ਗਏ ਤੇ ਮੁੰਡਿਆਂ ਦੇ ਵਿਚ ਦਮ ਹੋਇਆ ਤੇ ਉਹ ਆਪੇ ਖਿੱਚ ਲਿਆਉਣਗੇ ਸਾਰਾ ਕੁਛ
0: ਜੀ,
1: ਓਹੋ ਗੱਲ ਹੋਈ ਜੀ, ਉਹਨਾਂ ਦੇ ਮੁੰਡੇ ਪੜ ਗਏ, ਉਹਨਾਂ ਨੇ ਨਾ ਉਨਾ ਕੁ ਸਰਮਾਇਆ ਜਿੰਨਾ ਕੁ ਹੈਗਾ ਉਹ ਮੁੰਡਿਆਂ ਤੇ ਲਾ ਕੇ ਤੇ ਮੁੰਡੇ ਲੈ ਪੜਾ, ਅੱਜ ਉਹਨਾਂ ਮੁੰਡਿਆਂ ਨੇ ਉਹਨਾਂ ਦੀਆਂ ਭਾਈਵਾਲਾਂ ਦੀਆਂ ਵੀ ਖੋਲੀਆਂ ਜੀ, ਉਹਨਾਂ ਦੇ ਵੀ ਏਦਾਂ ਦੇ ਹਾਲਾਤ ਬਣਾ ਤੇ, ਤੇ ਉਹ ਵੀ ਜਿਹੜਾ ਹੈਗਾ ਆ ਸਾਰਾ ਕੁਛ A to Z ਇੱਕ ਪ੍ਰੋਪਰਟੀ ਉਹਨਾਂ ਨੇ ਖਰੀਦੀ ਉਹ 10 ਗੁਣਾ ਕੀਮਤ ਦੇ ਕੇ ਖਰੀਦ ਲਏ
0: ਜੀ,
1: ਇਹ ਸਾਡੇ ਦਾਦੇ ਦੀ ਹੈਗੀ ਸੀ, ਕਿਸੇ ਟਾਈਮ ਤੇ ਸਾਡਾ ਦਾਦਾ ਇੱਥੇ ਬਹਿੰਦਾ ਹੁੰਦਾ ਸੀਗਾ, ਉਹਨਾਂ ਦੇ ਪੋਤਿਆਂ ਨੇ ਤਾਂ ਖਰੀਦ ਲਈਆਂ
0: ਜੀ,
1: ਮਤਲਬ ਅੱਜ ਉਹਨਾਂ ਬੱਚਿਆਂ ਦੇ ਜਿਹੜੇ ਹੈਗੇ ਅੱਗੇ ਬੱਚੇ ਹੋਏ ਹੈਗੇ ਆ ਉਹਨਾਂ ਨੇ ਵੀ ਮਤਲਬ ਜਿਹੜੇ ਆ ਆਪਣੇ ਦਾਦੇ ਤੋਂ 10 ਗੁਣਾ ਜਿਹੜੀ ਹੈਗੀ ਆ ਜ਼ਮੀਨ ਵੀ ਬਣਾ ਲਈ ਤੇ ਸਾਰਾ ਕੁਛ ਜਿਹੜਾ ਆ ਉਹ ਪੱਠੇ ਵਾਲੀ ਜਗ੍ਹਾ ਵੀ ਦੁਬਾਰਾ ਹਾਸਲ ਕਰ ਲਈ, ਉਹ ਵੀ ਡਿੱਗ ਪਏ ਗਈ ਸੀ।
0: ਕੀ ਬਾਤ ਹੈ ਜੀ,
2: ਇਹ ਪੜ੍ਹਾਈ
1: ਕਰਕੇ ਜਿਹੜਾ ਹੈਗਾ ਵੀ ਜਦੋਂ ਸਮਾਂ ਸਹੀ ਨਾ ਹੋਵੇ ਉਸ ਵੇਲੇ
2: ਰਾਜਨ ਉਧਰ ਨੂੰ ਅਸੀਂ ਚੱਲੇ ਹੀ ਨੀ
0: ਜੀ,
2: ਅਸੀਂ ਜਿਹੜੀ ਚੀਜ਼ ਸਿੱਖਿਆ ਬੱਚੇ ਨੂੰ ਵਧੀਆ, ਮੈਂ ਤਾਂ ਸਾਡੇ ਪਿੰਡ ਆਹ ਤੁਹਾਡੇ ਵਾਲੀ ਗੱਲ 2014 ਚ ਜਿਹੜੇ ਵਧੀਆ ਅੱਜ ਵੀ ਆਪਣੇ ਮਿੱਤਰ ਨੇ ਉਹ ਭਰਾ ਨੇ ਆਪਣੇ ਛੋਟੇ, ਮੈਂ ਉਹਨਾਂ ਨੂੰ ਆ ਗੱਲ ਸੁਣਾਈ, ਇੱਕ ਨੇ 28 ਕਿੱਲੇ ਵੇਚਤੇ ਜੀ, ਇੱਕ ਨੇ 22 ਵੇਚਤੇ
0: ਜੀ,
2: ਉਹ ਮੈਂ ਕਿਹਾ ਜੇ ਤੁਹਾਨੂੰ ਉਦੋਂ ਵੀ 4-4 ਕਿੱਲੇ ਵੇਚ ਕੇ ਬੋਰਡਿੰਗ ਚ ਲਾਇਆ ਹੁੰਦਾ, ਹੁਣ ਤੁਸੀਂ 28 ਦਾ ਜਿਹੜੇ ਵੇਚੇ ਹੁਣ 56 ਹੋਣੇ ਤੁਹਾਡੇ ਕੋਲ
0: ਜੀ,
2: ਹਾਂਜੀ
1: ਬਿਲਕੁਲ ਜੀ,
2: ਵੀ ਜਿਹੜੇ 28 ਹੁਣ ਵੇਚੇ ਆ, ਬੱਚਿਆਂ ਨੂੰ ਅਸੀਂ ਪੜ੍ਹਾਇਆ ਨੀ, 45-45 ਲੱਖ ਲਾ ਕੇ ਮਸ਼ੀਕੋ ਰਾਹੀਂ ਤੇ ਇੱਧਰ ਆਏ ਨੇ
0: ਜੀ,
2: ਤੇ ਉਹਨਾਂ ਨੂੰ ਪੜ੍ਹਾਈ ਤੇ ਨੀ ਪੈਸੇ ਲਾਏ ਹੈਗੇ ਵੀ ਉਹੀ 45 ਦੇ ਵਿੱਚ ਉਹ ਕਦੇ ਬੋਰਡਿੰਗ ਸਕੂਲ ਵਧੀਆ ਚ ਪੜ੍ਹੇ ਹੁੰਦੇ, ਸਾਰਾ ਕੁਛ ਬਦਲ ਜਾਂਦਾ ਜੀ
0: ਬਿਲਕੁਲ,
2: ਜਿਨ੍ਹਾਂ ਦੇ ਬੱਚੇ ਕਦੇ ਚੰਡੀਗੜ੍ਹ ਪੜ੍ਹੇ ਨੇ ਨਾ ਆਖਰੀ 2 ਸਾਲ ਚਾਹੇ ਘਰੋਂ ਕੁਛ ਨੀ ਸੀ, ਉਹ ਬੰਦੇ ਵੀ ਮੈਂ ਦੇਖੇ ਨੇ ਕਿ ਉਹਨਾਂ ਨੇ ਵੀ ਗੇਮਾਂ ਘੁਮਾਤੀਆਂ, ਉਹਨਾਂ ਲਿੰਕ ਬਣ ਜਾਂਦੇ ਨੇ
0: ਜੀ,
2: ਹੁਣ ਅਗਲਾਹੇ ਸਕੂਲ ਚ ਪੜ੍ਹ ਕੇ ਤਾਂ ਅਗਲਾਹੇ ਵਾਲੇ ਲਿੰਕ ਬਣ ਗਏ, ਅਗਲਾਹੇ ਵਾਲਿਆਂ ਨੂੰ ਪਤਾ ਹੀ ਹੈ ਵੀ ਇਹ ਕਿਹਦਾ ਹੈ।
0: ਬਿਲਕੁਲ ਜੀ,
1: ਮੇਰਾ ਦੱਸਣ ਦਾ ਮਕਸਦ ਜਿਹੜਾ ਆ ਗੱਲ ਉਹ ਚਾਹੇ ਕੋਈ ਵੈਰੀਫਾਈ ਕਰ ਲਏ ਇੱਥੇ ਲਾਲਾ ਵਲੈਤੀ ਰਾਮ ਚੱਡਾ ਹੈਗੇ ਸੀਗੇ ਜਿਹਨਾਂ ਦੀ ਇਹ ਮੈਂ ਗੱਲ ਦੱਸ ਰਿਹਾ ਆ ਉਹਨਾਂ ਨੇ ਮਤਲਬ ਇਹ ਚੀਜ਼ ਵੀ ਜਦੋਂ ਸਮਾਂ ਸਹੀ ਨਾ ਹੋਵੇ ਉਦੋਂ ਜਿਹੜਾ ਆ ਘੁੰਮਣਾ ਫਿਰਨਾ ਬੰਦ ਕਰਕੇ ਤੇ ਘਰ ਬਹਿ ਜਾਣਾ ਚਾਹੀਦਾ ਸੋ ਇਸ ਕਰਕੇ ਇਹਨਾਂ ਨੂੰ ਪਤਾ ਸੀ ਪੰਜਾਬ ਇੰਨੇ ਕਰਜ਼ੇ ਥੱਲੇ ਹੈਗਾ ਆ ਇਹਨਾਂ ਨੂੰ ਸਰਕਾਰੀ ਖਰਚ ਘਟਾ ਕੇ ਤੇ ਫੋਕਸ ਜਿਹੜਾ ਆ ਉਸੇ ਚੀਜ਼ ਤੇ ਰਹਿਣਾ ਚਾਹੀਦਾ ਸੀ ਕਿ ਆਪਾਂ ਜਿਹੜਾ ਆ ਵੀ ਸਟੇਟ ਦਾ ਜਿਹੜਾ ਕਰਜ਼ਾ ਕਿੱਦਾਂ ਲਾਉਣਾ ਹੈਗਾ ਕਿੱਦਾਂ ਆਪਾਂ ਜਿਹੜੇ ਆ ਵੀ ਸੋਰਸ ਆਫ ਇਨਕਮ ਪੈਦਾ ਕਰਨੇ ਹੈਗੇ ਜੀ ਇਹ ਤਾਂ ਆਪਣੀਆਂ ਐਸ਼ਪ੍ਰਸਤੀਆਂ ਦੇ ਵਿੱਚ ਪੈ ਗਏ ਜੀ
0: ਬਿਲਕੁਲ ਹੈ ਜੀ ਦਰੁਸਤ ਹੈ ਜੀ
1: ਸਰਕਾਰ ਦਾ ਖਰਚਾ ਪਹਿਲਾਂ ਆਉਂਦਿਆਂ ਨਾਲ ਹੀ ਸਰਕਾਰ ਨਵੀਆਂ ਗੱਡੀਆਂ ਨਵੇਂ ਸਾਰਾ ਕੁਛ ਜਿਹੜਾ ਹੈਗਾ ਆ ਜੀ ਐਮ ਐਲ ਏ ਦੇ ਅੱਗੇ ਜਿਹੜਾ ਹੈਗਾ ਇੱਕ ਗੱਡੀ ਪਾਇਲਟ ਗੱਡੀ ਵੀ ਲੱਗੂਗੀ ਜੀ ਇੱਕ ਥਾਰ ਵੀ ਚਾਹੀਦੀ ਆ ਜੀ ਉਹ ਥਾਰ ਵੀ ਲੈ ਆਉਂਦੀ ਆ ਜੀ ਹਾਂਜੀ ਜਿੱਦਾਂ ਜਿੱਦਾਂ ਦੀ ਗੱਡੀ ਚਾਹੀਦੀ ਓਦਾਂ ਓਦਾਂ ਦੀ ਐਮ ਐਲ ਏ ਨੂੰ ਪ੍ਰੋਵਾਈਡ ਕਰੋ ਜੀ
2: ਇਸ ਕਰਕੇ ਜਿਹੜਾ ਆ ਉਹ ਕਹਿੰਦੇ ਵੀ ਪਹਿਲਾਂ ਜਿਹੜੀ ਪੈਨਸ਼ਨ ਨੀਤੀ ਸੀ ਇਹਨਾਂ ਦੀ ਕੀ ਕਹਿੰਦੇ ਆ ਰੱਬ ਤੁਹਾਡਾ ਭਲਾ ਕਹਿੰਦੇ ਐਮ ਐਲ ਏ ਦੀ
0: ਹਾਂਜੀ
2: ਉਹ ਇਹ ਨੀ ਸੀ ਹੁੰਦੀ ਵੀ ਇੱਕ ਨੂੰ ਇਹ ਉਨੀ ਲੱਗਣੀ ਆ ਉਹ ਹੁੰਦੀ ਸੀ ਵੀ ਜਿਵੇਂ ਇੱਕ ਵਾਰੀ ਐਮ ਐਲ ਏ ਬਣਿਆ ਉਹਦੀ ਇੰਨੀ ਪੈਨਸ਼ਨ ਦੋ ਗਿਰ ਬਣਿਆ ਫਿਰ ਉਹਦੀ ਇੰਨੀ ਪੈਨਸ਼ਨ
0: ਹਾਂਜੀ
2: ਤਿੰਨ ਗਿਰ ਬਣਿਆ ਉਹਦੀ ਇੰਨੀ ਪੈਨਸ਼ਨ ਕਹਿੰਦਾ ਇਹਨਾਂ ਨੇ ਬੋਰਡ ਲਾ ਤੇ ਇੱਕ ਐਮ ਐਲ ਏ ਨੂੰ ਇੱਕ ਪੈਨਸ਼ਨ ਸਿੱਧੀ ਉਹ 60,000 ਪੱਕੀ ਉਹ ਕਰਤੀ ਕਹਿੰਦਾ ਇੱਕ ਐਮ ਐਲ ਏ ਨੂੰ 60,000 ਨੀ ਸੀ ਮਿਲਦੀ ਹੁੰਦੀ ਪਹਿਲਾਂ
0: ਅੱਛਾ ਜੀ
2: ਪਹਿਲਾਂ 60,000
1: ਨੀ ਸੀ ਮਿਲਦੀ ਥੋੜੀ ਮਿਲਦੀ ਸੀ
2: ਪਹਿਲਾਂ 5,000 ਤੋਂ ਸ਼ੁਰੂ ਸੀ ਵੀ ਜੇ 5,000 ਇੱਕ ਵਾਰ ਪਹਿਲਾਂ ਬਣਿਆ ਨੂੰ 5,000 ਜੇ ਦੂਜੀ ਗੇਰੀ ਬਣਿਆ ਤਾਂ ਉਹਨੂੰ 10,000 ਜਿਵੇਂ ਬਾਦ ਸਾਹਿਬ ਬਣੇ ਸੀ 11 ਗੇਰੀ 55 ਮਿਲਦੀ ਸੀ
0: ਜੀ
2: ਤੇ ਇਹਨਾਂ ਨੇ ਕਰਤਾ ਇੱਕ ਪੈਨਸ਼ਨ ਉਹ ਚੱਕ ਕੇ 60,000 ਤੇ ਮਾਰਦੀ
0: ਕੀ ਬਾਤ ਹੈ
2: ਉਹ ਕਹਿੰਦਾ ਆਰਟੀਆਈ ਕੱਢ ਕੇ ਦੇਖ ਲਓ ਇਹਨਾਂ ਨੇ ਕੀ ਕੰਮ ਕਰਿਆ
0: ਜੀ
2: ਵੀ ਅਸੀਂ ਇਹ ਪੰਜਾਬ ਲੁੱਟਣੋਂ ਬਚਾ ਲਿਆ
0: ਜੀ
1: ਹਾਂਜੀ
2: ਹਿਸਾਬ ਲਾ ਲਓ ਤੁਸੀਂ
1: ਜਿਹੜਾ ਜਿਹੜਾ ਕੰਮ ਇਹਨਾਂ ਨੂੰ ਵੀ ਪਤਾ ਸੀ ਵੀ ਜਿਹੜਾ ਇੱਕ ਵਾਰੀ ਵੀ ਬਣਿਆ ਆ ਉਹ 10 ਵਾਲੀ ਪੈਨਸ਼ਨ ਲੈ ਜਾਵੇ ਸਾਡਾ ਬੰਦਾ
2: ਜਿੰਨੀ ਗਰੀ ਐਮ ਐਲ ਬਣ ਕੇ ਆਏ ਇਹਨਾਂ ਨੇ ਕੰਮ
0: ਬਾਦਲ
2: ਸਾਹਿਬ 60 ਲੈਂਦੇ ਨਾਲੇ ਬਾਦਲ ਸਾਹਿਬ ਦੇ ਲਾਭ ਸੀ ਠੋਕ ਦਿੱਤਾ ਜਾ ਕੇ
0: ਜੀ ਜੀ
1: ਐਡਵੋਕੇਟ
0: ਰਾਜਨ ਸੈਣੀ ਜੀ ਤੇ ਨਾਲ ਦੀ ਨਾਲ ਆਪਣੇ ਨਾਲ ਜੁੜੇ ਸੀ ਸਿਕੰਦਰ ਸਿੰਘ ਔਜਲਾ ਸਾਹਿਬ ਯੂ ਐਸ ਤੋਂ ਤੇ ਲਾਈਨ ਹੁਣ ਖਾਲੀ ਹੈ ਜੀ ਆਪਣੇ ਨਾਲ ਲਾਈਨ ਦੇ ਉੱਤੇ ਨੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਜੀ ਅਨੁਜ ਜੀ ਕੀ ਹਾਲ ਚਾਲ ਜਨਾਬ ਲੰਘੇ ਆਓ
3: ਬਹੁਤ ਵਧੀਆ ਆਪਣੇ ਸੁਣਾਓ ਬਾਕੀ ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ
3: ਆਵਾਜ਼ ਠੀਕ ਆਉਂਦੀ ਜੀ
0: ਹਾਂਜੀ ਹਾਂਜੀ ਆਵਾਜ਼ ਠੀਕ ਹੈ ਜੀ ਹਾਂਜੀ ਕੰਟੀਨਿਊ ਪਲੀਜ਼
3: ਮੈਂ ਕਿਹਾ ਹੁਣ ਆਪਾਂ ਵੋਟਾਂ ਹੁਣ ਅਗਾਂ ਨੇੜੇ ਆ ਗਈਆਂ
0: ਜੀ
3: ਹੁਣ ਸਮੁੰਦਰ ਮੰਥਨ ਚ ਕੁਛ ਕੱਲੀਏ ਵੀ ਰਿੜਕੀ ਜਾਣਾ ਸਮੁੰਦਰ ਨੂੰ ਹੁਣ
0: ਨਹੀਂ ਸਮੁੰਦਰ ਚ ਉਹਨੂੰ ਕੁੰਡੀ ਕਾਢੀ ਪਾਵਾਂਗੇ ਤਾਂ ਤਾਂ ਹੀ ਮੱਛੀ ਫਸੂਗੀ ਜੇ ਕੁੰਡੀ ਪਾਈ ਨਾ ਤਾਂ ਫਿਰ ਮੱਛੀ ਕਿੱਥੋਂ ਫਸੂਗੀ
3: ਜਾਂ ਵਿਸ਼ ਕੱਢ ਲਈਏ ਜਾਂ ਅੰਮ੍ਰਿਤ ਕੱਢ ਲਈਏ ਕੁਛ ਤਾਂ ਕੱਲੀਏ
0: ਜੀ
3: ਔਖਾ ਹੋ ਗਿਆ ਬਾਬੇ ਹੁਣ ਇਹ ਜਿਹੜੇ ਹੁਣ ਇਹਨਾਂ ਨੂੰ ਆਪਾਂ ਕਹੀ ਜਾਂਦੇ ਹਾਂ ਚਲੋ ਉਹ ਤਾਂ ਕਹਿਣ ਦਾ ਹੱਕ ਵੀ ਬਣਦਾ ਹੈ
0: ਜੀ
3: ਜੋ ਕੁਛ ਇਹ ਕਹਿ ਕੇ ਇਹਨਾਂ ਨੇ ਪੂਰਾ ਨਹੀਂ ਕੀਤਾ ਹੈ
0: ਜੀ
3: ਪੁਰਾਣੇ ਵਾਲੇ ਨੇ ਜੋ ਕੁਛ ਉਹਨਾਂ ਦੀਆਂ ਕਰਤੂਤਾਂ ਸੀ ਉਹਨਾਂ ਕਰਕੇ ਇਹ ਆਏ
0: ਜੀ
3: ਉਹ ਵਾਰ ਵਾਰ ਰੈਪੂਟੇਸ਼ਨ ਹੁੰਦੀ ਹੈ ਵੀ ਕਹਿੰਦਾ ਚੰਗਾ ਨੀ ਲੱਗਦਾ ਉਹੀ ਗੱਲ ਉਹ ਸਾਨੂੰ ਕਹੀ ਜਾਂਦੇ ਨੇ ਵੀ ਤੁਸੀਂ ਵੋਟਰਾਂ ਨੇ ਗਲਤੀ ਕੀਤੀ ਕਹਿੰਦੇ ਇਹਨਾਂ ਨੂੰ ਚੁਣ ਕੇ ਹੈ
0: ਜੀ
3: ਤੁਸੀਂ ਚੁਣਿਆ ਕਹਿੰਦੇ ਇਹਨਾਂ ਨੂੰ
0: ਜੀ
3: ਅਸੀਂ ਠੀਕ ਸੀ ਕਹਿੰਦੇ ਗਲਤੀ ਪਤਾ ਨੀ ਸਮਝ ਨੀ ਆਉਂਦੀ ਗਲਤੀ ਇਹਨਾਂ ਦੀ ਹੈ ਇਹਨਾਂ ਲੀਡਰਾਂ ਦੀ ਹੈ ਕਿ ਜਾਂ ਸਾਡੀ ਹੈ ਉਹੀ ਗੱਲ ਵੋਟਰਾਂ ਦੀ ਚੁਣਨ ਵਾਲਿਆਂ ਦੀ
0: ਜੀ
3: ਇਹ ਹੁਣ ਇਹ ਸਮਝ ਤੋਂ ਬਾਹਰ ਹੈ ਕਹਾਣੀ
0: ਜੀ
3: ਤੇ ਉਹ ਮੈਂ ਤਾਂ ਨਾ ਵੇਖੋ ਮੈਂ ਇਸੇ ਕਰਕੇ ਕਹਿੰਦਾ ਹੁਣ ਭਾਰਜ ਬਾਈ ਜੀ ਮੈਂ ਤਾਂ ਨਾ ਹੁਣ ਅਸਲ ਚ ਇਸੇ ਇਹ ਗੱਲ ਬਾਰੇ ਕਈ ਵਾਰੀ ਚਲੋ ਸੋਚ ਲਈਦਾ ਵੀ ਆ ਤੁਸੀਂ ਦੇਖ ਲੋ ਕੱਲ ਪਰਸੋਂ ਜਿਹੜੇ ਉੱਥੇ ਕੁੱਟੇ ਨਾ ਇਹਨਾਂ ਨੇ
0: ਪਟਿਆਲੇ
3: ਜਿਹੜੇ ਕੁੱਟੇ ਸੀ
0: ਜੀ
3: ਤੇ ਆਪਣਾ ਰਾਜਾ ਵੜਿੰਗ ਸਾਹਿਬ ਅੱਜ ਤੋਂ ਟਾਵਰ ਤੇ ਚੜੇ ਹੋਏ ਸੀ ਉਹਨਾਂ ਚੋਂ।
0: ਹਾਂਜੀ
3: ਕੁਛ ਥੱਲੇ ਬੈਠੇ ਸੀ, ਕੁਛ ਟਾਵਰ ਤੇ ਚੜੇ ਨੇ, ਇੱਕ ਦੋ ਜਾਣੇ ਮੁੰਡੇ ਮੈਨੂੰ ਲੱਗਦਾ ਉਹਨਾਂ ਚੋਂ
0: ਜੀ।
3: ਤੇ ਰਾਜਾ ਵੜਿੰਗ ਸਾਹਿਬ ਰਾਤ ਨੂੰ ਅਪੜੇ ਉੱਥੇ
0: ਜੀ,
3: ਕਹਿੰਦੇ ਵੈਸੇ ਤਾਂ ਮੈਂ ਸਵੇਰੇ ਵੀ ਆ ਸਕਦਾ ਸੀ ਪਰ ਮੈਂ ਰਾਤ ਨੂੰ ਕਹਿੰਦੇ ਵੀ ਆਇਆ, ਮੈਂ ਇਸ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਵੀ ਤੁਸੀਂ ਇਹਨਾਂ ਨਾਲ ਕੀ ਕਰਦੇ ਹੋ
0: ਜੀ।
3: ਤੇ ਉਦੋਂ ਗੋਲਡੀ ਜਿਹੜਾ ਉਹ ਧੂਰੀ ਵਾਲਾ ਉਹ ਵੀ ਕਹਿੰਦਾ ਮੈਂ ਰਾਹ ਚ ਜਾਣ ਲਿਆ ਸੀ, ਕਹਿੰਦਾ ਮੈਂ ਰਾਹ ਚੋ ਮੁੜ ਕੇ ਆਇਆ ਮੈਂ ਕਹਿੰਦਾ
0: ਜੀ।
3: ਤੁਸੀਂ ਦੇਖ ਲੋ ਵੀ ਹੁਣ ਇਸ ਟਾਈਮ ਇਹ ਹੈਗੇ ਨੇ ਵਿਰੋਧੀ ਧਿਰ ਚ
0: ਜੀ,
3: ਤੇ ਤੁਸੀਂ ਇਹਨੂੰ ਰੀਲ ਨੂੰ ਬੈਕ ਕਰਕੇ ਚਲਾ ਲੋ, ਇਹੀ ਜਿਹੜੀਆਂ ਪਿਛਲੀਆਂ ਚੋਣਾਂ ਗਈਆਂ ਨੇ ਉਦੋਂ ਪਹਿਲਾਂ ਸੇਮ ਸਿਚੁਏਸ਼ਨ ਚ ਮਾਨ ਸਾਹਿਬ ਸੀ
0: ਜੀ,
3: ਉਹ ਵੀ ਬੜੇ ਫਿਕਰਮੰਦ ਸੀ
0: ਜੀ,
3: ਉਹ ਵੀ ਉਹ ਟੈਂਕੀ ਤੋਂ ਆਪਣੀ ਭੈਣ ਬਣਾ ਕੇ ਲਾਉਂਦੇ ਪਏ ਸੀ ਉਹਨੂੰ ਵੀ ਇਹ ਸਾਡੀ ਭੈਣ ਬਣਾਉਂਦਿਆਂ ਸਵਾਰ ਅਸੀਂ ਨੌਕਰੀ ਲੈਣਗੇ ਜੀ ਹੈ
0: ਜੀ।
3: ਹੁਣ ਜਦੋਂ ਭਰਾ ਨੇ ਆਉਣਾ ਹੁੰਦਾ ਆਪਣੇ ਦਿੱਲੀ ਵਾਲਿਆਂ ਨੇ ਉਹਨੂੰ ਪਹਿਲਾਂ ਦੱਸ ਲੈਂਦੇ ਨੇ ਅੰਦਰ ਵੀ ਤੈਨੂੰ ਬਾਹਰ ਭਰਾ ਨੂੰ ਮਿਲ ਨੀ ਲੈਣਾ ਤੈਨੂੰ ਸਹੀ ਗੱਲ
0: ਹੈ,
3: ਤੂੰ ਫੇਰ ਆਖੇਂਗੀ ਵੀ ਰਸਲੀ ਬੰਨ ਕੇ ਜਾ ਹੈ
0: ਜੀ।
3: ਪਰ ਬਾਈ ਜੀ ਮੈਂ ਜਿਹੜੀ ਗੱਲ ਮੈਂ ਕਹਿਣਾ ਵਾ ਫਿਰ ਮੈਨੂੰ ਜਵਾਬ ਕੋਈ ਨੀ ਮਿਲਦਾ ਹੈਗਾ ਅਸਲ ਚ ਵੀ ਹੁਣ ਇਹ ਬੰਦਾ ਜਾਵੇ ਤੇ ਜਾਵੇ ਕਿੱਧਰ ਬਾਈ ਜੀ। ਹੁਣ ਤੁਸੀਂ ਦੇਖੋ ਵੀ ਹੁਣ ਅੱਜ ਰਾਜਾ ਵੜਿੰਗ ਉਹ ਥੱਲੇ ਉੱਤਰ ਆਏ ਪੱਟੀ ਟੁੱਟ ਗਈ, ਤੁਸੀਂ ਮਾਂ ਪਿਓ ਦੇ ਇਕੱਲੇ ਇਕੱਲੇ ਜਵਾਕ ਹੋਏ, ਤੁਹਾਡੀ ਮਾਂ ਉਹ ਰੁੜ ਜੂਗੀ, ਉਹ ਤੁਸੀਂ ਉਹ ਹੋ ਜੂ ਹੈ
0: ਜੀ,
3: ਕਿੱਡਾ ਕਿੱਡਾ ਏਡਾ ਤਾਂ ਸਕੇ ਪਿਓ ਨੂੰ ਫਿਕਰ ਨੀ ਹੁੰਦਾ ਜਿੱਡਾ ਇਹਨਾਂ ਨੂੰ ਫਿਕਰ ਲੱਗਿਆ ਹੋਇਆ ਵੀ ਕਿਉਂਕਿ ਮੋਟਾ ਹੁੰਦੀਆਂ ਭੈਣ ਨੇੜੇ
0: ਜੀ।
3: ਹੁਣ ਇਸ ਟਾਈਮ ਇਹ ਪੂਰੇ ਫਿਕਰਮੰਦ ਨੇ ਜੀ, ਤੁਸੀਂ
0: ਚਲੋ ਜੇ ਸੁਣਨ ਲੱਗੇ ਤਾਂ ਚੰਗੀ ਗੱਲ ਹੈ, ਕੋਈ ਤਾਂ ਸੁਣੇ
3: ਸੁਣਨਗੇ ਉਹ ਭਾਰਜ ਬਾਈ ਜੀ ਉਹ ਸੁਣਨਗੇ ਉਸੇ ਹਿਸਾਬ ਨਾਲ, ਤੁਸੀਂ ਵੀ ਸਮਝਦੇ ਹੋ ਕਿਹੜੇ ਹਿਸਾਬ ਨਾਲ ਸੁਣਦੇ ਨੇ ਕਿਉਂਕਿ ਹੁਣ ਵੋਟਾਂ ਨੇੜੇ ਆਈਆਂ, ਇਸੇ ਹਿਸਾਬ ਨਾਲ ਤਾਂ ਮਾਨ ਸਾਹਿਬ ਨੇ ਸੁਣਿਆ ਸੀ ਨਾ, ਉਹਨਾਂ ਨੇ ਟੈਂਕੀ ਤੋਂ ਲਾਈ ਆਪਣੀ ਭੈਣ ਬਣਾ ਕੇ ਹੋਰ ਕਿੰਨੇ ਧਰਨੇ ਖਤਮ ਕਰਾਏ, ਸਾਨੂੰ ਇੱਕ ਵਾਰੀ ਆਉਣ ਦਿਓ ਬਸ, ਉਸ ਤੋਂ ਬਾਅਦ ਨਾ ਮਾਰੋ ਹੁਣ ਡਾਂਗ ਵੇਖੋ ਕਿਵੇਂ ਫਿਰਦੀ ਹੈ ਉਹਨਾਂ ਦੀ। ਫਿਰ ਬਾਈ ਜੀ ਫਿਰ ਹੁਣ ਕਰੇ ਕੀ ਹੁਣ ਵੀ ਜਾ ਬੰਦਾ ਜਾਵੇ ਕਿਤੇ ਇਹਨਾਂ ਬੰਦਿਆਂ ਨੂੰ ਹੀ ਜਿਹੜੇ ਵਾਰ ਵਾਰ ਕੇ ਮੈਂ ਨਾ ਟੋੜਾ ਸਾਹਿਬ ਦੀ ਇੱਕ ਸੇਇੰਗ ਸੀ ਉਹ ਕੱਲ ਪ੍ਰੋਫੈਸਰ ਆਪਣਾ ਜਗਰੂਪ ਸਿੰਘ ਸੇਖੋਂ ਨੇ ਵੀ ਕਹੀ ਤੇ ਉਹ ਪਹਿਲਾਂ ਵੀ ਮੈਂ ਚਲੋ ਸੁਣੀ ਹੋਈ ਹੈ
0: ਜੀ।
3: ਉਹ ਕਹਿੰਦੇ ਵੀ ਸਰਕਾਰ ਬਦਲ ਰਹੀ ਹੈ, ਕਹਿੰਦੇ ਜਦੋਂ ਬਾਦਲ ਸਾਹਿਬ ਉਹਨਾਂ ਨੇ ਜਾਣਾ ਸੀ ਉਹ ਟੋੜਾ ਸਾਹਿਬ ਵੱਖ ਹੋਏ
0: ਜੀ,
3: ਉਹ ਕਹਿੰਦੇ ਵੀ ਇੱਕ ਲੁੱਟ ਕੇ ਜਾ ਰਿਹਾ ਤੇ ਇੱਕ ਲੁੱਟਣ ਆ ਰਿਹਾ, ਕਹਿੰਦੇ ਫਰਕ ਬਸ ਇੰਨਾ ਹੀ ਹੈ ਕਹਿੰਦੇ
0: ਜੀ,
3: ਇੱਕ ਧਿਰ ਲੁੱਟ ਕੇ ਜਾ ਰਹੀ ਹੈ ਤੇ ਇੱਕ ਨਵੀਂ ਲੁੱਟਣ ਆ ਰਹੀ ਹੈ। ਤੁਸੀਂ ਦੇਖੋ ਵੀ ਹੁਣ ਤੱਕ ਇਹੀ ਕੁਛ ਚੱਲੀ ਗਿਆ ਨਾ, ਹੁਣ ਤੱਕ ਕੋਈ ਫਰਕ ਹੈਗਾ
0: ਜੀ?
3: ਕਦੇ ਕੋਈ ਆ ਗਿਆ ਇਹਨਾਂ ਦੇ, ਇਹੀ ਕੈਪਟਨ ਸਾਹਿਬ ਵਾਰੀ ਹੁੰਦੇ ਸੀ, ਇਹਨਾਂ ਦੇ ਮਹਿਲਾਂ ਦੇ ਰੰਗ ਨੀ ਸੀ ਦਿੰਦੇ
0: ਜੀ।
3: ਜਦੋਂ ਇਹਨਾਂ ਦੀ 2003-04 ਚ ਸਰਕਾਰ ਬਣ ਗਈ ਤੇ ਸਿਸਮਾ ਨਾਲ ਸਿਸਮਾ ਬਣ ਗਿਆ ਸੀ ਗੱਲ,
0: ਜਿੱਥੇ
3: ਉਹ ਪਾਪਣੀਆਂ ਉਹਨਾਂ ਦੇ ਆਪਣੇ ਮਹਿਲਾਂ ਦੇ ਰੰਗ ਹੋਣ ਤੋਂ ਰੱਖੀਆਂ ਪਈਆਂ
0: ਜੀ।
3: ਫਿਰ ਬਾਈ ਜੀ ਹੁਣ ਕਿੱਥੇ ਜਾਵੇ ਬੰਦਾ, ਮੈਂ ਤਾਂ ਇੱਕ ਸੀਰੀਅਸ ਹੋ ਕੇ, ਮੈਂ ਕੱਲਾ ਮਜ਼ਾਕ ਚ ਨੀ ਹਰ ਵਾਰੀ ਕਹਿੰਦਾ ਹੈਗਾ
0: ਜੀ,
3: ਵੀ ਇੱਕ ਸੀਰੀਅਸ ਹੋ ਕੇ ਘੱਟੋ ਘੱਟ ਵੀ ਇਹ ਪਤਾ ਲੱਗੇ ਵੀ ਆਪਾਂ ਯਾਰ ਜਾਈਏ ਕਿੱਧਰ ਨੂੰ ਤੇ ਕਿਹਨੂੰ, ਉਹੀ ਗੱਲ ਵੀ ਆਪਾਂ ਨੂੰ ਕੋਈ ਹੈਗੀ ਜਿਹੜੀ ਹੁਣ ਧਿਰਾਂ ਨੇ ਜਿੰਨੀਆਂ ਵੀ ਇਹੀ ਆ ਹੁਣ ਆ ਬਾਦਲ ਸਾਹਿਬ ਵਾਰੀ ਨੇ ਹੈ, ਅੱਜ ਹੁਣ ਜਥੇਦਾਰ ਸਾਹਿਬ ਸਰਵੋੱਚ ਪਦਵੀ ਜਿਹੜੀ ਸਿੱਖ ਕੌਮ ਦੀ ਹੈਗੀ ਆ ਉਹਦੇ ਤੇ ਬੈਠਾ ਹੋਇਆ ਬੰਦਾ ਪਹਿਲਾਂ ਤਾਂ ਆਪਣੀ ਤਨਖਾਹ ਕਰਕੇ ਅਦਾਲਤ ਚ ਤੁਰ ਗਿਆ
0: ਹੈ,
3: ਫਿਰ ਉੱਥੋਂ ਚਾਰ ਝਿੜਕਾਂ ਵਜੀਆਂ ਉੱਥੋਂ ਆ ਗਿਆ, ਉਹੀ ਗੱਲ ਹੈ ਵੀ ਦੂਜੇ ਹੁਣ ਵੇਖ ਲੋ ਤੁਸੀਂ, ਹੁਣ ਫੇਰ ਸਰਕਾਰ ਬਿਆਨ ਦੇਣ ਲੱਗ ਗਿਆ ਵੀ ਸੁਖਬੀਰ ਬਾਦਲ ਨਾਲ ਅਸੀਂ ਸਹਿਮਤ ਨੀ ਹੈਗੇ, ਉਹ ਲੱਖ ਗਲਤ ਹੈ
0: ਜੀ,
3: ਪਰ ਤੁਸੀਂ ਕੀ ਕਰਦੇ? ਗੱਲ ਉਹੀ ਹੈ ਵੀ ਇਹਨਾਂ ਨੂੰ ਜਿਹੜੇ ਚੁਣਨ ਵਾਲੇ ਨੇ ਬਾਈ ਜੀ, ਭਾਰਜ ਬਾਈ ਜੀ, ਜਦੋਂ ਇਹਨਾਂ ਨੂੰ ਜਿਹੜੇ ਚੁਣਨ ਵਾਲੇ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਅੱਜ ਲੱਖ ਮੁਕਰੀ ਜਾਣ, ਇਹ ਬਾਦਲ ਸਾਹਿਬ ਵਾਰੀ ਸਾਰੇ ਮੁਕਰ ਜਾਣਗੇ
0: ਜੀ,
3: ਅਸੀਂ ਤਾਂ ਨਹੀਂ ਸੀ ਸੱਦਿਆ ਜੀ, ਅਸੀਂ ਚੰਡੀਗੜ੍ਹ ਕੋਠੀ ਚ ਨਹੀਂ ਸੀ ਸੱਦਿਆ ਆਪਣਾ ਉਹ ਜਿਹੜੇ ਗੁਰਬਚਨ ਸਿੰਘ ਸੀ ਜਥੇਦਾਰ
0: ਜੀ,
3: ਉਸ ਨੂੰ ਕਿਸੇ ਜਥੇਦਾਰ ਦਾ ਦਿਮਾਗ ਖਰਾਬ ਹੋਇਆ ਬਿਨਾਂ ਮਤਲਬ ਤੋਂ, ਉਹ ਜਾ ਕੇ ਬਿਨਾਂ ਸਿਆਸੀ ਕਾਰਨ ਤੋਂ ਉਹ ਜਾ ਕੇ ਰਾਮ ਰਹੀਮ ਨੂੰ ਮਾਫ਼ੀ ਕਿਵੇਂ ਦੇ ਦੂਗਾ ਜੀ, ਜਦੋਂ ਏਡਾ ਏਡਾ ਵਿਵਾਦ ਵਧਿਆ ਹੋਇਆ, ਕਿਉਂਕਿ ਕਾਰਨ ਉੱਥੇ ਵੋਟਾਂ ਦਾ, ਕਾਰਨ ਇਹ ਬਾਦਲ ਸਾਹਿਬ ਉਹਨਾਂ ਦਾ ਇਹ ਸੀ ਵੀ ਅਸੀਂ ਸੱਚੇ ਵਾਲੀਆਂ, ਉਹਨੇ ਪਰਸੈਪਸ਼ਨ ਹੀ ਐਸੀ ਬਣਾਈ ਸੀ, ਪਤਾ ਨੀ ਉਹਦੇ ਨਾਲ ਕਿੰਨੀਆਂ ਵੋਟਾਂ ਹੈਗੀਆਂ ਨੇ ਕਿੰਨੀਆਂ ਨੇ
0: ਜੀ,
3: ਪਰ ਇਹਨਾਂ ਨੂੰ ਐ ਲੱਗਣ ਲੱਗ ਗਿਆ ਜੇ ਇਹਦੀਆਂ ਵੋਟਾਂ ਪੈ ਗਈਆਂ ਤਾਂ ਸਾਡੀ ਸਰਕਾਰ ਬਣ ਗਈ
0: ਜੀ,
3: ਇਹ ਉਹਦੀਆਂ ਲੈਂਦੀਆਂ ਲੈਂਦੇ ਆਪਣੀਆਂ ਵੀ ਤੋੜ ਬੈਠੇ
0: ਜੀ।
3: ਹੁਣ ਜਿਹੜੀ ਇੱਕ ਸੰਸਥਾ ਜਿਹੜੀ ਇੰਨੇ ਸਾਲਾਂ ਤੋਂ ਜਿਹੜੀ ਬਣੀ ਹੋਈ ਹੈ ਉਹ ਜਦੋਂ ਅਸੀਂ ਉਹਦੇ ਹੀ ਘਾਣ ਕਰਨ ਤੇ ਆ ਗਏ ਉਹਨਾਂ ਜਥੇਦਾਰਾਂ ਨੂੰ ਅਸੀਂ ਸੱਦ ਕੇ ਕੋਠੀਆਂ ਚ ਤਾਂ ਅਸੀਂ ਮਾਫੀਆਂ ਮੰਗਾਉਣ ਤੇ ਆ ਗਏ ਤੇ ਫਿਰ ਅੱਜ ਵੀ ਕਹਿਣ ਦੇ ਸੀ ਸੁਖਬੀਰ ਬਾਦਲ ਸਾਹਿਬ ਅੱਜ ਦਾ ਹੀ ਬਿਆਨ ਸੀ ਇਹਨਾਂ ਦਾ ਤੁਸੀਂ ਧਰਮ ਦੀ ਵਰਤੋਂ ਨਾ ਕਰੋ ਜੀ ਤੇ ਧਰਮ ਦੀ ਵਰਤੋਂ ਕੀਤੀ ਕਹਿੰਦੀ ਸਭ ਤੋਂ ਪਹਿਲਾਂ ਤੁਸੀਂ ਉਹ ਕੀਤੀ ਹੈ ਨਾ
0: ਜੀ
3: ਤੇ ਫਿਰ ਭੁਗਤਣਾ ਵੀ ਤੁਹਾਨੂੰ ਪਊਗਾ ਨਾ ਇਹ ਥੋੜੀ ਹੈ ਵੀ ਧਰਮ ਕੱਲਾ ਵੀ ਤੁਸੀਂ ਵਰਤ ਸਕਦੇ ਹੋ ਵਰਤਣ ਵਾਲੇ ਤਾਂ ਫਿਰ ਦੂਜੇ ਵੀ ਵਰਤਣਗੇ
0: ਬਿਲਕੁਲ ਹੈ ਜੀ
3: ਪਰ ਕਲਪੀ ਜਾਓ ਉਹੀ ਗੱਲ ਕਰੀ ਜਾਓ ਜਿਹੜੀਆਂ ਏਡੀਆਂ ਦੀਆਂ ਸੰਸਥਾਵਾਂ ਨੇ ਉਹਨਾਂ ਦਾ ਤੁਸੀਂ ਘਾਣ ਕਰਕੇ ਤੇ ਅੱਜ ਹੁਣ ਉਹੀ ਗੱਲ ਫਿਰਦੇ ਨਾ ਕਿਹੜੇ ਜਾਂਦੇ ਕਿੱਥੇ ਏਡੀ ਮੰਨ ਲਓ ਸ਼੍ਰੋਮਣੀ ਕਮੇਟੀ ਇਹਨਾਂ ਕੋਲ ਸੀ ਮੰਨ ਲਓ ਸਰਕਾਰ ਇਹਨਾਂ ਕੋਲ ਸੀ ਸਾਰਾ ਸਿਸਟਮ ਇਹਨਾਂ ਦੇ ਕੋਲ ਸੀ
0: ਜੀ
3: ਪਰ ਗੱਲ ਉਹ ਬਾਈ ਜਦੋਂ ਪਾਵਰ ਹੁੰਦੀ ਹੈ ਨਾ ਉਦੋਂ ਬੰਦੇ ਨੂੰ ਐਂ ਹੀ ਹੁੰਦਾ ਵੀ ਜਿਵੇਂ ਹੁਣ ਅੱਜ ਮੋਦੀ ਸਾਹਿਬ ਨੇ ਐਂ ਹੀ ਚੱਲੂਗਾ ਸਾਰਾ ਸਿਸਟਮ ਇਹਨਾਂ ਨੂੰ ਐਂ ਹੀ ਹੁੰਦਾ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਦੋਵੇਂ ਪੱਖ ਨੇ
3: ਇਸ ਕਰਕੇ ਮੈਂ ਤਾਂ ਵਾਰ ਵਾਰ ਇੱਕ ਗੱਲ ਕਹਿਣਾ ਵੀ ਜੇ ਘੱਟੋ ਘੱਟ ਵੀ ਚਲੋ ਇੱਕ ਇੱਕ ਆਪਸ਼ਨ ਜ਼ਰੂਰ ਆਪਾਂ ਵੀ ਭਾਵੇਂ ਚਲੋ ਸਾਡੇ ਵਕੀਲ ਸਾਹਿਬ ਨੇ ਉਹੀ ਗੱਲ ਬਹੁਤ ਵੀ ਇੱਕ ਆਪਸ਼ਨ ਜ਼ਰੂਰ ਦੇ ਕੇ ਜਾਇਆ ਕਰੋ ਵੀ ਆਪਾਂ
0: ਪਿਛਲੇ ਦਿਨਾਂ ਚ ਵੀ ਡਿਸਾਈਡ ਕੀਤੀ ਸੀ ਓਪੋਜੀਸ਼ਨ ਓਪੋਜੀਸ਼ਨ ਲੱਭੋ
3: ਨਹੀਂ ਨਹੀਂ ਨਹੀਂ ਮੈਂ ਇੱਕ ਗੱਲ ਹੋਰ ਕਹਿਣਾ
0: ਜੀ
3: ਸਾਡੇ ਪਿਆਰੇ ਸੱਜਣ ਨੇ ਸਾਡੀ ਹੁਣ ਅਸੀਂ ਲੱਖ ਵਾਰੀ ਗੱਲਬਾਤ ਕਰਦੇ ਹਾਂ ਪਰ ਜਦੋਂ ਇਹ ਸਿਆਸੀ ਮਾਮਲਿਆਂ ਤੇ ਗੱਲ ਕਰਨਗੇ ਨਾ ਉਦੋਂ ਅਸੀਂ 10 ਵਾਰੀ ਹੋਰ ਸੋਚਾਂਗੇ ਵੀ ਅਸੀਂ ਵਕੀਲ ਸਾਹਿਬ ਦੀ ਮੰਨਣੀ ਹੈ ਕਿ ਨਾ ਮੰਨਣੀ
0: ਨਹੀਂ ਨਹੀਂ ਮੈਂ ਉਹਨਾਂ ਦੀ ਤਾਂ ਗੱਲ ਮੈਂ ਤਾਂ ਆਪਣੀ ਗੱਲ ਕਰਦਾ ਮੈਂ ਤਾਂ ਕਹਿੰਦਾ ਕਿ ਬਰਾਬਰ ਦੀਆਂ ਦੋ ਧਿਰਾਂ ਬਣਾਵੋ ਓਪੋਜੀਸ਼ਨ ਲੱਭੋ
3: ਬਣਾਵੋ ਕਿਨੂੰ ਹੁਣ ਇੱਕ ਰਾਜੇ ਵਾਂਗੂ ਬਣਾ ਲਈਏ
0: ਤੇ ਜਿਹਨੂੰ ਮਰਜ਼ੀ ਬਣਾ ਲਓ ਪਰ ਬਰਾਬਰ ਦੀ ਤਾਂ ਬਣਾਓ ਨਾ ਕੋਈ ਨਾ ਕੋਈ ਇੱਕ ਇੱਕ ਪਾਸੇ ਨੂੰ ਨਾ ਜ਼ਿਆਦਾ ਝੁਕਾ ਪਾਓ ਨਿਬੜਦੀ ਫਿਰ ਉੱਥੇ ਵੀ ਨੀ ਨਿਬੜਨੀ ਉਹ ਤਾਂ ਫਿਰ ਕੋਈ ਨਾ ਕੋਈ ਸਰਕਾਰ ਪੂਰੀ ਬਹੁਮਤ ਦੇ ਵਿੱਚ ਫਿਰ ਕੋਈ ਨਾ ਕੋਈ ਤਾਂ ਆਏਗੀ ਫਿਰ
3: ਹੋ ਸਕਦਾ ਅਸੀਂ ਵੀ ਕਈ ਵਾਰੀ ਐ ਹੁੰਦਾ ਵੀ ਨੈਗੇਟਿਵ ਬੰਦਾ ਜਿਆਦਾ ਹੋ ਜਾਂਦਾ ਹੋ ਸਕਦਾ ਸਾਡੇ ਚ ਵੀ ਉਹੀ ਗੱਲ ਹੈ ਵੀ ਸਾਨੂੰ ਜਿਆਦਾ ਨਿਰਾਸ਼ਾ ਹੋਵੇ
0: ਜੀ
3: ਪਰ ਜਾਂ ਫਿਰ ਉਹੀ ਹੈ ਵੀ ਅਸੀਂ ਤਾਂ ਚਾਹੁੰਦੇ ਨੀ ਹੈਗੇ ਸਾਡੇ ਦੇਸ਼ ਚ ਇਹੋ ਜਿਹੀ ਦਿੱਕਤ ਆਵੇ ਜਿਵੇਂ ਆਲੇ ਦੁਆਲੇ ਦੇ ਜਦੋਂ ਕੋਈ ਆਪਸ਼ਨ ਨਹੀਂ ਲੱਭਦੀ ਫਿਰ ਉਹ ਅਰਾਜਕਤਾ ਵਾਲੇ ਪਾਸੇ ਤੁਰ ਜਾਂਦਾ ਨਾ ਬੰਦਾ ਜਦੋਂ ਕੋਈ ਚੀਜ਼ ਨਹੀਂ ਲੱਭਦੀ
0: ਬਿਲਕੁਲ
3: ਆਪਾਂ ਤਾਂ ਉਹ ਚਾਹੁੰਦੇ ਨੀ ਹੈਗੇ ਤੁਸੀਂ ਦੇਖ ਲਓ ਇਹੀ ਭਾਵੇਂ ਚਲੋ ਸ਼ਕਤੀ ਕਿਸੇ ਕੋਲ ਘੱਟ ਹੈ ਵੱਧ ਹੈ ਨੇਪਾਲ ਦਾ ਪ੍ਰਧਾਨ ਮੰਤਰੀ ਸੀ ਜਿਹੜਾ ਉਹ ਕਿਵੇਂ ਕੱਢਿਆ ਉੱਤੋਂ ਦੀ
0: ਬਿਲਕੁਲ
3: ਘਰ ਦੇ ਵਿੱਚ ਆਪਾਂ ਤਾਂ ਇਹ ਚਾਹੁੰਦੇ ਨੀ ਹੈਗੇ ਜਿਹੜੇ ਪਾਸੇ ਨੂੰ ਕੰਮ ਤੁਰਿਆ ਹੋਇਆ ਹੈ ਬਾਈ ਜੀ ਆਪਸ਼ਨ ਹੀ ਕੋਈ ਨੀ ਹੈਗਾ ਬੰਦਾ ਜਾਵੇ ਤੇ ਜਾਵੇ ਕਿੱਧਰ
0: ਬਿਲਕੁਲ
3: ਇੱਕ ਉੱਤਰਦਾ ਇੱਕ ਚੜ੍ਹਦਾ ਹੈ ਹੁਣ ਮੇਰੀ ਵਾਰੀ ਜਦੋਂ ਵਿਰੋਧੀ ਧਿਰ ਚ ਨੇ ਉਦੋਂ ਸਭ ਤੋਂ ਵੱਧ ਖੱਤੇ ਇਹ
0: ਲੋਕਾਂ ਬਿਲਕੁਲ ਇਸ
3: ਕਰਕੇ ਸਾਡਾ ਲੱਖ ਪਿਆਰ ਹੈ ਪਰ ਜਦੋਂ ਇਹ ਆਪਸ਼ਨ ਦੇ ਦਿੰਦੇ ਨਾ ਉਹਦੇ ਤੇ ਅਸੀਂ ਭਾਵੇਂ ਸਾਡਾ ਲੱਖ ਪਿਆਰ ਹੋਵੇ 10 ਵਾਰੀ ਸੋਚਾਂਗੇ
0: ਅਸੀਂ ਸੈਣੀ ਬਾਈ ਨਹੀਂ ਹਰ ਕਿਸੇ ਦਾ ਆਪਣਾ ਅਧਿਕਾਰ ਆ ਉਸ ਚੀਜ਼ ਦੇ ਉੱਤੇ ਜਿੱਥੇ ਵੀ ਯੂਜ਼ ਕਰਨਾ ਕਰੋ ਜੀ ਬਿਲਕੁਲ ਹੈ ਜੀ ਜੀ
3: ਬਿਲਕੁਲ
0: ਥੈਂਕ ਯੂ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਸੇ ਹਨ ਜੀ ਮੁਕੱਦਰ ਜੀ ਜੁੜੇ ਸਨ ਤੇ ਗੱਲਬਾਤ ਕਰ ਗਏ ਸ਼ੈਲੀ ਜੀ ਦੇ ਬਹੁਤ ਸਾਰੇ ਸੁਨੇਹੇ ਆਏ ਨੇ ਤੇ ਅੱਜ ਨਾਵਲ ਦੀ ਵੀ ਕਿਤਾਬ ਦੀ ਵੀ ਗੱਲ ਕਰਨੀ ਹੈ ਥੋੜੀ ਜਿਹੀ ਮੈਂ ਕੋਸ਼ਿਸ਼ ਕਰਾਂਗਾ ਤੇ ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਕਹਿੰਦੇ ਸੁਣਦੇ ਰਹਿੰਦੇ ਆ ਜੀ ਅੰਗਰੇਜ਼ੀ ਤੋਂ ਪੰਜਾਬੀ ਕਰਨੀ ਨਹੀਂ ਭੁੱਲਦੇ ਤੁਸੀਂ ਗ੍ਰੇਟ ਹੋ ਤੇ ਔਜਲਾ ਸਾਹਿਬ ਜੀ ਤੁਸੀਂ ਭੁੱਲੇ ਨਹੀਂ ਕਹਿੰਦੇ ਭਾਰਤ ਸਾਹਿਬ ਵੀ 20 ਸਾਲ ਫੁੱਟਬਾਲ ਖੇਡੇ ਨੇ ਜੀ ਤੇ ਨਾਲ ਦੀ ਨਾਲ ਅੱਗੇ ਬਹੁਤ ਸਾਰੇ ਸੁਨੇਹੇ ਹੋਰ ਵੀ ਨੇ ਦੋਸਤਾਂ ਦੇ ਤੇ ਸੈਣੀ ਸਾਹਿਬ ਜੀ ਮਾਨ ਸਾਹਿਬ ਇਹ ਕਹਿੰਦੇ ਕਿ ਸਾਡੇ ਦਰਾਂ ਅੱਗੇ ਹਰ ਰੋਜ਼ ਧਰਨਾ ਤੇ ਧਰਨਾ ਕਦੇ ਅਧਿਆਪਕ ਕਦੇ ਮੁਲਾਜ਼ਮ ਤੇ ਕਦੇ ਬੇਰੁਜ਼ਗਾਰ ਕਦੇ ਕਿਸਾਨ ਤੇ ਕਦੇ ਫਰਦ ਕੇਂਦਰ ਵਾਲੇ ਤੇ ਕਦੇ ਡਰਾਈਵਰ ਵਗੈਰਾ ਵਗੈਰਾ ਜਿਹੜੇ ਲਾਉਂਦੇ ਨੇ ਜੀ ਤੇ ਲੋ ਦੋਸਤੋ ਅੱਗੇ ਵੱਧਦੇ ਆ ਫਿਰ ਆਪਾਂ ਖਬਰਾਂ ਨੂੰ ਕੰਪਲੀਟ ਕਰਕੇ ਤੇ ਫਿਰ ਆਪਾਂ ਨਾਲ ਦੀ ਨਾਲ ਕਿਤਾਬ ਦਾ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਕਿਤਾਬ ਵੱਲ ਨੂੰ ਚੱਲਦੇ ਆ ਵੈਸੇ ਕੋਸ਼ਿਸ਼ ਹੁੰਦੀ ਹੈ ਫਰਾਈਡੇ ਵਾਲੇ ਦਿਨ ਨੂੰ ਖਬਰਾਂ ਜਾਂ ਸਿਆਸਤ ਦੇ ਉੱਤੇ ਥੋੜਾ ਜਿਹਾ ਸੰਖੇਪ ਕਰਕੇ ਤਾਂ ਆਪਾਂ ਕਿਤਾਬ ਦੀ ਗੱਲ ਕਰ ਲਿਆ ਕਰੀਏ ਜਸਪਾਲ ਰਾਣਾ ਹੁਣਾਂ ਦੀ ਗੱਲ ਕੀਤੀ ਹੈ ਤੇ ਉਸ ਤੋਂ ਅਗਲੀ ਗੱਲ ਕਰਦੇ ਹਾਂ ਇਰਾਨ ਤੇ ਆਪਣੇ ਯੂ ਐਸ ਦੀ ਈਰਾਨ ਆਗੂ ਮੋਹਸਿਨ ਰਜ਼ਾਈ ਨੇ ਜਿਹੜਾ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਨੇ ਟਰੰਪ ਦਾਅਵਾ ਕਰ ਰਹੇ ਹੈ ਕਿ ਅਮਰੀਕਾ ਤੇ ਈਰਾਨ ਵਿਚਕਾਰ ਇੱਕ ਵੱਡਾ ਸੌਦਾ ਲਗਭਗ ਤਿਆਰ ਹੈ ਤੇ ਜਲਦੀ ਹੀ ਇਸ ਦੇ ਉੱਤੇ ਦਸਤਖਤ ਕੀਤੇ ਜਾ ਸਕਦੇ ਹੈ ਤੇ ਯੂਰਪ ਦੀ ਗੱਲ ਵੀ ਕੀਤੀ ਹੈ ਕਿ ਯੂਰਪ ਦੇ ਵਿੱਚ ਹੋ ਸਕਦੇ ਹੈ, ਪਰ ਈਰਾਨ ਨੇ ਇਸ ਦਾਅਵੇ ਨੂੰ ਸਪਸ਼ਟ ਤੌਰ ਦੇ ਉੱਤੇ ਰੱਦ ਕਰ ਦਿੱਤਾ ਤੇ ਕਿਹਾ ਹੈ ਕਿ ਕਿਸੇ ਵੀ ਸਮਝੌਤੇ ਦੇ ਉੱਤੇ ਕੋਈ ਵੀ ਅੰਤਮ ਫੈਸਲਾ ਨਹੀਂ ਲਿਆ ਗਿਆ। ਇਸ ਦੇ ਦੌਰਾਨ ਈਰਾਨ ਅਤੇ ਅਮਰੀਕਾ

ਦੇ ਵਿੱਚੋਂ ਇੱਕ ਨੇ, ਕਿਉਂਕਿ ਪ੍ਰੋਪਾਗੰਡਾ ਜਿਹੜਾ ਕੀਤਾ ਜਾ ਰਿਹਾ, ਹੋਰ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਉਨ੍ਹਾਂ ਨੇ ਸਖ਼ਤ ਲਹਿਜੇ ਦੇ ਵਿੱਚ ਚੇਤਾਵਨੀ ਦਿੱਤੀ ਕਿ ਇਰਾਨ ਦੀਆਂ ਬੁਨਿਆਦੀ ਸ਼ਰਤਾਂ ਦੇ ਵਿੱਚੋਂ ਇੱਕ ਅਮਰੀਕਾ ਤੇ ਅਮਰੀਕੀ ਅੱਡਿਆਂ ਦੀ ਖਾੜੀ ਤੇ ਖੇਤਰ ਦੇ ਵਿੱਚੋਂ ਮੁਕੰਮਲ ਵਾਪਸੀ ਹੈ, ਨਹੀਂ ਤਾਂ ਇਸ ਦੇ ਸਮਝੌਤਿਆਂ ਨੂੰ ਨਰਕ ਦੇ ਵਿੱਚ ਜਾਣ ਦਿਓ। ਫਿਰ ਰੈਜ਼ਾਈ ਨੇ ਜਿਹੜਾ ਇਸ ਰੁੱਖ ਨੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਸੰਭਾਵੀ ਸਮਝੌਤੇ ਤੇ ਗੱਲਬਾਤ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਤੇ ਮਾਹਰਾਂ ਦਾ ਮੰਨਣਾ ਹੈ ਕਿ ਇਰਾਨ ਦੇ ਇਸ ਅੜੀਅਲ ਵਤੀਰੇ ਨੇ ਪੱਛਮੀ ਏਸ਼ੀਆ ਦੇ ਵਿੱਚ ਅਮਰੀਕੀ ਦਬਦਬੇ ਨੂੰ ਸਿੱਧੀ ਚੁਣੌਤੀ ਦਿੱਤੀ ਹੈ, ਜਿਸਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਖੇਤਰ ਦੇ ਵਿੱਚ ਤਣਾਅ ਹੋਰ ਵੀ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਪਰ ਹੱਕ ਕਹਿਣੇ ਦੇ ਦਿੱਤਾ ਇਨ੍ਹਾਂ ਨੂੰ, ਭਾਈ ਉਥੇ ਜਾ ਕੇ ਉਨ੍ਹਾਂ ਦਾ ਸਮਾਨ ਲੁੱਟੋ, ਤੇਲ ਲੁੱਟੋ ਜਾਂ ਕਰੋ ਧੱਕਾ ਕਰੋ। ਦੂਸਰੇ ਪਾਸੇ ਮਸਕ ਤੇ ਗਰੋਕ AI ਟੂਲ ਔਰਤਾਂ ਤੇ ਬੱਚਿਆਂ ਦੀ ਨਿੱਜਤਾ ਦੇ ਲਈ ਖਤਰਾ ਦੱਸਿਆ। ਕੈਨੇਡਾ ਸਣੇ ਕਈ ਦੇਸ਼ਾਂ ਦੇ ਵਿੱਚ ਜਾਂਚ ਸ਼ੁਰੂ ਹੋ ਗਈ ਹੈ। ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨ ਕਮਿਸ਼ਨਰ ਫਲਿਪ ਡੂਫਰੇਨ ਨੇ ਇੱਕ ਜਿਹੜਾ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਮਸ਼ਹੂਰ ਉਦਯੋਗਪਤੀ ਐਲਨ ਮਸਕ ਦੀ AI ਕੰਪਨੀ ਜਿਹੜੀ ਹੈ, ਉਹਦੇ ਚੈਟਬੋਟ ਗਰੋਕ ਰਾਹੀਂ ਤਿਆਰ ਕੀਤੇ ਗਏ ਜਿਨਸੀ ਸੁਭਾਅ ਵਾਲੇ ਡੀਪ ਫੇਕ ਚਿੱਤਰਾਂ ਨੇ ਦੇਸ਼ ਦੇ ਸੰਘੀ ਜਿਹੜਾ ਗੁਪਤ ਨਿੱਜਤਾ ਨੂੰ ਕਾਨੂੰਨਾਂ ਦੀ ਸਿੱਧੀ ਉਲੰਘਣਾ ਕੀਤਾ ਹੈ। ਜਾਂਚ ਦੌਰਾਨ ਜਿਹੜਾ ਇਹ ਬੇਹੱਦ ਚਿੰਤਾਜਨਕ ਤੱਥ ਸਾਹਮਣੇ ਆਇਆ ਕਿ ਇੱਕ ਸਮੇਂ ਇਹ ਚੈਟਬੋਟ ਹਰ ਘੰਟੇ 6,000 ਤੋਂ ਵੱਧ ਅਜਿਹੇ ਜਿਨਸੀ ਡੀਪ ਫੇਕ ਚਿੱਤਰ ਤਿਆਰ ਕਰ ਰਿਹਾ ਸੀ। ਕਮਿਸ਼ਨਰ ਡੂਫਰੇਨ ਨੇ ਵੱਲੋਂ ਜਾਰੀ ਜਾਂਚ ਰਿਪੋਰਟ ਦੇ ਅਨੁਸਾਰ AI ਅਤੇ ਐਕਸ ਕਾਰਪੋਰੇਸ਼ਨ ਜਿਹੜੀ ਹੈ, ਉਹਨੇ ਗਰੋਕ ਦੇ ਇਸ ਚਿੱਤਰਨ ਨਿਰਮਾਣ ਟੂਲ ਨੂੰ ਬਾਜ਼ਾਰ ਦੇ ਵਿੱਚ ਉਤਾਰਨ ਤੋਂ ਪਹਿਲਾਂ ਜ਼ਰੂਰੀ ਸੁਰੱਖਿਆ ਪ੍ਰਬੰਧ ਲਾਗੂ ਨਹੀਂ ਕੀਤੇ ਸਨ। ਇਸ ਲਾਪਰਵਾਹੀ ਦੇ ਕਾਰਨ ਵਰਤੋਂਕਾਰਾਂ ਦੇ ਲਈ ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਜਿਨਸੀ ਡੀਪ ਫੇਕ ਚਿੱਤਰ ਬਣਾਉਣਾ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਪਹਿਲਾਂ ਜੋ ਟਵਿੱਟਰ ਦੇ ਉੱਤੇ ਫੈਲਾਉਣਾ ਬਹੁਤ ਆਸਾਨ ਹੋ ਗਿਆ ਤੇ ਖੋਜਕਰਤਾਵਾਂ ਦੇ ਮੁਤਾਬਕ ਇਸ ਟੈਕਨਾਲੋਜੀ ਦੀ ਦੁਰਵਰਤੋਂ ਕਰਕੇ ਲੱਖਾਂ ਚਿੱਤਰ ਬਣਾਏ ਗਏ ਤੇ ਜਿਨ੍ਹਾਂ ਦਾ ਸ਼ਿਕਾਰ ਮੁੱਖ ਤੌਰ ਦੇ ਉੱਤੇ ਔਰਤਾਂ ਤੇ ਬੱਚੇ ਬਣੇ ਨੇ। ਇਸ ਗੰਭੀਰ ਮਾਮਲੇ ਦੀ ਜਾਂਚ ਇਸੇ ਸਾਲ ਜਨਵਰੀ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਪ੍ਰਕਿਰਿਆ ਦੇ ਵਿੱਚ ਕੈਨੇਡਾ ਦੇ ਗੁਪਤ ਨਿੱਜਤਾ ਜਿਹੜੀ ਹੈ ਕਾਨੂੰਨ ਦੀ ਪਾਲਣਾ ਹੋਈ ਹੈ ਜਾਂ ਨਹੀਂ ਹੋਈ ਹੈ। ਜਾਂਚ ਤੋਂ ਬਾਅਦ ਕੰਪਨੀਆਂ ਵੱਲੋਂ ਸੁਧਾਰ ਤੇ ਕਾਨੂੰਨੀ ਸਖ਼ਤੀ ਅਤੇ ਮੰਗ ਪ੍ਰਾਈਵੇਸੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਡੀਪ ਫੇਕ ਤਕਨਾਲੋਜੀ ਦੇ ਪੀੜਤਾਂ ਨੂੰ ਬਹੁਤ ਗੰਭੀਰ ਤੇ ਲੰਬੇ ਸਮੇਂ ਤੱਕ ਮਾਨਸਿਕ ਤੇ ਸਮਾਜਿਕ ਨਤੀਜੇ ਭੁਗਤਣੇ ਪੈਂਦੇ ਨੇ ਤੇ ਇਹਦੇ ਬਾਰੇ ਜਿਹੜੀ ਜਾਂਚ ਹੋ ਰਹੀ ਹੈ। ਯੂਰਪੀਅਨ ਮੁਲਕਾਂ ਨੇ ਵੀ ਬ੍ਰਿਟੇਨ, ਯੂਰਪੀ ਸੰਘ ਤੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿਚ ਵੀ ਗਰੋਕ ਦੇ ਖਿਲਾਫ਼ ਅਜਿਹੀਆਂ ਜਾਂਚਾਂ ਜਿਹੜੀਆਂ ਨੇ ਚੱਲ ਰਹੀਆਂ ਨੇ। ਕੈਨੇਡਾ, UK ਤੇ ਆਸਟ੍ਰੇਲੀਆ ਵੱਲੋਂ ਇੰਟਰਨੈਸ਼ਨਲ ਪੀਸ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ। ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਨੇ ਇਜ਼ਰਾਈਲ ਫਲਸਤੀਨ ਸੰਘਰਸ਼ ਚ ਲੰਮੇ ਸਮੇਂ ਦੀ ਸ਼ਾਂਤੀ ਦੀ ਸੰਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਇਕ ਨਵੀਂ ਬਹੁਦਾਤਾ ਅੰਤਰਰਾਸ਼ਟਰੀ ਪਹਿਲ ਇੰਟਰਨੈਸ਼ਨਲ ਪੀਸ ਫੰਡ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਤਿੰਨੋਂ ਦੇਸ਼ ਅਗਲੇ 3 ਸਾਲਾਂ ਦੇ ਵਿਚ ਹਰੇਕ ਨੂੰ £10,00,000 $1.3 million ਦੇਣਗੇ ਤੇ ਇਸ ਉਮੀਦ ਨਾਲ ਕਿ ਹੋਰ ਦੇਸ਼ ਯੋਗਦਾਨ ਪਾਉਣਗੇ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਯੇਵਿਟ ਕੂਪਰ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਅਤੇ ਕੈਨੇਡੀਅਨ ਹਮਰੁਤਬਾ ਪੈਨੀ ਵੋਗ ਅਤੇ ਅਨੀਤਾ ਆਨੰਦ ਦੇ ਸਾਂਝੇ ਬਿਆਨ ਦੇ ਮੁਤਾਬਕ ਇਜ਼ਰਾਈਲ ਅਤੇ ਫਲਸਤੀਨ ਸਿਵਲ ਸੁਸਾਇਟੀ ਸੰਗਠਨ ਇਸ ਦੇ ਯੋਗ ਹੋਣਗੇ ਤੇ ਜਾਰੀ ਸਾਂਝੇ ਬਿਆਨ ਦੇ ਵਿਚ ਕਿਹਾ ਕਿ ਇਸ ਫੰਡ ਦਾ ਜਿਹੜਾ ਉਦੇਸ਼ ਦੋਹਾਂ ਪੱਖਾਂ ਦੇ ਵਿਚਕਾਰ ਭਰੋਸਾ, ਸੰਵਾਦ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਇਕ ਟਿਕਾਊ ਅਤੇ ਸਥਿਰ ਸ਼ਾਂਤੀ ਪ੍ਰਕਿਰਿਆ ਲਈ ਮਾਹੌਲ ਤਿਆਰ ਕੀਤਾ ਜਾ ਸਕੇ। ਤੇ ਇਸ ਦੇ ਨਾਲ ਹੀ ਦੋਸਤੋ ਅੱਗੇ ਖਬਰਾਂ ਇੱਥੇ ਸਮਾਪਤ ਕਰਦੇ ਆਂ ਤੇ ਥੋੜੀ ਜਿਹੀ ਗੱਲਬਾਤ ਹੁਣ ਅੱਧਾ ਕੁ ਘੰਟਾ ਆਪਾਂ ਕਿਤਾਬ ਦੀ ਕਰਦੇ ਆਂ। ਇਹ ਸਨ ਦੋਸਤੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਖੁੱਲੀਆਂ ਰਹੇ। ਜੇਕਰ ਇੱਕ ਦੋ ਮਿੰਟ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। +358 44976 19 ਬਾਟ ਸਟੂਡੀਓ ਦਾ ਨੰਬਰ ਹੈ ਤੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ। ਕਾਫੀ ਇੰਟਰਸਟਿੰਗ ਨਾਵਲ ਹੈ, ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਚੱਲਦਾ ਹੈ ਜਿੱਥੇ ਆਪਾਂ ਪਿਛਲੇ ਦਿਨਾਂ ਦੇ ਵਿਚ ਇਸ ਦੀ ਸਮਾਪਤੀ ਕੀਤੀ ਸੀ। ਸਮਾਂ ਸੀ 1716 ਦਾ, ਉਹਦੇ ਵਿਚ ਜਦੋਂ ਚੱਜ ਦੁਆਬ ਗੁਜਰਾਤ ਦੇ ਇਲਾਕੇ ਦੇ ਵਿਚ ਇਕ ਜ਼ਿਮੀਦਾਰ ਨੇ ਬਗਾਵਤ ਕਰ ਦਿੱਤੀ ਜਿਸਦਾ ਨਾਮ ਕਤੀਲ ਸੀ। ਉਸਨੇ ਸਰਕਾਰ ਨੂੰ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਲਾ ਬਣਾ ਲਿਆ, ਫੌਜ ਰੱਖ ਲਈ। ਪੱਛਮ ਦੇ ਵੱਲ ਸਿੰਧ ਸਾਗਰ ਦੁਆਬ ਦੇ ਅਵਾਨ ਜ਼ਿਮੀਦਾਰਾਂ ਨੇ ਮਾਮਲਾ ਦੇਣਾ ਬੰਦ ਕਰ ਦਿੱਤਾ। ਇਹ ਜਿਹੜਾ ਇਹੀ ਕੁਝ ਦੁਆਬ ਦੇ ਸਿਆਲਕੋਟ ਪਰਗਣੇ ਦੇ ਵਿਚ ਵੀ ਹੋਇਆ ਸੀ ਤੇ ਬਾਰੀ ਦੁਆਬ ਦੇ ਜ਼ਿਮੀਦਾਰਾਂ ਨੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ।
ਤੇ ਲਾਹੌਰ ਤੋਂ ਮੁਲਤਾਨ

0: ਆਉਣ ਜਾਣ ਦਾ ਰਾਹ ਜਿਹੜਾ ਸੀ ਸ਼ਿਕਾਰਗਾਹ ਬਣ ਚੁੱਕਿਆ ਸੀ। ਉਸ ਤੋਂ ਬਾਅਦ ਦਿੱਲੀ ਦਰਬਾਰ ਜਿਹੜਾ ਸੀ ਉਹਦੀ ਸ਼ਰੀਕੇਬਾਜ਼ੀ ਦੇ ਵਿੱਚ ਅਬਦੂਸ ਸਮਦ ਖਾਂ ਜਿਹੜਾ ਸੀ ਉਹਦੇ ਤਕੜੇ ਰਸੂਖ ਵਾਲੇ ਰਿਸ਼ਤੇਦਾਰ ਸਨ, ਜਿਹੜੇ ਪੰਜਾਬ ਦੀ ਤਾਣੀ ਸੁਲਝਣ ਦੇ ਜਾਂ ਸੁਲਝਾਉਣ ਦੇ ਹੱਕ ਦੇ ਵਿੱਚ ਨਹੀਂ ਸਨ, ਜਿਵੇਂ ਕਿ ਹੁਣ ਵੀ ਹੈਗੇ ਨੇ, ਉਹੀ ਸਿਲਸਿਲਾ ਚੱਲ ਰਿਹਾ। ਉਸਦੇ ਸਾਰੇ ਦੁਸ਼ਮਣ ਜਿਹੜੇ ਸਨ ਸੂਬੇਦਾਰ ਨੂੰ ਕਮਜ਼ੋਰ ਕਰ ਰਹੇ ਸੀ ਤੇ ਲਾਹੌਰ 35 ਮੀਲ ਦੱਖਣ ਦੇ ਵਿੱਚ ਕਸੂਰ ਦੇ ਪਖਤੂਨ ਖਵਾ, ਜਿਹਨੂੰ ਹੁਣ ਕਹਿ ਦਿੱਤਾ ਜਾਂਦਾ ਪਖਤੂਨਾਂ, ਨੇ ਹੁਸੈਨ ਖਾਨ ਖੇਸ਼ਗੀ ਦੀ ਅਗਵਾਈ ਦੇ ਵਿੱਚ ਬਗਾਵਤ ਕਰ ਦਿੱਤੀ ਸੀ ਤੇ ਦੂਜੀ ਬਗਾਵਤ ਜਲੰਧਰ ਦੁਆਬ ਦੇ ਜ਼ਿਮੀਦਾਰ ਖਾਨ ਮੁੱਜ ਨੇ ਕੀਤੀ ਉਸ ਸਮੇਂ, ਤੇ ਦੋਵਾਂ ਬਗਾਵਤਾਂ ਦੀ ਜੜ ਜਿਹੜੀ ਸੀ ਦੇਸੀ ਤੇ ਪਰਦੇਸੀ ਅਹਿਸਾਸ ਜਿਹੜਾ ਸੀ ਉਹਦੇ ਵਿੱਚ ਸੀ। ਇੱਥੇ ਆਪਾਂ ਸਮਾਪਤੀ ਕੀਤੀ ਸੀ ਤੇ ਅਗਲਾ ਇਹਦਾ ਲੜੀਵਾਰ ਚੈਪਟਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਅੱਧੇ ਕੁ ਮਿੰਟ ਦਾ ਬ੍ਰੇਕ ਲਾਉਣੀ ਹੈ, ਉਸ ਤੋਂ ਵੱਧ ਨਹੀਂ, ਤੇ ਫਿਰ ਆਪਾਂ ਦੇ ਗੱਲਬਾਤ ਕਰਦੇ ਹਾਂ ਕਿਤਾਬ ਪੰਜਾਬ ਦੀ।
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com।
0: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਤੇ ਲਓ ਫਿਰ ਆਖਰੀ ਪੜਾਅ ਵੱਲ ਨੂੰ ਆਪਾਂ ਵੱਧ ਰਹੇ ਹਾਂ। ਹਰ ਫਰਾਈਡੇ ਵਾਲੇ ਦਿਨ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਦੋਸਤੋ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 6 ਅੱਜ ਕੀ ਕਹਿੰਦਾ ਹੈ ਉਹਦੇ ਵੱਲ ਨੂੰ ਚੱਲਦੇ ਹਾਂ।

لطیف ہوں انصار، لطیف انصار 1720 دی کھیشگی بغاوت دلی وسے سید بھراواں دے اشارے دے اتے ہوئی سی۔ عبداللہ خان سید تے حسین علی سید بہادر شاہ ویلے بہت اثر رسوخ والے سی۔ گنگا جمنا دواب دے صوبے دار دے بیٹے خود بھی بہار اتے الہ آباد دے وائس رائے رہے سن۔ انہاں بادشاہ ہاں دے واسطے حمایت دتی پچھوں فروکسیئر دی تاج پوشی ویلے انہاں نے اہم بھومکا نبھائی۔ انہاں دی سفلتا دا راج انہاں ولوں اپنا قومی جا ہندوستانی پتا کھیڈنا سی۔ کہا کردے ہے دیسی بندیاں نوں مل کے رہنا چاہیدا ہے۔ ترانیاں ایرانیاں جن کی ترکش تے جڑے نے پرشین، ترانیاں ایرانیاں نوں پرے تکو، انہاں نوں دیسی باغی زمیندار مدد دندے تے لیندے سن۔ اے پختونا نوں وی کہا کردے تسی دیسی ہو، دیسیاں دے نال رہو۔ جدو سید بھرا اپنی سترنج کھیڈ رہے سن تے ادو ترانی ایرانیاں ورد سنی شیعہ ورد لڑ رہے سی۔ ترک آخدے سن ساڈے ورگا لڑاکو کوئی نہیں، ایرانی آخدے سی کہ ساڈے ورگی حکومت کسے نوں نہیں کرنی آؤندی۔ افغان اپنے آپ نوں ہن ہندوستانی کہندے سن، تاں وی دیسیاں دے لئی وہ بیگانے سن۔ دیسی حاکماں نے دبدبا بنا لیا تے بے شک بہادر شاہ نے شاہو جی نوں مراٹھا حاکم من لیا سی، تاں وی مراٹھے ڈکیتیاں مار رہے سن۔ اصل مراٹھا طاقت برہمن بالا جی وشو ناتھ دے ہاتھ سی۔ 1713 دے وچ بالا جی نوں پیشوا تھاپیا گیا تے جانی کی پردھان منتری اس سمے دا۔ سید بھرا من گئے کہ شاہو جی مراٹھا ہوم لینڈ دا خود مختار حاکم ہوے گا، شیوا جی مراٹھا اس تو بعد سارا کچھ چلدا۔ یہی نہیں، جتھے جتھے ہور تھاں مراٹھے وسے ہوئے ہن وہ مالیے دے وچوں حصہ لین گے۔ سید بھراواں نے یہ سمجھوتا بھی کروا دتا۔ فروکسیئر نے یہ بھی سندھی رد کر دیتی۔ سال 1718 تے 19 دے وچ ہزاراں دی گنتی مراٹھا فوجاں دلی پہنچ گئیاں۔ سید بھراواں نے فروکسیئر نوں گدیوں لا کے گرفتار کیتا، اکھاں کڈ دتیاں، پھر سر کٹ دتا تے فروکسیئر دے قتل تو سال دے عرصے دے اندر اندر تین بادشاہ بدلے گئے۔ سارے بہادر شاہ دے پوتے سارے ہی سید بھراواں نے گدی بٹھائے تے اتارے۔ مراٹھیاں دے نال کیتی سندھی شاہی فرمان دے وجوں لاگو کیتی گئی۔ سید بھراواں دا بلند ستارہ آخر ڈب گیا۔ 18 سال دا محمد شاہ گدی دے اتے بیٹھا، جس نے 30 سال راج کیتا۔ حسین علی 1720 دے وچ ماریا گیا۔ عبداللہ سید 1723 دے وچ جیل دے اندر ماریا گیا۔ دلی وچلی رجدی اس کھچڑی دا پنجاب دے وچ سکھاں نے پورا لاہا لیا۔ دلی سرکار دے وچ جدوں 1717 تے 1719 دا سماں، اس دے وچکار بغاوتاں اٹھ رہیاں سن۔ لاہور دا صوبے دار قصور دے باغیاں عسا خان تے حسین خان دیاں بغاوتاں دبا رہیا سی۔ سکھاں نوں لٹ مار کرن دا ودیا موقع ہاتھ لگیا سی۔ پشو پالن دا دھندا کردا مسلمان راجپوت عسا خان منج جڑا سی وڈا زمیندار ہو نبڑیا۔ جلندر دواب دے رستیاں دے اوپر اس دا قبضہ ہو گیا تاں اس نے رائیاں دی لٹ مار دا دھندا جڑا فڑ لیا۔ لاہور دا گورنر وی پوری احتیاط ورتن بغیر ہی دلی نہیں جا سکدا سی۔ طاقت پچھاندیاں ہویا بہادر خان نے اس نوں جڑا سی منصب دار تھاپ دتا۔ عسا خان نے جہاندار شاہ تو لکھی جنگل دی فوجداری بھی کھولی، پر باری دواب قصور دے نواب حسین خان پہ کھیشگی نے سمد خان دے لئی مصیبت کھڑی کر دتی۔ کھیشگی دا جڑا سی پچھوکڑ پختون سی، جو ہن پاکستان دے والے پاسے ہے گا، پختون خوا کہہ دتا جاندا ہے۔ 1720 دے وچ اس دی سمد خان دے نال قصور تو 20 میل دور لچوڑیاں قصبے دے باہر خونی سینک ٹکر ہوئی سی۔ نواب حسین ماریا تاں گیا،
ਪਰ ਇਹ ਯੁੱਧ ਮਹਾਂਕਾਵ ਦਾ ਰੂਪ ਧਾਰ ਕੇ ਪੰਜਾਬੀ ਲੋਕਧਾਰਾ ਦਾ ਰੂਪ ਬਣ ਗਿਆ। ਹਿੰਦੂ ਬਿਰਤਾਂਤ ਲਾਹੌਰ ਅਤੇ ਕਸੂਰ ਨੂੰ ਸ਼ਰੀਕ ਮੰਨਦਾ ਹੈ ਕਿਉਂਕਿ ਲਵ ਨੇ ਲਾਹੌਰ ਵਸਾਇਆ ਸੀ ਤੇ ਕੁਛ ਨੇ ਕਸੂਰ। ਅਸੀਂ ਦੇਖਿਆ ਕਿ ਕਸੂਰ ਵਾਸੀਆਂ ਨੇ ਬੰਦਾ ਸਿੰਘ ਦੇ ਖਿਲਾਫ਼ ਸਮਦ ਖਾਂ ਦੀ ਮਦਦ ਕੀਤੀ ਸੀ ਤੇ ਹੁਣ 1720 ਤੱਕ ਕਸੂਰ ਵਾਸੀਆਂ ਨੂੰ ਸਮਦ ਖਾਂ ਡਿੱਗ ਰਹੀ ਹਕੂਮਤ ਦਾ ਜ਼ਾਲਮ ਜਿਹੜਾ ਸੀ ਸੂਬੇਦਾਰ ਲੱਗਣ ਲੱਗ ਪਿਆ। ਉਸ ਦੇ ਵਿਰੁੱਧ ਲਾਮਬੰਦ ਹੋਣ ਲੱਗ ਗਏ। ਬੰਦਾ ਸਿੰਘ ਦੀ ਸ਼ਹਾਦਤ ਤੇ ਸਿੱਖਾਂ ਦੇ ਖਿਲਾਫ ਫਰਮਾਨ ਜਾਰੀ ਹੋਇਆ। ਅਜੇ 4 ਸਾਲ ਹੋਏ ਸਨ। ਪੰਜਾਬ ਦੇ ਮੁਸਲਮਾਨਾਂ ਤੇ ਸਿੱਖਾਂ ਨੂੰ ਲੱਗਿਆ ਕਿ ਡਿੱਗ ਰਹੀ ਸਰਕਾਰ ਦਾ ਨੁਮਾਇੰਦਾ ਸਮਦ ਖਾਂ ਸਖਤੀ ਜਿਹੜਾ ਕਰ ਰਿਹਾ। ਖੇਸ਼ਗੀ ਦੀ ਬਗਾਵਤ ਮੁਗਲਾਂ ਦੇ ਵਿਰੁੱਧ ਪੰਜਾਬੀ ਬਗਾਵਤ ਸੀ, ਪਰ ਪੰਜਾਬੀ ਕਿਸਾਨ ਦੁਖੀ ਸੀ। ਉਸ ਨੂੰ ਦੋਹਾਂ ਤਾਕਤਾਂ ਦੀਆਂ ਫੌਜਾਂ ਵਾਸਤੇ ਮਾਮਲਾ ਦੇਣਾ ਪੈ ਗਿਆ। ਸਿੱਖਾਂ ਦੇ ਹਮਲੇ ਵੱਧ ਗਏ, ਸਰਕਾਰੀ ਖਜ਼ਾਨਾ ਲੁੱਟਿਆ ਜਾਂਦਾ ਤਾਂ ਕਿਸਾਨਾਂ ਤੋਂ ਖੋਹ ਕੇ ਭਰਿਆ ਜਾਂਦਾ। ਕਿਸਾਨ ਵੀ ਡਕੈਤੀਆਂ ਦੇ ਸ਼ਿਕਾਰ ਹੁੰਦੇ, ਪਰ ਡਾਕੂਆਂ ਨੂੰ ਫੜਨ ਦਾ ਖਰਚਾ ਵੀ ਭਰਦੇ। ਕੁਝ ਸਿੱਖ ਬੰਦਾ ਸਿੰਘ ਨੂੰ ਦੀ ਨੀਤੀ ਛੱਡ ਗਏ। ਬੰਦਾ ਸਿੰਘ ਦੇ ਧੜੇ ਨੇ ਦਰਬਾਰ ਸਾਹਿਬ ਤੇ ਕਬਜ਼ਾ ਕਰਨਾ ਚਾਹਿਆ ਤਾਂ ਦੂਜੇ ਸਿੱਖਾਂ ਨੇ ਰੋਕ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ ਭਾਈ ਮਨੀ ਸਿੰਘ ਦਰਬਾਰ ਸਾਹਿਬ ਦਾ ਪ੍ਰਬੰਧਕ ਲਾ ਦਿੱਤਾ ਗਿਆ, ਤਾਂ ਵੀ ਇਕ ਹਿੱਸਾ ਬਗਾਵਤ ਦੇ ਰੋਹ ਦੇ ਵਿਚ ਸੀ। ਆਮ ਸਿੱਖ ਹੁਣ ਅਮਨ ਅਮਾਨ ਦੇ ਨਾਲ ਰਹਿਣ ਲੱਗ ਪਏ, ਪਰ ਤੱਤ ਖਾਲਸਾ ਦੇ ਬਾਗੀ ਸਰਕਾਰੀ ਅਫਸਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਲੁੱਟ ਤੇ ਮਾਰ ਰਹੇ ਸਨ। ਪੰਜਾਬ ਦੀਆਂ ਸੜਕਾਂ ਉਪਰ ਡਕੈਤੀਆਂ ਵੱਧ ਗਈਆਂ ਤੇ ਆਵਾਜਾਈ ਲਗਭਗ ਠੱਪ ਹੋ ਗਈ। 1726 ਦੇ ਵਿਚ ਬਾਦਸ਼ਾਹ ਮੁਹੰਮਦ ਸ਼ਾਹ ਨੇ ਬੁੱਢੇ ਸੂਬੇਦਾਰ ਸਮਦ ਖਾਨ ਨੂੰ ਬਦਲ ਕੇ ਮੁਲਤਾਨ ਭੇਜ ਦਿੱਤਾ ਤੇ ਉਸਦੇ ਬੇਟੇ ਜ਼ਕਰੀਆ ਖਾਨ ਨੂੰ ਪੰਜਾਬ ਦਾ ਸੂਬੇਦਾਰ ਥਾਪ ਦਿੱਤਾ। ਦਿੱਲੀ ਦੇ ਪ੍ਰਧਾਨ ਮੰਤਰੀ ਕਮਰੂਦੀਨ ਖਾਨ ਦੀ ਭੈਣ ਜ਼ਕਰੀਆ ਖਾਨ ਨੂੰ ਵਿਆਹੀ ਹੋਈ ਸੀ। ਇਹ ਨਿਯੁਕਤੀ ਉਸਨੇ ਜਿਹੜੀ ਸੀ ਕਰਵਾਈ। ਜਵਾਨ ਜ਼ਕਰੀਆ ਖਾਨ ਦੇ ਬੰਦੂਕਧਾਰੀਆਂ ਨੇ ਇਕ ਵਾਰ ਸਿੱਖਾਂ ਨੂੰ ਖਦੇੜ ਕੇ ਫਿਰ ਜੰਗਲਾਂ ਪਹਾੜਾਂ ਦੇ ਵੱਲ ਧੱਕ ਦਿੱਤਾ ਤੇ ਲੱਗਿਆ ਕਿ ਸ਼ਾਂਤੀ ਪਰਤ ਆਈ। ਪਰ 2 ਸਾਲ ਦੇ ਬਾਅਦ ਹੀ ਸਿੱਖਾਂ ਨੇ ਪਿੰਡਾਂ ਦੇ ਰਸਤਿਆਂ ਦੇ ਉੱਪਰ ਫਿਰ ਡਕੈਤੀਆਂ ਸ਼ੁਰੂ ਕਰ ਦਿੱਤੀਆਂ। ਜ਼ਕਰੀਆ ਖਾਨ ਨੇ ਦੂਜਾ ਸਿਆਣਾ ਰਸਤਾ ਵੀ ਲੱਭਿਆ। ਜਦੋਂ ਉਹ ਦੇਖ ਲਿਆ ਕਿ ਬਗਾਵਤ ਦਬਦੀ ਨਹੀਂ, ਉਸਨੇ ਸਿੱਖਾਂ ਦੇ ਨਾਲ ਰਾਜੀਨਾਮਾ ਕਰ ਲਿਆ। ਅੰਮ੍ਰਿਤਸਰ ਦੇ ਆਲੇ ਦੁਆਲੇ 1 ਲੱਖ ਸਾਲਾਨਾ ਜਗੀਰ ਦੇ ਦਿੱਤੀ ਤੇ ਉਨ੍ਹਾਂ ਦੇ ਜਥੇਦਾਰ ਨੂੰ ਨਵਾਬ ਦਾ ਖਿਤਾਬ ਦੇ ਦਿੱਤਾ। ਸਿੱਖਾਂ ਨੂੰ ਵੀ ਆਰਾਮ ਦੀ ਜਿਹੜੀ ਸੀ ਜ਼ਰੂਰਤ ਸੀ, ਇੰਨੀ ਭੱਜ ਨੱਠ ਕੀਤੀ। ਮੁੜ ਜਥੇਬੰਦ ਹੋਣ ਦੇ ਲਈ ਉਹ ਅੰਮ੍ਰਿਤਸਰ ਵੱਸ ਗਏ। 1734 ਤੋਂ ਨਵਾਬ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਦੀ ਨਿਗਰਾਨੀ ਦੇ ਵਿਚ ਵਸਣਾ ਤੇ ਸੰਗਠਿਤ ਹੋਣਾ ਸ਼ੁਰੂ ਕਰਤਾ। ਜਿਨ੍ਹਾਂ ਸਿੱਖਾਂ ਨੂੰ ਇਹ ਸ਼ਾਂਤੀ ਪ੍ਰਬੰਧ ਚੰਗਾ ਨਾ ਲੱਗਿਆ, ਉਹ ਆਪੋ ਆਪਣੇ ਘਰਾਂ ਨੂੰ ਪਰਤ ਗਏ। ਕੁਝ ਮਾਲਵੇ ਦੇ ਜੰਗਲਾਂ ਦੇ ਵੱਲ ਚਲੇ ਗਏ। ਜ਼ਕਰੀਆ ਖਾਨ ਨੇ ਵੱਡੀ ਭੁੱਲ ਕੀਤੀ। ਉਹਨੇ ਸੋਚਿਆ ਕਿ ਅੰਮ੍ਰਿਤਸਰ ਵਿਚੋਂ ਵਧੇਰੀ ਸਿੱਖ ਵਸੋਂ ਚਲੀ ਗਈ ਹੈ। ਜਗੀਰ ਬੰਦ ਕਰ ਦਿੱਤੀ ਤੇ ਉਸਨੇ ਸਿੱਖਾਂ ਨੂੰ ਕਿਹਾ ਕਿ ਗੁਜ਼ਾਰੇ ਦੇ ਲਈ ਜਾਂ ਤਾਂ ਮੇਰੀ ਫੌਜ ਦੇ ਵਿਚ ਭਰਤੀ ਹੋ ਜਾਓ ਜਾਂ ਫਿਰ ਖੇਤੀ ਕਰੋ। ਸਿੱਖਾਂ ਨੂੰ ਉਸਦਾ ਸੁਝਾਅ ਜਚਿਆ ਨਾ। ਫਿਰ ਡਕੈਤੀਆਂ ਸ਼ੁਰੂ ਹੋ ਗਈਆਂ। ਸੂਬੇਦਾਰ ਨੇ ਇਸ ਵਾਸਤੇ ਭਾਈ ਮਨੀ ਸਿੰਘ ਨੂੰ ਦੋਸ਼ੀ ਠਹਿਰਾਇਆ ਤੇ 1737 ਦੇ ਵਿਚ ਅੰਮ੍ਰਿਤਸਰ ਦੀਵਾਲੀ ਮੇਲੇ ਦੀ ਮਿੱਥੀ ਗਈ ਰਕਮ ਭਾਈ ਮਨੀ ਸਿੰਘ ਨੇ ਨਾ ਭਰੀ ਤਾਂ ਉਨ੍ਹਾਂ ਨੂੰ ਵਹਿਸ਼ੀਆਨਾ ਤਸੀਹੇ ਦੇ ਕੇ ਲਾਹੌਰ ਸ਼ਹੀਦ ਕਰ ਦਿੱਤਾ ਗਿਆ। ਇਸਦਾ ਨਤੀਜਾ ਸਿੱਖਾਂ ਦੇ ਵਿਚ ਵਿਆਪਕ ਗੁੱਸੇ ਵਾਲਾ ਨਿਕਲਿਆ। ਫੈਸਲਾ ਹੋਇਆ ਕਿ ਜ਼ਕਰੀਆ ਖਾਨ ਦੀ ਸਰਕਾਰ ਸੁੰਨ ਕਰ ਦਿਓ, ਚੱਜ ਰਚਨਾ ਤੇ ਬਾਰੀ ਦਬਾਬ ਦੇ। ਮੁਸਲਮਾਨਾਂ ਜ਼ਿਮੀਦਾਰਾਂ ਨੇ ਵੀ ਬਗਾਵਤ ਕਰ ਦਿੱਤੀ। ਇਨ੍ਹਾਂ ਦੇ ਵਿਚ ਭੱਟੀ ਰਾਜਪੂਤ ਲੀਡਰ ਪੰਨਾ, ਮੀਆਂ ਖਾਨ, ਮੀਰ ਆਦਿਕ ਸਨ ਜਿਨ੍ਹਾਂ ਨੇ ਸਤਲੁਜ ਤੋਂ ਲੈ ਕੇ ਲਾਹੌਰ ਤੱਕ ਖੂਬ ਮਾਰ ਧਾੜ ਮਚਾਈ ਸੀ। ਪੂਰੇ ਭਾਰਤ ਦੀ ਹਕੂਮਤ ਪਤਨ ਦੇ ਵੱਲ ਜਿਹੜਾ ਵੱਧ ਰਹੀ ਸੀ। ਬਾਗੀਆਂ ਨੂੰ ਸ਼ਾਂਤ ਕਰਨ ਦੇ ਲਈ ਹੋਰ ਜਗੀਰਾਂ ਤੇ ਰੁਤਬੇ ਵੰਡੇ ਜਾਂਦੇ ਜਿਸ ਦੇ ਨਾਲ ਸਰਕਾਰ ਦੀ ਆਮਦਨ ਘਟਦੀ। ਬਾਦਸ਼ਾਹ ਮੁਹੰਮਦ ਸ਼ਾਹ ਬਹੁਤ ਸੁਨੱਖਾ, ਸਿਆਣਾ ਤੇ ਦੂਰ ਅਦੇਸ਼ੀ ਸੀ, ਪਰ ਉਹ ਗਲਤ ਜਜ਼ਬਾਤੀ ਫੈਸਲੇ ਲੈ ਲੈਂਦਾ। ਇੱਕ ਫਕੀਰ ਦੀ ਧੀ ਕੋਕੀ ਉੱਤੇ ਉਸਦਾ ਦਿਲ ਆ ਜਾਂਦਾ। ਸਰਕਾਰੀ ਫੈਸਲਿਆਂ ਤੇ ਕੋਕੀ ਦੇ ਦਸਖਤਕ ਜਿਹੜਾ ਹੋਣ ਲੱਗ ਪਏ ਤੇ ਉਹ ਆਪੇ ਫੁਰਮਾਨ ਜਾਰੀ ਕਰ ਦਿੰਦੀ ਤੇ ਉਧਮ ਬਾਈ ਨਾਂ ਦੀ ਜਿਹੜੀ ਇੱਕ ਨਰਤਕੀ ਸੀ
ਉਹਦਾ ਮਹਿਲ ਦੇ ਵਿੱਚ ਇੰਨਾ ਦਬਦਬਾ ਵੱਧ ਗਿਆ ਕਿ ਉਸਨੂੰ ਮਹਾਰਾਣੀ ਦਾ ਰੁਤਬਾ ਮਿਲ ਗਿਆ। ਬਾਦਸ਼ਾਹ ਚੁਣੌਤੀਆਂ ਕਬੂਲ ਕਰਨ ਦੇ ਲਈ ਤਿਆਰ ਨਹੀਂ ਸੀ। ਸਮਕਾਲੀ ਇਤਿਹਾਸਕਾਰ ਦੇ ਮੁਤਾਬਕ ਲਿਖਦਾ ਹੈ, ਦੱਖਣ ਗੁਜਰਾਤ ਜਾਂ ਮਾਲਵੇ ਦੀਆਂ ਬਗਾਵਤਾਂ ਦੇ ਬਾਰੇ ਮਹਾਰਾਜੇ ਨੂੰ ਕੋਈ ਆ ਕੇ ਖਬਰ ਦਿੰਦਾ ਤਾਂ ਦਿਲ ਨੂੰ ਧਰਵਾਸ ਦੇਣ ਦੇ ਲਈ ਬਾਗ ਦੇ ਵਿੱਚ ਟਹਿਲਣ ਲੱਗ ਜਾਂਦਾ ਜਾਂ ਸ਼ਿਕਾਰ ਖੇਡਣ ਦੇ ਲਈ ਚਲਿਆ ਜਾਂਦਾ। ਉਦਾਸ ਖਬਰ ਸੁਣ ਕੇ ਪ੍ਰਧਾਨ ਮੰਤਰੀ ਕਮਰੂਦੀਨ ਪੋਸਟ ਦੇ ਫੁੱਲ ਜਾਣੀ ਕਿ ਨਿਹਾਰਦਾ ਰਹਿੰਦਾ ਸੀ ਜਾਂ ਦਰਿਆ ਕਿਨਾਰੇ ਮੱਛੀਆਂ ਫੜਨ ਦੇ ਲਈ ਕੁੰਡੀ ਲਾ ਕੇ ਬੈਠ ਜਾਂਦਾ ਸੀ। ਬਾਦਸ਼ਾਹ ਤੇ ਵਜ਼ੀਰ ਜ਼ਿੰਮੇਵਾਰੀ ਤੋਂ ਮੂੰਹ ਫੇਰ ਰਹੇ ਸਨ। ਇਰਾਨੀ ਤੇ ਤੁਰਾਨੀ ਜਾਣੀ ਕਿ ਪਰਸ਼ੀਅਨ ਇਰਾਨ ਵਾਲੇ ਤੇ ਤੁਰਕਿਸ਼ ਤੁਰਾਨੀ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਲੱਗ ਪਏ ਹੋਏ ਸਨ। ਫਲਸਰੂਪ ਇਲਾਕੇ ਖੁਸ ਰਹੇ ਸੀ, ਤਾਕਤ ਖੁਸ ਰਹੀ ਸੀ। 1735 ਤੱਕ ਮਰਾਠੇ ਗੁਜਰਾਤ ਤੇ ਕੇਂਦਰੀ ਭਾਰਤ ਦੇ ਉੱਤੇ ਕਬਜ਼ਾ ਕਰ ਚੁੱਕੇ ਸੀ ਤੇ ਦਿੱਲੀ ਨੇੜੇ ਤੱਕ ਲੁੱਟਮਾਰ ਵੱਧ ਚੁੱਕੀ ਸੀ। ਮਰਾਠਾ ਲੀਡਰ ਬਾਜੀਰਾਓ 1737 ਦੇ ਵਿੱਚ ਦਿੱਲੀ ਦਰਵਾਜ਼ੇ ਤੱਕ ਅੱਪੜ ਗਿਆ ਪਰ ਉਹ ਸ਼ਹਿਰ ਅੰਦਰ ਨਹੀਂ ਵੜਿਆ ਸੀ। ਦੱਖਣ ਦੇ ਵਿੱਚ ਹੈਦਰਾਬਾਦ ਦੇ ਵਿੱਚ ਆਸਫ ਜਹਾਂ ਨੇ ਬਗਾਵਤ ਕਰ ਦਿੱਤੀ ਤੇ ਨਿਜ਼ਾਮ ਪਦਵੀ ਤਹਿਤ ਸੁੰਨੀ ਹਕੂਮਤ ਕਾਇਮ ਕਰ ਲਿੱਤੀ। ਪੂਰਬ ਦੇ ਵਿੱਚ ਸ਼ੀਆ ਲੀਡਰ ਸਾਦਤ ਖਾਨ ਨੇ ਬਗਾਵਤ ਕਰਕੇ ਅਵਧ ਰਿਆਸਤ ਕਾਇਮ ਕੀਤੀ। ਦਿੱਲੀ ਦੇ ਦੱਖਣ ਦੇ ਵੱਲ ਸੂਰਜਮੱਲ ਨੇ ਜਾਟਾਂ ਦੀ ਫੌਜ ਖੜੀ ਕਰ ਲਈ ਤੇ 1730 ਦੇ ਵਿੱਚ ਭਾਰਤਪੁਰ ਆਜ਼ਾਦ ਹੋ ਗਿਆ। ਦਿੱਲੀ ਦੇ ਪੂਰਬ ਦੇ ਅਵਧ ਦੇ ਪੱਛਮ ਦੇ ਵੱਲ ਪਖਤੂਨ ਰੋਹੇਲਿਆ ਨੇ ਆਜ਼ਾਦੀ ਦਾ ਬਿਗਲ ਵਜਾ ਦਿੱਤਾ। ਇਸ ਇਲਾਕੇ ਨੂੰ ਬਾਅਦ ਦੇ ਵਿੱਚ ਰੋਹੇਲ ਖੰਡ ਕਿਹਾ ਗਿਆ। ਬਸ ਮਾੜੇ ਮੋਟੇ ਧੱਕੇ ਦੇ ਨਾਲ ਹਕੂਮਤ ਡਿੱਗੀ ਕੀ ਡਿੱਗੀ। ਹੁਣ ਪਹਿਲਾਂ ਪੰਜਾਬ ਨੂੰ ਨਿਚੋੜਨ ਦੀ ਵਾਰੀ ਸੀ। ਨਾਦਰ ਸ਼ਾਹ ਦੇ ਹਮਲੇ ਤੋਂ 2 ਸਾਲ ਪਹਿਲਾਂ ਅਬਦੂ ਸਮਦ ਦੀ ਮੌਤ ਹੋਣ ਕਾਰਨ ਮੁਲਤਾਨ ਵੀ ਉਸਦੇ ਬੇਟੇ ਜ਼ਕਰੀਆ ਖਾਨ ਨੂੰ ਦੇ ਦਿੱਤਾ ਗਿਆ। ਪੂਰਾ ਪੰਜਾਬ ਉਸਦੇ ਅਧੀਨ ਹੋ ਗਿਆ। ਆਪਣੇ ਵਾਸਤੇ ਸ਼ਾਨਦਾਰ ਮਹਿਲ ਤੇ ਲਾਹੌਰ ਨੇੜੇ ਬੇਗਮਪੁਰਾ ਮਸਜਿਦ ਬਣਵਾਈ। ਲਖਪਤ ਰਾਏ ਖੱਤਰੀ ਉਸਦਾ ਮੁੱਖ ਮੰਤਰੀ ਸੀ ਜੋ ਪਹਿਲੋਂ ਜ਼ਕਰੀਆ ਦੇ ਪਿਤਾ ਦੇ ਨਾਲ ਕੰਮ ਕਰ ਚੁੱਕਿਆ ਸੀ। ਉਸਦਾ ਭਰਾ ਜਸਪਤ ਰਾਏ ਮੁਨਸ਼ੀ ਅਤੇ ਸਲਾਹਕਾਰ ਸੀ। ਖੇਤੀ ਵਾਸਤੇ ਕਿਸਾਨਾਂ ਨੂੰ ਸਰਕਾਰ ਤੋਂ ਕਰਜ਼ਾ ਮਿਲਣ ਲੱਗ ਪਿਆ। ਵਪਾਰੀ ਖੁਸ਼ ਹੋ ਗਏ ਕਿਉਂਕਿ ਜ਼ਕਰੀਆ ਨੇ ਸਖਤੀ ਵਰਤ ਕੇ ਰਾਹਾਂ ਦੇ ਵਿੱਚ ਡਕੈਤੀਆਂ ਬੰਦ ਕਰਵਾ ਦਿੱਤੀਆਂ ਤੇ ਉਜੜੇ ਪਿੰਡ ਮੁੜ ਵਸ ਗਏ। ਪਰ ਸਿੱਖਾਂ ਦੇ ਉੱਪਰ ਸਖਤੀ ਦੇ ਵਿੱਚ ਫਰਕ ਨਹੀਂ ਆਇਆ। ਡਾਕਾ ਮਾਰਦੇ ਸਿੱਖ ਫੜੇ ਜਾਂਦੇ ਤਾਂ ਜੰਜੀਰਾਂ ਵਿੱਚ ਨੂੜ ਕੇ ਲਾਹੌਰ ਲਿਆ ਕੇ ਸ਼ਰੇਆਮ ਗੋਲੀਆਂ ਦੇ ਵਿੱਚ ਕਤਲ ਕਰ ਦਿੱਤੇ ਜਾਂਦੇ, ਗਲੀਆਂ ਦੇ ਵਿੱਚ ਮਾਰ ਦਿੱਤੇ ਜਾਂਦੇ। ਫੜਨ ਵਾਲਿਆਂ ਨੂੰ ਇਨਾਮ ਮਿਲਦੇ ਪਰ ਜ਼ਕਰੀਆ ਖਾਨ ਦੇ ਸਿਪਾਹੀ ਹਰ ਥਾਂ ਹਾਜ਼ਰ ਨਹੀਂ ਹੋ ਸਕਦੇ ਸਨ, ਸੋ ਕਦੀ ਕਿੱਧਰ ਕਦੇ ਇੱਧਰ ਤੇ ਕਦੇ ਉਧਰ ਲੁੱਟ ਜਾਰੀ ਰਹੀ। ਨਾਦਰ ਸ਼ਾਹ 1688 ਦੇ ਵਿੱਚ ਤੁਰਕ ਗਰੀਬ ਪਰਿਵਾਰ ਦੇ ਵਿੱਚ ਖੁਰਾਸਾਨ ਵਿਖੇ ਜੰਮਿਆ। ਇਸ ਥਾਂ ਇਰਾਨੀ ਜਰਨੈਲ ਤੇ ਅਫਗਾਨ ਹਾਕਮ ਆਪੋ ਦੇ ਵਿੱਚ ਲੜਦੇ ਰਹਿੰਦੇ ਸਨ। ਲੰਮਾ ਕੱਦ, ਮਜ਼ਬੂਤ ਸਰੀਰ, ਕਾਲੀ ਦਾੜੀ, ਭੂਰਾ ਰੰਗ ਇਰਾਨੀ ਨਾਇਕ ਬਣ ਗਿਆ। ਜਦੋਂ ਜੰਗਾਂ ਦੇ ਵਿੱਚ ਫੁਰਤੀ ਬਹਾਦਰੀ ਦਿਖਾਉਂਦਿਆਂ ਉਹ ਸਿਪਾਹੀ ਤੋਂ ਜਰਨੈਲ ਹੋ ਨਿਬੜਿਆ ਤੇ ਅਫਗਾਨਾਂ ਨੂੰ ਹਰਾ ਦਿੱਤਾ। ਬੇਸ਼ੱਕ ਸੁੰਨੀ ਸੀ ਤੇ ਇਰਾਨ ਸ਼ੀਆ ਪਰ ਉਹ ਇਰਾਨ ਦਾ ਬਾਦਸ਼ਾਹ ਹੋ ਗਿਆ। ਨਾਦਰ ਸ਼ਾਹ ਦੇ ਦਿਲ ਦੇ ਵਿੱਚ ਹਿੰਦੁਸਤਾਨ ਦੇ ਪ੍ਰਤੀ ਘਿਰਣਾ ਅਤੇ ਮਾਲ ਧਨ ਲੁੱਟ ਲੈਣ ਦਾ ਲਾਲਚ ਦੋਵੇਂ ਸਨ। ਮੁਗਲਾਂ ਨੇ ਉਸਦੇ ਰਾਜ ਤਿਲਕ ਨੂੰ ਮਾਨਤਾ ਨਹੀਂ ਸੀ ਦਿੱਤੀ ਤੇ ਉਸਦੇ ਦੁਸ਼ਮਣਾਂ ਨੂੰ ਪਨਾਹ ਦਿੱਤੀ ਹੋਈ ਸੀ। 1738 ਦੇ ਵਿੱਚ ਤੁਰਕ ਇਰਾਨੀ ਤੇ ਪਖਤੂਨ ਸੈਨਿਕ ਲੈ ਕੇ ਉਹਨੇ ਪਹਿਲਾਂ ਗਜ਼ਨੀ ਫਿਰ ਕਾਬਲ ਤੇ ਹੱਲਾ ਕੀਤਾ ਤੇ ਉਹ ਖਜ਼ਾਨੇ ਲੁੱਟ ਲਏ ਜਿਹੜੇ ਸ਼ਾਹਜਹਾਨ ਨੇ 100 ਸਾਲ ਪਹਿਲਾਂ ਇਕੱਠੇ ਕੀਤੇ ਸਨ। ਕਾਬਲ ਦਾ ਸੂਬੇਦਾਰ ਨਸੀਰ ਖਾਨ ਜਿਹੜਾ ਸੀ ਪੇਸ਼ਾਵਰ 20,000 ਸੈਨਾ ਦੇ ਨਾਲ ਖੈਬਰ ਦਰੇ ਤੇ ਮੁਕਾਬਲੇ ਦੇ ਲਈ ਤਿਆਰ ਸੀ ਪਰ ਨਾਦਰ ਸ਼ਾਹ ਦੀ 1.25 ਲੱਖ ਫੌਜ ਤੇ ਤੋਪਖਾਨੇ ਅੱਗੇ ਟਿਕ ਨਾ ਸਕਿਆ, ਗੋਟੇ ਟੇਕ ਦਿੱਤੇ। ਜਿਹੜੇ ਸਿਪਾਹੀ ਭੱਜ ਗਏ ਸੋ ਬਚ ਗਏ, ਬਾਕੀ ਦੇ ਮਾਰ ਦਿੱਤੇ ਗਏ ਤੇ ਨਵੰਬਰ 1738 ਨੂੰ ਜਿਹੜਾ ਸੀ ਪੇਸ਼ਾਵਰ ਸ਼ਹਿਰ ਦੇ ਵਿੱਚ ਦਾਖਲ ਹੋਇਆ ਤੇ ਜਿੱਥੋਂ ਦਿੱਲੀ ਮੁਹੰਮਦ ਸ਼ਾਹ ਨੂੰ ਉਸਨੇ ਖੱਤ ਲਿਖਿਆ ਕਿ ਉਸਦਾ ਹਿੰਦੁਸਤਾਨੀ ਦੌਰਾ ਸਿਰਫ ਇਨਸਾਨ ਦੇ ਭਲੇ ਵਾਸਤੇ ਤੇ ਤੁਹਾਡੇ ਨਾਲ ਮਿੱਤਰਤਾ ਵਾਸਤੇ ਹੈ।
ਅਸੀਂ ਦੱਖਣ ਦੇ ਕਾਫਰਾਂ ਨੂੰ ਵੀ ਸਬਕ ਸਿਖਾਉਣਾ ਹੈ ਜਿਹੜੇ ਮਾਮਲੇ ਦੇ ਵਿੱਚੋਂ ਹਿੱਸਾ ਵੰਡ ਰਹੇ ਨੇ। ਪਰ ਸਿੰਧ ਪਾਰ ਕਰਦੇ ਹੀ ਉਸਨੇ ਆਪਣੀ ਸੈਨਾ ਨੂੰ ਕਿਹਾ, ਅੱਗ ਅਤੇ ਤਲਵਾਰ ਦੇ ਨਾਲ ਉਹ ਤਬਾਹੀ ਮਚਾ ਦਿਓ ਕਿ ਸਦੀਆਂ ਤੱਕ ਯਾਦ ਰਹੇ, ਉਸ ਦੀਆਂ ਜਿੱਤਾਂ ਤੇ ਜ਼ੁਲਮਾਂ ਦਾ ਥਾਂ ਥਾਂ ਚਰਚਾ ਹੋਣ ਲੱਗ ਪਵੇ ਤੇ ਲੱਗ ਪਿਆ ਹੁਣ। ਫਿਰ ਜ਼ਹਿਲਮ ਪਾਰ ਕੀਤਾ ਤੇ ਉਪਰੰਤ ਝਣਾ ਲਾਹੌਰ ਦੇ ਵੱਲ ਵਧਣ ਲੱਗਿਆ। ਰਸਤੇ ਦੇ ਵਿੱਚ ਆਉਂਦੇ ਸਾਰੇ ਪਿੰਡਾਂ ਦੇ ਵਿੱਚ ਆਬਾਦੀ ਦੀ ਜਿਹੜੀ ਸਫਾਇਆ ਕਰ ਦਿੱਤਾ ਗਿਆ, ਕੋਹਰਾਮ ਮਚਾ ਦਿੱਤਾ, ਕੋਹਰਾਮ ਮਚ ਗਿਆ। ਲਾਹੌਰ ਤੋਂ 20 ਮੀਲ ਬਾਹਰ ਜ਼ਕਰੀਆ ਖਾਨ ਮੁਕਾਬਲੇ ਦੇ ਲਈ ਆ ਗਿਆ, ਪਰ ਫਿਰ ਪਿੱਛੇ ਹੁਣ ਕੇ ਜਿਹੜਾ ਹਟ ਕੇ ਇਹ ਲਾਹੌਰ ਦੇ ਪੂਰਬੀ ਦਰਵਾਜ਼ੇ ਤੇ ਆ ਗਿਆ। ਰਾਵੀ ਦੇ ਕਿਨਾਰੇ ਹੋਏ ਯੁੱਧ ਦੇ ਵਿੱਚ ਉਸਦੇ ਬੇਅੰਤ ਸਿਪਾਹੀ ਮਾਰੇ ਗਏ ਤਾਂ ਉਸਨੇ ਹਥਿਆਰ ਨੂੰ ਸੁੱਟ ਦਿੱਤੇ, ਹਥਿਆਰ ਸੁੱਟੇ ਤੇ ਅਰਜ ਕੀਤੀ ਕਿ ਸ਼ਹਿਰ ਦੇ ਵਿੱਚ ਤਬਾਹੀ ਨਾ ਮਚਾਈ ਜਾਵੇ। ਜੁਰਮਾਨੇ ਦੇ ਵਜੋਂ ਉਸ ਤੋਂ ਬਹੁਤ ਸਾਰੇ ਹਾਥੀ ਤੇ 20 ਲੱਖ ਰੁਪਇਆ ਵਸੂਲਿਆ ਗਿਆ। ਹਿੰਦੂਆਂ ਸਮੇਤ ਧਨੀ ਲਾਹੌਰੀਆਂ ਨੇ ਪੈਸਾ ਇਕੱਠਾ ਕਰਕੇ ਦਿੱਤਾ ਤੇ ਉਸਨੇ ਸ਼ਾਲੀਮਾਰ ਬਾਗ ਦੇ ਵਿੱਚ ਉਤਾਰਾ ਕੀਤਾ ਜੋ ਸ਼ਾਹਜਹਾਨ ਨੇ ਲਗਵਾਇਆ ਸੀ। ਇੱਥੋਂ ਉਸਨੇ ਨਾਦਰ ਸੁਲਤਾਨ ਦਾ ਸਿੱਕਾ ਜਾਰੀ ਕੀਤਾ। ਉਹਨੇ ਐਲਾਨ ਕਰਤਾ ਕਿ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਰਹੇਗਾ। ਜ਼ਕਰੀਆ ਖਾਨ ਤੇ ਲਖਪਤ ਰਾਏ ਦੇ ਬੰਦਿਆਂ ਨੂੰ ਬੰਦੀ ਬਣਾ ਕੇ ਨਾਲ ਲੈ ਗਿਆ ਤੇ ਦਿੱਲੀ ਵੱਲ ਕੂਚ ਕੀਤਾ। ਬਿਆਸ ਦਰਿਆ ਦੇ ਉੱਤੇ ਪੁੱਜਿਆ। ਪੁੱਜ ਕੇ ਉਸਨੇ ਹੁਕਮ ਦਿੱਤਾ ਕਿ ਜਿਹੜੇ 1007 ਜੰਗੀ ਕੈਦੀ ਫੜੇ ਹੋਏ ਨੇ ਕਤਲ ਕਰ ਦਿੱਤੇ ਜਾਣ। ਹੁਕਮ ਦੀ ਪੂਰਤੀ ਹੋ ਗਈ। 5 ਫਰਵਰੀ 1739 ਨੂੰ ਸਤਲੁਜ ਪਾਰ ਕਰਕੇ ਸਰਹਿੰਦ ਪੁੱਜਿਆ ਤੇ ਰਾਜਪੁਰੇ 6 ਨੂੰ ਤੇ 7 ਤਰੀਕ ਨੂੰ ਅੰਬਾਲੇ ਪੁੱਜ ਗਿਆ। ਮੁਹੰਮਦ ਸ਼ਾਹ ਆਪਣੀ ਸੈਨਾ ਲੈ ਕੇ ਪਾਣੀਪਤ ਦੇ ਮੈਦਾਨਾਂ ਦੇ ਵਿੱਚ ਆ ਗਿਆ ਜਿੱਥੇ ਕਦੀ ਬਾਬਰ ਦੇ ਨਾਲ ਲੋਧੀਆਂ ਦਾ ਯੁੱਧ ਹੋਇਆ ਸੀ। ਬੇਸ਼ੱਕ ਮੁਗਲ ਸੈਨਾ ਗਿਣਤੀ ਦੇ ਵਿੱਚ ਵੱਧ ਸੀਗੀ, ਪਰ ਨਾਦਰ ਦੀ ਸੈਨਾ ਅੱਗੇ ਉਖੜ ਗਈ। 30,000 ਸੈਨਿਕ ਕਤਲ ਹੋਏ ਤੇ ਜਿਨ੍ਹਾਂ ਦੇ ਵਿੱਚ ਜਰਨੈਲ ਅਤੇ ਸ਼ਹਿਜ਼ਾਦੇ ਵੀ ਸਨ। ਮੁਹੰਮਦ ਸ਼ਾਹ ਨੇ ਆਪਣਾ ਤਾਜ ਉਤਾਰ ਕੇ ਨਾਦਰ ਸ਼ਾਹ ਨੂੰ ਦੇਣਾ ਚਾਹਿਆ, ਪਰ ਨਾਦਰ ਸ਼ਾਹ ਨੇ ਕਿਹਾ, ਕੇਵਲ ਤਾਜ ਨਹੀਂ, ਦੌਲਤ, ਸੋਨਾ, ਹੀਰੇ, ਚਾਂਦੀ, ਘੋੜੇ, ਹਾਥੀ, ਊਂਠ, ਗੁਲਾਮ ਤੇ ਕਾਰੀਗਰ ਲਵਾਂਗਾ ਨਾਲ। ਜੁਰਮਾਨਾ ਲੱਕ ਤੋੜਨ ਵਾਲਾ ਵੀ ਸੀ, ਪਰ ਜਾਨ ਅਤੇ ਤਖ਼ਤ ਬਚ ਗਏ। ਰਾਜਧਾਨੀ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਬਾਦਸ਼ਾਹ ਦਾ ਸਵਾਗਤ ਹੋਇਆ। ਲੋਕਾਂ ਨੇ ਸੁੱਖ ਦਾ ਸਾਹ ਲਿਆ, ਪਰ ਅਜੇ ਮੁਸੀਬਤ ਖਲੋਤੀ ਸੀ। ਅਫਵਾਹ ਫੈਲ ਗਈ ਕਿ ਨਾਦਰ ਸ਼ਾਹ ਮਰ ਗਿਆ। ਜੋਸ਼ ਦੇ ਵਿੱਚ ਆ ਕੇ ਦਿੱਲੀ ਵਾਸੀਆਂ ਨੇ ਇਰਾਨੀ ਫੌਜ ਦੇ ਕੁਝ ਸਿਪਾਹੀ ਮਾਰ ਸੁੱਟੇ ਤੇ ਬਦਲੇ ਦੇ ਵਜੋਂ ਨਾਦਰ ਨੇ ਜ਼ਬਰਦਸਤ ਕਤਲੇਆਮ ਦਾ ਹੁਕਮ ਸੁਣਾ ਦਿੱਤਾ ਤੇ 9 ਘੰਟਿਆਂ ਦੇ ਵਿੱਚ 20,000 ਲੋਕ ਕਤਲ ਕਰ ਦਿੱਤੇ। ਘਰ ਦੁਕਾਨਾਂ ਲੁੱਟ ਲਈਆਂ। ਮੁਹੰਮਦ ਸ਼ਾਹ ਤੇ ਉਸਦੇ ਦਰਬਾਰੀਆਂ ਨੇ ਰਹਿਮ ਦੀ ਦਰਖਾਸਤ ਵੀ ਕੀਤੀ। ਆਪਣੀ ਕਿਰਪਾਨ ਮਿਆਨ ਦੇ ਵਿੱਚ ਪਾਉਂਦਿਆਂ ਉਸਨੇ ਵਡਾਂਗਾ ਰੋਕਣ ਦਾ ਐਲਾਨ ਕਰ ਦਿੱਤਾ, ਪਰ ਦਰਬਾਰ ਬੁਲਾ ਕੇ ਸਭ ਦੇ ਸਾਹਮਣੇ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਦੇ ਸਿਰ ਦੇ ਉੱਤੇ ਤਾਜ ਰੱਖ ਦਿੱਤਾ। ਪਰ ਫਿਰੋਤੀ ਵੱਧਦੀ ਗਈ। ਸਿੰਧ ਦਾ ਪੱਛਮੀ ਤੇ ਪੂਰਬੀ ਹਿੱਸਾ ਨਾਦਰ ਸ਼ਾਹ ਦਾ ਹੋਵੇਗਾ। ਇਸ ਦੇ ਵਿੱਚ ਲਾਹੌਰ, ਸਿਆਲਕੋਟ ਤੇ ਗੁਜਰਾਤ ਹੋਣਗੇ। ਮੁਗਲਾਂ ਦੀ ਬੁਜ਼ਦਿਲੀ ਉੱਪਰ ਪੰਜਾਬੀ ਕਵੀ ਅਲੀ ਹੈਦਰ 1690 ਤੇ 1758 ਦੇ ਵਿਚਕਾਰ ਲਿਖਦਾ ਹੈ, ਨੂੰ ਗੁੱਸਾ ਆਉਂਦਾ ਹੈ ਤੇ ਉਸ ਲਿਖਿਆ ਕਿ ਇਨ੍ਹਾਂ ਬੇਸ਼ਰਮ ਹਿੰਦੁਸਤਾਨੀਆਂ ਨੂੰ ਜ਼ਹਿਰ ਖਾ ਕੇ ਮਰ ਜਾਣਾ ਚਾਹੀਦਾ। ਨਾਦਰ ਸ਼ਾਹ ਸਾਰਾ ਮੁਗਲ ਧਨ ਲੈ ਗਿਆ। ਉਸਦਾ ਕਾਰਵਾ ਬਹੁਤ ਲੰਬਾ ਸੀ, ਜਿਸ ਦੇ ਵਿਚ ਹਾਥੀ, ਘੋੜੇ, ਊਂਠ, ਗੁਲਾਮ ਸਨ। ਸ਼ਾਹਜਹਾਨ ਦਾ ਤਖ਼ਤ ਤਖ਼ਤਿਓ ਤਾਊਸ ਅਤੇ ਕੋਹੇਨੂਰ ਹੀਰਾ ਲੈ ਗਿਆ। ਆਪਣੇ ਪੁੱਤਰਾਂ ਦੇ ਵਿੱਚੋਂ ਇੱਕ ਦੇ ਲਈ ਸ਼ਹਿਜ਼ਾਦੀ ਲੈ ਗਿਆ। ਇਸ ਵਾਰ ਵਾਪਸੀ ਉਸਨੇ ਉੱਤਰ ਵੱਲੋਂ ਸਿਆਲਕੋਟ ਦੇ ਵਿੱਚ ਦੀ ਕੀਤੀ। ਜੋ ਵੀ ਰਸਤੇ ਦੇ ਵਿੱਚ ਆਇਆ ਲੁੱਟਦਾ ਗਿਆ। ਜਦੋਂ ਮੌਕਾ ਲੱਗਦਾ ਉਸਦੇ ਕਾਰਵਾ ਦੇ ਪਿਛਲੇ ਪਾਸੇ ਸਿੱਖ ਹਮਲਾ ਕਰਦੇ। ਜ਼ਕਰੀਆ ਖਾਨ ਨੇ ਲਾਹੌਰੀਆਂ ਤੋਂ ਹੋਰ ਦੌਲਤ ਇਕੱਠੀ ਕੀਤੀ ਹੋਈ ਸੀ ਤੇ ਉਹ ਜਿਹੜਾ ਸੀ ਭੇਂਟ ਕੀਤੀ ਤੇ ਰਾਵੀ ਪਾਰ ਕਰਵਾਉਣ ਦੇ ਵਿੱਚ ਮਦਦ ਕੀਤੀ। ਨਾਦਰ ਨੇ ਜ਼ਕਰੀਆ ਖਾਨ ਨੂੰ ਸਿੱਖਾਂ ਦੇ ਬਾਰੇ ਪੁੱਛਿਆ, ਇਹ ਕੌਣ ਨੇ? ਦੱਸਿਆ ਕਿ ਇਹ ਫਕੀਰ ਸਾਲ ਵਿੱਚ 2 ਵਾਰ ਦਰਬਾਰ ਸਾਹਿਬ ਇਸ਼ਨਾਨ ਕਰਨ ਆਉਂਦੇ ਨੇ। ਨਾਦਰ ਨੇ ਪੁੱਛਿਆ, ਰਹਿੰਦੇ ਕਿੱਥੇ ਨੇ? ਜ਼ਕਰੀਆ ਖਾਨ ਨੇ ਕਿਹਾ, ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿੰਦੇ ਆ। ਸੁਣ ਕੇ ਕਿਹਾ,
ਤੇ ਵਕਤ ਆਏਗਾ ਜਦੋਂ ਕਾਠੀਆਂ ਦੇ ਉੱਤੇ ਬੈਠੇ ਬੈਠੇ ਉਹ ਇੱਕ ਤੋਂ ਬਾਅਦ ਦੂਜਾ ਥਾਂ ਜਿੱਤ ਲੈਣਗੇ। ਕੂਚ ਕਰਨ ਵੇਲੇ ਉਸਨੇ ਕਿਹਾ ਕਿ ਪੰਜਾਬ ਮੇਰਾ ਹੈ, ਤੂੰ ਮੇਰਾ ਸੂਬੇਦਾਰ ਹੈ, ਹਰ ਸਾਲ 20 ਲੱਖ ਦਾ ਮਾਮਲਾ ਭੇਜਦਾ ਰਹੀ ਤੂੰ। ਜ਼ਕਰੀਆ ਖਾਨ ਜਿਹੜਾ 1740 ਦੇ ਵਿੱਚ ਤਾਕਤਵਰ ਸੂਬੇਦਾਰ ਸੀ, ਕੌਣ ਜਾਣਦਾ ਸੀ ਉਸਨੂੰ ਇੱਕ ਸਧਾਰਨ ਬੰਦਾ ਅਦੀਨਾ ਬੇਗ ਮਾਤ ਦੇ ਸਕੇਗਾ। 21ਵੀਂ ਸਦੀ ਦੇ ਵਿੱਚ ਵੀ ਪੰਜਾਬ ਸਭ ਤੋਂ ਵਧੀਕ ਬੁੱਲੇ ਸ਼ਾਹ ਨੂੰ ਯਾਦ ਕਰਦਿਆਂ ਉਸਦੇ ਹਵਾਲੇ ਦਿੰਦਾ ਹੈ। 1680 ਮੁਲਤਾਨ ਦੇ ਪਿੰਡ ਉੱਚ ਗਿਲਾਨੀਆਂ ਜਾਂ ਕਸੂਰ ਦੇ ਨੇੜੇ ਦੇ ਪਿੰਡ ਪਾਂਡੋਕੇ ਵਿੱਚ ਜੰਮਿਆ। ਉਸਦੇ ਪਿੰਡ ਦੇ ਬਾਰੇ ਪੱਕਾ ਪਤਾ ਇਸ ਕਰਕੇ ਨਹੀਂ ਕਿਉਂਕਿ ਆਮ ਜਿਹੇ ਘਰ ਦੇ ਵਿੱਚ ਜਨਮ ਲਿਆ। ਮਾਪਿਆਂ ਨੇ ਨਾਮ ਅਬਦੁੱਲਾ ਸ਼ਾਹ ਰੱਖਿਆ ਜੋ ਛੋਟਾ ਹੋ ਕੇ ਬੁੱਲਾ ਜਾਂ ਬੁੱਲੇ ਸ਼ਾਹ ਬਣ ਗਿਆ। ਉਸਦੇ ਵਡੇਰੇ ਬੁਖਾਰੇ ਦੇ ਸੈਯਦ ਸਨ ਜੋ ਮੁਲਤਾਨ ਆ ਵਸੇ। 13ਵੀਂ ਸਦੀ ਸੂਫੀ ਫਕੀਰ ਬਹਾਉਦੀਨ ਜ਼ਕਰੀਆ ਦੇ ਮੁਰੀਦ ਸਨ। ਬਹਾਉਦੀਨ ਮੁਲਤਾਨ ਦੇ ਵਿੱਚ ਦਫ਼ਨ ਹੋਏ ਸਨ। ਬੁੱਲੇ ਦਾ ਪਿਤਾ ਸ਼ਾਹ ਮੁਹੰਮਦ ਲਾਹੌਰ ਨੇੜੇ ਕਸੂਰ ਦੇ ਵਿੱਚ ਆ ਗਿਆ। ਕਸੂਰ ਤੋਂ 50 ਮੀਲ ਦੂਰ ਪਾਂਡੋਕੇ ਪਿੰਡ ਦੀ ਮਸਜਿਦ ਦਾ ਮੌਲਵੀ ਲੱਗ ਗਿਆ। ਉਹ ਅਰਬੀ, ਫਾਰਸੀ ਤੇ ਕੁਰਾਨ ਦਾ ਜਿਹੜਾ ਵਿਦਵਾਨ ਸੀ। ਬੁੱਲਾ ਪੜ੍ਹਾਈ ਦੇ ਵਿੱਚ ਹੁਸ਼ਿਆਰ ਤੇ ਮਿਹਨਤੀ ਨਿਕਲਿਆ। ਪਿਤਾ ਤੋਂ ਵਿਦਿਆ ਪ੍ਰਾਪਤ ਕਰਕੇ ਉਹ ਵੱਡੇ ਰਹੱਸਾਂ ਨੂੰ ਸਮਝਣਾ ਚਾਹੁੰਦਾ ਸੀ। ਉਹਨੇ ਫੈਸਲਾ ਕੀਤਾ ਕਿ ਵਿਆਹ ਨਹੀਂ ਕਰਾਵੇਗਾ। ਸ਼ੇਖ ਇਨਾਇਤ ਕਾਦਰੀ ਨੂੰ ਮੁਰਸ਼ਦ ਧਾਰਨ ਕਰ ਲਿਆ। ਇਨਾਇਤ ਜਾਤ ਦਾ ਰਾਈ ਮੀਆਂ ਮੀਰ ਦੇ ਸਿਲਸਿਲੇ ਦਾ ਫਕੀਰ ਸੀ ਤੇ ਉਹ ਲਾਹੌਰ ਇਸ ਸਿਲਸਿਲੇ ਦਾ ਜਿਹੜਾ ਸੀ ਗੱਦੀ ਨਸ਼ੀਨ ਹੋਇਆ। ਸੰਬੰਧੀਆਂ ਨੇ ਵਿਅੰਗ ਕੀਤੇ ਕਿ ਸੈਯਦ ਹੋ ਕੇ ਰਾਈ ਦਾ ਮੁਰੀਦ ਹੋ ਗਿਆ ਤਾਂ ਬੁੱਲੇ ਨੇ ਕਿਹਾ, ਜਿਹੜਾ ਮੈਨੂੰ ਸੈਯਦ ਕਹੇਗਾ ਦੋਜ਼ਖ ਦੇ ਵਿੱਚ ਜਾਏਗਾ, ਜੋ ਰਾਈ ਕਹੇਗਾ ਤਾਂ ਧਰ ਜਾਏਗਾ। ਦੇਰ ਤੱਕ ਇਨਾਇਤ ਸ਼ਾਹ ਨੇ ਉਸਨੂੰ ਜਿਹੜਾ ਸੀ ਆਪਣੇ ਸਿਲਸਿਲੇ ਦੇ ਵਿੱਚ ਸ਼ਾਮਲ ਨਾ ਕੀਤਾ ਤਾਂ ਬਿਰਹਾ ਦੀਆਂ ਸਭ ਤੋਂ ਸੋਹਣੀਆਂ ਕਾਫੀਆਂ ਰਚੀਆਂ ਜਿਨ੍ਹਾਂ ਦੇ ਵਿੱਚ ਮਹਿਬੂਬ, ਮੁਰਸ਼ਦ ਅਤੇ ਰੱਬ ਦਾ ਵਿਯੋਗ ਹੈ ਤੇ ਮਿਲਣ ਦੀ ਤਿੱਬਰ ਇੱਛਾ ਹੈ, ਆਵਾਜ਼ ਸੁਣ ਕੇ ਦੇਖ ਕੇ ਨਹੀਂ, ਇਨਾਇਤ ਸ਼ਾਹ ਨੇ ਪੁੱਛਿਆ, ਇਹ ਬੁੱਲਾ ਹੈ? ਬੁੱਲੇ ਨੇ ਜਵਾਬ ਦਿੱਤਾ, ਨਹੀਂ ਜੀ, ਭੁੱਲਾ ਹੈ। ਮੁਰਸ਼ਦ ਪ੍ਰਸੰਨ ਹੋ ਗਿਆ ਤੇ ਸਿਲਸਿਲੇ ਦੇ ਵਿੱਚ ਸ਼ਾਮਲ ਕਰ ਲਿਆ, ਮਤਲਬ ਕਿ ਆਪਣੇ ਨਾਲ ਜੋੜ ਲਿਆ। ਸ਼ਰਾਂ ਦੇ ਖਿਲਾਫ ਉਸਦੇ ਕਲਾਮ ਨੇ ਕਸੂਰ ਦੇ ਮੌਲਵੀ ਨਾਰਾਜ਼ ਕਰ ਦਿੱਤੇ। ਇਸ ਕਰਕੇ ਮੌਤ ਉਹਦੀ 1758 ਦੇ ਉਪਰੰਤ ਉਸਨੂੰ ਕਬਰਿਸਤਾਨ ਦੇ ਵਿੱਚ ਦਫ਼ਨ ਨਹੀਂ ਹੋਣ ਦਿੱਤਾ ਗਿਆ। ਤੌਫੀਕ ਰਫਤ ਨੇ ਉਸਦਾ ਕਲਾਮ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਦਿਆਂ 1982 ਦੇ ਵਿੱਚ ਲਿਖਿਆ, ਕਹਿੰਦਾ ਕਿ ਜਿਸ ਕਬਰਿਸਤਾਨ ਦੇ ਵਿੱਚ ਬੁੱਲੇ ਸ਼ਾਹ ਨੂੰ ਦਫ਼ਨਾਉਣ ਨਹੀਂ ਦਿੱਤਾ, ਅੱਜ ਉਸਦੀ ਦੁਰਦਸ਼ਾ ਹੈ। ਟੁੱਟੀਆਂ ਭੱਜੀਆਂ ਕਬਰਾਂ ਦੇ ਉੱਤੇ ਲੋਕ ਜਿਹੜਾ ਬਾਥਰੂਮ ਟੱਟੀ ਪਿਸ਼ਾਬ ਕਰਦੇ ਨੇ। ਜਿੱਥੇ ਬੁੱਲੇ ਦਾ ਮਕਬਰਾ ਹੈ ਉਹ ਸਾਫ ਸੁਥਰਾ ਥਾਂ ਹੈ ਤੇ ਲੋਕਾਂ ਦੀ ਇੱਛਾ ਹੈ ਕਿ ਉਨ੍ਹਾਂ ਨੂੰ ਇਸ ਫਕੀਰ ਦੇ ਮਕਬਰੇ ਨੇੜੇ ਦਫ਼ਨ ਕੀਤਾ ਜਾਵੇ। ਬੁੱਲੇ ਦੀ ਪੰਜਾਬੀ ਦਾ ਮੁਹਾਵਰਾ ਕੇਂਦਰੀ ਦੁਬਾਇਆ ਰਚਨਾ ਬਾਰੀ ਦੁਆਬੀਆ, ਜਾਣੀ ਕਿ ਦੁਆਬੀਏ ਦੇ ਹਿਸਾਬ ਦੇ ਨਾਲ ਮੁਹਾਵਰਾ ਕੇਂਦਰੀ ਦੁਆਬੀਆ ਰਚਨਾ ਬਾਰੀ ਤੇ ਬਿਸਤ, ਜਾਣੀ ਕਿ ਗੁਜਰਾਤ, ਸਿਆਲਕੋਟ, ਲਾਹੌਰ, ਕਸੂਰ, ਅੰਮ੍ਰਿਤਸਰ ਤੇ ਜਲੰਧਰ ਦਾ ਹੈ ਉਹਦਾ ਲਿਖਣ ਦਾ ਜਾਂ ਬੋਲਣ ਦਾ ਜਿਹੜਾ ਸਟਾਈਲ ਜਿਹੜਾ ਹੈ। ਇਸ ਦੇ ਵਿੱਚ ਬੇਅੰਤ ਸਾਦਗੀ ਹੈ, ਉਸਦੀ ਸ਼ਹਿਰੀ ਗੱਲਾਂ ਕਰਦੀ ਹੈ, ਅੱਜ ਵੀ ਉਵੇਂ ਹੀ ਨਵੀਂ ਨਕੋਰ ਹੈ ਜਿਵੇਂ ਉਸ ਵੇਲੇ ਸੀ। ਬੁੱਲੇ ਸ਼ਾਹ ਕੁਰਾਨ ਤੇ ਰੂਮੀ ਦਾ ਰਹੱਸ ਪ੍ਰਗਟ ਕਰਦਾ ਹੈ, ਹਿੰਦੂ ਸਿੱਖ ਰਵਾਇਤਾਂ ਦਾ ਜ਼ਿਕਰ ਕਰਦਾ ਹੈ, ਉਸਨੂੰ ਮਕਾਰੀ ਪਸੰਦ ਨਹੀਂ। ਉਸਦੀ ਪੰਕਤੀ ਹੈ ਇੱਕ, ਲਿਖਦਾ ਹੈ ਕਿ ਵਿੱਚ ਮਸੀਤ ਕੁਸੱਤੀ ਰਹਿੰਦੇ ਠਾਕਰ ਦੁਆਰੇ ਠੱਗ, ਧਰਮ ਸਾਲ ਤੜਵਾਈ ਰਹਿੰਦੇ ਆਸ਼ਕ ਰਹਿਣ ਅਲੱਗ। ਉਸਦੀ ਸ਼ਾਇਰੀ ਦੇ ਵਿੱਚ ਸੂਤ ਕੱਤਣ, ਚਰਖੇ, ਝਾੜੂ, ਪੰਜਾਬੀ ਪੰਛੀ ਤੇ ਫਸਲਾਂ ਦਾ ਜ਼ਿਕਰ ਹੈ। ਮੈਂ ਮੁਕਾ ਕੇ ਉਹ ਤੂੰ ਦੇ ਵਿੱਚ ਲੀਨ ਹੋਣ ਦਾ ਇੱਛੁਕ ਹੈ, ਭਈ ਤੂੰ ਹੀ ਤੂੰ ਹੈ। ਪੇਸ਼ ਹੈ ਇੱਕ ਉਹਦੀ ਕਾਫੀ, ਕਹਿੰਦਾ ਹੈ, ਜਿਨ੍ਹਾਂ ਵੱਡੀਆਂ ਘਟਨਾਵਾਂ ਦਾ ਜ਼ਿਕਰ ਆਇਆ ਉਹਦੇ ਵਿੱਚ, ਬੁੱਲਾ ਉਨ੍ਹਾਂ ਤੋਂ ਵਾਕਫ ਵੀ ਹੈ ਤੇ ਆਪਣੀ ਟਿੱਪਣੀ ਵੀ ਦਿੰਦਾ ਹੈ ਤੇ ਉਹ ਬੰਦਾ ਸਿੰਘ ਦੇ ਹਮਲੇ ਦੇਖ ਰਿਹਾ, ਸੁੰਨੀ ਸ਼ੀਆ ਝਗੜੇ ਦੇਖ ਰਿਹਾ। ਹੁਸੈਨ ਖਾਨ ਖੇਸ਼ਗੀ ਦੀ ਇਨਾਇਤ ਸ਼ਾਹ ਦੇ ਨਾਲ ਬਣਦੀ ਨਹੀਂ ਸੀ, ਇਸ ਕਰਕੇ ਕਸੂਰ ਦੀ ਬਗਾਵਤ ਵਕਤ ਉਹ ਚੁੱਪ ਹੈ, ਨਿਰਪੱਖ ਹੈ। ਉਸਦਾ ਵਡੇਰਾ ਮੀਆਂ ਮੀਰ ਗੁਰੂ ਅਰਜਨ ਦੇਵ ਜੀ ਦਾ ਦੋਸਤ ਸੀ,
ਇਸ ਕਰਕੇ ਸਿੱਖਾਂ ਪ੍ਰਤੀ ਹਮਦਰਦ ਲੱਗਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਗਾਜ਼ੀ ਆਖਦਾ ਹੈ, ਉਹ ਹਾਕਮਾਂ ਦੇ ਕਿਰਦਾਰ ਨੂੰ ਨਿੰਦਦਾ ਹੈ। ਬੇਸ਼ੱਕ ਸਿਆਸੀ ਘਟਨਾਵਾਂ ਦਾ ਥੋੜਾ ਜ਼ਿਕਰ ਹੈ ਪਰ ਜਿੰਦਾ ਹੈ, ਸਪਸ਼ਟ ਹੈ, ਬੇਬਾਕ ਹੈ। ਉਸਨੂੰ ਬਾਬਾ ਫਰੀਦ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚਲੀ ਸਾਂਝ ਦਾ ਜਿਹੜਾ ਪਤਾ ਹੈ। ਉਸਨੂੰ ਬੰਦਾ ਸਿੰਘ ਦੇ ਰੇਡ ਅੱਛੇ ਨਹੀਂ ਲੱਗਦੇ। ਉਹ ਲਿਖਦਾ ਹੈ ਕਿ ਮੁਗਲਾਂ ਜ਼ਹਿਰ ਪਿਆਲੇ ਪੀਤੇ ਭੋਰਿਆਂ ਵਾਲੇ ਰਾਜੇ ਕੀਤੇ। ਦਰ ਖੁੱਲਾ ਹਸ਼ਰ ਅਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ। ਭੋਰਿਆਂ ਵਾਲੇ ਜਾਣੀ ਕਿ ਮੋਟਾ ਠੁੱਲਾ ਕੱਪੜਾ ਪਹਿਨਣ ਵਾਲੇ ਉਹ ਸਿੱਖਾਂ ਨੂੰ ਆਖਦਾ ਹੈ। ਬੁੱਲੇ ਸ਼ਾਹ ਮੁਸਲਮਾਨਾਂ ਦੇ ਵਿੱਚ ਜਿੰਨਾ ਪਿਆਰ ਹੈ ਉਨਾ ਹੀ ਹਿੰਦੂ ਸਿੱਖ ਦੇ ਵਿੱਚ ਵੀ ਹੈ। ਦੂਜਾ ਰਾਈ ਅਦੀਨਾ ਬੇਗ ਸੀ, ਜਿਹੜਾ ਮਾਮੂਲੀ ਘਰ ਦੇ ਵਿੱਚ ਪੈਦਾ ਹੋ ਕੇ ਪੰਜਾਬੀ ਦੀ ਸੂਬੇਦਾਰੀ ਤੱਕ ਕੱਪੜਿਆ। ਪਿਤਾ ਚੁੰਨੂ ਦੇ ਘਰ ਲਾਹੌਰ ਤੋਂ 18 ਮੀਲ ਦੂਰ ਸ਼ਰਕਪੁਰ ਪਿੰਡ 1710 ਦੇ ਵਿੱਚ ਜਨਮਿਆ। ਗਰੀਬ ਹੋਣ ਕਰਕੇ ਜਲੰਧਰ ਦੁਆਬ ਦੇ ਅਫਸਰਾਂ ਦੀਆਂ ਹਵੇਲੀਆਂ ਦੇ ਵਿੱਚ ਅਨਪੜ੍ਹ ਅਦੀਨਾ ਮਾਲੀ ਦੀ ਡਿਊਟੀ ਕਰਦਾ। ਅਫਸਰਾਂ ਦਾ ਮਿੰਨਤ ਤਰਲਾ ਕਰਕੇ ਸਿਪਾਹੀ ਭਰਤੀ ਹੋ ਗਿਆ ਤੇ ਫੌਜ ਦੇ ਵਿੱਚ ਕੁਸ਼ਲਤਾ ਦਿਖਾਈ। ਕਿਸਾਨ ਭਲੇ ਮਾਨਸੀ ਦੇ ਨਾਲ ਮਾਮਲਾ ਥੋੜਾ ਤਾਰਦੇ ਸਨ। ਫੌਜੀ ਟੁਕੜੀ ਲਿਜਾਣੀ ਪੈਂਦੀ। ਸੁਲਤਾਨਪੁਰ ਦੇ ਨੇੜੇ ਇੱਕ ਪਿੰਡ ਕੰਗ ਹੈ, ਬੜਾ ਮਸ਼ਹੂਰ ਪਿੰਡ ਹੈ ਕੰਗ, ਆਪਣਾ ਸੁਲਤਾਨਪੁਰ ਲੋਧੀ ਨਕੋਦਰ ਦਾ ਏਰੀਆ। ਕੰਗ ਪਿੰਡ ਬਹੁਤ ਮਸ਼ਹੂਰ ਹੈ, ਗੋਤ ਵੀ ਹੈ ਕਈ ਉੱਥੇ ਕੰਗ। ਸੁਲਤਾਨਪੁਰ ਨੇੜੇ ਇੱਕ ਪਿੰਡ ਕੰਗ ਦੇ ਵਿੱਚ ਉਸਨੂੰ ਟੈਕਸ ਜਿਹੜਾ ਸੀ ਕੁਲੈਕਟਰ ਲਾ ਦਿੱਤਾ। ਇਹ ਬੜਾ ਉਪਜਾਊ ਇਲਾਕਾ ਸੀ ਜਿਸਦਾ ਜ਼ਿਕਰ ਹਿਊਨ ਸਾਂਗ ਨੇ ਵੀ ਕੀਤਾ। ਸੁਲਤਾਨਪੁਰ ਦੇ ਸੇਠ ਲਾਲਾ ਸਿਰੀ ਨਿਵਾਸ ਨੇ ਉਸਦੀ ਯੋਗਤਾ ਦੇਖ ਕੇ 6 ਹੋਰ ਪਿੰਡਾਂ ਦੇ ਵਿੱਚੋਂ ਟੈਕਸ ਉਗਰਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ। ਇਸ ਤੋਂ ਅਗਲੇ ਸਾਲ ਉਸਨੂੰ ਪੂਰਾ ਇੱਕ ਪਰਗਨਾ ਦੇ ਦਿੱਤਾ। ਸੁਲਤਾਨਪੁਰ ਦਾ ਫੌਜਦਾਰ ਉਸਦੀ ਇਮਾਨਦਾਰੀ ਤੋਂ ਬਹੁਤ ਖੁਸ਼ ਹੋਇਆ। ਸੁਲਤਾਨਪੁਰ ਦਾ ਮਾਮਲਾ ਲਾਹੌਰ ਜਮ੍ਹਾਂ ਕਰਵਾਉਣ ਦੀ ਜ਼ਿੰਮੇਵਾਰੀ ਅਦੀਨੇ ਨੂੰ ਦੇ ਦਿੱਤੀ ਗਈ। ਅਦੀਨੇ ਦੀ ਵਾਕਫੀ ਸੂਬੇ ਦੇ ਖਜ਼ਾਨਾ ਅਫਸਰ ਦੇ ਨਾਲ ਹੋ ਗਈ। 1730 ਦੇ ਵਿੱਚ ਸੁਲਤਾਨਪੁਰ ਦੇ ਫੌਜਦਾਰ ਦੀ ਮੌਤ ਹੋ ਗਈ ਤੇ ਅਦੀਨਾ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ। ਆਪਣੀ ਕਾਬਲੀਅਤ ਦੱਸ ਕੇ ਅਰਜ ਕੀਤੀ ਕਿ ਖਾਲੀ ਥਾਂ ਦੇ ਉੱਤੇ ਉਸਨੂੰ ਤੈਨਾਤ ਕੀਤਾ ਜਾਵੇ ਤੇ ਜ਼ਕਰੀਆ ਖਾਨ ਨੇ ਕਿਹਾ ਕੋਈ ਜ਼ਾਮਨ ਦੇ ਲਾਲਾ ਸਿਰੀ ਨਿਵਾਸ ਨੇ ਜ਼ਮੀਨੀ ਦੇ ਦਿੱਤੀ। ਫੌਜਦਾਰ ਦੇ ਵਜੋਂ ਨਿਯੁਕਤ ਹੋ ਕੇ ਉਹ ਦੀਨਾ ਬੇਗ ਖਾਨ ਹੋ ਗਿਆ। ਸਿਰੀ ਨਿਵਾਸ ਨੂੰ ਉਸਨੇ ਆਪਣਾ ਸਹਾਇਕ ਰੱਖ ਲਿਆ ਤੇ ਉਸਦੇ ਫਾਰਸੀ ਜਾਣ ਦੇ ਭਰਾ ਭਾਵਨੀ ਭਵਾਨੀ ਦਾਸ ਨੂੰ ਆਪਣਾ ਦਫ਼ਤਰ ਮੁੰਸ਼ੀ ਲਾ ਲਿਆ ਤੇ ਅਦੀਨੇ ਦੇ ਕੰਮ ਦੇ ਵਿੱਚ ਉਦੋਂ ਵਿਘਣ ਪਿਆ ਜਦੋਂ ਨਾਦਰ ਸ਼ਾਹ ਦੇ ਹੱਲੇ ਪਿੱਛੋਂ ਪਲੇਗ ਪੈ ਗਈ। ਨਾਦਰ ਦੇ ਹਮਲੇ ਤੋਂ ਪਹਿਲਾਂ ਤੇ ਪਿੱਛੋਂ ਉਸਨੇ ਆਪਣੀ ਯੋਗਤਾ ਸਾਬਤ ਕੀਤੀ। ਲੁੱਟੇ ਪੁੱਟੇ ਲੋਕਾਂ ਨੂੰ ਵਸਾਇਆ, ਕੁਝ ਜੰਗੀ ਕੈਦੀ ਪੈਸੇ ਦੇ ਕੇ ਛੁਡਵਾਏ। ਸਿੱਖਾਂ ਦੀ ਚੜ੍ਹਤ ਦਾ ਖਤਰਾ ਭਾਂਫਦਿਆਂ ਜ਼ਕਰੀਆ ਨੇ ਅਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਹਾਕਮ ਥਾਪ ਦਿੱਤਾ ਤੇ ਕਿਹਾ ਕਿ ਸਿੱਖਾਂ ਦੇ ਨਾਲ ਸਿੰਝ ਤੂੰ। ਜਲਦੀ ਅਦੀਨਾ ਬੇਗ ਸਮਝ ਗਿਆ ਕਿ ਸਦੀ ਦੇ ਚੌਥੇ ਦਹਾਕੇ ਦੇ ਵਿੱਚ ਸਿੱਖਾਂ ਨੂੰ ਦਬਾਉਣਾ ਆਸਾਨ ਕੰਮ ਨਹੀਂ ਰਿਹਾ, ਕਿਉਂਕਿ ਦਿੱਲੀ ਹਕੂਮਤ ਕਮਜ਼ੋਰ ਪੈ ਗਈ ਹੈ। ਹਕੂਮਤ ਦਾ ਖਾਤਮਾ ਯਕੀਨੀ ਸੀ, ਸੋ ਭਵਿੱਖ ਰੋਸ਼ਨ ਹੈ। ਨਾਦਰ ਨੇ ਤੋੜ ਕੇ ਰੱਖ ਦਿੱਤਾ ਸੀ ਪੰਜਾਬ ਤੇ ਹਿੰਦੁਸਤਾਨ। ਦੂਜੀ ਵਾਰ ਪਤਾ ਨਹੀਂ ਫਿਰ ਕਦੋਂ ਹੱਲਾ ਹੋ ਜਾਵੇ। ਦਿਨੋ ਦਿਨ ਮਰਾਠੇ ਤਕੜੇ ਹੋ ਰਹੇ ਨੇ। ਸਿੱਖ ਕੇਵਲ ਬਹਾਦਰ ਨਹੀਂ, ਉਹ ਮੁਗਲਾਂ ਵਾਂਗ ਬੇਗਾਨੇ ਵੀ ਨਹੀਂ। ਇਸੇ ਧਰਤੀ ਦੇ ਜਾਏ ਨੇ, ਉਹਨਾਂ ਨੂੰ ਭੂਗੋਲਿਕ ਜਾਣਕਾਰੀ ਪੂਰੀ ਹੈ, ਫਿਰ ਉਹਨਾਂ ਨੇ ਗੁਰੂਆਂ ਤੇ ਸਾਹਿਬਜ਼ਾਦਿਆਂ ਦਾ ਹਿਸਾਬ ਵੀ ਤਾਂ ਪੂਰਾ ਕਰਨਾ ਹੈ। ਉਹ ਸਮਝ ਗਿਆ ਕਿ ਵਫ਼ਾਦਾਰੀ ਮੁਗਲਾਂ ਦੀ ਕਰੇਗਾ ਪਰ ਸਿੱਖਾਂ ਦੇ ਨਾਲ ਸਮਤੁਲ ਬਣਾਉਣਾ ਪਵੇਗਾ। ਉਸਨੇ ਦੇਖ ਲਿਆ ਸੀ ਕਿ ਜਲੰਧਰ ਦੁਆਬ ਦੇ ਸਿੱਖ ਤਕੜੇ ਨੇ, ਸੰਗਠਿਤ ਨੇ। ਜ਼ਕਰੀਆ ਖਾਨ ਨੇ ਦੇਖਿਆ ਕਿ ਅਦੀਨਾ ਨਿਕੰਮਾ ਬੈਠਾ ਹੈ, ਜਿਸ ਕੰਮ ਭੇਜਿਆ ਸੀ ਉਹ ਤਾਂ ਕਰ ਨਹੀਂ ਰਿਹਾ। ਸਖ਼ਤ ਹੁਕਮ ਭੇਜਿਆ ਕਿ ਸਿੱਖਾਂ ਦੇ ਵਿਰੁੱਧ ਐਕਸ਼ਨ ਲੈ। ਉਸਨੇ ਬਾਗੀਆਂ ਨੂੰ ਸੁਨੇਹਾ ਭੇਜਿਆ ਕਿ ਦੁਆਬਾ ਛੱਡ ਦੇਣ ਉਥੋਂ। ਸਿੱਖਾਂ ਨੇ ਉਸਦੇ ਕੋਲ ਗੱਲਬਾਤ ਕਰਨ ਦੇ ਲਈ ਆਪਣਾ ਵਕੀਲ ਜੱਸਾ ਸਿੰਘ ਰਾਮਗੜੀਆ ਭੇਜ ਦਿੱਤਾ ਤਾਂ ਕਿ ਕੋਈ ਸਮਝੌਤਾ ਹੋ ਸਕੇ। ਅਦੀਨਾ ਜਿਹੜਾ ਸੀ ਤੇਜ ਤਰਾਰ ਆਦਮੀ ਸੀ, ਉਹਨੇ ਲਾਲਚ ਦੇ ਕੇ ਜੱਸਾ ਸਿੰਘ ਨੂੰ ਆਪਣੇ ਨਾਲ ਰਲਾ ਲਿਆ ਤੇ ਸਿੱਖ ਦੁਆਬੇ ਤੋਂ ਸਰਹਿੰਦ ਵੱਲ ਕੂਚ ਕਰ ਗਏ
ਤੇ ਉੱਥੇ ਸਟੇਟ ਦੇ ਲਈ ਮੁਸ਼ਕਲਾਂ ਖੜੀਆਂ ਕਰਨ ਲੱਗ ਪਏ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 6। ਰਾਜਮੋਹਨ ਗਾਂਧੀ ਜੀ ਦੀ ਕਲਮ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿਚ ਅਨੁਵਾਦ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰਿਉੜ ਦਾ ਮੰਚ, ਲੜੀਵਾਰ ਭਾਗ 6 ਜੀ। ਤੇ ਇਸ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ, ਅਗਲੀ ਲੜੀ ਇੱਥੋਂ ਹੀ ਸ਼ੁਰੂ ਕਰਾਂਗੇ ਤੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ। ਤੇ ਚੰਗਾ ਲੱਗਿਆ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਅੱਗੇ ਸਾਂਝਾ ਕਰੋ, ਪਹਿਲੇ ਅੱਖਰ ਤੋਂ ਲੈ ਕੇ ਆਖਰੀ ਅੱਖਰ ਤੱਕ ਇਸ ਨੂੰ ਆਪਾਂ ਸਾਂਝਾ ਕਰਾਂਗੇ ਰਲ ਮਿਲ ਕੇ, ਤੇ ਵੱਖਰੇ ਇਹਦੇ ਐਪੀਸੋਡ ਬਣਾ ਕੇ ਵੀ ਤੁਹਾਡੇ ਲਈ ਪਾਏ ਜਾ ਰਹੇ ਨੇ। ਯੂਟਿਊਬ ਦੁਆਬਾ ਰੇਡੀਓ ਦੇ ਉੱਤੇ ਜਾ ਕੇ, ਟੈਲੀਗ੍ਰਾਮ ਦੇ ਵਿੱਚ ਜਾ ਕੇ ਦੁਆਬਾ ਰੇਡੀਓ ਦੇ, ਤੇ ਫੇਸਬੁੱਕ ਪੇਜ ਦੇ ਉੱਤੇ ਵੀ ਇਹ ਅਵੇਲੇਬਲ ਰਹੇ ਜੀ, ਤੇ ਉਹਨਾਂ ਦੇ ਉੱਤੇ ਜਾ ਕੇ ਇਹਦਾ ਆਨੰਦ ਮਾਣ ਸਕਦੇ ਹੋ ਤੇ ਦੋਸਤਾਂ ਮਿੱਤਰਾਂ ਤੱਕ ਵੀ ਸਾਂਝਾ ਕਰ ਸਕਦੇ ਹੋ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਕਿਤਾਬ ਦੀ ਸਮਾਪਤੀ ਕਰਦੇ ਹਾਂ ਜੀ ਇੱਥੇ, ਤੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਤੋਂ ਇੱਥੋਂ ਹੀ ਸ਼ੁਰੂ ਕਰਾਂਗੇ ਅਗਲਾ ਲੜੀਵਾਰ ਭਾਗ 7। ਤੇ ਜਾਂਦੇ ਜਾਂਦੇ ਦੋਸਤੋ, ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਖਬਰ ਲੈ ਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਸਮਾਪਤੀ ਵੱਲ ਨੂੰ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 44 976 19 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ, ਕੋਈ ਗੱਲ ਮਨ ਦੇ ਵਿੱਚ ਆਉਂਦੀ ਹੈ ਤਾਂ ਸਾਂਝ ਪਾ ਸਕਦੇ ਹੋ। ਸੁਨੇਹਾ ਦੇ ਵਿੱਚ ਤੁਹਾਡੇ ਜ਼ਿਕਰ ਕਰੀਏ ਤੇ ਸਭ ਤੋਂ ਪਹਿਲਾਂ ਸੁਨੇਹਾ ਆਪਾਂ ਨੂੰ ਮਿਲਿਆ ਸੀ ਮਾਲ ਸੁਰਿੰਦਰ ਜੀ ਦਾ। ਜੀਆਂ ਨੂੰ ਜੀ ਸਤਿ ਸ੍ਰੀ ਅਕਾਲ ਹੈ ਜੀ, ਤੇ ਸਾਰੇ ਦੋਸਤ ਭੇਜ ਰਹੇ ਨੇ, ਤੇ ਸੁਰਿੰਦਰ ਕੌਰ ਮਾਲ ਜੀ ਨੇ ਦੁਆਬਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਹੀ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਸਭ ਨੂੰ ਕਹਿੰਦੇ ਆ। ਤੇ ਮਾਲ ਜੀ ਕਹਿੰਦੇ, ਭੁਪਿੰਦਰ ਜੀ ਅੱਜ ਕੱਲ ਭੈਣਾਂ ਦਿਸਦੀਆਂ ਹੀ ਨਹੀਂ ਜੀ, ਪੁਰਾਣੇ ਬੰਦੇ ਪਤਾ ਨਹੀਂ ਕਿੱਧਰ ਗਏ ਨੇ ਜੀ, ਹਾਂਜੀ ਛੁੱਟੀ ਤੇ ਗਏ ਹੋਏ ਨੇ ਜੀ, ਇੰਡੀਆ ਨੂੰ ਘੁੰਮਣ ਗਏ ਹੋਏ ਨੇ ਜੀ। ਤੇ ਸ਼ੈਲੀ ਜੀ ਕਹਿੰਦੇ ਆ, ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਰਾਜਨ ਜੀ ਕਹਿੰਦੇ ਨੇ ਕਿ ਲਾਈਕ ਨੰਬਰ 3 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਸਾਰੇ ਪਿਆਰਿਆਂ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਕਿ ਭੈਣ ਜੀ ਸੁਣਦੇ ਹਾਂ ਜੀ, ਲਾਈਕ ਅਤੇ ਸ਼ੇਅਰ ਨੰਬਰ ਪਹਿਲਾਂ ਹੁੰਦਾ ਹੈ ਜੀ, ਸੁਨੇਹਾ ਲਿਖਣਾ ਵਿੱਚੋਂ ਜਿਹੜਾ ਥੋੜੀ ਜਿਹੀ ਘੋਲ ਹੋ ਜਾਂਦੀ ਹੈ, ਪਰ ਸੁਣਦੇ ਜ਼ਰੂਰ ਆ ਜੀ। ਤੇ ਇਸੇ ਤਰ੍ਹਾਂ ਹੀ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ, ਕੁਝ ਬੰਦੇ ਗਰੁੱਪ ਦੇ ਵਿੱਚ ਇਸ ਸਮੇਂ ਕਾਲ ਤੇ ਖਿਲਾਰ ਰਹੇ ਹੁੰਦੇ ਹਨ। ਤੇ ਮਾਲ ਭੈਣ ਜੀ ਤੇ ਔਜਲਾ ਸਾਹਿਬ ਕਹਿੰਦੇ ਨੇ, ਤੁਸੀਂ ਵੀ ਜ਼ਿੰਦਗੀ ਦੇ 20 ਸਾਲ ਫੁੱਟਬਾਲ ਨੂੰ ਦਿੱਤੇ ਨੇ। ਜੀ ਫੀਫੇ ਦੀ ਗੱਲ ਕਰਦੇ ਸੀ ਤੇ ਔਜਲਾ ਸਾਹਿਬ ਥੋੜੀ ਜਿਹੀ ਹਾਸੇ ਮਖੌਲ ਦੀ ਗੱਲ ਕਰਦੇ ਨੇ। ਤੇ ਮੈਂ ਪਿਛਲੇ ਦਿਨਾਂ ਚ ਕਹਿ ਦਿੱਤਾ ਸੀ ਕਿ 20 ਸਾਲ ਤੇ 20-22 ਸਾਲ ਮੈਨੂੰ ਇੱਥੇ ਹੋਏ ਸੀ। ਵੈਸੇ ਮੈਂ 6ਵੀਂ 7ਵੀਂ ਦੇ ਵਿੱਚ ਸੀਗਾ ਜਦੋਂ ਮੈਂ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ, ਤੇ ਫਿਰ ਨੈਸ਼ਨਲ ਤੱਕ ਖੇਡੇ ਹਾਂ, ਉੱਥੇ ਇੰਟਰ ਕਾਲਜ ਖੇਡੇ ਹਾਂ, ਪਿੰਡ ਦੇ ਲਈ ਖੇਡੇ ਹਾਂ, ਸ਼ਹਿਰ ਦੇ ਲਈ ਖੇਡੇ ਹਾਂ, ਕਾਲਜ ਦੇ ਲਈ ਖੇਡਦੇ ਰਹੇ ਹਾਂ। ਤੇ ਤਕਰੀਬਨ ਹੈਗਾ 15-18 ਸਾਲ ਦਾ ਸਫ਼ਰ ਜੀ। ਤੇ ਅੱਗੇ ਪਰਮਿੰਦਰ ਜੀ ਲਿਖਦੇ ਨੇ ਫਗਵਾੜੇ ਤੋਂ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾਂ ਨੂੰ, ਜੀਆਂ ਨੂੰ ਜੀ ਪਰਮਿੰਦਰ ਜੀ। ਤੇ ਲਾਈਕ ਨੰਬਰ 5 ਕਹਿੰਦੇ ਨੇ, ਤੇ ਭਾਰਤ ਸਾਹਿਬ ਦਸਤਾਰ ਸੋਹਣੀ ਸਜਾਈ ਹੈ ਜੀ ਕਹਿੰਦੇ, ਸ਼ੁਕਰੀਆ ਜੀ, ਐਪਰੀਸ਼ੀਏਟ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਅੱਜ ਮੈਂ ਕਿਹਾ ਚਲੋ ਪੁਲਿਸ ਵਾਲਿਆਂ ਵਾਲਾ ਰੰਗ ਹੀ ਧਾਰ ਲਈਏ ਥੋੜਾ ਜਿਹਾ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਨੇ, ਭਾਰਤ ਕਦੇ ਵੀ ਫੀਫਾ ਕੱਪ ਜਿਹੜਾ ਕਦੇ ਵੀ ਨਹੀਂ ਖੇਡੇਗਾ ਜੀ। ਬਿਲਕੁਲ ਜੀ, ਉਹ ਤਾਂ ਲੱਗ ਹੀ ਰਿਹਾ ਜੀ ਪਿਛਲੇ 75-80 ਸਾਲਾਂ ਤੋਂ ਜੋ ਹਾਲਾਤ ਨੇ। ਰਾਜਨ ਸੈਣੀ ਸਾਹਿਬ ਕਹਿੰਦੇ, ਭਾਰਤ ਕਿਵੇਂ ਖੇਡ ਸਕਦਾ ਜੀ, ਸਾਡੇ ਤਾਂ ਖਿਡਾਰੀ ਹੀ ਫਿਨਲੈਂਡ ਨੇ ਵੱਟ ਲਏ ਜੀ ਵੀਰ ਜੀ, ਤੇ ਆਦਮਪੁਰ ਕੱਪ ਦੇ ਵਿਜੇਤਾ ਜੀ। ਤੇ ਪਰਮਿੰਦਰ ਜੀ ਕਹਿੰਦੇ, ਔਜਲਾ ਸਾਹਿਬ ਤੇ ਸੈਣੀ ਸਾਹਿਬ, ਜੇਕਰ ਠੱਗੀ ਠੋਰੀ ਝੂਠ ਬੋਲਾਂ ਦਾ ਕੋਈ ਟੂਰਨਾਮੈਂਟ ਹੋਵੇ ਤਾਂ ਸਾਡੇ ਲੀਡਰਾਂ ਤੇ ਕੁਝ ਲੋਕਾਂ ਨੂੰ ਸੰਸਾਰ ਦੇ ਵਿੱਚ ਕੋਈ ਨਹੀਂ ਕਹਿੰਦੇ ਹਰਾ ਸਕਦਾ। ਬਿਲਕੁਲ ਹੈ ਜੀ, ਰਾਜਨ ਜੀ ਕਹਿੰਦੇ ਆ, ਬਿਲਕੁਲ ਠੀਕ ਪਰਮਿੰਦਰ ਵੀਰ ਜੀ ਫਰਮਾਇਆ ਤੁਸੀਂ ਜੀ, ਤੇ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ, ਬਿਲਕੁਲ ਸਹੀ, ਮੋਦੀ ਪਹਿਲੇ ਤੇ ਮਾਨ ਦੂਜੇ ਨੰਬਰ ਦੇ ਉੱਤੇ ਪੱਕਾ ਜੀ ਪਰਮਿੰਦਰ ਜੀ। ਤੇ ਛੈਲੀ ਬਾਈ ਜੀ ਕਹਿੰਦੇ ਆ, ਔਜਲਾ ਸਾਹਿਬ ਜੀ ਤੁਸੀਂ ਭੁੱਲੇ ਨੇ ਕਿ ਭਾਰਤ ਸਾਹਿਬ ਵੀ 20 ਸਾਲ ਫੁੱਟਬਾਲ ਖੇਡੇ ਨੇ ਕਹਿੰਦੇ ਜੀ। ਤੇ ਛੈਲੀ ਜੀ ਕਹਿੰਦੇ, ਸੈਣੀ ਸਾਹਿਬ ਜੀ ਸੁਣਦੇ ਰਹਿੰਦੇ ਆ ਜੀ, ਅੰਗਰੇਜ਼ੀ ਤੋਂ ਪੰਜਾਬੀ ਕਰਨੀ ਨਹੀਂ ਭੁੱਲਦੇ। ਬਿਲਕੁਲ ਜੀ, ਗ੍ਰੇਟ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਛੈਲੀ ਜੀ ਕਹਿੰਦੇ, ਸੈਣੀ ਸਾਹਿਬ ਜੀ ਮਾਨ ਸਾਹਿਬ ਜਿਹੜਾ ਇਹ ਪਹਿਲਾਂ ਵੀ ਸੁਨੇਹਾ ਪੜ੍ਹ ਦਿੱਤਾ ਸੀ, ਵੈਸੇ ਤਾਂ ਕਹਿੰਦੇ ਕਿ
ਸੈਣੀ ਸਾਹਿਬ ਜੀ ਮਾਨ ਸਾਹਿਬ ਇਹ ਕਹਿੰਦੇ ਕਿ ਸਾਡੇ ਦਰਾਂ ਦੇ ਉੱਤੇ ਯਾਨੀ ਕਿ ਦਰਵਾਜ਼ਿਆਂ ਦੇ ਉੱਤੇ ਹਰ ਰੋਜ਼ ਧਰਨਾ ਤੇ ਧਰਨੇ, ਕਦੇ ਅਧਿਆਪਕ ਕਦੇ ਮੁਲਾਜ਼ਮ ਕਦੇ ਮੁਲਾਜ਼ਮ ਤੇ ਕਦੇ ਬੇਰੁਜ਼ਗਾਰ, ਕਦੇ ਕਿਸਾਨ ਕਦੇ ਫਰਦ ਕੇਂਦਰ ਵਾਲੇ ਤੇ ਕਦੇ ਡਰਾਈਵਰ ਵਗੈਰਾ ਵਗੈਰਾ ਜਿਹੜੇ ਨੇ ਲਾਉਂਦੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਭਾਰਤ ਵੀਰ ਜਦੋਂ ਪੰਜਾਬ ਸੀ ਤੇ 22 ਸਾਲ ਛੋਟਾ ਬਾਹਰ ਆ ਗਿਆ ਸੀ, ਨਾ ਭੁੱਲਣ ਯੋਗ ਬਾਤ ਹੈ ਸ਼ੈਲੀ ਵੀਰੇ। ਵੈਸੇ 21 ਸਾਲਾਂ ਦਾ ਆ ਗਿਆ ਸੀ ਜੀ ਮੈਂ। ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਮਜੀਠੀਆ ਨੇ ਮਾਰੀ ਬੜਕ ਮਾਨ ਨੇ ਠੋਕੇ, ਬਸ ਆ ਸੁਣਨ ਨੂੰ ਕਹਿੰਦੇ ਚਾਹੀਦਾ ਲੋਕਾਂ ਨੂੰ, ਮੁੱਦੇ ਨਹੀਂ ਜੀ। ਤੇ ਔਜਲਾ ਸਾਹਿਬ ਕਹਿੰਦੇ ਮਜੀਠੀਆ ਨੂੰ ਲੱਭ ਨਹੀਂ ਰਹੇ ਜਾਂ ਲੱਭ ਨਹੀਂ ਰਿਹਾ, ਮੇਰਾ ਸਵਾਲ ਪੁੱਛਿਓ ਜੀ। ਹਾਂਜੀ ਪੁੱਛਿਆ ਜੀ ਸੈਣੀ ਸਾਹਿਬ ਨੂੰ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਐਡਵੋਕੇਟ ਸਾਹਿਬ ਵੋਟ ਕਿਸ ਨੂੰ ਪਾਈਏ, ਹਾ ਹਾ ਹਾ ਮੁਕੱਦਰ ਵੀਰ ਜੀ। ਸ਼ੈਲੀ ਜੀ ਕਹਿੰਦੇ ਮੁਕੱਦਰ ਸਾਹਿਬ ਜੀ ਬਿਸਕਿਟ। ਤੇ ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਲੱਭ ਜੂ ਪਿਆਰਿਓ। ਤੇ ਮੁਕੱਦਰ ਜੀ ਕਹਿੰਦੇ ਸ਼ੈਲੀ ਵੀਰੇ ਇਹ ਵਿਸ਼ ਕਿੱਟ ਹੀ ਹੈ ਜੀ, ਬਿਸਕਿਟ ਨਹੀਂ ਵਿਸ਼ਕਿੱਟ ਹੈ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਲੋ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਵਾਂਗਾ, ਕੱਲ ਨੂੰ ਨਹੀਂ ਮਿਲਣਾ ਆਪਾਂ ਤਾਂ ਨਾ ਪਰਸੋਂ ਨੂੰ ਮਿਲਣਾ, ਸੋਮਵਾਰ ਨੂੰ ਫਿਰ ਤੋਂ ਮਿਲਾਂਗੇ ਤੇ ਰਾਬਤਾ ਬਣਾਵਾਂਗੇ ਤੇ ਗੱਲਾਂ ਬਾਤਾਂ ਸੁਣਾਂਗੇ ਤੇ ਸੁਣਾਵਾਂਗੇ। ਪਰ ਦੋ ਦਿਨ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਭਾਰਤੀ ਸਮਾਂ ਕੱਲ ਨੂੰ 8 ਵਜੇ ਸ਼ਾਮ ਨੂੰ, ਤੇ ਸੈਟਰਡੇ ਤੇ ਸੰਡੇ ਉਹਨਾਂ ਦੀ ਬਾਰੀ ਹੁੰਦੀ ਹੈ ਤੇ ਮਹਿਫਲ ਲਾਉਂਦੇ ਨੇ, ਹਾਸਿਆਂ ਦੀ ਪਟਾਰੀ ਖੋਲਦੇ ਆ ਤੇ ਉਹਦੇ ਵਿਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ। +358 449 976 19 ਬਾਰ ਸਟੂਡੀਓ ਦਾ ਨੰਬਰ ਹੈ। ਕੋਈ ਗੱਲਬਾਤ ਰਹਿ ਗਈ ਹੋਵੇ ਮਨ ਚ ਹੋਵੇ, ਲਿਖਤੀ ਸੁਨੇਹਾ ਜਾਂ ਆਡੀਓ ਮੈਸੇਜ ਵੀ ਭੇਜ ਸਕਦੇ ਹੋ ਇਸ ਨੰਬਰ ਦੇ ਉੱਤੇ, ਤੇ ਨਾਲ ਸ਼ਾਮਲ ਵੀ ਹੋ ਸਕਦੇ ਹੋ। ਜੇ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਲਾਈਕ ਜਾਂ ਫਾਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ, ਇਸੇ ਤਰ੍ਹਾਂ ਫੇਸਬੁੱਕ ਨੂੰ ਵੀ। ਤੇ ਜੇ ਵਟਸਐਪ ਗਰੁੱਪ ਦੇ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ ਦੁਆਬਾ ਰੇਡੀਓ ਦੇ, ਤਾਂ +358 449 976 19 ਵਾਰਡ ਦੇ ਉੱਤੇ ਸੁਨੇਹਾ ਭੇਜ ਸਕਦੇ ਹੋ ਤੇ ਉਹਦੇ ਵਿਚ ਸ਼ਾਮਲ ਹੋ ਸਕਦੇ ਹੋ। ਕੋਈ ਵਾਧੂ ਦਾ ਸੁਨੇਹਾ ਨਹੀਂ, ਸਿਰਫ਼ ਤੇ ਸਿਰਫ਼ ਪ੍ਰੋਗਰਾਮਾਂ ਦਾ ਲਿੰਕ ਭੇਜਿਆ ਜਾਂਦਾ ਹੈ। ਤੇ ਨਾਲ ਦੀ ਨਾਲ ਦੋਸਤੋ ਜੇ ਪ੍ਰੋਗਰਾਮਾਂ ਨੂੰ ਜਿਹਨਾਂ ਨੇ ਸਪੋਰਟ ਕੀਤਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦਿਲੋਂ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੌਲ ਭੈਣ ਜੀ, ਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ, ਬਲਬੀਰ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਸਾਰੇ ਦੋਸਤਾਂ ਦਾ। ਤੁਸੀਂ ਵੀ ਸਬਸਕ੍ਰਿਪਸ਼ਨ ਲੈ ਸਕਦੇ ਹੋ ਜੇਕਰ ਲੈਣਾ ਚਾਹੁੰਦੇ ਹੋ ਦੁਆਬਾ ਰੇਡੀਓ ਦੇ ਉੱਤੇ ਜਾ ਕੇ ਯੂਟਿਊਬ ਤੇ ਸਿਲਵਰ, ਗੋਲਡਨ ਤੇ ਆਪਣੇ ਡਾਇਮੰਡ ਦੇ ਰੂਪ ਦੇ ਵਿੱਚ, ਉਹਦੇ ਵਿੱਚ ਤਿੰਨੇ ਆਪਸ਼ਨ ਅਵੇਲੇਬਲ ਹੈ। ਤੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਸਬਸਕ੍ਰਾਈਬ ਜਿਹੜਾ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਮੈਨੂੰ ਦਿਵਾ ਗਿਆ ਦੋਸਤੋ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼, ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਹੈਵ ਏ ਨਾਈਸ ਵੀਕਐਂਡ ਜੀ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ।

ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮ

0: ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ ਬੜਾ ਹੀ ਔਖਾ ਹੁੰਦਾ ਏ, ਦੇਸ਼ ਤੋਂ ਕੌਮ ਤੋਂ ਸਰਬੰਸ ਵਾਰਨਾ ਬਹੁਤ ਔਖਾ ਹੁੰਦਾ ਏ ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਏ। ਤੇ ਨਿਰਮਲਾ ਗਰਗ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

ਆਪਣੇ ਖਾਤਰ ਦੁਨੀਆ ਮਰਦੀ ਮਿਟਦੀ ਆਈਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈਏ। ਚਰਖੜੀਆਂ ਤੇ ਚੜਨਾ ਬੰਦ ਬੰਦ ਕਟਵਾਉਣਾ ਬੜਾ ਹੀ ਔਖਾ ਏ, ਸਰਬੰਸ ਬਾਰ ਕੇ ਧਰਮ ਨਿਭਾਉਣਾ ਬੜਾ ਹੀ ਔਖਾ ਏ। ਮਖਮਲ ਛੱਡ ਕੇ ਕੰਡਿਆਂ ਤੇ ਸੋਣਾ ਬੜਾ ਹੀ ਔਖਾ ਏ।

0: ਵਾਹਿ ਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੇਥੋਂ ਬਾਰ ਬਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨਹੀਂ।

ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਦਸ਼ਮੇਸ਼ ਪਿਤਾ ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਅਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ, ਅਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਅਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ, ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ,

ਸੁਣਾਵਾਂ। ਦੋ ਚਿੜੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿੜੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ, ਇਸ ਇਤਿਹਾਸ ਤੋਂ ਮੈਂ

ਜਾਵਾਂ। ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ, ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ। ਪੂਜਣ ਨੀ ਬਣ ਗਈਆਂ, ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ, ਪੂਜਣ ਨੀ ਬਣ ਗਈਆਂ।

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ, ਪੌਦੇ ਵਿੱਚ ਫੜ ਲਈਆਂ

ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ।

ਸਿੱਖ ਲਵੋ ਜਾਰੋ ਕੁਝ ਤੁਸੀਂ ਤਵਾਰੀਖ ਤੋਂ, ਹੱਥ ਜੋੜ ਜਾਲ ਮਾਨੂੰ, ਹਾਏ ਹੱਥ ਜੋੜ ਜਾਲ ਮਾਨੂੰ, ਵਾਸਤੇ ਮੈਂ ਪਾਵਾਂ, ਹੱਥ ਜੋੜ ਜਾਲ ਮਾਨੂੰ।

ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ।

0: ਨਾਮ ਸੋ ਪਿਆਰੀ ਸਾਧ ਸੰਗਤ ਜੀਓ ਸਾਡੇ ਇੱਥੇ ਪੰਜਾਬੀ ਸੱਤ ਕਵੈਤ ਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚ ਹਾਂ ਸੋ ਅੰਤ ਤੇ ਦਾਸ ਨੂੰ ਆਗਿਆ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸੈਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸੈਦੋਕੀ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸੈਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿਚ ਪਹੁੰਚਦਾ ਤੇ ਚਮਕੌਰ ਦੀ ਗੜੀ ਦੇ ਵਿਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਵਿਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੇ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਫਲ ਦੇਵੇ ਸ਼ਮਸ਼ੀਰ ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਯੋਧੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਾ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ, ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

ਕਿੱਥੋਂ ਜੰਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ ਕਿਉਂ ਇੰਨਾ ਮੰਦ ਭਾਗਾ ਜੰਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ।

0: ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ। ਜਸਵੀਰ ਦੱਦਾ ਹੋਰ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ। ਪੋਹ ਮਾਘ ਦੀਆਂ ਠੰਡੀਆਂ ਰਾਤਾਂ

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ।

ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਚਾਰ ਜਿਗਰ ਦੇ ਟੋਟਿਆਂ ਦੀ ਵੀ ਦੇ ਦਿੱਤੀ ਕੁਰਬਾਨੀ, ਜਿਸ ਨੂੰ ਕਹਿੰਦੇ ਰੀਤ ਹੈ ਜਗ ਦੀ ਰੱਖੀ ਨਹੀਂ ਨਿਸ਼ਾਨੀ, ਚੋਜਾਂ ਵਾਲੇ ਪ੍ਰੀਤਮ ਜੀ ਨੇ ਕੀਤੇ ਚੋਜ ਨਿਆਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਿਗੁਰ ਲਈ ਨਵੇਕਲੀ ਪਾਈ, ਹੋਂਦ ਸਿੱਖੀ ਦੀ ਕਾਇਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ

0: ਤਾਂ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ, ਕਿਉ ਰਾਹੋਂ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ ਦਾ ਸੰਬੰਧ। ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗ ਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਗੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸਾਡਾ ਦਿਨ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਪਨਮਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਧੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿੱਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

ਪਾਰਡੀਓ ਦੇ ਪਿਆਰੇ ਸਰੋਤਿਓ, ਸਿੰਮੀ ਸੋਤਰਾ ਜੀ ਦੀ ਇਸ ਗੀਤ ਦੇ ਨਾਲ ਹੀ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਇੱਥੇ ਸਮਾਪਤ ਹੁੰਦਾ ਏ ਤੇ ਸਮਾਪਤੀ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ, ਸ਼ਾਇਰਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਚਲਾਉਣ ਦੇ ਵਿਚ ਸਾਡਾ ਸਹਿਯੋਗ ਕੀਤਾ ਏ ਤੇ ਅੰਤ ਵਿਚ ਹਰਵੰਤ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅਗਲੇ ਹਫ਼ਤੇ ਫਿਰ ਮਿਲਦੇ ਹਾਂ, ਤਦ ਤੱਕ ਲਈ ਦਿਓ ਆਗਿਆ, ਅਲਵਿਦਾ, ਆਮੀਨ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਕੱਲ੍ਹ ਦੇ ਲਈ ਦੋਸਤੋ ਮਾਫ਼ੀ ਚਾਹਵਾਂਗੇ। ਕੁਝ ਕੰਮਾਂ ਕਾਰਾਂ ਦੇ ਵਿੱਚ ਰੋਜ਼ਾਨ ਬਿਜ਼ੀ ਹੋਣ ਦੇ ਕਾਰਨ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਲਾਈਵ ਨਹੀਂ ਕਰ ਸਕੇ ਤੇ ਅੱਜ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਅੱਜ ਦੇ ਵਿਸ਼ੇ ਦੇ ਵਿੱਚ ਗੱਲਬਾਤ ਕਰਾਂਗੇ ਸਵੈ ਪੜਚੋਲ ਦੀ। ਸਮਰਜੀਤ ਸਿੰਘ ਸ਼ੰਮੀ ਜੀ ਸਾਡੇ ਨਾਲ ਜੁੜਨਗੇ ਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਨਾਲ। 11 June 2026 ਦਾ ਦਿਹਾੜਾ ਤੇ ਸੈਲਫ ਜਿਹੜਾ ਆਪਣੀ ਪੜਚੋਲ ਦੀ ਕੋਸ਼ਿਸ਼ ਰਹੇਗੀ ਕਰਨ ਦੀ ਤੇ ਪ੍ਰੋਗਰਾਮ ਦਾ ਨੰਬਰ ਤੁਹਾਡੇ ਲਈ ਜਿਹੜਾ ਉੱਪਰ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ ਤੇ ਲਾਈਵ ਕੰਟੈਕਟ ਜਿਹੜਾ ਕਰ ਸਕਦੇ ਹੋ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇਸੇ ਤਰ੍ਹਾਂ ਹੀ ਯੂਟਿਊਬ, ਫੇਸਬੁੱਕ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਜਿੱਥੇ ਕਿਤੋਂ ਵੀ ਤੁਸੀਂ ਜੁੜੇ ਹੋ ਪ੍ਰੋਗਰਾਮ ਦੇ ਵਿੱਚ ਨਾਲ ਜੁੜੇ ਹੋਏ ਹੋ, ਸਭ ਦੋਸਤਾਂ ਦਾ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਦੋਸਤੋ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੋ ਗਿਆ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ। ਦੁਪਹਿਰ ਦੇ 12:08 ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ, ਸਵੇਰ ਦੇ ਇਸ ਵਕਤ 9:08 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਬਾਕੀ ਕੰਟਰੀਆਂ ਦਾ ਜਿਹੜਾ ਮੇਲਜੋਲ ਹੈ ਉਹਦੇ ਵਿੱਚ ਸਮਾਂ ਤੇ ਸਥਿਤੀ ਸ਼ਾਮ ਦੇ 6:08 ਨੇ ਤੇ ਭਾਰਤ ਦੇ ਵਿੱਚ ਰਾਤ ਦੇ 9:39 ਦਾ ਸਮਾਂ ਹੋ ਚੁੱਕਿਆ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਨਵਦੀਪ ਸਿੰਘ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਦਿੱਲੀ ਤੋਂ। ਤੇ ਇਸੇ ਤਰ੍ਹਾਂ ਲਓ ਫਿਰ ਬਾਤ ਪਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ ਤੇ ਬਾਕੀ ਗੱਲਾਂ ਬਾਤਾਂ ਫਿਰ ਅੱਗੇ ਤੋਰਦੇ ਹਾਂ। ਅੱਜ ਦੇ ਜਿਹੜਾ ਸਵੈ ਪੜਚੋਲ ਦੀ ਗੱਲ ਕਰਾਂਗੇ। 11 June 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਕਹਿੰਦੇ ਨੇ ਕਿ ਆਉਣ ਸਮੇਂ ਤੁਹਾਡੇ ਕੱਪੜੇ ਭੀੜ ਦਾ ਧਿਆਨ ਖਿੱਚਣਗੇ, ਪਰ ਜਾਣ ਦੇ ਸਮੇਂ ਜਦੋਂ ਦੁਨੀਆਂ ਤੋਂ ਇੱਥੋਂ ਜਾਵਾਂਗੇ ਤਾਂ ਤੁਹਾਡੀ ਅਕਲ ਛਾਪ ਛੱਡ ਆਵੇਗੀ। 11 June 1643 ਨੂੰ ਜਦੋਂ ਯਾਦ ਕਰਦੇ ਹਾਂ ਹਵਾ ਦੇ ਦਬਾਅ ਨੂੰ ਮਾਪਣ ਵਾਲੇ ਯੰਤਰ ਬੈਰੋਮੀਟਰ ਦੀ ਖੋਜ ਇਟਲੀ ਦੇ ਵਿਗਿਆਨੀ ਜਿਹੜੇ ਸਨ ਟੋਰੀ ਸੈਲੀ, ਉਹਨਾਂ ਨੇ ਕੀਤੀ ਸੀ। 1897 ਦੇ ਵਿੱਚ ਕੋਕਰੀ ਕਾਂਡ ਦੇ ਨਾਲ ਸੰਬੰਧਿਤ ਦੇਸ਼ ਭਗਤ ਰਾਮ ਪ੍ਰਸ਼ਾਦ ਬਿਸਮਲ ਹੋਣਾ ਦਾ ਜਨਮ ਹੁੰਦਾ ਹੈ ਤੇ 1935 ਦੇ ਵਿੱਚ ਅਮਰੀਕਾ ਦੇ ਐਡਵਿਨ ਆਰਮ ਸਟਰਾਂਗ ਨੇ ਜਿਹੜਾ ਸੀ ਪਹਿਲੀ ਵਾਰ FM ਚੈਨਲ ਦਾ ਜਿਹੜਾ ਪ੍ਰਸਾਰਣ ਕੀਤਾ ਸੀ। 1987 ਦੇ ਵਿੱਚ ਪੰਜਾਬ ਦੇ ਵਿੱਚ ਗਵਰਨਰੀ ਰਾਜ ਜਿਹੜਾ ਲਾਗੂ ਕਰ ਦਿੱਤਾ ਗਿਆ। ਦੋਸਤੋ ਦਸਤਾਰ ਦੀ ਗੱਲ ਕਰਦੇ ਹਾਂ ਥੋੜੀ ਜਿਹੀ ਅੱਜ। ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਦਸਤਾਰ ਨੂੰ ਪੱਗ, ਉਹ ਤਾਂ ਸਭ ਜਾਣਦੇ ਹੀ ਹੈ, ਕਿਹਾ ਜਾਂਦਾ ਜੋ ਸੂਝ ਬੂਝ ਤੇ ਸਿਆਣਪ ਦੀ ਪ੍ਰਤੀਕ ਮੰਨੀ ਜਾਂਦੀ ਹੈ। ਵੱਖ ਵੱਖ ਦੇਸ਼ਾਂ ਤੇ ਰਾਜਾਂ ਦੇ ਵਿੱਚ ਆਪੋ ਆਪਣੇ ਸੱਭਿਆਚਾਰ ਅਨੁਸਾਰ ਜਿਹੜਾ ਤੁਰਲੇ ਵਾਲੀ, ਪਿਸ਼ਾਵਰੀ, ਅਫਗਾਨੀ, ਪਟਿਆਲਾ ਸ਼ਾਹੀ, ਅੰਮ੍ਰਿਤਸਰੀ, ਨਿਹੰਗ ਸਿੰਘਾਂ ਦੀ ਦਸਤਾਰ, ਪ੍ਰੈਜ਼ੀਡੈਂਟ ਗਾਰਡ ਦੀ ਜਿਹੜੀ ਹੈ ਆਦਿ ਬੰਨੇ ਜਾਂਦੇ ਜਿਹੜੇ ਨੇ ਦਸਤਾਰਾਂ ਦੀ ਗੱਲ ਹੁੰਦੀ ਹੈ। ਬੰਨੀ ਦਸਤਾਰ ਦਾ ਵਿਅਕਤੀ ਦੀ ਮਨੋਵਿਰਤੀ ਨਾਲ ਡੂੰਘਾ ਸੰਬੰਧ ਹੁੰਦਾ ਹੈ। ਬੇਤਰਤੀਬੀ, ਖਿਲਰੀ ਤੇ ਉੱਖੜ ਦੁੱਗੜ ਪਗੜੀ ਅਸ਼ਾਂਤ ਮਨ ਦਾ ਪ੍ਰਗਟਾਵਾ ਹੁੰਦੀ ਹੈ। ਵਧੀਆ ਢੰਗ ਦੇ ਨਾਲ ਪੱਗ ਬੰਨਣ ਦੇ ਕਈ ਜਥੇਬੰਦੀਆਂ ਵੱਲੋਂ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਤੇ ਜੇਤੂਆਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ। 184 ਈਸਾ ਪੂਹ ਨੂੰ ਜਦੋਂ ਯਾਦ ਕਰਦੇ ਹਾਂ, 184 ਹਜੇ ਸਾਲ ਹੀ ਹੋਏ ਸੀ ਦੁਨੀਆਂ ਬੜੀ ਨੂੰ, ਉਸ ਸਮੇਂ ਚੀਨ ਦੇ ਵਿੱਚ ਹੋਏ ਜਨਤਕ ਵਿਦਰੋਹ ਦੇ ਸਮੇਂ ਪੀਲੀਆਂ ਪੱਗਾਂ ਬੰਨ ਕੇ ਚੀਨੀਆਂ ਨੇ ਸਰਕਾਰ ਦੇ ਖਿਲਾਫ਼ ਇਤਿਹਾਸਕ ਰੋਸ ਪ੍ਰਗਟ ਕੀਤਾ ਸੀ। ਦਸਤਾਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਹੱਥਾਂ ਦੇ ਨਾਲ ਜਿਹੜਾ ਬਣਾ ਸਵਾਰ ਕੇ ਬੰਨਿਆ ਬਸਤਰ। ਇਸ ਨੂੰ ਪੱਗ, ਟਰਬਨ, ਸ਼ੇਲਾ, ਸਾਫਾ, ਪਰਨਾ, ਸ਼ਮਲਾ, ਸ਼ੇਲਾ, ਸਕਾਰਫ ਆਦਿ ਵੀ ਕਹਿ ਦਿੱਤਾ ਜਾਂਦਾ ਹੈ। ਜ਼ਿਆਦਾਤਰ ਸਾਰੇ ਧਾਰਮਿਕ ਤੇ ਸਮਾਜਿਕ ਕਾਰਜ ਸਿਰਫ ਢੰਗ ਕੇ ਸਿਰ ਨੂੰ ਜਿਹੜਾ ਢੱਕ ਕੇ ਹੀ ਕੀਤੇ ਜਾਂਦੇ ਨੇ। ਪੰਜਾਬੀ ਸੱਭਿਆਚਾਰ ਦੇ ਵਿੱਚ ਦਸਤਾਰ ਜਾਂ ਪੱਗ ਇੱਜ਼ਤ, ਆਬਰੂ ਤੇ ਅਣਖ ਦਾ ਜਿਹੜਾ ਪ੍ਰਤੀਕ ਮੰਨੀ ਗਈ। ਪੱਗ ਗਰਮੀ ਤੇ ਸਰਦੀ ਤੋਂ ਹੀ ਨਹੀਂ ਸਗੋਂ ਸੱਟ ਫੇਟ ਤੋਂ ਵੀ ਬਚਾਉਂਦੀ ਹੈ। ਪੱਗ ਦੇ ਨਾਲ ਜੁੜੇ ਮੁਹਾਵਰੇ ਜਾਣੀ ਕਿ ਪੱਗ ਨੂੰ ਹੱਥ ਪਾਉਣਾ, ਪੱਗ ਨੀਵੀ ਕਰਨੀ, ਪੱਗ ਨੂੰ ਦਾਗ ਲਾਉਣਾ, ਪੱਗ ਪੈਰਾਂ ਦੇ ਵਿੱਚ ਰੋਲਣਾ, ਪੱਗ ਵਟਾਉਣਾ, ਪੱਗ ਪੈਰਾਂ ਦੇ ਵਿੱਚ ਰੱਖਣੀ, ਇਹ ਜਿਹੜੇ ਨੇ ਵਰਤਾਰੇ ਆਪਾਂ ਆਮ ਸੁਣਦੇ ਹਾਂ। ਗੁਰੂ ਸੰਤ ਵੀ ਆਪਣੇ ਪ੍ਰਚਾਰਕਾਂ, ਚੇਲਿਆਂ ਜਾਂ ਵਾਰਸਾਂ ਨੂੰ ਦਸਤਾਰ ਬਖਸ਼ਦੇ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਤੇ ਉਸਦੇ ਸਾਰੇ ਮੁੱਖ ਜਰਨੈਲ ਨੇ ਜਿਹੜੇ ਸਨ ਤੇ ਵਜ਼ੀਰ, ਫਕੀਰ, ਅਜੀਜ਼ੂਦੀਨ ਵਰਗੇ ਦਸਤਾਰਾਂ ਸਜਾਉਂਦੇ ਰਹੇ। 22 ਮਾਰਚ 1907 ਨੂੰ ਪ੍ਰਸਿੱਧ ਸਰਕਾਰ ਦੇ ਖਿਲਾਫ਼ ਹੋਏ ਕਿਸਾਨਾਂ ਦੇ ਮੁਜ਼ਾਹਰੇ ਦੇ ਵਿੱਚ ਇਨਕਲਾਬੀ ਸ਼ਾਇਰ ਬਾਂਕੇ ਦਿਆਲ ਹੁਣਾਂ ਨੇ ਪੱਗ ਨਜ਼ਮ ਪੜ੍ਹੀ ਜੋ ਬਹੁਤ ਮਕਬੂਲ ਹੋਈ ਸੀ। ਉਹ ਨਜ਼ਮ ਸੀ, ਪਗੜੀ ਸੰਭਾਲ ਜੱਟਾ ਪੰਗੜੀ, ਪਗੜੀ ਸੰਭਾਲ ਹੋਏ, ਫਸਲਾਂ ਨੂੰ ਖਾ ਗਏ ਕੀੜੇ, ਤਨ ਤੇ ਨਹੀਂ ਲੀੜੇ, ਭੁੱਖਾਂ ਨੇ ਲਹੂ ਨਿਚੋੜੇ, ਰੋਂਦੇ ਨੇ ਬਾਲ ਹੋਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। 1921 ਦੇ ਵਿੱਚ ਨਨਕਾਣਾ ਸਾਕੇ ਦੇ ਖਿਲਾਫ਼ ਕਾਲੀਆਂ ਪੱਗਾਂ ਬੰਨਣ ਦੇ ਸੱਦੇ ਦੇ ਉੱਤੇ ਇੱਕ ਦਿਨ ਦੇ ਵਿੱਚ 1,05,000 ਗਜ਼ ਸਿਲਕ ਵਿਕ ਗਿਆ ਸੀ। ਕਈ ਸਿੱਖ ਆਗੂ ਕਾਲੀ ਪੱਗ ਹੀ ਬੰਨਦੇ ਰਹੇ ਤੇ ਇਹ ਰੰਗ ਵਿਰੋਧ ਜਿਹੜਾ ਸੀ ਜਾਂ ਅਫਸੋਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਾਂਗਰਸੀ ਜਾਂ ਵੱਡੀ ਉਮਰ ਦੇ ਜਿਹੜੇ ਲੋਕ ਚਿੱਟਾ ਰੰਗ, ਅਕਾਲੀ ਨੀਲਾ, ਕਾਮਰੇਡ ਲਾਲ, ਖਾਲਿਸਤਾਨੀ ਕੇਸਰੀ, ਪੁਲਿਸ ਵਾਲੇ ਖਾਕੀ ਤੇ ਪੱਗ ਜਿਹੜੀ ਬੰਨਣ ਤੋਂ ਪਛਾਣੇ ਜਾਂਦੇ ਨੇ। ਸ਼ਗਨ ਵਿਆਹ ਦੇ ਸਮੇਂ ਗੁਲਾਬੀ ਰੰਗ ਨੂੰ ਪਹਿਲ ਦਿੱਤੀ ਜਾਂਦੀ ਹੈ। ਪੱਗ ਵਾਲਾ ਕਿਸੇ ਖੇਤਰ ਦੇ ਵਿੱਚ ਸਾਹਮਣੇ ਆਉਂਦਾ ਹੈ ਤੇ ਜਿਵੇਂ ਮਹਾਰਾਣੀ ਦੇ ਜਨਮ ਦਿਨ ਦੇ ਉੱਤੇ ਚਰਨਪ੍ਰੀਤ ਸਿੰਘ ਪਰੇਡ ਦੇ ਵਿੱਚ ਸ਼ਾਮਲ ਹੋਇਆ, ਉਹ ਸੋਸ਼ਲ ਮੀਡੀਆ ਦੇ ਵਿੱਚ ਛਾ ਗਿਆ ਸੀ। ਦੇਸ਼ ਤੋਂ ਬਾਹਰ ਵੀ ਇੰਗਲੈਂਡ, ਫਰਾਂਸ ਆਦਿ ਦੇਸ਼ਾਂ ਦੇ ਵਿੱਚ ਦਸਤਾਰਾਂ ਦੀ ਬਹਾਲੀ ਲਈ ਇੱਧਰ ਦੇ ਸਿੱਖ ਆਗੂ ਉੱਥੋਂ ਦੀਆਂ ਸਰਕਾਰਾਂ ਦੇ ਖਿਲਾਫ਼ ਸੰਘਰਸ਼ ਕਰਦੇ ਰਹੇ ਤੇ ਆਵਾਜ਼ ਉਠਾਉਂਦੇ ਰਹਿੰਦੇ ਨੇ। ਅਫਸੋਸ, ਇੱਧਰ ਇਨ੍ਹਾਂ ਦੇ ਚਿਹਰੇ ਬਦਲ ਜਾਂਦੇ ਹੈ, ਆਪਸ ਦੇ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਨੇ ਰਹਿੰਦੇ ਨੇ ਤੇ ਪੱਗਾਂ ਸਿਰ ਦੇ ਉੱਤੇ ਹੀ ਸ਼ੋਭਦੀਆਂ ਨੇ, ਇੱਕ ਦੂਜੇ ਦੇ ਹੱਥਾਂ ਦੇ ਵਿੱਚ ਨਹੀਂ। ਆਮ ਤੌਰ ਦੇ ਉੱਤੇ ਆਪਣੀਆਂ ਹਕੀਕੀ ਮੰਗਾਂ ਨੂੰ ਮਨਾਉਣ ਦੇ ਲਈ ਨੌਜਵਾਨ ਲੜਕੇ, ਲੜਕੀਆਂ, ਕਿਸਾਨ, ਮਜ਼ਦੂਰ, ਮੁਲਾਜ਼ਮ, ਪੈਨਸ਼ਨਰ ਜਦ ਸੰਘਰਸ਼ ਦੇ ਰਾਹ ਪੈਂਦੇ ਨੇ ਤਾਂ ਉਸ ਸਮੇਂ ਇਨ੍ਹਾਂ ਨੌਜਵਾਨ ਜਿਹੜੇ ਨੇ ਬਜ਼ੁਰਗਾਂ ਦੀਆਂ ਪੱਗਾਂ ਪੈਰਾਂ ਦੇ ਵਿੱਚ ਰੋਲੀਆਂ ਜਾਂਦੀਆਂ ਨੇ। ਪੱਗਾਂ ਦੇ ਨਾਲ ਬਾਹਾਂ ਨੂੰ ਬੰਨ ਕੇ ਕੁੱਟਿਆ ਜਾਂਦਾ ਹੈ। ਇਸ ਮੌਕੇ ਦੇ ਉੱਤੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਦੇ ਗੀਤ ਦੀਆਂ ਸਤਰਾਂ ਨੇ ਉਹ ਚੇਤੇ ਕਰਦੇ ਆ। ਕਹਿੰਦੇ ਨੇ ਕਿ ਜੋ ਤੇਰੀ ਦਸਤਾਰ ਨੂੰ ਪੈਂਦੇ, ਜੋ ਤੇਰੀ ਦਸਤਾਰ ਨੂੰ ਪੈਂਦੇ, ਤੋੜ ਦੇਵੀ ਉਹ ਗੁੱਟ ਵੇ, ਉੱਠ ਕੀਰਤੀਆ ਵੇ ਉੱਠ ਵੇ, ਉੱਠਣ ਦਾ ਵੇਲਾ, ਜੜ ਬੈਰੀ ਦੀ ਪੁੱਟ ਵੇ, ਪੁੱਟਣ ਦਾ ਵੇਲਾ। ਤੇ ਦੋਸਤੋ, ਸਰਤਾਜ ਦਾ ਵੀ ਇੱਕ ਬੜਾ ਪਿਆਰਾ ਗੀਤ ਹੈ, ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਈ ਦੀ, ਬੜਾ ਪਿਆਰਾ ਗੀਤ ਹੈ ਉਹ। ਇਸੇ ਤਰ੍ਹਾਂ ਕ੍ਰਾਂਤੀਕਾਰੀ ਕਵੀ, ਸਾਹਿਤਕਾਰ ਤੇ ਅਨੁਵਾਦਕ ਰਾਮ ਪ੍ਰਸ਼ਾਦ ਬਿਸਮਲ ਹੁਣਾਂ ਦਾ ਜ਼ਿਕਰ ਕਰਦੇ ਹਾਂ ਤੇ ਫਿਰ ਆਪਣੇ ਵਿਸ਼ੇ ਵੱਲ ਨੂੰ ਚੱਲਦੇ ਹਾਂ। ਜਿਨ੍ਹਾਂ ਦਾ ਜਨਮ 11 ਜੂਨ 1897 ਨੂੰ ਮਾਤਾ ਮੁੱਲਮਤੀ ਦੇ ਪਿਤਾ ਮੁਰਲੀਧਰ ਉਨ੍ਹਾਂ ਦੇ ਘਰ ਸ਼ਾਹਜਹਾਂਪੁਰ ਦੇ ਵਿੱਚ ਹੁੰਦਾ ਹੈ। ਉਨ੍ਹਾਂ ਪਿਤਾ ਦੇ ਕੋਲੋਂ ਹਿੰਦੀ, ਮੌਲਵੀ ਪਾਸੋਂ ਉਰਦੂ ਸਿੱਖਿਆ ਤੇ ਬਚਪਨ ਤੋਂ ਹੀ ਉਹ ਕਿਤਾਬਾਂ, ਖਾਸ ਕਰਕੇ ਨਾਵਲ ਤੇ ਗਜ਼ਲਾਂ ਪੜ੍ਹਨ ਦਾ ਸ਼ੌਕ ਰੱਖਦੇ ਸੀ। 1918 ਦੇ ਵਿੱਚ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਏ ਤੇ ਉਹ ਪੰਡਿਤ ਅਗਿਆਤ ਰਾਮ ਆਪਣੇ ਤੇ ਬਿਸਮੱਲਾ ਦੇ ਨਾਂ ਦੇ ਹੇਠ ਜਿਹੜਾ ਕੰਮ ਕਰਦੇ ਰਹੇ। ਰਿਪਬਲਿਕਨ ਐਸੋਸੀਏਸ਼ਨ ਦੇ ਮੁੱਢਲੇ ਮੈਂਬਰਾਂ ਦੇ ਵਿੱਚੋਂ ਇੱਕ ਸਨ। 26 ਅਗਸਤ 1925 ਨੂੰ 40 ਗ੍ਰਿਫਤਾਰੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਇਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਬ੍ਰਿਟਿਸ਼ ਸਾਮਰਾਜ ਦੇ ਖਿਲਾਫ਼ ਸਾਜਿਸ਼ ਦੇ ਵਿੱਚ ਸ਼ਾਮਲ ਹੋਣ ਤੇ 22 ਅਪ੍ਰੈਲ ਨੂੰ ਕੋਕਰੀ ਕਾਂਡ ਦੇ ਸੰਬੰਧ ਚ ਕ੍ਰਾਂਤੀਕਾਰੀ ਅਸ਼ਫਾਕ ਉੱਲਾ ਖਾਂ ਤੇ ਰੋਸ਼ਨ ਠਾਕਰ ਸਿੰਘ ਦੇ ਨਾਲ ਫਾਂਸੀ ਦੀ ਸਜ਼ਾ ਜਿਹੜੀ ਸੁਣਾਈ ਗਈ। 19 ਦਸੰਬਰ 1927 ਨੂੰ ਗੋਰਖਪੁਰ ਦੇ ਵਿੱਚ ਫਾਂਸੀ ਦੇ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਅੱਜ ਉਨ੍ਹਾਂ ਦਾ ਜਨਮ ਦਿਨ ਸੀ 11 ਜੂਨ 1897 ਦਾ। ਕ੍ਰਾਂਤੀਕਾਰੀ, ਸਾਹਿਤਕਾਰ, ਅਨੁਵਾਦਕ ਰਾਮ ਪ੍ਰਸ਼ਾਦ ਬਿਸਮਲ ਹੁਣੀ। ਤੇ ਲੋ ਦੋਸਤੋ, ਅੱਜ ਦੇ ਆਪਣਾ ਵਿਸ਼ੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਉਹਦੇ ਵੱਲ ਨੂੰ ਤੋਰਦੇ ਹਾਂ ਜੋ ਆਪਾਂ ਵਿਸ਼ੇ ਦੇ ਉੱਤੇ ਗੱਲ ਕਰਨੀ। ਅੱਜ ਸ਼ਮੀ ਜੀ ਆਪਣੇ ਨਾਲ ਜੁੜ ਚੁੱਕੇ ਨੇ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1919 ਸਟੂਡੀਓ ਦਾ ਨੰਬਰ ਹੈ ਤੇ ਆਪਣਾ ਅੱਜ ਦਾ ਵਿਸ਼ਾ ਹੈ ਸਵੈ ਪੜਚੋਲ। ਸਵੈ ਪੜਚੋਲ ਦੇ ਮਹੱਤਵਪੂਰਨ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ ਤੇ ਇਸ ਵਿਚਾਰ ਵਟਾਂਦਰੇ ਦੇ ਦੌਰਾਨ ਤੁਹਾਡੀ ਵੀ ਉਡੀਕ ਰਹੇਗੀ। ਆਪਣੀਆਂ ਖੂਬੀਆਂ ਤੇ ਕਮੀਆਂ ਨੂੰ ਇਮਾਨਦਾਰੀ ਦੇ ਨਾਲ ਪਛਾਣਨਾ ਕਿਵੇਂ ਨਿੱਜੀ ਵਿਕਾਸ ਦੇ ਲਈ ਮਦਦਗਾਰ ਸਾਬਤ ਹੁੰਦਾ ਹੈ। ਸਵੈ ਪੜਚੋਲ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ, ਬਿਹਤਰ ਪੜਚੋਲ ਕਰਨ, ਬਿਹਤਰ ਫੈਸਲੇ ਲੈਣ, ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਤੇ ਅਤੀਤ ਦੀਆਂ ਗਲਤੀਆਂ ਤੋਂ ਸਿੱਖਣ ਦਾ ਮੌਕਾ ਦਿੰਦੀ ਹੈ ਸਵੈ ਪੜਚੋਲ ਜਦੋਂ ਕਰਦੇ ਹਾਂ। ਤੇ ਜੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਪੋਜ਼ਿਟਿਵ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਮਾਨਸਿਕ ਤੌਰ ਦੇ ਉੱਤੇ ਹੋਰ ਮਜ਼ਬੂਤ ਬਣਨਾ ਚਾਹੁੰਦੇ ਹੋ ਤਾਂ ਇਹ ਚਰਚਾ ਦਾ ਜਿਹੜਾ ਹਿੱਸਾ ਜ਼ਰੂਰ ਬਣੋ ਤੇ ਆਪਣੇ ਜਿਹੜੇ ਨੇ ਜ਼ਿੰਦਗੀ ਦੇ ਤਜ਼ਰਬੇ ਉਹ ਸਾਡੇ ਨਾਲ ਵੀ ਸਾਂਝੇ ਜ਼ਰੂਰ ਕਰੋ। ਲਓ ਜੀ ਦੋਸਤੋ, ਤੇ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜ ਚੁੱਕੇ ਹੈ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਸ਼ਮੀ ਜੀ ਕੀ ਹਾਲ ਚਾਲ ਨੇ ਜੀ?
0: ਹਾਂਜੀ, ਬਹੁਤ ਵਧੀਆ ਜੀ। ਇਸ ਵੇਲੇ ਇੱਧਰ ਮੌਸਮ ਕਾਫੀ ਜਿਹੜਾ ਖੁਸ਼ਗਵਾਰ ਕਹਿ ਸਕਦੇ ਹਾਂ ਹੋ ਗਿਆ ਹੈ
1: ਜੀ।
0: ਤਪਦੀਆਂ ਜਿਹੜੀਆਂ ਤਪਦੀ ਰੁੱਤ ਦੇ ਵਿੱਚ ਠੰਡੀ ਹਵਾ ਦਾ ਬੁੱਲਾ ਜਦੋਂ ਆਉਂਦਾ
1: ਜੀ
0: ਤਾਂ ਆਪਣੇ ਨਾਲ ਬਹੁਤ ਹੀ ਕਹਿ ਲੋ ਵੀ ਸਕੂਨ ਵੀ ਲੈ ਕੇ ਆ ਰਿਹਾ ਹੈ। ਇਸ ਵੇਲੇ ਵੀ ਕਾਫੀ ਜਿਹੜਾ ਬਾਰਿਸ਼ ਹੋ ਰਹੀ ਹੈ ਔਰ ਠੰਡੀ ਹਵਾ ਚੱਲ ਰਹੀ ਹੈ
1: ਜੀ।
0: ਜਦ ਕਿ ਸਵੇਰੇ ਜਾਂ ਕੱਲ ਤੱਕ ਜਿਹੜਾ 43 ਤੱਕ ਜਿਹੜਾ ਟੈਂਪਰੇਚਰ ਚਲਾ ਗਿਆ ਸੀ।
1: ਬਿਲਕੁਲ, ਖਬਰਾਂ ਸ਼ਮੀ ਜੀ ਇਹ ਨੇ ਕਿ ਪੌਂਗ ਡੈਮ ਤੋਂ ਪਾਣੀ ਦੇ ਜਿਹੜੇ ਨੇ ਫਾਟਕ ਚੁੱਕ ਦਿੱਤੇ ਆ ਥੋੜੇ।
0: ਨਹੀਂ, ਉਹ ਉਹਨਾਂ ਦੀ ਜਿਹੜੀ ਨਾ ਰੁਟੀਨ ਦੇ ਵਿੱਚ ਇੱਕ ਐਕਸਰਸਾਈਜ਼ ਚੱਲਦੀ ਰਹਿੰਦੀ ਆ।
1: ਓਕੇ ਜੀ, ਓਕੇ।
0: ਹਾਂਜੀ, ਉਹ ਉਹਨਾਂ ਨੂੰ ਚੈੱਕ ਕਰਦੇ ਰਹਿੰਦੇ ਕਿ ਭਾਈ ਇਹ ਨਾ ਹੋਏ ਕਿ ਮੁੜ ਕੇ ਉਹ ਫਾਟਕੀ ਨਾ ਚੱਕੇ ਜਾਣ
1: ਜੀ, ਬਿਲਕੁਲ
0: ਪੱਟੇ ਚੱਕ ਹੋ ਜਾਣ
1: ਜੀ।
0: ਉਹਦੀ ਰੁਟੀਨ ਦੇ ਵਿੱਚ ਜਿਹੜੀ ਐਕਸਰਸਾਈਜ਼ ਉਹਨਾਂ ਦੀ ਚੱਲਦੀ ਹੈ ਜੀ। ਲਗਭਗ ਸਾਰੇ ਜਿੰਨੇ ਜਿੱਥੇ ਵੀ ਡੈਮ ਨੇ ਉਹਨਾਂ ਦਾ ਇੱਕ ਕਹਿ ਲੋ ਵੀ ਨਿਤਨੇਮ ਹੀ ਕਹਿ ਲੋ ਹੈਗਾ
1: ਜੀ।
0: ਤੋ

0: ਕਿੰਨੇ ਵੀ ਦੀ ਕੀ ਲੋੜ ਆ
1: ਜੀ।
0: ਇਥੋਂ ਤੱਕ ਕਿ ਸਾਡੀ ਗੱਲਬਾਤ ਵਿਚ ਵੀ ਇਹ ਆਪਾਂ ਵੇਖਣ ਨੂੰ ਆਪਾਂ ਨੂੰ ਮਿਲੂਗਾ ਕਿ ਦੂਜੇ ਨੂੰ ਐ ਕਹਾਂਗੇ ਤੈਨੂੰ ਜਿਆਦਾ ਪਤਾ ਤੈਨੂੰ ਕੁਛ ਨੀ ਪਤਾ, ਜੋ ਮੈਨੂੰ ਪਤਾ ਉਹ ਸਭ ਉਹੀ ਸਭ ਕੁਛ ਹੈ। ਇਹ ਇੱਕ ਵੱਡੀ ਬਿਲਕੁਲ ਜੀ ਰੁਕਾਵਟ ਹੈ ਇੱਕ ਤਰ੍ਹਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿਚ, ਜਦੋਂ ਅਸੀਂ ਅਕਸੈਪਟ ਹੀ ਕਰ ਲੈਂਦੇ ਹਾਂ ਕਿ ਬਸ ਜੋ ਧਰਤੀ ਦਾ ਸਿਰਾ ਉਹ ਮੈਂ ਹੀ ਆ। ਸੈਲਫ ਅਨੈਲਿਸਿਸ ਜਿਹੜਾ ਸਵੈ ਪੜਚੋਲ ਹੈ ਇਹ ਇਹਦਾ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ, ਡੇਲੀ ਬੇਸ ਤੇ ਹੋਣਾ ਚਾਹੀਦਾ। ਔਰ ਆਪਾਂ ਜਿਹੜਾ ਨਿਤਨੇਮ ਵੀ ਇਹਨੂੰ ਕਹਿ ਦਿੰਦੇ ਹਾਂ ਕਿ ਉਹਦਾ ਇੱਕ ਹਿੱਸਾ ਜ਼ਰੂਰ ਹੋ ਜਾਣਾ ਚਾਹੀਦਾ। ਸਵੇਰੇ ਜਦੋਂ ਅੱਖ ਖੁੱਲਦੀ ਹੈ ਉਦੋਂ ਆਪਾਂ ਸੋਚੀਏ ਕਿ ਅੱਜ ਜਿਹੜਾ ਪਿਛਲੇ ਦਿਨਾਂ ਚ ਆਪਾਂ ਨੇ ਸਕਾਰ ਵਿਹਾਰ ਸੋਚਿਆ ਕਿ ਉਹ ਅੱਜ ਕਿਵੇਂ ਕਿਵੇਂ ਉਹਨੂੰ ਪੂਰਾ ਕਰਨਾ, ਐਕਸ਼ਨ ਮੋਡ ਚ ਰਹਿੰਦੇ ਆ
1: ਜੀ,
0: ਤੇ ਸ਼ਾਮ ਤੱਕ ਉਹਦੇ ਇੱਕ ਆਪਾਂ ਅਨੈਲਿਸਿਸ ਕਰਕੇ ਦੇਖ ਸਕਦੇ ਹਾਂ ਕਿ ਭਾਈ ਉਹ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ, ਕਿੰਨੇ ਕਾਮਯਾਬ ਹੋਏ ਤੇ ਕੀ ਉਹਦੇ ਚ ਹੋਰ ਆਪਾਂ ਕਰ ਸਕਦੇ ਆ। ਇਹ ਬਹੁਤ ਹੀ ਜਰੂਰੀ ਹੋ ਜਾਂਦਾ। ਕਈ ਬੰਦੇ ਜਿਹੜੇ ਆ ਉਹ ਇੰਨੇ ਜ਼ਿਆਦਾ ਇਸ ਮਾਮਲੇ ਦੇ ਵਿਚ ਬਾਹਲੀ ਅਗਰੈਸਿਵ ਹੋ ਜਾਂਦੇ ਆ, ਉਹ ਓਵਰ ਥਿੰਕਿੰਗ ਵਾਲੇ ਪਾਸੇ ਚਲੇ ਜਾਂਦੇ ਆ, ਇੰਨਾ ਬੁਰਾ ਹਾਲ ਕਰ ਲੈਂਦੇ ਆਪਣਾ ਸੋਚ ਸੋਚ ਕੇ, ਅਨੈਲਿਸਿਸ ਦਾ ਵੀ ਮਤਲਬ ਗਾਹ ਪਾ ਕੇ ਰੱਖ ਦਿੰਦੇ ਆ ਕਿ ਸ਼ੀਸ਼ੇ ਅੱਗੇ ਖੜੇ ਰਹਿੰਦੇ ਆ ਕਿ ਦੱਸੋ ਜੀ ਮੈਂ ਕਿਹੋ ਜਿਹਾ ਲੱਗਣੇ ਆ। ਆਪਣੇ ਆਪ ਨੂੰ ਹੀ ਸੈਲਫ ਪ੍ਰੇਜ ਜਾਂ ਸੈਲਫ ਪਿਟੀ ਦੇ ਮਾਹੌਲ ਚ ਜਦੋਂ ਆਪਾਂ ਲੈ ਕੇ ਜਾਵਾਂਗੇ ਤਾਂ ਓਵਰ ਥਿੰਕਿੰਗ ਜਿਹੜੀ ਹੋ ਜਾਏਗੀ। ਜਦਕਿ ਚਾਹੀਦਾ ਆਪਾਂ ਨੂੰ ਕੀ ਹੈ ਕਿ ਬੈਲੈਂਸਡ ਇੱਕ ਆਪਣੀ ਜਿਹੜੀ ਆ ਪਾਵਰ, ਸਾਡੀ ਸਟਰੈਂਥ ਕੀ ਆ ਤੇ ਸਾਡੀ ਕਮਜ਼ੋਰੀ ਕੀ ਆ, ਇਹਨੂੰ ਜਾਂਚਣਾ ਪਰਖਣਾ ਬਹੁਤ ਜ਼ਰੂਰੀ ਹੋ ਜਾਂਦਾ। ਇਹੀ ਸੈਲਫ ਅਨੈਲਿਸਿਸ ਹੈ ਜੀ।
1: ਬਿਲਕੁਲ, ਕਿਉਂਕਿ ਕੋਈ ਵੀ ਗੱਲ ਆ ਸ਼ੰਮੀ ਜੀ, ਕਿਉਂਕਿ ਜਦੋਂ ਆਪਾਂ ਨੈਗੇਟਿਵਿਟੀ ਜਾਂ ਪੋਜ਼ਿਟਿਵਿਟੀ ਦੀ ਗੱਲ ਕਰਦੇ ਆ ਤੇ ਅਗਲੇ ਬੰਦੇ ਨੂੰ ਪਹਿਲਾਂ ਤਾਂ ਸਾਡੇ ਲਈ ਉਹ ਮਤਲਬ ਕਿ ਇੰਨਾ ਕੁ ਅਜੀਜ਼ ਹੁੰਦਾ ਹੈ ਜਾਂ ਕਹਿ ਲਓ ਕਿ ਇੰਨਾ ਕੁ ਉਹਨੂੰ ਵਧੀਆ ਮੰਨਦੇ ਆ ਕਿ ਉਹ ਤੋਂ ਵਧੀਆ ਤਾਂ ਕੋਈ ਬੰਦਾ ਹੀ ਨਹੀਂ ਹੈ। ਪਰ ਜਦੋਂ ਉਹ ਚਾਹੇ ਰਿਸ਼ਤੇ ਨੇ, ਚਾਹੇ ਯਾਰੀ ਦੋਸਤੀ ਹੈ, ਚਾਹੇ ਕਿਸੇ ਦੇ ਉੱਤੇ ਤੁਹਾਨੂੰ ਇੰਨਾ ਕੁ ਭਰੋਸਾ ਹੈ ਕਿ ਉਹ ਤੁਹਾਨੂੰ ਰੱਬ ਵਰਗਾ ਲੱਗਦਾ ਹੈ, ਤੇ ਉਹ ਜਦੋਂ ਇਹ ਚੀਜ਼ਾਂ ਦੇ ਸਾਹਮਣੇ ਕੁਝ ਨਾ ਕੁਝ ਸਵਾਲ ਖੜੇ ਹੁੰਦੇ ਆ ਜਾਂ ਤਕਰਾਰ ਬਣ ਜਾਂਦੇ ਆ, ਦੂਰੀਆਂ ਹੋ ਜਾਂਦੀਆਂ, ਤੇ ਫਿਰ ਲੱਗਦਾ ਕਿ ਉਸ ਤੋਂ ਤਾਂ ਮਤਲਬ ਕਿ ਨੀਚੇ ਪੱਧਰ ਦਾ ਬੰਦਾ ਕੋਈ ਹੈ ਹੀ ਨਹੀਂ ਇਸ ਦੁਨੀਆਂ ਦੇ ਉੱਤੇ। ਤੇ ਉਹ ਚੀਜ਼ ਨੂੰ ਸਾਬਤ ਕਰਨ ਦੇ ਲਈ ਤੇ ਅਸੀਂ ਇੰਨੇ ਕੁ ਨੀਵੇਂ ਪੱਧਰ ਦੇ ਉੱਤੇ ਆਪਣੀ ਸੋਚ ਨੂੰ ਲੈ ਜਾਂਦੇ ਆ ਕਿ ਕਦੇ ਆਪਣੇ ਆਪ ਦੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਭਈ ਯਾਰ ਇਹ ਕੀ ਕਹਿ ਕੀ ਦਿੱਤਾ ਹਨ
0: ਜੀ। ਬਿਲਕੁਲ ਸਹੀ ਗੱਲ ਹੈ ਜੀ, ਉਹ ਤਾਂ ਉਹੀ ਗੱਲ ਹੈ ਨਾ ਜੋ ਰੰਗਾਂ ਚਿੱਤਰੇ ਨੇ ਖੁਰ ਜਾਣਗੇ ਤੇ ਉਹ ਸਮੇਂ ਦੇ ਨਾਲ ਜਿਹੜੀ ਵਕਤ ਦੀ ਕਸਵੱਟੀ ਦੇ ਉੱਤੇ ਜਿਹੜੀ ਹੈ ਇਹਨਾਂ ਦੀ ਪਰਖ ਹੁੰਦੀ ਆ
1: ਜੀ।
0: ਤੋਂ ਪਰਖ ਹੋਣ ਤੋਂ ਬਾਅਦ ਜਦੋਂ ਅਸੀਂ ਵੇਖਦੇ ਹਾਂ ਕਿ ਭਾਈ ਸਾਡੀ ਜਿਹੜੀ ਆਪਣੀ ਖੁਦ ਦੀ ਗਲਤੀ ਕੀ ਆ
1: ਜੀ,
0: ਕਿਉਂਕਿ ਜਦੋਂ ਅਸੀਂ ਦੂਜੇ ਨੂੰ ਤਾਂ ਦੋਸ਼ ਦੇਣ ਨੂੰ ਆਪਾਂ ਮਿੰਟ ਲੱਗਦਾ ਆਪਣਾ, ਉਹਨਾਂ ਨੂੰ ਤਾਂ ਲਾ ਹੀ ਸਕਦੇ ਆਪਾਂ ਕਿ ਭਾਈ ਇਹਦਾ ਸਾਰਾ ਕਸੂਰ ਹੈ, ਮੈਂ ਤਾਂ ਸਾਰਾ ਸਹੀ ਸਹੀ ਜੋ ਸੀਗਾ ਉਹ ਮੇਰਾ ਹੀ ਹੈ
1: ਜੀ,
0: ਜੋ ਭੈੜਾ ਹੈ ਉਹ ਦੂਜੇ ਬੰਦੇ ਦਾ
1: ਜੀ।
0: ਤੋਂ ਇਹਨੂੰ ਆਪਾਂ ਇਹਨੂੰ ਰੱਖਦੇ ਕਿ ਉਹ ਗਲਤੀ ਦਾ ਟੋਕਰਾ ਦੂਜੇ ਦੇ ਸਿਰ ਮੜਤਾ ਜਾਏ। ਫਿਰ ਵੀ ਇਹ ਜੇ ਜਿਵੇਂ ਤੁਸੀਂ ਕਿਹਾ ਕਿ ਭਾਈ ਬੜਾ ਅਸੀਂ ਕਈ ਵਾਰੀ ਮਾਨ ਤਾਨ ਰੱਖਦੇ ਕਿ ਹਾਂ ਠੀਕ ਹੈ ਜੀ ਉਹ ਤੇ ਸਾਨੂੰ ਬਹੁਤ ਭਰੋਸਾ ਹੈ, ਤੋ ਭਰੋਸੇ ਯੋਗਤਾ ਵੀ ਦੂਸਰੇ ਬੰਦੇ ਦੀ ਨਿਰਭਰ ਕਰਦੀ ਹੈ, ਸਾਡੀਆਂ ਆਪਣੀਆਂ ਚੀਜ਼ਾਂ ਦੇ ਉੱਤੇ ਵੀ ਨਿਰਭਰ ਕਰਦੀ ਹੈ ਕਿ ਅਸੀਂ ਉਹਦੇ ਲਈ ਕਿੰਨੇ ਭਰੋਸੇਯੋਗ ਹਾਂ
1: ਜੀ।
0: ਅਸਲ ਚ ਤਾਂ ਇੱਥੇ ਵੀ ਹੈ, ਹੁਣ ਇਤਿਹਾਸ ਦੇ ਵਿੱਚ ਜਦੋਂ ਆਪਾਂ ਦੇਖੀਏ ਨਾ ਕਿ ਤੁਸੀਂ ਨਾਵਲ ਪੜਿਆ ਵੀ ਆ ਤੇ ਮੈਂ ਵੀ ਉਹਨੂੰ ਪੜਨਾ ਸ਼ੁਰੂ ਕੀਤਾ ਤੇ ਬੜਾ ਆਨੰਦ ਉਚਾ ਰਿਹਾ ਸੂਰਜ ਦੀ ਅੱਖ ਬਲਦੇਵ ਸਿੰਘ ਹੋਰਾਂ ਦਾ
1: ਸੜਕਨਾਮੇ,
0: ਜਿਵੇਂ ਸ਼ੁਰੂ ਦੇ ਹਾਂਜੀ ਸ਼ੁਰੂ ਦੇ ਵਿਚ ਜਿਵੇਂ ਘਟਨਾ ਹੁੰਦੀ ਆ ਕਿ ਜਿਹੜਾ ਜੈ ਸਿੰਘ ਕਨਈਆ ਦਾ ਬੇਟਾ ਉਹ ਮਹਾ ਸਿੰਘ ਦੇ ਹੱਥੋਂ ਯੁੱਧ ਦੇ ਵਿਚ ਮਾਰਿਆ ਜਾਂਦਾ ਗੁਰਬਖਸ਼ ਸਿੰਘ, ਤੇ ਉਸ ਵੇਲੇ ਇੱਕ ਸਾਰੀ ਸਥਿਤੀ ਨੂੰ ਜਿਹੜੀ ਅਨੈਲਿਸਿਸ ਕਰ ਰਹੀ ਆ ਪੜਚੋਲ ਕਰ ਰਹੀ ਆ ਉਹਦੀ ਸਮੀਖਿਆ ਕਰਕੇ ਜਿਹੜਾ ਇੱਕ ਸਟਰੋਂਗ ਫੈਸਲਾ ਇੱਕ ਜਿਹੜੀ ਔਰਤ ਆ ਉਹ ਕਰ ਰਹੀ ਆ ਸਦਾ ਕੌਰ
1: ਜੀ,
0: ਉਹਨਾਂ ਦਾ ਰੋਲ ਕਿੰਨਾ ਇੰਪੋਰਟੈਂਟ ਆ ਕਿ ਜਦੋਂ ਹਾਲਾਂਕਿ ਉਹਦਾ ਜਿਹੜੇ ਸਹੁਰਾ ਸਾਹਿਬ ਆ ਉਹ ਤਾਂ ਕਹਿ ਰਿਹਾ ਕਿ ਬਈ ਉਹ ਦੁਸ਼ਮਣ ਹੈ ਸਾਡਾ
1: ਜੀ,
0: ਲੇਕਿਨ ਇਹਨਾਂ ਨੂੰ ਸਦਾ ਕੌਰ ਹੋਰਾਂ ਨੂੰ ਲੱਗ ਰਿਹਾ ਕਿ ਬਈ ਏਦਾਂ ਨੀ ਠੀਕ, ਇਹ ਬਹੁਤ ਪਾਵਰਫੁਲ ਬੰਦਾ
1: ਜੀ,
0: ਤੋ ਇਹ ਹੋ ਸਕਦਾ ਆਉਣ ਵਾਲੇ ਟਾਈਮ ਚ ਰਾਜ ਭਾਗ ਵੀ ਇਹਦਾ ਹੋਏ, ਆਪਣੇ ਪਤੀ ਦੀ ਮੌਤ ਦਾ ਪਤਾ ਲਵੂਗੀ ਮੈਂ, ਬਟ ਉਹਦਾ ਤਰੀਕਾ ਉਹਦਾ ਜੰਗ ਯੁੱਧ ਦਾ ਜਿਹੜਾ ਤਰੀਕਾ ਕੂਟਨੀਤੀ ਆ ਉਹ ਵੱਖਰੀ ਤਰ੍ਹਾਂ ਦੀ ਹੋਊਗੀ

0: ਤਾਂ ਉਹਨੇ ਆਪਣੀ ਬੇਟੀ ਮਹਿਤਾਬ ਕੌਰ ਦਾ ਰਿਸ਼ਤਾ ਉੱਥੇ ਰਣਜੀਤ ਸਿੰਘ ਨਾਲ ਜਿਹੜਾ ਕਰਨ ਦੀ ਪੇਸ਼ਕਸ਼ ਕੀਤੀ ਸੀ। ਤਾਂ ਉਹ ਜੈ ਸਿੰਘ ਵੀ ਬੜਾ ਹੈਰਾਨ ਹੋ ਗਿਆ ਸੀ ਕਿ ਐਂ ਕਿਵੇਂ ਸੋਚ ਸਕਦੇ ਆ ਉਹ, ਮੈਂ ਤਾਂ ਦੁਨੀਆਂ ਕੀ ਕਹੂਗੀ ਕਿ ਇੱਕ ਤਾਂ ਜੋੜ ਮੇਲ ਕੋਈ ਨੀ, ਮਹਿਤਾਬ ਕੌਰ ਤੇ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਜੋੜ ਮੇਲ ਹੀ ਕੋਈ ਨੀ
1: ਜੀ,
0: ਤੇ ਸਾਨੂੰ ਲੋਕੀ ਮਖੌਲ ਕਰਿਆ ਕਰਨਗੇ ਬਾਕੀ ਸਰਦਾਰ ਕੀ ਇਹ ਕਿਹਾ ਜਿਹਾ ਰਿਸ਼ਤਾ ਕਰ ਲਿਆ ਜੀ, ਉਤੋਂ ਜਿਹਨੇ ਮੁੰਡਾ ਕਤਲ ਕੀਤਾ ਉਹਦੇ ਨਾਲ ਹੀ ਰਿਸ਼ਤਾ ਜੋੜ ਲਿਆ ਜੀ, ਇਹਨਾਂ ਦੀ ਅਣਖੀ ਹੈ ਨੀ, ਜੇ ਹੈ ਵੋ ਹੈ। ਪਰ ਸਰਦਾਰ ਕੌਰ ਉਹਨੂੰ ਆਇਰਨ ਲੇਡੀ ਆਪਾਂ ਕਹਿ ਸਕਦੇ ਆ ਕਿ ਬਾਈ ਉਹ ਤਾਂ ਬਿਲਕੁਲ ਉਹਨੇ ਕਹਿ ਲੋ ਵੀ ਜਿਹੜਾ ਹਾਰ ਸ਼ਿੰਗਾਰ ਸਾਰਾ ਡੱਬੇ ਚ ਬੰਦ ਕਰਕੇ ਉਹਨੇ ਡਿਟਰਮਿੰਡ ਹੋ ਗਈ ਸੀ ਕਿ ਮੈਂ ਹੁਣ ਬਦਲਾ ਲੈਣਾ ਆਪਣੇ ਤਰੀਕੇ ਨਾਲ ਹੀ ਲਊ,
1: ਬਿਲਕੁਲ
0: ਰਿਸ਼ਤੇਦਾਰੀ ਜੋੜ ਕੇ ਪਹਿਲਾਂ ਪਾਵਰਫੁਲ ਹੋਵਾਂਗੇ ਫਿਰ ਦੇਖਾਂਗੇ, ਜਦ ਪਾਵਰ ਹੀ ਹੈ ਨੀ ਫਿਰ ਕੀ ਕਰਾਂਗੇ।
1: ਸੋ
0: ਉਹ ਇੱਕ ਇਤਿਹਾਸਿਕ ਮੌਕੇ ਤੇ ਤੁਸੀਂ ਬਾਅਦ ਜੋ ਕੁਛ ਵੀ ਆ ਉਹ ਤਾਂ ਇਤਿਹਾਸ ਹੈ, ਸਾਰਿਆਂ ਨੂੰ ਪਤਾ ਵੀ ਕਿੰਨੀ ਉਹਨਾਂ ਨੇ ਅੱਗੇ ਜਿਹੜੀ ਆ ਰਣਜੀਤ ਸਿੰਘ ਨੂੰ ਜਿਹੜਾ ਪਾਵਰਫੁਲ ਬਣਾਉਣ ਚ ਕਿੰਨੀ ਮਦਦ ਕੀਤੀ ਤੇ ਕੀ ਕੁਛ ਹੋਇਆ, ਇਤਿਹਾਸ ਗਵਾਹ ਹੈ। ਇਹ ਇੱਕ ਪੜਚੋਲ ਦਾ ਨਾ ਇੱਕ ਵਕਤ ਹੁੰਦਾ,
1: ਬਿਲਕੁਲ
0: ਉਦੋਂ ਸਾਡੇ ਕੋਲ ਇੱਕ ਕਹਿ ਲੋ ਵੀ ਉਸ ਟਾਈਮ ਦੇ ਵਿੱਚ ਜਦੋਂ ਅਸੀਂ ਵੇਖੀਏ ਕਿ ਅਹਿਮ ਫੈਸਲਾ ਲੈਣਾ ਹੁਣ ਜ਼ਿੰਦਗੀ ਦਾ ਤਾਂ ਉਹ ਕਿਵੇਂ ਲਿਆ ਜਾ ਸਕਦਾ ਹੈ, ਇਹੋ ਜਿਹੀਆਂ ਜਿਹੜੀਆਂ ਉਦਾਹਰਨਾਂ ਜਦੋਂ ਆਪਾਂ ਦੇਖਦੇ ਹਾਂ। ਹੁਣ ਤੁਸੀਂ ਰਾਮ ਪ੍ਰਸਾਦ ਬਿਸਮਿਲ ਹੋਰਾਂ ਨੂੰ ਯਾਦ ਕਰ ਰਹੇ ਸੀ, ਤੋ ਉਹਨਾਂ ਦੀ ਸ਼ਖਸੀਅਤ ਵੇਖੋ ਕਿੰਨੀ ਮਹਾਨ ਸ਼ਖਸੀਅਤ ਹੈ ਤੇ ਬਹੁਤ ਜਿਹੜੇ ਆ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਬੰਦਾ ਧਾਰਾ ਦੇ ਉਲਟ ਚੱਲਦਾ, ਨਦੀ ਦੀ ਧਾਰਾ ਦੇ ਉਲਟ ਚੱਲਦਾ, ਕਿਉਂਕਿ ਆਪਣੇ ਆਪਣੇ ਆਪ ਦੇ ਵਿੱਚ ਹੀ ਇੱਕ ਚੈਲੰਜ ਆ। ਦੇਸ਼ ਭਗਤਾਂ ਨੂੰ ਜਦੋਂ ਆਪਾਂ ਦੇਖਦੇ ਆ ਜਾਂ ਜਿਹੜੇ ਆਪਾਂ ਨਾਬਰੀ ਦਾ ਇਤਿਹਾਸ ਇਹਨੂੰ ਕਹਿ ਸਕਦੇ ਹਾਂ ਕਿ ਹੈਗਾ ਕਿ ਆਪਾਂ ਨਹੀਂ ਮੰਨਦੇ ਵੀ ਹਾਂ ਜਿਹੜੇ ਕਾਨੂੰਨ ਆ ਇਹ ਅਸੀਂ ਬੈਟਰ ਸੋਚਦੇ ਆ ਤੇ ਸਾਡੇ ਵਾਲੀ ਸੋਚ ਵਧੀਆ,
1: ਬਿਲਕੁਲ।
0: ਤੋ ਇਹ ਚੀਜ਼ਾਂ ਆਉਂਦੀਆਂ ਕਿੱਥੋਂ ਆ, ਇਹੀ ਚੀਜ਼ਾਂ ਨੇ ਕਿ ਆਪਾਂ ਆਪਣੇ ਆਪ ਨੂੰ ਜਦੋਂ ਦੇਖਦੇ ਹਾਂ ਕਿ ਮੇਰਾ ਪਰਪਸ ਕੀ ਆ, ਮੈਂ ਜੇ ਅਗਰ ਜੀ ਰਿਹਾ ਹਾਂ ਤਾਂ ਮੇਰਾ ਕੋਈ ਕੋਈ ਨਾ ਕੋਈ ਤਾਂ ਮੇਰਾ ਲਾਈਫ ਦਾ ਜਿਹੜਾ ਏਮ ਓਬਜੈਕਟਿਵ ਕੁਛ ਤਾਂ ਹੋਣਾ ਚਾਹੀਦਾ। ਇਹ ਤਾਂ ਹੈ ਨੀ ਕਿ ਮੈਂ ਸਵੇਰੇ ਸ਼ਾਮ ਸਵੇਰੇ ਸ਼ਾਮ ਬਸ ਉਹ ਇੱਕ 9 to 5 ਦਾ ਜਿਹੜਾ ਪ੍ਰੋਜੈਕਟ ਹੈ ਉਹਦੇ ਵਿੱਚ ਉਲਝਿਆ ਹੋਇਆ,
1: ਬਿਲਕੁਲ
0: ਕੋਈ ਇਹ ਚੀਜ਼ ਉੱਥੇ ਬਹੁਤ ਕੰਮ ਆਉਂਦੀ ਹੈ। ਤੁਸੀਂ ਬਿਲਕੁਲ ਇਹ ਸਹੀ ਲਿਖਿਆ ਕਿ ਇਹ ਆਪਣੇ ਆਪ ਨੂੰ ਜਾਣਨ ਦੀ ਇੱਕ ਅਹਿਮ ਯਾਤਰਾ ਇਹਨੂੰ ਕਹਿ ਸਕਦੇ ਆ ਆਪਾਂ
1: ਜੀ,
0: ਸਵੈ ਪੜਚੋਲ ਨੂੰ।
1: ਨਾਲੇ ਇਹਦੇ ਵਿੱਚ ਇਹ ਵੀ ਹੈ ਨਾ ਜਦੋਂ ਤੁਸੀਂ ਸਿੱਖ ਬੀਬੀਆਂ ਦੀ ਗੱਲ ਕੀਤੀ ਹੈ ਜਾਂ ਜਿਹੜੇ ਵਾਰੀਅਰ ਵੀ ਰਹੇ ਆ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਲੜਦੇ ਰਹੇ ਆ ਜੰਗਾਂ ਦੇ ਵਿੱਚ, ਇਤਿਹਾਸ ਰਚੇ ਆ ਬਹੁਤ ਸਾਰੇ ਨਾਮ ਨੇ, ਕਦੇ ਮੈਂ ਉਹਦਾ ਜ਼ਿਕਰ ਕੋਸ਼ਿਸ਼ ਹੈ ਮੇਰੀ ਸ਼ੁਰੂ ਤੋਂ ਹੀ ਕਿ ਉਹਨਾਂ ਦੀ ਇੱਕ ਕਿਤਾਬ ਪਈ ਹੈ ਮੇਰੇ ਕੋਲ ਸਿੱਖ ਆਪਣੇ ਬੀਬੀਆਂ ਨਾਮ ਦੀ, ਇਤਿਹਾਸਕ ਸਿੱਖ ਬੀਬੀਆਂ, ਤੇ ਉਹ ਮੇਰਾ ਮਨ ਕਰਦਾ ਹੁੰਦਾ ਕਦੇ ਨਾ ਕਦੇ ਉਹਨਾਂ ਦੀ ਸਾਂਝ ਪਾਈਏ, ਕਿਉਂਕਿ ਦੇਖੋ ਜਦੋਂ ਦੀ ਦੁਨੀਆ ਆਪਣੇ ਸ਼ਮੀ ਜੀ ਬਣੀ ਹੈ ਨਾ ਉਦੋਂ ਦਾ ਮਰਦ ਸਮਾਜ ਕਿਤੇ ਨਾ ਕਿਤੇ ਹਰ ਪਾਸੇ ਹੀ ਭਾਰੂ ਰਿਹਾ, ਤੇ ਅੱਜ ਦੀ ਔਰਤ ਕਿਤੇ ਨਾ ਕਿਤੇ ਇੱਕ ਮੁਕਾਮ ਦੇ ਉੱਤੇ ਪਹੁੰਚੀ ਹੈ, ਤੇ ਜਿਵੇਂ ਕਿ ਮਰਦ ਕਮਾ ਕੇ ਪਹਿਲਾਂ ਲਿਆਉਂਦਾ ਸੀਗਾ ਘਰ ਨੂੰ ਤਾਂ ਉਹ ਘਰ ਦਾ ਰੋਜ਼ੀ ਰੋਟੀ ਜਾਂ ਹੋਰ ਸਾਰਾ ਕੁਝ ਉਹਦਾ ਫਰਜ਼ ਸਮਝਦੀ ਸੀ ਕਿ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਜੇ ਸਿੱਧੇ ਸ਼ਬਦਾਂ ਚ ਕਹੀਏ ਕਿ ਜੋ ਚੀਜ਼ ਮੈਂ ਮਹਿਸੂਸ ਕਰਦਾ ਚਲੋ ਇੱਥੇ ਜਿਸ ਹਿਸਾਬ ਦੇ ਨਾਲ ਅਸੀਂ ਰਹਿੰਦੇ ਹਾਂ ਕਿ ਉਹਨੂੰ ਆਪਣੇ ਆਪ ਦੇ ਵਿੱਚ ਇੱਕ ਗਿਲਟ ਫੀਲ ਹੋਣ ਲੱਗ ਜਾਂਦਾ ਹੈ ਔਰਤ ਨੂੰ ਕਿ ਇਹ ਕੰਮ ਕਰਕੇ ਮੈਂ ਕਿਤੇ ਨਾ ਕਿਤੇ ਇਹਦੇ ਉੱਤੇ ਬੋਝ ਆ, ਮਤਲਬ ਕਿ ਉਹ ਮੇਰੇ ਲਈ ਕਮਾ ਕੇ ਲਿਆ ਰਿਹਾ ਤੇ ਮੈਂ ਕਿਉਂ ਨੀ, ਮਤਲਬ ਕਿ ਆਪਣੇ ਮੈਂ ਚਾਰ ਦੀਵਾਰੀ ਦੇ ਵਿੱਚ ਘਰ ਦੇ ਵਿੱਚ ਮਤਲਬ ਕਿ ਇੱਕ ਤਰ੍ਹਾਂ ਦਾ ਉਹ ਆਪਣੇ ਆਪ ਨੂੰ ਕੈਦ ਕਹਿ ਲੋ ਸਮਝਣ ਲੱਗ ਜਾਂਦੇ ਬਾਅਦ ਦੇ ਵਿੱਚ, ਤੇ
0: ਬਿਲਕੁਲ
1: ਉਹ ਚੀਜ਼ ਨੂੰ ਜਦੋਂ ਅਸੀਂ ਸਮਝਾਂਗੇ ਜਾਂ ਉਸ ਚੀਜ਼ ਨੂੰ ਅੱਗੇ ਜਾ ਕੇ ਹੋਰ ਵਿਚਾਰ ਜਿਹੜੇ ਮਿਲਣਗੇ ਤਾਂ ਮੈਨੂੰ ਲੱਗਦਾ ਕਿ ਔਰਤ ਦੀ ਜਿਹੜੀ ਹੈ ਇੱਕ ਤਾਂ ਉਹਦੀ ਜਿਹੜੀ ਪਾਵਰ ਹੈ ਸੋਚਣ ਦੀ ਸਮਝਣ ਦੀ ਜਾਂ ਉਹਦੀ ਇੱਕ ਤਰ੍ਹਾਂ ਦੀ ਰਿਸਪੈਕਟ ਵੀ ਜਿਹੜੀ ਹੈ ਫਿਰ ਮਰਦ ਸਮਾਜ ਦੇ ਵੱਲੋਂ ਇੱਕ ਤਰ੍ਹਾਂ ਦਾ ਕਹਿ ਸਕਦਾ ਉਹਨੂੰ ਬੂਸਟ ਵੀ ਮਿਲਦਾ, ਐਨਰਜੀ ਮਿਲਦੀ ਹੈ ਕਿ ਹਾਂ ਮੈਨੂੰ ਸਮਝਦੇ ਨੇ, ਕੁਝ ਲੋਕ ਮੈਨੂੰ ਸਮਝਦੇ ਨੇ, ਤੇ ਜੇ ਉਹ ਚੀਜ਼ ਨੂੰ ਮਤਲਬ ਕਿ ਕੁਝ ਲੋਕ ਫਿਰ ਉਸਨੂੰ ਮਤਲਬ ਕਿ ਹੋਰ ਪਾਸੇ ਲੈ ਜਾਂਦੇ ਆ ਕਿ ਨਹੀਂ ਨਹੀਂ ਔਰਤ ਤਾਂ ਘਰ ਦੇ ਵਿੱਚ ਹੀ ਚਾਰ ਦੀਵਾਰੀ ਚ ਹੀ ਰਹਿਣੀ ਚਾਹੀਦੀ ਹੈ ਤੇ ਮਰਦ ਚਾਹੇ ਜੋ ਮਰਜ਼ੀ ਕਰੀ ਜਾਵੇ ਜੋ ਜਿੱਥੇ ਮਰਜ਼ੀ ਆਵੇ ਜਿੱਥੇ ਮਰਜ਼ੀ ਜਾਵੇ, ਇਹ ਮਨ ਦੇ ਵਿੱਚ ਤਾਂ ਕਰਕੇ ਚਲੋ ਆਪਣੀ ਅੱਜ ਗੱਲਬਾਤ ਖੁੱਲੀ ਹੀ ਚੱਲ ਰਹੀ ਹੈ ਤਕਰੀਬਨ ਸਵੈ ਪੜਚੋਲ ਦੀ ਤੇ ਮਰਦ ਸਮਾਜ ਦੇ ਵਿੱਚ ਸਵੈ ਪੜਚੋਲ ਨਾਲ ਦੀ ਨਾਲ, ਕਿਉਂਕਿ ਅੱਜ ਨਾ ਸਵੇਰੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਦੌਰਾਨ ਤੇ ਉੱਥੇ ਮੈਂ ਵਿਸ਼ਾ ਕੋਈ ਕਿਸੇ ਦੋਸਤ ਨੇ ਕੈਨੇਡਾ ਤੋਂ ਛੇੜਿਆ ਸੀਗਾ ਕਿ ਕੌਰ ਤੇ ਆਪਣੇ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿਚ ਇਸ ਵਕਤ ਕੁੜੀਆਂ ਆ ਰਹੀਆਂ ਨੇ,
0: ਹਾਂਜੀ ਜੀ,
1: ਤੇ ਉਹਨਾਂ ਦਾ ਕਰੈਕਟਰ ਜਾਂ ਜਿਹੜੇ ਆਪਣੇ ਹਰਮਿੰਦਰ ਚਾਹਲ ਜੀ ਨੇ ਨਾਵਲ ਜਿਹੜਾ ਆਪਾਂ ਸਾਂਝਾ ਵੀ ਕੀਤਾ ਆਡੀਓ ਦੇ ਰੂਪ ਦੇ ਵਿਚ, ਨਵਯੁਗ ਜਿਹੜਾ ਨਵਾਂ ਉਹਨਾਂ ਦਾ ਨਾਵਲ ਹੈ, ਤੇ ਉਹਦੇ ਵਿਚ ਵਿਸ਼ਾ ਹੀ ਇਹ ਤਕਰੀਬਨ ਸੀਗਾ ਕਿ ਜਿਹੜੀ ਨਵੀਂ ਪੀੜੀ ਹੈ ਉਹ ਵਿਆਹ ਕਿਉਂ ਨੀ ਕਰਵਾ ਰਹੀ, ਹੈਨਾ, ਉਹਦੇ ਉੱਤੇ ਆਧਾਰਿਤ ਉਹ ਸਾਰੀ ਸਟੋਰੀ ਹੈ। ਤੇ ਉਹ ਚਾਹਲ ਸਾਹਿਬ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਸਨੂੰ ਸਮਝਾਇਆ, ਮਤਲਬ ਕਿ ਉੱਥੇ ਦੇ ਜਿਹੜੇ ਬੋਰਨ ਬੱਚੇ ਨੇ ਉਹ ਕੀ ਸੋਚਦੇ ਆ, ਸਿਚੁਏਸ਼ਨਾਂ ਕਿੱਦਾਂ ਹੈਂਡਲ ਕਰਦੇ ਆ, ਉਹਨਾਂ ਦੀ ਇੱਕ ਆਪਣੀ ਇੰਡੀਪੈਂਡੈਂਟ ਸੋਚ ਹੈ। ਤੇ ਪਰ ਵੱਡੇ ਪੱਧਰ ਦੇ ਉੱਤੇ ਜਦੋਂ ਜਿਹੜਾ ਮਤਲਬ ਕਿ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਅਸੀਂ ਵਸੇ ਹੋਏ ਹਾਂ, ਜਿੱਦਾਂ ਹੁਣ ਮੈਂ ਇੱਥੇ ਆਪਣੀ ਗੱਲ ਕਰਾਂ ਤਾਂ ਮੈਨੂੰ ਇਹੀ ਫਿਕਰ ਲੱਗਿਆ ਰਹਿਣਾ ਕਿ ਚਾਹੇ ਮੇਰੇ ਲੜਕੇ ਨੇ ਤੇ ਚਾਹੇ ਮੇਰੇ ਲੜਕੀਆਂ ਨੇ, ਕਿ ਮੇਰੇ ਬੱਚੇ ਕਿਤੇ ਨਾ ਕਿਤੇ ਕਿਸੇ ਹੋਰ ਬਾਹਰਲੀ ਕਮਿਊਨਿਟੀ ਦੇ ਨਾਲ ਮਤਲਬ ਕਿ ਵਿਆਹ ਨਾ ਕਰਾ ਲੈਣ ਜਾਂ ਰਿਲੇਸ਼ਨ ਨਾ ਬਣਾ ਲੈਣ, ਜਾਂ ਮਤਲਬ ਕੀ ਮਤਲਬ ਕਿ ਸਮਾਜ ਦੇ ਵਿੱਚ ਅਸੀਂ ਕੀ ਮਤਲਬ ਕਿ ਮੂੰਹ ਦਿਖਾਵਾਂਗੇ। ਉਹ ਜਿਹੜੀਆਂ ਮੈਨੂੰ ਲੱਗਦਾ ਕਈ ਵਾਰੀ ਨਾ ਬੇਫਿਕਰੀਆਂ ਜਿਹੜੀਆਂ ਨਾ ਮਤਲਬ ਕਿ ਜ਼ਰੂਰਤ ਨਹੀਂ ਜਿਹੜੀਆਂ ਚੀਜ਼ਾਂ ਦਾ ਭਾਰ ਚੱਕਣ ਦੀ, ਅਸੀਂ ਉਹ ਚੱਕੀ ਫਿਰਦੇ ਹਾਂ। ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਤਾਂ ਵਸ ਗਏ ਹਾਂ, ਪਰ ਸਾਡੀ ਸੋਚ ਅਜੇ ਵੀ ਉੱਥੇ ਹੀ ਖੜੀ ਹੈ ਜਿੱਥੋਂ ਅਸੀਂ ਤੁਰੇ ਸੀ।
0: ਬਿਲਕੁਲ ਜੀ, ਰੂਟਸ ਤਾਂ ਰੂਟਸ ਹੀ ਰਹਿਣਗੀਆਂ, ਕਿਉਂਕਿ ਜੋ ਉਹ ਇੰਨੀਆਂ ਡੂੰਘੀਆਂ ਹੁੰਦੀਆਂ ਨੇ ਕਿ ਇਹਨਾਂ ਦਾ ਤੇ ਇਹਨਾਂ ਕੋਲੋਂ ਖਿਹੜਾ ਛਡਾਉਣਾ ਸੌਖਾ ਕੰਮ ਨਹੀਂ
1: ਜੀ।
0: ਇਹਨਾਂ ਇਹ ਜਿਹੜੀਆਂ ਜੜਾਂ ਨੇ, ਇਹਨਾਂ ਦੀ ਜਿਹੜੀ ਸੋਚ ਦੀ ਤੁਸੀਂ ਗੱਲ ਕੀਤੀ, ਇਹ ਤਾਂ ਬਹੁਤ ਡੀਪ ਇੰਪੈਕਟ ਪਿਆ ਹੋਇਆ ਜਿਹੜੀ ਰੂਹ ਆ
1: ਜੀ।
0: ਉਹੀ ਗੱਲ ਆ ਕਿ ਫਿਰ ਵੀ ਜਦੋਂ ਇਹਨੂੰ ਪੜਚੋਲ ਕਰਕੇ ਆਪਾਂ ਦੇਖਦੇ ਹਾਂ ਕਿ ਸਾਨੂੰ ਜਦੋਂ ਲੱਗੇਗਾ ਕਿ ਹਾਂ ਬਈ ਸੁਧਾਰ ਦੀ ਇਹ ਚ ਉਮੀਦ ਹੈਗੀ ਆ, ਜਾਂ ਇਹਨੂੰ ਆਪਾਂ ਬੈਟਰ ਸੋਚ ਸਕਦੇ ਹਾਂ
1: ਜੀ।
0: ਜਿਵੇਂ ਆਪਾਂ ਇੱਕ ਉਹ ਸਾਂਝੀ ਕੀਤੀ ਹੈ ਸਦਾ ਗੁਰੋਰਾਂ ਵਾਲੀ ਜਿਹੜੀ ਗੱਲ, ਦੇਖੋ ਉਹਨਾਂ ਨੇ ਉਸ ਨੂੰ ਮੌਕਾ ਦੇਖਿਆ, ਬਿਪਤਾ ਨੂੰ ਉਹਨੇ ਅਪਰਚੁਨਿਟੀ ਚ ਬਦਲ ਲਿਆ
1: ਜੀ।
0: ਇੱਕ ਤਰ੍ਹਾਂ ਦੀ ਬਿਪਤਾ ਸੀ ਪੂਰੀ, ਪਰ ਫਿਰ ਉਹ ਇਹੀ ਚੀਜ਼ ਹੈ ਕਿ ਫੇਲਰ ਤੋਂ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਫੇਲਰ ਹੋਇਆ ਕਿਉਂ ਆ, ਜੇ ਆਪਾਂ ਨੂੰ ਐ ਲੱਗਦਾ ਵੀ ਆ।
1: ਬਿਲਕੁਲ,
0: ਜੇ ਮੰਨ ਲਓ ਕੋਈ ਸਟੂਡੈਂਟ ਹੈ ਉਹ ਕਿਸੇ ਇਗਜ਼ਾਮ ਚ ਫੇਲ ਹੋ ਜਾਂਦਾ, ਹੁਣ ਉਹ ਬਲੇਮ ਕਰਦਾ ਸਿਸਟਮ ਨੂੰ, ਜੇ ਉਹ ਨਹੀਂ ਕੁਛ ਨੈਗਲੈਕਟ ਕਰਦਾ ਉਹ ਬਲੇਮ ਕਰੀ ਜਾਊਗਾ, ਆਹ ਮਾੜਾ ਸੀ ਜੀ, ਉਹ ਮਾੜਾ ਸੀ
1: ਜੀ।
0: ਪਰ ਜੇ ਉਹ ਪੜਚੋਲ ਕਰੂਗਾ ਫਿਰ ਉਹਨੂੰ ਹੋ ਸਕਦਾ ਇਹ ਲੱਗੇ ਕਿ ਭਾਈ ਮੇਰੀ ਜਿਹੜੀ ਫੋਨ ਦੀ ਯੂਜੇਜ ਸੀਗੀ ਉਹ ਬਹੁਤ ਜ਼ਿਆਦਾ ਸੀ, ਉਹ 6-7 ਘੰਟੇ ਦੀ ਸੀ
1: ਜੀ।
0: ਉਹ ਜਦੋਂ ਉਹਨੂੰ ਇਹ ਪਤਾ ਲੱਗ ਗਿਆ ਕਿ ਬਈ ਆਹ ਪੰਗਾ ਸੀਗਾ ਇਸ ਗੱਲ ਦਾ, ਤੇ ਉਹ ਚੇਂਜ ਕਰੂਗਾ ਤੇ ਅਗਲੇ ਵਾਰੀ ਜਦੋਂ ਇਗਜ਼ਾਮ ਦਊਗਾ ਤੇ ਉਹ ਕਰੈਕ ਕਰੂਗਾ ਉਹਨੂੰ ਵਧੀਆ ਤਰੀਕੇ ਨਾਲ
1: ਜੀ।
0: ਇਹੀ ਜਿਹੜੀ ਮੰਨ ਲਓ ਕੋਈ ਕਿਸਾਨ ਹੈ ਉਹ ਜਿਹੜਾ ਸਟਰੱਕ ਹੋ ਗਿਆ ਕਰਜ਼ੇ ਦੇ ਵਿੱਚ, ਬਹੁਤ ਬੁਰੀ ਹਾਲਤ ਹੋ ਗਈ, ਕਰਜ਼ਾ ਇੰਨਾ ਹੋ ਗਿਆ, ਹੁਣ ਉਹਦੇ ਉਹ ਵੀ ਜੇ ਇਹ ਸੋਚੇ ਕਿ ਬਈ ਸਰਕਾਰ ਦਾ ਕਸੂਰ ਹੈ ਜੀ, ਜੇ ਮੌਸਮ ਦਾ ਕਸੂਰ ਹੈ ਜੀ, ਜਾਂ ਇਹ ਆਹ ਕੋਈ ਐ ਹੋ ਗਿਆ ਵੋ ਹੋ ਗਿਆ, ਉਧਰ ਉਹ ਕਰ ਸਕਦੇ ਆ, ਨੈਗੇਟਿਵਿਟੀ ਵੀ ਹੋ ਸਕਦੀ ਹੈ, ਪਰ ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਜੁਲਾ ਕੇ ਉਹ ਅਨੈਲਿਸਿਸ ਕਰੇ ਕਿ ਭਾਈ ਮੈਂ ਆਪਣੇ ਜਿਹੜੇ ਖਰਚੇ ਆ ਉਹਨਾਂ ਨੂੰ ਟਰੈਕ ਕਰਾਂ, ਮੇਰੀ ਜਿਹੜੀ ਖਰਚ ਕਰਨ ਦੀ ਜਿਹੜੀ ਆਦਤ ਆ ਉਹ ਕਿਹੋ ਜਿਹੀ ਆ, ਕਿ ਮੈਂ ਕੋਈ ਅਨਸੈਸਰੀ ਕਰਜ਼ੇ ਤਾਂ ਨੀ ਚੁੱਕੇ ਹੋਏ, ਫਿਰ ਉਹ ਪਲਾਨਿੰਗ ਕਰੂਗਾ ਤੇ ਆਪਣੀ ਕੰਡੀਸ਼ਨ ਨੂੰ ਸੁਧਾਰੇਗਾ। ਕਿਉਂਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸੋਚਦੇ ਆ ਵਿਚਾਰਦੇ ਆ ਤਾਂ ਕੋਈ ਨਾ ਕੋਈ ਹੱਲ ਤਾਂ ਨਿਕਲਦਾ, ਜਿਹੜਾ ਵੀ ਸਵਾਲ ਆ, ਕੋਈ ਵੀ ਸਵਾਲ ਹੈ ਜਾਂ ਚੈਲੰਜ ਹੈ, ਉਹਦਾ ਜਿਹੜਾ ਉੱਤਰ ਆ ਉਹਦੇ ਅੰਦਰ ਹੀ ਲੁਕਿਆ ਹੁੰਦਾ, ਉਹਨੂੰ ਬਸ ਦੇਖਣ ਦੀ ਲੋੜ ਹੀ ਹੁੰਦੀ ਆ
1: ਜੀ।
0: ਹੁਣ ਸਾਡੇ ਜਿਹੜੇ ਡੇਲੀ ਦੇ ਜਿਹੜੇ ਐਕਸ਼ਨ ਆ ਜੋ ਅਸੀਂ ਰੋਜ਼ ਕਰਦੇ ਆ ਸਵੇਰੇ ਉੱਠ ਕੇ ਸੌਣ ਤੱਕ, ਉਹ ਸਾਰੇ ਸਾਡੇ ਕਹਿ ਲਓ ਵੀ ਆਦਤਾਂ ਬਣੀਆਂ ਹੋਈਆਂ ਨੇ ਸਾਡੀਆਂ, ਆਦਤ ਹੈ ਜੀ ਮੈਂ ਤਾਂ ਐਂ ਕਰਦਾ ਜੀ, ਮੈਂ ਮੇਰੀ ਤਾਂ ਆਦਤ ਹੈ ਜੀ ਮੈਂ ਐਂ ਕਰੂ, ਕੋਈ ਜਿਹਨੂੰ ਆਦਤ ਪੈ ਗਈ ਜਲਦੀ ਉੱਠਣ ਤੋਂ ਜਲਦੀ ਉੱਠਦਾ, ਜਿਹੜਾ ਘਰਾੜੇ ਮਾਰ ਰਿਹਾ ਦੁਪਹਿਰ ਤੱਕ
1: ਜੀ,
0: ਉਹ ਵੀ ਬੰਦੇ ਆ। ਇਹ 95% ਤਾਂ ਸਾਡੇ ਜਿਹੜੇ ਐਕਸ਼ਨ ਆ ਉਹ ਸਾਡੀਆਂ ਆਦਤਾਂ ਕਰਕੇ ਆ, ਇਹ ਅਸੀਂ ਚੇਤਨ ਤੌਰ ਤੇ ਨਹੀਂ ਕਰ ਰਹੇ,
1: ਨਾਲੇ ਉਹਦੇ ਵਿੱਚ ਇਹ ਵੀ ਆ ਨਾ ਕਿ ਅਸੀਂ ਨਾ ਤਾਂ ਆਪਣਾ ਹਿਊਮਨ ਬਿਹੇਵੀਅਰ ਚੇਂਜ ਕਰਨਾ ਚਾਹੁੰਦੇ ਆ ਤੇ ਨਾ ਹੀ ਅਸੀਂ ਆਪਣੀ ਡੇਲੀ ਦੀ ਰੁਟੀਨ ਮਤਲਬ ਕਿ ਲਾਈਫ ਸਟਾਈਲ ਚੇਂਜ ਕਰੀਏ ਕਿ ਕੁਝ ਨਾ ਕੁਝ ਨਵਾਂ ਆਪਣੇ ਰੁਟੀਨ ਦੇ ਵਿੱਚ ਲੈ ਕੇ ਆਈਏ
0: ਜੀ।
1: ਜੀ
0: ਬਿਲਕੁਲ ਬਿਲਕੁਲ ਜੀ, ਉਹੀ ਉਹੀ ਚੀਜ਼ ਆ ਕਿ ਇਹ ਇਹਨਾਂ ਦੇ ਉੱਤੇ ਤਾਂ ਗੌਰ ਤਲਬੀ ਹੋਣੀ ਜ਼ਰੂਰੀ ਆ
1: ਜੀ।
0: ਉਹ ਬਾਕੀ ਤਾਂ ਜੇ ਬੜਾ ਆਪਾਂ ਡੂੰਘੀਆਂ ਚੁੱਭੀਆਂ ਲਾਉਣੀਆਂ ਹੋਣ ਤਾਂ ਇੱਕ ਸਵੋਟ ਫਾਰਮੂਲਾ ਜਿਹੜਾ ਬਣਾਇਆ ਹੋਇਆ ਮਨੋਵਿਗਿਆਨੀਆਂ ਨੇ ਕਿ ਭਾਈ ਉਹ ਦੇਖ ਲਓ SWOT ਕਰਕੇ ਵੀ ਉਹ ਸਟਰੈਂਥ ਕੀ ਆ, ਵੀਕਨੈਸ ਕੀ ਆ, ਓਹਦੇ ਵਿਚ ਓਪਰਚੁਨਿਟੀ ਕੀ ਆ ਤੇ ਥ੍ਰੈਟ ਕੀ ਆ
1: ਜੀ,
0: ਇਹਨਾਂ ਨੂੰ ਜਦੋਂ ਅਸੀਂ ਦੇਖਾਂਗੇ ਇਹ, ਕਿਉਂਕਿ ਇਹ ਚਾਰਾਂ ਨੂੰ ਆਪਣੀ ਸੈਲਫ ਇਵੈਲੂਏਸ਼ਨ ਦੇ ਚਾਰ ਜਿਹੜੇ ਬੁਨਿਆਦੀ ਇਹਨਾਂ ਨੂੰ ਥੰਮ ਮੰਨਿਆ ਜਾਂਦਾ ਕਿ ਇਹਨਾਂ ਚੀਜ਼ਾਂ ਨਾਲ ਹੀ ਆਪਾਂ ਦੇਖ ਸਕਦੇ ਹਾਂ।
1: ਹੁਣ ਦੇਖੋ
0: ਇਹਦੇ ਨਾਲ ਹੀ ਜਿਹੜੀ
1: ਜੀ ਇਹਦੇ ਵਿਚ, ਚਲੋ ਮੈਂ ਉਹੀ ਗੱਲ ਨੂੰ ਥੋੜਾ ਜਾ ਹੋਰ ਅੱਗੇ ਵਧਾਵਾਂਗਾ। ਜੋ ਪਿਛਲੇ ਸਮਿਆਂ ਦੇ ਵਿਚ ਸ਼ਮੀ ਜੀ ਚੱਲਿਆ, ਰੁਝਾਨ ਚੱਲਿਆ ਪੰਜਾਬ ਦੇ ਵਿਚ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਸੁਣਦੇ ਸੀ ਕਿ ਵਲੈਤੋਂ ਨਾ ਲਾੜੇ ਆਉਂਦੇ ਸੀਗੇ ਤੇ ਕੁੜੀਆਂ ਮਤਲਬ ਕਿ 18-18 20-20 ਸਾਲ ਦੀਆਂ ਵਿਆਹ ਕੇ ਲੈ ਜਾਂਦੇ ਸੀ, ਉੱਥੇ ਜਾ ਕੇ ਫਿਰ ਛੱਡ ਛਡਾ ਹੋ ਜਾਂਦਾ ਸੀ, ਸਾਰਾ ਕੁਝ ਹੋ ਜਾਂਦਾ ਸੀ। ਉਹ ਹੌਲੀ ਹੌਲੀ ਚਲੋ ਕੁਝ ਐਸੇ ਹਾਲਾਤ ਵੀ ਪੰਜਾਬ ਦੇ ਵਿਚ ਬਣੇ ਕਿ ਬਹੁਤ ਸਾਰੇ ਜਿਹੜੇ ਸਨ ਫੈਮਿਲੀ ਮੈਂਬਰ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਵਿਆਹ ਕਰਾ ਕੇ ਉਹ ਵੀ ਰੋਟੀ ਮਤਲਬ ਕਿ ਇੱਕ ਚੱਲਿਆ ਹਿਸਾਬ ਕਿਤਾਬ ਉਹਦੇ ਵਿਚ। ਤੇ ਅੱਜ ਜਿਹੜਾ ਜੇ ਤੀਸਰਾ ਦੌਰ ਆਪਣੀ ਲਾਈਫ ਦੇ ਵਿਚ ਅਸੀਂ ਦੇਖ ਰਹੇ ਹਾਂ ਤਾਂ ਉਹ ਸਭ ਤੋਂ ਜਿਹੜਾ ਲੇਟੈਸਟ ਹੈਗਾ ਉਹ ਹੈਗਾ ਆਈਲਟਸ ਦਾ, ਉਹ ਵੀ ਤਕਰੀਬਨ ਹੁਣ ਸਮਾਪਤੀ ਵੱਲ ਹੀ ਹੋ ਗਿਆ ਕਿਉਂਕਿ ਕੁੜੀਆਂ ਜੇ ਕਹੀਏ ਤਾਂ ਪੜ੍ਹ ਲਿਖ ਜਾਂਦੀਆਂ ਜਾਂ ਆਪਣਾ ਘਰ ਦੇ ਕੰਮ ਕਾਜ ਸਾਰੀਆਂ ਚੀਜ਼ਾਂ ਉਹ ਕਿਸੇ ਪਾਸੇ ਵੀ ਕਹਿ ਸਕਦੇ ਕਿ ਬਹੁਤ ਘੱਟ ਜਿਹੜੀਆਂ ਕੁੜੀਆਂ ਜਾਂ ਲੇਡੀਜ਼ ਹੋਣਗੀਆਂ ਘਰਾਂ ਦੇ ਵਿਚ ਜਿਹੜਾ ਕੋਈ ਕੰਮ ਨਾ ਕਰ ਸਕਦੀਆਂ। ਹੁਣ ਉਹਨਾਂ ਨੂੰ ਆਪਣੇ ਆਪ ਦੇ ਵਿਚ ਪ੍ਰਾਊਡ ਵੀ ਚਲੋ ਫੀਲ ਉਹਦੇ ਵਿਚ ਹੁੰਦਾ। ਤੇ ਜੇ ਹੁਣ ਜਿਹੜਾ ਮੇਰੇ ਵਰਗਾ ਹੈ ਮਤਲਬ ਕਿ ਪੜ੍ਹਿਆ ਲਿਖਿਆ ਨਹੀਂ, ਦਸਵੀਂ ਕੀਤੀ ਗਿੱਚ ਧੂ ਕੇ, ਵੱਧ ਤੋਂ ਵੱਧ ਬਾਰਵੀਂ ਕਰ ਲਈ, ਉਸ ਤੋਂ ਬਾਅਦ ਚਲੋ ਪੈਸੇ ਧੇਲੇ ਦੇ ਨਾਂ ਦੇ ਉੱਤੇ ਚਲੋ ਜੇ ਕੁੜੀ ਮਿਲ ਜਾਵੇ ਤਾਂ ਉਹ ਅਸੀਂ ਸਕੀਮਾਂ ਕੱਢਣ ਲੱਗ ਗਏ ਕਿ ਆਈਲਟ ਕਰ ਲਈਏ ਤੇ ਉਸ ਤੋਂ ਬਾਅਦ ਅਸੀਂ ਬਾਹਰ ਨੂੰ ਨਿਕਲ ਜਾਈਏ। ਤੇ ਬਾਹਰ ਨੂੰ ਨਿਕਲ ਜਾਈਏ ਫਿਰ ਉੱਥੇ ਜਾ ਕੇ ਵੀ ਜਦੋਂ ਬਾਹਰ ਨੂੰ ਤਾਂ ਨਿਕਲਿਆ ਹੈ, ਪਰ ਉਹ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਕਿ ਮੁੰਡੇ ਦੇ ਉੱਤੇ ਕੁੜੀ ਬੋਝ ਬਣਦੀ ਹੈ ਤਾਂ ਉਹ ਡਿਫਰੈਂਟ ਗੱਲ ਹੋ ਜਾਂਦੀ ਹੈ। ਉਹਦੇ ਵਿਚ ਮੁੰਡਾ ਪ੍ਰਾਊਡ ਫੀਲ ਕਰਦਾ ਨਾ ਕਿ ਹਾਂ ਮੈਂ ਕਮਾ ਕੇ ਲਿਆਉਣਾ ਤੇ ਤੁਸੀਂ ਘਰ ਵਿਚ ਬੈਠੀਆਂ ਰਹਿੰਦੀਆਂ, ਤੁਸੀਂ ਕਰਦੀਆਂ ਕੀ ਹੋ ਇੰਨਾ ਚਿਰ, ਨਾ ਆਹ ਨੀ ਕੀਤਾ ਉਹ ਨੀ ਕੀਤਾ, ਰੋਬ ਸ਼ੁਰੂ ਹੋ ਜਾਂਦਾ। ਤੇ ਜੇ ਕੁੜੀ ਲੈ ਕੇ ਗਈ ਆ, ਕੁੜੀ ਸਾਰਾ ਕੁਝ ਕਰਕੇ ਗਈ ਆ ਤੇ ਉਹਦੀ ਉਹ ਗੱਲ ਸੁਣ ਕੇ ਰਾਜੀ ਨੀ, ਜੋ ਉਹ ਕਹਿੰਦੀ ਆ ਵੀ ਓਦਾਂ ਕਰ ਲੋ। ਹੁਣ ਜੇ ਦਸਵੀਂ ਜਾਂ ਪਲੱਸ ਟੂ ਪਾਸ ਬੰਦਾ ਜੇ ਇਹਨਾਂ ਮੁਲਕਾਂ ਚ ਆਉਂਦਾ ਤਾਂ ਉਹਨੂੰ ਘੱਟੋ ਘੱਟ, ਜੇਕਰ ਫਿਨਲੈਂਡ ਦੀ ਗੱਲ ਕਰਾਂ ਸ਼ਮੀ ਜੀ, ਤਾਂ ਘੱਟੋ ਘੱਟ ਨੀ ਤੁਹਾਨੂੰ ਲੈਂਗੁਏਜ ਦੇ ਵਿਚ ਹੀ 2-2.5 ਸਾਲ 3 ਸਾਲ ਆਰਾਮ ਨਾਲ ਲੱਗ ਜਾਂਦੇ ਆ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਤੇ ਜੇ ਹੁਣ ਉਹ ਹੀ ਚਲੋ ਕੈਨੇਡਾ ਅਮਰੀਕਾ ਜੇ 2 ਨੰਬਰ ਚ ਕੰਮ ਕਰਨਾ ਜਾਂ ਜਿੱਦਾਂ ਦਾ ਮਿਲ ਗਿਆ ਉਦਾਂ ਕਰਨਾ, ਕਿਸੇ ਨੂੰ $5 ਤੇ ਮਿਲ ਗਿਆ, ਕਿਸੇ ਨੂੰ 4 ਤੇ ਮਿਲ ਗਿਆ, ਕਿਸੇ ਨੂੰ ਵੱਧ ਤੋਂ ਵੱਧ $10 ਤੇ ਮਿਲ ਗਿਆ, ਖਿੱਚ ਧੁੱਕੇ ਕਰੀ ਜਾਂਦੇ ਠੀਕ ਕਰ ਲਿਆ ਜੀ, ਤਾਂ ਜੇ ਹੁਣ ਉਸ ਵੈਲਿਊ ਦੇ ਉੱਤੇ ਉਹ ਪੂਰਾ ਹੀ ਨਹੀਂ ਉਤਰੇਗਾ ਤਾਂ ਸੈਲਰੀ ਉਸ ਹਿਸਾਬ ਦੇ ਨਾਲ ਨਹੀਂ ਲੈ ਪਾਏਗਾ, ਉਹਦੇ ਵਿਚ ਫਿਰ ਪਰਿਵਾਰਕ ਖਿੱਚੋ ਤਾਣ ਵੀ ਕਿਤੇ ਨਾ ਕਿਤੇ ਹੋਏਗੀ। ਜਿੱਦਾਂ ਹੁਣ ਮੁੰਡਾ ਮਤਲਬ ਕਿ ਆਪਣਾ ਰੋਬ ਜਮਾਉਂਦਾ ਹੈ ਔਰਤ ਦੇ ਘਰ ਵਾਲੀ ਦੇ ਉੱਤੇ, ਤਾਂ ਫਿਰ ਉਹ ਘਰ ਵਾਲੀ ਵੀ ਤਾਂ ਜਦੋਂ ਇੰਡੀਪੈਂਡੈਂਟ ਦੋਵੇਂ ਜਾਣੇ ਹੋਣਗੇ ਤਾਂ ਪੈਸੇ ਕਮਾਉਣਗੇ, ਉਹਨਾਂ ਦੀ ਸੋਚ ਵੀ ਮਤਲਬ ਕਿ ਚੇਂਜ ਹੋਏਗੀ ਬਦਲੇਗੀ। ਤੇ ਫਿਰ ਜੇ ਕੁੜੀਆਂ ਇੱਥੇ ਆ ਕੇ ਤਾਂ ਉਹਨਾਂ ਨੂੰ ਛੱਡ ਦਿੰਦੀਆਂ ਨੇ, ਚਲੋ ਗਲਤ ਹੈ ਜੇ ਤੁਹਾਡਾ ਇੱਕ ਐਗਰੀਮੈਂਟ ਹੋਇਆ, ਮੈਂ ਤਾਂ ਐਗਰੀਮੈਂਟ ਹੀ ਅਰੇਂਜਮੈਂਟ ਜਾਂ ਲਵ ਮੈਰਿਜ ਨਹੀਂ ਕਹੂੰਗਾ, ਇਹ ਐਗਰੀਮੈਂਟ ਮੈਰਿਜ ਆ ਜੀ, ਹਨਾ ਜੀ। ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਸੁਣਨ ਨੂੰ ਵੀ ਮਿਲਦੇ ਆ ਕਿ ਉਹ ਮਤਲਬ ਕਿ ਕੈਨੇਡਾ ਆਈ 10 ਦਿਨ ਰਹੇ ਮੁੜ ਕੇ ਪਤਾ ਨਹੀਂ ਕਿੱਥੇ ਗਈ, ਤਾਂ ਬਾਅਦ ਦੇ ਵਿਚ ਫਿਰ ਐਫ ਆਈ ਆਰ ਆਈਆਂ ਹੋ ਜਾਂਦੀਆਂ, ਸਾਰਾ ਕੁਝ ਹੋ ਜਾਂਦਾ ਤੇ ਪਰਿਵਾਰਾਂ ਦੇ ਵਿਚ ਖਿੱਚੋ ਤਾਣ ਵੱਧ ਜਾਂਦੀ ਹੈ, ਪੈਸੇ ਦਾ ਲੈਣ ਦੇਣ ਦੀ ਗੱਲ ਹੁੰਦੀ ਹੈ। ਤੇ ਉਹਦੇ ਵਿਚ ਜੇ ਅਸੀਂ ਪੜਚੋਲ ਕਰਦੇ ਹਾਂ ਵੀ ਉਹਦੇ ਵਿਚ ਕਸੂਰਬਾਰ ਕੌਣ ਆ, ਕਿ ਅਸੀਂ ਕਦੇ ਸੋਚਿਆ ਵੀ ਉਹ ਗਲਤੀ ਦੇ ਉੱਤੇ ਗਲਤੀ ਅੱਜ ਵੀ ਅਸੀਂ ਫਿਰ ਵੀ ਤਾਂ ਦੁਹਰਾ ਹੀ ਰਹੇ ਹਾਂ, ਕਿੰਨੇ ਪਰਿਵਾਰਾਂ ਨੇ ਦੁਹਰਾਈ ਹੈ
0: ਜੀ ਜੀ ਜੀ ਜੀ,
1: ਕੀ ਉਹਨੂੰ ਆਪਾਂ ਮੈਰਿਜ ਕਹਿ ਸਕਦੇ ਹਾਂ ਅਸਲ ਦੇ ਵਿਚ, ਕੀ ਉਹ ਮੈਰਿਜ ਆ?
0: ਉਹ ਤੇ ਇੱਕ ਤਰ੍ਹਾਂ ਦਾ ਉਹੀ ਜਿਵੇਂ ਤੁਸੀਂ ਕਿਹਾ ਸਮਝੌਤਾ ਹੀ ਹੋ ਗਿਆ ਨਾ ਜੀ, ਉਹਦੇ ਤੇ ਉਹ ਬਿਜ਼ਨਸ ਕਰ ਲਿਆ
1: ਜੀ।
0: ਬਿਲਕੁਲ ਜੀ, ਇਹੀ ਚੀਜ਼ਾਂ ਨੂੰ ਜੇ ਦੇਖਿਆ ਜਾਏ ਕਹਿ ਲੋ ਕਿ ਪਰਸਨਲ ਗਰੋਥ ਦੀ ਜੇ ਆਪਾਂ ਜੋੜ ਕੇ ਦੇਖੀਏ, ਜਿਵੇਂ ਪਰਿਵਾਰਾਂ ਦੀ ਤੁਸੀਂ ਗੱਲ ਕੀਤੀ ਆ, ਪਰਿਵਾਰਾਂ ਦੀ ਜਿਹੜੀ ਬੁਨਿਆਦ ਹੀ ਜੇ ਇੰਨੀ ਪੇਤਲੀ ਜਾਂ ਇੰਨੀ ਜਿਹੜੀ ਆ ਉਹ ਸ਼ੱਕ ਦੇ ਆਧਾਰ ਤੇ ਰੱਖੀ ਜਾਣੀ ਆ, ਉਹ ਫਿਰ ਅੱਗੇ ਤਾਂ ਆਪਾਂ ਕੀ ਉਮੀਦ ਕਰ ਸਕਦੇ ਹਾਂ ਕਿ ਅੱਗੇ ਇਹਨਾਂ ਦਾ ਜਿਹੜਾ ਪਰਿਵਾਰਕ ਮਾਹੌਲ ਕਿਹੋ ਜਿਹਾ ਆਊਗਾ। ਉਹ ਜਿਹੜਾ ਪਹਿਲਾਂ ਸੀਗਾ ਨਹੀਂ ਖਾਨਦਾਨ ਦੀ ਨੱਕ ਕੱਟ ਕੇ ਰੱਖਤੀ ਜੀ ਫਲਾਣਾ ਕਰਤਾ, ਉਹ ਤਾਂ ਗੱਲ ਹੀ ਨੀ, ਉਦੋਂ ਤੱਕ ਤੇ ਗੱਲ ਹੀ ਨੀ ਪਹੁੰਚਦੀ, ਉਹ ਐਂਡ ਹੋ ਜਾਂਦਾ ਮਾਹੌਲ ਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਆਪਾਂ ਜੇ ਦੇਖਦੇ ਹਾਂ ਕਿ ਮਿਸਟੇਕ ਨੇ, ਸਾਡੀਆਂ ਗਲਤੀਆਂ ਨੇ, ਰਿਪੀਟ ਤੇ ਆਪਾਂ ਗਲਤੀਆਂ ਕਰੀ ਜਾਵਾਂਗੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਾਂਗੇ, ਉਹੀ ਗਲਤੀ ਵਾਰ ਵਾਰ ਹੋਊ
1: ਜੀ.
0: ਤੇ ਜਦੋਂ ਆਪਾਂ ਇਹਨਾਂ ਨੂੰ ਪਹਿਚਾਣ ਲਿਆ ਕਿ ਬਈ ਇਹ ਸਾਡੀ ਵੀਕਨੈਸ ਸੀਗੀ, ਜਿਵੇਂ ਤੁਸੀਂ ਦੱਸਿਆ ਕਿ ਭਾਈ ਇਹ ਬੜੇ ਹੀ ਪਵਿੱਤਰ ਰਿਸ਼ਤੇ ਆ, ਪਰ ਇਹ ਰਿਸ਼ਤੇ ਹੀ ਵਪਾਰ ਹੋ ਗਏ ਤਾਂ ਫਿਰ ਰਿਹਾ ਕੀ ਪਿੱਛੇ?
1: ਬਿਲਕੁਲ.
0: ਜਿਹੜਾ ਸਾਡਾ ਸਮਾਜ ਦਾ ਤਾਣਾ ਬਾਣਾ ਹੈ ਉਹ ਬਿਲਕੁਲ ਹੀ ਅਲੱਗ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਹਨੂੰ ਇੱਕ ਅਲੱਗ ਕਲਚਰ ਨੂੰ, ਬਿਲਕੁਲ ਹੀ ਨਵਾਂ ਹੀ ਕਲਚਰ ਕਹਿ ਲਓ
1: ਜੀ,
0: ਉਹਨੂੰ ਪ੍ਰਮੋਟ ਕਰ ਰਿਹਾ ਨਜ਼ਰ ਆਊਗਾ ਸਾਨੂੰ ਕਿ ਬਈ ਇਹ ਤਾਂ ਅਲੱਗ ਵੀਡੀਓ ਤੇ ਗੱਡੀ ਜਾ ਰਹੀ ਹੈ.
1: ਬਿਲਕੁਲ ਜੀ. ਤੇ ਸ਼ਮੀ ਜੀ, ਅੱਗੇ ਵਧਣ ਤੋਂ ਪਹਿਲਾਂ ਵੈਸੇ ਤਾਂ ਔਜਲਾ ਸਾਹਿਬ ਕਹਿੰਦੇ ਨੇ ਕਿ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਕੱਲ ਕਿਉਂ ਨਹੀਂ ਆਏ ਜੀ, ਝੂਠ ਨਹੀਂ ਬੋਲਣਾ, ਅੱਜ ਆਪਾਂ ਸੱਚੀਆਂ ਗੱਲਾਂ ਕਰਨੀਆਂ. ਜਿਹਦਾ ਸ਼ੁਰੂ ਚ ਕਿਹਾ ਹੈ ਤੇ ਰਾਜਨ ਸੈਣੀ ਸਾਹਿਬ ਵੀ ਜੁੜੇ ਨੇ, ਉਹਨਾਂ ਦੀ ਗੱਲ ਸੁਣਦਾ ਪਹਿਲਾਂ ਮੈਂ ਇਹਦਾ ਉੱਤਰ ਦੇਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਜੀ ਕੰਮ ਕਾਰਜ ਬਦਲ ਗਏ ਨੇ, ਤਾਂ ਕਰਕੇ ਜੋਬਾਂ ਜਿਹੜੀਆਂ ਨੇ ਡਿਊਟੀ ਪਤਾ ਨਹੀਂ ਕਿੱਥੇ ਆ ਜਾਂਦੀ ਹੈ ਕਿੱਥੇ ਨਹੀਂ, ਇਸ ਕਰਕੇ ਫਿਰ ਸ਼ਾਮਾਂ ਵੀ ਪੈ ਜਾਂਦੀਆਂ ਨੇ ਤੇ ਥਕਾਵਟ ਵੀ ਜ਼ਿਆਦਾ ਹੋ ਜਾਂਦੀ ਹੈ. ਇਸ ਕਰਕੇ ਡਿਸੀਜ਼ਨ ਕੱਲ ਲਿਆ ਗਿਆ ਸ਼ਮੀ ਜੀ ਦੇ ਨਾਲ ਰਲ ਮਿਲ ਕੇ ਕਿ ਪ੍ਰੋਗਰਾਮ ਅੱਜ ਰਹਿਣ ਦਿੰਦੇ ਹਾਂ, ਇਸੇ ਵਿਸ਼ੇ ਨੂੰ ਆਪਾਂ ਕੱਲ ਨੂੰ ਜਿਹੜਾ ਆਰਾਮ ਦੇ ਨਾਲ ਕਰਾਂਗੇ. ਤੇ ਪਹਿਲਾਂ ਆਪਣੀ ਸਵੈ ਪੜਚੋਲ ਕੀਤੀ ਹੈ ਅਸੀਂ, ਕੱਲ ਅਸੀਂ ਪ੍ਰੋਗਰਾਮ ਕਰਨ ਜੋਗੇ ਹੈਗੇ ਨਹੀਂ ਹੈ ਨਾ ਜੀ,
0: ਉਸੇ ਤੋਂ ਸਿੱਟਾ ਨਿਕਲਿਆ ਜੀ.
1: ਜੀ
0: ਬਿਲਕੁਲ ਜੀ.
1: ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ.
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ.
1: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ
0: ਸਤਿ ਸ੍ਰੀ ਅਕਾਲ ਜੀ.
2: ਹਾਂਜੀ, ਕਹਿੰਦੇ ਪ੍ਰੋਗਰਾਮ ਦਾ ਨਾਂ ਤਾਂ ਹੈਗਾ ਸਵੈ ਪੜਚੋਲ
1: ਜੀ,
2: ਤੇ ਤੁਸੀਂ ਪੜਚੋਲ ਕਰੀ ਜਾਂਦੇ ਆ ਲੋਕਾਂ ਦੀ ਜੀ,
1: ਨਹੀਂ
2: ਜਾ ਕੇ?
1: ਹਾਂਜੀ ਜੀ,
2: ਇਸੇ ਕਰਕੇ ਔਜਲਾ ਸਾਹਿਬ ਨੇ ਪਹਿਲਾਂ ਪੁਆਇੰਟ ਕੀਤਾ ਬਈ ਭਾਈ ਤੁਸੀਂ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਬਈ ਤੁਸੀਂ ਕੱਲ ਪ੍ਰੋਮਿਸ ਕਰਕੇ ਤੇ ਆਏ ਨੀ.
1: ਹਾਂਜੀ,
2: ਤੇ ਉਹ ਕਹਿੰਦੇ ਨੇ ਨੱਕ ਚਾੜ ਕੇ ਲੋਕਾਂ ਨੂੰ ਬੁਰਾ ਕਹਿਣਾ ਏ, ਆਪ ਚੰਗੋ ਚੰਗਾ ਬਣ ਬਣ ਬਹਿਣਾ ਏ, ਫਿਰ ਆਪਣੇ ਮੰਜੇ ਦੇ ਹੇਠ ਸੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਦਸ ਵੀ ਫੂਕ ਦੇ ਤੇ ਭੰਨ ਸੋਟੇ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ.
1: ਕਿਆ ਬਾਤ
2: ਹੈ ਜੀ,
0: ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਹੀ ਪਤਾ.
2: ਇਹ ਤਾਂ ਹੁਣ ਆਪਣੇ ਮੰਜੇ ਦੇ ਹੇਠ ਸੋਟਾ ਫੇਰਨ ਵਾਲੀ ਗੱਲ ਆ ਜੀ.
1: ਜੀ ਨਹੀਂ, ਰੱਬ ਵਰਗੇ ਸਾਡੇ ਸਰੋਤੇ ਨੇ ਸੈਣੀ ਸਾਹਿਬ, ਸਰੋਤੇ ਰੱਬ ਨਾਰਾਜ਼ ਕਰ ਸਕਦੇ ਆ ਜੀ. ਜੀ
0: ਨਾ ਜੀ, ਲੇਸੀ ਬੜੀ ਲੰਬੀ, ਤੁਸੀਂ ਸੌਦੇ ਪਤਾ ਹੀ ਕਰ ਲਈ ਹੈ, ਇੱਕ ਸੋਟਾ ਪਹਿਲਾਂ, ਇੱਕ ਮੰਜਾ ਲਿਆਉਣਾ ਪੈਣਾ, ਤੇ ਫਿਰ ਤਸਬੀਹ ਮਾਲਾ ਮਣ ਕੇ ਇਹ ਲਿਸਟ ਇਕੱਠੀ ਕਰਦਿਆਂ ਨੂੰ ਟਾਈਮ ਲੱਗ ਜਾਣਾ ਬਹੁਤ.
2: ਨਹੀਂ ਉਹ ਮੈਂ ਸਮਾਨ ਲੈ ਕੇ ਹੀ ਆਇਆ ਤੁਹਾਡੇ ਮੰਜੇ ਦੇ ਹੇਠ ਸੋਟਾ, ਮੈਂ ਵੀ ਕਿਹੜਾ ਆਪਣੀ ਫੇਰਨਾ, ਮੈਂ ਵੀ ਤੁਹਾਡੇ ਹੀ ਫੇਰਨਾ.
1: ਕਿਆ ਬਾਤ ਹੈ ਜੀ.
2: ਹਾਂਜੀ ਜਮੀ ਵੀਰ ਜੀ, ਗੱਲ ਏਦਾਂ ਹੈਗੀ ਆ ਕਿ ਸਵੈ ਪੜਚੋਲ ਜਿਹੜਾ ਹੈਗਾ ਸਬਜੈਕਟ ਜਿਹੜਾ ਆ, ਬਹੁਤ ਇਹਦਾ ਡੀਪ ਮੀਨਿੰਗ ਆ
1: ਜੀ.
2: ਅਸਲ ਦੇ ਵਿੱਚ ਸਾਨੂੰ ਲਾਈਫ ਦਾ ਜਿਹੜਾ ਆ ਉਹ ਮੀਨਿੰਗ ਪਤਾ ਹੋਣਾ ਚਾਹੀਦਾ ਪਹਿਲਾਂ ਤਾਂ
1: ਜੀ,
2: ਫਿਰ ਇਹਨੂੰ ਟਾਈਮਲੀ ਜਿਹੜਾ ਹੈਗਾ ਆ ਕਿ ਵਿਦ ਦਾ ਪੈਸੇਜ ਆਫ ਟਾਈਮ ਜਿਹੜਾ ਆ ਉਹ ਇਸਨੂੰ ਅਨਾਲਿਸਿਸ ਕਰਨਾ ਚਾਹੀਦਾ ਕਿ ਆਇਆ ਮੇਰੀ ਸੋਚ ਵਿੱਚ ਜਿਹੜੀ ਆ ਤਬਦੀਲੀ ਹੋ ਰਹੀ ਆ
1: ਜੀ.
2: ਕਿਉਂਕਿ ਦੇਖੋ ਬਈ, ਜੇ ਆਪਾਂ ਜਿਹੜਾ ਹੈਗਾ ਆ, ਜੇ ਸਾਡੀ ਸੋਚ ਹੀ ਉੱਥੇ ਖੜੀ ਹੈਗੀ ਆ ਵਿਦ ਦਾ ਪੈਸੇਜ ਆਫ ਟਾਈਮ, ਤੇ ਇਹਦਾ ਮਤਲਬ ਇਹ ਹੈਗਾ ਆ ਕਿ ਸਾਡਾ ਜਿਹੜਾ ਆ ਮਾਇੰਡ ਡਿਵੈਲਪ ਨਹੀਂ ਹੋ ਰਿਹਾ
1: ਜੀ.
2: ਵੈਸੇ ਜਨਮ ਦਿਨ ਮਨਾਉਂਦੇ ਹੈਗੇ ਆ, ਜਨਮ ਦਿਨ ਮਨਾਉਣ ਦਾ ਜਿਹੜਾ ਹੈਗਾ ਆ, ਮੇਰਾ ਤਾਂ ਆਪਣਾ ਫੰਡਾ ਇਹ ਹੈਗਾ ਆ ਕਿ ਜਨਮ ਦਿਨ ਵਾਲੇ ਦਿਨ 10 ਮਿੰਟ ਜਿਹੜਾ ਆ ਬਹਿ ਕੇ ਸੋਚਣਾ ਜ਼ਰੂਰ ਕਿ ਆਇਆ ਜੋ ਪਿਛਲੇ ਸਾਲ ਗਲਤੀਆਂ ਕੀਤੀਆਂ ਸੀ ਉਹ ਇਸ ਸਾਲ ਤਾਂ ਨਹੀਂ ਕੀਤੀਆਂ ਕਿਤੇ
1: ਜੀ,
2: ਉਹਦੇ ਵਿੱਚ ਕੁਛ ਸੁਧਾਰ ਕੀਤਾ
1: ਜੀ,
2: ਕੋਈ ਉਹ ਜਿਹਾ ਕੰਮ ਜਿਹੜਾ ਹੈਗਾ ਵੀ ਇਸ ਸਾਲ ਦੀ ਯਾਦਗਾਰੀ ਦੇ ਵਿੱਚ ਜਿਹੜਾ ਮੈਂ ਰੱਖ ਸਕਾਂ ਕਿ ਮੈਂ ਹਾਂ ਵੀ ਇੱਕ ਇਹੋ ਜਿਹਾ ਕੰਮ ਕੀਤਾ ਸੀਗਾ ਵੀ ਜਿਹੜੀ ਇੱਕ ਯਾਦਗਾਰ ਬਣ ਜਾਂਦੀ ਹੈ ਜੀ.
1: ਬਿਲਕੁਲ,
2: ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਲਾਈਫ ਦੇ ਵਿੱਚ, ਮੈਂ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਦਾ ਜੀ. ਮੇਰੇ ਕੋਲ ਇੱਕ ਕੇਸ ਚੱਲਦਾ ਸੀਗਾ ਜੀ, ਹਸਬੈਂਡ ਵਾਈਫ ਦਾ, ਜਿਹਨਾਂ ਦੇ ਦੋ ਬੱਚੇ ਜਵਾਨ ਸੀਗੇ, ਦੋਨੇ ਮੁੰਡੇ ਜਵਾਨ
1: ਜੀ,
2: ਤੇ ਉਹ ਬਾਪ ਕੱਲਾ ਰਹਿੰਦਾ ਸੀਗਾ ਤੇ ਮਾਂ ਜਿਹੜੀ ਆ ਆਪਣੇ ਮੁੰਡਿਆਂ ਦੇ ਨਾਲ ਅਲੱਗ ਕਿਤੇ ਰਹਿਣ ਲੱਗ ਪਈ
1: ਜੀ.
2: ਉਹਦਾ ਮੁੰਡਾ ਮੇਰੇ ਕੋਲ ਆਇਆ, ਉਹਨੇ ਬੜੇ ਡੌਲਿਆਂ ਦੇ ਉੱਤੇ ਟੈਟੂਆ ਬਣਾਏ ਮਾਂ ਦੇ ਨਾਲ, ਪਹਿਲੀ ਵਾਰੀ ਤਰੀਕ ਤੇ ਆਇਆ ਤੇ ਮੈਂ ਦੇਖਿਆ ਵੀ ਮੁੰਡਾ ਜਿਹੜਾ ਹੈਗਾ ਆ ਵਧੀਆ, ਸਿਹਤ ਵੀ ਸੋਹਣੀ, ਹਾਂਜੀ, ਤੇ ਗੱਲ ਵੀ ਕਰੇ ਤੇ ਉਹਦੇ ਵਿੱਚ ਬਦਮਾਸ਼ੀ ਝਲਕੇ ਜੀ, ਹਾਂਜੀ, ਉੱਥੇ ਅਸੀਂ ਉਹ ਫਲਾਨਾ ਕੁੱਟਿਆ, ਉੱਥੇ ਅਸੀਂ ਫਲਾਨਾ ਕੁੱਟਿਆ, ਮੈਂ ਕਿਹਾ ਵੀ ਬੜਾ ਦਲੇਰ ਬੰਦਾ ਤੂੰ, ਹਾਂਜੀ, ਕਹਿੰਦਾ ਹੈਗਾ ਆ
1: ਜੀ,
2: ਕਹਿੰਦਾ ਗੱਲ ਕਰ, ਕਹਿੰਦਾ ਜਿਹੜਾ ਦੂਜਾ ਵਕੀਲ ਆ ਉਹਦੇ ਚਪੇੜ ਮਾਰਿਆ, ਮੈਂ ਕਿਹਾ ਉਹ ਬੈਠਾ ਰਿਹਾ ਆਰਾਮ ਨਾਲ ਤੂੰ ਮੇਰੇ ਲਈ ਸਿਆਪਾ ਖੜਾ ਕਰੇਗਾ
1: ਜੀ,
2: ਕਹਿੰਦਾ ਚੱਲ ਜੱਜ ਦੇ ਜੁੱਤੀ ਮਾਰ ਦਿੰਦਾ, ਮੈਂ ਕਿਹਾ ਤੂੰ ਆਪਣੀ ਦਲੇਰੀ ਜਿਹੜੀ ਹੈਗੀ ਆ, ਮੈਂ ਕਿਹਾ ਹੋਰ ਹੋਰ ਕੀ ਕਰ ਸਕਦਾ ਤੂੰ, ਮੈਂ ਕਿਹਾ, ਕਹਿੰਦਾ ਤੂੰ ਕੀ ਕਰੋ, ਤੁਸੀਂ ਕੀ ਕਰਾਉਣਾ ਮੇਰੇ ਤੋਂ
1: ਜੀ,
2: ਮੈਂ ਕਿਹਾ ਯਾਰ ਕੰਮ ਤਾਂ ਇੱਕ ਹੈਗਾ ਆ ਪਰ ਉਹ ਕੰਮ ਹੈਗਾ ਦਲੇਰੀ ਵਾਲਾ
1: ਜੀ,
0: ਠੀਕ ਆ,
2: ਕਹਿੰਦਾ ਕੋਈ ਬੰਦਾ ਕੁੱਟਣਾ, ਮੈਂ ਕਿਹਾ ਯਾਰ ਕੁੱਟਣ ਕਟਾਉਣ ਦੇ ਵਿੱਚ ਕੀ ਰੱਖਿਆ ਹੈਗਾ, ਪਰ ਬੰਦਾ ਤੇਰੇ ਤੋਂ ਹੋਣਾ ਹੀ ਨੀ, ਜਦ ਕੰਮ ਮੈਂ ਦੱਸਾਂ ਕਿਵੇਂ ਆ
1: ਜੀ, ਤੇਰੀ ਕੈਟਾਗਰੀ ਕੁੱਟਣ ਕਟਾਉਣ ਦੀ ਹੈ,
2: ਦਲੇਰੀ ਵਾਲਾ ਆ ਵੀ, ਹਾਂ, ਮੈਂ ਕਿਹਾ ਕੰਮ ਬਹੁਤ ਦਲੇਰੀ ਵਾਲਾ ਆ, ਆਪਣਾ ਆਪ ਮਾਰਨਾ ਪੈ ਸਕਦਾ
1: ਜੀ,
2: ਕਹਿੰਦਾ ਕੋਈ ਬੰਦਾ ਮਾਰਨਾ ਆ,
1: ਫਿਰ ਮਾਰਨੇ ਦੀ,
2: ਮੈਂ ਕਿਹਾ ਯਾਰ ਬੰਦਾ, ਮੈਂ ਕਿਹਾ ਮਾਰਨਾ ਕਿੱਥੇ, ਤੂੰ ਸਮਝ ਲਾ ਮਰਿਆ ਜਿੰਦਾ ਕਰਨਾ
1: ਜੀ, ਮਨਾਉਣਾ,
2: ਕਹਿੰਦਾ ਮੈਂ ਸਮਝਿਆ, ਮੈਂ ਕਿਹਾ ਉਹ ਤੇਰਾ ਡੈਡੀ ਤੁਰਿਆ ਹੁੰਦਾ ਪਿਆ ਆ ਉਧਰ
1: ਜੀ
2: ਸਾਹਮਣੇ, ਬਸ ਉਹਦੇ ਜਾ ਕੇ ਪੈਰੀ ਹੱਥ ਲਾ ਕੇ ਆ ਜਾਣਾ, ਬਸ ਇੰਨਾ ਹੀ ਕੰਮ ਆ
1: ਜੀ,
2: ਉਹ ਸੋਚੀ ਪੈ ਗਿਆ ਤੇ ਮਾਂ ਲਾਪੇ ਬੁੜ ਬੁੜ ਕਰਨ, ਉਹਨੇ ਸਾਡੇ ਨਾਲ ਘੱਟ ਕੀਤੀ ਜੇਬ, ਮੈਂ ਉਹਨੂੰ ਕਿਹਾ ਵੀ ਤੂੰ ਚੁੱਪ ਰਿਹਾ, ਮੈਂ ਕਿਹਾ ਤੁਸੀਂ ਕੀ ਆ, ਮੈਂ ਕਿਹਾ ਤੁਹਾਡੀ ਮਾਂ ਨੇ ਜੋ ਤੁਹਾਨੂੰ ਕਹਾਣੀ ਸੁਣਾ ਤੀ, ਤੁਸੀਂ ਸਮਝ ਗਏ ਬੰਨ ਗਏ, ਤੁਸੀਂ ਕਦੀ ਆਪਣੇ ਪਿਓ ਦਾ ਪੱਖ ਸੁਣਿਆ
1: ਜੀ,
2: ਹਾਲੇ ਕਿ ਮੈਂ ਉਹ ਪਿਓ ਦੇ ਆਪੋਜਿਟ ਸੀਗਾ, ਹੈਗੀ ਤੇ ਮੈਨੂੰ ਇਹ ਸੀਗਾ ਵੀ ਇਹ ਬੱਚੇ ਜਿਹੜੇ ਹੈਗੇ ਆ ਵੀ ਮਾਂ ਪਿਓ ਦਾ ਆਪਸ ਚ ਡਿਸਪਿਊਟ ਹੋਊਗਾ, ਬੱਚੇ ਦਾ ਜਿਹੜਾ ਹੈਗਾ ਆ ਬੱਚਿਆਂ ਦੇ ਮਨ ਦੇ ਵਿੱਚ ਪਿਓ ਪ੍ਰਤੀ ਕਿਉਂ ਨਫ਼ਰਤ ਹੋਵੇ,
1: ਉਹਨਾਂ ਦਾ ਤਾਂ ਅਧਿਕਾਰ ਹੈਗਾ ਹੀ ਆ ਨਾ, ਪਿਓ ਦਾ ਵੀ ਉਹਨਾਂ ਅਧਿਕਾਰ ਆ ਬੱਚਿਆਂ ਦਾ, ਬਿਲਕੁਲ,
2: ਮੈਂ ਤਾਂ ਇੰਨੀ ਗੱਲ ਕਰਕੇ ਮੈਂ ਕਿਹਾ ਮੈਨੂੰ ਪਤਾ ਤੇਰੇ ਕੋਲ ਹੋਣਾ ਨਹੀਂ, ਅਸੀਂ ਗਏ ਜਾ ਕੇ ਤੇ ਤਰੀਕ ਤਰੂਕ ਪੈਣੀ ਸੀ, ਤਰੀਕ ਲੈ ਜੀ, ਪੰਜਾਂ ਦਿਨਾਂ ਬਾਅਦ ਜਿਹੜਾ ਆ ਉਹ ਸਵੇਰੇ ਸਵੇਰੇ ਦਰਵਾਜ਼ਾ ਮੇਰਾ ਖੜਕਿਆ ਤੇ ਮੈਂ ਦਰਵਾਜ਼ਾ ਖੋਲਿਆ ਤੇ ਉਹ ਬੰਦਾ ਜਿਹੜਾ ਉਹ ਮੇਰੇ ਘਰ ਆਇਆ,
1: ਮੁੰਡੇ ਦਾ ਪਿਓ,
2: ਮੈਂ ਉਹਨੂੰ ਗੇਟ ਦੇ ਉੱਤੇ ਹੀ ਪੈਰ ਨਿਕਲ ਗਿਆ, ਮੈਂ ਕਿਹਾ ਉਹ ਤੂੰ ਮੇਰੇ ਘਰ ਕਿੱਦਾਂ ਆ ਗਿਆ ਹੈਗਾ, ਮੈਂ ਤਾਂ ਤੇਰੇ ਆਪੋਜਿਟ ਵਕੀਲ ਆ
1: ਜੀ,
2: ਉਹ ਕਹਿੰਦਾ ਮੈਂ ਉਸ ਕੇਸ ਦੀ ਗੱਲ ਨਹੀਂ ਕਰਾਂਗਾ, ਮੈਂ ਉਸ ਕੇਸ ਦੀ ਗੱਲ ਨਹੀਂ ਕਰਾਂਗਾ, ਤੇਰੇ ਵਰਗਾ ਕਹਿੰਦਾ ਆਪੋਜਿਟ ਵਕੀਲ ਤਾਂ ਰੱਬ ਸਾਰਿਆਂ ਨੂੰ ਦੇਵੇ
1: ਜੀ, ਕਿਆ ਬਾਤ,
2: ਮੈਂ ਕਿਹਾ ਮੇਰਾ ਵੀ ਮੇਰੀ ਵੀ ਕਰਿਓਸਟੀ ਹੋ ਗਈ, ਮੈਂ ਕਿਹਾ ਕੀ ਗੱਲ ਹੋਈ, ਕਹਿੰਦਾ ਵੀ ਮੈਨੂੰ ਕਹਿੰਦਾ ਸਾਰੀ ਗੱਲ ਦਾ ਪਤਾ ਆ
1: ਜੀ,
2: ਮੈਂ ਕਿਹਾ ਕੀ ਪਤਾ ਤੈਨੂੰ ਗੱਲ ਦਾ, ਮੈਂ ਅੰਦਰ ਬਿਠਾਇਆ ਪਾਣੀ ਪੂਣੀ ਪੀਤਾ, ਮੈਂ ਕਿਹਾ, ਕਹਿੰਦਾ ਵੀ ਉਹ ਦਿਨ ਨਾ ਜਿੱਦਣ ਤਰੀਕ ਦੇ ਉੱਤੇ ਜਦੋਂ ਤਰੀਕ ਪੈ ਗਈ ਤੇ ਮੈਂ ਬਾਹਰ ਨੂੰ ਜਾਂਦਾ ਪਿਆ ਸੀਗਾ ਤੇ ਮੁੰਡਾ ਮੇਰੇ ਵੱਲ ਨੂੰ ਆਇਆ ਤੇ ਮੈਂ ਕਿਹਾ ਇਹ ਮੇਰੇ ਥਲੇ ਮਾਰਨ ਵੀ ਮੈਨੂੰ ਮਾਰਨ ਆਇਆ, ਹਾਂਜੀ,
0: ਠੀਕ ਹੈ,
2: ਕਹਿੰਦਾ ਉਹਨੇ ਆ ਕੇ ਤੇ ਮੇਰੇ ਪੈਰਾਂ ਨੂੰ ਹੱਥ ਲਾ ਕੇ ਤੇ ਮੈਨੂੰ ਕਹਿੰਦਾ ਡੈਡੀ ਅਖੇ ਚਾਹ ਪੀਣੀ ਆ,
1: ਅੱਛਾ,
2: ਕਹਿੰਦਾ ਮੈਂ ਜੱਫੀ ਚ ਲੈ ਲਿਆ ਤੇ ਮੇਰੀਆਂ ਭੁੱਬਾਂ ਹੀ ਨਿਕਲ ਗਈਆਂ,
1: ਕਿਆ ਬਾਤ,
2: ਕਹਿੰਦਾ ਜੀ ਮੈਂ ਮਤਲਬ ਉਹਨੂੰ ਕਿਹਾ ਵੀ ਤੂੰ ਚਾਹ ਕਾਹਤੋਂ ਪੀਣੀ ਪੁੱਤ, ਦੁੱਧ ਪੀਨੇ ਆ
1: ਜੀ,
2: ਕਹਿੰਦਾ ਮੈਂ ਕੀਤਾ ਉਹਨੂੰ ਜੱਫੀ ਚ ਲੈ ਕੇ, ਮੈਂ ਜੱਫੀ ਨੀ ਛੱਡੀ ਤੇ ਮੈਂ ਕਹਿੰਦਾ ਚਾਹ ਵਾਲੀ ਦੁਕਾਨ ਵਾਲੇ ਪਾਸੇ ਨੂੰ, ਕਹਿੰਦਾ ਉਹ ਬਾਂ ਮਗਰ ਤੁਰੀ ਆਉਂਦੀ ਸੀ, ਮੈਂ ਉਹਨੂੰ ਕਿਹਾ ਆਪਣੀ ਮਾਂ ਨੂੰ ਕਿਹਾ ਮਗਰ ਹੀ ਆ ਜਾ
1: ਜੀ, ਕਿਆ ਬਾਤ ਹੈ,
2: ਉਹ ਮਗਰ ਹੀ ਚਲ ਗਈ, ਉਹ ਸੀ ਪਿੱਛੇ ਬਹਿ ਗਿਆ ਪਿਓ ਪੁੱਤ, ਕਹਿੰਦਾ ਮੈਂ ਉਹ ਦੁਕਾਨਦਾਰ ਨੂੰ ਕਿਹਾ ਕਿਲੋ ਦੁੱਧ ਦੇ ਵਿੱਚ ਪੱਤੀ ਪਾ ਦੇ
1: ਜੀ,
2: ਹਾਂਜੀ, ਤੇ ਕਹਿੰਦਾ ਵੀ ਅਸੀਂ ਦੁੱਧ ਪੀ ਤੇ ਉੱਥੇ ਗਾਇਆ ਤੇ ਮੈਂ ਉਹਨੂੰ ਕਿਹਾ ਵੀ ਪੁੱਤ ਵੀ ਮੈਂ ਕੁਛ ਗੁਆਇਆ ਸੀਗਾ
1: ਜੀ,
2: ਵੀ ਆਹ ਤੈਨੂੰ ਜ਼ਮੀਨ ਜਮੂਨ ਜਾਇਦਾਦ ਹੈਗੀ, ਤੁਸੀਂ ਕਿਰਾਏ ਤੇ ਬੈਠੇ ਹੈਗੇ ਆਪਣੀ ਮਾਂ ਦੇ ਨਾਲ ਤੇ ਉੱਥੇ ਐਵੇਂ ਤੂੰ ਕੰਮ ਲੱਭਦਾ ਫਿਰਦਾ ਦੁਕਾਨਾਂ ਤੇ, ਤੇ ਆਪਣੇ ਘਰ ਦੀ ਖੇਤੀ ਹੈਗੀ ਤੇ ਤੂੰ ਆ ਕੇ,
1: ਕਹਿੰਦਾ
2: ਮੁੰਡਾ ਉਦਣ ਹੀ ਸ਼ਾਮ ਨੂੰ ਮੇਰੇ ਕੋਲ, ਹਾਂ ਵੀ ਮੁੰਡਾ ਮੇਰੇ ਕੋਲ ਸ਼ਾਮ ਨੂੰ ਹੀ ਆ ਗਿਆ ਸੀਗਾ ਤੇ ਉਹਦੇ ਹੁਣ ਮੈਂ ਕਾਗਜ਼ ਲਾਏ ਆ, ਮੈਂ ਤਾਂ ਤੁਹਾਡੇ ਕੋਲ ਆਇਆ ਹੈਗਾ ਕਿ ਮੈਂ ਏਜੰਟ ਨੂੰ ਪੈਸੇ ਦੇਣੇ ਆ, ਵੀ ਕਿਹੜੇ ਤਰੀਕੇ ਨਾਲ ਦਿਆਂ ਕਿ ਮੇਰੇ ਪੈਸੇ ਨਾ ਫਸਣ
1: ਜੀ,
2: ਹਾਂਜੀ, ਮੈਂ ਉਹਨੂੰ ਕਿਹਾ ਏਦਾਂ ਕਰਕੇ ਤੁਸੀਂ ਉਹ ਦੇਖੋ ਕਿ ਉਹ ਮੁੰਡਾ ਬਾਹਰ ਚਲ ਗਿਆ ਤੇ ਥੋੜੇ ਦਿਨਾਂ ਬਾਅਦ ਜਨਾਨੀ ਆਈ ਤੇ ਆ ਕੇ ਮੈਨੂੰ ਕਹਿੰਦੀ ਵੀ 3 ਲੱਖ ਰੁਪਇਆ ਮੁੰਡੇ ਨੇ ਭੇਜਿਆ ਆ, ਕਹਿੰਦਾ ਡੈਡੀ ਨੇ ਕਿਸੇ ਕੋਲੋਂ ਫੜਿਆ ਸੀ ਤੇ ਇਹ ਪੈਸੇ ਹੁੰਦੇ,
1: ਕਿਆ ਬਾਤ ਹੈ ਜੀ, ਵਾਹ ਜੀ,
2: ਤੇ ਆ ਤੁਸੀਂ ਮੈਂ ਤੁਹਾਨੂੰ ਦੇ ਦਿੰਦੀ ਆ ਤੇ ਤੁਸੀਂ ਉਹਨੂੰ ਦੇ ਦਿਓ
1: ਜੀ,
2: ਮੈਂ ਕਿਹਾ ਭਾਈ ਤੁਸੀਂ ਆਪਣਾ ਸਿਆਪਾ ਮੁਕਾਓ, 270,000 ਤੂੰ ਲੈਣਾ ਆ, ਓਹਦੇ ਵਾਸਤੇ ਤੂੰ ਕੇਸ ਕੀਤਾ ਆ, ਓਹਤੇ ਭੀ 270,000 ਮੈਨੂੰ ਅਦਾਲਤ ਦਵਾਵੇ
1: ਜੀ,
2: ਆਪ ਤੂੰ 3,00,000 ਮੈਨੂੰ ਫੜਾਉਣ ਡਈ ਆ ਭੀ ਓਹਨੂੰ ਦੇ ਦੇ
1: ਜੀ,
2: ਹਾਂਜੀ ਤੂੰ ਆਪਣਾ 270,000 ਬਾਹਰ ਗੱਠ ਤੇ ਕੇਸ ਵਾਪਸ ਲੈ, ਮੈਂ ਆਖਿਆ
1: ਜੀ।
2: ਉਹ ਕਹਿੰਦੀ ਮੈਨੂੰ ਮੁੰਡਾ ਨਾ ਗੁੱਸੇ ਹੋਵੇ
0: ਜੀ,
2: ਮੈਂ ਕਿਹਾ ਭਾਈ ਮੁੰਡੇ ਨੇ ਤੈਨੂੰ ਕੀ ਕਹਿਣਾ, ਜਿਦਾਂ ਮਰਜ਼ੀ ਆ। ਅੱਛਾ ਉਹਨੇ ਜੀ ਕਹਿੰਦੀ ਭਾਈ ਬਾਅਦ ਚ ਦੇਖਦੇ ਹੈਗੇ ਸੋਚਦੇ ਆ। ਉਹ ਮੁੰਡਾ ਬੰਦਾ ਮੈਨੂੰ ਮਿਲਿਆ ਉੱਥੇ ਕਚਹਿਰੀ, ਮੈਂ ਉਹਨੂੰ ਕਿਹਾ ਭਾਈ ਤੇਰੇ ਮੁੰਡੇ ਨੇ 3,00,000 ਰੁਪਇਆ ਭੇਜਿਆ ਆ ਭਾਈ ਆਪਣਾ ਪੈਸੇ ਲੈਲਾ। ਕਹਿੰਦਾ ਮੈਂ ਮੁੰਡੇ ਤੇ ਖਰਚੇ ਆ, ਮੈਂ ਮੁੰਡਾ ਹਾਂ ਕੋਈ ਨੀ ਲੈਣਾ
1: ਜੀ,
2: ਤੇ ਮੈਂ ਮਤਲਬ ਆਪੇ ਹੀ ਦੇ ਦੂੰਗਾ ਪੈਸੇ, ਉਹ ਜਿਹਨੂੰ ਦੇਣੇ ਹੈਗੇ ਆ, ਤੇ ਮੈਂ ਪੈਸਾ ਕੋਈ ਨੀ ਲੈਣਾ
1: ਜੀ।
2: ਮੈਂ ਕਿਹਾ ਚੰਗੇ ਬੰਦੇ ਹੈਗੇ ਆ ਤੁਸੀਂ, ਉਹ ਪੈਸੇ ਦਿੰਦੀ ਪਈ ਆ ਵੀ ਹਾਂ ਜੀ ਵੀ ਮੈਂ ਨੀ ਲੈ ਸਕਦੀ। ਉਹ ਕਹਿੰਦਾ ਮੈਂ ਨੀ ਲੈਣਾ ਹੈਗਾ, ਮੈਂ ਕਿਹਾ ਲਿਆਓ ਵਕੀਲ ਨੂੰ ਹੀ ਦੇ ਜਾਓ ਤੁਸੀਂ, ਏਦਾਂ ਦੀ ਗੱਲ
1: ਸੈਣੀ ਸਾਹਿਬ
2: ਨੈਗੇਟਿਵ ਮੁੰਡੇ। ਉਹ ਕਹਿੰਦੀ ਮੈਂ ਜੇ ਮਤਲਬ ਪੈਸੇ ਨਾ ਦੇ ਕੇ ਗਈ ਤੇ ਮੈਨੂੰ ਮੁੰਡੇ ਨੇ ਨੀ ਛੱਡਣਾ
1: ਜੀ।
2: ਮੈਂ ਕਿਹਾ ਚਲੋ ਮੁੰਡੇ ਨਾਲ ਗੱਲ ਕਰਾਓ। ਮੁੰਡੇ ਨੂੰ ਮੈਂ ਉਸੇ ਵੇਲੇ ਕਿਹਾ, ਮੈਂ ਕਿਹਾ ਉਹ ਇਹ ਕੀ ਸਿਆਪਾ ਪਾਇਆ ਹੈਗਾ ਆ, 270,000 ਤੇਰੀ ਮਾਂ ਨੇ ਉੱਥੋਂ ਲੈਣਾ ਹੈਗਾ ਆ, ਤੇ ਮੈਂ ਕਿਹਾ 3,00,000। ਉਹ ਮਾਂ ਨੂੰ ਕਹਿੰਦਾ ਵੀ ਏਦਾਂ ਆ ਜੇ ਡੈਡੀ ਨੇ ਪੈਸੇ ਲੈਂਦਾ ਤੂੰ ਪੈਸੇ ਪਹਿਲਾਂ ਬਾਅਦ ਚ ਤੈਨੂੰ ਮੈਂ ਦਿੰਦਾ ਹੈਗਾ, ਜਾਂ ਤੂੰ ਪਹਿਲਾਂ ਆਪਣਾ ਕੇਸ ਵਾਪਸ ਲੈ ਸਾਰੇ
1: ਜੀ,
2: ਹੈਂਜੀ
0: ਠੀਕ ਹੈ ਠੀਕ ਹੈ,
2: ਮੈਨੂੰ ਕੇਸ ਵਾਪਸ ਚਾਹੀਦੇ ਹੈਗੇ ਆ। ਹੈਂਜੀ ਉਹਨੇ ਮੁੰਡੇ ਨੇ ਕੇਸ ਵਾਪਸ ਕਰਾਏ, ਬਾਕੀ ਕੰਮ ਉਸ ਮੁੰਡੇ ਨੇ ਜਿਹੜਾ ਕਿ ਮੁੰਡਾ ਭਟਕੇ ਆਇਆ ਸੀਗਾ ਉਹਨੂੰ
1: ਆਪਣੇ
2: ਪਾਤਾ, ਅੱਜ ਉਹ ਪਰਿਵਾਰ ਇਕੱਠਾ ਹੋ ਗਿਆ ਜੀ ਬਾਅਦ ਚ।
1: ਬਿਲਕੁਲ
2: ਜਿਹਦੇ ਨਾਲ ਕਿਸੇ ਦਾ ਘਰ ਵਸ ਜਾਏ, ਕਿਸੇ ਦਾ ਜਿਹੜਾ ਹੈਗਾ ਬੱਚਾ ਜਿਹੜਾ ਆ ਉਹ ਸਹੀ ਰਸਤੇ ਤੇ ਪੈ ਜਾਏ।
1: ਬਿਲਕੁਲ ਤੁਸੀਂ ਤਾਂ ਸੈਣੀ ਸਾਹਿਬ ਪਿਓ ਵੀ ਰਸਤੇ ਤੇ ਪਾ ਦਿੱਤਾ ਤੇ ਮਾਂ ਵੀ ਪਾ ਦਿੱਤੀ ਤੇ ਬੱਚਾ ਵੀ ਪਾ ਦਿੱਤਾ, ਤੇ ਉਹ ਸਾਰਾ ਕੁਝ ਪੋਜ਼ਿਟਿਵ ਕਰਕੇ ਤੇ ਨਾਲ ਤਨਖਾਹ ਵੀ ਜਿਹੜੀ ਬਣਦੀ ਸੀ ਫੀਸ ਉਹ ਵੀ ਲਈ, ਤੇ ਉਹ ਮਤਲਬ ਕਿ ਜੇ ਇਹਦੇ ਵਿੱਚ ਉਹ ਸਹੀ ਕਹੀਏ ਤਾਂ ਕੱਲਾ ਵਿਛੋੜੇ ਪਾ ਕੇ ਲੜਾ ਕੇ ਕਿਸੇ ਨੂੰ ਹੀ ਕੇਸ ਨਹੀਂ ਜਿੱਤੇ ਜਾ ਸਕਦੇ, ਪਿਆਰ ਮੁਹੱਬਤ ਦੇ ਨਾਲ ਰਲਾ ਕੇ ਵੀ ਜਿੱਤੇ ਜਾ ਸਕਦੇ ਆ।
2: ਅੱਜ ਉਹ ਬੰਦਾ ਜਿਹੜਾ ਹੈਗਾ ਕੋਈ ਕੰਮ ਕਰਨਾ ਹੋਵੇ, ਮੈਂ ਮਤਲਬ ਜਿਹੜਾ ਹੈਗਾ ਪਿੰਡ ਦਾ ਹੈਗਾ ਸੀਗਾ ਕੋਈ ਕੰਮ, ਉਹਨੇ ਤਾਂ ਵੀ ਜਿਹੜਾ ਹੈਗਾ ਆ ਉਹਨੇ ਡਿਓ ਕੰਮ ਕਰਨਾ ਆ, ਉਹ ਮੇਰੀ ਸਲਾਹ ਤੋਂ ਬਿਨਾਂ ਨੀ ਕਰਦਾ ਬੰਦਾ, ਇਸੇ ਕਰਕੇ ਕਿ ਯਾਰ ਮੈਨੂੰ ਉਹ ਬੰਦਾ ਸਿੰਸੀਅਰ ਰਾਏ ਦਊਗਾ।
1: ਇਹੀ ਤਾਂ ਭਰੋਸਾ ਹੈ ਜਿਹੜੀ ਆਪਾਂ ਗੱਲ ਕਰਦੇ ਸੀ ਪਹਿਲਾਂ ਛੰਮੀ ਜੀ ਦੇ ਨਾਲ, ਉਹ ਮਤਲਬ ਕਿ ਇਹ ਭਰੋਸਾ ਹੈ ਨਾ, ਉਹ ਮੈਨੂੰ ਯਾਰ ਮੇਰੇ ਲੱਗਦੇ ਖੁਦਾ ਵਰਗੇ।
2: ਸੋ ਗੱਲ ਇਹ ਹੈਗਾ, ਦੂਜਾ ਇਹ ਹੈਗਾ ਆ ਕਿ ਆਪਣੇ ਉੱਤੇ ਕੰਮ ਕਰਨ ਦੀ ਇਹ ਲੋੜ ਹੁੰਦੀ ਹੈਗੀ ਆ ਕਿ ਕੱਲਾ ਇੱਕ ਇੰਸੀਡੈਂਟ ਨਹੀਂ ਹੈਗਾ, ਗੱਲ ਤਾਂ ਇਹ ਹੈਗਾ ਕਿ ਕੰਟੀਨਿਊਸਲੀ ਜਦੋਂ ਅਸੀਂ ਕੋਈ ਕੰਮ ਬਾਰ ਬਾਰ ਕਰਦੇ ਆ ਉਹ ਫਿਰ ਸਾਡਾ ਸੁਭਾਅ ਬਣ ਜਾਂਦਾ।
1: ਬਣ ਜਾਂਦਾ ਜੀ, ਬਣ ਜਾਂਦਾ, ਬਿਲਕੁਲ ਹੈ ਜੀ।
2: ਉਹ ਜਦੋਂ ਸੁਭਾਅ ਬਣ ਜਾਂਦਾ ਹੈਗਾ ਆ ਫਿਰ ਕੋਈ ਵੀ ਆਦਤ ਆ ਜਦੋਂ ਸੁਭਾਅ ਬਣ ਜਾਂਦੀ ਹੈਗੀ ਆ। ਹੁਣ ਅਸੀਂ ਜਿਹੜਾ ਹੈਗਾ ਆ ਸਾਡੇ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ ਬੜੀ ਤੜਕੇ ਸਵੇਰੇ ਉੱਠ ਜਾਂਦੇ ਹੁੰਦੇ ਸੀ, ਉਹੀ ਆਦਤ ਅੱਗੇ ਗਾਂ ਸਾਨੂੰ ਪੈ ਗਈ।
1: ਹਾਂਜੀ
2: ਸਾਨੂੰ ਕਹਿਣ ਦੀ ਲੋੜ ਹੀ ਨੀ ਪਈ ਆਪਣੇ ਬੱਚਿਆਂ ਨੂੰ ਵੀ ਹਾਂ ਜੀ ਵੀ ਤੁਸੀਂ ਤੜਕੇ ਉੱਠੋ, ਉਹ ਸਾਡੇ ਨਾਲ ਹੀ ਜਿਹੜਾ ਹੈਗਾ ਆ ਉਹ ਅਸੀਂ ਦੇਖਣਾ ਵੀ ਉਹ ਸਾਡੇ ਤੋਂ ਵੀ 10 ਮਿੰਟ ਪਹਿਲਾਂ ਉੱਠੇ ਆ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ ਹੈਗੀ ਕਿ ਜੇ ਮਾਂ ਬਾਪ ਜਿਹੜਾ ਹੈਗਾ ਆ ਜੇ ਇਹ ਐਕਸਪੈਕਟ ਕਰਦਾ ਕਿ ਮੇਰਾ ਬੱਚਾ ਵੀ ਆਹ ਕੰਮ ਕਰੇ ਜਾਂ ਆਹ ਕੰਮ ਨਾ ਕਰੇ, ਉਹਨੂੰ ਮਾਂ ਬਾਪ ਨੂੰ ਉਹਤੇ ਕੰਮ ਕਰਨ ਦੀ ਲੋੜ ਨੀ, ਆਪਣੇ ਤੇ ਕੰਮ ਕਰ ਲੈ।
1: ਨਾਲੇ ਇਹਦੇ ਵਿੱਚ ਇਹ ਵੀ ਆ ਨਾ ਸੈਣੀ ਸਾਹਿਬ, ਦੇਖੋ ਜਦੋਂ ਚਲੋ ਮੈਂ ਅਸੀਂ ਆਪਣੀ ਵੀ ਗੱਲ ਕਰੀਏ ਤਾਂ ਚਲੋ ਜੋ ਕੁਝ ਵੀ ਹੱਥੀ ਜੋ ਵੀ ਕਰਦੇ ਸੀ ਕਿਰਤ ਜੋ ਵੀ ਜਿੱਦਾਂ ਵੀ ਹੈ, ਚਲੋ ਪੜ੍ਹਨ ਲਿਖਣ ਦਾ ਇੱਕ ਵੱਖਰੀ ਚੀਜ਼ ਹੈਗੀ ਆ ਕਿ ਉਹ ਐਜੂਕੇਸ਼ਨ ਜਾਂ ਸਕੂਲਿੰਗ ਦੇ ਵਿੱਚ ਜੋ ਹੈਗਾ ਉਹ ਤਾਂ ਚਲੋ ਜਾਂ ਕਿਸੇ ਨੂੰ ਉਸਤਾਦ ਧਾਰਨਾ ਉਹ ਸਾਰੀਆਂ ਚੀਜ਼ਾਂ ਚੱਲਦੀਆਂ, ਪਰ ਜਿਹੜਾ ਇੱਕ ਤੁਹਾਡਾ ਆਪਣੀ ਰੁਚੀ ਹੈ ਜਾਂ ਤੁਹਾਡੀ ਬਿਰਤੀ ਹੈ ਕਿ ਮਤਲਬ ਕਿ ਤੁਸੀਂ ਕਿੱਦਾਂ ਦੀ ਮਾਨਸਿਕਤਾ ਦੇ ਹੋ ਜਾਂ ਬਚਪਨ ਦੇ ਵਿੱਚ ਹੀ ਕਿ ਹਰ ਵੇਲੇ ਆਪਣੇ ਆਪ ਨੂੰ ਚਾਹੇ ਬਿਜ਼ੀ ਰੱਖਣਾ ਹੈ ਤੇ ਚਾਹੇ ਕੁਝ ਨਾ ਕੁਝ ਕਰਦੇ ਰਹਿਣਾ, ਚਾਹੇ ਉਹ ਕਹਿ ਲਓ ਕਿ ਮਤਲਬ ਕਿ ਪਰਿਵਾਰ ਚ ਤਾਂ ਇੱਦਾਂ ਹੀ ਕਹਿ ਦਿੰਦੇ ਤੂੰ ਪੰਗੇ ਲੈਣੋ ਨਾ ਹਟੀ, ਕੋਈ ਨਾ ਕੋਈ ਪੰਗਾ ਪਾਈ ਰੱਖਦਾ ਨਾ, ਮਤਲਬ ਕਿ ਇੱਦਾਂ ਨਹੀਂ ਆ ਜਿਹੜਾ ਤੁਸੀਂ ਕਹਾਣੀ ਸੁਣਾ ਕੇ ਇੱਦਾਂ ਦਾ ਪੰਗਾ ਨਹੀਂ ਕਿ ਕਿਸੇ ਨੂੰ ਮਾਰਨਾ ਕੁੱਟਣਾ ਉਹ ਪੰਗਾ ਨਹੀਂ, ਮਤਲਬ ਕਿ ਕੋਈ ਨਾ ਕੋਈ ਚੀਜ਼ ਖਿਲਾਰੀ ਰੱਖਣੀ ਆ ਜੀ।
2: ਬੇਨਤੀ ਇਹ ਹੈਗੀ ਆ ਕਿ ਜਿਹੜਾ ਸਵੈ ਪੜਚੋਲ ਤੁਹਾਡਾ ਲਫ਼ਜ਼ ਆ ਉਹਦਾ ਮਤਲਬ ਤਾਂ ਇਹ ਹੈਗਾ ਕਿ ਸਾਨੂੰ ਆਪਣੇ ਬਾਰੇ ਸਾਨੂੰ ਆਪਣੀਆਂ ਕਮਜ਼ੋਰੀਆਂ ਦਾ ਵੀ ਪਤਾ ਹੋਣਾ ਚਾਹੀਦਾ ਆ ਤੇ ਸਾਨੂੰ ਆਪਣੇ ਗੁਣਾਂ ਦਾ ਵੀ
1: ਪਤਾ ਹੋਣਾ ਚਾਹੀਦਾ ਜੀ। ਬਿਲਕੁਲ ਹੈ ਜੀ।
2: ਅਸੀਂ ਤਾਂ ਹੀ ਮਤਲਬ ਜਿਹੜਾ ਹੈਗਾ ਕੰਟੀਨਿਊਸਲੀ ਫੇਰ ਦੇਖੋ ਕਮਜ਼ੋਰੀਆਂ ਥੋੜੀਆਂ ਨੀ ਹੁੰਦੀਆਂ ਬੰਦੇ ਚ,
1: ਬਿਲਕੁਲ
2: ਬਹੁਤ ਕਮਜ਼ੋਰੀਆਂ ਹੁੰਦੀਆਂ ਸਰ। ਗੁਣ ਤਾਂ ਜਿਹੜਾ ਹੈਗਾ ਕੋਈ ਇੱਕ ਅੱਧਾ ਹੁੰਦਾ ਆ ਜਿਹਨੂੰ ਪਹਿਚਾਨਣ ਦੀ ਲੋੜ ਹੁੰਦੀ ਆ
1: ਜੀ,
2: ਕਮਜ਼ੋਰੀਆਂ ਬਹੁਤ ਹੁੰਦੀਆਂ। ਪਰ ਸਾਹਿਬ ਇਹ ਜੀਵਨ ਜਿਹੜਾ ਆ ਇਹ ਕੋਈ ਸੌਖਾ ਨਹੀਂ ਹੈ,
1: ਬਿਲਕੁਲ
2: ਇਹਦੇ ਵਿੱਚ ਕਮਜ਼ੋਰੀਆਂ ਦੇ ਉੱਤੇ ਕੰਮ ਕਰਨਾ ਪੈਂਦਾ, ਉਹਨਾਂ ਨੂੰ ਸਮਾਂ ਦੇਣਾ ਪੈਂਦਾ, ਉਹਦੇ ਤੇ ਫਿਰ ਜਿਹੜਾ ਹੈਗਾ ਹਾਂਜੀ ਤੁਹਾਡੀਆਂ ਅੱਖਾਂ ਦੇ ਵਿੱਚ ਨਿਰਮਲਤਾ ਹੀ ਆਵੇ ਤੁਹਾਡਾ ਸਾਰਾ ਕੁਛ, ਤੁਸੀਂ ਜਿਹੜਾ ਇਨਸਾਨ ਬਣਨਾ ਜਿਹੜਾ ਆ ਉਹ ਬੜਾ ਔਖਾ ਹੈ,
1: ਬੜਾ ਔਖਾ ਹੈ ਬਿਲਕੁਲ।
2: ਅਸੀਂ ਜੋ ਮਰਜ਼ੀ ਬਣ ਜਾਈਏ ਇਨਸਾਨ ਬਣਨਾ ਸਭ ਤੋਂ ਜਿਹੜੇ ਹੈਗੇ ਸਾਡੀ ਪ੍ਰਾਈਮ ਡਿਊਟੀ ਤਾਂ ਹੈਗੀ ਆ ਕਿ ਇੱਕ ਇਨਸਾਨ ਬਣੀਏ, ਇਨਸਾਨ ਬਣਨ ਵਾਸਤੇ ਜਿਹੜਾ ਹੈਗਾ ਬਹੁਤ ਜ਼ੋਰ ਲੱਗਦਾ ਜੀ,
1: ਬਿਲਕੁਲ।
2: ਸੋ ਇਸ ਕਰਕੇ ਜਿਹੜਾ ਆ ਮੇਰੀ ਤਾਂ ਇੰਨੀ ਕੀ ਬੇਨਤੀ ਹੈਗੀ ਆ ਜੀ
1: ਕਿ
2: ਸਵੈ ਪੜਚੋਲ ਦੇ ਵਿੱਚ ਸਾਨੂੰ ਕੰਟੀਨਿਊਸਲੀ ਆਪਣੇ ਤੇ ਚੈੱਕ ਰੱਖਣਾ ਚਾਹੀਦਾ, ਟਾਈਮ ਟੂ ਟਾਈਮ ਜਿਹੜਾ ਹੈਗਾ ਆ ਆਪਣੇ ਆਪ ਦੇ ਉੱਤੇ ਜਿਹੜਾ ਆ ਵੀ ਸੰਗਤ ਦਾ ਬੜਾ ਪ੍ਰਭਾਵ ਪੈਂਦਾ, ਆਪਣਾ ਸੰਗਤ ਜਿਹੜੀ ਹੈਗੀ ਆ ਉਹਦੇ ਤੇ ਚੈੱਕ ਰੱਖਣਾ ਪੈਂਦਾ ਆਪਣਾ
1: ਜੀ।
2: ਸੋ ਜੋ ਸਾਡੀਆਂ ਆਦਤਾਂ ਬਣ ਜਾਂਦੀਆਂ ਹੈਗੀਆਂ ਉਹ ਨਾਲ ਹੀ ਨਿਭਦੀਆਂ ਹੈਗੀਆਂ ਜੀ, ਉਹਦੇ ਨਾਲ ਹੀ ਸਾਡੀਆਂ ਰੁਚੀ ਬਣਦੀ ਹੈਗੀ ਆ ਜੀ,
1: ਬੋਲ ਬਾਣੀ।
2: ਸੋ ਇਸ ਕਰਕੇ ਜਿਹੜਾ ਆ ਬੋਲ ਬਾਣੀ ਸਾਰਾ ਕੁਛ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਕਿਸੇ ਤੋਂ ਚੰਗਾ ਗੁਣ ਗ੍ਰਹਿਣ ਕਰੋ, ਗ੍ਰਹਿਣ ਕਰਕੇ ਉਹਨੂੰ ਆਪਣੇ ਸੁਭਾਅ ਚ ਢਾਲੋ ਜੀ,
1: ਢਾਲੋ ਜੀ ਬਿਲਕੁਲ ਜੀ।
2: ਸਾਨੂੰ ਭਾਰੀ ਸਾਹਿਬ ਅੱਜ ਤੋਂ ਜਿਹੜਾ ਹੈਗਾ ਆ 30 ਸਾਲ ਪਹਿਲਾਂ ਜਦੋਂ ਅਸੀਂ ਪ੍ਰੋਫੈਸ਼ਨ ਚ ਆਏ ਸਾਨੂੰ ਗੱਲ ਕਰਨ ਦੀ ਅਕਲ ਨਹੀਂ ਸੀ, ਅਸੀਂ ਆਪਣੇ ਤੋਂ ਵੱਡਿਆਂ ਨੂੰ ਦੇਖਿਆ ਵੀ ਉਹ ਕੋਰਟ ਦੇ ਵਿੱਚ ਕਿੱਦਾਂ ਅਪੀਅਰ ਹੁੰਦੇ ਹੈਗੇ ਆ, ਕਿੱਥੇ ਦੇਖੋ ਕਿੱਥੇ ਬੋਲਣਾ ਕਿੱਥੇ ਚੁੱਪ ਰਹਿਣਾ, ਚੁੱਪ ਰਹਿਣ ਦਾ ਵੀ ਆਰਟ ਹੁੰਦਾ ਹੈਗਾ ਜੀ, ਇਹੀ ਚੀਜ਼ ਵਕਾਲਤ ਹੁੰਦੀ ਆ ਜੀ,
1: ਬਿਲਕੁਲ।
2: ਸੋ ਇਸ ਕਰਕੇ ਜਿਹੜਾ ਹੈਗਾ ਸਮਾਜ ਦੇ ਵਿੱਚ ਵੀ ਜਿਹੜਾ ਹੈਗਾ ਆ ਵੀ ਕਿੱਥੇ ਤੁਹਾਡਾ ਬੋਲਣਾ ਜ਼ਰੂਰੀ ਆ ਤੇ ਕਿੱਥੇ ਤੁਹਾਡਾ ਚੁੱਪ ਰਹਿਣਾ ਜ਼ਰੂਰੀ ਆ ਜੀ,
1: ਬਿਲਕੁਲ ਆ ਜੀ।
2: ਸੋ ਮੇਰੀ ਬੇਨਤੀ ਹੈਗੀ ਆ ਜੀ ਕਿ ਇਹਦੇ ਤੇ ਵਾਕਈ ਜਿਹੜਾ ਹੈਗਾ ਕੌਂਸਟੈਂਟ ਨਜ਼ਰ ਸਾਡੀ ਚਾਹੀਦੀ ਹੈਗੀ ਆ ਜੀ, ਤਾਂ ਹੀ ਆਪਾਂ ਇਹਦੇ ਵਿੱਚੋਂ ਕੁਛ ਗੇਨ ਕਰ ਸਕਦੇ ਆ ਜੀ
1: ਜੀ।
2: ਬਾਕੀ ਸ਼ਮੀ ਜੀ ਕਿਉਂਕਿ ਅਧਿਆਪਕ ਹੈਗੇ ਆ ਜੀ, ਇਹਨਾਂ ਦਾ ਤਾਂ ਇਹ ਤਾਂ ਸਾਨੂੰ ਸਿਕਸ਼ਾ ਦਿੰਦੇ, ਸਾਰੇ ਬੱਚਿਆਂ ਨੂੰ ਇੰਨਿਆਂ ਨੂੰ ਸਿਕਸ਼ਾ ਦਿੰਦੇ ਆ,
1: ਇਹ
2: ਹੁਣ ਗਾਈਡ ਕਰ ਸਕਦੇ ਆ ਜੀ ਪ੍ਰੋਪਰ ਵੇ ਨਾਲ।
1: ਥੈਂਕ
2: ਯੂ ਸਰ ਸਮਾਂ ਦੇਣ ਲਈ,
1: ਧੰਨਵਾਦ ਜੀ, ਥੈਂਕ ਯੂ ਸਰ,
2: ਬਹੁਤ ਬਹੁਤ ਧੰਨਵਾਦ ਜੀ,
1: ਬਹੁਤ ਬਹੁਤ ਸ਼ੁਕਰੀਆ,
2: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ ਐਡਵੋਕੇਟ ਰਾਜਨ ਸੈਣੀ ਜੀ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਸਵੈ ਪੜਚੋਲ ਦੇ ਉੱਤੇ ਗੱਲਬਾਤ ਚੱਲ ਰਹੀ ਜੀ ਸ਼ਮੀ ਜੀ।
0: ਪਰ ਸਾਹਿਬ ਸਵੈ ਪੜਚੋਲ ਕਰਦੇ ਕਰਦੇ ਇੱਧਰ ਮੌਸਮ ਜਿਹੜਾ ਬਹੁਤ ਮਿਜਾਜ ਵਿਗੜ ਗਏ ਆ, ਤੇ ਇੱਧਰ ਉਹ ਜਿਹੜੀ ਫੋਨ ਦੀ ਬੈਟਰੀ ਵੀ ਉਡੂ ਉਡੂ ਕਰਨ ਲੱਗ ਪਈ ਆ ਕਿਉਂਕਿ ਅੱਜ ਲਗਭਗ ਕਾਫੀ ਖਰਾਬ ਚੱਲ ਰਿਹਾ ਮੌਸਮ, ਬਿਜਲੀ ਦੇ ਕੱਟ ਲੱਗੇ ਹੋਏ ਆ, ਤੇ ਜਿਹੜੀ ਪਾਵਰ ਬੈਕਅਪ ਆ ਉਹਨੂੰ ਵੀ ਬੈਕਅਪ ਉੱਡੀ ਫਿਰਦੀ ਆ, ਇਹ ਕਿਸੇ ਵੇਲੇ ਡਿਸਕਨੈਕਟ ਹੋ ਸਕਦਾ। ਪਰ ਮੈਂ ਇੱਕ ਜ਼ਰੂਰ ਚਾਹੂੰਗਾ ਕਿ ਜਿਹੜੀ ਸੈਣੀ ਸਾਹਿਬ ਨੇ ਰੀਅਲ ਲਾਈਫ ਦੇ ਵਿੱਚ ਉਹ ਘਟਨਾ ਸਾਂਝੀ ਕੀਤੀ
1: ਨਾ,
0: ਉਹ ਬਹੁਤ ਧਿਆਨ ਮੰਗਦੀ ਆ,
1: ਬਹੁਤ ਜੀ।
0: ਜੋ ਪਰਿਵਾਰਾਂ ਦੇ ਜਿਹੜੇ ਕਾਟੋ ਕਲੇਸ਼ ਆ ਇਹ ਛੋਟੇ ਛੋਟੇ ਛੋਟੇ ਛੋਟੇ ਜਿਹੜੇ ਆ ਜਿਹੜੀਆਂ ਨੇ ਮਿਸ ਅੰਡਰਸਟੈਂਡਿੰਗ ਆ ਉਹਦੇ ਤੋਂ ਹੀ ਪੈਦਾ ਹੁੰਦੇ ਆ, ਉਹ ਕਿਤੇ ਤੋਂ ਕਿਤੇ ਗੱਲ ਪਹੁੰਚ ਜਾਂਦੀ ਆ
1: ਜੀ।
0: ਉਹ ਦੇਖੋ ਹਕੀਕਤ ਫਿਲਮ ਦੇ ਵਿੱਚ ਇੱਕ ਗੀਤ ਸੀਗਾ ਬੜਾ ਬੜਾ ਪਿਆਰਾ ਗੀਤ ਸੀ ਕਿ ਮੈਂ ਕਹਿੰਦਾ ਯੇ ਸੋਚ ਕਰ ਉਨਕੇ ਦਰ ਸੇ ਉਠਾ ਥਾ ਕਿ ਵੋ ਰੋਕ ਲੇਂਗੇ ਮਨਾ ਲੇਂਗੇ ਮੁਝੇ, ਐ ਕਰਕੇ ਉਹ ਚੱਲਦਾ। ਉਹਦੇ ਵਿੱਚ ਅੱਗੇ ਜਾ ਕੇ ਉਹ ਕਹਿੰਦਾ ਕਿ ਉਹ ਭਾਈ ਨਾ ਤਾਂ ਉਹਨਾਂ ਨੇ ਮੈਨੂੰ ਨਾ ਰੋਕਿਆ, ਨਾ ਮੇਰਾ ਆਂਚਲ ਨਹੀਂ ਪਕੜਿਆ, ਨਾ ਮੈਨੂੰ ਕਿਸੇ ਨੇ ਬੁਲਾਇਆ
1: ਜੀ।
0: ਬਸ ਕਹਿੰਦਾ ਮੈਂ ਹੌਲੀ ਹੌਲੀ ਚੱਲਦਾ ਚੱਲਦਾ ਇੰਨੀ ਦੂਰ ਆ ਗਿਆ ਕਿ ਬਸ ਕਹਿੰਦਾ ਮੈਂ ਜੁਦਾ ਹੀ ਹੋ ਗਿਆ ਉਹਨਾਂ ਤੋਂ
1: ਜੀ।
0: ਇਹ ਬੰਦਾ ਚਾਹੁੰਦਾ ਸੀ ਜਿਹੜਾ ਰੁੱਸਿਆ ਹੋਇਆ ਐਕਚੁਲੀ ਉਹ ਚਾਹੁੰਦਾ ਕਿ ਮੈਨੂੰ ਮਨਾ ਲਓ ਯਾਰ
1: ਜੀ,
0: ਮੈਂ ਹੁਣ ਮੈਂ ਚਾਹੁੰਦਾ ਕਿ ਆਪਾਂ ਇਕੱਠੇ ਹੀ ਰਹੀਏ
1: ਜੀ।
0: ਤੋ ਉਹ ਇੱਥੇ ਜਿਵੇਂ ਆਪਾਂ ਇੱਕ ਗੱਲਬਾਤ ਰਿਕਾਰਡ ਵੀ ਕੀਤੀ ਸੀ ਜਿਹੜੇ ਦੋਸਤ ਸੁਣ ਵੀ ਸਕਦੇ ਆ ਆਪਣੇ ਦੇ ਉੱਤੇ ਪਈ ਹੈ ਯੂਟਿਊਬ ਤੇ, ਨਰਿੰਦਰ ਸਿੰਘ ਜੱਸਲ ਜੀ ਨਾਲ ਇੱਕ ਗੱਲਬਾਤ ਰਿਕਾਰਡ ਕੀਤੀ ਸੀ। ਉਹ ਆਪਣਾ ਆਪਣਾ ਘਰ ਜਿਹੜਾ ਇੱਕ ਆਸ਼ਰਮ ਉਹ ਚਲਾਉਂਦੇ ਨੇ, ਉਹਨਾਂ ਦਾ ਕਨਸੈਪਟ ਸੀਗਾ
1: ਬਿਲਕੁਲ,
0: ਤੇ ਉਹ ਕਨਸੈਪਟ ਇਹੀ ਆ। ਉਹ ਕਹਿੰਦੇ ਭਾਈ ਮੈਂ ਇੱਥੇ ਬਜ਼ੁਰਗ ਇਕੱਠੇ ਕਰਕੇ ਨਹੀਂ ਰੱਖਣੇ, ਇਹ ਕੋਈ ਉਹ ਨਹੀਂ ਹੈਗਾ ਕਿ ਇੱਥੇ ਛੱਡ ਜਾਓ ਕੋਈ ਗੱਲ ਨਹੀਂ, ਜੇ ਉਹ ਕਾਉਂਸਲਿੰਗ ਕਰਦੇ ਆ ਉੱਥੇ ਬਿਠਾ ਕੇ ਕਿ ਭਾਈ ਦਿਨੇ ਆਉਣਾ ਤੁਸੀਂ ਤੇ ਰਾਤ ਨੂੰ ਆਪਾਂ ਆਪਣੇ ਘਰ ਜਾਣਾ, ਬੱਚਿਆਂ ਦੀ ਬੱਕਰੀ ਤੇ ਬਜ਼ੁਰਗਾਂ ਦੀ ਬੱਕਰੀ ਕਰਾ ਕੇ ਕਹਿੰਦੇ ਹੁਣ ਤੱਕ ਮੈਂ ਅਣਗਿਣਤ ਜਿਹੜੇ ਘਰ ਹੈ ਉਹਨਾਂ ਨੂੰ ਜੋੜ ਦਿੱਤਾ ਦੁਬਾਰਾ, ਇਹ ਐ ਕਰਕੇ ਗੱਲ ਤੇ ਸਮਝਦੀ ਆ ਵੀ ਕਦੇ ਉਹ ਸਮਝ ਲੇ ਇਹ ਸਮਝ ਲੇ ਜਾਂ ਜਦੋਂ ਪਰਿਵਾਰ ਦੇ ਵਿੱਚ ਇਤਫਾਕ ਹੋ ਜਾਏਗਾ ਤਾਂ ਫਿਰ ਕਾਟੋ ਕਲੇਸ਼ ਖਤਮ ਹੋ ਜਾਂਦੇ ਆ ਉਸ ਹਿਸਾਬ ਨਾਲ। ਇਹ ਜਰੂਰੀ ਇੱਕ ਤਰ੍ਹਾਂ ਦਾ ਮਸਲਾ ਹੁਣ ਸੈਣੀ ਸਾਹਿਬ ਦੀ ਗੱਲ ਵਿੱਚੋਂ ਤੇ ਹੋਰ ਵੀ ਇਹਨੂੰ ਆਪਾਂ ਕਹਿ ਲਓ ਵੀ ਫਰੋਡ ਤਾਂ ਉਹਨਾਂ ਨੇ ਕੀਤੀ ਆਪਣੇ ਇਸ ਕੇਸ ਤੇ ਸਾਂਝ ਪਾ ਕੇ, ਬਹੁਤ ਹੀ ਕਮਾਲ ਹੈ।
1: ਸਭ ਵੱਡੇ ਤੋਂ ਵੱਡੇ ਮਸਲੇ ਸ਼ਮੀ ਜੀ ਹੱਲ ਹੋ ਸਕਦੇ ਆ ਜਦੋਂ ਗਲਤੀ ਚਾਹੇ ਅਗਲੇ ਨੇ ਕੀਤੀ ਹੈ ਤੇ ਚਾਹੇ ਆਪ ਕੀਤੀ ਹੈ, ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਤਾਂ ਆਉਂਦਾ ਹੀ ਹੈ ਬੈਠੇ ਜਦੋਂ ਇਕੱਲੇ ਬੈਠੇ ਹੋਵੋ ਕਿ ਯਾਰ ਮੈਂ ਮਤਲਬ ਕਿ ਚਲੋ ਬੱਚਿਆਂ ਦੀ ਗੱਲ ਕਰ ਲਈਏ ਬਈ ਬੱਚਿਆਂ ਨੂੰ ਮੈਂ ਬੁਰਾ ਭਲਾ ਕਾਹਤੋਂ ਕਹਿ ਦਿੱਤਾ ਯਾਰ, ਚੰਗੇ ਭਲੇ ਉਹ ਬੈਠੇ ਸੀਗੇ ਤੇ ਆਪਣਾ ਕਰ ਰਹੇ ਸੀ ਜਾਂ ਟੱਬਰ ਚ ਚੰਗੇ ਭਲੇ ਬੈਠੇ ਸੀਗੇ। ਉਹ ਇੱਕ ਨਾ ਵੀਡੀਓ ਵਾਇਰਲ ਬਹੁਤ ਹੋਈ ਸੀ, ਉਹ ਘਰ ਵਾਲੀ ਤੇ ਸ਼ਾਇਦ ਬੱਚੇ ਨਾ ਕੇਕ ਲੈ ਕੇ ਆਉਂਦੇ ਆ ਘਰ ਕੱਟਣ ਦੇ ਲਈ, ਤੁਹਾਨੂੰ ਚੇਤਾ ਆ ਗਿਆ, ਤੁਸੀਂ ਹੱਸ ਪਏ ਨਾ ਤੇ ਉਹ ਨਾ ਕੱਬਾ ਹੁੰਦਾ ਜੀ ਬੰਦਾ ਘਰ ਵਾਲਾ ਉਹਦਾ, ਤੇ ਉਹ ਮਤਲਬ ਕਿ ਉਹ ਫੂਕ ਮਾਰਨ ਲੱਗਦਾ ਕਿ ਮੋਮਬੱਤੀਆਂ ਦੀ ਉਹਦੇ ਉੱਤੇ ਰੁੱਸ ਜਾਂਦਾ, ਫੂਕ ਖਰੇ ਨਿਆਣੇ ਮਾਰ ਦਿੰਦੇ, ਘਰ ਵਾਲੀ ਮਾਰ ਦਿੰਦੀ ਹੈ ਤੇ ਬੈਡ ਦੇ ਉੱਤੇ ਬੈਠੇ ਹੁੰਦੇ ਆ ਤੇ ਉਹ ਚੱਕ ਕੇ ਮਾਰਦਾ ਸਾਰਾ ਕੁਝ, ਕਹਿੰਦਾ ਮਨਾ ਲਓ ਆਪੇ ਹੀ ਜਨਮ ਦਿਨ ਮੈਂ ਨੀ ਮਨਾਉਂਦਾ, ਕਹਿੰਦਾ ਆਪੇ ਹੀ ਝੋਸ ਲਓ ਜੋ ਕਰਨਾ। ਤੇ
0: ਉਹ ਗੱਲ ਤੇ ਇਹੀ ਆ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਜਿਵੇਂ ਹੁਣ ਗੱਲ ਕਰਦੇ ਪਏ ਸੀ ਭਾਜੀ ਕਿ ਬਈ ਬਰਥਡੇ ਜਿਹੜੇ ਆ ਇਸੇ ਕਰਕੇ ਮਨਾਏ ਜਾਂਦੇ ਆ ਵੀ ਆਪਾਂ ਥੋੜਾ ਜਿਹਾ ਪੜਚੋਲ ਕਾਹਦੀ ਕਰਨੀ ਆ, ਉੱਥੇ ਤਾਂ ਕੇਕ ਚ ਫਸਾ ਕੇ ਮੋਮਬੱਤੀ ਉਹਦੇ ਫੂਕ ਮਾਰ ਕੇ ਉਡਾਉਣ ਦੀ ਉਹ ਗੱਲ ਕਰਦੇ ਆ, ਚੱਕ ਲਓ ਭਾਈ ਕਿਲੋ ਕਿਲੋ ਕੇਕ ਜਿਹੜਾ ਪਾ ਕੇ ਪ੍ਰਾਂਤਾਂ ਚ ਖਾ ਲਓ ਤੇ ਅਗਲੇ ਜਨਮ ਦਿਨ ਨੂੰ ਫੇਰ ਮਿਲਾਂਗੇ।
1: ਬਿਲਕੁਲ ਉਹ ਚੀਜ਼ ਬਿਲਕੁਲ
0: ਉਹ ਲੋੜ ਨੀ ਪਾਉਂਦੇ
1: ਜਦੋਂ ਨਾ ਕੋਈ ਵੀ ਚਾਹੇ ਵੱਡੀ ਗਲਤੀ ਹੈ ਸ਼ਮੀ ਜੀ ਚਾਹੇ ਛੋਟੀ ਗਲਤੀ ਹੈ, ਜੇ ਕੋਈ ਗਲਤੀ ਮੇਰੇ ਕੋਲੇ ਕੋਈ ਹੋਈ ਹੈ ਤੇ ਉਦੋਂ ਆਪਾਂ ਕਹਿ ਲਈਏ ਭਈ ਸੋਰੀ ਹਨਾ ਭਈ ਮੇਰੇ ਤੋਂ ਗਲਤੀ ਹੋ ਗਈ, ਤਾਂ ਸਾਰਿਆਂ ਦਾ ਮੂਡ ਵੀ ਠੀਕ ਹੋ ਸਕਦਾ ਹੈ ਤੇ ਸਾਰਿਆਂ ਦਾ ਮੂਡ ਖਰਾਬ ਹੀ ਹੋ ਸਕਦਾ ਹੈ ਜੇ ਨਿੱਕੀ ਜਿਹੀ ਮਿਸਟੇਕ ਸਾਰੇ ਆਪਣਾ ਖੁਸ਼ੀ ਦੇ ਨਾਲ ਬੈਠੇ ਹੈ ਤੇ ਮੈਂ ਆ ਕੇ ਖਲਲ ਪਾ ਦਵਾਂ ਸਾਰਾ ਕੁਝ ਕਰ ਦਵਾਂ ਤਾਂ ਫਿਰ ਮੈਂ ਉਹਨਾਂ ਨੂੰ ਮਾੜਾ ਕਹੀ ਜਾਵਾਂ ਜਾਂ ਬੁਰਾ ਕਹੀ ਜਾਵਾਂ ਗਾਲਾਂ ਕੱਢੀ ਜਾਵਾਂ, ਤੇ ਮੈਨੂੰ ਲੱਗਦਾ ਕਿ ਮੈਨੂੰ ਆਪਣੇ ਬਾਰੇ ਥੋੜਾ ਸੋਚਣਾ ਚਾਹੀਦਾ ਕਿ ਮੈਂ ਇਹੋ ਜਿਹਾ ਬਿਹੇਵੀਅਰ ਕਾਹਤੋਂ ਕੀਤਾ ਹਨਾ। ਚਲੋ ਥੱਕੇ ਹਾਰੇ ਹੋ ਸਕਦਾ, ਕੋਈ ਵੀ ਥੱਕਿਆ ਹਾਰਿਆ ਹੋ ਸਕਦਾ ਜਾਂ ਕੰਮ ਦਾ ਬੋਝ ਹੋ ਸਕਦਾ ਬਾਹਰਲੇ ਦਫ਼ਤਰਾਂ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਕਿਤੇ ਰਾਸਤੇ ਦੇ ਵਿੱਚ ਆਉਂਦੇ ਜਾਂਦੇ ਕਿਸੇ ਦੇ ਨਾਲ ਬੋਲਚਾਲ ਹੋ ਜਾਂਦੀ ਹੈ, ਮਾੜਾ ਚੰਗਾ ਕਹਿ ਦਿੱਤਾ ਜਾਂਦਾ ਤਾਂ ਮੂਡ ਆਫ ਹੋ ਜਾਂਦਾ, ਕੁਝ ਹੋ ਜਾਂਦਾ, ਪਰ ਉਹ ਚੀਜ਼ ਜਿਹੜੀ ਹੈ ਪਰਿਵਾਰ ਦੇ ਉੱਤੇ ਜਾਂ ਆਪਸੀ ਜਿਹੜੇ ਰਿਸ਼ਤੇ ਆ ਸ਼ਾਇਦ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ। ਜੇ ਆ ਜਾਂਦੀ ਹੈ ਤਾਂ
0: ਬਿਲਕੁਲ
1: ਸੋਰੀ ਜ਼ਰੂਰ ਮਹਿਸੂਸ ਕਰ ਲਓ, ਫਿਰ ਇਹੀ ਹੈ ਜੀ
0: ਗੱਲ ਉੱਥੇ ਅਟਕੀ ਹੋਈ ਆਪਣੀ ਕਿ ਇਹ ਸਾਰੀਆਂ ਚੀਜ਼ਾਂ ਸੰਭਵ ਤਾਂ ਹੀ ਹੈ ਜੇ ਅਸੀਂ ਇਹਨਾਂ ਤੇ ਵਿਚਾਰ ਕਰਾਂਗੇ, ਇਹਦੇ ਉੱਤੇ ਧਿਆਨ ਦੇਵਾਂਗੇ। ਗੱਲ ਸਿਰਫ ਧਿਆਨ ਦੇਣ ਦੀ ਆ, ਫੋਕਸ ਹੈ ਜਿਹੜਾ ਸਾਡਾ ਧਿਆਨ ਹੈ, ਸਾਡੀ ਐਨਰਜੀ ਆ, ਇਹ ਧੁੱਪ ਦੇ ਵਾਂਗ ਹੈ, ਇਹ ਖਿਲਰੀ ਹੋਈ ਹੈ, ਇਹਦਾ ਕੋਈ ਉਹਦਾ ਓਨਾ ਅਸਰ ਨਹੀਂ ਹੋਏਗਾ ਜੇ ਇਹਨੂੰ ਆਪਾਂ ਇੱਕ ਲੈਂਸ ਦੇ ਵਿੱਚ ਲੰਘਾਈਏ, ਜਿਹੜਾ ਉਹ ਜਿਹੜਾ ਫਾਇਰ ਗਲਾਸ ਆਪਾਂ ਜਿਹਨੂੰ ਕਹਿੰਦੇ ਆ,
1: ਦੇਖੋ
0: ਓਨੀ ਕੀ ਧੁੱਪ ਆ ਜਿਹੜੀ ਉਹਦੇ ਉੱਤੇ ਪੈ ਰਹੀ ਹੈ, ਬਹੁਤ ਘੱਟ ਏਰੀਏ ਚ ਜਦੋਂ ਫੋਕਸ ਹੁੰਦਾ ਤਾਂ ਉਹ ਅੱਗ ਵੀ ਲਾ ਸਕਦੀ ਹੈ। ਉਹ ਸੀਗੀ ਉੱਥੇ ਸਾਰਾ ਕੁਝ ਉੱਥੇ ਸੀਗਾ, ਬਟ ਆਪਣਾ ਜਿਹੜਾ ਸੀ ਕਹਿ ਲੋ ਵੀ ਧਿਆਨ ਨੀ ਉਧਰ ਗਿਆ, ਜਦੋਂ ਧਿਆਨ ਚਲਾ ਜਾਏਗਾ ਤਾਂ ਅਸੀਂ ਇਹ ਸਭ ਕੁਝ ਵੀ ਕਰ ਸਕਦੇ ਹਾਂ, ਕੁਛ ਵੀ ਸੰਭਵ ਜਿਹੜਾ ਹੋ ਸਕਦਾ ਹੈ।
1: ਬਿਲਕੁਲ ਜੀ ਸ਼ਮੀ ਜੀ, ਤੇ ਲੋ ਫਿਰ ਹਜੇ ਬੈਟਰੀ ਕੀ ਕਹਿੰਦੀ ਹੈ ਜੀ?
0: ਮੈਨੂੰ ਤਾਂ ਐ ਕਿ ਪੜਚੋਲ ਇਹਦੀ ਗੱਲ ਕਰਦੇ ਕਰਦੇ ਕਿਤੇ ਸੱਸੀ ਕਾਲ ਨਾ ਹੋ ਜੇ।
1: ਲਓ ਫਿਰ ਤੁਹਾਡੇ ਤੋਂ ਆਗਿਆ ਲੈਨੇ ਆ ਫਿਰ ਅੱਜ ਇੱਥੇ ਹੀ, ਤੇ ਮੈਂ ਚਲੋ ਖਬਰਾਂ ਵਗੈਰਾ ਦਾ ਸਾਂਝ ਪਾ ਲੈਣਾ ਦੋਸਤਾਂ ਦੇ ਨਾਲ ਫਿਰ, ਤੇ ਤੁਹਾਡਾ ਸ਼ੁਕਰੀਆ ਇਹ ਵਿਸ਼ਾ ਲਿਆਉਣ ਦੇ ਲਈ ਤੇ ਸਮੇਂ ਸਮੇਂ ਦੇ ਉੱਤੇ। ਵੈਸੇ ਆਪਾਂ ਪਿਛਲੇ ਹਫ਼ਤੇ ਵੀ ਸ਼ਾਇਦ ਇਹ ਵਿਸ਼ਾ ਕੀਤਾ ਸੀ ਜੇ ਗਲਤ ਨਹੀਂ ਤਾਂ, ਤੇ ਕੋਈ ਮੈਨੂੰ ਲੱਗਦਾ ਇਹ ਤਾਂ ਹਰ ਮਹੀਨੇ ਰੱਖ ਲਿਆ ਕਰੀਏ ਤਾਂ ਮਾੜਾ ਨੀ ਗਾ।
0: ਇਹ ਹੈ ਹੀ ਸਰਪ ਨੈਲਸਿਸ ਹੈ, ਜਦੋਂ ਮਰਜ਼ੀ ਕਰੋ
1: ਜੀ। ਬਿਲਕੁਲ
0: ਸ਼ੁਕਰੀਆ ਭਾਈ ਸਾਹਿਬ ਤੁਹਾਡਾ ਤੇ ਸਾਰੇ ਦੋਸਤਾਂ ਦਾ, ਔਰ ਮੁਹੱਬਤ ਭੇਜਣ ਲਈ, ਸਾਂਝ ਪਾਉਣ ਲਈ, ਸੁਨੇਹਿਆਂ ਦੇ ਰਾਹੀਂ ਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ ਜੀ। ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਧੰਨਵਾਦ ਜੀ, ਤੇ
0: ਸਤਿ ਸ੍ਰੀ ਅਕਾਲ ਜੀ।
1: ਥੈਂਕ ਯੂ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ ਸਵੈ ਪੜਚੋਲ ਦੇ ਉੱਤੇ, ਤੇ ਤੁਸੀਂ ਆਪਣੇ ਵੀ ਐਕਸਪੀਰੀਅੰਸ ਜੇਕਰ ਨਾਲ ਦੀ ਨਾਲ ਸਾਂਝੇ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਉਸ ਦੇ ਨਾਲ ਹੀ ਆਪਾਂ ਫਿਰ ਅੱਜ ਦੀਆਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਉਹਨਾਂ ਦੇ ਵੱਲ ਨੂੰ ਚੱਲਦੇ ਆਂ ਤੇ ਫਿਰ ਆਪਾਂ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ। ਤੇ +358449761969 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਕਾਲ ਤੁਸੀਂ ਕਰ ਸਕਦੇ ਹੋ। ਤੇ ਅੱਜ ਦੀਆਂ ਜਿਹੜੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖਬਰਾਂ ਨੇ ਉਹ ਵੀ ਧਿਆਨ ਮੰਗਦੀਆਂ ਨੇ, ਉਹਨਾਂ ਦੇ ਵੱਲ ਨੂੰ ਚੱਲਦੇ ਆਂ। ਅੱਜ ਦੋਸਤੋ ਆਪਣਾ 11 ਜੂਨ 2026 ਦਾ ਦਿਹਾੜਾ ਤੇ ਗੱਲਬਾਤ ਕਰਦੇ ਆਂ ਉਧਰ ਸੁਖਬੀਰ ਸਿੰਘ ਬਾਦਲ ਤੇ ਆਪਣੇ ਗਿਆਨੀ ਰਘਵੀਰ ਸਿੰਘ, ਉਹਨਾਂ ਨੇ ਬਿਆਨਬਾਜ਼ੀ ਜੋ ਕੀਤੀ ਹੈ ਉਹਦੇ ਵਿੱਚ, ਜਿਹੜਾ ਬੇਅਦਬੀ ਮਾਮਲਿਆਂ ਦੇ ਵਿੱਚ ਜਿਹੜੀ ਆਪਣਾ ਬਿਆਨ ਦਿੱਤੇ ਆ ਉਹਦੇ ਵਿੱਚ ਜਾਂ ਸਿੱਟ ਅੱਗੇ ਪੇਸ਼ ਹੋਏ ਆ ਤੇ ਉਹਦੇ ਵਿੱਚ ਜਿਹੜਾ ਚਾਹੇ 2 ਦਸੰਬਰ ਦਾ ਫੈਸਲਾ ਸੀਗਾ ਉਹ ਸਾਰਾ ਸੀਗਾ, ਉਹਦੇ ਤੋਂ ਮੁੱਖ ਮੋੜ ਦੇ ਵੀ ਨਜ਼ਰ ਜਿਹੜੇ ਨੇ ਮੀਡੀਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ। ਤੇ ਦੂਸਰੇ ਪਾਸੇ ਕਿਸਾਨਾਂ ਦੀ ਵੀ ਗੱਲ ਕਰਦੇ ਹਾਂ, ਹੋਰ ਸਾਰਾ ਸਿਲਸਿਲਾ। ਤੇ ਜੰਗ ਜਿਹੜੀ ਹੈ ਉਹ ਲਗਾਤਾਰਤਾ ਦੇ ਵਿੱਚ ਹੋਰ ਵਧਣ ਲੱਗੀ ਹੈ, ਖਤਮ ਹੋਣ ਦੀ ਬਜਾਏ ਕਿਤੇ ਨਾ ਕਿਤੇ ਚਗਿਆੜੀ ਫਿਰ ਲੱਗ ਗਈ ਹੈ। ਕਿਸਾਨਾਂ ਨੂੰ ਫਾਰਮਰ ਆਈਡੀ ਤੋਂ ਬਿਨਾਂ ਸਰਕਾਰੀ ਸਬਸਿਡੀਆਂ ਦਾ ਲਾਭ ਨਹੀਂ ਮਿਲੇਗਾ, ਇਸ ਤਰ੍ਹਾਂ ਦਾ ਮੁੱਦਾ ਜਿਹੜਾ ਚੱਲ ਪਿਆ। ਤੇ ਪੰਜਾਬ ਦੀ ਸਿਆਸਤ ਦੇ ਵਿੱਚ ਬੀਜੇਪੀ ਦੇ ਵੱਲੋਂ ਅਕਾਲੀ ਦਲ ਦੇ ਨਾਲ ਗੱਠਜੋੜ ਦੀਆਂ ਅਫਵਾਹਾਂ ਨੂੰ ਨਕਾਰਦੇ ਹੋਏ 117 ਸੀਟਾਂ ਦੇ ਜਿਹੜੇ ਨੇ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਹੈ ਤੇ ਬੀਜੇਪੀ ਨੇ ਵੀ। ਤੇ ਇਸੇ ਤਰ੍ਹਾਂ ਹੀ ਬਹਿਬਲ ਕਲਾਂ ਮਾਮਲੇ ਦੇ ਵਿੱਚ ਨਵੇਂ ਖੁਲਾਸੇ ਤੇ ਸੁਖਬੀਰ ਬਾਦਲ ਹੁਣਾਂ ਦੀਆਂ ਵਧਦੀਆਂ ਮੁਸ਼ਕਲਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ, ਪਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਖੁੱਲ੍ਹਾ ਚੈਲੰਜ ਕਰ ਦਿੱਤਾ ਹੈ, ਕਹਿੰਦੇ ਕਾਰਵਾਈ ਕਰੋ, ਰੋਲਾ ਨਾ ਹੀ ਪਾਈ ਜਾਓ ਤਾਂ ਚੰਗਾ ਹੈ, ਕਰਨਾ ਤਾਂ ਕੁਝ ਕਰ ਲਓ। ਇਸੇ ਤਰ੍ਹਾਂ ਹਾਈਕੋਰਟ ਦੀ ਸਰਕਾਰੀ ਪ੍ਰਕਿਰਿਆਵਾਂ ਦੇ ਉੱਤੇ ਸਖ਼ਤ ਟਿੱਪਣੀ ਆਈ ਹੈ ਤੇ ਇਰਾਨ ਯੂਐਸ ਤਣਾਅ ਜਿਹੜਾ ਉਹਦੇ ਕਾਰਨ ਵਿਸ਼ਵ ਪੱਧਰ ਦੇ ਉੱਤੇ ਹੋਰ ਵੱਡਾ ਸੰਕਟ ਜਿਹੜਾ ਪੈਦਾ ਹੋ ਰਿਹਾ ਤੇ ਟਰੰਪ ਦਾਅਵੇ ਕਰ ਰਿਹਾ ਕਿ $200 ਪ੍ਰਤੀ ਬੈਰਲ ਜਿਹੜਾ ਤੇਲ ਪਹੁੰਚ ਜਾਣਾ ਸੀ ਤੇ ਹੁਣ ਕਹਿੰਦੇ $150 ਪ੍ਰਤੀ ਬੈਰਲ ਜਿਹੜਾ ਉਹਦੇ ਉੱਤੇ ਟਿਕਾ ਕੀਤਾ ਤੇ ਅਸੀਂ ਬਹੁਤ ਸਾਰੇ ਤਕਰੀਬਨ 200 ਜਹਾਜ਼ ਜਿਹੜੇ ਨੇ ਤੇਲ ਦੇ ਟੈਂਕਰ ਨੇ, ਗੈਸ ਦੇ ਟੈਂਕਰ ਨੇ, ਹੌਰਮੁਜ਼ ਜਿਹੜਾ ਸਾਡੇ ਕੰਟਰੋਲ ਦੇ ਵਿੱਚ ਹੈ ਪੂਰੇ ਦਾ ਪੂਰਾ, ਤੇ ਉਥੋਂ ਅਸੀਂ ਲੰਘਾਏ ਆ ਸੀਕਰੇਟ ਜਿਹੜਾ ਓਪਰੇਸ਼ਨ ਦੇ ਦੌਰਾਨ। ਤੇ ਇਹ ਸਾਰੇ ਮੁੱਦੇ ਜਿਹੜੇ ਨੇ ਚੱਲ ਰਹੇ ਨੇ। ਤੇ ਇਸੇ ਤਰ੍ਹਾਂ ਹੀ ਜਿਹੜਾ ਗੱਲਬਾਤ ਕਰਦੇ ਆ, ਮੋਦੀ ਸਾਹਿਬ ਨੇ ਜਿਹੜਾ ਹੈ 12 ਸਾਲ ਉਹਨਾਂ ਦੇ ਪੂਰੇ ਹੋਏ ਆ ਤੇ ਪੰਜਾਬ ਦੀ ਸਭਿਆਚਾਰਕ ਪਛਾਣ ਉਹਨਾਂ ਨੇ ਦਰਸਾਈ ਹੈ ਤੇ ਵੱਡੇ ਬਾਦਲ ਸਾਹਿਬ ਨੂੰ ਵੀ ਚੇਤੇ ਕੀਤਾ ਹੈ, ਵਿਕਾਸ ਤੇ ਸੁਰੱਖਿਆ ਨੂੰ ਨਵੀਂ ਰਫ਼ਤਾਰ ਕਹਿੰਦੇ ਮਿਲੇਗੀ। ਤੇ ਦੇਖਦੇ ਆ ਅੱਗੇ ਜਾ ਕੇ ਖ਼ਬਰਾਂ ਕੀ ਕਹਿੰਦੀਆਂ ਨੇ। ਤੇ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲਬਾਤ ਦੇ ਨਾਲ। ਹੁਣ ਕਿਸਾਨਾਂ ਨੂੰ ਫਾਰਮਰ ਆਈਡੀ ਤੋਂ ਬਿਨਾਂ ਨਹੀਂ ਮਿਲੇਗਾ ਸਬਸਿਡੀਆਂ ਦਾ ਲਾਭ। ਜ਼ਿਲ੍ਹੇ ਦੇ 36,000 ਕਿਸਾਨਾਂ ਦੇ ਵਿੱਚੋਂ 9400 ਕਿਸਾਨਾਂ ਨੇ ਜਿਹੜੀ ਹੈ ਕਾਰਵਾਈ ਆਈਡੀ ਲਈ ਰਜਿਸਟਰ ਜਿਹੜੀ ਕਰਵਾਈ ਹੈ ਤੇ ਲਖਵੀਰ ਖਾਂਬੜਾ ਪੰਜਾਬ ਜਾਗਰਣ ਜਿਹੜਾ ਰੂਪਨਗਰ ਤੋਂ ਇਹ ਲਿਖਦੇ ਹੈ ਕਿ ਫਸਲਾਂ ਦੇ ਲਈ ਅੰਨੇਵਾਹ ਹੋ ਰਹੀ ਖਾਦਾਂ ਦੀ ਵਰਤੋਂ ਨੂੰ ਨਕੇਲ ਪਾਉਣ ਦੇ ਲਈ ਸਰਕਾਰ ਹੁਣ ਉਨ੍ਹਾਂ ਕਿਸਾਨਾਂ ਨੂੰ ਸਬਸਿਡੀ ਰਾਹੀਂ ਆਪਣੀਆਂ ਸਕੀਮਾਂ ਦਾ ਲਾਭ ਦੇਵੇਗੀ ਜਿਨ੍ਹਾਂ ਦੇ ਵਿੱਚ ਕਿਸਾਨਾਂ ਦੀ ਫਾਰਮਰ ਆਈਡੀ ਬਣੀ ਹੋਵੇਗੀ। ਰੂਪਨਗਰ ਜ਼ਿਲ੍ਹੇ ਦੇ 36,000 ਕਿਸਾਨਾਂ ਦੇ ਵਿੱਚੋਂ 9400 ਕਿਸਾਨਾਂ ਨੇ ਫਾਰਮਰ ਆਈਡੀ ਜਿਹੜੀ ਹੈ ਬਣਾਉਣ ਦੇ ਵਿੱਚ ਆਪਣੀ ਦਿਲਚਸਪੀ ਦਿਖਾਈ ਹੈ। ਕੇਂਦਰ ਸਰਕਾਰ ਵੱਲੋਂ ਖਾਸ ਕਰ ਖਾਦਾਂ ਦੀ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਅੰਨੇਵਾਹ ਵਰਤੋਂ ਨੂੰ ਨਕੇਲ ਪਾਉਣ ਦੇ ਲਈ ਫਾਰਮਰ ਆਈਡੀ ਬਣਾਉਣੀ ਕਹਿੰਦੇ ਜ਼ਰੂਰੀ ਕਰ ਦਿੱਤੀ ਹੈ, ਜੋ ਫਾਰਮਰ ਦੇ ਆਧਾਰ ਕਾਰਡ ਦੇ ਉੱਤੇ ਜ਼ਮੀਨ ਦੀ ਫਰਦ ਦੇ ਨਾਲ ਜੋੜੀ ਜਾਵੇਗੀ। ਅੱਗੇ ਦੱਸਿਆ ਗਿਆ ਕਿ ਪਹਿਲਾਂ ਕਿਸਾਨ ਜਿਹੜੇ ਸਨ ਬਾਇਓਮੈਟ੍ਰਿਕ ਮਸ਼ੀਨ ਦੇ ਨਾਲ ਹੀ ਖਾਦਾਂ ਜਿਹੜੀਆਂ ਲੈਂਦੇ ਸਨ, ਪਰ ਹੁਣ ਉਸ ਦੇ ਵਿੱਚ ਜ਼ਮੀਨ ਦਾ ਵੇਰਵਾ ਨਹੀਂ ਸੀ ਤੇ ਹੁਣ ਜਦੋਂ ਕਿਸਾਨ ਆਈਡੀ ਬਣੇਗੀ ਤਾਂ ਉਸ ਦੇ ਨਾਲ ਫਰਦ ਜਿਹੜੀ ਚੜੇਗੀ, ਜਿਸਦੇ ਨਾਲ ਕਿਸਾਨਾਂ ਨੂੰ ਜਿਹੜਾ ਹੈ ਕਿਸਾਨ ਨੂੰ ਜ਼ਮੀਨ ਦੇ ਹਿਸਾਬ ਦੇ ਨਾਲ ਖਾਦ ਜਿਹੜੀ ਮਿਲੇਗੀ, ਭਾਵੇਂ ਉਹ ਯੂਰੀਆ ਹੋਵੇ ਜਾਂ DAP। ਕਈ ਕਿਸਾਨ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਕਰਦੇ ਨੇ ਜਾਂ ਲੋੜ ਤੋਂ ਵੱਧ ਖਰੀਦ ਕੇ ਰੱਖ ਲੈਂਦੇ ਸਨ ਤੇ ਹੁਣ ਲੋੜ ਦੇ ਅਨੁਸਾਰ ਹੀ ਕਹਿੰਦੇ ਖਾਦ ਮਿਲੇਗੀ, ਭਾਵੇਂ ਉਹ ਕੋਆਪਰੇਟਿਵ ਸੁਸਾਇਟੀਆਂ ਹੋਣ ਚਾਹੇ ਉਹ ਪ੍ਰਾਈਵੇਟ ਡੀਲਰ ਹੋਵੇ। ਸਰਕਾਰ ਦੇ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਡਿਮਾਂਡ ਦੇ ਅਨੁਸਾਰ 22,000 ਟਨ ਦੇ ਕਰੀਬ ਯੂਰੀਆ ਮੰਗਵਾਇਆ ਜਾਂਦਾ ਹੈ, ਜਿਸ ਦੇ ਵਿੱਚੋਂ 40% ਪ੍ਰਾਈਵੇਟ ਤੇ 60% ਜਿਹੜਾ ਸੁਸਾਇਟੀਆਂ ਨੂੰ ਦਿੱਤਾ ਜਾਂਦਾ ਹੈ। ਰੂਪਨਗਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਵਿਨੇ ਕੁਮਾਰ ਹੁਣਾਂ ਨੇ ਸੰਪਰਕ ਕਰਨ ਦੇ ਉੱਤੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਸੰਬੰਧਿਤ ਕੋਈ ਵੀ ਸਬਸਿਡੀ ਵਾਲੀ ਸਕੀਮ ਦਾ ਲਾਭ ਦੇਣ ਦੇ ਲਈ ਫਾਰਮਰ ਆਈਡੀ ਹੋਣੀ ਲਾਜ਼ਮੀ ਕਰ ਦਿੱਤੀ ਹੈ। ਇੱਥੋਂ ਤੱਕ ਕਿ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਦੇ ਲਈ ਵੀ ਫਾਰਮਰ ਆਈਡੀ ਹੋਣਾ ਜ਼ਰੂਰੀ ਕਰ ਦਿੱਤਾ ਗਿਆ। ਇਸ ਤੋਂ ਬਿਨਾਂ ਉਨ੍ਹਾਂ ਦੇ ਖਾਤਿਆਂ ਦੇ ਵਿੱਚ ਯੋਜਨਾ ਦੇ ਤਹਿਤ ਪੈਸੇ ਨਹੀਂ ਆਉਣਗੇ। ਇਸੇ ਤਰ੍ਹਾਂ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਦੇ ਲਈ ਲੋੜੀਂਦਾ ਸਾਜੋ ਸਮਾਨ ਵੀ ਸਬਸਿਡੀ ਦੇ ਉੱਤੇ ਦਿੱਤਾ ਜਾਂਦਾ ਹੈ ਤੇ ਉਹ ਲਾਭ ਹੀ ਵੀ ਉਹੀ ਕਿਸਾਨ ਲੈ ਸਕਦਾ ਹੈ ਜਿਸ ਦੀ ਰਜਿਸਟ੍ਰੇਸ਼ਨ ਹੋਵੇਗੀ। ਜ਼ਿਲ੍ਹੇ ਦਾ ਕੋਈ ਵੀ ਕਿਸਾਨ ਜਿਹੜਾ ਆਈ ਡੀ ਬਣਾਉਣ ਦੇ ਲਈ ਇਕ ਆਧਾਰ ਕਾਰਡ ਦੀ ਕਾਪੀ ਤੇ ਜ਼ਮੀਨ ਦੀ ਫਰਦ ਲੈ ਕੇ ਸਾਡੇ ਮੁੱਖ ਦਫ਼ਤਰ ਜਾਂ ਬਲਾਕ ਦਫ਼ਤਰਾਂ ਦੇ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਸਬਸਿਡੀਆਂ ਵਾਲੀਆਂ ਸਕੀਮਾਂ ਦਾ ਲਾਭ ਲੈਣ ਦੇ ਲਈ ਕਿਸਾਨ ਪਹਿਲ ਦੇ ਆਧਾਰ ਦੇ ਉੱਤੇ ਆਪੋ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਨਹੀਂ ਤਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਣਗੇ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਜਿਹੜੇ ਨੇ ਡਾਕਟਰ ਜਗਮੋਹਨ ਜੋਤ ਸਿੰਘ ਹੋਣਾ ਨੇ ਦਸਿਆ ਕਿ ਕਿਸਾਨਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਪ੍ਰਤੀ ਏਕੜ ਝੋਨੇ ਦੇ ਖੇਤ ਦੇ ਵਿੱਚ 2 ਤੋਂ 3 ਬੈਗ ਯੂਰੀਏ ਦੇ ਪਾਉਣ ਦੀ ਜਿਹੜੀ ਜ਼ਰੂਰਤ ਹੈ, ਪਰ ਕੋਈ ਵੀ ਖੁਰਾਕੀ ਤੱਤ ਦੀ ਵਰਤੋਂ ਕਿਸਾਨ ਮਿੱਟੀ ਪਰਖ ਦੇ ਆਧਾਰ ਦੇ ਉੱਤੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਣਕ ਦੇ ਵਿੱਚ ਸਿਫਾਰਿਸ਼ ਕੀਤੀ ਡੀ ਏ ਪੀ ਖਾਦ ਦੀ ਵਰਤੋਂ ਕੀਤੀ ਹੈ ਤਾਂ ਝੋਨੇ ਦੇ ਵਿੱਚ ਡੀ ਏ ਪੀ ਪਾਉਣਾ ਜਿਹੜਾ ਲੋੜ ਨਹੀਂ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਹਰੇਕ ਕਿਸਾਨ ਆਪਣੇ ਖੇਤ ਦੀ ਮਿੱਟੀ ਤੇ ਪਾਣੀ ਦੀ ਜਾਂਚ ਜ਼ਰੂਰ ਕਰਵਾਵੇ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਮੇਰੇ ਖੇਤ ਦੀ ਮਿੱਟੀ ਦੇ ਵਿੱਚ ਕਿਸ ਤੱਤ ਦੀ ਘਾਟ ਅਤੇ ਕਿਸ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਆਪਣੀ ਮਰਜ਼ੀ ਦੇ ਅਨੁਸਾਰ ਜਿਹੜਾ ਖਾਦਾਂ ਪਾ ਕੇ ਮਿੱਟੀ ਨੂੰ ਜ਼ਹਿਰ ਨਾ ਬਣਾਉਣ। ਦੂਸਰੇ ਪਾਸੇ ਅਕਾਲੀ ਦਲ ਦੀ ਗੱਲ ਕਰਦੇ ਹਾਂ। ਅਕਾਲੀ ਦਲ ਦੇ ਨਾਲ ਗੱਠਜੋੜ ਦੇ ਬਾਰੇ ਚਰਚਾ ਕੋਰੀ ਅਫਵਾਹ ਹੈ, ਕੇਵਲ ਢਿੱਲੋਂ ਹੁਣਾਂ ਨੇ ਬਿਆਨ ਦਿੱਤਾ ਹੈ ਤੇ ਬੀਜੇਪੀ ਭਾਜਪਾ ਜਿਹੜੀ ਹੈ ਪੰਜਾਬ ਆਪਣੇ ਬਲਬੂਤੇ ਬਣੇਗੀ ਸਰਕਾਰ 117 ਸੀਟਾਂ ਦੇ ਉੱਤੇ ਚੋਣਾਂ ਦੀ ਤਿਆਰੀ ਜਿਹੜੀ ਵਿੱਢੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੁਣਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੇ ਭਾਜਪਾ ਦਰਮਿਆਨ ਸਿਆਸੀ ਗੱਠਜੋੜ ਨੂੰ ਲੈ ਕੇ ਸ਼ੁਰੂ ਹੋਈ ਚਰਚਾ ਨੂੰ ਦਰਕਿਨਾਰ ਕਰਦਿਆਂ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਗੱਠਜੋੜ ਦੇ ਬਾਰੇ ਕਿਸੇ ਪੱਧਰ ਦੇ ਉੱਤੇ ਵੀ ਕੋਈ ਮੰਥਨ ਨਹੀਂ ਹੋ ਰਿਹਾ ਸਿਵਾਏ ਅਫਵਾਹਾਂ ਤੋਂ। ਇਸ ਦੇ ਵਿੱਚ ਰੱਤੀ ਭਰਾ ਵੀ ਜਿਹੜਾ ਸਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਕੱਲੇ ਤੌਰ ਦੇ ਉੱਤੇ ਸੂਬੇ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣਾਂ ਲੜੇਗੀ ਤੇ ਉਨ੍ਹਾਂ ਇਹ ਵੀ ਦੱਸਿਆ ਕਿ ਗੱਠਜੋੜ ਬਾਬਤ ਹਾਲੇ ਤੱਕ ਭਾਜਪਾ ਹਾਈਕਮਾਨ ਦੇ ਵੱਲੋਂ ਵੀ ਸੂਬਾਈ ਲੀਡਰਸ਼ਿਪ ਦੇ ਨਾਲ ਕੋਈ ਮਸ਼ਵਰਾ ਨਹੀਂ ਕੀਤਾ ਗਿਆ। ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋਣਾ ਕਿਹਾ ਕਿ ਪੰਜਾਬ ਦੇ ਲੋਕ ਚੋਣ ਜਾਬਤਾ ਲੱਗਣ ਦੀ ਉਡੀਕ ਦੇ ਵਿੱਚ ਨੇ। ਚੋਣ ਜਾਬਤੇ ਦੇ ਅਮਲ ਦੇ ਵਿੱਚ ਆਉਣ ਦੇ ਨਾਲ ਹੀ ਪੰਜਾਬ ਦੀ ਸਿਆਸਤ ਦੀ ਸਿਆਸੀ ਤਸਵੀਰ ਇਕਦਮ ਮੋੜਾ ਲਵੇਗੀ। ਪ੍ਰਧਾਨ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਦੇ ਉੱਤੇ ਸਰਕਾਰ ਬਣਾਏਗੀ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਅਕਾਲੀ ਭਾਜਪਾ ਦੇ ਸੰਭਾਵੀ ਗੱਠਜੋੜ ਦੇ ਉੱਤੇ ਕਾਫ਼ੀ ਸਖ਼ਤ ਟਿੱਪਣੀਆਂ ਜਿਹੜੀਆਂ ਕਰ ਰਹੇ ਨੇ। ਮੁੱਖ ਮੰਤਰੀ ਮਾਨ ਹੁਣਾਂ ਨੇ ਵੀ ਇਸ ਦੇ ਵਿੱਚ ਕਿਹਾ ਕਿ ਸੱਤਾ ਵਾਪਸੀ ਦੇ ਲਈ ਦੋਵੇਂ ਧਿਰਾਂ ਦੀ ਇਹ ਨਿਰਾਸ਼ਾ ਭਰੀ ਕੋਸ਼ਿਸ਼ ਹੈ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਖ ਚੁੱਕੇ ਨੇ ਕਿ ਭਾਜਪਾ ਇਕੱਲੇ ਤੌਰ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਹੈ ਨਹੀਂ ਬਣਾ ਸਕੇਗੀ ਤੇ ਭਾਜਪਾ ਪ੍ਰਧਾਨ ਢਿੱਲੋਂ ਦਾ ਕਹਿਣਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਬੁਖਲਾਹਟ ਦੇ ਵਿੱਚ ਤੱਥਾਂ ਤੋਂ ਕੋਰੇ ਬਿਆਨ ਦਾਗ ਰਹੇ ਨੇ। ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਿਆਸਤ ਦੇ ਵਿੱਚ ਬਣਿਆ ਹੋਇਆ ਤੇ ਜਿਹੜੇ ਨੇ ਗ੍ਰਹਿ ਮੰਤਰੀ ਜਿਹੜੇ ਨੇ 20 ਤੋਂ 22 ਜੂਨ ਤੱਕ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਪੰਜਾਬ ਦੇ 3 ਦਿਨਾਂ ਦੇ ਦੌਰੇ ਦੇ ਉੱਤੇ ਆ ਰਹੇ ਨੇ ਤੇ ਇਸ ਤਰ੍ਹਾਂ ਹੀ ਕੇਂਦਰੀ ਮੰਤਰੀਆਂ ਦੇ ਵੀ 13 ਜੂਨ ਤੋਂ ਪੰਜਾਬ ਦੇ ਦੌਰੇ ਸ਼ੁਰੂ ਹੋਣੇ ਨੇ ਤੇ ਗ੍ਰਹਿ ਮੰਤਰੀ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਤੇ ਨਸ਼ਿਆਂ ਦੇ ਮਾਮਲੇ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਸੀ ਤੇ ਉਨ੍ਹਾਂ ਕਿਹਾ ਕਿ ਜਲਦ ਹੀ ਸੂਬੇ ਦਾ ਸਿਆਸੀ ਮਾਹੌਲ ਜਿਹੜਾ ਹੈ ਬਦਲੇਗਾ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਬਹਿਬਲ ਕਲਾਂ ਮਾਮਲੇ ਦੇ ਵਿੱਚ ਸਾਬਕਾ ਜਥੇਦਾਰ ਹੁਣਾਂ ਨੇ ਸਿੱਟ ਦੇ ਸਾਹਮਣੇ ਰਾਜ ਖੋਲ੍ਹੇ ਨੇ। ਸੁਖਬੀਰ ਸਿੰਘ ਬਾਦਲ ਦੇ ਲਈ ਕਾਨੂੰਨੀ ਤੇ ਸਿਆਸੀ ਮੁਸ਼ਕਲਾਂ ਕਾਫ਼ੀ ਜ਼ਿਆਦਾ ਕਹਿੰਦੇ ਵੱਧ ਸਕਦੀਆਂ ਹੈ। ਇਹ ਸਥਿਤੀ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਦਰਜ ਕਰਵਾਏ ਗਏ ਇੱਕ ਅਹਿਮ ਬਿਆਨ ਤੋਂ ਬਾਅਦ ਬਣੀ ਹੈ। ਰਿਪੋਰਟ ਸੰਕੇਤ ਦਿੰਦੀਆਂ ਨੇ ਕਿ ਬਿਆਨ ਦਰਜ ਕਰਨ ਦੇ ਦੌਰਾਨ ਬਾਦਲ ਦੇ ਗੁਨਾਹ ਕਬੂਲਣ ਤੇ ਧਾਰਮਿਕ ਪੇਸ਼ੀਆਂ ਦੇ ਨਾਲ ਸੰਬੰਧਿਤ ਵੀਡੀਓ ਰਿਕਾਰਡਿੰਗਾਂ ਤੇ ਪੁਸ਼ਟੀ ਕਰਨ ਦੇ ਵਾਲੇ ਦਸਤਾਵੇਜ਼ਾਂ ਨੂੰ ਪ੍ਰਮੁੱਖਤਾ ਦੇ ਨਾਲ ਸਾਹਮਣੇ ਲਿਆਂਦਾ ਗਿਆ। ਸਾਬਕਾ ਜਥੇਦਾਰ ਨੇ ਕਥਿਤ ਤੌਰ ਦੇ ਉੱਤੇ ਐਸ ਆਈ ਟੀ ਦੇ ਸਾਹਮਣੇ ਬਿਆਨ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਕਾਲ ਦੇ ਦੌਰਾਨ ਇੱਕ ਸਾਜ਼ਿਸ਼ ਦੇ ਤਹਿਤ ਨਿਹੱਥੇ ਤੇ ਬੇਕਸੂਰ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਆਮ ਆਦਮੀ ਪਾਰਟੀ ਆਪਣੇ ਵੀ ਆਪਣੇ ਐਕਸ ਜਿਹੜਾ ਪਹਿਲਾਂ ਟਵਿੱਟਰ ਸੀਗਾ ਹੈਂਡਲ ਦੇ ਉੱਤੇ ਇਸ ਸੰਬੰਧੀ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ ਤੇ ਭਾਈ 11 ਸਾਲ ਹੋ ਗਏ ਇਸ ਮੁੱਦੇ ਨੂੰ, 4 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਤੇ ਅਜੇ ਤਾਈਂ ਤੁਸੀਂ ਇਹਦੇ ਉੱਤੇ ਕੰਮ ਕੀ ਕੀਤਾ ਹੈ। ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਹੁਣਾਂ ਨੇ ਵੀ ਇਸ ਘਟਨਾ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੀਤੇ ਗਏ ਗੁਨਾਹ ਦੇ ਕਬੂਲਨਾਮੇ ਦਾ ਵੀ ਹਵਾਲਾ ਦਿੱਤਾ ਤੇ ਜਦ ਉਨ੍ਹਾਂ ਨੇ ਉਥੇ ਭੁੱਲਾਂ ਬਖਸ਼ਾਈ ਲਈਆਂ ਕੱਲ ਫਿਰ ਉਥੇ ਖਤਮ ਹੋਣੀ ਚਾਹੀਦੀ ਹੈ ਤੇ ਕਿਸੇ ਵੀ ਜਥੇਦਾਰ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਕੋਰਟ ਦੇ ਵਿਚ ਜਾਣ ਦੀ ਤਾਂ ਉਹ ਜਿਹੜੀ ਹੈ ਮਰਿਆਦਾ ਵੀ ਉਹ ਸ਼ਾਇਦ ਨਹੀਂ ਕਹਿੰਦੀ ਹੈ ਵੀ ਇਦਾਂ ਜਾ ਸਕਦੇ ਹੋ। ਬਾਈਬਲ ਕਲਾਂ ਪੁਲਿਸ ਗੋਲੀਬਾਰੀ ਦੀ ਇਹ ਜਿਹੜੀ ਘਟਨਾ ਅਕਤੂਬਰ 2015 ਦੇ ਵਿਚ ਫਰੀਦਕੋਟ ਪੰਜਾਬ ਵਿਖੇ ਜਿਹੜੇ ਬੇਅਦਬੀ ਵਿਰੋਧੀ ਪ੍ਰਦਰਸ਼ਨ ਦੇ ਦੌਰਾਨ ਵਾਪਰੀ ਸੀ ਜਦੋਂ ਸੂਬੇ ਦੇ ਵਿਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੱਤਾ ਦੇ ਵਿਚ ਸੀ। ਇਸ ਦਰਦਨਾਕ ਘਟਨਾ ਦੇ ਵਿਚ 2 ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਸੀ। ਦੂਸਰੇ ਪਾਸੇ ਗਿਆਨੀ ਰਘਬੀਰ ਸਿੰਘ ਆਪ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਸੁਖਬੀਰ ਬਾਦਲ ਹੁਣਾਂ ਨੇ ਇਹ ਬਿਆਨ ਦਿੱਤਾ ਤੇ ਆਪ ਸਰਕਾਰ ਧਰਮ ਨੂੰ ਸਿਆਸਤ ਦੇ ਲਈ ਕਹਿੰਦੇ ਵਰਤਣਾ ਬੰਦ ਕਰੇ। ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਆਪ ਦੇ ਉਤੇ ਤਿੱਖੇ ਸਿਆਸੀ ਹਮਲੇ ਕੀਤੇ ਤੇ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਸੈਕਟਰ 28 ਦੇ ਸਥਿਤ ਪਾਰਟੀ ਦਫ਼ਤਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਇਸ ਸਮੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਰਕਰ ਦੇ ਵਜੋਂ ਕੰਮ ਕਰ ਰਹੇ ਨੇ ਤੇ ਅਜਿਹਾ ਕਰਕੇ ਉਹ ਸਰਵਉੱਚ ਸਿੱਖ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਹੇ ਨੇ। ਸੁਖਬੀਰ ਬਾਦਲ ਹੁਣਾਂ ਨੇ ਸਰਕਾਰ ਨੂੰ ਸਿੱਧੀ ਅਤੇ ਖੁੱਲੀ ਚੇਤਾਵਨੀ ਦਿੰਦਿਆਂ ਕਹਿ ਦਿੱਤਾ ਹੈ ਕਿ ਧਰਮ ਨੂੰ ਸਿਆਸਤ ਦੇ ਲਈ ਵਰਤਣਾ ਬੰਦ ਕੀਤਾ ਜਾਵੇ। ਜੇਕਰ ਹਿੰਮਤ ਹੈ ਤਾਂ ਸਿੱਧਾ ਮੇਰੇ ਉੱਤੇ ਕਾਰਵਾਈ ਜਿਹੜੀ ਹੈ ਕਰੋ, ਮੈਂ ਤੁਹਾਡੀਆਂ ਜਿਹੀਆਂ ਗਿੱਦੜ ਧਮਕੀਆਂ ਤੋਂ ਕਿਸੇ ਵੀ ਕੀਮਤ ਦੇ ਉੱਤੇ ਡਰਨ ਵਾਲਾ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਨਹਿਰੀ ਮਾਮਲਿਆਂ ਦੇ ਗੰਭੀਰ ਮੁੱਦੇ ਦੇ ਉੱਤੇ ਭਗਵੰਤ ਮਾਨ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਹੈ ਕਿ ਭਾਖੜਾ ਡੈਮ ਦੇ ਵਿਚ ਪਾਣੀ ਦਾ ਪੱਧਰ ਨਿਰੰਤਰ ਵੱਧ ਰਿਹਾ ਪਰ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਇਹ ਸਰਕਾਰ ਪੂਰੀ ਤਰ੍ਹਾਂ ਅਵੇਸਲੀ ਬਣੀ ਬੈਠੀ ਹੈ ਤੇ ਕਿਸੇ ਵੱਡੇ ਖਤਰੇ ਨੂੰ ਸੱਦਾ ਦੇ ਰਹੀ ਹੈ। ਲਾਈਨਮੈਨ ਯੂਨੀਅਨ ਦੇ ਹੱਕ ਦੇ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੇ ਉਤੇ ਤਸ਼ੱਦਦ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਆਮ ਲੋਕਾਂ ਦੀ ਗੱਲ ਕਰਨ ਵਾਲੀ ਸਰਕਾਰ ਦਾ ਅਸਲ ਚਿਹਰਾ ਹੁਣ ਸਭ ਦੇ ਸਾਹਮਣੇ ਆ ਚੁੱਕਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੇ ਪਾਰਟੀ ਦੀ ਦਿਨੋ ਦਿਨ ਵੱਧ ਰਹੀ ਚੜ੍ਹਤ ਨੂੰ ਵੇਖ ਕੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੁਰੀ ਤਰ੍ਹਾਂ ਘਬਰਾਏ ਹੋਏ ਨੇ ਜਿਸਦੇ ਕਾਰਨ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੋਝੀਆਂ ਸਿਆਸੀ ਚਾਲਾਂ ਝੱਲੀਆਂ ਜਾ ਰਹੀਆਂ ਨੇ। ਦੂਸਰੇ ਪਾਸੇ ਮੋਦੀ ਸਾਹਿਬ ਦੀ ਗੱਲ ਕਰ ਲਈਏ ਤੇ ਮੋਦੀ ਯੁੱਗ ਦੇ 12 ਸਾਲ ਪੰਜਾਬ ਦੀ ਸਭਿਆਚਾਰਕ ਪਛਾਣ ਤੇ ਵਿਕਾਸ ਤੇ ਸੁਰੱਖਿਆ ਨੂੰ ਮਿਲੀ ਨਵੀਂ ਰਫ਼ਤਾਰ ਕਹਿੰਦੇ ਐ। ਪੰਜਾਬ ਸਿਰਫ ਇਕ ਸੂਬਾ ਹੀ ਨਹੀਂ ਹੈ, ਮੋਦੀ ਸਾਹਿਬ ਕਹਿੰਦੇ ਕਿ ਸਗੋਂ ਭਾਰਤ ਦੀ ਸਭਿਆਚਾਰਕ ਚੇਤਨਾ ਖੇਤੀਬਾੜੀ ਸ਼ਕਤੀ ਤੇ ਰਾਸ਼ਟਰੀ ਸੁਰੱਖਿਆ ਦਾ ਇਕ ਮਹੱਤਵਪੂਰਨ ਥੰਮ ਹੈ। ਪਿਛਲੇ 12 ਸਾਲਾਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਨੂੰ ਸਿਰਫ ਆਰਥਿਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਸਗੋਂ ਸਭਿਆਚਾਰਕ ਵਿਰਾਸਤ, ਕਿਸਾਨ ਭਲਾਈ, ਉਦਯੋਗਿਕ ਤਰੱਕੀ ਦੇ ਉੱਤੇ ਸਰਹੱਦੀ ਸੁਰੱਖਿਆ ਦੇ ਵਿਆਪਕ ਦ੍ਰਿਸ਼ਟੀਕੋਣ ਤੋਂ ਵੀ ਕਹਿੰਦੇ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੀ ਪਛਾਣ ਇਸ ਦੀ ਅਮੀਰ ਸਿੱਖ ਵਿਰਾਸਤ ਦੇ ਵਿਚ ਡੂੰਘੀਆਂ ਜੜ੍ਹਾਂ ਨੇ। ਮੋਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਸਭ ਤੋਂ ਇਤਿਹਾਸਕ ਪ੍ਰਾਪਤੀਆਂ ਦੇ ਵਿਚੋਂ ਇਕ ਕਰਤਾਰਪੁਰ ਲਾਂਘੇ ਦਾ ਨਿਰਮਾਣ ਤੇ ਉਦਘਾਟਨ ਸੀ। ਇਸ ਪਹਿਲਕਦਮੀ ਨੇ ਲੱਖਾਂ ਸ਼ਰਧਾਲੂਆਂ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਰਾਮ ਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੱਕ ਆਸਾਨ ਪਹੁੰਚ ਜੜੀ ਯਕੀਨੀ ਬਣਾਈ। 2019 ਦੇ ਵਿਚ ਖੋਲਿਆ ਗਿਆ ਇਹ ਲਾਂਘਾ ਦਹਾਕਿਆਂ ਪੁਰਾਣੀ ਧਾਰਮਿਕ ਭਾਵਨਾਵਾਂ ਨੂੰ ਦਰਸਾਉਂਦਾ ਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੂੰ ਇਕ ਸਕਾਰਾਤਮਕ ਸੰਦੇਸ਼ ਕਹਿੰਦੇ ਦਿੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉਤੇ ਬਹੁਤ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਦੇ ਨਾਲ ਪੰਜਾਬ ਦੀ ਅਧਿਆਤਮਕ ਵਿਰਾਸਤ ਨੂੰ ਕਹਿੰਦੇ ਵਿਸ਼ਵ ਪੱਧਰ ਦੇ ਉਤੇ ਇਕ ਨਵੀਂ ਪਛਾਣ ਜਿਹੜੀ ਮਿਲੀ ਹੈ। ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਤੇ ਰਾਜ ਦੇ ਲੱਖਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ PM ਕਿਸਾਨ ਯੋਜਨਾ ਦੇ ਤਹਿਤ ਸਿੱਧੀ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿਚ ਲਗਾਤਾਰ ਵਾਧਾ, ਰਿਕਾਰਡ ਸਰਕਾਰੀ ਖਰੀਦ ਤੇ ਖਾਦ ਸਬਸਿਡੀਆਂ ਵਰਗੀਆਂ ਪਹਿਲਕਦਮੀਆਂ ਨੇ ਕਿਸਾਨਾਂ ਨੂੰ ਕਹਿੰਦੇ ਰਾਹਤ ਪ੍ਰਦਾਨ ਕੀਤੀ ਹੈ ਤੇ ਹਾਲ ਹੀ ਦੇ ਸਾਲਾਂ ਦੇ ਵਿਚ ਫਸਲ ਵਿਭਿੰਨਤਾ, ਆਧੁਨਿਕ ਖੇਤੀਬਾੜੀ ਤਕਨੀਕਾਂ ਅਤੇ ਪਾਣੀ ਦੀ ਸੰਭਾਲ ਦੇ ਉਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਕੇਂਦਰ ਤੇ ਰਾਜ ਸਰਕਾਰਾਂ ਦੇ ਵਿਚਕਾਰ ਸਹਿਯੋਗ ਰਾਹੀਂ ਖੇਤੀਬਾੜੀ ਖੇਤਰ ਨੂੰ ਹੋਰ ਟਿਕਾਊ ਬਣਾਉਣ ਦੇ ਯਤਨ ਕਹਿੰਦੇ ਕੀਤੇ ਗਏ ਨੇ। ਪੰਜਾਬ ਲੰਬੇ ਸਮੇਂ ਤੋਂ ਛੋਟੇ ਅਤੇ ਦਰਮਿਆਨੇ ਆਕਾਰ ਦੇ ਉਦਯੋਗਾਂ ਦਾ ਕੇਂਦਰ ਰਿਹਾ ਤੇ ਮੋਦੀ ਸਰਕਾਰ ਦੇ ਦੌਰਾਨ ਰਾਸ਼ਟਰੀ ਰਾਜਮਾਰਗਾਂ ਲੌਜਿਸਟਿਕਸ ਨੈਟਵਰਕ ਰੇਲ ਅਤੇ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਕਹਿੰਦੇ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ। ਹਲਵਾਰਾ ਹਵਾਈ ਅੱਡੇ ਦਾ ਵਿਕਾਸ ਲੁਧਿਆਣਾ ਖੇਤਰ ਦੇ ਲਈ ਇਕ ਮਹੱਤਵਪੂਰਨ ਪ੍ਰਾਪਤੀ। ਇਸ ਦੇ ਨਾਲ ਪੰਜਾਬ ਦੇ ਉਦਯੋਗਿਕ ਖੇਤੀਬਾੜੀ ਖੇਤਰਾਂ ਨੂੰ ਬਿਹਤਰ ਜਿਹੜਾ ਬਣਾਇਆ ਗਿਆ ਤੇ ਹੋਰ ਵੀ ਗਲਿਆਰਿਆਂ ਦੀ ਗੱਲ ਕੀਤੀ ਗਈ ਤੇ ਪੰਜਾਬ ਨੂੰ ਜੋੜਨ ਦੇ ਵਿਚ ਤੇਜ਼ੀ ਲਿਆਂਦੀ ਦੱਸੀ ਗਈ ਤੇ ਇਸ ਦੇ ਨਾਲ ਹੀ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿਚ ਨਵਾਂ ਮੋੜ ਆਇਆ। ਸਿੱਟ ਦੇ ਕੋਲ ਦਰਜ ਜਿਹੜੇ ਕਰਵਾਏ ਆ ਬਿਆਨ ਰਘਵੀਰ ਸਿੰਘ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਕਰ ਲਈਏ ਤੇ ਦਰਅਸਲ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ

ਅਭਰ ਰੁੱਖ ਅਪਣਾ ਸਕਦੈ ਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਤੋਂ ਹਿਮਾਚਲ ਨੂੰ ਮਿਲਣ ਵਾਲੇ ਹਿੱਸੇ ਦੇ ਬਦਲੇ ਪੰਜਾਬ ਤੇ ਹਰਿਆਣਾ ਵੱਲੋਂ 4200 ਕਰੋੜ ਰੁਪਏ ਦਾ ਭੁਗਤਾਨ ਨਾ ਕੀਤੇ ਜਾਣ ਦਾ ਗੰਭੀਰ ਵਿਸ਼ਾ ਚੁੱਕਿਆ ਜਾਵੇਗਾ ਤੇ ਦੇਵ ਭੂਮੀ ਇਸ ਬੈਠਕ ਦੇ ਵਿਚ ਆਪਣੀ ਇਸ ਬਕਾਇਆ ਰਾਸ਼ੀ ਨੂੰ ਵਸੂਲਣ ਦੇ ਲਈ ਪੂਰੀ ਜ਼ੋਰਦਾਰ ਕਹਿੰਦੇ ਪੈਰਵਾਈ ਵੀ ਜਿਹੜਾ ਕਰੇਗੀ। ਤੇ ਇਸ ਤਰ੍ਹਾਂ ਦੇ ਮਾਹੌਲ ਜਿਹੜੇ ਬਣ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿਚ 227 ਲਾਗੇ ਆ ਗਿਆ। ਇਸ ਬੈਠਕ ਦੇ ਕੇਂਦਰ ਦੇ ਵਿਚ ਤੇ ਇਸ ਵਾਰ ਮੁੱਖ ਤੌਰ ਦੇ ਉਤੇ ਪਾਣੀ ਦੇ ਵਿਵਾਦ ਤੇ ਰਾਜਾਂ ਦੇ ਆਪਸੀ ਸਰਹੱਦੀ ਵਿਵਾਦ ਰਹਿਣ ਵਾਲੇ ਨੇ। ਇਸੇ ਦਿਨ ਹੀ 77 ਪੱਧਰ ਦੀ 27 ਕਮੇਟੀ ਦੀ ਬੈਠਕ ਵੀ ਕਰਵਾਈ ਜਾਵੇਗੀ ਜਿਸ ਦੇ ਲਈ ਸਾਰੇ ਹੀ ਰਾਜਾਂ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ। ਪੰਜਾਬ ਤੇ ਹਰਿਆਣਾ ਵਿਚਕਾਰ ਲੰਬੇ ਸਮੇਂ ਤੋਂ ਸਤਲੁਜ ਵਿਵਾਦ ਭੜਕਿਆ ਹੋਇਆ ਤੇ ਇਸ ਵਾਰ ਵੀ ਜਿਹੜਾ ਦੀ ਬੈਠਕ ਦੇ ਵਿਚ ਪਾਣੀ ਦੇ ਨਾਲ ਜੁੜੇ ਮੁੱਦੇ ਸਭ ਤੋਂ ਵੱਡੇ ਏਜੰਡੇ ਦੇ ਵਜੋਂ ਸਾਹਮਣੇ ਆ ਰਹੇ ਨੇ। ਪੰਜਾਬ ਸਰਕਾਰ ਇਸ ਬੈਠਕ ਦੇ ਵਿਚ ਆਪਣੇ ਪਾਣੀ ਸਬੰਧੀ ਦਾਅਵਿਆਂ ਦੇ ਉੱਤੇ ਤੇ ਅਧਿਕਾਰਾਂ ਨੂੰ ਲੈ ਕੇ ਵਿਸ਼ੇਸ਼ ਰਣਨੀਤੀ ਜਿਹੜੀ ਹੈ ਉਹਦੇ ਨਾਲ ਉਤਰ ਸਕਦੀ ਹੈ। ਤੇ ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਤੇ ਫਾਈਲ ਪ੍ਰਕਿਰਿਆ ਅਧੀਨ ਹੈ ਦਾ ਬਹਾਨਾ ਹੁਣ ਨਹੀਂ ਚੱਲੇਗਾ, ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ। 546 ਦਿਨਾਂ ਦੀ ਦੇਰੀ ਦੀ ਅਪੀਲ ਖਾਰਜ ਕੀਤੀ ਹੈ ਤੇ ਬੈਂਚ ਨੇ ਕਿਹਾ ਕਿ ਸਰਕਾਰੀ ਪ੍ਰਕਿਰਿਆਵਾਂ ਲਿਮੀਟੇਸ਼ਨ ਕਾਨੂੰਨ ਤੋਂ ਉਪਰ ਨਹੀਂ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਵਿਭਾਗਾਂ ਤੇ ਜਨਤਕ ਅਥਾਰਟੀਆਂ ਨੂੰ ਕਰੜੇ ਹੱਥੀ ਲੈਂਦਿਆਂ ਇਕ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਪੀਲਾਂ ਦਾਇਰ ਕਰਨ ਦੇ ਵਿਚ ਹੋਣ ਵਾਲੀ ਲੰਮੀ ਦੇਰੀ ਨੂੰ ਜਾਇਜ਼ ਠਹਿਰਾਉਣ ਦੇ ਲਈ ਵਿਭਾਗੀ ਚਿੱਠੀ ਪੱਤਰ ਜਾਂ ਪ੍ਰਸ਼ਾਸਨਿਕ ਫਾਈਲਾਂ ਦੇ ਘੁੰਮਣ ਦਾ ਬਹਾਨਾ ਨਹੀਂ ਬਣਾਇਆ ਜਾ ਸਕਦਾ। ਅਦਾਲਤ ਦੇ ਇਸ ਫੈਸਲੇ ਨੇ ਸਰਕਾਰੀ ਦਫ਼ਤਰਾਂ ਦੇ ਵੱਲੋਂ ਮਿੱਥੇ ਸਮੇਂ ਦੇ ਉਤੇ ਕੰਮ ਕਰਨ ਦੇ ਲਈ ਅਕਸਰ ਦਿੱਤੇ ਜਾਣ ਵਾਲੇ ਉਸੇ ਰਵਾਇਤੀ ਤਰਕ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤੈ ਜਿਸ ਦੇ ਵਿਚ ਕਿਹਾ ਜਾਂਦਾ ਹੈ ਕਿ ਫਾਈਲ ਵੱਖ ਵੱਖ ਵਿਭਾਗਾਂ ਦੇ ਵਿਚ ਰਾਏ ਮਨਜੂਰੀ ਅਤੇ ਪ੍ਰਕਿਰਿਆਵਾਂ ਦੇ ਅਧੀਨ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਜਸ ਗੁਰਪ੍ਰੀਤ ਸਿੰਘ ਪੁਰੀ ਅਤੇ ਜਸਟਿਸ ਅਮਰਜੋਤ ਭੱਟੀ ਦੇ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਸਾਈਕੈਸਟਰੀ ਜਿਹੜੇ ਨੇ ਸਾਈਕਾਇਟ੍ਰਿਕ ਸੋਸ਼ਲ ਵਰਕਰਾਂ ਉਨ੍ਹਾਂ ਨੂੰ ਸੋਧਿਆ ਹੋਇਆ ਤਨਖਾਹ ਸਕੇਲ ਦੇਣ ਦੇ ਫੈਸਲੇ ਦੇ ਖਿਲਾਫ਼ ਦਾਇਰ ਕੀਤੀ ਅਪੀਲ ਨੂੰ ਖਾਰਜ ਕਰ ਦਿੱਤੈ। ਸਰਕਾਰ ਵੱਲੋਂ ਇਸ ਅਪੀਲ ਨੂੰ ਦਾਇਰ ਕਰਨ ਦੇ ਵਿਚ 546 ਦਿਨਾਂ ਦੀ ਦੇਰੀ ਕੀਤੀ ਗਈ ਸੀ। ਹਾਈਕੋਰਟ ਨੇ ਸਾਫ਼ ਲਫ਼ਜ਼ਾਂ ਦੇ ਵਿਚ ਕਿਹਾ ਕਿ ਸਿਰਫ ਇਸ ਦੇ ਲਈ ਕਿ ਕੋਈ ਫੈਸਲਾ ਪ੍ਰਸ਼ਾਸਨਿਕ ਚੈਨਲਾਂ ਦੇ ਰਾਹੀਂ ਲੰਘਦਾ ਹੈ ਸਰਕਾਰੀ ਏਜੰਸੀਆਂ ਲਿਮੀਟੇਸ਼ਨ ਕਾਨੂੰਨ ਤਹਿਤ ਕਿਸੇ ਵਿਸ਼ੇਸ਼ ਰਾਇਤ ਦੀ ਹੱਕਦਾਰ ਨਹੀਂ ਹੋ ਜਾਂਦੀਆਂ। ਅਦਾਲਤ ਬੈਂਚ ਨੇ ਜਿਹੜਾ ਦਸਤਾਵੇਜ਼ ਦੀ ਘੋਖ ਕਰਨ ਤੋਂ ਬਾਅਦ ਇਹ ਦੇਖਿਆ ਕਿ ਦੇਰੀ ਸਿਰਫ ਰਾਜ ਦੇ ਵੱਖ ਵੱਖ ਵਿਭਾਗਾਂ ਦਰਮਿਆਨ ਰਾਏ ਲੈਣ ਅਤੇ LPA ਦੇ ਖਰੜੇ ਨੂੰ ਮਨਜੂਰੀ ਦੇਣ ਵਰਗੀਆਂ ਰਸਮੀ ਕਾਰਵਾਈਆਂ ਕਾਰਨ ਹੋਈ ਹੈ। ਸਰਕਾਰ ਵੱਲੋਂ ਇਹ ਦਲੀਲ ਵੀ ਦਿੱਤੀ ਗਈ ਕਿ ਜੇਕਰ ਇਸ ਅਪੀਲ ਦੇ ਉਤੇ ਸੁਣਵਾਈ ਨਾ ਹੋਈ ਤਾਂ ਸੂਬੇ ਦੇ ਉਤੇ ਵੱਡਾ ਵਿੱਤੀ ਬੋਝ ਪਵੇਗਾ, ਪਰ ਅਦਾਲਤ ਨੇ ਇਸ ਨੂੰ ਵੀ ਰੱਦ ਕਰ ਦਿੱਤੈ। ਸਿੰਗਲ ਜੱਜ ਦੇ ਪੁਰਾਣੇ ਫੈਸਲੇ ਦਾ ਹਵਾਲਾ ਦਿੰਦਿਆਂ ਹੋਇਆ ਜਿਹੜਾ ਬੈਂਚ ਨੇ ਕਿਹਾ ਕਿ ਜਦੋਂ ਇਸ਼ਤਿਹਾਰ ਜਾਰੀ ਹੋਇਆ ਸੀ ਤਾਂ ਗ੍ਰੇਡ ਪੇ 3800 ਰੁਪਏ ਸੀ ਜਿਸ ਨੂੰ ਬਾਅਦ ਦੇ ਵਿਚ ਬਦਲ ਕੇ 4200 ਰੁਪਏ ਕਰ ਦਿੱਤਾ ਗਿਆ ਸੀ। ਇਸ ਦੇ ਲਈ ਵਿਭਾਗ ਦੇ ਵਿਚ ਉਸੇ ਅਹੁਦੇ ਦੇ ਉਤੇ ਕੰਮ ਕਰਦੇ ਹੋਰ ਮੁਲਾਜ਼ਮਾਂ ਵਾਂਗ ਇਨ੍ਹਾਂ ਪਟੀਸ਼ਨਰਾਂ ਨੂੰ ਵੀ ਸੋਧਿਆ ਸਕੇਲ ਦੇਣਾ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਹਾਈਕੋਰਟ ਨੇ ਸੁਪਰੀਮ ਕੋਰਟ ਦੇ ਇਕ ਜਿਹੜਾ ਹਾਲੀਆ ਫੈਸਲੇ ਸ਼ਿਵੰਮਾ ਬਨਾਮ ਕਰਨਾਟਕ ਹਾਊਸਿੰਗ ਬੋਰਡ ਦਾ ਜਿਹੜਾ ਹਵਾਲਾ ਦਿੰਦਿਆਂ ਕਿਹਾ ਕਿ ਕਾਨੂੰਨ ਮੁਤਾਬਕ ਪ੍ਰਸ਼ਾਸਨਿਕ ਸੁਸਤੀ ਜਾਂ ਲਾਪਰਵਾਹੀ ਨੂੰ ਦੇਰੀ ਮਾਫ਼ ਕਰਨ ਦਾ ਠੋਸ ਜਿਹੜਾ ਆਧਾਰ ਨਹੀਂ ਮੰਨਿਆ ਜਾ ਸਕਦਾ। ਨਾਲ ਸਪਸ਼ਟ ਕੀਤਾ ਅਦਾਲਤ ਨੇ ਕਿ ਲਿਮੀਟੇਸ਼ਨ ਐਕਟ ਦੀ ਧਾਰਾ 5 ਦੇ ਤਹਿਤ ਸਰਕਾਰੀ ਅਥਾਰਟੀਆਂ ਨੂੰ ਕੋਈ ਵੀ ਛੋਟ ਨਹੀਂ ਦਿੱਤੀ ਜਾ ਸਕਦੀ, ਸਗੋਂ ਉਨ੍ਹਾਂ ਦੇ ਉਤੇ ਆਮ ਨਾਗਰਿਕ ਦੇ ਨਾਲੋਂ ਵੱਡੀ ਜਿੰਮੇਵਾਰੀ ਹੁੰਦੀ ਹੈ। ਜੱਜਾਂ ਨੇ ਅਖੀਰ ਦੇ ਵਿਚ ਕਿਹਾ ਕਿ ਜੇਕਰ ਦੇਰੀ ਥੋੜੀ ਹੁੰਦੀ ਤਾਂ ਸ਼ਾਇਦ ਅਦਾਲਤ ਵੱਖਰੇ ਤਰੀਕੇ ਦੇ ਨਾਲ ਵਿਚਾਰ ਕਰ ਸਕਦੀ ਸੀ, ਪਰ 546 ਦਿਨਾਂ ਦੀ ਇਸ ਵੱਡੀ ਦੇਰੀ ਲਈ ਦਿੱਤੇ ਗਏ ਪ੍ਰਸ਼ਾਸਨਿਕ ਬਹਾਨੇ ਬਿਲਕੁਲ ਵੀ ਪ੍ਰਵਾਨ ਕਰਨ ਯੋਗ ਨਹੀਂ ਨੇ। ਝਾੜ ਝੰਬ ਹੋ ਗਈ ਹੈ ਜੀ ਥੋੜੀ ਬਹੁਤੀ ਦੇਰੀ ਦੀ, ਵੈਸੇ ਸਾਡੇ ਵਾਲੇ ਤਾਂ ਸਮੇਂ ਦੇ ਉੱਤੋਂ ਆ ਕੇ ਰਾਜ਼ੀ ਨਹੀਂ ਵੈਸੇ ਵੀ। ਦੂਸਰੇ ਪਾਸੇ ਘਰੇਲੂ ਮਹਿਲਾਵਾਂ ਨੂੰ ਹੁਣ ਹੋਮ ਮੇਕਰ ਨਹੀਂ ਦੇਸ਼ ਨਿਰਮਾਤਾ ਹਨ। ਸੁਪਰੀਮ ਕੋਰਟ ਦਾ ਇਤਿਹਾਸਕ ਜਿਹੜਾ ਇਹਦੇ ਵਿਚ ਫੈਸਲਾ ਇਕ ਸੁਣਾਇਆ ਗਿਆ। ਕੀ ਹੈ ਫੈਸਲਾ? ਸੁਪਰੀਮ ਕੋਰਟ ਨੇ ਘਰੇਲੂ ਮਹਿਲਾ ਦੇ ਕੰਮ ਦੀ ਕੀਮਤ ਘੱਟੋ ਘੱਟ 30,000 ਰੁਪਏ ਮਹੀਨਾ ਤੈਅ ਕੀਤੀ ਹੈ।
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇੱਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਘਰੇਲੂ

ਪਹਿਲਾਵਾਂ ਨੂੰ ਜਿਹੜਾ ਦੇਸ਼ ਨਿਰਮਾਤਾ ਨੇਸ਼ਨ ਬਿਲਡਰਸ ਵਜੋਂ ਅਹਿਮ ਦਰਜਾ ਦਿੱਤਾ ਹੈ ਤੇ ਅਦਾਲਤ ਨੇ ਕਿਹਾ ਕਿ ਕਿਸੇ ਹਾਦਸੇ ਦੇ ਵਿਚ ਪਤਨੀ ਦੀ ਮੌਤ ਹੋਣ ਦੀ ਸੂਰਤ ਦੇ ਵਿਚ ਪਰਿਵਾਰ ਨੂੰ ਮਿਲਣ ਵਾਲੀ ਘਰੇਲੂ ਦੇਖਭਾਲ ਤੇ ਨੁਕਸਾਨ ਦਾ ਜਿਹੜਾ ਮੁਲਾਂਕਣ ਘੱਟੋ ਘੱਟ 30,000 ਰੁਪਏ ਪ੍ਰਤੀ ਮਹੀਨਾ ਕੀਤਾ ਜਾਣਾ ਚਾਹੀਦੈ। ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ ਦੇ ਜਿਹੜਾ ਬੈਂਚ ਨੇ ਸਪਸ਼ਟ ਕੀਤਾ ਕਿ ਮੋਟਰ ਵਾਹਨ ਹਾਦਸਾ ਕਲੇਮ ਦੇ ਮਾਮਲਿਆਂ ਚ ਇਕ ਘਰੇਲੂ ਮਹਿਲਾ ਦੇ ਵੱਲੋਂ ਪਰਿਵਾਰ ਦੀ ਕੀਤੀ ਜਾਂਦੀ ਦੇਖਭਾਲ ਦੇ ਨੁਕਸਾਨ ਨੂੰ ਇਕ ਵੱਖਰਾ ਤੇ ਮੁਆਵਜ਼ਾ ਯੋਗ ਆਧਾਰ ਮੰਨਿਆ ਜਾਵੇਗਾ। ਅਦਾਲਤ ਨੇ ਇਕ ਸੜਕ ਹਾਦਸੇ ਦੇ ਵਿਚ ਆਪਣੀ ਪਤਨੀ ਨੂੰ ਗੁਆਉਣ ਵਾਲੇ ਵਿਅਕਤੀ ਨੂੰ ਵਾਧੂ ਮੁਆਵਜ਼ਾ ਦੇਣ ਦਾ ਹੁਕਮ ਸੁਣਾਉਂਦਿਆਂ ਇਹ ਟਿੱਪਣੀ ਕੀਤੀ ਹੈ। ਫੈਸਲੇ ਸੁਣਾਉਂਦੇ ਹੋਏ ਜਸਟਿਸ ਕਰੋਲ ਨੇ ਆਖਿਆ ਕਿ ਸਾਡਾ ਮੰਨਣਾ ਹੈ ਕਿ ਇਕ ਘਰੇਲੂ ਮਹਿਲਾ ਮਨੁੱਖੀ ਵਿਕਾਸ ਤੇ ਦੇਸ਼ ਦੀ ਪ੍ਰਗਤੀ ਦੇ ਵਿਚ ਵੱਡਾ ਯੋਗਦਾਨ ਪਾਉਂਦੀ ਹੈ ਤੇ ਘਰੇਲੂ ਮਹਿਲਾ ਅਸਲ ਦੇ ਵਿਚ ਦੇਸ਼ ਦਾ ਨਿਰਮਾਣ ਕਰਦੀ ਹੈ। ਇਸ ਦੇ ਲਈ ਅਸੀਂ ਇਹ ਸਿਧਾਂਤ ਤੈਅ ਕੀਤੇ ਨੇ ਕਿ ਘਰੇਲੂ ਦੇਖਭਾਲ ਦੇ ਨੁਕਸਾਨ ਦੇ ਵਜੋਂ ਘੱਟੋ ਘੱਟ 30,000 ਰੁਪਏ ਮਹੀਨਾਵਾਰ ਆਮਦਨ ਨਿਰਧਾਰਿਤ ਕੀਤੀ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਹੁਣ ਹੋਮ ਮੇਕਰ ਸ਼ਬਦ ਨੂੰ ਨੇਸ਼ਨ ਬਿਲਡਰ ਦੇਸ਼ ਨਿਰਮਾਤਾ ਦੇ ਰੂਪ ਦੇ ਵਿਚ ਪਛਾਣ ਜਿਹੜੀ ਹੈ ਮਿਲੇਗੀ। ਦੂਸਰੇ ਪਾਸੇ ਫੂਡ ਸਬਸਿਡੀ ਵਿੱਤੀ ਸਾਲ 2027 ਦੇ ਵਿਚ ਖੁਰਾਕ ਸਬਸਿਡੀ ਦੇ ਬਿੱਲ 2.5 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੇ ਆਸਾਰ ਨੇ। ਐਮ ਐਸ ਪੀ ਦਾ ਜਿਹੜਾ ਰੋਲਾ ਹੈ ਜੇ ਉਹ ਕਹਿੰਦੇ ਦਿੰਦੇ ਆ ਤੇ ਵਧਾਉਂਦੇ ਆ ਤਾਂ ਫਿਰ ਜਿਹੜਾ ਬਜਟ ਦੇ ਵਿਚ ਹਿਲਜੁਲ ਹੋਣੀ ਹੈ। ਬਜਟ ਅਨੁਮਾਨ ਤੋਂ ਕਿਤੇ ਵੱਧ ਹੋ ਸਕਦਾ ਹੈ ਖਰਚਾ ਜੋ ਹੋਣਾ ਇਹਦੇ ਵਿਚ। ਫਿਰ ਫਸਲਾਂ ਦੀ ਰਿਕਾਰਡ ਖਰੀਦ ਅਤੇ ਐਮ ਐਸ ਪੀ ਦੇ ਵਿਚ ਵਾਧੇ ਦੇ ਕਾਰਨ ਖਜ਼ਾਨੇ ਦੇ ਉਤੇ ਵਧੇਗਾ ਕਹਿੰਦੇ ਬੋਝ। ਮੀਡੀਆ ਰਿਪੋਰਟ ਦੇ ਅਨੁਸਾਰ ਵਿੱਤੀ ਸਾਲ 2026 ਤੇ 27 FY 2027 ਦੌਰਾਨ ਭਾਰਤ ਦਾ ਖੁਰਾਕ ਜਿਹੜਾ ਸਬਸਿਡੀ ਫੂਡ ਸਬਸਿਡੀ ਖਰਚਾ 2.5 ਲੱਖ ਕਰੋੜ ਟ੍ਰਿਲੀਅਨ ਜਿਹੜਾ ਰੁਪਏ ਤੋਂ ਵੀ ਪਾਰ ਜਾ ਸਕਦਾ। ਇਹ ਅੰਕੜਾ ਸਰਕਾਰ ਵੱਲੋਂ ਤੈਅ ਕੀਤੇ 2.28 ਲੱਖ ਕਰੋੜ ਰੁਪਏ ਦੇ ਬਜਟ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਤੇ ਸਬਸਿਡੀ ਬਿੱਲ ਦੇ ਵਿਚ ਇਸ ਵੱਡੇ ਵਾਧੇ ਦਾ ਮੁੱਖ ਕਾਰਨ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਐਮ ਐਸ ਪੀ ਦੇ ਵਿਚ ਕੀਤਾ ਗਿਆ ਵਾਧਾ ਤੇ ਉਮੀਦ ਦੇ ਨਾਲੋਂ ਕਿਤੇ ਵੱਧ ਹੋ ਰਹੀ ਸਰਕਾਰੀ ਖਰੀਦ ਨੂੰ ਮੰਨਿਆ ਜਾ ਰਿਹਾ। ਦੂਜੇ ਪਾਸੇ ਕੇਂਦਰ ਸਰਕਾਰ ਬਜਟ ਸੰਤੁਲਨ ਨੂੰ ਬਣਾਈ ਰੱਖਣ ਅਤੇ ਅਨਾਜ ਦੀ ਖਰੀਦ ਦੇ ਵੰਡ ਪ੍ਰਣਾਲੀ ਨੂੰ ਵਧੇਰੇ ਕੁਸ਼ਲ ਬਣਾਉਣ ਦੇ ਲਈ ਨਵੀਆਂ ਨੀਤੀਆਂ ਘੜ ਰਹੀ ਹੈ। ਰਿਪੋਰਟ ਦੇ ਮੁਤਾਬਕ ਐਮ ਐਸ ਪੀ ਵਧਣ ਦੇ ਨਾਲ ਨਾਲ ਸਬਸਿਡੀ ਦਾ ਬੋਝ ਵੀ ਕਹਿੰਦੇ ਸਿੱਧਾ ਵਧਦਾ ਹੈ ਤੇ ਜਿਸ ਦੇ ਕਾਰਨ ਵਿੱਤੀ ਅਨੁਸ਼ਾਸਨ ਕਾਇਮ ਰੱਖਣ ਦੇ ਲਈ ਇਕ ਸਖ਼ਤ ਢਾਂਚਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਚਿੰਤਾਵਾਂ ਅਜਿਹੇ ਸਮੇਂ ਸਾਹਮਣੇ ਆਈਆਂ ਨੇ ਜਦੋਂ ਸਰਕਾਰ ਪਹਿਲਾਂ ਹੀ ਸਬਸਿਡੀ ਦੇ ਮੋਰਚੇ ਦੇ ਉੱਤੇ ਦਬਾਅ ਝੱਲ ਰਹੀ ਹੈ। ਕੇਂਦਰ ਨੇ ਹਾਲ ਹੀ ਦੇ ਵਿਚ ਸੰਕੇਤ ਦਿੱਤਾ ਸੀ ਕਿ ਜੇਕਰ ਪੱਛਮੀ ਏਸ਼ੀਆ ਦਾ ਸੰਕਟ ਲੰਮਾ ਖਿੱਚਿਆ ਅਤੇ ਕੌਮਾਂਤਰੀ ਬਾਜ਼ਾਰ ਦੇ ਵਿਚ ਊਰਜਾ ਦੀਆਂ ਕੀਮਤਾਂ ਉੱਚੀਆਂ ਰਹੀਆਂ ਤਾਂ ਖਾਦ ਸਬਸਿਡੀ ਦਾ ਖਰਚਾ ਬਜਟ ਦੇ ਵਿਚ ਤੈਅ ਕੀਤੇ 1.7 ਲੱਖ ਕਰੋੜ ਰੁਪਏ ਤੋਂ ਲਗਭਗ ਦੁੱਗਣਾ ਹੋ ਕੇ 3.4 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਜੇਕਰ ਇਹ ਦੋਵੇਂ ਅਨੁਮਾਨ ਸੱਚ ਸਾਬਤ ਹੁੰਦੇ ਨੇ ਤਾਂ ਵਿੱਤੀ ਸਾਲ 2027 ਦੇ ਵਿਚ ਖੁਰਾਕ ਅਤੇ ਖਾਦ ਸਬਸਿਡੀ ਦੇ ਕੁੱਲ ਖਰਚਾ 5.9 ਲੱਖ ਕਰੋੜ ਰੁਪਏ ਤੱਕ ਜਾ ਸਕਦਾ ਹੈ, ਜਦਕਿ ਬਜਟ ਅਨੁਸਾਰ ਜਿਹੜਾ ਅਨੁਮਾਨ ਹੈ 3.98 ਲੱਖ ਕਰੋੜ ਰੁਪਏ ਦਾ ਸੀ। ਵਿੱਤੀ ਸਾਲ 2027 ਦੇ ਵਿਚ ਕਣਕ ਦੀ ਸਰਕਾਰੀ ਖਰੀਦ ਵੀ ਪਹਿਲੇ ਅੰਦਾਜ਼ੇ 30 ਮਿਲੀਅਨ ਟਨ ਦੇ ਮੁਕਾਬਲੇ ਵੱਧ ਕੇ 35 ਮਿਲੀਅਨ ਟਨ ਤੱਕ ਪਹੁੰਚਣ ਦੀ ਉਮੀਦ ਹੈ। ਕਈ ਰਾਜਾਂ ਦੇ ਵਿਚ ਖੁੱਲੇ ਬਾਜ਼ਾਰ ਦੀਆਂ ਜਿਹੜੀਆਂ ਨੇ ਕੀਮਤਾਂ ਐਮ ਐਸ ਪੀ ਤੋਂ ਹੇਠਾਂ ਡਿੱਗਣ ਤੇ ਸੂਬਾ ਸਰਕਾਰਾਂ ਵੱਲੋਂ ਬੋਨਸ ਦੇ ਐਲਾਨ ਕਾਰਨ ਕਿਸਾਨਾਂ ਨੇ ਸਰਕਾਰੀ ਮੰਡੀਆਂ ਦਾ ਰੁਖ ਕੀਤਾ ਜਿਸ ਦੇ ਨਾਲ ਖਰੀਦ ਵਧੀ ਹੈ। ਪਾਰਦਰਸ਼ਤਾ ਲਿਆਉਣ ਅਤੇ ਅਸਲ ਕਿਸਾਨਾਂ ਤੱਕ ਲਾਭ ਪਹੁੰਚਾਉਣ ਦੇ ਲਈ ਸਰਕਾਰ ਨੇ ਖਰੀਦ ਪ੍ਰਕਿਰਿਆ ਦੇ ਕਹਿੰਦੇ ਡਿਜੀਟਾਈਜੇਸ਼ਨ ਜਿਹੜਾ ਉਹਨੂੰ ਤੇਜ਼ ਕਰ ਦਿੱਤਾ ਤੇ ਹੁਣ ਪ੍ਰਣਾਲੀ ਵਿਚ ਜ਼ਮੀਨੀ ਰਿਕਾਰਡ ਲੈਂਡ ਰਿਕਾਰਡ ਨੂੰ ਜੋੜਿਆ ਗਿਆ ਤੇ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਦੇ ਵਿਚ ਕੇਂਦਰ ਸਰਕਾਰ ਨੇ ਹਾੜੀ 2025-26 ਦੇ ਸੀਜ਼ਨ ਦੇ ਲਈ ਖਾਦਾਂ ਦੀ ਅਸਥਾਈ ਲੋੜ 27,952 ਕਰੋੜ ਰੁਪਏ ਅੰਕੀ ਸੀ, ਜੋ ਕਿ ਸੋਨੀ 2025 ਦੇ ਮੁਕਾਬਲੇ 736 ਕਰੋੜ ਰੁਪਏ ਜ਼ਿਆਦਾ ਹੈ। ਆਲਮੀ ਕੀਮਤਾਂ ਦੇ ਵਿਚ ਉਤਾਰ ਚੜਾਅ ਦੇ ਬਾਵਜੂਦ ਕਿਸਾਨਾਂ ਤੇ ਬੋਝ ਨਾ ਪੈਣ ਦੇਣ ਦੇ ਲਈ ਸਰਕਾਰ ਨੇ ਕਹਿੰਦੇ ਪੋਸ਼ਕ ਤੱਤਾਂ ਦੇ ਉਤੇ ਆਧਾਰਿਤ ਸਬਸਿਡੀ ਐਨ ਬੀ ਐਸ ਸਕੀਮ ਤਹਿਤ ਖਾਦਾਂ ਤੇ ਸਬਸਿਡੀ ਜਿਹੜੀ ਆ ਵਧਾ ਦਿੱਤੀ ਹੈ। ਖਾਸ ਕਰਕੇ ਡੀ ਏ ਪੀ ਤੇ ਸਬਸਿਡੀ ਜਿਹੜੀ ਹੈ 2025 ਦੇ 21,911 ਰੁਪਏ ਤੋਂ ਵਧਾ ਕੇ 29,805 ਰੁਪਏ ਪ੍ਰਤੀ ਟਨ ਕਰ ਦਿੱਤੀ ਗਈ ਹੈ।
ਇੰਟਰਨੈਸ਼ਨਲ ਖਬਰਾਂ ਵੱਲ ਝਾਤ ਮਾਰੀ ਤੇ ਭੜਕ ਗਈ ਜੰਗ। ਇਰਾਨ ਨੇ ਜਾਰਡਨ ਦੇ ਉੱਤੇ ਦਾਗੇ ਦਿੱਤੀਆਂ ਨੇ ਮਿਜ਼ਾਈਲਾਂ ਉਡਾ ਦਿੱਤਾ ਹੈ ਅਮਰੀਕੀ ਕਮਾਂਡ ਸੈਂਟਰ ਜਿਹੜਾ ਹੈ। ਮਿਡਲ ਈਸਟ ਦੇ ਵਿੱਚ ਹਾਲਾਤ ਮੁੜ ਤਣਾਅਪੂਰਨ ਬਣ ਗਏ ਨੇ। ਇਜ਼ਰਾਈਲ ਵੱਲੋਂ ਲਿਬਨਾਨ ਦੇ ਉੱਤੇ ਹੋਏ ਹਮਲਿਆਂ ਦੇ ਜਵਾਬ ਦੇ ਵਿੱਚ ਇਰਾਨ ਵੱਲੋਂ ਇਜ਼ਰਾਈਲ ਦੇ ਉੱਤੇ ਅਮਰੀਕੀ ਟਿਕਾਣਿਆਂ ਤੇ ਕੀਤੇ ਹਮਲਿਆਂ ਮਗਰੋਂ ਸਥਿਤੀ ਹੋਰ ਵੀ ਭਿਆਨਕ ਬਣ ਗਈ ਹੈ। ਇਸੇ ਦੌਰਾਨ ਇਰਾਨ ਨੇ ਇਕ ਹੋਰ ਵੱਡਾ ਅਤੇ ਸਨਸਨੀਖੇਜ਼ ਦਾਅਵਾ ਕੀਤਾ ਕਿ ਇਰਾਨ ਦੀ ਫੌਜ ਨੇ ਅਧਿਕਾਰਤ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੇ ਜਾਰਡਨ ਸਥਿਤ ਅਮਰੀਕੀ ਫੌਜ ਦੇ ਇਕ ਪ੍ਰਮੁੱਖ ਕਮਾਂਡ ਐਂਡ ਕੰਟਰੋਲ ਸੈਂਟਰ ਅਲ ਅਜ਼ਰੇਕ ਬੇਸ ਨੂੰ ਜੜਾ ਨਿਸ਼ਾਨਾ ਬਣਾਉਂਦੇ ਹੋਏ 12 ਬਲੈਸਟਿਕ ਮਿਜ਼ਾਈਲਾਂ ਦਾਗੀਆਂ, ਜਿਸਦੇ ਨਾਲ ਉਹ ਫੌਜੀ ਟਿਕਾਣਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਰਾਨੀ ਮੀਡੀਆ ਮੁਤਾਬਕ ਇਹ ਹਮਲਾ ਬਹੁਤ ਹੀ ਜਿਹੜਾ ਸਟੀਕਤਾ ਦੇ ਨਾਲ ਕੀਤਾ ਗਿਆ, ਜਿਸ ਨੇ ਆਪਣੇ ਨਿਸ਼ਾਨੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਜਾਰਡਨ ਸਥਿਤ ਇਸ ਅਮਰੀਕੀ ਬੇਸ ਦੇ ਉੱਤੇ ਹੋਏ ਹਮਲੇ ਦੇ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦਾ ਦਾਅਵਾ ਵੀ ਕੀਤਾ ਗਿਆ। ਅਮਰੀਕਾ ਨੇ ਸਪਸ਼ਟ ਕੀਤਾ ਕਿ ਇਹ ਬਲੈਸਟਿਕ ਮਿਜ਼ਾਈਲ ਹਮਲਾ ਅਮਰੀਕਾ ਵੱਲੋਂ ਹਾਲ ਹੀ ਦੇ ਵਿੱਚ ਦੱਖਣੀ ਇਰਾਨ ਦੇ ਉੱਤੇ ਕੀਤੇ ਗਏ ਹਵਾਈ ਹਮਲਿਆਂ ਅਤੇ ਪੱਛਮੀ ਏਸ਼ੀਆ ਦੇ ਵਿੱਚ ਅਮਰੀਕੀ ਫੌਜ ਦੀ ਵੱਧਦੀ ਜਿਹੜੀ ਦਖਲਅੰਦਾਜ਼ੀ ਦੇ ਸਿੱਧੇ ਜਵਾਬ ਦੇ ਵਿੱਚ ਕੀਤੀ ਗਈ ਹੈ। ਅਮਰੀਕਾ ਦੇ ਇਕ ਅਹਿਮ ਕਮਾਂਡ ਸੈਂਟਰ ਦੇ ਉੱਤੇ ਸਿੱਧੇ ਮਿਜ਼ਾਈਲ ਹਮਲੇ ਨੇ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਜੰਗ ਦੇ ਖਤਰੇ ਨੂੰ ਹੋਰ ਵੀ ਵਧਾ ਦਿੱਤਾ। ਵਾਸ਼ਿੰਗਟਨ ਦੇ ਵੱਲੋਂ ਫਿਲਹਾਲ ਇਸ ਹਮਲੇ ਦੇ ਵਿੱਚ ਹੋਏ ਜਾਨੀ ਮਾਲੀ ਨੁਕਸਾਨ ਦੀ ਸਥਿਤੀ ਬਾਰੇ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਇਰਾਨ ਵੱਲੋਂ ਸਿੱਧਾ ਬਲੈਸਟਿਕ ਮਿਜ਼ਾਈਲ ਦਾਗਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਜੰਗ ਹੁਣ ਇਕ ਵਾਰ ਫਿਰ ਤੋਂ ਪੂਰੇ ਮਿਡਲ ਈਸਟ ਨੂੰ ਆਪਣੀ ਚਪੇਟ ਦੇ ਵਿੱਚ ਲੈਂਦੀ ਜਾ ਰਹੀ ਹੈ। ਦੂਸਰੇ ਪਾਸੇ ਇਕੱਲਾ ਪੈਣ ਲੱਗਿਆ ਜਾਂ ਨਹੀਂ, ਆਸਟ੍ਰੇਲੀਆ, ਯੂਕੇ ਸਣੇ 22 ਦੇਸ਼ਾਂ ਨੇ ਕੀਤੀ ਹੈ ਹਮਲਿਆਂ ਦੀ ਨਿੰਦਾ ਇਰਾਨ ਦੇ ਖਿਲਾਫ਼। ਅਮਰੀਕਾ ਇਜ਼ਰਾਈਲ ਦੇ ਨਾਲ ਜਾਰੀ ਤਣਾਅ ਵਿਚਕਾਰ ਇਰਾਨ ਇਕੱਲਾ ਪੈਣ ਲੱਗਿਆ ਦੱਸਿਆ ਜਾ ਰਿਹਾ, ਪਰ ਉਹ ਆਪਣੀ ਹਿੰਮਤ ਜਿਹੜੀ ਹੈ ਦਿਖਾ ਰਿਹਾ। ਹਾਲ ਹੀ ਦੇ ਵਿਚ ਅਮਰੀਕਾ, ਯੂਕੇ, ਆਸਟ੍ਰੇਲੀਆ, ਕੈਨੇਡਾ, ਫਰਾਂਸ, ਜਰਮਨੀ ਅਤੇ ਸਵੀਡਨ ਸਮੇਤ 22 ਦੇਸ਼ਾਂ ਨੇ ਸਾਂਝੇ ਤੌਰ ਉਤੇ ਯੂਰਪ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿਚ ਇਰਾਨ ਦੀਆਂ ਕਥਿਤ ਘਾਤਕ ਸਾਜਿਸ਼ਾਂ ਅਤੇ ਹੋਰ ਖਤਰਨਾਕ ਗਤੀਵਿਧੀਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਰਾਨ ਦੇ ਸੁਰੱਖਿਆ ਸਿਸਟਮ ਦੇ ਉਤੇ ਵਿਰੋਧੀਆਂ, ਪੱਤਰਕਾਰਾਂ ਅਤੇ ਯਹੂਦੀਆਂ ਅਤੇ ਇਜ਼ਰਾਈਲੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ। ਮੰਗਲਵਾਰ ਬੀਤੇ ਦੇ ਵਿਚ ਜਾਰੀ ਇਕ ਸਾਂਝੇ ਬਿਆਨ ਦੇ ਵਿਚ ਦੇਸ਼ਾਂ ਨੇ ਕਿਹਾ ਕਿ ਉਹ ਇਰਾਨ ਦੀਆਂ ਸੁਰੱਖਿਆ ਏਜੰਸੀਆਂ ਦੇ ਦੁਆਰਾ ਪੈਦਾ ਕੀਤੇ ਜਾ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਇਕਜੁੱਟ ਨੇ। ਇਨ੍ਹਾਂ ਏਜੰਸੀਆਂ ਦੇ ਵਿਚ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ, ਇੰਟੈਲੀਜੈਂਸ ਆਰਗੇਨਾਈਜੇਸ਼ਨ, ਕੁਦਸ ਫੋਰਸ ਜਿਹੜੀ ਹੈ ਕੁਰਦਿਸਤਾਨ, ਕੁਦਸ ਫੋਰਸ ਅਤੇ ਮਿਨਿਸਟਰੀ ਆਫ ਇੰਟੈਲੀਜੈਂਸ ਤੇ ਸੁਰੱਖਿਆ ਮੰਤਰਾਲੇ ਸ਼ਾਮਲ ਨੇ। ਸਾਂਝੇ ਬਿਆਨ ਦੇ ਵਿਚ ਕਿਹਾ ਗਿਆ ਕਿ ਅਮਰੀਕਾ, ਯੂਕੇ, ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਬੁਲਗਾਰੀਆ, ਕੈਨੇਡਾ, ਚੈੱਕ ਗਣਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਲਾਤਵੀਆ, ਲਿਥੁਆਨੀਆ, ਨੀਦਰਲੈਂਡ, ਨਿਊਜ਼ੀਲੈਂਡ, ਉੱਤਰੀ ਮੈਸੇਡੋਨੀਆ, ਨਾਰਵੇ, ਪੁਰਤਗਾਲ ਤੇ ਸਵੀਡਨ ਇਰਾਨ ਦੀਆਂ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ, ਇੰਟੈਲੀਜੈਂਸ ਆਰਗੇਨਾਈਜੇਸ਼ਨ, ਕੁਦਸ ਫੋਰਸ ਅਤੇ ਮਿਨਿਸਟਰੀ ਆਫ ਇੰਟੈਲੀਜੈਂਸ ਤੇ ਸੁਰੱਖਿਆ ਮੰਤਰਾਲੇ ਦੁਆਰਾ ਯੂਰਪ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿਚ ਕੀਤੀਆਂ ਜਾ ਰਹੀਆਂ ਘਾਤਕ ਸਾਜਿਸ਼ਾਂ ਤੇ ਖਤਰਨਾਕ ਕਾਰਵਾਈਆਂ ਦੀ ਨਿੰਦਾ ਕਰਦਾ ਹੈ। ਦਸਤਖਤ ਕਰਨ ਵਾਲੇ ਦੇਸ਼ਾਂ ਨੇ ਦੋਸ਼ ਲਗਾਇਆ ਕਿ ਇਰਾਨੀ ਏਜੰਟਾਂ ਨੇ ਇਰਾਨੀ ਅਸੰਤੁਸ਼ਟਾਂ, ਪੱਤਰਕਾਰਾਂ ਅਤੇ ਯਹੂਦੀ ਤੇ ਇਜ਼ਰਾਈਲੀ ਭਾਈਚਾਰਿਆਂ ਅਤੇ ਉਨ੍ਹਾਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਆਪਣੇ ਸਮੂਹਿਕ ਸੰਕਲਪ ਨੂੰ ਦੁਹਰਾਇਆ। ਬਿਆਨ ਦੇ ਵਿਚ ਇਹ ਵੀ ਕਿਹਾ ਗਿਆ ਕਿ ਅਸੀਂ ਇਨ੍ਹਾਂ ਖਤਰਿਆਂ ਤੋਂ ਆਪਣੇ ਦੇਸ਼ਾਂ ਤੇ ਆਪਣੇ ਲੋਕਾਂ ਦੀ ਸੁਰੱਖਿਆ ਕਰਨ ਦੇ ਆਪਣੇ ਸੰਕਲਪ ਦੇ ਵਿਚ ਇਕਜੁੱਟ ਹਾਂ। ਇਰਾਨ ਦੇ ਇਸਲਾਮੀ ਗਣਰਾਜ ਨੂੰ ਇਨ੍ਹਾਂ ਕਾਰਵਾਈਆਂ ਤੁਰੰਤ ਬੰਦ ਕਰਨਾ ਚਾਹੀਦਾ ਤੇ ਦੇਸ਼ ਨੇ ਇਰਾਨੀ ਸੁਰੱਖਿਆ ਸੇਵਾਵਾਂ ਦੇ ਉਤੇ ਸੰਗਠਿਤ ਅਪਰਾਧਿਕ ਨੈਟਵਰਕਾਂ ਨਾਲ ਲੰਮੇ ਸਮੇਂ ਤੋਂ ਸੰਬੰਧ ਬਣਾਈ ਰੱਖਣ ਦਾ ਵੀ ਦੋਸ਼ ਲਾਇਆ। ਇਰਾਨੀ ਸੁਰੱਖਿਆ ਸੇਵਾਵਾਂ ਤੇ ਅੰਤਰਰਾਸ਼ਟਰੀ ਤੇ ਸਥਾਨਕ ਅਪਰਾਧਿਕ ਸਮੂਹਾਂ ਵਿਚਕਾਰ ਸੰਬੰਧ ਲੰਬੇ ਸਮੇਂ ਤੋਂ ਚੱਲ ਰਹੇ ਨੇ। ਇਨ੍ਹਾਂ ਸਮੂਹਾਂ ਦੀ ਵਰਤੋਂ ਬਹੁਤ ਨਿੰਦਣਯੋਗ ਹੈ ਤੇ ਸਾਂਝੇ ਐਲਾਨਨਾਮੇ ਦੇ ਵਿਚ ਯੂਰਪ ਭਰ ਦੀ ਵਿਚ ਯਹੂਦੀ ਭਾਈਚਾਰਿਆਂ, ਇਰਾਨੀ ਪੱਤਰਕਾਰਾਂ ਅਤੇ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਾਲੀਆ ਹਮਲਿਆਂ ਦੀ ਵੀ ਨਿੰਦਾ ਕੀਤੀ ਗਈ ਹੈ। ਦੂਸਰੇ ਪਾਸੇ ਅਮਰੀਕਾ ਇਰਾਨ ਟਕਰਾਅ ਵਧਣ ਦੇ ਨਾਲ ਕੱਚਾ ਤੇਲ $150 ਪ੍ਰਤੀ ਬੈਰਲ ਤੱਕ ਪਹੁੰਚਣ ਦੇ ਆਸਾਰ ਰਿਪੋਰਟ ਹੈ। ਜੇਕਰ ਅਮਰੀਕਾ ਤੇ ਇਰਾਨ ਦਰਮਿਆਨ ਚੱਲ ਰਹੀ ਤਲਖੀ ਹੋਰ ਵੀ ਵਧਦੀ ਹੈ ਤਾਂ ਕੌਮਾਂਤਰੀ ਬਾਜ਼ਾਰ ਦੇ ਵਿਚ ਕੱਚੇ ਤੇਲ ਦੀਆਂ ਕੀਮਤਾਂ $150 ਪ੍ਰਤੀ ਬੈਰਲ ਤੱਕ ਜਾ ਸਕਦੀਆਂ ਨੇ। ਖਾੜੀ ਖੇਤਰ ਦੇ ਵਿਚ ਵਧਦੇ ਤਣਾਅ ਦੇ ਕਾਰਨ ਤੇਲ ਦੀ ਸਪਲਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ, ਜਿਸ ਦਾ ਅਸਰ ਕੀਮਤਾਂ ਦੇ ਉਤੇ ਦੇਖਣ ਨੂੰ ਮਿਲ ਸਕਦੈ। ਓਸਲੋ, ਨਾਰਵੇ ਦੀ ਇਕ ਪ੍ਰਮੁੱਖ ਊਰਜਾ ਖੋਜ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਤਾਜ਼ਾ ਟਕਰਾਅ ਕਾਰਨ ਅਪ੍ਰੈਲ ਮਹੀਨੇ ਦੇ ਵਿਚ ਹੋਈ ਜੰਗਬੰਦੀ ਹੁਣ ਬੇਹੱਦ ਨਾਜ਼ੁਕ ਦੌਰ ਦੇ ਵਿਚ ਪਹੁੰਚ ਗਈ।
ਇਸ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਦੇ ਨਾਲ ਵੱਧ ਰਹੀਆਂ ਨੇ ਤੇ ਆਲਮੀ ਵਿੱਤੀ ਬਾਜ਼ਾਰਾਂ ਖਾਸ ਕਰਕੇ ਅਮਰੀਕੀ ਸ਼ੇਅਰ ਬਾਜ਼ਾਰ ਜਿਹੜਾ ਹੈ ਉਹਦੇ ਉੱਤੇ ਭਾਰੀ ਦਬਾਅ ਦੇਖਿਆ ਜਾ ਰਿਹਾ। ਰਿਸਟੈਂਡ ਐਨਰਜੀ ਜਿਹੜੀ ਹੈ ਉਹਦੇ ਉੱਤੇ ਜਿਹੜਾ ਭੂ ਰਾਜਨੀਤਿਕ ਵਿਸ਼ਲੇਸ਼ਣ ਵਿਭਾਗ ਦੇ ਮੁਖੀ ਤੇ ਸੀਨੀਅਰ ਮੀਤ ਪ੍ਰਧਾਨ ਜਾਰਜ ਲਿਓਨ ਨੇ ਕਿਹਾ ਕਿ ਇਸ ਪੜਾਅ ਦੇ ਉੱਤੇ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਮੌਜੂਦਾ ਜਿਹੜਾ ਤਣਾਅ ਪੂਰੀ ਜੰਗ ਦਾ ਰੂਪ ਲਵੇਗਾ ਜਾਂ ਇਹ ਇੱਕ ਖਤਰਨਾਕ ਪਰ ਕਾਬੂ ਹੇਠ ਰੱਖਣ ਯੋਗ ਘਟਨਾਕ੍ਰਮ ਹੈ। ਉਨ੍ਹਾਂ ਦੱਸਿਆ ਕਿ ਟਕਰਾਅ ਕਾਰਨ ਬਾਜ਼ਾਰ ਦੇ ਵਿੱਚ ਅਨਿਸ਼ਚਿਤਤਾ ਸਾਫ਼ ਦਿਖ ਰਹੀ ਹੈ ਤੇ ਜਿਸ ਦੇ ਕਾਰਨ ਬ੍ਰੈਂਟ ਕਰੂਡ ਜਿਹੜਾ ਆਇਲ ਹੈ ਉਹਦੀ ਕੀਮਤ ਦੇ ਵਿੱਚ ਇੱਕ ਵਾਰ 94.5 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਤੋਂ ਬਾਅਦ ਮੁੜ 93 ਡਾਲਰ ਦੇ ਉੱਤੇ ਆ ਗਈ। ਲਿਓਨ ਦੇ ਮੁਤਾਬਕ ਮੌਜੂਦਾ ਸਪਲਾਈ ਸੰਕਟ ਜਿਹੜਾ ਉਹਦੇ ਉੱਤੇ ਤੁਰੰਤ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਰਣਨੀਤਿਕ ਪੈਟਰੋਲੀਅਮ ਭੰਡਾਰ ਜਿਹੜਾ SPR ਦੇ ਵਿੱਚੋਂ ਰਿਕਾਰਡ ਤੇਲ ਜਾਰੀ ਕਰਨਾ, ਚੀਨ ਦੇ ਵੱਲੋਂ ਘੱਟ ਕੀਤੀ ਗਈ ਦਰਾਮਦ ਅਤੇ ਸਾਊਦੀ ਅਰਬ ਦੇ ਯਾਨਬੂ ਬੰਦਰਗਾਹ ਰਾਹੀਂ ਸਟਰੇਟ ਆਫ ਹੌਰਮੁਜ਼ ਨੂੰ ਬਾਈਪਾਸ ਕਰਕੇ ਸਪਲਾਈ ਜਾਰੀ ਰੱਖਣਾ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਆਖਰ ਦੇ ਵਿੱਚ ਕਿ ਅਗਲੇ ਕੁਝ ਦਿਨ ਬੇਹੱਦ ਅਹਿਮ ਹੋਣਗੇ, ਸ਼ਾਇਦ ਅੱਜ ਦੀ ਰਾਤ ਵੀ ਕਾਫ਼ੀ ਦਿਲਚਸਪੀ ਵਾਲੀ ਰਹੇਗੀ। ਜੇ ਅਮਰੀਕਾ ਕੁਝ ਨਹੀਂ ਕਰਦਾ ਤਾਂ ਚੰਗਾ ਹੈ, ਨਹੀਂ ਤਾਂ ਫਿਰ ਕੰਮ ਵੱਧ ਜਾਵੇਗਾ, ਕਿਉਂਕਿ ਚੇਤਾਵਨੀ ਦਿੱਤੀ ਹੈ ਟਰੰਪ ਨੇ ਕਿ ਭਾਈ ਰਾਤ ਜਿਹੜੀ ਹੈ ਖਤਰਨਾਕ ਹੋ ਸਕਦੀ ਹੈ। ਜੋ ਇਹ ਤੈਅ ਕਰਨਗੇ ਕਿ ਕੂਟਨੀਤੀ ਜਿਹੜੀ ਹੈ ਡਿਪਲੋਮੈਸੀ ਰਾਹੀਂ ਮਾਮਲਾ ਸ਼ਾਂਤ ਹੁੰਦਾ ਹੈ ਜਾਂ ਇਹ ਟਕਰਾਅ ਲੰਮੇ ਸਮੇਂ ਦੇ ਲਈ ਖਿੱਚਿਆ ਜਾਵੇਗਾ। ਖਾੜੀ ਦੇ 6 ਪ੍ਰਮੁੱਖ ਦੇਸ਼ਾਂ ਦੇ ਵਿੱਚੋਂ ਰੋਜ਼ਾਨਾ ਲਗਭਗ 1.18 ਕਰੋੜ ਬੈਰਲ ਤੇਲ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ, ਜੋ ਕਿ ਆਧੁਨਿਕ ਤੇਲ ਇਤਿਹਾਸ ਦੇ ਸਭ ਤੋਂ ਵੱਡੇ ਝਟਕਿਆਂ ਦੇ ਵਿੱਚੋਂ ਇੱਕ ਦੱਸਿਆ ਗਿਆ ਹੈ। ਪਿਛਲੇ 3 ਮਹੀਨਿਆਂ ਦੇ ਵਿੱਚ ਕੌਮਾਂਤਰੀ ਬਾਜ਼ਾਰ ਦੇ ਵਿੱਚੋਂ ਲਗਭਗ 1 ਅਰਬ ਬੈਰਲ ਤੇਲ ਦੀ ਸਪਲਾਈ ਗਾਇਬ ਹੋ ਚੁੱਕੀ ਹੈ, ਜਿਸ ਦੇ ਕਾਰਨ ਆਲਮੀ ਪੱਧਰ ਦੇ ਉੱਤੇ ਚਿੰਤਾਵਾਂ ਵੱਧ ਗਈਆਂ ਨੇ। ਦੂਸਰੇ ਪਾਸੇ ਟਰੰਪ ਵੱਲੋਂ ਉੱਤਰੀ ਅਮਰੀਕਾ ਮੁਫ਼ਤ ਵਪਾਰ ਸਮਝੌਤਾ ਨਵਿਆਉਣ ਤੋਂ ਕੋਰੀ ਨਾ ਕਰ ਦਿੱਤੀ ਹੈ, ਕਿਹਾ ਕਿ ਸਾਡੇ ਕੋਲ ਬਥੇਰਾ ਕੁਝ ਹੈ, ਅਸੀਂ ਛੋਟਾਂ ਦੇ ਚੱਕਰ ਦੇ ਵਿੱਚ ਕਿਉਂ ਪਈਏ। ਅਮਰੀਕਨ ਰਾਸ਼ਟਰਪਤੀ ਟਰੰਪ ਨੇ ਅਜੇ ਕਹਿ ਕੇ ਕੈਨੇਡਾ ਤੇ ਮੈਕਸੀਕੋ ਦੇ ਵੱਲੋਂ ਸਤੰਬਰ ਦੇ ਵਿੱਚ ਨਵਿਆਏ ਜਾਣ ਵਾਲੇ ਜਾਣੀ ਕਿ ਰੀਨਿਊ ਕਰਨ ਵਾਲੇ ਜਿਹੜਾ ਮੁਫ਼ਤ ਵਪਾਰ ਸਮਝੌਤਾ ਹੈ ਉਹਨੂੰ ਨਵਿਆਏ ਜਾਣ ਤੋਂ ਕੋਰੀ ਨਾ ਕਰਕੇ ਕਈ ਦਿਨਾਂ ਤੋਂ ਨਵੀਆਂ ਸ਼ਰਤਾਂ ਦੇ ਬਾਰੇ ਲੱਗ ਰਹੇ ਕਿਆਫਿਆਂ ਦੇ ਉੱਤੇ ਵਿਰਾਮ ਲਗਾ ਦਿੱਤਾ ਹੈ। ਅੱਜ ਆਪਣੇ ਦਫ਼ਤਰ ਤੋਂ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਜੋ ਗਲਤੀ ਉਸਨੇ 2020 ਦੇ ਵਿੱਚ ਨਾਫਟਾ ਦੀ ਥਾਂ ਕੁਸਮਾ ਲਾਗੂ ਕਰਕੇ ਕੀਤੀ ਸੀ ਉਹ ਹੁਣ ਨਹੀਂ ਕੀਤੀ ਜਾਵੇਗੀ, ਕਿਉਂਕਿ ਇਹ ਅਮਰੀਕਾ ਦੇ ਲਈ ਚੰਗਾ ਨਹੀਂ ਹੈ। ਉਸਨੇ ਕਿਹਾ ਕਿ 1992 ਦੇ ਵਿੱਚ ਲਾਗੂ ਹੋਇਆ ਤਿੰਨਾਂ ਦੇਸ਼ਾਂ ਦੇ ਵਿੱਚ ਬੰਧਨ ਮੁਕਤ ਵਪਾਰ ਸਮਝੌਤੇ ਨੂੰ ਅਮਰੀਕਾ ਦੇ ਲਈ ਚੰਗਾ ਨਾ ਸਮਝ ਕੇ ਉਸਦੀ ਥਾਂ ਕੈਨੇਡਾ ਅਮਰੀਕਾ ਮੈਕਸੀਕੋ ਵਿਚਕਾਰ ਜਣੀ ਕੁਸਮਾ ਲਾਗੂ ਕਰਵਾਇਆ ਸੀ, ਪਰ ਇਹ ਇਸ ਵਾਰ ਉਸਨੂੰ ਕਿਸੇ ਵੀ ਹਾਲਤ ਦੇ ਵਿੱਚ ਨਵਿਆਇਆ ਨਹੀਂ ਜਾਏਗਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਤੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਮੈਕਸੀਕੋ ਦੀ ਕਿਸੇ ਚੀਜ਼ ਦੀ ਜ਼ਰੂਰਤ ਹੈ, ਪਰ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਉਨ੍ਹਾਂ ਚੀਜ਼ਾਂ ਦੀ ਲੋੜ ਹੈ ਜੋ ਅਮਰੀਕਾ ਦੇ ਕੋਲ ਨੇ, ਜਿਸ ਦੇ ਲਈ ਦੋਹਾਂ ਦੇਸ਼ਾਂ ਨੂੰ ਅਮਰੀਕਾ ਦੇ ਨਾਲ ਚੰਗਾ ਵਿਹਾਰ ਕਰਨ ਦੀ ਜ਼ਰੂਰਤ ਹੈ। ਟਰੰਪ ਨੇ ਭਰੋਸੇ ਦੇ ਨਾਲ ਕਿਹਾ ਕਿ ਮੈਕਸੀਕੋ ਤੇ ਕੈਨੇਡਾ ਦੇ ਨਾਲ ਵਪਾਰ ਕਰਨਾ ਅਮਰੀਕਾ ਦੇ ਲਈ ਘਾਟੇ ਦਾ ਸੌਦਾ ਹੈ, ਸਾਡੇ ਕੋਲ ਉਨ੍ਹਾਂ ਦੇ ਨਾਲੋਂ ਕੁਝ ਵੱਧ ਹੀ ਹੈ। ਅਮਰੀਕਾ ਨੂੰ ਉਨ੍ਹਾਂ ਦੀਆਂ ਕਾਰਾਂ ਦੀ ਲੋੜ ਨਹੀਂ, ਸਾਨੂੰ ਉਨ੍ਹਾਂ ਦੀ ਲੱਕੜ ਦੀ ਲੋੜ ਨਹੀਂ, ਸਾਨੂੰ ਉਨ੍ਹਾਂ ਦੀ ਊਰਜਾ ਦੀ ਲੋੜ ਨਹੀਂ, ਤੇ ਆਪਣੀ ਗੱਲ ਮੁਕਾਉਂਦੇ ਹੋਏ ਟਰੰਪ ਨੇ ਕਿਹਾ ਕਿ ਸਾਨੂੰ ਉਨ੍ਹਾਂ ਤੋਂ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਤੇ ਜਦ ਲੋੜ ਹੀ ਨਹੀਂ ਤਾਂ ਸਮਝੌਤਾ ਕਿਸ ਦੇ ਲਈ ਕੀਤਾ ਜਾਵੇ। ਯੂਕੇ ਦੇ ਰੱਖਿਆ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ, ਕਿਰ ਸਰਕਾਰ ਤੋਂ ਵਿੰਨਿਆ ਨਿਸ਼ਾਨਾ ਉਹਦੇ ਉੱਤੇ। ਯੂਕੇ ਦੇ ਰੱਖਿਆ ਮੰਤਰੀ ਜੌਨ ਹੀਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਨਾਲ ਹੀ ਉਨ੍ਹਾਂ ਨੇ ਯੂਕੇ ਸਰਕਾਰ ਦੇ ਉੱਤੇ ਨਿਸ਼ਾਨਾ ਵਿੰਨਦਿਆਂ ਹੋਇਆਂ ਕਿਹਾ ਕਿ ਇਹ ਸਰਕਾਰ ਵੱਧਦੇ ਖਤਰਿਆਂ ਦੇ ਵਿਚਾਲੇ ਫੌਜ ਦੇ ਵਾਧੂ ਜਿਹੜਾ ਖਰਚ ਕਰਨ ਦੇ ਲਈ ਤਿਆਰ ਨਹੀਂ ਹੈ। ਹੀਲੀ ਨੇ ਪ੍ਰਧਾਨ ਮੰਤਰੀ ਕੀ ਸਟਾਰਮਨ ਨੂੰ ਦਸਿਆ ਕਿ ਸਰਕਾਰ ਦੀ ਰੱਖਿਆ ਨਿਵੇਸ਼ ਯੋਜਨਾ ਇਸ ਖਤਰਨਾਕ ਸਮੇਂ ਦੇ ਉੱਤੇ ਲੋੜੀਂਦੀ ਰਕਮ ਤੋਂ ਬਹੁਤ ਘੱਟ ਹੈ ਤੇ ਰੱਖਿਆ ਮੰਤਰਾਲੇ ਤੇ ਖਜ਼ਾਨਾ ਵਿਭਾਗ ਵਿਚਕਾਰ ਅਸਹਿਮਤੀ ਦੀਆਂ ਰਿਪੋਰਟਾਂ ਦੇ ਵਿਚਕਾਰ ਯੋਜਨਾ ਦੇ ਪ੍ਰਕਾਸ਼ਨ ਚ ਦੇਰੀ ਹੋ ਗਈ ਹੈ। ਦੂਸਰੇ ਪਾਸੇ ਅਮਰੀਕਾ ਦੇ ਵਿਚ 10 ਕਰੋੜ ਡਾਲਰ ਦੀ ਬੈਂਕ ਧੋਖਾਧੜੀ ਦੇ ਵਿਚ ਭਾਰਤੀ ਮੁਲ ਦਾ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ, ਚੂਨਾ ਲਾ ਗਿਆ, 30 ਸਾਲ ਦੀ ਸਜ਼ਾ ਹੋ ਸਕਦੀ ਹੈ ਜੇਲ੍ਹ ਦੀ। ਕੈਲੀਫੋਰਨੀਆ ਦੀ ਵਾਰਦਾਤ ਹੈ। ਕੈਲੀਫੋਰਨੀਆ ਦੇ ਵਿਚ ਇਕ 44 ਸਾਲਾਂ ਭਾਰਤੀ ਅਮਰੀਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਤੇ ਉਸਦੇ ਉਤੇ ਦੋਸ਼ ਹੈ ਕਿ ਉਸਨੇ ਇੰਸ਼ੋਰੈਂਸ ਪਾਲਿਸੀ ਦੇ ਟਾਈਟਲ ਰਿਕਾਰਡ ਦੇ ਵਿਚ ਹੇਰ ਫੇਰ ਕਰਕੇ ਇਕ ਬੈਂਕ ਦੇ ਨਾਲ ਕਰੀਬ 10 ਕਰੋੜ ਅਮਰੀਕਨ ਡਾਲਰ ਦੀ ਧੋਖਾਧੜੀ ਕੀਤੀ ਹੈ। ਮਹਿੰਦਰ ਮੱਖੀਜਾਨੀ ਗ੍ਰੀਨ ਕਾਰਡ ਦੇ ਉਤੇ ਅਮਰੀਕਾ ਦੇ ਵਿਚ ਰਹਿ ਰਿਹਾ ਤੇ ਉਹਦੇ ਉਤੇ ਦੋਸ਼ੀ
ਪਾਏ ਜਾਣ ਦੇ ਉੱਤੇ ਉਸ ਨੂੰ 30 ਸਾਲ ਦੀ ਜੇਲ੍ਹ ਹੋ ਸਕਦੀ ਹੈ। ਇੱਕ ਹਲਫਨਾਮੇ ਦੇ ਮੁਤਾਬਕ ਮਖੀਜਾਨੀ ਕੈਟਰ ਗਰੁੱਪ VLLC ਨੂੰ ਜਿਹੜਾ ਕੰਟਰੋਲ ਕਰਦਾ ਹੈ, ਇਹ ਨਿਊਜ਼ ਪੋਰਟ ਬੀਚ ਦੇ ਵਿਚ ਸਥਿਤ ਕੰਪਨੀ ਹੈ ਜਿਸਦਾ ਬੈਂਕ ਦੇ ਨਾਲ ਕਰਜ਼ ਦਾ ਲੈਣ ਦੇਣ ਹੈ। ਸਮਝੌਤੇ ਦੀਆਂ ਸ਼ਰਤਾਂ ਤਹਿਤ ਬੈਂਕ ਨੇ ਕੈਟਰ ਨੂੰ ਰੀਅਲ ਅਸਟੇਟ ਤੋਂ ਸੁਰੱਖਿਅਤ ਕਰਜ਼ ਦੇਣ ਜਾਂ ਖਰੀਦਣ ਦੇ ਲਈ ਕਰੀਬ 10 ਕਰੋੜ ਅਮਰੀਕਨ ਡਾਲਰ ਦਿੱਤੇ। ਕੈਟਰ ਨੇ ਇਨ੍ਹਾਂ ਕਰਜ਼ਿਆਂ ਦੇ ਉੱਤੇ ਇਨ੍ਹਾਂ ਦੇ ਲਈ ਗਿਰਵੀ ਰੱਖੀਆਂ ਜਾਇਦਾਦਾਂ ਬੈਂਕ ਦੇ ਕੋਲ ਗਿਰਵੀ ਰੱਖਣੀਆਂ ਸਨ ਤੇ ਕਰਜ਼ੇ ਵਜੋਂ ਮਿਲਣ ਵਾਲੀ ਰਕਮ ਦੇ ਨਾਲ ਬੈਂਕ ਦਾ ਪੈਸਾ ਵਾਪਸ ਕਰਨਾ ਸੀ। ਸਤੰਬਰ 2024 ਤੋਂ ਅਪ੍ਰੈਲ 2025 ਦੇ ਦੌਰਾਨ ਮਖੀਜਾਨੀ ਨੇ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਟਾਈਟਲ ਇੰਸ਼ੋਰੈਂਸ ਜਿਹੜਾ ਪਾਲਿਸੀ ਦੇ ਵਿਚ ਹੇਰਫੇਰ ਕੀਤਾ ਜਾਂ ਤਾਂ ਇਹ ਦਿਖਾਇਆ ਜਾ ਸਕੇ ਕਿ ਕੋਲੇਟਰਲ ਦੇ ਜਿਹੜਾ ਤੌਰ ਦੇ ਉਤੇ ਇਸਤੇਮਾਲ ਕੀਤੀਆਂ ਜਾ ਰਹੀਆਂ ਕੁਝ ਰੀਅਲ ਅਸਟੇਟ ਪ੍ਰਾਪਰਟੀਆਂ ਦੇ ਉਤੇ ਕੈਟਰ ਦਾ ਪਹਿਲਾ ਅਧਿਕਾਰ ਹੈ। ਟਾਈਟਲ ਪਾਲਿਸੀ ਦੇ ਵਿਚ ਹੇਰਫੇਰ ਕਰਨ ਤੋਂ ਬਾਅਦ ਮਖੀਜਾਨੀ ਨੇ ਆਪਣੇ ਉਸੇ ਸਮੇਂ ਦੇ ਮੁਲਾਜ਼ਮ ਤੋਂ ਬੈਂਕ ਦੇ ਵਿਚ ਨਕਲੀ ਟਾਈਟਲ ਇੰਸ਼ੋਰੈਂਸ ਜਿਹੜਾ ਪਾਲਿਸੀਆਂ ਜਮ੍ਹਾਂ ਕਰਵਾਈਆਂ। ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਬੈਂਕ ਦੇ ਨੁਮਾਇੰਦਿਆਂ ਦੇ ਨਾਲ ਕਈ ਟੈਲੀਕਾਨਫਰੰਸਾਂ ਜਿਹੜੀਆਂ ਨੇ ਟੈਲੀਕਾਨਫਰੰਸ ਕੀਤੀਆਂ ਤੇ ਬੈਂਕ ਦੇ ਵੱਲੋਂ ਪਛਾਣੀਆਂ ਗਈਆਂ ਟਾਈਟਲ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਬਾਰੇ ਝੂਠ ਵੀ ਬੋਲਿਆ। ਕਿਆ ਬਾਤ ਹੈ ਜੀ, ਚੂਨਾ ਲਾ ਗਿਆ ਜੀ 10 ਕਰੋੜ ਡਾਲਰ ਦਾ, ਕਿਆ ਬਾਤ ਹੈ। ਐਪਸਟੀਅਨ ਨੇ ਜਿਹੜਾ ਐਕਸਟਰਾ ਮੈਰੀਟਲ ਅਫੇਅਰ ਨੂੰ ਲੈ ਕੇ ਮੈਨੂੰ ਬਲੈਕਮੇਲ ਕੀਤਾ ਹੈ, ਬਿਲ ਗੇਟਸ ਦਾ ਜਿਹੜਾ ਸਨਸਨੀਖੇਜ਼ ਖੁਲਾਸਾ ਹੈ। ਮਾਈਕਰੋਸਾਫਟ ਦੇ ਕੋ ਫਾਊਂਡਰ ਬਿਲ ਗੇਟਸ ਨੇ ਬੁੱਧਵਾਰ ਨੂੰ ਸੰਸਦ ਮੈਂਬਰਾਂ ਦੇ ਸਾਹਮਣੇ ਬੰਦ ਕਮਰੇ ਦੇ ਵਿਚ ਹੋਈ ਪੁੱਛਗਿੱਛ ਦੇ ਦੌਰਾਨ ਸਵੀਕਾਰ ਕਰ ਲਿਆ ਕਿ ਜੈਫਰੀ ਐਪਸਟੀਨ ਦੇ ਨਾਲ ਮਿਲਣਾ ਇਕ ਵੱਡੀ ਭੁੱਲ ਸੀ ਉਹਦੀ। ਬਦਨਾਮ ਫਾਈਨੈਂਸਰ ਐਪਸਟੀਨ ਦੇ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਘਿਰੇ ਗੇਟਸ ਨੇ ਆਪਣੇ ਸ਼ੁਰੂਆਤੀ ਬਿਆਨ ਦੇ ਵਿਚ ਕਿਹਾ ਕਿ ਉਨ੍ਹਾਂ ਨੂੰ ਸ਼ੁਰੂਆਤ ਦੇ ਵਿਚ ਹੀ ਐਪਸਟੀਨ ਨੂੰ ਕਦੇ ਨਹੀਂ ਮਿਲਣਾ ਚਾਹੀਦਾ ਸੀ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੇ ਕਦੇ ਅਜਿਹਾ ਕੁਝ ਨਹੀਂ ਦੇਖਿਆ ਤੇ ਨਾ ਹੀ ਉਨ੍ਹਾਂ ਨੂੰ ਅਜਿਹਾ ਕੋਈ ਖਦਸ਼ਾ ਸੀ ਕਿ ਐਪਸਟੀਨ ਕਿਸੇ ਵੀ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਦੇ ਵਿਚ ਸ਼ਾਮਲ ਸੀ। ਗੇਟਸ ਦੇ ਬਿਆਨ ਦੇ ਅਨੁਸਾਰ ਜਦੋਂ ਉਨ੍ਹਾਂ ਨੇ ਸੰਬੰਧ ਤੋੜ ਲਏ ਤਾਂ ਐਪਸਟੀਨ ਨੇ ਉਨ੍ਹਾਂ ਦੇ ਨਿੱਜੀ ਜੀਵਨ ਦੇ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕਹਿੰਦੇ ਕੋਸ਼ਿਸ਼ ਕੀਤੀ। ਇਸ ਸੰਵੇਦਨਸ਼ੀਲ ਜਾਣਕਾਰੀ ਦੇ ਵਿਚ ਇਹ ਗੱਲ ਵੀ ਸ਼ਾਮਲ ਸੀ ਕਿ ਆਪਣੀ ਤਤਕਾਲੀ ਪਤਨੀ ਮੈਲੀਡਾ ਫ੍ਰੈਂਚ ਗੇਟਸ ਦੇ ਨਾਲ ਵਿਆਹ ਦੇ ਦੌਰਾਨ ਗੇਟਸ ਦਾ ਕਿਸੇ ਹੋਰ ਦੇ ਨਾਲ ਅਫੇਅਰ ਸੀ। ਐਪਸਟੀਨ ਨੇ ਇਸੇ ਰਾਜ ਦਾ ਫਾਇਦਾ ਉਠਾ ਕੇ ਗੇਟਸ ਦੇ ਉੱਤੇ ਫਿਰ ਤੋਂ ਆਪਣੇ ਨਾਲ ਸੰਪਰਕ ਬਹਾਲ ਕਰਨ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਗੇਟਸ ਨੇ ਸੰਸਦੀ ਕਮੇਟੀ ਨੂੰ ਦਸਿਆ ਕਿ ਐਪਸਟੀਨ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਆਪਣੇ ਇਸ ਮਕਸਦ ਦੇ ਵਿਚ ਕਾਮਯਾਬ ਨਹੀਂ ਹੋ ਸਕਿਆ ਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਇਸ ਯਤਨ ਦੇ ਵਿਚ ਸਫਲ ਨਹੀਂ ਹੋ ਸਕਿਆ, ਪਰ ਇਸ ਦੀ ਗੱਲ ਨੂੰ ਦਰਸਾਉਂਦਾ ਹੈ ਕਿ ਉਸਨੇ ਆਪਣੇ ਲੁਕੇ ਹੋਏ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਮੇਰੇ ਨਾਲ ਆਪਣੀ ਗੱਲਬਾਤ ਅਤੇ ਮੁਲਾਕਾਤਾਂ ਦਾ ਕਿਸੇ ਤਰ੍ਹਾਂ ਗਲਤ ਫਾਇਦਾ ਉਠਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਸੀ। ਲਓ ਜੀ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਦੀਆਂ ਖਬਰਾਂ ਤੇ ਅੱਜ ਦਿਨ ਜੀ ਆਪਣਾ 11 ਜੂਨ 2026 ਦਾ ਦਿਹਾੜਾ ਤੇ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲੀਆਂ ਨੇ। ਇੱਥੇ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੀਆਂ ਦੇਸ਼ ਦੀਆਂ ਖਬਰਾਂ ਦੀ ਤੇ ਜੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੁਹਾਡੇ ਸੁਨੇਹਿਆਂ ਤੱਕ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਕਰਨਾ ਉਨਾ ਸਮਾਂ ਤੇ ਜੇ ਗੱਲਬਾਤ ਦੇ ਵਿਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਚੱਲਦੇ ਹਾਂ ਤੇ ਸਮਾਪਤੀ ਫਿਰ ਆਪਾਂ ਪ੍ਰੋਗਰਾਮ ਦੀ ਕਰਦੇ ਹਾਂ ਤੇ ਕੱਲ ਨੂੰ ਫਿਰ ਆਪਾਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤੇ ਗੱਲਾਂ ਬਾਤਾਂ ਕਿਤਾਬ ਦੀਆਂ ਵੀ ਕਰਾਂਗੇ ਤੇ ਸ਼ਾਇਦ ਕੋਈ ਸੁਨੇਹਾ ਵੀ ਆ ਰਿਹਾ ਜੀ, ਪਤਾ ਨਹੀਂ ਜੀ, ਮੈਂ ਦੇਖ ਲਵਾਂ ਕਿਸੇ ਦੋਸਤ ਦੀ ਕੋਈ ਕਾਲ ਵਗੈਰਾ ਨਾ ਆਉਂਦੀ ਹੋਵੇ। ਹਾਂਜੀ ਤੇ ਲਓ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਵੱਧਦੇ ਹਾਂ ਤੇ

0: Westwood Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Big Parage 604-377-1092, British Columbia. Westwood Kitchen Cabinets, LDD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, washingtonfreightservice.com

0: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ। ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478355594। ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੇ ਕਚਹਿਰੀ 'ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਅਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਵਿਚਕਾਰ ਜੁੜ ਚੁੱਕੇ ਹਾਂ ਲਾਈਵ ਪ੍ਰੋਗਰਾਮ ਲੈ ਕੇ। ਇਸ ਵਕਤ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਅੱਜ 18 ਜੂਨ 2026 ਦਾ ਦਿਹਾੜਾ ਅਤੇ ਗੱਲਾਂ ਬਾਤਾਂ ਕਰਨ ਦੇ ਲਈ ਤਿਆਰ ਬਰ ਤਿਆਰ ਹਾਂ। ਬਹੁਤ ਸਾਰੇ ਮੁੱਦੇ ਪੰਜਾਬ ਦੇ ਵਿੱਚ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੁਝ ਪੋਜ਼ਿਟਿਵ ਸੁਨੇਹੇ ਵੀ ਆ ਰਹੇ ਨੇ, ਜਿਵੇਂ ਕਿ ਕਹਿ ਲਓ ਹੋਰਮੁਜ਼ ਦੀ ਗੱਲ ਆ ਰਹੀ ਹੈ ਅਤੇ ਈਰਾਨ ਅਤੇ ਯੂ ਐੱਸ ਦੇ ਵਿੱਚ ਜਿਹੜੇ ਨੇ ਯੂ ਐੱਮ ਓ ਦੇ ਵਿੱਚ ਜਿਹੜਾ ਨੇ ਉਹਦੇ ਉੱਤੇ ਜਿਹੜੇ ਸਿਗਨੇਚਰ ਹੋਏ ਨੇ, ਅਤੇ ਇਸੇ ਤਰ੍ਹਾਂ ਪੰਜਾਬ ਦੀਆਂ ਹਵਾਵਾਂ ਅਤੇ ਫਿਜਾਵਾਂ ਜਿਹੜੀਆਂ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਅਤੇ ਵਾਤਾਵਰਨ ਦੇ ਵਿੱਚ ਜੋ ਕੁਝ ਨਵੀਆਂ ਰਿਪੋਰਟਾਂ ਨੇ। ਇਸੇ ਤਰ੍ਹਾਂ ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਚੰਗੀ ਖਿੱਚੋਤਾਣ ਜਿਹੜੀ ਹੈ ਚੱਲ ਪਈ ਹੈ, ਸਿੱਖ ਰਾਜਨੀਤੀ ਦੇ ਵਿੱਚ ਜਿਹੜੀ ਤਪਸ਼ ਦੇਖਣ ਨੂੰ ਮਿਲ ਰਹੀ ਹੈ, ਇੱਕ ਦੂਸਰੇ ਨੂੰ ਬਦਨਾਮ ਅਤੇ ਇੱਥੇ ਤੱਕ ਕਿ ਦੂਸ਼ਣਬਾਜ਼ੀ ਅਤੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ। ਅਤੇ ਇਸੇ ਤਰ੍ਹਾਂ ਦੋਸਤੋ ਗੱਲਬਾਤ ਕਰਾਂਗੇ ਅੱਜ ਵਿਸ਼ੇਸ਼ ਦਿਹਾੜੇ ਦੇ ਉੱਤੇ ਵੀ ਅੱਗੇ ਜਾ ਕੇ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44 976 ਉਨੀਵਰ ਸਟੂਡੀਓ ਦਾ ਨੰਬਰ ਹੈ ਅਤੇ ਭਾਰਤੀ ਸਮੇਂ ਦੇ ਮੁਤਾਬਕ ਇਸ ਵਕਤ ਘੜੀਆਂ ਦੇ ਉੱਤੇ 9:45 ਰਾਤ ਦੇ ਹੋ ਚੁੱਕੇ ਹੈ ਅਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:12 ਦਾ ਸਮਾਂ ਹੈ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ 12:12 ਦੁਪਹਿਰ ਦੇ ਨੇ। ਕੈਲੀਫੋਰਨੀਆ ਅਤੇ ਵੈਨਕੂਵਰ ਦੇ ਵਿੱਚ ਸਵੇਰ ਦੇ 9:12 ਘੜੀਆਂ ਦੇ ਉੱਤੇ ਜਿਹੜੇ ਦਿਖ ਰਹੇ ਨੇ। ਅਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਦੇ ਲਈ। ਅੱਗੇ ਜਾ ਕੇ ਜ਼ਰੂਰ ਤੁਹਾਡੇ ਸੁਨੇਹਾਂ ਦਾ ਵੀ ਜ਼ਿਕਰ ਕਰਾਂਗੇ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ, ਗੁਰੂ ਅਰਜਨ ਦੇਵ ਜੀ ਦੀ ਗੱਲਬਾਤ ਕਰਾਂਗੇ। ਅਤੇ 18 ਜੂਨ ਦਾ ਅੱਜ ਦਾ ਵਿਚਾਰ ਹੈ ਕਿ ਸੜਕ ਹਾਦਸਿਆਂ ਦੇ ਵਿੱਚ ਜਾਨੀ ਨੁਕਸਾਨ ਜਾਂ ਰੋਡ ਹਿਪਨੋਸਿਸ ਅਤੇ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਨਾ ਕਰਨ ਕਰਕੇ ਹੁੰਦੇ ਨੇ, ਇਹਨਾਂ ਦਾ ਅਗਲੇ ਪਿਛਲੇ ਜਨਮਾਂ ਜਾਂ ਕਰਮਾਂ ਦੇ ਫਲ ਦੇ ਨਾਲ ਕੋਈ ਵੀ ਸੰਬੰਧ ਜਿਹੜਾ ਨਹੀਂ ਹੁੰਦਾ ਹੈ। ਇਹ ਸਾਡੀਆਂ ਆਪਣੀਆਂ ਅਣਗਹਿਲੀਆਂ ਜਾਂ ਕੁਝ ਕਾਰਨ ਜਿਹੜੇ ਨੇ ਗਲਤੀਆਂ ਦੇ ਨਾਲ ਬਣਦੇ ਹੈ। ਅੱਜ ਦੇ ਦਿਹਾੜੇ ਦੇ ਵਿੱਚ 18 ਜੂਨ 1576 ਦੇ ਵਿੱਚ ਤੁਹਾਨੂੰ ਲੈ ਚੱਲੀਏ, ਜਦੋਂ ਮਹਾਰਾਣਾ ਪ੍ਰਤਾਪ ਅਤੇ ਅਕਬਰ ਦੀਆਂ ਫੌਜਾਂ ਦੇ ਵਿੱਚ ਹਲਦੀ ਘਾਟ ਜਿਹੜਾ ਹੈ ਮੈਦਾਨ ਵਿਖੇ ਲੜਾਈ ਸ਼ੁਰੂ ਹੁੰਦੀ ਹੈ ਅਤੇ 1812 ਦੇ ਵਿੱਚ ਅਮੈਰੀਕਾ ਇੰਗਲੈਂਡ ਦੇ ਵਿੱਚ ਯੁੱਧ ਜਿਹੜਾ ਸ਼ੁਰੂ ਹੁੰਦਾ ਹੈ। 1815 ਦੇ ਵਿੱਚ ਵਾਟਰਲੂ ਜੰਗ ਦੇ ਵਿੱਚ ਨੈਪੋਲੀਅਨ ਦੀ ਜਿਹੜੀ ਹਾਰ ਹੋਈ। 1858 ਦੇ ਵਿੱਚ ਪਹਿਲੀ ਆਜ਼ਾਦੀ ਦੀ ਜੰਗ ਦੇ ਵਿੱਚ ਅੰਗਰੇਜ਼ਾਂ ਸੈਨਾਵਾਂ ਦੇ ਨਾਲ ਲਕਸ਼ਮੀ ਬਾਈ ਝਾਂਸੀ ਦੀ ਰਾਣੀ ਜਿਹੜੀ ਹੈ ਕਿਹਾ ਜਾਂਦਾ ਉਹਨਾਂ ਦਾ ਨਾਮ ਹੈ ਝਾਂਸੀ ਦੀ ਰਾਣੀ ਦੀ ਲੜਾਈ ਜਿਹੜੀ ਸੀ ਸਮੇਂ ਮੌਤ ਹੁੰਦੀ ਹੈ। 1916 ਦੇ ਵਿੱਚ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਵਿੱਚ ਬੀਰ ਸਿੰਘ ਬਾਹੋਵਾਲ, ਈਸ਼ਰ ਸਿੰਘ ਢੁੱਡੀਕੇ, ਉੱਤਮ ਸਿੰਘ ਹਾਂਸ ਲੁਧਿਆਣਾ, ਅਰੂੜ ਸਿੰਘ ਤਲਵੰਡੀ ਦੋਸਾਂਝ ਜਿਹੜੇ ਅਤੇ ਅੰਮ੍ਰਿਤਸਰ ਅਤੇ ਰੰਗਾ ਸਿੰਘ ਉਰਫ ਰੋਡਾ ਸਿੰਘ ਖੁਰਦਪੁਰ, ਜੋ ਆਦਮਪੁਰ ਦੇ ਨਾਲ ਜਿਹੜਾ ਨਹਿਰੋ ਪਾਰ ਜਿਹੜਾ ਪਿੰਡ ਹੈ ਛੋਟਾ ਜਿਹਾ, ਪਰ ਇਸ ਛੋਟੇ ਜਿਹੇ ਪਿੰਡ ਦੀਆਂ ਬੜੀਆਂ ਵੱਡੀਆਂ ਜਿਹੜੀਆਂ ਨੇ ਮੱਲਾਂ ਮਾਰੀਆਂ ਨੇ ਅਤੇ ਲਾਹੌਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਹੁੰਦੀ ਹੈ। 1916 ਦੇ ਵਿੱਚ ਦੂਜੇ ਲਾਹੌਰ ਸਾਜਿਸ਼ ਕੇਸ ਦੇ ਵਿੱਚ ਅਰੂੜ ਸਿੰਘ ਤਲਵੰਡੀ ਭੰਗੇਰੀ ਮੋਗਾ ਨੂੰ ਵੀ ਜਿਹੜਾ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ। 1936 ਦੇ ਵਿੱਚ ਰੂਸੀ ਲੇਖਕ ਅਤੇ ਮੈਕਸਿਮ ਗੋਰਕੀ ਦਾ ਜਿਹੜਾ ਸੀ ਦੇਹਾਂਤ ਹੁੰਦਾ। 1940 ਦੇ ਵਿੱਚ ਨੇਤਾ ਸੁਭਾਸ਼ ਚੰਦਰ ਬੋਸ ਦੇ ਵੱਲੋਂ ਫਾਰਵਰਡ ਬਲਾਕ ਦਾ ਜਿਹੜਾ ਗਠਨ ਕੀਤਾ ਜਾਂਦਾ ਹੈ। 2009 ਦੇ ਵਿੱਚ ਨਾਸਾ ਨੇ ਚੰਦਰਮਾ ਦੇ ਉੱਤੇ ਪਾਣੀ ਦੀ ਖੋਜ ਕਰ ਲਈ ਅਤੇ ਟੋਹੀ ਯਾਨ ਜਿਹੜਾ ਭੇਜਿਆ। 2011 ਦੇ ਵਿੱਚ ਪੰਜਾਬੀ ਜਾਗਰਣ ਅਖਬਾਰ ਛਪਣਾ ਜਿਹੜਾ ਸ਼ੁਰੂ ਹੁੰਦਾ ਹੈ। ਅਤੇ ਲਓ ਦੋਸਤੋ, ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਐਕਸੀਡੈਂਟ ਜਾਂ ਉਹਨਾਂ ਦੀ ਗੱਲਬਾਤ ਆਈ ਹੈ। ਰੋਡ ਹਿਪਨੋਸਿਸ ਕੀ ਹੁੰਦਾ ਹੈ? ਰੋਡ ਹਿਪਨੋਸਿਸ ਇੱਕ ਸਰੀਰਕ ਸਥਿਤੀ ਹੈ ਜਿਸ ਦੇ ਬਾਰੇ ਜ਼ਿਆਦਾਤਰ ਡਰਾਈਵਰ ਅਣਜਾਣ ਨੇ। ਰੋਡ ਹਿਪਨੋਸਿਸ ਸੜਕ ਦੇ ਉੱਤੇ ਚੜ੍ਹਨ ਤੋਂ 2.5 ਘੰਟੇ ਬਾਅਦ ਸ਼ੁਰੂ ਹੁੰਦਾ ਹੈ। ਹਿਪਨੋਸਿਸ ਡਰਾਈਵਰ ਦੀਆਂ ਅੱਖਾਂ ਖੁੱਲ੍ਹੀਆਂ ਹੁੰਦੀਆਂ ਨੇ ਪਰ ਦਿਮਾਗ ਜਿਹੜਾ ਉਹ ਸੌਂ ਜਾਂਦਾ ਹੈ। ਇੱਕ ਵਾਰੀ ਮੇਰੇ ਨਾਲ ਵੀ ਇੱਥੇ ਵਾਪਰਿਆ ਇਸ ਤਰ੍ਹਾਂ ਦਾ, ਮਸੀ ਬਚੇ, ਬਚਾਅ ਹੋ ਗਿਆ। ਨਾਲ ਸਵਾਰੀ ਜਿਹੜੀ ਜਾਣੀ ਕਿ ਸਾਡੀ ਵਾਈਫ ਬੈਠੀ ਸੀ ਮੇਰੀ, ਤਾਂ ਉਹਨੇ ਜਦੋਂ ਮੇਰੀਆਂ ਅੱਖਾਂ ਖੁੱਲ੍ਹੀਆਂ ਅਤੇ ਮੂਹਰਿਓਂ ਆਵੇ ਟਰੱਕ ਅਤੇ ਰੋਡ ਬਾਕੀ ਖਾਲੀ ਸੀ ਅਤੇ ਐਨ ਪੂਰਾ ਆਪਣੀ ਲਾਈਨ ਤੋਂ ਦੂਸਰੀ ਲਾਈਨ ਦੇ ਵਿੱਚ ਚਲੇ ਗਿਆ ਅਤੇ ਜਦੋਂ ਟਰੱਕ ਨੇ ਹੋਰਨ ਮਾਰਿਆ ਅਤੇ ਵਾਈਫ ਨੇ ਵੀ ਮੈਨੂੰ ਹਲੂਣਾ ਦਿੱਤਾ ਤਾਂ ਫਿਰ ਜਾ ਕੇ ਅੱਖਾਂ ਖੁੱਲ੍ਹੀਆਂ ਅਤੇ ਆਪਣੀ ਸਾਈਡ ਨੂੰ ਜਿਹੜਾ ਘੁਮਾਇਆ ਅਤੇ ਬਚਾਅ ਹੋਇਆ। ਉਦੋਂ ਸ਼ੁਰੂ ਸ਼ੁਰੂ ਦੀ ਗੱਲ ਆ, ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵਸੇ ਹਾਂ ਅਤੇ ਕਾਫੀ ਜਿਹੜਾ ਇੰਟਰਸਟਿੰਗ ਹੈਗਾ ਇਹ। ਹਿਪਨੋਸਿਸ ਡਰਾਈਵਰ ਦੀਆਂ ਅੱਖਾਂ ਖੁੱਲ੍ਹੀਆਂ ਹੁੰਦੀਆਂ ਨੇ ਪਰ ਦਿਮਾਗ ਜਿਹੜਾ ਉਸਨੂੰ ਰਿਕਾਰਡ ਅਤੇ ਵਿਸ਼ਲੇਸ਼ਣ ਨਹੀਂ ਕਰਦਾ ਜੋ ਅੱਖ ਦੇਖਦੀ ਹੈ। ਉਹ ਸਿਗਨਲ ਨਹੀਂ ਪਹੁੰਚਦਾ ਉੱਥੇ ਤੱਕ ਕਿਉਂਕਿ ਸੁੰਨ ਹੋ ਜਾਂਦਾ ਬ੍ਰੇਨ। ਰੋਡ ਨੀਂਦਰ ਨਾ ਆਈ ਹੋਵੇ ਜਾਂ ਕੰਮ ਕਾਜ ਵੱਧ ਕੀਤਾ ਹੋਵੇ, ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣ ਜਾਂਦਾ, ਜਾਂ ਕਾਰ ਦਾ ਜਿਹੜਾ ਗਰਮ ਹੀਟ ਹੈ ਨਾ ਉਹ ਵੀ ਤੁਹਾਨੂੰ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੰਦਾ ਹੈ ਜਦੋਂ ਫਰੈਸ਼ ਏਅਰ ਤੁਹਾਡੇ ਨੂੰ ਆਪਣੇ ਆਪ ਨੂੰ ਮਹਿਸੂਸ ਨਹੀਂ ਹੁੰਦੀ ਹੈ। ਅਤੇ ਕਦੇ ਕਦਾਈ ਵਿੱਚ ਵਿੱਚ ਜਦੋਂ ਲੰਬੇ ਸਫ਼ਰ 'ਤੇ ਜਾਂਦੇ ਹੋ ਤਾਂ ਵਿੱਚ ਵਿੱਚ ਜਿਹੜਾ ਬਾਹਰ ਨਿਕਲ ਕੇ ਮਾੜਾ ਮੋਟਾ ਘੁੰਮ ਲੈਣਾ ਚਾਹੀਦਾ ਹੈ ਜਾਂ ਗੱਡੀ ਦੇ ਜਿਹੜੇ ਨੇ ਸ਼ੀਸ਼ੇ ਥੋੜ੍ਹੇ ਜਿਹੇ ਡਾਊਨ ਕਰਕੇ ਵਿੱਚ 2-4 ਮਿੰਟ ਦੇ ਲਈ ਖੋਲ੍ਹ ਲੈਣੇ ਚਾਹੀਦੇ ਨੇ ਅਤੇ ਉਹਦੇ ਨਾਲ ਫਰੈਸ਼ ਏਅਰ ਜਿਹੜੀ ਹੈ ਫਿਰ ਅੰਦਰ ਆ ਜਾਂਦੀ ਹੈ, ਨਹੀਂ ਤਾਂ ਹੀਟਿੰਗ ਜਾਂ ਏ ਸੀ ਦੀ ਜਿਹੜੀ ਹੈ ਉਹ ਸਾਰੀ ਜੋ ਹਵਾ ਹੈ ਉਹ ਤੁਹਾਨੂੰ ਜਿਹੜਾ ਮਦਹੋਸ਼ ਵੀ ਕਰਦੀ ਹੈ। ਦੂਸਰੇ ਪਾਸੇ ਰੋਡ ਹਿਪਨੋਸਿਸ ਤੁਹਾਡੇ ਸਾਹਮਣੇ ਪਾਰਕ ਕੀਤੇ ਵਾਹਨ ਜਾਂ ਟਰੱਕ ਦੇ ਪਿਛਲੇ ਪਾਸੇ ਦੇ ਕ੍ਰੈਸ਼ਾਂ ਦਾ ਨੰਬਰ 1 ਕਾਰਨ ਬਣਦਾ ਹੈ। ਰੋਡ ਹਿਪਨੋਸਿਸ ਵਾਲੇ ਜਿਹੜੇ ਨੇ ਡਰਾਈਵਰ ਨੂੰ ਜਿਹੜਾ ਟੱਕਰ ਦੇ ਪਲ ਦੇ ਤੱਕ ਜਿਹੜਾ ਪਿਛਲੇ 15 ਮਿੰਟਾਂ ਦੇ ਵਿੱਚੋਂ ਕੁਝ ਵੀ ਯਾਦ ਨਹੀਂ ਰਹਿੰਦਾ, ਉਹ ਇਹ ਵਿਸ਼ਲੇਸ਼ਣ ਨਹੀਂ ਕਰ ਸਕਦਾ ਕਿ ਹੋਇਆ ਕੀ ਹੈ ਜਾਂ ਉਹ ਕਿੰਨੇ ਕਿਲੋਮੀਟਰ ਦੀ ਸਪੀਡ ਦੇ ਉੱਤੇ ਜਾ ਰਿਹਾ ਹੈ ਜਾਂ ਉਸਦੇ ਸਾਹਮਣੇ ਕਾਰ ਦੀ ਸਪੀਡ ਆਮ ਤੌਰ ਦੇ ਉੱਤੇ ਟੱਕਰ ਜਿਹੜੀ 140 ਕਿਲੋਮੀਟਰ ਤੋਂ ਉੱਪਰ ਹੁੰਦੀ ਹੈ। ਰੋਡ ਹਿਪਨੋਸਿਸ ਤੋਂ ਆਪਣਾ ਆਪ ਨੂੰ ਜਿਹੜਾ ਬਚਾਉਣ ਦੇ ਲਈ ਹਰ 2.5 ਘੰਟਿਆਂ ਬਾਅਦ ਰੁਕਣਾ, ਸੈਰ ਕਰਨਾ, ਚਾਹ ਜਾਂ ਕੌਫੀ ਪੀਣਾ ਜ਼ਰੂਰੀ ਹੈ। ਗੱਡੀ ਚਲਾਉਂਦੇ ਸਮੇਂ ਕੁਝ ਜਿਹੜੇ ਸਥਾਨਾਂ ਦੇ ਉੱਤੇ ਅਤੇ ਵਾਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਅਤੇ ਯਾਦ ਰੱਖਣਾ ਮਹੱਤਵਪੂਰਨ ਗੱਲ ਹੈ। ਜੇਕਰ ਤੁਹਾਨੂੰ ਪਿਛਲੇ 15 ਮਿੰਟਾਂ ਤੋਂ ਕੁਝ ਵੀ ਯਾਦ ਨਹੀਂ, ਆਪਣੇ ਆਪ ਦੇ ਵਿੱਚ ਗੁੰਮ ਹੋ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਅਤੇ ਯਾਤਰੀਆਂ ਨੂੰ ਮੌਤ ਦੇ ਵੱਲ ਧੱਕ ਰਹੇ ਹੋ। ਰੋਡ ਹਿਪਨੋਸਿਸ ਅਕਸਰ ਰਾਤ ਨੂੰ ਹੁੰਦਾ ਹੈ ਅਤੇ ਜੇਕਰ ਯਾਤਰੀ ਵੀ ਸੌਂ ਰਹੇ ਹੋਣ ਤਾਂ ਸਥਿਤੀ ਬਹੁਤ ਗੰਭੀਰ ਹੁੰਦੀ ਹੈ। ਡਰਾਈਵਰ ਨੂੰ ਹਰ 2.5 ਘੰਟੇ ਬਾਅਦ ਰੁਕਣਾ, ਆਰਾਮ ਕਰਨਾ, 5-6 ਮਿੰਟ ਸੈਰ ਕਰਨਾ ਚਾਹੀਦਾ ਹੈ ਅਤੇ ਆਪਣਾ ਦਿਮਾਗ ਖੁੱਲ੍ਹਾ ਰੱਖਣਾ ਚਾਹੀਦਾ ਅਤੇ ਅੱਖਾਂ ਖੁੱਲ੍ਹੀਆਂ ਹੋਣ ਪਰ ਦਿਮਾਗ ਬੰਦ ਹੋਵੇ ਤਾਂ ਹਾਸਾ ਅਟਲ ਹੈ। ਕਿਉਂਕਿ ਦੇਖੋ ਦਿੱਲੀ ਨੂੰ ਜਾਣ ਵਾਲੇ ਜਿਹੜੇ ਨੇ ਹਰ ਤਕਰੀਬਨ 2-2.5 ਘੰਟੇ 2 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਬਹੁਤ ਸਾਰੇ ਐਕਸੀਡੈਂਟ ਹੁੰਦੇ ਹੈ ਅਤੇ ਕਿਸੇ ਦੀ ਕੋਈ ਅੱਖ ਲੱਗ ਜਾਂਦੀ ਹੈ ਜਾਂ ਕਿੱਦਾਂ, ਉਹ ਸਾਰਾ ਕਾਰਨ ਜਿਹੜੇ ਨੇ ਇਸ ਦੇ ਕਾਰਨ ਹੀ ਬਣਦੇ ਹੈ। ਕਿਉਂਕਿ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਨੇ, ਤੁਸੀਂ ਫੀਲ ਕਰਦੇ ਹੋ ਸੌਣ ਦੇ ਲਈ ਪਰ ਦਿਮਾਗ ਸੌ ਜਾਂਦਾ, ਅੱਖੀਆਂ ਖੁੱਲ੍ਹੀਆਂ ਰਹਿੰਦੀਆਂ ਨੇ ਅਤੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਬਚ ਸਕਦੇ ਹਾਂ ਅਤੇ ਪੂਰੀ ਜਿਹੜੀ ਸਾਵਧਾਨੀ ਦੇ ਨਾਲ ਵਿੱਚ ਰੁਕ ਲੈਣਾ ਚਾਹੀਦਾ। 5-10 ਮਿੰਟ ਲੇਟ ਹੋ ਜਾਵਾਂਗੇ, ਘਰੋਂ ਪਹਿਲਾਂ ਤੁਰ ਪੈਣਾ ਚਾਹੀਦਾ ਅਤੇ ਵਿੱਚ ਸਟੇਅ ਜ਼ਰੂਰ ਲੈਣੀ ਚਾਹੀਦੀ ਹੈ। ਲਕਸ਼ਮੀ ਬਾਈ ਝਾਂਸੀ ਦੀ ਰਾਣੀ ਦੇ ਗੱਲ ਹੋਈ ਹੈ ਤਾਂ ਉਹਨਾਂ ਦਾ ਜ਼ਿਕਰ ਕਰਕੇ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। 1911-1835 ਦਾ ਸਮਾਂ, ਕਾਂਛੀ ਵਿਖੇ ਮੋਰੋਪਥ ਤਾਂਬੇ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ। ਬਚਪਨ ਦੇ ਵਿੱਚ ਲਕਸ਼ਮੀ ਬਾਈ ਨੂੰ ਮਨੂ ਕਹਿ ਕੇ ਜਿਹੜਾ ਬੁਲਾਇਆ ਜਾਂਦਾ ਸੀ, ਉਹ 4 ਸਾਲ ਦੀ ਸੀ। ਇਸਦੀ ਮਾਂ ਜਿਹੜੀ ਸੀ ਭਗਾਰਥੀ ਬਾਈ ਦਾ ਦੇਹਾਂਤ ਹੋ ਗਿਆ ਅਤੇ ਇਸਦਾ ਵਿਆਹ ਜਿਹੜਾ ਸੀ ਝਾਂਸੀ ਦੇ ਰਾਜੇ ਗੰਗਾਧਰ ਨਿਵਾਲਕਰ ਦੇ ਨਾਲ ਹੋ ਜਾਂਦਾ ਹੈ। ਇਸਦੇ ਘਰ ਪੈਦਾ ਹੋਏ ਪੁੱਤਰ ਦਮੋਦਰ ਦੀ 4 ਮਹੀਨੇ ਬਾਅਦ ਮੌਤ ਹੋ ਗਈ। ਇਸਨੇ ਲੜਕੇ ਆਨੰਦ ਰਾਵ ਨੂੰ ਜਿਹੜਾ ਗੋਦ ਲੈ ਕੇ ਉਸਦਾ ਨਾਮ ਵੀ ਜਿਹੜਾ ਸੀ ਦਮੋਦਰ ਰੱਖ ਦਿੱਤਾ। 1853 ਦੇ ਵਿੱਚ ਇਸਦੇ ਜਿਹੜੇ ਪਤੀ ਦੀ ਮੌਤ ਹੋ ਗਈ ਅਤੇ ਲਾਰਡ ਡਲਹੌਜੀ ਨੇ ਲਕਸ਼ਮੀ ਬਾਈ ਦੇ ਗੋਦ ਲਏ ਪੁੱਤਰ ਨੂੰ ਝਾਂਸੀ ਰਾਜ ਦਾ ਉੱਤਰਾਧਿਕਾਰੀ ਜਿਹੜਾ ਮੰਨਣ ਤੋਂ ਨਾ ਕਰ ਦਿੱਤੀ ਸੀ ਵੀ ਉਹ ਤੇਰਾ ਆਪਣਾ ਪੁੱਤ ਨਹੀਂ ਹੈ। 60,000 ਰੁਪਏ ਅਤੇ ਸਾਲਾਨਾ 5,000 ਰੁਪਏ ਪੈਨਸ਼ਨ ਦੇਣ ਦਾ ਲਾਲਚ ਵੀ ਦਿੱਤਾ ਗਿਆ ਜੋ ਉਹਨੇ ਠੁਕਰਾ ਦਿੱਤਾ ਅਤੇ ਰਾਣੀ ਨੇ ਬਹਾਦਰੀ ਦੇ ਨਾਲ 1857 ਦੇ ਵਿੱਚ ਗੁਆਂਢੀ ਰਾਜਾਂ ਔਰਛਾ ਅਤੇ ਦਤਿਆ ਦੇ ਵੱਲ ਕੀਤੇ ਹਮਲੇ ਨੂੰ ਪਛਾੜ ਦਿੱਤਾ ਅਤੇ ਫਿਰ ਉਸਨੇ ਫੌਜ ਦੇ ਵਿੱਚ ਵਾਧਾ ਕਰਦੇ ਹੋਏ ਔਰਤਾਂ ਨੂੰ ਵੀ ਸ਼ਾਮਲ ਕਰਨਾ ਸ਼ੁਰੂ ਕੀਤਾ। ਅਸਲ ਦੇ ਵਿੱਚ ਬਗਾਵਤ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀਆਂ ਦੀ ਦੀਆਂ ਨੀਤੀਆਂ ਦੇ ਉੱਤੇ ਰਾਜ ਪ੍ਰਬੰਧ ਦੇ ਉੱਤੇ ਢੰਗ ਜਾਂ ਰਾਜ ਕਰਨ ਦੀਆਂ ਤਰੀਕਿਆਂ ਦੇ ਵਿੱਚੋਂ ਪੈਦਾ ਹੋਈ ਸੀ। ਗਦਰ ਦਾ ਆਰੰਭ ਮਈ 1857 ਨੂੰ ਜਿਹੜਾ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਉਹ ਕਾਨਪੁਰ ਲਾਗੇ ਕਾਲਪੀ ਪਹੁੰਚ ਜਾਂਦੀ ਹੈ। ਉੱਥੇ ਵਿਦਰੋਹੀ ਬਾਗੀ ਰਾਜਿਆਂ ਦੀਆਂ ਫੌਜਾਂ ਨਾਨਾ ਸਾਹਿਬ ਦੇ ਭਤੀਜੇ ਦੀ ਅਗਵਾਈ ਹੇਠ ਝਾਂਸੀ ਦੀ ਰਾਣੀ ਬਾਂਦਾ ਦਾ ਜਿਹੜਾ ਸੀ ਨਵਾਬ ਰਾਓ ਸਾਹਿਬ ਅਤੇ ਤਾਂਤੀਆ ਟੋਪੋ ਸਨ ਉਸ ਸਮਿਆਂ ਦੇ ਅਤੇ ਅੰਗਰੇਜ਼ਾਂ ਦੇ ਨਾਲ ਹੋਈ ਜੰਗ ਬੜੀ ਹੀ ਜਿਹੜਾ ਲੜੀ ਗਈ, ਜਿਸ ਦੇ ਵਿੱਚ ਬਹਾਦਰੀ ਦੇ ਨਾਲ ਲੜਦੀ ਹੋਈ ਝਾਂਸੀ ਦੀ ਰਾਣੀ 18 ਜੂਨ ਅੱਜ ਦੇ ਦਿਨ ਦੇ ਉੱਤੇ 1858 ਨੂੰ ਸਦਾ ਦੇ ਲਈ ਅਮਰ ਹੋ ਜਾਂਦੀ ਹੈ। ਬੁਦੇਲੋ ਹਰਬੋਲੇ ਕੇ ਮੂੰਹ ਮੈਂ ਸੁਣੀ ਕਹਾਣੀ ਥੀ, ਖੂਬ ਲੜੀ ਮਰਦਾਨੀ ਵੋ ਤੋ ਝਾਂਸੀ ਕੀ ਰਾਣੀ ਸੀ। ਅਤੇ ਲਓ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਵਿਸ਼ੇਸ਼ ਗੱਲਾਂ। ਅਤੇ ਅਗਲੀਆਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ 'ਤੇ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਜ਼ਿਕਰ ਕਰਕੇ ਫਿਰ ਵਿਸਤਾਰ ਦੇ ਵਿੱਚ ਉਹਦੇ ਬਾਰੇ ਆਖਰ ਦੇ ਵਿੱਚ ਗੱਲ ਕਰਾਂਗੇ। ਅਤੇ ਅੱਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਜੀ ਦੀ ਜਿਹੜੀ ਆ ਲਸਾਨੀ ਸ਼ਹਾਦਤ ਨੂੰ ਵੀ ਯਾਦ ਕਰਾਂਗੇ ਅਤੇ ਉਹਨਾਂ ਦੇ ਕੀਤੇ ਹੋਏ ਕਰ ਕਮਾਲਾਂ ਨੂੰ ਵੀ ਯਾਦ ਕਰਾਂਗੇ। ਅਤੇ ਤੇਰਾ ਕੀ ਆ ਮਿੱਠਾ ਲਾਗੇ, ਭਾਣਾ ਮੰਨਣ ਦੇ ਵਿੱਚ ਰਹਿਣਾ, ਅਤੇ ਉਹਦਾ ਤੋਂ ਵੀ ਆਪਾਂ ਸਬਕ ਲੈਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ। ਅਤੇ ਸਭ ਤੋਂ ਪਹਿਲਾਂ ਲਓ ਫਿਰ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੀਆਂ ਸਥਿਤੀਆਂ ਪਰਿਸਥਿਤੀਆਂ ਕੀ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਅਤੇ ਤੁਹਾਡੀਆਂ ਲਈ ਲਾਈਨਾਂ ਵੀ ਖੁੱਲ੍ਹੀਆਂ ਰਹਿਣਗੀਆਂ ਕੁਝ ਹੀ ਪਲ, ਜਿਹੜਾ 15 ਕੁ ਮਿੰਟ ਮੈਂ ਪਹਿਲਾਂ ਖਬਰਾਂ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰਾਂਗਾ ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੰਖੇਪ ਦੇ ਵਿੱਚ ਜੋ ਖਬਰਾਂ ਦੇ ਹਾਲਾਤ ਨੇ। ਆਰਥਿਕਤਾ ਤਕਨੋਲਜੀ ਦੁਨੀਆ ਦੇ ਵਿੱਚ ਦੇਖਿਆ ਜਾਵੇ ਤਾਂ ਦੁਨੀਆ ਤਕਨੋਲਜੀ ਆਰਥਿਕਤਾ ਅਤੇ ਵਿਕਾਸ ਦੇ ਵਿੱਚ ਅੱਗੇ ਵੱਧ ਰਹੀ ਹੈ, ਤਾਂ ਦੂਜੇ ਪਾਸੇ ਇਨਸਾਨੀਅਤ ਅਤੇ ਨੈਤਿਕਤਾ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਦੇ ਵਿੱਚ ਪਿੱਛੇ ਜਾ ਰਹੇ ਨੇ। ਕੈਨੇਡਾ ਦੀ ਫੁੱਟਬਾਲ ਟੀਮ ਦੇ ਖਿਡਾਰੀ ਨਸਲਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਨੇ। ਪੰਜਾਬ ਦੇ ਵਿੱਚ ਕਿਸਾਨ ਇਨਸਾਫ਼ ਦੇ ਲਈ ਸੰਘਰਸ਼ ਕਰ ਰਹੇ ਹੈ। ਸਦੀਆਂ ਪੁਰਾਣੇ ਰੁੱਖ ਵਿਕਾਸ ਦੇ ਨਾਂ ਦੇ ਉੱਤੇ ਕੱਟ ਵੱਢ ਦਿੱਤੇ ਗਏ। ਪੰਜਾਬ ਦੇ ਬਾਰੇ ਰਿਪੋਰਟ ਆਈ ਹੈ, ਦੁਨੀਆ ਦੀਆਂ ਵੱਡੀਆਂ ਤਾਕਤਾਂ ਜੰਗ ਅਤੇ ਅਮਨ ਦੇ ਵਿਚਕਾਰ ਨਵੇਂ ਸਮਝੌਤੇ ਲਿਖ ਰਹੀਆਂ ਨੇ ਅਤੇ ਸਵਾਲ ਇਹ ਵੀ ਹੈ ਕਿ ਅਸੀਂ ਸਿਰਫ ਤਰੱਕੀ ਦੇ ਅੰਕੜੇ ਗਿਣ ਰਹੇ ਹਾਂ ਜਾਂ ਇੱਕ ਬਿਹਤਰ ਹੈ ਸਮਾਜ ਵੀ ਜਿਹੜਾ ਬਣਾ ਰਹੇ ਹਾਂ। ਦੂਜੇ ਪਾਸੇ ਦੁਨੀਆ ਦੇ ਆਸਟ੍ਰੇਲੀਆ ਅਤੇ ਕੈਨੇਡਾ ਦੀਆਂ ਆਬਾਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ। ਆਬਾਦੀ ਵੱਧ ਰਹੀ ਹੈ, ਪਾਪੂਲੇਸ਼ਨ ਦਾ ਜ਼ੋਰ, ਅਤੇ ਬਾਹਰੋਂ ਆਏ ਬਸ਼ਿੰਦੇ ਜਿਹੜੇ ਨੇ ਇਹਨਾਂ ਮੁਲਕਾਂ 'ਚ ਵਿਵਾਸ ਕਰ ਰਹੇ ਨੇ ਵੱਡਾ ਜਿਹੜਾ ਕਾਰਨ ਬਣੇ ਹੋਏ ਨੇ। ਅਮੀਰਾਂ ਦਾ ਅਤੇ ਆਪਣੇ ਦੇਸ਼ ਛੱਡਣ ਦਾ ਜਿਹੜਾ ਮੁੱਦਾ ਹੈ ਕਿਉਂਕਿ ਕਿਤੇ ਵੀ ਮਹਿਫੂਜ਼ ਨਹੀਂ ਰਿਹਾ, ਚਾਹੇ ਅਮੀਰ ਹੋ ਗਿਆ ਬੰਦਾ ਪਰ ਸਿਕਿਉਰਿਟੀ ਜਾਂ ਹੋਰ ਸਾਰੀਆਂ ਚੀਜ਼ਾਂ ਜਾਂ ਸੁੱਖ ਦੀ ਜ਼ਿੰਦਗੀ ਕਿਤੇ ਵੀ ਦੁਨੀਆ ਦੇ ਵਿੱਚ ਕੱਟਣ ਦੇ ਲਈ ਜਿਹੜਾ ਮੁਹਤਾਜ ਹੋ ਗਿਆ ਕਿੱਥੇ ਕੱਟਿਆ ਜਾਵੇ, ਜਿੱਥੇ ਸੇਫ ਜ਼ੋਨ ਹੈ ਉੱਥੇ ਰਿਹਾ ਜਾਵੇ। ਨੌਜਵਾਨਾਂ ਦਾ ਬਿਹਤਰ ਭਵਿੱਖ ਦੀ ਭਾਲ ਦੇ ਵਿੱਚ ਪ੍ਰਵਾਸ ਕਰਨਾ ਇੱਕ ਕੁਐਸਚਨ ਮਾਰਕ ਲੱਗਿਆ ਜਦੋਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਬਦਲਣ ਲੱਗੀਆਂ ਨੇ। ਅਤੇ ਅੱਜ ਲੋਕ ਜਿਹੜੇ ਨੇ ਸਿਰਫ ਰੋਜ਼ੀ ਰੋਟੀ ਨਹੀਂ, ਸੁਰੱਖਿਆ ਸਨਮਾਨ ਦੇ ਲਈ ਮਾਣ ਦੇ ਲਈ ਭਰੋਸੇ ਦੀ ਭਾਲ ਦੇ ਵਿੱਚ ਨੇ। ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚ, ਸਬਰ ਅਤੇ ਨਿਆਂ ਦੀ ਜਿਹੜੀ ਕੀਮਤ ਹੈ ਹਰ ਯੁੱਗ ਦੇ ਵਿੱਚ ਦੇਣੀ ਪੈਂਦੀ ਹੈ, ਉਹ ਅੱਜ ਹੋਵੇ ਅਤੇ ਚਾਹੇ ਕੱਲ੍ਹ ਹੋਵੇ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਅਤੇ ਦੁਨੀਆ ਦੇ ਹਾਲ ਦੀ ਵੀ ਜਾਣਨ ਦੀ ਕੋਸ਼ਿਸ਼ ਰਹੇਗੀ। ਅੱਜ ਦੀ ਚਰਚਾ ਦਾ ਸਵਾਲ ਤੁਹਾਡੇ ਲਈ ਵੀ ਹੋਵੇਗਾ ਕਿ ਅਸੀਂ ਅਜਿਹੀ ਦੁਨੀਆ ਆਪਣੇ ਬੱਚਿਆਂ ਦੇ ਲਈ ਛੱਡ ਰਹੇ ਹਾਂ ਜਿਸ ਦੇ ਉੱਤੇ ਉਹ ਮਾਣ ਕਰ ਸਕਣ ਜਾਂ ਸਾਡੇ ਉੱਤੇ ਸਵਾਲ ਕਰ ਸਕਣ। ਲਓ ਦੋਸਤੋ, ਫਿਰ ਕਰਦੇ ਹਾਂ ਸਭ ਤੋਂ ਪਹਿਲਾਂ ਆਗਾਜ਼ ਫੀਫਾ ਫੁੱਟਬਾਲ ਦੇ ਨਾਲ। 2026 ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਸਟੇਜ ਦੇ ਮੁਕਾਬਲੇ ਰੋਮਾਂਚਕ ਜਿਹੜੇ ਮੋੜ ਦੇ ਵਿੱਚ ਆ ਰਹੇ ਨੇ, ਜਿਵੇਂ ਕਿ ਕੱਲ੍ਹ ਵੀ ਮੈਚ ਹੋਏ ਹੈ। 17 ਜੂਨ ਦੇ ਵਿੱਚ 2026 ਨੂੰ ਖੇਡੇ ਗਏ ਮੈਚਾਂ 'ਚ ਕਈ ਵੱਡੇ ਉਲਟਫੇਰ ਅਤੇ ਜ਼ਬਰਦਸਤ ਗੋਲ ਦੇਖਣ ਨੂੰ ਮਿਲੇ ਹੈ। ਇਸ ਦਿਨ ਦਾ ਸਭ ਤੋਂ ਚਰਚਿਤ ਮੁਕਾਬਲਾ ਇੰਗਲੈਂਡ ਅਤੇ ਕੁਰੇਸ਼ੀਆ ਵਿਚਕਾਰ ਜਿਹੜਾ ਡਲਾਸ ਸਟੇਡੀਅਮ ਦੇ ਵਿੱਚ ਖੇਡਿਆ ਗਿਆ, ਜਿਹਦੇ ਵਿੱਚ ਇੰਗਲੈਂਡ ਨੇ ਇੱਕ ਰੋਮਾਂਚਕ ਅਤੇ ਹਾਈ ਸਕੋਰਿੰਗ ਮੈਚ ਦੇ ਵਿੱਚ ਕੁਰੇਸ਼ੀਆ ਨੂੰ ਜਿਹੜਾ 4-2 ਦੇ ਨਾਲ ਮਾਤ ਦਿੱਤੀ। ਇੰਗਲੈਂਡ ਦੇ ਵੱਲੋਂ ਸਟਾਰ ਫਾਰਵਰਡ ਹੈਰੀ ਕੇਨ ਨੇ 2 ਸ਼ਾਨਦਾਰ ਗੋਲ ਕੀਤੇ, ਜਦਕਿ ਯੂਡ ਬਲਿੰਗਹਮ ਅਤੇ ਬਾਰ ਮਾਰਕਸ ਰੈਸ਼ਫੋਰਡ ਨੇ ਇੱਕ ਇੱਕ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ ਹੈ। ਦੂਜੇ ਪਾਸੇ ਪੁਰਤਗਾਲ ਅਤੇ ਡੀ ਆਰ ਕਾਂਗੋ ਵਿਚਕਾਰ ਖੇਡਿਆ ਗਿਆ ਇੱਕ ਹੋਰ ਅਹਿਮ ਮੁਕਾਬਲਾ ਇੱਕ ਇੱਕ ਦੀ ਬਰਾਬਰੀ ਦੇ ਉੱਤੇ ਖਤਮ ਹੋਇਆ, ਜਿਸ ਦੇ ਕਾਰਨ ਦੋਵਾਂ ਟੀਮਾਂ ਨੂੰ ਅੰਕ ਜਿਹੜਾ ਵੰਡਣੇ ਪੈ ਗਏ। ਇਸ ਦਿਨ ਦੇ ਹੋਰ ਮੁਕਾਬਲਿਆਂ ਦੇ ਵਿੱਚ ਵੀ ਟੀਮਾਂ ਨੇ ਆਪਣੇ ਤਾਕਤ ਦਾ ਜਿਹੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਗਰੁੱਪ ਜੇ ਦੇ ਇੱਕ ਅਹਿਮ ਮੈਚ ਵਿੱਚ ਅਰਜਨਟਾਈਨਾ ਨੇ ਅਲਜੀਰੀਆ ਨੂੰ ਜਿਹੜਾ ਸੀ ਇੱਕ ਤਰਫਾ ਮੁਕਾਬਲੇ ਦੇ ਵਿੱਚ 3-0 ਦੇ ਨਾਲ ਹਰਾ ਕੇ ਟੂਰਨਾਮੈਂਟ ਦੇ ਵਿੱਚ ਆਪਣੀ ਦਾਅਵੇਦਾਰੀ ਜਿਹੜੀ ਮਜ਼ਬੂਤ ਕਰ ਲਈ। ਇਸ ਦੇ ਨਾਲ ਹੀ ਨਾਰਵੇ ਨੇ ਜਿਹੜਾ ਸੀ ਇਰਾਕ ਦੇ ਵਿਰੁੱਧ ਹਮਲਾਵਰ ਖੇਡ ਜਿਹੜੀ ਹੈ ਦਿਖਾਉਂਦੇ ਹੋਏ 4-1 ਦੀ ਵੱਡੀ ਜਿੱਤ ਦਰਜ ਕੀਤੀ ਅਤੇ ਆਸਟ੍ਰੇਲੀਆ ਨੇ ਜਾਰਡਨ ਨੂੰ 3-1 ਦੇ ਨਾਲ ਹਰਾ ਕੇ ਮਹੱਤਵਪੂਰਨ 3 ਅੰਕ ਜਿਹੜੇ ਹਾਸਲ ਕਰ ਲਏ, ਆਪਣੀ ਝੋਲੀ 'ਚ ਪਾਏ ਨੇ। ਅੱਜ ਦੇ ਮੈਚਾਂ ਦਾ ਵੇਰਵਾ ਜਿਹੜਾ ਹੈ ਜਿਸ ਦੇ ਵਿੱਚ ਕਹੀਏ ਤਾਂ ਘਾਨਾ ਬਨਾਮ ਪਨਾਮਾ ਗਰੁੱਪ ਐਲ ਦੇ ਵਿੱਚ ਇਸ ਸਖ਼ਤ ਮੁਕਾਬਲੇ ਦੇ ਵਿੱਚ ਘਾਨਾ ਨੇ ਪਨਾਮਾ ਨੂੰ 1-0 ਦੇ ਨਾਲ ਹਰਾ ਕੇ ਜਿੱਤ ਦਰਜ ਕਰ ਲਈ ਹੈ ਅਤੇ ਕੋਲੰਬੀਆ ਬਨਾਮ ਉਜ਼ਬੇਕਿਸਤਾਨ ਗਰੁੱਪ ਕੇ ਦੇ ਵਿੱਚ ਕੋਲੰਬੀਆ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਉਜ਼ਬੇਕਿਸਤਾਨ ਨੂੰ 3-1 ਦੇ ਨਾਲ ਜਿਹੜੇ ਸ਼ਿਰਕਤ ਦਿੱਤੀ ਹੈ। ਅਤੇ ਅੱਜ ਜਿਹੜੇ ਮੈਚ ਹੋਣੇ ਬਾਕੀ ਪਏ ਨੇ, ਦੋ ਮੈਚਾਂ ਦੀ ਗੱਲ ਕਰਦਿਆਂ ਗਰੁੱਪ ਏ ਦਾ ਮੈਚ ਹੈ ਚੈੱਕ ਗਣਰਾਜ ਬਨਾਮ ਦੱਖਣੀ ਅਫਰੀਕਾ ਦਾ, ਸ਼ਾਮ 7 ਵਜੇ ਅੱਜ ਸ਼ੁਰੂ ਹੋ ਚੁੱਕਿਆ ਫਿਨਲੈਂਡ ਦੇ ਸਮੇਂ ਦੇ ਮੁਤਾਬਕ ਅਤੇ ਹੁਣ ਹੈ ਹੋਰ ਘੰਟੇ ਤਾਈਂ। ਅਟਲਾਂਟਾ ਸਟੇਡੀਅਮ ਜਾਰਜੀਆ ਦੇ ਵਿੱਚ ਖੇਡਿਆ ਜਾਣਾ ਇਹ, ਅਤੇ ਦੂਸਰਾ ਮੈਚ ਗਰੁੱਪ ਬੀ ਦਾ ਜੋ ਰਾਤ 10 ਵਜੇ ਚੱਲਣਾ ਫਿਨਲੈਂਡ ਦੇ ਮੁਤਾਬਕ, ਉਹ ਸਵਿਟਜ਼ਰਲੈਂਡ ਬਨਾਮ ਬੋਸਨੀਆ। ਸਵਿਟਜ਼ਰਲੈਂਡ ਅਤੇ ਬੋਸਨੀਆ ਦੋਹੇ ਹੀ ਕੰਟਰੀਆਂ ਜਿਹੜੀਆਂ ਯੂਰਪ ਦੀਆਂ ਨੇ ਅਤੇ ਇਹ ਜਿਹੜਾ ਉੱਥੇ ਖੇਡਿਆ ਜਾਣਾ ਆਪਣਾ ਲਾਸ ਏਂਜਲਸ ਸਟੇਟ ਕੈਲੀਫੋਰਨੀਆ ਦੇ ਵਿੱਚ ਰਾਤ 10 ਵਜੇ ਫਿਨਲੈਂਡ ਦੇ ਮੁਤਾਬਕ। ਆਪਣੇ ਮੁਲਕ ਦਾ ਜ਼ਰੂਰ ਸਮਾਂ ਅਤੇ ਸਥਿਤੀ ਮਿਲਾ ਲਿਓ ਦੋਸਤੋ। ਅਤੇ ਲਓ ਹੁਣ ਗੱਲ ਕਰਦੇ ਹਾਂ ਜੋ ਫੀਫਾ ਦੀ ਇੱਕ ਖਬਰ ਬੜੀ ਹੈ ਦਿਲਚਸਪੀ ਵਾਲੀ ਹੈ। ਆਨਲਾਈਨ ਨਸਲਵਾਦ ਦੇ ਨਿਸ਼ਾਨੇ ਦੇ ਉੱਤੇ ਕੈਨੇਡਾ ਦੀ ਫੁੱਟਬਾਲ ਟੀਮ ਆਈ ਹੈ। ਕੈਨੇਡਾ ਦੀ ਪੁਰਸ਼ ਕੌਮੀ ਫੁੱਟਬਾਲ ਟੀਮ ਦੇ ਖਿਡਾਰੀ ਨੇ ਸੋਸ਼ਲ ਮੀਡੀਆ ਕੰਪਨੀਆਂ ਅਤੇ ਸੰਘੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਨਸਲਵਾਦ, ਨਫ਼ਰਤੀ ਭਾਸ਼ਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਖਿਲਾਫ਼ ਸਖ਼ਤ ਕਦਮ ਚੁੱਕੇ ਜਾਣ। ਖਿਡਾਰੀਆਂ ਦਾ ਕਹਿਣਾ ਕਿ ਦੇਸ਼ ਦੀ ਨੁਮਾਇੰਦਗੀ ਕਰਨ ਦੇ ਨਾਲ ਨਾਲ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਨਸਲੀ ਟਿੱਪਣੀਆਂ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 2026 ਫੀਫਾ ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨੀ ਕਰ ਰਹੇ ਕੈਨੇਡਾ ਦੇ ਕਈ ਖਿਡਾਰੀਆਂ ਦੇ ਮੁਤਾਬਕ ਮੈਚਾਂ ਤੋਂ ਤੁਰੰਤ ਬਾਅਦ ਉਹਨਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਤੇ ਨਫ਼ਰਤੀ ਸੁਨੇਹਾ ਦੀ ਬਾਰਿਸ਼ ਹੋ ਜਾਂਦੀ ਹੈ। ਇਹ ਸੁਨੇਹੇ ਅਕਸਰ ਕਿਸੇ ਖੇਡ ਗਲਤੀ, ਸਖ਼ਤ ਟੈਕਲ ਜਾਂ ਵਿਰੋਧੀ ਖਿਡਾਰੀ ਦੇ ਨਾਲ ਹੋਈ ਘਟਨਾ ਤੋਂ ਬਾਅਦ ਆਉਂਦੇ ਨੇ। ਡਿਫੈਂਡਰ ਮੋਇਜ਼ ਬੌਮ ਬੀਟੋ ਨੇ ਦੱਸਿਆ ਕਿ 2024 ਕੋਪਾ ਅਮੈਰੀਕਾ ਦੌਰਾਨ ਅਰਜਨਟਾਈਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਦੇ ਖਿਲਾਫ਼ ਕੀਤੀ ਗਈ ਇੱਕ ਸਖ਼ਤ ਟੈਕਲ ਤੋਂ ਬਾਅਦ ਉਹਨਾਂ ਨੂੰ ਹਜ਼ਾਰਾਂ ਨਸਲਵਾਦੀ ਟਿੱਪਣੀਆਂ ਮਿਲੀਆਂ, ਜਿਨ੍ਹਾਂ ਦੇ ਵਿੱਚ ਇਸ ਤਜ਼ਰਬੇ ਨੇ ਉਹਨਾਂ ਨੂੰ ਇਸ ਅਹਿਸਾਸ ਕਰਵਾ ਦਿੱਤਾ ਕਿ ਆਧੁਨਿਕ ਸਮਾਜ ਦੇ ਵਿੱਚ ਵੀ ਨਸਲਵਾਦ ਡੂੰਘੀਆਂ ਜੜ੍ਹਾਂ ਰੱਖਦਾ ਹੈ। ਬੌਮਬੀਟੋ ਦੀ ਮਾਰਕੀਟਿੰਗ ਏਜੰਟ ਨਾਦੀਆ ਅਲੀ ਅਨੁਸਾਰ ਮੈਚ ਤੋਂ ਬਾਅਦ ਸੈਂਕੜੇ ਨਸਲੀ ਟਿੱਪਣੀਆਂ ਦੀ ਸ਼ਿਕਾਇਤ ਮੈਟਾ ਦੇ ਕੋਲ ਗਈ ਸੀ, ਪਰ ਕਥਿਤ ਤੌਰ ਦੇ ਉੱਤੇ ਕੰਪਨੀ ਨੇ ਜਵਾਬ ਦਿੱਤਾ ਕਿ ਇਹ ਸਮੱਗਰੀ ਉਸ ਦੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ। ਦੂਜੇ ਪਾਸੇ ਮੈਟਾ ਨੇ ਕਿਹਾ ਕਿ ਉਸ ਦੇ ਪਲੇਟਫਾਰਮ ਦੇ ਉੱਤੇ ਨਸਲੀ ਦੁਰਵਿਹਾਰ ਦੇ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਨੂੰ ਰੋਕਣ ਦੇ ਲਈ ਵੱਖ ਵੱਖ ਸੁਰੱਖਿਆ ਉਪਾਅ ਲਾਗੂ ਕੀਤੇ ਗਏ ਨੇ। ਕੈਨੇਡਾ ਦੇ ਮੁੱਖ ਕੋਚ ਜੈਸੀ ਮਾਰਸ਼ ਨੇ ਕਿਹਾ ਕਿ ਬੌਮਬੀਟੋ ਨਾਲ ਹੋਏ ਸਲੂਕ ਨੇ ਉਹਨਾਂ ਨੂੰ ਡੂੰਘਾ ਦੁੱਖ ਪਹੁੰਚਾਇਆ। ਉਹਨਾਂ ਕਿਹਾ ਕਿ ਟੀਮ ਦੇ ਖਿਡਾਰੀ ਨਾ ਸਿਰਫ ਮੈਦਾਨ 'ਤੇ ਸਗੋਂ ਮੈਦਾਨ ਤੋਂ ਬਾਹਰ ਵੀ ਦਬਾਅ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਨੇ। ਮਿਡਫੀਲਡਰ ਲਿਆਮ ਮਿਲਰ ਨੇ ਦੱਸਿਆ ਕਿ ਵੈਨਜ਼ੂਏਲਾ ਖਿਲਾਫ਼ ਇੱਕ ਮਹੱਤਵਪੂਰਨ ਪੈਨਲਟੀ ਖੁੰਝਣ ਤੋਂ ਬਾਅਦ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਮਿਲ ਗਈਆਂ। ਉਹਨਾਂ ਕਿਹਾ ਕਿ ਖੇਡ ਦੀ ਆਲੋਚਨਾ ਅਤੇ ਨਫ਼ਰਤੀ ਦੁਰਵਿਹਾਰ ਦੇ ਵਿੱਚ ਸਪੱਸ਼ਟ ਫਰਕ ਹੈ ਅਤੇ ਨਸਲਵਾਦ ਜਾਂ ਮੌਤ ਦੀਆਂ ਧਮਕੀਆਂ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਡਿਫੈਂਡਰ ਰਿਚੀ ਲਾਰੀਆ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਅਜਿਹੇ ਤਜ਼ਰਬਿਆਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੀ ਪਤਨੀ ਮੈਲਾਨੀ ਲਾਰੀਆ ਨੇ ਕਿਹਾ ਕਿ ਕਈ ਨਸਲੀ ਟਿੱਪਣੀਆਂ ਉਹਨਾਂ ਦੇ ਛੋਟੇ ਪੁੱਤਰ ਦੀਆਂ ਤਸਵੀਰਾਂ ਹੇਠਾਂ ਕੀਤੀਆਂ ਜਾਂਦੀਆਂ ਨੇ, ਜੋ ਪਰਿਵਾਰ ਦੇ ਲਈ ਬਹੁਤ ਦੁਖਦਾਈ ਹੁੰਦੀਆਂ ਨੇ। ਖਿਡਾਰੀਆਂ ਦਾ ਮੰਨਣਾ ਹੈ ਕਿ ਆਨਲਾਈਨ ਖੇਡ ਸੱਟੇਬਾਜ਼ੀ ਦੇ ਵੱਧਦੇ ਰੁਝਾਨ ਨੇ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਇਆ। ਮਿਡਫੀਲਡਰ ਸਟੀਫਨ ਯੂਸਟਾਕੀਓ ਅਨੁਸਾਰ ਜਦੋਂ ਸੱਟੇਬਾਜ਼ ਆਪਣੇ ਦਾਅ ਹਾਰ ਜਾਂਦੇ ਨੇ ਤਾਂ ਉਹ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੈ। ਇਸੇ ਦੌਰਾਨ ਕੈਨੇਡਾ ਦੀ ਸੰਘੀ ਸਰਕਾਰ ਨੇ ਆਨਲਾਈਨ ਨੁਕਸਾਨਾਂ ਦੇ ਨਾਲ ਨਜਿੱਠਣ ਦੇ ਲਈ ਬਿੱਲ C-34 ਪੇਸ਼ ਕੀਤਾ ਅਤੇ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਸੋਸ਼ਲ ਮੀਡੀਆ 'ਤੇ ਕ੍ਰਿਤਮੀ ਬੁੱਧੀ ਏ ਆਈ ਪਲੇਟਫਾਰਮਾਂ ਦੇ ਲਈ ਨਵੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ, ਜਿਨ੍ਹਾਂ ਦੇ ਵਿੱਚ ਨੁਕਸਾਨ ਦੇ ਸਮੱਗਰੀ ਦੀਆਂ ਸ਼ਿਕਾਇਤਾਂ ਦੀ ਨਿਰਧਾਰਤ ਸਮੇਂ ਦੇ ਅੰਦਰ ਜਾਂਚ ਅਤੇ ਕਾਰਵਾਈ ਸ਼ਾਮਲ ਦੱਸੀ ਹੈ। ਫਾਰਵਰਡ ਪ੍ਰਾਈਮਸ ਪ੍ਰਾਮਿਸ ਡੇਵਿਡ ਨੇ ਕਿਹਾ ਕਿ ਜੇਕਰ ਨਫ਼ਰਤ ਦੇ ਸੁਨੇਹੇ ਭੇਜਣ ਵਾਲਿਆਂ ਦੀ ਪਛਾਣ ਜਨਤਕ ਕੀਤੀ ਜਾਵੇ ਤਾਂ ਉਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਜਵਾਬਦੇਹ ਬਣਾਇਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਦੇ ਵਿੱਚ ਵੱਡੀ ਕਮੀ ਆ ਸਕਦੀ ਹੈ। ਟੀਮ ਦੇ ਖਿਡਾਰੀਆਂ ਅਤੇ ਕੋਚਿੰਗ ਸਟਾਫ ਦਾ ਮੰਨਣਾ ਹੈ ਕਿ ਬੋਲਣ ਦੀ ਆਜ਼ਾਦੀ ਅਤੇ ਜਵਾਬਦੇਹੀ ਵਿਚਕਾਰ ਸੰਤੁਲਨ ਬਣਾਈ ਰੱਖਦਿਆਂ ਆਨਲਾਈਨ ਜਿਹੜਾ ਹੈ ਨਫ਼ਰਤ ਖਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ। ਲਓ ਦੋਸਤੋ, ਹੁਣ ਚੱਲਦੇ ਹਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਅਤੇ ਪੰਜਾਬ ਦੀ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸਾਨੀ ਮੁੱਦਾ ਲੈਂਦੇ ਹਾਂ ਅਤੇ ਖਾਲੀ ਚੈੱਕ ਦਾ ਵਿਵਾਦ ਜਿਹੜਾ ਕਿਸਾਨ ਆਗੂ ਡੱਲੇਵਾਲ ਵੱਲੋਂ ਜਾਂਚ ਕਮੇਟੀ ਦੀ ਨਿਖੇਧੀ ਕੀਤੀ ਹੈ ਅਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਾਏ ਨੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਫਰੀਦਕੋਟ ਦੇ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਜਿਹੜਾ ਜਿਸ ਨੂੰ ਆਮ ਭਾਸ਼ਾ ਦੇ ਵਿੱਚ ਲੈਂਡ ਮੋਰਗੇਜ ਬੈਂਕ ਕਿਹਾ ਜਾਂਦਾ ਹੈ ਵੱਲੋਂ ਕਿਸਾਨਾਂ ਦੇ ਪਹਿਲਾਂ ਤੋਂ ਦਸਤਖਤ ਕੀਤੇ ਖਾਲੀ ਚੈੱਕਾਂ ਦੀ ਕਥਿਤ ਦੁਰਵਰਤੋਂ ਕਰਨ ਦੇ ਮਾਮਲੇ ਦੇ ਵਿੱਚ ਤਿੱਖਾ ਰੁੱਖ ਅਖਤਿਆਰ ਕੀਤਾ ਹੈ। ਉਹਨਾਂ ਨੇ ਇਸ ਮਾਮਲੇ ਦੀ ਪੜਤਾਲ ਦੇ ਲਈ ਬਣਾਈ ਗਈ ਜਾਂਚ ਕਮੇਟੀ ਦੀ ਨਿਸ਼ਠਾ ਦੇ ਉੱਤੇ ਖੁੱਲ੍ਹੇ ਆਮ ਸਵਾਲ ਚੁੱਕੇ ਨੇ। ਕਿਸਾਨ ਆਗੂ ਡੱਲੇਵਾਲ ਉਹਨਾਂ ਨੇ ਜਾਂਚ ਪੈਨਲ ਦੇ ਉੱਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਕਿ ਸਰਕਾਰੀ ਅਧਿਕਾਰੀ ਨਿਰਪੱਖ ਜਾਂਚ ਕਰਨ ਦੀ ਬਜਾਏ ਬੈਂਕ ਦੇ ਦੋਸ਼ੀ ਕਰਮਚਾਰੀਆਂ ਨੂੰ ਬਚਾਉਣ ਸ਼ੀਲਡ ਕਰਨ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਦੋਸ਼ ਲਾਇਆ ਕਿ ਕਮੇਟੀ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਦੀ ਥਾਂ ਸਿਆਸੀ ਰਸੂਖਵਾਨਾਂ ਅਤੇ ਬੈਂਕ ਮੈਨੇਜਮੈਂਟਾਂ ਦਾ ਜਿਹੜਾ ਪੱਖ ਪੂਰ ਰਹੀਆਂ ਨੇ। ਉਹਨਾਂ ਚੇਤਾਵਨੀ ਦਿੱਤੀ ਕਿ ਕਿਸਾਨ ਜਥੇਬੰਦੀਆਂ ਕਿਸੇ ਵੀ ਤਰ੍ਹਾਂ ਦੀ ਮਿਲੀ ਭੁਗਤ ਜਾਂ ਪਾਰਦਰਸ਼ਤਾ ਨੂੰ ਜਿਹੜਾ ਬਰਦਾਸ਼ਤ ਜੋ ਜਿਹੜਾ ਵਿਹਾਰ ਕੀਤਾ ਜਾ ਰਿਹਾ ਪਰਦਾਫਾਸ਼ ਜਿਹੜਾ ਕਰਨਗੇ ਅਤੇ ਬਰਦਾਸ਼ਤ ਨਹੀਂ ਕਰਨਗੇ। ਦੋਸ਼ੀਆਂ ਦੇ ਖਿਲਾਫ਼ ਤੁਰੰਤ ਜਿਹੜਾ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਵਿਵਾਦ ਦੀ ਜੜ੍ਹ ਬੈਂਕ ਦੀ ਉਸ ਪੁਰਾਣੀ ਕਥਿਤ ਪ੍ਰਕਿਰਿਆ ਦੇ ਵਿੱਚ ਹੈ ਜਿਸ ਦੇ ਤਹਿਤ ਬੈਂਕ ਕਿਸਾਨਾਂ ਨੂੰ ਕਰਜ਼ਾ ਦੇਣ ਵੇਲੇ ਜ਼ਮਾਨਤ ਸਿਕਿਉਰਟੀ ਦੇ ਵਜੋਂ ਪਹਿਲਾਂ ਤੋਂ ਹੀ ਜਿਹੜਾ ਦਸਤਖਤ ਕੀਤੇ ਖਾਲੀ ਚੈੱਕ ਲੈਂਦਾ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਦੋਸ਼ ਹੈ ਕਿ ਬੈਂਕ ਦੇ ਬਾਅਦ ਦੇ ਵਿੱਚ ਗੈਰ ਕਾਨੂੰਨੀ ਅਤੇ ਗੈਰ ਵਾਜਿਬ ਤਰੀਕੇ ਦੇ ਨਾਲ ਇਹਨਾਂ ਚੈੱਕਾਂ ਨੂੰ ਬਾਊਂਸ ਕਰਵਾ ਕੇ ਕਿਸਾਨਾਂ ਦੇ ਖਿਲਾਫ਼ ਅਦਾਲਤੀ ਕੇਸ ਦਰਜ ਕਰਵਾਉਂਦੀ ਹੈ ਅਤੇ ਉਹਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਜਿਹੜੀ ਹੈ ਨਿਲਾਮੀ ਕਰਦਾ ਹੈ। ਇਹਨਾਂ ਦੇ ਵਿੱਚ ਉਸ ਕਿਸਾਨ ਵੀ ਸ਼ਾਮਲ ਨੇ ਕੁਝ ਐਸੇ ਕਿ ਜੋ ਆਪਣਾ ਪੂਰਾ ਕਰਜ਼ਾ ਮੋੜ ਚੁੱਕੇ ਹੋਣ ਦਾ ਦਾਅਵਾ ਕਰ ਰਹੇ ਨੇ। ਦੂਸਰਾ ਮੁੱਦਾ ਵਿਵਾਦਿਤ ਵੀਡੀਓ ਮਾਮਲਾ। ਮੁੱਖ ਮੰਤਰੀ ਭਗਵੰਤ ਮਾਨ ਦਾ ਖੁਲਾਸਾ ਅਤੇ ਵੀਡੀਓ ਪੂਰੀ ਤਰ੍ਹਾਂ ਕਹਿੰਦੇ ਫਰਜ਼ੀ ਹੈ। ਫੋਰੈਂਸਿਕ ਜਾਂਚ ਦੇ ਵਿੱਚ ਖੁਲਾਸਾ ਹੋਇਆ ਵੀਡੀਓ ਵਿਚਲਾ ਵਿਅਕਤੀ ਮੇਰੇ ਵਰਗਾ ਕਹਿੰਦੇ ਬਿਲਕੁਲ ਨਹੀਂ, ਅਕਾਲੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਸਾਜ਼ਿਸ਼ ਹੋਈ ਹੈ ਅਤੇ ਬੇਨਕਾਬ ਕੀਤੀ ਕਹਿੰਦੇ ਮੁੱਖ ਮੰਤਰੀ ਉਹਨਾਂ ਨੇ। ਪ੍ਰੈਸ ਕਾਨਫਰੰਸਾਂ ਦੋਵੇਂ ਪਾਸੇ ਹੋਈਆਂ ਨੇ, ਥੋੜ੍ਹਾ ਥੋੜ੍ਹਾ ਅੰਚ ਮੈਂ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਆਪ ਦੇ ਵੱਲੋਂ ਦੋ ਲੈਬਾਰਟੀਆਂ ਦੇ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਹੈ। ਵੀਡੀਓ ਦੇ ਵਿੱਚ ਭਗਵੰਤ ਮਾਨ ਹੋਣਾ ਨਾ ਹੋਣ ਦਾ ਜਿਹੜਾ ਦਾਅਵਾ ਕੀਤਾ ਹੈ। ਇੱਕ ਕਥਿਤ ਵੀਡੀਓ ਮਾਮਲੇ ਦੇ ਵਿੱਚ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੀਰਵਾਰ ਇਸ ਤੋਂ ਉੱਤੇ ਜਿਹੜਾ ਆਪਣਾ ਪੱਖ ਸਾਹਮਣੇ ਰੱਖਿਆ ਹੈ ਅਤੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬੇ ਤੋਂ ਬਾਹਰਲੀਆਂ ਪ੍ਰਮੁੱਖ ਲੈਬਾਰਟਰੀਆਂ ਤੋਂ ਜਿਹੜਾ ਕਰਵਾਈ ਗਈ ਜਿਹੜੀ ਫੋਰੈਂਸਿਕ ਜਾਂਚ ਹੈ ਉਹਦੇ ਵਿੱਚ ਇਹ ਸਾਬਤ ਹੋ ਗਿਆ ਕਿ ਉਕਤ ਵੀਡੀਓ ਪੂਰੀ ਤਰ੍ਹਾਂ ਨਕਲੀ ਅਤੇ ਫਰਜ਼ੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਵੀਡੀਓ ਦੇ ਇੱਕ ਇੱਕ ਫਰੇਮ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਹੈ ਅਤੇ ਫੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਵਿਅਕਤੀ ਕਿਸੇ ਵੀ ਕੋਣ ਐਂਗਲ ਤੋਂ ਕਹਿੰਦੇ ਨੇ ਉਹਨਾਂ ਦੇ ਨਾਲ ਮੇਲ ਨਹੀਂ ਖਾਂਦਾ। ਬਦਨਾਮ ਕਰਨ ਦੇ ਲਈ ਐਕਟਰ ਦੀ ਕਹਿੰਦੇ ਵਰਤੋਂ ਕੀਤੀ ਹੈ ਸੀਐਮ ਮਾਨ। ਮੁੱਖ ਮੰਤਰੀ ਨੇ ਅੱਗੇ ਖੁਲਾਸਾ ਕੀਤਾ ਕਿ ਉਹਨਾਂ ਦੀਆਂ ਸਿਆਸੀ ਅਤੇ ਸਮਾਜਿਕ ਦਿੱਖ ਨੂੰ ਖਰਾਬ ਕਰਨ ਦੇ ਲਈ ਕਿਸੇ ਅਧਿਕਾਰਤ ਜਾਂ ਅਦਾਕਾਰ ਦਾ ਸਹਾਰਾ ਲੈ ਕੇ ਇਹ ਸਾਰਾ ਸਵਾਗ ਜਿਹੜਾ ਰਚਿਆ ਗਿਆ ਅਤੇ ਵੀਡੀਓ ਰਿਕਾਰਡ ਕੀਤੀ ਗਈ। ਉਹਨਾਂ ਕਿਹਾ ਕਿ ਮੈਂ DGP ਪੰਜਾਬ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ, ਉਹਨਾਂ ਦੀ ਟੀਮ ਅੱਜ ਮਿਲ ਕੇ ਵੀ ਆਈ ਹੈ, ਕਿ ਇਸ ਫਰਜ਼ੀ ਵੀਡੀਓ ਨੂੰ ਤਿਆਰ ਕਰਨ ਅਤੇ ਇਸ ਦੇ ਪਿੱਛੇ ਮਾਸਟਰ ਮਾਈਂਡ ਦੇ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਤੁਰੰਤ ਟਰੈਕ ਕਰਕੇ ਜਨਤਾ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ। ਮੁੱਖ ਮੰਤਰੀ ਨੇ ਮਾਨ ਨੇ ਕਿਹਾ ਕਿ ਵੀਡੀਓ ਦੇ ਫਰੇਮ ਜਿਹੜਾ ਕੀਤੇ ਗਏ ਤਕਨੀਕੀ ਵਿਸ਼ਲੇਸ਼ਣ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਸਿਆਸੀ ਮਨਸੂਬਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਮੈਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਪੂਰੀ ਤਰ੍ਹਾਂ ਕਹਿੰਦੇ ਫੇਲ ਹੋ ਚੁੱਕੀ ਹੈ। ਸਿਆਸੀ ਗਲਿਆਰਿਆਂ ਦੇ ਵਿੱਚ ਭਖੇਗਾ ਮਾਮਲਾ ਇਹ। ਮੁੱਖ ਮੰਤਰੀ ਦੇ ਇਸ ਨਵੇਂ ਦਾਅਵੇ ਤੋਂ ਬਾਅਦ ਪੰਜਾਬ ਦੀ ਜਿਹੜੀ ਹੈ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਭੁਚਾਲ ਆਉਣਾ ਤੈਅ ਹੋ ਗਿਆ ਅਤੇ ਅਕਾਲੀ ਦਲ ਨੇ ਮੋਰਚੇ ਦਾ ਵੀ ਐਲਾਨ ਕਰ ਦਿੱਤਾ। ਕਿਉਂਕਿ ਇੱਕ ਪਾਸੇ ਭਾਜਪਾ ਅਤੇ ਵਿਰੋਧੀ ਧਿਰਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਜਾਂਚ ਰਿਪੋਰਟ ਦਾ ਹਵਾਲਾ ਦੇ ਕੇ ਸਰਕਾਰ ਨੂੰ ਘੇਰ ਰਹੀਆਂ ਨੇ, ਉੱਥੇ ਹੀ ਹੁਣ ਮੁੱਖ ਮੰਤਰੀ ਵੱਲੋਂ ਬਾਹਰਲੀਆਂ ਲੈਬਾਂ ਦੀ ਫੋਰੈਂਸਿਕ ਰਿਪੋਰਟ ਜਨਤਕ ਕੀਤੇ ਜਾਣ ਦੇ ਬਿਆਨ ਨੇ ਇਸ ਧਾਰਮਿਕ ਸਿਆਸੀ ਵਿਵਾਦ ਨੂੰ ਇੱਕ ਨਵਾਂ ਮੋੜ ਦੇ ਦਿੱਤਾ। ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਅਤੇ ਵੀਡੀਓ ਦੀ ਬਣਾਵਟ ਦੀ ਜਿਹੜੀ ਜਾਂਚ ਸ਼ੁਰੂ ਕਰ ਚੁੱਕੀ ਹੈ। ਇਸੇ ਤਰ੍ਹਾਂ ਇਤਰਾਜ਼ਯੋਗ ਵੀਡੀਓ ਮਾਮਲਾ ਆਪ ਦੇ ਵਫਦ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਇਤਰਾਜ਼ਯੋਗ ਵੀਡੀਓ ਜਿਹੜੀ ਹੈ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਭਖ ਗਈ ਹੈ ਅਤੇ ਅੱਜ ਆਮ ਆਦਮੀ ਪਾਰਟੀ ਆਪ ਪੰਜਾਬ ਦਾ ਇੱਕ ਵਫਦ ਮੁੱਖ ਮੰਤਰੀ ਦੀ ਇਸ ਕਥਿਤ ਵੀਡੀਓ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ DGP ਦਫ਼ਤਰ ਪਹੁੰਚ ਗਿਆ। ਉੱਥੇ ਆਪ ਦੇ ਵਫਦ ਨੇ DGP ਦੀ ਤਰਫੋਂ ADGP ਪਰਵੀਨ ਸਿਨਹਾ ਦੇ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਦੀ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ। ਇਸ ਮੌਕੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਸੀਨੀਅਰ ਆਗੂ ਹਰਪਾਲ ਸਿੰਘ ਚੀਮਾ, ਬਲਤੇਜ ਪੰਨੂ ਨੇ ED GP ਨੂੰ ਜਿਹੜਾ 2 ਲੈਬੋਰਟਰੀ ਦੀਆਂ ਜਿਹੜੀਆਂ ਨੇ ਰਿਪੋਰਟਾਂ ਸੌਂਪੀਆਂ ਨੇ, ਜਿਸ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਕਿ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ। ਆਪ ਆਗੂਆਂ ਨੇ ਕਿਹਾ ਕਿ ਕਿਸੇ ਵੱਲੋਂ ਜਾਣ ਬੁੱਝ ਕੇ ਫਰਜ਼ੀ ਵੀਡੀਓ ਤਿਆਰ ਕਰਕੇ ਮੁੱਖ ਮੰਤਰੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਹੈ ਕਿ ਇਹ ਵੀਡੀਓ ਕਿਸ ਵੱਲੋਂ ਤਿਆਰ ਕੀਤੀ ਗਈ, ਕਿਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਫੈਲਾਈ ਗਈ, ਉਸਦੀ ਜਾਂਚ ਕਰਕੇ ਕਸੂਰਵਾਰਾਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ADGP ਕਾਨੂੰਨ ਅਤੇ ਵਿਵਸਥਾ ਪਰਵੀਨ ਸਿਨਹਾ ਉਹਨਾਂ ਨੇ ਆਪ ਵਫਦ ਦੀਆਂ ਸ਼ਿਕਾਇਤਾਂ ਨੂੰ ਵਿਸਥਾਰ ਪੂਰਵਕ ਸੁਣਿਆ। ADGP ਨੇ ਵਫਦ ਨੂੰ ਜਿਹੜਾ ਭਰੋਸਾ ਦਿਵਾਇਆ ਕਿ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ। ਫਰਜ਼ੀ ਵੀਡੀਓ ਬਣਾਉਣ ਵਾਲੇ ਮੁੱਖ ਦੋਸ਼ੀਆਂ ਸਮੇਤ ਇਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਵਾਇਰਲ ਕਰਨ ਵਾਲਿਆਂ ਦੇ ਵਿਰੁੱਧ ਵੀ ਸਖ਼ਤ ਕਾਰਵਾਈ ਕਹਿੰਦੇ ਕੀਤੀ ਜਾਏਗੀ। ਲਓ ਦੋਸਤੋ, ਇਹ ਨੇ ਮੁੱਦੇ ਅਤੇ ਅੱਗੇ ਜੰਗਲਾਤ ਮਹਿਕਮੇ ਦਾ ਮੁੱਦਾ ਹੈਗਾ ਇੱਕ, ਅਤੇ ਉਹਦੀ ਵੀ ਗੱਲ ਕਰਦੇ ਹਾਂ। ਉਸ ਵੈਸੇ ਵਿਸਥਾਰ ਦੇ ਵਿੱਚ ਹੈ ਕਿ ਇੱਕ ਆਪਣੀ ਹੈਗੀ ਹੈ ਰਿਪੋਰਟ ਹੈ, ਚਲੋ ਉਹ ਸਾਂਝੀ ਕਰਕੇ ਫਿਰ ਆਪਾਂ ਲਾਈਨਾਂ ਖੋਲਦੇ ਹਾਂ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਅਤੇ ਗੱਲਬਾਤ ਹੈ ਜੀ ਪੰਜਾਬ ਦੇ ਵਾਤਾਵਰਨ ਦੇ ਨਾਲ ਸੰਬੰਧਿਤ। ਜੰਗਲੀ ਰਕਬੇ ਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਪਿੱਛੇ ਪੰਜਾਬ, ਕਿਵੇਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੱਟੇ ਜਾ ਰਹੇ ਨੇ, ਸਦੀਆਂ ਪੁਰਾਣੇ ਰੁੱਖ ਹੈ ਉਹਨਾਂ ਦੀ ਗੱਲਬਾਤ ਕਰਦੇ ਹਾਂ। ਅਤੇ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਅਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਅਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ, ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
2: ਭਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ ਜਨਾਬ?
2: ਹਾਲ ਚਾਲ ਠੀਕ ਹੈ ਜੀ
1: ਜੀ।
2: ਭਾਰੇ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਖਬਰਾਂ ਦੇ ਉੱਤੇ ਕੋਈ ਟਿੱਪਣੀ ਕਰਾਂ, ਪਹਿਲਾਂ ਤਾਂ ਇੱਕ ਪੋਜ਼ਿਟਿਵ ਖਬਰ ਜਿਹੜੀ ਆ ਉਹ ਸ਼ੇਅਰ ਕਰਾਂ।
1: ਜ਼ਰੂਰ ਜੀ।
2: ਨੋ ਡਾਊਟ ਸਾਡੇ ਪੰਜਾਬ ਦਾ ਹਾਲਾਤ ਇੱਦਾਂ ਦੇ ਹੈਗੇ ਆ ਕਿ ਇੱਥੇ ਕੋਈ ਜਿਹੜਾ ਹੈਗਾ ਆ ਪੋਜ਼ਿਟਿਵ ਖਬਰ ਆਉਣ ਦੀ ਉਮੀਦ ਨਹੀਂ ਹੁੰਦੀ
1: ਜੀ।
2: ਪਰ ਫਿਰ ਵੀ ਜਿਹੜਾ ਹੈਗਾ ਆ, ਸਾਡੇ ਪਟਿਆਲੇ ਤੋਂ ਇੱਕ ਬੱਚਾ ਜਿਹੜਾ ਕਿ CA ਦਾ ਫਾਈਨਲ ਐਗਜ਼ਾਮ ਦੇ ਵਿੱਚ ਪੰਜਾਬ ਪੂਰੇ ਇੰਡੀਆ ਤੋਂ ਵਿੱਚੋਂ ਟੌਪ ਕੀਤਾ ਜੀ।
1: ਵਾਹ ਜੀ, ਮੁਬਾਰਕਬਾਦ ਹੈ।
2: ਹਾਂਜੀ, ਨੂਰ ਸਿੰਗਲਾ ਬੱਚੇ ਦਾ ਨਾਂ ਆ
1: ਜੀ,
2: ਤੇ ਉਸ ਬੱਚੇ ਦੇ ਜਿਹੜਾ ਹੈਗਾ ਆ, ਚਲੋ ਪੇਰੈਂਟਸ ਨੂੰ ਵੀ ਇਸ ਮੰਚ ਵੱਲੋਂ ਵਧਾਈ
1: ਜੀ,
2: ਤੇ ਉਸ ਬੱਚੇ ਦੀ ਅੱਗੇ ਕਾਮਯਾਬੀ ਵਾਸਤੇ ਅਸੀਂ ਦੁਆ ਕਰਦੇ ਹਾਂ ਜੀ।
1: ਬਿਲਕੁਲ ਹੈ ਜੀ।
2: ਔਰ ਬਹੁਤ ਖੁਸ਼ੀ ਹੁੰਦੀ ਹੈਗੀ ਜਦੋਂ ਕਿਸੇ ਬੱਚੇ ਨੂੰ ਕਾਮਯਾਬੀ ਮਿਲਦੀ ਆ, ਕਿਉਂਕਿ ਸਾਡੇ ਆਲੇ ਦੁਆਲੇ ਜੋ ਐਟਮੋਸਫੀਅਰ ਹੈਗਾ ਆ ਉਹ ਇੰਨਾ ਨੈਗੇਟਿਵ ਆ, ਉਹਦੇ ਵਿੱਚੋਂ ਕੋਈ ਬੱਚਾ ਜਿਹੜਾ ਹੈਗਾ ਆ ਉਹ ਇਸ ਤਰੀਕੇ ਨਾਲ ਨਿਕਲਦਾ ਆ ਆਪਣਾ ਐਗਜ਼ਾਮ, ਉਹ ਵੀ ਇੰਡੀਆ ਲੈਵਲ ਤੇ ਜਦੋਂ ਉਹਦੇ ਵਿੱਚ ਉਹ ਟੌਪ ਕਰਦਾ ਆ
1: ਤੇ
2: ਉਹਦੇ ਨਾਲ ਮਾਣ ਵੱਧਦਾ ਆ, ਸਾਡੀ ਸਟੇਟ ਦਾ ਮਾਣ ਵੱਧਦਾ ਆ, ਪੇਰੈਂਟਸ ਦਾ ਮਾਣ ਵੱਧਦਾ ਆ, ਜ਼ਿਲ੍ਹੇ ਦਾ ਮਾਣ ਵੱਧਦਾ, ਰਿਸ਼ਤੇਦਾਰਾਂ ਦਾ ਮਾਣ ਵੱਧਦਾ ਹੈ।
1: ਬਿਲਕੁਲ ਹੈ ਜੀ। ਗੱਲਬਾਤ ਕਰਦਾ ਹੈ ਕਿ ਇਹ ਖਬਰਾਂ ਜਿਹੜੀਆਂ ਨੇ ਜਾਂ ਹੋਰ ਸਾਰੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਨਹੀਂ ਹੁੰਦੀ, ਪਰ ਮੀਡੀਆ ਵੀ ਇੱਕ ਵੱਡਾ ਥੰਮ ਮੰਨਿਆ ਜਾਂਦਾ, ਚੌਥਾ ਥੰਮ ਕਹਿ ਲਓ, ਤੀਜਾ ਕਹਿ ਲਓ ਜਾਂ ਦੂਜਾ ਕਹਿ ਲਓ ਮੁਲਕਾਂ ਦਾ ਜਾਂ ਪਹਿਲਾਂ ਕਹਿ ਲਓ, ਤੇ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਮੀਡੀਆ ਦਾ ਵੀ ਤਾਂ ਕਿਤੇ ਨਾ ਕਿਤੇ ਰੋਲ ਬਣਦਾ ਕਿ ਮਤਲਬ ਕਿ ਜੋ ਇੱਦਾਂ ਦੇ ਮੁੱਦੇ ਨੇ ਇੱਕ ਤਰ੍ਹਾਂ ਦੇ ਖਿੱਚੋਤਾਣ ਵਾਲੇ, ਉਹਨਾਂ ਨੂੰ ਲੰਬਾ ਕਰ ਕਰਕੇ ਤਾਂ ਮੀਡੀਆ ਵੀ ਜਦ ਪੇਸ਼ ਕਰਦਾ ਹੈ ਅਤੇ ਲੋਕਾਂ ਨੂੰ ਕੀ ਭਰੋਸਣ ਦੀ ਜ਼ਰੂਰਤ ਹੈ ਜਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਤਿਆਰ ਕਰਨੀ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਇਹਨੂੰ ਕਿੱਦਾਂ ਦੇਖਦੇ ਹੋ ਜੀ? ਅਤੇ ਮੀਡੀਆ ਜਿਹੜਾ ਇਹ ਤਾਂ ਕਹਿ ਦਿੰਦਾ ਕਿ ਭਾਈ ਮੁੱਦੇ ਨਹੀਂ ਹੈਗੇ ਇਹਨਾਂ ਦੇ ਕੋਲ, ਸਿਆਸੀ ਲੋਕਾਂ ਦੇ ਕੋਲ, ਪਰ ਮੁੱਦੇ ਤਾਂ ਮੈਨੂੰ ਲੱਗਦਾ ਮੀਡੀਆ ਵੀ ਤਾਂ ਉਠਾ ਸਕਦਾ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ, ਜਾਂ ਉਹਦਾ ਇਹਨਾਂ ਚੀਜ਼ਾਂ ਨੂੰ ਜੇ ਇਗਨੋਰ ਕੀਤਾ ਜਾਵੇ, ਇਹਨਾਂ ਵੱਲ ਧਿਆਨ ਹੀ ਨਾ ਦਿੱਤਾ ਜਾਵੇ, ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਜੇ ਉਹਨੂੰ ਚੱਕਿਆ ਜਾਵੇ ਤਾਂ ਹੀ ਤਾਂ ਉਹਦੇ ਉੱਤੇ ਵੀ ਤਾਂ ਗੱਲ ਹੋ ਸਕਦੀ ਹੈ। ਜੇ ਉਹਨਾਂ ਨੂੰ ਪੋਲੀਟੀਕਲ ਜਿਹੜੇ ਲੀਡਰ ਨੇ ਉਹਨਾਂ ਨੂੰ ਜੇ ਪਤਾ ਵੀ ਭਾਈ ਸਾਡੀ ਤਾਂ ਇਹਦੇ ਉੱਤੇ ਭਾਈ ਇੰਨਾ ਕੁਝ ਅਸੀਂ ਕਰ ਲਿਆ, ਅਸੀਂ ਲੜ ਮਰ ਪਏ ਆ ਇੱਕ ਦੂਸਰੇ ਦੇ ਨਾਲ, ਪਰ ਸਾਡੀ ਯਾਰ ਗੱਲ ਹੀ ਨਹੀਂ ਹੋ ਰਹੀ।
2: ਨਹੀਂ ਭਾਰਤ ਸਾਹਿਬ, ਬੇਨਤੀ ਇਹ ਹੈਗੀ ਆ ਕਿ ਮੀਡੀਆ ਕੀ ਕਰੂਗਾ, ਵੱਧ ਤੋਂ ਵੱਧ ਪੁਆਇੰਟ ਆਊਟ ਕਰ ਲੂਗਾ ਨਾ ਜੀ।
1: ਜੀ
2: ਪ੍ਰੋਬਲਮ ਜਿਹਨਾਂ ਨੇ ਐਡਰੈਸ ਕਰਨੀਆਂ ਹੈਗੀਆਂ ਉਹਨਾਂ ਦਾ ਤਾਂ ਉਹਨਾਂ ਪ੍ਰੋਬਲਮ ਵੱਲੋਂ ਧਿਆਨ ਹੀ ਹੈ ਨੀਗਾ ਜੀ, ਉਹ ਤਾਂ ਹੋਰ ਪਾਸੇ ਲੱਗੇ ਆ ਜੀ।
1: ਜੀ
2: ਹੁਣ ਦੇਖੋ ਅੱਜ ਜਿਹੜੀ ਡੱਲੇਵਾਲ ਸਾਹਿਬ ਨੇ ਗੱਲ ਕੀਤੀ ਆ ਭਾਰਤ ਸਾਹਿਬ, ਇਹ ਪ੍ਰੋਬਲਮ ਜਿਹੜੀ ਆ ਨਾ ਜੀ ਅਸੀਂ ਰੋਜ਼ ਫੇਸ ਕਰਦੇ ਹਾਂ।
1: ਬਿਲਕੁਲ
2: ਹੁੰਦਾ ਕੀ ਆ ਜੀ ਕਿ ਮੈਂ ਖੁਦ ਜਿਹੜਾ ਹੈਗਾ ਆ ਵੀ ਇਹ ਇੱਦਾਂ ਦੇ ਕੇਸ ਮੇਰੇ ਕੋਲ ਹੈਗੇ ਆ, ਉਹ ਹੁਣ ਕੀ ਕਰੀਏ ਜੀ, ਕੋਰਟਾਂ ਜਿਹੜੀਆਂ ਹੈਗੀਆਂ ਕੋਰਟ ਲਾ ਜਿਹੜਾ ਆ ਉਹ ਇੰਨਾ ਜ਼ਿਆਦਾ ਆ ਇਸ ਮਾਮਲੇ ਦੇ ਵਿੱਚ ਕਿ ਜੇ ਕੋਈ ਚੈੱਕ ਡਿਸਓਨਰ ਹੋਇਆ ਆ ਤੇ ਪ੍ਰਜੰਪਸ਼ਨ ਆ ਇਹ ਕਿ ਅਗਲੇ ਬੰਦੇ ਨੇ ਪੈਸੇ ਦੇਣੇ ਸੀ ਤੇ ਉਹਨੇ ਜਿਹੜਾ ਆ ਫੇਕ ਚੈੱਕ ਦਿੱਤਾ ਜੀ,
1: ਜੀ
2: ਉਹ ਪ੍ਰਜੰਪਸ਼ਨ ਉਹਦੇ ਫੇਵਰ ਦੇ ਵਿੱਚ ਹੈਗੀ ਆ, ਬੈਂਕ ਦੇ ਫੇਵਰ ਦੇ ਵਿੱਚ ਜਾਂ ਜਿਸ ਬੰਦੇ ਕੋਲ ਚੈੱਕ ਆ ਉਹਦੇ ਫੇਵਰ ਦੇ ਵਿੱਚ, ਸਿਰਫ ਉਹਨੇ ਇਹ ਸਾਬਤ ਕਰਨਾ ਆ ਕਿ ਚੈੱਕ ਜਿਹੜਾ ਆ ਇਸ ਬੰਦੇ ਦਾ ਹੈਗਾ ਆ ਜੀ।
1: ਪਰ ਸੈਂਸ ਸਾਹਿਬ ਇਹਦੇ ਉੱਤੇ ਇਦਾਂ ਦਾ ਕਾਨੂੰਨ ਕਿਉਂ ਨਹੀਂ ਲਿਆਂਦਾ ਜਾਂਦਾ, ਸੋਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ, ਕਿ ਬਲੈਂਕ ਜਿਹੜਾ ਚੈੱਕ ਆ ਉਹ ਦਿੱਤਾ ਹੀ ਨਹੀਂ ਜਾ ਸਕਦਾ, ਇਹ ਅਸੈਪਟ ਹੀ ਨਹੀਂ ਕਰਨਾ ਜੀ, ਇੱਦਾਂ ਦਾ ਕਾਨੂੰਨ ਨਹੀਂ ਬਣਾ ਜਾ ਸਕਦਾ ਜੇ ਇਸ ਚੀਜ਼ ਨੂੰ ਰੋਕਣਾ ਤਾਂ ਜੀ।
2: ਸਰ ਬਲੈਂਕ ਚੈੱਕ ਦਾ ਇੱਕ ਡਿਫੈਂਸ ਲਿਆ ਜਾਂਦਾ ਪਰ ਉਹਦਾ ਓਨਸ ਟੂ ਪ੍ਰੂਵ ਹੁੰਦਾ ਆ ਇੱਕ ਚੀਜ਼ ਭਈ ਸਾਬਤ ਕਰਨ ਦਾ ਭਾਰ ਉਹ ਉਸ ਬੰਦੇ ਤੇ ਆ ਜਿਹੜਾ ਬੰਦਾ ਇਹ ਕਹਿੰਦਾ ਹੈਗਾ ਆ ਕਿ ਭਾਈ ਮੇਰੇ ਕੋਲੋਂ ਕੋਰਾ ਲਿਆ ਸੀ ਜੀ।
1: ਜੀ
2: ਮੈਂ ਭਾਰਤ ਸਾਹਿਬ ਹੁਣ ਜਿਹੜਾ ਹੈਗਾ ਇੱਕ ਕੇਸ ਦੇ ਵਿੱਚ ਇਸ ਤਰੀਕੇ ਨਾਲ ਫੇਸ ਕਰ ਰਿਹਾ, ਮੇਰੇ ਕੋਲ ਬੰਦਾ ਆ ਕੇ ਰੋਈ ਜਾਂਦਾ ਹੈਗਾ ਕਿਉਂਕਿ ਕਿਸਾਨ ਹੋਇਆ ਜਾਂ ਸਾਡੇ ਮਰੀਜ਼ ਹੋਇਆ, ਇਹਨਾਂ ਨੇ ਉਦੋਂ ਜਾਣਾ ਹੁੰਦਾ ਆ ਡਾਕਟਰ ਕੋਲ ਜਾਂ ਵਕੀਲ ਕੋਲ ਜਦੋਂ ਪ੍ਰੋਬਲਮ ਕ੍ਰੋਪ ਅਪ ਹੋ ਗਈ
1: ਪੂਰੀ ਤਰ੍ਹਾਂ,
2: ਹਾਂਜੀ ਜਦੋਂ ਕੋਰਟ ਦੇ ਹਾਂਜੀ ਜਦੋਂ ਪਹਿਲਾਂ ਨੋਟਿਸ ਆਉਂਦਾ ਹੈਗਾ ਨਾ ਜੀ ਇਹ ਘਰ ਸਿੱਟ ਦਿੰਦੇ ਓਦਾਂ ਹੀ
1: ਜੀ,
2: ਹਾਂਜੀ ਇਹ ਤਾਂ ਇਹਦਾ ਕੀ ਆ ਕਿਸੇ ਵਕੀਲ ਦਾ ਹੀ ਨੋਟਿਸ ਆਇਆ ਆ ਜੀ, ਉਹ ਹੀ ਇੱਕ ਪੁਆਇੰਟ ਹੁੰਦਾ ਵੀ ਉੱਥੋਂ ਜਿਹੜਾ ਆ ਡਿਫੈਂਸ ਤਿਆਰ ਕਰ ਲੈਣਾ ਚਾਹੀਦਾ ਹੈਗਾ ਜੀ, ਫੇਰ ਮੁੜ ਕੇ ਆ ਜਾਂਦੇ ਕੋਰਟ ਦੇ ਸਾਹਮਣ, ਉਹਦੇ ਵਿੱਚ ਆਉਂਦਿਆਂ ਨਾਲ ਹੀ ਪਹਿਲੀ ਤਰੀਕ ਤੇ ਜਮਾਨਤ ਕਰਾਉਣੀ ਪੈਂਦੀ ਆ ਤੇ ਨਾਲ ਹੀ ਕੇਸ ਅੱਗੇ ਕੰਟੀਨਿਊ ਹੋ ਜਾਂਦਾ ਜੀ। ਫੇਰ ਜੇ ਕੋਈ ਡਿਫੈਂਸ ਆਪਾਂ ਲੈਂਦੇ ਹਾਂ ਉਹਨੂੰ ਫਿਰ ਕੋਰਟਾਂ ਵੀ ਆਫਟਰ ਥਾਟ ਵਰਸ਼ਨ ਕਹਿੰਦੀਆਂ ਹੈਗੀਆਂ ਕਿ ਬਾਅਦ ਚ ਸੋਚਿਆ ਸਮਝਿਆ ਵਕੀਲ ਨੇ ਬਣਾਇਆ ਆ ਡਿਫੈਂਸ ਆ
1: ਜੀ।
2: ਹੁਣ ਮੈਂ ਇੱਕ ਕੇਸ ਦੇ ਵਿੱਚ ਹੋਇਆ ਕਿ ਕਿਸੇ ਬੰਦੇ ਨੇ ਕਿਸਾਨ ਨੇ ਕਿਹਾ ਹੋਣਾ ਵੀ ਇੱਦਾਂ ਕਰਕੇ ਵੀ ਮੈਨੂੰ ਲੋਨ ਚਾਹੀਦਾ ਆ, ਉਹਨਾਂ ਨੇ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ, ਬਾਕੀ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰ ਲਈਆਂ, ਉਹਦੀ ਜ਼ਮੀਨ ਵੀ ਜਿਹੜੀ ਆ ਫਰਜ਼ ਵੀ ਲੈ ਲਈ, ਸਾਰਾ ਕੁਛ ਲੈ ਲਿਆ, ਬਾਅਦ ਚ ਉਹਨੂੰ ਕਿਹਾ ਇੱਕ ਚੈੱਕ ਦੇ ਦੇ ਉੱਤੇ ਸਾਈਨ ਕਰਕੇ ਕਿ ਨਾਲ ਜਿਹੜਾ ਹੈ ਜੇ ਸਿਕਿਉਰਿਟੀ ਅਸੀਂ ਰੱਖਣਾ ਹੈਗਾ ਹੈ ਜੀ। ਉਸ ਵੇਲੇ ਉਹਦੇ ਕੋਲ ਚੈੱਕ ਹੈ ਨਹੀਂ ਸੀ, ਉਹਨੇ ਜਿਹੜਾ ਹੈਗਾ ਆ ਉਹ ਆਪਣਾ ਜਿਹੜੇ ਆ ਅਰਜੈਂਟ ਚੈੱਕ ਲੈਂਦੇ ਹੈਗੇ ਉਹਨੂੰ ਲੂਜ਼ ਚੈੱਕ ਕਹਿੰਦੇ ਆ ਜੀ, ਜਿਹੜਾ ਰੈਗੂਲਰ ਚੈੱਕ ਹੁੰਦਾ ਨਾ ਜੀ ਉਹਦੇ ਤੇ ਜਿਹੜਾ ਯਾਰ ਅਕਾਊਂਟ ਨੰਬਰ ਦੇ ਨਾਲ ਨਾਮ ਵਗੈਰਾ ਪਬਲਿਸ਼ ਹੋ ਕੇ ਆਉਂਦਾ
1: ਜੀ,
2: ਜਿਹੜਾ ਲੂਜ਼ ਚੈੱਕ ਹੁੰਦਾ ਨਾ ਜੀ ਉਹਦੇ ਤੇ ਅਕਾਊਂਟ ਨੰਬਰ ਤਾਂ ਪਬਲਿਸ਼ ਹੋ ਜਾਂਦਾ ਹੈਗਾ, ਨਾਂ ਨੂੰ ਨਹੀਂ ਹੁੰਦਾ।

0: ਫੋਲਾ ਫਾਲੀ ਕਰਕੇ ਕਿ ਉਹ ਰਿਕਲੂਸ ਚੈੱਕ ਜਿਹੜਾ ਆ ਕਦੋਂ ਜਾਰੀ ਹੋਇਆ ਸੀ ਉਹ ਮੈਨੂੰ ਡੇਟ ਲਾ ਪਈ, ਮੈਂ ਪਿਛਲੀ ਤਰੀਕ ਤੇ ਗਵਾਹੀ ਕਰਾ ਕੇ ਆਇਆ ਕਿ ਉਹ 1918 ਦੇ ਵਿੱਚ ਜਾਰੀ ਹੋਇਆ ਚੈੱਕ
1: ਜੀ,
0: ਉਹ ਲੂਸ ਚੈੱਕ, ਔਰ ਉਹੀ ਉਹ ਕਹਿੰਦਾ ਆ ਵੀ 2018 ਚ ਮੈਂ ਅਪਲਾਈ ਕੀਤਾ ਸੀ ਲੋਨ ਤੇ ਉਦੋਂ ਇਹਨਾਂ ਨੇ ਮੇਰੇ ਕੋਲੋਂ ਲਿਆ ਸੀ
1: ਜੀ। ਬਿਲਕੁਲ ਹੈ ਜੀ,
0: ਹੁਣ ਅਜੇ ਵੀ ਮੈਨੂੰ ਉਮੀਦ ਨਹੀਂ ਵੀ ਕੋਰਟ ਜਿਹੜੀ ਹੈਗੀ ਆ ਉਹ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਲੈਂਦੀ ਹੈਗੀ ਆ, ਕਿਉਂਕਿ ਇਹਦਾ ਡਿਫੈਂਸ ਹੀ ਕੋਈ ਨਹੀਂ ਹੈਗਾ ਜੀ ਇਸ ਕੇਸ ਦੇ ਵਿੱਚ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਇਹ ਤਾਂ ਆ ਜਿਹੜੀ ਜਿਹੜਾ ਮੁੱਦਾ ਉਹਨਾਂ ਨੇ ਚੱਕਿਆ ਬਹੁਤ ਜੈਨੂਅਨ ਮੁੱਦਾ ਹੈਗਾ ਆ, ਕਿਸਾਨਾਂ ਦੇ ਹੱਕ ਦਾ ਮੁੱਦਾ ਆ। ਜਦੋਂ ਵੀ ਇਹ ਜਾਂਦੇ ਆ ਲੈਂਡ ਮੋਰਗੇਜ ਬੈਂਕ ਕੋਲ, ਜਿੰਨੀਆਂ ਇਹ ਬੈਂਕਾਂ ਹੈਗੀਆਂ ਕਰਦੀਆਂ ਏਦਾਂ ਆ ਜੀ
1: ਜੀ ਬਿਲਕੁਲ ਹੈ ਜੀ ਜੀ,
0: ਇਹ ਇਹ ਜਦ ਕਿ ਉਹ ਚੈੱਕ ਜਿਹੜਾ ਹੈਗਾ ਆ ਕਦੀ ਵੀ ਉਹ ਪੂਰੇ ਅਮਾਊਂਟ ਦਾ ਇਹਦੇ ਤੇ ਲਾਅ ਇਸ ਤਰੀਕੇ ਨਾਲ ਪਾਸ ਹੋਣਾ ਚਾਹੀਦਾ ਹੈਗਾ ਆ ਕਿ ਜਿਹੜੀ ਪੇਮੈਂਟ ਆ ਜਦੋਂ ਅਸੀਂ ਜ਼ਮੀਨ ਜਾਂ ਕੁਝ ਸਿਕਿਉਰਿਟੀ ਦਿੱਤੀ ਆ ਆਪਣੀ
1: ਜੀ,
0: ਠੀਕ ਹੈ ਜੀ, ਉਹਦੇ ਵਿੱਚ ਜਿਹੜਾ ਹੈਗਾ ਆ ਚੈੱਕ ਜਿਹੜਾ ਆ ਉਹਨੂੰ ਨਹੀਂ ਯੂਜ਼ ਕੀਤਾ ਜਾ ਸਕਦਾ, ਇਹ ਕੰਟਰੈਕਟ ਤੋਂ ਬਾਹਰ ਹੋਵੇ
1: ਹੋਵੇ ਜੀ।
0: ਤੁਸੀਂ ਜਿਹੜਾ ਆ ਰਿਕਵਰੀ ਸੂਟ ਕਰੋ, ਮੁੜ ਕੇ ਜਿਹੜਾ ਹੈਗਾ ਆ ਜੋ ਮਰਜ਼ੀ ਕਰਦੇ ਰਹੋ। ਰਿਕਵਰੀ ਸੂਟ ਦੇ ਵਿੱਚ ਜਿਹੜਾ ਹੁੰਦਾ ਆ ਵੀ ਉਹਦੇ ਵਿੱਚ ਡਿਫੈਂਸ ਲੈਣ ਵਾਸਤੇ ਬਹੁਤ ਸਾਰਾ ਸਮਾਂ ਹੁੰਦਾ ਆ, ਔਰ ਉਹਦਾ ਸਾਬਤ ਉਹਨਾਂ ਨੇ ਬੈਂਕ ਨੇ ਕਰਨਾ ਹੁੰਦਾ।
1: ਬਿਲਕੁਲ ਹੈ ਜੀ ਜੀ,
0: ਇਸ ਕਰਕੇ ਇਹ ਚੈੱਕ ਵਾਲਾ ਕੰਮ ਜਿਹੜਾ ਹੈਗਾ ਵੀ ਕਿਸਾਨਾਂ ਨੂੰ ਅੰਦਰ ਕਰਨ ਵਾਲਾ ਕੰਮ ਜਿਹੜਾ ਹੈਗਾ ਨਾ ਜੀ, ਇਹਦੇ ਤੇ ਜਿਹੜਾ ਆ ਇਹ ਜ਼ਰੂਰ ਕੋਈ ਨਾ ਕੋਈ ਸੋਚ ਵਿਚਾਰ ਹੋਣੀ
1: ਚਾਹੀਦੀ ਹੈ ਜੀ। ਬਿਲਕੁਲ ਹੈ ਜੀ
0: ਜੀ ਸਰ।
1: ਤੇ ਸੈਣੀ ਸਰ, ਦੂਸਰਾ ਮੁੱਦਾ ਆਪਣਾ ਕਰੀਏ ਗੱਲਬਾਤ, ਚਲੋ ਮੀਡੀਆ ਦਾ ਹਿੱਸਾ ਹੀ ਆ ਆਪਾਂ ਵੀ ਹੁਣ ਤਾਂ ਤਕਰੀਬਨ ਜੇ ਮੰਨਣ ਦਾ, ਤੇ ਜੇ ਗੱਲਬਾਤ ਕੀਤੀ ਜਾਵੇ ਤੇ ਮਾਨ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਪਹਿਲਾਂ ਬਲਤੇਜ ਪੰਨੂ ਤੇ ਆਪਣੇ ਹਰਪਾਲ ਚੀਮਾ ਉਹਨਾਂ ਨੇ ਚੰਗਾ ਜ਼ੋਰ ਲਾਇਆ, ਉਸ ਤੋਂ ਬਾਅਦ ਮਾਨ ਸਾਹਿਬ ਨੇ ਵੀ ਘੰਟੇ ਕੁ ਬਾਅਦ ਫਿਰ ਉਹਨਾਂ ਨੇ ਵੀ ਮਤਲਬ ਕਿ ਨਸ਼ਰ ਕੀਤੀਆਂ ਚੀਜ਼ਾਂ, ਤੇ ਉਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਆ, ਜੋ ਮੈਂ ਦੇਖਿਆ ਵੀਡੀਓ ਜਾਂ ਸੁਣੀ ਹੈ ਕਿ ਮੈਂ ਸਭ ਤੋਂ ਵੱਡਾ ਸਿੱਖ ਹਾਂ, ਮੈਂ ਜੋ ਕਾਜ ਜਿਹੜੇ ਸਨ ਬਾਕੀ ਜਿਹੜੀਆਂ ਪਾਰਟੀਆਂ ਨੇ ਨਹੀਂ ਕੀਤੇ, ਚਾਹੇ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੀਆਂ ਨੇ ਪਾਰਟੀਆਂ ਨੇ ਚਾਹੇ ਜਿੱਦਾਂ ਵੀ ਹੈ, ਪਰ ਜੋ ਕਾਰਜ ਮੈਂ ਕਰ ਦਿੱਤੇ ਨੇ ਉਹ ਕਿਸੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ, ਅਤੇ ਮੇਰਾ ਟਾਰਗੇਟ ਵੀ ਸੀਗਾ ਕਹਿੰਦੇ ਇਹ ਕਿ ਜਿਹੜੇ ਕੰਮ ਪਹਿਲਾਂ ਨਹੀਂ ਹੋਏ ਉਹ ਕੀਤੇ ਜਾਣ। ਅਤੇ ਦੂਸਰੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਸ਼ਰਾਬੀ ਕਹਿ ਸਕਦੇ, ਮਾਫ਼ੀ ਚਾਹੁੰਦਾ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ, ਅਤੇ ਉਹ ਸਾਬਤ ਕਰਨ ਦੇ ਉੱਤੇ ਜ਼ੋਰ ਲੱਗਿਆ ਹੋਇਆ ਜੀ, ਅਸਲ ਦੇ ਵਿੱਚ ਸਾਰਾ ਕੁਝ ਵਾਪਰ ਕੀ ਰਿਹਾ।
0: ਗੱਲ ਏਦਾਂ ਨਾ ਜੀ, ਅੱਜ ਨਾ ਯੂਟਿਊਬ ਭਰੀ ਪਈ ਆ ਭਾਈ ਸਾਹਿਬ, ਉਧਰੋਂ ਜਿਹੜਾ ਹੈਗਾ ਆ ਤੁਸੀਂ ਕੋਈ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤੁਸੀਂ ਖਾਦਾ ਹੋ, ਤੁਸੀਂ ਹਰ ਜਿਹੜੀ ਹੈਗੀ ਆ ਭਈ ਪੋਸਟ ਜਿਹੜੀ ਆ ਇਸੇ ਪੁਆਇੰਟ ਤੇ ਤੁਹਾਨੂੰ ਲੱਭੂਗੀ ਜੀ,
1: ਹਰ ਕੋਈ ਵੀਡੀਓ ਨੂੰ ਐਕਸਪਲੇਨ ਕਰਨ ਲੱਗਿਆ ਹੋਇਆ ਜੀ।
0: ਹਾਂਜੀ, ਹੁਣ ਸਵਾਲ ਤਾਂ ਇਹ ਹੈਗਾ ਭਾਰਤ ਸਾਹਿਬ, ਉਹਨਾਂ ਨੇ ਜਦੋਂ ਪਹਿਲਾਂ ਮਾਨ ਸਾਹਿਬ ਜਦੋਂ ਆਏ ਸੀਗੇ ਤੇ ਉਹਨਾਂ ਨੇ ਇਹ ਉਦੋਂ ਇਹਨਾਂ ਨੇ ਇਹ ਡਿਫੈਂਸ ਨਹੀਂ ਸੀ ਲਿਆ ਅਕਾਲ ਤਖ਼ਤ ਦੇ, ਉਹਨਾਂ ਨੇ ਕਿਹਾ ਸੀ ਵੀ ਇਹ AI ਜਨਰੇਟਡ ਆ।
1: ਹਾਂਜੀ,
0: ਉਦੋਂ ਨਹੀਂ ਸੀ ਉਹਨਾਂ ਨੇ ਕਿਹਾ ਵੀ ਇਹ ਮੈਨਿੰਗ ਆ
1: ਜੀ।
0: ਹਾਂਜੀ, ਹੁਣ ਇਹਨਾਂ ਨੇ ਜਿਹੜਾ ਹੈਗਾ ਆ ਇਸ ਤੇ ਹੁਣ ਰਿਪੋਰਟਾਂ ਪਤਾ ਨੀ ਕਿੱਥੋਂ ਲਿਆਂਦੀਆਂ, ਨਾ ਲੈਬ ਦਾ ਪਤਾ ਨਾ ਵਾਸਤਾ ਨਾ ਦਿਖਾਉਂਦੇ ਹੀ ਆ ਜੀ। ਉਹਨਾਂ ਨੇ ਤਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਚਿੱਠੀਆਂ ਲਿਖ ਲਿਖ ਕੇ ਬਾਅਦ ਦੇ ਵਿੱਚ ਆਪ ਭੇਜੀਆਂ ਤੇ ਆਪ ਜਿਹੜੀਆਂ ਟੈਸਟ ਕਰਾਈਆਂ ਨਾਲ ਦੱਸਦੇ ਆ ਵੀ ਮਣੀਪੁਰ ਦੀ ਲੈਬ ਜਿਹਦਾ ਸੁਪਰੀਮ ਕੋਰਟ ਵੱਲੋਂ ਮਾਨਤਾ ਹੈਗੀ ਆ ਤੇ ਉਹ ਸਾਰਾ ਕੁਛ ਉਹਨਾਂ ਨੇ ਦੱਸਿਆ ਸੀ।
1: ਬਿਲਕੁਲ,
0: ਹੁਣ ਇਹ ਦੱਸਦੇ ਹੈਗੇ, ਹੁਣ ਕਹਿਣ ਵਾਲੇ ਤਾਂ ਇਹ ਵੀ ਕਹੀ ਜਾਂਦੇ ਹੈਗੇ ਆ ਵੀ ਠੀਕ ਆ ਜੀ ਉਹਨਾਂ ਨੇ ਵੀਡੀਓ ਤਾਂ ਕੰਪੈਰੀਜ਼ਨ ਕੀ ਕਿਹੜਾ ਵੀਡੀਓ ਇਹਨਾਂ ਨੇ ਆਪਣਾ ਭੇਜਿਆ ਸੀ ਤੇ ਕਿਹੜਾ ਵੀਡੀਓ ਭੇਜਿਆ ਸੀਗਾ ਉੱਥੇ ਜਿਹਦੇ ਨਾਲ ਇਹਨਾਂ ਨੇ ਲੈਬ ਦੇ ਵਿੱਚੋਂ ਜਿਹੜਾ ਇਹ ਲਿਆਂਦਾ ਜੀ, ਕਹਿੰਦੇ 1100 ਤੇ 1991 ਜਿਹੜੇ ਹੈਗੇ ਆ ਡਿਫਰੈਂਸਿਸ ਦੱਸੇ ਆ ਜੀ,
1: ਪੁਆਇੰਟ ਦੱਸੇ ਆ ਜੀ।
0: ਆ ਉਹ 1191 ਪੁਆਇੰਟ ਦੱਸੇ ਆ ਇਹਨਾਂ ਨੇ, ਫਿਰ ਕਿਸ ਵੀ ਉਹ 1 ਇੰਚ ਜਿਹੜਾ ਹੈਗਾ ਆ ਬੰਦਾ ਲੰਬਾ ਆ ਜੀ, ਉਹ ਕਿਸੇ ਤੋਂ ਕਰਵਾਈ ਆ ਜੀ।
1: ਹਾਂਜੀ,
0: ਹੁਣ ਸਵਾਲ ਇਹ ਆ ਕਿ ਦੋ ਪੱਖ ਬਣ ਗਏ ਜੀ, ਜਿਹੜੇ ਤਾਂ ਭਗਵੰਤ ਮਾਨ ਹੋਣਾ ਦੇ ਸਪੋਰਟਰ ਹੈਗੇ ਆ ਜੀ, ਉਹ ਤਾਂ ਕਿਸੇ ਹਾਲਤ ਵਿੱਚ ਵੀ ਨਹੀਂ ਮੰਨਣਗੇ ਕਿ ਹਾਂ ਜੀ ਇਹ ਕਤਾਈ ਜਿਹੜੀ ਹੈਗੀ ਆ ਮਾਨ ਸਾਹਿਬ ਨੇ ਕੀਤੀ ਆ, ਤੇ ਜਿਹੜੇ ਉਹਨਾਂ ਤੋਂ ਅਲੱਗ ਦੂਜੀ ਦਿਸ਼ਾ 'ਚ ਖੜੇ ਹੈਗੇ ਆ ਉਹ ਭਾਵਾਂ ਜਿੰਨੀਆਂ ਮਰਜ਼ੀ ਇਹ ਰਿਪੋਰਟਾਂ ਲੈ ਆਉਣ ਤੇ ਉਹ ਕਹਿਣਗੇ ਵੀ ਇਹਨਾਂ ਨੇ ਕੀਤੀ ਹੈਗੀ ਆ ਜੀ, ਇਹ ਕਨਫਿਊਜ਼ਨ ਦੇ ਵਿੱਚ ਹੀ ਮਾਮਲਾ ਚੱਲ ਜਾਣਾ ਹੈਗਾ ਹੈ ਜੀ। ਹੁਣ ਗਾਹ ਅੱਗੇ ਸਰਕਾਰ ਦਾ ਕੰਮ ਦੇਖ ਲਓ, DGP ਨੂੰ ਸਰ ਉਹ ਹੁਣ ਮਤਲਬ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੰਮਣ ਕਰੂਗਾ DGP ਵੀ ਭਾਈ ਆ ਇੱਥੇ ਬਿਆਨ ਲਿਖਾ ਬਈ ਤੂੰ ਕਿੱਦਾਂ ਇੱਦਾਂ ਕਰਕੇ ਬਿਆਨ ਦਿੱਤਾ ਜੀ।
1: ਨਹੀਂ ਇਹ ਇਹ ਚੀਜ਼ ਤਾਂ ਸੈਣੀ ਸਾਹਿਬ ਆਰਡਰ ਉਦੋਂ ਵੀ ਤਾਂ ਦੇ ਸਕਦੇ ਸੀ ਜਦੋਂ ਪਹਿਲੀ ਵਾਰੀ ਮਤਲਬ ਕਿ ਆਪਣੇ ਸਕੱਤਰਤ ਵਿਖੇ ਪੇਸ਼ ਹੋਏ ਨੇ, ਤਾਂ ਉਦੋਂ ਇਹ ਆਰਡਰ ਦੇ ਸਕਦੇ ਸੀ DGP ਨੂੰ ਕਿ ਭਾਈ ਇਹਦੀ ਸਾਰੀ ਜਿਹੜੀ ਹੈ ਟੈਕਨੀਕਲੀ ਜਾਂ ਹੋਰ ਸਾਰਾ ਕੁਝ ਪਤਾ ਕੀਤਾ ਜਾਵੇ, ਵਿਅਕਤੀ ਨੂੰ ਫੜਿਆ ਜਾਵੇ ਕੀ, ਮਤਲਬ ਕਿ ਉਦੋਂ ਨਹੀਂ ਜਾਂਚ, ਉਦੋਂ ਜਾਂਚ ਪੜਤਾਲ ਦੇ ਆਰਡਰ ਕਿਉਂ ਨਹੀਂ ਕੀਤੇ?

0: ਹੈ ਜੀ।
1: ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਕਿ ਸੱਚਾਈ ਦਾ ਸਾਰਿਆਂ ਨੂੰ ਹੀ ਪਤਾ ਆ
0: ਜੀ,
1: ਗੱਲ ਇਹ ਹੈਗੀ ਆ ਕਿ ਸੱਚਾਈ ਦਾ ਸਾਰਿਆਂ ਨੂੰ ਪਤਾ ਹੈਗਾ ਆ ਵੀ ਜਿਹੜੇ ਜਿਹੜੇ ਲੈਪਸ ਹੋਏ ਆ ਉਹਦੇ ਨਾਲ ਸ਼ੱਕ ਦੀ ਸੂਈ ਤਾਂ ਇਹਨਾਂ ਵੱਲ ਨੂੰ ਜਾਂਦੀ ਆ ਨਾ ਜੀ, ਇਹਨਾਂ ਨੇ ਪਹਿਲਾਂ ਇਹ ਕਿਉਂ ਡਿਫੈਂਸ ਨਹੀਂ ਲਿਆ ਤੇ ਪਹਿਲਾਂ ਇਹ ਸਾਰੇ ਕੰਮ ਕਿਉਂ ਨਹੀਂ ਕਰਾਏ ਜੀ।
0: ਜੀ
1: ਜਿੱਥੇ ਤੱਕ ਜਿਹੜਾ ਹੈਗਾ ਆ ਸਟੇਟ ਦੀ ਮਸ਼ੀਨਰੀ ਦਾ, ਵੀ DGP ਕੋ ਪਹਿਲਾਂ ਤਾਂ ਕਹਿੰਦੇ ਵਫਦ ਚੱਲਾ ਜੀ, ਵੀ ਵਫਦ ਤੁਸੀਂ ਆਪੋਜੀਸ਼ਨ ਪਾਰਟੀ ਥੋੜਾ ਹੈ ਜਿਹੜਾ ਵਫਦ ਚੱਲਾ, ਤੁਸੀਂ DGP ਤੁਹਾਡਾ ਜਿਹੜਾ ਹੈਗਾ ਮੁਲਾਜ਼ਮ ਹੈ ਤੁਸੀਂ,
0: ਬਿਲਕੁਲ
1: ਹਾਂਜੀ, ਵੀ ਤੁਸੀਂ ਉਹਨੂੰ ਆਰਡਰ ਕਰੋ ਵੀ ਹਾਂ ਜੀ ਠੀਕ ਹੈ ਜੀ ਚਲੋ ਹੁਣ ਅੱਜ ਬਿਆਨ ਆ ਗਿਆ ਜੀ। ਜਦੋਂ ਮੀਡੀਆ ਦੇ ਵਿੱਚ ਇਹ ਗੱਲ ਚੱਲੀ ਉਹ ਤੋਂ ਬਾਅਦ ਆਇਆ ਵੀ ਮੈਂ ਸਖ਼ਤ ਦਿਸ਼ਾ ਨਿਰਦੇਸ਼ ਦੇ ਦਿੱਤੇ ਆ ਵੀ ਇਹਦੀ ਜਾਂਚ ਕਰੋ ਇਹਦੇ ਪਿੱਛੇ ਕੌਣ ਆ ਤੇ ਕਿੱਦਾਂ ਆ ਜੀ।
0: ਜੀ
1: ਇੱਕ ਸਵਾਲ ਉੱਠਦਾ ਸੀ ਜੀ ਵੀ ਮਤਲਬ ਜਿਹੜਾ ਹੈਗਾ ਉਧਰ ਉਹ ਜਗਮਨ ਸਮਰਾ ਵੀ ਜਿਹੜਾ ਹੈਗਾ ਆ ਉਹ ਵੀ ਆ ਗਿਆ ਜੀ ਆਨਲਾਈਨ, ਉਹ ਕਹਿੰਦਾ ਜੀ ਕਿ ਇਹ ਜਿਹੜੇ ਆ ਕਿਸੇ ਹੋਟਲ ਦੀ ਨਹੀਂ, ਇਹ ਜਰਨੈਲ ਸਿੰਘ MLA ਹੁੰਦਾ ਸੀਗਾ ਆਮ ਆਦਮੀ ਪਾਰਟੀ ਦਾ, ਜਿਹਨੇ ਪੀ ਚਿਦੰਬਰਮ ਦੇ ਉੱਤੇ ਜੁੱਤੀ
0: ਸੁੱਟੀ
1: ਸੀ।
0: ਹਾਂਜੀ ਕਾਫੀ ਵਿਰੋਧ ਹੋਇਆ ਸੀ ਉਸ।
1: ਹਾਂਜੀ ਇਹ ਉਹਦੇ ਕਮਰੇ, ਮੇਰੇ ਖਿਆਲ ਉਹਦੀ ਡੈਥ ਹੋ ਗਈ ਸੀ, ਮੇਰੇ ਖਿਆਲ
0: ਹਾਂਜੀ ਬਿਲਕੁਲ ਡੈਥ।
1: ਹਾਂਜੀ ਹਾਂਜੀ ਵੀ ਉਹਦੇ ਕਮਰੇ ਸੀ ਔਰ ਬਟ ਨੈਚੁਰਲੀ ਆ ਉਹ ਸਿੱਖ ਮਾਈਂਡਡ ਹੈਗਾ ਸੀਗਾ ਤੇ ਸਿੱਖੀ ਸੋਚ ਦਾ ਧਾਰਨੀ ਸੀਗਾ ਉਹਦੇ, ਹੋ ਵੀ ਸਕਦੀਆਂ ਹੈਗੀਆਂ ਜੀ। ਬਟ ਹੁਣ ਸਵਾਲ ਇਹ ਕਿ ਮਾਨ ਸਾਹਿਬ ਕਹਿੰਦੇ ਹੈਗੇ ਆ ਵੀ ਉਹ ਬੰਦਾ ਐਕਟਰ ਆ ਕੋਈ ਜਿੱਦਾਂ ਮਰਜ਼ੀ ਆ, ਜਿਹੜਾ ਐਕਟਰ ਹੈਗਾ ਆ ਉਹ ਪੇਸ਼ ਕਰ ਦਿਓ ਜੀ। ਫਿਰ
0: ਸੈਣੀ ਸਾਹਿਬ ਇੱਕ ਇਹਦੇ ਵਿੱਚ ਮੈਂ ਗੱਲ ਹੋਰ ਤੁਹਾਡੀ ਐਡ ਕਰਨੀ ਚਾਹਾਂਗਾ, ਮਤਲਬ ਕਿ ਇੱਥੇ ਨਾ ਸਾਡੇ ਚਲੋ ਹਰ ਮੁਲਕ ਦੇ ਵਿੱਚ ਹੀ ਆ ਵੈਸੇ ਤਾਂ ਜਿਹੜੇ ਆਪਣੇ ਚਾਹੇ ਉਹ ਅਮੈਰੀਕਾ ਕੈਨੇਡਾ ਇੱਕੋ ਤਕਰੀਬਨ ਪਾਸਪੋਰਟ ਜਦੋਂ ਬਣਾਉਂਦੇ ਆ ਨਾ ਜੀ, ਜਾਂ ਬੱਚੇ ਦਾ ਵੀ ਪਾਸਪੋਰਟ ਬਣਦਾ ਕਿਸੇ ਦਾ ਵੀ ਬਣਦਾ ਅਤੇ ਉਹ ਫਰੈਸ਼ ਫੋਟੋ ਮੰਗਦੇ ਨੇ ਜੀ, 3 ਮਹੀਨਿਆਂ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਅਤੇ ਉਹ 3 ਮਹੀਨਿਆਂ ਤੋਂ ਮਤਲਬ ਕਿ ਹਰ, ਇਹਦਾ ਮਤਲਬ ਇਹੀ ਹੋ ਸਕਦਾ ਜੇ ਆਪਾਂ ਟੈਕਨੀਕਲ ਤੋਂ ਦੇਖਿਆ ਜਾਵੇ ਕਿ ਹਰ 3 ਮਹੀਨਿਆਂ ਬਾਅਦ ਕੋਈ ਵੀ ਵਿਅਕਤੀ ਹੈ ਉਹਦਾ ਜਿਹੜਾ ਰੂਪ ਕਹਿ ਲਓ ਜਾਂ ਨਕਸ਼ ਕਹਿ ਲਓ ਉਹ ਕਿਤੇ ਨਾ ਕਿਤੇ ਚੇਂਜ ਆਉਂਦੀ ਹੋਏਗੀ, ਤਾਂ ਹੀ ਕਿਹਾ ਵੀ 3 ਮਹੀਨਿਆਂ ਬਾਅਦ। ਹੁਣ ਇਹ ਪਤਾ ਨਹੀਂ ਵੀਡੀਓ 10 ਸਾਲ ਪੁਰਾਣੀ ਹੈ ਕਿ 15 ਸਾਲ ਪੁਰਾਣੀ ਹੈ, ਮੈਨੂੰ ਲੱਗਦਾ ਕਿ ਉਸ ਕੁ ਸਮੇਂ ਦੀ ਹੋਣੀ ਆ ਜਦੋਂ ਕੁਲਫੀ ਗਰਮਾ ਗਰਮ ਆਈ ਸੀ, ਉਸ ਤੋਂ ਬਾਅਦ ਕਦੀ ਹੈ ਕਿਤੇ ਕਿਤੇ ਜਦੋਂ ਮਾਨ ਸਾਹਿਬ ਇੱਦਾਂ ਦੇ ਲੱਗਦੇ ਆ।
1: ਹਾਂਜੀ ਮੈਨੂੰ ਵੀ ਏਦਾਂ ਨਾ ਪਤਾ ਲੱਗਿਆ, ਮੈਨੂੰ ਵੀ ਸਾਰੇ ਕਹਿੰਦੇ ਤੂੰ ਛੋਟਾ ਹੁੰਦਾ ਬੜਾ ਸੋਹਣਾ ਹੁੰਦਾ ਸੀ, ਮੈਨੂੰ ਆਹ ਗੱਲ ਹੁਣ ਕਹਿੰਦੀ, ਪਰ ਵੱਡੇ ਵੱਡੇ ਹੋ ਕੇ ਕੀ ਹੋ ਗਿਆ ਜੀ ਪਤਾ ਨੀ ਲੱਗਿਆ। ਸੋ ਇਸ ਕਰਕੇ ਤੁਹਾਡੀ ਗੱਲ ਚ ਕੋਈ ਦਮ ਹੈਗਾ ਆ, ਕੋਈ ਸੱਚਾਈ ਹੋਊਗੀ ਜੀ ਏਦਾਂ ਦੀ ਜੀ। ਸੋ ਇਸ ਕਰਕੇ ਜੀ ਪਰ ਇਹ ਸਭ ਹੁੰਦਾ ਆ ਇਸ ਚੀਜ਼ ਦਾ ਵੀ, ਜਾਂ ਫਿਰ DGP ਹੁਣ ਇਨਕੁਆਇਰੀ ਕਰਕੇ ਉਹ ਐਕਟਰ ਲੱਭ ਲੈ ਵੀ ਕਿਹੜਾ ਐਕਟਰ ਹੈਗਾ ਜੀ ਜਿਹਨੇ ਇਹ ਐਕਟਿੰਗ ਕੀਤੀ ਹੈਗੀ ਹੈ ਜੀ ਤੇ ਮਾਨ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਇਹ ਆ ਵੀ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਨਾ ਸਰਕਾਰ ਆਪਣੀ ਮਰਿਆਦਾ ਸਮਝ ਰਹੀ ਆ ਤੇ ਨਾ ਹੀ ਜਿਹੜਾ ਹੈਗਾ ਆ ਇੰਸਟੀਟਿਊਸ਼ਨ ਆਪਣੀ ਮਰਿਆਦਾ ਸਮਝ ਰਹੀਆਂ ਜੀ।
0: ਪਰ ਇਹ ਵਿਵਾਦ ਕਿਤੇ ਨਾ ਕਿਤੇ ਸੈਣੀ ਸਾਹਿਬ ਸਿਆਸਤ ਦਾ ਰੂਪ ਵੱਧ ਨਹੀਂ ਲੈ ਗਿਆ, ਚਲੋ ਅਕਾਲ ਤਖ਼ਤ ਸਾਹਿਬ ਦਾ ਜੋ ਸੀਗਾ ਉਹ ਸੀਗਾ, ਪਰ ਇਹਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੇ ਆਪ ਸਾਰਾ ਕੁਝ ਇਹਦਾ ਜਿਹੜਾ ਦੋਸ਼ ਲਾਇਆ ਕਿ ਅਕਾਲੀ ਦਲ ਕਰਾ ਰਹੇ ਨੇ, ਜਾਂ ਸਿੱਧਾ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਨਾਂ ਲੈ ਕੇ ਗੱਲ ਕਹਿ ਰਹੇ ਨੇ, ਇਹ ਲੜਾਈ ਜਿਹੜੀ ਆ ਹੁਣ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਕਾਰ ਆਮੋ ਸਾਹਮਣੇ ਨਹੀਂ ਹੋ ਗਈ
1: ਸਰ? ਇਹਨਾਂ ਦੇ ਤਾਂ ਦੋਸ਼ ਇਹ ਹੈਗੇ ਆ ਨਾ ਜੀ, ਉਧਰੋਂ ਅਕਾਲੀ ਦਲ ਆਪਣੀ ਮੀਟਿੰਗ ਦੇ ਵਿੱਚ ਇਹ ਮੰਥਨ ਕਰਦਾ ਵੀ ਜਥੇਦਾਰ ਸਾਹਿਬ ਨੇ ਕਾਹਲੀ ਦੇ ਵਿੱਚ ਇਹ ਕੰਮ ਕਰ ਦਿੱਤਾ, ਪਹਿਲਾਂ ਇਸ ਚੀਜ਼ ਦਾ ਮਾਹੌਲ ਬਣਾਉਣਾ ਚਾਹੀਦਾ ਸੀ, ਪਹਿਲਾਂ ਜਿਹੜੀਆਂ ਹੈਗੀਆਂ ਵੀ ਸਿੱਖ ਸੰਸਥਾਵਾਂ ਨੂੰ ਸੱਦਣਾ ਚਾਹੀਦਾ ਸੀ, ਉਹਨਾਂ ਨਾਲ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਸੀ
0: ਜੀ,
1: ਹਾਂਜੀ, ਉਹ ਤੋਂ ਬਾਅਦ ਇਹ ਐਕਸ਼ਨ ਲੈਣਾ ਚਾਹੀਦਾ ਸੀ
0: ਜੀ।
1: ਹੁਣ ਇਸ ਚੀਜ਼ ਨੂੰ ਤਾਂ ਅਸੀਂ ਵੀ ਰਿਲਾਈਜ਼ ਕਰਦੇ ਸੀ, ਮੈਂ ਉਦਣ ਕਿਹਾ ਸੀ ਜਥੇਦਾਰ ਸਾਹਿਬ ਨੂੰ ਚਾਹੀਦਾ ਸੀ ਵੀ ਦਮਦਮੀ ਵੀ ਹਾਂ ਵੀ ਦਮਦਮੀ ਟਕਸਾਲ ਨੂੰ ਭੇਜ ਦੇ ਉਹਨਾਂ ਕੋਲੋਂ, ਜਾਂ ਕਿਸੇ ਨੂੰ ਕੰਪਲੇਨੈਂਟ ਬਣਾਉਂਦੇ ਆਪ ਬਾਅਦ ਵਿੱਚ ਤਾਂ ਜੱਜ ਬਣਦੇ, ਆਪਾਂ ਹੀ ਜਿਹੜਾ ਮਦਈ ਆਪਾਂ ਹੀ ਜਿਹੜਾ ਜੱਜ ਬਣਨਾ ਆ ਉਹ ਵੀ ਖਤਰਨਾਕ ਹੁੰਦਾ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਫੇਰ ਜਿਹੜਾ ਹੈਗਾ ਜੇ ਉਹ ਉਹਨਾਂ ਦੀ ਕੰਪਲੇਂਟ ਦੇ ਉੱਤੇ ਹੁੰਦਾ ਤੇ ਅਗਾਂਹ ਟਕਰਾਅ ਦੇ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੇ ਹੋ ਜਾਂਦਾ ਆਪਣੇ ਆਪ, ਉਹ ਦੋਨੇ ਜਿਹੜੀਆਂ ਇੰਸਟੀਟਿਊਸ਼ਨਾਂ ਆਪਸ ਦੇ ਵਿੱਚ ਜਿਹੜੇ ਆ ਉਹ ਕਰਦੇ ਰਹਿੰਦੇ ਜਿੱਦਾਂ ਮਰਜ਼ੀ
0: ਜੀ।
1: ਦੇਖੋ ਸਰਕਾਰ ਦੀ ਵੀ ਤਾਕਤ ਘੱਟ ਨਹੀਂ ਹੁੰਦੀ ਸਰ, ਇਹਦੇ ਵਿੱਚ ਜਿਹੜਾ ਹੈਗਾ ਉਹਨਾਂ ਕੋਲ ਸਟੇਟ ਦੀ ਮਸ਼ੀਨਰੀ ਆ ਸਾਰਾ ਕੁਛ ਹੈਗਾ ਆ, ਲੈਟ ਦੈਮ, ਹਾਂਜੀ। ਪਰ ਇਹ ਆ ਵੀ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹੈਗੇ ਕਿ ਪਹਿਲਾਂ ਤੁਸੀਂ ਓਪਰੇਸ਼ਨ ਲੋਟਸ ਦਾ ਵੀ ਇੱਕ FIR ਦਰਜ ਕਰਾਈ ਸੀ, ਉਦੋਂ ਜਿਹੜਾ ਹੈਗਾ ਕੀ ਉਹਦਾ ਨਿਸ਼ਕਾਸ਼ਨ ਕੱਢਿਆ ਜੀ, ਉਹਦਾ ਕੀ ਨਿਚੋੜ ਕੱਢਿਆ ਸੀ ਜੀ, ਵੀ ਉਹ ਕੀ ਮਤਲਬ ਕਿਹਨੇ ਕਰਾਈ ਸੀ ਜੀ। ਸੋ ਇਸ ਕਰਕੇ ਮਾਮਲਾ ਜਿਹੜਾ ਹੈਗਾ ਆ, ਪਰ ਅਸਲ ਜਿਹੜਾ ਹੈਗਾ ਆ ਲੋਕੀ ਜੋ, ਅੱਛਾ ਭਾਰੇ ਸਾਹਿਬ ਤੁਸੀਂ ਇਹ ਦੇਖੋ ਕਿ ਧਰਮ ਦਾ ਏਡਾ ਵੱਡਾ ਇਹ ਮੁੱਦਾ ਹੈਗਾ ਆ, ਉਹਦੇ ਵਿੱਚ ਲੋਕ ਸਾਇਲੈਂਟ ਆ,
0: ਸਾਇਲੈਂਟ ਬਿਲਕੁਲ
1: ਬੋਲਦਾ ਕੌਣ ਆ? ਬੋਲਦਾ ਉਹ ਆ ਭਈ ਜਿਹੜਾ ਇੱਕ ਜਾਂ ਤਾਂ ਪੱਖ ਚ ਬੋਲਣ ਵਾਲੇ ਆ ਤੇ ਜਾਂ ਖਿਲਾਫ਼ ਚ ਬੋਲਣ ਵਾਲਾ ਹੈਗਾ ਆ
0: ਜੀ।
1: ਇੱਕ ਆਮ ਸ਼ਹਿਰੀ ਜਾਂ ਆਮ ਨਾਗਰਿਕ ਜਿਹੜਾ ਆ ਉਹ ਤਾਂ ਵਿਚਾਰਾ ਸੋਚਦਾ ਪਿਆ ਯਾਰ ਵੀ ਇੱਥੇ ਹੋ ਕੀ ਰਿਹਾ ਆ ਪੰਜਾਬ ਦੇ ਵਿੱਚ, ਸਾਡੇ ਮੁੱਦੇ ਕਿੱਥੇ ਗਏ, ਮਹਿੰਗਾਈ ਦਾ ਮੁੱਦਾ ਕਿੱਥੇ ਗਿਆ ਜੀ, ਹਾਂਜੀ ਸਾਡੀ ਇੱਥੇ ਆਪੋਜੀਸ਼ਨ ਵੀ ਜਿਹੜੀ ਹੈਗੀ ਆ ਉਹ ਵੀ ਚੁੱਪ ਕਰਕੇ ਬੈਠੀ ਆ ਵੀ ਭਾਈ ਜੇ ਉਹ ਸੈਂਟਰ ਰੇਟ ਇੰਨੇ ਵਧਾਉਂਦਾ ਹੈਗਾ ਆ ਤੇ ਨਾਲ ਇਹਨਾਂ ਦੇ ਟੈਕਸ ਜਿਹੜੇ ਹੈਗੇ ਆ ਇਹ ਵੀ ਨਾਲ ਹੀ ਵੱਧ ਜਾਂਦੇ ਹੈਗੇ ਆ,
0: ਬਿਲਕੁਲ
1: ਜੇ ਉੱਥੋਂ 3 ਰੁਪਈਏ ਪੈਟਰੋਲ ਵੱਧਦਾ ਆ ਇੱਥੇ 5 ਬਣ ਜਾਂਦੇ ਹੈਗੇ ਆ ਜੀ। ਤੁਸੀਂ ਇਸ ਚੀਜ਼ ਨੂੰ ਭਾਈ ਤੁਸੀਂ ਤਾਂ ਨਾ ਆਪਣੇ 2 ਵਧਾਓ, ਤੁਸੀਂ ਤਾਂ ਆਪਣੀ ਸਟੇਟ ਦੇ ਵਿੱਚ ਜਿਹੜਾ ਲੋਕਾਂ ਨੂੰ ਥੋੜਾ ਜਿਹਾ ਉਹ ਆਪਣਾ ਜਿਹੜਾ ਖੁਸ਼ ਹੋਈ ਜਾਂਦੇ ਆ ਵੀ ਸਾਡਾ ਰੈਵਨਿਊ ਵੱਧ ਜਾਂਦਾ ਜੀ ਏਦਾਂ।
0: ਬਿਲਕੁਲ ਹੈ ਜੀ।
1: ਹੁਣ ਇਸੇ ਹਫਤੇ ਦੇ ਵਿੱਚ ਜਿਹੜਾ ਆ ਪੰਜਾਬ ਸਰਕਾਰ ਇੱਕ ਵੱਡਾ ਕਰਜ਼ਾ ਹੋਰ ਲੈ ਰਹੀ ਹੈਗੀ ਸੀ, ਉਹ ਖਬਰ ਦਾਬੀ ਗਈ ਇਸ ਚੱਕਰ ਦੇ ਵਿੱਚ ਜੀ, ਇਸ ਕਰਕੇ ਸਰਕਾਰ ਨੂੰ ਇਹ ਚੀਜ਼ਾਂ ਬਾਰਾ ਖਾਂਦੀਆਂ ਜੀ,
0: ਖਾਂਦੀਆਂ ਨੇ ਜੀ।
1: ਹਾਂਜੀ ਕਿਉਂਕਿ ਨਹੀਂ ਤਾਂ ਬਾਕੀ ਮੁੱਦਿਆਂ ਦੇ ਉੱਤੇ ਕ੍ਰਿਟਿਸਿਜ਼ਮ ਹੁੰਦਾ ਵੀ ਹਾਂ ਜੀ ਵੀ ਤੁਸੀਂ ਕੀਤਾ ਕੀ ਹੈਗਾ ਅਜੇ ਤੱਕ
0: ਜੀ,
1: ਇੱਥੇ ਤੱਕ ਬੇਅਦਬੀ ਦੇ ਕਾਨੂੰਨ ਵਾਲੀ ਗੱਲ ਹੈਗੀ ਆ ਜੀ। ਬੇਅਦਬੀਆਂ ਕਿਹੜੀਆਂ ਰੁਕੀਆਂ ਜੀ, ਅੱਜ ਇੱਕ ਹੋਰ ਹੋਈ ਆ ਬੇਅਦਬੀ ਜੀ, ਕੋਈ ਰਾਧਿਕਾ ਨਾਂ ਦੀ ਔਰਤ ਨੇ
0: ਜੀ,
1: ਤੇ ਉਹ ਜਿਹੜਾ ਹੈਗਾ ਆ ਉਹਨੇ ਪਹਿਲਾਂ ਕਹਿੰਦੇ ਬਾਹਰ ਗੁਰੂ ਘਰ ਦੇ ਬਾਹਰ ਚੀਕਾਂ ਮਾਰੀਆਂ ਜੀ, ਮੁੜ ਕੇ ਜਿਹੜਾ ਜਾ ਕੇ ਤੇ ਬੱਚੇ ਜਿਹੜੇ ਫੜ ਉਹ ਕਰਦੇ ਪਏ ਸੀ ਪਾਠ ਕਰਦੇ ਪਏ ਸੀ ਉਹਨਾਂ ਕੋਲੋਂ ਜਿਹੜਾ ਹੈਗਾ ਆ ਗੁਟਕਾ ਸਾਹਿਬ ਫੜ ਕੇ ਤੇ ਉਹ ਜਿਹੜਾ ਆ ਪਾੜ ਦਿੱਤਾ ਜੀ ਉਹਦੇ ਅੰਗ ਖਿਲਾਰ ਤੇ
0: ਜੀ।
1: ਉਹ ਚਲੋ ਉਹਨਾਂ ਤੇ ਆਪਣੇ ਜਿਹੜੇ ਹੈਗੇ ਆ ਉਸ ਟਾਈਮ ਤੇ ਗੁਰੂ ਘਰ ਦੇ ਜਿਹੜੇ ਹੈਗੇ ਆ ਪਾਠੀ ਉਹ ਆਪਣੇ ਗਏ ਸੀਗੇ ਜੀ ਵਾਸ਼ਰੂਮ ਵਗੈਰਾ ਗਏ ਸੀ ਜੀ। ਹੁਣ ਸਵਾਲ ਤਾਂ ਇਹ ਕਿ ਉਹਦੇ ਤੇ ਐਪਰੀਹੈਂਸ਼ਨ ਆ ਵੀ ਭਾਈ ਵੀ ਜਿਹੜਾ ਲਾ ਤਾਂ ਤੁਹਾਡਾ ਇੰਨਾ ਖਤਰਨਾਕ ਆ ਬੀਇੰਗ ਕਸਟੋਡੀਅਨ, ਚਾਹੇ ਤੁਸੀਂ ਜਿਹੜਾ ਹੈਗਾ ਆ ਉਹ ਗਿਆਨੀ ਜੀ ਨੂੰ ਵੀ ਤੋਰ ਦਿਓ ਅੰਦਰ
0: ਜੀ।
1: ਹੁਣ ਇਹਨਾਂ ਹਾਲਾਤਾਂ ਦੇ ਵਿੱਚ ਉਹ ਕਾਨੂੰਨ ਤੁਹਾਡਾ ਡੇਂਜਰਸ ਹੈਗਾ, ਲੋਕੀ ਜਿਹੜੇ ਹੈਗੇ ਆ ਜੇ ਤੁਸੀਂ ਕਹਿੰਦੇ ਸੀਗੇ ਉਹ ਮੰਗ ਕਰਦੇ ਸੀ ਵੀ ਭਾਈ ਇਹਦੇ ਵਿੱਚ ਕੋਈ ਸੇਫ ਗਾਰਡ ਹੋਣੇ ਚਾਹੀਦੇ ਆ, ਬੇਅਦਬੀ ਦੀ ਪ੍ਰੋਪਰ ਡੈਫੀਨੇਸ਼ਨ ਹੋਣੀ ਚਾਹੀਦੀ ਆ ਜੀ
0: ਜੀ,
1: ਉਹ ਚੀਜ਼ਾਂ ਤਾਂ ਚਾਹੀਦੀਆਂ ਹੈਗੀਆਂ ਸੀ, ਉਹ ਤੇ ਵਿਚਾਰ ਕਰ ਲੈਣਾ ਚਾਹੀਦਾ ਸੀਗਾ, ਸਰਕਾਰ ਰਡਿੰਗ ਹੋ ਗਈ ਵੀ ਨਾ ਜੀ ਅਸੀਂ ਤਾਂ ਬਣਾ ਤਾ
0: ਜੀ।
1: ਸੋ ਇਸ ਕਰਕੇ ਉਹ ਉਹਦੇ ਤੇ ਤੁਸੀਂ ਵੀ ਸਿੱਖ ਸੰਸਥਾਵਾਂ ਨੂੰ ਕਿਉਂ ਨੀ ਕੋਨਫੀਡੈਂਸ ਦੇ ਵਿੱਚ ਲਿਆ ਜੀ?
0: ਬਿਲਕੁਲ ਹੈ ਜੀ ਜੀ।
1: ਹੁਣ ਸਵਾਲ ਇਹ ਹੈਗਾ ਆ, ਮੈਨੂੰ ਔਜਲਾ ਸਾਹਿਬ ਨੇ ਇੱਕ ਵਾਰੀ ਗੱਲ ਕਹੀ ਸੀ ਵੀ 15 ਤੋਂ ਬਾਅਦ ਜਿਹੜਾ ਹੈਗਾ ਆ ਭਾਈ 2 ਕੁ ਚੀਜ਼ਾਂ ਦੇ ਉੱਤੇ ਜਿਹੜਾ ਆ ਸਾਰੀ ਸਿਆਸਤ ਫੋਕਸ ਰਹੀ ਹੈਗੀ ਆ, ਬੇਅਦਬੀ ਦੇ ਉੱਤੇ ਜਿਹੜੀ ਹੈਗੀ ਫੋਕਸ ਰਹੀ ਆ, ਜਾਂ ਇੱਕ ਅੱਧਾ ਮੁੱਦਾ ਹੋਰ ਹੈਗਾ ਆ, ਬਾਕੀ ਤਾਂ ਹੋਰ ਦੂਜੀ ਗੱਲ ਹੀ ਨੀ, ਨਾ ਡਿਵੈਲਪਮੈਂਟ ਦੀ ਕੋਈ ਗੱਲ, ਨਾ ਕੋਈ ਮੁੱਦਾ ਐਡਰੈਸ ਕਰਨ ਦੀ ਕੋਈ ਗੱਲ, ਹੁਣ ਜਿਹੜਾ ਹੈਗਾ ਆਹ ਇਸ ਚੀਜ਼ ਦੇ ਨਾਲ ਨਿਕਲੂਗਾ ਕੀ ਸਰ, ਪੰਜਾਬ ਨੂੰ ਕੀ ਗੇਨ ਹੋਊਗਾ ਜੀ? ਦੇਖੋ ਅੱਜ ਅਸੀਂ ਮਤਲਬ ਕਿੱਡਾ ਪਵਿੱਤਰ ਦਿਨ ਹੈਗਾ ਸੀਗਾ ਕਿ ਅੱਜ ਅਸੀਂ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਂਦੇ
0: ਸੀ,
1: ਕਿੱਡੀ ਵੱਡੀ ਉਹਨਾਂ ਦੀ ਸ਼ਹਾਦਤ ਹੈਗੀ ਆ ਜੀ, ਫੇਰ ਕਿੱਡਾ ਵੱਡਾ ਸੰਦੇਸ਼ ਤੇਰਾ ਕੀ ਆ ਮਿੱਠਾ ਲੱਗੇ,
0: ਬਿਲਕੁਲ
1: ਇੰਨਾ ਸਮਰੱਥ ਪੁਰਸ਼ ਹੋਣ ਦੇ ਬਾਵਜੂਦ ਵੀ ਉਹ ਕੁਛ ਵੀ ਕਰ ਸਕਦੇ ਸੀਗੇ ਜੀ, ਉਹ ਇੰਨੇ ਸਮਰੱਥ ਹੁੰਦੇ ਹੋਏ ਵੀ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਜਿਹੜਾ ਹੈਗਾ ਆ ਕੁਦਰਤ ਦੇ ਨਿਜ਼ਾਮ ਦੇ ਵਿੱਚ ਨਹੀਂ ਮਤਲਬ ਦਖਲ ਅੰਦਾਜ਼ੀ ਕਰਨੀ, ਜੋ ਤੇ ਜੈਸੀ ਬਣੀ ਹੈ ਤੇ ਇਸ ਵਿੱਚ ਰਹੇ ਰਾਜੀ, ਹਾਂਜੀ ਫਕੀਰੀ ਦਾ ਸੂਲ ਹੁੰਦਾ ਵੀ ਜੋ ਬਣਿਆ ਆ ਜਿੱਦਾਂ ਹੈਗਾ ਆ ਓਦਾਂ ਹੀ ਹੈਗਾ, ਉਹ ਕੋਈ ਗਿਲਾ ਸ਼ਿਕਵਾ ਕਰਦੇ ਹੀ ਨੀ ਜੀ,
0: ਬਿਲਕੁਲ।
1: ਸੋ ਐਡਾ ਵੱਡਾ ਸੰਦੇਸ਼ ਸੀਗਾ ਜੀ, ਤੇ ਇੱਥੇ ਡਿਸਕਸ ਕੀ ਹੋ ਰਿਹਾ ਹੈਗਾ ਜੀ, ਅੱਜ ਸਾਰਾ ਦਿਹਾੜੀ ਇਹ ਰਿਪੋਰਟ ਆ ਗਈ, ਰਿਪੋਰਟ ਚੱਲ ਗਈ ਤੇ ਰਿਪੋਰਟਾਂ 2 ਆ ਜੀ, ਅਸੀਂ ਵੀ 2 ਤੋਂ ਕਰਾ ਲਿਆ, ਤੁਸੀਂ ਵੀ ਤੁਹਾਡੀ ਸਾਡੀ ਦੂਣੀ ਨਾ ਤੁਹਾਡੀ ਦੂਣੀ ਕੱਟ ਹੋ ਗਈ ਜੀ, ਚੱਲ
0: ਜੀ ਕਰਜ਼ਾ ਵੀ ਤਾਂ ਲੋਕ ਸਹੂਲਤਾਂ ਦੇ ਲਈ ਲੈ ਰਹੇ ਨੇ ਰਾਜਨ ਜੀ, ਤੇ 1 ਜੁਲਾਈ ਨੂੰ ਸਹੂਲਤਾਂ ਵੀ ਦੇਣੀਆਂ ਨੇ ਔਰਤਾਂ ਨੂੰ, ਤੇ ਦਾਵਾ ਆਪਣੇ ਤੁਹਾਡੇ ਏਰੀਏ ਦੇ ਵਿੱਚ ਆ ਗਈ ਕਾਹਤੋਂ ਕਰਦੇ ਨੇ ਜੀ, ਕਿ ਲਓ ਭਾਈ ਇੱਧਰ ਨੂੰ ਗੇੜੇ ਕਾਹਤੋਂ ਜ਼ਿਆਦਾ ਲਾਉਂਦੇ ਨੇ ਜੀ, ਬਹੁਤ ਘੱਟ ਮੁੱਖ ਮੰਤਰੀ ਹੈ ਪੰਜਾਬ ਦੇ ਜਿਹੜੇ ਇੱਧਰ ਆਪਣੇ ਏਰੀਏ ਦੇ ਵਿੱਚ ਦੁਆਬੇ ਦੇ ਵਿੱਚ ਆ ਕੇ, ਖਾਸ ਕਰ ਹੁਸ਼ਿਆਰਪੁਰ ਟਾਂਡਾ ਉੜ ਮੁੜ ਦਾ ਏਰੀਆ, ਕਿ ਇੱਧਰ ਸਕੂਨ ਜ਼ਿਆਦਾ ਹੈ, ਕੀ ਗੱਲ ਹੈ?
1: ਲਾਈ ਸਰ ਅਸੀਂ ਲਾਇਲ ਪਰਸਨ ਹੈਗੇ ਆ ਜੀ, ਹਾਂਜੀ ਅਸੀਂ ਜਿਹੜਾ ਹੈਗਾ ਨਾ ਉਹ ਜਦੋਂ ਕੋਈ ਵੀ ਐਪਲੀਕੇਸ਼ਨ ਇੰਗਲਿਸ਼ ਦੀ ਲਿਖਣੀ ਸਿੱਖੀ ਸੀ
0: ਤੇ
1: ਅਸੀਂ ਹੋਰ ਗਲਤੀ ਜਿੱਥੇ ਮਰਜ਼ੀ ਕਰ ਲਈ ਅਸੀਂ ਥੱਲੇ ਯੂਅਰਸ ਓਬੀਡੀਐਂਟਲੀ, ਉਹ ਨਿਕਲ ਸੀ ਕਦੀ ਗਲਤ ਨਹੀਂ ਲਿਖਿਆ ਸੀ, ਓਬੀਡੀਐਂਟਲੀ ਅਸੀਂ ਬਿਲਕੁਲ ਸਹੀ ਲਿਖਦੇ ਸੀ, ਸੋ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਓਬੀਡੀਐਂਟ ਹੈਗੇ ਹਾਂ, ਇਸ ਕਰਕੇ ਜਿਹੜਾ ਉਹ ਇੱਧਰ ਚੱਕਰ ਮਾਰਦੇ ਆ ਵੀ ਇਹ ਬੰਦੇ ਸਾਊਗਾ ਜੀ,
0: ਹਾਂਜੀ
1: ਅਸੀਂ ਕਦੀ ਕਿਸੇ ਧਰਮ ਦੇ ਉੱਤੇ ਵਿਸ਼ੇਸ਼ ਦੇ ਉੱਤੇ ਜ਼ੋਰ ਨਹੀਂ ਦਿੱਤਾ, ਨਾ ਅਸੀਂ ਮਤਲਬ ਕੋਈ ਨੀ, ਸਾਡਾ ਇੱਕੋ ਹੀ ਧਰਮ ਆ, ਸਾਡਾ ਹੈਗਾ ਸਵਾਰਥ, ਕਿੱਥੋਂ ਸਾਡੇ ਸਵਾਰਥ ਦੀ ਪੂਰਤੀ ਹੁੰਦੀ, ਅਸੀਂ ਉੱਥੇ ਚੱਲ ਜਾਈਦਾ ਹੈਗਾ ਜੀ। ਅੱਜ ਕੱਲ ਝਾੜੂ ਵਾਲਿਆਂ ਨਾਲ ਸਵਾਰਥ ਹੈ ਤੇ ਇਸ ਕਰਕੇ ਅਸੀਂ ਝਾੜੂ ਵਾਲਿਆਂ ਦੇ ਬੰਦੇ ਹਾਂ। ਹਾਂਜੀ, ਸੋ ਇਸ ਕਰਕੇ ਉਹ ਤਾਂ ਮਾਨ ਸਾਹਿਬ ਆਉਂਦੇ ਹੈਗੇ ਵੀ ਇਹ ਤਾਂ ਬੰਦੇ ਹੀ ਬੜੇ ਲੋਇਲ ਆ। ਹਾਂਜੀ
0: ਬਿਲਕੁਲ ਹੈ ਜੀ।
1: ਹਾਂਜੀ
0: ਜੀ
1: ਭਾਰਤ ਸਾਹਿਬ,
0: ਤੇ ਸੈਣੀ ਸਾਹਿਬ ਇਹ ਜੋ ਕੁਝ ਵੀ ਹੈ ਜੋ ਵਾਪਰ ਰਿਹਾ ਹੈ, ਚਾਹੇ ਉਹ ਅਕਾਲੀ ਦਲ ਦੇ ਵਿੱਚ ਹੈ ਤੇ ਚਾਹੇ ਆਮ ਆਦਮੀ ਪਾਰਟੀ ਦੇ ਵਿੱਚ ਹੈ, ਪਰ ਜੋ ਆਪਣਾ ਅਕਾਲ ਤਖਤ ਸਾਹਿਬ ਦੇ ਉੱਤੋਂ ਜੋ ਸਾਰਾ ਕੁਝ ਸੁਨੇਹਾ ਦਿੱਤਾ ਗਿਆ ਕਿ 29 ਤਰੀਕ ਨੂੰ ਵੀ ਜਿਹੜਾ ਬੁਲਾਏ ਗਏ ਨੇ ਉਹਦੇ ਵਿੱਚ ਸ਼ਮੂਲੀਅਤ ਕੌਣ ਕੌਣ ਕਰੇਗਾ, ਚਲੋ ਉਹ ਤਾਂ ਸਮੇਂ ਦੇ ਉੱਤੇ ਦੇਖਿਆ ਜਾਵੇਗਾ, ਪਰ ਇਹ ਸਾਰਾ ਕੁਝ ਕਰ ਕਰਾ ਕੇ ਜੋ ਅੱਜ ਸਾਰਾ ਫਿਲਮ ਬਣੀ ਹੈ ਉਹਦੇ ਤੋਂ ਇਹ ਕੀ ਨਸ਼ਰ ਹੁੰਦਾ ਕਿ ਅਕਾਲ ਤਖਤ ਸਾਹਿਬ ਤੋਂ ਉਹ ਭਗੌੜੇ ਹੋਣਾ ਚਾਹੁੰਦੇ ਨੇ ਜਾਂ ਉੱਥੇ ਜਾ ਕੇ ਜਵਾਬ ਦੇਣਾ ਹੀ ਪੈਣਾ ਜੀ ਆਖਰ 'ਚ, ਤਾਂ ਉੱਥੇ ਹੀ ਪੱਲਾ ਫੜਾਉਣਾ ਵੀ ਪੈਣਾ ਅਤੇ ਛਡਾਉਣਾ ਉੱਥੋਂ ਹੀ ਛੱਡ ਹੋਣਾ, ਕਿਵੇਂ ਦੇਖਦੇ ਹੋ ਇਹ ਆਪਸ ਦੇ ਵਿੱਚ, ਚਾਹੇ ਜਿੰਨੀ ਮਰਜ਼ੀ ਦੋਵੇਂ ਜਣੇ ਸਿਆਸਤ ਕਰੀ ਜਾਂ ਦੋਹੀ ਪਾਰਟੀਆਂ 'ਚ?
1: ਭਾਰਤ ਸਾਹਿਬ ਦੇਖੋ, ਕਾਹਲੀ ਕਾਹਲੀ ਦੇ ਵਿੱਚ ਨਾ ਕਈ ਵਾਰੀ ਡਿਸੀਜਨ ਏਦਾਂ ਦਾ ਲਿਆ ਜਾਂਦਾ ਹੈਗਾ ਆ ਜਿਹੜਾ ਕਿ ਠੀਕ ਨਹੀਂ ਹੁੰਦਾ ਇਹਦਾ ਲੌਂਗ ਰਨ
0: ਜੀ।
1: ਜਥੇਦਾਰ ਸਾਹਿਬ ਨੂੰ ਆ ਅਗਲੀ ਗੱਲ ਜਿਹੜੀ ਹੈਗੀ ਸੀ ਉਹ ਨਹੀਂ ਸੀ ਕਰਨੀ ਚਾਹੀਦੀ ਵੀ ਹਾਂ ਜੀ ਵਿਧਾਨ ਸਭਾ ਨੂੰ ਸਮਨ ਕਰ ਲੈਣਾ ਜੀ ਇੱਥੇ ਜੀ ਜਾਂ ਉਹਨਾਂ ਦੇ ਮੈਂਬਰਾਂ ਨੂੰ
0: ਜੀ।
1: ਕਾਰਨ ਇਹ ਕਿ ਜੇ ਆਪਾਂ ਜਦੋਂ ਤੁਸੀਂ ਯਾਦ ਕਰੋ ਵੀ 2 ਦਸੰਬਰ ਵਾਲੇ ਹੁਕਮਨਾਮੇ ਤੇ ਜਦੋਂ ਇਹ ਬਾਰ ਬਾਰ ਅਕਾਲੀ ਦਲ ਜਾਂਦਾ ਰਿਹਾ ਜਥੇਦਾਰ ਸਾਹਿਬ ਕੋ ਕਿ ਜੇ ਤੁਹਾਡੇ ਆਦੇਸ਼ਾਂ ਦੇ ਅਕੋਰਡਿੰਗਲੀ ਅਸੀਂ ਆਪਣੀਆਂ ਜਿਹੜੀਆਂ ਹੈਗੀਆਂ ਐਗਜੈਕਟਿਵ ਕਮੇਟੀਆਂ ਭੰਗ ਕਰ ਦਿੱਤੀਆਂ ਜਾਂ ਸਾਰਾ ਕੁਛ ਕਰਕੇ ਤੇ ਮੁੜ ਕੇ ਆ ਜਾਂਦੇ ਹੈਗੇ ਆ ਤੇ ਕੱਲ ਨੂੰ ਸਾਡੀ, ਕਿਉਂਕਿ ਅਸੀਂ ਪੋਲੀਟੀਕਲ ਪਾਰਟੀਆਂ ਔਰ ਅਸੀਂ ਜਿਹੜਾ ਹੈਗਾ ਇੱਕ ਸੰਵਿਧਾਨ ਜਿਹੜਾ ਕਿ ਸੈਕੂਲਰ ਆ ਉਹਨੂੰ ਫੋਲੋ ਕਰਦੇ ਹਾਂ
0: ਜੀ,
1: ਸਾਡੀ ਕੰਪਲੇਂਟ ਹੋ ਸਕਦੀ ਹੈਗੀ ਆ ਇਹ ਕਹਿ ਕੇ ਕਿ ਇਹ ਤਾਂ ਇੱਕ ਧਰਮ ਵਿਸ਼ੇਸ਼ ਧਰਮ ਨਾਲ ਜਿਹੜਾ ਬੱਝੀ ਪਾਰਟੀ ਹੈਗੀ ਆ ਤੇ ਸਾਡੀ ਮਾਨਤਾ ਰੱਦ ਹੋ ਸਕਦੀ ਆ, ਸਾਡੀ ਕੋਈ ਵੀ ਸ਼ਿਕਾਇਤ ਕਰ ਸਕਦਾ ਜੀ
0: ਜੀ।
1: ਉਦਣ ਤੁਸੀਂ ਇਹ ਡਿਫੈਂਸ ਲੈਂਦੇ ਸੀ ਤੇ ਅੱਜ ਕੀ ਆਮ ਆਦਮੀ ਪਾਰਟੀ ਕੋਲ ਇਹ ਡਿਫੈਂਸ ਮੌਜੂਦ ਨਹੀਂ ਹੈ ਤੇ ਜੇ ਜੀ ਵਿਧਾਨ ਸਭਾ ਉੱਥੇ ਜਾਏਗੀ ਸਾਡੀ ਤਾਂ ਮਾਨਤਾ ਰੱਦ ਹੋ ਸਕਦੀ ਹੈ।
0: ਇਹਨਾਂ ਤੇ ਤਾਂ ਲੰਮਾ ਸਮਾਂ ਕੇਸ ਵੀ ਚੱਲਦਾ ਰਿਹਾ ਅਕਾਲੀ ਦਲ ਦੇ ਉੱਤੇ, ਤਾਂ ਬਿਲਕੁਲ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਸੀ ਆਪਣੇ।
1: ਹਾਂਜੀ ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਤਾਂ ਚਲੋ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਨੇ ਇਲੈਕਸ਼ਨ ਵੀ ਲੜਦੇ ਹੈਗੇ ਸੀਗੇ ਤੇ ਇਹਨਾਂ ਨੇ 2 ਸੰਵਿਧਾਨ ਰੱਖੇ ਸੀ, ਇਸ ਚੀਜ਼ ਦਾ ਜਿਹੜਾ ਹੈਗਾ ਆ ਉਹ ਖੇੜਾ ਸਾਹਿਬ ਹੈਗੇ ਸੀਗੇ ਇੱਥੇ ਖੇੜਾ ਸਾਹਿਬ ਉਹਨਾਂ ਨੇ ਮਤਲਬ ਕੀਤਾ ਆ ਸੀਗਾ ਜੀ ਕੇਸ
0: ਜੀ,
1: ਤੇ ਪਰ ਇਹ ਚੱਕਰ ਦੇ ਵਿੱਚ ਜਿਹੜਾ ਆ ਇਹਨਾਂ ਦਾ ਤਾਂ ਇਹ ਆ ਨਾ ਵੀ ਇਹ ਵੀ ਇਹ ਜਿਹੜਾ ਹੈਗਾ ਜਿੰਨੇ ਸਿੱਖ ਵਿਧਾਇਕ ਹੈਗੇ ਆ ਪਾਰਟੀ ਨਾਲ ਰਿਲੇਟਡ, ਠੀਕ ਹੈ ਜੀ, ਉਹ ਮਤਲਬ ਜਿਹੜਾ ਆ ਇਹ ਚੀਜ਼ ਦਾ ਡਿਫੈਂਸ ਲੈ ਸਕਦੇ। ਸੈਕਿੰਡ ਇਹ ਕਿ ਅਗਲੇ ਕਹਿਣਗੇ ਜੀ ਵੀ ਸਾਨੂੰ ਵੀ ਤਾਂ ਜਿਹੜਾ ਹੈਗਾ ਆ ਕਿ ਪਹਿਲਾਂ ਜਿਹੜਾ ਆ 24 ਘੰਟੇ ਪਹਿਲਾਂ ਜਿਹੜਾ ਆ ਇਹਨਾਂ ਨੇ ਵਿਧਾਇਕ ਜਿਹੜਾ ਆ ਪਰਫੋਰਮਾ ਦਿੱਤਾ ਸੀ, ਅਸੀਂ ਕਿਹੜਾ ਪੜ੍ਹਿਆ ਜਿੱਦਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਸਵਾਗਤ ਕਰ ਦਿੱਤਾ, ਤੁਹਾਡੀਆਂ ਐਸੀ ਜੂਹੀਦਾਂ ਨੇ ਸਵਾਗਤ ਕਰ ਦਿੱਤਾ ਸੀ, ਅਸੀਂ ਵੀ ਉੱਥੇ ਹੱਥ ਖੜੇ ਕਰ ਦਿੱਤੇ ਸੀ। ਹਾਂਜੀ ਫਿਰ ਕੀ ਉਹ ਤੋਂ ਅੱਗੇ ਜਿਹੜਾ ਵਿਚਾਰ ਕਰਦੇ ਆ ਜਿਹੜੇ ਬੁੱਧੀਜੀਵੀ ਇਸ ਵੇਲੇ ਡਿਸਕਸ ਕਰ ਰਹੇ ਆ ਕਿ ਕੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਸ ਹੈਸੀਅਤ ਦੇ ਵਿੱਚ ਇਹ ਆਦੇਸ਼ ਦੇ ਸਕਦੇ ਆ ਕਿ ਵਿਧਾਨ ਸਭਾ ਜਿਹੜੀ ਹੈਗੀ ਆ ਵੀ 7 ਦਿਨ ਪਹਿਲਾਂ ਇੱਕ ਮਸੌਦਾ ਦਿਆ ਕਰੋ ਜੀ।
0: ਨਾਲੇ ਇਹਦੇ ਵਿੱਚ ਇਹ ਵੀ ਆ ਨਾ ਜੀ ਫਿਰ ਉਹ ਜਿਹੜਾ ਸੈਣੀ ਸਾਹਿਬ ਇਹਦੇ ਵਿੱਚ ਤਾਂ ਇੱਕ ਤਰ੍ਹਾਂ ਦੇ ਇਨਵੀਟੇਸ਼ਨ ਹੀ ਦੇ ਦਿੱਤਾ ਗਿਆ ਕਿ ਭਾਈ ਫਿਰ ਉਹ ਤਾਂ ਜਿੱਦਾਂ ਹੁਣ ਮਾਨ ਸਾਹਿਬ ਪਹਿਲਾਂ ਤੋਂ ਹੀ ਕਰਦੇ ਆ ਰਹੇ ਕਿ ਆਪਣੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ, ਤਾਂ ਉਹ ਚੀਜ਼ ਦੇ ਵਿੱਚ ਫਿਰ ਤਾਂ ਇਹ ਤਾਂ ਆਪ ਉਹਨਾਂ ਨੂੰ ਇਨਵੋਲਵ ਕਰ ਰਹੇ ਨੇ ਸਿੱਧੇ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ, ਇਨਵਾਈਟ ਕਰ ਰਹੇ ਨੇ ਕਿ ਹਾਂ ਭਾਈ ਤੁਸੀਂ ਵੀ ਆਓ।
1: ਭਾਰਤ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੈਗੇ ਆ, ਪਰ ਸਵਾਲ ਤਾਂ ਇਹ ਹੈਗਾ ਹੀ ਆ ਨਾ ਕਿ ਜਿਹੜਾ ਆਹ ਜਿਹੜਾ ਦੂਜਾ ਦੇਸ਼ ਹੈਗਾ ਆ ਨਾ ਜੀ ਉਹ ਇੱਥੇ ਤੱਕ ਉਹ ਆਪਾਂ ਆਪਣੀ ਜਿਹੜੀ ਹੈਗੀ ਆ ਵੀ ਮੈਂ ਜਿਹੜਾ ਪਹਿਲਾਂ ਕਿਹਾ ਸੀ ਵੀ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਵੀ ਲਿਮੀਟੇਸ਼ਨ ਜਿਹੜੀਆਂ ਹੈਗੀਆਂ ਉਹ ਹੈਗੀਆਂ ਵੀ ਉਹ ਕਿਉਂ ਕਾਨੂੰਨੀ ਮਤਲਬ ਬਖੇੜੇ ਦੇ ਵਿੱਚ ਪੈਣਾ ਹੈਗਾ ਜੀ,
0: ਬਿਲਕੁਲ
1: ਉਹਨਾਂ ਕੋਲ ਡਿਫੈਂਸ ਹੈਗਾ ਇਸ ਚੀਜ਼ ਦਾ ਜਿਹੜਾ ਹੈਗਾ, ਅਲਟੀਮੇਟਲੀ ਜਿਹੜਾ ਆ ਵੈਲਿਊ ਜਿਹੜੀ ਆ ਉਹ ਤਖ਼ਤ ਸਾਹਿਬ ਦੀ ਘੱਟਦੀ ਹੈਗੀ ਕਿ ਤਖ਼ਤ ਸਾਹਿਬ ਤੋਂ ਇੱਕ ਸੁਨੇਹਾ ਲੱਗਾ ਸੀਗਾ ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਆ ਪਹਿਲਾਂ ਵੀ ਤਾਂ ਸੁਖਬੀਰ ਬਾਦਲ ਉਹਨਾਂ ਦੇ ਵੀ ਤਾਂ ਇਹੀ ਦੋਸ਼ ਲਾਉਂਦੇ ਵੀ ਇਹਨਾਂ ਨੇ ਵੀ ਜਿਹੜੀ ਆ ਦੂਜੀ ਸਜ਼ਾ ਪੂਰੀ ਕਰ ਲਈ ਤੇ ਪੋਲੀਟੀਕਲ ਸਜ਼ਾ ਜਿਹੜੀ ਹੈਗੀ ਸੀ ਉਹਨੂੰ ਡਿਨਾਈ ਕਰ ਗਏ ਜੀ।
0: ਜੀ
1: ਹੁਣ ਪੋਲੀਟੀਕਲ ਸਜ਼ਾ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਥੋੜਾ ਲਾ ਸਕਦਾ ਹੈਗਾ ਆ, ਤੁਸੀਂ ਤਾਂ ਆਦੇਸ਼ ਦਿੱਤਾ ਵੀ ਇੱਕ ਜਿਹੜਾ ਧਰਮ ਦੀ ਮਤਲਬ ਹੋਈ ਆ ਬੇਅਦਬੀ ਹੋਈ ਆ ਉਹਦੇ ਮੁਤਾਬਕ ਜਿਹੜਾ ਆ ਤੁਸੀਂ ਜੋ ਕਿਸੇ ਕਹਿਣਾ ਸੀ ਭਗਵੰਤ ਮਾਨ ਪ੍ਰਤੀ ਜੋ ਕਹਿਣਾ ਸੀ ਕਹਿ ਦਿੱਤਾ ਜੀ।
0: ਬਿਲਕੁਲ ਹੈ ਜੀ, ਉਹਦੇ ਵਿੱਚ ਅੱਜ ਮੈਂ ਸੁਣ ਵੀ ਰਿਹਾ ਸੀਗਾ ਆਪਣੇ ਜਥੇਦਾਰ ਸਾਹਿਬ ਗੜਗੱਜ ਜੀ, ਉਹਨਾਂ ਨੇ ਮਤਲਬ ਕਿ ਕਿਸੇ ਮੀਡੀਆ ਨੇ ਮੇਰੇ ਖਿਆਲ ਨਾਲ ਸਵਾਲ ਜਵਾਬ ਉਹਨਾਂ ਨਾਲ ਕਰ ਰਹੇ ਨੇ, ਤਾਂ ਉਹਦੇ ਵਿੱਚ ਇਹ ਜ਼ਿਕਰ ਜ਼ਰੂਰ ਕੀਤਾ, ਜਿੱਦਾਂ ਆਪਾਂ ਵੀ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਜੋ ਫੈਸਲੇ ਹੁੰਦੇ ਨੇ ਜਾਂ ਲਏ ਜਾਂਦੇ ਨੇ ਉਹ ਸਜ਼ਾਵਾਂ ਲੱਗ ਜਾਂਦੀਆਂ ਨੇ, ਤਾਂ ਉੱਥੇ ਹੀ ਉਹ ਸਾਰਾ ਕੁਝ ਇੱਕ ਤਰ੍ਹਾਂ ਦਾ ਕਹਿ ਲਓ ਰਫਾ ਦਫਾ ਉੱਥੇ ਗੱਲ ਖਤਮ ਹੋ ਗਈ। ਉਹਨੂੰ ਜਿੱਦਾਂ ਤੁਸੀਂ ਕਹਿੰਦੇ ਕਾਨੂੰਨੀ ਪੱਧਰ ਦੇ ਉੱਤੇ ਨਹੀਂ ਲਿਆ ਜਾ ਸਕਦਾ ਨਾ ਲਿਜਾਇਆ ਜਾ ਸਕਦਾ। ਉਹੀ ਮੁੱਦਾ ਜਿਹੜਾ ਗਿਆਨੀ ਰਘਵੀਰ ਸਿੰਘ ਸਨ ਪਿਛਲੇ ਸਮਿਆਂ ਦੇ ਵਿੱਚ ਜਥੇਦਾਰ, ਅਤੇ ਉਹਨਾਂ ਨੇ ਜਿਹੜਾ ਕੋਰਟ ਦੇ ਵਿੱਚ ਜਾ ਕੇ ਜਾਂ ਸਿੱਟ ਦੇ ਮੂਹਰੇ ਜੋ ਬਿਆਨ ਦਿੱਤੇ ਆ ਉਹ ਇਸੇ ਕਰਕੇ ਫਿਰ ਉਹ ਇੱਕ ਤਰ੍ਹਾਂ ਦਾ ਕ੍ਰੋਸ ਚੀਜ਼ਾਂ ਹੋ ਗਈਆਂ ਨਾ ਜੀ, ਉਹ ਫਿਰ ਤਾਂ ਹੀ ਮੁੱਦੇ ਖੜ੍ਹੇ ਹੋਏ ਨਾ। ਅਤੇ ਇਹੀ ਚੀਜ਼ ਹੁਣ ਆਮ ਆਦਮੀ ਪਾਰਟੀ ਵੀ ਉਹ ਚੀਜ਼ ਨੂੰ ਉਠਾ ਰਹੀ ਹੈ ਕਿ ਕਾਨੂੰਨੀ ਤੌਰ ਦੇ ਉੱਤੇ, ਤਾਂ ਉਹ ਦੋਵਾਂ ਚੀਜ਼ਾਂ ਨੂੰ ਵੱਖਰਾ ਵੱਖਰਾ ਆਪਾਂ ਨੂੰ ਰੱਖਣਾ ਪਵੇਗਾ।
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਕਰਨਾ ਤਾਂ ਇਹ ਚਾਹੀਦਾ ਸੀਗਾ ਕਿ ਤੁਸੀਂ ਇੱਕ ਵਾਰੀ ਉਹਨਾਂ ਨੂੰ ਕਹਿ ਕੇ ਦੇਖ ਲਿਆ ਵੀ ਭਾਈ ਅਮੈਂਡਮੈਂਟ ਕਰ ਦਿਓ, ਤੁਸੀਂ ਜਿਹੜਾ ਸਪੀਕਰ ਆ ਸੁਨੇਹਾ ਵੀ ਭੇਜ ਦਿੱਤਾ ਜੀ, ਅਗਲਿਆਂ ਨੇ ਡਿਨਾਈ ਕਰ ਦਿੱਤਾ ਜੀ, ਯੂ ਵੇਟ ਐਂਡ ਵਾਚ ਦਾ ਸਿਚੁਏਸ਼ਨ। ਤੁਸੀਂ ਜਿਹੜਾ ਹੈਗਾ ਆ ਕਿ ਆਪਣੀ ਸੁਪਰਮੇਸੀ ਨਹੀਂ ਸਾਬਤ ਕਰ ਸਕਦੇ ਉਸ ਪਾਰਟੀ ਤੇ ਜਿਹੜੀ ਪਾਰਟੀ ਦਾ ਤੁਹਾਡੇ ਨਾਲ ਕੋਈ ਤਲਕ ਵਾਸਤਾ ਨਹੀਂ ਗਾ ਜੀ।
0: ਬਿਲਕੁਲ ਹੈ ਜੀ,
1: ਤੁਸੀਂ ਬਿਲਕੁਲ ਤੁਸੀਂ ਜਿਹੜਾ ਹੈਗਾ ਵੇਟ ਕਰੋ, 8 ਮਹੀਨੇ ਬਾਅਦ ਜਿਹੜਾ ਹੈਗਾ ਆ ਜੇ ਤੁਹਾਡੀ ਸਰਕਾਰ ਤੁਹਾਡੀ ਆ ਜਾਂਦੀ ਹੈਗੀ ਆ ਜਾਂ ਕੋਈ ਹੋਰ ਵੀ ਆ ਜਾਂਦੀ ਹੈ, ਤੁਸੀਂ ਉਹਨੂੰ ਉਦੇਸ਼ ਦੇ ਕੇ ਦੇਖ ਲਓ ਜੀ
0: ਜੀ,
1: ਉਹਦੇ ਦਰਮਿਆਨ ਜਿਹੜਾ ਹੈਗਾ ਆ ਉਸ ਜੇ ਉਹ ਅਮੈਂਡਮੈਂਟ ਆਊਗੀ ਉਹਦੇ ਵਿੱਚ ਨਾਲ ਉਹਨੂੰ ਰੈਟ੍ਰੋਸਪੈਕਟਿਵਲੀ ਲਾਗੂ ਕਰ ਲਓ, ਪਹਿਲਾਂ ਤੋਂ ਲਾਗੂ ਕਰ ਲਓ ਜੀ ਕਿ ਹਾਂ ਜੀ ਇਹ ਪਹਿਲੇ ਜਿਹੜੇ ਹੈਗੇ ਆ ਉਹਦੇ ਨਾਲ ਹੀ ਇਹਦੇ ਕੰਸੀਕੁਐਂਸਿਸ ਵੀ ਨਾਲੇ ਜਿਹੜੇ ਹੈਗੇ ਦੇਖ ਲਊਗੀ ਸਰਕਾਰ ਵੀ ਦੇਖ ਲਊਗੀ
0: ਜੀ।
1: ਸਵਾਲ ਇਹ ਹੈਗਾ ਕਿ ਈਗੋ ਜਿਹੜੀ ਹੈਗੀ ਆ ਉਹ ਸਰਕਾਰ ਵੀ ਛੱਡਣ ਨੂੰ ਤਿਆਰ ਨਹੀਂ ਹੈਗੀ ਜੀ ਕਿਸੇ ਸਟੇਜ ਤੇ
0: ਜੀ, ਬਿਲਕੁਲ।
1: ਸੋ ਇਸ ਕਰਕੇ ਉਹਦਾ ਤਾਂ ਗੱਲ ਤਾਂ ਇਹ ਹੈਗੀ ਆ ਕਿ ਮੋੜ ਘੋੜ ਕੇ ਗੱਲ ਉੱਥੇ ਹੀ ਆ ਜਾਂਦੀ ਹੈਗੀ ਆ ਜੀ ਕਿ ਇਹ ਇਸ਼ੂ ਜਿਹੜੇ ਹੈਗੇ ਆ ਉਹਨਾਂ ਨੂੰ ਇੰਨਾ ਵਧਾ ਦਿੱਤਾ ਆ ਕਿ ਹੁਣ ਪੰਜਾਬ ਦੀ ਸਿਆਸਤ ਕੋਲ ਹੋਰ ਕੋਈ ਮੁੱਦਾ ਹੀ ਹੈ ਨਹੀਂ ਗਾ ਜੀ
0: ਜੀ, ਬਿਲਕੁਲ।
1: ਕੋਈ ਲੋਕ ਹਿੱਤ ਦਾ ਮੁੱਦਾ ਜਿਹੜਾ ਆ ਉਹਦੇ ਤੇ ਗੱਲ ਹੋ ਜਾਵੇ, ਹਾਂਜੀ ਚੋਣਾਂ ਨੇੜੇ ਆਈਆਂ ਹੈਗੀਆਂ ਆ, ਉਹ ਤੋਂ ਜਿਹੜਾ ਆ ਪਹਿਲਾਂ ਹਰ ਇੱਕ ਪਾਰਟੀ ਜਿਹੜੀ ਹੈਗੀ ਬਰਡਨਡ ਹੁੰਦੀ ਆ, ਤੁਸੀਂ ਤਾਂ ਉਹਨਾਂ ਦਾ ਬਰਡਨ ਰਿਲੀਜ਼ ਕਰ ਦਿੱਤਾ ਜੀ, ਉਹ ਨਾ ਕਰਜ਼ੇ ਦੇ ਜਿੱਦਾਂ ਮਰਜ਼ੀ ਅੰਦਰ ਖਾਤੇ ਕਰਜ਼ੇ ਲੈਣਗੇ ਜਿੱਦਾਂ ਮਰਜ਼ੀ ਆ, ਨਾ ਕੋਈ ਗੱਲਬਾਤ ਹੋਣੀ ਹੈਗੀ ਬਹੁਤੀ ਜੀ, ਕਿਉਂਕਿ ਸਾਰੀ ਯੂਟਿਊਬ ਸਾਰਾ ਸੋਸ਼ਲ ਮੀਡੀਆ ਸਾਰੀਆਂ ਪ੍ਰਿੰਟ ਮੀਡੀਆ ਉਹ ਤਾਂ ਇਸੇ ਚੀਜ਼ ਚ ਲੱਗਾ ਰਿਹਾ ਕਿ ਦੋ ਰਿਪੋਰਟਾਂ ਆ ਤੇ ਦੋ ਰਿਪੋਰਟਾਂ ਆ ਜੀ।
0: ਬਿਲਕੁਲ, ਪਰ ਸੈਣੀ ਸਾਹਿਬ ਜਿੱਦਾਂ ਕਿ ਅਕਾਲੀ ਦਲ ਨੇ ਅੱਜ ਚਲੋ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਇਹ ਵੀ ਕਿਹਾ ਕਿ ਭਾਈ ਅਸੀਂ ਜਿਹੜਾ ਮੋਰਚਾ ਖੋਲ੍ਹਣ ਜਾ ਰਹੇ ਹਾਂ, ਹੁਣ ਮੋਰਚਾ 19 ਨੂੰ ਖੋਲ੍ਹਣਾ ਹੈ ਕਿ ਜਾਂ ਫਿਰ ਅੱਗੇ ਵੀ ਪੈ ਸਕਦਾ, ਜਾਂ ਕਿਵੇਂ ਹੈ ਕਿ ਇੱਕ ਆਰ ਪਾਰ ਦੀ ਲੜਾਈ ਦੇਖਣ ਨੂੰ ਮਿਲ ਰਹੀ ਹੈ ਸਿਆਸੀ?
1: ਪਰ ਸਾਹਿਬ ਦੇਖੋ ਅਕਾਲੀ ਦਲ ਜਿਹੜਾ ਹੈਗਾ ਆ ਸਟੇਟਮੈਂਟ ਵੀ ਜੋ ਦੇ ਰਿਹਾ ਹੈਗਾ ਨਾ ਜਿੱਦਾਂ ਲਾਚਾਰੀ ਦੇ ਵਿੱਚ ਦੇ ਰਿਹਾ ਹੈਗਾ ਆ ਵੀ ਹੁਣ ਕੀ ਲੜਨਾ ਹੀ ਪੈਣਾ
0: ਜੀ,
1: ਇੱਕ ਹੁੰਦਾ ਵਿਲਿੰਗਲੀ ਲੜਨਾ, ਇੱਕ ਹੁੰਦਾ ਹੈਗਾ ਆ ਵੀ ਹਾਂ ਬਈ ਹੁਣ ਤਾਂ ਲੜਨਾ ਹੀ ਪੈਣਾ ਜੀ। ਉਹ ਲੜਨ ਵਾਸਤੇ ਫੌਜਾਂ ਚਾਹੀਦੀਆਂ ਹੈਗੀਆਂ, ਫੌਜਾਂ ਜਿਹੜੀਆਂ ਹੈਗੀਆਂ ਕੌਣ ਆ, ਫੌਜਾਂ ਹੈਗੀਆਂ ਆਮ ਪੰਥ ਤੇ ਪੰਥਕ ਲੋਕ ਜਿਹੜੇ ਹੈਗੇ ਆ, ਪੰਥ ਕਿੰਨੇ ਹਿੱਸਿਆਂ ਦੇ ਵਿੱਚ ਵੰਡੇ ਆਏ ਆ ਜੀ, ਉਹ ਪਹਿਲਾਂ ਪੰਥ ਨੂੰ ਇਕੱਠਾ ਕਰਨਾ ਪਊਗਾ, ਫਿਰ ਮੋਰਚੇ ਲਾਉਣੇ ਪੈਣਗੇ, ਹਾਂਜੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਹੁਕਮਨਾਮਾ ਆ ਉਹਨੂੰ ਇੰਪਲੀਮੈਂਟ ਕਰਨਾ ਆ ਕਿਸ ਤਰੀਕੇ ਨਾਲ ਕਰਨਾ ਆ
0: ਜੀ।
1: ਜਦੋਂ ਦੋ ਵਿਊ ਆ ਗਏ ਨਾ ਜੀ, ਜਦੋਂ ਦੋ ਵਿਊ ਆ ਗਏ ਹੈਗੇ ਆ ਤੇ ਹਰ ਇੱਕ ਕੋਲ ਡਿਫੈਂਸ ਹੈਗਾ ਆ, ਜਿਹੜਾ ਬੰਦਾ ਉਸ ਵਿਊ ਇੱਕ ਵਿਊ ਨਾਲ ਸਹਿਮਤ ਆ ਉਹ ਉਹਦੇ ਲਈ ਮੁਤਾਬਕ ਤਰਕ ਦੇਈ ਜਾਏਗਾ, ਜਿਹੜਾ ਦੂਜਿਆਂ ਨਾਲ ਹੈਗਾ ਆ ਉਹਦੇ ਮੁਤਾਬਕ ਤਰਕ ਦੇਈ ਜਾਏਗਾ। ਇਹ ਹੈਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਉਹ ਨਾਲ ਕਹੀ ਜਾਣਗੇ ਸਾਰੇ ਵੀ ਉਹ ਅਕਾਲ ਤਖ਼ਤ ਸੁਪਰੀਮ ਆ ਤੇ ਮੰਨਣੀ ਕਿਸੇ ਨੇ ਹੈ ਨੀ
0: ਜੀ। ਪਰ ਸੈਂਟ ਸਾਹਿਬ ਇੱਕ ਮਨ ਦੇ ਵਿੱਚ ਸਵਾਲ ਹੋਰ ਆਉਂਦਾ ਹੈ ਕਿ ਜੇ ਕੱਲ ਨੂੰ ਜਥੇਦਾਰ ਸਾਹਿਬ ਇਹ ਕਹਿ ਦਿੰਦੇ ਨੇ ਜਦੋਂ ਚਲੋ ਅਗਲੀ ਸੁਣਵਾਈ ਵੀ ਆ ਜਾਂ ਕਿ ਭਾਈ ਜਿਹੜੀ ਤੁਸੀਂ ਰਿਪੋਰਟ ਦਾ ਰੋਲਾ ਪਾ ਰਹੇ ਹੋ ਦੋ ਪੰਨਿਆਂ ਦੀ ਜਾਂ ਦੋ ਰਿਪੋਰਟਾਂ ਤੁਸੀਂ ਗਲਤ ਕੀਤੀ ਹੈ ਉਹ ਸਾਨੂੰ ਭੇਜੋ ਅਤੇ ਨਾਲ ਭੇਜੋ ਸਾਨੂੰ ਵੀਡੀਓ ਜਿਹੜੀ ਇਹਦੇ ਨਾਲ ਅਟੈਚ ਹੈ ਅਤੇ ਅਸੀਂ ਉਹੀ ਜਿਹੜੀ ਹੈ ਵੀਡੀਓਗ੍ਰਾਫੀ ਜਿਹੜੀ ਆ ਉਹ ਸਾਰਾ ਕੁਝ ਰਿਪੋਰਟ ਤੋਂ ਜਿੱਥੋਂ ਅਸੀਂ ਪਹਿਲਾਂ ਟੈਸਟ ਕਰਾਇਆ ਉਹਨਾਂ ਨੂੰ ਭੇਜਦੇ ਹਾਂ ਅਤੇ ਉਹੀ ਫਿਰ ਜਿਹੜੀਆਂ ਏਜੰਸੀਆਂ ਨੇ ਦੱਸਣਗੀਆਂ ਜਾਂ ਲੈਬਾਂ ਦੱਸਣਗੀਆਂ ਕਿ ਉਹ ਗਲਤ ਨੇ ਜਾਂ ਫਿਰ ਸਵਾਲ ਤਾਂ ਉਹ ਏਜੰਸੀਆਂ ਦੇ ਉੱਤੇ ਵੀ ਜਾਂ ਲੈਬੋਰਟਰੀਆਂ ਦੇ ਉੱਤੇ ਵੀ ਖੜਾ ਹੋ ਜਾਂਦਾ ਜਿਹੜੀਆਂ ਦੇਸ਼ ਦੀਆਂ ਪ੍ਰਮਾਣਿਤ ਜਿਹੜੀਆਂ ਨੇ ਜੀ।
1: ਪਰ ਸਾਹਿਬ ਕੀ ਤੁਸੀਂ ਸੋਚਦੇ ਹੋ ਕਿ ਮਤਲਬ ਜਿਹੜਾ ਹੈਗਾ ਆ ਵੀ ਇਹ ਮਾਮਲਾ ਰਿਜ਼ੋਲਵ ਕਰਨਾ ਚਾਹੂਗੀ ਸਰਕਾਰ?
0: ਮੁੱਦਾ ਤਾਂ ਇਹੀ ਆ ਜੀ, ਬਿਲਕੁਲ ਆ ਜੀ।
1: ਕੀ ਇਹਨਾਂ ਦੇ ਵਿੱਚ ਇੰਨਾ ਸੌਫਟ ਤਰੀਕੇ ਨਾਲ ਕਮਿਊਨੀਕੇਸ਼ਨ ਲੈਵਲ ਹੈਗਾ ਜੀ?
0: ਨਾ ਜੀ, ਨਾ ਜੀ, ਨਾ ਜੀ।
1: ਇੱਥੇ ਤਾਂ ਤਲਵਾਰਾਂ ਨਿਕਲੀਆਂ ਆਈਆਂ ਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਇਸ ਚੀਜ਼ ਤਾਂ ਜਿਹੜੀ ਸੋਚਣੀ, ਨੋ ਡਾਊਟ ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਆ ਬਿਲਕੁਲ ਠੀਕ ਗੱਲ ਹੈਗੀ ਆ, ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈਗਾ ਆ। ਉਹਨਾਂ ਨੇ ਕਦੀ ਆਪਣੀਆਂ ਰਿਪੋਰਟਾਂ ਦੇਣੀਆਂ ਹੀ ਨੀ, ਹੁਣ ਜਥੇਦਾਰ ਸਾਹਿਬ ਨੇ ਤਾਂ ਆਪਣੀਆਂ ਰਿਪੋਰਟਾਂ ਜਿਹੜੀਆਂ ਸਾਰਿਆਂ ਨੂੰ ਦੇਤੀਆਂ, ਭਾਈ ਆਹ ਲਓ ਜੀ
0: ਜੀ,
1: ਹਾਂਜੀ ਇਹਨਾਂ ਨੇ ਕਿਹੜੀ ਨੂੰ ਦਿੱਤੀ ਹੈਗੀ ਭਾਈ ਪੀ ਆਰ ਰਿਪੋਰਟਾਂ ਹੈਗੀਆਂ ਜੀ, ਇਹਦੇ ਵਿੱਚ ਆਹ ਪੁਆਇੰਟ ਤੇ ਆਪੇ ਹੀ ਪੜ੍ਹ ਕੇ ਆਪੇ ਹੀ ਚੱਲ ਗਏ, ਨਾ ਉਹ ਤੇ ਨਾ ਪੜ੍ਹ ਹੋਇਆ ਕਿਹੜੀ ਲੈਬੋਰਟਰੀ ਹੈਗੀ ਆ ਤੇ ਕਿਹੜੀ ਫੋਰੈਂਸਿਕ ਲੈਬ ਹੈਗੀ ਆ
0: ਜੀ।
1: ਹਾਂਜੀ ਤੋ ਇਸ ਕਰਕੇ ਜਿਹੜਾ ਆ ਇਹ ਨਹੀਂ ਇਸ ਤਰੀਕੇ ਨਾਲ ਨੀ ਹੱਲ ਹੋਣਾ ਜੀ, ਇਹ ਤਾਂ ਜਿਹੜਾ ਆ ਏਦਾਂ ਹੀ ਇਹਨਾਂ ਨੂੰ ਮੁੱਦਾ ਜਿਹੜਾ ਆ ਇਹਨਾਂ ਨੇ ਹੁਣ ਚੀਜ਼ ਦੇ ਉੱਤੇ ਜਿਹੜੀ 27 ਜਿਹੜੀ ਆ ਇਸੇ ਚੱਕਰ ਦੇ ਵਿੱਚ ਹੀ ਨਿਕਲ ਲਈ ਆ ਜੀ,
0: ਬਿਲਕੁਲ
1: ਬਾਕੀ ਜਿਹੜੇ ਮੁੱਦੇ ਜਿਹੜੇ ਆ ਉਹ ਪਿੱਛੇ ਰਹਿ ਜਾਣੇ ਆ ਜੀ।
0: ਭਾਰਾ ਸਾਹਿਬ ਜੀ ਥੈਂਕ ਯੂ ਸਰ ਸਾਹਿਬ, ਕੋਈ ਹੋਰ ਗੱਲਬਾਤ ਹੋਵੇ ਤਾਂ
1: ਗ੍ਰੇਟਫੁਲ ਸਰ ਕਰ ਸਕਦੇ। ਨਹੀਂ ਬਸ ਸ਼ੁਕਰੀਆ ਸਰ, ਥੈਂਕ ਯੂ ਜੀ, ਗ੍ਰੇਟਫੁਲ ਸਰ,
0: ਸ਼ੁਕਰੀਆ ਜੀ। ਲੋ ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਸਾਰੇ ਮੁੱਦੇ ਦੇ ਉੱਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਤੇ ਲਾਈਵ ਆਪਣੇ ਵਿਚਾਰ ਜਿਹੜੇ ਸਾਂਝੇ ਕਰ ਸਕਦੇ ਹੋ। ਤਦ ਤੱਕ ਦੋਸਤੋ ਲੋ ਫਿਰ ਆਪਾਂ ਇੱਕ ਰਿਪੋਰਟ ਜਿਹੜੀ ਆਈ ਹੈ ਉਹਦੀ ਗੱਲ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਵਿਦੇਸ਼ੀ ਖਬਰਾਂ ਵੱਲ ਨੂੰ ਵੀ, ਚੰਗੀਆਂ ਖਬਰਾਂ ਉੱਧਰੋਂ ਵੀ ਆ ਰਹੀਆਂ ਨੇ ਤੇ ਸਮਝੌਤੇ ਦੀਆਂ ਹੋਰ ਸਾਰਾ ਕੁਝ ਜਿਹੜਾ ਪਹਿਲਾਂ ਹੀ ਜਿਹੜਾ ਸਿਗਨੇਚਰ ਵਗੈਰਾ ਹੋ ਚੁੱਕੇ ਆ ਤੇ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਜਾਂ ਸੋਨੇ ਦੀ ਗੋਲਡ ਦੀ ਗੱਲ ਆਉਂਦੀ ਹੈ ਤਾਂ ਕਸਟਮ ਡਿਊਟੀ ਵਧਣ ਦੇ ਮਗਰੋਂ ਜਿਹੜਾ ਸੋਨੇ ਦੀ ਦਰਾਮਦ ਜਿਹੜੀ ਹੈ 70% ਤੱਕ ਘੱਟ ਗਈ ਹੈ। ਜਦੋਂ ਕਦੇ ਜਿਹੜਾ ਸੀ 100 ਟਨ ਦਾ ਸੋਨਾ ਘੱਟ ਕੇ ਜਿਹੜਾ ਸੀਗਾ 30 ਟਨ ਦੇ ਨੇੜੇ ਪਹੁੰਚੀ ਹੈ ਸੋਨੇ ਦੀ ਦਰਾਮਦ, ਵਿਦੇਸ਼ੀ ਮੁਦਰਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਇਹਦੇ ਵਿੱਚ। ਅਤੇ ਇਸੇ ਤਰ੍ਹਾਂ ਹੀ ਜਿਹੜਾ ਜੰਗ ਖਤਮ ਕਰਨ ਦੇ ਲਈ ਇੱਕ ਦਿਨ ਪਹਿਲਾਂ ਹੀ ਜਿਹੜਾ ਸਮਝੌਤਾ ਹੋਇਆ ਅਤੇ ਇਰਾਨ ਦੇ ਸਾਹਮਣੇ ਟਰੰਪ ਦਾ ਰਣਨੀਤਿਕ ਸਮਝੌਤਾ ਜਿਹੜਾ, ਜੰਗ ਦੇ ਵਿੱਚ 7,000 ਤੋਂ ਵੱਧ ਮੌਤਾਂ ਹੋਈਆਂ, 40,000 ਜ਼ਖਮੀ ਹੋਏ ਅਤੇ 10 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕਰੇ ਖਰਚ ਦੇ ਬਾਵਜੂਦ ਅਮੈਰੀਕਾ ਨੂੰ ਮਿਲਿਆ ਕੀ ਹੈ ਉਹ ਆਪਾਂ ਵਿਸਥਾਰ ਦੇ ਵਿੱਚ ਅੱਗੇ ਜਾ ਕੇ ਗੱਲਬਾਤ ਕਰਾਂਗੇ। ਅਤੇ ਸਭ ਤੋਂ ਪਹਿਲਾਂ ਪੰਜਾਬ ਦੀ ਇੱਕ ਜਿਹੜੀ ਹੈ ਰਿਪੋਰਟ ਦੀ ਗੱਲ ਕਰਦੇ ਹਾਂ, ਵਾਤਾਵਰਨ ਦੇ ਸੰਬੰਧ ਦੇ ਵਿੱਚ ਉਹ ਰਿਪੋਰਟ ਹੈ, ਫਿਰ ਆਪਾਂ ਨਾਲ ਦੀ ਨਾਲ ਵਿਦੇਸ਼ੀ ਖਬਰਾਂ ਵੱਲ ਨੂੰ ਚੱਲਦੇ ਹਾਂ। ਅਤੇ ਇਹ ਗੱਲਬਾਤ ਹੈਗੀ ਹੈ ਜੀ ਆਪਣੀ ਜੰਗਲੀ ਰਕਬੇ ਦੇ ਵਿੱਚ, ਦੇਸ਼ ਦੇ ਵਿੱਚ ਸਭ ਤੋਂ ਪਛੜ ਗਿਆ ਪੰਜਾਬ, ਪਿੱਛੇ ਹੈ, ਕਿਵੇਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੱਟੇ ਜਾ ਰਹੇ ਨੇ ਸਦੀਆਂ ਪੁਰਾਣੇ ਰੁੱਖ। ਇੱਕ ਅਜਿਹੇ ਸਮੇਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪੇੜ ਮਾਂ ਕੇ ਨਾਮ ਮੁਹਿੰਮ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਬੂਟੇ ਲਗਾਉਣ ਅਤੇ ਵਾਤਾਵਰਨ ਸੰਭਾਲ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਲਈ ਉਤਸ਼ਾਹਿਤ ਕਰ ਰਹੀ ਹੈ ਅਤੇ ਪੰਜਾਬ ਦਾ ਵਾਤਾਵਰਨ ਸ਼ਾਸਨ ਤਿੱਖੀ ਜਾਂਚ ਦੇ ਘੇਰੇ ਦੇ ਵਿੱਚ ਆ ਚੁੱਕਿਆ, ਵਾਤਾਵਰਨ ਪ੍ਰੇਮੀਆਂ ਨੇ ਵਿਕਾਸ ਪ੍ਰੋਜੈਕਟਾਂ ਦੇ ਲਈ ਰਾਹ ਬਣਾਉਣ ਖਾਤਰ ਅਕਸਰ ਲਾਜ਼ਮੀ ਪ੍ਰਵਾਨਗੀਆਂ ਤੋਂ ਬਿਨਾਂ ਪੁਰਾਣੇ ਅਤੇ ਵਿਰਾਸਤੀ ਰੁੱਖਾਂ ਨੂੰ ਬੇਰਹਿਮੀ ਨਾਲ ਕੱਟਣ ਅਤੇ ਪੁੱਟਣ ਦੇ ਕਈ ਮਾਮਲਿਆਂ ਨੂੰ ਉਜਾਗਰ ਕੀਤਾ ਹੈ। ਆਲਮ ਇਹ ਹੈ ਕਿ ਸੂਬੇ ਨੇ ਅਜੇ ਨੋਟੀਫਾਈਡ ਜੰਗਲਾਂ ਤੋਂ ਬਾਹਰ ਸ਼ਹਿਰੀ ਖੇਤਰਾਂ ਦੇ ਵਿੱਚ ਰੁੱਖਾਂ ਦੀ ਸੁਰੱਖਿਆ ਦੇ ਲਈ ਸਖ਼ਤ ਕਾਨੂੰਨ ਨਹੀਂ ਬਣਾਇਆ ਹੈ। ਹਾਲਾਂਕਿ ਉਲੰਘਣਾ ਕਰਨ ਵਾਲਿਆਂ ਦੇ ਲਈ ਵਾਤਾਵਰਨ ਮੁਆਵਜ਼ੇ ਦੇ ਰੂਪ ਦੇ ਵਿੱਚ ਜੁਰਮਾਨਾ ਤਜਵੀਜ਼ ਕੀਤਾ ਗਿਆ ਹੈ। ਵਾਤਾਵਰਨ ਸੰਬੰਧੀ ਚਿੰਤਾਵਾਂ ਦਾ ਜਿਹੜਾ ਨੋਟਿਸ ਲੈਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਨਿਆਇਕ ਆਗਿਆ ਤੋਂ ਬਿਨਾਂ ਕਿਸੇ ਵੀ ਰੁੱਖ ਨੂੰ ਕੱਟਣ ਜਾਂ ਪੁੱਟਣ ਦੇ ਉੱਤੇ ਸੂਬਾ ਪੱਧਰੀ ਪਾਬੰਦੀਆਂ ਲਗਾ ਦਿੱਤੀਆਂ। ਇੱਕ ਹਾਲੀਆ ਹੁਕਮ ਦੇ ਵਿੱਚ ਅਦਾਲਤ ਨੇ ਜ਼ੀਰਕਪੁਰ ਪੰਚਕੂਲਾ ਬਾਈਪਾਸ ਪ੍ਰੋਜੈਕਟ ਦੇ ਲਈ ਤਜਵੀਜ਼ ਸ਼ੁਦਾ 3,000 ਤੋਂ 5,000 ਪੁਰਾਣੇ ਰੁੱਖਾਂ ਨੂੰ ਕੱਟਣ ਦੇ ਉੱਤੇ ਅੰਤਰਿਮ ਰੋਕ ਵੀ ਲਗਾ ਦਿੱਤੀ। ਹਾਲ ਹੀ ਦੇ ਵਿੱਚ ਇਹ ਮੁੱਦਾ ਬਰਨਾਲਾ ਦੇ ਵਿੱਚ ਸੁਰੱਖਿਆ ਜਿਹੜਾ ਸੁਰਖੀਆਂ ਦੇ ਵਿੱਚ ਆਇਆ ਅਤੇ ਜਿੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਨੇ ਫੁਹਾਰਾ ਚੌਂਕ ਨੇੜੇ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ 140 ਪੁਰਾਣੇ ਰੁੱਖਾਂ ਜਿਨ੍ਹਾਂ ਦੇ ਵਿੱਚ ਨਿੰਮ, ਬੋੜ, ਪਿੱਪਲ, ਟਾਲੀ, ਟੇਕ ਅਤੇ ਕਿੱਕਰ ਅਤੇ ਜੰਡ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚੋਂ ਕਈ ਦਹਾਕਿਆਂ ਪੁਰਾਣੇ ਸਨ, ਉਹਨਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਕੱਟਣ ਵੱਢਣ ਦੋਸ਼ਾਂ ਦਾ ਗੰਭੀਰ ਨੋਟਿਸ ਲਿਆ, ਜਿਹਦੇ ਨਾਲ ਵਾਤਾਵਰਨ ਨੂੰ ਕਾਫ਼ੀ ਨੁਕਸਾਨ ਕਹਿੰਦੇ ਪਹੁੰਚਿਆ। NGT ਨੇ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਪੁੱਟਣ ਦੇ ਮਾਮਲੇ ਦੇ ਵਿੱਚ FIR ਦਰਜ ਕਰਨ ਦੇ ਨਿਰਦੇਸ਼ ਵੀ ਦਿੱਤੇ ਹੈ। ਵਾਤਾਵਰਨ ਕਾਰਕੁਨ ਗੁਰਪ੍ਰੀਤ ਸਿੰਘ ਕਾਨੇਕੇ ਉਹਨਾਂ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਕਾਰਵਾਈ ਕਰਦਿਆਂ NGT ਨੇ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਪੁੱਟਣ ਦੇ ਮਾਮਲੇ 'ਚ ਬਰਨਾਲਾ ਇੰਪਰੂਵਮੈਂਟ ਜਿਹੜਾ ਟਰੱਸਟ ਹੈ ਉਹਦੇ ਅਧਿਕਾਰੀਆਂ ਦੇ ਵਿਰੁੱਧ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ। ਜਾਂਚ ਦੇ ਜਿਹੜਾ ਘੇਰੇ ਦੇ ਵਿੱਚ ਇੱਕ ਹੋਰ ਮਾਮਲਾ ਬਰਨਾਲਾ ਦੀ ਪੁੱਡਾ ਮਾਰਕੀਟ ਦੇ ਵਿੱਚ ਲਗਭਗ 100 ਸਾਲ ਪੁਰਾਣੇ ਨਿੰਮ ਨੂੰ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਕੱਟਣ ਦਾ ਹੈ, ਜਿੱਥੇ ਅਧਿਕਾਰਤ ਸੰਚਾਰ ਦੇ ਬਾਵਜੂਦ ਕੋਈ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਇਹ ਚਿੰਤਾ ਸਿਰਫ ਬਰਨਾਲਾ ਤੱਕ ਹੀ ਸੀਮਤ ਨਹੀਂ ਹੈ, ਵਾਤਾਵਰਨ ਕਾਰਕੁਨਾਂ ਨੇ ਇਹ ਵੀ ਦੋਸ਼ ਲਾਇਆ ਕਿ ਇੱਕ ਪ੍ਰਸਤਾਵਿਤ ਸੜਕ ਨਿਰਮਾਣ ਪ੍ਰੋਜੈਕਟ ਤੋਂ ਪਹਿਲਾਂ ਧੌਲਾ ਧੂਰਕੋਟ ਸੜਕ ਦੇ ਉੱਤੇ ਕਿਨਾਰੇ ਸੈਂਕੜੇ ਰੁੱਖ ਕੱਟੇ ਗਏ ਸਨ। ਫਰੀਦਕੋਟ ਦੇ ਵਿੱਚ 137 ਏਕੜ ਜ਼ਮੀਨ 'ਤੇ ਇੱਕ ਉਦਯੋਗਿਕ ਪਾਰਕ ਜਿਹੜਾ ਵਿਕਸਿਤ ਕਰਨ ਦੇ ਲਈ ਬੰਦ ਪਈ ਫਰੀਦਕੋਟ ਸਹਾਇਕਾਰੀ ਖੰਡ ਮਿੱਲ ਜਿਹੜੀ ਹੈ ਉਹਦੇ ਅਹਾਤੇ ਦੇ ਵਿੱਚ 784 ਪੁਰਾਣੇ ਰੁੱਖਾਂ ਨੂੰ ਕੱਟਣ ਦੇ ਪ੍ਰਸਤਾਵ ਨੇ ਵੀ ਨਿਵਾਸੀਆਂ, ਕਿਸਾਨ ਯੂਨੀਅਨਾਂ ਅਤੇ ਵਾਤਾਵਰਨ ਸਮੂਹਾਂ ਦੇ ਦੁਆਰਾ ਵਿਆਪਕ ਰੋਸ ਨੂੰ ਜਿਹੜਾ ਜਨਮ ਦਿੱਤਾ ਹੈ। ਇਸ ਸਾਲ ਫਰਵਰੀ ਦੇ ਵਿੱਚ ਨੰਗਲ ਦੇ ਵਿੱਚ ਡਾਕਘਰ ਦੀ ਜਿਹੜੀ ਇਮਾਰਤ ਦੇ ਵਿੱਚ ਇੱਕ ਸਦੀ ਪੁਰਾਣਾ ਬੋਹੜ ਦਾ ਰੁੱਖ ਅਤੇ ਕਈ ਫਲਦਾਰ ਰੁੱਖ ਗੈਰ ਕਾਨੂੰਨੀ ਤੌਰ ਦੇ ਉੱਤੇ ਕੱਟ ਕੇ ਰੱਖ ਦਿੱਤੇ ਗਏ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ BBMB ਦੀ ਜ਼ਮੀਨ ਦੇ ਉੱਤੇ ਸਥਿਤ 50 ਸਾਲ ਤੋਂ ਵੱਧ ਪੁਰਾਣੇ ਮੰਨੇ ਜਾਂਦੇ ਇਹ ਰੁੱਖ ਹਾਈਕੋਰਟ ਦੀ ਪਾਬੰਦੀ ਦੀ ਉਲੰਘਣਾ ਕਰਕੇ ਕੱਟ ਦਿੱਤੇ ਗਏ, ਜਿਸ ਦੇ ਨਾਲ ਸਥਾਨਕ ਲੋਕਾਂ ਅਤੇ ਕਾਰਕੁਨਾਂ ਦੇ ਵਿੱਚ ਭਾਰੀ ਰੋਸ ਪੈਦਾ ਹੋਇਆ। ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਦੇ ਵਿੱਚ ਵਾਤਾਵਰਨ ਅਤੇ ਸਮਾਜਿਕ ਸੰਸਥਾਵਾਂ ਨੇ ਹਾਲ ਹੀ ਦੇ ਵਿੱਚ ਇਤਰਾਜ਼ ਜਿਹੜਾ ਜਤਾਇਆ ਸੀ ਕਿ ਜਦੋਂ 2019 ਦੇ ਵਿੱਚ ਲਗਾਏ ਗਏ ਕੁਝ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਵਾਲੀਬਾਲ ਕੋਰਟ ਦੇ ਲਈ ਜਿਹੜਾ ਸੀ ਰਸਤਾ ਬਣਾਉਣ ਵਾਸਤੇ ਪੁੱਟ ਦਿੱਤਾ ਗਿਆ, ਇਹਨਾਂ ਰੁੱਖਾਂ ਨੂੰ ਸਥਾਨਕ ਨਿਵਾਸੀਆਂ ਨੇ ਕਈ ਸਾਲਾਂ ਤੋਂ ਪਾਲਿਆ ਸੀ ਅਤੇ ਇਹ ਇਲਾਕੇ ਦੇ ਹਰੇ ਭਰੇ ਕਵਰ ਦਾ ਇੱਕ ਜਿਹੜਾ ਬਹੁਤ ਪੁਰਾਣਾ ਜਿਹੜਾ ਪੂਰਨ ਹਿੱਸਾ ਬਣ ਗਏ ਸਨ। ਵਾਤਾਵਰਨ ਦੇ ਮੁੱਦਿਆਂ ਦੇ ਲਈ ਲੜ ਰਹੇ ਇੱਕ ਗੈਰ ਸਰਕਾਰੀ ਸੰਗਠਨ ਪਬਲਿਕ ਐਕਸ਼ਨ ਕਮੇਟੀ ਦੇ ਜਸਕੀਰਤ ਸਿੰਘ ਦਾ ਕਹਿਣਾ ਹੈ ਕਿ ਰੁੱਖਾਂ ਦਾ ਨੁਕਸਾਨ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਚਿੰਤਾਜਨਕ ਹੈ, ਜਿੱਥੇ ਦੇਸ਼ ਦੇ ਵਿੱਚ ਸਭ ਤੋਂ ਘੱਟ ਜੰਗਲੀ ਰਕਬਾ ਹੈ। ਪੰਜਾਬ ਦਾ ਜੰਗਲੀ ਰਕਬਾ ਸਿਰਫ 6.59 ਫੀਸਦੀ ਜਿਹੜਾ ਦੱਸਿਆ ਜਾਂਦਾ ਹੈ ਅਤੇ ਕੇਂਦਰੀ ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਉਹਨਾਂ ਨੇ ਪਿਛਲੇ ਸਾਲ ਜੁਲਾਈ ਦੇ ਵਿੱਚ ਆਪ ਦੇ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਦੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਸੀ ਕਿ ਭਾਰਤ ਦਾ ਕੁੱਲ ਜੰਗਲੀ ਖੇਤਰ ਜਿਹੜਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੈ ਅਤੇ ਦੇਸ਼ ਦੇ ਤਕਰੀਬਨ ਅਰਬਾਂ ਕਰੋੜਾਂ ਦੇ ਹਿੱਸੇ ਆ ਜਾਂਦੇ ਆ, ਤਕਰੀਬਨ 8.27 ਮਿਲੀਅਨ ਵਰਗ ਕਿਲੋਮੀਟਰ ਅਤੇ ਇਸੇ ਤਰ੍ਹਾਂ ਹੀ 32.87 ਮਿਲੀਅਨ ਵਰਗ ਜਿਹੜਾ ਕਿਲੋਮੀਟਰ ਭੂਗੋਲਿਕ ਖੇਤਰ ਦਾ 25.17 ਫੀਸਦੀ ਬਣ ਜਾਂਦਾ ਹੈ। ਇਸ ਦੇ ਮੁਕਾਬਲੇ ਪੰਜਾਬ ਦਾ ਜੰਗਲੀ ਰਕਬਾ ਸਿਰਫ ਅਤੇ ਸਿਰਫ 6.59 ਫੀਸਦ ਹੈ, ਜੋ ਸਾਰੇ ਰਾਜਾਂ ਦੇ ਵਿੱਚੋਂ ਸਭ ਤੋਂ ਘੱਟ ਹੈ। ਵਾਤਾਵਰਨ ਪ੍ਰੇਮੀਆਂ ਦਾ ਜ਼ੋਰ ਹੈ ਕਿ ਜਿੱਥੇ ਨਵੇਂ ਬੂਟੇ ਲਗਾਉਣਾ ਜ਼ਰੂਰੀ ਹੈ ਉੱਥੇ ਹੀ ਪੁਰਾਣੇ ਅਤੇ ਵੱਡੇ ਰੁੱਖਾਂ ਦੀ ਜਿਹੜੀ ਰੱਖਿਆ ਕਰਨਾ ਵੀ ਬਰਾਬਰ ਮਹੱਤਵਪੂਰਨ ਹੈ। ਅਦਾਲਤਾਂ ਅਤੇ ਟ੍ਰਿਬਿਊਨਲਾਂ ਦੇ ਵਿੱਚ ਕਈ ਮਾਮਲੇ ਵਿਚਾਰ ਦੇ ਅਧੀਨ ਹੋਣ ਦੇ ਕਰਕੇ ਆਉਣ ਵਾਲੇ ਮਹੀਨੇ ਦੇ ਵਿੱਚ ਇਹ ਜਿਹੜਾ ਨਿਰਧਾਰਤ ਕਰਨ ਦੇ ਲਈ ਮਹੱਤਵਪੂਰਨ ਹੋਣਗੇ ਕਿ ਪੰਜਾਬ ਵਿਕਾਸ ਅਤੇ ਵਾਤਾਵਰਨ ਸੁਰੱਖਿਆ ਵਿਚਕਾਰ ਕਿੰਨੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੰਤੁਲਨ ਜਿਹੜਾ ਬਣਾਉਂਦਾ ਹੈ। ਇਹ ਸਿਰਫ ਅੰਕੜੇ ਹੀ ਨਹੀਂ ਨੇ ਸਗੋਂ ਭਵਿੱਖ ਦੇ ਲਈ ਇੱਕ ਸਪਸ਼ਟ ਜਿਹੜਾ ਚੇਤਾਵਨੀ ਵੀ ਦੱਸੀ ਜਾ ਰਹੀ ਹੈ। ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ ਅਤੇ ਆਸਟ੍ਰੇਲੀਆ ਜਿਹੜਾ ਪਾਪੂਲੇਸ਼ਨ ਦੀ ਗੱਲ ਕਰ ਰਿਹਾ ਹੈ। ਪ੍ਰਵਾਸੀਆਂ ਕਾਰਨ ਆਸਟ੍ਰੇਲੀਆ ਦੀ ਆਬਾਦੀ ਵਧੀ ਹੈ, ਬੁਨਿਆਦੀ ਸਹੂਲਤਾਂ ਦੇ ਉੱਤੇ ਦਬਾਅ ਪੈਣ ਦੇ ਬਾਰੇ ਚਿੰਤਾਵਾਂ ਵਧੀਆਂ ਨੇ। ਆਸਟ੍ਰੇਲੀਆਈ ਅੰਕੜਿਆਂ ਦੇ ਬਿਊਰੋ ਦੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਨੇ ਦੇਸ਼ ਦੀ ਵੱਧਦੀ ਆਬਾਦੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਦਸੰਬਰ 2025 ਤੱਕ ਆਸਟ੍ਰੇਲੀਆ ਦੀ ਆਬਾਦੀ ਲਗਭਗ 2.78 ਕਰੋੜ ਤੱਕ ਪਹੁੰਚ ਗਈ ਸੀ। ਸਿਰਫ ਇੱਕ ਸਾਲ ਦੇ ਦੌਰਾਨ ਕਰੀਬ 4,12,000 ਲੋਕ ਜਿਹੜੇ ਨੇ ਆਬਾਦੀ ਦੇ ਵਿੱਚ ਵਾਧੇ ਦੇ ਵਜੋਂ ਸ਼ਾਮਲ ਹੋਏ ਹੈ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਇਸ ਵਾਧੇ ਦੇ ਵਿੱਚੋਂ ਕਰੀਬ 3,01,000 ਲੋਕ ਵਿਦੇਸ਼ਾਂ ਤੋਂ ਆਏ ਪ੍ਰਵਾਸੀਆਂ ਦੇ ਕਾਰਨ ਸ਼ਾਮਲ ਹੋਏ ਨੇ, ਜਦਕਿ ਜਨਮਾਂ ਅਤੇ ਮੌਤਾਂ ਦੇ ਫਰਕ ਦੇ ਨਾਲ ਵਾਧਾ ਜਿਹੜਾ ਕੇਵਲ 1,11,000 ਰਿਹਾ। ਦੂਜੇ ਸ਼ਬਦਾਂ ਦੇ ਵਿੱਚ ਹਰ 10 ਨਵੇਂ ਵਸਨੀਕਾਂ ਦੇ ਵਿੱਚੋਂ ਲਗਭਗ 7 ਵਿਦੇਸ਼ਾਂ ਤੋਂ ਆਏ। ਅੰਕੜਿਆਂ ਅਨੁਸਾਰ ਔਸਤਨ ਹਰ ਰੋਜ਼ 1100 ਤੋਂ ਵੱਧ ਲੋਕ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਜੁੜੇ ਹੈ। ਇਸ ਤੇਜ਼ ਵਾਧੇ ਨੇ ਮਕਾਨਾਂ ਦੀ ਕਮੀ, ਕਿਰਾਏ ਦੀਆਂ ਜਿਹੜੀਆਂ ਵੱਧਦੀਆਂ ਕੀਮਤਾਂ ਅਤੇ ਬੁਨਿਆਦੀ ਸਹੂਲਤਾਂ ਦੇ ਉੱਤੇ ਦਬਾਅ ਬਾਰੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ। ਸਰਕਾਰ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਰਹੀ ਹੈ ਅਤੇ ਹਾਲਾਤ ਕਾਬੂ ਦੇ ਵਿੱਚ ਨੇ, ਪਰ ਆਲੋਚਕ ਸਵਾਲ ਪੁੱਛ ਰਹੇ ਨੇ ਕਿ ਜਦੋਂ ਘਰ ਪਹਿਲਾਂ ਹੀ ਘੱਟ ਨੇ ਤਾਂ ਇੰਨੇ ਨਵੇਂ ਲੋਕਾਂ ਦੇ ਲਈ ਰਹਿਣ ਦੀ ਥਾਂ ਕਿੱਥੋਂ ਆਵੇਗੀ। ਇਹੀ ਸਵਾਲ ਹੁਣ ਦੇਸ਼ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ। ਵੈਸੇ ਆਸਟ੍ਰੇਲੀਆ ਸਾਰਾ ਅਜੇ ਖੁੱਲ੍ਹਾ ਹੀ ਪਿਆ ਭਾਈ, ਅਤੇ ਬਥੇਰੀ ਜਗ੍ਹਾ ਹੈ, ਜ਼ਮੀਨ ਹੈ, ਸਿਰਫ ਸਮੁੰਦਰ ਦੇ ਕੰਢੇ ਹੀ ਬਣਿਆ, ਬਾਕੀ ਤਾਂ ਸਾਰਾ ਕੁਝ ਖਾਲੀ ਪਿਆ ਪਿਛਲੇ ਪਾਸੇ। ਕਨੇਡਾ ਇਸੇ ਤਰ੍ਹਾਂ ਹੀ ਪਾਪੂਲੇਸ਼ਨ ਡਿਸਲਾਈਨ ਦੀ ਗੱਲ ਕਰ ਰਿਹਾ। ਕਨੇਡਾ ਦੇ ਵਿੱਚ ਆਬਾਦੀ ਦਾ ਰੁਝਾਨ ਢਲਾਨ ਵੱਲ ਜਾ ਰਿਹਾ। ਇਮੀਗ੍ਰੇਸ਼ਨ ਨੀਤੀਆਂ ਕਾਰਨ ਕਹਿੰਦੇ ਪੱਕੇ ਹੋਣ ਵਾਲਿਆਂ ਦੀ ਗਿਣਤੀ ਦੇ ਵਿੱਚ ਕਮੀ ਆਈ ਹੈ। ਕੈਨੇਡਾ ਦੀ ਆਬਾਦੀ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਤੇ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਚਾਲੂ ਸਾਲ ਦੀ ਪਹਿਲੀ ਤਿਮਾਹੀ ਦੇ ਅੰਕੜੇ ਜਾਰੀ ਕਰਦਿਆਂ ਦੱਸਿਆ ਗਿਆ ਕਿ 31 ਮਾਰਚ ਨੂੰ ਖਤਮ ਹੋਈ ਤਿਮਾਹੀ ਦੇ ਵਿੱਚ ਆਬਾਦੀ ਦਾ ਅੰਕੜਾ ਜਿਹੜਾ 4.14 ਮਿਲੀਅਨ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਦੀ ਚੌਥੀ ਤਿਮਾਹੀ ਦੇ ਮੁਕਾਬਲੇ ਜਿਹੜਾ 55,025 ਘੱਟ ਹੈ। ਆਬਾਦੀ ਦੇ ਵਿੱਚ ਘਾਟੇ ਦਾ ਇਹ ਰੁਝਾਨ ਪਿਛਲੇ ਸਾਲ ਜੁਲਾਈ ਤੋਂ ਬਣਿਆ ਹੋਇਆ ਅਤੇ ਪਰ ਇਸ ਤਿਮਾਹੀ ਦੇ ਵਿੱਚ ਹੋਈ ਇਹ ਕਮੀ ਪਹਿਲੀਆਂ ਦੋਵਾਂ ਤਿਮਾਹੀਆਂ ਦੇ ਨਾਲੋਂ ਵੱਧ ਹੋਣ ਦੇ ਕਾਰਨ ਇਹ ਮੰਨਿਆ ਜਾਣ ਲੱਗ ਪਿਆ ਕਿ ਆਬਾਦੀ ਹੁਣ ਹੇਠਾਂ ਵੱਲ ਜਾਣ ਲੱਗੀ ਹੈ। ਹਾਲਾਂਕਿ ਇਸ ਤਿਮਾਹੀ ਦੇ ਵਿੱਚ 83,149 ਲੋਕਾਂ ਨੂੰ ਪੱਕੇ ਵਸਨੀਕ ਦਾ ਦਰਜਾ ਦਿੱਤਾ ਗਿਆ ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 21,061 ਘੱਟ ਹੈ। ਵਿਭਾਗ ਦਾ ਜਿਹੜਾ ਮੰਨਣਾ ਹੈ ਕਿ ਪੱਕੇ ਹੋਣ ਵਾਲਿਆਂ ਦੀ ਗਿਣਤੀ ਦੇ ਵਿੱਚ ਇਹ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਕਾਰਨ ਆਈ ਹੈ। ਜਦੋਂ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਸ਼ਰਨਾਰਥੀ ਅਰਜ਼ੀਆਂ ਜਿਹੜੀਆਂ ਉਹਨਾਂ ਦੀ ਡੂੰਘਾਈ ਦੇ ਨਾਲ ਘੋਖ ਕਰਨੀ ਸ਼ੁਰੂ ਕੀਤੀ ਹੈ ਉਦੋਂ ਤੋਂ ਪ੍ਰਵਾਨਗੀ ਦਰ ਜਿਹੜੀ ਹੈ 82% ਤੋਂ ਡਿੱਗ ਕੇ 1 ਅਪ੍ਰੈਲ ਤੱਕ 16.5% ਰਹਿ ਗਈ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਉੱਚ ਸਿੱਖਿਆ ਪ੍ਰਾਪਤ ਅਤੇ ਤਕਨੀਕੀ ਮਾਹਰਾਂ ਨੂੰ ਦੇਸ਼ ਦੇ ਵਿੱਚ ਵਸਾਉਣ ਦਾ ਜਿਹੜਾ ਇਰਾਦਾ ਰੱਖਦੀ ਹੈ ਪਰ ਉਹ ਨਾਲ ਹੀ ਕੱਚੇ ਵਸਨੀਕਾਂ ਅਸਥਾਈ ਲੋਕਾਂ ਦਾ ਅੰਕੜਾ ਕੁੱਲ ਆਬਾਦੀ ਦੇ 5% ਤੱਕ ਹੇਠਾਂ ਲਿਆਉਣ ਦੀ ਦ੍ਰਿੜ ਹੈ। ਇਸ ਸਾਲ 3,85,000 ਅਤੇ ਅਗਲੇ 2 ਸਾਲਾਂ ਦੇ ਦੌਰਾਨ 3,70,000 ਅਸਥਾਈ ਕਾਮਿਆਂ ਨੂੰ ਵੀਜ਼ੇ ਦਿੱਤੇ ਜਾਣੇ ਨੇ ਪਰ ਵਿਭਾਗ ਇਸ ਦੇ ਬਦਲੇ ਪਹਿਲਾਂ ਤੋਂ ਰਹਿ ਰਹੇ ਅਸਥਾਈ ਵਸਨੀਕਾਂ ਦੀ ਵਾਪਸੀ ਨੂੰ ਜ਼ਰੂਰੀ ਸਮਝ ਰਿਹਾ। ਦੂਸਰੇ ਪਾਸੇ US ਇਰਾਨ ਸ਼ਾਂਤੀ ਸਮਝੌਤੇ ਮਗਰੋਂ ਤੁਰੰਤ ਖੁੱਲ੍ਹੇਗਾ ਹੌਰਮੁਜ਼ ਜਲਮਾਰਗ। ਪਾਕਿਸਤਾਨ ਬਣਿਆ ਮੁੱਖ ਵਿਚੋਲਾ। ਅਮਰੀਕਾ ਇਰਾਨ ਇਤਿਹਾਸਕ ਸਮਝੌਤੇ 'ਤੇ ਰੂਸ ਨੇ ਵੀ ਜਿਹੜੀ ਹੈ ਸਹਿਮਤੀ ਜਤਾ ਦਿੱਤੀ ਹੈ। ਕ੍ਰੈਮਲਿਨ ਨੇ ਅਧਿਕਾਰਤ ਤੌਰ ਦੇ ਉੱਤੇ ਇਸ ਸਮਝੌਤੇ ਦਾ ਸਵਾਗਤ ਕਰਦਿਆਂ ਇਸ ਨੂੰ ਖੇਤਰੀ ਸ਼ਾਂਤੀ ਦੇ ਲਈ ਇੱਕ ਸਕਾਰਾਤਮਕ ਪੋਜ਼ਿਟਿਵ ਕਦਮ ਦੱਸ ਦਿੱਤਾ ਹੈ। ਦੂਸਰੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਵੀਰਵਾਰ ਨੂੰ ਪੱਛਮੀ ਏਸ਼ੀਆ ਦੇ ਵਿੱਚ ਸ਼ਾਂਤੀ ਬਹਾਲ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਰਾਨ ਦੇ ਸਰਵਉੱਚ ਆਗੂ ਮੁਜਤਬਾ ਖਮਨੇਈ ਦੀ ਜਿਹੜੀ ਸ਼ਲਾਘਾ ਕੀਤੀ ਹੈ ਜਦੋਂ ਉਹਨਾਂ ਨੇ ਐਲਾਨ ਕੀਤਾ ਕਿ ਦੋਵਾਂ ਧਿਰਾਂ ਨੇ ਇਤਿਹਾਸਕ ਇਸਲਾਮਾਬਾਦ ਸਮਝੌਤਾ ਜਿਹੜਾ ਹੈ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਪੂਰਾ ਕਰ ਲਿਆ। ਸ਼ਰੀਫ ਨੇ ਚੋਟੀ ਦੇ ਜਿਹੜੇ ਨੇ ਅਮਰੀਕੀ ਅਤੇ ਇਰਾਨੀ ਆਗੂਆਂ ਦੀ ਜਿਹੜੀ ਹੈ ਕੂਟਨੀਤੀ ਪ੍ਰਤੀ ਅਟੱਲ ਵਚਨਬੱਧਤਾ ਅਤੇ ਸ਼ਾਂਤੀ ਦੇ ਰਾਹ ਨੂੰ ਅਪਣਾਉਣ ਦੇ ਲਈ ਵੀ ਜਿਹੜੀ ਹੈ ਤਾਰੀਫ ਕੀਤੀ ਹੈ ਕਿਉਂਕਿ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਸ ਦਸਤਾਵੇਜ਼ ਦੇ ਉੱਤੇ ਦਸਤਖਤ ਹੋਣ ਦੇ ਨਾਲ ਹੌਰਮੁਜ਼ ਜਲਮਾਰਗ ਤੁਰੰਤ ਖੁੱਲ੍ਹ ਜਾਵੇਗਾ ਅਤੇ ਅਮਰੀਕਾ ਤੁਰੰਤ ਆਪਣੀ ਜਲ ਸੈਨਾ ਦੀ ਨਾਕਾਬੰਦੀ ਹਟਾ ਲਵੇਗਾ। ਟਰੰਪ ਨੇ ਬੁੱਧਵਾਰ ਨੂੰ ਫਰਾਂਸ ਦੇ ਵਰਸੇਲਜ ਪੈਲਸ ਦੇ ਵਿੱਚ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਹੈ। ਵਰਸੇਲਜ ਦੀ ਪਿੱਠ ਭੂਮੀ ਪੜ੍ਹਨ ਵਾਲੀ ਹੈ, ਬੜਾ ਇੰਟਰਸਟਿੰਗ ਜਿਹੜਾ ਏਰੀਆ ਰਿਹਾ ਹੈ ਦੁਨੀਆ ਦੇ ਰਾਜ ਕਰਨ ਵਾਲੇ ਲੋਕਾਂ ਦਾ, ਜਿੱਥੇ ਉਹਨਾਂ ਨੇ G7 ਸੰਮੇਲਨ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਂ ਦੇ ਨਾਲ ਰਾਤ ਦਾ ਖਾਣਾ ਖਾਧਾ ਸੀ। ਇੱਥੇ ਸਾਰੇ ਰਾਜੇ ਮਹਾਰਾਜੇ ਵੀ ਆਉਂਦੇ ਰਹੇ ਆ ਵਰਸੇਲਜ ਦੇ ਵਿੱਚ, ਜਦੋਂ PM ਦਾ ਮੁੱਦਾ ਨਹੀਂ ਹੁੰਦਾ ਸੀ, ਸਮਾਂ ਨਹੀਂ ਉਹ ਸੀਗਾ, ਰਾਜਾਸ਼ਾਹੀ ਦਾ ਸਮਾਂ ਸੀ ਉਦੋਂ। ਜਲਦੀ ਇਰਾਨੀ ਮੀਡੀਆ ਨੇ ਰਾਸ਼ਟਰਪਤੀ ਮਸੂਦ ਪੇਸ਼ਕੀਅਨ ਦੀਆਂ ਜਿਹੜੀਆਂ ਤਸਵੀਰਾਂ ਪੋਸਟ ਕੀਤੀਆਂ ਜਿਸ ਦੇ ਵਿੱਚ ਉਹ ਕੈਮਰੇ ਦੇ ਸਾਹਮਣੇ ਦਸਤਖਤ ਕੀਤੇ ਹੋਏ ਦਸਤਾਵੇਜ਼ ਦੀ ਇੱਕ ਕਾਪੀ ਫੜੇ ਬੈਠੇ ਹੋਏ ਨੇ। ਇਹ ਵਿਆਪਕ ਤੌਰ ਦੇ ਉੱਤੇ ਰਿਪੋਰਟ ਕੀਤੀ ਗਈ ਹੈ ਕਿ ਮੁੱਖ ਵਿਚੋਲਾ ਪਾਕਿਸਤਾਨ ਸਵਿਟਜ਼ਰਲੈਂਡ ਦੇ ਵਿੱਚ ਸਮਝੌਤੇ ਦੇ ਉੱਤੇ ਦਸਤਖਤ ਕਰੇਗਾ ਜਿੱਥੇ ਸ਼ੁੱਕਰਵਾਰ ਨੂੰ ਇੱਕ ਰਸਮੀ ਸਮਾਰੋਹ ਜਿਹੜਾ ਹੋਣ ਵਾਲਾ ਹੈ। ਵੀਰਵਾਰ ਨੂੰ ਸ਼ਰੀਫ ਨੇ ਕਿਹਾ ਹੈ ਕਿ ਸੰਬੰਧਿਤ ਸਰਕਾਰਾਂ ਦੇ ਉੱਚ ਪੱਧਰ ਦੇ ਉੱਤੇ ਸਮਝੌਤੇ ਦੇ ਦਸਤਖਤ ਕਰਨਾ ਸੰਘਰਸ਼ ਦੇ ਕੂਟਨੀਤਿਕ ਹਾਲਤ ਦੇ ਲਈ ਦੋਵਾਂ ਪੱਖਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿਉਂਕਿ ਉਹਨਾਂ ਨੇ ਸਾਊਦੀ ਅਰਬ, ਕਤਰ, ਤੁਰਕੀ ਅਤੇ ਮਿਸਰ ਵਰਗੇ ਹੋਰ ਪੱਛਮੀ ਏਸ਼ੀਆ ਦੇਸ਼ਾਂ ਦਾ ਵੀ ਧੰਨਵਾਦ ਕੀਤਾ ਹੈ। ਸ਼ਰੀਫ ਨੇ ਵੀਰਵਾਰ ਨੂੰ ਐਕਸ ਦੇ ਉੱਤੇ ਜਿਹੜਾ ਇੱਕ ਪੋਸਟ ਦੇ ਵਿੱਚ ਕਿਹਾ ਕਿ ਮੈਨੂੰ ਇਹ ਐਲਾਨ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਕਿ ਇਤਿਹਾਸਕ ਇਸਲਾਮਾਬਾਦ ਸਮਝੌਤਾ ਅੱਜ ਸੰਯੁਕਤ ਰਾਜ ਅਮਰੀਕਾ ਅਤੇ ਇਸਲਾਮਿਕ ਰਿਪਬਲਿਕ ਆਫ ਇਰਾਨ ਵਿਚਕਾਰ ਇਲੈਕਟ੍ਰਾਨਿਕ ਤਰੀਕੇ ਦੇ ਨਾਲ ਹਸਤਾਖਰ ਕੀਤਾ ਗਿਆ ਹੈ। ਇਸਲਾਮਾਬਾਦ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਵੇਗਾ ਅਤੇ ਪਹਿਲੇ ਕਦਮ ਦੇ ਵਜੋਂ ਇਸਲਾਮਿਕ ਰਿਪਬਲਿਕ ਆਫ ਇਰਾਨ ਤੁਰੰਤ ਹੌਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹ ਦੇਵੇਗਾ ਅਤੇ ਸੰਯੁਕਤ ਰਾਜ ਅਮਰੀਕਾ ਤੁਰੰਤ ਜਲ ਸੈਨਾ ਦੀ ਨਾਕਾਬੰਦੀ ਹਟਾ ਲਵੇਗਾ। ਅਤੇ ਨਾਲ ਟਰੰਪ ਨੇ ਕਿਹਾ ਕਿ ਕੁਝ ਬਲੈਸਟਿਕ ਮਿਜ਼ਾਈਲਾਂ ਜਿਹੜੀਆਂ ਨੇ ਇਰਾਨ ਰੱਖ ਸਕਦਾ ਹੈ ਉਹਦੀ ਵੀ ਸਹਿਮਤੀ ਬਣੀ ਹੈ। ਹਰਮੁਜ਼ ਜਲਡ ਮਰੂ ਮੱਧ ਇੱਕ ਤੰਗ ਜਲ ਮਾਰਗ ਹੈ ਅਤੇ ਜਿਸ ਦੇ ਵਿੱਚੋਂ ਆਮ ਸਮਿਆਂ ਦੇ ਵਿੱਚ ਦੁਨੀਆ ਦੀ ਕੁੱਲ ਊਰਜਾ ਸਪਲਾਈ ਦਾ ਲਗਭਗ 1/5 ਜਿਹੜਾ ਲੰਘਦਾ ਹੈ। ਦੂਸਰੇ ਪਾਸੇ ਅਮਰੀਕਾ ਇਰਾਨ ਐਗਰੀਮੈਂਟ ਦੇ ਵਿੱਚ $300 ਬਿਲੀਅਨ ਦਾ ਫੰਡ ਜਿਹੜਾ ਸ਼ਾਮਲ ਕੀਤਾ ਗਿਆ। ਫੰਡ ਦੇ ਵਿੱਚ ਸ਼ਾਮਲ ਨਿੱਜੀ ਖੇਤਰ ਦੇ ਪੈਸੇ ਦੇ ਨਾਲ ਈਰਾਨ ਦੇ ਵਿੱਚ ਹੋਵੇਗਾ ਨਿਵੇਸ਼। ਅਮਰੀਕਾ ਈਰਾਨ ਸਮਝੌਤੇ ਦੇ ਚੌਕਟੇ ਦੇ ਵਿੱਚ ਈਰਾਨ ਦੇ ਵਿੱਚ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਦੇ ਲਈ 300 ਅਰਬ ਡਾਲਰ ਦੇ ਪ੍ਰਾਈਵੇਟ ਫੰਡ ਦਾ ਖਰੜਾ ਵੀ ਸ਼ਾਮਲ ਹੈ ਅਤੇ ਇਸ ਰਕਮ ਦਾ ਅੱਧੇ ਤੋਂ ਵੱਧ ਹਿੱਸਾ ਪਹਿਲਾਂ ਹੀ ਤੈਅ ਕੀਤਾ ਜਾ ਚੁੱਕਿਆ ਹੈ। ਇਹ ਦਾਅਵਾ ਸਮਝੌਤੇ ਬਾਰੇ ਪੂਰੀ ਜਾਣਕਾਰੀ ਰੱਖਦੇ ਜਿਹੜੇ ਸੂਤਰ ਨੇ ਉਹਨਾਂ ਨੇ ਦਿੱਤਾ ਅਤੇ ਇਸ ਫੰਡ ਦਾ ਮਕਸਦ ਦੋਵਾਂ ਧਿਰਾਂ ਨੂੰ ਆਰਥਿਕ ਇਨਵੈਸਟਿਵ ਦੇਣਾ ਹੈ ਅਤੇ ਇਹ ਜਿਹੜਾ ਉਸ ਜੰਗ ਖਤਮ ਕਰਨ ਦੇ ਲਈ ਰਾਜ਼ੀ ਹੋਣ। ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਦੇ ਉੱਤੇ ਇਸ ਬਾਰੇ ਜਿਹੜਾ ਦੱਸਿਆ ਗਿਆ ਜਾਣਕਾਰੀ ਦਿੱਤੀ ਹੈ। ਯੋਜਨਾ ਦੇ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਜਦੋਂ ਕਿ ਵਾਸ਼ਿੰਗਟਨ ਅਤੇ ਤਹਿਰਾਨ ਸ਼ੁੱਕਰਵਾਰ ਨੂੰ ਇਸ ਉੱਤੇ ਸਹੀ ਜਿਹੜਾ ਆਪਣੀ ਯਾਨੀ ਕਿ ਹਸਤਾਖਰ ਚੰਗੀ ਤਰ੍ਹਾਂ ਪੂਰੇ ਡੀਲ ਕਰਨਗੇ, ਤਿਆਰੀ ਖਿੱਚੀ ਬੈਠੇ ਨੇ ਅਤੇ ਇਸ ਫੰਡ ਦੀ ਹੋਂਦ ਦੇ ਬਾਰੇ ਪਹਿਲਾਂ ਰਿਪੋਰਟ ਕੀਤਾ ਜਾ ਚੁੱਕਿਆ ਹੈ ਕਿ ਇਸ ਖਬਰ ਏਜੰਸੀ ਨੇ ਪਹਿਲੀ ਵਾਰ ਖੁਲਾਸਾ ਕੀਤਾ ਕਿ ਫੰਡ ਦੀ ਅੱਧੀ ਤੋਂ ਵੱਧ ਰਕਮ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ। ਇਸ ਦੇ ਵਿੱਚ ਪੂਰੀ ਤਰ੍ਹਾਂ ਨਿੱਜੀ ਖੇਤਰ ਦਾ ਪੈਸਾ ਜਿਹੜਾ ਸ਼ਾਮਲ ਹੋਵੇਗਾ। ਅਮਰੀਕਾ ਅਤੇ ਈਰਾਨੀ ਅਧਿਕਾਰੀਆਂ ਨੇ ਲੰਘੇ ਐਤਵਾਰ ਕਿਹਾ ਸੀ ਕਿ ਉਹਨਾਂ ਜੰਗ ਦੇ ਖਾਤਮੇ ਦੇ ਲਈ ਇੱਕ ਚੌਕਟੇ ਦੇ ਬਾਰੇ ਸਹਿਮਤੀ ਦਿੱਤੀ ਹੋਈ ਹੈ। ਦੂਸਰੇ ਪਾਸੇ ਨਵਾਂ ਫੰਡ ਪ੍ਰਾਈਵੇਟ ਨਿਵੇਸ਼ ਦਾ ਜ਼ਰੀਆ ਹੈ, ਨਾ ਕਿ ਕੋਈ ਮੁੜ ਉਸਾਰੀ ਜਾਂ ਮੁਆਵਜ਼ੇ ਦਾ ਪ੍ਰੋਗਰਾਮ। ਇਸ ਦੇ ਵਿੱਚ ਸਰਕਾਰ ਦਾ ਕੋਈ ਪੈਸਾ ਜਾਂ ਗ੍ਰਾਂਟ ਸ਼ਾਮਲ ਨਹੀਂ ਹੋਏਗੀ। ਅਮਰੀਕਾ, ਖਾੜੀ ਅਰਬ ਮੁਲਕਾਂ, ਏਸ਼ੀਆ ਅਤੇ ਦੱਖਣੀ ਅਮਰੀਕਾ ਅਤੇ ਅਫਰੀਕੀ ਕੰਪਨੀਆਂ ਨੇ ਇਸ ਲਈ ਫੰਡਿੰਗ ਦੇਣ ਦੇ ਵਾਸਤੇ ਸਹਿਮਤੀ ਦਿੱਤੀ ਹੈ। ਸੀਨੀਅਰ ਈਰਾਨੀ ਸੂਤਰਾਂ ਨੇ ਦੱਸਿਆ ਕਿ ਤਹਿਰਾਨ ਨੇ ਜੰਗ ਕਰਕੇ ਹੋਈ ਨੁਕਸਾਨ ਦੇ ਲਈ ਅਮਰੀਕਾ ਤੋਂ ਅਸਲ ਦੇ ਵਿੱਚ 400 ਅਰਬ ਡਾਲਰ ਰੁਪਏ ਦਾ ਜਿਹੜਾ ਮੁਆਵਜ਼ਾ ਮੰਗਿਆ, ਪਰ ਵਾਸ਼ਿੰਗਟਨ ਨੇ ਇਸ ਤੋਂ ਨਾ ਕਰ ਦਿੱਤੀ ਸੀ। ਇਸ ਮਗਰੋਂ ਹੀ ਫੰਡ ਜਿਹੜੇ ਨੇ, ਜਿਸ ਨੂੰ ਮੁੜ ਉਸਾਰੀ ਦੇ ਵਿਕਾਸ ਫੰਡ ਦਾ ਨਾਮ ਦਿੱਤਾ ਗਿਆ, ਸਾਹਮਣੇ ਆਇਆ ਸੀ। ਦੂਸਰੇ ਪਾਸੇ ਇੰਡੀਆ US ਟਰੇਡ ਡੀਲ, ਮੋਦੀ ਟਰੰਪ ਦੇ ਵੱਲੋਂ ਅਧਿਕਾਰੀਆਂ ਨੂੰ ਵਪਾਰਕ ਤੌਰ ਦੇ ਉੱਤੇ ਅਰਥਪੂਰਨ ਵਪਾਰ ਸਮਝੌਤੇ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇੱਕ ਸੰਤੁਲਿਤ, ਆਪਸੀ, ਲਾਭਕਾਰੀ ਅਤੇ ਵਪਾਰਕ ਤੌਰ ਦੇ ਉੱਤੇ ਅਰਥਪੂਰਨ ਵਪਾਰ ਸਮਝੌਤੇ ਵੱਲ ਕੰਮ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ। ਵਿਦੇਸ਼ ਮੰਤਰਾਲੇ MEA ਨੇ ਵੀਰਵਾਰ ਨੂੰ ਅੱਜ ਇਹ ਗੱਲ ਕਹੀ ਹੈ, ਜੋ ਕਿ G7 ਸੰਮੇਲਨ ਦੇ ਹਾਸ਼ੀਏ ਦੇ ਉੱਤੇ ਦੋਵਾਂ ਨੇਤਾਵਾਂ ਵੱਲੋਂ ਤਣਾਅਪੂਰਨ ਦੁਵੱਲੇ ਸੰਬੰਧਾਂ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਦੇ ਵਿੱਚ 16 ਮਹੀਨਿਆਂ 'ਚ ਪਹਿਲੀ ਵਾਰ ਵਿਆਪਕ ਗੱਲਬਾਤ ਕਰਨ ਤੋਂ ਇੱਕ ਦਿਨ ਬਾਅਦ ਹੋਇਆ। ਅਮਰੀਕੀ ਵਪਾਰ ਪ੍ਰਤੀਨਿਧੀ ਜੇਮਸਨ ਗ੍ਰੀਰਰ ਪ੍ਰਸਤਾਵਿਤ ਵਪਾਰ ਸਮਝੌਤੇ ਉੱਤੇ ਗੱਲਬਾਤ ਨੂੰ ਅੱਗੇ ਵਧਾਉਣ ਦੇ ਲਈ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰ ਸਕਦੇ ਹੈ। MEA ਨੇ ਕਿਹਾ ਕਿ ਮੀਟਿੰਗ ਦੇ ਵਿੱਚ ਮੋਦੀ ਅਤੇ ਟਰੰਪ ਨੇ ਭਾਰਤ ਅਮਰੀਕਾ ਵਿਆਪਕ ਗਲੋਬਲ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਅਤੇ ਉਹਨਾਂ ਦੇ ਲੋਕਾਂ ਦੇ ਆਪਸੀ ਲਾਭ ਦੇ ਲਈ ਸਾਰੇ ਖੇਤਰਾਂ ਦੇ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਨੇਤਾਵਾਂ ਨੇ ਅੰਤਰਿਮ ਦੁਵੱਲੇ ਵਪਾਰ ਸਮਝੌਤੇ ਵੱਲ ਗੱਲਬਾਤ ਦੇ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਨੂੰ ਸੰਤੁਸ਼ਟੀ ਦੇ ਨਾਲ ਨੋਟ ਕੀਤਾ ਅਤੇ ਆਪਣੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇੱਕ ਸੰਤੁਲਿਤ, ਆਪਸੀ, ਲਾਭਕਾਰੀ ਅਤੇ ਵਪਾਰਕ ਤੌਰ ਦੇ ਉੱਤੇ ਅਰਥਪੂਰਨ ਸਮਝੌਤੇ ਵੱਲ ਕੰਮ ਕਰਨ ਦਾ ਨਿਰਦੇਸ਼ ਦਿੱਤਾ ਹੈ। ਦੋਵਾਂ ਪੱਖਾਂ ਨੇ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਉੱਤੇ ਪਹਿਲਾਂ ਹੀ ਗੱਲਬਾਤ ਦੀ ਇੱਕ ਲੜੀ ਜਿਹੜੀ ਕੀਤੀ ਹੈ। ਆਪਣੀ ਟਿੱਪਣੀ 'ਚ ਮੋਦੀ ਨੇ ਪਿਛਲੇ ਸਾਲ ਫਰਵਰੀ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਟਰੰਪ ਦੇ ਨਾਲ ਆਪਣੀ ਆਖਰੀ ਮੁਲਾਕਾਤ ਦਾ ਜਿਹੜਾ ਉਹਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨੇ ਰਿਸ਼ਤੇ ਦੇ ਵਿੱਚ ਨਵੀਂ ਊਰਜਾ ਲਿਆਂਦੀ ਹੈ। ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ 'ਚ ਸ਼ਾਂਤੀ ਲਿਆਉਣ ਦੇ ਟਰੰਪ ਦੇ ਯਤਨਾਂ ਦੇ ਲਈ ਉਹਨਾਂ ਦੀ ਤਾਰੀਫ ਵੀ ਕੀਤੀ ਹੈ। ਇਸੇ ਤਰ੍ਹਾਂ ਪੁਤਿਨ ਹੁਣੀ ਇੱਕ ਪਾਸੇ G7 ਚੱਲ ਰਿਹਾ ਅਤੇ ਦੂਸਰੇ ਪਾਸੇ ਪੁਤਿਨ ਹੁਣਾਂ ਨੇ ਕੀਤੀ ਹੈ ਆਸੀਆਨ ਦੇਸ਼ਾਂ ਦੇ ਆਗੂਆਂ ਦੀ ਮੇਜ਼ਬਾਨੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਕੱਲ੍ਹ ਬੀਤੇ 'ਚ ਦੱਖਣੀ ਪੂਰਬੀ ਏਸ਼ੀਆਈ ਰਾਸ਼ਟਰ ਸੰਘ ਆਸੀਆਨ ਦੇ ਆਗੂਆਂ ਦੀ ਬੈਠਕ ਦੀ ਮੇਜ਼ਬਾਨੀ ਕੀਤੀ ਹੈ, ਜਿਸ ਦਾ ਮਕਸਦ ਇਸ ਖੇਤਰੀ ਸਮੂਹ ਦੇ ਮੈਂਬਰਾਂ ਨਾਲ ਵਪਾਰ ਅਤੇ ਹੋਰ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈ। ਕ੍ਰੈਮਲਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਦੇ ਅਨੁਸਾਰ ਕਜ਼ਾਨ ਦੇ ਵਿੱਚ ਹੋ ਰਹੀ 2 ਰੋਜ਼ਾ ਬੈਠਕ ਦੇ ਵਿੱਚ ਆਸੀਆਨ ਦੇਸ਼ਾਂ ਦੇ ਨਾਲ ਰੂਸ ਦੀ ਰਣਨੀਤਿਕ ਭਾਈਵਾਲੀ ਨੂੰ ਵਧਾਉਣ ਦੇ ਉੱਤੇ ਤੌਰ ਤਰੀਕਿਆਂ ਦੇ ਉੱਤੇ ਵਿਚਾਰ ਕੀਤਾ ਜਾਵੇਗਾ। ਆਸੀਆਨ ਦੇ ਵਿੱਚ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਪੂਰਬੀ ਤਿਮੋਰ ਅਤੇ ਵੀਅਤਨਾਮ ਵਰਗੇ ਦੇਸ਼ ਸ਼ਾਮਲ ਨੇ। ਉਸ਼ਾਕੋਵ ਨੇ ਕਿਹਾ ਕਿ ਇਸ ਖੇਤਰੀ ਸਮੂਹ ਨੇ ਮਾਸਕੋ ਦੇ ਨਾਲ ਗੱਲਬਾਤ ਭਾਈਵਾਲ ਦੇ ਵਜੋਂ ਸੰਬੰਧ ਬਣਾਈ ਰੱਖੇ ਹਨ ਅਤੇ ਰੂਸੀ ਅਧਿਕਾਰੀਆਂ ਨੂੰ ਸਾਲਾਨਾ ਉੱਚ ਪੱਧਰੀ ਬੈਠਕਾਂ ਦੇ ਵਿੱਚ ਸ਼ਾਮਲ ਕੀਤਾ ਹੈ। ਵੋਲਗਾ ਨਦੀ ਦੇ ਕੰਢੇ ਦੇ ਉੱਤੇ ਕਜ਼ਾਨ ਦੇ ਵਿੱਚ ਹੋ ਰਹੀ ਇਹ ਸਿਖਰ ਸੰਮੇਲਨ ਰੂਸ ਆਸੀਆਨ ਸੰਬੰਧਾਂ ਦੀ 35ਵੀਂ ਵਰ੍ਹੇਗੰਢ ਦਾ ਪ੍ਰਤੀਕ ਵੀ ਦਰਸਾਈ ਗਈ ਹੈ। ਆਖਰੀ ਖਬਰਾਂ ਵੱਲ ਨੂੰ ਵੱਲਦੇ ਹਾਂ। ਮੈਡੀਟੋਬਾ ਦੇ ਵਿੱਚ ਹੈਪੇਟਾਈਟਸ ਏ ਦੇ ਕੇਸ ਵਧੇ ਨੇ ਅਤੇ ਹਸਪਤਾਲ ਦਾਖਲਿਆਂ ਅਤੇ ਮੌਤਾਂ ਦੀ ਪੁਸ਼ਟੀ ਜਿਹੜੀ ਹੋ ਰਹੀ ਹੈ। ਮੈਨੀਟੋਬਾ ਦੇ ਵਿੱਚ ਅਪ੍ਰੈਲ 2025 ਤੋਂ ਜਾਰੀ ਹੈਪੇਟਾਈਟਸ ਏ ਦਾ ਜਿਹੜਾ ਪ੍ਰਕੋਪ ਜੂਨ 2026 ਤੱਕ ਸੂਬੇ ਦੇ ਸਭ ਤੋਂ ਗੰਭੀਰ ਜਨ ਸਿਹਤ ਸੰਕਟਾਂ ਦੇ ਵਿੱਚੋਂ ਇੱਕ ਬਣ ਚੁੱਕਿਆ। ਸਿਹਤ ਅਧਿਕਾਰੀਆਂ ਮੁਤਾਬਕ ਇਹ ਪ੍ਰਕੋਪ ਜਿਹੜਾ ਹੁਣ ਸਿਰਫ ਕੁਝ ਉੱਤਰੀ ਭਾਈਚਾਰਿਆਂ ਤੱਕ ਸੀਮਤ ਨਹੀਂ ਰਿਹਾ, ਸਗੋਂ ਵਿਨੀਪੈਗ ਸਮੇਤ ਕਈ ਸ਼ਹਿਰੀ ਇਲਾਕਿਆਂ ਤੱਕ ਫੈਲ ਚੁੱਕਿਆ। ਮੈਨੀਟੋਬਾ ਜਿਹੜਾ ਹੈ ਹੈਲਥ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸ ਪ੍ਰਕੋਪ ਦੇ ਨਾਲ ਹੁਣ ਤੱਕ ਜਿਹੜਾ ਸੈਂਕੜੇ ਕੇਸ ਦਰਜ ਕੀਤੇ ਜਾ ਚੁੱਕੇ ਹੈ, ਜਿਨ੍ਹਾਂ ਦੇ ਵਿੱਚ ਕਈ ਹਸਪਤਾਲ, ICU ਦਾਖਲੇ ਅਤੇ ਮੌਤਾਂ ਵੀ ਸ਼ਾਮਲ ਨੇ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਵਾਇਰਸ ਇੱਕੋ ਹੀ ਸਟ੍ਰੇਨ ਨਾਲ ਜਿਹੜਾ ਜੁੜਿਆ ਹੋਇਆ ਅਤੇ ਮੁੱਖ ਤੌਰ ਦੇ ਉੱਤੇ ਵਿਅਕਤੀ ਤੋਂ ਵਿਅਕਤੀ ਦੇ ਸੰਪਰਕ ਰਾਹੀਂ ਫੈਲ ਰਿਹਾ। ਸ਼ੁਰੂਆਤੀ ਦੌਰ ਦੇ ਵਿੱਚ ਇਹ ਬਿਮਾਰੀ ਆਈਲੈਂਡ ਲੇਕ ਖੇਤਰ ਦੇ 4 ਫਸਟ ਨੇਸ਼ਨ ਭਾਈਚਾਰਿਆਂ ਗਾਰਡਨ ਹਿੱਲ, ਸੇਟ ਥਰੇਸਾ ਪੁਆਇੰਟ, ਵਾਸਾ ਗਾ ਮੈਕ ਅਤੇ ਰੈੱਡ ਸੱਕਰ ਲੇਕ ਜਿਹੜੀ ਹੈ ਇਹਦੇ ਵਿੱਚ ਕੇਂਦਰਿਤ ਸੀ, ਪਰ ਸਮੇਂ ਦੇ ਨਾਲ ਇਹ ਸੰਕ੍ਰਮਣ ਜਿਹੜਾ ਹੋਰ ਖੇਤਰਾਂ ਦੇ ਵਿੱਚ ਵੀ ਫੈਲ ਗਿਆ। ਇਹ ਵਿਭਾਗ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦਾ ਕਹਿਣਾ ਕਿ ਕੁਝ ਦੂਰ ਦੁਰਾਜ ਇਲਾਕਿਆਂ ਦੇ ਵਿੱਚ ਪਾਣੀ ਅਤੇ ਸੀਵਰੇਜ ਸੰਬੰਧੀ ਸਮੱਸਿਆਵਾਂ ਨੇ ਬਿਮਾਰੀ ਦੇ ਫੈਲਾਅ ਨੂੰ ਹੋਰ ਤੇਜ਼ ਕੀਤਾ। ਵਿਨੀਪੈਗ ਦੇ ਵਿੱਚ ਵੀ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ। ਕਈ ਹਾਲੀਆ ਰਿਪੋਰਟਾਂ ਮੁਤਾਬਕ ਸ਼ਹਿਰ ਦੇ ਵਿੱਚ ਸੈਂਕੜੇ ਲੋਕ ਪ੍ਰਭਾਵਿਤ ਹੋ ਚੁੱਕੇ ਨੇ, ਜਿਸ ਦੇ ਕਾਰਨ ਸਥਾਨਕ ਪੱਧਰ ਦੇ ਉੱਤੇ ਵੀ ਚਿੰਤਾ ਵੱਧ ਗਈ ਹੈ। ਸਿਹਤ ਅਧਿਕਾਰੀਆਂ ਨੇ ਕੁਝ ਜਨਤਕ ਥਾਵਾਂ ਦੇ ਨਾਲ ਜੁੜੇ ਸੰਭਾਵਿਤ ਸੰਕ੍ਰਮਣ ਬਾਰੇ ਵੀ ਜਿਹੜਾ ਚੇਤਾਵਨੀਆਂ ਜਾਰੀ ਕੀਤੀਆਂ ਨੇ ਅਤੇ ਲੋਕਾਂ ਨੂੰ ਲੱਛਣਾਂ ਦੇ ਉੱਤੇ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਹੈ। ਹੈਪੇਟਾਈਟਸ ਏ ਇੱਕ ਜਿਹੜਾ ਜਿਗਰ ਸੰਬੰਧੀ ਵਾਇਰਲ ਇਨਫੈਕਸ਼ਨ ਹੈ ਜੋ ਆਮ ਤੌਰ ਦੇ ਉੱਤੇ ਦੂਸ਼ਿਤ ਭੋਜਨ, ਪਾਣੀ ਜਾਂ ਨੇੜਲੇ ਸੰਪਰਕ ਰਾਹੀਂ ਫੈਲਦਾ ਹੈ ਅਤੇ ਇਸ ਦੇ ਲੱਛਣਾਂ ਦੇ ਵਿੱਚ ਬੁਖਾਰ, ਉਲਟੀ ਆਉਣ ਦਾ ਅਹਿਸਾਸ, ਪੇਟ ਦਰਦ, ਗੂੜਾ ਪਿਸ਼ਾਬ ਅਤੇ ਜੋਡਿਸ ਜਾਣੀ ਕਿ ਚਮੜੀ ਦੇ ਅੱਖਾਂ ਦਾ ਪੀਲਾ ਪੈਣਾ ਸ਼ਾਮਲ ਨੇ। ਕਈ ਮਰੀਜ਼ਾਂ ਦੇ ਵਿੱਚ ਲੱਛਣ ਹਲਕੇ ਹੁੰਦੇ ਨੇ ਜਾਂ ਕਈ ਵਾਰ ਦਿਖਾਈ ਹੀ ਨਹੀਂ ਦਿੰਦੇ, ਸ਼ਾਇਦ ਇਹਨੂੰ ਆਪਣੇ ਉੱਥੇ ਪੀਲੀਆ ਵੀ ਕਹਿ ਦਿੰਦੇ ਆ, ਜਿਹਦੇ ਨਾਲ ਬਿਮਾਰੀ ਅਣਜਾਣੇ ਤੌਰ ਦੇ ਉੱਤੇ ਹੋਰ ਲੋਕਾਂ ਤੱਕ ਜਿਹੜੀ ਫੈਲ ਸਕਦੀ ਹੈ। ਮੈਨੀਟੋਬਾ ਸਰਕਾਰ ਨੇ ਇਸ ਪ੍ਰਕੋਪ ਦੇ ਜਵਾਬ ਦੇ ਵਿੱਚ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ। ਉੱਚ ਖਤਰੇ ਵਾਲੇ ਸਮੂਹਾਂ ਜਿਵੇਂ ਕਿ ਪ੍ਰਭਾਵਿਤ ਭਾਈਚਾਰਿਆਂ ਦੇ ਨਿਵਾਸੀ, ਬੇਘਰ ਲੋਕ, ਨਸ਼ਾ ਵਰਤਣ ਵਾਲੇ ਅਤੇ ਜੇਲ੍ਹ ਕੈਦੀ ਦੇ ਲਈ ਮੁਫ਼ਤ ਟੀਕਾ ਉਪਲਬਧ ਕਰਵਾਇਆ ਜਾ ਰਿਹਾ ਅਤੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਕਾ ਸੰਪਰਕ ਤੋਂ ਬਾਅਦ ਵੀ ਕੁਝ ਹੱਦ ਤੱਕ ਸੁਰੱਖਿਆ ਦੇ ਸਕਦਾ ਹੈ ਜੇਕਰ ਸਮੇਂ ਸਿਰ ਲਗਵਾਇਆ ਜਾਵੇ। ਸਿਹਤ ਵਿਭਾਗ ਨੇ ਲੋਕਾਂ ਨੂੰ ਹੱਥ ਧੋਣ ਦੀ ਸਖ਼ਤ ਹਦਾਇਤ ਦਿੱਤੀ ਹੈ ਅਤੇ ਖਾਣ ਪੀਣ ਦੀ ਜਿਹੜੀ ਸਫਾਈ ਉੱਤੇ ਧਿਆਨ ਦੇਣ ਦੀ ਅਪੀਲ ਵੀ ਕੀਤੀ ਹੈ ਅਤੇ ਲੋਕਾਂ ਨੂੰ ਬਿਮਾਰੀ ਦੇ ਲੱਛਣ ਦਿਖਣ 'ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਲਈ ਕਿਹਾ ਗਿਆ ਹੈ। ਆਖਰੀ ਖ਼ਬਰ ਵੱਲ ਨੂੰ ਵੱਧਦਿਆਂ, ਆਪਣੇ ਹੀ ਦੇਸ਼ ਤੋਂ ਮੂੰਹ ਮੋੜਨ ਲੱਗ ਪਏ ਨੇ ਅਮੀਰ ਲੋਕ ਜਿਹੜੇ ਨੇ ਮੁਲਕ ਛੱਡਣ ਦੀ ਤਿਆਰੀ ਦੇ ਵਿੱਚ 1.65 ਲੱਖ ਕਰੋੜਪਤੀ ਨੇ। ਇੱਕ ਪਾਸੇ ਮਿਡਲ ਈਸਟ ਜੰਗ ਦੇ ਦੌਰਾਨ ਦੁਬਈ ਦੇ ਉੱਤੇ ਹੋਏ ਹਮਲਿਆਂ ਕਾਰਨ ਉੱਥੋਂ ਦੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ ਅਤੇ ਦੂਜੇ ਪਾਸੇ ਹਮਲਿਆਂ ਦੇ ਬਾਵਜੂਦ ਵੀ ਦੁਬਈ ਅਮੀਰ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ। ਇਸੇ ਦੌਰਾਨ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਸ ਸਾਲ ਦੁਨੀਆ ਭਰ ਦੇ ਵਿੱਚ ਰਿਕਾਰਡ 1.65 ਲੱਖ ਕਰੋੜਪਤੀ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਵਸਣ ਦੀ ਯੋਜਨਾ ਬਣਾ ਰਹੇ ਨੇ। ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਬਹੁਤ ਵੱਡਾ ਹੈ। ਇਸ ਤੋਂ ਪਹਿਲਾਂ ਸਾਲ 2025 ਦੇ ਵਿੱਚ 1.42 ਲੱਖ, 2024 'ਚ 1.34 ਲੱਖ ਅਤੇ 2013 ਦੇ ਵਿੱਚ ਸਿਰਫ 51,000 ਕਰੋੜਪਤੀਆਂ ਨੇ ਆਪਣਾ ਦੇਸ਼ ਛੱਡਿਆ ਸੀ। ਰਿਪੋਰਟ ਦੱਸਦੀ ਹੈ ਕਿ ਅਮੀਰ ਪਰਿਵਾਰ ਹੁਣ ਸਿਰਫ ਟੈਕਸ ਛੋਟ ਦੇ ਲਈ ਨਹੀਂ ਬਲਕਿ ਸਥਿਰਤਾ, ਸੁਰੱਖਿਆ, ਬਿਹਤਰ ਨਿਵੇਸ਼ ਅਤੇ ਬੱਚਿਆਂ ਦੀ ਚੰਗੀ ਸਿੱਖਿਆ ਦੇ ਲਈ ਦੂਜੇ ਦੇਸ਼ਾਂ ਦਾ ਰੁੱਖ ਕਰ ਰਹੇ ਨੇ। ਇਸ ਲਿਸਟ ਦੇ ਵਿੱਚ ਸੰਯੁਕਤ ਅਰਬ ਅਮੀਰਾਤ 85.3% ਦੇ ਸਭ ਤੋਂ ਵੱਧ ਸਕੋਰ ਦੇ ਨਾਲ ਦੁਨੀਆ ਦਾ ਸਭ ਤੋਂ ਪਸੰਦੀਦਾ ਵੈਲਥ ਹੱਬ ਜਿਹੜਾ ਬਣ ਕੇ ਉੱਭਰਿਆ, ਜਦਕਿ ਸਿੰਗਾਪੁਰ ਜਿਹੜਾ 79.5% ਅਤੇ ਕੇਮੈਨ 74.3% ਦੀ ਰੇਟਿੰਗ ਦੇ ਨਾਲ ਦੂਜੇ ਅਤੇ ਤੀਜੇ ਸਥਾਨ ਦੇ ਉੱਤੇ ਕਾਬਜ਼ ਨੇ। ਇਸ ਵੈਲਥ ਮੋਬਿਲਿਟੀ ਸੂਚੀ ਦੇ ਵਿੱਚ ਭਾਰਤ ਦਾ ਸਕੋਰ 56.5% ਆਉਂਦਾ ਹੈ। ਭਾਰਤ ਨੂੰ ਚੁਣੌਤੀਆਂ ਦੇ ਲਈ ਵਾਲੀ ਜਿਹੜੀ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ, ਜਿਸ ਦਾ ਮੁੱਖ ਕਾਰਨ ਦੇਸ਼ ਦੀ ਜ਼ਿਆਦਾਤਰ ਪੂੰਜੀ ਅਤੇ ਗਿਣੇ ਚੁਣੇ ਲੋਕਾਂ ਦਾ ਕੰਟਰੋਲ ਹੋਣਾ ਅਤੇ ਟੈਕਸ ਦੇ ਗੁੰਝਲਦਾਰ ਨਿਯਮ ਨੇ। ਅਮੀਰ ਭਾਰਤੀ ਪਰਿਵਾਰ ਹੁਣ ਆਪਣੇ ਕਾਰੋਬਾਰ ਦੇ ਵਿਸਥਾਰ, ਬੱਚਿਆਂ ਦੀ ਪੜ੍ਹਾਈ, ਟੈਕਸ ਸਟਰਕਚਰਿੰਗ ਜਿਹੜਾ ਅਤੇ ਐਸਟੇਟ ਪਲੈਨਿੰਗ ਦੇ ਤਹਿਤ ਦੂਜੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ ਜਾਂ ਉੱਥੇ ਰਹਿਣ ਨੂੰ ਜਿਹੜਾ ਪਹਿਲ ਦੇ ਰਹੇ ਨੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅਮਰੀਕਾ ਦਾ ਵੈਲਥ ਮੋਬਿਲਿਟੀ ਸਕੋਰ ਸਿਰਫ 62.3% ਹੈ ਤੇ ਇੱਥੋਂ ਦੇ ਅਮੀਰ ਪਰਿਵਾਰ ਜਿਹੜੇ ਨੇ ਸਭ ਤੋਂ ਵੱਧ ਦੂਜੇ ਦੇਸ਼ਾਂ ਦੀ ਨਾਗਰਿਕਤਾ ਮੰਗ ਰਹੇ ਨੇ। ਅਮਰੀਕਾ ਤੋਂ ਦੇਸ਼ ਛੱਡਣ ਵਾਲਿਆਂ ਦੀ ਅਰਜ਼ੀਆਂ ਜਿਹੜੀਆਂ ਨੇ 2025 ਦੇ ਵਿੱਚ ਦੁੱਗਣੀਆਂ ਹੋਈਆਂ ਅਤੇ ਫਿਰ ਇਹ ਰਫ਼ਤਾਰ ਜਿਹੜੀ ਆ 2026 ਦੇ ਵਿੱਚ ਬਰਕਰਾਰ ਰਹੀ ਹੈ। ਇਹਨਾਂ ਦੇ ਵਿੱਚੋਂ ਅੱਧੇ ਅਮੀਰ ਯੂਰਪ ਅਤੇ 1/4 ਤੋਂ ਵੱਧ ਦੱਖਣੀ ਅਮਰੀਕੀ ਕੈਰੇਬੀਅਨ ਦੇਸ਼ਾਂ ਦਾ ਰੁੱਖ ਕਰ ਰਹੇ ਨੇ। ਇਸ ਤੋਂ ਇਲਾਵਾ ਬ੍ਰਿਟੇਨ ਤੋਂ ਵੀ ਅਮੀਰਾਂ ਦਾ ਪਲਾਇਨ ਲਗਾਤਾਰ ਜਿਹੜਾ ਵੱਧ ਰਿਹਾ ਅਤੇ 2018 ਦੇ ਵਿੱਚ ਬ੍ਰਿਟੇਨ ਅਮੀਰਾਂ ਦੇ ਦੇਸ਼ ਛੱਡਣ ਦੇ ਮਾਮਲੇ 'ਚ 20ਵੇਂ ਸਥਾਨ ਦੇ ਉੱਤੇ ਸੀ, ਪਰ ਹੁਣ ਇਹ ਦੁਨੀਆ ਦੇ ਟੌਪ 5 ਦੇਸ਼ਾਂ ਦੇ ਵਿੱਚ ਸ਼ਾਮਲ ਹੋ ਗਿਆ। ਖਾਸ ਗੱਲ ਇਹ ਵੀ ਹੈ ਕਿ 2026 ਦੇ ਵਿੱਚ ਬ੍ਰਿਟੇਨ ਤੋਂ ਦੇਸ਼ ਛੱਡਣ ਦੇ ਦੀਆਂ ਜਿਹੜੀਆਂ ਅਰਜ਼ੀਆਂ ਦੇਣ ਵਾਲਿਆਂ ਦੇ ਵਿੱਚੋਂ 53% ਵਿਦੇਸ਼ੀ ਨਾਗਰਿਕ ਦੱਸੇ ਗਏ ਨੇ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ। ਅਤੇ ਆਖਰ ਦੇ ਵਿੱਚ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ ਅੱਜ ਦੇ ਖਾਸ ਦਿਹਾੜੇ ਦੇ ਉੱਤੇ, ਅਤੇ ਆਪਣੇ ਕੋਲ ਹਜੇ 25 ਮਿੰਟ 30 ਮਿੰਟ ਦਾ ਸਮਾਂ ਬਾਕੀ ਬਚਿਆ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ ਬ੍ਰੇਕ ਦੇ ਦੌਰਾਨ। ਅਤੇ ਉਸ ਤੋਂ ਬਾਅਦ ਫਿਰ ਮੈਂ ਜ਼ਿਕਰ ਕਰਾਂਗਾ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦਾ ਅਤੇ ਤੇਰਾ ਕੀਆ ਮੀਠਾ ਲਾਗੇ ਦਾ। ਅਤੇ ਲਓ ਫਿਰ ਗੱਲਾਂ ਬਾਤਾਂ ਕਰਦੇ ਹਾਂ ਅਤੇ ਇੱਕ ਛੋਟਾ ਜਿਹਾ ਬ੍ਰੇਕ, ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਗੱਲਾਂ ਬਾਤਾਂ ਫਿਰ ਬਾਅਦ ਦੇ ਵਿੱਚ ਫਿਰ ਕਰਾਂਗੇ ਜੀ। ਅਤੇ ਕਾਲ ਤੁਸੀਂ ਕਰ ਸਕਦੇ ਹੋ +358 44 976 19 ਵਾਟ ਸਟੂਡੀਓ ਦਾ ਨੰਬਰ ਹੈ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
2: ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com or call Vic Parage 604-377-1092, British Columbia. Bestwood Kitchen Cabinets LTD.
3: Washington Freight Service, Seattle ਦੇ load driving job ਦੇ ਲਈ ਧਿਆਨ ਦਿਓ। Washington Freight Service ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, washingtonfreightservice.com।
0: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਜ਼ਿੰਦਗੀਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਦੋਸਤੋ, ਆਖਰੀ ਸਮੇਂ ਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ ਅਤੇ ਜਿਸ ਦੇ ਵਿੱਚ ਆਪਾਂ ਬਾਤਚੀਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੇ ਖਾਸ ਦਿਹਾੜੇ ਦੀ। ਅਤੇ ਉਸ ਤੋਂ ਪਹਿਲਾਂ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਕਿ ਬਹੁਤ ਵਧੀਆ ਵਿਚਾਰ ਚਰਚਾ ਸਾਰੇ ਹੀ ਇਹ ਮੁੱਦਿਆਂ ਦੇ ਉੱਤੇ। ਰਾਜਨ ਜੀ ਐਪਰੀਸ਼ੀਏਟ ਕਰ ਰਹੇ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਮੁਕੱਦਰ ਬਾਈ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਡੇ ਲੌਂਗ ਵੀਕਐਂਡ ਆ ਗਿਆ ਪਰ ਸਾਨੂੰ ਛੁੱਟੀਆਂ ਨਹੀਂ ਨੇ ਅਜੇ, ਅਤੇ ਕਿਉਂਕਿ ਮਿਡ ਸਮਰ ਜਿਹੜਾ ਸੈਲੀਬ੍ਰੇਟ ਕੀਤਾ ਜਾਣਾ ਕੱਲ੍ਹ ਨੂੰ ਜੀ, ਅਤੇ ਇੱਥੇ ਸਮਰ ਪਤਾ ਨਹੀਂ ਲੱਗਦਾ ਕਦੋਂ ਆਉਂਦਾ ਅਤੇ ਕਦੇ ਕੱਲ੍ਹ ਚਲਿਆ ਜਾਂਦਾ। 15 ਦਿਨ ਸ਼ੁਰੂ ਹੋਏ ਨੂੰ ਹੋਏ ਹੈ ਅਤੇ ਮਿਡ ਸਮਰ ਵੀ ਆ ਗਿਆ। ਇੱਥੇ ਗਰਮੀਆਂ ਦਾ ਹਾਲਾਤ ਇੱਦਾਂ ਹੀ ਨੇ ਜੀ ਫਿਨਲੈਂਡ ਦੇ ਵਿੱਚ। ਅਤੇ ਮਲੂਕ ਸਿੰਘ ਬਾਈ ਜੀ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਜੀ, ਪਿਆਰ ਭਰੀ ਕਹਿੰਦੇ ਨੇ ਜੀ। ਜੀਆਨੂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੈ। ਸੁਰਿੰਦਰ ਕੌਰ ਮਾਲ ਜੀ ਕੰਗਰੈਚੁਲੇਸ਼ਨਸ ਭੇਜ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਹੈ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਅਤੇ ਸਮੂਹ ਸਤਿਕਾਰ ਸਰੋਤਿਆਂ ਨੂੰ। ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ, ਤੁਹਾਨੂੰ ਵੀ ਅੰਕਲ ਜੀ ਸਤਿ ਸ਼੍ਰੀ ਅਕਾਲ ਹੈ ਜੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 7 ਕਹਿੰਦੇ ਨੇ ਜੀ, ਜੀਆਨੂ ਜੀ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰੇ ਸਮੂਹਿਕ ਰੂਪ ਦੇ ਵਿੱਚ ਦੋਸਤਾਂ ਨੂੰ ਜੀ, ਪਿਆਰਿਆਂ ਨੂੰ। ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ, ਜੀਆਨੂ ਜੀ ਔਜਲਾ ਸਾਹਿਬ। ਅਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੁੜੇ ਹੋਏ ਨੇ। ਭਾਰਜਵੀਰ ਗੱਡੀ ਦੀ ਹੀਟ ਅਤੇ ਏਸੀ ਵੀ ਡਰਾਈਵਰ ਨੂੰ ਬੇਹੋਸ਼ੀ ਜਿਹੀ ਦਾ ਅਹਿਸਾਸ ਜਿਹਾ ਹੁੰਦਾ ਹੈ ਜੀ। ਬਿਲਕੁਲ ਜੀ, ਬਿਲਕੁਲ ਹੁੰਦਾ ਹੈ, ਬਿਲਕੁਲ ਦਰੁਸਤ ਫਰਮਾਇਆ ਜੀ ਜਾਣੀਆਂ ਚਾਲ ਜੀ, ਜ਼ਿਕਰ ਕੀਤਾ ਸੀ ਪਹਿਲਾਂ ਇਹਦਾ। ਅਤੇ ਇਸੇ ਤਰ੍ਹਾਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜ ਰਹੇ, ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ। ਫਿਰ ਆਪਾਂ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦਾ ਜਿਹੜਾ ਜ਼ਿਕਰ ਕਰਦੇ ਹਾਂ। ਅਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਜੂਏ ਤੋਂ ਜੁੜੇ ਹੋਏ, ਸਤਿ ਸ਼੍ਰੀ ਅਕਾਲ ਭੇਜਦੇ ਆ ਜੀ। ਅਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਤਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜ ਚੁੱਕੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਮਾਲ ਜੀ, ਸਵਾਗਤ ਹੈ ਜੀ।
4: ਹਾਂਜੀ ਭਵਿੰਦਰ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ।
0: ਸਤਿ ਸ਼੍ਰੀ ਅਕਾਲ ਜੀ, ਆਨੂੰ ਜੀ।
4: ਅੱਛਾ, ਮੈਂ ਤਾਂ ਸੁਣ ਰਹੀ ਸੀ, ਸੁਣਦੀ ਹੁੰਦੀ ਆ ਪਰ ਕਈ ਵਾਰ, ਹੈ ਨਾ।
0: ਹਾਂਜੀ,
4: ਮਤਲਬ ਕਈ ਵਾਰ ਲਿਖ ਨਹੀਂ ਹੁੰਦਾ, ਕਮੈਂਟਰੀ ਹੁੰਦਾ, ਪਰ ਕਈ ਵਾਰ ਤਾਂ ਏਦਾਂ ਹੁੰਦਾ ਮੈਂ ਹੁਣੇ ਹੀ ਕਰਾਂ, ਹੁਣੇ ਹੀ ਵਿੱਚ ਲਿਖਾਂ ਜਾਂ ਹੁਣੇ ਹੀ ਹਾਜ਼ਰ ਹੋ ਜਾਵਾਂ। ਉਹ ਏਦਾਂ ਤੁਹਾਨੂੰ ਪਤਾ ਬੁੜੇ ਹੋਇਓ ਆ, ਕਈ ਵਾਰ ਇੱਕ ਦੂਜੇ ਦੀ ਲੋੜ ਹੁੰਦੀ ਆ ਘਰ ਵਿੱਚ, ਹੈ ਨਾ।
0: ਤੇ
4: ਸਮਝੋ ਤੁਹਾਡੇ ਅੰਕਲ ਮੈਨੂੰ ਆਵਾਜ਼ ਮਾਰ ਲੈਂਦੇ, ਖੁਸ਼ ਹੁੰਦੇ ਆ, ਉਹਨਾਂ ਲਈ ਐਮਰਜੈਂਸੀ ਹੁੰਦੀ, ਜਦ ਮੈਂ ਜਾਣਾ ਹੁੰਦਾ ਦਵਾ ਸੱਟ ਫਿਰ ਮੈਂ ਵਿੱਚ ਕਾਲ ਛੱਡਣੀ, ਮੈਨੂੰ ਚੰਗਾ ਨਹੀਂ ਲੱਗਦਾ।
0: ਜੀ ਬਿਲਕੁਲ,
4: ਨਹੀਂ ਸਿਰਫ ਫਸਾ ਰਹੇ ਆ ਉਹ, ਜਿਹੜੇ ਉਲਟੀ ਜਿਹੜੀਆਂ ਓਪੋਜ਼ਿਟ ਪਾਰਟੀਆਂ ਹੁੰਦੀਆਂ ਉਹਨੂੰ ਉਤਾਰਨਾ ਚਾਹੁੰਦੇ ਆ, ਉਹਨੂੰ ਐਸੇ ਧਾਰਮਿਕ ਮਸਲੇ ਜੇ ਪਾ ਕੇ ਬਦਨਾਮ ਕਰਨ
0: ਲੱਗੇ।
4: ਦੂਜੇ ਬੰਦੇ ਨੂੰ ਥੱਲੇ ਲਾਉਣ ਲਈ ਉਹ, ਇਹ ਤਾਂ ਸਿਆਸੀ ਪਾਰਟੀਆਂ ਘਰਾਂ ਵਿੱਚ, ਪਰਿਵਾਰਾਂ ਵਿੱਚ, ਦਰਾਣੀਆਂ ਜਠਾਣੀਆਂ ਵਿੱਚ, ਭਰਾਵਾਂ ਭਰਾਵਾਂ ਵਿੱਚ, ਜਦੋਂ ਇੱਕ ਦੂਜੇ ਨੂੰ ਕਰਨਾ ਉਹ ਕਿਤੇ ਦੇ ਕਿਤੇ ਮਾਂ ਪੁੱਤ ਇੱਕ ਦੂਜੇ ਤੇ, ਸਾਰੇ ਭਰਾ ਭੈਣਾਂ ਇੱਕ ਦੂਜੇ ਤੇ ਕਿੱਡੇ ਕਿੱਡੇ ਇਲਜ਼ਾਮ ਲਾ ਲੈਂਦੇ, ਜੋ ਜੋ ਗੱਲ ਹੋਈ ਉਹਨੇ ਉਹ ਲੈ ਕੇ ਕਚਹਿਰੀ 'ਚ ਜਾ ਖੜਦੀ ਆ।
0: ਨਾਲੇ ਮਾਲ ਜੀ, ਸਭ ਤੋਂ ਵੱਡੀ ਗੱਲ ਇਹ ਆ ਨਾ ਕਿ ਸਾਡਾ ਜਿਹੜਾ ਉੱਥੇ ਸਿਸਟਮ ਹੈ ਜਾਂ ਸਾਰੀਆਂ ਚੀਜ਼ਾਂ ਨੇ, ਇੱਕ ਭਰੋਸਾ ਟੁੱਟ ਗਿਆ ਨਾ ਉਹ ਸਿਆਸਤਦਾਨਾਂ ਤੋਂ ਵੀ, ਧਾਰਮਿਕ ਲੀਡਰਾਂ ਤੋਂ ਵੀ, ਅਤੇ ਜਿਹੜੀਆਂ ਉੱਥੇ ਦੀਆਂ ਏਜੰਸੀਆਂ ਨੇ, ਜਿਹੜੀਆਂ ਜ਼ਿੰਮੇਵਾਰ ਲੋਕ ਨੇ, ਉਹਨਾਂ ਤੋਂ ਵੀ ਕਿਤੇ ਨਾ ਕਿਤੇ ਜਿਹੜਾ ਸਾਡਾ ਭਰੋਸਾ ਟੁੱਟ ਗਿਆ ਨਾ ਹਰ ਕਿਸੇ ਚੀਜ਼ ਤੋਂ, ਉਹ ਵੱਡਾ ਨੁਕਸਾਨ ਕਰ ਰਿਹਾ ਜੀ। ਜਾਂ ਤਾਂ ਚਲੋ ਜਿਹੜੀ ਇਸ ਵੇਲੇ ਹਕੂਮਤ ਦੇ ਵਿੱਚ ਸਰਕਾਰ ਹੈ ਚਾਹੇ ਮਾਨ ਸਾਹਿਬ ਨੇ, ਉਹ ਇੰਡੀਪੈਂਡੈਂਟਲੀ ਜਾਂ ਤਾਂ ਇੱਦਾਂ ਕਰ ਲੈਣ ਕਿ ਉਹ ਵੀ ਲੈ ਲੈਣ, ਉਹ ਵੀ ਲੈ ਲੈਣ, ਇੱਕ ਇਸ ਤਰ੍ਹਾਂ ਦੀ ਜਾਂਚ ਬਿਠਾ ਦੇਣ, ਜਾਂ ਜਾਂਚਾਂ ਦੇ ਵਿੱਚ ਬਿਠਾਉਣ ਦੇ ਵਿੱਚ ਕੀ ਮਿਲਦਾ, ਜਾਂ ਪਾਣੀ ਦਾ ਪਾਣੀ, ਦੁੱਧ ਦਾ ਦੁੱਧ ਕਰ ਦੇਣ, ਇਹ ਵੀ ਨਹੀਂ ਨਾ ਕਰਨਾ ਚਾਹੁੰਦੇ ਸਾਰਾ ਕੁਝ ਕਲੀਅਰ ਨੇ, ਕਿਉਂਕਿ ਇਹ ਚੀਜ਼ਾਂ
4: ਕਰਦੇ ਨੇ। ਤੁਸੀਂ ਦੇਖੋ ਕਿਸੇ ਵੇਲੇ ਕੋਈ ਸਿੰਗਰ ਬਹੁਤ ਉੱਚਾ ਜਾ ਰਿਹਾ, ਕੁਛ ਹੋ ਰਿਹਾ, ਹੈ ਨਾ, ਚਾਹੇ ਉਹ ਜਿੰਨੀ ਮਰਜ਼ੀ ਸਮਾਜ ਦੀ ਸੇਵਾ ਕਰੇ, ਕਿਤੇ ਬਹੁਤ ਪੈਸਾ ਕਿਤੇ ਲਾ ਰਿਹਾ, ਕੁਛ ਤੇ ਕੁਛ ਬਣਾ ਰਿਹਾ, ਸਕੂਲ ਕਾਲਜ ਬਣਾ ਰਿਹਾ ਜਾਂ ਕਮਿਊਨਿਟੀ ਦੀ ਸੇਵਾ ਕਰ ਰਿਹਾ, ਉਹ ਜਿਸਲੇ ਕੋਈ ਇੱਕ ਦੋ ਬੰਦੇ ਨਾ ਉਹਨਾਂ ਦੇ ਦੁਖੀ ਹੁੰਦੇ, ਉਹ ਨਹੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਉਹਨਾਂ ਦੀ ਤਰੱਕੀ ਨੂੰ, ਉਹ ਗੱਲ ਸੁਣ, ਉਹਨਾਂ ਨੂੰ ਥੱਲੇ ਲੈਣ ਲਈ ਇੱਕ ਲਫ਼ਜ਼ ਮਾੜਾ ਜਿਹਾ ਮੂੰਹੋਂ ਨਿਕਲਿਆ ਤਾਂ ਕੀ ਕੁਛ ਕਰਦੇ।
0: ਜੀ ਬਿਲਕੁਲ,
4: ਕਰਦੇ ਤਾਂ ਇੱਦਾਂ ਹੀ ਆ ਕਿਸੇ ਨੂੰ ਵੀ, ਜਿਸਲੇ ਨਾ ਉਹਨਾਂ ਨੂੰ ਜਿਹੜਾ ਕੋਈ ਪਸੰਦ ਨਹੀਂ, ਠੀਕ ਹੈ ਸਮਝ ਲਓ। ਹੁਣ ਮੈਂ ਕਹਿੰਦਾ ਦੂਜਾ ਸਿੱਧੂ ਮੂਸੇ ਵਾਲਾ, ਮੈਂ ਕਦੇ ਭੁਪਿੰਦਰ ਜੀ ਜਦੋਂ ਜਿੰਦਾ ਸੀਗਾ ਮੈਂ ਉਹਦੇ ਕਦੇ ਗਾਣਾ ਨਹੀਂ ਸੀ ਕੁਛ ਸੁਣਿਆ, ਹੈ ਨਾ, ਮੈਨੂੰ ਪਸੰਦ ਨਹੀਂ ਸੀ ਇਹ ਕੀ ਕਰਦਾ ਰਿਹਾ, ਕਿਹੜੇ ਕੀ ਗਾਣੇ ਜਿਹੜੇ ਕਿੱਦਾਂ ਹੈਗੇ ਆ ਕਿੱਦਾਂ ਨਹੀਂ। ਉਹ ਤੋਂ ਬਾਅਦ ਜਦੋਂ ਉਹ ਮਰ ਗਿਆ ਉਹਦੇ ਜਿਹੜੇ ਗਾਣੇ ਆਏ ਦੇਖੇ ਉਸ ਨਹਿਰ ਵਾਲੇ ਸਾਰਾ ਕੁਛ, ਜਿਹੜਾ ਲੋਕਾਂ ਨੂੰ ਸਾਨੂੰ ਕੋਈ ਨੌਲੇਜ ਨਹੀਂ ਸੀ ਉਹ ਹੁਣ ਕੱਢ ਮਾਰਿਆ ਉਹਨਾਂ ਗਾਣਿਆਂ ਵਿੱਚ ਸਾਰਾ ਕੁਛ ਸੀ, ਸਾਨੂੰ ਪਤਾ ਲੱਗਿਆ
0: ਜੀ।
4: ਇਹ ਕਈ ਵਾਰੀ ਚੰਗੇ ਬੰਦਿਆਂ ਨੂੰ ਗਵਾਉਣ ਤੋਂ ਬਾਅਦ ਨਾ ਮਗਰੋਂ ਇਹਨਾਂ ਨੂੰ ਪਤਾ ਲੱਗਦਾ ਵੀ ਆਹ ਗੱਲ ਠੀਕ ਨਹੀਂ ਕੀਤੀ, ਏਦਾਂ ਨਹੀਂ ਸੀ ਹੋਣਾ ਚਾਹੀਦਾ।
0: ਜੀ ਬਿਲਕੁਲ,
4: ਬਾਕੀ ਹੁਣ ਮੈਨੂੰ ਪਤਾ ਨਹੀਂ ਹੈ, ਬਸ ਮੈਂ ਆਪਣੇ ਵਿਚਾਰ ਦਿੱਤੇ।
0: ਨਹੀਂ, ਬਹੁਤ ਵਧੀਆ, ਥੈਂਕ ਯੂ, ਥੈਂਕ ਯੂ ਤੁਸੀਂ ਆਏ, ਵਿਚਾਰ ਦਿੱਤੇ।
4: ਹਾਂਜੀ ਚਲੋ ਠੀਕ ਹੈ ਭਵਿੰਦਰ ਜੀ, ਸੁਣਦੀ ਹਾਂ।
0: ਥੈਂਕ ਯੂ, ਸਤਿ ਸ਼੍ਰੀ ਅਕਾਲ।
4: ਓਕੇ, ਸਤਿ ਸ਼੍ਰੀ ਅਕਾਲ।
0: ਲਓ ਜੀ ਦੋਸਤੋ, ਅਸੀਂ ਸੁਰਿੰਦਰ ਕੌਰ ਮਾਲ ਜੀ US ਤੋਂ ਆਪਣੇ ਵਿਚਾਰ ਸਾਂਝੇ ਕਰਕੇ ਗਏ ਆ। ਹਰ ਕਿਸੇ ਨੂੰ ਆਪਣਾ ਹੱਕ ਹੈ ਜੀ ਹਰ ਤਰ੍ਹਾਂ ਦੇ ਵਿਚਾਰ ਰੱਖਣ ਦਾ, ਉਹਨਾਂ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ, ਪਰ ਵਿਚਾਰ ਚਰਚਾ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ, ਹਰ ਤਰ੍ਹਾਂ ਦਾ ਐਂਗਲ, ਹਰ ਤਰ੍ਹਾਂ ਦਾ ਪੱਖ ਜਿਹੜਾ ਹੋਣਾ ਚਾਹੀਦਾ ਹੈ। ਲਓ ਦੋਸਤੋ, ਗੱਲਬਾਤ ਕਰਦੇ ਹਾਂ ਫਿਰ ਆਪਾਂ, ਜਿਹੜੀ ਮੈਂ ਗੱਲਬਾਤ ਸ਼ੁਰੂ ਕਰਨ ਜਾ ਰਿਹਾ ਅੱਜ ਦੇ ਇਤਿਹਾਸਕ ਸਮੇਂ ਦੇ ਮੁਤਾਬਕ, ਗੱਲਬਾਤ ਕਰਦੇ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦੇ ਨਾਲ ਸ਼ੁਰੂਆਤ ਕਰਦੇ ਹਾਂ। ਦੋ ਆਰਟੀਕਲ ਹੈ ਅਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ। ਪਹਿਲਾ ਆਰਟੀਕਲ ਜਿਹੜਾ ਆਪਣਾ ਟ੍ਰਿਬਿਊਨ ਨਿਊਜ਼ ਸਰਵਿਸ ਤੋਂ ਡਾਕਟਰ ਅਮਨਪ੍ਰੀਤ ਸਿੰਘ ਟੱਲੇਵਾਲੀਆ ਜੀ ਲਿਖਦੇ ਹੈ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡ ਦਾ ਮੰਚ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ ਆਉਂਦਾ ਹੈ। ਉਹ ਚੌਥੇ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ, ਅਤੇ ਉਹਨਾਂ ਦੇ ਬਾਕੀ ਦੋ ਭਰਾਵਾਂ ਦਾ ਨਾਂ ਪ੍ਰਿਥੀ ਚੰਦ ਅਤੇ ਮਹਾਦੇਵ ਸੀ। ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਸ ਗੁਰੂ ਅਰਜਨ ਦੇਵ ਜੀ ਨੂੰ ਥਾਪਿਆ। ਗੁਰੂ ਜੀ ਆਪਣੇ ਪਿਤਾ ਦੇ ਨਾਲ ਕੰਮ ਕਾਜ ਦੇ ਵਿੱਚ ਪੂਰਾ ਹੱਥ ਵਟਾਉਂਦੇ। ਗੁਰੂ ਅਰਜਨ ਦੇਵ ਜੀ ਨੇ ਸਾਰੀ ਜਾਇਦਾਦ ਭਰਾਵਾਂ ਨੂੰ ਵੰਡ ਦਿੱਤੀ ਅਤੇ ਆਪ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ। ਲੰਗਰ ਦਾ ਖਰਚਾ ਸੰਗਤ ਦੇ ਵੱਲੋਂ ਦਿੱਤੀ ਮਾਇਆ ਦੇ ਨਾਲ ਜਿਹੜਾ ਚੱਲਣ ਲੱਗ ਪਿਆ। ਜਿਹੜੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ, ਪ੍ਰਿਥੀ ਚੰਦ ਉਹਨਾਂ ਦੇ ਨਾਲ ਦੁਰਵਿਹਾਰ ਜਿਹੜਾ ਸੀ ਦੁਰਵਿਹਾਰ ਕਰਦਾ ਸੀ। ਇੱਕ ਦਿਨ ਜਿਹੜਾ ਭਾਈ ਗੁਰਦਾਸ ਜੀ, ਬੀਬੀ ਭਾਣੀ ਦੇ ਚਾਚੇ ਦੇ ਪੁੱਤਰ, ਜੋ ਕਿ ਧਰਮ ਪ੍ਰਚਾਰ ਦੇ ਲਈ

1599 ਦੇ ਵਿੱਚ ਗੁਰੂ ਜੀ ਨੇ ਸਾਈਂ ਮੀਆਂ ਮੀਰ ਦੇ ਕੋਲੋਂ ਹਰਿਮੰਦਰ ਸਾਹਿਬ ਜੀ ਦੀ ਨੀਂਹ ਰਖਵਾ ਲਈ। ਗੁਰੂ ਅਰਜਨ ਦੇਵ ਜੀ ਦੇ ਨੇ ਜਿਹੜਾ ਸੀ ਸਖੀ ਸਰਵਰ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਉਣ ਦਾ ਯਤਨ ਕੀਤਾ। ਸਮਾਜ ਸੁਧਾਰ ਦੇ ਵਜੋਂ ਉਹਨਾਂ ਨੇ ਬਾਹੜਵਾਲ ਦੇ ਚੌਧਰੀ ਹੇਮਾ ਦਾ ਜਿਹੜਾ ਸੀ ਇੱਕ ਵਿਧਵਾ ਨਾਲ ਵਿਆਹ ਕੀਤਾ। 1590 ਦੇ ਵਿੱਚ ਤਰਨ ਤਾਰਨ ਅਤੇ 1594 ਦੇ ਵਿੱਚ ਕਰਤਾਰਪੁਰ ਸ਼ਹਿਰ ਵਸਾਇਆ ਗਿਆ। ਗੁਰੂ ਅਰਜਨ ਦੇਵ ਜੀ ਦਾ ਵਿਆਹ ਕਿਸ਼ਨ ਚੰਦ ਦੀ ਬੇਟੀ ਗੰਗਾ ਦੇਈ ਦੇ ਨਾਲ ਹੁੰਦਾ ਹੈ ਅਤੇ ਗੰਗਾ ਦੇਈ ਦੇ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਪ੍ਰਿਥੀ ਚੰਦ ਨੇ ਬਾਲ ਹਰਗੋਬਿੰਦ ਨੂੰ ਮੁਕਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਤਾਂ ਕਿ ਗੱਦੀ ਜਿਹੜੀ ਹੈ ਉਹਦਾ ਮਾਲਕ ਉਹ ਆਪ ਬਣੇ, ਪਰ ਅਸਫਲ ਰਿਹਾ। ਹੁਣ ਗੁਰੂ ਅਰਜਨ ਦੇਵ ਜੀ ਨੇ ਆਪਣਾ ਕੀਮਤੀ ਸਮਾਂ ਇੱਕ ਮਹਾਨ ਕਾਰਜ ਨੂੰ ਜਿਹੜਾ ਸੰਪੂਰਨ ਕਰਨ ਦੇ ਲਈ ਲਾ ਦਿੱਤਾ। ਇਹ ਕਾਰਜ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਗੁਰੂ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਅਤੇ ਹੋਰ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ। ਪਹਿਲੇ, ਦੂਜੇ ਅਤੇ ਤੀਜੇ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ। ਗੁਰੂ ਜੀ ਨੂੰ ਕਾਨਾ, ਛੱਜੂ, ਸ਼ਾਹ ਹੁਸੈਨ ਅਤੇ ਪੀਲੂ ਵਰਗੇ ਬਹੁਤ ਸਾਰੇ ਲੇਖਕਾਂ ਦੀਆਂ ਜਿਹੜੀਆਂ ਸਨ ਲਿਖਤਾਂ ਵੱਖ ਵੱਖ ਕਾਰਨਾਂ ਕਰਕੇ ਰੱਦ ਕਰਨੀਆਂ ਪਈਆਂ। ਇਸ ਤਰ੍ਹਾਂ ਬਾਣੀ ਇਕੱਠੀ ਕਰਕੇ ਭਾਈ ਗੁਰਦਾਸ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ। 1604 ਦੇ ਵਿੱਚ ਇਹ ਕਾਰਜ ਸੰਪੂਰਨ ਹੋ ਗਿਆ। ਗੁਰਬਾਣੀ 30 ਰਾਗਾਂ ਦੇ ਵਿੱਚ ਰਚੀ ਗਈ। 31ਵਾਂ ਰਾਗ ਜੈਜਾਵਤੀ 9ਵੇਂ ਗੁਰੂ ਸਾਹਿਬ ਨੇ ਜੋੜਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਚੱਲ ਰਿਹਾ ਸੀ ਕਿ ਗੁਰੂ ਘਰ ਦੇ ਦੁਸ਼ਮਣਾਂ ਨੇ ਉਸ ਵੇਲੇ ਦੇ ਬਾਦਸ਼ਾਹ ਅਕਬਰ ਦੇ ਕੋਲ ਸ਼ਿਕਾਇਤ ਕੀਤੀ ਜਾ ਕੇ ਕਿ ਸਿੱਖਾਂ ਦਾ ਗੁਰੂ ਇੱਕ ਅਜਿਹਾ ਗ੍ਰੰਥ ਲਿਖਵਾ ਰਿਹਾ, ਤਿਆਰ ਕਰਵਾ ਰਿਹਾ ਜੋ ਮੁਸਲਮਾਨ ਅਤੇ ਹਿੰਦੂ ਅਵਤਾਰਾਂ ਦੇ ਵਿਰੁੱਧ ਹੈ। ਪਰ ਜਦੋਂ ਅਕਬਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਤਾਂ ਉਸ ਨੂੰ ਅਜਿਹਾ ਕੁਝ ਨਾ ਲੱਗਿਆ, ਸਗੋਂ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ। ਜਦੋਂ ਤੱਕ ਅਕਬਰ ਜਿਉਂਦਾ ਰਿਹਾ ਉਦੋਂ ਤੱਕ ਗੁਰੂ ਘਰ ਦਾ ਸਤਿਕਾਰ ਚੰਗੀ ਤਰ੍ਹਾਂ ਹੁੰਦਾ ਰਿਹਾ। ਅਕਬਰ ਦੀ ਮੌਤ ਤੋਂ ਪਿੱਛੋਂ ਉਸਦਾ ਪੁੱਤਰ ਜਹਾਂਗੀਰ ਗੱਦੀ ਦਾ ਵਾਰਸ ਬਣਿਆ। ਗੁਰੂ ਘਰ ਦੇ ਦੁਸ਼ਮਣਾਂ ਨੂੰ ਇਹ ਚੰਗਾ ਮੌਕਾ ਮਿਲ ਗਿਆ। ਜਦੋਂ ਉਸਦਾ ਪੁੱਤਰ ਖੁਸਰੋ ਬਗਾਵਤ ਕਰ ਗਿਆ ਤਾਂ ਗੁਰੂ ਦੋਖੀਆਂ ਨੇ ਉਸ ਨੂੰ ਚੁਗਲੀਆਂ ਕਰਕੇ ਇੱਕ ਗੱਲ ਪੱਕੀ ਕਰ ਦਿੱਤੀ ਕਿ ਖੁਸਰੋ ਦੀ ਬਗਾਵਤ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ਉਸਦੀ ਮਦਦ ਕੀਤੀ। ਇਸ ਤੋਂ ਗੁਰੂ ਸਾਹਿਬਾਂ ਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਹੁਕਮ ਦੇ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਅਤੇ ਹੋਰ ਦੋਸ਼ ਵੀ ਜਿਹੜਾ ਮੜੇ ਗਏ ਕਿ ਉਹਨਾਂ ਨੇ ਖੁਸਰੋ ਦੀ ਸਫਲਤਾ ਦੇ ਲਈ ਅਰਦਾਸ ਕੀਤੀ ਅਤੇ ਉਸਨੂੰ ਰਕਮ ਦਿੱਤੀ। ਇਹਨਾਂ ਕਾਰਨਾਂ ਦੇ ਕਰਕੇ ਗੁਰੂ ਜੀ ਨੂੰ ਚੰਦੂ ਸ਼ਾਹ ਕੋਲ ਪੇਸ਼ ਕੀਤਾ ਗਿਆ। ਸਿੱਖ ਲਿਖਤਾਂ ਦੇ ਅਨੁਸਾਰ ਚੰਦੂ ਦੀ ਜਿਹੜੀ ਹੈ ਗੁਰੂ ਘਰ ਦੇ ਨਾਲ ਪਹਿਲਾਂ ਹੀ ਕੋਈ ਨਿੱਜੀ ਦੁਸ਼ਮਣੀ ਸੀ। ਗੁਰੂ ਅਰਜਨ ਦੇਵ ਜੀ ਨੂੰ ਜੇਠ ਹਾੜ ਦੀ ਤਪਦੀ ਦੁਪਹਿਰ ਦੇ ਵਿੱਚ ਯਸ਼ਾ ਵਿਧੀ ਰਾਹੀਂ ਲਾਹੌਰ ਦੇ ਵਿੱਚ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ ਅਤੇ ਉੱਪਰੋਂ ਸੀਸ ਉੱਤੇ ਗਰਮ ਰੇਤਾ ਪਾਇਆ ਗਿਆ, ਪਰ ਗੁਰੂ ਸਾਹਿਬ ਅਡੋਲ ਰਹੇ ਅਤੇ ਮੁੱਖੋਂ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਗਏ। ਜਦੋਂ ਸਰੀਰ ਪੂਰੀ ਤਰ੍ਹਾਂ ਜ਼ਖਮਾਂ ਦੇ ਨਾਲ ਭਰ ਗਿਆ ਅਤੇ ਉਹਨਾਂ ਦੀਆਂ ਪੀੜਾਂ ਦੇ ਵਿੱਚ ਹੋਰ ਵਾਧਾ ਕਰਨ ਦੇ ਲਈ ਉਹਨਾਂ ਨੂੰ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਸੁੱਟ ਦਿੱਤਾ ਗਿਆ, ਕਿਉਂਕਿ ਜਦੋਂ ਕੋਈ ਚੀਰ ਲੱਗਦਾ ਹੱਥ ਦੇ ਉੱਤੇ ਜਾਂ ਸੜ ਜਾਂਦਾ ਅਤੇ ਉੱਤੇ ਪਾਣੀ ਲੱਗਦਾ ਤਾਂ ਉਹਦੇ ਮਤਲਬ ਕਿ ਇੱਕ ਤਰ੍ਹਾਂ ਕਰੰਟ ਲੱਗਦਾ ਹੈ। ਇਹ ਘਟਨਾ 30 ਮਈ 1606 ਨੂੰ ਵਾਪਰੀ। ਹਿੰਦੁਸਤਾਨ ਬਹੁ ਜਾਤੀ, ਬਹੁ ਕੌਮੀ, ਬਹੁ ਧਰਮੀ ਦੇਸ਼ ਹੈ। ਇੱਥੇ ਦਾ ਰਾਜ ਪ੍ਰਬੰਧ ਬਹੁ ਕੇਂਦਰਿਤ ਹੋਣਾ ਚਾਹੀਦਾ ਹੈ, ਪਰ ਕੋਸ਼ਿਸ਼ ਹਮੇਸ਼ਾ ਏਕਾ ਕੇਂਦਰਿਤ ਰਾਜ ਸਥਾਪਿਤ ਕਰਨ ਦੀ ਰਹੀ ਹੈ। ਪਰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਏਕਾ ਕੇਂਦਰਿਤ ਦੀ ਥਾਂ ਬਹੁ ਕੇਂਦਰਿਤ ਸੀ, ਜੋ ਮਨੁੱਖ ਨੂੰ ਜਾਤਾਂ, ਕੌਮਾਂ ਅਤੇ ਮਜ਼ਹਬਾਂ ਦੇ ਵਿੱਚ ਵੰਡ ਕੇ ਨਹੀਂ ਵੇਖਦੀ ਸੀ, ਸਗੋਂ ਸਭ ਨੂੰ ਇੱਕ ਜੋਤ ਦਾ ਪਸਾਰਾ ਮੰਨਦੀ ਸੀ। ਬੇਸ਼ੱਕ ਗੁਰੂ ਸਾਹਿਬ ਦੀ ਸ਼ਹੀਦੀ ਦੇ ਤਤਕਾਲੀ ਕਾਰਨ ਤਾਂ ਬਹੁਤ ਹੋ ਸਕਦੇ ਸਨ, ਹਨ ਵੀ, ਅਤੇ ਇਹਨਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਹਰਿਮੰਦਰ ਸਾਹਿਬ ਦੀ ਸਥਾਪਨਾ ਨੂੰ ਵੀ ਪ੍ਰਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਉਸ ਸਮੇਂ ਜਦੋਂ ਸਮਾਜ ਵਰਨਾਂ ਅਤੇ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ, ਪੁਜਾਰੀਵਾਦ ਦਾ ਦਬਦਬਾ ਸੀ, ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚ ਜਿਹੜਾ ਬਰਾਬਰਤਾ ਦੇ ਸਿਧਾਂਤ ਦੀ ਗੱਲ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਉੱਪਰ ਕਰਾਰੀ ਚੋਟ ਉਸ ਸਮੇਂ ਦੀ ਅਖੌਤੀ ਉੱਚ ਜਾਤੀ ਨੂੰ ਕਿਵੇਂ ਰਾਸ ਆ ਸਕਦੀ ਸੀ। ਦੂਸਰਾ

0: ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਜਿੱਥੇ ਬਿਨਾਂ ਕਿਸੇ ਭੇਦਭਾਵ ਕੁੱਲ ਜਾਤ ਅਤੇ ਸਾਰਿਆਂ ਨੂੰ ਜੀ ਆਇਆਂ ਕਹਿਣਾ, ਇਹ ਵੀ ਉਸ ਵੇਲੇ ਦੀ ਅਖੌਤੀ ਉੱਚ ਸ਼੍ਰੇਣੀ ਦੇ ਹਜ਼ਮ ਨਹੀਂ ਸੀ ਹੋਇਆ, ਕਿਉਂਕਿ ਇੱਥੇ ਹਰਿਮੰਦਰ ਸਾਹਿਬ ਦੀ ਸਥਾਪਨਾ ਸਾਂਝੇ ਕੇਂਦਰੀ ਅਸਥਾਨ ਦੇ ਵਜੋਂ ਹੋਈ। ਉੱਥੇ ਪੁਜਾਰੀਵਾਦ ਦੀ ਆਰਥਿਕਤਾ ਦੇ ਉੱਤੇ ਸਿੱਧੀ ਸੱਟ ਵੱਜੀ। ਉਹ ਲੋਕ ਜੋ ਪਹਿਲਾਂ ਹੋਰ ਤੀਰਥਾਂ ਦੇ ਉੱਤੇ ਜਾਂਦੇ ਸਨ, ਉਹ ਚੜਾਵੇ ਚੜਾਉਂਦੇ ਸਨ, ਉਹ ਚੜਾਵਾ ਹੁਣ ਸੰਗਤ ਦੇ ਵਿੱਚ ਵਰਤਣਾ ਸ਼ੁਰੂ ਹੋ ਗਿਆ। ਊਚ ਨੀਚ ਦਾ ਭੇਦਭਾਵ ਖਤਮ ਹੋਇਆ। ਅਖੌਤੀ ਨੀਵੀਂ ਜਾਤ ਵਾਲਾ ਬੰਦਾ ਆਪਣੇ ਆਪ ਨੂੰ ਮਾਣ ਭਰਿਆ ਮਹਿਸੂਸ ਕਰਨ ਲੱਗ ਪਿਆ। ਅਜਿਹਾ ਵੇਖ ਕੇ ਪੁਜਾਰੀਵਾਦ ਦੇ ਸੱਤੀ ਕੱਪੜੀ ਅੱਗ ਲੱਗੀ ਅਤੇ ਉਹਨਾਂ ਨੇ ਸਮੇਂ ਦੇ ਹਾਕਮ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਹੁਣ ਮੁਸਲਮਾਨ ਵੀ ਇਸ ਗੁਰੂ ਦੇ ਚੇਲੇ ਬਣਨ ਲੱਗ ਪਏ ਨੇ ਅਤੇ ਧਰਮ ਨੂੰ ਖਤਰਾ ਹੈ। ਜਦੋਂ ਜਹਾਂਗੀਰ ਨੂੰ ਇਹ ਵਾਸਤਾ ਪਾਇਆ ਤਾਂ ਇਹੀ ਧਰਮ ਸੰਕਟ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣ ਗਿਆ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਅਤੇ ਕਲਮ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ ਜੀ ਦੀ ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇਡੀਓ ਦਾ ਮੰਚ ਇਸੇ ਤਰ੍ਹਾਂ ਇਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ। ਡਾਕਟਰ ਰਣਜੀਤ ਸਿੰਘ ਲਿਖਦੇ ਨੇ, ਤੇਰਾ ਕੀਆ ਮੀਠਾ ਲਾਗੇ। ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਦੱਬੇ ਕੁਚਲੇ ਲੋਕ ਭਾਵੇਂ ਆਪਣੇ ਹੱਕਾਂ ਪ੍ਰਤੀ ਚੇਤਨ ਹੋਏ ਨੇ, ਪਰ ਸਜ਼ਾ ਅਤੇ ਮੌਤ ਦਾ ਡਰ ਸੰਘਰਸ਼ ਦੇ ਰਾਹ ਦੇ ਵਿੱਚ ਮੁੱਖ ਜਿਹੜਾ ਰੁਕਾਵਟ ਹੈ। ਉਹਨਾਂ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਇਹ ਦ੍ਰਿੜ ਕਰਵਾਇਆ ਕਿ ਪਰਮਾਤਮਾ ਹੀ ਸਦੀਵੀ ਸੱਚ ਹੈ। ਜਿਹੜੇ ਪਰਮਾਤਮਾ ਦੇ ਦੱਸੇ ਰਸਤੇ ਦੇ ਉੱਤੇ ਤੁਰਦੇ ਨੇ, ਉਸਦੇ ਉੱਤੇ ਹੀ ਭਰੋਸਾ ਕਰਦੇ ਨੇ, ਉਹ ਉਹਨਾਂ ਦੇ ਅੰਗ ਸੰਗ ਸਹਾਈ ਰਹਿੰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਦੱਬੇ ਕੁਚਲੇ ਲੋਕ ਉਦੋਂ ਹੀ ਸਿਰ ਚੁੱਕ ਕੇ ਜੀਉ ਸਕਦੇ ਨੇ ਜਦੋਂ ਇਹਨਾਂ ਦੇ ਮਨਾਂ ਦੇ ਵਿੱਚੋਂ ਮੌਤ ਦਾ ਡਰ ਦੂਰ ਕੀਤਾ ਜਾਵੇ। ਜਾਬਰਾਂ ਦੇ ਜ਼ੁਲਮ ਤੋਂ ਡਰਦੇ ਹੀ ਇਹ ਉਹਨਾਂ ਦੀ ਗੁਲਾਮੀ ਕਰਦੇ ਨੇ। ਗੁਰੂ ਅਰਜਨ ਦੇਵ ਜੀ ਨੇ ਲੋਕਾਈ ਦੇ ਮਨਾਂ ਦੇ ਵਿੱਚੋਂ ਜਬਰ ਅਤੇ ਮੌਤ ਦਾ ਡਰ ਦੂਰ ਕਰਨ ਦੇ ਲਈ ਆਪਣੀ ਜਿਹੜੀ ਅਦੁੱਤੀ ਸ਼ਹਾਦਤ ਦਿੱਤੀ। ਦੁਨੀਆਂ ਦੇ ਵਿੱਚ ਪਹਿਲਾਂ ਕਦੇ ਕਿਸੇ ਨੇ ਇੰਝ ਸ਼ਹੀਦੀ ਪ੍ਰਾਪਤ ਨਹੀਂ ਸੀ ਕੀਤੀ। ਗੁਰੂ ਜੀ ਦੀ ਸ਼ਹਾਦਤ ਕਿਸੇ ਰਾਜ ਪ੍ਰਾਪਤੀ ਦੇ ਲਈ ਨਹੀਂ ਸੀ ਹੋਈ, ਸਗੋਂ ਲੋਕ ਹੱਕਾਂ ਦੀ ਰਾਖੀ ਲਈ ਹੋਈ ਸੀ। ਜਿਹੜੇ ਸਦੀਆਂ ਤੋਂ ਜਬਰ ਜ਼ੁਲਮ ਸਹਿੰਦੇ ਹੋਏ ਪਸ਼ੂਆਂ ਤੋਂ ਵੀ ਭੈੜਾ ਜੀਵਨ ਜੀਉ ਰਹੇ ਸਨ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਦੇ ਵਿੱਚ ਹੁੰਦਾ ਹੈ ਅਤੇ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਉਹਨਾਂ ਦੀ ਮਾਤਾ ਬੀਬੀ ਭਾਨੀ ਜੀ ਅਤੇ ਤੀਜੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ। ਪੰਜਵੇਂ ਗੁਰੂ ਸਿਰਫ 43 ਸਾਲ ਦੀ ਉਮਰ ਦੇ ਵਿੱਚ 30 ਮਈ 1606 ਨੂੰ ਜੋਤੀ ਜੋਤ ਸਮਾ ਗਏ। ਉਹ ਗੁਰਗੱਦੀ 'ਤੇ 1 ਸਤੰਬਰ 1581 ਨੂੰ ਬਿਰਾਜਮਾਨ ਹੋਏ ਅਤੇ 25 ਸਾਲਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਅਜਿਹੇ ਕਾਰਜ ਕਰ ਗਏ ਜਿਨ੍ਹਾਂ ਨੇ ਨਵਾਂ ਇਤਿਹਾਸ ਸਿਰਜ ਦਿੱਤਾ। ਜਿੱਥੇ ਆਮ ਕਰਕੇ ਧਾਰਮਿਕ ਸਥਾਨਾਂ ਦਾ ਨਿਰਮਾਣ ਉੱਚੀ ਥਾਂ ਕੀਤਾ ਜਾਂਦਾ ਹੈ, ਉੱਥੇ ਹੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਨੀਵੀਂ ਥਾਂ ਕੀਤਾ ਤਾਂ ਜੋ ਪੌੜੀਆਂ ਉਤਰਦਾ ਹੋਇਆ ਇਨਸਾਨ ਆਪਣੀ ਹਉਮੈ ਤਿਆਗ ਕੇ ਨਿਮਰਤਾ ਦੀ ਮੂਰਤ ਬਣ ਜਾਵੇ। ਹਰਿਮੰਦਰ ਸਾਹਿਬ ਦੀ ਉਸਾਰੀ ਸਰੋਵਰ ਦੇ ਵਿਚਕਾਰ ਕੀਤੀ ਗਈ ਤਾਂ ਜੋ ਪਵਿੱਤਰ ਸਰੋਵਰ ਦੀ ਪਰਿਕਰਮਾ ਕਰਦਾ ਹੋਇਆ ਮਨੁੱਖ ਕ੍ਰੋਧ ਤਿਆਗ ਕੇ ਸ਼ੀਤਲ ਹੋ ਜਾਵੇ। ਗੁਰੂ ਜੀ ਨੇ ਹਰਿਮੰਦਰ ਸਾਹਿਬ ਨੂੰ ਸਾਰੀ ਮਾਨਵਤਾ ਦਾ ਪ੍ਰਤੀਕ ਬਣਾਉਣ ਦੇ ਲਈ ਇਸ ਦੇ ਚਾਰੇ ਪਾਸੇ ਦਰਵਾਜ਼ੇ ਜਿਹੜਾ ਰਖਵਾਏ। ਉਦੋਂ ਸਾਰੀ ਲੋਕਾਈ ਨੂੰ ਚਾਰ ਵਰਨਾਂ ਦੇ ਵਿੱਚ ਵੰਡਿਆ ਗਿਆ ਸੀ। ਇੰਝ ਗੁਰੂ ਜੀ ਨੇ ਊਚ ਨੀਚ ਅਤੇ ਅਮੀਰ ਗਰੀਬ ਦਾ ਜਿਹੜਾ ਭੇਦ ਮਿਟਾ ਕੇ ਸਰਬ ਸਾਂਝੇ ਧਾਰਮਿਕ ਸਥਾਨ ਦਾ ਨਿਰਮਾਣ ਕੀਤਾ, ਜਿਸ ਨੂੰ ਅਸਲੀ ਸ਼ਬਦਾਂ ਦੇ ਵਿੱਚ ਰੱਬ ਦਾ ਘਰ ਆਖਿਆ ਜਾ ਸਕਦਾ ਹੈ। ਉਹਨਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਉਸ ਸਮੇਂ ਦੇ ਪਹੁੰਚੇ ਹੋਏ ਪੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾ ਕੇ ਧਰਮ ਦੇ ਨਾਮ ਦੇ ਉੱਤੇ ਪਈਆਂ ਵੰਡੀਆਂ ਨੂੰ ਮੇਟ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਲੋਕਾਂ ਦੇ ਵਿੱਚ ਮਾਣ ਦੇ ਨਾਲ ਜਿਉਣ ਦੀ ਤੰਗ ਪੈਦਾ ਕਰਨੀ ਹੀ ਕਾਫੀ ਨਹੀਂ ਹੈ, ਸਗੋਂ ਉਹਨਾਂ ਦੇ ਲਈ ਇੱਕ ਸਦੀਵੀ ਜੀਵਨ ਜਾਂਚ ਬਣਾਉਣ ਦੀ ਵੀ ਜ਼ਰੂਰਤ ਹੈ, ਜਿਸ ਦੀ ਸਿਹਤ ਦੇ ਵਿੱਚ ਉਹ ਸੱਚ, ਹੱਕ ਅਤੇ ਬਰਾਬਰੀ ਵਾਲਾ ਜੀਵਨ ਜੀਉ ਸਕਣ। ਉਹਨਾਂ ਨੇ ਮਨੁੱਖਤਾ ਦੇ ਲਈ ਯੁਗੋ ਯੁਗ ਅਟੱਲ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਸਰੂਪ ਆਦਿ ਗ੍ਰੰਥ ਜਿਹੜੇ ਨੇ ਦੀ ਸੰਪਾਦਨਾ ਕੀਤੀ। ਆਦਿ ਗ੍ਰੰਥ ਦੀ ਰਚਨਾ ਅਤੇ ਸੰਪਾਦਨਾ ਦੇ ਲਈ ਉਹਨਾਂ ਨੇ 3 ਸਾਲ ਸਖ਼ਤ ਮਿਹਨਤ ਕੀਤੀ। ਸਾਰੇ ਦੇਸ਼ ਦੇ ਵਿੱਚ ਉਹ ਸੰਤਾਂ ਅਤੇ ਭਗਤਾਂ ਦੀ ਸਰਬ ਸਾਂਝੀ ਬਾਣੀ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤਾ ਸੀ, ਦੇ ਨਾਮ ਦੇ ਨਾਲ ਹੋਰ ਭਗਤਾਂ ਭੱਟਾਂ ਦੇ ਮਹਾਂਪੁਰਖਾਂ ਦੀ ਬਾਣੀ ਇਕੱਠੀ ਕੀਤੀ, ਉਸਨੂੰ ਪਰਖਿਆ ਅਤੇ ਸੱਚੀ ਬਾਣੀ ਨੂੰ ਨਖੇੜਿਆ। ਸੰਪਾਦਨਾ ਦੇ ਲਈ ਵਿਆਕਰਨ ਦਾ ਨਿਰਮਾਣ ਕੀਤਾ ਅਤੇ ਉਸੇ ਵਿਆਕਰਨ ਦੇ ਆਧਾਰ ਦੇ ਉੱਤੇ ਬਾਣੀ ਨੂੰ ਤਰਤੀਬ ਦਿੱਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਅਜਿਹਾ ਮਹਾਨ ਧਾਰਮਿਕ ਗ੍ਰੰਥ ਹੈ ਜੋ ਸਾਰੀ ਮਾਨਵਤਾ ਦੇ ਲਈ ਹੈ, ਕਿਉਂਕਿ ਉਹ ਉਸ ਦੇ ਵਿੱਚ ਚਾਰੇ ਵਰਨਾਂ ਦੇ ਸੰਤਾਂ ਅਤੇ ਭਗਤਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ। ਇਹ ਬਾਣੀ ਮਹਾਰਾਸ਼ਟਰ ਤੋਂ ਲੈ ਕੇ ਬੰਗਾਲ ਤੱਕ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਬਾਣੀ ਦੀ ਰਚਨਾ ਇੱਕ ਸਮੇਂ ਦੇ ਵਿੱਚ ਨਹੀਂ ਸਗੋਂ 5 ਸਦੀਆਂ ਦੇ ਵਿੱਚ ਹੋਈ। ਇੰਜ ਇਹ ਬਾਣੀ ਸਰਬ ਸਾਂਝੀ ਅਤੇ ਸਦੀਵੀ ਜਿਹੜੀ ਹੈ, ਅਤੇ ਸ਼ਬਦ ਨੂੰ ਜਦੋਂ ਸੰਗੀਤ ਰਾਹੀਂ ਸਰਵਣ ਕੀਤਾ ਜਾਵੇ ਤਾਂ ਉਸਦਾ ਪ੍ਰਭਾਵ ਲਸਾਨੀ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਸ਼ਬਦਾਂ ਦੇ ਗਾਇਨ ਦੇ ਲਈ ਜਿਹੜਾ ਗੁਰੂ ਜੀ ਨੇ ਰਾਗ ਨਿਰਧਾਰਿਤ ਕੀਤੇ ਤਾਂ ਜੋ ਨਿਰਧਾਰਿਤ ਰਾਗਾਂ ਦੇ ਵਿੱਚ ਢੁੱਕਵੇਂ ਸਮੇਂ ਹੋਏ ਗੁਰਬਾਣੀ ਦੇ ਕੀਰਤਨ ਦਾ ਸਰੋਤਿਆਂ ਦੇ ਉੱਤੇ ਜਿਹੜਾ ਅਸਰ ਹੋ ਸਕੇ। ਗੁਰੂ ਅਰਜਨ ਦੇਵ ਜੀ ਦੇ ਵੱਲੋਂ ਸ਼ੁਰੂ ਕੀਤੀ ਲੋਕ ਚੇਤਨਾ ਦੀ ਲਹਿਰ ਦਿਨੋ ਦਿਨ ਮਜ਼ਬੂਤ ਹੋ ਰਹੀ ਸੀ। ਲੋਕ ਜਾਤ ਪਾਤ, ਛੂਤ ਛਾਤ ਅਤੇ ਅਮੀਰੀ ਗਰੀਬੀ ਨੂੰ ਭੁੱਲ ਕੇ ਸੰਗਤ ਅਤੇ ਪੰਗਤ ਦੇ ਵਿੱਚ ਬਰਾਬਰ ਬੈਠਣ ਲੱਗ ਪਏ। ਨੀਵੀਆਂ ਧੋਣਾਂ ਉੱਚੀਆਂ ਹੋਣ ਲੱਗੀਆਂ, ਧਾਰਮਿਕ ਕਰਮ ਕਾਂਡ ਬੰਦ ਹੋਣ ਲੱਗੇ, ਧਰਮ ਦੇ ਅਖੌਤੀ ਠੇਕੇਦਾਰਾਂ ਦੀਆਂ ਕੂੜ ਦੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ, ਤਾਂ ਉਹਨਾਂ ਦਾ ਗੁੱਸਾ ਕੁਦਰਤ ਹੀ ਸੀ। ਉਹਨਾਂ ਨੇ ਮੌਕੇ ਦੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕੀਤੇ। ਗੁਰੂ ਜੀ ਦੇ ਸ਼ਰਧਾਲੂਆਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਹੋ ਰਹੇ ਵਾਧੇ ਦਾ ਸੇਖ ਸ਼ਾਹੀ ਮਹਿਲਾਂ ਤੱਕ ਵੀ ਪੁੱਜ ਗਿਆ। ਬਾਦਸ਼ਾਹ ਜਹਾਂਗੀਰ ਨੂੰ ਆਪਣੇ ਵਿਰੁੱਧ ਬਗਾਵਤ ਦਾ ਭੈ ਹੋਣ ਲੱਗਿਆ। ਬਾਦਸ਼ਾਹ ਮੌਕੇ ਦੀ ਤਲਾਸ਼ ਦੇ ਵਿੱਚ ਸੀ ਜੋ ਗੁਰੂ ਜੀ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਜਾ ਸਕੇ। ਉਸਨੂੰ ਇਹ ਬਹਾਨਾ ਵੀ ਜਲਦੀ ਹੀ ਮਿਲ ਗਿਆ ਕਿ ਉਸਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਪੰਜਾਬ ਦੇ ਵਿੱਚੋਂ ਲੰਘ ਰਿਹਾ ਖੁਸਰੋ ਮਿਰਜ਼ਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਉਸਨੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਵੀ ਛਕਿਆ। ਬਾਦਸ਼ਾਹ ਜਹਾਂਗੀਰ ਨੇ ਇੱਕ ਬਾਗੀ ਦੀ ਸਹਾਇਤਾ ਕਰਨ ਦੇ ਦੋਸ਼ ਦੇ ਵਿੱਚ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਮਨੁੱਖਤਾ ਦੇ ਮਨੋਂ ਜ਼ੁਲਮ ਅਤੇ ਮੌਤ ਦਾ ਡਰ ਦੂਰ ਕਰਨ ਦੇ ਲਈ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੇ ਵਿੱਚ ਅਦੁੱਤੀ ਸ਼ਹਾਦਤ ਦਿੱਤੀ। ਉਹਨਾਂ ਨੂੰ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ। ਸੀਸ ਉੱਤੇ ਤੱਤੀ ਰੇਤ ਪਾਈ ਗਈ, ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ, ਮੁੜ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਡੁਬੋਇਆ ਗਿਆ। ਉਹਨਾਂ ਨੇ ਜਾਬਰ ਦੇ ਤਸ਼ੱਦਦ ਨੂੰ ਸ਼ਾਂਤੀ ਦੇ ਨਾਲ ਰੱਬ ਦਾ ਸਿਮਰਨ ਕਰਦੇ ਹੋਏ ਝੱਲਿਆ। ਜਦੋਂ ਉਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਤਾਂ ਸਾਈਂ ਮੀਆਂ ਮੀਰ ਜੀ ਤੋਂ ਇਹ ਵੇਖਿਆ ਨਾ ਗਿਆ ਅਤੇ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਤੁਸੀਂ ਇਜਾਜ਼ਤ ਦੇਵੋ ਤਾਂ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦਿਆਂ। ਗੁਰੂ ਜੀ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਨਹੀਂ, ਮੁਗਲ ਹਕੂਮਤ ਨੂੰ ਯਕੀਨ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਨਾਲ ਇਹ ਲਹਿਰ ਖਤਮ ਹੋ ਜਾਵੇਗੀ, ਪਰ ਇਸਨੇ ਜਿਹੜਾ ਬਲਦੀ ਉੱਤੇ ਤੇਲ ਦਾ ਕੰਮ ਕੀਤਾ। ਸਿੱਖਾਂ ਦੇ ਮਨਾਂ ਦੇ ਵਿੱਚੋਂ ਮੌਤ ਦਾ ਭੈ ਦੂਰ ਹੋ ਗਿਆ। ਇਉਂ ਜਿਹੜਾ ਜਬਰ ਅੱਗੇ ਡਟਦਿਆਂ 5ਵੇਂ ਗੁਰੂ ਦੀ ਸ਼ਹੀਦੀ ਦੇ ਨਾਲ ਸ਼ੁਰੂ ਹੋਏ ਸ਼ਹਾਦਤਾਂ ਦੇ ਸਿਲਸਿਲੇ ਨੇ ਨਵੇਕਲਾ ਹੀ ਇਤਿਹਾਸ ਜਿਹੜਾ ਸਿਰਜ ਦਿੱਤਾ ਜੀ। ਦੋਸਤੋ, ਇਹ ਸੀ ਜੀ ਗੱਲਬਾਤ ਆਪਣੀ ਸ਼ਹਾਦਤ ਦੇ ਨਾਲ ਜੁੜਦੀ, ਤੇਰਾ ਕੀਆ ਮੀਠਾ ਲਾਗੇ, ਅਤੇ ਗੱਲਬਾਤ ਸੀ ਡਾਕਟਰ ਰਣਜੀਤ ਸਿੰਘ ਹੁਣਾਂ ਦੀ ਕਲਮ, ਅਤੇ ਇਸੇ ਤਰ੍ਹਾਂ ਦੀ ਇੱਕ ਵਾਰਤਾਲਾਪ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ। ਅਤੇ ਇਹ ਜਿਹੜੀ ਵਾਰਤਾਲਾਪ ਹੈ, ਵਾਰਤਾਲਾਪ ਮੈਂ ਕਿੱਥੇ ਰੱਖ ਬੈਠਾ ਜੀ, ਆਪਣੇ ਇੱਕ ਮਿੰਟ ਰੁਕੋ ਅਤੇ ਉਸਨੂੰ ਵੀ ਨਾਲ ਦੀ ਨਾਲ ਹੀ ਆਪਾਂ ਸਾਂਝਾ ਕਰਦੇ ਹਾਂ। ਅਤੇ ਇਹ ਆਪਾਂ ਨੂੰ ਭੇਜੀ ਸੀ ਲਸ਼ਕਰੀ ਰਾਮ ਜੱਖੂ ਜੀ ਨੇ ਕੁਵੈਤ ਤੋਂ, ਅਤੇ ਉਹਦਾ ਆਪਾਂ ਜ਼ਿਕਰ ਕਰਦੇ ਹਾਂ ਨਾਲ ਨਾਲ। ਅਤੇ ਉਮੀਦ ਕਰਾਂਗੇ ਉਹ ਹਾਜ਼ਰੀ ਵੀ ਆਪਣੀ ਭਰਨਗੇ ਜੀ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ ਦੋਸਤੋ, +358 44 976 1962 ਸਟੂਡੀਓ ਦਾ ਨੰਬਰ ਹੈ ਅਤੇ ਕਾਲ ਤੁਸੀਂ ਕਰ ਸਕਦੇ ਹੋ। ਅਤੇ ਮੈਂ ਗੱਲਬਾਤ ਕਰਦੇ ਹਾਂ, ਇੱਕ ਮਿੰਟ ਰੁਕੋ ਜੀ, ਮੈਂ ਕਿਤੇ ਰੱਖ ਬੈਠਾ, ਕੱਢਿਆ ਵੀ ਸੀ ਵੈਸੇ ਅਤੇ ਭੇਜ ਤਾਂ ਉਹਨਾਂ ਨੇ ਸਮੇਂ ਸਿਰ ਹੀ ਦਿੱਤਾ ਸੀ। ਅਤੇ ਇੱਕ ਮਿੰਟ ਜੀ, ਹਾਂਜੀ ਜੱਖੂ ਸਾਹਿਬ ਆਪਣੇ ਨਾਲ ਜੁੜ ਹੀ ਰਹੇ ਨੇ ਜੀ, ਉਹਨਾਂ ਦੀ ਗੱਲਬਾਤ ਵੀ ਸੁਣ ਲੈ, ਚਲੋ ਉਹਨਾਂ ਦੀ ਜ਼ਬਾਨੀ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਲਸ਼ਕਰੀ ਰਾਮ ਜੱਖੂ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੱਖੂ ਸਾਹਿਬ, ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ, ਥੋੜੇ ਦਿਨ ਹੀ ਹੋਏ ਮੈਨੂੰ ਆਏ ਨੂੰ ਕੁਵੈਤ।
0: ਹਾਂਜੀ,
1: ਚਲੋ
0: ਮੈਨੂੰ ਉਮੀਦ ਸੀ ਜੀ ਤੁਸੀਂ ਜ਼ਰੂਰ ਜੁੜੋਗੇ, ਪਿਛਲੇ ਪਹਿਲਾਂ ਵੀ ਆਪਾਂ ਤੁਹਾਡਾ ਇੱਕ ਆਰਟੀਕਲ ਇਦਾਂ ਦਾ ਹੀ ਸਾਂਝਾ ਕੀਤਾ ਸੀਗਾ ਤੇ ਉਹਦੇ ਵਿੱਚ ਬਹੁਤ ਸੋਰੀ ਬਹੁਤ ਸੋਹਣੀ ਤੁਹਾਡੀ ਕਵਿਤਾ ਵੀ ਸੀਗੀ, ਮੈਂ ਚਾਹਾਂਗਾ ਅੱਜ ਦੇ ਦਿਨ ਦੇ ਉੱਤੇ ਜ਼ਰੂਰ ਉਹ ਸਾਂਝ ਪਾਓ ਜੀ।
1: ਚਲੋ ਆਰਟੀਕਲ ਤੁਸੀਂ ਪੜ੍ਹਨਾ ਕਿ ਮੈਂ ਕਵਿਤਾ ਸੁਣਾਵਾਂ?
0: ਨਹੀਂ ਕਵਿਤਾ ਹੀ ਸੁਣਾ ਦਿਓ ਆਰਟੀਕਲ, ਕਿਉਂਕਿ ਮੈਂ ਕਿਹਾ ਮੈਂ ਪਹਿਲਾਂ ਵੀ ਸਾਂਝਾ ਕੀਤਾ ਹੋਇਆ ਸੀ ਉਹ, ਅਤੇ ਅੱਜ ਮੈਂ ਉਸੇ ਤਰ੍ਹਾਂ ਦਾ ਹੀ ਆਰਟੀਕਲ ਚਲੋ ਸਾਂਝਾ ਕਰ ਦਿੱਤਾ, ਅਤੇ ਤੁਸੀਂ ਜ਼ਰੂਰ
1: ਚਲੋ
0: ਆਪਣੇ
1: ਠੀਕ ਹੈ।
0: ਵਿਚਾਰ ਜ਼ਰੂਰ
1: ਪਤਾ
0: ਦਿਓ। ਹਾਂਜੀ
1: ਮੈਂ ਬਹੁਤ ਦੇਰ ਦਾ ਪ੍ਰੋਗਰਾਮ ਸੁਣ ਰਿਹਾ,
0: ਥੈਂਕ
1: ਮੈਂ
0: ਯੂ
1: ਨਾ
0: ਜੀ।
1: ਆਪਣੇ ਡੱਲੇਵਾਲ ਸਾਹਿਬ ਦਾ ਤੇ ਦੂਜੇ ਭਾਈ
0: ਹਾਂਜੀ
1: ਦਾ ਵੀ
0: ਹਾਂਜੀ ਹਾਂਜੀ
1: ਬਹੁਤ ਸੋਹਣਾ ਅੰਤਿਮ ਸੁਣਿਆ, ਤੇ ਬਾਕੀ ਪਤਾ ਕੀ ਆ, ਕੁਛ ਇੱਕ ਗੱਲਾਂ ਜਿਹੜੀਆਂ ਸੀ ਨਾ ਲਿਖੀਆਂ ਨਹੀਂ ਗੀਆਂ ਜਾਂ ਸਾਨੂੰ
0: ਹਾਂਜੀ
1: ਸਾਡੇ ਸਾਡੇ ਸੰਗਤ ਨੂੰ ਨਹੀਂ ਪਤਾ।
0: ਜੀ
1: ਮੈਂ ਕਹਿੰਦਾ ਹੁੰਦਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਅੱਠ ਪੈਰ,
0: ਬਿਲਕੁਲ ਹੈ ਜੀ।
1: ਲਾਹੌਰ ਸ਼ਹਿਰ ਜ਼ਹਿਰ ਕਹਿਰ ਅੱਠ ਪੈਰ, ਲਵ ਤੋਂ ਲਾਹੌਰ ਕਸੂ ਤੋਂ ਕਸੂਰ, ਜੋ
0: ਜੀ
1: ਰਾਮ ਜੀ
0: ਬਿਲਕੁਲ
1: ਦੇ ਬੇਟੇ ਸੀਗੇ।
0: ਜੀ
1: ਠੀਕ ਹੋ ਨਾ, ਇਹਨਾਂ ਨੂੰ ਜਦੋਂ ਸ਼ਹਾਦਤ ਇਹਨਾਂ ਦੀ ਹੋਈ ਹੈਗੀ ਨਾ, ਸ਼ਹਾਦਤ ਇਹਨਾਂ ਦੀ ਹੋਈ ਆ,
0: ਜੀ
1: ਤੇ ਰਾਵੀ ਦੇ ਵਿੱਚ, ਰਾਵੀ ਦਰਿਆ ਦੇ ਵਿੱਚ, ਮੈਂ ਚਲੋ ਇਹ ਜਿਹੜੇ ਚੀਜ਼ਾਂ ਇਤਿਹਾਸ ਵਿੱਚ ਨਹੀਂ ਮਿਲਦੀਆਂ,
0: ਜੀ ਬਿਲਕੁਲ,
1: ਮੈਂ ਇੰਨੀ ਕੁ ਸਟੱਡੀ ਕੀਤੀ ਹੈ ਕਿ ਇਹਨਾਂ ਨੇ ਗਾਂ ਨੂੰ ਜਬਾ ਕਰਕੇ ਜਿਹੜਾ ਉਹਦਾ ਚਮੜਾ ਸੀ ਚਮੜੇ ਦੇ ਵਿੱਚ ਲਪੇਟ ਕੇ ਸਰੀਰ ਨੂੰ ਵਿੱਚ ਰੋੜਿਆ।
0: ਵਾਹ ਜੀ ਜੀ
1: ਇਹਨਾਂ ਨੂੰ ਰੋੜੇ, ਜਾਣੀ ਕਿ ਕਹਿਣ ਦਾ ਭਾਵ ਹੈ ਕਿ ਜਿਹੜੇ ਮੀਆਂ ਮੀਰ ਜੀ ਸੀ
0: ਹਾਂਜੀ,
1: ਜਿਹਨਾਂ ਨੇ ਨੀਂਹ ਪੱਥਰ ਰੱਖਿਆ ਸੀ ਦਰਬਾਰ ਸਾਹਿਬ ਦਾ,
0: ਜੀ
1: ਜਾਂ ਜਿਹਨਾਂ ਦੀ ਹੁਣ ਭਾਜੀ ਨੇ ਕਿਹਾ ਸੀ 11 ਸੀਗੇ ਰੂਹਾਂ ਜਿਹਨਾਂ ਦੀ ਬਾਣੀ ਵਿੱਚ ਦਰਜ ਨਹੀਂ ਸੀ ਕੀਤੀ ਗਈ,
0: ਬਿਲਕੁਲ ਹੈ ਜੀ
1: 11 ਰੂਹਾਂ ਸੀ, ਮੈਂ ਦੱਸ ਵੀ ਦਿਆਂ, ਪੋਟੋਲ ਗਿਆ, ਛੱਜੂ ਹੋ ਗਿਆ,
0: ਹਾਂਜੀ
1: ਸ਼ਾਹ ਹੁਸੈਨ ਹੋ ਗਿਆ, ਪੀਲੂ ਹੋ ਗਿਆ,
0: ਜੀ
1: ਇਹ ਸੰਘ ਢੇਸੀ ਵਾਲੇ, ਕਾਨਾ ਢੇਸੀ ਵਾਲੇ, ਮੀਆਂ ਮੀਰ ਜੀ ਤੇ ਭਾਈ ਸਾਹਲੋ ਜੀ ਜਿਹਨਾਂ ਨੇ ਇੱਟਾਂ ਪੱਥੀਆਂ ਸੀਗੀਆਂ, ਮੀਆਂ ਮੀਰ ਜੀ ਜਾਣੀ ਜਿੰਨੇ ਨਾ 11 ਜਣੇ ਸੀਗੇ, ਇਹਨਾਂ ਨੇ ਮੌ ਸਾਹਿਬ ਵਾਲਿਆਂ ਨੇ ਵੀ ਕਹਿਤਾ ਕਿੱਥੋਂ ਤੁਸੀਂ ਆਪਣੇ ਇਹ ਸੰਤਾਂ ਮਹਾਤਮਾ ਦੀ ਬਰਾਤ ਲੈ ਆਉਂਦੀ, ਤੇ ਉਹਨਾਂ ਨੇ ਕੀਲਾ ਪਟਾ ਸੀ 22 ਮੇਰੇ ਖਿਆਲ ਹਾੜ ਨੂੰ ਇਹਨਾਂ ਦਾ ਉੱਥੇ ਮੇਲਾ ਲੱਗਦਾ 22 ਬਾਹਰ ਨੂੰ ਜਾਂ ਜੂਨ ਨੂੰ, ਮੇਰਾ ਚੇਤਾ ਭੁੱਲ ਗਿਆ, ਮੌ ਸਾਹਿਬ ਦੇ ਵਿੱਚ
0: ਜੀ
1: ਮੌ ਸਾਹਿਬ ਦੇ ਵਿੱਚ
0: ਜੀ।
1: ਸੋ ਕਹਿਣ ਦਾ ਮੇਰਾ ਭਾਵ ਹੈ ਕਿ ਉਹਨਾਂ ਨੇ ਕਹਿਤਾ ਕਿ ਜਿਹੜੇ ਨਾ ਸੰਤ ਮਹਾਤਮਾ ਜਿਹੜੇ ਸੀਗੇ, ਇਹਨਾਂ ਨੇ ਜਿਹੜੀ ਲਾਵਾਂ ਆ, ਪਹਿਲੀ ਵਾਰੀ ਬਾਬਾ ਬੁੱਢਾ ਜੀ ਨੇ ਉੱਥੇ ਇਹ ਉਚਾਰੀਆਂ, ਬਾਬਾ ਬੁੱਢਾ ਜੀ ਨੇ 5-6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਆ, ਤੇ 5 ਗੁਰੂਆਂ ਨੂੰ ਇਹਨਾਂ ਨੇ ਆਪਣੇ ਤਿਲਕ ਲਾ ਗੁਰੂ ਸਜਾਇਆ,
0: ਜੀ ਬਿਲਕੁਲ ਹੈ,
1: 125 ਸਾਲ ਦੀ ਉਮਰ ਸੀਗੀ, ਕਿਉਂਕਿ ਜਿਹੜੀ ਨਾ ਇਹਨਾਂ ਦੀ ਜਿਹੜੀ 6ਵੇਂ ਪਾਤਸ਼ਾਹ ਨੇ ਬਣਾਤਾ ਅਕਾਲ ਤਖ਼ਤ, ਇਹਨਾਂ ਨੇ ਜਿਹੜੀ ਦੇਣ ਦਿੱਤੀ, ਮੈਂ ਲਿਖਿਆ ਸੀ ਆਪਣੇ ਆਰਟੀਕਲ ਦੇ ਵਿੱਚ ਵੀ 6-7 ਕਾਰਨ ਬਣਦੇ, ਚੰਦੂ ਦੀ ਧੀ ਦਾ ਰਿਸ਼ਤਾ ਇਹਨਾਂ ਨੇ ਸਵੀਕਾਰ ਨਹੀਂ ਸੀ ਕੀਤਾ,
0: ਜੀ
1: 1 ਲੱਖ ਦਾ ਜੁਰਮਾਨਾ ਕਰ ਦਿੱਤਾ ਸੀਗਾ,
0: ਬਿਲਕੁਲ,
1: ਹੋਰ ਵੀ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਸਾਫ ਦਿੱਤਾ, ਫਿਰ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਘੜ ਭਾਂਡੇ, ਜਲਦੀ ਕਰੇ ਪਰ ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ, ਨਾਨਕ ਕਰਤੇ ਕਾਰਨ ਕੀਆ ਸੋ ਜਾਣੇ ਕਰਤਾ,
0: ਬਿਲਕੁਲ
1: ਮੇਰੀ ਕਿਤੇ ਬੋਲਣ ਦੇ ਵਿੱਚ ਪ੍ਰੋਨਾਂਸੀਏਸ਼ਨ ਦੇ ਵਿੱਚ ਕਿਤੇ ਚਲੋ ਭੁੱਲ ਚੁੱਕ ਹੋ ਜਾਵੇ ਮੈਨੂੰ ਮਾਫ਼ ਕਰਨਾ, ਸੰਗ ਦੀ ਗੱਲ ਕਰਦਾ
0: ਜੀ,
1: ਕੋਈ ਇਹ ਜਿਹੜੀ ਚੀਜ਼ਾਂ ਹੈ ਨਾ, ਕੋਈ ਦੋਤਾ ਪਾਣੀ ਕਾ ਬੋਤਾ,
0: ਜੀ ਬਿਲਕੁਲ ਹੈ,
1: ਦੋਤਾ ਬਾਣੀ ਕਾ ਬੋਤਾ, ਜਿਹੜੀ ਇਹਨਾਂ ਦੀ ਬਾਣੀ ਦੀ ਆਪਾਂ ਗੱਲ ਕਰਦੇ ਨਾ, ਜਿਹੜੀ ਇਹਨਾਂ ਦੀ ਬਾਣੀ ਵੀ ਹੈਗੀ ਆ, ਬਾਣੀ ਇਹਨਾਂ ਨੇ ਇੰਨੀ ਸੋਹਣੀ ਉਚਾਰੀ ਹੈ, ਜਿਹੜੇ ਆਪਣੇ 12 ਮਾਂ ਇਹਨਾਂ ਨੇ, ਇੱਕ ਤਾਂ ਗੁਰੂ ਨਾਨਕ ਮਹਾਰਾਜ ਦੇ ਲਿਖੇ ਆ, ਜਿਹੜੇ ਅੱਜ ਕੱਲ੍ਹ 12 ਮਾਂ ਆਪਾਂ ਪੜ੍ਹਦੇ ਹਾਂ ਉਹ ਇਹਨਾਂ ਦੇ ਹੈਗੇ ਆ,
0: ਜੀ ਬਿਲਕੁਲ ਹੈ ਜੀ,
1: 12 ਮਾਂ ਇਹਨਾਂ ਬਾਣੀਆਂ ਜੀ, ਗੌੜੀ ਸੁਖਮਣੀ ਮਾਝ ਮਾਝ 12 ਮਾਂ ਬਾਵਨ ਅੱਖਰੀ ਕੁੱਲ ਸ਼ਬਦ ਇਹਨਾਂ ਸੀ 2218 ਸਭ ਸੀ, ਸੁਖਣੀ ਜਿਹੜਾ ਸੁਖਣੀ ਸਾਹਿਬ ਕਹਿੰਦੇ ਆ ਉਹ ਵੀ ਬਾਣੀ ਇਹਨਾਂ ਦੀ ਹੈਗੀ ਆ,
0: ਬਿਲਕੁਲ
1: 30 ਰਾਗਾਂ ਦੇ ਵਿੱਚ ਇਹਨਾਂ ਦੇ 2218 ਸ਼ਬਦ ਆ,
0: ਬਿਲਕੁਲ,
1: ਜੈ ਜੈ ਬੰਤੀ ਰਾਗ, ਜੈ ਜੈ ਬੰਤੀ ਰਾਗ, ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹ ਜਿਹੜੇ ਆਖਰੀ ਰਾਗ ਆ, ਟੋਟਲ 36 ਰਾਗ ਹੁੰਦੇ ਆ, ਜਿਹਨਾਂ ਚੋਂ 31 ਰਾਗਾਂ ਚ ਬਾਣੀ ਆ,
0: ਬਿਲਕੁਲ ਹੈ ਜੀ,
1: ਇਹ ਜਿਹੜੇ ਆਪਾਂ ਕਹਿ ਦਿੰਦੇ ਬਾ, ਮੈਂ ਤੁਹਾਨੂੰ ਰਾਗਾਂ ਬਾਰੇ ਵੀ ਦੱਸ ਦੇਣਾ, ਸਵੇਰ ਦੇ ਟਾਈਮ ਤੋਂ ਲੈ ਕੇ ਤੜਕੇ ਤੋਂ ਲੈ ਕੇ, ਸ੍ਰੀ ਰਾਗ ਤੋਂ ਲੈ ਕੇ ਆਸਾ ਦੀ ਵਾਰ ਤੋਂ ਲੈ ਕੇ ਧਨਾਸਰੀ ਤੱਕ, ਦੁਪਹਿਰ ਦਾ ਰਾਗ, ਸਾਰੰਗ ਦੁਪਹਿਰ ਦਾ ਹੁੰਦਾ, ਇਹ ਜਿਹੜੇ ਰਾਗ ਵੱਖ ਵੱਖ ਟਾਈਮਾਂ ਦੇ ਹੁੰਦੇ ਆ,
0: ਬਿਲਕੁਲ ਹੈ ਜੀ,
1: ਜਦੋਂ ਪਹਿਲੇ ਟਾਈਮਾਂ ਚ ਅਸੀਂ ਅਖੰਡ ਪਾਠ ਵੀ ਕਰਦੇ ਸੀਗੇ, ਤੇ ਇਹਦਾ ਟਾਈਮ ਕਾਰਨ ਕੀ ਸੀਗਾ,
0: ਜੀ
1: ਕਹਿੰਦਾ ਸਿੱਖਾਂ ਦੇ 12 ਵੱਜ ਗਏ, ਘੋੜਿਆਂ ਦੇ ਬੈਠ ਕੇ ਇਹਨਾਂ ਨੇ ਆਪਣੇ ਅਖੰਡ ਪਾਠ ਕੀਤੇ ਹੈਗੇ ਆ,
0: ਜੀ
1: ਸਿੱਖੀ ਮੈਂ ਕਹਿ ਦਿੰਦਾ ਨਾ, ਸਿੱਖੀ ਸਿੱਖਿਆ ਗੁਰ ਵਿਚਾਰ,
0: ਬਿਲਕੁਲ ਜੀ,
1: ਸਿੱਖੀ ਵਾਲੋ ਨਿੱਕੀ ਖੰਡਿਓ ਤਿੱਖੀ,
0: ਬਿਲਕੁਲ ਜੀ,
1: ਜੇ ਉਹਨਾਂ ਤੋਂ ਸਿੱਖਣ ਦੀ ਲੋੜ ਹੋਵੇ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅਸੀਂ ਹੁਣ ਐਸੇ 26 ਤਰੀਕ ਨੂੰ ਬਹੁਤ ਜਾਣੀ ਕਿ ਵਧੀਆ, ਮੈਂ ਚਲੋ ਦੱਸਣਾ ਚਾਹੁੰਦਾ ਕਿ ਲੇਡੀਜ਼ ਇੱਥੇ ਨਵੀਂ ਜਿਹੜੀ ਅੰਬੈਸਡਰ ਆਈ ਹੈਗੀ ਆ, ਬੜੀ ਬਹੁਤ ਚੰਗਾ, ਪਿਛਲੇ ਹਫ਼ਤੇ ਮੈਂ ਉਹਨਾਂ ਨੂੰ ਮਿਲਿਆ
0: ਜੀ,
1: ਬਲੱਡ ਕੈਂਪ ਲੱਗਾ ਸੀਗਾ, ਤੇ ਅਸੀਂ ਇੱਕ ਪ੍ਰੋਗਰਾਮ ਕਰਨਾ ਸਾਡਾ ਇੱਦਾਂ ਕਰਕੇ, ਕਹਿੰਦੀ ਮਹਾਰਾਜ ਤੁਸੀਂ ਆ ਜਾਓ ਕੋਈ ਗੱਲ ਨਹੀਂ, ਕਰੋ ਕਰੋ ਅੰਬੈਸੀ ਦੇ ਵਿੱਚ ਆਪਣੇ ਵੱਲੋਂ ਪ੍ਰੋਗਰਾਮ ਕਰਾ ਰਹੀ,
0: ਵਾਹ ਜੀ,
1: ਸੋਚਿਆ ਜਾਵੇ ਅਸੀਂ ਸਾਡੀ ਸਿੱਖੀ ਸਿੱਖ ਕੀ ਚੀਜ਼ ਆ, ਸਿੱਖਾਂ ਦੀ ਕੀ ਵਿਚਾਰਧਾਰਾ, ਸਿੱਖੀ ਸਿੱਖੀ ਆ ਗੁਰ ਵਿਚਾਰ, ਮੈਂ ਗੱਲ ਕਰਾਂ ਵੈਸ਼ੀ ਦੇ ਵਿੱਚ 26 ਤਰੀਕ ਨੂੰ, ਕੱਲ ਨੂੰ ਸਾਡੀ ਮੀਟਿੰਗ ਹੋਣੀ ਆ, ਤੇ ਉਹ ਨਾ 26 ਨੂੰ ਉੱਥੇ ਜਾ ਕੇ ਪ੍ਰੋਗਰਾਮ ਕਰਕੇ ਇਹਨਾਂ ਦੀ ਜਾਣੀ ਕਿ ਪ੍ਰੋਗਰਾਮ ਅਸੀਂ ਮਨਾਵਾਂਗੇ 10 ਵਜੇ ਤੋਂ ਲੈ ਕੇ 12 ਤੱਕ। ਇਹਨਾਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਪੂਰੀ ਜਿਹੜੀ ਪੂਰਾ ਮੈਂ ਤੁਹਾਨੂੰ ਜੀਵਨ ਬਿਊਰਾ ਮਾੜਾ ਜਿਹਾ ਪੜ੍ਹ ਦਿੰਦਾ। ਇਹਨਾਂ ਦੇ ਜਿਹੜਾ ਗੋਤ ਆਪਾਂ ਕਹਿੰਦੇ ਹਾਂ ਜਿਹੜਾ ਸੋਢੀ ਵੰਸ਼ ਤੋਂ ਚੱਲਿਆ,
0: ਹਾਂਜੀ,
1: ਜਿਹੜਾ ਕਿ 10ਵੇਂ ਪਾਤਸ਼ਾਹ ਤੱਕ ਚੱਲਿਆ ਸੋਢੀ ਵੰਸ਼। ਇਹਨਾਂ ਦਾ ਜਿਹੜਾ ਵੰਸ਼ ਗੋਤ ਕਹਿੰਦੇ ਆ ਅਵਤਾਰ ਧਾਰਨ ਗੋਬਿੰਦਰ ਸਾਹਿਬ ਜੀ। ਸਮਾਂ ਇਹਦਾ 1563 ਦਿਨ ਸੋਮਵਾਰ ਦਿਨ ਮੰਗਲਵਾਰ ਤੇ ਵਿਸਾਖ ਸੁਦੀ ਇਹ ਸਾਰਾ ਮੈਂ ਮਾਤਾ ਜਿਹੜੀ ਸੀ ਮਾਤਾ ਭਾਨੀ ਜੀ, ਪਿਤਾ ਗੁਰੂ ਅਮਰਦਾਸ ਜੀ, ਨਾਨਾ ਗੁਰੂ ਅਮਰਦਾਸ ਜੀ, ਮਹਿਲ ਜਿਹਨੂੰ ਕਹਿੰਦੇ ਵਾਈਫ ਪਤਨੀ ਕਹਿੰਦੇ ਆ, ਮਾਤਾ ਗੰਗਾ ਜੀ ਮੌ ਸਾਹਿਬ ਤੋਂ
0: ਜੀ,
1: ਮੌ ਮਾਰੀ ਕਰਤਾਰ ਜਿੱਥੇ ਵਸਦੇ ਝੂਠੇ, ਸ੍ਰੀ ਇਹਨਾਂ ਦੇ ਟੋਪੀਆਂ ਹੱਥਾਂ ਵਿੱਚ ਠੂਠੇ। ਫਲੌਰ ਤੋਂ ਲੈ ਕੇ ਮੌਸਾ ਤੱਕ ਪੂਰਾ ਸ਼ਹਿਰ ਵਸਿਆ ਸੀ। ਇਹ ਗੰਨਾ ਪਿੰਡ ਵੀ ਵਿੱਚ ਆਉਂਦਾ, ਮੀਆਂ ਵਾਲੇ ਵੀ ਵਿੱਚ ਆਉਂਦਾ, ਮੇਰਾ ਇਲਾਕਾ ਉਹੀ ਆ। ਉੱਥੇ ਮੇਲਾ ਹੁੰਦਾ ਮੌ ਸਾਹਿਬ ਇੱਕ ਪੱਤੀ ਦਾ ਨਾਂ ਸੀਗਾ, ਠੀਕ ਨੀ। ਫਿਰ ਉਦੋਂ ਬਾਅਦ ਇਹਨਾਂ ਦੇ ਜਿਹੜੇ ਜੋਤੀ ਜੋਤ ਹੈਗਾ ਲਾਹੌਰ ਸ਼ਹਿਰ ਡੇਰਾ ਸਾਹਿਬ ਰਾਵੀ ਕਿਨਾਰੇ ਜਿਹੜਾ ਦੱਸਿਆ ਸੀਗਾ ਉਹ ਤੁਹਾਨੂੰ। ਫਿਰ ਆਪਣੇ ਪੁੱਤਰ 6ਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ, ਸਾਰੀ ਵਾਸਤਾ 43 ਸਾਲ 1 ਮਹੀਨਾ ਤੇ 27 ਦਿਨ,
0: 23
1: ਵਾਸਤਾ 24 ਸਾਲ 9 ਮਹੀਨੇ ਤੇ 2 ਦਿਨ
0: ਜੀ।
1: ਨਗਰ ਵਸਾਏ ਕਿਹੜੇ ਕਿਹੜੇ ਇਹਨਾਂ ਨੇ? ਸ਼ਹਿਰ ਵਸਾਏ ਛੇਹਰਟਾ ਸਾਹਿਬ, ਗੋਬਿੰਦਪੁਰ, ਤਰਨ ਤਾਰਨ, ਕਰਤਾਰਪੁਰ
0: ਜੀ,
1: ਹੈ ਕਿ ਨੀ। ਤੇ ਬਚੀਆਂ ਬਾਣੀਆਂ ਜਿਹੜੇ ਰਚੀਆਂ ਆ ਗੌੜੀ ਸਖਮਣੀ, ਹੈ ਕਿ ਨੀ, ਤੇ ਮਾਝ 12 ਦੋ ਤਰ੍ਹਾਂ ਦੇ, ਇੱਕ 5ਵੇਂ ਪਾਤਸ਼ਾਹ ਲਿਖੇ, ਇੱਕ ਗੁਰੂ ਨਾਨਕ ਮਹਾਰਾਜ ਇਹਨਾਂ ਕੋਲ ਕਹਿ ਕੇ ਲਿਖਾਏ ਸੀਗੇ। ਉਹ ਜੇ ਸਾਨੂੰ ਸਮਝ ਨੀ ਲੱਗਦਾ, ਤੁਹਾਨੂੰ ਪਤਾ ਲੱਗਾ ਤੁਸੀਂ 12 ਚਾਰੋ ਕਿਹੜੇ 12 ਹੈਗੇ ਆ। 52 ਅੱਖਰੀ ਕੁੱਲ ਸ਼ਬਦ, 2218 ਰਾਗ, ਜਿਹੜੇ 30 ਰਾਗਾਂ ਚ ਬਾਣੀ ਨਾਲ ਦਰਜ ਹੈ। ਜਦੋਂ ਇਹਨਾਂ ਦਾ ਸਾਰਾ ਇਹਨਾਂ ਦਾ ਵਾਕਿਆ ਵਾਪਰਿਆ ਜਿਹੜਾ ਹੈਗਾ ਆ, ਉਹ ਜ਼ਿਆਦਾ ਸੀਗਾ ਅਕਬਰ ਦਾ ਤੇ ਜਹਾਂਗੀਰ ਦਾ।
0: ਬਿਲਕੁਲ,
1: ਜੋਤੀ ਜੋਤ ਜਿਹੜਾ ਸੀ 5 ਤੇ 1606 ਨੂੰ ਸਦੀ 4 ਸਮਤ ਆ ਕੇ ਸਾਰੇ। ਸੋ ਇਹ ਮੈਂ ਜਿਹੜੀ ਤੁਹਾਨੂੰ ਗੱਲਾਂ ਤਾਂ ਕਰਿਆ ਕਿ ਇਹ, ਚਲੋ ਸਾਨੂੰ ਪਤਾ ਕੀ ਹੁੰਦਾ ਆ
0: ਜੀ,
1: ਅਸੀਂ ਮੈਂ ਤਾਂ ਕਈ ਵਾਰੀ ਇਹ ਗੱਲ ਕਰਦਾ ਹੁੰਦਾ ਆ ਕਿ ਉਹ ਕੀ ਦਿੰਦੇ, ਜਿੱਦਾਂ ਹੁਣ ਤੁਸੀਂ ਦੱਸਿਆ ਨਾ ਮਾਲ ਭੈਣ ਜੀ, ਮੈਂ ਸੁਣਦਾ ਸੀਗਾ ਕਿ ਬਈ ਕੀ ਮੈਂ ਕਹਿ ਦਿਆਂ, ਜੀਵਤ ਪਿਤਰ ਨਾ ਮਾਨੇ ਕੋ ਮੋਇਆ ਸ਼ਰਾਧ ਕਰਾਈ।
0: ਬਿਲਕੁਲ ਹੈ ਜੀ,
1: ਜਿੱਦਾਂ ਆਪਣੇ ਆਪਣੇ ਮੂਸੇ ਵਾਲ ਬਾਰੇ, ਮੁੰਡੇ ਬਾਰੇ ਗੱਲ ਕੀਤੀ ਆ, ਜੀਵਤ ਪਿਤਰ ਨਾ ਮਾਇਆ ਕੋ ਮੋਇਆ ਸ਼ਰਾਧ ਕਰਾਈ। ਉਹ ਕਹਿੰਦੇ ਬਈ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣ, ਘਰ ਦਾ ਜੋਗੀ ਜੋਗ ਨਾ ਬਾਹਰ ਦਾ ਜੋਗੀ ਸਿੱਧ
0: ਸਿੱਧ ਜੀ। ਬਿਲਕੁਲ ਜੀ,
1: ਜਿਹੜਾ ਸ਼ਹਿਰ ਵੀ ਇਹਨਾਂ ਨੇ ਵਸਾਇਆ। ਹੁਣ ਚਲੋ ਮੈਂ ਤੁਹਾਨੂੰ ਮੈਂ ਕਵਿਤਾ ਹੀ ਪੜ੍ਹ ਕੇ ਜਿਹੜੀ ਉਹ ਸੁਣਾ
0: ਮੀਆਂ ਮੀਰ ਜੀ ਆਖਦੇ ਗੁਰਾਂ ਤਾਈ ਤੁਸੀਂ ਇਹ ਕੀ ਪਾਤਸ਼ਾਹ ਕਰ ਸੀ, ਜਰੂਰ ਸਾਂਝੀ ਕਰੋ।
1: ਚਲੋ ਜੀ, ਇਹ ਹਾਂ ਇਹ ਜਿਹੜਾ ਤੁਸੀਂ ਦੱਸਿਆ ਨਾ ਜੋ ਰੇਤ ਪੈ ਰਹੀ ਸੀ,
0: ਹਾਂਜੀ,
1: ਜਦੋਂ ਉਹਨਾਂ ਨੇ ਕਹਿਤਾ ਵੀ ਇੱਥੇ ਟਿਕਟ ਕਰਨੇ ਜਾਂ ਕੁਛ, ਬਹੁਤ ਕੁਛ ਬੋਲਿਆ ਜਾ ਸਕਦਾ ਆ
0: ਜੀ, ਬਿਲਕੁਲ
1: ਸਾਡੇ ਕੋਲ ਟਾਈਮ ਘੱਟ ਆ
0: ਜੀ,
1: ਬੋਲਿਆ ਬਹੁਤ ਕੁਛ ਜਾ ਸਕਦਾ ਹੈਗਾ ਆ
0: ਜੀ,
1: ਹਾਂ ਬੋਲਿਆ ਬਹੁਤ ਕੁਛ ਜਾ ਸਕਦਾ ਹੈਗਾ। ਤੇ ਇਹ ਗੱਲ ਮੈਂ ਤੁਹਾਨੂੰ ਸੁਣਾਉਣਾ, 2 ਮਿੰਟ ਹੈਗੀ ਆ,
0: ਜਰੂਰ, ਹਾਂਜੀ ਜੀ ਜੀ।
1: ਮੀਆਂ ਮੀਰ ਜੀ ਆਖਦੇ ਗੁਰਾਂ ਤਾਈ, ਤੁਸੀਂ ਇਹ ਕੀ ਪਾਤਸ਼ਾਹ ਕਰ ਚੱਲੇ। ਮੀਆਂ ਮੀਰ ਜੀ ਆਖਦੇ ਗੁਰਾਂ ਤਾਈ, ਤੁਸੀਂ ਇਹ ਕੀ ਪਾਤਸ਼ਾਹ ਕਰ ਚੱਲੇ। ਸਿੱਖੀ ਸਦਕ ਭਰੋਸੇ ਜਾਨ ਦੇ ਕੇ, ਸਿੱਖੀ ਸਿਰਕ ਪਰੋਸੇ ਜਾਨ ਦੇ ਕੇ, ਤੁਸੀਂ ਟੇਰ ਤਸੀਹੇ ਜਰ ਚੱਲੇ। ਅੱਜ ਹਾਕਮਾਂ ਨੇ ਜੋ ਜਿੱਦ ਕੀਤੀ, ਅੱਜ ਹਾਕਮਾਂ ਨੇ ਜੋ ਜਿੱਦ ਕੀਤੀ, ਉਹ ਜ਼ਾਲਮ ਜਿੱਤ ਕੇ ਬਾਜੀ ਨੂੰ ਹਰ ਚੱਲੇ। ਵਿਛੋੜਾ ਕਦੇ ਭੁਲਾਇਆ ਭੁੱਲਣਾ ਨਾ, ਵਿਛੋੜਾ ਕਦੇ ਭੁਲਾਇਆ ਪੁੰਨਣਾ ਨਾ, ਮੈਲ ਮਾਣੀਆਂ ਨੇ ਸਭ ਖਰ ਚੱਲੇ। ਜੋ ਆਖਿਆ ਤੁਸਾਂ ਨੇ ਪੂਰਾ ਕੀਤਾ, ਜੋ ਆਖਿਆ ਤੁਸਾਂ ਨੇ ਪੂਰਾ ਕੀਤਾ, ਉਹ ਪਾਣਾ ਮੰਨ ਕੇ ਅੱਲਾ ਦੇ ਕਰ ਚੱਲੇ। ਤੁਸੀਂ ਰਹਿਮਤਾਂ ਦੌਲਤਾਂ ਦਿੱਤੀਆਂ ਜੋ, ਤੁਸੀਂ ਰਹਿਮਤਾਂ ਦੌਲਤਾਂ ਦਿੱਤੀਆਂ ਜੋ, ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ। ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ, ਸਿੱਖ ਕੌਮ ਦੀਆਂ ਚੋਲੀਆਂ ਪਰ ਚੱਲੇ। ਉਦੋਂ ਬਾਅਦ ਚ ਪੰਜਵੇਂ ਪਾਤਸ਼ਾਹ
0: ਜੀ,
1: ਦੇਖੋ ਉਹਨਾਂ ਦਾ ਕੀ ਸੰਬੋਧਨ ਹੈਗਾ। ਸਾਡੀ ਜੱਗ ਤੇ ਕਈ ਵਾਰ ਜਿਹੜੀਆਂ ਗੱਲਾਂ ਹੁੰਦੀਆਂ ਰਹਿ ਜਾਂਦੀਆਂ ਹੈਗੀਆਂ, ਸਿਆਣੇ ਕਹਿੰਦੇ ਕਲਮ ਜਿਹੜੀ ਬੰਦੇ ਦੀ ਕਈ ਵਾਰੀ ਇੱਥੋਂ ਤੱਕ ਬੋਲ ਜਾਂਦੀ ਆ, ਕਮਾਲ ਕਰਨੀ ਮਨ ਭਰ ਜਾਂਦਾ ਆ। ਜਦ ਉਹਨਾਂ ਚਿੰਦ ਕੇ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ, ਓਏ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ, ਰਹੂ ਸਾਡੀ ਪਹਿਚਾਣ ਇਸ ਜੱਗ ਉੱਤੇ। ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ, ਰਹੂ ਸਾਡੀ ਪਹਿਚਾਣ ਇਸ ਜੱਗ ਉੱਤੇ। ਜਿੱਤ ਹੁੰਦੀ ਆਖਰ ਸੱਚ ਦੀ ਏ, ਜਿੱਤ ਹੁੰਦੀ ਆਖਰ ਸੱਚ ਦੀ ਏ, ਦੇ ਚੱਲੇ ਗਿਆਨ ਇਸ ਜੱਗ ਉੱਤੇ, ਦੇ ਚੱਲੇ ਗਿਆਨ ਇਸ ਜੱਗ ਉੱਤੇ। ਮੀਆਂ ਮੀਰ ਜੀ ਅੱਜ ਮੈਂ ਡੋਲ ਜਾਂਦਾ, ਮੀਆਂ ਮੀਰ ਜੀ ਅੱਜ ਮੈਂ ਡੋਲ ਜਾਂਦਾ, ਮਿੱਟ ਜਾਣਾ ਸੀ ਨਿਸ਼ਾਨ ਇਸ ਜੱਗ ਉੱਤੇ। ਦੇ ਚੱਲਿਆ ਸਿੱਖਿਆ ਵਾਰਸਾਂ ਨੂੰ, ਦੇ ਚੱਲਿਆ ਸਿੱਖਿਆ ਵਾਰਸਾਂ ਨੂੰ, ਕਿੰਜ ਹੋਣਾ ਕੁਰਬਾਨ ਇਸ ਜੱਗ ਉੱਤੇ। ਦੇ ਚੱਲਿਆ ਸਿੱਖਿਆ ਵਾਰਸਾਂ ਨੂੰ, ਕਿੰਜ ਹੋਣਾ ਕੁਰਬਾਨ ਇਸ ਜੱਗ ਉੱਤੇ। ਜੱਖੂ ਪੂਜਦੀ ਰਹੇਗੀ ਇਹ ਦੁਨੀਆ, ਜੱਖੂ ਪੂਜਦੀ ਰਹੇਗੀ ਇਹ ਦੁਨੀਆ, ਪਾਇਆ ਗੁਰਾਂ ਨੇ ਮਾਣ ਜੋ ਜੱਗ ਉੱਤੇ, ਪਾਇਆ ਗੁਰਾਂ ਨੇ ਮਾਣ ਜੋ ਜੱਗ ਉੱਤੇ, ਪਾਇਆ ਗੁਰਾਂ ਨੇ ਮਾਣ ਜੋ ਜੱਗ ਉੱਤੇ।
0: ਵਾਹ ਜੀ, ਕਿਆ ਬਾਤ ਹੈ ਜੱਖੂ ਸਾਹਿਬ, ਵਾਹ ਕਮਾਲ ਜੀ।
1: ਕਿਉਂਕਿ ਮੈਂ ਤੁਹਾਨੂੰ ਦੱਸਣ ਲੱਗਾ ਨਾ, ਮੈਂ ਦੱਸਣ ਲੱਗਾ ਥੋੜੀ ਜਿਹੀ ਗੱਲ
0: ਜੀ,
1: ਕਿ ਉਹਨਾਂ ਨੇ ਪੂਰਾ ਪ੍ਰੋਨਾਂਸੀਏਸ਼ਨ ਲਿਖਿਆ ਨੀ ਜਾਸਾ ਕਾਨੂੰਨ ਕੋ। ਮੈਂ ਨਾ ਮੁਲਕਾਂ ਚ ਰਹਿ ਰਿਹਾ ਅਰਬਾਂ ਦੇ ਵਿੱਚ, ਜਿਹੜਾ ਜਾਸਾ ਕਾਨੂੰਨ ਹੁੰਦਾ ਨਾ, ਜਿਦਾਂ ਆਪਾਂ ਸ਼ੈਤਾਨ ਦੇ ਬੱਟੇ ਮਾਰਦੇ ਆ ਜਦੋਂ ਹੁਣ ਕਹਿੰਦੇ ਹੱਜ ਕਰਨ ਜਾਂਦੇ, ਜਿਹੜਾ ਬਕਰੀਰ ਤੇ ਬਕਰੀਰ ਹੁੰਦੀ ਵੱਡੀਰ, ਬੱਕਰ ਦਾ ਮਤਲਬ ਹੁੰਦਾ ਵੱਡੀਰ, ਵੱਡੀ ਬੱਕਰ ਦਾ ਅਰਬੀ ਵੱਡਾ ਹੁੰਦਾ, ਬੱਕਰਾ ਨੀ ਹੁੰਦਾ ਹੈਗਾ ਬਕਰੀਦ ਵੱਡੀ ਈਦ ਉਹਨੂੰ ਬੜੀ, ਹਾਂ ਬੱਕਰ ਬੱਕਰ ਬੱਕਰ ਸ਼ਬਦ ਅਰਬੀ ਦਾ ਵੱਡਾ
0: ਜੀ, ਬਿਲਕੁਲ
1: ਬੱਕਰ ਵੱਡੀ ਈਦ। ਉਹਨਾਂ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਜਦੋਂ ਉੱਥੇ ਸ਼ਨਾਨ ਨੂੰ ਮਾਰਤੇ ਪੱਥਰ ਜਾਏ, ਇੱਥੇ ਕਿਹਨੂੰ ਮੌਤ ਦੀ ਸਜ਼ਾ ਦੇਣੀ ਜਾਂ ਕੁਛ ਕਤਲ ਕਰਨਾ ਕੁਛ ਰਸਤੇ ਦੇ ਵਿੱਚ ਕੁਛ ਵੀ, ਪਹਿਲਾਂ ਉਹਨੂੰ ਵੱਟੇ ਮਾਰਨੇ ਆ, ਸਾਰਿਆਂ ਨੇ ਤੜਫਾਉਣਾ, ਤੜਫਾ ਤੜਫਾ ਕੇ ਜਾਸਾ ਕਾਨੂੰਨ ਦਾ ਮਤਲਬ ਕੀ ਆ ਕਿ ਉਸ ਬੰਦੇ ਨੂੰ ਦੈਨਿਕ ਦੁਨੀਆਂ ਤੋਂ ਖਤਮ ਤਾਂ ਕਰਨਾ ਆ, ਲੇਕਿਨ ਉਹਨੂੰ ਤੜਫਾ ਤੜਫਾ ਕੇ ਮਾਰਨਾ।
0: ਬਿਲਕੁਲ,
1: ਇਹ ਜਿਹੜਾ ਜਾਸਾ ਦਾ ਕਾਨੂੰਨ ਸੀਗਾ, ਜਿਦਾਂ ਸਾਡੇ ਨਾ ਕਹਿ ਦਈਏ ਆਪਣੇ ਪੰਜਵੇਂ ਦਸਵੇਂ ਪਾਤਸ਼ਾਹ ਜਿਹੜੇ ਗੁਰੂ ਬੱਚੇ ਜਿਹੜੇ ਸੀਗੇ ਤੇ ਆਪਣੇ ਬੱਚੇ ਦੋਨੇ ਸੀ ਸਾਹਿਬਜ਼ਾਦੇ ਸਰਹੰਦ ਦੇ ਵਿੱਚ, ਉਹਨਾਂ ਨੂੰ ਕਹਿ ਲਓ, ਇਹਨਾਂ ਨੂੰ ਕਹਿ ਲਓ, ਜਿਹੜੇ ਆਮ ਕਰਕੇ ਆਪਾਂ ਗੱਲ ਕਰਦੇ ਕੋਈ, ਜਿਹੜੇ ਜਹਾਂਗੀਰ ਦੀ ਗੱਲ ਕਰਦੇ ਹਾਂ, ਜਿੱਦਾਂ ਉਹਨਾਂ ਨੇ ਤੁਝ ਕੇ ਜਹਾਂਗੀਰੀ 'ਚ ਲਿਖਿਆ ਸੀ, ਇਹਨਾਂ ਨੇ ਆਪਣੀ ਦੁਕਾਨ ਪਾਈ ਆ, ਇੱਦਾਂ ਕਰਕੇ ਆਹ ਚੀਜ਼ ਹੈਗੀ ਆ। ਜਦੋਂ ਮੈਂ ਇੱਥੇ ਆਖਰ ਤੇ ਇਹੀ ਗੱਲ ਕਹਿ ਦਿੰਦਾ ਹਾਂ ਕਿ 14 ਅਧਿਆਏ ਆ ਆਪਣੇ ਬ੍ਰਿਜ ਪਾਤਸ਼ਾਹ ਜਿਹੜਾ ਇਹਨਾਂ ਨੇ ਲਿਖਿਆ ਨਾ ਬਚਿੱਤਰ ਨਾਟਕ, ਬਾਬੇ ਕੇ ਬਾਵਰ ਕੇ ਦਾਓ
0: ਜੀ,
1: ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ, ਬਾਬੇ ਕੇ ਬਾਵਰ ਕੇ ਦਾਓ, ਆਪ ਕਰੇ ਪਰਮੇਸ਼ਰ ਸੌ
0: ਜੀ,
1: ਦੀਨ ਸਾਹ ਇਨਕੋ ਪਹਿਚਾਨੋ, ਦੁਨੀ ਪਾਤ ਇਨਕੋ ਅਨਮਾਨੋ
0: ਜੀ।
1: ਉਹ ਕਹਿੰਦੇ ਇੱਕ ਪਾਸੇ ਬਾਬਰ ਕੇ 239 ਸਾਲ ਰਹੇ ਸਾਡੇ ਕੋਲ ਗੁਰੂ ਸਾਹਿਬਾਨ, ਉਹਨਾਂ ਦੀ ਜਿਹੜੀ ਸਾਡੇ ਕੋਲ ਹੋਂਦ ਰਹੀ ਆ, ਇੱਕ ਪਾਸੇ ਬਾਬਰ ਕੇ, ਇੱਕ ਪਾਸੇ ਬਾਬਰ ਕੇ ਆ
0: ਜੀ।
1: ਉਹ ਕਹਿੰਦਾ ਤੁਸੀਂ ਬਾਬੇ ਕਹਿੰਦੇ ਦੇਖ ਲਓ ਤੇ ਬਾਬਰ ਕਹਿੰਦੇ ਦੇਖ ਲਓ।
0: ਬਿਲਕੁਲ ਹੈ ਜੀ,
1: ਜੇ ਔਰੰਗਜ਼ੇਬ ਦੀ ਗੱਲ ਕਰਦੇ ਤਾਂ ਉੱਥੇ ਧੂਵਤੀ ਕਰਨ ਵਾਲਾ ਕੌਣ ਕਿੱਦਾਂ ਹੈਗਾ ਆ,
0: ਤੇ
1: ਸਾਡੇ ਥਾਂ ਥਾਂ ਲੰਗਰ ਲੱਗਦੇ ਆ,
0: ਬਿਲਕੁਲ
1: ਸਾਡੇ ਥਾਂ ਥਾਂ ਸ਼ਿਵੀਲਾਂ ਲੱਗਦੀਆਂ ਆ
0: ਜੀ,
1: ਸਾਡਾ ਸਿੱਖੀ, ਮੈਂ ਕਿਹਾ ਨੀ ਸਿੱਖੀ ਖੰਡਿਓ ਤਿੱਖੀ ਵਾਲੋ ਨਿੱਕੀ,
0: ਬਿਲਕੁਲ
1: ਸਿੱਖੀ ਸਿੱਖਿਆ ਗੁਰ ਵਿਚਾਰ। ਇਹ ਵੱਖਰੀ ਗੱਲ ਕਿ ਜਿਹੜੀ ਭੈਣ ਜੀ ਉਹਨਾਂ ਨੇ ਅੱਜ ਗੱਲ ਕੀਤੀ ਨਾ, ਕਿ ਜਿਹੜੀ ਇੱਦਾਂ ਦੀਆਂ ਗੱਲਾਂ ਬਾਤਾਂ ਹੈਗੀਆਂ, ਜੇ ਸਾਡੇ ਵਿੱਚ ਇੱਦਾਂ ਦੀ ਚੀਜ਼ ਨਾ ਆਵੇ, ਜਿਹੜਾ ਸਾਡਾ ਸਿੱਖ ਧਰਮ ਆ, ਨਵੀਂ ਟੈਕਨੋਲੋਜੀ, ਨਵਾਂ ਫਾਰਮੂਲਾ, ਨਵੀਂ ਰੱਬ ਨੂੰ ਗਿਆਨ
0: ਜੀ,
1: ਹੈ ਕਿ ਨਹੀਂ। ਉਹ ਕਹਿੰਦਾ ਵੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀੜ ਪਛਾਣਤ
0: ਜੀ।
1: ਫਿਰ ਉਹਨਾਂ ਨੇ ਕਿਹਾ ਕੋਈ ਅਸੀਂ ਇੱਕ ਘੜੀ ਆਧੀ ਘੜੀ ਆਧੀ ਸੇ ਵੀ ਆਧ ਬਾਕਨ ਸੈਂਟ ਦੀ ਗੋਸ਼ਟੀ ਜੋ ਕਿ ਨੇ ਸੋ ਲਾਭ, ਹੈ ਕਿ ਨਹੀਂ। ਇਹ ਜਿਹੜੀ ਚੀਜ਼ਾਂ ਹੈਗੀਆਂ, ਕੁਛ ਇੱਕ ਸਾਨੂੰ ਸੋਚਣ ਦੀ ਸਮਝ ਦੀ ਵਿਚਾਰਨ ਦੀ ਲੋੜ ਹੈਗੀ ਆ। ਉਹਨਾਂ ਦੀ ਗੱਲ ਨਾਲ ਮੈਂ ਬਹੁਤ ਹੱਦ ਤੱਕ ਸਹਿਮਤ ਹਾਂ, ਅਸੀਂ ਮੈਂ ਕਿਸੇ ਪੋਲੀਟੀਕਲ ਬੰਦੇ ਨੂੰ ਕੋਈ ਸਪੋਰਟ ਨਹੀਂ ਕਰਦਾ, ਨਾ ਆਪਦੀ ਕਰਦੇ ਮਾਣ ਨੂੰ, ਨਾ ਕਰਦੇ ਕਿਉਂ ਕਰਦੇ ਨੀ। ਲੇਕਿਨ ਜਿੱਦਾਂ ਹੁਣ ਕਿਹਾ ਸੀ ਬਾਬੇ ਆਦੀ ਜੇ ਕਿ ਆਪਣੇ ਗੱਲ ਸਿੱਧੀਆਂ, ਜਿਹੜਾ ਪਹਿਲਾ ਮੁੱਖ ਮੰਤਰੀ ਪੰਜਾਬ ਦਾ ਬਣਿਆ ਸੀਗਾ ਗੁਰਮੁਖ ਸਿੰਘ ਮੁਸਾਫਰ, ਉਹਨਾਂ ਨੇ ਕਿਹਾ ਸੀ ਵੀ ਜੇ ਕਾਵ ਕਲਾ ਦੀ ਤੂੰ ਸ਼ੁੱਧ ਹਵਾ ਮਾਣਨੀ, ਛੱਡ ਕੇ ਲੀਡਰੀ ਦੇ ਟਿੱਬਿਆਂ ਦੀ ਛਾਂ,
0: ਟਿੱਬਿਆਂ ਦੀ ਛਾਂ
1: ਪੰਜਾਬ ਦਾ ਪਹਿਲਾ ਮੰਤਰੀ 1 ਨਵੰਬਰ 1966 ਨੂੰ ਬਣਿਆ। ਉਦੋ ਬਾਅਦ ਵਿਚ ਓਹਨੇ ਆਪਣੇ ਅਸਤੀਫ਼ਾ ਦੇ ਦਿੱਤਾ ਕਿ ਮੈਂ ਅਕਾਲ ਤਖ਼ਤ ਦਾ ਜਥੇਦਾਰ ਹੋਣ ਕਰਕੇ ਤਾਂ ਮੇਰੀ ਬਹੁਤੀ ਪਾਵਰ ਸੀ, ਸਾਰੇ ਮੰਨਦੇ ਸੀਗੇ। ਹੁਣ ਮੈਂ ਲੀਡਰੀ ਦੇ ਵਿਚ ਆ ਗਿਆ ਆ, ਹੁਣ ਮੈਂ ਸਿਆਸਤ ਵਿਚ ਆ ਗਿਆ। ਸਿਆਸਤ ਮੈਂ ਤਾਂ ਇਹਨਾਂ ਨੂੰ ਬਦਨਾਮ ਕਰਨ ਦੀ ਕਈ ਕੁਛ ਕਰਨ ਦੀ ਖਾਤੀ ਕਈ ਕੁਛ ਕੀਤਾ ਜਾਂਦਾ ਹੈਗਾ।
0: ਬਿਲਕੁਲ ਬਿਲਕੁਲ,
1: ਏਦਾਂ ਦੀਆਂ ਗੱਲਾਂ ਪਤਾ। ਗੁਰੂ ਮਹਾਰਾਜ ਦੇ ਜਨਮ ਆਪਣੇ ਅੱਜ ਦੇ ਅੱਜ ਉਹਨੇ ਸ਼ਹੀਦੀ ਦਿਹਾੜੇ ਤੇ ਕੋਟ ਕੋਟ ਜੀ ਅਸੀਂ ਚਰਨ ਵੰਦਨਾ ਕਰਦੇ ਹਾਂ। ਦੁਆਬਾ ਰੇਡੀਓ ਦੇ ਵਿੱਚ ਮੇਰਾ ਜੀ ਦਾ ਬਹੁਤ ਲੱਗਦਾ ਹੈ, ਬਹੁਤ ਮੇਰੀਆਂ ਗੱਲਾਂ ਬਾਤਾਂ ਪੁਰਾਣੀਆਂ ਹੈਗੀਆਂ, ਬਹੁਤ ਸਾਂਝ ਪੁਰਾਣੀ ਹੈਗੀ ਆ। ਕੁਛ ਘਰ ਦੇ ਵਿੱਚ ਮਿਲੇ ਆ, ਕੁਛ ਸਰੀਰਕ ਚ ਮਿਲੇ ਆ, ਕੁਛ ਜ਼ਿੰਦਗੀ ਦੇ ਤਾਣਾ ਬਾਣਾ ਹੁੰਦਾ। ਇਸ ਕਰਕੇ ਮੈਂ ਸਾਰਾ ਤੋਂ ਮਾਫ਼ੀ ਮੰਗਦਾ, ਮੇਰੇ ਤੋਂ ਨਹੀਂ ਆਉਂਦਾ। ਮੈਂ ਕਦੇ ਆਊਂਗਾ ਵੀ, ਕੋਈ ਗੱਲਬਾਤ ਕਰੂੰਗਾ, ਕੋਈ ਗੱਲ ਨੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਭਾਰਤ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਨਤ। ਜਿਹੜੇ ਮੈਂ ਤੁਹਾਡਾ, ਮੈਂ ਨੀ ਹੈਗਾ ਕੋਈ ਪ੍ਰੋਬਲਮ ਨੀ, ਮੈਂ ਪ੍ਰੋਬਲਮ ਤੁਹਾਡਾ ਰਿਵਰਸ ਕਰਕੇ ਕਿੱਦਾਂ ਕਰਕੇ ਦੇਖ ਲੈਂਦਾ ਹੁੰਦਾ।
0: ਬਿਲਕੁਲ ਹੈ ਜੀ,
1: ਬਿਲਕੁਲ। ਤੇ ਬਾਕੀ ਮਿੱਤੋਂ ਕੋਈ ਤਰ੍ਹਾਂ ਸ਼ਬਦ ਗੁਰਬਾਣੀ ਦਾ ਬੋਲਿਆ ਗਿਆ ਹੋਵੇ ਜਾਂ ਪੁਰਨਾ ਸਿੰਘ, ਮੈਂ ਜੀ ਕਿ ਮਦਦ ਕਰ।
0: ਸ਼ੁਕਰੀਆ ਜੀ, ਸ਼ੁਕਰੀਆ ਜੀ ਸਰ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਸਾਂ ਜੀ ਲਸ਼ਕਰੀ ਰਾਮ ਜੱਖੂ ਜੀ ਆਪਣੇ ਨਾਲ ਜੁੜੇ ਸੀ ਅੱਜ ਦੇ ਖਾਸ ਦਿਹਾੜੇ ਦੇ ਉੱਤੇ, ਆਪਣੀ ਕਵਿਤਾ ਦੇ ਜ਼ਰੀਏ ਜਿਹੜਾ ਸਾਂਝ ਪਾ ਕੇ ਗਏ ਨੇ, ਅਤੇ ਗੁਰੂ ਸਾਹਿਬ ਨੂੰ ਲਸਾਨੀ ਸ਼ਹਾਦਤ ਨੂੰ ਯਾਦ ਕਰਕੇ ਗਏ ਨੇ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰ ਕੇ ਅਤੇ ਆਗਿਆ ਲੈਂਦੇ ਹਾਂ, ਅਤੇ ਸੁਨੇਹੇ ਦੀ ਬਾਤ ਪਾ ਲਈਏ। ਕਿੱਥੇ ਚਲ ਗਏ ਜੀ ਸੁਨੇਹੇ? ਅਤੇ ਅੱਜ ਪ੍ਰੋਗਰਾਮ ਦਾ ਸਮਾਂ ਵੀ ਤਕਰੀਬਨ ਆਪਣਾ ਕੰਪਲੀਟ ਹੋ ਚੱਲਿਆ, ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਚੋਲ ਭੈਣ ਜੀ, ਜਗਦੇਵ ਸਿਕੰਦਰ ਸੋਰੀ ਜਗਦੇਵ ਸੰਧੂ ਬਾਈ ਜੀ, ਅਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਅਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ, ਸੋਰੀ ਦਵਿੰਦਰ ਕੌਰ ਜੀ, ਉਹਨਾਂ ਦਾ ਵੀ ਬਹੁਤ ਬਹੁਤ ਸਭ ਦਾ ਸ਼ੁਕਰੀਆ, ਧੰਨਵਾਦ ਹੈ। ਅਤੇ ਨਾਲ ਨਾਲ ਤੁਹਾਡੇ ਸੁਨੇਹੇ ਨੇ, ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਅਤੇ ਆਪਣੇ ਸਤਨਾਮ ਸਿੰਘ ਜਾਣੀਆ ਚੱਲ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਭੇਜਦੇ ਆ, ਅਤੇ ਜੀਆਂ ਨੂੰ ਕਹਿੰਦੇ ਨੇ ਜੀ, ਅਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆ ਚੱਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਅਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਆ ਜੀ, ਬਹੁਤ ਬਹੁਤ ਸ਼ੁਕਰੀਆ, ਫੁੱਲ ਗੁਲਾਬ ਭੇਜੇ ਨੇ। ਅਤੇ ਜਾਣੀਆ ਚੱਲ ਕਹਿੰਦੇ ਭਾਰਜਵੀਰ ਗੱਡੀ ਦੀ ਹੀਟ ਦੇ ਉੱਤੇ ਏ ਸੀ ਵੀ ਕਹਿੰਦੇ ਡਰਾਈਵਰ ਨੂੰ ਬੇਹੋਸ਼ੀ ਜਿਹੀ ਦਾ ਜਿਹੜਾ ਅਹਿਸਾਸ ਜਿਹਾ ਹੁੰਦਾ ਹੈ ਜੀ, ਬਿਲਕੁਲ ਜੀ। ਅਤੇ ਮੁਕੱਦਰ ਜੀ ਕਹਿੰਦੇ ਉਸ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ, ਅਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਹੈ। ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ, ਲਾਈਕ ਨੰਬਰ 7। ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਵੀ ਆਸ਼ੀਰਵਾਦ ਭੇਜਿਆ, ਭਾਰਤ ਸਾਹਿਬ ਦੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ। ਮਾਲ ਸੁਰਿੰਦਰ ਜੀ ਲਿਖਦੇ ਆ ਕਿ ਕੰਗਰੈਚੁਲੇਸ਼ਨ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਕਰਜ਼ਾ ਵੀ ਲੋਕ ਸਹੂਲਤਾਂ ਦੇ ਲਈ ਲੈ ਰਹੇ ਨੇ ਰਾਜਨ ਜੀ। ਮਲੂਕ ਸਿੰਘ ਬਾਈ ਜੀ ਜੁੜੇ ਹੋਏ ਨੇ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਹੈ ਜੀ, ਪਿਆਰ ਭਰੀ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ। ਅਤੇ ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਵਿਚਾਰ ਚਰਚਾ ਸਾਰੇ ਮੁੱਦਿਆਂ ਦੇ ਉੱਤੇ ਰਾਜਨ ਜੀ, ਸ਼ੁਕਰੀਆ, ਧੰਨਵਾਦ, ਐਪਰੀਸ਼ੀਏਟ ਕਰਨ ਦੇ ਲਈ ਔਜਲਾ ਸਾਹਿਬ। ਅਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਨੇ, ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹੈ ਬਾਈ ਜੀ। ਅਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਪੁਰੇਵਾਲ ਸਾਹਿਬ ਫਰਾਂਸ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਅਤੇ ਮੁਬਾਰਕਬਾਦ ਹੈ ਪੁਰੇਵਾਲ ਸਾਹਿਬ, ਫਰਾਂਸ ਦੀ ਟੀਮ ਜਿੱਤੀ ਹੈ ਪਿਛਲੇ ਦਿਨਾਂ ਦੇ ਵਿੱਚ। ਅਤੇ ਮਲੂਕ ਸਿੰਘ ਜੀ ਲਿਖਦੇ ਆ, ਔਲਖ ਸਾਹਿਬ ਬਹੁਤ ਵਧੀਆ ਬਾਈ ਜੀ, ਸ਼ੁਕਰੀਆ ਦੋਸਤੋ ਇਸ ਦੇ ਨਾਲ ਹੀ। ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਫਰਾਈਡੇ ਵਾਲਾ ਦਿਨ ਹੈ। ਅਤੇ ਆਪਾਂ ਕਿਤਾਬ ਦੀ ਗੱਲ ਕਰਾਂਗੇ, ਮਾਊਂਟਬੈਟਨ ਦੀ ਗੱਲ ਕਰਾਂਗੇ ਨਾਲ, ਪੰਜਾਬ ਕਿਤਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਜਿਹੜਾ ਇਤਿਹਾਸ ਆਪਾਂ ਫਰੋੜ ਰਹੇ ਹਾਂ ਅਤੇ ਗੱਲਾਂ ਬਾਤਾਂ ਉਹ ਕਰ ਰਹੇ ਹਾਂ, ਉਹਦੇ ਵਿੱਚੋਂ ਸਾਂਝ ਪਾਵਾਂਗੇ ਅਗਲੇ ਲੜੀਵਾਰ ਚੈਪਟਰ ਦੀ। ਅਤੇ ਦੇਸ਼ ਦੇ ਦੀਆਂ ਖਬਰਾਂ ਅਤੇ ਚਰਚਾਵਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਅੱਗੇ ਸਾਂਝਾ ਕਰ ਦਿਆ ਕਰੋ। ਅਤੇ ਯੂਟਿਊਬ, ਫੇਸਬੁੱਕ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਜ਼ਰੂਰ ਕਰ ਲਓ, ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਂਦਾ ਹੈ। ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ, ਅਤੇ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਨਾ ਕੋਈ ਗੱਲ ਹੁੰਦੀ ਹੈ, ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਸਿੱਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਸਾਂਝ ਬਰਕਰਾਰ ਰਹੇ, ਇਸੇ ਵਾਅਦੇ ਦੇ ਨਾਲ ਮੁਲਾਕਾਤ ਲੈਂਦੇ ਹਾਂ ਅਗਲੇ ਦਿਨ ਦੇ ਵਿੱਚ ਕੱਲ੍ਹ ਦੀ। ਅਤੇ ਹੁਣ ਲੈਂਦੇ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤਨਗੀਜ਼ ਦੇ ਨਾਲ ਹੀ ਆ ਦੋਸਤੋ, ਸਤਿ ਸ਼੍ਰੀ ਅਕਾਲ ਜੀ।

ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ। ਦੋਸਤਾਂ ਦੇ ਸਮਾਂ ਕੱਢ ਕੇ ਜੋ ਕੁਝ ਵੀ ਤੁਸੀਂ ਸਾਂਝਾ ਕੀਤਾ ਲਿਖਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਆ। ਸਭ ਤੋਂ ਪਹਿਲਾਂ ਸੁਨੇਹਾ ਮਿਲਿਆ ਜੀ ਆਪਾਂ ਨੂੰ ਨਵਦੀਪ ਸਿੰਘ ਜੀ ਦਾ, ਬਾਈ ਜੀ ਦਾ ਆਪਣੇ ਦਿੱਲੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਨੂੰ ਜੀ, ਤੇ ਮਾਂ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਸਭ ਦੁਆਬਾ ਪਰਿਵਾਰ ਨੂੰ ਕਹਿੰਦੇ ਨੇ ਯੂਐਸ ਤੋਂ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਜੀ ਕਹਿੰਦੇ ਆ ਆਪਣੇ ਦਸੂਹੇ ਤੋਂ, ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ, ਜੀਆਂ ਨੂੰ ਜੀ। ਔਜਲਾ ਸਾਹਿਬ ਯੂਐਸ ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜਦੇ ਆ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਤੁਸੀਂ ਨਾ ਫਿਕਰ ਕਰੋ ਭਾਰਤ ਸਾਹਿਬ, ਬੱਚੇ ਉਹੀ ਕਰਦੇ ਜੋ ਮਾਂ ਬਾਪ ਬਾਰੇ ਦੇਖਦੇ ਨੇ ਜੀ। ਯੂ ਆਰ ਏ ਵੈਰੀ ਸੰਸੀਅਰ ਫਾਦਰ ਕਹਿੰਦੇ ਜੀ। ਸ਼ੁਕਰੀਆ ਰਾਜਨ ਸੈਣੀ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਲਫ਼ਜ਼ਾਂ ਦੇ ਲਈ। ਤੇ ਇਸੇ ਤਰ੍ਹਾਂ ਬਿਲਕੁਲ ਸਹੀ, ਅਜੇ ਵੀ ਚੁੱਕੀ ਫਿਰਦੇ ਆ ਜਦੋਂ ਕਿ ਸਾਨੂੰ ਲੋੜ ਨਹੀਂ ਤੇ ਪਤਾ ਵੀ ਨਹੀਂ ਹੋਣਾ ਵੀ ਕਿਵੇਂ ਹੈ। ਮਾਲ ਸੁਰਿੰਦਰ ਜੀ ਲਿਖਦੇ ਆ ਬਿਲਕੁਲ ਜੀ, ਸ਼ੁਕਰੀਆ ਧੰਨਵਾਦ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਕੱਲ ਕਿਉਂ ਨਹੀਂ ਆਏ ਜੀ ਕਹਿੰਦੇ। ਇਕਬਾਲ ਮਾਂਗੜ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਪਰਿਵਾਰ ਨੂੰ ਜੀ, ਤੇ ਦਵਿੰਦਰ ਭਾਰਤ ਜੀ ਯੂਏਈ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਇਸੇ ਤਰ੍ਹਾਂ ਇਕਬਾਲ ਜੀ ਹੱਸ ਰਹੇ ਨੇ ਜੀ ਕੈਲੀਫੋਰਨੀਆ ਤੋਂ। ਤੇ ਮੁਕੱਦਰ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਪਿਆਰਿਓ, ਤੇ ਜੀਆਂ ਨੂੰ ਜੀ ਸਵਾਗਤ ਹੈ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ, ਵਧੀਆ ਗੱਲਬਾਤ ਹੈ ਜੀ, ਤੇ ਐਪਰੀਸ਼ੀਏਟ ਕੀਤਾ ਗੱਲਬਾਤ ਬੜੀ ਬਿਲਕੁਲ ਜੀ, ਬਹੁਤ ਦਿਲਚਸਪੀ ਵਾਲੀ ਗੱਲਬਾਤ ਕਰਕੇ ਗਏ ਨੇ ਸੈਣੀ ਸਾਹਿਬ ਜਿਹੜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ ਦਾ ਸ਼ੁਕਰੀਆ ਕਰ ਰਹੇ ਨੇ ਜੀ। ਤੇ ਮੁਕੱਦਰ ਜੀ ਕਹਿੰਦੇ ਬਹੁਤ ਵਧੀਆ, ਜਿਉਂਦੇ ਵੱਸਦੇ ਰਹੋ ਪਿਆਰਿਓ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ। ਦੋਸਤੋ ਇਹ ਸਨ ਤੁਹਾਡੇ ਸੁਨੇਹੇ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਫੇਸਬੁੱਕ, ਯੂਟਿਊਬ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਸੁਣਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਆਪਣੇ ਮਨਜੀਤ ਮਾਨ ਬਾਈ ਜੀ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਬਾਅਦ ਦੇ ਵਿੱਚ ਜ਼ਰੂਰ ਉਹ ਪ੍ਰੋਗਰਾਮ ਦੇ ਦੇਖਦੇ ਆ, ਲਿਖਦੇ ਵੀ ਹੈ, ਸੁਨੇਹਾ ਵੀ ਭੇਜਦੇ ਹੁੰਦੇ ਆ, ਤੇ ਉਹ ਰਹਿ ਜਾਂਦਾ ਜੀ ਕਿਉਂਕਿ ਫੇਸਬੁੱਕ ਦੇ ਉੱਤੇ ਧਿਆਨ ਨਹੀਂ ਜਾਂਦਾ ਕਈ ਵਾਰੀ ਇਧਰੋਂ। ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ, ਜਗਦੇਵ ਸੰਧੂ ਜੀ, ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਤੇ ਦੁਆਬਾ ਰੇਡੀ ਦਾ ਮੰਚ, ਤੇ ਕੱਲ ਨੂੰ ਲੈ ਕੇ ਆਵਾਂਗੇ ਹਾਜ਼ਰ ਨਵਾਂ ਨਵੇਲਾ ਪ੍ਰੋਗਰਾਮ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਣਾ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ। ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

0: Erio.
1: ਦੁਆਬਾ ਰੇਡੀਓ
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਮਾਂ ਤੇ ਸਥਿਤੀ ਦੀ ਗੱਲ ਕਰੀਏ ਤੇ 9 ਜੂਨ 2026 ਦਾ ਦਿਹਾੜਾ ਤੇ ਅੱਜ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:10 ਦਾ ਸਮਾਂ ਹੈ ਤੇ ਇਸੇ ਤਰ੍ਹਾਂ ਭਾਰਤ ਦੇ ਵਿਚ ਰਾਤ ਦੇ 9:40 ਹੋ ਗਏ ਨੇ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:10 ਦਾ। ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:00 ਤੇ ਘੜੀਆਂ ਦੇ ਉੱਤੇ 10 ਨੇ, ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:10 ਤੇ ਯੂਕੇ ਦੇ ਵਿਚ ਸ਼ਾਮ ਦੇ 5:10 ਘੜੀਆਂ ਦੇ ਉੱਤੇ ਨੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਕੁਝ ਨਾ ਕੁਝ ਨਵਾਂ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਦੁਨੀਆਦਾਰੀ ਦੇ ਵਿਚ ਜਾਣ ਦੀ ਗੱਲ ਹੋਵੇਗੀ। ਦੇਸ਼ ਦੇ ਦੀਆਂ ਖ਼ਬਰਾਂ ਤੇ ਸਿਆਸਤ, ਵਿਰਾਸਤ, ਜ਼ਿੰਦਗੀ ਦੇ ਨਾਲ ਜੁੜੀ ਗੱਲਬਾਤ ਤੇ ਕੁਝ ਪਿਛੋਕੜ ਇਤਿਹਾਸਕ ਤੇ ਨਾਲ ਦੀ ਨਾਲ ਸਾਮਰਾਜਵਾਦ ਦੀ ਵੀ ਗੱਲ ਕਿਤੇ ਨਾ ਕਿਤੇ ਚਲਾਉਣ ਦੀ ਕੋਸ਼ਿਸ਼ ਰਹੇਗੀ। ਸਟੂਡੀਓ ਦਾ ਨੰਬਰ +358 44 976 1962 ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਸ ਕਰਕੇ ਜਿਹੜਾ ਦਰੁਸਤ ਕਰਾ ਸਕਦੇ ਹੋ। ਜੇ ਕੋਈ ਜਿਹੜਾ ਤੁਹਾਨੂੰ ਤੰਗੀ ਪਰੇਸ਼ਾਨੀ ਜਿਹੜੀ ਹੈ ਦਰਪੇਸ਼ ਆ ਰਹੀ ਹੈ ਤਾਂ ਉਸਨੂੰ ਆਪਾਂ ਦਰੁਸਤ ਕਰ ਸਕਦੇ ਹਾਂ ਤੇ ਨਾਲ ਨਾਲ ਤੇ ਬਾਕੀ ਮੇਰੇ ਵੱਲੋਂ ਤਾਂ ਸਾਰਾ ਕੁਝ ਸਿਗਨਲ ਜਿਹੜੇ ਨੇ ਸਾਰਾ ਕੁਝ ਠੀਕ ਠਾਕ ਦਿਖ ਰਿਹਾ ਹੈ। ਬਾਕੀ ਤੁਸੀਂ ਜ਼ਰੂਰ ਤੁਹਾਡੇ ਤੱਕ ਆਵਾਜ਼ ਕਿਵੇਂ ਪਹੁੰਚ ਰਹੀ ਹੈ ਉਹ ਜ਼ਰੂਰ ਦੱਸ ਸਕਦੇ ਹੋ। ਤੇ ਲੋ ਦੋਸਤੋ, ਕਰਦੇ ਆ ਫਿਰ ਅਗਾਜ਼ ਜ਼ਿੰਦਗੀ ਨਾਮਾ ਹਾਲੇ ਦੁਨੀਆ ਦਾ ਤੇ ਪਾਉਂਦੇ ਆ ਬਾਤ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਤੇ ਉਸ ਤੋਂ ਬਾਅਦ ਦੇਸ਼ ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਅੱਜ ਜਿਹੜਾ 9 ਜੂਨ ਦਾ ਅੱਜ ਦਾ ਵਿਚਾਰ ਹੈ ਜੋ ਖਾਸ ਕਰਕੇ ਛੋਟੇ ਬੱਚੇ ਤੋਂ ਲੈ ਕੇ ਇੱਕ ਡਰ ਸਾਡੇ ਮਨ ਦੇ ਵਿੱਚ ਰਹਿੰਦਾ ਹੈ ਪਰ ਇੱਕ ਡਰ ਜਿਹੜਾ ਵੱਡੇ ਹੋ ਕੇ ਵੀ ਸਾਡੇ ਮਨਾਂ ਦੇ ਵਿੱਚੋਂ ਜਾਂ ਸਾਡੇ ਜ਼ਿਹਨ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਬ੍ਰੇਨ ਦੇ ਵਿੱਚੋਂ ਦੂਰ ਨਹੀਂ ਹੁੰਦਾ। ਉਹ ਡਰ ਹੈ ਕਹਿੰਦੇ ਸਾਰੇ ਅਖੌਤੀ ਰੱਬਾਂ, ਦੇਵਤਿਆਂ ਤੇ ਵਹਿਮਾਂ ਭਰਮਾਂ ਦੀ ਮਾਂ ਹੈ ਇਹ ਡਰ ਜਿਹੜਾ ਹੈ ਤੇ ਉਹਨੂੰ ਕੱਢਣ ਦੇ ਲਈ ਬਹੁਤ ਕੁਝ ਕਰਨਾ ਪੈਂਦਾ। ਕਿਤਾਬਾਂ ਦੇ ਨਾਲ ਜੁੜਨਾ ਪੈਂਦਾ, ਚੰਗੀ ਸੰਗਤ ਕਰਨੀ ਪੈਂਦੀ ਹੈ, ਚੰਗੀ ਪੰਗਤ ਦੇ ਵਿੱਚ ਬਹਿਣਾ ਪੈਂਦਾ ਹੈ, ਆਲੇ ਦੁਆਲਾ ਜਿਹੜਾ ਸਾਡਾ ਹੈ ਉਹਨੂੰ ਜ਼ਰੂਰ ਦੇਖਣਾ ਪੈਂਦਾ ਹੈ ਕਿ ਇਹਦੇ ਨਾਲ ਉੱਠੀਏ ਬੈਠੀਏ ਕਿਉਂਕਿ ਮਾਨਸਿਕਤਾ ਦੇ ਉੱਤੇ ਉਹ ਸਾਰਾ ਆਲੇ ਦੁਆਲੇ ਦਾ ਪ੍ਰਭਾਵ ਵੀ ਸਾਡੇ ਉੱਤੇ ਪੈਂਦਾ। ਇਸ ਦੇ ਨਾਲ ਹੀ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ 1716 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਸਿੱਖ ਰਾਜ ਦੀ ਗੱਲ ਆਉਂਦੀ ਹੈ। 9 ਜੂਨ 1716 ਨੂੰ ਸਿੱਖ ਰਾਜ ਦੇ ਬਾਨੀ ਤੇ ਜਗੀਰਦਾਰੀ ਸਿਸਟਮ ਦਾ ਖਾਤਮਾ ਕਰਨ ਵਾਲੇ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਹੋਈ ਸੀ ਅੱਜ ਦੇ ਦਿਹਾੜੇ ਦੇ ਉੱਤੇ ਤੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਉਹਨਾਂ ਦਾ ਜ਼ਿਕਰ ਕਰਾਂਗੇ ਜਿਵੇਂ ਹਰ ਸਾਲ ਹੀ ਕਰਦੇ ਹਾਂ। 1781 ਦੇ ਵਿੱਚ ਰੇਲ ਦੇ ਇੰਜਨ ਦੀ ਖੋਜ ਕਰਨ ਵਾਲੇ ਜਾਰਜ ਸਟੀਫਨ ਦਾ ਜਿਹੜਾ ਜਨਮ ਹੋਇਆ ਅੱਜ ਉਹਦਾ ਜਨਮ ਦਿਨ ਹੈ ਤੇ ਰੇਲ ਦਾ ਇੰਜਨ ਜਿਹੜਾ ਉਹਨਾਂ ਨੇ ਲੱਭਿਆ ਸੀ 1781 ਦੇ ਵਿੱਚ ਖੋਜ ਕੀਤੀ ਸੀ ਉਹਦੇ ਉੱਤੇ। 1898 ਦੇ ਵਿੱਚ ਚੀਨ ਨੇ ਬ੍ਰਿਟੇਨ ਨੂੰ ਜਿਹੜਾ ਸੀ ਹਾਂਗਕਾਂਗ 98 ਸਾਲ ਦੇ ਲਈ ਠੇਕੇ ਦੇ ਉੱਤੇ ਦੇ ਦਿੱਤਾ ਸੀ। 1909 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਸਾਥੀ ਤੇ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਹੋਣਾ ਦਾ ਜਨਮ ਹੁੰਦਾ। 1931 ਦੇ ਵਿੱਚ ਦੇਸ਼ ਭਗਤ ਹਰੀ ਕ੍ਰਿਸ਼ਨ ਤਲਵਾੜ 23 ਸਾਲ ਨੂੰ ਪੰਜਾਬ ਦੇ ਗਵਰਨਰ ਮਾਊਟ ਮੋਰੇਨਸੀ ਦੇ ਗੋਲੀ ਮਾਰਨ ਦੇ ਦੋਸ਼ ਦੇ ਵਿੱਚ ਕਾਫ਼ੀ ਤਸੀਹੇ ਦੇਣ ਤੋਂ ਬਾਅਦ ਮੀਆਂ ਮਾਰ ਦੇ ਵਿੱਚ ਜਿਹੜਾ ਸੀ ਮੀਆਂ ਮੀਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਤੇ ਗਵਰਨਰ ਤਾਂ ਬਚ ਗਿਆ ਪਰ ਸਬ ਇੰਸਪੈਕਟਰ ਚੰਨਨ ਸਿੰਘ ਦਿਆਲਪੁਰ ਭਿਖੀਵਿੰਡ ਤਰਨ ਤਾਰਨ ਨੂੰ ਬਿਲੋਂਗ ਕਰਦੇ ਸਨ ਉਹ ਜਿਹੜੇ ਨੇ ਮਾਰੇ ਗਏ। 1964 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਹੈ। 1986 ਦੇ ਵਿੱਚ ਭਾਰਤ ਜਿਹੜਾ ਸੀ ਉਹਦੇ ਵਿੱਚ ਪਹਿਲਾ ਏਡਜ਼ ਦਾ ਜਿਹੜਾ ਕੇਸ ਸੀਗਾ ਉਹ ਰਿਪੋਰਟ ਜਿਹੜਾ ਹੋਇਆ ਸੀ। 2008 ਦੇ ਵਿੱਚ ਚੰਡੀਗੜ੍ਹ ਨੂੰ ਤੰਬਾਕੂ ਰਹਿਤ ਸ਼ਹਿਰ ਐਲਾਨਿਆ ਗਿਆ ਤੇ 2011 ਦੇ ਵਿੱਚ ਪ੍ਰਸਿੱਧ ਪੇਂਟਰ ਤੇ ਨਿਰਦੇਸ਼ਕ ਐਮ ਐਫ ਹੁਸੈਨ ਦਾ ਦੇਹਾਂਤ ਹੁੰਦਾ ਹੈ। ਤੇ ਦੋਸਤੋ, ਗੱਲ ਕਰਦੇ ਹਾਂ ਥੋੜੀ ਜਿਹੀ ਕੁਝ ਧਾਰਮਿਕ ਸਥਾਨਾਂ ਦੀ ਜੋ ਕਿ ਪਹਿਲਾਂ ਆਪਾਂ ਸੁਣਦੇ ਹੁੰਦੇ ਸੀ ਕਿ ਇੱਟ ਪੁੱਟੋ ਤੇ ਸਿੰਗਰ ਜਿਹੜਾ ਉਹਦੇ ਉੱਤੇ ਬੈਠਾ ਮਿਲਦਾ ਹੈ ਤੇ ਇਸੇ ਤਰ੍ਹਾਂ ਹੁਣ ਖੁੰਬਾਂ ਵਾਂਗ ਜਿਹੜੇ ਨੇ ਪ੍ਰਗਟ ਹੋ ਰਹੇ ਨੇ ਧਾਰਮਿਕ ਸਥਾਨ। ਪੰਜਾਬ ਦੇ ਵਿੱਚ ਜਿੱਥੇ ਧਾਰਮਿਕ ਕੁਰੀਤੀਆਂ, ਵਹਿਮ ਭਰਮ, ਕਰਮਕਾਂਡ ਤੇ ਪਖੰਡਾਂ ਦੇ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ, ਉੱਥੇ ਸਰਕਾਰੀ ਥਾਵਾਂ ਦੇ ਉੱਤੇ ਕਬਜ਼ੇ ਕਰਕੇ ਧਾਰਮਿਕ ਸਥਾਨ ਉਸਾਰਨ ਦੀ ਦੌੜ ਲੱਗੀ ਪਈ ਹੈ। ਅਨਪੜ੍ਹਾਂ ਜਿਹੜੇ ਨੇ ਅਨਪੜ੍ਹ ਬਣਾ ਲਏ ਡੇਰੇ, ਅਨਪੜ੍ਹਾਂ ਨੇ ਜਾਣੀ ਕਿ ਬਣਾ ਲਏ ਨੇ ਡੇਰੇ ਤੇ ਪੜ੍ਹੇ ਲਿਖੇ ਮੱਥਾ ਟੇਕਦੇ ਨੇ। ਕਿਆ ਬਾਤ ਹੈ ਜੀ, ਕਿਆ ਲਾਈਨ ਲਿਖੀ ਹੈ। ਅਨਪੜ੍ਹਾਂ ਨੇ ਬਣਾ ਲਏ ਡੇਰੇ ਤੇ ਪੜ੍ਹੇ ਲਿਖੇ ਮੱਥਾ ਟੇਕਦੇ। ਅੰਗਰੇਜ਼ ਸਰਕਾਰ ਨੇ ਜਦੋਂ ਸੜਕਾਂ ਦਾ ਜਾਲ ਵਿਛਾਇਆ ਤਾਂ ਰਸਤੇ ਦੇ ਵਿੱਚ ਆਉਣ ਵਾਲੇ ਧਾਰਮਿਕ ਸਥਾਨ ਤੋੜਨ ਲੱਗੇ ਤਾਂ ਲੋਕਾਂ ਦੇ ਤਿੱਖੇ ਵਿਰੋਧ ਦੇ ਕਾਰਨ ਉਨ੍ਹਾਂ ਸੜਕਾਂ ਦੇ ਵਿੱਚ ਵਲ ਵਿੰਗ ਪਾ ਦਿੱਤੇ ਗਏ ਤੇ ਲੋਕਾਂ ਨੇ ਅਫਵਾਹ ਫੈਲਾ ਦਿੱਤੀ ਕਿ ਜਦ ਅੰਗਰੇਜ਼ ਧਾਰਮਿਕ ਸਥਾਨ ਤੋੜਨ ਲੱਗਦੇ ਨੇ ਤਾਂ ਅੰਨੇ ਹੋ ਜਾਂਦੇ ਨੇ। 1994 ਤੇ 95 ਤੱਕ ਸੜਕਾਂ ਦੇ ਕੰਢੇ ਇੱਕ ਅੱਧਾ ਹੀ ਜਿਹੜਾ ਧਾਰਮਿਕ ਸਥਾਨ ਹੁੰਦਾ ਸੀ, ਪਰ ਹੁਣ ਹਰ ਸੜਕ ਦੇ ਉੱਤੇ, ਹਰ ਥਾਂ ਦੇ ਉੱਤੇ, ਦਰਖਤਾਂ ਦੇ ਥੱਲੇ ਚਿੱਟੇ, ਨੀਲੇ, ਪੀਲੇ, ਲਾਲ, ਕੇਸਰੀ, ਹਰੇ ਝੰਡੇ ਝੂਲਦੇ ਨਜ਼ਰ ਆਉਂਦੇ ਹੈ। ਜਦੋਂ ਸੜਕਾਂ ਚੌੜੀਆਂ ਕਰਨੀਆਂ ਹੁੰਦੀਆਂ ਨੇ ਤਾਂ ਸ਼ਰਧਾਲੂ ਅਧਿਕਾਰੀਆਂ ਵਿਰੁੱਧ ਮੁਜ਼ਾਹਰੇ ਕਰਦੇ ਨੇ ਤੇ ਸਿੱਧਾ ਸਿਰ ਪਾੜਨ ਨੂੰ ਆਉਂਦੇ ਹੈ। ਇਹ ਅਖੌਤੀ ਬਾਬੇ ਜਾਣਦੇ ਨੇ ਕਿ ਸੜਕਾਂ ਦੇ ਕੰਢੇ ਸਰਕਾਰੀ ਜ਼ਮੀਨ ਕਾਫ਼ੀ ਮਹਿੰਗੀ ਹੁੰਦੀ ਹੈ ਤੇ ਚੜਾਵਾ ਵੀ ਰੋਜ਼ਾਨਾ ਹੀ ਉੱਥੇ ਚੜ੍ਹਦਾ, ਆਉਣ ਜਾਣ ਵਾਲੇ ਰਹਿੰਦੇ ਹੀ ਹੈ ਤੇ ਇਹਨਾਂ ਦੇ ਵੱਲੋਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਕਿ ਇੱਥੇ ਨਾ ਰੁਕਣ ਵਾਲੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਜਾਂ ਜਾਂਦਿਆਂ ਹੀ ਕੋਈ ਹੋਰ ਜਿਹੜਾ ਨੁਕਸਾਨ ਹੋ ਜਾਂਦਾ। ਜਦੋਂ ਜੀ ਟੀ ਰੋਡ ਦੇ ਉੱਪਰ ਫਲਾਈ ਓਵਰ ਬਣਾਉਣਾ ਹੁੰਦਾ ਹੈ ਤਾਂ ਇਹ ਸਰਕਾਰ ਨੂੰ ਤੰਗ ਪਰੇਸ਼ਾਨ ਵੀ ਕਰਦੇ ਨੇ ਕਿਉਂਕਿ ਥੱਲੇ ਇੱਕ ਧਾਰਮਿਕ ਸਥਾਨ ਬਣਿਆ ਹੁੰਦਾ ਤੇ ਸ਼ਰਧਾਲੂ DC ਤੇ ਹੋਰ ਅਧਿਕਾਰੀਆਂ ਦੀ ਮੰਗ ਕਰਨ ਦੇ ਬਾਵਜੂਦ ਸਥਾਨ ਪਿੱਛੇ ਹਟਾਉਣ ਦੇ ਲਈ ਨਹੀਂ ਮੰਨਦੇ ਨੇ। ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਬਾਹਰ ਕਿਸੇ ਨੇ ਇੱਕ ਧਾਰਮਿਕ ਸਥਾਨ ਬਣਾਇਆ। ਜਦੋਂ ਕਿਸੇ ਨਾ ਪੁੱਛਿਆ ਤਾਂ ਉੱਥੇ ਉਸਨੇ ਆਪਣਾ ਘਰ ਬਣਾ ਲਿਆ, ਪੁੱਛਗਿੱਛ ਨਾ ਹੋਈ ਤਾਂ। ਲੁਧਿਆਣੇ ਦੇ ਵਿੱਚ ਪੁਲਿਸ ਨਾਕੇ ਦੇ ਲਾਗੇ ਹੀ ਲੋਕ ਬਾਥਰੂਮ ਕਰ ਜਾਂਦੇ ਐ ਤੇ ਬਦਬੂ ਤੋਂ ਦੁਖੀ ਇੱਕ ਪੁਲਿਸ ਵਾਲੇ ਨੇ ਇੱਟਾਂ ਦੀ ਥੜੀ ਬਣਾ ਕੇ ਉੱਥੇ ਕਲੀ ਕਰਕੇ ਧੂਫ ਜਿਹੜਾ ਧੁਖਾ ਦਿੱਤੀ ਵੈਸੇ ਹੀ, ਤੇ ਹੁਣ ਲੋਕ ਉੱਥੇ ਜਿਹੜੇ ਨੇ ਬਾਥਰੂਮ ਕਰਨਾ ਬੰਦ ਹੋ ਗਏ ਤੇ ਥਾਂ ਉਸ ਦੇ ਉੱਤੇ ਜਿਹੜਾ ਮੱਥਾ ਟੇਕਣ ਲੱਗ ਪਏ ਤੇ ਚੜਾਵਾ ਚੜ੍ਹਨਾ ਸ਼ੁਰੂ ਹੋ ਗਿਆ। ਇੱਥੇ ਹੁਣ ਵੱਡਾ ਧਾਰਮਿਕ ਸਥਾਨ ਹੈ, ਹਰ ਮੰਗਲ ਤੇ ਵੀਰਵਾਰ ਨੂੰ ਸ਼ਰਧਾਲੂਆਂ ਦੇ ਕਾਰਨ ਟ੍ਰੈਫਿਕ ਜਾਮ ਹੋਣ ਲੱਗ ਪਿਆ ਤੇ ਹੁਣ ਪੰਜਾਬ ਦੇ ਲਗਭਗ ਜ਼ਿਆਦਾਤਰ ਬੱਸ ਅੱਡਿਆਂ ਦੇ ਉੱਤੇ, ਹੋਰ ਜਨਤਕ ਥਾਵਾਂ ਤੇ ਛੋਟੇ ਵੱਡੇ ਧਾਰਮਿਕ ਸਥਾਨ ਬਣੇ ਹੋਏ ਨੇ ਜਾਂ ਛੋਟੀਆਂ ਛੋਟੀਆਂ ਸਮਾਧਾਂ ਬਣੀਆਂ ਹੋਈਆਂ ਨੇ ਜਿੱਥੇ ਹਰ ਸਾਲ ਅਖੌਤੀ ਸੱਭਿਆਚਾਰ ਦੇ ਨਾਂ ਦੇ ਹੇਠ ਲੱਚਰ ਗੀਤ ਗਾਉਣ ਵਾਲੇ ਗੀਤਕਾਰ ਮੋਟੀਆਂ ਰਕਮਾਂ ਲੈ ਕੇ ਆਪਣੀ ਗਾਇਕੀ ਦਾ ਮੁਜ਼ਾਹਰਾ ਕਰਦੇ ਐ ਤੇ ਲੋਕਾਂ ਨੂੰ ਲੱਚਰਤਾ ਤੇ ਅੰਧ ਵਿਸ਼ਵਾਸ ਦੇ ਖੂਹਾਂ ਦੇ ਵਿੱਚ ਧੱਕਦੇ ਐ। ਅਜਿਹੀਆਂ ਥਾਵਾਂ ਦੇ ਉੱਤੇ ਬਿਜਲੀ ਦੀ ਸਪਲਾਈ ਵੀ ਬਿਨਾਂ ਮੀਟਰ ਦੇ ਸਿੱਧੀ ਚੱਲਦੀ ਹੈ। ਇਨ੍ਹਾਂ ਥਾਵਾਂ ਦੇ ਉੱਤੇ ਖਾਸ ਵਾਰਾਂ ਜਾਣੀ ਕਿ ਵੀਰਵਾਰ ਨੂੰ ਲੰਗਰ ਤੇ ਚੌਲਾਂ ਦੀਆਂ ਦੇਗਾਂ ਵੱਡੀਆਂ ਜਾਂਦੀਆਂ ਨੇ। ਇਸੇ ਹੀ ਤਰ੍ਹਾਂ ਜਲੰਧਰ ਸ਼ਹਿਰ ਦੇ ਹਰ ਚੌਂਕ ਦੇ ਵਿੱਚ ਲੋਕਾਂ ਨੇ ਕਬਜ਼ਾ ਕਰਕੇ ਮਜ਼ਾਰ ਬਣਾ ਦਿੱਤੇ ਨੇ। ਇੱਕ ਜਿਹੜਾ ਅਗਾਂਹ ਵਾਧੂ ਸੋਚ ਵਾਲੇ ਮਿਊਂਸੀਪਲ ਕਮਿਸ਼ਨਰ ਨੇ ਇੱਕ ਰਾਤ ਨੂੰ ਆਪਣਾ ਜਿਹੜਾ ਬਲਡੋਜ਼ਰ ਤੇ ਚੜ੍ਹ ਕੇ ਸਾਰੇ ਮਜ਼ਾਰ ਸਾਫ਼ ਕਰ ਛੱਡੇ ਤੇ ਸਵੇਰੇ ਵੀਰਵਾਰ ਜਦੋਂ ਲੋਕ ਤੇਲ ਚੜਾਉਣ ਆਏ ਤਾਂ ਲੱਭਿਆ ਹੀ ਕੁਝ ਨਾ। ਕਈ ਸਾਲ ਲੋਕ ਉਸਦੀ ਇਸ ਕਾਰਵਾਈ ਦੇ ਕਰਕੇ ਬਾਬਿਆਂ ਦੇ ਨਾਲ ਪੰਗਾ ਲੈਣ ਕਾਰਨ ਉਸਦੀ ਮੌਤ ਨੂੰ ਉਡੀਕਦੇ ਰਹੇ ਕਿ ਹੁਣ ਭਾਣਾ ਵਾਪਰਦਾ ਹੈ ਤੇ ਹੁਣ ਭਾਣਾ ਵਾਪਰਦਾ ਹੈ। 2 ਸਾਲ ਅਲਾਹਾਬਾਦ ਦੀ ਕੋਰਟ ਨੇ ਅਹਿਮ ਫੈਸਲਾ ਦਿੱਤਾ ਕਿ ਜਨਵਰੀ 2011 ਤੋਂ ਬਾਅਦ ਜਿਹੜੇ ਧਾਰਮਿਕ ਸਥਾਨ ਜਨਤਕ ਮਾਰਗਾਂ ਦੇ ਉੱਤੇ ਬਣੇ ਨੇ ਉਨ੍ਹਾਂ ਨੂੰ ਤੁਰੰਤ ਜਿਹੜਾ ਹਟਾਇਆ ਜਾਵੇ, ਜਿਸ ਦੀ ਰਿਪੋਰਟ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ ਰਾਜ ਸਰਕਾਰ ਨੂੰ 2 ਮਹੀਨੇ ਦੇ ਵਿੱਚ ਕਰਨ ਦੇ ਲਈ ਕਿਹਾ ਗਿਆ ਸੀ ਕਿ ਜਿਹੜੇ ਸਥਾਨ ਪਹਿਲਾਂ ਬਣੇ ਨੇ ਉਨ੍ਹਾਂ ਨੂੰ ਪ੍ਰਾਈਵੇਟ ਜ਼ਮੀਨ ਦੇ ਉੱਤੇ ਤਬਦੀਲ ਕੀਤਾ ਜਾਵੇ ਤੇ ਉਨ੍ਹਾਂ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਹਟਾ ਕੇ ਰਿਪੋਰਟ ਕੀਤੀ ਜਾਵੇ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਪਾਂਚਾ ਦਾ ਕਿਹਾ ਸਿਰ ਮੱਥੇ। ਇੱਕ ਹੋਰ ਰੁਝਾਨ ਚੱਲਿਆ ਕਿ ਸੜਕਾਂ ਦੇ ਕੰਢੇ ਜੰਡ, ਪਿੱਪਲ, ਕਿੱਕਰ ਆਦਿ ਦਰਖਤਾਂ ਦੇ ਆਲੇ ਦੁਆਲੇ ਲਾਲ ਕੱਪੜਾ ਬੰਨ ਕੇ ਧੂਫ ਧਖਾਉਂਦੇ ਨੇ। ਛੋਟੀ ਜਿਹੀ 4 ਦੀਵਾਰੀ ਕਰਕੇ ਹਰ ਮੰਗਲ ਤੇ ਵੀਰਵਾਰ ਉਸ ਨੂੰ ਤੇਲ ਪਾਉਂਦੇ ਨੇ। ਕਹਾਵਤ ਹੈ ਜੜੀ ਤੇਲ ਦੇਣਾ। ਕੁਝ ਸਮੇਂ ਬਾਅਦ ਦਰਖਤ ਸੁੱਕ ਜਾਂਦੇ ਹੈ ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਦੇ ਵਿੱਚ ਤੇਲ ਨਹੀਂ, ਭਾਈ ਪਾਣੀ ਚਾਹੀਦਾ ਹੈ। ਪਾਣੀ ਤੇ ਖਾਦ ਦੀ ਜ਼ਰੂਰਤ ਹੁੰਦੀ ਹੈ, ਤੇਲ ਦੀ ਨਹੀਂ। ਲੋਕਾਂ ਤੇ ਖਾਸ ਕਰ ਨੌਜਵਾਨਾਂ ਦੀ ਸੋਚ ਦੇ ਵਿਚ ਤਬਦੀਲੀ ਲਿਆਉਣ ਦੇ ਲਈ ਚੰਗਾ ਤੇ ਅਗਾਂਹ ਵਾਧੂ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ ਤੇ ਸਰਕਾਰਾਂ ਇਹੋ ਚਾਹੁੰਦੀਆਂ ਨੇ ਕਿ ਲੋਕ ਸਾਡੇ ਵੱਲ ਧਿਆਨ ਨਾ ਕਰਨ, ਰੋਜ਼ਗਾਰ ਦੀ ਮੰਗ ਨਾ ਕਰਨ, ਸੋਸ਼ਲ ਮੀਡੀਆ ਨਸ਼ਿਆਂ ਦੇ ਉੱਤੇ ਬਾਬਾਬਾਦ ਦੇ ਚੱਕਰ ਦੇ ਵਿਚ ਫਸੇ ਰਹਿਣ। ਤਰਕਸ਼ੀਲ ਸੋਸਾਇਟੀ ਪੰਜਾਬ ਵਹਿਮਾਂ ਭਰਮਾਂ, ਅੰਧ ਵਿਸ਼ਵਾਸਾਂ ਤੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਸੰਘਰਸ਼ਸ਼ੀਲ ਹੈ, ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਡੇਰਿਆਂ ਨੂੰ ਪ੍ਰਮੋਟ ਕਰਨਾ ਸਮਾਜ ਦੀ ਤਰਾਸਦੀ ਹੈ। ਆਮ ਜਨਤਾ ਦਾ ਜਾਗਰੂਕ ਹੋਣਾ ਸਮੇਂ ਦੀ ਪ੍ਰਮੁੱਖ ਜ਼ਰੂਰਤ ਹੈ। ਪਖੰਡੀ ਸਾਧਾਂ ਲੁਟੇਰਿਆਂ ਦੁਆਰਾ ਕੀਤੀ ਜਾਂਦੀ ਸਰੀਰਕ, ਆਰਥਿਕ ਤੇ ਮਾਨਸਿਕ ਲੁੱਟ ਖਸੁੱਟ ਤੋਂ ਛੁਟਕਾਰਾ ਪਾਉਣ ਲਈ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ, ਪਰ ਹਰ ਸਰਕਾਰ ਇਹ ਕਾਨੂੰਨ ਬਣਾਉਣ ਤੋਂ ਅਨਕਾਰੀ ਜਿਹੜੀ ਹੈ ਕਰ ਜਾਂਦੀ ਹੈ। ਵਿੱਚ ਪੰਜਾਬ ਦੇ ਠੇਕੇ ਵੱਧ ਗਏ ਜਾਂ ਵੱਧ ਗਏ ਡੇਰੇ ਨੇ, ਲੁੱਟਣ ਵਾਲੇ ਘੇਰੀ ਬੈਠੇ ਚਾਰ ਚੁਫੇਰੇ ਨੇ। ਲਓ ਜੀ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੇ ਵਿਚਾਰ ਦੇ ਵਿੱਚ। ਉਹ ਡੇਰਾਵਾਦ ਜੋ ਵੱਧ ਰਿਹਾ ਤੇ ਹਰ ਜਗ੍ਹਾ ਧਾਰਮਿਕ ਕਿਤੇ ਨਾ ਕਿਤੇ ਦੋ ਇੱਟਾਂ ਰੱਖ ਕੇ ਸਮਾਧ ਬਣਾ ਦਿੱਤੀ ਜਾਂਦੀ ਹੈ ਜਾਂ ਹੋਰ ਸਾਰਾ ਕੁਝ ਕਰ ਦਿੱਤਾ ਜਾਂਦਾ। ਅਨਪੜ੍ਹਾਂ ਬਣਾ ਲਏ ਡੇਰੇ ਤੇ ਪੜ੍ਹੇ ਲਿਖੇ ਮੱਥਾ ਟੇਕਦੇ। ਕਿਆ ਬਾਤ ਹੈ ਜੀ, ਬਾਕਮਾਲ ਗੱਲਬਾਤ ਸੀ। ਬਾਕੀ ਤੁਸੀਂ ਵੀ ਦੱਸ ਸਕਦੇ ਹੋ, ਇਹਦੇ ਉੱਤੇ ਚਰਚਾ ਵੀ ਕਰ ਸਕਦੇ ਹੋ, ਖੁੱਲੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਤੇ ਲਓ ਹੁਣ ਆਪਾਂ ਚੱਲਦੇ ਹਾਂ ਅੱਜ ਦੀਆਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ, ਕੀ ਕਹਿੰਦੀਆਂ ਨੇ ਖ਼ਬਰਾਂ, ਤੇ ਉਸ ਤੋਂ ਬਾਅਦ ਤੁਹਾਡੀਆਂ ਨੇ ਇਹਦੇ ਉੱਤੇ ਨਜ਼ਰਾਂ, ਤੇ ਫਿਰ ਉਹਦੇ ਉੱਤੇ ਗੱਲਬਾਤ ਕਰਾਂਗੇ ਤੇ ਤੁਹਾਡੀ ਵੀ ਨਾਲ ਦੀ ਨਾਲ ਉਡੀਕ ਰਹੇਗੀ। ਤੇ ਲਓ ਫਿਰ ਦੋਸਤੋ, ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ। ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ, ਪੰਜਾਬ ਦੀ ਸਿਆਸਤ ਦੇ ਵਿੱਚ ਗਰਮੀ ਦੇਖਣ ਨੂੰ ਮਿਲ ਰਹੀ ਹੈ ਤੇ ਕੇਵਲ ਸਿੰਘ ਢਿੱਲੋਂ ਹੁਣਾਂ ਨੇ ਆਪ ਸਰਕਾਰ ਦੇ ਉੱਤੇ ਭ੍ਰਿਸ਼ਟਾਚਾਰ ਤੋਂ ਧਿਆਨ ਭਟਕਾਉਣ ਦੇ ਦੋਸ਼ ਲਾਏ ਨੇ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਤੋਂ ਤੇ ਜਮਹੂਰੀ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਵਾਲੇ ਬਿਆਨ ਨੇ ਨਵੀਂ ਚਰਚਾ ਜਿਹੜੀ ਹੈ ਛੇੜ ਦਿੱਤੀ ਹੈ। ਸਿੱਖਿਆ ਕ੍ਰਾਂਤੀ ਦੇ ਦਾਅਵੇ ਵਿਚਕਾਰ, ਸਕੂਲਾਂ ਦੇ ਵਿੱਚ ਪ੍ਰਿੰਸੀਪਾਲਾਂ ਦੀ ਜਿਹੜੀ ਹੈ ਖਾਲੀਆਂ ਅਸਾਮੀਆਂ ਦਾ ਜਿਹੜਾ ਮੁੱਦਾ ਵੀ ਚਰਚਾ ਦੇ ਵਿੱਚ ਜਿਹੜਾ ਉਭਰ ਰਿਹਾ, ਨਾਲ ਹੀ ਡੈਮਾਂ ਦੇ ਪਾਣੀ ਦੀ ਸਥਿਤੀ ਜਿਹੜੀ ਹੈ ਬੁਖਲਾਉਣ ਲੱਗੀ ਹੈ। ਹਲੇ ਮੌਨਸੂਨ ਸ਼ੁਰੂ ਨਹੀਂ ਹੋਇਆ ਪਰ ਡੈਮ ਭਰਨ ਲੱਗੇ ਨੇ ਤੇ ਹੱਥਾਂ ਪੈਰਾਂ ਦੀ ਜਿਹੜੀ ਪਈ ਹੈ। ਮਮਤਾ ਬੈਨਰਜੀ ਦੇ ਨਾਲ ਜੁੜਿਆ ਦਸਖਤਕ ਘੁਟਾਲਾ, ਉੱਥੇ CID ਨੇ ਛਾਪੇਮਾਰੀ ਕੀਤੀ ਹੈ ਤੇ ਮਮਤਾ ਹੁਣੀ ਦਿੱਲੀ ਦੇ ਵਿੱਚ ਨੇ ਤੇ CID ਵਾਲੇ ਜਿਹੜੇ ਨੇ ਉਹਨਾਂ ਦੇ ਦਫ਼ਤਰ ਜਾ ਕੇ ਉੱਥੇ ਬੈਠੇ ਨੇ। ਪੋਕ ਦੇ ਵਿੱਚ ਜਿਹੜਾ ਹਿੰਸਕ ਝੜਪਾਂ ਹੋਈਆਂ ਨੇ ਤੇ ਟਰੰਪ ਦੀ ਇਰਾਨ ਮਾਮਲੇ ਦੇ ਉੱਤੇ ਚੇਤਾਵਨੀ ਹੈ। H-1B ਵੀਜ਼ਾ, ਜਿਹੜਾ H-1B ਵੀਜ਼ਾ, ਉਹਦੇ ਵਿੱਚ ਜਿਹੜੇ ਨੇ ਇਸ ਵੀਜ਼ੇ ਨੂੰ ਜਿਹੜੇ ਕੈਰੀ ਕਰਨ ਵਾਲੇ ਲੋਕ ਨੇ ਉਹਦੇ ਉੱਤੇ $1,00,000 ਜਿਹੜੀ ਸੀ ਫੀਸ ਰੱਖੀ ਗਈ ਸੀ ਤੇ ਉਹਦੇ ਵਿੱਚ ਜਿਹੜੀਆਂ ਹੁਣ ਕੋਰਟ ਨੇ ਉਸ ਚੀਜ਼ ਨੂੰ ਰੱਦ ਕਰ ਦਿੱਤਾ ਹੈ ਤੇ ਟਰੰਪ ਨੂੰ ਜਿਹੜਾ ਇਹ ਫੈਸਲੇ ਲਾਗੂ ਕੀਤੇ ਸੀ ਉਹ ਸਟੈਪ ਬੈਕ ਕਰਨਾ ਪਿਆ ਹੈ। ਅਦਾਲਤ ਦਾ ਫੈਸਲਾ ਆਇਆ ਤੇ ਨੇਪਾਲ ਦੇ ਵੱਲੋਂ ਭਾਰਤੀ ਅੰਬਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਜਿਹਦੇ ਉਹਦੇ ਉੱਤੇ ਕੀਟਨਾਸ਼ਕ ਜੋ ਸਪਰੇਆਂ ਹੋਰ ਸਾਰੀਆਂ ਚੀਜ਼ਾਂ ਨਿੱਕੜ ਸੁੱਕੜ ਪਾਇਆ ਜਾਂਦਾ ਹੈ ਉਹ ਕਹਿੰਦੇ ਮਿਆਦ ਤੋਂ ਵੱਧ ਹੈ ਤੇ ਅਸੀਂ ਆਪਣੇ ਲੋਕਾਂ ਨੂੰ ਬਿਮਾਰ ਨਹੀਂ ਕਰਨਾ ਤੇ ਤੁਸੀਂ ਹੀ ਆਪਣੇ ਅੰਬ ਭਾਈ ਖਾਓ ਤੇ ਅਸੀਂ ਗੁੱਠਲੀਆਂ ਗਿਣਦੇ ਹਾਂ। ਤੇ ਦੂਸਰੀ ਗੱਲ ਕਰਦੇ ਹਾਂ, ਫਿਰ ਆਪਾਂ ਅੱਗੇ ਵੱਧਦੇ ਹਾਂ ਜੋ ਦੁਨੀਆਦਾਰੀ ਦੇ ਵਿੱਚ ਤੇ ਨਾਲ ਦੀ ਨਾਲ ਡੈਮਾਂ ਦੇ ਹਾਲਾਤ ਨੇ। ਤਕਰੀਬਨ ਮੌਨਸੂਨ ਤੋਂ ਪਹਿਲਾਂ ਹਰ ਵਾਰੀ ਹੀ ਆਪਾਂ ਗੱਲ ਕਰਦੇ ਹਾਂ ਵਿਸ਼ਿਆਂ ਦੇ ਉੱਤੇ ਤੇ ਤਕਰੀਬਨ 100 ਤੋਂ ਉੱਪਰ ਜਿਹੜੇ ਡੈਮ ਨੇ ਜਦੋਂ 1947 ਤੋਂ ਪਹਿਲਾਂ ਦੇ ਬਣੇ ਹੋਏ ਨੇ ਜਾਂ ਸਾਰੀ ਦੁਨੀਆ ਦੇ ਵਿੱਚ ਉਸ ਸਮੇਂ ਬ੍ਰਿਟਿਸ਼ ਰਾਜ ਦੇ ਦੌਰਾਨ ਅਫਰੀਕਾ, ਬ੍ਰਾਜ਼ੀਲ, ਇਜ਼ਰਾਈਲ ਜਾਂ ਇਹ ਸਾਰੇ ਮੁਲਕਾਂ ਨੂੰ ਜਦੋਂ ਆਜ਼ਾਦ ਕੀਤਾ ਤੇ ਉਹਨਾਂ ਦੇ ਵਿੱਚ ਡੈਮ ਉਸਾਰੇ ਗਏ ਤੇ ਉਹਨਾਂ ਦੀ ਮਿਆਦ ਜਿਹੜੀ ਹੈ ਖਤਮ ਹੋ ਚੁੱਕੀ ਹੈ ਤੇ ਨਾ ਤਾਂ ਉਹਨਾਂ ਦੀ ਕੋਈ ਰਿਪੇਅਰ ਦਾ ਮਸਲਾ ਚੱਲਦਾ ਤੇ ਨਾ ਹੀ ਕੁਝ ਅਗਾਂਹ ਕਾਰਵਾਈ ਜਿਹੜੀ ਹੈ ਕੀਤੀ ਜਾਂਦੀ ਹੈ ਜਾਂ ਨਵੇਂ ਡੈਮ ਉਸਾਰਨ ਦੀ ਚਰਚਾ ਚੱਲਦੀ ਹੈ ਮੁਲਕਾਂ ਦੇ ਵਿੱਚ ਤੇ ਸਿਰਫ਼ ਤੇ ਸਿਰਫ਼ ਉਹਨਾਂ ਦੇ ਨਾਲ ਇੱਕ ਤਰ੍ਹਾਂ ਦਾ ਖਿਲਵਾੜ ਕਹਿ ਲਓ ਜਾਂ ਜਾਨੀ ਨੁਕਸਾਨ ਜਿਹੜਾ ਹੋਵੇਗਾ ਆਉਣ ਵਾਲੇ ਸਮਿਆਂ ਦੇ ਵਿੱਚ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ। ਪਰ ਬਾਰਿਸ਼ ਦਾ ਖੌਫ ਜਿਹੜਾ ਡੈਮਾਂ ਦਾ ਪਾਣੀ ਲੈਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਪੰਜਾਬ ਦੇ ਵੱਲੋਂ 36,000 ਕਿਊਸਿਕ ਦੀ ਮੰਗ ਜਿਹੜੀ ਰੱਖ ਦਿੱਤੀ ਹੈ। ਡੈਮਾਂ ਦੇ ਪਾਣੀ ਨੇ ਭਾਖੜਾ ਬੋਰਡ ਦੇ ਫਿਕਰ ਜਿਹੜੇ ਨੇ ਵਧਾ ਦਿੱਤੇ ਨੇ। ਮਾਮਲਾ ਅਸਲ ਚ ਕੀ ਹੈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡੈਮਾਂ ਦੇ ਵਿੱਚ ਮੌਨਸੂਨ ਤੋਂ ਪਹਿਲਾਂ ਪਾਣੀ ਦੇ ਵਧੇ ਹੋਏ ਪੱਧਰ ਨੇ ਫਿਕਰ ਵਧਾ ਦਿੱਤਾ। ਅੱਜ ਭਾਖੜਾ ਬੋਰਡ ਨੇ ਟੈਕਨੀਕਲ ਕਮੇਟੀ ਦੀ ਮੀਟਿੰਗ ਦੇ ਵਿਚ ਹਿੱਸੇਦਾਰੀ ਸੂਬਿਆਂ ਨੂੰ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਦੇ ਲਈ ਹੱਲਾਸ਼ੇਰੀ ਦੇ ਦਿੱਤੀ ਹੈ। ਹਾਲਾਂਕਿ ਭਾਰਤੀ ਮੌਸਮ ਵਿਭਾਗ ਨੇ ਇਸ ਵਾਰ ਆਮ ਦੇ ਨਾਲੋਂ ਘੱਟ ਮੀਂਹ ਪੈਣ ਦੀ ਪੇਸ਼ਨਗੋਈ ਵੀ ਕੀਤੀ, ਪਰ ਭਾਖੜਾ ਬੋਰਡ ਡੈਮਾਂ ਦੇ ਪਾਣੀ ਦੇ ਪੱਧਰ ਨੂੰ ਘੱਟ ਕਰਨ ਦੀ ਕਾਹਲ ਦੇ ਵਿਚ ਹੈ। ਭਾਖੜਾ ਡੈਮ ਅਤੇ ਪੌਂਗ ਡੈਮ ਦੇ ਵਿਚ ਇਸ ਵਾਰ ਪਾਣੀ ਦਾ ਪੱਧਰ ਪਿਛਲੇ ਸਾਲਾਂ ਤੇ ਔਸਤ ਦੇ ਨਾਲੋਂ ਵੱਧ ਦਸਿਆ ਗਿਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਅੱਜ ਟੈਕਨੀਕਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ ਤੇ ਮੀਟਿੰਗ ਦੇ ਵਿਚ ਪੰਜਾਬ ਤਰਫੋਂ ਮੁੱਖ ਇੰਜੀਨੀਅਰ ਸ਼ੇਰ ਸਿੰਘ ਤੇ ਹਰਦੀਪ ਸਿੰਘ ਮਹਿੰਦੀ ਰੱਤਾ ਹਾਜ਼ਰ ਸਨ ਤੇ ਭਾਖੜਾ ਬੋਰਡ ਦੇ ਚੇਅਰਮੈਨ ਨੇ ਭਾਖੜਾ ਡੈਮ ਦੀ ਜਿਹੜੀ ਹੈ ਡਿਫਲੈਕਸ਼ਨ ਦੇ ਹਵਾਲੇ ਦੇ ਨਾਲ ਡੈਮਾਂ ਤੋਂ ਪਾਣੀ ਘਟਾਏ ਜਾਣ ਦਾ ਜਿਹੜਾ ਖਾਕਾ ਵੀ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਤੋਂ ਪਹਿਲਾਂ ਡੈਮਾਂ ਦੇ ਵਿਚ ਪਾਣੀ ਦਾ ਪੱਧਰ ਘਟਾ ਲਿਆ ਜਾਵੇਗਾ ਤੇ ਇਸੇ ਦੌਰਾਨ ਹੀ ਪਿਛਲੇ ਸਾਲ ਹੜ੍ਹਾਂ ਦੀ ਮਾਰ ਪੰਜਾਬ ਨੂੰ ਜਿਹੜੀ ਝੱਲਣੀ ਪਈ ਸੀ, ਜਾਣੀ ਕਿ ਦਿਖਾਉਣਾ ਕਿ ਸਾਰਾ ਕੁਝ ਅਸੀਂ ਕੀਤਾ ਹੈ ਸਰਕਾਰਾਂ ਨੇ ਵੀ ਅਸੀਂ ਬੰਦੋਬਸਤ ਕੀਤਾ ਹੈ। ਇਹੀ ਚੀਜ਼ ਪਹਿਲਾਂ ਲੋਕ ਜਿਹੜੇ ਸੀ ਦੁਹਾਈ ਪਾਉਂਦੇ ਆ ਕਿ ਪਾਣੀ ਹੌਲੀ ਹੌਲੀ ਪਹਿਲਾਂ ਛੱਡਣਾ ਸ਼ੁਰੂ ਕਰ ਦਿਓ ਤੇ ਜਮਾਂ ਹੀ ਓਨਾ ਕੁ ਹੋਵੇ ਜਿੰਨਾ ਲਾਸਟ ਦੇ ਵਿਚ ਤੁਹਾਨੂੰ ਚਾਹੀਦਾ ਹੈ ਤੇ ਹੁਣ ਉਹ ਨੁਕਤਾ ਜਿਹੜਾ ਅਪਣਾਉਣ ਲੱਗੇ ਨੇ ਤੇ ਬੱਲੇ ਬੱਲੇ ਖੱਟਣਗੇ। ਵੇਰਵਿਆਂ ਦੇ ਅਨੁਸਾਰ ਭਾਖੜਾ ਡੈਮ ਦੇ ਵਿਚ ਇਸ ਵੇਲੇ ਪਾਣੀ ਦਾ ਪੱਧਰ 1578.07 ਫੁੱਟ ਹੈ, ਜਦੋਂ ਕਿ ਪਿਛਲੇ ਸਾਲ ਇਹੋ ਹੀ ਪੱਧਰ 1556.60 ਫੁੱਟ ਸੀ। ਐਤਕੀ ਪਿਛਲੇ ਸਾਲ ਦੇ ਮੁਕਾਬਲੇ 21.47 ਫੁੱਟ ਪਾਣੀ ਦਾ ਪੱਧਰ ਉੱਚਾ ਹੈ। ਇਸੇ ਤਰ੍ਹਾਂ ਪੌਂਗ ਡੈਮ ਅਤੇ ਐਤਕੀ ਪਾਣੀ ਦਾ ਪੱਧਰ 1328.24 ਫੁੱਟ ਹੈ, ਜੋ ਕਿ ਪਿਛਲੇ ਸਾਲ 1292.78 ਫੁੱਟ ਸੀ। ਪਿਛਲੇ ਸਾਲ ਦੇ ਨਾਲੋਂ ਪੌਂਗ ਡੈਮ ਦੇ ਵਿਚ 35.46 ਫੁੱਟ ਜਿਹੜਾ ਪਾਣੀ ਦਾ ਪੱਧਰ ਉੱਚਾ ਹੈ। ਰਣਜੀਤ ਸਾਗਰ ਡੈਮ ਦੀ ਗੱਲ ਕਰੀਏ ਤਾਂ ਇਸ ਵੇਲੇ ਡੈਮ ਦਾ ਪੱਧਰ 1676.05 ਫੁੱਟ ਹੈ, ਜਦੋਂ ਕਿ ਪਿਛਲੇ ਸਾਲ ਇਹ ਜਿਹੜਾ ਸੀਗਾ 1663.55 ਫੁੱਟ ਸੀ। ਮੀਟਿੰਗ ਦੇ ਵਿਚ ਪੰਜਾਬ ਦੇ ਮੁੱਖ ਇੰਜੀਨੀਅਰਾਂ ਨੇ ਕਿਹਾ ਕਿ ਉਹ ਝੋਨੇ ਦੇ ਸੀਜ਼ਨ ਦੇ ਵਿਚ ਨਹਿਰਾਂ ਨੂੰ ਪੂਰੀ ਸਮਰੱਥਾ ਦੇ ਉੱਤੇ ਚਲਾਉਣਗੇ ਤੇ ਅੱਜ ਅਤੇ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਜਾਵੇਗੀ। ਪੰਜਾਬ ਨੇ 30 ਜੂਨ ਤੱਕ ਦੀ 36,000 ਕਿਊਸਿਕ ਪਾਣੀ ਦੀ ਮੰਗ ਦਿੱਤੀ ਹੈ ਤੇ ਉੱਥੇ ਹੀ ਹਰਿਆਣਾ ਤੇ ਰਾਜਸਥਾਨ ਨੇ ਵੀ ਭਾਖੜਾ ਬੋਰਡ ਨੂੰ ਆਪਣੇ ਪਾਣੀ ਦੀ ਮੰਗ ਦੇ ਦਿੱਤੀ ਹੈ। ਪਿਛਲੇ ਸਾਲ ਹਰਿਆਣਾ ਨੇ ਪੰਜਾਬ ਤੋਂ 8400 ਕਿਊਸਿਕ ਵਾਧੂ ਪਾਣੀ ਦੀ ਮੰਗ ਕੀਤੀ ਸੀ, ਜਿਸ ਤੋਂ ਦੋਵੇਂ ਸੂਬਿਆਂ ਦੇ ਵਿਚ ਕਾਫ਼ੀ ਰੱਫੜ ਵੀ ਪਿਆ ਤੇ ਹਾਲਾਂਕਿ ਐਤਕੀ ਸਥਿਤੀ ਦੇ ਵਿਚ ਕਾਫ਼ੀ ਸੁਧਾਰ ਨਜ਼ਰ ਆ ਰਿਹਾ। ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੇ ਦੌਰਾਨ ਸੂਬੇ ਦੇ ਵਿਚ ਕਿਸਾਨਾਂ ਨੂੰ ਵੱਡੀ ਪੱਧਰ ਦੇ ਉੱਤੇ ਆਰਜ਼ੀ ਮੋਗੇ ਦਿੱਤੇ ਨੇ। ਇਸ ਵਾਰ ਵੀ ਕਹਿੰਦੇ ਮਈ ਮਹੀਨੇ ਤੋਂ ਹੀ ਕਿਸਾਨਾਂ ਨੂੰ ਨਹਿਰੀ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਝੋਨੇ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਦਾ ਹੋਕਾ ਦਿੱਤਾ ਜਾ ਰਿਹਾ ਹੈ। ਕਰੀਬ ਅੱਧੇ ਪੰਜਾਬ ਦੇ ਵਿਚ ਝੋਨੇ ਦੀ ਲਵਾਈ ਦਾ ਕੰਮ ਕਹਿੰਦੇ ਸ਼ੁਰੂ

ਟੀਐਫ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਜਾਰੀ ਬਿਆਨ ਦੇ ਵਿਚ ਦਸਿਆ ਕਿ ਪੰਜਾਬ ਦੇ 1927 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਚੋਂ 1113 ਸਕੂਲ ਇਸ ਵੇਲੇ ਬਿਨਾਂ ਪ੍ਰਿੰਸੀਪਾਲਾਂ ਦੇ ਚੱਲ ਰਹੇ ਨੇ ਜੋ ਕਿ ਕੁੱਲ ਅਸਾਮੀਆਂ ਦਾ ਲਗਭਗ 60% ਬਣ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਇਤਿਹਾਸ ਦੇ ਵਿਚ ਇਹ ਸਭ ਤੋਂ ਮਾੜੇ ਦੌਰਾਂ ਦੇ ਵਿਚੋਂ ਇਕ ਹੈ। ਆਗੂਆਂ ਦੇ ਅਨੁਸਾਰ ਮਾਨਸਾ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਵਿਚ ਪ੍ਰਿੰਸੀਪਾਲਾਂ ਦੀਆਂ 86% ਅਸਾਮੀਆਂ ਖਾਲੀ ਪਈਆਂ ਨੇ ਜਦਕਿ ਤਰਨ ਤਾਰਨ ਤੇ ਬਰਨਾਲਾ ਦੇ ਵਿਚ 80% ਸਕੂਲਾਂ ਦੇ ਵਿਚ ਪ੍ਰਿੰਸੀਪਾਲ ਨਹੀਂ ਹਨ। ਇਸੇ ਤਰ੍ਹਾਂ ਮੋਗਾ ਕਪੂਰਥਲਾ ਤੇ ਜਲੰਧਰ ਦੇ ਵਿਚ ਕਰੀਬ 70% ਸਕੂਲ ਬਿਨਾਂ ਪ੍ਰਿੰਸੀਪਾਲਾਂ ਦੇ ਚੱਲ ਰਹੇ ਨੇ ਰੱਬ ਦੇ ਰਾਖੇ ਨੇ ਤੇ ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਹੈੱਡ ਮਾਸਟਰਾਂ ਲੈਕਚਰਾਂ ਮਾਸਟਰਾਂ ਤੇ ETT ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਸਰਕਾਰ ਪੰਜਾਬ ਨੂੰ ਜਿਹੜਾ ਸਿੱਖਿਆ ਦੇ ਖੇਤਰ ਦੇ ਵਿਚ ਪਹਿਲੇ ਨੰਬਰ ਦੇ ਉੱਤੇ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਅਧਿਆਪਕਾਂ ਨੂੰ ਪੜ੍ਹਾਈ ਦੇ ਕੰਮ ਦੀ ਬਜਾਏ ਜਨਗਣਨਾ, SIR, ਆਰਥਿਕ ਸਰਵੇਖਣ, ਡਰੱਗ ਸਰਵੇ, ਚੋਣ ਡਿਊਟੀਆਂ ਅਤੇ ਹੋਰ ਗੈਰ ਵਿਦਿਅਕ ਕੰਮਾਂ ਦੇ ਵਿਚ ਲਗਾਇਆ ਜਾ ਰਿਹਾ ਤੇ ਇਸ ਦੇ ਕਾਰਨ ਸਕੂਲਾਂ ਦੇ ਵਿਚ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਵਿਦਿਆਰਥੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਤੇ ਉਨ੍ਹਾਂ ਕਿਹਾ ਕਿ ਅਧਿਆਪਕ ਆਪਣੀਆਂ ਤਰੱਕੀਆਂ ਦੇ ਲਈ ਦਫ਼ਤਰਾਂ ਦੇ ਚੱਕਰ ਕੱਟਣ ਦੇ ਲਈ ਮਜਬੂਰ ਨੇ ਜਦਕਿ ਵਿਭਾਗ ਇਸ ਮਾਮਲੇ ਦੇ ਵਿਚ ਕੋਈ ਵੀ ਗੰਭੀਰਤਾ ਨਹੀਂ ਦਿਖਾ ਰਿਹਾ। DTF ਨੇ ਦਾਅਵਾ ਕੀਤਾ ਕਿ ਮੌਜੂਦਾ ਪ੍ਰਬੰਧਾਂ ਦੇ ਕਾਰਨ ਸਰਕਾਰੀ ਸਕੂਲਾਂ ਦੇ ਵਿਚ ਵਿਦਿਆਰਥੀਆਂ ਦੀ ਗਿਣਤੀ ਦੇ ਵਿਚ ਵੀ ਕਰੀਬ 9% ਦੀ ਕਮੀ ਆਈ ਹੈ। ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਿੰਸੀਪਲਾਂ, ਹੈੱਡ ਮਾਸਟਰਾਂ ਤੇ ਹੋਰ ਅਧਿਆਪਕ ਕਾਡਰਾਂ ਦੀਆਂ ਲੰਬਿਤ ਤਰੱਕੀਆਂ ਤੁਰੰਤ ਕੀਤੀਆਂ ਜਾਣ ਤੇ ਸਿੱਧੀ ਭਰਤੀ ਕੋਟੇ ਦੀਆਂ ਸਾਰੀਆਂ ਖਾਲੀ ਅਸਾਮੀਆਂ ਜਲਦੀ ਤੋਂ ਜਲਦੀ ਭਰੀਆਂ ਜਾਣ ਤਾਂ ਜੋ ਸਿੱਖਿਆ ਪ੍ਰਬੰਧ ਨੂੰ ਮਜ਼ਬੂਤ ਬਣਾਇਆ ਜਾ ਸਕੇ। ਦੂਸਰੇ ਪਾਸੇ ਨਵਾਂ ਖਰਚਾ ਵਧਾ ਲਿਆ ਜੀ, ਭਲਾਈ ਬੋਰਡ ਸ਼ੁਰੂ ਹੋਵੇਗਾ, ਪੰਜਾਬ ਦੇ ਵਿਚ ਖੜੀ ਹੋਵੇਗੀ ਚੇਅਰਮੈਨਾਂ ਦੀ ਫੌਜ, ਹੁਣ ਬੋਰਡਾਂ ਦੇ ਬਣਨਗੇ 3000 ਚੇਅਰਮੈਨ, 38000 ਅਹੁਦੇਦਾਰ ਬਣਾਉਣ ਦੀ ਤਿਆਰੀ ਦੇ ਵਿਚ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਚ ਚੇਅਰਮੈਨਾਂ ਦੀ ਫੌਜ ਖੜੀ ਕੀਤੀ ਜਾਵੇਗੀ ਤੇ ਸੂਬੇ ਭਰ ਦੇ ਵਿਚ ਕਰੀਬ 3000 ਨਵੇਂ ਚੇਅਰਮੈਨ ਬਣਾਏ ਜਾਣਗੇ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪਹਿਲਾਂ ਸਟੇਟ ਪੱਧਰੀ 21 ਭਲਾਈ ਬੋਰਡਾਂ ਦਾ ਗਠਨ ਕੀਤਾ ਤੇ ਹੁਣ ਹਰ ਜ਼ਿਲ੍ਹੇ ਦੇ ਉੱਤੇ ਹਰ ਵਿਧਾਨ ਸਭਾ ਹਲਕੇ 'ਚ ਭਲਾਈ ਬੋਰਡ ਬਣਨਗੇ। ਇਨ੍ਹਾਂ ਚੇਅਰਮੈਨਾਂ ਨੂੰ ਨਾ ਤਨਖਾਹ ਮਿਲੇਗੀ ਤੇ ਨਾ ਹੀ ਕਹਿੰਦੇ ਕੋਈ ਭੱਤਾ, ਨਾ ਕੋਈ ਦਫ਼ਤਰ ਮਿਲੇਗਾ ਤੇ ਨਾ ਹੀ ਕਹਿੰਦੇ ਇੱਥੋਂ ਤੱਕ ਕਿ ਉਨ੍ਹਾਂ ਦਾ ਕਾਰਜਕਾਲ ਵੀ ਪੱਕਾ ਨਹੀਂ ਹੋਵੇਗਾ। ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਵਿਚ 21 ਭਲਾਈ ਬੋਰਡ ਬਣਨਗੇ। ਹਰ ਬੋਰਡ ਦਾ ਇਕ ਚੇਅਰਮੈਨ, ਇਕ ਸੀਨੀਅਰ ਵਾਈਸ ਚੇਅਰਮੈਨ, ਇਕ ਵਾਈਸ ਚੇਅਰਮੈਨ ਤੇ 10 ਮੈਂਬਰ ਹੋਣਗੇ। ਇਕ ਬੋਰਡ 13 ਮੈਂਬਰੀ ਸਮੇਤ ਅਹੁਦੇਦਾਰ ਹੋਵੇਗਾ। ਇਸ ਹਿਸਾਬ ਦੇ ਨਾਲ ਸੂਬੇ ਦੇ 117 ਹਲਕਿਆਂ ਦੇ ਇਕ ਇਕ ਬੋਰਡ ਦੇ ਕੁੱਲ ਮੈਂਬਰ ਸਮੇਤ ਚੇਅਰਮੈਨ ਆਦਿ ਜਿਹੜੇ ਨੇ 1521 ਹੋ ਜਾਣਗੇ। ਇਸੇ ਤਰ੍ਹਾਂ ਹਰ ਜ਼ਿਲ੍ਹੇ ਦੇ ਵਿਚ 21 ਬੋਰਡਾਂ ਦਾ ਗਠਨ ਹੋਵੇਗਾ। ਇਨ੍ਹਾਂ ਜ਼ਿਲ੍ਹਾ ਪੱਧਰੀ ਬੋਰਡਾਂ ਦੇ ਕੁੱਲ ਮੈਂਬਰ ਚੇਅਰਮੈਨ ਆਦਿ ਸਮੇਤ ਸਮੁੱਚੇ ਪੰਜਾਬ ਦੇ ਵਿਚ 299 ਹੋ ਜਾਣਗੇ। ਹਰ ਜ਼ਿਲ੍ਹੇ ਦੇ ਵਿਚ ਤੇ ਹਰ ਅਸੈਂਬਲੀ ਹਲਕੇ ਦੇ ਵਿਚ 21 ਬੋਰਡਾਂ ਦੇ ਗਠਨ ਹੋਣ ਦੇ ਉਤੇ ਕੁੱਲ ਮੈਂਬਰ ਸਮੇਤ ਚੇਅਰਮੈਨ 38220 ਹੋ ਜਾਣਗੇ, ਜਿਨ੍ਹਾਂ ਦੇ ਵਿਚ ਚੇਅਰਮੈਨਾਂ ਦੀ ਗਿਣਤੀ 2940 ਹੋਵੇਗੀ। ਜੇਕਰ ਚੇਅਰਮੈਨਾਂ ਤੋਂ ਇਲਾਵਾ ਸੀਨੀਅਰ ਵਾਈਸ ਚੇਅਰਮੈਨ ਅਤੇ ਸੀਨੀਅਰ ਚੇਅਰਮੈਨਾਂ ਦਾ ਅੰਕੜਾ ਵੀ ਇਕੱਠਾ ਕਰ ਲਈਏ ਤਾਂ ਇਹ ਪ੍ਰਮੁੱਖ ਅਹੁਦੇਦਾਰ 8820 ਹੋ ਜਾਣਗੇ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਬੋਰਡਾਂ ਦੇ ਅਹੁਦੇਦਾਰ ਅਤੇ ਮੈਂਬਰ ਨਾਮਜ਼ਦ ਕੀਤੇ ਜਾਣਗੇ ਤੇ ਇਹ ਅਹੁਦੇ ਸਵੈ ਇੱਛੁਕ ਹੋਣਗੇ ਤੇ ਅਹੁਦੇਦਾਰ ਸਰਕਾਰ ਦੀ ਮਰਜ਼ੀ ਤੱਕ ਅਹੁਦੇ ਉੱਤੇ ਰਹਿ ਸਕਣਗੇ। ਪੰਜਾਬ ਸਰਕਾਰ ਇਨ੍ਹਾਂ ਅਹੁਦੇਦਾਰਾਂ ਨੂੰ ਬਿਨਾਂ ਕੋਈ ਨੋਟਿਸ ਦੇ ਕਦੋਂ ਵੀ ਮਰਜ਼ੀ ਹਟਾ ਸਕੇਗੀ। ਸੂਬਾ ਸਰਕਾਰ ਦਾ ਕਹਿਣਾ ਕਿ ਇਹ ਭਲਾਈ ਬੋਰਡ ਆਪੋ ਆਪਣੇ ਭਾਈਚਾਰੇ ਦੀ ਭਲਾਈ ਦੇ ਪ੍ਰਸਤਾਵ ਸਰਕਾਰ ਨੂੰ ਦੇਣਗੇ ਤੇ ਭਲਾਈ ਸਕੀਮਾਂ ਦੇ ਅਸਰ ਬਾਰੇ ਫੀਡਬੈਕ ਸਰਕਾਰ ਨੂੰ ਦੇਣਗੇ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਸੂਬਾ ਪੱਧਰੀ 21 ਭਲਾਈ ਬੋਰਡ ਬਣਾਏ ਸਨ ਤੇ ਜਿਨ੍ਹਾਂ ਦੇ ਅਹੁਦੇਦਾਰਾਂ ਦਾ ਮੈਂਬਰਾਂ ਦਾ ਅੰਕੜਾ ਵੀ 273 ਜਿਹੜਾ ਬਣਦਾ ਹੈ। ਜ਼ਿਲ੍ਹਾ ਪੱਧਰ ਦੇ ਉੱਤੇ ਇਨ੍ਹਾਂ ਬੋਰਡਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਨਿਯੁਕਤੀ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਕੀਤੀ ਜਾਵੇਗੀ। ਜਿਨ੍ਹਾਂ ਵਰਗਾਂ ਤੇ ਭਾਈਚਾਰੇ ਦੀ ਭਲਾਈ ਦੇ ਲਈ ਬੋਰਡ ਬਣਾਏ ਜਾ ਰਹੇ ਨੇ ਉਨ੍ਹਾਂ ਦੇ ਵਿਚ ਰਾਜਸਿੱਖ, ਰਾਜਪੂਤ, ਬੈਰਾਗੀ, ਬ੍ਰਾਹਮਣ, ਵਿਮੁਕਤ ਜਾਤੀ, ਪ੍ਰਜਾਪਤ ਸਮਾਜ, ਸੈਨੀ ਭਾਈਚਾਰਾ, ਰਾਮਗੜੀਆ ਬਰਾਦਰੀ, ਸਵਰਨਕਾਰ, ਮਸੀਹ, ਮੁਸਲਿਮ ਵਿਕਾਸ ਬੋਰਡ, ਸੂਫੀ ਸੰਤ ਸਮਾਜ, ਕਨੌਜੀਆ, ਅਗਰਵਾਲ ਭਾਈਚਾਰਾ, ਕੰਬੋਜ ਭਾਈਚਾਰਾ, ਖੱਤਰੀ ਅਰੋੜਾ, ਬਾਜੀਗਰ, ਟੱਪਰੀਵਾਸ ਅਤੇ ਗੁੱਜਰ ਆਦਿ ਸ਼ਾਮਲ ਨੇ।
ਪੰਜਾਬ ਸਰਕਾਰ ਨੇ

0: ਸਪਸ਼ਟ ਕੀਤਾ ਕਿ ਇਨ੍ਹਾਂ ਭਲਾਈ ਬੋਰਡਾਂ ਦੇ ਅਹੁਦੇਦਾਰਾਂ ਨੂੰ ਸਰਕਾਰੀ ਖਜ਼ਾਨੇ ਦੇ ਵਿਚੋਂ ਕੋਈ ਤਨਖਾਹ ਜਾਂ ਭੱਤਾ ਨਹੀਂ ਮਿਲੇਗਾ। ਇਨ੍ਹਾਂ ਬੋਰਡਾਂ ਦਾ ਕੋਈ ਦਫ਼ਤਰ ਵੀ ਨਹੀਂ ਹੋਵੇਗਾ ਤੇ ਨਾ ਹੀ ਵੱਖਰੀ ਕੋਈ ਸਟਾਫ ਮਿਲੇਗਾ। ਇਸ ਤੋਂ ਸਾਫ਼ ਹੈ ਕਿ ਪ੍ਰਮੁੱਖ ਹਸਤੀਆਂ ਨੂੰ ਸਿਰਫ਼ ਚੇਅਰਮੈਨੀ ਦੀ ਫੀਤੀ ਹੀ ਜਿਹੜੀ ਹੈ ਲੱਗੇਗੀ। ਦੂਸਰੇ ਪਾਸੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਅਕਾਲੀ ਦਲ ਵਾਰਸ ਪੰਜਾਬ ਦੇ ਵਿਚ ਸ਼ਾਮਲ ਹੋ ਗਿਆ ਤੇ ਪੰਥਕ ਏਕੇ ਦੇ ਲਈ ਲਗਾਤਾਰ ਯਤਨਸ਼ੀਲ ਰਹਾਂਗਾ। ਮਨਪ੍ਰੀਤ ਇਆਲੀ ਹੁਣਾਂ ਨੇ ਬਿਆਨ ਦਿੱਤਾ ਹੈ ਤੇ ਬੀਜੇਪੀ ਦੇ ਨਾਲ ਕੋਈ ਗੱਠਜੋੜ ਨਹੀਂ, ਜਮਹੂਰੀ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਹੋਵੇਗੀ। ਵਾਰਸ ਪੰਜਾਬ ਦੇ ਵਿਚ ਸ਼ਾਮਲ ਹੋਣ ਤੋਂ ਬਾਅਦ ਮਨਪ੍ਰੀਤ ਇਆਲੀ ਨੇ ਆਪਣਾ ਏਜੰਡਾ ਜਿਹੜਾ ਨਸ਼ਰ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਮੰਗਲਵਾਰ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਵਿਚ ਆਫੀਸ਼ੀਅਲੀ ਤੌਰ ਦੇ ਉਤੇ ਜਿਹੜਾ ਸ਼ਾਮਲ ਹੋ ਗਏ ਨੇ। ਉਨ੍ਹਾਂ ਨੇ ਡਿਬਰੂਗੜ੍ਹ ਜੇਲ੍ਹ ਦੇ ਵਿਚ ਨਜ਼ਰਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਐਮ ਪੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੀ ਤਰੱਕੀ ਨੂੰ ਆਪਣਾ ਮੁੱਖ ਜਿਹੜਾ ਏਜੰਡਾ ਦਸਿਆ। ਇਆਲੀ ਨੇ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਖਾਲਿਸਤਾਨ ਦੇ ਸਮੇਤ ਪੰਜਾਬ ਦੀਆਂ ਤਮਾਮ ਮੰਗਾਂ ਨੂੰ ਜਮਹੂਰੀ ਲੋਕਤੰਤਰੀ ਤਰੀਕੇ ਦੇ ਨਾਲ ਅੱਗੇ ਵਧਾਵੇਗਾ। ਜਥੇਬੰਦੀ ਦੇ ਕਾਰਜਕਾਲੀ ਪ੍ਰਧਾਨ ਜਿਹੜੇ ਨੇ ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹੁਣਾਂ ਨੂੰ ਉਨ੍ਹਾਂ ਦਾ ਜਿਹੜਾ ਜਥੇਬੰਦੀ ਦੇ ਵਿਚ ਸਵਾਗਤ ਕੀਤਾ। ਵਾਰਸ ਪੰਜਾਬ ਦੇ ਸੰਸਥਾਪਕ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਵੀ ਇਸ ਮੌਕੇ ਮੌਜੂਦ ਸਨ ਤੇ ਉਨ੍ਹਾਂ ਕਿਹਾ ਕਿ ਇਆਲੀ ਦਾ ਜਥੇਬੰਦੀ ਦੇ ਵਿਚ ਸ਼ਾਮਲ ਹੋਣਾ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਹੈ। ਵਾਰਸ ਪੰਜਾਬ ਦੇ ਇਕ ਰਜਿਸਟਰਡ ਪਾਰਟੀ ਜਿਹੜੀ ਹੈ ਨਹੀਂ ਹੈ। ਇਸ ਦੇ ਲਈ ਇਆਲੀ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਜਿਹੜਾ ਬਣੇ ਰਹਿਣਗੇ। ਇਆਲੀ ਨੇ ਕਿਹਾ ਕਿ ਮੈਂ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਨਹੀਂ ਦੇਵਾਂਗਾ, ਦੋਵੇਂ ਬੇੜੀਆਂ ਚ ਪੈਰ ਰੱਖਣਗੇ ਕਹਿੰਦੇ। ਉਨ੍ਹਾਂ ਨੇ ਭਾਜਪਾ ਦੇ ਨਾਲ ਗੱਠਜੋੜ ਦੀ ਕਿਸੇ ਵੀ ਸੰਭਾਵਨਾ ਨੂੰ ਸਪਸ਼ਟ ਤੌਰ ਦੇ ਉਤੇ ਨਕਾਰ ਦਿੱਤਾ ਤੇ ਵਾਰਸ ਪੰਜਾਬ ਦੇ ਏਜੰਡੇ ਦੇ ਵਜੋਂ ਖਾਲਿਸਤਾਨ ਦੇ ਬਾਰੇ ਪੁੱਛੇ ਗਏ ਇਕ ਹੋਰ ਸਵਾਲ ਦੇ ਜਵਾਬ ਚ ਇਆਲੀ ਨੇ ਕਿਹਾ ਕਿ ਇਹ ਜਥੇਬੰਦੀ ਭਾਰਤ ਦੇ ਸੰਵਿਧਾਨ ਦਾ ਪਾਲਣ ਕਰਦੀ ਹੈ। ਮੀਡੀਆ ਕਰਮੀਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਆਲੀ ਨੇ ਕਿਹਾ ਕਿ ਉਹ ਪੰਜਾਬ ਸਿੱਖ ਪੰਥ ਦੇ ਮੁੱਦਿਆਂ, ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਦੇ ਮੁੱਦੇ ਨੂੰ ਚੁੱਕਣ ਦੇ ਲਈ ਵਾਰਸ ਪੰਜਾਬ ਦੇ ਨਾਲ ਆਏ ਨੇ ਤੇ ਉਨ੍ਹਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ BBMB ਨੂੰ ਵੀ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ। ਉਥੇ ਹੀ ਜਿਹੜਾ ਤਰਸੇਮ ਸਿੰਘ ਉਨ੍ਹਾਂ ਨੇ ਕਿਹਾ ਕਿ MP ਜਿਹੜੇ ਨੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਪਿਤਾ, ਅਕਾਲੀ ਦਲ ਵਾਰਸ ਪੰਜਾਬ ਦਾ ਗਠਨ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਬੇਰੁਜ਼ਗਾਰੀ ਤੋਂ ਬਚਾਉਣ ਦੇ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਸ ਪੰਜਾਬ ਦੇ ਅਦਾਕਾਰ ਤੋਂ ਐਕਟੀਵਿਸਟ ਬਣੇ ਦੀਪ ਸਿੱਧੂ ਵੱਲੋਂ ਲਗਾਇਆ ਗਿਆ ਇਕ ਜਿਹੜਾ ਪੌਦਾ ਸੀ ਤੇ ਉਨ੍ਹਾਂ ਕਿਹਾ ਕਿ ਅਸੀਂ ਇਸ ਪੌਦੇ ਨੂੰ ਪਾਣੀ ਦੇ ਰਹੇ ਹਾਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕਹਿੰਦੇ ਕਰ ਰਹੇ ਹਾਂ। ਅੰਮ੍ਰਿਤਪਾਲ ਬੇਕਸੂਰ ਹੈ ਤੇ ਉਸਨੂੰ ਗਲਤ ਤਰੀਕੇ ਦੇ ਨਾਲ ਜੇਲ੍ਹ ਦੇ ਵਿਚ ਰੱਖਿਆ ਗਿਆ। ਮੈਂ ਪੰਜਾਬੀਆਂ ਨੂੰ ਸਲਾਮ ਕਰਦਾ ਕਿ ਉਨ੍ਹਾਂ ਨੇ ਵੋਟਾਂ ਪਾ ਕੇ ਕਹਿੰਦੇ ਉਸਨੂੰ ਸੰਸਦ ਦੇ ਵਿਚ ਭੇਜਿਆ, ਕਿਉਂਕਿ ਪੰਜਾਬੀ ਕਿਸੇ ਵੀ ਤਰ੍ਹਾਂ ਧੱਕੇਸ਼ਾਹੀ ਦੇ ਖਿਲਾਫ਼ ਨੇ ਤੇ ਉਸਨੂੰ ਸੰਸਦ ਦੀ ਕਾਰਵਾਈ ਦੇ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ, ਨਾ ਹੀ ਉਸਨੂੰ ਰਿਹਾਅ ਕੀਤਾ ਗਿਆ। ਅਸੀਂ ਕਹਿੰਦੇ ਪੰਥਕ ਆਗੂਆਂ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਨਾਲ ਇਕੱਠੇ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲ ਨਹੀਂ ਬਣੀ। ਅਸੀਂ ਆਪਣੀ ਜਥੇਬੰਦੀ ਦੇ ਵਿਚ ਉਨ੍ਹਾਂ ਇਆਲੀ ਦਾ ਸਵਾਗਤ ਕਰਦੇ ਹਾਂ ਤੇ ਅਸੀਂ ਹੋਰ ਵੀ ਜਿਹੜਾ ਹਮਖਿਆਲ ਆਗੂਆਂ ਨੂੰ ਆਪਣੇ ਨਾਲ ਜੋੜਨ ਦਾ ਸੱਦਾ ਵੀ ਦਿੰਦੇ ਹਾਂ। ਦੂਸਰੇ ਪਾਸੇ ਭ੍ਰਿਸ਼ਟਾਚਾਰ ਦੇ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਧਰਮ ਤੇ ਰਾਜਨੀਤੀ ਦਾ ਸਹਾਰਾ ਲੈ ਰਹੀਏ ਆਪ, ਕੇਵਲ ਸਿੰਘ ਢਿੱਲੋਂ ਹੁਣਾਂ ਨੇ ਇਹ ਬਿਆਨ ਦਿੱਤਾ, ਕਿਉਂਕਿ ਕੇਜਰੀਵਾਲ ਹੁਣੀ ਪੰਜਾਬ ਦੇ ਵਿਚ ਆ ਚੁੱਕੇ ਨੇ ਤੇ ਨਵੀਆਂ ਨੀਤੀਆਂ ਲੈ ਕੇ ਤੇ ਢਿੱਲੋਂ ਹੁਣਾਂ ਨੇ ਬੀਜੇਪੀ ਦੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਸੂਬਾ ਪ੍ਰਧਾਨ ਉਨ੍ਹਾਂ ਨੇ ਇਨ੍ਹਾਂ ਦੇ ਉੱਤੇ ਨਿਸ਼ਾਨੇ ਸਾਧੇ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦੇ ਖਿਲਾਫ਼ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਕਿਹਾ ਕਿ ਪੰਜਾਬ ਦੇ ਮਿਹਨਤੀ ਵਪਾਰੀ ਕਿਸੇ ਵੀ ਕਿਸੇ ਦੇ ਬਹਿਕਾਵੇ ਦੇ ਵਿਚ ਆਉਣ ਵਾਲੇ ਨਹੀਂ ਨੇ, ਸਚਾਈ ਨੂੰ ਭਲੀ ਭਾਂਤੀ ਸਮਝਦੇ ਨੇ ਤੇ ਢਿੱਲੋਂ ਨੇ ਕਿਹਾ ਕਿ ਸਵਾਲ ਬਹੁਤ ਸਿੱਧਾ ਹੈ ਤੇ ਆਖਰ ਆਮ ਆਦਮੀ ਪਾਰਟੀ ਦੇ ਕਈ ਆਗੂ ਜਿਹੜੇ ਨੇ ਉਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਕਿਉਂ ਲੱਗੇ ਨੇ, ਕਿਉਂਕਿ ਅੱਜ ਜਿਹੜਾ ਕੇਜਰੀਵਾਲ ਤੇ ਆਪਣੇ ਮਾਨ ਸਾਹਿਬ ਜਿਹੜੇ ਨੇ ਜੇਲ੍ਹ ਦੇ ਵਿਚ ਭ੍ਰਿਸ਼ਟਾਚਾਰ ਦੇ ਮੁੱਦਿਆਂ ਦੇ ਵਿਚ ਬੰਦ ਨੇ, ਉਨ੍ਹਾਂ ਦੇ ਨਾਲ ਮੁਲਾਕਾਤ ਵੀ ਕਰਕੇ ਆਏ ਹੈ। ਇਸ ਦਾ ਜਵਾਬ ਦੇਣ ਦੀ ਬਜਾਏ ਆਪ ਆਗੂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਕਾਨੂੰਨੀ ਕਾਰਵਾਈ ਨੂੰ ਰਾਜਨੀਤੀ ਤੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਜਿਹੜਾ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਆਪਣੇ ਭ੍ਰਿਸ਼ਟ ਆਗੂਆਂ ਨੂੰ ਬਚਾਉਣ ਦੇ ਲਈ ਸੰਵਿਧਾਨਕ ਸੰਸਥਾਵਾਂ ਤੇ ਜਾਂਚ ਏਜੰਸੀਆਂ ਨੂੰ ਬਦਨਾਮ ਕਰਨਾ ਲੋਕਤੰਤਰ ਦੇ ਲਈ ਠੀਕ ਨਹੀਂ ਹੈ। ਭਾਜਪਾ ਪੰਜਾਬ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਹੋ ਰਹੀ ਕਾਰਵਾਈ ਤੋਂ ਆਮ ਆਦਮੀ ਪਾਰਟੀ ਸਰਕਾਰ ਨੂੰ ਇੰਨੀ ਤਕਲੀਫ਼ ਕਿਉਂ ਹੋ ਰਹੀ ਹੈ। ਕੇਂਦਰੀ ਏਜੰਸੀਆਂ ਦੇ ਸਿਰਫ਼ ਕਹਿੰਦੇ ਨੇ ਕਾਨੂੰਨ ਦੇ ਅਨੁਸਾਰ ਆਪਣਾ ਫਰਜ਼ ਨਿਭਾ ਰਹੀਆਂ ਨੇ, ਜੇ ਕੋਈ ਬੇਕਸੂਰ ਹੈ ਤਾਂ ਉਸ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ, ਪਰ ਜੇ ਕਿਸੇ ਨੇ ਕਾਨੂੰਨ ਤੋੜਿਆ ਹੈ ਤਾਂ ਉਸ ਨੂੰ ਜਵਾਬ ਦੇਣਾ ਵੀ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਇਮਾਨਦਾਰ ਵਪਾਰੀ ਤੇ ਉਦਯੋਗਪਤੀ ਸਾਡੇ ਸਿਰ ਦਾ ਤਾਜ ਨੇ। ਭਾਜਪਾ ਹਮੇਸ਼ਾ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਕਹਿੰਦੇ ਵਚਨਬੱਧ ਰਹੀ ਹੈ ਤੇ ਭਾਜਪਾ ਦੇ ਸ਼ਾਸਨ ਹੇਠ ਇਮਾਨਦਾਰ ਕਾਰੋਬਾਰੀਆਂ ਨੂੰ ਪੂਰੀ ਸੁਰੱਖਿਆ ਤੇ ਸਨਮਾਨ ਜਿਹੜਾ ਹੈ ਮਿਲਿਆ। ਮੁੱਖ ਮੰਤਰੀ ਨੂੰ ਚਾਹੀਦਾ ਕਿ ਉਹ ਵਪਾਰੀਆਂ ਦੇ ਮੋਢਿਆਂ ਦੇ ਉੱਤੇ ਬੰਦੂਕ ਰੱਖ ਕੇ ਆਪਣੀ ਸਿਆਸਤ ਚਮਕਾਉਣ ਦੀ ਬਜਾਏ ਪੰਜਾਬ ਦੇ ਵਿਚ ਵੱਧ ਰਹੇ ਗੈਂਗਸਟਰਵਾਦ, ਫਰੋਤੀਆਂ, ਵਪਾਰੀਆਂ ਦੀ ਸੁਰੱਖਿਆ ਦੇ ਮੁੱਦਿਆਂ ਦੇ ਉੱਤੇ ਧਿਆਨ ਦੇਣ। ਕੇਵਲ ਢਿੱਲੋਂ ਹੁਣਾਂ ਨੇ ਆਖਰ ਚ ਕਿਹਾ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ, ਇਮਾਨਦਾਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਤੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਬਚਾ ਵੀ ਨਹੀਂ ਸਕਦਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਕਾਸ, ਉਦਯੋਗਿਕ ਤਰੱਕੀ ਤੇ ਹਰ ਵਪਾਰੀ ਦੇ ਹਿੱਤਾਂ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਹੈ ਵਾਅਦਾ ਦਿੰਦੀ ਹੈ। ਦੂਸਰੇ ਪਾਸੇ ਦਸਖਤ ਘੁਟਾਲਾ ਹੋ ਗਿਆ। ਮਮਤਾ ਬੈਨਰਜੀ ਦੀਆਂ ਮੁਸ਼ਕਲਾਂ ਵੱਧ ਗਈਆਂ। ਵਾਰੰਟ ਲੈ ਕੇ CID ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਹੈ ਤੇ ਇਧਰ ਮਮਤਾ ਜੀ ਦਿੱਲੀ ਚ ਬੈਠੇ ਹੈ। ਕਥਿਤ ਦਸਤਖਤ ਜਾਲਸਾਜ਼ੀ ਮਾਮਲੇ ਦੀ ਜਾਂਚ ਦੇ ਸਿਲਸਿਲੇ ਦੇ ਵਿਚ ਮੰਗਲਵਾਰ ਅੱਜ CID ਦੀ ਟੀਮ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਲੀਘਾਟ ਸਥਿਤ ਨਿਵਾਸ ਦੇ ਨੇੜੇ ਸਥਿਤ ਤ੍ਰਿਣਮੂਲ ਕਾਂਗਰਸ ਦੇ ਪਾਰਟੀ ਦਫ਼ਤਰ ਪਹੁੰਚ ਗਈ। CID ਦੇ ਨਾਲ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਵੀ ਮੌਜੂਦ ਸਨ। ਜਾਂਚ ਟੀਮ ਨੂੰ ਸ਼ੁਰੂ ਦੇ ਵਿਚ ਦਫ਼ਤਰ ਦੇ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਲਗਭਗ ਇਕ ਘੰਟੇ ਤੱਕ ਤ੍ਰਿਣਮੂਲ ਆਗੂਆਂ ਤੇ ਅਧਿਕਾਰੀਆਂ ਵਿਚਾਲੇ ਬਹਿਸ ਚਲਦੀ ਰਹੀ। ਤ੍ਰਿਣਮੂਲ ਦੇ ਸਾਬਕਾ ਸੰਸਦ ਮੈਂਬਰ ਤੇ ਪਾਰਟੀ ਖਜ਼ਾਨਚੀ ਜਿਹੜੇ ਨੇ ਸੁਭਾਸ਼ ਹਿਸ਼ ਜਿਹੜੇ ਨੇ ਉਹ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਮਮਤਾ ਬੈਨਰਜੀ ਤੇ ਪਾਰਟੀ ਦੇ ਰਾਸ਼ਟਰੀ ਮਹਾਂ ਸਚਿਵ ਬੈਨਰਜੀ ਦਿੱਲੀ ਦੇ ਵਿਚ ਨੇ ਤੇ ਜਿਹੜੇ ਨੇ ਤੇ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਉਹ ਦਫ਼ਤਰ ਦੀ ਦੇਖਭਾਲ ਕਰ ਰਹੇ ਨੇ। ਇਸ ਦੇ ਲਈ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ CID ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਦੂਜੇ ਪਾਸੇ CID ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਤਲਾਸ਼ੀ ਜਿਹੜੀ ਹੈ ਲਈ ਆਏ ਨੇ ਤੇ ਇਸ ਲਈ ਨੋਟਿਸ ਵੀ ਜਿਹੜਾ ਨਾਲ ਲਿਆਏ ਨੇ। ਕਾਫ਼ੀ ਦੇਰ ਤੱਕ ਚੱਲੀ ਗੱਲਬਾਤ ਅਤੇ ਵਿਵਾਦ ਤੋਂ ਬਾਅਦ ਸ਼ਾਮ ਕਰੀਬ 4 ਵਜੇ CID ਦੀ ਜਿਹੜੀ ਆ ਟੀਮ ਹੈ ਦਫ਼ਤਰ ਦੇ ਅੰਦਰ ਦਾਖਲ ਹੋ ਸਕੀ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਵਿਧਾਇਕਾਂ ਦੇ ਦਸਖਤਾਂ ਨੂੰ ਲੈ ਕੇ ਵਿਵਾਦ ਖੜਾ ਹੋਇਆ ਉਨ੍ਹਾਂ ਦੇ ਨਾਲ ਸੰਬੰਧਿਤ ਮੀਟਿੰਗ ਇਸੇ ਦਫ਼ਤਰ ਦੇ ਵਿਚ ਹੋਈ ਸੀ। ਇਸ ਦੇ ਲਈ ਉਸ ਦਿਨ ਕੌਣ ਕੌਣ ਮੌਜੂਦ ਸੀ, ਕਿਹੜੇ ਲੋਕਾਂ ਨੇ ਦਸਤਾਵੇਜ਼ਾਂ ਦੇ ਉੱਤੇ ਦਸਖਤ ਕੀਤੇ ਸਨ, ਪੂਰਾ ਘਟਨਾਕ੍ਰਮ ਕੀ ਸੀ, ਇਸ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਤੇ CID ਨੇ ਦਫ਼ਤਰ ਦੇ CCTV ਫੋਟੇਜ ਵੀ ਆਪਣੇ ਕਬਜ਼ੇ ਦੇ ਵਿਚ ਲੈਣ ਦੀ ਕੋਸ਼ਿਸ਼ ਜਿਹੜੀ ਕੀਤੀ ਹੈ। ਇਕ ਹੈਰਾਨੀਜਨਕ ਖ਼ਬਰ ਹੈ UK ਤੋਂ, ਉਹ ਕੰਪਲੀਟ ਕਰਕੇ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। UK ਦੇ ਵਿਚ ਰਹਿ ਰਹੇ ਖਾਲਿਸਤਾਨੀ ਕੱਟੜਪੰਥੀ ਸ਼ਮਸ਼ੇਰ ਸਿੰਘ ਉਨ੍ਹਾਂ ਨੇ ਸਨਸਨੀਖੇਜ਼ ਖੁਲਾਸੇ ਕਰ ਦਿੱਤੇ ਹੈ। ਉਹ ਕਹਿੰਦੇ ਨੇ ਕਿ ਬ੍ਰਿਟੇਨ ਦੇ ਵਿਚ ਰਹਿ ਰਹੇ ਖਾਲਿਸਤਾਨੀ ਸਿੱਖ ਕੱਟੜਪੰਥੀ ਸ਼ਮਸ਼ੇਰ ਸਿੰਘ ਉਨ੍ਹਾਂ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਅਤੇ ਸ਼ਮਸ਼ੇਰ ਸਿੰਘ ਦੇ ਖੁਲਾਸਿਆਂ ਨੇ ਭਾਰਤੀ ਸਿਆਸਤ ਦੇ ਵਿਚ ਜਿਹੜਾ ਸਮੇਤ ਕੌਮਾਂਤਰੀ ਪੱਧਰ ਦੇ ਉਤੇ ਹਲਚਲ ਮਚਾ ਕੇ ਰੱਖ ਦਿੱਤੀ ਹੈ। ਸੋਸ਼ਲ ਮੀਡੀਆ ਦੇ ਉਤੇ ਵਾਇਰਲ ਇਕ ਵੀਡੀਓ ਦੇ ਵਿਚ ਸ਼ਮਸ਼ੇਰ ਸਿੰਘ ਨੇ ਭਾਰਤ ਦੇ ਵਿਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਜਨਤਕ ਤੌਰ ਦੇ ਉਤੇ ਇਕਬਾਲ ਕਰ ਲਿਆ। ਵਾਇਰਲ ਵੀਡੀਓ ਦੇ ਵਿਚ ਸ਼ਮਸ਼ੇਰ ਸਿੰਘ ਨੇ ਸਵੀਕਾਰ ਕੀਤਾ ਕਿ ਉਹ ਵੱਖ ਵੱਖ ਰੈਂਕਾਂ ਦੇ ਉਤੇ ਲਗਭਗ 2700 ਪੁਲਿਸ ਅਧਿਕਾਰੀਆਂ ਦੀਆਂ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਦੇ ਵਿਚ ਸ਼ਾਮਲ ਰਿਹਾ। ਇੰਨੀ ਵੱਡੀ ਗਿਣਤੀ ਦੇ ਵਿਚ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀ ਚਿੰਤਾ ਵੱਧ ਚੁੱਕੀ ਹੈ। ਇਸ ਕੱਟੜਪੰਥੀ ਨੇ ਸਿਰਫ਼ ਪੁਲਿਸ ਮੁਲਾਜ਼ਮਾਂ ਹੀ ਨਹੀਂ ਸਗੋਂ ਭਾਰਤ ਦੀਆਂ ਉੱਚ ਸ਼ਖਸੀਅਤਾਂ ਤੇ ਹੋਏ ਹਮਲਿਆਂ ਦੇ ਵਿਚ ਵੀ ਆਪਣੀ ਸ਼ਮੂਲੀਅਤ ਦੀ ਗੱਲ ਸਵੀਕਾਰ ਕੀਤੀ ਹੈ। ਉਸਦਾ ਦਾਅਵਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ, PM, ਮੁੱਖ ਮੰਤਰੀ, CM ਅਤੇ ਫੌਜ ਦੇ ਉੱਚ ਜਨਰਲਾਂ ਦੀ ਹੱਤਿਆ ਦੀਆਂ ਸਾਜਿਸ਼ਾਂ ਜਾਂ ਵਾਰਦਾਤਾਂ ਦੇ ਵਿਚ ਸ਼ਾਮਲ ਰਿਹਾ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਕਿਹੜੇ ਸਮੇਂ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ। ਇਸ ਖੁਲਾਸੇ ਤੋਂ ਬਾਅਦ ਬ੍ਰਿਟੇਨ ਸਰਕਾਰ ਵੀ ਸਵਾਲਾਂ ਦੇ ਘੇਰੇ ਦੇ ਵਿਚ ਆ ਚੁੱਕੀ ਹੈ। ਸਰਕਾਰ ਤੋਂ ਪੁੱਛਿਆ ਜਾ ਰਿਹਾ ਕਿ ਅਜਿਹੇ ਗੰਭੀਰ ਅਪਰਾਧਿਕ ਪਿਛੋਕੜ ਵਾਲੇ ਤੇ ਅੱਤਵਾਦੀ ਗਤੀਵਿਧੀਆਂ ਦੇ ਵਿਚ ਸ਼ਾਮਲ ਲੋਕ UK ਦੇ ਵਿਚ ਬਿਲਕੁਲ ਆਜ਼ਾਦ ਅਤੇ ਖੁੱਲ੍ਹੇਆਮ ਕਿਵੇਂ ਰਹਿ ਰਹੇ ਨੇ। ਜ਼ਿਕਰਯੋਗ ਇਹ ਵੀ ਹੈ ਕਿ ਭਾਰਤ ਸਰਕਾਰ ਵੱਲੋਂ ਪਹਿਲਾਂ ਵੀ ਕਈ ਵਾਰ ਬ੍ਰਿਟੇਨ ਨੂੰ ਆਪਣੀ ਧਰਤੀ ਦੇ ਉਤੇ ਪਲ ਰਹੇ ਭਾਰਤ ਵਿਰੋਧੀ ਅਨਸਰਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਜਿਹੜੀ ਕੀਤੀ ਜਾ ਚੁੱਕੀ ਹੈ। ਲੋ ਦੋਸਤੋ ਅਗਲੀਆਂ ਖਬਰਾਂ ਵੱਲ ਨੂੰ ਵਧਦਿਆਂ ਵਿਦੇਸ਼ੀ ਖਬਰਾਂ ਵੱਲ ਨੂੰ ਧਿਆਨ ਦੇਵਾਂਗੇ। ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਸਰ, ਕਾਫੀ ਗਿਣਤੀ ਜਿਆਦਾ ਨੀ ਦੱਸ ਦਿੱਤੀ ਤੁਸੀਂ, 2700 ਬੰਦਾ ਜਿਹੜਾ ਹੈਗਾ ਜੀ।
0: ਇਹ ਤਾਂ ਲੱਗਿਆ ਹੋਇਆ ਜੀ, ਖਬਰ ਲੱਗੀ ਹੈ ਸੈਣੀ ਸਾਹਿਬ ਦੇ ਵਿੱਚ, ਅਜੀਤ ਦੀ ਖਬਰ ਹੈ ਜੀ ਇਹ।
1: ਉਹਨੂੰ ਬੰਦੇ ਨੂੰ ਕਹਿਣਾ ਚਾਹੀਦਾ ਹੈਗਾ ਭਾ ਠੀਕ ਠਾਕ ਲਾ ਲਾ, ਵੀ ਬਾਂਦਰ ਮੁੰਡਾ ਸੋਹਣਾ ਕਰਾਉਣਾ।
0: ਨਹੀਂ ਕਹਿੰਦੇ ਜ਼ਿੰਮੇਵਾਰੀ ਲੈਣੀ ਵਿੱਚ ਅੱਜ ਨਾਲੇ ਲੈ ਲੈਂਦੇ ਆ, ਹੋਰ ਕੀ ਇਹ ਹੋ ਸਕਦਾ। ਨਾਲੇ ਜ਼ਿੰਮੇਵਾਰੀ ਲੈਣ ਚ ਤਾਂ ਸਾਡੇ ਲੋਕ ਸ਼ੇਰ ਆ।
1: ਮੈਂ ਇਹ ਵੀ ਹੈਰਾਨ ਆ ਭਈ ਤੁਸੀਂ ਮਤਲਬ ਜਿਹੜਾ ਹੈਗਾ ਕੀ ਇਹ ਮਤਲਬ ਜ਼ਿੰਮੇਵਾਰੀ ਲੈ ਕੇ ਕੀ ਸਾਬਤ
0: ਕਰਨਾ
1: ਚਾਹੁੰਦਾ ਹੈਗਾ ਜੀ?
0: ਬਿਲਕੁਲ
1: ਹਾਂਜੀ। ਔਰ ਤੁਸੀਂ ਮਤਲਬ ਆਪਣੀ ਕਮਿਊਨਿਟੀ ਵਾਸਤੇ ਕੀ ਕੰਟਰੀਬਿਊਟ ਕੀਤਾ ਜੀ? ਇਹ ਭਈ ਤੁਸੀਂ ਬੰਦੇ ਮਾਰੇ, ਉਹ ਇੱਕ ਸ਼ੇਖੀ ਦਾ ਕੰਮ ਆ
0: ਨਾ ਜੀ? ਨਾ,
1: ਉਹ ਉਸ ਵੇਲੇ ਹਾਲਾਤ ਹੈਗੇ ਸੀਗੇ, ਤੁਸੀਂ ਹੋ ਸਕਦਾ ਇਨਵੋਲਵ ਹੋਵੋ ਕਿਸੇ ਕੰਮ ਦੇ ਵਿੱਚ ਜਾਂ ਜਿੱਦਾਂ ਮਰਜ਼ੀ ਆ। ਤੁਸੀਂ ਅੱਜ ਜਿਹੜਾ ਜੋ ਬੂਸਟਿੰਗ ਕਰਦੇ ਹੈਗੇ ਆ ਉਹਦੇ ਨਾਲ ਕੀ ਲਾਭ ਹੋਊਗਾ, ਕੌਮ ਨੂੰ ਕੀ ਲਾਭ ਹੋਊਗਾ ਤੇ ਇਸ ਬੰਦੇ ਨੂੰ ਆਪ ਨੂੰ ਕੀ ਲਾਭ ਹੋਊਗਾ ਜੀ?
0: ਸੈਣੀ ਸਾਹਿਬ ਕਹਿੰਦੇ 40-42 ਸਾਲ ਹੋ ਗਏ ਆ, ਕੌਮ ਦਾ ਘਾਣ ਨੀ ਹੋਇਆ, ਥੋੜਾ ਬਹੁਤਾ ਗਰਾ ਲਈਏ, ਇਹ ਚਾਹੁੰਦੇ ਆ ਸਿੱਧੇ ਸ਼ਬਦਾਂ ਚ?
1: ਬਿਲਕੁਲ ਸਰ, ਬਿਲਕੁਲ ਬਿਲਕੁਲ ਭਾਰੇ ਸਾਹਿਬ ਬਿਲਕੁਲ। ਤੁਸੀਂ ਦੇਖੋ ਨਾ ਇਸ ਚੀਜ਼ ਦੇ ਨਾਲ ਤੁਹਾਡੀ ਵਿਦੇਸ਼ਾਂ ਦੇ ਵਿੱਚ ਕੋਈ ਇਮੇਜ ਜਿਹੜੀ ਆ ਸੁਧਰਦੀ ਨੀ ਗੀ, ਉਲਟਾ ਵਿਗੜਦੀ ਆ।
0: ਬਿਲਕੁਲ
1: ਹਾਂਜੀ। ਤੁਸੀਂ ਦੇਖਦੇ ਨੀ ਹੈਗੇ ਕਿ ਤੁਸੀਂ ਦੂਜਾ ਬੰਦਾ ਜਿਹੜਾ ਆ ਉਹ ਸਾਡੇ ਬਾਰੇ ਕੀ ਸੋਚੂਗਾ,
0: ਕੀ ਸੋਚਦਾ ਆ?
1: ਹਾਂਜੀ, ਤੁਹਾਡੀ ਕੌਮ ਬਾਰੇ ਜਿਹੜਾ ਹੈਗਾ ਆ ਕੀ ਸੋਚੂਗਾ? ਅੱਗੇ ਜਿਹੜਾ ਹੈਗਾ ਬ੍ਰਿਟੇਨ ਦੇ ਵਿੱਚ ਜਿਹੜਾ ਉੱਥੇ ਜਿਹੜਾ ਪਹਿਲਾਂ ਵੀ ਇੱਕ ਬੰਦੇ ਨੇ ਆ ਸ਼੍ਰੀ ਸਾਹਿਬ ਦੇ ਨਾਲ ਜਿਹੜਾ ਆ ਉਹ ਬੰਦਾ ਮਾਰਿਆ ਆ, ਉਹਦੇ ਕਰਕੇ ਪਹਿਲਾਂ ਤੁਹਾਡਾ ਉੱਥੇ ਇਸੇ ਚੱਕਰ ਦੇ ਉੱਤੇ ਚੱਲ ਰਿਹਾ ਹੈਗਾ ਜੀ।
0: ਬਿਲਕੁਲ ਹੈ ਜੀ।
1: ਤੁਹਾਡੇ ਧਾਰਮਿਕ ਚਿੰਨਾਂ ਦੇ ਉੱਤੇ ਤੁਸੀਂ ਆਪ ਖਤਰਾ ਬਣ ਡਰਾਉਂਦੇ ਆ, ਆਪੋ ਜਿਹੜਾ ਹੈਗਾ ਇਹ ਰਿਸਪੋਨਸੀਬਲ ਐਕਟ ਕਰਦੇ ਆ।
0: ਕਿੰਨਾ ਵਿਵਾਦ ਹੋਇਆ ਦੇਖੋ, ਆ ਜੋ ਇੰਗਲੈਂਡ ਦੇ ਵਿੱਚ ਵਾਪਰਿਆ, ਸੰਸਦ ਤੱਕ ਮੁੱਦਾ ਚੱਲਿਆ ਕਿਰਪਾਨ ਨੂੰ ਬੰਦ ਕਰਨ ਦਾ, ਫਿਰ ਉੱਥੇ ਸਾਰਾ ਕੁਝ ਕਰਨਾ ਪੈਂਦਾ, ਸਪਸ਼ਟੀਕਰਨ ਦੇਣੇ ਪੈਂਦੇ ਆ, ਸਾਨੂੰ ਆਪਣੇ ਧਰਮ ਦੇ ਬਾਰੇ ਦੱਸਣਾ ਪੈਂਦਾ, ਪਹਿਰਾਵੇ ਦੇ ਬਾਰੇ ਦੱਸਣਾ ਪੈਂਦਾ, ਸਾਰੀ ਉਮਰ ਇਹੀ ਲੱਗ ਜਾਣੀ ਜੀ ਸਾਡੀ ਕਰਦਿਆਂ ਨੂੰ?
1: ਸਾਹਿਬ ਇਹਨਾਂ ਸਾਰੀਆਂ ਗੱਲਾਂ ਦਾ ਇਫੈਕਟ ਪੰਜਾਬ ਤੇ ਹੁੰਦਾ ਜੀ।
0: ਬਿਲਕੁਲ
1: ਹੈ ਜੀ। ਅੱਜ ਦੀਆਂ ਤਿੰਨ ਘਟਨਾਵਾਂ ਜਿਹੜੀਆਂ ਆ ਨਾ ਜੀ, ਉਹਨਾਂ ਤਿੰਨਾਂ ਘਟਨਾਵਾਂ ਨੂੰ ਸਾਈਮਲਟੇਨੀਅਸਲੀ ਮੈਂ ਲੈ ਰਿਹਾ ਜੀ, ਉਹ ਇਸੇ ਕਰਕੇ ਕਿ ਤੁਸੀਂ ਦੇਖੋ ਆਉਣ ਵਾਲਾ ਸਮਾਂ ਸਾਡੇ ਲਈ ਕਿੰਨਾ ਖਤਰਨਾਕ ਆ
0: ਜੀ।
1: ਪਹਿਲੀ ਸਟੇਟਮੈਂਟ ਆਈ ਕੇਜਰੀਵਾਲ ਦੀ ਕਿ ਜਿਹੜਾ ED ਜਿਹੜੀ ਆ ਹਿੰਦੂ ਵਪਾਰੀਆਂ ਤੇ ਰੇਡ ਕਰ ਰਹੀ ਆ।
0: ਬਿਲਕੁਲ ਹੈ ਜੀ,
1: ਠੀਕ ਹੈ ਜੀ। ਉਧਰੋਂ ਅਯਾਲੀ ਸਾਹਿਬ ਦੀ ਜਿਹੜੀ ਸਟੇਟਮੈਂਟ ਆ ਗਈ ਕਿ ਮੈਂ ਖਾਲਿਸਤਾਨ ਦੀ ਜਮਹੂਰੀ ਤਰੀਕੇ ਨਾਲ ਮੰਗ ਕਰਦਾ
0: ਹਾਂ,
1: ਠੀਕ ਹੈ ਜੀ, ਮਤਲਬ ਇਹ। ਤੇ ਤੀਜੀ ਸਟੇਟਮੈਂਟ ਇਹਨਾਂ ਨੇ ਜਿਹੜੀ ਬੂਸਟਿੰਗ ਕਰ ਦਿੱਤੀ ਵਿਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਆ ਵੀ ਹਾਂ ਜੀ ਇੰਨੇ ਬੰਦੇ 2700 ਬੰਦਾ ਜਿਹੜਾ ਹੈਗਾ ਆ ਉਹਦੇ ਨਾਲ ਕੀਤਾ ਜੀ।
0: ਬਿਲਕੁਲ,
1: ਹੁਣ ਤਿੰਨਾਂ ਸਟੇਟਮੈਂਟਾਂ ਨੂੰ ਮਤਲਬ ਤੁਸੀਂ ਰੱਖ ਲਓ ਇੱਕੋ ਜਗ੍ਹਾ ਦੇ ਉੱਤੇ,
0: ਹਿੰਦੂ ਸਿੱਖ
1: ਮਿਲਾ ਕੇ ਦੇਖ ਲਓ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਵੀ ਅੱਜ ਤੱਕ ਹਿੰਦੂ ਸਿੱਖ ਦੰਗੇ ਨਹੀਂ ਹੋਏ, ਉਹ ਵੀ ਕਰਾਉਣੇ ਇਹਨਾਂ ਨੇ।
0: ਬਿਲਕੁਲ ਹੈ ਜੀ।
1: ਇੱਕ ਬੰਦੇ ਜਿਹੜੇ ਹੈਗੇ ਆ, ਜਮਹੂਰੀ ਤਰੀਕਾ ਕੀ ਹੁੰਦਾ ਹੈਗਾ ਆ, ਉਹੀ ਆ ਨਾ ਵੀ ਤੁਸੀਂ ਲੋਕ ਰਾਏ ਜਿਹੜੀ ਬਣਾਓਗੇ ਜਾਂ ਜਿੱਦਾਂ ਮਰਜ਼ੀ ਆ ਜੀ, ਉਹ ਤਾਂ ਪਹਿਲਾਂ ਹੀ ਬੰਦੇ 10% ਇੱਥੇ ਜਿਹੜੇ ਹੈਗੇ ਆ ਇਹ ਚੀਜ਼, ਬਾਕੀ ਤਾਂ ਸਾਰੇ ਨਾਲ ਮਿਲ ਕੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ।
0: ਬਿਲਕੁਲ
1: ਹਾਂਜੀ। ਤੁਹਾਡੇ ਕੋਲ ਕੀ ਮਤਲਬ ਜਿਹੜਾ ਹੈਗਾ ਆ, ਕੀ ਤੁਹਾਡੇ ਕੋਲ ਹੈਗਾ ਵੀ ਪਲਾਨ ਕੀ ਆ ਤੁਹਾਡੇ ਕੋਲ?
0: ਨਹੀਂ, ਪੰਜਾਬ ਨੂੰ ਉੱਪਰ ਚੱਕਣ ਦਾ ਜਾਂ ਐਜੂਕੇਸ਼ਨ ਸਿਹਤ ਸਹੂਲਤਾਂ ਲੋਕਾਂ ਦੇ ਜਿਹੜੇ ਆ ਮੰਦਹਾਲੀ ਹੋ ਰਹੀ ਹੈ, ਮਹਿੰਗਾਈ ਦਾ ਮੁੱਦੇ ਨੇ, ਕੀ ਉਹ ਚਰਚਾ ਦਾ ਵਿਸ਼ਾ ਬਣਨਗੇ 27 ਦੇ ਵਿੱਚ? ਕੀ ਸੈਣੀ ਸਾਹਿਬ ਉਹੀ ਆਨੰਦਪੁਰ ਸਾਹਿਬ ਦਾ ਮਤਾ ਖਾਲਿਸਤਾਨ ਬੀਜੇਪੀ ਜਾਂ ਕਹਿ ਲੋ ਸੋਰੀ RSS ਜਾਂ ਇਹ ਮੁੱਦੇ ਚੱਲਣਗੇ, ਪਾਣੀਆਂ ਦਾ ਮੁੱਦਾ ਇਹ ਚੱਲਣਗੇ ਜੀ, ਚੰਡੀਗੜ੍ਹ ਦਾ ਮੁੱਦਾ ਫਿਰ
1: ਸਰ? ਡਿਵੈਲਪਮੈਂਟ ਦੇ ਨਾਂ ਤੇ ਕੁਛ ਨੀ
0: ਜੀ,
1: ਕਿਸੇ ਚੀਜ਼ ਦੇ ਨਾਂ ਤੇ ਜਦੋਂ ਹਾਲਾਤ ਖਰਾਬ ਹੋ ਜਾਂਦੇ ਹੈਗੇ ਸਰਕਾਰਾਂ ਨੂੰ ਬਹਾਨਾ ਮਿਲ ਜਾਂਦਾ ਹੈਗਾ, ਸਰਕਾਰਾਂ ਤਾਂ ਚਾਹੁੰਦੀਆਂ ਇਹੋ ਜਿਹਾ ਕੰਮ ਹੋਵੇ ਵੀ ਇਹਦੇ ਨਾਲ ਜਿਹੜਾ ਹੈਗਾ ਆ ਅਸੀਂ ਫਿਰ ਨੌਜਵਾਨੀ ਦਾ ਘਾਣ ਤੁਸੀਂ ਪਹਿਲਾਂ ਕਰਵਾ ਰਹੇ ਹੈਗੇ, ਨੌਜਵਾਨੀ ਦਾ ਘਾਣ ਤੁਸੀਂ ਹੋਰ ਤਰੀਕੇ ਨਾਲ ਕਰਾਈ ਜਾਣਾ ਜੀ। ਹਜੇ ਤਾਂ ਮਤਲਬ ਇੰਨਾ ਜ਼ਿਆਦਾ ਨਹੀਂ ਹੋਇਆ, ਤਾਂ ਵੀ ਫਾਲਸ ਇਨਕਾਊਂਟਰ ਇਸ ਸਰਕਾਰ ਦੇ ਵਿੱਚ ਕਿੰਨੇ ਹੋਏ ਆ ਜੀ?
0: ਬਿਲਕੁਲ ਹੈ ਜੀ।
1: ਲਾ ਐਂਡ ਆਰਡਰ ਤੁਹਾਡਾ ਜਿਹੜਾ ਹੈਗਾ ਆ ਚਰਮਰਾ ਗਿਆ ਆ ਜੀ। ਲੋਕੀ ਜਿਹੜੀ ਆ ਮਤਲਬ ਇੱਥੇ ਸਰ ਰੋਟੀ ਜਿਹੜੀ ਹੈਗੀ ਆ ਕਮਾ ਕੇ ਖਾਣੀ ਜਿਹੜੀ ਆ ਉਹ ਤਾਂ ਬਹੁਤ ਘੱਟ ਲੋਕ ਹੈਗੇ ਆ, ਲੋਕੀ ਖੋ ਕੇ ਖਾਣ ਲੱਗ ਪਏ
0: ਲੱਗ ਪਏ ਨੇ ਜੀ। ਬਿਲਕੁਲ
1: ਰਸਤੇ ਦੇ ਵਿਚ ਜਿਹੜਾ ਹੈਗਾ ਆ ਸ਼ੋਰਟ ਟੈਂਪਰਡ ਲੋਕ ਹੈਗੇ ਆ, ਗੱਡੀਆਂ ਦੀ ਜਿਹੜੀ ਰੂਲ ਰੇਜਿੰਗ ਦੇ ਕਿੰਨੇ ਕੇਸ ਹੋ ਰਹੇ ਹੈਗੇ ਆ ਜੀ, ਉਹਦੇ ਤੇ ਬੰਦੇ ਮਾਰ ਰਹੇ ਹੈਗੇ, ਪਤਾ ਨੀ ਕਿੰਨਾ ਕੁ ਹਥਿਆਰ ਲੋਕਾਂ ਕੋਲ ਆ ਜੀ। ਰੋਜ਼ ਸੜਕ ਤੇ ਤੁਰੇ ਜਾਂਦੇ ਜਿਹੜਾ ਆ, ਤੁਸੀਂ ਸੇਫ ਹੈ ਨੀ ਗਾ ਜੀ, ਤੁਹਾਡਾ ਮੋਬਾਈਲ ਖੋ ਰਿਹਾ ਜਾ ਰਿਹਾ ਹੈਗਾ ਆ, ਤੁਹਾਡਾ ਜਿਹੜੇ ਹੈਗੀਆਂ ਜਨਾਨੀਆਂ ਦੀਆਂ ਵਾਲੀਆਂ ਲਾਈਆਂ ਜਾ ਰਹੀਆਂ।
0: ਪਰ ਸਾਇੰਸ ਸਾਹਿਬ ਇੱਕ ਚੀਜ਼ ਸੋਚਦਾ ਮੈਂ ਕਿ ਆਪਣੇ ਸਿਮਰਨਜੀਤ ਸਿੰਘ ਮਾਨ ਸਾਹਿਬ ਕਾਫੀ ਲੰਮੇ ਸਮੇਂ ਤੋਂ ਚਲੋ ਇਹ ਮੁੱਦਾ ਚੱਕਦੇ ਆ ਰਹੇ ਨੇ, ਨਾ ਉਹ ਕਿਸੇ ਪਾਰਟੀ ਦੇ ਵਿਚ ਜਾਂ ਵੋਟਾਂ ਤੋੜਨ ਜੋੜਨ ਦਾ ਕੰਮ ਜਾਂ ਹੋਰ ਹਾਰ ਕੇ ਵੀ ਕਾਫੀ ਸਰਮਾਇਆ ਹਾਸਲ ਕਰਦੇ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ। ਪਰ ਕੀ ਹੁਣ ਜਿਹੜਾ ਸਿਮਰਨਜੀਤ ਸਿੰਘ ਮਾਨ ਹੁਣਾਂ ਦੀ ਲੋੜ ਜਿਹੜੀ ਹੈ ਉਹ ਕਿਤੇ ਨਾ ਕਿਤੇ ਵਾਰਸ ਪੰਜਾਬ ਜਾਂ ਅੰਮ੍ਰਿਤਪਾਲ ਹੁਣਾਂ ਦੀ ਪਾਰਟੀ ਜਿਹੜੀ ਹੈ ਉਹ ਪੂਰੀ ਕਰਨ ਦੀ ਜਾਂ ਆਉਣ ਵਾਲੇ ਫਿਊਚਰ ਦੇ ਵਿਚ ਕਿਤੇ ਨਾ ਕਿਤੇ ਲੋੜੀਂਦੀ ਦੇ ਕੇ ਉਹ ਖੜੀ ਕੀਤੀ ਜਾ ਰਹੀ ਹੈ ਜਾਂ ਪਾਵਰ ਉਹਦੀ ਵਧਾਈ ਜਾ ਰਹੀ ਹੈ। ਤੇ ਜੇ ਆਪਾਂ ਅੰਮ੍ਰਿਤਪਾਲ ਉਹਨਾਂ ਦਾ ਪਿਛੋਕੜ ਦੇਖ ਲਈਏ ਤਾਂ ਉਹ ਜੋ ਚਲੋ ਮੈਂ ਅੱਗੇ ਪਹਿਲਾਂ ਇੱਕ ਅੱਧੀ ਵਾਰੀ ਗੱਲ ਕੀਤੀ ਹੈ, ਮੈਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਹੀ ਕਰਦਾ ਹੁੰਦਾ, ਆਪਣਾ ਇੰਜਨ ਮਹਿਕਮਾ ਹੋ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਆ ਚਾਚਾ ਪਤਾ ਨੀ ਇੱਕ ਜਿਹੜਾ ਕੈਨੇਡਾ ਦੇ ਵਿਚ ਸੀਗਾ ਉਹ ਟਰੱਕ ਦੇ ਵਿਚ ਪਰਨੇ ਵਾਲਾ ਉਹ ਹੋ ਗਿਆ, ਰਲ ਮਿਲ ਕੇ ਕੀ ਕੁਝ ਕਰਦੇ ਰਹੇ ਆ ਕਿ ਇਹਨਾਂ ਦਾ ਪਿਛੋਕੜ ਲੋਕਾਂ ਦੀ ਜ਼ਿਹਨ ਦੇ ਵਿਚੋਂ ਨਿਕਲ ਗਿਆ, ਸਰਵਿਸ ਮਹਿਕਮਾ ਹੋ ਗਿਆ, ਇੰਜਨ ਮਹਿਕਮਾ ਹੋ ਗਿਆ, ਇਹ ਸਾਰਾ ਕੁਝ ਕਰਦੇ ਰਹੇ ਆ ਜੀ।
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ ਉਹ ਲੋਕ ਹੈਗੇ ਆ ਜਿਨ੍ਹਾਂ ਲੋਕਾਂ ਨੇ ਜਿਹੜਾ ਆ ਦੇ ਆਰ ਵੈਲਿਊਡ ਫਾਰ ਨੌਨਸੈਂਸ
0: ਜੀ,
1: ਇਹ ਨੌਨਸੈਂਸ ਵੈਲਿਊ ਜਿਹੜੀਆਂ ਹੈਗੀਆਂ ਉਹਨਾਂ ਦਾ ਕੈਸ਼ ਕਰਦੇ ਉਹਨੂੰ ਕਰਦੇ ਆ
0: ਬਿਲਕੁਲ।
1: ਹਾਂਜੀ ਇਹ ਵੀ ਸੁਪਨਾ ਲੈਂਦੇ ਹੋਣਗੇ ਕਿ ਜਿੱਦਾਂ ਮਾਨ ਦੀ ਚਿੱਠੀ ਬਾਹਰ ਵਿਦੇਸ਼ਾਂ ਦੇ ਵਿਚ ਚੱਲਦੀ ਸੀ ਤੇ ਲੋਕੀ ਪੱਕੇ ਹੋ ਜਾਂਦੇ ਸੀ, ਏਦਾਂ ਵਾਰਸ ਪੰਜਾਬ ਦੀ ਚਿੱਠੀ ਚੱਲਿਆ
0: ਬਿਲਕੁਲ।
1: ਹਾਂਜੀ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਸਰ ਗੱਲ ਤਾਂ ਇਹ ਵੀ ਕੰਮ ਕਰਕੇ ਰੋਟੀ ਨੀ ਖਾਣੀ, ਬਸ ਮੁਫ਼ਤ ਦੀਆਂ ਖਾਣੀਆਂ ਹੈਗੀਆਂ ਜਿੱਦਾਂ ਮਰਜ਼ੀ ਆ
0: ਬਿਲਕੁਲ ਹੈ ਜੀ,
1: ਮਿਹਨਤ ਕਰਕੇ ਰੋਟੀ ਕਮਾ ਕੇ ਖਾਣੀ ਸਰ ਬਹੁਤ ਔਖੀ ਹੈਗੀ ਆ ਜੀ, ਜੇ ਏਦਾਂ ਕਿਸੇ ਦਾ ਚੱਲਦਾ ਰਹੇ ਟੁੰਟਮਾ
0: ਜੀ,
1: ਕਰੋੜਾਂ ਕਰੋੜਾਂ ਦੀਆਂ ਗੱਡੀਆਂ ਕਿੱਥੋਂ ਆ ਗਈਆਂ ਜੀ ਇਸੇ ਤਰੀਕੇ ਨਾਲ ਆ ਜੀ, ਲੋਕੀ ਪੇ ਕਰਦੇ ਹੈਗੇ ਆ ਇਸ ਕਰਕੇ ਜੀ, ਵਿਦੇਸ਼ਾਂ ਚੋਂ ਪੈਸਾ ਆ ਜਾਂਦਾ ਆ ਜੀ, ਉਸ ਚੀਜ਼ ਨਾਲ ਵਧੀਆ ਰਨ ਹੋ ਜਾਂਦਾ ਕੰਮ
0: ਜੀ।
1: ਸੋ ਇਸ ਕਰਕੇ ਬਾਕੀ ਇਹਨਾਂ ਦਾ ਕੋਈ ਪਤਾ ਨੀ ਹੈਗਾ ਸਰ, ਇਹਦਾ ਮਤਲਬ ਇਹ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਜੀ, ਉਧਰੋਂ ਜਿਹੜੀ ਹੈਗੀਆਂ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਹੈਗੀਆਂ ਆ ਉਹਨਾਂ ਨੂੰ ਹਿੰਦੂਆਂ ਦੀ ਚਿੰਤਾ ਪਈ ਆ ਇੱਥੇ, ਹਾਂਜੀ ਉਹ ਇੱਥੇ ਦੇ ਹਿੰਦੂਆਂ ਨੂੰ ਪ੍ਰਵੋਕ ਕਰਨ ਤੇ ਲੱਗੇ ਆ, ਇਹ ਇੱਥੇ ਜਿਹੜੇ ਹੈਗੇ ਬਹਿ ਕੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਪ੍ਰਵੋਕ ਕਰਨ ਤੇ ਲੱਗੇ ਆ, ਤੇ ਜਿਹੜੇ ਆ ਬਾਹਰ ਬੈਠੇ ਹੈਗੇ ਆ ਇੰਟਰਨੈਸ਼ਨਲੀ ਸਾਨੂੰ ਬਦਨਾਮ ਕਰਨ ਤੇ ਲੱਗੇ ਹੈਗੇ ਆ ਜੀ, ਆਹਾ ਹੀ ਕੰਮ ਹੈਗਾ ਆ ਜੀ। ਅਲਟੀਮੇਟਲੀ ਕੀ ਕਰਨਗੇ ਜੀ ਉਹ, ਇਸ ਜਥੇਬੰਦੀ ਦੇ ਉੱਤੇ ਜਾਂ ਪਾਬੰਦੀ ਲਾਉਣਗੇ ਜਾਂ ਕੁਛ ਨਾ ਕੁਛ ਕਰਨਗੇ, ਉਹ ਤੋਂ ਬਾਅਦ ਫੇਰ ਜਿਹੜਾ ਹੈਗਾ ਇਹ ਆਤੰਕਵਾਦ ਫੈਲੂਗਾ ਜੀ, ਮੁੜਕੇ ਫੇਰ ਹਥਿਆਰ ਚੱਕੇ ਜਾਣਗੇ, ਜਵਾਨੀਆਂ ਦਾ ਘਾਣ ਹੋਊਗਾ ਜੀ, ਬੱਚੇ ਜਿਹੜੇ ਹੈਗਾ ਅਨਇੰਪਲਾਇਮੈਂਟ ਹੈਗੀ ਆ ਜੀ, ਬੱਚੇ ਜਿੱਥੇ ਹਜੂਮ ਹੈਗਾ ਉਧਰ ਨੂੰ ਤੁਰ ਜਾਂਦੇ ਆ
0: ਜੀ। ਹੁਣ ਦੇਖ ਲੋ ਦੇਸ਼ ਦਾ ਮੁੱਦਾ ਤਾਂ ਸੈਣੀ ਸਾਹਿਬ ਚਾਹੀਦਾ ਸੀ, ਆ ਜੋ ਪੇਪਰ ਲੀਕ ਹੋਇਆ ਜਾਂ ਹੋਰ ਸਾਰੀਆਂ ਚੀਜ਼ਾਂ ਹੋਈਆਂ ਨੇ, ਚਲੋ ਜਿਹੜੇ ਸਟੂਡੈਂਟਸ ਨੇ ਉਹ ਆਪਣੇ ਪੱਧਰ ਦੇ ਉੱਤੇ ਲੱਗੇ ਆ, ਜਿੰਨੇ ਕੁ ਜੋਗੇ ਹੈਗੇ ਆ ਪੜ੍ਹ ਵੀ ਰਹੇ ਨੇ ਨਾਲ ਫੀਸਾਂ ਵੀ ਭਰ ਰਹੇ ਨੇ ਸਾਰਾ ਕੁਝ ਹੈ, ਕਿ ਦੇਸ਼ ਦਾ ਮੁੱਦਾ ਨੀ ਹੋਣਾ ਚਾਹੀਦਾ ਸੀ ਇਹ ਕਿ ਇਹ ਖੋ ਕੀ ਗਿਆ, ਕਿੰਨੇ ਬੱਚਿਆਂ ਦਾ ਫਿਊਚਰ ਜਿਹੜਾ ਰੁਲ ਗਿਆ।
1: ਜੇ ਪੰਜਾਬ ਦੇ ਵਿੱਚ ਸਰ ਕੋਈ ਬੱਚਾ ਪੜ੍ਹ ਕੇ ਕੋਈ ਜਿਹੜਾ ਹੈਗਾ ਆ ਉਹਦੇ ਤੇ ਪਹੁੰਚਦਾ ਜਾਂ ਕੋਈ ਹਾਸਲ ਕਰਦਾ ਹੈਗਾ ਆ ਤੇ ਉਹਨਾਂ ਦੇ ਮਾਂ ਬਾਪ ਨੂੰ ਸਲਾਮ ਆ, ਉਹਨੂੰ ਸਲਾਮ ਹੈਗਾ
0: ਜੀ,
1: ਕਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਮਾਹੌਲ ਕੀ ਸਿਰਜ ਕੇ ਦਿੱਤਾ ਜਾ ਰਿਹਾ
0: ਜੀ,
1: ਬੱਚਿਆਂ ਨੂੰ ਇਹ ਤਾਂ ਕਿਹਾ ਨੀ ਜਾ ਰਿਹਾ ਵੀ ਤੁਸੀਂ ਜੀ ਅਖਬਾਰ ਪੜ੍ਹੋ
0: ਜੀ,
1: ਹਾਂਜੀ ਤੁਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਅਪ ਟੂ ਡੇਟ ਰੱਖੋ, ਆਪਣੀ ਨੌਲੇਜ ਜਿਹੜੀ ਹੈਗੀ ਉਹਨੂੰ ਇਨਰਿਚ ਕਰੋ, ਤੁਹਾਡੀਆਂ ਲਾਇਬ੍ਰੇਰੀਆਂ ਬਣਾ ਕੇ ਦਿੰਦੇ ਹੈਗੀਆਂ ਤੇ ਤੁਸੀਂ ਇਹਦੇ ਉੱਤੇ ਜਿਹੜਾ ਆ ਗਿਆਨ ਹਾਸਲ ਕਰੋ।
0: ਪਰ ਸੈਨੀ ਸਾਹਿਬ ਬੱਚੇ ਜਿਹੜੇ ਨੇ ਅਖਬਾਰਾਂ ਜਿਹੜੀਆਂ ਚਲੋ ਜਿਹੜਾ IPS ਜਾਂ IS ਦਾ ਜਾਂ ਹੋਰ ਸਾਰੇ ਵੱਡੇ ਅਹੁਦਿਆਂ ਦੇ ਉੱਤੇ ਜਾਣ ਦੇ ਲਈ ਜਿਹੜਾ ਕਹਿ ਸਕਦੇ ਆ ਸੋਸ਼ੀਓਲੋਜੀ ਜਾਂ ਹੋਰ ਸਾਰੀਆਂ ਚੀਜ਼ਾਂ ਪੜ੍ਹਨੀਆਂ ਪੈਂਦੀਆਂ ਨੇ, ਜਾਂ ਅਖਬਾਰ ਦੀ ਤੁਸੀਂ ਗੱਲ ਕੀਤੀ ਹੈ, ਜੇ ਅਖਬਾਰਾਂ ਚੱਕ ਕੇ ਵੀ ਦੇਖ ਲਈਏ ਤਾਂ ਖਬਰਾਂ ਕਿਹੋ ਜਿਹੀਆਂ ਹੁੰਦੀਆਂ ਨੇ ਕਿ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਮਾਨਸਿਕਤਾ ਜਿਹੜੇ ਆ ਉਹ ਇੱਕ ਵੱਡੇ ਆਫਿਸਰ ਲੱਗਣਾ ਉਹਨਾਂ ਨੇ, ਉਹ ਸਮਾਜ ਨੂੰ ਸੰਭਾਲਣਾ ਨਾਲ ਦੇਸ਼ ਨੂੰ ਜਾਂ ਪਿੰਡ ਨੂੰ ਜਾਂ ਸ਼ਹਿਰ ਨੂੰ ਇੱਕ ਸੂਬੇ ਨੂੰ ਸੰਭਾਲਣਾ ਉਹਨਾਂ ਨੇ, ਤੇ ਉਹਨਾਂ ਦੀ ਮਾਨਸਿਕਤਾ ਮਤਲਬ ਕਿ ਕਿਸ ਪ੍ਰਕਾਰ ਦੀ ਤਿਆਰ ਹੁੰਦੀ ਹੋਏਗੀ ਇਹ ਜਿਹੜੀਆਂ ਖਬਰਾਂ ਦੇਖ ਕੇ ਪੜ੍ਹ ਕੇ ਸੁਣ ਕੇ ਜਾਂ ਪੇਪਰ ਦੇ ਵਿੱਚ ਜਦੋਂ ਇਗਜ਼ਾਮ ਵੀ ਦਿੰਦੇ ਹੋਣਗੇ ਹੱਸਦੇ ਨਾ ਹੋਣਗੇ ਵੀ ਸਾਡੇ ਇਸ ਸੂਬੇ ਦੇ ਵਿੱਚ ਜਾਂ ਮੁਲਕ ਦੇ ਵਿੱਚ ਹੋ ਕੀ ਰਿਹਾ ਯਾਰ।
1: ਪਰ ਸਾਹਿਬ ਬੇਨਤੀ ਹੈ ਉਹਨਾਂ ਦਾ ਹੱਸਣਾ ਜਿਹੜਾ ਹੈਗਾ ਆ ਉਹੀ ਤਾਂ ਮੈਂ ਚਾਹੁੰਦਾ ਹੈਗਾ ਜੀ, ਹੱਸਣਗੇ ਉਦੋਂ ਜਦੋਂ ਦੋਨੇ ਪੱਖ ਦੇਖ ਲੈਣਗੇ
0: ਜੀ।
1: ਇਹਨਾਂ ਲੀਡਰਾਂ ਦੇ ਮਗਰ ਲੱਗ ਕੇ ਤਾਂ ਉਹਨਾਂ ਨੇ ਇੱਕ ਪੱਖ ਹੀ ਦੇਖਣਾ ਹੈਗਾ ਆ ਤੇ ਫਿਰ ਹਥਿਆਰ ਹੀ ਚੱਕਣੇ ਆ ਜੀ।
0: ਹਾਂ ਬਿਲਕੁਲ ਹੈ ਜੀ।
1: ਉਹਨਾਂ ਦੇ ਵਿੱਚ ਨਫ਼ਰਤ ਹੀ ਉਹਨਾਂ ਦੇ ਮਨਾਂ ਦੇ ਵਿੱਚ ਨਫ਼ਰਤ ਹੀ ਘਰ ਕਰਨੀ ਆ ਜੀ।
0: ਜੀ
1: ਅਖਬਾਰਾਂ ਪੜਨਗੇ, ਦੂਜੇ ਦਾ ਵਿਊ ਪੁਆਇੰਟ ਵੀ ਸਾਹਮਣੇ ਆਊਗਾ, ਫਿਰ ਉਹਦਾ ਅਨਾਲਿਸਿਸ ਕਰਨਗੇ, ਬਾਹਰਲੇ ਦੇਸ਼ਾਂ ਵਿਦੇਸ਼ਾਂ ਦਾ ਬਾਰੇ ਜਾਣਕਾਰੀ ਹੋਊਗੀ
0: ਜੀ,
1: ਪਤਾ ਲੱਗੂਗਾ ਕਿ ਹਾਂਜੀ ਵੀ ਫਾਈਬਰ ਦੀ ਖੋਜ ਜਿਹੜੀ ਹੈਗੀ ਆ ਸਾਡੇ ਕਿਸੇ ਸਿੱਖ ਨੇ ਕੀਤੀ ਸੀ, ਉਹਨੇ ਕਿਸੇ ਵਹੀਰ ਦੇ ਵਿੱਚ ਜਾ ਕੇ ਜਿਹੜਾ ਹੈਗਾ ਆ ਵੀ ਮਤਲਬ ਉੱਥੇ ਢੋਲਕੀ ਨੀ ਵਜਾਈ ਸੀ
0: ਜੀ।
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਸੇ ਬੰਦੇ ਦਾ ਤੁਸੀਂ ਦੇਖੋ ਤਾਂ ਸਹੀ ਵੀ ਉਹਦਾ ਕੰਟਰੀਬਿਊਸ਼ਨ ਕੀ ਆ ਸਮਾਜ ਦੇ ਵਿੱਚ, ਤੁਸੀਂ ਸਮਾਜ ਨੂੰ ਕਿੱਦਾਂ ਦਾ ਬਣਾਉਣਾ ਚਾਹੁੰਦੇ, ਕੀ ਇੱਥੇ ਕਰਨਾ ਚਾਹੁੰਦੇ ਹੈਗੇ।
0: ਬਿਲਕੁਲ
1: ਜੇ ਤੁਸੀਂ ਧਰਮ ਦਾ ਐਂਗਲ ਨਾਲ ਲੈ ਕੇ ਚੱਲਦੇ ਹੈਗੇ, ਧਰਮ ਦਾ ਇਹ ਕਿਹੜਾ ਪੱਖ ਆ, ਇਹਦੇ ਨਾਲ ਧਰਮ ਤਾਂ ਹੁੰਦਾ ਹੈਗਾ ਆ ਕਿ ਤੁਸੀਂ ਅਲਟੀਮੇਟ ਗੋਲ ਦੇ ਉੱਤੇ ਪਹੁੰਚਣਾ ਆ ਜੀ, ਸਪਿਰਚੁਅਲਿਜ਼ਮ ਦੇ ਉੱਤੇ ਜਾਣਾ ਹੈਗਾ ਆ ਜੀ, ਤੇ ਤੁਸੀਂ ਆਪਣਾ ਜਿਹੜਾ ਆ ਪਰਮਾਤਮਾ ਦਾ ਜਿਹੜਾ ਆ ਚਲੋ ਦਰਸ਼ਨ ਕਰਨਾ ਜਾਂ ਐਕਸਪੀਰੀਅੰਸ ਕਰਨਾ ਹੈਗਾ ਆ
0: ਜੀ।
1: ਧਰਮ ਦਾ ਤਾਂ ਇਹ ਮਤਲਬ ਹੁੰਦਾ, ਧਰਮ ਦਾ ਇਹ ਕਿੱਥੇ ਮਤਲਬ ਹੈਗਾ ਆ ਜੀ ਕਿ ਮਤਲਬ ਜਿਹੜਾ ਆ ਵੀ ਤੁਸੀਂ ਜਿਹੜਾ ਆ ਲੋਕਾਂ ਕੋਲੋਂ ਫੰਡ ਇਕੱਠੇ ਕਰਨੇ, ਪਰਚੀਆਂ ਕੱਟਣੀਆਂ ਤੇ ਬਸ ਪੈਸੇ ਇਕੱਠੇ ਕਰਨੇ ਤੇ ਮੁੜ ਕੇ ਫਿਰ ਲੰਗਰ, ਥੋੜਾ ਲੰਗਰ ਲਾਤਾ, ਥੋੜਾ ਆਪ ਐਸ਼ ਪਰਤ ਕਰ ਲਈ ਜੀ। ਕਿਰਤ ਵਾਲਾ ਕੰਸੈਪਟ ਤਾਂ ਸਾਲ ਵਿੱਚੋਂ ਕੱਢ ਹੀ ਦਿੱਤਾ ਜੀ ਉਹਨਾਂ ਨੇ, ਕਿਰਤ ਵਾਲਾ ਜਿਹੜਾ ਸਾਰਾ ਕੰਸੈਪਟ ਆ ਉਹ ਵਿੱਚੋਂ ਕੱਢ ਦਿੱਤਾ, ਵੰਡ ਛਕੋ ਵਾਲਾ ਕੱਢ ਦਿੱਤਾ। ਉਹਦੇ ਵਿੱਚ ਤਾਂ ਇਹ ਹੈਗਾ ਆ ਕਿ ਠੀਕ ਹੈ ਜੀ ਵੀ ਆਪਾਂ ਹਾਸਲ ਕਰਨਾ, ਈਜ਼ੀ ਮਨੀ ਕਿੱਦਾਂ ਸਾਨੂੰ ਆ ਸਕਦੀ ਆ ਉਹ ਆ ਜੀ। ਸਿਆਸਤ ਦੇ ਵਿੱਚ ਨਫ਼ਰਤ ਬੀਜਣੀ ਆ ਜੀ, ਨਫ਼ਰਤ ਬੀਜਣੀ ਆ, ਉੱਥੋਂ ਆਪਣੀਆਂ ਸੀਟਾਂ ਕੱਢਣੀਆਂ ਆ, ਉੱਥੋਂ ਹੀ ਆਪਣੀ ਸਿਆਸਤ ਚਮਕਾਉਣੀ ਆ ਜੀ।
0: ਬਿਲਕੁਲ ਹੈ ਜੀ।
1: ਤੋ ਇਹ ਤਿੰਨ ਖ਼ਬਰਾਂ ਜਿਹੜੀਆਂ ਹੈਗੀਆਂ, ਤਿੰਨੇ ਖ਼ਬਰਾਂ ਸ਼ੌਕਿੰਗ ਸੀਗੀਆਂ ਜੀ।
0: ਜੀ ਬਿਲਕੁਲ ਹੈ ਜੀ।
1: ਹੁਣ ਆ ਜੀ ਇਹ ਜਿਹੜਾ ਹੈਗਾ ਆ ਜੀ ਵੀ ਪ੍ਰਿੰਸੀਪਲ ਹੈ ਨੀ ਤੇ ਸਿੱਖਿਆ ਕ੍ਰਾਂਤੀ ਦਾ
0: ਜੀ ਹੈ ਨੀ ਜੀ, ਦੇਖ ਲੋ ਨਾ ਹੈਡ ਮਾਸਟਰ ਨੇ ਨਾ ਪ੍ਰਿੰਸੀਪਲ ਨੇ ਜੀ, 9% ਬੱਚਿਆਂ ਦੀ ਹਾਜ਼ਰੀ ਘੱਟ ਗਈ ਹੈ ਜੀ ਉਹਦੇ ਵਿੱਚ ਐਡਮਿਸ਼ਨ ਚ।
1: ਇਹ ਖਬਰ ਅੱਜ ਦੀ ਨਹੀਂ, ਇਹ 4 ਸਾਲ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਹੈਗਾ ਜੀ। ਸਾਰੇ ਬਾਰ ਕਹਿੰਦੇ ਹੈਗੇ ਆ ਭਾਈ ਜਿਹੜੇ ਆ ਜਿਹੜੇ ਕੰਮ ਹੈਗੇ ਆ ਇਹ ਕਰੋ ਤੁਸੀਂ ਆ ਜਿਹੜੇ ਫਾਊਂਡੇਸ਼ਨ ਸਟੋਨ ਲੀਡ ਕਰਦੇ ਹੈਗੇ ਆ ਇਹ ਇਹਦਾ ਕੋਈ ਫਾਇਦਾ ਨਹੀਂ ਗਾ
0: ਜੀ।
1: ਪਰ ਸਰਕਾਰ ਨੂੰ ਆਪਣੀ ਮਸ਼ਹੂਰੀ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਜੀ। ਉਹਨਾਂ ਨੂੰ ਹੈਗਾ ਵੀ ਹਾਂ ਜੀ ਜਿੱਥੋਂ ਸਾਨੂੰ ਜਿਹੜੀ ਹੈਗੀ ਆ ਪਾਪੂਲੈਰਿਟੀ ਹਾਸਲ ਹੋਵੇ ਇਸ ਚੀਜ਼ ਦੇ ਨਾਲ ਵੀ ਹਾਂ ਜੀ। ਹੁਣ ਦੇਖੋ ਨਾ ਕਿੰਨੇ ਚੇਅਰਮੈਨ ਬਣਾ ਦੇਣੇ, ਚੇਅਰਮੈਨ ਬਣਾਉਣ ਦਾ ਮਤਲਬ ਸਿਰਫ ਮਕਸਦ ਇਹ ਕਿਹਾ ਕਿ ਮੈਕਸੀਮਮ ਬੰਦਿਆਂ ਨੂੰ ਆਪਣੀ ਪਾਰਟੀ ਦੇ ਨਾਲ ਇੱਦਾਂ ਜੋੜ ਲਓ
0: ਤੇ ਉਹਨਾਂ
1: ਨੂੰ ਚਾਹੇ ਪੂੰਛਾਂ ਲਾ ਦਿਓ ਜੀ
0: ਜੀ,
1: ਬਸ ਉਹ ਪੂੰਛਾਂ ਲਾ ਦਿਓ ਵੀ ਪੈਸੇ ਦੀ ਕੋਈ ਗੱਲ ਨੀ ਹੈਗੀ, ਓਦਾਂ ਹੋਵੇ ਜੀ ਮੈਂ ਚੇਅਰਮੈਨ ਬੋਲਦਾ ਜੀ ਭਲਾਈ ਬੋਰਡ ਦਾ ਜੀ।
0: ਪੇਂਟਰਾਂ ਦਾ ਕੰਮ ਸੈਣੀ ਸਾਹਿਬ ਹੋਰ ਰਸ ਆ ਜਾਣਾ, ਥੋੜਾ ਜਿਹਾ ਵੱਧ ਜਾਏਗਾ, ਪਲੇਟਾਂ ਲਿਖਣ ਲੱਗ ਜਾਣਗੀਆਂ ਲਾਲ ਤੇ ਗੋਲਡਨ,
1: ਹੋਰ ਵੀ ਪਲੇਟਾਂ ਲਿਖ ਰਹੀਆਂ ਥਾਂ ਥਾਂ ਹਰ ਜਗ੍ਹਾ ਪਲੇਟਾਂ ਲੱਗ ਜਾਣਗੀਆਂ ਜੀ
0: ਜੀ।
1: ਵੀ ਮਤਲਬ ਇਹ ਆ ਕਿ ਆਪਣੇ ਸੈੱਲ ਜਿਹੜੇ ਹੈਗੇ ਆ ਮੈਕਸੀਮਮ ਬਣਾਓ ਜੀ
0: ਜੀ,
1: ਤਾਂ ਕਿ ਅਗਲੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਸਵਾਏ ਪੋਲੀਟੀਕਲ ਮੋਟਿਵ ਤੋਂ ਹੋਰ ਕੰਮ ਕੀ ਆ ਜੀ। 4.25 ਸਾਲ ਹੋ ਗਏ ਹੈਗੇ ਜੀ, ਮੁੜ ਕੇ 6 ਮਹੀਨੇ ਰਹਿ ਗਏ ਹੈਗੇ ਆ ਜੀ, 6 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਿਹੜਾ ਭਲਾ ਕਰ ਦੇਣਾ ਜੀ।
0: ਉਹ ਸੈਣੀ ਸਾਹਿਬ ਇੱਕ ਇਹਨਾਂ ਦਾ ਪਹਿਲਾਂ ਵੀ ਆਇਆ ਸੀ ਕਹਿੰਦਾ ਮੈਂ 1 ਰੁਪਇਆ ਤਨਖਾਹ ਲਊਂਗਾ ਕੁਝ ਕਰਕੇ, ਇਹਨਾਂ ਦੇ ਵਿੱਚੋਂ ਹੀ ਸੀਗਾ ਉਹ
1: ਸਾਰੇ ਇਹਨਾਂ ਦੇ ਵਿੱਚੋਂ ਸੀ, ਕਿਸੇ ਨੇ ਨੀ 1 ਰੁਪਇਆ ਲਿਆ ਜੀ, ਸਾਰੇ ਸਹੂਲਤਾਂ ਲੈ ਰਹੇ ਜੀ, ਕੋਈ ਸਾਈਕਲ ਤੇ ਜਾਂਦਾ ਸੀਗਾ ਜੀ ਤੇ ਉਹ ਮੁੜ ਕੇ ਅਗਲੇ ਦਿਨ ਫੋਰਚੂਨਰ ਤੇ ਚਲਾ ਗਿਆ, ਪਹਿਲੇ ਦਿਨ ਸਾਈਕਲ ਤੇ ਜਾ ਕੇ ਵਾਹ ਵਾਹ ਖੱਟੀ ਜੀ, ਦੂਜੇ ਦਿਨ ਫੋਰਚੂਨਰ ਤੇ ਪਹੁੰਚ ਗਏ।
0: ਨਾਲੇ ਤਨਖਾਹਾਂ ਦੀ ਜ਼ਰੂਰਤ ਕੀ ਹੈ ਇਹਨਾਂ ਨੂੰ ਜੀ, ਚੇਅਰਮੈਨੀਆਂ ਹੈਗੀਆਂ ਨੇ, ਬਥੇਰਾ ਕੁਝ ਕਰਨਗੇ ਤੇ ਕੰਮ ਕੀ ਸਾਰਾ ਕੁਝ ਲੂ ਫੈਸਲੇ ਕਰਾਉਣਗੇ ਲੋਕਾਂ ਦੇ।
1: ਪੂਰੀ ਲੁੱਟ ਹੋ ਰਹੀ ਹੈ ਜੀ, ਲੁੱਟ ਹੋ ਰਹੀ ਪੰਜਾਬ ਦੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਆ ਦੇਖੋ ਇਸ ਤਰੀਕੇ ਦੇ ਨਾਲ ਅਹੁਦੇ ਵੰਡ ਕੇ ਤੇ ਸਭ ਸਿਆਸਤ ਚਮਕਾਉਣ ਦੇ ਉੱਤੇ ਹੈਗਾ ਆ ਜੀ, ਹੋਰ ਨਾ ਕੋਈ ਫੋਕਸ ਹੈਗਾ ਆ ਵੀ ਹਾਂ ਵੀ ਜਿਹੜਾ ਕੋਈ ਪ੍ਰੋਬਲਮ ਜਿਹੜੀ ਹੈਗੀ ਆ ਉਹਨੂੰ ਤਾਂ ਮੀਟ ਆਊਟ ਕਰੋ, ਪ੍ਰੋਬਲਮ ਨੂੰ ਤਾਂ ਐਡਰੈਸ ਕਰੋ, ਉਹਨੂੰ ਤਾਂ ਕੋਈ ਐਡਰੈਸ ਕਰਦਾ ਨੀ ਹੈਗਾ ਆ ਜੀ। ਬਾਕੀ ਇਹ ਦੇਖਦੇ ਆ ਕਿ ਪੋਲੀਟੀਕਲ ਮੋਟਿਵ ਜਿਹੜਾ ਆ ਉਹ ਕਿੱਦਾਂ ਸੋਲਵ ਹੁੰਦਾ ਆ ਤੇ ਆਪਾਂ ਕੁਰਸੀ ਜਿਹੜੀ ਆ ਕਿੱਦਾਂ ਬਚਾਈ ਜਾ ਸਕਦੀ ਅਗਲੇ 5 ਸਾਲਾਂ ਵਾਸਤੇ ਜਿਹੜਾ ਆ ਤੇ ਕੁਰਸੀ ਨੂੰ ਮਤਲਬ ਪੱਕੀ ਕੀਤੀ ਜਾ ਸਕੇਗੀ
0: ਜੀ। ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਵਪਾਰੀਆਂ ਦੇ ਨਾਲ ਵਪਾਰੀਆਂ ਦੇ ਮੁਲਾਕਾਤ ਕਰਨ ਕੇਜਰੀਵਾਲ ਸਾਹਿਬ ਆ ਰਹੇ ਨੇ, ਕਿ ਵਪਾਰ ਕਿੰਨਾ ਕੁ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਆ ਗਿਆ ਜਿਹੜਾ ਹੁਣ ਰਹਿੰਦੇ 6 ਮਹੀਨਿਆਂ ਤੱਕ ਵਪਾਰੀਆਂ ਦੇ ਨਾਲ ਸੌਦੇਬਾਜ਼ੀਆਂ ਹੁਣ ਲੱਗ ਪਈਆਂ ਨੇ।
1: ਭਾਰਤ ਸਾਹਿਬ ਉਹਦੇ ਵਿੱਚ ਵੀ ਜਿਹੜਾ ਹੈਗਾ ਆ ਇਹਨਾਂ ਨੇ ਕੀ ਉਹਨਾਂ ਦੀਆਂ ਪ੍ਰੋਬਲਮ ਐਡਰੈਸ ਕਰਨੀਆਂ
0: ਜੀ।
1: ਦੇਖੋ ਬੇਨਤੀ ਇਹ ਹੈਗੀ ਆ ਕਿ ਵਪਾਰੀਆਂ ਦੀਆਂ ਆਪਣੀਆਂ ਸਮੱਸਿਆਵਾਂ ਜੀ
0: ਜੀ
1: ਉਹ ਕਹਿੰਦੇ ਸਾਨੂੰ ਸਭ ਤੋਂ ਪਹਿਲਾਂ ਤਾਂ ਚਾਹੀਦਾ ਹੈਗਾ ਆ ਕਿ ਲਾਅ ਐਂਡ ਆਰਡਰ ਸਹੀ ਹੋਵੇ ਇੱਥੇ
0: ਜੀ,
1: ਹੈ ਜੀ, ਜਿਹੜੀਆਂ ਫਰੌਤੀਆਂ ਦੀਆਂ ਕਾਲਾਂ ਆਉਂਦੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਜੀ
0: ਜੀ।
1: ਸਕਿਉਰਿਟੀ ਕੰਸਰਨ ਹੈਗਾ ਜੀ, ਬਾਹਰੋਂ ਡਿਵੈਲਪਮੈਂਟ ਕਿਹੜੀ ਆ ਰਹੀ ਹੈ, ਇਨਵੈਸਟਮੈਂਟ ਕੋਈ ਵੀ ਨਹੀਂ ਆ ਰਹੀ।
0: ਨਾਲੇ ਸੈਣੀ ਸਾਹਿਬ ਜਿਹੜਾ ਸ਼ਹਿਰਾਂ ਦਾ, ਪਿੰਡਾਂ ਦਾ, ਕਸਬਿਆਂ ਦਾ ਇਨਫਰਾਸਟ੍ਰਕਚਰ ਹੈਗਾ, ਜੇ ਉਹ ਹੀ ਨਹੀਂ ਸਹੀ ਹੈਗਾ, ਸੜਕਾਂ ਨਹੀਂ ਹੈਗੀਆਂ, ਧੂੜਾਂ ਪੱਟੀ ਜਾਂਦੇ ਆ ਸਾਰੇ ਪਾਸੇ, ਤਾਂ ਵਪਾਰੀ ਜਿਹੜੇ ਨੇ ਵਿਹਲੇ, ਦੁਕਾਨ ਦੇ ਵਿੱਚ ਗਾਹਕ ਨਹੀਂ ਬੜੇਗਾ ਜੀ, ਉਧਰ ਕੀ ਕਰੇਗਾ ਵਪਾਰੀ, ਕੀ ਕਰੂਗਾ ਜੀ।
1: ਪਾਰੇ ਸਾਹਿਬ, ਉਹਨਾਂ ਦਾ ਮਕਸਦ ਤਾਂ ਹਰ ਇੱਕ ਗਰੁੱਪ ਨੂੰ ਐਡਰੈਸ ਕਰਨਾ, ਮਤਲਬ ਆ ਕਿ ਉਹਨੂੰ ਕਹਿ ਦੇਣਾ ਵਪਾਰੀਆਂ ਨੂੰ ਕੇਜਰੀਵਾਲ ਸਾਹਿਬ ਹੈਂਡਲ ਕਰ ਲੈਣਗੇ
0: ਜੀ,
1: ਹੈ ਜੀ, ਤੇ ਸਿੱਖਾਂ ਨੂੰ ਜਿਹੜਾ ਹੈਗਾ ਆ ਇਸ ਵੇਲੇ ਬਾਨ ਸਾਹਿਬ ਜਿਹੜੇ ਹੈਗੇ ਆ ਉਹਨਾਂ ਵਾਸਤੇ ਤਾਂ ਮੰਗ ਵੀ ਹੋ ਰਹੀ ਹੈਗੀ ਆ ਜੀ, ਇਹਨਾਂ ਨੂੰ ਫਖਰੇ ਕੌਮ ਦੇਣਾ ਚਾਹੀਦਾ ਸੀ ਜੀ। ਇਹਨਾਂ ਨੇ ਦੇਖੋ ਕਿੱਡਾ ਵਧੀਆ ਕਾਨੂੰਨ ਬਣਾਤਾ, ਉਹਨਾਂ ਦੇ ਨਾਲ ਜਿਹੜੇ ਹੈਗੇ ਆ ਤੁਰੇ ਆ, ਉਹ ਇਹ ਕਹਿੰਦੇ ਜੀ ਫਖਰੇ ਕੌਮ ਜਿਹੜਾ ਹੈਗਾ ਆ ਉਹ ਬਾਨ ਸਾਹਿਬ ਨੂੰ ਮਿਲਣਾ ਚਾਹੀਦਾ ਜੀ। ਸੋ ਇਸ ਕਰਕੇ ਮਾਨ ਸਾਹਿਬ ਸਿੱਖਾਂ ਦੇ ਵਿੱਚ ਜਿਹੜਾ ਹੈਗਾ ਆ ਵੋਟ ਬੈਂਕ ਲੱਭ ਰਹੇ ਆ, ਉਹ ਵਪਾਰ ਕੇਜਰੀਵਾਲ ਸਾਹਿਬ ਵਪਾਰੀਆਂ ਦੇ ਵਿੱਚ, ਹਾਂਜੀ, ਉਹ ਜਾਂ ਹਿੰਦੂ ਭਾਈਚਾਰੇ ਨੂੰ ਐਡਰੈਸ ਕਰ ਰਹੇ ਹੈਗੇ ਆ ਤੇ ਉੱਥੋਂ ਆਪਣੇ ਵੋਟ ਬੈਂਕ ਕੱਢਣ ਦੀ ਕਰਦੇ
0: ਜੀ।
1: ਇਸੇ ਤਰੀਕੇ ਨਾਲ ਅਯਾਲੀ ਸਾਹਿਬ ਹੈਗੇ ਆ ਵੀ ਉਹ ਅਲੱਗ ਸੋਚ ਰੱਖਣ ਵਾਲੇ ਜਿਹੜੇ ਹੈਗੇ
0: ਆ
1: ਨਰਮ ਖਿਆਲੀਆਂ ਦੇ ਨਾਲ ਉੱਥੋਂ ਆਪਣਾ ਜਿਹੜਾ ਹੈਗਾ ਆ ਫਿਊਚਰ ਵੇਖਦੇ ਆ ਜੀ। ਹਾਂਜੀ
0: ਜੀ, ਮੈਨੂੰ ਲੱਗਦਾ ਕਿ ਅਯਾਲੀ ਸਾਹਿਬ ਵੀ ਜਾਂਦੇ ਜਾਂਦੇ ਜਦੋਂ ਲੱਗਿਆ ਵੀ ਹਾਂ ਭਾਈ ਹੁਣ ਕੰਮ ਨੀ ਇੱਥੇ, ਬੇੜੀਆਂ ਚ ਤਾਂ ਦੋਵੇਂ ਪਾਸੇ ਪੈਰ ਰੱਖੇ, ਜਾਂ ਤਾਂ ਰਿਜ਼ਾਈਨ ਦੇ ਦੇਣ ਇਧਰੋਂ ਕੰਮ ਨਿਬੇੜਨ।
1: ਇਥੋਂ ਇਖਲਾਕ ਦਾ ਪਤਾ ਲੱਗਦਾ ਹੁੰਦਾ ਬੰਦੇ ਦਾ ਜੀ
0: ਜੀ।
1: ਮੈਂ ਮਤਲਬ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਅੱਜ ਤੱਕ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਸੀ, ਪਰ ਇਸ ਇੱਕ ਗੱਲ ਦੇ ਨਾਲ ਜਿਹੜਾ ਹੈਗਾ ਆ ਪਤਾ ਲੱਗ ਗਿਆ ਵੀ ਬੰਦੇ ਕੋਲ ਜੋ ਮਰਜ਼ੀ ਹੋਵੇ, ਕਹਿੰਦੇ ਬਹੁਤ ਸਰਮਾਇਆ ਜੀ ਉਹਨਾਂ ਕੋਲ, ਬੜੇ ਅਮੀਰ ਹੈਗੇ ਆ ਜੀ,
0: ਦਿਲ ਵੀ ਤਾਂ ਹੋਣਾ ਚਾਹੀਦਾ ਨਾ ਜੀ, ਉਹ ਨਹੀਂ ਕਰਦੇ ਜੇ ਰਿਸਕ ਲੈਣਾ ਹੈ ਤਾਂ ਚੰਗੀ ਤਰ੍ਹਾਂ ਲੈ ਲੈਣਾ,
1: ਕਿਉਂ ਨਹੀਂ ਕਰਦੇ ਬਈ
0: ਜੀ,
1: ਜਾਂ ਤੁਸੀਂ ਉਸ ਪਾਰਟੀ ਦੇ ਨਾਲ ਹੈ ਨਹੀਂ ਕਿ ਤੁਸੀਂ ਦੂਜੀ ਪਾਰਟੀ ਆਫੀਸ਼ੀਅਲੀ ਜੁਆਇਨ ਕਰ ਲਈਏ, ਤੁਹਾਡਾ ਫਰਜ਼ ਨਹੀਂ ਬਣਦਾ, ਤੁਸੀਂ ਉੱਥੇ ਰਿਜ਼ਾਈਨ ਕਰੋ।
0: ਬਿਲਕੁਲ
1: ਹਾਂਜੀ, ਉਹ ਜੇ ਮਤਲਬ ਤੁਹਾਨੂੰ ਕੱਢਣਗੇ ਤੇ ਬਟ ਨੈਚੁਰਲ ਆ, 6 ਮਹੀਨੇ ਦੇ ਵਿੱਚ ਜਿਹੜਾ ਆ ਉਹ ਇਲੈਕਸ਼ਨ ਇੱਕ ਜਿਹੜਾ ਆ ਉਹ ਜਨਤਾ ਦੇ ਉੱਤੇ ਬੋਝ ਪਊਗਾ
0: ਜੀ,
1: ਤੇ ਬਾਈ ਇਲੈਕਸ਼ਨ ਵਾਸਤੇ ਜਿਹੜਾ ਹੈਗਾ ਆ ਵੀ ਪਾਰਟੀਆਂ ਛੇਤੀ ਕਿਤੇ ਜਦੋਂ ਇਲੈਕਸ਼ਨ ਨੇੜੇ ਆਉਂਦਾ ਹੋਵੇ ਤੇ ਤਿਆਰ ਨਹੀਂ ਹੁੰਦੀਆਂ।
0: ਪਰ ਜੇ ਸੈਣੀ ਸਾਹਿਬ ਅਕਾਲੀ ਦਲ ਕਰੇ ਏਦਾਂ ਵੀ 2 ਮਹੀਨੇ ਰਹਿੰਦੇ ਹੁਣ ਫਿਰ ਚੱਕ ਕੇ ਸਸਪੈਂਡ ਕਰ ਦੇਵੇ, ਕੰਮ ਨਿਬੜੇ ਜੀ, ਫਿਰ ਉਦੋਂ ਹੋ ਸਕਦਾ ਕੁਝ
1: ਕਰ ਦੇਣ ਜੁਆਇਨ ਕਰ ਲਈ ਹੈਗੀ ਆ ਤਾਂ ਤੁਹਾਡੀ ਸੋਚ ਹੀ ਵੱਖਰੀ ਆ, ਤੁਸੀਂ ਆਪਣਾ ਸਾਰਾ ਦੱਸ ਦਿੱਤਾ ਜਿਹੜਾ ਹੈਗਾ ਜੁਆਇਨ ਕਰੋ।
0: ਤੁਸੀਂ ਆਪਣੇ ਮੂੰਹੋਂ ਕਹਿੰਦੇ ਹੋ ਕਿ ਮੈਨੂੰ ਵਿਸ਼ਵਾਸ ਨੀ, ਜਾਂ ਬੰਦੀ ਸਿੰਘਾਂ ਦੀ ਰਿਹਾਈ ਜਾਂ ਹੋਰ ਸਾਰਾ ਸਿਲਸਿਲਾ ਕਰਨਾ ਚਾਹੁੰਦੇ ਸੀ, ਸਾਡੀ ਕੋਈ ਗੱਲ ਨੀ ਸੁਣੀ ਜਾਂਦੀ ਕੀਤੀ ਜਾਂਦੀ, ਫਿਰ ਲੈਣਾ ਦੇਣਾ ਕੀ ਆ ਜੀ ਅਗਲਿਆਂ ਦੇ ਨਾਲ, ਤੁਸੀਂ ਗੱਲ ਨਿਬੇੜੋ, ਆਪਣਾ ਆਪਣੇ ਪੱਬਾਂ ਦੇ ਉੱਤੇ ਭਾਰ ਪਾਓ ਥੋੜਾ ਜਿਹਾ ਤੇ ਕਰੋ, ਫਿਰ ਨਾਲੇ ਲੋਕ ਵੀ ਦੇਖਣ ਪਈ ਹਾਂ ਭਾਈ ਇਹਨਾਂ ਨੇ, ਅਕਾਲੀਆਂ ਨੇ, ਆਮ ਆਦਮੀ ਪਾਰਟੀ, ਕਾਂਗਰਸ ਵਾਲਿਆਂ ਨੇ, ਜਾਂ ਇਹਨਾਂ ਨੇ ਨਹੀਂ ਕੀਤਾ, ਹੋ ਸਕਦਾ ਕਿ ਇਹ ਕਰਕੇ ਦਿਖਾ ਦੇਣ ਜੀ।
1: ਮੈਂ ਤਾਂ ਇਹ ਸੋਚਦਾ ਭਾਰਤ ਸਾਹਿਬ ਭਾਈ ਜਿਹੜਾ ਆਉਣ ਵਾਲਾ ਇਲੈਕਸ਼ਨ ਆ ਉਹ ਬਹੁਤ ਹੀ ਕਰੂਸ਼ੀਅਲ ਹੋਊਗਾ ਤੇ ਪੰਜਾਬੀਆਂ ਦੀ ਅਕਲ ਦਾ ਵੀ ਟੈਸਟ ਹੋਊਗਾ ਜੀ।
0: ਉਹ ਤਾਂ ਨਾਲੇ ਸੈਣੀ ਸਾਹਿਬ ਦੇਖੋ ਜਿਹੜੀਆਂ ਵੀ ਚੋਣਾਂ ਹੋਈਆਂ ਨੇ ਛੋਟੀਆਂ, ਉਹਦੇ ਵਿਚ ਆਪਾਂ ਤਸਵੀਰ ਦੇਖ ਹੀ ਲਈ ਹੈ ਕਿੰਨਾ ਕੁਝ ਕੀ ਕੁਝ ਹੋਇਆ।
1: 2.5 ਲੱਖ ਕਰੋੜ ਦਾ ਜਿਹੜਾ ਹੈਗਾ ਆ ਐਕਸਪੈਰੀਮੈਂਟ ਸਾਨੂੰ ਪਿਆ
0: ਜੀ,
1: ਅਸੀਂ ਤੀਜੀ ਧਿਰ ਜਾਂਦੀ ਸੀ ਇਸ ਕਰਕੇ ਕਿ ਹਾਂ ਜੀ ਸਾਡੀਆਂ ਸਾਰੀਆਂ ਪ੍ਰੋਬਲਮ ਐਡਰੈਸ ਹੋ ਜਾਣਗੀਆਂ, ਸਾਡੇ ਇੱਥੇ ਇਮਾਨਦਾਰੀ ਦਾ ਸੈਸ਼ਨ ਪਾਚਨ ਹੋਊਗਾ, ਇੱਥੇ ਜਿਹੜਾ ਹੈਗਾ ਆ ਉਹ 2 ਲੱਖ ਕਰੋੜ ਤੇ ਸਟੇਜ ਹੋਰ ਚੱਲ ਗਈ ਹੈਗੀ ਆ ਜੀ, ਤੇ ਨਵੇਂ ਚੌਧਰੀ ਜਿਹੜੇ ਹੈਗੇ ਆ ਪੈਦਾ ਹੋ ਗਏ ਜੀ।
0: ਬਿਲਕੁਲ ਹੈ ਜੀ ਜੀ,
1: ਤੋ ਇਸ ਕਰਕੇ ਜਿਹੜਾ ਹੈਗਾ ਉਹ ਮੈਨੂੰ, ਮੈਂ ਤਾਂ ਪੰਜਾਬੀਆਂ ਤੇ ਦੇਖ ਰਿਹਾ ਹੈਗਾ ਆ ਕਿ ਪੰਜਾਬੀ ਹੁਣ ਕਿਸ ਤਰੀਕੇ ਨਾਲ ਰਿਐਕਟ ਕਰਦੇ ਹੈਗੇ ਜੀ ਤੇ ਕੀ ਸੋਚਦੇ ਆ ਜੀ।
0: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ
1: ਰਵਾਇਤੀ ਪਾਰਟੀਆਂ ਨੂੰ ਮੌਕਾ ਦਿੰਦੇ ਆ ਜਾਂ ਮਤਲਬ ਜਿਹੜਾ ਹੈਗਾ ਕੋਈ ਨਵਾਂ ਐਕਸਪੈਰੀਮੈਂਟ ਕਰਦੇ ਆ ਜੀ
0: ਜੀ।
1: ਸਟੇਟ ਦੇ ਵਿੱਚ
0: ਹਾਂਜੀ ਔਜਲਾ ਸਾਹਿਬ ਲਿਖਦੇ ਨੇ ਕਿ ਲੋਕਾਂ ਦੇ ਲਈ ਕੌਣ ਕੁਰਬਾਨੀ ਦਿੰਦਾ, ਸਭ ਆਪਣੇ ਲਈ ਮਰਦੇ ਆ ਕਹਿੰਦੇ ਜੀ।
1: ਬਿਲਕੁਲ ਠੀਕ ਕਹਿੰਦੇ ਹੈਗੇ ਆ ਜੀ
0: ਜੀ। ਬਿਲਕੁਲ ਬਰਸਾਤਾਂ ਹਜੇ ਸ਼ੁਰੂ ਨਹੀਂ ਹੋਈਆਂ ਤੇ ਐਤਕੀ ਜਿਹੜਾ ਸਾਰਾ ਕਹਿੰਦੇ ਜੀ ਨਹਿਰੀ ਪਾਣੀ ਜਾਂ ਹੋਰ ਸਾਰੀਆਂ ਚੀਜ਼ਾਂ ਫਸਲਾਂ ਨੂੰ ਜਿਹੜਾ ਸਾਰਾ ਸਿੰਚਾਈ ਉਹਦੇ ਨਾਲ ਹੀ ਕਰਨੀ ਹੈ। ਇਹ ਚੱਕਰ ਕੀ ਚੱਲਿਆ ਜੀ ਹੁਣ ਡੈਮਾਂ ਦੇ ਵਿੱਚ ਪਾਣੀ ਜਦੋਂ ਲੋਕ ਦਿਖਾਈ ਪਾਉਂਦੇ ਸੀ ਕਿ ਹੌਲੀ ਹੌਲੀ ਪਹਿਲਾਂ ਛੱਡਣਾ ਸ਼ੁਰੂ ਕਰ ਦੋ ਤਾਂ ਉਦੋਂ ਤਾਂ ਮੰਨੀ ਨਹੀਂ। ਇਹ ਸਿਲਸਿਲਾ ਕੀ ਚੱਲਿਆ ਹੁਣ 36,000 ਕਿਊਸਿਕ ਵਾਧੂ ਪਾਣੀ ਪੰਜਾਬ ਨੇ ਮੰਗ ਲਿਆ ਤੇ ਹਰਿਆਣੇ ਨੇ ਵੀ ਡਿਮਾਂਡ ਰੱਖ ਦਿੱਤੀ ਹੈ ਤੇ ਕਿਵੇਂ ਦੇਖਦੇ ਹੋ ਕਿ ਡੈਮਾਂ ਦਾ ਹਾਲਾਤ ਠੀਕ ਨਹੀਂ ਗਏ ਜਾਂ ਸੱਚੀ ਹੀ ਕੁਝ ਚੰਗਾ ਕਰਨਾ ਚਾਹੁੰਦੇ ਨੇ?
1: ਪਰ ਸਭ ਕਾਰਨ ਕਈ ਆ
0: ਜੀ,
1: ਕਾਰਨ ਇੱਕ ਨਹੀਂ ਗਾ, ਇੱਕ ਤਾਂ ਇਹ ਕੋਈ ਡੈਮਾਂ ਦੀ ਸਫਾਈ ਨਹੀਂ ਹੋਈ ਸਰ ਬਹੁਤ ਦੇਰ ਤੋਂ।
0: ਸਫਾਈ ਵੀ ਸੈਣੀ ਸਾਹਿਬ ਮੈਂ ਚਲੋ 3-4 ਸਾਲ ਪਹਿਲਾਂ ਦੀ ਰਿਪੋਰਟ ਕੀਤੀ ਸੀ ਇਹ ਚੀਜ਼ ਦੇ ਉੱਤੇ ਕਿ ਜਿਹੜੇ ਨੇ 1947 ਤੋਂ ਬਾਅਦ ਜਿੰਨੇ ਵੀ ਹਨਾ ਬ੍ਰਿਟਿਸ਼ ਰਾਜ ਦੇ ਵਿੱਚ ਜਾਂ ਗੋਰਿਆਂ ਦੇ ਸਮਿਆਂ ਦੇ ਵਿੱਚ ਕੱਲਾ ਇੰਡੀਆ ਦੇ ਵਿੱਚ ਨਹੀਂ ਪੂਰੀ ਦੁਨੀਆਂ ਦੇ ਵਿੱਚ ਚਾਹੇ ਉਹ ਅਫਰੀਕਾ ਹੈ ਚਾਹੇ ਉਹ ਬ੍ਰਾਜ਼ੀਲ ਹੈ ਚਾਹੇ ਉਹ ਆਪਣਾ ਇਜ਼ਰਾਈਲ ਹੈ ਜਾਂ ਹੋਰ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਉਹ ਰਹੇ ਨੇ ਨਹਿਰੀਕਰਨ ਜਾਂ ਡੈਮ ਬਣਾਏ ਨੇ ਤਾਂ ਉਹ ਇੱਕੋ ਹੀ ਡੇਟ ਦੇ ਵਿੱਚ ਬਣੇ ਆ, ਕੰਸਟਰਕਸ਼ਨ ਹੋਏ ਨੇ ਸਾਰੇ ਤੇ ਉਹ ਜਿਹੜੇ ਨੇ ਐਕਸਪਾਇਰ ਡੇਟ ਤੋਂ ਚੱਲ ਰਹੇ ਨੇ ਪਿਛਲੇ ਤਕਰੀਬਨ 20-20 ਸਾਲਾਂ ਤੋਂ ਤੇ ਉਹਨਾਂ ਦੇ ਉੱਤੇ ਕੋਈ ਵਰਕਆਊਟ ਨਹੀਂ ਹੋਇਆ। ਤੇ ਭਾਖੜਾ ਡੈਮ ਵੀ ਤਾਂ ਉਦੋਂ ਦਾ ਹੀ ਤਕਰੀਬਨ ਕਿਤੇ ਨਾ ਕਿਤੇ ਜਾਂ ਪੌਂਗ ਡੈਮ ਜਾਂ ਹੋਰ ਸਾਰੀਆਂ ਉਦੋਂ ਦੀਆਂ ਕੰਸਟਰਕਸ਼ਨਾਂ ਹੋਈਆਂ ਨੇ ਤਾਂ ਇਹਨਾਂ ਦੇ ਉੱਤੇ ਡੇਂਜਰਸ ਹੀ ਸਾਰਾ ਕੁਝ ਚੱਲ ਰਿਹਾ ਜੀ, ਰੱਬ ਦੇ ਸਹਾਰੇ ਖੜਾ ਆ।
1: ਬਸ ਇੱਥੇ ਆ ਜਾਓ ਤੁਸੀਂ ਜਿੱਥੇ ਆਖਰੀ ਗੱਲ ਤੁਸੀਂ ਕਹਿਤੀ ਹੈ ਜੀ
0: ਜੀ,
1: ਤੇ ਇਹ ਕੁਦਰਤੀ ਜਿਹੜਾ ਹੈਗਾ ਆ ਵੀ ਉੱਥੇ ਡੈਮਾਂ ਦੀ ਸਫਾਈ ਨਹੀਂ ਹੋਈ। ਚਲੋ ਜੇ ਹੁਣ ਪਾਣੀ ਦਾ ਪੱਧਰ ਵੱਧਦਾ ਹੈਗਾ ਆ ਤੇ ਗਲੋਬਲ ਵਾਰਮਿੰਗ ਵੀ ਤਾਂ ਇਹਦਾ ਕਾਰਨ ਇੱਕ ਹੈਗੀ ਆ ਨਾ ਜੀ, ਗਲੇਸ਼ੀਅਰ ਪਿਘਲਦੇ ਆ ਤੇ ਪਾਣੀ ਜਿਹੜਾ ਲਗਾਤਾਰ ਆ ਰਿਹਾ ਜੀ,
0: ਹਾਂਜੀ
1: ਉਹ ਆ ਰਿਹਾ ਜੀ। ਹੁਣ ਗੱਲ ਇੱਦਾਂ ਹੈਗੀ ਆ ਕਿ ਅੱਗੇ ਵੀ ਪਿਛਲੀ ਵਾਰੀ ਜਿਹੜਾ ਸੀਗਾ ਵੀ ਹੜ੍ਹ ਆ ਗਏ ਸੀ, ਇਸੇ ਕਰਕੇ ਉਹ ਕਹਿੰਦੇ ਵੀ ਜਦੋਂ ਡੈਮ ਭਰ ਜਾਂਦਾ ਉਦੋਂ ਤੁਹਾਨੂੰ ਚਿੰਤਾ ਲੱਗਦੀ ਹੈਗੀ, ਪਹਿਲਾਂ ਹੀ ਥੋੜਾ ਥੋੜਾ ਰਿਲੀਜ਼ ਕਰ ਦਿਆ ਕਰੋ
0: ਜੀ।
1: ਹੁਣ ਸੋਚਦੇ ਹੈਗੇ ਕਿ ਪਿਛਲੇ ਸਾਲ ਜਿਹੜਾ ਆ ਉਹ ਵੀ ਐਵਰੇਜ ਵਾਟਰ ਨਾਲੋਂ ਤਾਂ ਇਹ ਵੱਧ ਹੈਗਾ ਆ ਤੇ ਉਹਨੂੰ ਰਿਲੀਜ਼ ਕਰ ਦਈਏ,
0: ਤੇ
1: ਨਾਲ ਉਹਨਾਂ ਦੀ ਸੋਚ ਇਹ ਹੈਗੀ ਵੀ ਇੰਨਾ ਪਾਣੀ ਕਿੱਦਾਂ ਵੱਧ ਗਿਆ ਬਈ
0: ਜੀ,
1: ਹਾਂਜੀ। ਸੋ ਇਸ ਕਰਕੇ ਉਹਦੇ ਤੇ ਅਨਾਲਿਸਿਸ ਕਰਦੇ ਪਏ ਹੈਗੇ ਐਕਸਪਰਟ ਜਿਹੜੇ ਹੈਗੇ ਆ, ਇਸ ਚੀਜ਼ ਦੀ ਤਾਂ ਰਾਏ ਲੈਂਦੇ ਹੀ ਹੋਣਗੇ ਨਾ ਜੀ,
0: ਨਾਲੇ ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਤਾਂ ਜਵਾਬ ਦੇਣਾ ਪਏਗਾ ਜੋ ਡਾਟਾ ਆਉਂਦਾ ਨਾ ਜੀ ਗਲੇਸ਼ੀਅਰਾਂ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਦਾ।
1: ਉਹ ਪਰ ਸਾਹਿਬ ਠੀਕ ਗੱਲ ਹੈਗੀ ਆ, ਪਰ ਏਜ ਬਾਰੇ ਵੀ ਜਿਹੜਾ ਹੈਗਾ ਆ ਐਕਸਪਰਟ ਅਸੈਸ ਕਰਦੇ ਹੀ ਹੋਣਗੇ ਟਾਈਮ ਟੂ ਟਾਈਮ ਜਿਹੜਾ ਦੇਖਦੇ ਹੋਣਗੇ ਜੀ। ਉਹ ਗੱਲ ਤਾਂ ਇਹ ਹੈਗੀ ਆ ਕਿ ਇੱਥੇ ਕੱਲ ਦਾ ਵੀਡੀਓ ਇੱਕ ਆਈ ਹੈਗੀ ਆ ਵੀ ਫਿਰੋਜ਼ਪੁਰ ਦੇ ਵਿੱਚ ਲੋਕੀ ਜਿਹੜਾ ਹੈਗਾ ਆ ਢੋਲ ਵਜਾ ਕੇ ਤੇ ਭੰਗੜਾ ਪਾਉਂਦੇ ਪਏ ਤੇ ਨਾਲ ਉਹ ਨਹਿਰ ਜਿਹੜੀ ਹੈਗੀ ਆ ਜਿਹਦੇ ਚ ਪਾਣੀ ਆਉਣਾ ਖਾਲਾ, ਉਹ ਖਾਲੇ ਦੇ ਵਿੱਚ ਛਾਲਾ ਮਾਰ ਮਾਰ ਕੇ ਦੱਸਦੇ ਪਏ ਵੀ ਆਹ ਪਾਣੀ ਆ ਕਿੱਥੇ ਕਿਹੜੀਆਂ ਸਬਜ਼ੀਆਂ ਨੂੰ ਦੇ ਰਹੀ ਹੈ ਤੇ ਕਿੱਥੇ ਦੇ ਰਹੀ ਹੈ, ਪਾਣੀ ਨਹੀਂ ਆ ਰਿਹਾ।
0: ਉਹ ਸੈਣੀ ਸਾਹਿਬ ਅਗਲੇ ਤਾਂ ਕਰਦੇ ਸੀ ਪਿੱਟ ਸਿਆਪਾ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੇ ਪੇਜ ਉੱਤੇ ਵੀਡੀਓ ਚੜਾ ਦਿੱਤੀ, ਕਹਿੰਦੇ ਲੋਕ ਖੁਸ਼ ਹੀ ਬੜੇ ਨੇ ਪਾਣੀ ਆ ਗਿਆ ਪਾਣੀ ਆ ਗਿਆ।
1: ਗੱਲ ਠੀਕ ਹੈਗੀ ਆ ਜੀ, ਉਹਨਾਂ ਨੇ ਕਿਹਾ ਠੀਕ ਹੈ ਲੋਕੀ ਭੰਗੜੇ ਪਾਉਂਦੇ ਹੈਗੇ ਥੋੜਾ ਪਤਾ ਆ, ਉਹ ਦਿੱਲੀ ਵਾਲਿਆਂ ਨੂੰ ਪਤਾ ਕੁਛ ਨੀ ਹੈਗਾ ਭਾਈ ਪੰਜਾਬੀ ਏਦਾਂ ਵੀ ਵਿਰੋਧ ਕਰਦੇ ਹੁੰਦੇ ਆ, ਨੱਚ ਟੱਪ ਕੇ ਵੀ ਜਿਹੜਾ ਹੈਗਾ ਇਹਨਾਂ ਦਾ ਵਿਰੋਧ ਕਰਨ ਦਾ ਤਰੀਕਾ, ਇਹਨਾਂ ਨੇ ਰੋੜਾ ਰੂਣਾ ਤਾਂ ਹੈ ਹੀ
0: ਨਹੀਂ,
1: ਭੰਗੜਾ ਹੀ ਪਾਉਣਾ ਆ ਜੀ, ਖੁਸ਼ੀ ਚ ਵੀ ਭੰਗੜਾ ਪਾਉਣਾ, ਗਮ ਚ ਵੀ ਭੰਗੜਾ ਪਾ ਲੈਣਾ, ਇੱਕ
0: ਕਹਿੰਦੇ ਪੰਜਾਬੀ ਰੱਜੇ ਹੁਣ ਤਾਂ ਕੁੱਟਣ ਲੱਗ ਜਾਂਦੇ ਨੇ, ਜੇ ਭੁੱਖੇ ਹੋਣ ਤਾਂ ਲੁੱਟਣ ਲੱਗ ਜਾਂਦੇ ਨੇ,
1: ਬਸ ਇਹੀ ਹੈ ਜੀ।
0: ਜੀ ਬਿਲਕੁਲ
1: ਕਲੀਅਰ ਹੈ ਜੀ, ਇਸ ਕਰਕੇ ਉਹਨਾਂ ਨੂੰ ਪਾਣੀ ਜਿਹੜਾ ਹੈਗਾ ਸਰ ਨਹਿਰਾਂ ਦੇ ਵਿੱਚ ਜਿੰਨਾ ਕਿਹਨਾਂ ਨੇ ਕੀਤਾ ਹੈਗਾ, ਬਾਕੀ ਜਿਹੜਾ ਆ ਪ੍ਰੋਪੋਗੰਡਾ ਜ਼ਿਆਦਾ ਆ, ਸਾਡੇ ਤਾਂ ਇੱਥੇ ਡਗੜੇ ਆਇਆ, ਅਸੀਂ ਆ ਦਸੂਏ ਤੋਂ 10 ਕਿਲੋਮੀਟਰ ਤੇ ਬੈਠੇ ਹਾਂ ਜੀ, ਸਾਡੇ ਤਾਂ ਕੋਈ ਨੀ ਖਾਲਾ ਖੁਲਾ ਚੱਲਿਆ, ਅਸੀਂ ਤਾਂ ਫੇਰ ਵੀ ਮੋਟਰ ਦਾ ਪਾਣੀ ਲਾਉਂਦੇ ਪਏ,
0: ਲੇਕਿਨ ਨਹਿਰਾਂ ਸਾਰੀਆਂ ਇੱਥੋਂ ਹੀ ਨਿਕਲਦੀਆਂ ਨੇ ਜੀ,
1: ਸਾਰੀਆਂ ਨਿਕਲਦੀਆਂ ਹੈਗੀਆਂ, ਸਾਡੇ ਪਿੰਡ ਤੱਕ ਤਾਂ ਖਾਲ ਪਹੁੰਚਿਆ ਨੀ ਜੀ, ਕਿੱਥੇ ਖਾਲ ਹੈਗਾ ਜੀ, ਕਿਹੜਾ ਖਾਲ ਆ ਜੀ ਸਾਨੂੰ ਨੀ ਪਤਾ,
0: ਬਿਲਕੁਲ
1: ਇਸ ਕਰਕੇ ਜਿਹੜਾ ਆ
0: ਥੋੜਾ ਬਹੁਤਾ ਲੀਕ ਹੋ ਕੇ ਵੀ ਆਈ ਜਾਣਾ।
1: ਹਾਂਜੀ ਕੋਸ਼ਿਸ਼ ਕਰਦੇ ਆ, ਦੇਖਦੇ ਕੌਣ ਲੀਕ ਹੋਣ ਦਿੰਦਾ, ਪਾਣੀ ਆਵੇ ਤਾਂ ਤਾਂ ਹੀ ਲੀਕ ਹੋਊਗਾ, ਖਾਲੀ ਪਾਈਪਾਂ ਚੋਂ ਕੀ ਲੀਕ ਹੋ ਜਾਊਗਾ ਜੀ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਸਾਰੇ ਇਹਨਾਂ ਕਰਨਾ ਚਾਹੀਦਾ ਹੈਗਾ ਆ ਜੀ, ਇਹਨਾਂ ਨੂੰ ਵੀ ਜਿਹੜਾ ਆਪਣੀ ਡਿਮਾਂਡ ਦੇਣੀ ਚਾਹੀਦੀ, ਉੱਥੇ ਠੀਕ ਗੱਲ ਹੈਗੀ ਆ ਜੀ, ਪਾਣੀ ਸਿੰਚਾਈ ਵਾਸਤੇ ਜਾਣਾ ਚਾਹੀਦਾ ਆ, ਨੋ ਡਾਊਟ ਕਿ ਜਦੋਂ ਆਪਾਂ ਐਕਸੈਸ ਦਾ ਰੌਲਾ ਪਾਵਾਂਗੇ ਡੈਮਾਂ ਤੇ ਵੀ ਐਕਸੈਸ ਪਾਣੀ ਹੈਗਾ ਆ,
0: ਤੇ
1: ਬਾਕੀ ਸਟੇਟਾਂ ਵੀ ਡਿਮਾਂਡ ਵੱਧ ਕਰਨਗੀਆਂ ਜੀ, ਲਿਆਓ ਜੀ ਸਾਨੂੰ ਵੀ ਦਿਓ ਵੱਧ,
0: ਨਾਲੇ ਜਾਨੀ ਮਾਲੀ ਨੁਕਸਾਨ ਤੋਂ ਤਾਂ ਬੈਟਰ ਆ ਜੀ, ਚਲੋ ਪਹਿਲਾਂ ਹੀ ਇੰਤਜ਼ਾਮ ਕੀਤੇ ਜਾਣ ਤਾਂ ਚੰਗਾ ਹੈ, ਪੋਜ਼ਿਟਿਵਿਟੀ ਦੇ ਵਿੱਚ ਹੀ ਕਹਿੰਦੇ ਆ, ਮਤਲਬ ਕਿ ਚਲੋ ਹਰ ਚੀਜ਼ ਦਾ ਵਿਰੋਧ ਵੀ ਨਹੀਂ ਕਰ ਸਕਦੇ, ਜੇ ਚੰਗੇ ਕਦਮ ਨੇ ਤਾਂ ਚੰਗਾ ਕਰਾਂਗੇ ਜੀ, ਬਿਲਕੁਲ ਹੈ ਜੀ।
1: ਬਿਲਕੁਲ ਜੀ ਬਿਲਕੁਲ ਹੋਣਾ ਚਾਹੀਦਾ।
0: ਤੇ ਸੈਣੀ ਸਾਹਿਬ ਮਮਤਾ ਮਮਤਾ ਹੁਣੀ ਨੂੰ ਸੀ ਆਈ ਡੀ ਪੈ ਗਈ ਆ ਜੀ, ਉਹ ਦਿੱਲੀ ਚ ਬੈਠੇ ਆ ਤੇ ਸੀ ਆਈ ਡੀ ਉਹਨਾਂ ਦੇ ਦਫ਼ਤਰ ਦੇ ਵਿਚ ਪਹੁੰਚ ਗਈ ਆ ਜੀ। ਕਿਹੜੀ ਪੜਤਾਲ ਕਰਨ ਲੱਗੇ
1: ਭਾਰੇ ਸਾਹਿਬ? ਜਦੋਂ ਨੋਟਬੰਦੀ ਹੋਈ ਨਾ ਜੀ, ਉਦੋਂ ਇਹਨਾਂ ਦੇ ਦਫ਼ਤਰ ਦੇ ਤਹਿ ਖਾਨੇ ਚੋਂ ਨੋਟ ਲੱਭਿਆ ਸੀ।
0: ਹਾਂਜੀ,
1: ਸੋ ਇਸ ਕਰਕੇ ਅੱਗੇ ਮਤਲਬ ਜਿਹੜਾ ਹੈਗੇ ਆ, ਜੋ ਕਿਹਾ ਜਾਂਦਾ ਹੁੰਦਾ ਆ ਉਹ ਹੀ ਨੀ ਹੁੰਦਾ ਕਾਰਨ, ਕਾਰਨ ਕੋਈ ਹੋਰ ਵੀ ਹੋ ਸਕਦੇ ਹੈਗੇ ਉੱਥੇ ਰੇਡ ਕਰਨ ਦਾ ਮਤਲਬ ਇਹ
0: ਜੀ।
1: ਤੇ ਸਪੈਸ਼ਲੀ ਦਿਨ ਵੀ ਇਸੇ ਕਰਕੇ ਚੁਣਿਆ ਹੋਣਾ ਆ ਵੀ ਮਮਤਾ ਬੈਨਰਜੀ ਇੱਥੇ ਹੈਗੀ ਆ ਤੇ ਚਲੋ ਉੱਥੇ ਚੱਲ ਚੱਲੀਏ, ਜੇ ਉਹ ਕੱਲੀ ਹੋਈ ਤਾਂ ਸ਼ੇਰਨੀ ਕੱਲੀ ਬਹੁਤ ਹੈਗੀ ਆ ਜੀ, ਉਹਨੇ ਕਿੱਥੇ ਵੜਨ ਮਿਲੇ ਸੀ।
0: ਬਿਲਕੁਲ ਹੈ ਜੀ।
1: ਤੇ ਬਾਕੀ ਸੱਤਾ ਬੜੀ ਵੱਡੀ ਚੀਜ਼ ਹੁੰਦੀ ਹੈਗੀ ਜੀ, ਜਦੋਂ ਸੱਤਾ ਜਿਹੜੀ ਹੈਗੀ ਆ ਫੇਰ ਮਦਦ ਕਰਦੀ ਹੋਵੇ ਤੇ ਫੇਰ ਹੁਣ ਸਟੇਟ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਹੈਗੀ ਆ ਜੀ, ਇਸ ਕਰਕੇ ਬਹੁਤਾ ਦੇਰ ਤਾਂ ਰਜਿਸਟਰ ਨਹੀਂ ਕਰ ਪਾਉਣਗੇ। ਤੇ ਬਾਕੀ ਉਹਨਾਂ ਨੇ ਜਿਹੜਾ ਆਪਣਾ ਮਕਸਦ ਆ ਉਹ ਤਾਂ ਬਾਅਦ ਚ ਕਲੀਅਰ ਹੋਊਗਾ ਜੀ, ਕੀ ਲੈਣ ਆਏ ਸੀ ਤੇ ਕੀ ਇੱਥੋਂ ਲੱਭਦੇ ਸੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਜਿਹੜੇ 20 ਜਣ ਜਾ ਰਹੇ ਨੇ ਬੀਜੇਪੀ ਦੇ ਵਿੱਚ, ਉਹ ਕਲੀਅਰ ਹੋ ਗਿਆ?
1: ਉਹ ਅਜੇ ਤੱਕ ਜਿਹੜਾ ਹੈਗਾ ਸਰ, ਮਤਲਬ ਉਹ ਲੈਟਰ ਆਏ ਪਰ ਪੂਰੀ ਤਰ੍ਹਾਂ ਜਿਹੜਾ ਹੈਗਾ ਜੇ ਸਪਸ਼ਟ ਨਹੀਂ ਆ ਜੀ।
0: ਉਹ
1: ਕਹਿੰਦੇ ਅਸੀਂ ਐਨ ਡੀ ਏ ਦੇ ਪਾਰਟ ਬਣਨਾ ਆ
0: ਜੀ,
1: ਤੇ ਪਰ ਉਹਨਾਂ ਦਾ ਜਿਹੜਾ ਹੈਗਾ ਉਹ ਇਕੱਠੇ ਹੋ ਕੇ ਜਿਹੜਾ ਆ ਅਜੇ ਤੱਕ ਦਿੱਲੀ ਨਹੀਂ ਪਹੁੰਚੇ। ਜਦੋਂ ਦਿੱਲੀ ਪਹੁੰਚ ਗਏ ਤੇ ਫੇਰ ਸਪੀਕਰ ਸਾਹਿਬ ਦੇ ਸਾਹਮਣੇ ਪਹੁੰਚ ਗਏ
0: ਜੀ,
1: ਤੇ ਮੋਦੀ ਸਰਕਾਰ ਵਾਸਤੇ ਵੀ ਬੜੀ ਵੱਡੀ ਪ੍ਰਾਪਤੀ ਹੋਊਗੀ ਜੀ ਇਹ ਤਾਂ। ਅੱਗੇ ਜਿਹੜਾ ਹੈਗਾ ਆ ਵਿਸਾਖੀਆਂ ਤੇ ਚੱਲਣ ਲੱਗੀ ਹੋਈ ਸੀ।
0: ਬਿਲਕੁਲ,
1: ਉਹ ਦੇਖੋ ਬੀਜੇਪੀ ਓਫੀਸ਼ਲੀ ਬੀਜੇਪੀ ਜੁਆਇਨ ਕਰਦੇ ਹੈਗੇ ਆ ਜਾਂ ਕੋਈ ਗਰੁੱਪ ਆਪਣਾ ਵੱਖਰਾ ਬਣਾਉਂਦੇ ਹੈਗੇ, ਉਹਦੇ ਹਿਸਾਬ ਨਾਲ ਹੀ ਹੋਊਗਾ ਜੀ।
0: ਜੀ ਬਿਲਕੁਲ। ਤੇ ਸੈਣੀ ਸਾਹਿਬ ਆਹ ਵੀ ਚੀਜ਼ 70-75 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਈ ਹੈ ਕਿ ਜਿਹੜਾ ਚਲੋ ਪਾਰਟੀ ਦੇ ਬਹੁਤ ਸਾਰੇ ਲੋਕ ਨੇ ਪਹਿਲਾਂ ਵੀ ਜਿਹੜਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਚਲੋ ਅਜੇ ਦੋਸ਼ ਤੈਅ ਨਹੀਂ ਹੋਏ, ਫਸਦੇ ਰਹਿੰਦੇ ਆ, ਤੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਮੁਲਾਕਾਤ ਕਰਕੇ ਆਏ ਨੇ ਜੀ।
1: ਸਰ ਹੁਣ ਅਗਲੇ ਬੰਦੇ ਕੋਲ ਕੈਬਨਿਟ ਦਾ ਰਹਿ ਕਿਆ ਜੇਲ ਚ ਬੈਠਿਆ ਕੋ ਵੀ, ਇਸ ਕਰਕੇ ਜਿਹੜਾ ਆ ਵੀ ਕਮਾਊ ਪੁੱਤ ਜਿਹੜਾ ਆ ਉਹ ਨਹੀਂ ਛੱਡਿਆ ਜਾਂਦਾ ਹੁੰਦਾ, ਜੇ ਕਮਾਊ ਪੁੱਤ ਜੇਲ ਚ ਵੀ ਚੱਲ ਜਾ ਤੇ ਮਾਂ ਬਾਪ ਜਾਂਦੇ ਹੀ ਹੁੰਦੇ ਆ।
0: ਬਥੇਰਾ ਕਹਿੰਦੇ ਹੁੰਦੇ ਮਾਨ ਸਾਹਿਬ ਇੰਨੇ ਟਾਈਮ ਬੈਡ ਦੇ ਉੱਤੇ ਪੈ ਰਹੇ ਨੇ, ਉਹਨਾਂ ਦਾ ਕੋਈ ਤਾਂ ਹਾਲ ਚਾਲ ਪੁੱਛਣ MP MLA ਵੀ ਨਹੀਂ ਪਹੁੰਚਿਆ ਜੀ।
1: ਉਹ ਠੀਕ ਗੱਲ ਹੈਗੀ ਆ, ਉਹ ਸਮਾਂ ਸੀਗਾ ਉਸ ਵੇਲੇ, ਹੁਣ ਇਸ ਵੇਲੇ ਮਾਨ ਸਾਹਿਬ ਜਿਹੜੇ ਹੈਗੇ ਆ ਉਹਨਾਂ ਦਾ ਬੁੱਕਤ ਕੁਛ ਹੋਰ ਹੈਗੀ ਆ ਜੀ।
0: ਜੀ,
1: ਉਹ ਉਦੋਂ ਦੀ ਗੱਲ ਸੀ ਜਦੋਂ ਉਹਨਾਂ ਨੂੰ ਰਿਪਲੇਸ ਕਰਨ ਦੀ ਜਿਹੜੀਆਂ ਅਫਵਾਹਾਂ ਹੋ ਰਹੀਆਂ ਸੀ ਜੀ। ਬਾਕੀ ਪਾਰਟੀ ਦਾ ਕੰਟਰੋਲ ਤਾਂ ਕੇਜਰੀਵਾਲ ਸਾਹਿਬ ਕੋਲ ਹੈਗਾ ਹੀ ਜ਼ਿਆਦਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ
0: ਜੀ।
1: ਸਾਡੇ ਜਿਹੜੇ ਤਾਂ ਪੰਜਾਬੀਆਂ ਦਾ ਇੱਕ ਹੋਰ ਸੁਭਾਅ ਵੀ ਹੈਗਾ ਜੀ, ਮੰਨ ਲਓ ਮਾਨ ਸਾਹਿਬ ਕੋਈ ਸਟੈਂਡ ਲੈ ਵੀ ਲੈਂਦੇ ਹੈਗੇ ਆ, ਕੇਜਰੀਵਾਲ ਸਾਹਿਬ ਨੂੰ ਅੱਖਾਂ ਵੀ ਦਿਖਾ ਦਿੰਦੇ ਆ। ਆ ਜਿਹੜੇ MLA ਆ ਨਾ ਜੀ ਜਿਹੜੇ ਤੁਰੇ ਫਿਰਦੇ, ਇਹਨਾਂ ਨੇ ਉੱਥੇ ਮਾਨ ਸਾਹਿਬ ਦਾ ਨਹੀਂ, ਇਹਨਾਂ ਨੇ ਖਾਇਆ ਵੀ ਟਿਕਟ ਤਾਂ ਕੇਜਰੀਵਾਲ ਤੋਂ ਲੈਣੀ ਆ ਜੀ, ਇਹਨਾਂ ਨੇ ਕੇਜਰੀਵਾਲ ਦਾ ਸਾਥ ਦੇਣਾ ਜੀ।
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਮਤਲਬ ਉਹਨਾਂ ਨੂੰ ਆ ਪੰਜਾਬੀ ਜਿਹੜਾ ਹੈਗਾ ਨਾ ਜੀ ਇਹ ਆਪਣੇ ਨਿੱਜ ਨਾਲ ਜੁੜਿਆ ਆ,
0: ਇਹ ਵੀ
1: ਬਾਈ ਨੇਚਰ ਹੀ ਆ ਜੀ।
0: ਬਿਲਕੁਲ। ਨਿੱਜ ਦੀ ਸੈਣੀ ਸਾਹਿਬ ਗੱਲ ਕੀਤੀ, ਚਲੋ ਆਖਰ ਦੇ ਵਿੱਚ ਗੱਲ ਸਮੇਟਦਾ ਤੁਹਾਡੇ ਨਾਲ। ਇੱਧਰ ਢਿੱਲੋਂ ਸਾਹਿਬ ਕਹੀ ਜਾਂਦੇ ਨੇ ਬੀਜੇਪੀ ਦੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਸੂਬਾ ਪ੍ਰਧਾਨ ਪੰਜਾਬ ਦੇ, ਕਹਿੰਦੇ ਕੈਪਟਨ ਅਮਰਿੰਦਰ ਸਿੰਘ ਪੂਰੇ ਫਿੱਟ ਨੇ, 2027 ਦੀਆਂ ਚੋਣਾਂ ਦੇ ਵਿੱਚ ਪ੍ਰਚਾਰ ਕਰਨਗੇ ਪੂਰਾ ਜੀ।
1: ਬਿਲਕੁਲ ਜੀ ਬਿਲਕੁਲ, ਹੁਣ ਉਹ ਦਿੱਲੀ ਜਾਏ ਹੈਗੇ ਆ ਜੀ, ਹੋ ਸਕਦਾ ਹੈਗਾ ਉਹਨੂੰ ਕਿਹਾ ਹੋਵੇ ਭਾਈ ਤੈਨੂੰ ਤਾਂ ਇਸੇ ਕਰਕੇ ਰੱਖਿਆ ਆ, ਕੇਵਲ ਸਿੰਘ ਢਿੱਲੋਂ ਨੇ ਤੇਰੇ ਵਾਸਤੇ ਹੀ ਪ੍ਰਚਾਰ ਕਰਨਾ, ਜੇ ਸਾਡੀ ਸਰਕਾਰ ਬਣ ਗਈ ਤੇ ਮੁੱਖ ਮੰਤਰੀ ਤੈਨੂੰ ਹੀ ਬਣਾਉਣਾ ਆ, ਨਾ ਨਾ ਬਣ ਤੇ ਹੋਵੇ ਤੇ ਨਾ ਨਾ ਰਾਧਾ ਨਾਚੀ। ਹਾਂਜੀ,
0: ਉਹ ਗੀਤ ਸੀਗਾ ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲਟ ਤਾਂ ਰੱਖਿਆ ਪਟਾਕੇ ਪਾਉਣ,
1: ਉਹ ਪਟਾਕੇ ਉਹਨੇ ਜਿਹੜੇ ਦੋ ਚਾਰ ਪਾਏ ਸੀਗੇ ਬਸ ਹੁਣ ਚੁੱਪ ਕਰਕੇ ਉਹਨਾਂ ਨੇ ਫੇਰ ਸਜਾ ਕੇ ਅੰਦਰ ਰੱਖ ਦੇਣਾ ਜੀ, ਉਹ ਮਹਿਲ ਸੀ ਸਜਾਇਆ। ਠੀਕ ਹੈ ਜੀ,
0: ਬਿਲਕੁਲ ਹੈ ਜੀ।
1: ਹਾਂਜੀ
0: ਜੀ
1: ਜੀ ਭਾਰਾ ਸਾਹਿਬ,
0: ਥੈਂਕ ਯੂ ਸੈਣੀ ਸਾਹਿਬ ਸਮਾਂ ਦੇਣ
1: ਦਾ। ਥੈਂਕ ਯੂ ਜੀ, ਸ਼ੁਕਰੀਆ ਜੀ।
0: ਇੱਕ ਮਿੰਟ ਰੁਕਿਓ ਜੀ, ਆਪਣੇ ਨਾਲ ਔਜਲਾ ਸਾਹਿਬ ਜੁੜ ਰਹੇ ਨੇ, ਸ਼ਾਇਦ ਕੋਈ ਗੱਲਬਾਤ ਕਰਨੀ ਚਾਹੁੰਦੇ ਹੋਣ, ਇੱਕ ਮਿੰਟ ਰੁਕਣਾ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ, ਸਾਰਾ ਸੋਤਿਆਂ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ।
1: ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ ਵੀਰ ਜੀ।
2: ਇਤਿਹਾਸ ਤੇ ਬਿਜ਼ਨਸ ਬਣੀ ਹੋਈ ਹੈ, ਜਿੱਦੀ ਬਿਜ਼ਨਸ ਬਣੀ ਹੈ ਜਿੱਦਾਂ ਹੀ ਹੈ, ਹਰ ਕੋਈ ਬੰਦਾ ਆਪਦੇ ਬਿਜ਼ਨਸ ਨੂੰ ਪ੍ਰਫੁੱਲਿਤ ਕਰਨ ਲਈ ਇਹ ਦੇਖਦਾ ਕਿ ਮੇਰਾ ਕਿੱਧਰ ਜਾ ਕੇ ਦਾਅ ਸਹੀ ਲੱਗੂਗਾ
0: ਜੀ।
2: ਠੀਕ ਹੈ ਜੀ, ਹੁੰਦਾ ਨੀ ਵੀ ਰੋਂਦੇ ਯਾਰਾਂ ਨੂੰ ਗੱਲ ਲੱਗ ਕੇ ਭਾਈਆਂ ਦੇ, ਰੋਂਦੇ ਕਿਸੇ ਜੀਵ ਨੂੰ ਤੇ ਗੱਲ ਕਿਸੇ ਹੋਰ ਦੇ ਲੱਗਦੇ ਜਾ ਕੇ।
0: ਬਿਲਕੁਲ ਹੈ ਜੀ।
2: ਜਿਹੜਾ ਸੈਣੀ ਸਾਹਿਬ ਹੁਣ ਗੱਲ ਕਰਦੇ ਆ ਮਾਨ ਸਾਹਿਬ ਦੀ, ਮਾਨ ਸਾਹਿਬ ਹੁਣ ਜੇ ਪੰਜਾਬ ਲਈ ਖੜੇ ਵੀ ਹੋਏ ਉਹਨਾਂ ਨੇ ਕਿਹੜਾ ਚਾਰ ਸਾਲਾਂ ਦੇ ਵਿੱਚ ਕੋਈ ਇਹੋ ਜਿਹਾ ਦਿਲ ਜਿੱਤਿਆ ਲੋਕਾਂ ਦਾ ਵੀ ਭਾਈ ਮੈਂ ਪੰਜਾਬ ਨਾਲ ਖੜਾ ਤੇ ਮੈਂ ਦਿੱਲੀ ਵਾਲਿਆਂ ਦੇ ਨਹੀਂ ਹੱਥਾਂ 'ਚ ਖੇਡਦਾ, ਇਹ ਵੀ ਦੱਸੋ ਰਾਜਨ ਜੀ।
0: ਬਿਲਕੁਲ
2: ਜੇ ਅੱਜ ਸਹੀ ਵੀ ਹੋ ਜਾਣ ਕਿ 1% ਨਹੀਂ, ਫਿਰ ਐਮ ਐਲ ਏ ਨੂੰ ਆਪਾਂ ਕਾਹਨੂੰ ਦੋਸ਼ ਦੇਣਾ ਜੀ, ਜਾਂ ਤਾਂ ਉਹਨਾਂ ਨੇ ਕੋਈ ਇੱਕ ਗੱਲ ਖੜ ਕੇ ਕਰੀ ਹੋਵੇ ਜੀ।
1: ਸਮਾਂ ਨਿਕਲ ਗਿਆ ਵੀਰ ਜੀ,
2: ਪਿਛਲੇ ਮੁੱਖ ਮੰਤਰੀ ਮੈਂ ਨੀ ਕਹਿੰਦਾ ਚੰਗੇ ਸੀ ਜਾਂ ਮਾੜੇ ਸੀ, ਕੈਪਟਨ ਸਾਹਿਬ ਦਾ ਸਮਾਂ ਦੇਖ ਲੋ ਕਿ ਉਹ ਆਪਦੇ ਪ੍ਰਧਾਨ ਨੂੰ ਮਿਲਣ ਜਾਂਦੇ ਸੀ, ਜਿਵੇਂ ਬੰਦਾ ਤਾਂ ਕਿਸੇ ਨੂੰ ਕਹਿੰਦਾ ਚੱਲ ਹੁਣ ਮੋਟਰ ਦੇ ਗੇੜਾ ਕੱਢਿਆ, ਹੁਣ ਤੂੰ ਸੂਏ ਵਾਲੀ ਦੇਖਿਆ, ਹੁਣ ਤੂੰ ਬੰਬੀ ਵਾਲੀ ਦੇਖਿਆ
0: ਜੀ,
2: ਹਾਂਜੀ ਲਾਤ ਕੀ ਰਹੇ ਨੇ ਮੁੱਖ ਮੰਤਰੀ ਸਾਹਿਬ ਦੇ।
0: ਬਿਲਕੁਲ ਜੀ,
2: ਜਾਂ ਬਾਦਲ ਸਾਹਿਬ ਕਦੇ ਬਾਦਲ ਸਾਹਿਬ ਤੇ ਨਹੀਂ ਵੀ ਸੀ ਕੋਈ, ਉਹ ਕੋਈ ਪੰਜਾਬ ਦੇ ਕੰਮ ਜਾਂਦੇ ਹੋਣਗੇ ਜਾਂ ਆਪਦੇ ਕੰਮ ਜਾਂਦੇ ਹੋਣੇ, ਇੰਨੇ ਤਾਂ ਉਹ ਵੀ ਨੀ ਗਏ ਹੋਣੇ ਕਦੇ ਦੋ ਸਾਰੇ ਰਲ ਕੇ, ਜਿੰਨੇ ਇਹਨੇ 4 ਸਾਲ ਦੀ ਗੇੜੇ ਭਾਤੇ
0: ਜੀ। ਕੈਪਟਨ ਹੁਣੀ ਦੇਖ ਲੋ ਕਾਂਗਰਸ ਦੀ, ਉਹਨਾਂ ਦੀ ਵੀ ਤਾਂ ਦਿੱਲੀ ਤੋਂ ਚੱਲਦਾ ਸਾਰਾ ਕੁਝ ਸੀਗਾ, ਕੈਪਟਨ ਸਾਹਿਬ ਹੋ ਗਏ ਜਾਂ ਹੋਰ ਹੋ ਗਏ, ਕਿੰਨੇ ਕੁ ਜਾਂਦੇ ਰਹੇ ਨੇ ਜੀ,
2: ਨਹੀਂ ਗਏ ਮੈਂ ਕਹਿੰਦਾ ਹੁਣ ਤੱਕ ਸਾਰੇ ਇੰਨੇ ਗੇੜੇ ਹੋਏ ਨੇ ਸਾਰੇ।
0: ਬਿਲਕੁਲ,
2: ਇਹ ਤਾਂ ਇੱਕ CMO ਕੇਜਰੀਵਾਲ ਦੀ ਕੋਰਟ ਚ ਡੇਟ ਸੀ ਤੇ 92 ਦੇ 92 ਉੱਥੇ ਕੋਰਟ ਦੇ ਮੂਹਰੇ ਬੈਠੇ ਸੀ ਉਹਦੇ ਤੇ ਖੁੰਡਾਂ ਤੇ।
0: ਬਿਲਕੁਲ,
2: ਇਹ ਇੱਥੋਂ ਜਾ ਕੇ ਧਰਨੇ ਲਾਉਂਦੇ ਨੇ ਕੇਜਰੀਵਾਲ ਦਾ ਫੜੇ ਨੂੰ ਪੰਜਾਬ ਤੋਂ, ਕਿ ਪੰਜਾਬ ਉਹਨਾਂ ਨੇ 10 ਸਾਲ 11 ਰਾਜ ਕਰਕੇ ਉੱਥੇ ਤੇ ਉਹਨਾਂ ਨੂੰ ਧਰਨੇ ਲਾਉਣ ਵਾਲਾ ਉੱਥੇ ਕੋਈ ਬੰਦਾ ਨੀ ਸੀ, ਇਕੱਲੇ ਪੰਜਾਬ ਹੀ ਰਹਿ ਗਏ ਸੀ।
0: ਉਹ ਅੱਜ ਖਬਰ ਮੈਂ ਹੈਰਾਨ ਰਹਿ ਗਿਆ ਜੀ, 6 ਤਰੀਕ ਤੋਂ ਮੇਰੇ ਖਿਆਲ ਨਾਲ ਪਟਿਆਲੇ ਦੇ ਵਿਚ ਧਾਰਾ 144 ਲਾ ਦਿੱਤੀ ਜੀ ਆਪਣੀ, ਅਗਸਤ 5 ਤਾਈ ਕੋਈ ਧਰਨਾ ਨੀ ਕੋਈ ਹੋਏਗਾ ਜੀ ਪਟਿਆਲਾ ਰੇਂਜ ਅੰਡਰ ਜਿਹੜਾ ਆਏਗਾ ਸਾਰਾ ਕੁਛ।
2: ਫਿਰ ਸਰਕਾਰ ਕਹਿ ਕੇ ਆਈ ਸੀ ਵੀ ਨਾ ਧਰਨਾ ਨਾ ਗਲ ਚ ਭਰਨਾ ਜੀ, ਫਿਰ ਉਹ ਤੇ ਕੰਮ ਕਰ ਰਹੇ ਨੇ ਜੀ।
0: ਬਿਲਕੁਲ
2: ਉਹਦੇ ਤੇ ਕੰਮ ਕਰ ਰਹੇ ਨੇ ਜੀ, ਫਿਰ
0: ਜੀ
2: ਨਾ ਧਰਨਾ ਲੱਗੂ ਨਾ ਗਲ ਚ ਭਰਨਾ ਹੋਊਗਾ
0: ਜੀ।
1: ਉਹਨਾਂ ਨੂੰ ਵੀ ਪਤਾ ਵੀ ਲੋਕੀ ਦਬਾਂਡਾ ਰੋਜ਼ ਰੋਜ਼,
2: ਅਜੇ ਜਦੋਂ ਬਾਕੀ ਪਾਰਟੀਆਂ ਪਟਾਰੇ ਖੋਲਣੇ ਨੇ ਪਤਾ ਨੀ ਕੀ ਕੀ ਆਉਣਾ ਹੈ। ਅਸਮਜੀਤ ਵੈਸ ਕਹਿੰਦਾ 300 ਨਾਲ ਕਹਿੰਦਾ ਏਸੀ ਪੂਰਾ ਸਾਰੀ ਰਾਤ ਨੀ ਚਲਾ ਸਕਦੇ, 400 ਯੂਨਿਟ ਕਰਾਂਗੇ ਕਹਿੰਦਾ, ਫਿਰ ਬੰਦੇ ਆਰਾਮ ਨਾਲ ਏਸੀ ਸੋਇਆ ਕਰਨਗੇ, ਆਰਾਮ ਕਰਿਆ ਕਰਨਗੇ, ਬਾਲਾ ਕੰਮ ਕਰਕੇ ਥੱਕੇ ਹੁੰਦੇ ਨੇ ਨਾ
0: ਕੀ ਬਾਤ
2: ਹੈ। ਦੇਖਿਓ ਪਟਾਰੀਆਂ ਚੋਂ ਨਿਕਲਣਾ ਕੀ ਹੈ
0: ਜੀ,
2: ਕਹਿੰਦਾ 300 ਨਾਲ ਏਸੀ ਨੀ ਪੂਰਾ ਚਲਾ ਸਕਦੇ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਨਹੀਂ ਚੱਲਦਾ ਜੀ, ਮੈਂ ਤਾਂ ਆਪ ਬੰਦ ਕਰਕੇ ਬੈਠਾ ਹਾਂ ਜੀ।
2: ਉਹੀ ਗੱਲ ਆ ਜੀ, ਫਿਰ ਮਤਲਬ ਆ ਕੁਛ ਆਉਣਾ ਜੀ ਪਟਾਰੀਆਂ, ਪਤਾ ਨਹੀਂ ਕੀ ਖੁੱਲਣਾ ਪਟਾਰੀਆਂ ਚ
0: ਜੀ।
2: ਤੇ ਮਾਨ ਸਾਹਿਬ ਕਹੀ ਜਾਂਦੇ ਕਹਿੰਦੇ ਦੇਣਗੇ ਕੀ, ਜਿਹੜੇ ਪੰਜਾਬ ਨੂੰ ਸਾਰਾ ਕੁਛ ਤਾਂ ਮੈਂ ਦੇਤਾ ਲੋਕ ਖੁਸ਼ ਕਰਤੇ, ਕਹਿੰਦਾ ਇਹਦੇ ਉੱਪਰ ਹੁਣ ਕੀ ਦੇ ਸਕਦੇ ਨੇ
0: ਜੀ, ਪਰਿਵਾਰ ਵਾਰ ਤਾਂ
2: ਨਹੀਂ, ਝੋਲੇ ਘਰ ਘਰ ਡਿਲੀਵਰੀ ਹੋ ਗਈ, ਤੇਲ ਆਤਾ ਸਰ, ਮਤਲਬ ਉਹਦੇ ਕਹਿਣ ਦਾ ਵੀ ਜਿਹੜੀਆਂ ਮੁੱਖ ਮੰਗਾਂ ਸੀ ਲੋੜਾਂ ਸੀ ਲੋਕਾਂ ਦੀਆਂ ਉਹਨਾਂ ਆਲਰੇਡੀ ਦੇ ਤੀ ਆ, ਝੋਲੇ ਤੇਲ ਹਲਦੀ ਵਾਲਾ ਝੋਲਾ ਲੈਦਾ ਪਰ ਫੋਟੋ ਪਾ ਕੇ ਦੇ ਤੀ, ਪਹਿਲਾਂ ਦੂਆ ਸੀ
0: ਜੀ
2: ਘਰ ਘਰ ਰਾਸ਼ਨ, ਹਾਂਜੀ ਬਿਜਲੀ ਮੁਫ਼ਤ, ਉਹ ਸਾਰੇ ਮਸਲੇ ਦਾ ਮੈਂ ਹੱਲ ਕਰਤੇ। ਜੇ ਮੰਗਣਗੇ ਹੁਣ ਕੀ ਦੇਣਗੇ ਕੀ ਲੋਕਾਂ ਨੂੰ,
0: ਨੌਕਰੀਆਂ ਵੀ ਦੇ ਤੀਆਂ, ਸਾਰਾ ਕੁਛ ਕਰ ਦਿੱਤਾ ਜੀ,
2: ਨੌਕਰੀਆਂ ਵੀ ਦੇ ਤੀਆਂ।
0: ਪਰ ਇੱਕ ਗੱਲ ਸਮਝ ਨਹੀਂ ਆਉਂਦੀ, ਇੱਕ ਗੱਲ ਸਮਝ ਨਹੀਂ ਆਉਂਦੀ ਵੀ ਲੋਕ ਕਮਲੇ ਨੇ ਜੀ ਧਰਨੇ ਕਿਉਂ ਲਾਈ ਜਾਂਦੇ
2: ਲੋਕ। ਕੱਲ ਮੈਂ ਇੱਕ ਲੜਕੀ ਦਾ ਬਿਆਨ ਸੁਣ ਰਿਹਾ ਸੀ, ਉਹ ਕਹਿੰਦੀ ਮੈਨੂੰ ਜੁਆਇਨਿੰਗ ਲੈਟਰ ਆ ਗਿਆ ਤੇ ਮੈਂ ਲੈਟਰ ਜਾ ਕੇ ਲੈ ਆਈ, ਜੁਆਇਨਿੰਗ ਲੈਟਰ ਜਾ ਕੇ ਜਿੱਥੋਂ ਮਿਲਦਾ ਸੀ ਮਹਿਕਮੇ ਤੋਂ, ਕਹਿੰਦੀ ਜੁਆਇਨ ਕਰਨਾ ਸੀ, ਕਹਿੰਦੀ ਇੱਕ ਹਫ਼ਤੇ ਬਾਅਦ ਮੈਨੂੰ ਚਿੱਠੀ ਆ ਗਈ ਵੀ ਨਹੀਂ ਨਹੀਂ ਅਜੇ ਤੂੰ ਜੁਆਇਨ ਨਹੀਂ ਕਰ ਸਕਦੀ, ਪਹਿਲਾਂ CM ਸਾਹਿਬ ਨਾਲ ਚੰਡੀਗੜ੍ਹ ਜਾ ਕੇ ਫੋਟੋ ਖਿਚਾ ਕੇ ਆ।
0: ਕੀ ਬਾਤ ਹੈ,
2: ਫੇਰ ਜੁਆਇਨ ਕਰਕੇ ਨੌਕਰੀ, ਕਹਿੰਦੀ 2 ਵੀਕ ਬਾਅਦ ਫੇਰ ਸਾਨੂੰ ਚੰਡੀਗੜ੍ਹ ਸੱਦਿਆ, ਉੱਥੇ ਸਾਡੀ ਫੋਟੋ ਖਿਚਾਈਆਂ, ਮਾਨ ਸਾਹਿਬ ਤੋਂ ਸਰਟੀਫਿਕੇਟ ਦਵਾਏ ਉੱਪਰ ਫੋਟੋ ਲਾ ਕੇ, ਤੇ ਫੇਰ ਕਹਿੰਦੀ ਸਾਨੂੰ ਜੁਆਇਨਿੰਗ ਪੱਤਰ ਦੁਬਾਰਾ ਦੇ।
0: ਕੀ ਬਾਤ ਹੈ,
2: ਅਜੇ ਤਾਂ ਪਤਾ ਲੱਗੂ ਨਾ ਨੌਕਰੀਆਂ ਵਾਲਾ ਦਾ ਵੀ ਪਤਾ ਲੱਗੂਗਾ ਵੀ ਕਿਹਨੂੰ ਮਿਲੀ ਨੇ, ਜਿਹੜੇ ਮਾੜਾ ਮੋਟਾ ਅਜੇ ਤਾਂ ਪਤਾ ਨੀ, ਲੋਕ ਜਮਾ ਹੀ ਕੋਈ ਬੋਲ ਨੀ ਰਿਹਾ, ਕੋਈ ਮੀਡੀਆ ਤੇ ਗੱਲੇ ਨੀ ਪੁੱਛ ਰਿਹਾ, ਇਹ ਤਾਂ ਜਦੋਂ ਚੋਣ ਜਾਬਤਾ ਲੱਗਿਆ ਇਹ ਤਾਂ ਉਦੋਂ ਖਿਲਾਰਾ ਪੈਣਾ ਨਾ ਅਸਲੀ ਤਾਂ।
0: ਬਿਲਕੁਲ,
2: ਮੈਂ ਤਾਂ ਸਿੱਧਾ ਕਹਿੰਦਾ ਪੁੱਛ ਲੋ ਰਾਜੇ ਜੀ ਨੂੰ, 5-4 ਪਿੰਡਾਂ ਦੇ ਉੱਥੇ ਕਹਿੰਦੇ ਪਿੰਡਾਂ ਦੇ ਵਕੀਲ ਵੀ ਆਉਂਦੇ ਹੋਣੇ ਨੇ, ਬਹਿ ਕੇ ਕਿਸੇ ਦਿਨ ਗੱਲ ਕਰੋ ਵੀ ਕਿਹਨੂੰ ਕਿੱਥੇ ਨੌਕਰੀ ਮਿਲੀ ਹੈ, ਸੌਖਾ ਜਿਹਾ ਸਵਾਲ ਹੈ
0: ਜੀ।
2: ਚਲੋ ਇਹ 2 ਪਿੰਡਾਂ ਨੂੰ ਨਹੀਂ ਮਿਲੀ ਬਣਦੀ ਹੈ, ਹਾਂਜੀ
1: ਅਸੀਂ ਕੀ ਕਰੀਏ, 5-5 ਅਖਬਾਰਾਂ ਬੋਲਦੀਆਂ ਨੌਕਰੀਆਂ ਮਿਲ ਗਈਆਂ ਤੇ ਵਕੀਲ 5 ਕੀ ਕਰ ਲੈਣਗੇ ਜੀ, ਹਾਂਜੀ
2: ਨਹੀਂ ਨਹੀਂ ਮਤਲਬ ਪਿੰਡ ਚੋਂ ਤਾਂ ਪਤਾ ਲੱਗ ਹੀ ਜਾਂਦਾ, ਮੈਂ ਤਾਂ ਐਵਰੇਜ
1: ਮੈਂ ਮੰਨਦਾ ਤੁਹਾਡੀ ਗੱਲ,
2: ਪਿੰਡ ਚੋਂ ਨੌਕਰੀ ਬਣਦੀ ਹੈ
0: ਔਜਲਾ ਸਾਹਿਬ ਕੋਰਟ ਨੇ ਤਾਂ ਲਿਖਤੀ ਚੀਜ਼ ਮੰਗਣੀ ਮੰਨਣੀ ਆ ਨਾ।
1: ਸਾਡੀਆਂ ਅਖਬਾਰਾਂ ਬੋਲਦੀਆਂ, ਫੋਟੋਆਂ ਬੋਲਦੀਆਂ,
0: ਬਿਲਕੁਲ
1: ਮਾਨ ਸਾਹਿਬ ਨੂੰ ਸਰ ਔਜਲਾ ਸਾਹਿਬ ਸਰ ਤੁਹਾਡੇ ਸਾਰੀਆਂ ਗੱਲਾਂ ਦਾ ਇੱਕ ਜਵਾਬ ਆ, ਮਾਨ ਸਾਹਿਬ ਨੂੰ ਪੈ ਗਈ ਆਦਤ ਕੰਫਰਟ ਜੋਨ ਦੇ ਵਿੱਚ ਰਹਿਣ ਦੀ। ਜਦੋਂ ਕੰਫਰਟ ਜੋਨ ਦੇ ਵਿੱਚ ਰਹਿਣ ਵਾਲਾ ਬੰਦਾ ਜਿਹੜਾ ਹੈਗਾ ਆ ਉਹ ਫਿਰ ਕੋਈ ਵੱਡਾ ਡਿਸੀਜਨ ਨਹੀਂ ਲੈ ਸਕਦਾ ਹੁੰਦਾ, ਉਹਦੇ ਵਾਸਤੇ ਸੰਘਰਸ਼ ਮੁੜ ਕੇ ਕਰਨਾ ਪੈ ਜਾਂਦਾ ਜੀ।
0: ਬਿਲਕੁਲ
1: ਸੋ ਇਸ ਕਰਕੇ ਉਹ ਕਮਜ਼ੋਰੀਆਂ ਹੈਗੀਆਂ ਆ ਜੀ, ਉਹਨਾਂ ਨੇ ਕਮਜ਼ੋਰੀਆਂ ਕੀਤੀਆਂ ਕੈਸ਼ ਤੇ ਇਸ ਕਰਕੇ 5 ਸਾਲ ਉਹਨਾਂ ਨੇ ਆਪਣਾ ਚਲੋ ਗ੍ਰਹਿਸਤੀ ਹੰਢਾ ਲਈ ਹੈਗੀ ਆ ਜੀ, ਬੱਚਾ ਵੀ ਇੱਕ ਹੋਰ ਹੋ ਗਿਆ, ਜਨਾਨੀ ਵੀ ਦੂਜੀ ਮਿਲ ਗਈ।
0: ਨਾਲੇ ਇੱਕ ਜਿਹੜਾ ਰੋਬ ਹੁੰਦਾ ਨਾ ਕਿਸੇ ਵੀ ਚੀਜ਼, ਚਾਹੇ ਤੁਸੀਂ ਕਿਸੇ ਵੀ ਜੋਬ ਦੇ ਵਿੱਚ ਹੋ ਜਾਂ ਕਿਸੇ ਵੀ ਅਹੁਦੇ ਦੇ ਉੱਤੇ, ਉਹ ਤੁਹਾਡਾ ਇੱਕ ਰੋਬ ਹੁੰਦਾ, ਉਹ ਚੀਜ਼ ਗਵਾ ਚੁੱਕੀ ਹੈ ਨਾ।
1: ਭਾਰੀ ਸਾਹਿਬ ਗੱਲ ਏਦਾਂ ਹੈਗੀ, ਅਹੁਦੇ ਦੀ ਏਦਾਂ ਹੀ ਗੱਲ ਆ ਕਿ ਉਹਨਾਂ ਨੂੰ ਮੋੜਵਾਂ ਸਵਾਲ ਨਹੀਂ ਕਰਨਾ ਕਿਸੇ ਨੇ,
0: ਬਿਲਕੁਲ
1: ਉਹਨਾਂ ਨੇ ਸੁਣਨਾ ਚਾਹੀਦਾ, ਜਿਹੜਾ ਕੋਈ ਮਾੜਾ ਮੋਟਾ ਬੋਲਿਆ ਪਰਚਾ ਦਰਜ ਕਰਾ ਦੇਣਗੇ। ਸੋ ਇਸ ਕਰਕੇ ਜਿਹੜਾ ਹੈਗਾ ਆ, ਜਦ ਤੱਕ ਉਹ ਅਹੁਦਾ ਹੈਗਾ ਉਹਨਾਂ ਨੂੰ ਪਤਾ ਉਦੋਂ ਤੱਕ ਹੀ ਮੇਰੀ ਬੁੱਕਤ ਆ
0: ਜੀ, ਬਿਲਕੁਲ।
1: ਸੋ ਇਸ ਕਰਕੇ ਕੰਫਰਟ ਜੋਨ ਦੇ ਵਿੱਚ ਰਹਿਣ ਦੀ ਆਦਤ ਪੈ ਗਈ ਆ, ਉਸ ਚੀਜ਼ ਦੀ ਭਾਵੇਂ ਜਿੰਨੀ ਮਰਜ਼ੀ ਕੀਮਤ ਉਤਾਰਨੀ ਪਏ। ਕੇਜਰੀਵਾਲ ਆਉਣਗੇ ਤੇ ਭਾਵੇਂ ਉਹ ਹੰਝੂਆਂ ਦੇ ਨਾਲ ਉਹਨਾਂ ਦੇ ਪੈਰ ਧੋ ਲੈਣ, ਉਹਦੇ ਵਿੱਚ ਕੋਈ ਚੱਕਰ ਨਹੀਂ,
0: ਬਿਲਕੁਲ।
1: ਸੋ ਇਸ ਕਰਕੇ ਲੋਕਾਂ ਨੂੰ ਕੁਰਸੀ ਜਿਹੜੀ ਹੈਗੀ ਆ ਉਹ ਬਹੁਤ ਪਿਆਰੀ ਆ ਜੀ
0: ਜੀ।
1: ਬਾਕੀ ਜਿਹੜੀ ਹੈਗੀ ਆ, ਜਨਾਬ ਕਹਿ ਰਹੇ ਹੈਗੇ ਆ ਕਿ ਹਾਂ ਜੀ ਐਮ ਐਲ ਏ ਦਾ ਕੀ ਕਸੂਰ, ਐਮ ਐਲ ਏ ਦਾ ਕਸੂਰ ਵਾਲੇ ਇਸ ਵੇਲੇ ਤਾਂ ਹੁਣੇ ਕੁਛ ਵੀ ਨੀ ਸਵਾਰ ਸਕਦੇ ਜਿਸ ਜਿੰਨਾ ਸਮਾਂ ਪਿੱਛੇ ਰਹਿ ਗਿਆ ਹੈ ਜੀ। ਇਹ ਜਿਹੜੀਆਂ ਚੀਜ਼ਾਂ ਡਿਸੀਜਨ ਲੈਣੀ ਸੀ ਇਹ ਤਾਂ ਪਹਿਲੇ ਸਾਲ ਦੇ ਵਿੱਚ ਹੀ ਲੈ ਲੈਂਦੇ ਤੇ ਚੰਗੇ ਸੀ ਜੀ। ਹੁਣ ਇੰਨਾ ਬੰਦਾ ਦਿੱਲੀ ਦਾ ਬੈਠਾ ਆਇਆ ਹੈਗਾ ਜੀ, ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਬੈਠਾ ਆਇਆ ਜੀ, ਔਰ ਜਿਹੜੀਆਂ ਮਤਲਬ ਬਿਨਾ ਅਨਐਡਵਰਟਾਈਜ਼ਮੈਂਟ ਜਿਹੜੀਆਂ ਕਰਕੇ ਤੇ ਪੋਸਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਬਿਰਾਜਮਾਨ ਆ। ਕੋਈ 1,60,000 ਤਨਖਾਹ ਲੈਂਦਾ, ਕੋਈ 2.5 ਲੱਖ ਦਿੰਦਾ ਪਿਆ ਜੀ, ਉਹ ਕੰਟਰੈਕਟ ਹੋਏ ਆ ਉਹਨਾਂ ਨਾਲ, ਹਾਂਜੀ ਉਹਨਾਂ ਨੂੰ ਪੈਸਾ ਜਾ ਰਿਹਾ ਹੈਗਾ ਜੀ, ਜਿਹਦਾ ਨਾ ਕੋਈ ਕੁਐਸਚਨ ਆ ਵੀ ਹਾਂ ਜੀ ਇਹਦੀ ਕੀ ਕੁਆਲੀਫਿਕੇਸ਼ਨ ਸੀ, ਕੀ ਕੰਪੀਟੀਸ਼ਨ ਸੀ, ਕੀ ਪੰਜਾਬ ਦੇ ਵਿੱਚ ਇਸ ਕੰਮ ਵਾਸਤੇ ਬੰਦਾ ਅਵੇਲੇਬਲ ਨਹੀਂ ਸੀ, ਉਹ ਐਵੇਂ ਪੋਸਟਾਂ ਕ੍ਰੀਏਟ ਕੀਤੀਆਂ ਗਈਆਂ ਜੀ। ਉਹ ਦਿੱਲੀ ਵਾਲੇ ਤਾਂ ਆਉਂਦੇ ਹੈ, ਉਹ ਤਾਂ ਪੈਸੇ ਲੈ ਕੇ ਜਾਂਦੇ ਹੈਗੇ ਆ। ਹੁਣ ਸਾਡੇ ਇਥੋਂ 30,000 ਪੂੰਛ ਜਿਹੜੀ ਓਦਾਂ ਹੀ ਲਾ ਦੇਣੀ ਹੈ ਜੀ, ਤੇ ਤੂੰ ਵੀ ਚੇਅਰਮੈਨ ਫਲਾਣਾ, ਤੂੰ ਵੀ ਚੇਅਰਮੈਨ, ਮੈਨੂੰ ਤਾਂ ਡਰ ਲੱਗਦਾ ਕਿਤੇ ਮੈਨੂੰ ਵੀ ਨਾ ਬਣਾ ਦੇਣ ਜੀ ਸੈਣੀ ਬੋਰਡ ਦਾ ਚੇਅਰਮੈਨ।
0: ਬਿਲਕੁਲ
1: ਝਾੜੂ ਲੈ ਕੇ ਆਉਣਾ ਜੀ, ਠੀਕ ਹੈ ਲੈ ਕੇ
3: ਆਯੋ, ਤੁਹਾਡੇ ਦੋ ਘਰੋਂ ਵੀ ਲੈ ਜਾਓ, ਕਦੇ ਬੇਅਦਬੀ ਹੋ ਜਾਵੇ ਰਾਸਤੇ,
1: ਠੀਕ ਹੈ ਸਰ,
0: ਥੈਂਕ ਯੂ,
1: ਪੂਰਾ ਧਿਆਨ ਰੱਖੂਗਾ, ਥੈਂਕ ਯੂ ਜੀ, ਸ਼ੁਕਰੀਆ ਜੀ,
0: ਸ਼ੁਕਰੀਆ ਜੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਲੋ ਦੋਸਤੋ, ਇਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਹਾਂਜੀ ਔਜਲਾ ਸਾਹਿਬ ਕੰਟੀਨਿਊ ਕਰੋਗੇ? ਨਹੀਂ, ਉਹ ਵੀ ਡ੍ਰੌਪ ਕਰ ਗਏ ਨੇ, ਤੇ ਕਾਲ ਆ ਰਹੀ ਸੀ ਇੱਕ ਹੋਰ ਜੀ, ਉਹਨਾਂ ਤੇ ਵੀ ਗੱਲਬਾਤ ਸੁਣ ਕੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ, ਕਿਉਂਕਿ ਲਾਈਨਾਂ ਬਿਜ਼ੀ ਸੀਗੀਆਂ ਉਸ ਵਕਤ, ਤੇ ਉਸ ਸਮੇਂ ਮੈਂ ਕਾਲ ਨਾਲ ਨਹੀਂ ਲੈ ਸਕਦਾ, ਤੇ ਮੁਕੱਦਰ ਜੀ ਨਾਲ ਜੁੜਨਾ ਚਾਹੁੰਦੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ, ਮੁਕੱਦਰ ਜੀ ਨਾਲ ਜੁੜ ਚੁੱਕੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ, ਮੁਕੱਦਰ ਜੀ ਕੀ ਹਾਲ ਚਾਲ ਨੇ? ਲੰਘਿਆ
4: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਆਪਣੇ ਸੁਣਾਓ?
0: ਬਹੁਤ ਵਧੀਆ, ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦਿਆਂ ਤੇ?
4: ਕਹਿਣਾ ਕੀ ਆ, ਮੈਂ ਤਾਂ ਮਾੜੀ ਜੀ ਗੱਲ ਸੁਣੀ ਸੀ, ਆ ਹੁਣੀ ਗੱਲ ਕਰਦੇ ਪਏ ਸੈਣੀ ਬਾਈ ਜੀ,
0: ਜੀ ਆਵਾਜ਼ ਕੱਟ ਹੋ ਰਹੀ ਤੁਹਾਡੀ,
4: ਜੋ ਕੁਛ ਜੀ ਇੱਕ ਤਾਂ ਜਦੋਂ ਇੱਕ ਸੈਕਿੰਡ,
0: ਹਾਂਜੀ
4: ਹੁਣ ਦੇਖੋ, ਹੁਣ ਠੀਕ ਹੈ?
0: ਹਾਂਜੀ ਹੁਣ ਠੀਕ ਹੈ ਜੀ।
4: ਮੈਂ ਕਿਹਾ ਵੀ ਇਹਨਾਂ ਬਾਰੇ ਤਾਂ ਆਪਾਂ ਬਥੇਰੀ ਗੱਲ ਕਰ ਲਈ ਹੁਣ, ਕਿਉਂਕਿ 4.5 ਸਾਲ ਲੰਘ ਗਏ ਬਾਈ ਜੀ, ਹੁਣ ਤਾਂ ਰਹਿ ਗਏ 6 ਕੁ ਮਹੀਨੇ, ਉਹਦੇ ਚੋਂ ਵੀ ਦੋ ਕੁ ਮਹੀਨੇ ਹੋਰ ਨੇ ਇਹਨਾਂ ਕੋਲ, ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜਾਣਾ
0: ਜੀ।
4: ਹੁਣ ਅੱਗੇ ਵਾਸਤੇ ਆਪਾਂ, ਕਿਉਂਕਿ ਹੁਣ ਪਿਛਲੀ ਆਪਾਂ ਮੈਨੂੰ ਲੱਗਦਾ ਚਲੋ ਠੀਕ ਹੈ ਨਾਲ ਨਾਲ ਕਰੀ ਜਾਈਏ, ਆਪਾਂ ਛੱਡਣੀਆਂ ਨੀ ਗੱਲਾਂ, ਵੀ ਜੋ ਕੁਛ ਉਹਨਾਂ ਨੇ ਕੀਤਾ ਉਹ ਵੀ ਦੱਸੀ ਜਾਈਏ,
0: ਬਿਲਕੁਲ ਜੀ।
4: ਅੱਗੇ ਵਾਸਤੇ ਹੁਣ ਅੱਗੇ ਕੀ ਕਰਨਾ, ਕਿਉਂਕਿ ਹੁਣ ਅਗਲੀ ਸਰਕਾਰ ਜਿਹੜੀ ਆਉਣੀ ਹੈ ਭਾਵੇਂ ਕਿਸੇ ਦੀ ਵੀ ਆਵੇ, ਉਹਨੇ 5 ਸਾਲ ਹੋਰ ਅੱਗੇ ਫਿਰ ਆਪਾਂ ਨੂੰ ਉਡੀਕਣਾ ਪੈਣਾ ਵੀ ਹੁਣ ਅੱਗੇ ਕੀ ਕਰਨਾ, ਆਪਣੇ ਕੋਲ ਆਪਸ਼ਨ ਕੀ ਹੈ?
0: ਬਿਲਕੁਲ ਹੈ ਜੀ,
4: ਕਿਉਂਕਿ ਜਦੋਂ ਇੱਕ ਵਾਰੀ ਸਰਕਾਰ ਬਣ ਗਈ ਫਿਰ ਉਸ ਤੋਂ ਬਾਅਦ ਤਾਂ ਫਿਰ ਕੋਈ ਆਪਸ਼ਨ ਨੀ ਹੈਗਾ ਆਪਣੇ ਕੋਲ, ਜਦੋਂ ਮੰਨ ਲਓ ਬਣ ਗਈ ਆ
0: ਜੀ,
4: ਆਪਾਂ ਹੁਣ ਮੈਨੂੰ ਲੱਗਦਾ ਥੋੜਾ ਠੀਕ ਹੈ ਇਹਨਾਂ ਦੀ ਗੱਲ ਕਰੀ ਜਾਈਏ ਜੋ ਇਹ ਗਲਤ ਕੀਤਾ ਇਹਨਾਂ ਨੇ ਜੋ ਵੀ ਹੈ, ਪਰ ਅੱਗੇ ਆਪਾਂ ਆਉਣ ਵਾਲੇ ਸਮੇਂ ਵਾਸਤੇ ਵੀ ਆਪਾਂ ਥੋੜੀ ਜਿਹੀ ਗੱਲ ਕਰੀਏ
0: ਬਿਲਕੁਲ
4: ਆਪਣੇ ਕੋਲ ਕੀ ਆਪਾਂ ਕਿਹਨੂੰ ਕਿਹਨੂੰ ਆਪਾਂ ਚੁਣ ਸਕਦੇ ਹਾਂ, ਕਿਹਨੂੰ ਵੋਟ ਪਾ ਸਕਦੇ ਹਾਂ, ਨਹੀਂ ਪਾ ਸਕਦੇ
0: ਜੀ,
4: ਥੋੜਾ ਜਿਹਾ ਫੋਕਸ ਉਧਰ ਵੱਧ ਹੋਣਾ ਚਾਹੀਦਾ ਮੇਰਾ ਤਾਂ ਇਹ ਮੰਨਣਾ ਹੈਗਾ, ਕਿਉਂਕਿ ਗੱਲ ਉਹੀ ਹੈ ਭਾਰਜ ਬਾਈ ਜੀ ਵੀ ਹੁਣ ਉਧਰੋਂ ਵੀ ਤਾਂ ਅੱਗੇ ਵੀ ਤਾਂ ਆਪਸ਼ਨ ਕੋਈ ਦਿਸਦੀ ਨੀ ਨਾ ਪਈ ਹੈਗੀ, ਹੁਣ ਜਾਵੇ ਤਾਂ ਜਾਵੇ ਕਿੱਧਰ ਬੰਦਾ
0: ਜੀ,
4: ਮੈਂ ਤਾਂ ਅੱਗੇ ਕਿੰਨੀ ਵਾਰੀ ਕਿਹਾ ਜਿਵੇਂ ਹੁਣ ਔਜਲਾ ਬਾਈ ਜੀ ਕਹਿ ਕੇ ਗਏ ਸੈਣੀ ਬਾਈ ਜੀ ਨੂੰ, ਚਲੋ ਆਪਾਂ ਤਾਂ ਹੱਸਦੇ ਹਾਂ ਸੱਜਣ ਨੇ ਆਪਣੇ ਪਿਆਰੇ ਸਾਰੇ
0: ਜੀ ਜੀ
4: ਵੀ ਤੁਸੀਂ ਵੋਟ ਪਾਈ, ਮੈਂ ਤਾਂ ਸੈਣੀ ਬਾਈ ਜੀ ਨੂੰ ਅੱਗੇ ਕਿੰਨੀ ਵਾਰੀ ਕਿਹਾ ਵੀ ਜੇ ਇੱਕ ਵਾਰੀ ਬਾਦਲ ਸਾਹਿਬ ਕਿਤੇ ਸਟੇਜ ਤੇ ਆ ਕੇ ਕਹਿ ਦੇਣ ਵੀ ਸਾਡੇ ਕਰਕੇ ਝਾੜੂ ਵਾਲੇ ਸਾਡੀਆਂ ਗਲਤੀਆਂ ਤੋਂ ਬਣੇ ਨੇ, ਵੀ ਇਹਨਾਂ ਚ ਲੋਕਾਂ ਦਾ ਕੋਈ ਕਸੂਰ ਨੀ
0: ਜੀ,
4: ਉਹ ਤਾਂ ਹੁਣ ਤੱਕ ਵੀ ਉਹ ਤੁਸੀਂ ਕਦੇ ਸਟੇਜ ਤੇ ਸੁਣ ਲਿਆ ਜੇ ਸੁਖਬੀਰ ਬਾਦਲ ਸਾਹਿਬ ਉਹਨਾਂ ਨੂੰ ਕਹਿੰਦੇ ਵੀ ਨਹੀਂ ਸਾਡੀ ਕੋਈ ਗਲਤੀ ਨੀ, ਇਹ ਤਾਂ ਲੋਕਾਂ ਦੀ ਗਲਤੀ, ਇਹਨਾਂ ਨੂੰ ਚੁਣਿਆ ਉਹਨਾਂ ਨੇ
0: ਜੀ,
4: ਹੁਣ ਮੇਰੇ ਵਰਗਾ ਜੇ ਵੋਟ ਪਾਉਣਾ ਵੀ ਚਾਹੁੰਦਾ ਤੇ ਫਿਰ ਮੈਂ ਹੁਣ ਜੇ ਮੈਨੂੰ ਕਹਿਣ ਵੀ ਤੁਹਾਡੀ ਗਲਤੀ ਹੈ ਤੇ ਫਿਰ ਹੁਣ ਮੇਰੇ ਵਰਗਾ ਬੰਦਾ ਮੇਰੇ ਵਰਗੇ ਹੋ ਸਕਦੇ ਨੇ ਹੋਰ ਵੀ ਕੋਈ ਪੰਜ ਚਾਰ ਹਜ਼ਾਰ ਸੱਤ ਦਸ ਹਜ਼ਾਰ ਹੋਊਗਾ ਬੰਦਾ
0: ਜੀ,
4: ਉਹ ਕਿੱਧਰ ਜਾਵੇ ਉਹ ਕਿਹਨੂੰ, ਜਦੋਂ ਹੁਣ ਮੇਰੀ ਹੀ ਗਲਤੀ ਕੱਢੀ ਜਾਵੇ ਬੰਦਾ ਤੇ ਫਿਰ ਮੈਂ ਹੁਣ ਕਿਹਨੂੰ ਪਾਵਾਂਗਾ ਵੋਟ ਬਾਬੂ,
0: ਬਿਲਕੁਲ ਹੈ ਜੀ,
4: ਕਿਤੇ ਸਟੇਜ ਤੇ ਖੁੱਲੇ ਮਨ ਨਾਲ ਖੜ ਕੇ ਇਹ ਕਹਿ ਦੇਣ ਵੀ ਸਾਡੀਆਂ ਗਲਤੀਆਂ ਸੀ ਬਾਈ ਜੀ, ਵੀ ਇਹ ਸਾਰਾ ਕੁਝ ਜੋ ਵੀ ਹੋਇਆ ਸਾਡੇ ਕਰਕੇ ਹੋਇਆ, ਕਿਤੇ
0: ਇਦਾਂ ਵੀ ਨੀ ਕਹਿਣਾ, ਏਦਾਂ ਹੀ ਕਹਿ ਸਕਦੇ ਆ ਜੋ ਕੁਝ ਪਿੱਛੇ ਬੀਤ ਗਿਆ ਉਹਨੂੰ ਛੱਡ ਕੇ ਤੇ ਨਵੇਂ ਸਿਰੇ ਸ਼ੁਰੂ ਕਰਦੇ ਆ ਭਾਈ, ਏਦਾਂ ਹੀ ਕਹਿ ਸਕਦੇ ਨੇ ਜੀ,
4: ਛੱਡ ਕੇ ਵੀ ਨੀ ਕਹਿੰਦੇ ਹੈਗੇ ਇਹਨਾਂ ਨੇ, ਇਹ ਵੀ ਨੀ ਕਹਿਣੀ ਹੈਗੀ ਮੈਂ ਤੁਹਾਨੂੰ ਇਹ ਵੀ ਗੱਲ ਦਾ,
0: ਜੇ
4: ਕਹਿ ਦੇਣਗੇ ਤਾਂ ਚਲੋ ਉਹ ਵੀ ਗੱਲ
0: ਵੱਜੂਗਾ,
4: ਜੇ ਕਿਤੇ ਬੰਦਾ ਗਲਤੀ ਮੰਨ ਲੈ ਨਾ, ਗਲਤੀ ਮੰਨਣ ਨਾਲ ਕੋਈ ਮਾੜੀ ਗੱਲ ਨੀ ਹੁੰਦੀ, ਉਹਦੇ ਨਾਲ ਕੋਈ ਮੰਨ ਲਓ ਜੁੜਨਗੇ ਹੀ ਲੋਕ, ਟੁੱਟਦੇ ਨੀ ਹੈਗੇ, ਜੇ ਬੰਦਾ ਖੁੱਲੇ ਮਨ ਨਾਲ ਆ ਕੇ ਕਹਿ ਦੇ ਵੀ ਸਾਡੇ ਤੋਂ ਆਹ ਗਲਤੀ ਹੋ ਗਈ ਭਾਈ,
0: ਬਿਲਕੁਲ
4: ਜੋ ਵੀ ਹੈ
0: ਜੀ,
4: ਕਿਉਂਕਿ ਗਲਤੀ ਹੋਈ ਵੀ ਕੋਈ ਛੋਟੀਆਂ ਗਲਤੀਆਂ ਨੀ ਹੈਗੀਆਂ ਬਾਈ ਜੀ, ਹੁਣ ਅੱਜ ਸਰਕਾਰ ਨੀ ਹੈਗੀ ਆਪਾਂ ਕਹਿ ਦਿੰਨੇ ਆ, ਮਿਥ ਕੇ ਆ ਸੈਣੀ ਨੂੰ ਹੋਰ ਜਿੰਨੇ ਅਫਸਰ ਲਾਏ ਨੇ ਇਹਨਾਂ ਨੇ, ਇਜ਼ਹਾਰ ਆਲਮ ਜਿਨ੍ਹਾਂ ਦੇ ਏਡੇ ਏਡੇ ਵੱਡੇ ਇਲਜ਼ਾਮ ਸੀ
0: ਜੀ,
4: ਉਹਨਾਂ ਨੂੰ ਇਹਨਾਂ ਨੇ ਇਹ ਗੱਲਾਂ ਐਵੇਂ ਕਹਿਣ ਦੀਆਂ ਨੀ ਹੁੰਦੀਆਂ ਭਾਰਜ ਬਾਈ ਜੀ, ਚਲੋ ਆਪਣੇ ਵਰਗੇ ਬੰਦੇ ਹੋਰ ਹਿਸਾਬ ਨਾਲ ਸੋਚਦੇ ਨੇ, ਜਿਹੜੇ ਇਮੋਸ਼ਨਲ ਬੰਦੇ ਨੇ ਨਾ
0: ਜੀ,
4: ਉਹ ਨੀ ਜੁੜਦੇ ਹੈਗੇ, ਉਹ ਇਮੋਸ਼ਨਲ ਢੰਗ ਨਾਲ ਹੀ ਸੋਚਦੇ ਹੈਗੇ
0: ਜੀ,
4: ਜਿਹੜੇ ਬੰਦਿਆਂ ਤੇ ਏਡੇ ਏਡੇ ਸਿੱਖਾਂ ਦੇ ਮੰਨ ਲਓ ਕਤਲ ਜੋ ਵੀ ਹੈਗਾ, ਭਾਵੇਂ ਜ਼ਹਾਰ ਆਲਮ ਸੀ ਜਿਹੜਾ ਨਕੋਦਰ ਕਾਂਡ ਹੋਇਆ ਜਾਂ ਹੋਰ ਹੋਏ, ਵੀ ਤੁਸੀਂ ਉਹਨਾਂ ਨੂੰ ਤਾਂ ਆਪਣੀ ਸਰਕਾਰ ਚ ਉਹਨਾਂ ਨੂੰ ਵੱਡੇ ਵੱਡੇ ਅਫਸਰ ਲਾ ਕੇ, ਤੁਸੀਂ ਖੁਦ 97 ਦੀ ਸਰਕਾਰ ਤੁਸੀਂ ਖੁਦ ਕਹਿ ਕੇ ਆਏ ਵੀ ਅਸੀਂ ਵੀ ਇਹਦੀ ਜਾਂਚ ਆਵਾਂਗੇ ਜੋ ਵੀ ਕੁਛ ਹੋਇਆ ਘਾਟਾ ਵਾਦਾ, ਤੇ ਕਿੱਥੇ ਫਿਰ ਜਦੋਂ ਬਾਦਲ ਸਾਹਿਬ ਜਦੋਂ ਸਰਕਾਰ ਬਣ ਗਈ, ਗੱਲ ਉਹੀ ਹੈ ਨਾ, ਮੈਂ ਤਾਂ ਅਹਲ ਭਾਰਜ ਬਾਈ ਜੀ ਉਸੇ ਕਰਕੇ ਕਹਿੰਦਾ ਜਿਵੇਂ ਬਾਦਲ ਸਾਹਿਬ ਨੇ ਕਿਹਾ 97 ਚ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਇੱਥੇ ਕਮਿਸ਼ਨ ਬਿਠਾਵਾਂਗੇ, ਜੋ ਵੀ ਕਤਲੇਆਮ ਹੋਇਆ ਅਸੀਂ ਉਹਦੀ ਜਾਂਚ ਕਰਾਵਾਂਗੇ, ਠੀਕ ਹੈ, ਜਦੋਂ ਸਰਕਾਰ ਕੁਰਸੀ ਤੇ ਬਹਿ ਗਏ ਉਦੋਂ ਜਦੋਂ ਫਿਰ ਪੱਤਰਕਾਰਾਂ ਨੇ ਪੁੱਛਿਆ ਵੀ ਬਾਦਲ ਸਾਹਿਬ, ਉਹ ਕਹਿੰਦਾ ਛੱਡੋ ਜੀ ਕਾਕਾ ਜੀ ਕਿਉਂ ਗੱਡੇ ਮੁਰਦੇ ਪੁੱਟਦੇ ਹੋ
0: ਜੀ,
4: ਤੇ ਇਹੀ ਮਾਨ ਸਾਹਿਬ ਨੇ ਆਪਣੀ, ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕੁਰਸੀਆਂ ਦਾ, ਇਸੇ ਕਰਕੇ ਸਾਡਾ ਵੋਟ ਪਾਉਣ ਨੂੰ ਜੀ ਨੀ ਕਰਦਾ
0: ਜੀ,
4: ਮਾਨ ਸਾਹਿਬ ਕੀ ਕਹਿੰਦੇ ਅਸੀਂ ਸਾਡੀ ਇੱਕ ਵਾਰੀ ਸਰਕਾਰ ਬਣਾ ਦੋ ਜੀ, ਕਿਉਂ ਨੀ ਸਰਕਾਰ MSP ਦਿੰਦੀ, ਅਸੀਂ ਸਾਰੀਆਂ ਫਸਲਾਂ ਤੇ MSP ਦੇ ਦਾਂਗੇ, ਜਦੋਂ ਕੁਰਸੀ ਤੇ ਬਹਿ ਗਏ ਜਦੋਂ ਫਿਰ ਪੱਤਰਕਾਰ ਨੇ ਸਵਾਲ ਪੁੱਛਿਆ ਵੀ ਤੁਸੀਂ ਤਾਂ ਐਂ ਕਿਹਾ ਸੀ ਜੀ 5 ਮਿੰਟ ਚ ਦੇ ਦਾਂਗੇ ਤੁਸੀਂ, ਉਹਦੇ ਮਾਨ ਸਾਹਿਬ ਨੇ ਕਿਹਾ ਕੱਲੀ ਉਹ ਅਨਮੋਲ ਗਗਨਮਾਲ ਦਾ ਮਸਲਾ ਨੀ ਹੈਗਾ, ਉਹਦੇ ਮਾਨ ਸਾਹਿਬ ਨੇ ਕਿਹਾ, ਕਹਿੰਦੇ ਫਿਰ ਜਵਾਬ ਬਾਦਲ ਸਾਹਿਬ ਵਾਂਗੂ ਮਾਨ ਸਾਹਿਬ ਦਾ ਆਇਆ, 29 ਚ ਜੇ ਮੈਂ ਮੁੱਖ ਮੰਤਰੀ ਬਣ ਗਿਆ ਮੈਂ ਇੰਨੇ ਜੋਗਾ ਹੋ ਜੂਗਾ, ਮੈਂ MSP ਦੇ
0: ਦੂੰਗਾ,
4: ਦੇਖੋ ਤੁਸੀਂ ਫਿਰ ਹੁਣ ਫਿਰ ਮੈਨੂੰ ਉਹੀ ਗੱਲ ਹੈ ਸਾਡੇ ਵਰਗੇ ਬੰਦੇ ਹੁਣ ਹੁਣ ਇਹਨਾਂ ਚੋਂ ਕਿਹਨੂੰ ਚੁਣੀਏ ਬਾਬਿਓ,
0: ਇਸ
4: ਤੋਂ ਚੰਗਾ ਵੀ ਘਰੇ ਬਹਿ ਕੇ ਆਪਣਾ ਜਿੰਨੀ ਤੋਂ ਅਸੀਂ ਆਪਣਾ ਪਰਿਵਾਰ ਪਾਲ ਸਕਦੇ ਆ ਕੰਮ ਕਾਰ
0: ਜੀ,
4: ਉਹ ਚੰਗਾ ਨੀ, ਇਹਨਾਂ ਤੋਂ ਜਿੰਨੇ ਬੰਦੇ ਨੇ ਇਹਨਾਂ ਦੇ ਕੁਰਸੀ ਤੇ ਬੈਠਿਆਂ ਦੇ ਬਿਆਨ ਸੁਣ ਲਓ ਤੇ ਕੁਰਸੀ ਦੇ ਲੱਥਿਆਂ ਦੇ ਬਿਆਨ ਸੁਣ ਲਓ,
0: ਨਹੀਂ ਬਰਾਬਰ ਦੀ ਧੀਰਤਾ ਚੁਣੋ ਮੁਕੱਦਰ ਜੀ, ਫਿਰ ਉਹੀ ਕਵਾਂਗਾ ਆਪਸ ਦੇ ਵਿਚ ਤਾਂ ਲੜਨ ਇਹ ਚਾਹੇ ਜਿੱਥੇ ਮਰਜ਼ੀ ਲੜਨਗੇ,
4: ਨਹੀਂ ਲੜਦੇ ਵੀ ਇਹ ਆਪਾਂ ਨੂੰ ਦਿਸਦੇ ਜ਼ਰੂਰ ਹੈਗੇ ਨੇ, ਪਰ ਇਹ ਲੜਦੇ ਵੀ ਇਕੱਠੇ ਨੂਰਾ ਕੁਸ਼ਤੀ ਕਰਦੇ ਨੇ
0: ਜੀ,
4: ਅਸਲ ਡੰਗਰ ਨੀ ਲੜਦੇ,
0: ਜੇ ਪੂਰੀ ਬਹੁਮਤ ਲੈ ਜਾਏਗੀ ਕੋਈ ਵੀ ਪਾਰਟੀ ਆ ਉਹ ਫਿਰ ਆਪ ਉਧਰੀਆਂ ਤਾਂ ਕਰੇਗੀ ਉਹ ਤਾਂ ਸਾਡੇ ਸਾਹਮਣੇ ਹੀ ਹੈ, ਘੱਟੋ ਘੱਟ ਨਾਲ ਓਪੋਜੀਸ਼ਨ ਤਾਂ ਖੜੀ ਕਰਨੀ ਪਵੇਗੀ ਜੇ ਕੁਛ ਨਾ ਕੁਛ ਬਦਲਾ ਜਾ, ਕਿਉਂਕਿ ਇੱਕ ਪਾਰਟੀ ਨੇ ਇਕੱਲੀ ਨੇ ਆ ਕੇ ਬਦਲਾ ਨਹੀਂ ਕਰ ਸਕਦੀ, ਜੇ ਬਦਲਾ ਕਰਾਉਣਾ ਤੇ ਨਾਲ ਬਰਾਬਰ ਦੀ ਧਿਰ ਖੜੀ ਕਰਨੀ ਪੈਣੀ ਹੈ, ਫਿਰ ਲੋਕਾਂ ਦੇ ਕੁਝ ਨਾ ਕੁਝ ਪੱਲੇ ਪਵੇਗਾ ਜੀ,
4: ਬਿਲਕੁਲ ਬਿਲਕੁਲ
0: ਚਲੋ ਇਹ ਸਬਕ ਲੈ ਸਕਦੇ ਆ ਅੱਗੇ

0: ਜਿੰਨੇ ਵੀ ਇਹ ਭਾਵੇਂ ਕਾਂਗਰਸ ਵਾਲੇ ਹੋਣ ਭਾਵੇਂ ਅਕਾਲੀ ਹੋਣ ਦੂਜੇ ਤੀਜੇ ਜਿੰਨੇ ਉਹ ਇਹ ਮੈਂ ਤਾਂ ਨਾ ਇਹਨਾਂ ਦੇ ਕਰੈਕਟਰ ਸੱਤਾ ਦੇ ਵਿਰੋਧੀ ਧਿਰ ਦੇ ਦੋ ਹੀ ਨੇ ਜਦੋਂ ਇਹ ਵਿਰੋਧੀ ਧਿਰ ਚ ਆਉਂਦੇ ਨੇ ਉਦੋਂ ਇਹਨਾਂ ਇਹਨਾਂ ਨੂੰ ਸਭ ਤੋਂ ਵੱਧ ਲੋਕਾਂ ਦੀ ਫਿਕਰ ਇਹਨਾਂ ਨੂੰ ਹੁੰਦੀ ਹੈ
1: ਜੀ
0: ਜਦੋਂ ਇਹ ਕੁਰਸੀ ਤੇ ਹੁੰਦੇ ਨੇ ਹੁਣ ਮਾਨ ਸਾਹਿਬ ਤੁਸੀਂ ਦੇਖ ਲੋ ਆਮ ਆਦਮੀ ਪਾਰਟੀ ਤਾਂ ਨਵੀਂ ਸੀ ਨਾ ਇਹਨਾਂ ਦੇ ਕੋਈ ਪਿਛਲਾ ਬਰਡਨ ਕੋਈ ਕੋਈ ਬਰਡਨ ਨਹੀਂ ਸੀ ਕੋਈ ਇਹਨਾਂ ਤੇ ਕੋਈ ਗੁੱਸਾ ਗਿਲਾ ਨਹੀਂ ਸੀ ਕੁਛ ਨਹੀਂ
1: ਜੀ
0: ਪਰ ਜੇ ਜੋ ਕੁਛ ਇਹਨਾਂ ਨੇ ਤੁਸੀਂ ਦੇਖੋ ਵੀ ਆ ਕੇ ਹੁਣ ਕੀਤਾ ਹੈ ਵੀ ਜਿੰਨੀ ਡਾਂਗ ਭਰਾਉਂਦੇ ਪਏ ਜਗ੍ਹਾ ਮੋਢੇ ਤੇ ਨਾ ਧਰਨਾ ਹੋਊਗਾ ਨਾ ਭਰਨਾ ਹੋਊਗਾ ਫਲਾਣਾ ਹੋਊਗਾ ਧਮਕਾਣਾ ਹੋਊਗਾ
1: ਜੀ
0: ਤੇ ਤੁਸੀਂ ਦੇਖ ਲੋ ਵੀ ਹੁਣ ਕੀ ਕਹੋਗੇ ਇਹਨਾਂ ਨੂੰ ਬਾਈ
1: ਪਰ ਇੱਕ ਚੀਜ਼ ਮੈਂ ਸੋਚਦਾ ਪੋਜ਼ਿਟਿਵਿਟੀ ਦੇ ਵਿੱਚ ਸੋਚੀਏ ਤਾਂ ਇੱਕ ਚੀਜ਼ ਠੀਕ ਵੀ ਹੈ ਜਿਹੜਾ ਬਾਕੀ ਪਾਰਟੀਆਂ ਨੂੰ ਸਮਝਣ ਦੇ ਲਈ 25-30 ਜਾਂ 35-40 ਸਾਲ ਲੱਗ ਗਏ ਇਹਨਾਂ ਨੇ 5 ਸਾਲਾਂ ਦੇ ਵਿੱਚ ਸਾਰਾ ਕੁਝ ਸਮਝਾ ਦਿੱਤਾ ਹੈ ਲੋਕ ਉਹਦੇ ਨਾਲ ਮਤਲਬ ਕਿ ਇੱਕ ਪੋਜ਼ਿਟਿਵ ਸੁਨੇਹਾ ਵੀ ਉਹਦੇ ਵਿੱਚ ਹੈਗਾ ਹੈ
0: ਨਹੀਂ ਨਹੀਂ ਉਹ ਅਸਲ ਚ ਭਾਰਤ ਬਾਈ ਜੀ ਲੋਕਾਂ ਨੂੰ ਕੁਛ ਕੁਛ ਜ਼ਿਆਦਾ ਉਮੀਦ ਨਾਲ ਇਹਨਾਂ ਨੂੰ ਚੁਣਿਆ ਸੀ
1: ਜੀ
0: ਉਹਦੇ ਕਰਕੇ ਨਹੀਂ ਜੇ ਨਹੀਂ ਤੇ ਇਹ ਜਿਹੜਾ ਡਾਂਗਾ ਫਿਰਨ ਵਾਲਾ ਕੰਮ ਇਹ ਤਾਂ ਚੱਲਦਾ ਹੀ ਰਿਹਾ ਭਾਰਤ ਬਾਈ ਜੀ ਹੁਣ ਤੱਕ ਹੀ ਚੱਲਦਾ ਰਿਹਾ ਕੋਈ ਐ ਨੀ ਵੀ ਕੋਈ ਬਾਦਲ ਸਾਹਿਬ ਨੇ ਕੋਈ ਵੱਖਰਾ ਕੀਤਾ ਹੋਊਗਾ ਜਾਂ ਉਹਨਾਂ ਨੇ ਵੱਖਰਾ ਕੀਤਾ ਹੋਊਗਾ
1: ਜੀ
0: ਅਸਲ ਚ ਨਾ ਬਾਈ ਜੀ ਜਿਹੜਾ ਸਿਸਟਮ ਪਿੱਛੇ ਬੈਠਾ ਨਾ ਇਹ ਸਿਸਟਮ ਖਰਾਬ ਕਰਦਾ ਪਿਆ ਨਹੀਂ ਜੇ ਗੱਲ ਉਹੀ ਹੈ ਜਿੰਨੇ ਵੀ ਹੈਗੇ ਨੇ ਤੁਸੀਂ ਦੇਖ ਲਓ ਵੀ ਇਹਨਾਂ ਨੂੰ ਕਿਸੇ ਨੂੰ ਮਰਜ਼ੀ ਬਿਠਾ ਕੇ ਦੇਖ ਲਓ ਕੁਰਸੀ ਤੇ ਇਹਨਾਂ ਦੇ ਬਿਆਨ ਵਿਰੋਧੀ ਧਿਰ ਚ ਕੁਛ ਹੋਰ ਹੁੰਦੇ ਨੇ ਸੱਤਾ ਦੇ ਧਿਰ ਚ ਕੁਛ ਹੋਰ
1: ਜੀ
0: ਤੇ ਆਪਾਂ ਹੁਣ ਕੀ ਕਰ ਸਕਦੇ ਹਾਂ ਚਲੋ ਠੀਕ ਹੈ ਜਿੰਨੇ ਜਿਹਦਾ ਜੀ ਕਰਦਾ ਜਿਹਨੂੰ ਵੀ ਆਪਸ਼ਨ ਲੈਣਾ ਚਾਹੀਦਾ ਵੀ ਹੋ ਸਕਦਾ ਇਹਨਾਂ ਨੂੰ ਘੱਟੋ ਘੱਟ ਸੀਟਾਂ ਦੇ ਉਹਦੇ ਵਿੱਚ ਵੀ ਕੋਈ ਲੋਕਾਂ ਦੇ ਹੱਥ ਵਾਸਤਾ ਹੈ ਨੀ ਲੋਕਾਂ ਨੇ ਕਿਹੜੀ ਧਿਰ ਵੱਲ ਭੁਗਤਣਾ ਵੱਧ ਆਉਣੀਆਂ ਨੇ ਘੱਟ ਹੋਣੀਆਂ ਨੇ ਇਹ ਕੋਈ ਕੈਲਕੂਲੇਸ਼ਨ ਤਾਂ ਹੈ ਨੀ ਵੀ ਮੈਥ ਵੀ ਆਪਾਂ ਕਰ ਸਕਦੇ ਹਾਂ ਵੀ ਇਹਨਾਂ ਨੂੰ ਇੰਨੀਆਂ ਕੁ ਦੇ ਦਈਏ ਜਾਂ ਇਹਨਾਂ ਨੂੰ ਇੰਨੀਆਂ ਕੁ ਦੇ ਦਈਏ
1: ਜੀ
0: ਉਹਦਾ ਜਿਹੜੇ ਪਾਸੇ ਲੋਕਾਂ ਨੇ ਡਿੱਗਣਾ ਉਹ ਡਿੱਗੀ ਪੈਣਾ ਬਾਈ ਜੀ ਉਹਨਾਂ ਨੇ ਉਧਰ ਪਾ ਹੀ ਦਿੰਦੀਆਂ ਨੇ ਵੋਟਾਂ
1: ਜੀ
0: ਪਰ ਫਿਰ ਵੀ ਇਹ ਗੱਲ ਤੁਹਾਡੇ ਵਾਲੀ ਠੀਕ ਹੈ ਕਿ ਜੇ ਇਹਨਾਂ ਨੂੰ ਘੱਟੋ ਘੱਟ ਸੀਟਾਂ ਇਹਨਾਂ ਨੂੰ ਬਹੁਮਤ ਦੇ ਨੇੜੇ ਤੇੜੇ ਰੱਖੀਏ ਤਾਂ ਥੋੜਾ ਜਿਹਾ ਕੰਟਰੋਲ ਰਹਿੰਦਾ
1: ਬਿਲਕੁਲ
0: ਪਰ ਨਹੀਂ ਜੇ ਹੁਣ ਤੁਸੀਂ ਦੇਖੀ ਲੋ ਫਿਰ ਹੁਣ ਜੇ ਹੁਣ ਬਹੁਮਤ ਤੋਂ ਘੱਟ ਵੀ ਕਰੋਗੇ ਤੇ ਆ ਹੁਣ ਮੋਦੀ ਸਾਹਿਬ ਵੀ ਘਟੇ ਹੀ ਸਨ ਤੇ ਹੁਣ ਵੀ ਉੱਥੋਂ ਤੋੜੀ ਆਉਂਦੇ ਨੇ ਬੰਗਾਲ ਚੋਂ ਤੇ ਬਹੁਮਤ ਧੱਕੇ ਨਾਲ ਲਈ ਜਾਂਦੇ ਫਿਰ ਬਾਈ ਹੁਣ ਇਹ ਕਿਹੜੇ ਪਾਸੇ ਨੂੰ ਕੰਮ ਤੁਰਿਆ ਹੋਇਆ
1: ਤੇ
0: ਆਪਾਂ ਕਿੱਧਰੋਂ ਕਿਹੜੇ ਪਾਸੇ ਨੂੰ ਰੱਖਾਂਗੇ ਬਾਈ
1: ਜੀ ਬਿਲਕੁਲ ਹੈ ਜੀ ਜੀ
0: ਜਿਹੜੇ ਪਾਸੇ ਨੂੰ ਭਾਰਤ ਬਾਈ ਜੀ ਇਹ ਕੰਮ ਤੁਰਿਆ ਹੋਇਆ ਨਾ
1: ਜੀ
0: ਇਹ ਲੋਕਾਂ ਨੂੰ ਬਗਾਵਤ ਵਾਲੇ ਪਾਸੇ ਤੋਰਨ ਵਾਲਾ ਕੰਮ ਹੈ ਕਿਉਂਕਿ ਹੁਣ ਕਿਸੇ ਨੂੰ ਤੁਸੀਂ ਮੰਨ ਲਓ ਧੱਕੀ ਜਾਓਗੇ ਪਿਛਾ ਨੂੰ ਉਹ ਜਾ ਕੇ ਕੰਧ ਨਾਲ ਹੀ ਲੱਗ ਸਕਦਾ ਨਾ ਜਦੋਂ ਪਿੱਛੇ ਕੰਧ ਆ ਗਈ ਤੇ ਫਿਰ ਹੁਣ ਅਗਲਾ ਕੀ ਕਰੂਗਾ
1: ਜੀ ਬਿਲਕੁਲ ਹੈ ਜੀ ਬਿਲਕੁਲ
0: ਇਹ ਜਿਹੜੇ ਪਾਸੇ ਨੂੰ ਸਿਸਟਮ ਤੁਰਿਆ ਹੋਇਆ ਨਾ ਇਹ ਕੰਧ ਨਾਲ ਧੱਕਣ ਵਾਲੇ ਪਾਸੇ ਤੁਰਿਆ
1: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ ਜੀ
0: ਬੜਾ ਅਫਸੋਸ ਹੈ ਭਾਰਤ ਬਾਈ ਜੀ ਜਦੋਂ ਆਪਾਂ ਸੰਵਿਧਾਨ ਦੇ ਵਿੱਚ ਨਾ ਮੈਂ ਤੁਸੀਂ ਕਹਿੰਦੇ ਸੋਚਦੇ ਹੋਵੋਗੇ ਵੀ ਬੜੀ ਮੈਂ ਆਸਾਨੀ ਨਾਲ ਇਹ ਗੱਲ ਕਹਿ ਦੇਣਾ ਮੈਨੂੰ ਪਤਾ ਹੈਗਾ ਵੀ ਸਾਡੀ ਵੋਟ ਦੀ ਕੀਮਤ ਕੀ ਹੈ ਇਸ ਸੰਵਿਧਾਨ ਦੇ ਵਿੱਚ ਪਾਵੇ ਕਿਨੂੰ ਬਾਈ ਜੀ
1: ਮੁਹਿੰਮ ਤਾਂ ਸ਼ੁਰੂ ਕੀਤੀ ਜਾ ਸਕਦੀ ਹੈ ਅੱਜ ਤੋਂ ਹੀ ਲੋਕਾਂ ਦੇ ਵਿੱਚ ਇਹ ਚੀਜ਼ ਜ਼ਰੂਰ ਜਾਣੀ ਚਾਹੀਦੀ ਹੈ ਅੱਜ ਤੋਂ ਹੀ ਕਿ ਇੱਕ ਪਾਰਟੀ ਨੂੰ ਨਾ ਚੁਣੋ ਘੱਟੋ ਘੱਟ ਦੋ ਬਰਾਬਰ ਦੀਆਂ ਧਿਰਾਂ ਨੂੰ ਚੁਣੋ ਤੇ ਉਹਦੇ ਵਿੱਚ ਜੇ ਲੋਕਾਂ ਦੇ ਵਿੱਚ ਅਜੇ 6 ਮਹੀਨੇ ਪਏ ਨੇ ਕਿਤੇ ਨਾ ਕਿਤੇ ਮੈਸੇਜ ਚਲੇ ਜਾਂਦਾ ਕੀ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਠੀਕ ਕਰਾਂ ਕਿਉਂਕਿ ਇੱਕ ਧਿਰ ਨੂੰ ਚੁਣ ਕੇ ਜੇ ਆਪਾਂ ਉਮੀਦ ਰੱਖਾਂਗੇ ਉਹ ਤਾਂ ਫਿਰ ਹਾਲਾਤ ਫਿਰ ਉਹ ਹੀ ਹੋਣਗੇ ਘੱਟੋ ਘੱਟ ਇੰਨਾ ਕੁ ਤਾਂ ਅਪਰਾਧ ਆਪਾਂ ਕਰ ਹੀ ਸਕਦੇ ਹਾਂ ਸਾਰੇ ਰਲ ਮਿਲ ਕੇ ਮਤਲਬ ਕਿ ਘੱਟੋ ਘੱਟ ਦੋ ਧਿਰਾਂ ਨੂੰ ਇਕੱਠਾ ਚੁਣੋ ਇੱਕ ਨੂੰ ਨਾ ਚੁਣੋ
0: ਜਿੰਨਾ ਕੁ ਚਲੋ ਆਪਾਂ ਇਹ ਨੀ ਕਹਿ ਸਕਦੇ ਵੀ ਚੁਣ ਸਕਦੇ ਹਾਂ ਨਹੀਂ ਚੁਣ ਸਕਦੇ ਪਰ ਜਿਹਦੇ ਲੋਕਾਂ ਕੋਲ ਆਪਾਂ ਗੱਲ ਪਹੁੰਚਾ ਸਕਦੇ ਉਹਨਾਂ ਕੋਲ ਤਾਂ ਪਹੁੰਚਾ ਹੀ ਸਕਦੇ
1: ਜਿੰਨਾ ਜ਼ੋਰ ਆਪਾਂ ਸਰਕਾਰ ਬਣਾਉਣ ਨੂੰ ਲਾਉਂਦੇ ਹਾਂ ਓਨਾ ਹੀ ਜ਼ੋਰ ਓਪੋਜੀਸ਼ਨ ਬਣਾਉਣ ਨੂੰ ਵੀ ਲਾਉਣਾ ਪਏਗਾ ਨਾ
0: ਬਿਲਕੁਲ ਲਾਉਣਾ ਪਊਗਾ ਇਸੇ ਕਰਕੇ ਤਾਂ ਹੁਣ ਇਹਨਾਂ ਦੀਆਂ ਚੀਜ਼ਾਂ ਘਟੀਆਂ ਨੇ ਇਸੇ ਕਰਕੇ ਤਾਂ ਇਹਨਾਂ ਦਾ ਜ਼ੋਰ ਲੱਗਿਆ ਹੋਇਆ ਵੀ ਅਸੀਂ ਪੂਰੀਆਂ ਕਰ ਲਈਏ ਬੰਗਾਲ ਚ ਤੋੜੀਏ
1: ਬਿਲਕੁਲ
0: ਡਿਸੀਜਨ ਲੈਣਾ ਬਹੁਤ ਔਖਾ ਹੁੰਦਾ ਕਿੱਥੇ ਇੱਕ ਤਰਫਾ ਲਈ ਜਾਂਦੇ ਨੇ ਕਿਸੇ ਨੂੰ ਪੁੱਛਣ ਦੀ ਲੋੜ ਹੀ ਨੀ ਹੈਗੀ
1: ਬਿਲਕੁਲ ਹੈ
0: ਵੈਸੇ ਕੁੱਲ ਮਿਲਾ ਕੇ ਭਾਰਤ ਬਾਈ ਜੀ ਸਿਆਸਤ ਨਾ ਬਹੁਤ ਬਹੁਤ ਗਲਤ ਪਾਸੇ ਨੂੰ ਜਿਹੜੇ ਪਾਸੇ ਨੂੰ ਇਹ ਕੰਮ ਤੁਰਿਆ ਹੋਇਆ ਨਾ ਹੌਲੀ ਹੌਲੀ ਲੋਕ ਕਿਉਂਕਿ ਜੇ ਆਪਸ਼ਨ ਨਾ ਨਾ ਰਿਹਾ ਲੋਕਾਂ ਕੋਲ ਫਿਰ ਉਹ ਅਖੀਰ ਫਿਰ ਉਹੀ ਉਸੇ ਪਾਸੇ ਨੂੰ ਅਰਾਜਕਤਾ ਨੂੰ ਦੂਜੇ ਪਾਸੇ
1: ਲੋਕ
0: ਜਨਤਾ ਫਿਰ ਇਹੀ ਆਪਣੇ ਆਲੇ ਦੁਆਲੇ ਦੇਸ਼ਾਂ ਚ ਇਹੀ ਹੋਇਆ ਨਾ ਫਿਰ ਜਦੋਂ ਉਹਨਾਂ ਕੋਲ ਰਿਹਾ ਹੀ ਨੀ ਕੋਈ ਆਪਸ਼ਨ
1: ਬਿਲਕੁਲ
0: ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਲੀਡਰਾਂ ਨੂੰ ਪਰ ਮੈਨੂੰ ਘੱਟੋ ਘੱਟ ਮੈਂ ਤਾਂ ਇਹ ਸੋਚਣਾ ਵੀ ਮੈਨੂੰ ਭਾਵੇਂ ਸੈਣੀ ਬਾਈ ਜੀ ਨੇ ਭਾਵੇਂ ਕੋਈ ਵੀ ਸਾਰੇ ਸੱਜਣ ਨੇ, ਮੈਂ ਸਗੋਂ ਮੈਂ ਸੋਚ ਰਿਹਾ ਵੀ ਮੈਂ

0: ਸਾਬਤ ਹੋ ਜਾਣ, ਮੈਨੂੰ ਖੁੱਲੇ ਆਮ ਵੀ ਤੂੰ ਗਲਤ ਸੀ ਵੀ ਆ ਸਰਕਾਰ ਆਈ ਆ ਐਵੇਂ ਹੋਇਆ, ਪਰ ਮੈਨੂੰ ਬਹੁਤ ਘੱਟ ਉਮੀਦ ਹੈਗੀ ਭਾਈ ਜੀ, ਕਿਉਂਕਿ ਹੁਣ ਅਕਾਲੀ ਦਲ ਹੁਣ ਬੀਜੇਪੀ ਨਾਲ ਗੱਠਜੋੜ ਕਰਨ ਨੂੰ ਫਿਰਦੇ ਨੇ, ਠੀਕ ਹੈ ਜੀ ਤੁਸੀਂ ਕਰ ਲਓ ਕੋਈ ਗੱਲ ਨੀ ਹੈਗਾ, ਬਾਦਲ ਸਾਹਿਬ ਮੀਟਿੰਗਾਂ ਕਰਦੇ ਫਿਰਦੇ, ਪਰ ਤੁਸੀਂ ਇਹ ਤਾਂ ਸੋਚ ਲਓ ਵੀ ਤੁਹਾਡੇ ਸਾਹਮਣੇ ਆ ਸ਼ਿਵ ਸੈਨਾ ਦਾ ਕੀ ਬਣਿਆ, ਕੀ ਹਾਲਾਤ ਬਣੇ ਪਏ
1: ਜੀ,
0: ਉਧਰ ਉਧਰ ਨਿਤੀਸ਼ ਕੁਮਾਰ ਸੀ ਉਹਨੇ ਗੱਠਜੋੜ ਕੀਤਾ, ਉਹ ਵੇਖ ਲਓ ਉਹਦੇ ਕੀ ਹਾਲਾਤ ਬਣੇ ਪਏ
1: ਜੀ,
0: ਤੇ ਤੁਸੀਂ ਪਰ ਉਹ ਗੱਲ ਇਹ ਹੈ ਵੀ ਇੱਕ ਵਾਰੀ ਇਹ ਹੁੰਦਾ ਵੀ ਹੁਣ 10 ਸਾਲ ਹੋ ਗਏ ਕੁਰਸੀ ਤੋਂ ਹਟਿਆ ਨੂੰ, ਵੀ ਇੱਕ ਵਾਰੀ ਸਾਨੂੰ ਵੀ ਕਿਤੇ ਕਹਿਣ ਦਾ ਮੌਕਾ ਮਿਲ ਜੇ ਵੀ ਗੱਲ ਕਹਾਣੀ ਉਹ ਹੈ,
1: ਬਿਲਕੁਲ ਹੈ ਜੀ,
0: ਬਹੁਤ ਗਲਤ ਪਾਸੇ ਨੂੰ ਤੁਰਿਆ ਹੋਇਆ ਭਾਰਤ ਭਾਈ ਜੀ, ਜੇ ਇੱਥੇ ਅਸੀਂ ਐਡੀਆਂ ਐਡੀਆਂ ਸੰਸਥਾਵਾਂ ਸੀ ਆਪਾਂ ਕਹਿੰਦੇ ਹਾਂ ਮਨੁੱਖੀ ਅਧਿਕਾਰਾਂ ਵਾਸਤੇ ਵਿਸ਼ਵ ਪੱਧਰ ਤੇ ਬਣੀਆਂ ਹੋਈਆਂ ਨੇ
1: ਜੀ,
0: ਤੇ ਗਾਜ਼ਾ ਦੇ ਵਿੱਚ ਤੁਸੀਂ ਦੇਖ ਲਓ, ਮੈਂ ਅੱਗੇ ਵੀ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਇੰਨੇ ਹਜ਼ਾਰ ਲੋਕ ਬੇਕਸੂਰ ਮਾਰਤੇ,
1: ਬਿਲਕੁਲ
0: ਕੋਈ ਸੰਸਥਾ ਕਿਉਂ ਨੀ ਜੇ ਬੋਲੀ ਹੋਊਗੀ ਵਰਬਲੀ ਕੋਈ
1: ਬਿਲਕੁਲ
0: ਗੱਲ ਕਹਿ ਸੀ ਕਿਉਂ ਨੀ ਕਹਿਣ ਦੇ ਸਕੀ
1: ਜੀ, ਬਿਲਕੁਲ
0: ਕੀ ਕਸੂਰ ਆ, ਇੱਕ ਇੱਕ ਯੁੱਧ ਦਾ ਵੀ ਕੋਈ ਨਿਯਮ ਹੁੰਦਾ ਬਾਈ ਜੀ, ਤੁਸੀਂ ਮੰਨ ਲਓ ਯੁੱਧ ਚ ਲੜਦੇ ਤੁਸੀਂ ਮੰਨ ਲਓ ਤੁਹਾਡੇ ਗੋਲੀ ਵੱਜ ਗਈ ਕੁਛ ਵੱਜ ਗਈ,
1: ਬਿਲਕੁਲ
0: ਤੁਸੀਂ ਜਿੱਥੇ ਉਹ ਇਲਾਜ ਕਰਾਉਂਦੇ ਪਏ ਨੇ ਉਸ ਹਸਪਤਾਲ ਦੇ ਉੱਤੇ ਬੰਬ ਸੁੱਟ ਦੋ, ਜਿੱਥੇ ਸਕੂਲ ਚ ਬੱਚੇ ਪੜ੍ਹਦੇ ਪਏ ਨੇ ਉੱਥੇ ਬੰਬ ਸੁੱਟ ਦੋ, ਦੁਨੀਆਂ ਗਰਕਣ ਵਾਲੇ ਪਾਸੇ ਨਹੀਂ ਭਾਰਤ ਬਾਈ ਜੀ, ਹੋਰ ਕੀ ਹੋਊਗਾ,
1: ਬਿਲਕੁਲ ਹੈ ਜੀ ਬਿਲਕੁਲ, ਦੁਖਦਾਈ ਚੀਜ਼ਾਂ ਨੇ,
0: ਕੋਈ ਸੰਸਥਾ ਫਿਰ ਅਸੀਂ ਕਿਹੜੇ ਦਾਅਵੇ ਕਰਦੇ ਹਾਂ ਵੀ ਅਸੀਂ ਸਾਡੇ ਸੁਧਾਰ ਹੋਊਗਾ, ਫਿਰ ਗਰਕਣ ਵਾਲੇ ਪਾਸੇ ਤੁਰੀ ਹੋਈ ਹੈ ਦੁਨੀਆਂ, ਫਿਰ ਹੋਰ ਕੀ ਹੋਊਗਾ ਜੀ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਕਦੇ ਕਿਸੇ ਆਰਾਮ ਨੇ ਸੋਚਿਆ ਹੋਊਗਾ ਜਾਂ ਦੂਜੇ ਨੇ ਸੋਚਿਆ ਹੋਊਗਾ ਸਾਡੇ ਤੇ ਚੜ੍ਹ ਕੇ ਆਜੂਗਾ, ਇਹ ਤਾਂ ਫਿਰ ਕੱਲ ਨੂੰ ਸਾਰੇ ਜਿਹੜਾ ਕੋਈ ਤਾਕਤਵਰ ਹੈ ਫਿਰ ਉਹ ਦੂਜੇ ਤੇ ਚੜ੍ਹ ਕੇ ਆਊਗਾ,
1: ਆਊਗਾ ਬਿਲਕੁਲ ਹੈ ਜੀ ਬਿਲਕੁਲ ਹੈ,
0: ਬੜਾ ਅਫਸੋਸ ਨਾਲ ਆਪਾਂ ਦਾ ਦੇਖੋ ਜਿਹੜੀ ਸਾਡੇ ਗੁਰੂ ਸਾਹਿਬ ਨੇ ਸਾਡੇ ਬਾਬੇ ਨਾਨਕ ਨੇ ਜੋ ਸਾਡਾ ਫਲਸਫਾ ਸੀ ਮਾਨਵਤਾ ਦਾ ਮਨੁੱਖਤਾ ਦਾ, ਜਿੰਨਾ ਘਾਣ ਹੁੰਦਾ ਪਿਆ ਤੁਸੀਂ ਦੇਖ ਲਓ ਵੀ ਉਹ ਆਮ ਬੱਚੇ ਗਾਜ਼ਾ ਦੇ ਵਿੱਚ ਕਿਸੇ ਦੀ ਲੱਤ ਨੀ ਕਿਸੇ ਦੀ ਬਾਹ ਨੀ, ਜਿੰਨਾ ਕੋਈ ਹੈਗਾ ਇਹਨਾਂ ਸੰਸਥਾਵਾਂ ਦੇ ਨਾਂ ਲੈਣ ਵਾਲਾ,
1: ਬਿਲਕੁਲ ਬਿਲਕੁਲ ਜੀ,
0: ਕੀ ਕਰੂਗਾ ਪਤਾ
1: ਜੀ,
0: ਬਹੁਤ
1: ਔਖਾ ਭਾਈ ਜੀ ਕਰਿਆ, ਕੁਝ ਜਿਹੜੀਆਂ ਖਬਰਾਂ ਨੇ ਵਿਦੇਸ਼ੀ ਉਹਨਾਂ ਦੇ ਵੱਲ ਨੂੰ ਝਾਤ ਵੀ ਮਾਰਦੇ ਆ, ਗੁਰਮੇਲ ਦਾਦੂ ਜੀ ਦਾ ਇੱਕ ਸੁਨੇਹਾ ਆਇਆ ਤੇ ਇੱਕ ਮੈਂ ਆਰਟੀਕਲ ਕੋਸ਼ਿਸ਼ ਕਰਾਂਗਾ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਕਰਾਂਗਾ, ਖੁਦ ਨਾਲ ਲੜਨਾ ਛੱਡੋ, ਤੇ ਉਸ ਤੋਂ ਪਹਿਲਾਂ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਲਿਖਦੇ ਨੇ ਕਿ ਸਰਕਾਰ ਸਾਨੂੰ ਇਮਾਨਦਾਰ ਚਾਹੀਦੀ ਹੈ, ਸਰਕਾਰ ਸਾਨੂੰ ਇਮਾਨਦਾਰ ਚਾਹੀਦੀ ਹੈ ਕਿ ਬੇਈਮਾਨ ਭ੍ਰਿਸ਼ਟ ਅਤੇ ਅਕਿਰਤ ਘਣ ਲੋਕ ਇਮਾਨਦਾਰ ਸਰਕਾਰ ਚੁਣ ਸਕਦੇ ਨੇ, ਇਹ ਜਿਹੜਾ ਸਵਾਲ ਖੜਾ ਕੀਤਾ ਉਹਨਾਂ ਨੇ, ਅੱਗੇ ਉਹ ਲਿਖਦੇ ਨੇ ਕਿ ਅਸੀਂ ਇਕੱਠ ਦੇ ਨਾਲ ਤੁਰਨ ਵਾਲੀਆਂ ਭੇਡਾਂ ਤੋਂ ਸਿਵਾਏ ਕੁਝ ਵੀ ਨਹੀਂ, ਇਕੱਲਾ ਪੜ੍ਹਨ ਦੇ ਨਾਲ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ, ਮੰਜ਼ਲ ਮਿਲ ਜਾਂਦੀ ਹੈ, ਕੋਈ ਕਿਤਾਬਾਂ ਦੇ ਨਾਂ ਦੱਸਦਾ ਤੂੰ ਆਹ ਪੜ੍ਹ ਲੈ ਤੇ ਉਹ ਪੜ੍ਹ ਲਾ, ਪਰ ਘੱਟ ਹੈਗੇ ਨੇ ਲੋਕ ਜੋ ਆਪਣੇ ਆਪ ਨੂੰ ਪੜ੍ਹਨ ਦੀ ਗੱਲ ਕਰਦੇ ਨੇ, ਕੋਈ ਕਹਿੰਦਾ ਤੂੰ ਕਾਮਰੇਡ, ਕੋਈ ਆਖੇ ਤਰਕਸ਼ੀਲ ਮੈਨੂੰ, ਕਈ ਤਾਂ ਆਖਦੇ ਤੂੰ ਤਾਂ ਰੱਬ ਦੇ ਵਰਗਾ, ਪਰ ਮੈਂ ਤਾਂ ਸਿਰਫ ਇਨਸਾਨ ਹੋਣ ਦੇ ਲਈ ਤੜਫ ਰਿਹਾ ਹਾਂ। ਕਿਆ ਬਾਤ ਹੈ ਜੀ, ਗੁਰਮੇਲ ਦਾਦੂ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਕਲਮ ਦੇ ਨਾਲ ਜਿਹੜੀ ਇਹ ਸਾਂਝ ਪਾਈ ਹੈ, ਤੇ ਬਹੁਤ ਬਹੁਤ ਸ਼ੁਕਰੀਆ ਦਾਦੂ ਜੀ ਇੰਨੀ ਸੋਹਣੀ ਗੱਲਬਾਤ ਦੇ ਲਈ ਜੀ। ਇਨਸਾਨ ਬਣਨਾ ਪਹਿਲਾਂ ਜਿਹੜਾ ਜ਼ਰੂਰੀ ਹੈ, ਬਾਕੀ ਦੇ ਕੰਮ ਬਾਅਦ ਦੇ ਵਿੱਚ ਹੈ, ਤੇ ਸਭ ਤੋਂ ਪਹਿਲਾਂ ਇਨਸਾਨੀਅਤ ਦੀ ਗੱਲ ਹੋਣੀ ਚਾਹੀਦੀ ਹੈ। ਤੇ ਲਓ ਦੋਸਤੋ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਆਪਾਂ ਵੱਧਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ, ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਨੇ ਕੀ ਕਹਿੰਦੀਆਂ ਨੇ, ਤੇ ਕੇਂਦਰ ਦੀਆਂ, ਦੇਸ਼ ਦੀਆਂ ਤੇ ਪੰਜਾਬ ਦੀਆਂ ਖਬਰਾਂ ਆਪਾਂ ਕੰਪਲੀਟ ਕਰ ਹੀ ਲਈਆਂ ਨੇ, ਤੇ ਗੱਲ ਕਰਦੇ ਹਾਂ ਹੁਣ ਯੂਕੇ ਦੇ ਵਿੱਚ ਜਿਹੜਾ ਖਾਲਿਸਤਾਨੀ ਕੱਟੜਪੰਥੀ ਸ਼ਮਸ਼ੇਰ ਸਿੰਘ ਉਹਨਾਂ ਨੇ ਕਬੂਲਿਆ ਕਿ 2700 ਪੁਲਿਸ ਅਧਿਕਾਰੀਆਂ ਦੀਆਂ ਮਿੱਥੇ ਕੀਤੀਆਂ ਜਿਹੜੀਆਂ ਨੇ ਹੱਤਿਆਵਾਂ, ਉਹਦੇ ਵਿੱਚ ਉਹ ਸ਼ਮੂਲੀਅਤ ਉਹਨਾਂ ਨੇ ਕੀਤੀ ਹੈ, ਕਾਫੀ ਜਿਹੜੀ ਹੈ ਵੀਡੀਓ ਤੇ ਖਬਰ ਜਿਹੜੀ ਵਾਇਰਲ ਹੋ ਰਹੀ ਹੈ ਇਹਨਾਂ ਚੀਜ਼ਾਂ ਦੇ ਵਿੱਚ। ਤੇ ਪੋਕ ਕਲੈਸ਼ ਜਿਹੜਾ ਹੋਇਆ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ, ਸੁਰੱਖਿਆ ਬਲਾਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਉੱਤੇ ਗੋਲੀਬਾਰੀ ਹੋਈ ਹੈ, 30 ਤੋਂ ਵੱਧ ਮੌਤਾਂ ਹੋਈਆਂ ਨੇ ਤੇ 200 ਜ਼ਖਮੀ ਨੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਹਿੰਸਾ ਹੋਰ ਜ਼ਿਆਦਾ ਵਧੀ ਹੈ। ਇੱਥੋਂ ਦੇ ਪ੍ਰਦਰਸ਼ਨਕਾਰੀ ਸਮੂਹਾਂ ਨੇ ਦਾਅਵਾ ਕੀਤਾ ਕਿ ਪੂਰੇ ਖੇਤਰ ਦੇ ਵਿਚ ਆਰਥਿਕ ਤੰਗੀ, ਪ੍ਰਸ਼ਾਸਨਿਕ ਸਮੱਸਿਆਵਾਂ ਤੇ ਸਿਆਸੀ ਨੁਮਾਇੰਦਗੀ ਖਿਲਾਫ਼ ਚੱਲ ਰਹੇ ਅੰਦੋਲਨ ਨੂੰ ਦਬਾਉਣ ਦੇ ਲਈ ਕੀਤੀ ਗਈ ਸੁਰੱਖਿਆ ਕਾਰਵਾਈ ਦੇ ਦੌਰਾਨ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 200 ਲੋਕ ਜ਼ਖਮੀ ਹੋਏ ਨੇ। ਇਹ ਸਾਰਾ ਵਿਵਾਦ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਜਿਹੜੀ ਹੈ JAAC ਦੁਆਲੇ ਘੁੰਮ ਰਿਹਾ। ਇਹ ਆਮ ਲੋਕਾਂ ਦਾ ਇਕ ਅਜਿਹਾ ਸੰਗਠਨ ਹੈ ਜਿਸ ਨੇ ਮਹਿੰਗਾਈ, ਬਿਜਲੀ ਦੇ ਵਧੇ ਰੇਟਾਂ, ਬੇਰੋਜ਼ਗਾਰੀ ਤੇ ਸਿਆਸੀ ਹੱਕਾਂ ਨੂੰ ਲੈ ਕੇ ਅੰਦੋਲਨ ਛੇੜਿਆ ਹੋਇਆ। ਮੰਗਲਵਾਰ ਨੂੰ ਇਸ ਸੰਗਠਨ ਦੇ ਵੱਲੋਂ ਪੂਰੇ ਇਲਾਕੇ ਦੇ ਵਿਚ ਹੜਤਾਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ, ਪਰ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਇਸ ਸੰਗਠਨ ਦੇ ਉਤੇ ਪਾਬੰਦੀ ਲਗਾ ਦਿੱਤੀ ਤੇ ਇਸ ਦੇ ਸਮਰਥਕਾਂ ਦੇ ਉਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਕਾਰਨ ਤਣਾਅ ਜਿਹੜਾ ਹੋਰ ਵੀ ਜ਼ਿਆਦਾ ਵੱਧ ਗਿਆ। ਦੂਸਰੇ ਪਾਸੇ ਆਪਣੇ ਟਰੰਪ ਸਾਹਿਬ ਕਹਿੰਦੇ ਨੇ, ਬੀਬੀ ਸੰਭਲ ਕੇ ਚੱਲੋ ਨਹੀਂ ਤਾਂ ਇਕੱਲੇ ਰਹਿ ਜਾਓਗੇ। ਟਰੰਪ ਨੇ ਨੇਤਨਯਾਹੂ ਨੂੰ ਜਿਹੜੀ ਹੈ ਇਰਾਨ ਤੇ ਹਮਲਾ ਕਰਨ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ। ਇਰਾਨ ਤੇ ਇਜ਼ਰਾਈਲ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਪੀਲ ਤੋਂ ਬਾਅਦ ਇਕ ਦੂਜੇ ਦੇ ਉਤੇ ਹਮਲੇ ਰੋਕ ਦਿੱਤੇ। ਹਾਲਾਂਕਿ ਤਹਿਰਾਨ ਜਿਹੜਾ ਕੈਪੀਟਲ ਇਰਾਨ ਦੀ, ਉਹਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਨੇ ਲਿਬਨਾਨ ਦੇ ਵਿਚ ਹਿਜਬੁੱਲਾ ਦੇ ਉਤੇ ਹਮਲੇ ਜਾਰੀ ਰੱਖੇ ਤਾਂ ਉਹ ਦੁਬਾਰਾ ਜੰਗ ਸ਼ੁਰੂ ਕਰ ਦੇਵੇਗਾ। ਅਪ੍ਰੈਲ ਮਹੀਨੇ ਤੋਂ ਬਾਅਦ ਦੋਵਾਂ ਦੇਸ਼ਾਂ ਇਰਾਨ ਅਤੇ ਇਜ਼ਰਾਈਲ ਵਿਚਕਾਰ ਹੋਈ ਇਸ ਸਿੱਧੀ ਲੜਾਈ ਦੇ ਕਾਰਨ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗ ਸਕਦਾ ਸੀ। ਅਸਲ ਦੇ ਵਿਚ ਅਮਰੀਕਾ ਪਿਛਲੇ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਸ ਜੰਗ ਨੂੰ ਖਤਮ ਕਰਨ ਦੇ ਲਈ ਇਰਾਨ ਨਾਲ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜੋ ਕਿ ਇਸ ਹਮਲੇ ਕਾਰਨ ਟੁੱਟਣ ਦੀ ਕਗਾਰ ਦੇ ਉਤੇ ਪਹੁੰਚ ਗਿਆ। ਇਨ੍ਹਾਂ ਹਮਲਿਆਂ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਦੇ ਵਿਚ 5% ਤੱਕ ਦਾ ਉਛਾਲ ਆ ਗਿਆ ਤੇ ਪਰ ਜਿਵੇਂ ਹੀ ਇਰਾਨੀ ਫੌਜ ਨੇ ਇਹ ਜਿਹੜਾ ਬਿਆਨ ਦੇ ਦਿੱਤਾ ਕਿ ਇਜ਼ਰਾਈਲ ਦੇ ਉਤੇ ਉਨ੍ਹਾਂ ਦੇ ਪਹਿਲੇ ਗੇੜ ਦੇ ਹਮਲੇ ਪੂਰੇ ਹੋ ਚੁੱਕੇ ਨੇ ਤਾਂ ਤੇਲ ਦੀਆਂ ਕੀਮਤਾਂ ਦੁਬਾਰਾ ਹੇਠਾਂ ਡਿੱਗ ਗਈਆਂ। ਇਸ ਦੇ ਨਾਲ ਹੀ ਅਮਰੀਕੀ ਡਾਲਰ ਵੀ ਪਿਛਲੇ 2 ਮਹੀਨਿਆਂ ਦੇ ਆਪਣੇ ਸਭ ਤੋਂ ਉੱਚੇ ਪੱਧਰ ਦੇ ਉਤੇ ਹੇਠਾਂ ਜਿਹੜਾ ਆ ਗਿਆ। ਅੱਗੇ ਸਟ੍ਰੇਟ ਆਫ ਹਾਰਮੁਜ਼ ਦੇ ਵਿਚ ਅਮਰੀਕੀ ਫੌਜ ਦਾ ਜਿਹੜਾ ਹੈਲੀਕਾਪਟਰ ਕਰੈਸ਼ ਹੋਇਆ ਉਹਦੇ ਉਤੇ ਟਰੰਪ ਦੇ ਜਿਹੜਾ ਬਿਆਨ ਦਿੱਤਾ ਹੈ, ਕਹਿੰਦੇ ਆ ਕਿ ਪਾਇਲਟ ਸੁਰੱਖਿਅਤ ਹੈ ਉਹਦੀ ਖ਼ਬਰ ਲੈਂਦੇ ਆ। ਉਸ ਤੋਂ ਪਹਿਲਾਂ ਫਗਵਾੜੇ ਤੋਂ ਪਰਮਿੰਦਰ ਜੀ ਆਪਣੇ ਨਾਲ ਜੁੜੇ ਨੇ, ਉਨ੍ਹਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਪਰਮਿੰਦਰ ਜੀ ਕੀ ਹਾਲ ਚਾਲ ਨੇ ਜੀ?
2: ਸਭ ਠੀਕ ਠਾਕ। ਮੈਂ ਕਿਹਾ ਜਿੱਥੇ ਮੁਕੱਦਰ ਭਾਈ ਹੁਣੀ ਗੱਲ ਕਰਦੇ ਸੀ ਭਾਰਤ ਸਾਹਿਬ,
1: ਹਾਂਜੀ
2: ਜੀ, ਮਸਲਾ ਇਹ ਆ ਉਹ ਜਦੋਂ ਉਹ ਜਿਹੜੀ ਗੱਲ ਕਰਦੇ ਉਹ ਸੱਚੀ ਆ, ਪਰ ਭਾਰਤ ਸਾਹਿਬ ਸਾਡੇ ਲੋਕ ਇੰਨੇ ਸੈਲਫਿਸ਼ ਹੋ ਗਏ ਜੀ, ਸਾਡੇ 10 ਰੁਪਈਆਂ ਵਧੇ ਸਾਡੇ ਲੋਕ ਬੈਠ ਜਾਂਦੇ ਜੀ, ਕਿਹਨੂੰ ਕਿਹਨੂੰ
1: ਆਪਾਂ ਕਿੱਦਾਂ
2: ਕਰਾਂਗੇ ਜੀ?
1: ਬਿਲਕੁਲ ਹੈ ਜੀ, ਕਰਦਾਰ ਨਹੀਂ ਰਹੇ ਜੀ।
2: ਮੰਨ ਲਾ ਭਾਵੀ ਤਾਜ਼ਾ ਉਦਾਹਰਨ ਆ, ਚਲੋ ਹੋਈ ਸੀ ਤਾਂ ਇਲੈਕਸ਼ਨ ਹੋਈ ਸੀ ਤਾਂ ਆਪਣੇ ਮੇਰਾ ਮੁੰਡਾ ਸੀ ਉਹ ਜਦੋਂ ਮੇਰਾ ਹਾਮ ਓਵਰ ਵੀ ਆ ਪੜ੍ਹਦਾ ਮੇਰਾ ਵੀ ਤਾਂ ਮੇਰੇ ਸਾਡਾ ਗੁਆਂਢੀ ਵੀ ਆ ਜੀ।
1: ਜੀ
2: ਹੁਣ ਸਰਪੰਚ ਦੀ ਇਲੈਕਸ਼ਨ ਲੜੀ ਜੀ।
1: ਜੀ
2: ਸਰ, ਚਲੋ ਤੁਹਾਨੂੰ ਤਾਂ ਪਤਾ ਨਾ ਆਪਣੇ ਦੁਆਬੇ ਦੇ ਵਿੱਚ ਬਹੁਤ ਗਿਣਤੀ ਸੀ ਜਿਹੜੀ ਪਿੰਡਾਂ ਦੇ ਵਿੱਚ ਆ ਜਿਹੜੀ ਵੋਟ ਆ ਉਹ SC ਆ
1: ਜੀ, SC ਭਾਈਚਾਰੇ ਦੀ ਜ਼ਿਆਦਾ। ਬਿਲਕੁਲ ਆ ਜੀ,
2: ਹਾਂਜੀ ਹਾਂਜੀ ਭਾਜੀ, ਚਲੋ ਅਸੀਂ ਸਰਬ ਸੰਮਤੀ ਕਰਾਉਂਦੇ ਸੀ
1: ਜੀ।
2: ਉਹ ਜਦੋਂ ਸੀਗਾ ਇਹਦਾ ਉਹ ਮੁੰਡਾ ਜਿਹੜਾ ਅੱਗੇ ਉਹ ਜਿਹੜਾ ਬੰਦਾ ਸੀ ਉਹ ਮੁੰਡਾ ਮੂਹਰੇ ਖੜਾ ਉਹ ਅੱਗੇ 2-3 ਵਾਰੀ ਪੰਚ ਬਣ ਗਿਆ ਜੀ।
1: ਅੱਛਾ ਜੀ,
2: ਉਹਨੂੰ ਇਹਨੂੰ ਜਿੱਦਾਂ ਉਸਨੇ ਕਿਹਾ ਇਹਨੂੰ ਕਿਹਾ ਇਹਦਾ ਬੰਦੇ ਨੂੰ ਹੋਰ ਨੂੰ ਕਹਿੰਦੇ ਸੀ ਉਹਨਾਂ ਦੇ ਵਿੱਚੋਂ SC ਚੋਂ ਕਹਿੰਦੇ ਸੀ, ਕਹਿੰਦਾ ਚੱਲ ਉਹਨੂੰ ਖੜਾ ਕਰ। ਉਹ ਕਹਿੰਦਾ ਹੁਣ ਚਲੋ ਇਹਨੂੰ ਮੰਨ ਕੇ ਉਹ ਕਹਿੰਦਾ ਭਾਜੀ ਹੁਣ ਇਹਨੂੰ ਕਿਹਾ ਕਹਿੰਦਾ ਤੂੰ ਜੇ ਤੈਨੂੰ ਜ਼ਿਆਦਾ ਤੂੰ ਤਾਂ ਹੁਣ ਐਤਕੀ ਜਨਰਲ ਹੋਈ ਆ ਤੂੰ ਖੜ ਜਾ, ਤੂੰ ਕਹਿੰਦਾ ਸਾਡੇ ਭਾਈਚਾਰੇ ਪਾੜ ਕੋ ਪਾਉਣਾ
1: ਜੀ,
2: ਤੂੰ ਸਾਡੇ ਸਾਡੇ ਸਾਡੇ ਭਾਈ ਆ ਕਹਿੰਦਾ ਉਹਨੂੰ ਖੜੇਗਾ, ਤੈਨੂੰ ਕਹਿੰਦਾ ਤੈਨੂੰ ਚਾਹੀਦਾ ਤੂੰ ਆਪ ਖੜ ਜਾ
1: ਜੀ। ਬਿਲਕੁਲ ਹੈ ਜੀ,
2: ਉਹ ਸ਼ਾਇਦ ਤੇ ਕਹੋ ਉਹਨ ਭਾਜੀ ਉਹ ਕਹਿ ਕਹਿੰਦਾ ਉਹ ਕਹਿੰਦਾ ਚੱਲ ਠੀਕ ਆ ਜੀ। ਉਹ ਇੱਥੇ ਆਣ ਕੇ ਜਦੋਂ ਕਹਿਣ ਲੱਗਾ ਕਹਿੰਦਾ ਯਾਰ ਮੈਨੂੰ ਇਹ ਇੱਦਾਂ ਕਹਿੰਦਾ ਕਿਹਾ ਵੀ ਉਹ ਕਹਿੰਦਾ ਅਸੀਂ ਬਈ ਹੁਣ ਆਹ ਗੱਲ ਕੀਤੀ, ਕਹਿੰਦਾ ਮੈਂ ਉਹਨੂੰ ਕਹਿ ਕਹਿੰਦਾ ਚੰਗਾ ਵੀ ਉੱਥੇ ਕਹਿੰਦਾ ਖੜ ਜਾਂਦੇ ਆ। ਮੈਂ ਕਿਹਾ ਫਿਰ ਉਹ ਜਦੋਂ ਇੱਦਾਂ ਕਹਿਣ ਲੱਗੇ ਕਹਿੰਦਾ ਮੈਂ ਕਹਿ ਮੈਂ ਕਿਹਾ ਚੰਗਾ ਜੇ ਕਹਿ ਪਤਾ ਠੀਕ ਆ ਖੜ
1: ਜੀ।
2: ਭਾਜੀ ਮੰਨ ਲਓ ਜ਼ੋਰ ਲਾਇਆ ਅਸੀਂ, ਮੰਨ ਲਓ ਜਿੱਤ ਉਹ ਜਿਤਾਇਆ ਵੀ ਆ, ਜਿੱਤਿਆ ਵੀ ਮੁੰਡਾ ਐਵੇਂ ਕਹਿ ਦਈਏ ਬਹੁਤ ਵਧੀਆ ਬੰਦਾ ਆ, ਜਿੱਤਿਆ ਵੀ ਮੰਨ ਲਓ 800 ਤੁਸੀਂ ਇਹ ਦੇਖ ਲਓ ਕੋਈ 850 ਵੋਟ ਆ ਪੈਣ ਦੀ ਸਾਡੇ ਜੀ
1: ਜੀ
2: ਮੈਂ ਹਨਾ ਉਹਦੇ ਵਿੱਚੋਂ ਸੱਤ ਸੌ ਵੋਟ ਪੋਲ ਹੋਈ ਤਾਂ ਓਹਦੇ ਜਿਹੜੀ ਸੱਤ ਸੌ ਵੋਟ ਪੋਲ ਹੋਈ ਓਹਦੇ ਵਿਚ ਵੀ ਉਹ 250 ਵੋਟ ਤੇ ਜਿੱਤਿਆ ਜੀ।
1: ਕਿਆ ਬਾਤ ਹੈ ਜੀ, ਅੱਛਾ ਜੀ।
2: ਹਾਂਜੀ, ਤਾਂ ਮੈਂ ਤੁਹਾਨੂੰ ਉਹੀ ਕਹਿੰਦਾ ਬੜਾ ਜ਼ੋਰ ਚਲੋ ਬਹੁਤ
1: ਜ਼ੋਰ
2: ਬਾਈ ਜੀ। ਹੁਣ ਜਿਹੜੇ ਬੰਦੇ ਹਨਾ ਭਾਜੀ, ਉਸ ਟਾਈਮ ਜਿਹਨਾਂ ਵੋਟਾਂ ਬੰਦਿਆਂ ਦੀ ਤਿੰਨ ਵੋਟਾਂ ਵੀ ਸੀਗੀਆਂ,
1: ਹਾਂਜੀ,
2: ਚਲੋ ਖਰਚਾ ਵੀ ਅਸੀਂ ਮੈਂ ਨੀ ਚਾਹੁੰਦਾ ਅਸੀਂ ਖਰਚਾ ਵੀ ਕਰਾਂ ਬੜਾ ਸੰਕੋਚ। ਜਿਹੜੇ ਬੰਦੇ ਤਿੰਨ ਤਿੰਨ ਵੋਟਾਂ ਵੀ ਉਹ ਵੀ ਉਹਦੇ ਕੋਲ ਸਾਡੇ ਉਹ ਵੀ ਸਾਡੇ ਕੋਲ ਛੇ ਛੇ ਬੋਤਲਾਂ ਸ਼ਰਾਬ ਦੀਆਂ ਲੈ ਗਏ, ਨਾਲੇ ਹਾਲਾਂਕਿ ਅਸੀਂ ਸ਼ਰਾਬ ਜਿਹੜੀ ਤਿੰਨ ਚਾਰ ਦਿਨ ਵਰਤਾਈ ਆ, ਪਹਿਲਾਂ ਵਰਤਾਈ ਨੇ ਵੰਡੀ ਨੀ ਹੈਗੀ ਸ਼ਰਾਬ ਦੀ, ਉਹਨੂੰ ਪਹਿਲਾਂ ਉਹੀ ਕਹਿਤਾ ਬਈ ਜੇਨ ਵੋਟ ਪਾਉਣੀ ਆ ਪਾਇਓ ਨਹੀਂ ਤਾਂ ਨਾ ਪਾਇਓ।
1: ਬਿਲਕੁਲ ਹੈ ਜੀ
2: ਭਾਜੀ, ਜਦੋਂ ਤਕਾਲਾਂ ਨੂੰ ਤੁਰੇ ਹਨਾ ਸ਼ਰਾਬ, ਆਪਾਂ ਮਤਲਬ ਵੋਟ ਮੰਗਣ ਜਾਂਦੇ ਸੀ
1: ਜੀ,
2: ਜਿਹੜੇ ਚੰਗੇ ਭਲੇ ਬੰਦੇ ਵੀ ਜੀ, ਮੰਨ ਲਾ ਉਹ ਮੁੜ ਗਿਆ ਉਹ ਯਾਰ, ਮੰਨ ਲਾ ਹੁਣ ਕਹੋ ਉਹਨੂੰ ਕੁਛ ਕਰੇ ਹਾਂ ਉਹਨੂੰ, ਫਿਰ ਮੈਂ ਕਿਹਾ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਕਹਿੰਦਾ ਉਹ ਜਦੋਂ ਉਹ ਮੈਂ ਕਿਹਾ ਮੇਰੀ ਗੱਲ ਸੁਣੋ, ਮੈਂ ਉਹਨੂੰ ਕਹਿਣਾ ਨੀ ਤੁਸੀਂ ਸ਼ਰਾਬ ਪੀਣੀ ਆ, ਦੋ ਤਿੰਨ ਪੇਟੀਆਂ ਮੈਂ ਕੋਲੋਂ ਲਿਆ ਕੇ ਪਿਲਾਈਆਂ
1: ਜੀ, ਬਿਲਕੁਲ ਹੈ ਜੀ,
2: ਉਹ ਤੁਸੀਂ ਮੈਂ ਕਿਹਾ ਪੀਣੀ ਆ, ਮੈਂ ਤੁਹਾਨੂੰ ਮੈਂ ਕਿਹਾ ਲਿਆ ਕੇ ਪਿਲਾ, ਮੈਂ ਉਹਨੂੰ ਨੀ ਕਹਿਣਾ
1: ਜੀ।
2: ਬਈ ਮੰਨ ਲਓ ਤੁਸੀਂ ਉਹ ਲੋਕਾਂ ਦਾ ਲੋਕੀ ਜਿਹੜਾ ਮਤਲਬ ਜਿਹੜੇ ਚੰਗੇ ਭਲੇ ਸਰਦੇ ਬੰਦੇ ਵੀ ਉਹਨਾਂ ਲੋਕਾਂ ਦੀ ਵੀ ਬੇੜੀ ਬਹਿ ਜਾ ਜੀ, ਉਹ ਵੀ ਸ਼ਰਾਬ ਇਕੱਠੀ ਕਰਨ ਲੱਗੇ ਹੋ ਸੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਉਹੀ 100-200 ਦੀ ਵੱਧ ਤੋਂ ਵੱਧ 500 ਦੀ ਬੋਤਲ ਹੋਏਗੀ ਜੀ, ਜਾਂ 1000 ਦੀ ਲਾ ਲਓ, ਕੀ ਮਤਲਬ ਕਿ
2: ਨਾ ਭਾਜੀ ਹਟਾ 1000 ਦੀ 250 ਦੀ, ਸਾਨੂੰ 250 ਦੀ ਬੋਤਲ ਪਈ ਆ ਜੀ,
1: ਉਹੀ ਲਾ ਲਓ 250 ਦੇ ਵਿੱਚ ਤੁਸੀਂ 5 ਸਾਲ ਦੇ ਲਈ ਮਤਲਬ ਕਿ ਫਿਰ ਕੁੱਟ ਕਟਾਪਾ ਹੀ ਕਰਾਉਣ ਨੂੰ ਤਿਆਰ ਆ, ਫਿਰ ਉਹ ਕਰੀ ਜਾਂਦੇ ਆ ਜੀ।
2: ਭਾਜੀ ਜਿਹੜੇ ਹੁਣ ਬੰਦੇ ਅਗਲੇ ਹੁਣ ਬੰਦੇ ਹਨਾ ਕਹਿੰਦੇ ਜਿਹਨਾਂ ਦੋ ਦੋ ਵੋਟਾਂ ਜਿਹਨੇ 6 ਬੋਤਲਾਂ ਸ਼ਰਾਬ ਦਿੰਦੇ, ਹੁਣ ਜਿਹੜਾ ਉਹਨਾਂ ਦੀ ਹੁਣ ਪੰਚਾਇਤ ਹੋਈ ਜੀ ਭਾਜੀ
1: ਜੀ,
2: ਉਹ ਮੈਨੂੰ ਹੁਣ ਮਤਲਬ ਯਾਰ ਅਸੀਂ ਇਹ ਵੋਟਾਂ ਪਾਈਆਂ, ਮੈਂ ਕਿਹਾ ਵੋਟਾਂ ਯਾਰ, ਮੈਂ ਕਿਹਾ ਵੋਟਾਂ ਤੁਸੀਂ ਕਿਹੜੀਆਂ, ਮੈਂ ਕਿਹਾ ਮੁਫ਼ਤ ਵੋਟਾਂ ਪਾਈਆਂ
1: ਜੀ,
2: ਤਿੰਨ ਤੁਹਾਡੀਆਂ, ਮੈਂ ਕਿਹਾ ਵੋਟਾਂ ਸੀ ਤਿੰਨ ਵੋਟਾਂ, ਤੁਸੀਂ 6-6 ਬੋਤਲਾਂ ਸ਼ਰਾਬ ਦੀਆਂ ਲੈ ਲਈਆਂ, ਮੈਂ ਕਿਹਾ ਲਾ ਲਓ 250 ਦੇ ਬਾਅਦ ਹਿਸਾਬ ਨਾਲ ਵੀ 6-6 ਬੋਤਲਾਂ ਲਾ ਲਓ, ਉੱਥੇ ਹੀ ਗਈਆਂ। ਤੁਸੀਂ ਹੁਣ ਜੋ ਕਹੀ ਜਾਂਦੇ ਹੋ ਹੁਣ ਸਾਡੀ ਮਦਦ ਕੋ, ਨਾਲੇ ਹਾਲਾਂਕਿ ਮੈਂ ਕਿਹਾ ਤੁਸੀਂ ਸਰਾਸਰ ਗਲਤ ਹੈ
1: ਜੀ
2: ਭਾਜੀ, ਲੋਕਾਂ ਦਾ ਦੀਨ ਮਾਨ ਹੈ ਹੀ ਨਹੀਂ,
1: ਹੈ ਨਹੀਂ ਗਾ ਜੀ ਬਿਲਕੁਲ। ਨਾਲੇ ਇਸ ਸਮੇਂ ਦੇ ਵਿੱਚ ਤਾਂ ਸਮਾਂ ਕਿ ਪੂਰੇ ਹੋਸ਼ੋਵਾਜ ਦੇ ਵਿੱਚ ਆਪਣਾ ਡਿਸੀਜਨ ਬਣਾ ਕੇ ਤੁਹਾਨੂੰ ਇਹ ਚੋਣ ਕਰਨੀ ਚਾਹੀਦੀ ਹੈ, ਤਾਂ ਤੁਸੀਂ ਇਸ ਸਮੇਂ ਦੇ ਵਿੱਚ ਅਧਮਰੇ ਹੋ ਕੇ ਤਾਂ ਉਹ ਚੀਜ਼ ਦੀ ਚੋਣ ਕਰਦੇ ਹੋ, ਫਿਰ 5 ਸਾਲ ਫਿਰ ਛਿੱਤਰ ਖਾਂਦੇ ਹੋ, ਇਹੀ ਚੀਜ਼ ਹੈ ਜੀ, ਫਿਰ ਅਗਲੇ ਕਰਦੇ, ਅਗਲੇ ਕਹਿੰਦੇ ਸੁੱਤੇ ਰਹੋ ਫਿਰ
2: ਜੀ ਭਾਜੀ। ਹਾਲਾਂਕਿ ਉਸ ਬੰਦੇ ਨੇ, ਮੈਂ 2 ਸਾਲ ਹੋਏ ਇਲੈਕਸ਼ਨ ਹੋਈ ਤਾਂ ਭਾਜੀ 2-2.5 ਲੱਖ ਰੁਪਇਆ ਉਹਨੇ ਬੰਦੇ ਨੂੰ ਖਰਚ ਦਿੱਤਾ
1: ਜੀ,
2: ਜਿਹੜੇ ਗੌਰਮੈਂਟ ਵੱਲੋਂ ਆਏ ਉਹਦਾ ਆਏ ਆ ਜੀ
1: ਜੀ,
2: ਆਉਣਾ ਸੀਵਰੇਜ, ਉਹਨੂੰ ਸੀਵਰੇਜ ਪਾਉਣ ਚਾਲੂ ਕੀਤਾ ਸੀ, ਉਹ ਸੀਵਰੇਜ ਪਾਉਣ ਆਇਆ ਤਾਂ ਜਦੋਂ ਉਹ ਮੌਕਾ ਜਦੋਂ ਹੁਣ ਕੰਮ ਚਾਲੂ ਵੀ ਚੱਲ ਕਹਿੰਦਾ ਸਟੇ ਲਾ ਦੀ, ਉਹ 2-2.5 ਲੱਖ ਰੁਪਇਆ ਕੋਲੋਂ ਖਰਚ ਦਿੱਤਾ
1: ਜੀ।
2: ਇਹ ਚੀਜ਼ ਹੈ ਭਾਜੀ, ਨਾ ਤਾਂ ਅਸੀਂ ਭਾਜੀ ਪ੍ਰੋ ਸਟੇਟ ਆ ਤਾਂ ਨਾ ਅਸੀਂ ਪ੍ਰੋ ਹੈਗੇ ਆ ਕੰਟਰੀ
1: ਆ ਜੀ, ਬਿਲਕੁਲ ਹੈ ਜੀ।
2: ਇਹ ਸਿੱਧੀ ਜੋ ਮਰਜ਼ੀ ਭਾਜੀ ਹੁਣ ਕਹੀ ਹੈ ਭਾਜੀ, ਅੱਜ ਜਿਹੜੀ ਹੈ ਨਾ ਸਾਡੇ ਲੋਕਾਂ ਦੀ ਸੋਚਣੀ ਆ
1: ਜੀ,
2: ਸਾਡਾ ਕਿਸੇ ਬੰਦੇ ਦਾ ਇੱਥੇ 10 ਰੁਪਏ ਦਾ ਫਾਇਦਾ ਹੁੰਦਾ ਹੋਵੇ, ਉਹ ਸਰਕਾਰੀ ਚੀਜ਼ ਦਾ 2000 ਦਾ ਨੁਕਸਾਨ ਕਰਦਾ, ਉਹ ਕਹਿੰਦਾ ਲੈ ਸਰਕਾਰ ਦਾ ਕਿਹੜਾ ਸਾਡਾ ਆ,
1: ਬਿਲਕੁਲ ਹੈ ਜੀ, ਆਪਣੀ ਮੰਨੀ ਨੀ ਨਾ
2: ਚਾਹੀਦੀ ਹੈ ਨਾ, ਇਹ ਮਤਲਬ ਭਾਜੀ ਮੰਨਦੇ ਨੀ ਜੀ
1: ਜੀ, ਹਾਲੇ ਕਿ ਤੁਹਾਡੇ ਪੈਸੇ ਲੱਗਿਆ, ਟੈਕਸ ਪੇ ਹੋਇਆ, ਸਾਰਾ ਕੁਝ ਹੋਇਆ, ਆਪਣੀ ਪ੍ਰੋਪਰਟੀ ਨਹੀਂ ਮੰਨਦੇ ਜੀ ਉਹ, ਨਿੱਜੀ ਬਿਲਕੁਲ ਹੈ ਜੀ, ਸਰਕਾਰੀ ਪ੍ਰੋਪਰਟੀ ਹੈ
2: ਭਾਜੀ, ਨਾ ਨਾ ਭਾਜੀ, ਨਾ ਤਾਂ ਅਸੀਂ ਪ੍ਰੋ ਸਟੇਟ ਆ ਤਾਂ ਨਾ ਅਸੀਂ ਪ੍ਰੋ ਕੰਟਰੀ
1: ਆ ਜੀ, ਬਿਲਕੁਲ
2: ਹਾਂਜੀ, ਨੈਸ਼ਨਲੀ ਜਿਹੜਾ ਤੁਹਾਡੀਆਂ ਜਿਹੜੀ ਤੁਹਾਡੀਆਂ ਕੰਟਰੀਆਂ ਆ
1: ਜੀ,
2: ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਬਛਿੰਦੇ ਆ ਉਹਨਾਂ ਦੇ ਵਿੱਚ ਭਾਜੀ, ਉਹਨਾਂ ਦੇ ਵਿੱਚ ਆਪਣੀ ਕੰਟਰੀ ਲਈ
1: ਜ਼ਿੰਮੇਵਾਰੀ ਹੈ ਨਾ, ਸਿਟੀਜ਼ਨਸ਼ਿਪ ਇੱਕ ਜ਼ਿੰਮੇਵਾਰੀ ਹੈ, ਤੁਹਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਆਪਣੇ ਦੇਸ਼ ਦੇ ਪ੍ਰਤੀ ਜਾਂ ਉਹ ਨਿਭਾਉਣ ਦੀ, ਉਹਨੂੰ ਸਿਟੀਜ਼ਨਸ਼ਿਪ ਕਹਿੰਦੇ ਆ ਜੀ, ਨਾ ਸਿਟੀਜ਼ਨਸ਼ਿਪ ਹੀ ਨੀ ਮਤਲਬ ਕਿ ਚੰਗੇ ਸਿਟੀਜ਼ਨ ਹੀ ਨੀ ਬਣੇ ਹਜੇ ਤਾਈ ਜੀ।
2: ਭਾਜੀ ਮੈਂ ਉਹੀ ਗੱਲ ਕਰਦਾ, ਜੇ ਸਭ ਹਾਲਾਤ ਆ ਜੀ ਇੱਥੇ
1: ਜੀ,
2: ਇੱਥੇ ਭਾਜੀ ਹੁਣ ਤੁਸੀਂ ਦੇਖਿਆ ਜਿੱਦਾਂ ਹੁਣ ਲਾਈਨਮੈਨ ਬਿਜਲੀ ਵਾਲੇ ਲਾਈਨਮੈਨ ਕੋਲ,
1: ਹਾਂਜੀ ਹਾਂਜੀ ਹਾਂਜੀ
2: ਹਾਂਜੀ ਭਾਜੀ, ਕੀ ਇਹਦੇ ਕੋਈ ਹੱਜ ਹੈਗਾ ਰਹਿਣ ਦਾ ਕੋਈ ਹੱਜ
1: ਹੈਗਾ ਜੀ, ਨਾ ਜੀ ਨਾ, ਬਿਲਕੁਲ ਹੈ ਜੀ,
2: ਪੈਸੇ ਨੂੰ ਕੀ ਕਰਨਾ
1: ਜੀ,
2: ਚਲੋ ਠੀਕ ਹੈ ਤੁਸੀਂ ਤੁਹਾਡੇ ਇੱਥੇ ਆ, ਤੁਸੀਂ ਹੁਣ ਕਰਦੇ ਤੁਸੀਂ ਤੁਹਾਡੇ, ਚਲੋ ਹੁਣ ਜੇ ਕਹਿੰਦੇ ਆ ਜੀ ਇੱਥੇ ਹੁਣ ਕਹਿੰਦੇ ਆ ਟੈਕਸ ਟੈਕਸ ਤੁਸੀਂ ਹੁਣ ਇੱਥੇ ਇੰਨਾ ਟੈਕਸ ਦਿੰਦੇ ਪਰ ਤੁਹਾਨੂੰ ਫੇਰ ਵੀ ਤੁਹਾਡੇ ਹੱਕ ਹਕੂਕ ਤਾਂ ਹੈ, ਤੁਹਾਡੇ ਹੱਕ ਹਕੂਕ ਤਾਂ ਹੈ ਜੀ।
1: ਹਾਂਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਇੱਥੇ ਭਾਜੀ ਕਿਹੜਾ ਹੈਗਾ ਕੋਈ ਪੁੱਛਦਾ ਥੋੜੋ ਜੀ, ਇੱਥੇ ਅੰਨੀ ਪੀੜੀ ਦਾ ਕੁੱਤਾ ਚੱਲਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜੇ ਹੁਣ ਨਿਆਣੇ ਨਿਆਣੇ ਨਿਆਣੇ ਭਾਜੀ ਨਿਆਣੇ ਨੂੰ ਤੁਸੀਂ ਕੀ ਕਹੋਗੇ, ਜੇ ਹੁਣ ਆਮ ਉਹ ਛਿੱਤਰੇ ਹੀ ਖਾਣੇ, ਅਗਲਾ ਕਹਿੰਦੇ ਇਹਦੇ ਨਾਲ ਕਹਿੰਦਾ ਆਰਾਮ ਨਾਲ ਬਾਹਰ ਚੱਲ ਜਾਓ। ਠੀਕ ਹੈ
1: ਜੀ, ਬਿਲਕੁਲ ਹੈ ਜੀ, ਸਿਸਟਮ ਦੇ
2: ਸਤਾਏ ਹੋ ਇਸ ਕਰਕੇ ਆ ਜੀ।
1: ਬਿਲਕੁਲ ਹੈ
2: ਭਾਜੀ, ਜੇ ਹਿਸਾਬ ਨਾਲ ਇੱਥੇ ਮੰਨ ਲਓ ਮੈਂ ਤਾਂ ਕਹਿੰਦਾ ਚਲੋ ਬਈ ਜੇ ਕਹਿਣਾ ਜਾਵੇ ਮੈਂ ਤਾਂ ਜੀ ਕਹਿੰਦਾ ਇੱਥੇ ਸੁਧਾਰ ਹੋਣਾ ਹੈ ਜੀ, ਸਾਡੇ ਲੋਕਾਂ ਦੇ ਖੂਨ ਚ ਕਰਪਸ਼ਨ ਰਚ ਗਈ ਹੈ ਜੀ।
1: ਜੀ ਜੀ
2: ਸਰਪੰਚ ਦੀ ਗੱਲ ਦਾ ਉਹ ਹੁਣ ਪੱਲਿਓ ਜਾਣੀ ਉਹ ਪੱਲਿਓ ਉਹ ਮਨ ਹਾਲ ਆ ਕੇ ਕਿਤੇ ਕੰਮ ਕੋਈ ਹੋ ਜਾਵੇ ਪਾਜੀ ਉਹ ਪੱਲਿਓ ਉਹ ਕਿਸੇ ਚਾਹ ਦਾ ਕਾਫੀ ਪੀਂਦਾ ਜੀ।
1: ਜੀ ਨਹੀਂ, ਬਹੁਤ ਸਾਰੇ ਚੰਗੇ ਵੀ ਹੈਗੇ ਆ ਜਿਹੜੇ ਕੰਮ ਕਰਦੇ, ਬਹੁਤ ਸਾਰੇ ਕਹਿ ਸਕਦੇ ਟੀਚਰ ਸਾਹਿਬਾਨ ਜਾਂ ਪ੍ਰਿੰਸੀਪਲ ਜਾਂ ਪ੍ਰੋਫੈਸਰ ਆਪਣੀ ਜੇਬ ਦੇ ਵਿੱਚੋਂ ਵੀ ਬੱਚਿਆਂ ਦੇ ਲਈ ਫੀਸਾਂ ਦੇਈ ਜਾਂਦੇ ਆ, ਪੈਸਾ ਖਰਚੀ ਜਾਂਦੇ ਆ, ਕਰੀ ਜਾਂਦੇ ਆ ਜਿਹੜੇ ਕਰਦੇ ਆ, ਬਿਲਕੁਲ ਹੈਗੇ ਆ
2: ਭਾਜੀ। ਉਹ ਮੁੰਡਾ ਬਹੁਤ ਵਧੀਆ, ਉਹ ਸਾਡੇ ਇੱਥੇ ਕਲੱਬ ਆ ਫੁੱਟਬਾਲ ਦੀ ਕਲੱਬ, ਉਹਦਾ ਪ੍ਰਧਾਨ ਸੀ, ਉਹ ਪੱਲੇ ਨੂੰ ਪੈਸੇ ਖਰਚ ਕੇ ਕੋਚ ਰੱਖ ਕੇ ਨਿਆਣਿਆਂ ਨੂੰ ਖਿਲਾਉਂਦਾ ਸੀ
1: ਜੀ।
2: ਤਾਂ ਉਹ ਚਲੋ ਉਹਨੂੰ ਅਸੀਂ ਹੋ ਗਏ, ਚਲੋ ਅਸੀਂ ਕਿਹਾ ਠੀਕ ਆ, ਉਹਨੂੰ ਹੁਣ ਸਰਪੰਚ ਬਣਾ। ਮਨ ਲੋਕੀ ਹੁਣ ਵੀ ਭਾਜੀ ਭਾਜੀ ਜੇ ਹੈ ਨਾ ਇੱਥੇ ਲੋਕਾਂ ਨੂੰ ਜੋ ਪੰਚਾਇਤ ਵੀ ਹੁੰਦੀ ਹੈ ਉਹ ਕਈ ਵਾਰੀ ਕਹੂਗਾ ਯਾਰ ਆਇਓ, ਚਲੋ ਉਹਨੇ ਵੀ ਜਦੋਂ ਜਾਈਦਾ ਵਿੱਚ ਲੋਕੀ ਜੇ ਉਹਨੂੰ ਕਹੇ ਨਹੀਂ ਨਹੀਂ ਅਸੀਂ ਥਾਣੇ ਚੱਲੇ, ਉਹ ਅਸੀਂ ਕਿਹਾ ਉਹਨਾਂ ਨੂੰ ਫਿਰ ਸਮਝਾਈਦਾ ਤੁਸੀਂ ਥਾਣੇ ਜਾ ਕੇ ਪੈਸੇ ਦੇ ਕੇ, ਉੱਥੇ ਥਾਣੇ ਚੱਲ ਜਾਂਦੇ ਪੈਸੇ ਦੇ ਕੇ ਬੜੇ ਵਧੀਆ ਰਮਾ ਹੋ ਕੇ ਘਰ ਨੂੰ ਆ ਜਾਂਦੇ ਜੀ।
1: ਬਿਲਕੁਲ ਹੈ ਜੀ,
2: ਇਹ ਮੰਨ ਵੀ ਜਾਂਦੇ ਇੱਥੇ ਭਾਜੀ ਉਹਨਾਂ ਨੂੰ ਕਹੀ ਜਾਓ ਮਨਾਈ ਜਾਓ ਉਹ ਮੰਨਦੇ ਹੀ ਨੀ ਜੀ।
1: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਉੱਥੇ
1: ਬੜੇ
2: ਵਧੀਆ ਪੈਸੇ ਦਿੰਦੇ ਆ ਨਾਲੇ ਜੇ ਤੁਸੀਂ ਜਿਹੜੇ ਉਹਦੇ ਸ਼ਹਿਰ ਪੈਸੇ ਦੇਣੇ ਜੇ ਪੰਜ ਪੰਜ ਹਜ਼ਾਰ ਰੁਪਏ ਪਿੰਡ ਨੂੰ ਦੇ ਦੋ ਪੰਚਾਇਤ ਨੂੰ ਦੇ ਦੋ ਭਾਜੀ, ਕੋਈ ਨਵਾਂ ਪੈਸਾ ਨੀ ਦੇਣਗੇ। ਜਿਹੜੀ ਕਰਾਪਸ਼ਨ ਹੈ ਭਾਜੀ ਕਰਾਪਸ਼ਨ ਨੀ ਖਤਮ ਹੋਣੀ। ਜੇ ਦੂਜੀ ਗੱਲ ਇਹ ਆ ਜੀ, ਜੇ ਕਿਤੇ ਸੁਧਾਰ ਹੋਣਾ ਮਤਲਬ ਅਸੀਂ ਤਾਂ ਆਸੇ ਹੀ ਛੱਡ ਦਿੱਤੀ ਆ
1: ਜੀ। ਬਿਲਕੁਲ,
2: ਇਹ ਤਾਂ ਪਰਮਾਤਮਾ ਨਾ ਕਿਤੇ ਇਹ ਤਾਂ ਏਦਾਂ ਦੀ ਵਿਧ ਬਣ ਜਾਵੇ ਜਿੱਦਾਂ ਵੀ ਮੰਨ ਲਾ ਜਿਹੜੇ ਆਹ ਕਿਤੇ ਕੋਈ ਓਦਾਂ ਦੇ ਬੰਦੇ ਆਉਣ ਆ ਵਿਧਾਨ ਸਭਾ ਜਾਂ ਮਤਲਬ ਪਾਰਲੀਮੈਂਟ ਚ ਕਿਤੇ ਸਾਰੇ ਮਰ ਮੁੜ ਜਾਣ ਜਾਂ ਇੱਕ ਦੂਜੀ ਮਰ ਮੁੜ ਕੇ ਫੇਰ ਕਿਤੇ ਐ ਚੰਗੇ ਹੋ ਜਾਣ ਤਾਂ ਹੋ ਜਾਂਦੇ
1: ਪੂਰਾ ਟਾਂਗੇ ਬਣਾਉਣਾ ਲਾ ਲੈ
2: ਭਾਜੀ ਢਾ ਕੇ ਵੀ ਜਿਹੜੀ ਪਹਿਲੀ ਕਤਾਰ ਦੀ ਲੀਡਰਸ਼ਿਪ ਉਹ ਵੀ ਜਾ ਕੇ ਜਿਹੜੀ ਦੂਜੀ ਕਤਾਰ ਦੀ ਲੀਡਰਸ਼ਿਪ ਉਹ ਵੀ ਮਰ ਜਾਵੇ ਫੇਰ ਸ਼ੱਕ ਹੋਜੂਗਾ ਜੀ। ਨਹੀਂ ਤਾਂ ਨਹੀਂ ਹੋਣਾ ਭਾਜੀ, ਨਹੀਂ ਸਾਜੀ ਸੱਚਾ ਲਿਆ ਜੀ
1: ਤੁਸੀਂ ਤੁਹਾਡੇ ਵਾਲਾ ਕਹਿਣ ਦਾ ਮਤਲਬ ਪੂਰਾ ਸੁਹਾਗਾ ਫੇਰਨਾ
2: ਲੋਕਾਂ ਨੂੰ ਮਤਲਬ ਪਰਮਾਤਮਾ ਦਾ ਭੈ ਹੈ ਨੀ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ
2: ਜੀ। ਸਾਡੇ ਭਾਜੀ ਕਿੱਥੇ ਸੁਧਾਰ ਹੋਊਗਾ, ਗੁਰੂ ਘਰ ਆਉਂਦਾ ਹੁਣ ਸਾਡੇ ਚਲੋ ਗੁਰਦੁਆਰੇ ਦੇ ਮੂਹਰੇ ਉਹ ਵਾਟਰ ਕੂਲਰ ਲੱਗਾ ਉੱਥੇ ਮੁਕੱਦਰ ਵੀਰ ਜੀ ਹੁਣ ਵੀ ਕਹਿੰਦੇ ਆ ਭਾਜੀ ਦੁੱਖ ਹੁੰਦਾ ਸਾਰੇ ਹੀ ਆ, ਸੋਚਦੇ ਸਾਰੇ ਆ।
1: ਬਿਲਕੁਲ,
2: ਜੇ ਹੁਣ ਆਪਾਂ ਗੱਲ ਭਾਜੀ ਜਿਹੜੀ ਜਿਹੜੇ ਸੂਝਵਾਨ ਹੈ ਵੋਟ ਪਾਉਣ ਵਾਲੇ ਹੈ ਕਿੰਨੇ ਕੀ ਆ ਜੀ?
1: ਹਾਂ ਬਿਲਕੁਲ, ਬਹੁਤ ਘੱਟ ਨੇ ਲੋਕ ਜੀ। ਬਿਲਕੁਲ,
2: 2-4% 10% ਹੋ ਗਏ ਜੀ
1: ਜੀ।
2: ਜਿਹੜੇ ਜਿਹੜੇ ਸੂਝਵਾਨ ਹੈ 10% ਹੈ, ਜਿਹਨੇ ਸੋਚ ਕੇ ਵੋਟ ਪਾਉਣੀ ਹੈ ਉਹ ਅਗਲੇ ਉਹ ਕਹਿੰਦੇ ਉਹਨਾਂ ਦੀ ਉਹਨਾਂ ਨੂੰ ਉਹ ਵੋਟ ਲਾਉਣ, ਉਹਨਾਂ ਦਾ 90% ਜਿਹੜਾ ਬੇਗੂਫ ਲਾਣਾ ਹੈ ਉਹਦੀ ਵੋਟ ਚਾਹੀਦੀ,
1: ਉਹਦੀ ਚਾਹੀਦੀ ਹੈ ਜੀ। ਬਿਲਕੁਲ ਬਿਲਕੁਲ ਹੈ ਜੀ, ਉਹਦੇ ਲਈ ਉਹ ਪੱਬਾਂ ਮਾਰ ਰਹੇ ਨੇ।
2: 5-10% ਹੈ ਉਹਨੂੰ ਲੋੜ ਹੈ, ਮੁਕੱਦਰ ਵੀਰ ਜੀ ਹੁਣੇ ਕਰਦੇ ਉਹ ਤਾਂ ਆਪਣਾ ਖੂਨ ਲੂਣ ਵਾਲਾ ਕੰਮ ਹੈ ਜੀ, ਆਪਣਾ ਬੰਦਾ ਪੜਦਾ ਰਹਿੰਦਾ ਵੀ ਦੱਸ ਕਰਦੇ ਕੀ ਹੈ ਜੀ।
1: ਬਿਲਕੁਲ ਹੈ ਜੀ, ਬਿਲਕੁਲ
2: ਇਹ ਚੀਜ਼ ਆ, ਇਹਦਾ ਰੱਬ ਹੀ ਰੱਖ ਮੇਰੇ ਨਾਲ ਇੰਡੀਆ ਦਾ ਹੁਣ ਮਤਲਬ ਇਹੀ ਆ ਵੀ ਪਰਮਾਤਮਾ ਕਦੇ ਮੰਦ ਨੀ ਕਦੇ ਕਿਤੇ 200 ਸਾਲਾਂ ਨੂੰ ਜਦੋਂ ਮਨ ਹੁਜੂ ਸੁਧਾਰਦਾ ਹੋ ਜਾਣੇ ਤਾਂ ਮੁਸ਼ਕਿਲ
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ ਪਰਮਿੰਦਰ
2: ਓਕੇ ਬਾਜੀ ਹਾਂ ਧੰਨਵਾਦ
1: ਥੈਂਕ ਯੂ ਜੀ ਥੈਂਕ ਯੂ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ
2: ਓਕੇ ਬਾਜੀ
1: ਲੋ ਜੀ ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਪਰਮਿੰਦਰ ਜੀ ਜੁੜੇ ਸਨ ਤੇ ਫਗਵਾੜੇ ਤੋਂ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਹਿ ਰਹੇ ਹੋ ਪਰਮਿੰਦਰ ਵੀਰ ਦਰਦ ਸਹੀ ਹੈ ਮਿਹਨਤ ਵਾਲੇ ਸਮਝਦੇ ਨੇ ਜੀ ਇਸ ਚੀਜ਼ ਨੂੰ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਐਪਰੀਸ਼ੀਏਟ ਕਰਨ ਲਈ ਵੀ ਤੇ ਦੋਸਤੋ ਮੈਂ ਗੱਲ ਕਰ ਰਿਹਾ ਸੀ ਅਮਰੀਕਾ ਦਾ ਜਿਹੜਾ ਇੱਕ ਹੈਲੀਕਾਪਟਰ ਅਪਚੇ ਉਹ ਅੱਜ ਸਟ੍ਰੇਟ ਆਫ ਹੋਰਮੁਜ਼ ਦੇ ਵਿੱਚ ਅਮਰੀਕਾ ਫੌਜ ਦਾ ਇੱਕ ਜਿਹੜਾ ਅਟੈਕ ਹੈਲੀਕਾਪਟਰ ਗਨਸ਼ਿਪ ਕਰੈਸ਼ ਹੋ ਗਿਆ ਨਿਊਯਾਰਕ ਟਾਈਮਸ ਨੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਤੇ ਹੁਣ ਖਬਰ ਹੈ ਕਿ ਇੱਕ ਜਿਹੜਾ ਐਵੀਏਸ਼ਨ ਰੈਸਕਿਊ ਆਪਰੇਸ਼ਨ ਦੇ ਦੌਰਾਨ ਕਰੂ ਨੂੰ ਸੁਰੱਖਿਅਤ ਬਚਾ ਲਿਆ ਗਿਆ ਇਹਦੇ ਵਿੱਚੋਂ ਤੇ ਹੈਲੀਕਾਪਟਰ ਕਿਵੇਂ ਕਰੈਸ਼ ਹੋਇਆ ਇਸ ਦੀ ਅਸਲ ਵਜ੍ਹਾ ਅਜੇ ਤੱਕ ਜਿਹੜੀ ਸਪਸ਼ਟ ਨਹੀਂ ਕੀਤੀ ਗਈ ਇਸ ਮਾਮਲੇ ਦੇ ਉੱਤੇ ਟਿੱਪਣੀ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਪਾਇਲਟ ਬਿਲਕੁਲ ਠੀਕ ਨੇ ਤੇ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਪੱਛਮੀ ਏਸ਼ੀਆ 'ਚ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਨੇ ਦੂਜੇ ਪਾਸੇ ਟਰੰਪ ਨੇ ਹੁਣ ਦਾਅਵਾ ਕੀਤਾ ਕਿ ਅਗਲੇ 2 ਹਫ਼ਤਿਆਂ ਦੇ ਵਿੱਚ ਅਮਰੀਕਾ ਈਰਾਨ ਤੇ ਪੂਰੀ ਤਰ੍ਹਾਂ ਜਿੱਤ ਹਾਸਲ ਕਰ ਲਵੇਗਾ ਤੇ CNN ਦੀ ਰਿਪੋਰਟ ਦੇ ਮੁਤਾਬਕ ਟਰੰਪ ਨੇ ਭਰੋਸਾ ਜਤਾਇਆ ਕਿ ਨਵੀਂ ਨਿਊਕਲੀਅਰ ਡੀਲ ਜਿਹੜੀ ਆ ਆਸਾਨੀ ਦੇ ਨਾਲ ਹੋ ਜਾਵੇਗੀ ਟਰੰਪ ਨੇ ਕਿਹਾ ਕਿ ਅਸੀਂ ਅਜੇ ਗੱਲਬਾਤ ਕਰ ਰਹੇ ਹਾਂ ਤੇ ਉਹ ਇੱਕ ਬਹੁਤ ਵਧੀਆ ਡੀਲ ਕਰਨਾ ਚਾਹੁੰਦੇ ਨੇ ਤੇ ਸਾਨੂੰ ਸਭ ਕੁਝ ਦੇਣ ਦੇ ਲਈ ਤਿਆਰ ਨੇ ਤੇ ਉਹ ਸਾਨੂੰ ਕੋਈ ਪਰਮਾਣੂ ਹਥਿਆਰ ਨਾ ਰੱਖਣ ਦਾ ਭਰੋਸਾ ਦੇਣ ਦੇ ਲਈ ਵੀ ਤਿਆਰ ਨੇ ਦੂਸਰੇ ਪਾਸੇ ਅੰਬਾਂ ਦੀ ਗੱਲ ਕਰੀਏ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ ਤੇ ਹੁਣ ਨੇਪਾਲ ਵਾਲੇ ਜਿਹੜੇ ਆ ਉਹ ਕਹਿੰਦੇ ਭਾਈ ਤੁਹਾਡੇ ਅੰਬ ਇੰਡੀਆ ਵਾਲਿਆਂ ਦੇ ਅਸੀਂ ਨਹੀਂ ਲੈਣੇ ਭਾਰਤੀ ਅੰਬਾਂ ਦੀ ਨੇਪਾਲ ਦੇ ਵਿੱਚ ਐਂਟਰੀ ਬੈਨ ਕਰ ਦਿੱਤੀ ਹੈ ਖਪਤਕਾਰਾਂ ਦੀ ਸੁਰੱਖਿਆ ਦੇ ਲਈ ਬਾਲੇਨ ਸਰਕਾਰ ਜਿਹੜੀ ਹੈ ਉਹਦਾ ਵੱਡਾ ਫੈਸਲਾ ਆਇਆ ਨੇਪਾਲ ਨੇ ਭਾਰਤ ਤੋਂ ਅੰਬਾਂ ਦੀ ਦਰਾਮਦ ਦੇ ਉੱਤੇ ਅਸਥਾਈ ਤੌਰ ਦੇ ਉੱਤੇ ਪਾਬੰਦੀ ਲਗਾ ਦਿੱਤੀ ਕਿਉਂਕਿ ਕੁਆਰੰਟੀਨ ਜਾਂਚਾਂ ਦੇ ਦੌਰਾਨ ਕਈ ਖੇਪਾਂ ਦੇ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਨਿਰਧਾਰਿਤ ਸੁਰੱਖਿਆ ਸੀਮਾਵਾਂ ਤੋਂ ਵੱਧ ਪਾਈ ਗਈ ਹੈ ਇਹ ਫੈਸਲਾ ਖੁਰਾਕ ਸੁਰੱਖਿਆ ਤੇ ਕੁਆਰੰਟੀਨ ਅਧਿਕਾਰੀਆਂ ਵੱਲੋਂ ਆਯਾਤ ਕੀਤੇ ਫਲਾਂ ਦੀ ਸਖ਼ਤ ਨਿਗਰਾਨੀ ਅਤੇ ਰਾਸ਼ਟਰੀ ਸਿਹਤ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਲਿਆ ਗਿਆ ਤੇ ਸਾਡੇ ਵਾਲੇ ਜਿਹੜਾ ਜੋ ਮਰਜ਼ੀ ਖਿਲਾਈ ਜਾਓ ਕਰੀ ਜਾਓ ਜਿੱਥੋਂ ਮਰਜ਼ੀ ਲਿਆ ਲਿਆ ਕੇ ਇਹਨਾਂ ਨੂੰ ਖਿਲਾਈ ਜਾਓ ਕੋਈ ਪੁੱਛਦਾ ਗਿੱਛਦਾ ਨਹੀਂ ਕੋਈ ਅਥਾਰਟੀ ਨਹੀਂ ਹੈ ਕਿ ਚੈੱਕ ਕਰ ਲਈਏ ਭਾਈ ਇਹਦੇ ਉੱਤੇ ਕਿੰਨੀਆਂ ਰੇਹਾਂ ਸਪਰੇਆਂ ਹੋਈਆਂ ਨੇ ਖਾਣ ਯੋਗ ਹੈ ਇਹਦੇ ਵਿੱਚ ਪੋਇਜ਼ਨ ਕਿੰਨੀ ਹੈ ਤੇ ਇਹਦੇ ਵਿੱਚ ਜਿਹੜਾ ਭਰਪੂਰ ਤੱਤ ਜਿਹੜੇ ਨੇ ਜਿਹਦੇ ਲਈ ਅਸੀਂ ਖਾਂਦੇ ਹਾਂ ਇਹਨਾਂ ਫਲਾਂ ਨੂੰ ਵਿਟਾਮਿਨ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਕਿੰਨੇ ਕੁ ਜਿਹੜੇ ਬਚੇ ਹੈ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪਾਬੰਦੀ ਦਾ ਮੁੱਖ ਮਕਸਦ ਜਿਹੜਾ ਉਪਭੋਗਤਾਵਾਂ ਦੀ ਸੁਰੱਖਿਆ ਦੇ ਕਾਰਨ ਤੇ ਸਰਹੱਦੀ ਨਾਕਿਆਂ ਦੇ ਉੱਤੇ ਮੈਕਸੀਮਮ ਜਿਹੜਾ ਰੈਜੀਡਿਊ ਲਿਮਿਟ MRL ਦੇ ਨਿਯਮਾਂ ਨੂੰ ਸਖ਼ਤੀ ਦੇ ਨਾਲ ਲਾਗੂ ਕਰਨਾ ਹੈ ਰਿਪੋਰਟ 'ਚ ਦੱਸਿਆ ਗਿਆ ਕਿ ਪਾਬੰਦੀ ਲੱਗਣ ਤੋਂ ਪਹਿਲਾਂ ਲਗਭਗ 15.8 ਮੀਟ੍ਰਿਕ ਟਨ ਅੰਬ ਜਿਨ੍ਹਾਂ ਦੀ ਤਕਰੀਬਨ ਕੀਮਤ ਦੱਸੀ ਜਾਂਦੀ ਹੈ 10 ਲੱਖ ਰੁਪਏ ਸੀ ਪਹਿਲਾਂ ਹੀ ਅਧਿਕਾਰਤ ਰਸਤਿਆਂ ਰਾਹੀਂ ਨੇਪਾਲ ਦੇ ਵਿੱਚ ਦਾਖਲ ਹੋ ਚੁੱਕੇ ਸਨ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਹ ਕਦਮ ਪੂਰੀ ਤਰ੍ਹਾਂ ਜਿਹੜਾ ਰੈਗੂਲੇਟਰੀ ਪ੍ਰਕਿਰਿਆ ਦਾ ਹਿੱਸਾ ਹੈ ਤੇ ਇਸਦਾ ਉਦੇਸ਼ ਦੁਵੱਲੇ ਵਪਾਰ ਦੇ ਵਿੱਚ ਵਿਘਨ ਪਾਉਣਾ ਨਹੀਂ ਸਗੋਂ ਭਵਿੱਖ ਦੇ ਵਿੱਚ ਸੁਰੱਖਿਅਤ ਭੋਜਨ ਦੀ ਦਰਾਮਦ ਨੂੰ ਯਕੀਨੀ ਬਣਾਉਣਾ ਹੈ ਇਸ ਮਗਰੋਂ ਜਨਕਪੁਰ ਧਾਮ ਦੇ ਬਾਜ਼ਾਰਾਂ ਦੇ ਵਿੱਚ ਹੁਣ ਸਥਾਨਕ ਤੌਰ ਦੇ ਉੱਤੇ ਉਗਾਏ ਗਏ ਅੰਬਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਇਸ ਫੈਸਲੇ ਨੇ ਫਲ ਵਪਾਰੀਆਂ ਦੇ ਵਿੱਚ ਸਪਲਾਈ ਤੇ ਕਾਰੋਬਾਰ ਦੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ ਫਲ ਤੇ ਸਬਜ਼ੀ ਵਪਾਰੀ ਸੰਘ ਦੇ ਜਨਰਲ ਸਕੱਤਰ ਵੁਪਨੇਸ਼ਵਰ ਪੁਰਬੇ ਦਾ ਜਿਹੜਾ ਕਹਿਣਾ ਹੈ ਕਿ ਗਰਮੀਆਂ ਦੇ ਸੀਜ਼ਨ ਦੇ ਵਿੱਚ ਅੰਬਾਂ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ ਨੇਪਾਲੀ ਅੰਬ ਜਿਹੜਾ ਨੇ ਸਵਾਦਿਸ਼ਟ ਹਨ ਪਰ ਇਨ੍ਹਾਂ ਦਾ ਉਤਪਾਦਨ ਸਿਰਫ 2 ਮਹੀਨਿਆਂ ਦੇ ਲਈ ਹੁੰਦਾ ਹੈ ਜਦੋਂ ਕਿ ਭਾਰਤੀ ਆਯਾਤ ਸਾਰਾ ਸਾਲ ਮੰਗ ਪੂਰੀ ਕਰਨ ਦੇ ਲਈ ਜ਼ਰੂਰੀ ਹੈ ਰੋਜ਼ਾਨਾ ਲਗਭਗ 50 ਟਨ ਅੰਬ ਜਿਹੜਾ ਸਪਤਰੀ ਸਿਰਾਹਾ ਮੋਹਤਰੀ ਅਤੇ ਹੋਰ ਜ਼ਿਲ੍ਹਿਆਂ ਤੋਂ ਜਨਕਪੁਰ ਧਾਮ ਪਹੁੰਚ ਰਹੇ ਨੇ ਪਰ ਸਥਾਨਕ ਉਤਪਾਦਨ ਇਕੱਲਾ ਸਾਰੀ ਮੰਗ ਪੂਰੀ ਕਰਨ ਦੇ ਲਈ ਕਾਫੀ ਨਹੀਂ ਹੋ ਸਕਦਾ ਵਪਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਪਾਬੰਦੀ ਲੰਮੇ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਉਪਭੋਗਤਾਵਾਂ ਨੂੰ ਬਹੁਤ ਜ਼ਿਆਦਾ ਕੀਮਤਾਂ ਚੁਕਾਉਣੀਆਂ ਪੈ ਸਕਦੀਆਂ ਨੇ ਪਹਿਲਾਂ ਹੀ ਕੇਲਿਆਂ ਦੀ ਕੀਮਤ 200 ਤੋਂ 300 ਰੁਪਏ ਪ੍ਰਤੀ ਦਰਜਨ ਤੱਕ ਪਹੁੰਚ ਗਈ ਹੈ ਜੋ ਆਮ ਪਰਿਵਾਰਾਂ ਦੇ ਲਈ ਮਹਿੰਗਾ ਜਿਹੜਾ ਦੱਸਿਆ ਜਾ ਰਿਹਾ ਹੈ ਆਖਰੀ ਖਬਰ ਵੱਲ ਨੂੰ ਵਧਦਿਆਂ ਭਾਰਤੀਆਂ ਨੂੰ ਜਿਹੜਾ ਫਾਇਦੇ ਵਾਲੀ ਖਬਰ ਹੈ ਅਮਰੀਕੀ ਕੋਰਟ ਨੇ H-1B ਵੀਜ਼ੇ ਦੇ ਲਈ ਟਰੰਪ ਦੀ ਗੈਰ ਕਾਨੂੰਨੀ ਫੀਸ ਰੱਦ ਕਰ ਦਿੱਤੀ ਹੈ ਅਮਰੀਕਾ ਦੇ ਵਿੱਚ ਹਜ਼ਾਰਾਂ ਕੁਸ਼ਲ ਪ੍ਰਵਾਸੀ ਕਰਮਚਾਰੀਆਂ ਦੇ ਲਈ ਰਾਹਤ ਦੀ ਇੱਕ ਵੱਡੀ ਖਬਰ ਹੈ ਮੈਸਾਚੂਸੈਟਸ ਦੇ ਜਿਹੜਾ ਬੋਸਟਨ ਦੇ ਵਿੱਚ ਇੱਕ ਫੈਡਰਲ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ H-1B ਵੀਜ਼ਾ ਫੀਸ ਨੂੰ ਵਧਾ ਕੇ $1,00,000 ਕਰਨ ਦੇ ਫੈਸਲੇ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਰੱਦ ਕਰ ਦਿੱਤਾ ਹੈ। ਇਹ ਨਵਾਂ ਹੁਕਮ ਵਾਸ਼ਿੰਗਟਨ ਡੀਸੀ ਦੀ ਇੱਕ ਫੈਡਰਲ ਕੋਰਟ ਦੇ ਉਸ ਫੈਸਲੇ ਦੇ ਉਲਟ ਹੈ ਜਿਸਦੇ ਵਿੱਚ US ਚੈਂਬਰ ਆਫ ਕਾਮਰਸ ਵੱਲੋਂ ਦਾਇਰ ਕੀਤੇ ਗਏ ਇੱਕ ਮਾਮਲੇ ਦੇ ਵਿੱਚ ਇਸ ਫੀਸ ਨੂੰ ਸਹੀ ਠਹਿਰਾਇਆ ਗਿਆ ਸੀ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਦੀ ਨਾਲ ਪੂਰੇ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ ਤੇ ਸਮਾਂ ਵੀ ਆਪਣਾ ਤਕਰੀਬਨ ਪੂਰਾ ਹੋ ਚੱਲਿਆ। ਸੁਰਜੀਤ ਭਾਰਤ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ, ਸਾਰੇ ਦੁਆਬਾ ਪਰਿਵਾਰ ਨੂੰ ਕਹਿ ਰਹੇ ਨੇ ਜੀ US ਤੋਂ। ਸਤਿ ਸ੍ਰੀ ਅਕਾਲ ਟੂ ਆਲ। ਨਵਦੀਪ ਬਾਈ ਜੀ ਦਿੱਲੀ ਤੋਂ ਕਹਿੰਦੇ ਆ ਜੀ, ਉਹਨੂੰ ਜੀ ਸਵਾਗਤ ਹੈ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਰਾਜਨ ਸੈਣੀ ਸਾਹਿਬ ਇੰਡੀਆ ਤੋਂ ਲਾਈਕ ਨੰਬਰ 4 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਸਾਰੇ ਹੀ ਪਿਆਰਿਆਂ ਨੂੰ ਕਹਿੰਦੇ ਨੇ ਤੇ ਬਲਰਾਜ ਸਿੰਘ ਸੰਧੂ ਅੰਕਲ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ US ਤੋਂ ਲਿਖਦੇ ਨੇ। ਸ਼ੁਕਰੀਆ ਅੰਕਲ ਜੀ। ਤੇ ਰਾਜਨ ਸੈਣੀ ਸਾਹਿਬ ਸਤਿਕਾਰਯੋਗ ਸੰਧੂ ਅੰਕਲ ਜੀ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਤੇ ਬਲਰਾਜ ਸੰਧੂ ਅੰਕਲ ਕਹਿੰਦੇ ਨੇ ਐਡਵੋਕੇਟ ਰਾਜਨ ਸੈਣੀ ਜੀ ਸਤਿ ਸ੍ਰੀ ਅਕਾਲ ਜੀ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਬੜੇ ਦਿਨਾਂ ਬਾਅਦ ਦੇਖਿਆ ਸੁਨੇਹਾ, ਜੀਆਂ ਨੂੰ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ ਤੇ ਨਾਲ ਕਹਿੰਦੇ ਨੇ ਸਤਿ ਸ੍ਰੀ ਅਕਾਲ ਸੁਣ ਰਹੇ ਹਾਂ ਪ੍ਰੋਗਰਾਮ। ਰਜਿੰਦਰ ਜੀਰਾ ਜੀ ਲਿਖਦੇ ਨੇ ਜੀਰੇ ਤੋਂ ਸਤਿ ਸ੍ਰੀ ਅਕਾਲ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ, ਤੁਹਾਨੂੰ ਵੀ ਨਮਸਕਾਰ ਜੀਰਾ ਜੀ। ਤੇ ਸੈਣੀ ਸਾਹਿਬ ਜੇ ਕੁਰਸੀ ਬਚਾਉਣੀ ਹੈ ਤੇ ਕਹਿੰਦੇ ਮਿਸਤਰੀ ਦੀ ਦੁਕਾਨ ਦੇ ਉੱਤੇ ਰੱਖ ਦਿਓ, ਇਹਨੂੰ ਕਹਿੰਦੇ ਜੀ ਜੀਰਾ ਸਾਹਿਬ ਕਹਿੰਦੇ ਆ। ਔਜਲਾ ਸਾਹਿਬ ਕਹਿੰਦੇ ਨੇ ਕਿ ਲੋਕਾਂ ਦੇ ਲਈ ਕੌਣ ਕੁਰਬਾਨੀ ਦਿੰਦਾ, ਸਭ ਆਪਣੇ ਲਈ ਮਰਦੇ ਆ। ਤੇ ਅੱਗੇ ਲਿਖਦੇ ਨੇ ਜਦੋਂ ਲੋੜ ਪੈਂਦੀ ਹੈ ਫਿਰ ਅਸਤੀਫਾ ਦੇ ਕੇ ਦੁਬਾਰਾ ਉਪ ਚੋਣ ਲੜਦੇ ਆ। ਪਰਮਿੰਦਰ ਜੀ ਲਿਖਦੇ ਨੇ ਭਾਰਤ ਸਾਹਿਬ ਤੇ ਖਬਰਾਂ ਦੇ ਸਿਆਸੀ ਵਿਸ਼ਲੇਸ਼ਕ ਸੈਣੀ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰਯੋਗ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਨੇ, ਬੜੇ ਦਿਨਾਂ ਬਾਅਦ ਸੁਨੇਹਾ ਮਿਲਿਆ ਉਨ੍ਹਾਂ ਦਾ। ਸਤਿ ਸ੍ਰੀ ਅਕਾਲ ਜੀ ਕਹਿੰਦੇ ਸਭ ਦੋਸਤਾਂ ਨੂੰ ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਹਿ ਰਹੇ ਹੋ ਪਰਮਿੰਦਰ ਵੀਰ ਜੀ, ਦਰਦ ਸਹੀ ਹੈ, ਮਿਹਨਤ ਵਾਲੇ ਸਮਝਦੇ ਹੈ ਜੋ ਗੱਲਬਾਤ ਤੁਸੀਂ ਕਰਕੇ ਗਏ ਹੋ। ਤੇ ਲੋ ਦੋਸਤੋ, ਇਹ ਸਾਂ ਜੀ ਸਭ ਦੇ ਦੋਸਤਾਂ ਦੇ ਸੁਨੇਹੇ। ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ ਤਾਂ ਮਾਫ਼ੀ ਚਾਹਾਂਗਾ, ਤੇ ਨਾਮ ਰਹਿ ਗਿਆ ਹੋਵੇ ਤੇ ਗੁਸਤਾਖੀ ਮਾਫ਼ ਜੀ। ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਕਰਦੇ ਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਦੋਸਤੋ, ਤੁਸੀਂ ਵੀ ਦੁਆਬਾ ਰੇਡੀਓ .com ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਸਾਰੀ ਜਾਣਕਾਰੀ ਪ੍ਰੋਗਰਾਮਾਂ ਦੀ ਰੂਪਰੇਖਾ ਦੇਖ ਸਕਦੇ ਹੋ ਤੇ ਪ੍ਰੋਗਰਾਮਾਂ ਦੇ ਲਿੰਕ ਉੱਥੇ ਪਏ ਰਹਿੰਦੇ ਨੇ। ਇਸੇ ਤਰ੍ਹਾਂ ਯੂਟਿਊਬ ਨੂੰ ਸਬਸਕ੍ਰਾਈਬ ਕਰੋ ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਨਹੀਂ ਕੀਤਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ, ਚੇਤੇ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਪ੍ਰੋਗਰਾਮ ਜਦੋਂ ਲਾਈਵ ਹੁੰਦਾ ਹੈ। ਟੈਲੀਗ੍ਰਾਮ ਦੇ ਵਿੱਚ ਜਾ ਕੇ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ, ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਦੋਵੇਂ ਤਰ੍ਹਾਂ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਤੇ ਇਸੇ ਤਰ੍ਹਾਂ ਜਿਹੜਾ ਵਟਸਐਪ ਆਪਣਾ ਹੈਗਾ ਗਰੁੱਪ ਜੀ ਦੁਆਬਾ ਰੇਡੀ ਦਾ, ਉਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ +358 44976 19 ਵਟ ਸਟੂਡੀਓ ਦਾ ਨੰਬਰ ਹੈ, ਇਹਦੇ ਉੱਤੇ ਤੁਸੀਂ ਪਿਆਰਾ ਜਿਹਾ ਮੈਸੇਜ ਕਰਕੇ ਤੇ ਇਹਦੇ ਵਿੱਚ ਲਿਖ ਸਕਦੇ ਹੋ ਕਿ ਗਰੁੱਪ ਦੇ ਵਿੱਚ ਸ਼ਾਮਲ ਕਰ ਲਓ। ਕੋਈ ਵਾਧੂ ਦਾ ਸੁਨੇਹਾ ਨਹੀਂ ਆਉਂਦਾ, ਸਿਰਫ ਪ੍ਰੋਗਰਾਮਾਂ ਦਾ ਲਿੰਕ ਹੁੰਦਾ ਹੈ। ਕੋਈ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ ਉਹਦੇ ਵਿੱਚ ਨਹੀਂ ਸਾਂਝੀ ਕੀਤੀ ਜਾਂਦੀ ਤੇ ਸਿਰਫ ਪ੍ਰੋਗਰਾਮਾਂ ਦੇ ਬਾਬਤ ਹੀ 1 ਤੋਂ 2 ਸੁਨੇਹੇ ਰੋਜ਼ਾਨਾ ਦੇ ਹੁੰਦੇ ਆ, ਕੋਈ ਵਾਧੂ ਸੁਨੇਹੇ ਨਹੀਂ ਲਾਏ ਜਾਂਦੇ। ਤੇ ਇਸੇ ਤਰ੍ਹਾਂ ਹੀ ਲੋ ਦੋਸਤੋ, ਫਿਰ ਆਗਿਆ ਲੈਂਦੇ ਆ ਤੇ ਫੇਸਬੁੱਕ ਦੇ ਉੱਤੇ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ, +358 44976 19 ਬਾਟ ਹੈ। ਕੋਈ ਬਾਅਦ ਦੇ ਵਿੱਚ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਲਿਖਤੀ ਜਾਂ ਆਡੀਓ ਦੇ ਰੂਪ ਦੇ ਵਿੱਚ ਤੇ ਕੱਲ ਤੱਕ ਜਿਹੜਾ ਉਹ ਵੀ ਪਲੇ ਕਰ ਦਿੱਤਾ ਜਾਂਦਾ ਹੈ, ਤੇ ਜੇ ਬਾਅਦ ਦੇ ਵਿੱਚ ਪ੍ਰੋਗਰਾਮ ਸੁਣ ਕੇ ਵੀ ਕੋਈ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਇਸ ਦੇ ਨੰਬਰ ਦੇ ਉੱਤੇ ਆਪਣਾ ਆਡੀਓ ਮੈਸੇਜ ਵੀ ਤੁਸੀਂ ਛੱਡ ਸਕਦੇ ਹੋ। ਤੇ ਲੋ ਦੋਸਤੋ, ਮੈਨੂੰ ਦਿਓ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ ਹੋਏਗੀ। ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ, ਕੋਈ ਨਾ ਕੋਈ ਨਵਾਂ ਮੁੱਦਾ ਲੈ ਕੇ ਤੇ ਵੱਧ ਘੱਟ ਬੋਲੇਗਾ ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇਜ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸੀਓ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦੇ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਮੰਜ਼ਲਾਂ ਦੇ ਬੱਲ ਬਦੇ ਕਾਫਲੇ ਨੀ ਰੁਕਣੇ ਤੇਰੀਆਂ ਝੁਕਾਇਆ ਇਹ ਸੀਸ ਨਹੀਂ ਉਹ ਚੁੱਕਣੇ ਮੰਜ਼ਲਾਂ ਦੇ ਬੱਲ

0: ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨਿਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨਿਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅਛ-ਅਛ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ, ਮੰਨ ਜਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ ਕਿਲੇ ਸ਼ਿਕਵੇ ਨੇ ਕਿਤੇ ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ ਰੈਲੀਆਂ ਚ ਖੱਪ ਜਾਣ ਹੱਦਾਂ ਬੰਨੇ ਟੱਪ ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ ਬਾਪੂ ਕੱਢ ਲਈ ਸੋਟੀ ਜਿਉਂ ਦੱਬਾ ਮਾਰੇ ਝੋਟੀ ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ ਖੇਤਾਂ ਵਿੱਚ ਕੰਮ ਕਰਾਂ ਪੜ ਲਿਖ ਧੁੱਪੇ ਮਰਾਂ ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ ਝੂਠੇ ਕਰੀ ਜਾਣ ਦਾਵੇ ਸੈਦੋ ਚਿੰਤਾ ਖਾਈ ਜਾਵੇ ਹੋ ਗਏ ਆ ਪਰੇਸ਼ਾਨ ਜੀ ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਪੁੱਤ ਕਿਉਂ ਸਮਾਜ ਦੇ ਵਿਚ ਜਰੂਰੀ ਨੇ ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ। ਰਿੰਕੂ ਸ਼ਾਹ ਦੀਵਾਨਾ ਜੀ,
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇਕ ਹੋਰ ਮੇਰੇ ਦਿਲ ਦੇ ਵਿਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਹ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਗੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।

ਰੁੱਸਿਆ ਯਾਰ ਮਨਾ ਲੈ ਬੇ ਮੇਲਾ ਚਾਰ ਦਿਨਾਂ ਦਾ ਰੁੱਸਿਆ ਯਾਰ ਮਨਾ ਲੈ ਬੇ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ।

0: ਤਰੁਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਵੀ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸ ਸਿੰਘ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ದ್ವಾಪ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ. ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ.
2: ਹਾਂਜੀ,
1: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ.
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ.
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ.
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ,
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ,
2: ਠੀਕ ਹੈ,
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ.
1: ਜੀ,
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ. ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ
1: ਤੋਂ ਹੋ ਜਾਂਦਾ. ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ.
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ.
2: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ इस तरह का होंगे
1: जी जी
2: दैट इज अथॉरिटेटिव ठीक है
1: जी, जी.
2: एक है थर्ड जिस दे बारे मैं गल करना चाहनी है वो है परमिसिव पेरेंटिंग परमिसिव दे विच है कि तुसी छूट देती है बच्चे नू
1: खुला ही छोड़ देता है कि जो मर्जी करे
2: तुसी उस तो अपनी एक्सपेक्टेशंस बहुत घटा ली है
1: जी
2: कोई फर्क नहीं पैंदा तू जो मर्जी कर
1: जी जी जी
2: ठीक है हर एक चीज ओनू तुसी मुहैया करांदे हो ओदियां डिमांड्स जिहड़ियां है तुसी ये नहीं देखदे कि वो जेन्युइन है या नहीं वो पूरियां करना तुहानू लगदा जरूरी है और तुसी वो बोलदा और पूरियां कर दे हो इस तरह की पेरेंटिंग दे विच चाइल्ड स्पॉयल हुंदा है जो आम तौर पर देखा जाता है
1: जी जी
2: क्योंकि ओनू इंपोर्टेंस नहीं समझाई जाती कि चीजा किस तरह आंदी है किन्नी डिमांड होनी चाहिए है
1: जो उन्हें मुंह कढ़िया
2: ओनू ये नहीं लगता कि जरूरत दे हिसाब नाल चीज होंदी है ओनू लगता जो दिल करे वो होंदी है
1: जी जी जी जी बिल्कुल
2: वो इस तरह सीखता है इस तरह के बच्चे फिर अगे जाके कम्युलेटिव बनते हैं चीजा कठिया कर लेनिया चाहे लोड़ हो चाहे ना
1: बस उन्होंने जमा करी जाना सब
2: हाँ जी ठीक है
1: बिल्कुल
2: फिर है अनइनवॉल्वड पेरेंटिंग अनइनवॉल्वड जिथे पेरेंट्स इनवॉल्वड ही नहीं है
1: कुछ भी नहीं कर रहे हो ते उन्होंने
2: फिजिकल प्रेजेंस नहीं है
1: जी जी
2: जरूरतें सारीयां पूरियां हो रहीयां बच्चे दीयां
1: जी जी जी बिल्कुल पर वो उत्थे है नहीं
2: उत्थे नहीं है ना वो टाइम दे रहे है जे वो हैगे भी है तो वो कुछ होर कर रहे है
1: जी जी
2: बच्चे लई नहीं है
1: बिल्कुल बिल्कुल
2: वो अपनियां कुछ एक्टिविटीज़ दे विच इन्ने बिजी है या उन्हां नूं ये लगदा ही नहीं कि ये जरूरी है उन्हां नूं लगदा है जरूरतां पूरियां करनियां ही पेरेंटिंग है
1: जी,
2: और वो सारियां जरूरतां पूरियां कर रहे है और बच्चे नूं भी एक टाइम तो बाद ये लगन लग जांदा है कि मां बाप जिहड़े है वो जरूरतां पूरियां करन दा सोर्स है
1: उन्हां दा होर कोई रोल नहीं
2: वो जुड़ाव नहीं आंदा एक कनेक्ट जिहनूं असीं कहिंदे आ भावनात्मक जुड़ाव
1: वो
2: नहीं बनदा
1: बिल्कुल बिल्कुल
2: उन्हां लई इन्हां चीज़ां दी इंपोर्टेंस नहीं हुंदी कि इकट्ठे बह के डिनर करना बच्चे दी गल सुनना अज स्कूल च की होया उहदा होमवर्क देखना इस चीज़ दी कोई इंपोर्टेंस नहीं ये है तो बेसिकली ये चार स्टाइल है
1: जी जी जी
2: और मेनू लगता है कि अथॉरिटेटिव पेरेंटिंग है जिदे विच टू वे डिस्कशन है
1: दोनों दी गल हो रही है
2: हाँ जी
1: दोनों तेरा
2: उस दे हाँ जी उथे कनेक्ट जुड़दा है बच्चे जुड़दे है
1: जी जी ओ
2: वड्डे होके भी अपनियां प्रॉब्लम्स डिस्कस करदे है
1: जी जी
2: बजाय के बाहर कोई लभन दे कि जिदे नाल मैं दिल दी गल करा पेरेंट्स ओना दे दोस्त बन जांदे है टाइम नाल
1: जी जी
2: मेरे पर्सनल व्यू है कि ये ज्यादा अच्छा है
1: बिल्कुल बिल्कुल जी क्योंकि डायलॉग तो होना चाहिए है दोवां दे विच जे यही विच माइनस हो गया ते वो गैप बढ़ता जाएगा
2: बिल्कुल
1: ते जिहड़ी वैसे सब तो ज्यादा केड़ी पॉपुलर है आम जिहड़ी जनता जिहड़ी है वो इनवॉल्व हुंदी है जिहदे विच सब तो जिहड़ी पॉपुलर
2: आम लोग करदे है
1: जी जी जी
2: जो मेरा एक्सपीरियंस है साडी जनरेशन दे जो ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ ਹੈ
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ ਹੈ
1: ਜੀ ਜੀ ਜੀ
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
1: ਪੀੜੀ ਦਰ ਪੀੜੀ ਚੱਲ ਰਿਹਾ
2: ਪੀੜੀ ਦਰ ਪੀੜੀ ਚੱਲ ਰਿਹਾ
1: ਜੀ ਜੀ
2: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ
2: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ
2: ਹਾਂ
1: ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
2: ਇਹ ਡਿਪੈਂਡ ਕਰਦੇ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
1: ਇਹ ਸਹੀ ਨਹੀਂ ਹੋ ਰਿਹਾ
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਨਾ ਕਰਾਂ ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ
1: ਬਿਲਕੁਲ ਬਿਲਕੁਲ ਜੀ ਬਿਲਕੁਲ
2: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
2: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
1: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ,
2: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ ਹੈ ਨਾ, ਬਿਲਕੁਲ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
1: ਬਿਲਕੁਲ ਠੀਕ
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ, ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ।
1: ਠੀਕ ਹੈ,
2: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
1: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
2: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
1: ਬਿਲਕੁਲ ਬਿਲਕੁਲ।
2: ਠੀਕ ਹੈ, ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ।
1: ਜੀ ਜੀ ਜੀ, ਬਿਲਕੁਲ,
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
1: ਬਿਲਕੁਲ।
2: ਪਿਆਰ ਤੇ ਛੂਟ ਵਿੱਚ ਫਰਕ ਹੈ, ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਹਾਂ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਕੋਈ
2: ਬਹੁਤਾ, ਬੱਚੇ ਦਾ ਕੋਈ ਕਸੂਰ ਨਹੀਂ ਹੈ,
1: ਬਿਲਕੁਲ।
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ,
2: ਤੁਹਾਡੇ
1: ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ
2: ਅਤੇ
1: ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ, ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ फिर तू ओ करें जो तेरा दिल करदा है, ठीक है, वह मोटिवेट हुंदा है, वह खुशी खुशी घर जांदा है, वह घर जांदा है उन्हें फिर ओही
1: फिर लैक्चर शुरू हो जाता है, पुरानी गल जी सीडी पै जाती है। बिल्कुल बिल्कुल जी, तो ये एक जिहड़ा है फोर्स्ड कह लो उन्होंने उत्ते कीता जाता है, जिहड़ा अपने थोपिया जाता है उन्होंने अपनी पंड चुकाउंदे आ। कई बार ये होंगे कि माता पिता जो नहीं बन सके जीवन च बनना चाहते सी, उन्होंने ही बच्चा बने हो,
2: बिल्कुल
1: घट्टो घट वह तो बने,
2: अपनी उम्मीदों का भार लद दिंदे आ सी बच्चियां ते।
1: हाँ जी हाँ जी,
2: बच्चे एक इंडिविजुअल एंटिटी है
1: जी जी,
2: तुहानू ये मनना पवेगा, वह तुहाडे बच्चे है ठीक है, पर वह एक वखरा ह्यूमन बीइंग भी है।
1: बिल्कुल,
2: जिहदी डिजाइनिंग कुछ डिफरेंट है तुहाडे नालों।
1: बिल्कुल बिल्कुल जी, ਇਹ ਤਾਂ ਮੰਨ ਕੇ ਚੱਲਣਾ ਪੈਣਾ,
2: ਜੇ
1: ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
1: ਜੀ ਜੀ, ਬਿਲਕੁਲ
2: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਵਾਰ ਵਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
1: ਜੀ ਜੀ। ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ, ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ,
2: ਤੇ
1: ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ।
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ,
2: ਇਹ
1: ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਛ ਹੈ
1: ਜੀ ਜੀ।
2: ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ ਇਸ ਟਾਈਮ, ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
2: ਹਾਂ
1: ਉਹ ਕਹੇਗਾ ਛੱਡੋ ਪਰੇ,
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂ ਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
2: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ। ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ,
1: ਬਿਲਕੁਲ ਬਿਲਕੁਲ,
2: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
2: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ,
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਹੈਗਾ ਬੱਚਿਆਂ ਦਾ, ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
2: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
2: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ, ਨਾ
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ
2: ਕੁੜੀ ਜਾਣਾ, ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ। फिर मैं कहूंगी फिर प्रॉब्लम कितने आई, पेरेंटिंग आई ना।
1: उथे आई बिल्कुल, बच्चा ते कोरिस लेट
2: हाँ,
1: सी
2: बच्चा कोरिस लेट सी।
1: जी जी बिल्कुल,
2: जदों तुसी उस दी एक्टिविटीज इन्वॉल्व होए, जो जो ने कीता उस खुशी महसूस कीती कि चलो साडे घर भी ये एक्टिविटी होई।
1: हाँ,
2: कोई खलारा पिया, कोई बच्चा है तो खलारा पेगा।
1: बिल्कुल बिल्कुल
2: है ना, एक तुसी बहुत दुखी हो गए कि जदों देखो खलारा ही पिया रहिंदा, ओही सिचुएशन है, कोई किस तरह रिएक्ट कर रहा है, कोई किस तरह।
1: बिल्कुल बिल्कुल,
2: बच्चा उस हिसाब नाल बन रहा।
1: तो ये तो बहुत ही अलर्ट होना पैना है उन्होंने, पेरेंट्स नू मैं लगता जागरण की लोड़ है, चेतना की लोड़ है कि क्योंकि इस बारे कोई भी स्कूलों में भी नहीं दसिया जाता, कोई यहोजा स्टडी का साडा पार्ट भी नहीं है जिहड़ा पालन पोषण वाला जो कही कि उन्होंने पता हो कि हाँ ये सानू थोड़ा जा संभल के काम करना चाहिए, संभल के बच्चों नू डील करना चाहिए। तो दोस्तों आप गल्लां कर रहे हैं बच्चों के पालन पोषण बारे डॉक्टर भावना गुप्ता जी के नाल। तो डॉक्टर साहब ने बहुत ही कमाल दी गल्लां जिहड़ियां सांझियां कीतियां, गल्लां हैगियां साडे कोल पहलां ही, लेकिन जिवें इन्हां नूं इलैबोरेट किया जिवें फोकस करदे हां आपां, इह वाह कमाल सी। डॉक्टर साहब तुसीं जिहड़े साडे दोस्त सुन रहे ने, जिहड़े मापे ने, ईवन बच्चे भी सुन रहे ने, तो उन्हां नूं की सुनेहा देना चाहोगे?
2: मैं यही सुनेहा देना चाहवांगी कि ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
2: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ ਬਿਲਕੁਲ,
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ
2: ਤਾਂ
1: ਹੈਗੀ ਹੈ,
2: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
2: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
2: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ ਜੀ,
2: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
2: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
2: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
1: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
2: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
2: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాప రేడియో.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰ ਜ਼ਿਆਦਾ ਆਉਂਦੇ ਹੈ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
1: ਠੀਕ ਹੈ।
2: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
1: ਠੀਕ ਹੈ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ ਹੈ
2: ਤਾਂ ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂਜੀ
2: ਉਸਦੀ
1: ਹਾਂਜੀ
2: ਰੈਂਕਿੰਗ ਨੂੰ ਦੇਖ ਕੇ
1: ਬਹੁਤ
2: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਝ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ
1: ਹਾਂਜੀ
2: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਹਾਂਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
1: ਹਾਂਜੀ
2: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
1: ਹਾਂਜੀ
2: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
1: ਅੱਛਾ ਜੀ
2: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
2: ਜੋ ਵੀ
1: ਜੀ
2: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी प्रिपरेशन है वो किद्दां कर सकते हैं।
1: अच्छा
2: फॉर
1: जी,
2: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तां
1: हाँ जी,
2: उन्हां दी
1: हाँ
2: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज दा जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तों वी अनजाण रहिंदे वी असीं अपनी मंजिल ते किवें पहुंचणा है, अपना निशाना किवें मिथणा है।
2: बिल्कुल
1: उहनां नूं निशाना तय करन लई की करना चाहिदा है?
2: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लई कंसर्नड हुंदे ने 10वीं 12वीं दे विच।
1: हाँ जी,
2: इहो जे बच्चे जेड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
1: बिल्कुल जी,
2: बट काफी बच्चे पर साडे कोल जेड़े परमार है वो इहो जे बच्चियां दी है जेड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ जी,
2: चलो उस तो बाद 12वीं भी कर लेने हैं। अपने
1: हाँ जी,
2: फ्रेंड्स देखदे हैं कि मेरे फ्रेंड्स ने कहड़े विषय चूज किए हैं, उन्हां दे अकॉर्डिंग ही अपने खुद दे विषय चूज कर लेते हैं।
1: बिल्कुल
2: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है, वो ये देखते हैं कि मैनू।
1: लाई लग बन के एक दूजे दे नाल चल
2: बिल्कुल
1: पैंदे है।
2: हाँ, बिल्कुल। तां ये चीज समझनी चाहिए है विद्यार्थियों नूं कि ओहो जदों गल आ जाती है उन्हां दे करियर सिलेक्शन दी,
1: हाँ जी,
2: उस टाइम ते बिल्कुल पर्टिकुलर हो गए वो अपने आप खुद सोचन और अपने काउंसलर नाल गल करन।

0: ਉਹਨਾਂ ਨੂੰ ਜਾਣੂ ਕਰਵਾ ਕੇ ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ ਬਹੁਤ
0: ਬਿਲਕੁਲ
1: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ
0: ਮਿਲ ਕੇ
1: ਵਧੀਆ ਨਿਰਮਾਣ ਕਰ
0: ਬਿਲਕੁਲ
1: ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਹਾਂ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ
1: ਹਾਂਜੀ
0: ਦੇ ਅੱਗੇ ਵਧਣ 'ਚ ਅਗਰ ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ
1: ਹਾਂਜੀ
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ,
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
1: ਹਾਂਜੀ
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀਆਂ ਹੈ।
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ,
1: ਹਾਂਜੀ
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ
1: ਸਹੀ
0: ਜਾਂ
1: ਗੱਲ
0: ਫਿਰ ਉਹਨਾਂ
1: ਹੈ।
0: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ
1: ਹਾਂਜੀ
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: ਸਹੀ ਗੱਲ
0: ਪੁੱਛਿਆ
1: ਹੈ।
0: ਜਾ ਰਿਹਾ ਹੈ।
1: ਹਾਂਜੀ
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ ਜੀ,
0: ਬਟ ਸਾਇਲੈਂਸ ਮੋਡ ਦੇ ਵਿੱਚ ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
0: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ,
0: ਬਿਲਕੁਲ, ਬੱਚੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ, ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
0: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
1: ਹਾਂਜੀ
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਬਿਲਕੁਲ
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਬਾਨਾ ਜੀ,
0: ਚੱਲੇ ਜਾਣਗੇ।
1: ਅੱਜ ਦੇ ਜ਼ਿਆਦਾਤਰ
0: ਹਾਂਜੀ
1: ਬੱਚੇ ਜਿਹੜੇ ਹੈਗੇ ਨਾ
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ, ਇਹੋ ਜਿਹਾ ਅਜਿਹਾ ਕਿਉਂ ਹੈਗਾ?
0: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ, ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
0: ਸਾਰੀਆਂ
1: ਹਾਂਜੀ
0: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
0: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ,
1: ਬਿਲਕੁਲ ਜੀ,
0: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲਾ ਫੇਜ਼ ਹੈ,
1: ਹਾਂਜੀ
0: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
0: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
0: ਹੈ,
1: ਹੈ।
0: ਤੇ ਉਹਦੇ ਨਾਲ

0: बड़ा फर्क पै सकता है कि वो एक लिमिटेड लिमिट टाइम लिमिट्स और जिन्हों पर कह दी कि टाइम टेबल बना के चल पैन कि हाँ असी इन्ने एक टाइम ली ये चीज यूज करनी है बस दैट्स ऑल,
1: हाँ
0: तां
1: जी
0: ये भी। और बच्चे वो चीज करके समझते उन्हां नू, मतलब बच्चियां नू ये चीज दी बिल्कुल, क्योंकि लैक ऑफ मोटिवेशन है जिदा कि असीं पहलां गल करिए कि जदों बच्चियां च लैक ऑफ मोटिवेशन है, मोटिवेशन नहीं है उन्हां नू, कोई अंदरूनी तौर ते काम करन दे लई कुछ खिच है ही नहीं, उन्हां दी जिंदगी दा कोई उद्देश नहीं, उद्देश
1: बिल्कुल
0: ही नहीं वो भटक रहे ने,
1: हाँ
0: तां
1: जी
0: वो उन्हां नू सारियां चीजां वो जिहड़ियां स्टडी वगैरह सब कुछ बोझ लगदा है कि इहदा तां
1: बिल्कुल
0: कोई फायदा नहीं है।
1: हाँ जी हाँ जी
0: बट आई एम श्योर कि जदों इहो जे बच्चे जाके अगे जाके थोड़ा ग्रेजुएशन काइंड ऑफ जदों इहो जे बच्चों नूं थोड़ा जिहा पता लगदा है कि हाँ वाकई कुछ उहनां नूं मोटिवेशन दा सोर्स मिलदा है कि हाँ भी वाकई असीं अपना टाइम वेस्ट कर रहे सीगे, हुण जो टाइम है असीं अगर कर लिए तां इहो जे बच्चे बहुत अगे वध जांदे ने, बस
1: बिल्कुल
0: एक
1: जी
0: मोटिवेशन दी लोड़ हुंदी है उहनां नूं।
1: सही राह दिखाने की लोड़ है।
0: बिल्कुल उद्देशहीनता ही उहनां नूं जिहड़ी है वो स्टडी दे प्रति उहनां दा जिहड़ा नकारात्मक एटीट्यूड है वो उद्देशहीनता तो ही पैदा होंदा है। जब तक उन्हां दा उद्देश नहीं है, कोई गोल नहीं है लाइफ दे विच, तां वो अपनी स्टडीज नूं सब कासे नूं बोझ समझणगे।
1: सही गल है जी हाँ
0: ते सिक्ख्या
1: हाँ
0: दा सिर्फ मंतव ये नहीं है कि वो तुहानूं सिर्फ तुहाडे रोजगार तक लेके जाएगी, बल्कि जो 10वीं 12वीं तक दी सिक्ख्या है वो तो सानू एक अच्छा नागरिक बनने दे लई भी बहुत जरूरी है।
1: जरूरी है हाँ जी हाँ जी
0: सानू अपने सारे जेड़े कर्तव्य है साडे देश दे प्रति जो कर्तव्य है या फिर साडियां जेड़ियां रिस्पॉन्सिबिलिटीज ने, असी जो की
1: हाँ जी
0: करना है वो सारियां चीजां, और सानू केड़े केड़े अधिकार संविधान ने सानू दिते ने, उन्हां सारियां चीजां बारे जाणू कराउण दे लई जो साडा 10वीं 12वीं तक दा सिलेबस है वो काफी है, अगर बच्चे इस नू इंटरेस्ट लैके पढ़न।
1: बिल्कुल जी बिल्कुल
0: बट बच्चे अक्सर इहो जा नहीं करदे, उन्हां नू सिर्फ एक रट्टे वाली आदत पै चुकी है साडे
1: नंबर
0: जो,
1: लाइन तक सीमित हो जाने
0: हाँ बिल्कुल वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण, बट उहनां नू कुछ नवा लर्न करन दी जो एक होना चाहिए है, खिच होनी चाहिए है कि सानू लर्न असी की कीता, वो चीज बहुत घट है बच्चों च।
1: हाँ जी एक गल होर भी देखी है जिहड़े अज दे विद्यार्थी ना वो लंबा समा पढ़ाई करन दे मूड च नहीं हुंदे
0: नहीं हुंदे
1: उहनां
0: जी।
1: दा ये हुंदा भी 10वीं 12वीं कर लिए तो उस तो बाद कोई कम मिल जाए चंगी नौकरी मिल जाए जिहदे चंगा पैसा आउंदा होवे ते असीं अपनी जिहड़ी हैगी अगली लाइफ मज़ेदार गुजारीए
0: बिल्कुल
1: ते उहनां
0: बिल्कुल
1: दे ज़्यादातर मापे भी इस तरह सोचदे है कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा
0: हाँ
1: इस
0: जी
1: नूं तुसीं किस नजरिए तो देखदे हो
0: देखो बिल्कुल मैं पेरेंट्स नू और बच्चों नू जो वो सोच के ये अप्रोच अपनाते हैं वो
1: हाँ
0: सोच तो
1: जी
0: सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जान, बिल्कुल सही सोच है,
1: हाँ जी
0: पर जो वो अप्रोच अपना रहे ने ना वो बिल्कुल गलत है। ओदे विच की है देखो बच्चे साडे कोले भी अज साडे नाल जिला रोजगार दफ्तर दे नाल साडे नाल बहुत सारे जिहड़े बच्चे जुड़े हुए हैं वो सिर्फ
1: अच्छा जी
0: प्लस
1: अच्छा
0: टू पास ने,
1: जी
0: तां सिर्फ प्लस टू बेसिस ते किहो जी जॉब मिल सकदी है बिना कोई स्किल तो, बिना
1: हाँ जी
0: कोई ऐसी कोई उन्हां कोले स्किल भी नहीं है, ठीक है कंप्यूटर दा जे उन्हां नू कोई पुछ लैंदा है तां कंप्यूटर सिख्या सी बट हुण भुल गए आ, तां
1: हाँ जी
0: तुसीं खुद सोचो कि इहो जा की इहो जी केड़ी जॉब है, और उन्हां नू जॉब चाहीदी है किसी ऑफिस दे विच बैठन वाली जॉब होनी चाहीदी है जी, कंप्यूटर वाली जॉब होनी चाहीदी है, कंप्यूटर आंदा नहीं है जी,
1: आउंदा नहीं है
0: तो कितना पॉसिबल हो सकता है कि वो 12वीं तो बाद एक अच्छी जगह पे सेटल हो सकते हैं,
1: सही गल
0: बिल्कुल
1: है
0: नहीं है।
1: हाँ जी
0: हाँ कुछ कोर्सेज ऐसे हैगे ने
1: हाँ
0: जेडे वो
1: जी
0: करके 12वीं या फिर 12वीं तो बाद ग्रेजुएशन दे नाल नाल अगर वो चीजा कर लैन तो वो बिल्कुल जल्दी बहुत ही जल्दी सफलता हासिल कर सकते ने, तो मैं वो जरूर इतने डिस्कस करना चाहूंगी।
1: हाँ जी हाँ जी
0: जिवें कि बच्चा 10वीं या 12वीं पढ़ा है और उदा एम है गवर्नमेंट जॉब लैनी है, उन्हें सरकारी नौकरी लैनी है, ठीक
1: हाँ
0: है
1: जी
0: तां या फिर बस उन्हें नौकरी लैनी है,
1: हाँ
0: मान
1: जी
0: लो
1: हाँ
0: कोई
1: जी
0: भी बच्चा उन्हें नौकरी लैनी है
1: नौकरी
0: बस
1: लेनी है
0: नौकरी लैनी है,
1: हाँ
0: तां
1: जी
0: ओदे लई देखो सब तो बेस्ट ऑप्शन की है कि वो 12वीं तक अगर वो आर्ट्स दे विच पढ़ना है सही मान लो कि वो स्टडीज दे विच ठीक ठाक है पढ़ने लई, ठीक है वो आर्ट्स दे विच प्लस टू कर रहे हैं
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ, ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਆ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
1: ਅੱਛਾ ਜੀ
0: ਤਾਂ ਰੀਜਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ, ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
0: ਬਟ
1: ਮੈਨੂੰ ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
0: ਹਾਂਜੀ
1: ਹੈਗਾ ਤਾਂ ਕਰਨਗੇ ਕੀ।
0: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦ ਤੱਕ
1: ਸਕਦੀਆਂ।
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
1: ਬਿਲਕੁਲ
0: ਜਾਂ
1: ਜੀ
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
0: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ, ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ ਥੈਂਕ ਯੂ ਸਰ ਥੈਂਕ ਯੂ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਚ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ ਵੱਧ ਤੋਂ ਵੱਧ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਪ੍ਰੈਕਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
2: ਨਹੀਂ
1: ਉਨੇ
2: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ,
1: ਹਾਂ
2: ਤੇ
1: ਜੀ,
2: ਉਸ
1: ਹਾਂ
2: ਤੋਂ
1: ਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ,
1: ਹਾਂ
2: ਮੰਨ ਲਓ
1: ਜੀ,
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
1: ਹਾਂਜੀ
2: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा
2: ਤਾਂ
1: जी
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ, ਸਰਕਾਰੀ
2: ਬਿਲਕੁਲ
1: ਖੇਤਰ 'ਚ ਨੌਕਰੀਆਂ ਮਿਲ ਸਕਦੀਆਂ।
2: ਬਿਲਕੁਲ
1: ਜਿਹੜਾ
2: ਸਰ,
1: ਹੈਗਾ
2: ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬਾਰੇ ਰੁਜ਼ਗਾਰ ਵੀ ਅਪਣਾ ਸਕਦਾ। ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੋਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਖੇਤਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ ਇਹਦੇ ਵਿੱਚ ਤੁਸੀਂ ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ ਗਵਰਨਮੈਂਟ ਜੋਬ ਵਾਲਾ ਪਾਰਟ ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ PSUs ਨੇ ਜਿਵੇਂ ਰੇਲਵੇਜ਼ ਟੈਲੀਕਾਮ BSNL ਹੋ ਗਿਆ IOCL ਹੋ ਗਿਆ OMCG ਹੋ ਗਿਆ ਠੀਕ ਹੈ ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ ਹਨਾ ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33 ਅਰਾਊਂਡ 32 33 ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ
1: ਹਾਂਜੀ
2: ਹਾਂਜੀ ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ 38 ਸਾਲ ਦੀ ਏਜ ਰਹਿੰਦੀ ਹੈ ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ 800 ਪੋਸਟਾਂ ਨਿਕਲੀਆਂ 1000 ਪੋਸਟਾਂ ਨਿਕਲੀਆਂ ਜਿੰਨੀਆਂ ਵੀ ਨਿਕਲੀਆਂ ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ ਉਸ ਟੈਸਟ ਦੇ ਬੇਸਿਸ ਤੇ ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ ਜਿੱਦਾਂ ਆਪਣੇ ਇੰਡੀਅਨ ਆਰਮੀ ਹੈ ਇੰਡੀਅਨ ਆਰਮਡ ਫੋਰਸਿਸ ਨੇ ਆਰਮੀ ਹੋ
1: ਹਾਂਜੀ
2: ਗਿਆ ਇੰਡੀਅਨ ਨੇਵੀ ਹੋ ਗਿਆ 에ਅਰਫੋਰਸ BSF CRPF ਵੀ ਜਿਵੇਂ ਮੈਂ ਦੱਸਿਆ ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ
1: ਅੱਛਾ
2: ਉਹਦੇ ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ ਤਾਂ ਸਕੋਪ ਬਹੁਤ ਜ਼ਿਆਦਾ ਏ ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੋਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ, ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
2: ਹਾਂਜੀ ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आते ने नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा
2: ਅਸੀਂ
1: जी
2: ਇਹਨਾਂ ਲਈ ਅਪਲਾਈ ਵੀ कर ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
2: ਹੈ
1: जी हाँ जी
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: हाँ जी
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
2: ਅਸੀਂ
1: जी
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: हाँ
2: ਜਿੱਦਾਂ
1: जी
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: अच्छा जी
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: हाँ
2: ਸਾਨੂੰ ਉਹਦੇ
1: जी
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
2: ਤਾਂ
1: जी
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
2: ਲਈਏ।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़के लई विशेष कोर्स ने जां यही कोर्स उन्हां लई हैगे ने?
2: नहीं, लड़कियां दे लई विशेष कोर्स तां आपां इह कह सकदे हां कि जिवें इत्थे सीविंग दा हो गया, सीविंग कटिंग दे कोर्सेज हो जांदे ने
1: अच्छा जी
2: काफी। हांजी, इलेक्ट्रिशियन ट्रेड दे विच काफी जांदियां ने कुड़ियां,
1: अच्छा
2: ते
1: जी
2: इक स्टेनोग्राफी इंग्लिश जिहड़ा ट्रेड है उहदे विच इह वी इक कॉमन कोर्स असीं कह सकदे हां
1: हाँ
2: कि
1: जी
2: कुड़ियां कर सकदियां ने क्योंकि इहदे विच काफी बच्चे जांदे हैं, गर्ल्स भी ज्यादा मात्रा विच जांदियां ने,
1: हाँ
2: ठीक
1: जी
2: है। बाकी जिहड़े कोई इदां दा बैरियर नहीं है, जिदां मोटर मैकेनिक हो गया, इदां दे कोर्सेज ज्यादातर मेल्स ज्वाइन करदे हैं, बॉयज ज्वाइन करदे हैं,
1: अच्छा जी
2: बट जिदां सीविंग कटिंग हो गया या फिर अपना स्टेनोग्राफी इंग्लिश हो गया, इंटीरियर डेकोरेशन डिजाइनिंग हो गया, नेटवर्क टेक्नीशियन हो गया, ठीक है,
1: अच्छा जी
2: इदां दे काम हैगे हैं जिहड़े कुड़ियां भी अप्लाई कर सकदियां ने कोर्स ट्रेड, या फिर इलेक्ट्रिशियन दा भी कुड़ियां काफी करदियां ने।
1: काफी
2: तां
1: वधिया, कुड़ियां लई खेत्र वधिया हैगा।
2: हांजी हांजी बिल्कुल।
1: होर कोई गल जिहड़ी तुसीं दसनी चाहुंदे हो इस खेत्र बारे?
2: इस खेत्र दे विच ये है कि देखो जिद्दां मैं तुहानूं पहलां दस चुकी हां कि जिहड़े बच्चे हायर एजुकेशन च जाना चाहुंदे ने, देखो इक चीज़ तां जरूरी तौर ते है कि पहला डिसाइड कर लेना चाहिदा बच्चे नूं कि मैं प्राइवेट सेक्टर च जाना है या फिर मैं गवर्नमेंट सेक्टर च जाना है, या
1: अच्छा
2: कि मैं
1: जी
2: अपना खुद दा रुजगार खुलना है, कुछ भी अपना
1: हाँ
2: स्वयं
1: जी
2: रोजगार बनाना, कुछ भी अपना बिजनेस वगैरह करना है, फिर ओहदी तैयारी उस अकॉर्डिंग होएगी।
1: अच्छा जी
2: जिदा जे कोई बच्चा चाहता है कि मैं पब्लिक सेक्टर दे विच जाना है, गवर्नमेंट सेक्टर च जाना है, तां उन्हूं थ्रेटिकल अपना बड़ा रखना पऊगा, मजबूत रखना पऊगा नाल नाल, क्योंकि ओहदे विच बच्चे नूं टेस्ट देना पऊगा, टेस्ट कढ़ने पैणगे। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ,
2: ਜੀ
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ಪಾಪ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚੱਲ ਸਰ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ, ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ।
1: ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੰਧੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਹੈਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: जी
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ। ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ATT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ ਚਾਰ ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ, ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ? जी
2: जी सब तो पहली गल तो ना तुहाडी जिहड़ी हैगी है दिलचस्पी है,
1: जी
2: दूसरी
1: जी
2: चीज मतलब के तुहाडा लगन की कहना है, ते तीसरी चीज है मेहनत। ये हमेशा जिंदगी च तुसी कोई काम करदे हो, आपां तुसी अध्यापक हो, अध्यापक दे नाल नाल तुहाडी दिलचस्पी है, तुसी रेडियो वास्ते टॉक्स करदे हो, समाज नूं इन्नी वड्डी सेध दिंदे होंगे,
1: जी
2: क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रिहा हैगा।
1: जी जी
2: पर
1: जी
2: यह
1: जी
2: तुहाडी निजी दिलचस्पी है कि मैं भी यह निजी तौर पर मैं ता ही अखबारों वास्ते लिखदा है
1: जी जी
2: कि जो बंदा संसार से आया जे उन्हों परमात्मा ने कोई बुद्धि बख्शी है तो उन्हों जरूर लोगों नाल शेयर करनी चाहिए है, चाहे किसी रूप च भाषण के रूप च बोल के जिस तरह भी मर्जी तुसी कर सकते हो।
1: बिल्कुल बिल्कुल जी
2: ते अगे जाके एक जिहड़ा है गुर तुसी दी गल कीती, अपना
1: जी
2: मैं एक इहदे विच एक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल दे, जे
1: जी
2: तुसी
1: जी जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकते हो, बहुत अच्छे कीर्तनीय बन सकते हो,
1: जी
2: बहुत
1: जी जी
2: अच्छे
1: जी
2: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते एक सुकून वाला जिहड़ा हैगा ओह उस पासे, नाले धर्म नाले तुहाडा सत्कार है, नाले तुहानूं इस फील्ड विच अगे वधण दे जिहड़े बड़े मौके ने, बड़ा तुसी सेध दे सकदे हो एक समाज सेवा दे रूप दे विच। इसे
1: बिल्कुल
2: तरह
1: बिल्कुल
2: आपां रिवार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी जी
2: गजल गायकी है, ये बड़ियां चीजां ने जिहड़ियां राही तुसी, क्योंकि देखो बॉलीवुड दे विच है साडा संगीत बज रिहा है, ते
1: बिल्कुल
2: हुण
1: जी
2: असीं कई चलो नौजवानां नूं हुंदा है कि सिर्फ असीं मारताड़ वाले गीत गा के अगे जा सकदे हां, साडे सामने
1: जी
2: है गुरदास मान कदों दे खड़े ने, सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है, वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रही हैं, उत्थे भी ये समस्या आई, शुरुआत हुई जदों सिनेमे की, बहुत लोगों ने आलोचना की, पर
1: जी
2: हुण अज हर कोई सिर उच्चा करके कहना कि पंजाबी च अच्छियां फिल्मां भी बन रही ने परिवारक। चलो
1: बिल्कुल
2: पंजाबी दे विच है हजे जिहड़े साडे दर्शक ने वो गंभीर फिल्मां नहीं बर्दाश्त करदे,
1: जी
2: ते
1: जी
2: पर
1: जी जी
2: हल्का फुल्का एंटरटेनमेंट, थोड़ी मोटी सेध, वो फिल्मां एक बहुत वड्डा कारोबार है फिल्मां दा।
1: बिल्कुल
2: उहदे च शुरुआत इस तरह ही हुई सी कि बॉम्बे बैठे बंदे पंजाबी फिल्मां लिखदे सी, हिंदी भाषा च ही लिख देंदे सी,
1: जी जी
2: पंजाबी दे विच तर्जमा करके जिहे जी फिल्म बनी चल जांदी, पर हुण पंजाब दे विचों बहुत सारे नवें नौजवान मुंडे स्क्रिप्ट राइटर ने, फिल्म स्टोरी राइटर ने,
1: जी
2: वो
1: जी
2: अगे आए ने, ते पंजाबी फिल्मां जिन्हां लोकां नूं कल्चर दी सूझ सी, पाली भुपिंदर वर्गे नाटककार, वो बंदे भी फिल्म मेकिंग दे विच आ गए। फिल्म
1: बिल्कुल
2: मेकिंग बहुत अच्छा एक रुजगार है, उत्थे भी सिर्फ बच्चे नूं प्रेजेंटेशन है जिहड़ी अपनी करनी चाहीदी है, ते
1: जी जी जी
2: फिल्मां दे विच भी पंजाबी भाषा नूं लैके बहुत रुजगार दे जिहड़े साधन ने, पंजाबी फिल्मां दा दायरा वध रिहा है, दिनों दिन घट नहीं रिहा, ते जिस तों
1: जी
2: असीं
1: जी
2: अंदाजा ला सकदे हां कि पंजाबी जिहड़ी भाषा है वो बहुत वध रही है, क्योंकि पंजाबी फिल्मां दा जिहड़ा ज्यादा बिजनेस है वो विदेश चों आउंदा हैगा, ते
1: जी जी
2: उत्थों उस दे सिर ते पंजाबी फिल्मां बहुत ज्यादा इंडस्ट्री है जिहड़ी ग्रो कर रही है।
1: जी जी
2: अगे
1: जी
2: तुसीं गल कीती सी कि इस फील्ड च जाया किवें जा सकदा,
1: बिल्कुल
2: पहली चीज यही है कि आपां जे तुहानूं दिलचस्पी है, कॉन्फिडेंस पैदा करो अपने च भी मैं ये काम कर सकदा हैगा,
1: जी
2: मैं
1: जी जी
2: पंजाबी
1: जी
2: दे
1: जी
2: विच। हुण बहुत सारे साडे जिहड़े मुंडे कुड़ियां बाह पैंदा उहनां नूं असीं स्कूल पढ़दे समय प्रेरित कर दिंदे हां कि तुसीं जे जाणा है, वो अपनी घरेलू हालत भी ठीक नहीं, उहनूं कहिंदे हां

0: क्वालिटी नहीं आ रही सी। मैं ये
1: जी जी
0: कोई
1: जी जी
0: शक
1: जी
0: नहीं, साड़ी जिहड़ी है इधर बीएड कॉलेज भी आई उत्थे भी क्वालिटी खत्म हो गई सी, क्योंकि जिहड़ियां
1: जी
0: नॉन अटेंडिंग दा जिहड़ा ट्रेंड चलिया सी, फीस वध करो। निजी एजुकेशन दा सब तो वड्डा लॉस देश भर च यही होया।
1: जी जी जी जी जी
0: उन्हां
1: जी
0: उत्थे इस तरह की जिहड़ी एक समस्या आई, ते इंजीनियर वेले हो गए क्योंकि क्वालिटी नहीं आ रही। जी जी
1: जी जी
0: इंजीनियरिंग
1: जी
0: कर रहे हैं, जी जी बिजनेस दी डिग्रियां कर रहे हैं सीगा, ते मुंडे कुड़ियां 10-10 हज़ार ते लगे हुए सी। पर इस टाइम दे विच दोबारे फिर ग्रेजुएशन करन दा जिहड़ा हैगा सिंपल, जिहड़ी आपां जिहनूं बीए कहने आ, ओह करन दा रुझान आ गया। ओह लोकां
1: जी
0: बच्चां नूं पता लग्या कि इंजीनियरिंग करके एक मैं इंजीनियर बन सकदा, ग्रेजुएशन करके मैं बहुत सारे फील्ड जा सकदा, ते सरकारी रुजगार प्राइवेट रुजगार बड़े मिले ने। ते पर जदों तुसीं, मैं कहना बच्चों नूं जिवें स्कूल दे विच भी असीं पढ़ाउने आ, क्योंकि मेरा अपना जिहड़ा राबता है ज्यादा मेरा इस पासे नाल है, तां बच्चों नूं उत्थों ही लिटरेचर पढ़न वल रुझान होना चाहीदा है। घट्टो घट लिटरेचर नहीं पढ़ना तां अखबार पढ़न वल। मैं खुद
1: जी जी
0: स्कूलों
1: जी
0: च कोशिश करदा रहिंदा कि बहुत सारे अखबारां दीआं पंजाबी दीआं स्कीमां आउंदीआं ने, तां मैं अखबार लगवा दिंदा बच्चों नूं वी
1: जी
0: बेटा अखबार जरूर पढ़ो घर बैठ के, ते ओह बच्चा देखते देखते चेंज हो जाता। ग्रेजुएशन करदे हो नाल अपना जिहड़ी अकैडमिक जिहड़ा पाठक्रम है ओहदे नाल नाल पंजाबी भाषा जिहड़ा ओहदा साहित, ओहदे वास्ते पंजाबी दे अखबार, पंजाबी दे अच्छे रेडियो प्रोग्राम सुनो, अच्छे टीवी टॉक सुनो, चाहे
1: जी
0: होर
1: जी जी
0: भाषा
1: जी
0: सुन लो, जे इंप्रूव करना कोई ऐसे नहीं। बहुत सारे पंजाबी दे जिहड़े लेखक होए ने, राम स्वरूप पणखी जी होए ने, ओह अंग्रेजी दे प्रोफेसर सी, एक महबूब साहब होए हैं जिन्हां नूं, ये लोग ने जिन्हां नूं साहित्य अकादमी अवार्ड मिले हुए ने, तां ये
1: जी
0: दोनों ही वो कॉलेज अंग्रेजी दे प्रोफेसर सी महबूब जी, चना दे पानी किताब नूं उहनां दी
1: जी जी
0: नूं
1: जी
0: साहित्य अकादमी अवार्ड मिलिया सी।
1: जी
0: तां
1: जी
0: ये कोई जरूरी नहीं है, उहनां ने पंजाबी च लिखिया, तां देखो उहनां दे इंग्लिश भाषा दे प्रोफेसर सी, उहनां नूं दो भाषावां दा ज्ञान होया साहित्य दा।
1: जी
0: तां
1: जी
0: इस तरह जो असीं नालों नाल लिटरेचर पढ़ते जावांगे, मैं निजी रूप से दसना चाहुंदा कि मैं 6 साल दा अखबार पढ़न लग गया सी। उस
1: जी
0: वेले नवा जमाना अखबार आउंदा सी, 78 दे विच पंजाबी ट्रिब्यून आउण लग्या, वो
1: जी
0: मेरे घर आउण लग्या, वो पढ़न लगे। 2-3 साल बाद अजीत और ये अखबार आउण लग गए, डाक राही उदों साडे अखबार आउंदे जां
1: जी
0: होर
1: जी जी
0: रूप च।
1: जी
0: तां
1: जी बिल्कुल
0: इस तरह मैनूं अखबारां ने बहुत पे कीता कि अज
1: जी जी
0: तक
1: जी
0: अखबार मेरी जिंदगी दा हिस्सा है। मैं अपने बच्चों
1: जी
0: नूं, स्टूडेंट्स नूं ये अखबार जिहड़े आ हुण भी लगवाए होए ने।
1: जी
0: ते इस
1: जी जी
0: करके मैं कहना कि मेहनत, पंजाबी नूं लगन नाल पढ़ो, थोड़े जे टाइम दे विच ही तुसीं तुहाडा दिलचस्पी बणू, ते मुड़ के तुसीं ग्रेजुएशन करके किसे भी फील्ड च अपना रिज्यूम दे के
1: जी
0: जा सकदे हो, डिग्री करके जा सकदे हो। तां हुण बहुत सारे, थोनूं मैं इहदी एग्जाम्पल दिंदा, बहुत
1: जी
0: सारे
1: जी
0: टीचर ने प्राइवेट स्कूलों दे विच बच्चे पढ़ाउंदे ने, सरकारी च नहीं रुजगार मिलिया,
1: जी
0: इक
1: जी जी
0: टीचर उत्थे 5-7 हज़ार ते खड़ा, एक
1: जी
0: टीचर कोले इन्नी अच्छी क्वालिटी है, अज 7 हज़ार ते कम करदा, अगले सेशन चो 10 ते जांदा, 12 ते, ਉਹ
1: जी
0: 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ
1: ਜੀ ਜੀ
0: ਕਿਸਮ ਦਾ
1: ਜੀ
0: ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ
0: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ,
1: ਜੀ
0: ਮੇਰੀ ਧਾਰਨਾ ਉਲਟ ਹੈ
1: ਜੀ
0: ਕਿ
1: ਜੀ
0: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੌਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ
1: ਬਿਲਕੁਲ
0: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
0: ਕਿਸ
1: ਜੀ
0: ਦੀ
1: ਜੀ ਜੀ
0: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ, ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵਧ ਰਹੇ ਹਾਂ।
1: ਜੀ ਜੀ ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ ਦੋ ਚਾਰ ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
0: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
1: ਜੀ
0: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
1: ਜੀ ਜੀ
0: ਉਸ
1: ਜੀ
0: ਤੋਂ ਬਾਅਦ ਮੈਨੂੰ 1997 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
1: ਜੀ
0: ਫਿਰ
1: ਜੀ
0: ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ।
1: ਜੀ ਜੀ
0: ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ, ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ,
1: ਜੀ
0: ਇੱਕ
1: ਜੀ
0: ਵਿਚਾਰ ਚਰਚਾ।

0: ਜੀ
1: ਤੇ ਸਾਡੇ ਹੀ ਡਿਪਾਰਟਮੈਂਟ ਦੀ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਾਮਨ ਜੀ ਦੁਨੀਆ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
0: ਜੀ ਜੀ
1: ਉਸ
0: ਜੀ
1: ਚੀਜ਼ ਨੇ ਮੈਨੂੰ ਬਹੁਤ ਪੇਕ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ
0: ਜੀ
1: ਜਿਨ੍ਹਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ,
0: ਜੀ ਜੀ
1: ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ ਰਚਨਾ ਦਾ ਰੂਪ ਕਲਮ ਨਾਲ। ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ,
0: ਜੀ
1: ਤੇ
0: ਜੀ
1: ਫਿਰ
0: ਜੀ
1: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
0: ਜੀ
1: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਐਡੀਟਰ ਨੇ,
0: ਜੀ
1: ਉਹਨਾਂ ਨੇ
0: ਜੀ
1: ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
0: ਜੀ ਜੀ
1: ਇਹ
0: ਜੀ
1: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
0: ਜੀ ਜੀ
1: ਤਾਂ ਮੈਂ
0: ਜੀ
1: ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਜੀ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
0: ਜੀ ਜੀ ਜੀ
1: ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
0: ਜੀ
1: ਔਰ
0: ਜੀ
1: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
0: ਜੀ
1: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰ ਪਾਲ ਸਿੰਘ ਬਰਾੜ ਕੋਲੇ,
0: ਜੀ
1: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
0: ਜੀ ਜੀ
1: ਇੰਡੋ
0: ਜੀ ਜੀ
1: ਪਾਕ ਪੰਜਾਬ ਖੇਡਾਂ ਹੋਈਆਂ ਸੀ,
0: ਜੀ
1: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
0: ਜੀ
1: ਇੱਕ
0: ਜੀ
1: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਉਹ ਇੱਕ ਇੱਕ ਖੇਡ ਮੇਲੇ ਦੀ ਆਈਆਂ।
0: ਜੀ ਜੀ ਜੀ
1: ਤਾਂ
0: ਜੀ
1: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
0: ਜੀ
1: ਤਾਂ
0: ਜੀ ਜੀ
1: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉਹ ਤੇ ਵੀ ਮੈਂ ਲਿਖਿਆ। ਫਿਰ
0: ਜੀ
1: ਆਹ
0: ਜੀ
1: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉਹਤੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
0: ਜੀ ਜੀ ਜੀ
1: ਤੇ
0: ਜੀ
1: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
0: ਜੀ ਜੀ
1: ਇਹਦੇ
0: ਜੀ ਜੀ
1: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ, ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ,
0: ਜੀ
1: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
0: ਜੀ
1: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
0: ਜੀ
1: ਪੰਜਾਬੀ
0: ਜੀ ਜੀ
1: ਫਿਲਮਾਂ ਬਾਰੇ
0: ਜੀ
1: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
0: ਜੀ ਜੀ
1: ਤਾਂ
0: ਜੀ
1: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
0: ਜੀ
1: ਕਿ
0: ਜੀ ਜੀ
1: ਅਸੀਂ, ਮੈਂ ਮੇਰਾ ਬੇਟਾ ਜਿਹੜਾ ਮੈਂ ਉਹਦਾ ਐਡਵਾਈਜ਼ਰ ਹਾਂ, ਤੇ
0: ਜੀ
1: ਮੇਰਾ ਬੇਟਾ ਜਿਹੜਾ ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ ਮੁੱਖ ਸੰਪਾਦਕ ਹੈ,
0: ਜੀ ਜੀ
1: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
0: ਜੀ
1: ਪਰ
0: ਜੀ
1: ਹਾਰਡ ਕਾਪੀ ਸਾਲ 'ਚ 3 ਸਕਦੇ।
0: ਕਿਆ
1: ਪਿੱਛੇ
0: ਬਤਾਏ ਕਿਆ
1: ਜੇ ਮੈਂ
0: ਬਤਾਏ
1: ਇੱਕ
0: ਜੀ
1: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
0: ਜੀ
1: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ
0: ਜੀ
1: ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
0: ਜੀ
1: ਉਹ
0: ਜੀ ਜੀ
1: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
0: ਜੀ
1: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ।
0: ਜੀ
1: ਇਸੇ
0: ਜੀ
1: ਕਿਸਮ
0: ਜੀ
1: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
0: ਜੀ
1: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ
0: ਜੀ ਜੀ
1: ਅਸੀਂ ਉਹ
0: ਜੀ
1: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਤੇ
0: ਜੀ ਜੀ
1: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ, ਤੇ
0: ਜੀ
1: ਮੈਂ
0: ਜੀ
1: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
0: ਜੀ
1: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
0: ਜੀ ਜੀ
1: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
0: ਜੀ ਜੀ ਜੀ
1: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
0: ਜੀ
1: ਪਿਛਲੇ
0: ਜੀ
1: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
0: ਜੀ
1: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
0: ਜੀ
1: ਇਸੇ
0: ਜੀ
1: ਤਰ੍ਹਾਂ
0: ਜੀ
1: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
0: ਜੀ
1: ਉਹਦੇ ਮੈਂ 150 ਸ਼ੋਅ ਕਰ ਚੁੱਕਿਆ, ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਚਾਰ ਨਾਟਕ ਵੀ ਲਿਖੇ ਨੇ,
0: ਜੀ
1: ਉਹ
0: ਜੀ ਜੀ
1: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ ਤੇ
0: ਬਿਲਕੁਲ
1: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
0: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
0: ਜੀ ਜੀ
1: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ, ਤੁਹਾਨੂੰ ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
0: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਅਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਅਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਅਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਅਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਅਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਵਿਚਕਾਰ ਜੁੜ ਚੁੱਕੇ ਹਾਂ ਲਾਈਵ ਪ੍ਰੋਗਰਾਮ ਲੈ ਕੇ। ਇਸ ਵਕਤ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਅੱਜ 18 ਜੂਨ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਤਿਆਰ ਬਰ ਤਿਆਰ ਹਾਂ। ਬਹੁਤ ਸਾਰੇ ਮੁੱਦੇ ਪੰਜਾਬ ਦੇ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੁਝ ਪੋਜ਼ਿਟਿਵ ਸੁਨੇਹੇ ਵੀ ਆ ਰਹੇ ਨੇ, ਜਿਵੇਂ ਕਿ ਕਹਿ ਲਓ ਹੋਰਮੁਜ਼ ਦੀ ਗੱਲ ਆ ਰਹੀ ਹੈ ਤੇ ਇਰਾਨ ਤੇ ਯੂ ਐਸ ਦੇ ਵਿੱਚ ਜਿਹੜੇ ਨੇ ਯੂ ਐਮ ਓ ਦੇ ਵਿੱਚ ਜਿਹੜਾ ਨੇ ਉਹਦੇ ਉੱਤੇ ਜਿਹੜੇ ਸਿਗਨੇਚਰ ਹੋਏ ਨੇ ਤੇ ਇਸੇ ਤਰ੍ਹਾਂ ਪੰਜਾਬ ਦੀਆਂ ਹਵਾਵਾਂ ਤੇ ਫਿਜਾਵਾਂ ਜਿਹੜੀਆਂ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਤੇ ਵਾਤਾਵਰਨ ਦੇ ਵਿੱਚ ਜੋ ਕੁਝ ਨਵੀਆਂ ਰਿਪੋਰਟਾਂ ਨੇ। ਇਸੇ ਤਰ੍ਹਾਂ ਆਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਚੰਗੀ ਖਿੱਚੋਤਾਣ ਜਿਹੜੀ ਹੈ ਚੱਲ ਪਈ ਹੈ। ਸਿੱਖ ਰਾਜਨੀਤੀ ਦੇ ਵਿੱਚ ਜਿਹੜੀ ਤਪਸ਼ ਦੇਖਣ ਨੂੰ ਮਿਲ ਰਹੀ ਹੈ, ਇੱਕ ਦੂਸਰੇ ਨੂੰ ਬਦਨਾਮ ਤੇ ਇੱਥੇ ਤੱਕ ਕਿ ਦੂਸ਼ਣਬਾਜ਼ੀ ਤੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ ਤੇ ਇਸੇ ਤਰ੍ਹਾਂ ਦੋਸਤੋ ਗੱਲਬਾਤ ਕਰਾਂਗੇ ਅੱਜ ਵਿਸ਼ੇਸ਼ ਦਿਹਾੜੇ ਦੇ ਉੱਤੇ ਵੀ ਅੱਗੇ ਜਾ ਕੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਭਾਰਤੀ ਸਮੇਂ ਦੇ ਮੁਤਾਬਕ ਇਸ ਵਕਤ ਘੜੀਆਂ ਦੇ ਉੱਤੇ 9:45 ਰਾਤ ਦੇ ਹੋ ਚੁੱਕੇ ਹੈ ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:12 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ 12:12 ਦੁਪਹਿਰ ਦੇ ਨੇ। ਕੈਲੀਫੋਰਨੀਆ ਤੇ ਵੈਨਕੂਵਰ ਦੇ ਵਿੱਚ ਸਵੇਰ ਦੇ 9:12 ਘੜੀਆਂ ਦੇ ਉੱਤੇ ਜਿਹੜੇ ਦਿਖ ਰਹੇ ਨੇ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਲਈ। ਅੱਗੇ ਜਾ ਕੇ ਜ਼ਰੂਰ ਤੁਹਾਡੇ ਸੁਨੇਹਾਂ ਦਾ ਵੀ ਜ਼ਿਕਰ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ ਗੁਰੂ ਅਰਜਨ ਦੇਵ ਜੀ ਦੀ ਗੱਲਬਾਤ ਕਰਾਂਗੇ ਤੇ 18 ਜੂਨ ਦਾ ਅੱਜ ਦਾ ਵਿਚਾਰ ਹੈ ਕਿ ਸੜਕ ਹਾਦਸਿਆਂ ਦੇ ਵਿੱਚ ਜਾਨੀ ਨੁਕਸਾਨ ਜਾਂ ਰੋਡ ਹਿਪਨੋਸਿਸ ਅਤੇ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਨਾ ਕਰਨ ਕਰਕੇ ਹੁੰਦੇ ਨੇ। ਇਨ੍ਹਾਂ ਦਾ ਅਗਲੇ ਪਿਛਲੇ ਜਨਮਾਂ ਜਾਂ ਕਰਮਾਂ ਦੇ ਫਲ ਦੇ ਨਾਲ ਕੋਈ ਵੀ ਸੰਬੰਧ ਜਿਹੜਾ ਨਹੀਂ ਹੁੰਦਾ ਹੈ। ਇਹ ਸਾਡੀਆਂ ਆਪਣੀਆਂ ਅਣਗਹਿਲੀਆਂ ਜਾਂ ਕੁਝ ਕਾਰਨ ਜਿਹੜੇ ਨੇ ਗਲਤੀਆਂ ਦੇ ਨਾਲ ਬਣਦੇ ਐ। ਅੱਜ ਦੇ ਦਿਹਾੜੇ ਦੇ ਵਿੱਚ 18 ਜੂਨ 1576 ਦੇ ਵਿੱਚ ਤੁਹਾਨੂੰ ਲੈ ਚੱਲੀਏ, ਜਦੋਂ ਮਹਾਰਾਣਾ ਪ੍ਰਤਾਪ ਤੇ ਅਕਬਰ ਦੀਆਂ ਫੌਜਾਂ ਦੇ ਵਿੱਚ ਹਲਦੀ ਘਾਟ ਜਿਹੜਾ ਹੈ ਮੈਦਾਨ ਵਿਖੇ ਲੜਾਈ ਸ਼ੁਰੂ ਹੁੰਦੀ ਹੈ ਤੇ 1812 ਦੇ ਵਿੱਚ ਅਮਰੀਕਾ ਇੰਗਲੈਂਡ ਦੇ ਵਿੱਚ ਯੁੱਧ ਜਿਹੜਾ ਸ਼ੁਰੂ ਹੁੰਦਾ ਹੈ। 1815 ਦੇ ਵਿੱਚ ਵਾਟਰਲੂ ਜੰਗ ਦੇ ਵਿੱਚ ਨੈਪੋਲੀਅਨ ਦੀ ਜਿਹੜੀ ਹਾਰ ਹੋਈ। 1858 ਦੇ ਵਿੱਚ ਪਹਿਲੀ ਆਜ਼ਾਦੀ ਦੀ ਜੰਗ ਦੇ ਵਿੱਚ ਅੰਗਰੇਜ਼ਾਂ ਸੈਨਾਵਾਂ ਦੇ ਨਾਲ ਲਕਸ਼ਮੀ ਬਾਈ ਝਾਂਸੀ ਦੀ ਰਾਣੀ ਜਿਹੜੀ ਹੈ ਕਿਹਾ ਜਾਂਦਾ ਉਹਨਾਂ ਦਾ ਨਾਮ ਹੈ ਝਾਂਸੀ ਦੀ ਰਾਣੀ ਦੀ ਲੜਾਈ ਜਿਹੜੀ ਸੀ ਸਮੇਂ ਮੌਤ ਹੁੰਦੀ ਹੈ। 1916 ਦੇ ਵਿੱਚ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਵਿੱਚ ਬੀਰ ਸਿੰਘ ਬਾਹੋਵਾਲ, ਈਸ਼ਰ ਸਿੰਘ ਢੁੱਡੀਕੇ, ਉੱਤਮ ਸਿੰਘ ਹਾਂਸ ਲੁਧਿਆਣਾ, ਅਰੂੜ ਸਿੰਘ ਤਲਵੰਡੀ ਦੋਸਾਂਝ ਜਿਹੜੇ ਤੇ ਅੰਮ੍ਰਿਤਸਰ ਤੇ ਰੰਗਾ ਸਿੰਘ ਉਰਫ ਰੋਡਾ ਸਿੰਘ ਖੁਰਦਪੁਰ ਜੋ ਆਦਮਪੁਰ ਦੇ ਨਾਲ ਜਿਹੜਾ ਨਹਿਰੋ ਪਾਰ ਜਿਹੜਾ ਪਿੰਡ ਹੈ ਛੋਟਾ ਜਿਹਾ ਪਰ ਇਸ ਛੋਟੇ ਜਿਹੇ ਪਿੰਡ ਦੀਆਂ ਬੜੀਆਂ ਵੱਡੀਆਂ ਜਿਹੜੀਆਂ ਨੇ ਮੱਲਾਂ ਮਾਰੀਆਂ ਨੇ ਤੇ ਲਾਹੌਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਹੁੰਦੀ ਹੈ। 1916 ਦੇ ਵਿੱਚ ਦੂਜੇ ਲਾਹੌਰ ਸਾਜਿਸ਼ ਕੇਸ ਦੇ ਵਿੱਚ ਅਰੂੜ ਸਿੰਘ ਤਲਵੰਡੀ ਪੰਘੇਰੀ ਮੋਗਾ ਨੂੰ ਵੀ ਜਿਹੜਾ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ। 1936 ਦੇ ਵਿੱਚ ਰੂਸੀ ਲੇਖਕ ਤੇ ਮੈਕਸਿਮ ਗੋਰਕੀ ਦਾ ਜਿਹੜਾ ਸੀ ਦੇਹਾਂਤ ਹੁੰਦਾ। 1940 ਦੇ ਵਿੱਚ ਨੇਤਾ ਸੁਭਾਸ਼ ਚੰਦਰ ਬੋਸ ਦੇ ਵੱਲੋਂ ਫਾਰਵਰਡ ਬਲਾਕ ਦਾ ਜਿਹੜਾ ਗਠਨ ਕੀਤਾ ਜਾਂਦਾ ਹੈ। 2009 ਦੇ ਵਿੱਚ ਨਾਸਾ ਨੇ ਚੰਦਰਮਾ ਦੇ ਉੱਤੇ ਪਾਣੀ ਦੀ ਖੋਜ ਕਰ ਲਈ ਤੇ ਟੋਹੀ ਯਾਨ ਜਿਹੜਾ ਭੇਜਿਆ। 2011 ਦੇ ਵਿੱਚ ਪੰਜਾਬੀ ਜਾਗਰਣ ਅਖਬਾਰ ਛਪਣਾ ਜਿਹੜਾ ਸ਼ੁਰੂ ਹੁੰਦਾ ਹੈ। ਤੇ ਲੋ ਦੋਸਤੋ, ਗੱਲਬਾਤ ਕਰਦਿਆਂ ਸਭ ਤੋਂ ਪਹਿਲਾਂ ਐਕਸੀਡੈਂਟ ਜਾਂ ਉਹਨਾਂ ਦੀ ਗੱਲਬਾਤ ਆਈ ਹੈ। ਰੋਡ ਹਿਪਨੋਸਿਸ ਕੀ ਹੁੰਦਾ ਹੈ? ਰੋਡ ਹਿਪਨੋਸਿਸ ਇੱਕ ਸਰੀਰਕ ਸਥਿਤੀ ਹੈ ਜਿਸ ਦੇ ਬਾਰੇ ਜ਼ਿਆਦਾਤਰ ਡਰਾਈਵਰ ਅਣਜਾਣ ਨੇ। ਰੋਡ ਹਿਪਨੋਸਿਸ ਸੜਕ ਦੇ ਉੱਤੇ ਚੜ੍ਹਨ ਤੋਂ 2.5 ਘੰਟੇ ਬਾਅਦ ਸ਼ੁਰੂ ਹੁੰਦਾ ਹੈ। ਹਿਪਨੋਸਿਸ ਡਰਾਈਵਰ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਪਰ ਦਿਮਾਗ ਜਿਹੜਾ ਉਹ ਸੌਂ ਜਾਂਦਾ ਹੈ। ਇੱਕ ਵਾਰੀ ਮੇਰੇ ਨਾਲ ਵੀ ਇੱਥੇ ਵਾਪਰਿਆ ਇਸ ਤਰ੍ਹਾਂ ਦਾ, ਮਸੀਂ ਬਚੇ, ਬਚਾਅ ਹੋ ਗਿਆ। ਨਾਲ ਸਵਾਰੀ ਜਿਹੜੀ ਜਾਣੀ ਕਿ ਸਾਡੀ ਵਾਈਫ ਬੈਠੀ ਸੀ ਮੇਰੀ, ਤਾਂ ਉਹਨੇ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤੇ ਮੋਹਰਿਓਂ ਆਵੇ ਟਰੱਕ ਤੇ ਰੋਡ ਬਾਕੀ ਖਾਲੀ ਸੀ ਤੇ ਐਨ ਪੂਰਾ ਆਪਣੀ ਲਾਈਨ ਤੋਂ ਦੂਸਰੀ ਲਾਈਨ ਦੇ ਵਿੱਚ ਚਲੇ ਗਿਆ ਤੇ ਜਦੋਂ ਟਰੱਕ ਨੇ ਹੋਰਨ ਮਾਰਿਆ ਤੇ ਵਾਈਫ ਨੇ ਵੀ ਮੈਨੂੰ ਹਲੂਣਾ ਦਿੱਤਾ ਤਾਂ ਫਿਰ ਜਾ ਕੇ ਅੱਖਾਂ ਖੁੱਲੀਆਂ ਤੇ ਆਪਣੀ ਸਾਈਡ ਨੂੰ ਜਿਹੜਾ ਘੁਮਾਇਆ ਤੇ ਬਚਾਅ ਹੋਇਆ। ਉਦੋਂ ਸ਼ੁਰੂ ਸ਼ੁਰੂ ਦੀ ਗੱਲ ਆ, ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵਸੇ ਹਾਂ ਤੇ ਕਾਫੀ ਜਿਹੜਾ ਇੰਟਰਸਟਿੰਗ ਹੈਗਾ ਇਹ ਹਿਪਨੋਸਿਸ, ਡਰਾਈਵਰ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਪਰ ਦਿਮਾਗ ਜਿਹੜਾ ਉਸਨੂੰ ਰਿਕਾਰਡ ਅਤੇ ਵਿਸ਼ਲੇਸ਼ਣ ਨਹੀਂ ਕਰਦਾ ਜੋ ਅੱਖ ਦੇਖਦੀ ਹੈ, ਉਹ ਸਿਗਨਲ ਨਹੀਂ ਪਹੁੰਚਦਾ ਉੱਥੇ ਤੱਕ ਕਿਉਂਕਿ ਸੁੰਨ ਹੋ ਜਾਂਦਾ ਬ੍ਰੇਨ। ਰੋਡ ਨੀਂਦਰ ਨਾ ਆਈ ਹੋਵੇ ਜਾਂ ਕੰਮ ਕਾਜ ਵੱਧ ਕੀਤਾ ਹੋਵੇ, ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣ ਜਾਂਦਾ, ਜਾਂ ਕਾਰ ਦਾ ਜਿਹੜਾ ਗਰਮ ਹੀਟ ਹੈ ਨਾ ਉਹ ਵੀ ਤੁਹਾਨੂੰ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੰਦਾ ਹੈ ਜਦੋਂ ਫਰੈਸ਼ ਏਅਰ ਤੁਹਾਡੇ ਨੂੰ ਆਪਣੇ ਆਪ ਨੂੰ ਮਹਿਸੂਸ ਨਹੀਂ ਹੁੰਦੀ ਹੈ। ਤੇ ਕਦੇ ਕਦਾਈ ਵਿੱਚ ਵਿੱਚ ਜਦੋਂ ਲੰਬੇ ਸਫ਼ਰ ਤੇ ਜਾਂਦੇ ਹੋ ਤਾਂ ਵਿੱਚ ਵਿੱਚ ਜਿਹੜਾ ਬਾਹਰ ਨਿਕਲ ਕੇ ਮਾੜਾ ਮੋਟਾ ਘੁੰਮ ਲੈਣਾ ਚਾਹੀਦਾ ਹੈ ਜਾਂ ਗੱਡੀ ਦੇ ਜਿਹੜੇ ਨੇ ਸ਼ੀਸ਼ੇ ਥੋੜੇ ਜਿਹੇ ਡਾਊਨ ਕਰਕੇ ਵਿੱਚ 2-4 ਮਿੰਟ ਦੇ ਲਈ ਖੋਲ੍ਹ ਲੈਣੇ ਚਾਹੀਦੇ ਨੇ ਤੇ ਉਹਦੇ ਨਾਲ ਫਰੈਸ਼ ਏਅਰ ਜਿਹੜੀ ਹੈ ਫਿਰ ਅੰਦਰ ਆ ਜਾਂਦੀ ਹੈ, ਨਹੀਂ ਤਾਂ ਹੀਟਿੰਗ ਜਾਂ ਏਸੀ ਦੀ ਜਿਹੜੀ ਹੈ ਉਹ ਸਾਰੀ ਜੋ ਹਵਾ ਹੈ ਉਹ ਤੁਹਾਨੂੰ ਜਿਹੜਾ ਮਦਹੋਸ਼ ਵੀ ਕਰਦੀ ਹੈ। ਦੂਸਰੇ ਪਾਸੇ ਰੋਡ ਹਿਪਨੋਸਿਸ ਤੁਹਾਡੇ ਸਾਹਮਣੇ ਪਾਰਕ ਕੀਤੇ ਵਾਹਨ ਜਾਂ ਟਰੱਕ ਦੇ ਪਿਛਲੇ ਪਾਸੇ ਦੇ ਕ੍ਰੈਸ਼ਾਂ ਦਾ ਨੰਬਰ ਇੱਕ ਕਾਰਨ ਬਣਦਾ। ਰੋਡ ਹਿਪਨੋਸਿਸ ਵਾਲੇ ਜਿਹੜੇ ਨੇ ਡਰਾਈਵਰ ਨੂੰ ਜਿਹੜਾ ਟੱਕਰ ਦੇ ਪਲ ਦੇ ਤੱਕ ਜਿਹੜਾ ਪਿਛਲੇ 15 ਮਿੰਟਾਂ ਦੇ ਵਿੱਚੋਂ ਕੁਝ ਵੀ ਯਾਦ ਨਹੀਂ ਰਹਿੰਦਾ, ਉਹ ਇਹ ਵਿਸ਼ਲੇਸ਼ਣ ਨਹੀਂ ਕਰ ਸਕਦਾ ਕਿ ਹੋਇਆ ਕੀ ਹੈ ਜਾਂ ਉਹ ਕਿੰਨੇ ਕਿਲੋਮੀਟਰ ਦੀ ਸਪੀਡ ਦੇ ਉੱਤੇ ਜਾ ਰਿਹਾ ਜਾਂ ਉਸਦੇ ਸਾਹਮਣੇ ਕਾਰ ਦੀ ਸਪੀਡ ਆਮ ਤੌਰ ਦੇ ਉੱਤੇ ਟੱਕਰ ਜਿਹੜੀ 140 ਕਿਲੋਮੀਟਰ ਤੋਂ ਉੱਪਰ ਹੁੰਦੀ ਹੈ। ਰੋਡ ਹਿਪਨੋਸਿਸ ਤੋਂ ਆਪਣਾ ਆਪ ਨੂੰ ਜਿਹੜਾ ਬਚਾਉਣ ਦੇ ਲਈ ਹਰ 2.5 ਘੰਟਿਆਂ ਬਾਅਦ ਰੁਕਣਾ, ਸੈਰ ਕਰਨਾ, ਚਾਹ ਜਾਂ ਕੌਫੀ ਪੀਣਾ ਜ਼ਰੂਰੀ ਹੈ। ਗੱਡੀ ਚਲਾਉਂਦੇ ਸਮੇਂ ਕੁਝ ਜਿਹੜੇ ਸਥਾਨਾਂ ਦੇ ਉੱਤੇ ਤੇ ਵਾਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਤੇ ਯਾਦ ਰੱਖਣਾ ਮਹੱਤਵਪੂਰਨ ਗੱਲ ਹੈ। ਜੇਕਰ ਤੁਹਾਨੂੰ ਪਿਛਲੇ 15 ਮਿੰਟਾਂ ਤੋਂ ਕੁਝ ਵੀ ਯਾਦ ਨਹੀਂ, ਆਪਣੇ ਆਪ ਦੇ ਵਿੱਚ ਗੁੰਮ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਤੇ ਯਾਤਰੀਆਂ ਨੂੰ ਮੌਤ ਦੇ ਵੱਲ ਧੱਕ ਰਹੇ ਹੋ। ਰੋਡ ਹਿਪਨੋਸਿਸ ਅਕਸਰ ਰਾਤ ਨੂੰ ਹੁੰਦਾ ਹੈ ਤੇ ਜੇਕਰ ਯਾਤਰੀ ਵੀ ਸੌਂ ਰਹੇ ਹੋਣ ਤਾਂ ਸਥਿਤੀ ਬਹੁਤ ਗੰਭੀਰ ਹੁੰਦੀ ਹੈ। ਡਰਾਈਵਰ ਨੂੰ ਹਰ 2.5 ਘੰਟੇ ਬਾਅਦ ਰੁਕਣਾ, ਆਰਾਮ ਕਰਨਾ, 5-6 ਮਿੰਟ ਸੈਰ ਕਰਨਾ ਚਾਹੀਦਾ ਹੈ ਤੇ ਆਪਣਾ ਦਿਮਾਗ ਖੁੱਲ੍ਹਾ ਰੱਖਣਾ ਚਾਹੀਦਾ ਤੇ ਅੱਖਾਂ ਖੁੱਲੀਆਂ ਹੋਣ ਪਰ ਦਿਮਾਗ ਬੰਦ ਹੋਵੇ ਤਾਂ ਹਾਸਾ ਅਟਲ ਹੈ। ਕਿਉਂਕਿ ਦੇਖੋ ਦਿੱਲੀ ਨੂੰ ਜਾਣ ਵਾਲੇ ਜਿਹੜੇ ਨੇ ਹਰ ਤਕਰੀਬਨ 2-2.5 ਘੰਟੇ 2 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਤੇ ਕਿਸੇ ਦੀ ਕੋਈ ਅੱਖ ਲੱਗ ਜਾਂਦੀ ਹੈ ਜਾਂ ਕਿੱਦਾਂ, ਉਹ ਸਾਰਾ ਕਾਰਨ ਜਿਹੜੇ ਨੇ ਇਸ ਦੇ ਕਾਰਨ ਹੀ ਬਣਦੇ ਆ ਕਿਉਂਕਿ ਅੱਖਾਂ ਖੁੱਲੀਆਂ ਰਹਿੰਦੀਆਂ ਨੇ, ਤੁਸੀਂ ਫੀਲ ਕਰਦੇ ਹੋ ਸੌਣ ਦੇ ਲਈ ਪਰ ਦਿਮਾਗ ਸੌ ਜਾਂਦਾ ਹੈ, ਅੱਖਾਂ ਖੁੱਲੀਆਂ ਰਹਿੰਦੀਆਂ ਨੇ ਤੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਬਚ ਸਕਦੇ ਆ ਤੇ ਪੂਰੀ ਜਿਹੜੀ ਸਾਵਧਾਨੀ ਦੇ ਨਾਲ ਵਿੱਚ ਰੁਕ ਲੈਣਾ ਚਾਹੀਦਾ। 5-10 ਮਿੰਟ ਲੇਟ ਹੋ ਜਾਵਾਂਗੇ ਘਰੋਂ ਪਹਿਲਾਂ ਤੁਰ ਪੈਣਾ ਚਾਹੀਦਾ ਤੇ ਵਿੱਚ ਸਟੇ ਜ਼ਰੂਰ ਲੈਣੀ ਚਾਹੀਦੀ ਹੈ। ਲਕਸ਼ਮੀ ਬਾਈ ਝਾਂਸੀ ਦੀ ਰਾਣੀ ਦੇ ਗੱਲ ਹੋਈ ਹੈ ਤਾਂ ਉਹਨਾਂ ਦਾ ਜ਼ਿਕਰ ਕਰਕੇ ਫਿਰ ਅੱਜ ਦੀਆਂ ਦੇਸ਼ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। 1911-1835 ਦਾ ਸਮਾਂ, ਕਾਂਛੀ ਵਿਖੇ ਮੋਰੋਪਥ ਤਾਂਬੇ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ। ਬਚਪਨ ਦੇ ਵਿੱਚ ਲਕਸ਼ਮੀ ਬਾਈ ਨੂੰ ਮਨੂ ਕਹਿ ਕੇ ਜਿਹੜਾ ਬੁਲਾਇਆ ਜਾਂਦਾ ਸੀ, ਉਹ 4 ਸਾਲ ਦੀ ਸੀ। ਇਸਦੀ ਮਾਂ ਜਿਹੜੀ ਸੀ ਭਗਾਰਥੀ ਬਾਈ ਦਾ ਦੇਹਾਂਤ ਹੋ ਗਿਆ ਤੇ ਇਸਦਾ ਵਿਆਹ ਜਿਹੜਾ ਸੀ ਝਾਂਸੀ ਦੇ ਰਾਜੇ ਗੰਗਾਧਰ ਨਿਵਾਲਕਰ ਦੇ ਨਾਲ ਹੋ ਜਾਂਦਾ ਹੈ। ਇਸਦੇ ਘਰ ਪੈਦਾ ਹੋਏ ਪੁੱਤਰ ਦਮੋਦਰ ਦੀ 4 ਮਹੀਨੇ ਬਾਅਦ ਮੌਤ ਹੋ ਗਈ। ਇਸਨੇ ਲੜਕੇ ਆਨੰਦ ਰਾਵ ਨੂੰ ਜਿਹੜਾ ਗੋਦ ਲੈ ਕੇ ਉਸਦਾ ਨਾਮ ਵੀ ਜਿਹੜਾ ਸੀ ਦਮੋਦਰ ਰੱਖ ਦਿੱਤਾ। 1853 ਦੇ ਵਿੱਚ ਇਸਦੇ ਜਿਹੜੇ ਪਤੀ ਦੀ ਮੌਤ ਹੋ ਗਈ ਤੇ ਲਾਰਡ ਡਲਹੌਜੀ ਨੇ ਲਕਸ਼ਮੀ ਬਾਈ ਦੇ ਗੋਦ ਲਏ ਪੁੱਤਰ ਨੂੰ ਝਾਂਸੀ ਰਾਜ ਦਾ ਉੱਤਰ ਅਧਿਕਾਰੀ ਜਿਹੜਾ ਮੰਨਣ ਤੋਂ ਨਾ ਕਰ ਦਿੱਤੀ ਸੀ ਵੀ ਉਹ ਤੇਰਾ ਆਪਣਾ ਪੁੱਤ ਨਹੀਂ ਹੈ। 60,000 ਰੁਪਏ ਤੇ ਸਾਲਾਨਾ 5,000 ਰੁਪਏ ਪੈਨਸ਼ਨ ਦੇਣ ਦਾ ਲਾਲਚ ਵੀ ਦਿੱਤਾ ਗਿਆ ਜੋ ਉਹਨੇ ਠੁਕਰਾ ਦਿੱਤਾ ਤੇ ਰਾਣੀ ਨੇ ਬਹਾਦਰੀ ਦੇ ਨਾਲ 1857 ਦੇ ਵਿੱਚ ਗੁਆਂਢੀ ਰਾਜਾਂ ਔਰਛਾ ਤੇ ਦਤਿਆ ਦੇ ਵੱਲ ਕੀਤੇ ਹਮਲੇ ਨੂੰ ਪਛਾੜ ਦਿੱਤਾ ਤੇ ਫਿਰ ਉਸਨੇ ਫੌਜ ਦੇ ਵਿੱਚ ਵਾਧਾ ਕਰਦੇ ਹੋਏ ਔਰਤਾਂ ਨੂੰ ਵੀ ਸ਼ਾਮਲ ਕਰਨਾ ਸ਼ੁਰੂ ਕੀਤਾ। ਅਸਲ ਦੇ ਵਿੱਚ ਬਗਾਵਤ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀਆਂ ਦੀਆਂ ਨੀਤੀਆਂ ਦੇ ਉੱਤੇ ਰਾਜ ਪ੍ਰਬੰਧ ਦੇ ਉੱਤੇ ਢੰਗ ਜਾਂ ਰਾਜ ਕਰਨ ਦੀਆਂ ਤਰੀਕਿਆਂ ਦੇ ਵਿੱਚੋਂ ਪੈਦਾ ਹੋਈ ਸੀ। ਗਦਰ ਦਾ ਆਰੰਭ 10 ਮਈ 1857 ਨੂੰ ਜਿਹੜਾ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਉਹ ਕਾਨਪੁਰ ਲਾਗੇ ਕਾਲਪੀ ਪਹੁੰਚ ਜਾਂਦੀ ਹੈ। ਉੱਥੇ ਵਿਦਰੋਹੀ ਬਾਗੀ ਰਾਜਿਆਂ ਦੀਆਂ ਫੌਜਾਂ ਨਾਨਾ ਸਾਹਿਬ ਦੇ ਭਤੀਜੇ ਦੀ ਅਗਵਾਈ ਹੇਠ ਝਾਂਸੀ ਦੀ ਰਾਣੀ ਬਾਂਦਾ ਦਾ ਜਿਹੜਾ ਸੀ ਨਵਾਬ ਰਾਓ ਸਾਹਿਬ ਤੇ ਤਾਂਤੀਆ ਟੋਪੋ ਸਨ ਉਸ ਸਮਿਆਂ ਦੇ ਤੇ ਅੰਗਰੇਜ਼ਾਂ ਦੇ ਨਾਲ ਹੋਈ ਜੰਗ ਬੜੀ ਹੀ ਜਿਹੜਾ ਲੜੀ ਗਈ ਜਿਸ ਦੇ ਵਿੱਚ ਬਹਾਦਰੀ ਦੇ ਨਾਲ ਲੜਦੀ ਹੋਈ ਝਾਂਸੀ ਦੀ ਰਾਣੀ 18 ਜੂਨ ਅੱਜ ਦੇ ਦਿਨ ਦੇ ਉੱਤੇ 1858 ਨੂੰ ਸਦਾ ਦੇ ਲਈ ਅਮਰ ਹੋ ਜਾਂਦੀ ਹੈ। ਬੁਦੇਲੋ ਹਰਬੋਲੇ ਕੇ ਮੂੰਹ ਮੈਂ ਸੁਣੀ ਕਹਾਣੀ ਥੀ, ਖੂਬ ਲੜੀ ਮਰਦਾਨੀ, ਵੋ ਤੋ ਝਾਂਸੀ ਕੀ ਰਾਣੀ ਸੀ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਕੁਝ ਵਿਸ਼ੇਸ਼ ਗੱਲਾਂ। ਤੇ ਅਗਲੀਆਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਜ਼ਿਕਰ ਕਰਕੇ ਫਿਰ ਵਿਸਤਾਰ ਦੇ ਵਿੱਚ ਉਹਦੇ ਬਾਰੇ ਆਖਰ ਦੇ ਵਿੱਚ ਗੱਲ ਕਰਾਂਗੇ। ਤੇ ਅੱਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਜੀ ਦੀ ਜਿਹੜੀ ਆ ਲਸਾਨੀ ਸ਼ਹਾਦਤ ਨੂੰ ਵੀ ਯਾਦ ਕਰਾਂਗੇ ਤੇ ਉਹਨਾਂ ਦੇ ਕੀਤੇ ਹੋਏ ਕਰ ਕਮਾਲਾਂ ਨੂੰ ਵੀ ਯਾਦ ਕਰਾਂਗੇ। ਤੇ ਤੇਰਾ ਕੀ ਆ ਮਿੱਠਾ ਲਾਗੇ, ਭਾਣਾ ਮੰਨਣ ਦੇ ਵਿੱਚ ਰਹਿਣਾ, ਤੇ ਉਹਦਾ ਤੋਂ ਵੀ ਆਪਾਂ ਸਬਕ ਲੈਣ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ। ਤੇ ਸਭ ਤੋਂ ਪਹਿਲਾਂ ਲਓ ਫਿਰ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੀਆਂ ਸਥਿਤੀਆਂ ਪਰਿਸਥਿਤੀਆਂ ਕੀ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਤੇ ਤੁਹਾਡੀਆਂ ਲਈ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ ਕੁਝ ਹੀ ਪਲ, ਜਿਹੜਾ 15 ਕੁ ਮਿੰਟ ਮੈਂ ਪਹਿਲਾਂ ਖਬਰਾਂ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰਾਂਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੰਖੇਪ ਦੇ ਵਿੱਚ ਜੋ ਖਬਰਾਂ ਦੇ ਹਾਲਾਤ ਨੇ। ਆਰਥਿਕਤਾ ਤਕਨਾਲੋਜੀ ਦੁਨੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਦੁਨੀਆਂ ਤਕਨਾਲੋਜੀ ਆਰਥਿਕਤਾ ਤੇ ਵਿਕਾਸ ਦੇ ਵਿੱਚ ਅੱਗੇ ਵੱਧ ਰਹੀ ਹੈ, ਤਾਂ ਦੂਜੇ ਪਾਸੇ ਇਨਸਾਨੀਅਤ ਤੇ ਨੈਤਿਕਤਾ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਦੇ ਵਿੱਚ ਪਿੱਛੇ ਜਾ ਰਹੇ ਨੇ। ਕੈਨੇਡਾ ਦੀ ਫੁੱਟਬਾਲ ਟੀਮ ਦੇ ਖਿਡਾਰੀ ਨਸਲਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਨੇ। ਪੰਜਾਬ ਦੇ ਵਿੱਚ ਕਿਸਾਨ ਇਨਸਾਫ ਦੇ ਲਈ ਸੰਘਰਸ਼ ਕਰ ਰਹੇ ਹੈ। ਸਦੀਆਂ ਪੁਰਾਣੇ ਰੁੱਖ ਵਿਕਾਸ ਦੇ ਨਾਂ ਦੇ ਉੱਤੇ ਕੱਟ ਵੱਢ ਦਿੱਤੇ ਗਏ, ਪੰਜਾਬ ਦੇ ਬਾਰੇ ਰਿਪੋਰਟ ਆਈ ਹੈ। ਦੁਨੀਆਂ ਦੀਆਂ ਵੱਡੀਆਂ ਤਾਕਤਾਂ ਜੰਗ ਅਤੇ ਅਮਨ ਦੇ ਵਿਚਕਾਰ ਨਵੇਂ ਸਮਝੌਤੇ ਲਿਖ ਰਹੀਆਂ ਨੇ, ਤੇ ਸਵਾਲ ਇਹ ਵੀ ਹੈ ਕਿ ਅਸੀਂ ਸਿਰਫ਼ ਤਰੱਕੀ ਦੇ ਅੰਕੜੇ ਗਿਣ ਰਹੇ ਹਾਂ ਜਾਂ ਇੱਕ ਬਿਹਤਰ ਹੈ ਸਮਾਜ ਵੀ ਜਿਹੜਾ ਬਣਾ ਰਹੇ ਹਾਂ। ਦੂਜੇ ਪਾਸੇ ਦੁਨੀਆਂ ਦੇ ਆਸਟ੍ਰੇਲੀਆ ਤੇ ਕੈਨੇਡਾ ਦੀਆਂ ਆਬਾਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ। ਆਬਾਦੀ ਵੱਧ ਰਹੀ ਹੈ, ਪਾਪੂਲੇਸ਼ਨ ਦਾ ਜ਼ੋਰ, ਤੇ ਬਾਹਰੋਂ ਆਏ ਬਸ਼ਿੰਦੇ ਜਿਹੜੇ ਨੇ ਇਹਨਾਂ ਮੁਲਕਾਂ 'ਚ ਵਿਵਾਸ ਕਰ ਰਹੇ ਨੇ, ਵੱਡਾ ਜਿਹੜਾ ਕਾਰਨ ਬਣੇ ਹੋਏ ਨੇ। ਅਮੀਰਾਂ ਦਾ ਤੇ ਆਪਣੇ ਦੇਸ਼ ਛੱਡਣ ਦਾ ਜਿਹੜਾ ਮੁੱਦਾ ਹੈ, ਕਿਉਂਕਿ ਕਿਤੇ ਵੀ ਮਹਿਫੂਜ਼ ਨਹੀਂ ਰਿਹਾ, ਚਾਹੇ ਅਮੀਰ ਹੋ ਗਿਆ ਬੰਦਾ ਪਰ ਸਿਕਿਉਰਿਟੀ ਜਾਂ ਹੋਰ ਸਾਰੀਆਂ ਚੀਜ਼ਾਂ ਜਾਂ ਸੁੱਖ ਦੀ ਜ਼ਿੰਦਗੀ ਕਿਤੇ ਵੀ ਦੁਨੀਆਂ ਦੇ ਵਿੱਚ ਕੱਟਣ ਦੇ ਲਈ ਜਿਹੜਾ ਮੁਹਤਾਜ ਹੋ ਗਿਆ ਕਿ ਕਿੱਥੇ ਕੱਟਿਆ ਜਾਵੇ, ਜਿੱਥੇ ਸੇਫ ਜ਼ੋਨ ਹੈ ਉੱਥੇ ਰਿਹਾ ਜਾਵੇ। ਨੌਜਵਾਨਾਂ ਦਾ ਬਿਹਤਰ ਭਵਿੱਖ ਦੀ ਭਾਲ ਦੇ ਵਿੱਚ ਪ੍ਰਵਾਸ ਕਰਨਾ ਇੱਕ ਕੁਐਸਚਨ ਮਾਰਕ ਲੱਗਿਆ ਜਦੋਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਬਦਲਣ ਲੱਗੀਆਂ ਨੇ। ਤੇ ਅੱਜ ਲੋਕ ਜਿਹੜੇ ਨੇ ਸਿਰਫ ਰੋਜ਼ੀ ਰੋਟੀ ਨਹੀਂ, ਸੁਰੱਖਿਆ, ਸਨਮਾਨ ਦੇ ਲਈ, ਮਾਣ ਦੇ ਲਈ, ਭਰੋਸੇ ਦੀ ਭਾਲ ਦੇ ਵਿੱਚ ਨੇ। ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚ, ਸਬਰ ਤੇ ਨਿਆਂ ਦੀ ਜਿਹੜੀ ਕੀਮਤ ਹੈ ਹਰ ਯੁੱਗ ਦੇ ਵਿੱਚ ਦੇਣੀ ਪੈਂਦੀ ਹੈ, ਉਹ ਅੱਜ ਹੋਵੇ ਤੇ ਚਾਹੇ ਕੱਲ੍ਹ ਹੋਵੇ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਦੁਨੀਆਂ ਦੇ ਹਾਲ ਦੀ ਵੀ ਜਾਣਨ ਦੀ ਕੋਸ਼ਿਸ਼ ਰਹੇਗੀ। ਅੱਜ ਦੀ ਚਰਚਾ ਦਾ ਸਵਾਲ ਤੁਹਾਡੇ ਲਈ ਵੀ ਹੋਵੇਗਾ ਕਿ ਅਸੀਂ ਅਜਿਹੀ ਦੁਨੀਆਂ ਆਪਣੇ ਬੱਚਿਆਂ ਦੇ ਲਈ ਛੱਡ ਰਹੇ ਹਾਂ ਜਿਸ ਦੇ ਉੱਤੇ ਉਹ ਮਾਣ ਕਰ ਸਕਣ ਜਾਂ ਸਾਡੇ ਉੱਤੇ ਸਵਾਲ ਕਰ ਸਕਣ। ਲਓ ਦੋਸਤੋ, ਫਿਰ ਕਰਦੇ ਹਾਂ ਸਭ ਤੋਂ ਪਹਿਲਾਂ ਆਗਾਜ਼ ਫੀਫਾ ਫੁੱਟਬਾਲ ਦੇ ਨਾਲ। 2026 ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਸਟੇਜ ਦੇ ਮੁਕਾਬਲੇ ਰੋਮਾਂਚਕ ਜਿਹੜੇ ਮੋੜ ਦੇ ਵਿੱਚ ਆ ਰਹੇ ਨੇ, ਜਿਵੇਂ ਕਿ ਕੱਲ੍ਹ ਵੀ ਮੈਚ ਹੋਏ ਹੈ। 17 ਜੂਨ ਦੇ ਵਿੱਚ 2026 ਨੂੰ ਖੇਡੇ ਗਏ ਮੈਚਾਂ 'ਚ ਕਈ ਵੱਡੇ ਉਲਟਫੇਰ ਤੇ ਜ਼ਬਰਦਸਤ ਗੋਲ ਦੇਖਣ ਨੂੰ ਮਿਲੇ ਹੈ। ਇਸ ਦਿਨ ਦਾ ਸਭ ਤੋਂ ਚਰਚਿਤ ਮੁਕਾਬਲਾ ਇੰਗਲੈਂਡ ਤੇ ਕੁਰੇਸ਼ੀਆ ਵਿਚਕਾਰ ਜਿਹੜਾ ਡਲਾਸ ਸਟੇਡੀਅਮ ਦੇ ਵਿੱਚ ਖੇਡਿਆ ਗਿਆ, ਜਿਹਦੇ ਵਿੱਚ ਇੰਗਲੈਂਡ ਨੇ ਇੱਕ ਰੋਮਾਂਚਕ ਤੇ ਹਾਈ ਸਕੋਰਿੰਗ ਮੈਚ ਦੇ ਵਿੱਚ ਕੁਰੇਸ਼ੀਆ ਨੂੰ ਜਿਹੜਾ 4-2 ਦੇ ਨਾਲ ਮਾਤ ਦਿੱਤੀ। ਇੰਗਲੈਂਡ ਦੇ ਵੱਲੋਂ ਸਟਾਰ ਫਾਰਵਰਡ ਹੈਰੀ ਕੇਨ ਨੇ 2 ਸ਼ਾਨਦਾਰ ਗੋਲ ਕੀਤੇ, ਜਦਕਿ ਯੁੱਡ ਬਲਿੰਗਹਮ ਅਤੇ ਮਾਰਕਸ ਰੈਸ਼ਫੋਰਡ ਨੇ 1-1 ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ ਹੈ। ਦੂਜੇ ਪਾਸੇ ਪੁਰਤਗਾਲ ਅਤੇ DR ਕਾਂਗੋ ਵਿਚਕਾਰ ਖੇਡਿਆ ਗਿਆ ਇੱਕ ਹੋਰ ਅਹਿਮ ਮੁਕਾਬਲਾ 1-1 ਦੀ ਬਰਾਬਰੀ ਦੇ ਉੱਤੇ ਖਤਮ ਹੋਇਆ, ਜਿਸ ਦੇ ਕਾਰਨ ਦੋਵਾਂ ਟੀਮਾਂ ਨੂੰ ਅੰਕ ਜਿਹੜਾ ਵੰਡਣੇ ਪੈ ਗਏ। ਇਸ ਦਿਨ ਦੇ ਹੋਰ ਮੁਕਾਬਲਿਆਂ ਦੇ ਵਿੱਚ ਵੀ ਟੀਮਾਂ ਨੇ ਆਪਣੇ ਤਾਕਤ ਦਾ ਜਿਹੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਗਰੁੱਪ ਜੇ ਦੇ ਇੱਕ ਅਹਿਮ ਮੈਚ ਵਿੱਚ ਅਰਜਨਟਾਈਨਾ ਨੇ ਅਲਜੀਰੀਆ ਨੂੰ ਜਿਹੜਾ ਸੀ 1-1 ਮੁਕਾਬਲੇ ਦੇ ਵਿੱਚ 3-0 ਦੇ ਨਾਲ ਹਰਾ ਕੇ ਟੂਰਨਾਮੈਂਟ ਦੇ ਵਿੱਚ ਆਪਣੀ ਦਾਅਵੇਦਾਰੀ ਜਿਹੜੀ ਮਜ਼ਬੂਤ ਕਰ ਲਈ। ਇਸ ਦੇ ਨਾਲ ਹੀ ਨਾਰਵੇ ਨੇ ਜਿਹੜਾ ਸੀ ਇਰਾਕ ਦੇ ਵਿਰੁੱਧ ਹਮਲਾਵਰ ਖੇਡ ਜਿਹੜੀ ਹੈ ਦਿਖਾਉਂਦੇ ਹੋਏ 4-1 ਦੀ ਵੱਡੀ ਜਿੱਤ ਦਰਜ ਕੀਤੀ ਤੇ ਆਸਟ੍ਰੇਲੀਆ ਨੇ ਜਾਰਡਨ ਨੂੰ 3-1 ਦੇ ਨਾਲ ਹਰਾ ਕੇ ਮਹੱਤਵਪੂਰਨ 3 ਅੰਕ ਜਿਹੜੇ ਹਾਸਲ ਕਰ ਲਏ ਆਪਣੀ ਝੋਲੀ ਚ ਪਾਏ ਨੇ। ਅੱਜ ਦੇ ਮੈਚਾਂ ਦਾ ਵੇਰਵਾ ਜਿਹੜਾ ਹੈ ਜਿਸ ਦੇ ਵਿੱਚ ਕਹੀਏ ਤਾਂ ਘਾਨਾ ਬਨਾਮ ਪਨਾਮਾ ਗਰੁੱਪ ਐਲ ਦੇ ਵਿੱਚ ਇਸ ਸਖ਼ਤ ਮੁਕਾਬਲੇ ਦੇ ਵਿੱਚ ਘਾਨਾ ਨੇ ਪਨਾਮਾ ਨੂੰ 1-0 ਦੇ ਨਾਲ ਹਰਾ ਕੇ ਜਿੱਤ ਦਰਜ ਕਰ ਲਈ ਹੈ ਤੇ ਕੋਲੰਬੀਆ ਬਨਾਮ ਉਜ਼ਬੇਕਿਸਤਾਨ ਗਰੁੱਪ ਕੇ ਦੇ ਵਿੱਚ ਕੋਲੰਬੀਆ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਉਜ਼ਬੇਕਿਸਤਾਨ ਨੂੰ 3-1 ਦੇ ਨਾਲ ਜਿਹੜੇ ਸ਼ਿਰਕਤ ਦਿੱਤੀ ਹੈ। ਤੇ ਅੱਜ ਜਿਹੜੇ ਮੈਚ ਹੋਣੇ ਬਾਕੀ ਪਏ ਨੇ ਦੋ ਮੈਚਾਂ ਦੀ ਗੱਲ ਕਰਦਿਆਂ ਗਰੁੱਪ ਏ ਦਾ ਮੈਚ ਹੈ ਚੈੱਕ ਗਣਰਾਜ ਬਨਾਮ ਦੱਖਣੀ ਅਫਰੀਕਾ ਦਾ ਸ਼ਾਮ 7 ਵਜੇ ਅੱਜ ਸ਼ੁਰੂ ਹੋ ਚੁੱਕਿਆ ਫਿਨਲੈਂਡ ਦੇ ਸਮੇਂ ਦੇ ਮੁਤਾਬਕ ਤੇ ਹੁਣ ਆਏ ਹੋਰ ਘੰਟੇ ਤਾਈ ਅਟਲਾਂਟਾ ਸਟੇਡੀਅਮ ਜਾਰਜੀਆ ਦੇ ਵਿੱਚ ਖੇਡਿਆ ਜਾਣਾ ਇਹ ਤੇ ਦੂਸਰਾ ਮੈਚ ਗਰੁੱਪ ਬੀ ਦਾ ਜੋ ਰਾਤ 10 ਵਜੇ ਚੱਲਣਾ ਫਿਨਲੈਂਡ ਦੇ ਮੁਤਾਬਕ ਉਹ ਸਵਿਟਜ਼ਰਲੈਂਡ ਬਨਾਮ ਬੋਸਨੀਆ ਸਵਿਟਜ਼ਰਲੈਂਡ ਤੇ ਬੋਸਨੀਆ ਦੋਹੇ ਕੰਟਰੀਆਂ ਜਿਹੜੀਆਂ ਯੂਰਪ ਦੀਆਂ ਨੇ ਤੇ ਇਹ ਜਿਹੜਾ ਉਥੇ ਖੇਡਿਆ ਜਾਣਾ ਆਪਣਾ ਲਾਸ ਏਂਜਲਸ ਸਟੇਟ ਕੈਲੀਫੋਰਨੀਆ ਦੇ ਵਿੱਚ ਰਾਤ 10 ਵਜੇ ਫਿਨਲੈਂਡ ਦੇ ਮੁਤਾਬਕ ਆਪਣੇ ਮੁਲਕ ਦਾ ਜ਼ਰੂਰ ਸਮਾਂ ਤੇ ਸਥਿਤੀ ਮਿਲਾ ਲਿਓ ਦੋਸਤੋ। ਤੇ ਲੋ ਹੁਣ ਗੱਲ ਕਰਦੇ ਹਾਂ ਜੋ ਫੀਫਾ ਦੀ ਇੱਕ ਖਬਰ ਬੜੀ ਹੈ ਦਿਲਚਸਪੀ ਵਾਲੀ ਹੈ। ਆਨਲਾਈਨ ਨਸਲਵਾਦ ਦੇ ਨਿਸ਼ਾਨੇ ਦੇ ਉੱਤੇ ਕੈਨੇਡਾ ਦੀ ਫੁੱਟਬਾਲ ਟੀਮ ਆਈ ਹੈ। ਕੈਨੇਡਾ ਦੀ ਪੁਰਸ਼ ਕੌਮੀ ਫੁੱਟਬਾਲ ਟੀਮ ਦੇ ਖਿਡਾਰੀ ਨੇ ਸੋਸ਼ਲ ਮੀਡੀਆ ਕੰਪਨੀਆਂ ਤੇ ਸੰਘੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਨਸਲਵਾਦ ਨਫ਼ਰਤੀ ਭਾਸ਼ਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਖਿਲਾਫ਼ ਸਖ਼ਤ ਕਦਮ ਚੁੱਕੇ ਜਾਣ। ਖਿਡਾਰੀਆਂ ਦਾ ਕਹਿਣਾ ਕਿ ਦੇਸ਼ ਦੀ ਨੁਮਾਇੰਦਗੀ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਨਸਲੀ ਟਿੱਪਣੀਆਂ ਤੇ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 2026 ਫੀਫਾ ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨੀ ਕਰ ਰਹੇ ਕੈਨੇਡਾ ਦੇ ਕਈ ਖਿਡਾਰੀਆਂ ਦੇ ਮੁਤਾਬਕ ਮੈਚਾਂ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਤੇ ਨਫ਼ਰਤੀ ਸੁਨੇਹਾਂ ਦੀ ਬਾਰਿਸ਼ ਹੋ ਜਾਂਦੀ ਹੈ। ਇਹ ਸੁਨੇਹੇ ਅਕਸਰ ਕਿਸੇ ਖੇਡ ਗਲਤੀ ਸਖ਼ਤ ਟੈਕਲ ਜਾਂ ਵਿਰੋਧੀ ਖਿਡਾਰੀ ਦੇ ਨਾਲ ਹੋਈ ਘਟਨਾ ਤੋਂ ਬਾਅਦ ਆਉਂਦੇ ਨੇ। ਡਿਫੈਂਡਰ ਮੋਇਜ਼ ਬੌਮ ਬੀਟੋ ਨੇ ਦਸਿਆ ਕਿ 2024 ਕੋਪਾ ਅਮੈਰੀਕਾ ਦੌਰਾਨ ਅਰਜਨਟਾਈਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਦੇ ਖਿਲਾਫ਼ ਕੀਤੀ ਗਈ ਇੱਕ ਸਖ਼ਤ ਟੈਕਲ ਤੋਂ ਬਾਅਦ ਉਨ੍ਹਾਂ ਨੂੰ ਹਜ਼ਾਰਾਂ ਨਸਲਵਾਦੀ ਟਿੱਪਣੀਆਂ ਮਿਲੀਆਂ ਜਿਨ੍ਹਾਂ ਦੇ ਵਿਚ ਇਸ ਤਜ਼ਰਬੇ ਨੇ ਉਨ੍ਹਾਂ ਨੂੰ ਇਸ ਅਹਿਸਾਸ ਕਰਵਾ ਦਿੱਤਾ ਕਿ ਆਧੁਨਿਕ ਸਮਾਜ ਦੇ ਵਿਚ ਵੀ ਨਸਲਵਾਦ ਡੂੰਘਿਆ ਜੜ੍ਹਾਂ ਰੱਖਦਾ ਹੈ। ਬੌਮਬੀਟੋ ਦੀ ਮਾਰਕੀਟਿੰਗ ਏਜੰਟ ਨਾਦੀਆ ਅਲੀ ਅਨੁਸਾਰ ਮੈਚ ਤੋਂ ਬਾਅਦ ਸੈਂਕੜੇ ਨਸਲੀ ਟਿੱਪਣੀਆਂ ਦੀ ਸ਼ਿਕਾਇਤ ਮੈਟਾ ਦੇ ਕੋਲ ਗਈ ਸੀ ਪਰ ਕਥਿਤ ਤੌਰ ਦੇ ਉੱਤੇ ਕੰਪਨੀ ਨੇ ਜਵਾਬ ਦਿੱਤਾ ਕਿ ਇਹ ਸਮੱਗਰੀ ਉਸਦੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ। ਦੂਜੇ ਪਾਸੇ ਮੈਟਾ ਨੇ ਕਿਹਾ ਕਿ ਉਸ ਦੇ ਪਲੇਟਫਾਰਮ ਦੇ ਉੱਤੇ ਨਸਲੀ ਦੁਰਵਿਹਾਰ ਦੇ ਲਈ ਕੋਈ ਥਾਂ ਨਹੀਂ ਹੈ ਤੇ ਇਸ ਨੂੰ ਰੋਕਣ ਦੇ ਲਈ ਵੱਖ ਵੱਖ ਸੁਰੱਖਿਆ ਉਪਾਅ ਲਾਗੂ ਕੀਤੇ ਗਏ ਨੇ। ਕੈਨੇਡਾ ਦੇ ਮੁੱਖ ਕੋਚ ਜੈਸੀ ਮਾਰਸ਼ ਨੇ ਕਿਹਾ ਕਿ ਬੌਮਬੀਟੋ ਨਾਲ ਹੋਏ ਸਲੂਕ ਨੇ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਾਇਆ। ਉਨ੍ਹਾਂ ਕਿਹਾ ਕਿ ਟੀਮ ਦੇ ਖਿਡਾਰੀ ਨਾ ਸਿਰਫ ਮੈਦਾਨ ਤੇ ਸਗੋਂ ਮੈਦਾਨ ਤੋਂ ਬਾਹਰ ਵੀ ਦਬਾਅ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਨੇ। ਮਿਡਫੀਲਡਰ ਲਿਆਮ ਮਿਲਰ ਨੇ ਦਸਿਆ ਕਿ ਵੈਨਜ਼ੂਏਲਾ ਖਿਲਾਫ਼ ਇਕ ਮਹੱਤਵਪੂਰਨ ਪੈਨਲਟੀ ਖੁੰਝਣ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਮਿਲ ਗਈਆਂ। ਉਨ੍ਹਾਂ ਕਿਹਾ ਕਿ ਖੇਡ ਦੀ ਆਲੋਚਨਾ ਤੇ ਨਫ਼ਰਤੀ ਦੁਰਵਿਹਾਰ ਦੇ ਵਿਚ ਸਪਸ਼ਟ ਫਰਕ ਹੈ ਤੇ ਨਸਲਵਾਦ ਜਾਂ ਮੌਤ ਦੀਆਂ ਧਮਕੀਆਂ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਡਿਫੈਂਡਰ ਰਿਚੀ ਲਾਰੀਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਅਜਿਹੇ ਤਜ਼ਰਬਿਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਪਤਨੀ ਮੈਲਾਨੀ ਲਾਰੀਆ ਨੇ ਕਿਹਾ ਕਿ ਕਈ ਨਸਲੀ ਟਿੱਪਣੀਆਂ ਉਨ੍ਹਾਂ ਦੇ ਛੋਟੇ ਪੁੱਤਰ ਦੀਆਂ ਤਸਵੀਰਾਂ ਹੇਠਾਂ ਕੀਤੀਆਂ ਜਾਂਦੀਆਂ ਨੇ ਜੋ ਪਰਿਵਾਰ ਦੇ ਲਈ ਬਹੁਤ ਦੁਖਦਾਈ ਹੁੰਦੀਆਂ ਨੇ। ਖਿਡਾਰੀਆਂ ਦਾ ਮੰਨਣਾ ਹੈ ਕਿ ਆਨਲਾਈਨ ਖੇਡ ਸੱਟੇਬਾਜ਼ੀ ਦੇ ਵਧਦੇ ਰੁਝਾਨ ਨੇ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਇਆ। ਮਿਡਫੀਲਡਰ ਸਟੀਫਨ ਯੂਸਟਾਕੀਓ ਅਨੁਸਾਰ ਜਦੋਂ ਸੱਟੇਬਾਜ਼ ਆਪਣੇ ਦਾਅ ਹਾਰ ਜਾਂਦੇ ਨੇ ਤਾਂ ਉਹ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਐ। ਇਸੇ ਦੌਰਾਨ ਕੈਨੇਡਾ ਦੀ ਸੰਘੀ ਸਰਕਾਰ ਨੇ ਆਨਲਾਈਨ ਨੁਕਸਾਨਾਂ ਦੇ ਨਾਲ ਨਜਿੱਠਣ ਦੇ ਲਈ ਬਿੱਲ C-34 ਪੇਸ਼ ਕੀਤਾ ਤੇ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਸੋਸ਼ਲ ਮੀਡੀਆ ਤੇ ਕ੍ਰਿਤਮੀ ਬੁੱਧੀ AI ਪਲੇਟਫਾਰਮਾਂ ਦੇ ਲਈ ਨਵੀਆਂ ਜਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ ਜਿਨ੍ਹਾਂ ਦੇ ਵਿਚ ਨੁਕਸਾਨ ਦੇ ਸਮੱਗਰੀ ਦੀਆਂ ਸ਼ਿਕਾਇਤਾਂ ਦੀ ਨਿਰਧਾਰਤ ਸਮੇਂ ਦੇ ਅੰਦਰ ਜਾਂਚ ਅਤੇ ਕਾਰਵਾਈ ਸ਼ਾਮਲ ਦੱਸੀ ਐ। ਫਾਰਵਰਡ ਪ੍ਰਾਈਮਸ ਪ੍ਰਾਮਿਸ ਡੇਵਿਡ ਨੇ ਕਿਹਾ ਕਿ ਜੇਕਰ ਨਫ਼ਰੇ ਤੇ ਸੁਨੇਹੇ ਭੇਜਣ ਵਾਲਿਆਂ ਦੀ ਪਛਾਣ ਜਨਤਕ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਜਵਾਬਦੇਹ ਬਣਾਇਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਦੇ ਵਿੱਚ ਵੱਡੀ ਕਮੀ ਆ ਸਕਦੀ ਹੈ। ਟੀਮ ਦੇ ਖਿਡਾਰੀਆਂ ਤੇ ਕੋਚਿੰਗ ਸਟਾਫ ਦਾ ਮੰਨਣਾ ਹੈ ਕਿ ਬੋਲਣ ਦੀ ਆਜ਼ਾਦੀ ਤੇ ਜਵਾਬਦੇਹੀ ਵਿਚਕਾਰ ਸੰਤੁਲਨ ਬਣਾਈ ਰੱਖਦਿਆਂ ਆਨਲਾਈਨ ਜਿਹੜਾ ਹੈ ਨਫ਼ਰਤ ਖਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ। ਲੋ ਦੋਸਤੋ, ਹੁਣ ਚਲਦੇ ਹਾਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਪੰਜਾਬ ਦੀ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸਾਨੀ ਮੁੱਦਾ ਲੈਂਦੇ ਹਾਂ ਤੇ ਖਾਲੀ ਚੈੱਕ ਦਾ ਵਿਵਾਦ ਜਿਹੜਾ ਕਿਸਾਨ ਆਗੂ ਡੱਲੇਵਾਲ ਵੱਲੋਂ ਜਾਂਚ ਕਮੇਟੀ ਦੀ ਨਿਖੇਧੀ ਕੀਤੀ ਹੈ ਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਾਏ ਨੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਫਰੀਦਕੋਟ ਦੇ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਜਿਹੜਾ ਜਿਸ ਨੂੰ ਆਮ ਭਾਸ਼ਾ ਦੇ ਵਿਚ ਲੈਂਡ ਮੋਰਗੇਜ ਬੈਂਕ ਕਿਹਾ ਜਾਂਦਾ ਹੈ ਵੱਲੋਂ ਕਿਸਾਨਾਂ ਦੇ ਪਹਿਲਾਂ ਤੋਂ ਦਸਤਖਤ ਕੀਤੇ ਖਾਲੀ ਚੈੱਕਾਂ ਦੀ ਕਥਿਤ ਦੁਰਵਰਤੋਂ ਕਰਨ ਦੇ ਮਾਮਲੇ ਦੇ ਵਿਚ ਤਿੱਖਾ ਰੁੱਖ ਅਖਤਿਆਰ ਕੀਤਾ। ਉਨ੍ਹਾਂ ਨੇ ਇਸ ਮਾਮਲੇ ਦੀ ਪੜਤਾਲ ਦੇ ਲਈ ਬਣਾਈ ਗਈ ਜਾਂਚ ਕਮੇਟੀ ਦੀ ਨਿਸ਼ਠਾ ਦੇ ਉਤੇ ਖੁੱਲੇ ਆਮ ਸਵਾਲ ਚੁੱਕੇ ਨੇ। ਕਿਸਾਨ ਆਗੂ ਡੱਲੇਵਾਲ ਹੁਣਾਂ ਨੇ ਜਾਂਚ ਪੈਨਲ ਦੇ ਉਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਕਿ ਸਰਕਾਰੀ ਅਧਿਕਾਰੀ ਨਿਰਪੱਖ ਜਾਂਚ ਕਰਨ ਦੀ ਬਜਾਏ ਬੈਂਕ ਦੇ ਦੋਸ਼ੀ ਕਰਮਚਾਰੀਆਂ ਨੂੰ ਬਚਾਉਣ ਸ਼ੀਲਡ ਕਰਨ ਦੇ ਵਿਚ ਲੱਗੇ ਹੋਏ ਨੇ। ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦੀ ਥਾਂ ਸਿਆਸੀ ਰਸੂਖਵਾਨਾਂ ਤੇ ਬੈਂਕ ਮੈਨੇਜਮੈਂਟਾਂ ਦਾ ਜਿਹੜਾ ਪੱਖ ਪੂਰ ਰਹੀਆਂ ਨੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸਾਨ ਜਥੇਬੰਦੀਆਂ ਕਿਸੇ ਵੀ ਤਰ੍ਹਾਂ ਦੀ ਮਿਲੀ ਭੁਗਤ ਜਾਂ ਪਾਰ ਜਿਹੜੀ ਹੈ ਦਰਸ਼ਤਾ ਨੂੰ ਜਿਹੜਾ ਬਰਦਾਸ਼ਤ ਜੋ ਜਿਹੜਾ ਵਿਹਾਰ ਕੀਤਾ ਜਾ ਰਿਹਾ ਪਰਦਾਫਾਸ਼ ਜਿਹੜਾ ਕਰਨਗੇ ਤੇ ਬਰਦਾਸ਼ਤ ਨਹੀਂ ਕਰਨਗੇ। ਦੋਸ਼ੀਆਂ ਦੇ ਖਿਲਾਫ਼ ਤੁਰੰਤ ਜਿਹੜਾ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਵਿਵਾਦ ਦੀ ਜੜ ਬੈਂਕ ਦੀ ਉਸ ਪੁਰਾਣੀ ਕਥਿਤ ਪ੍ਰਕਿਰਿਆ ਦੇ ਵਿਚ ਹੈ ਜਿਸ ਦੇ ਤਹਿਤ ਬੈਂਕ ਕਿਸਾਨਾਂ ਨੂੰ ਕਰਜ਼ਾ ਦੇਣ ਵੇਲੇ ਜ਼ਮਾਨਤ ਸਕਿਉਰਿਟੀ ਦੇ ਵਜੋਂ ਪਹਿਲਾਂ ਤੋਂ ਹੀ ਜਿਹੜਾ ਦਸਤਖਤ ਕੀਤੇ ਖਾਲੀ ਚੈੱਕ ਲੈਂਦਾ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਦੋਸ਼ ਹੈ ਕਿ ਬੈਂਕ ਦੇ ਬਾਅਦ ਦੇ ਵਿਚ ਗੈਰ ਕਾਨੂੰਨੀ ਤੇ ਗੈਰ ਵਾਜਿਬ ਤਰੀਕੇ ਦੇ ਨਾਲ ਇਨ੍ਹਾਂ ਚੈੱਕਾਂ ਨੂੰ ਬਾਊਂਸ ਕਰਵਾ ਕੇ ਕਿਸਾਨਾਂ ਦੇ ਖਿਲਾਫ਼ ਅਦਾਲਤੀ ਕੇਸ ਦਰਜ ਕਰਵਾਉਂਦੀ ਹੈ ਤੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਕੁਰਕੀ ਜਿਹੜੀ ਹੈ ਨਿਲਾਮੀ ਕਰਦਾ ਹੈ। ਇਨ੍ਹਾਂ ਦੇ ਵਿਚ ਉਸ ਕਿਸਾਨ ਵੀ ਸ਼ਾਮਲ ਨੇ ਕੁਝ ਐਸੇ ਕਿ ਜੋ ਆਪਣਾ ਪੂਰਾ ਕਰਜ਼ਾ ਮੋੜ ਚੁੱਕੇ ਹੋਣ ਦਾ ਦਾਅਵਾ ਕਰ ਰਹੇ ਨੇ। ਦੂਸਰਾ ਮੁੱਦਾ ਵਿਵਾਦਤ ਵੀਡੀਓ ਮਾਮਲਾ। ਮੁੱਖ ਮੰਤਰੀ ਭਗਵੰਤ ਮਾਨ ਦਾ ਖੁਲਾਸਾ ਤੇ ਵੀਡੀਓ ਪੂਰੀ ਤਰ੍ਹਾਂ ਕਹਿੰਦੇ ਫਰਜ਼ੀ ਹੈ। ਫੋਰੈਂਸਿਕ ਜਾਂਚ ਦੇ ਵਿਚ ਖੁਲਾਸਾ ਹੋਇਆ ਵੀਡੀਓ ਵਿਚਲਾ ਵਿਅਕਤੀ ਮੇਰੇ ਵਰਗਾ ਕਹਿੰਦੇ ਬਿਲਕੁਲ ਨਹੀਂ, ਅਕਾਲੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਸਾਜ਼ਿਸ਼ ਹੋਈ ਹੈ ਤੇ ਬੇਨਕਾਬ ਕੀਤੀ ਕਹਿੰਦੇ ਮੁੱਖ ਮੰਤਰੀ ਹੋਣਾਂ ਨੇ। ਪ੍ਰੈਸ ਕਾਨਫਰੰਸਾਂ ਦੋਵੇਂ ਪਾਸੇ ਹੋਈਆਂ ਨੇ, ਥੋੜਾ ਥੋੜਾ ਅੰਚ ਮੈਂ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਆਪ ਦੇ ਵੱਲੋਂ ਦੋ ਲੈਬਾਰਟੀਆਂ ਦੇ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਹੈ। ਵੀਡੀਓ ਦੇ ਵਿਚ ਭਗਵੰਤ ਮਾਨ ਹੋਣਾਂ ਨਾਲ ਹੋਣ ਦਾ ਜਿਹੜਾ ਦਾਅਵਾ ਕੀਤਾ ਹੈ। ਇਕ ਕਥਿਤ ਵੀਡੀਓ ਮਾਮਲੇ ਦੇ ਵਿਚ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੀਰਵਾਰ ਇਸ ਤੋਂ ਉੱਤੇ ਜਿਹੜਾ ਆਪਣਾ ਪੱਖ ਸਾਹਮਣੇ ਰੱਖਿਆ ਹੈ ਤੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬੇ ਤੋਂ ਬਾਹਰਲੀਆਂ ਪ੍ਰਮੁੱਖ ਲੈਬਾਰਟਰੀਆਂ ਤੋਂ ਜਿਹੜਾ ਕਰਵਾਈ ਗਈ ਜਿਹੜੀ ਫੋਰੈਂਸਿਕ ਜਾਂਚ ਹੈ ਉਹਦੇ ਵਿਚ ਇਹ ਸਾਬਤ ਹੋ ਗਿਆ ਕਿ ਉਕਤ ਵੀਡੀਓ ਪੂਰੀ ਤਰ੍ਹਾਂ ਨਕਲੀ ਅਤੇ ਫਰਜ਼ੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦਸਿਆ ਕਿ ਵੀਡੀਓ ਦੇ ਇਕ ਇਕ ਫਰੇਮ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਹੈ ਤੇ ਫੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਕਿ ਵੀਡੀਓ ਦੇ ਵਿਚ ਦਿਖਾਇਆ ਜਾ ਰਿਹਾ ਵਿਅਕਤੀ ਕਿਸੇ ਵੀ ਕੋਣ ਐਂਗਲ ਤੋਂ ਕਹਿੰਦੇ ਨੇ ਉਨ੍ਹਾਂ ਦੇ ਨਾਲ ਮੇਲ ਨਹੀਂ ਖਾਂਦਾ। ਬਦਨਾਮ ਕਰਨ ਦੇ ਲਈ ਐਕਟਰ ਦੀ ਕਹਿੰਦੇ ਵਰਤੋਂ ਕੀਤੀ ਹੈ ਸੀਐਮ ਮਾਨ। ਮੁੱਖ ਮੰਤਰੀ ਨੇ ਅੱਗੇ ਖੁਲਾਸਾ ਕੀਤਾ ਕਿ ਉਨ੍ਹਾਂ ਦੀਆਂ ਸਿਆਸੀ ਅਤੇ ਸਮਾਜਿਕ ਦਿੱਖ ਨੂੰ ਖਰਾਬ ਕਰਨ ਦੇ ਲਈ ਕਿਸੇ ਅਧਿਕਾਰਤ ਜਾਂ ਅਦਾਕਾਰ ਦਾ ਸਹਾਰਾ ਲੈ ਕੇ ਇਹ ਸਾਰਾ ਸਵਾਗ ਜਿਹੜਾ ਰਚਿਆ ਗਿਆ ਤੇ ਵੀਡੀਓ ਰਿਕਾਰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਮੈਂ DGP ਪੰਜਾਬ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ, ਉਨ੍ਹਾਂ ਦੀ ਟੀਮ ਅੱਜ ਮਿਲ ਕੇ ਵੀ ਆਈ ਹੈ, ਕਿ ਇਸ ਫਰਜ਼ੀ ਵੀਡੀਓ ਨੂੰ ਤਿਆਰ ਕਰਨ ਤੇ ਇਸ ਦੇ ਪਿੱਛੇ ਮਾਸਟਰ ਮਾਈਂਡ ਦੇ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਤੁਰੰਤ ਟਰੈਕ ਕਰਕੇ ਜਨਤਾ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੀਡੀਓ ਦੇ ਫਰੇਮ ਜਿਹੜਾ ਕੀਤੇ ਗਏ ਤਕਨੀਕੀ ਵਿਸ਼ਲੇਸ਼ਣ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਸਿਆਸੀ ਮਨਸੂਬਿਆਂ ਦੀ ਪੋਲ ਖੋਲ ਦਿੱਤੀ ਹੈ। ਮੈਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਪੂਰੀ ਤਰ੍ਹਾਂ ਕਹਿੰਦੇ ਫੇਲ ਹੋ ਚੁੱਕੀ ਹੈ। ਸਿਆਸੀ ਗਲਿਆਰਿਆਂ ਦੇ ਵਿਚ ਭਖੇਗਾ ਮਾਮਲਾ ਇਹ। ਮੁੱਖ ਮੰਤਰੀ ਦੇ ਇਸ ਨਵੇਂ ਦਾਅਵੇ ਤੋਂ ਬਾਅਦ ਪੰਜਾਬ ਦੀ ਜਿਹੜੀ ਹੈ ਸਿਆਸਤ ਦੇ ਵਿਚ ਇਕ ਵਾਰ ਫਿਰ ਭੁਚਾਲ ਆਉਣਾ ਤੈਅ ਹੋ ਗਿਆ ਤੇ ਅਕਾਲੀ ਦਲ ਨੇ ਮੋਰਚੇ ਦਾ ਵੀ ਐਲਾਨ ਕਰ ਦਿੱਤਾ, ਕਿਉਂਕਿ ਇਕ ਪਾਸੇ ਭਾਜਪਾ ਤੇ ਵਿਰੋਧੀ ਧਿਰਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਜਾਂਚ ਰਿਪੋਰਟ ਦਾ ਹਵਾਲਾ ਦੇ ਕੇ ਸਰਕਾਰ ਨੂੰ ਘੇਰ ਰਹੀਆਂ ਨੇ, ਉਥੇ ਹੀ ਹੁਣ ਮੁੱਖ ਮੰਤਰੀ ਵੱਲੋਂ ਬਾਹਰਲੀਆਂ ਲੈਬਾਂ ਦੀ ਫੋਰੈਂਸਿਕ ਰਿਪੋਰਟ ਜਨਤਕ ਕੀਤੇ ਜਾਣ ਦੇ ਬਿਆਨ ਨੇ ਇਸ ਧਾਰਮਿਕ ਸਿਆਸੀ ਵਿਵਾਦ ਨੂੰ ਇਕ ਨਵਾਂ ਮੋੜ ਦੇ ਦਿੱਤਾ। ਪੁਲਿਸ ਹੁਣ ਇਸ ਮਾਮਲੇ ਦੇ ਵਿਚ ਅਗਲੀ ਕਾਨੂੰਨੀ ਕਾਰਵਾਈ ਤੇ ਵੀਡੀਓ ਦੀ ਬਣਾਵਟ ਦੀ ਜਿਹੜੀ ਜਾਂਚ ਸ਼ੁਰੂ ਕਰ ਚੁੱਕੀ ਹੈ। ਇਸੇ ਤਰ੍ਹਾਂ ਇਤਰਾਜ਼ਯੋਗ ਵੀਡੀਓ ਮਾਮਲਾ ਆਪ ਦੇ ਵਫਦ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਇਤਰਾਜ਼ਯੋਗ ਵੀਡੀਓ ਜਿਹੜੀ ਹੈ ਉਹਨੂੰ ਲੈ ਕੇ ਪੰਜਾਬ ਦੇ ਵਿਚ ਸਿਆਸਤ ਭਖ ਗਈ ਹੈ ਤੇ ਅੱਜ ਆਮ ਆਦਮੀ ਪਾਰਟੀ ਆਪ ਪੰਜਾਬ ਦਾ ਇਕ ਵਫਦ ਮੁੱਖ ਮੰਤਰੀ ਦੀ ਇਸ ਕਥਿਤ ਵੀਡੀਓ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ DGP ਦਫ਼ਤਰ ਪਹੁੰਚ ਗਿਆ। ਉਥੇ ਆਪ ਦੇ ਵਫਦ ਨੇ DGP ਦੀ ਤਰਫੋਂ ADGP ਪਰਵੀਨ ਸਿਨਹਾ ਦੇ ਨਾਲ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਦੀ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ। ਇਸ ਮੌਕੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਸੀਨੀਅਰ ਆਗੂ ਹਰਪਾਲ ਸਿੰਘ ਚੀਮਾ, ਬਲਤੇਜ ਪੰਨੂ ਨੇ ED GP ਨੂੰ ਜਿਹੜਾ ਦੋ ਲੈਬੋਰਟਰੀ ਦੀਆਂ ਜਿਹੜੀਆਂ ਨੇ ਰਿਪੋਰਟਾਂ ਸੌਂਪੀਆਂ ਨੇ, ਜਿਸ ਦੇ ਵਿਚ ਸਪਸ਼ਟ ਤੌਰ ਦੇ ਉਤੇ ਕਿਹਾ ਗਿਆ ਕਿ ਵੀਡੀਓ ਦੇ ਵਿਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ। ਆਪ ਆਗੂਆਂ ਨੇ ਕਿਹਾ ਕਿ ਕਿਸੇ ਵੱਲੋਂ ਜਾਣ ਬੁੱਝ ਕੇ ਫਰਜ਼ੀ ਵੀਡੀਓ ਤਿਆਰ ਕਰਕੇ ਮੁੱਖ ਮੰਤਰੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਮੰਗ ਕੀਤੀ ਹੈ ਕਿ ਇਹ ਵੀਡੀਓ ਕਿਸ ਵੱਲੋਂ ਤਿਆਰ ਕੀਤੀ ਗਈ, ਕਿਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉਤੇ ਫੈਲਾਈ ਗਈ, ਉਸ ਦੀ ਜਾਂਚ ਕਰਕੇ ਕਸੂਰਵਾਰਾਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ADGP ਕਾਨੂੰਨ ਤੇ ਵਿਵਸਥਾ ਪਰਵੀਨ ਸਿਨਹਾ ਹੁਣਾਂ ਨੇ ਆਪ ਵਫਦ ਦੀਆਂ ਸ਼ਿਕਾਇਤਾਂ ਨੂੰ ਵਿਸਤਾਰ ਪੂਰਵਕ ਸੁਣਿਆ। ADGP ਨੇ ਵਫਦ ਨੂੰ ਜਿਹੜਾ ਭਰੋਸਾ ਦਵਾਇਆ ਕਿ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ। ਫਰਜ਼ੀ ਵੀਡੀਓ ਬਣਾਉਣ ਵਾਲੇ ਮੁੱਖ ਦੋਸ਼ੀਆਂ ਸਮੇਤ ਇਸ ਨੂੰ ਸੋਸ਼ਲ ਮੀਡੀਆ ਦੇ ਉਤੇ ਸਾਂਝਾ ਵਾਇਰਲ ਕਰਨ ਵਾਲਿਆਂ ਦੇ ਵਿਰੁੱਧ ਵੀ ਸਖ਼ਤ ਕਾਰਵਾਈ ਕਹਿੰਦੇ ਕੀਤੀ ਜਾਏਗੀ। ਲੋ ਦੋਸਤੋ, ਇਹ ਨੇ ਮੁੱਦੇ ਤੇ ਅੱਗੇ ਜੰਗਲਾਤ ਮਹਿਕਮੇ ਦਾ ਮੁੱਦਾ ਹੈਗਾ ਇੱਕ, ਤੇ ਉਹਦੀ ਵੀ ਗੱਲ ਕਰਦੇ ਹਾਂ। ਉਸ ਵੈਸੇ ਵਿਸਥਾਰ ਦੇ ਵਿੱਚ ਹੈ ਕਿ ਇੱਕ ਆਪਣੀ ਹੈਗੀ ਹੈ ਰਿਪੋਰਟ ਹੈ, ਚਲੋ ਉਹ ਸਾਂਝੀ ਕਰਕੇ ਫਿਰ ਆਪਾਂ ਲਾਈਨਾਂ ਖੋਲਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਗੱਲਬਾਤ ਹੈ ਜੀ ਪੰਜਾਬ ਦੇ ਵਾਤਾਵਰਨ ਦੇ ਨਾਲ ਸੰਬੰਧਿਤ। ਜੰਗਲੀ ਰਕਬੇ ਦੇ ਵਿਚ ਦੇਸ਼ ਦੇ ਵਿਚ ਸਭ ਤੋਂ ਪਿੱਛੇ ਪੰਜਾਬ, ਕਿਵੇਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੱਟੇ ਜਾ ਰਹੇ ਨੇ, ਸਦੀਆਂ ਪੁਰਾਣੇ ਰੁੱਖ ਹੈ ਉਨ੍ਹਾਂ ਦੀ ਗੱਲਬਾਤ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਜੀ। ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ, ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੇ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਖਬਰਾਂ ਦੇ ਉੱਤੇ ਕੋਈ ਟਿੱਪਣੀ ਕਰਾਂ, ਪਹਿਲਾਂ ਤਾਂ ਇੱਕ ਪੋਜ਼ਿਟਿਵ ਖਬਰ ਜਿਹੜੀ ਆ ਉਹ ਸ਼ੇਅਰ ਕਰਾਂ।
0: ਜ਼ਰੂਰ ਜੀ।
1: ਨੋ ਡਾਊਟ ਸਾਡੇ ਪੰਜਾਬ ਦਾ ਹਾਲਾਤ ਏਦਾਂ ਦੇ ਹੈਗੇ ਆ ਕਿ ਇੱਥੇ ਕੋਈ ਜਿਹੜਾ ਹੈਗਾ ਆ ਪੋਜ਼ਿਟਿਵ ਖਬਰ ਆਉਣ ਦੀ ਉਮੀਦ ਨਹੀਂ ਹੁੰਦੀ
0: ਜੀ।
1: ਪਰ ਫੇਰ ਵੀ ਜਿਹੜਾ ਹੈਗਾ ਆ, ਸਾਡੇ ਪਟਿਆਲੇ ਤੋਂ ਇੱਕ ਬੱਚਾ ਜਿਹੜਾ ਕਿ CA ਦਾ ਫਾਈਨਲ ਐਗਜ਼ਾਮ ਦੇ ਵਿੱਚ ਪੂਰੇ ਇੰਡੀਆ ਤੋਂ ਵਿੱਚੋਂ ਟੌਪ ਕੀਤਾ ਜੀ।
0: ਵਾਹ ਜੀ, ਮੁਬਾਰਕਬਾਦ ਹੈ।
1: ਹਾਂਜੀ, ਨੂਰ ਸਿੰਗਲਾ ਬੱਚੇ ਦਾ ਨਾਂ ਆ
0: ਜੀ।
1: ਤੇ ਉਸ ਬੱਚੇ ਦੇ ਜਿਹੜਾ ਹੈਗਾ ਆ, ਚਲੋ ਪੇਰੈਂਟਸ ਨੂੰ ਵੀ ਇਸ ਮੰਚ ਵੱਲੋਂ ਵਧਾਈ
0: ਜੀ,
1: ਤੇ ਉਸ ਬੱਚੇ ਦੀ ਅੱਗੇ ਕਾਮਯਾਬੀ ਵਾਸਤੇ ਅਸੀਂ ਦੁਆ ਕਰਦੇ ਆ ਜੀ।
0: ਬਿਲਕੁਲ ਹੈ ਜੀ।
1: ਔਰ ਬਹੁਤ ਖੁਸ਼ੀ ਹੁੰਦੀ ਹੈਗੀ ਜਦੋਂ ਕਿਸੇ ਬੱਚੇ ਨੂੰ ਕਾਮਯਾਬੀ ਮਿਲਦੀ ਆ, ਕਿਉਂਕਿ ਸਾਡੇ ਆਲੇ ਦੁਆਲੇ ਜੋ ਐਟਮੋਸਫੀਅਰ ਹੈਗਾ ਆ ਉਹ ਇੰਨਾ ਨੈਗੇਟਿਵ ਆ, ਉਹਦੇ ਵਿੱਚੋਂ ਕੋਈ ਬੱਚਾ ਜਿਹੜਾ ਹੈਗਾ ਆ ਉਹ ਇਸ ਤਰੀਕੇ ਨਾਲ ਨਿਕਲਦਾ ਆ ਆਪਣਾ ਐਗਜ਼ਾਮ, ਉਹ ਵੀ ਇੰਡੀਆ ਲੈਵਲ ਤੇ ਜਦੋਂ ਉਹਦੇ ਵਿੱਚ ਟੌਪ ਕਰਦਾ ਆ
0: ਤੇ
1: ਉਹਦੇ ਨਾਲ ਮਾਣ ਵੱਧਦਾ ਆ, ਸਾਡੀ ਸਟੇਟ ਦਾ ਮਾਣ ਵੱਧਦਾ ਆ, ਪੇਰੈਂਟਸ ਦਾ ਮਾਣ ਵੱਧਦਾ ਆ, ਜ਼ਿਲ੍ਹੇ ਦਾ ਮਾਣ ਵੱਧਦਾ, ਰਿਸ਼ਤੇਦਾਰਾਂ ਦਾ ਮਾਣ ਵੱਧਦਾ ਹੈ ਜੀ।
0: ਬਿਲਕੁਲ ਹੈ ਜੀ।
1: ਸੋ ਉਹਨਾਂ ਨੂੰ ਬਹੁਤ ਬਹੁਤ ਵਧਾਈ ਜੀ।
0: ਜੀ, ਇਹਦੇ ਨਾਲ ਹੀ ਸੈਣੀ ਸਾਹਿਬ, ਇੱਕ ਤੁਸੀਂ ਨੈਗੇਟਿਵ ਪੋਜ਼ਿਟਿਵ ਦੀ ਗੱਲ ਕੀਤੀ ਹੈ, ਮੈਂ ਅੱਜ ਸੋਚ ਰਿਹਾ ਸੀ, ਚਲੋ ਮੀਡੀਆ ਵੀ ਕਹਿੰਦਾ ਕਿ ਮਤਲਬ ਕਿ ਗੱਲਬਾਤ ਕਰਦਾ ਹੈ ਕਿ ਇਹ ਖਬਰਾਂ ਜਿਹੜੀਆਂ ਨੇ ਜਾਂ ਹੋਰ ਸਾਰੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਨਹੀਂ ਹੁੰਦੀ, ਪਰ ਮੀਡੀਆ ਵੀ ਇੱਕ ਵੱਡਾ ਥੰਮ ਮੰਨਿਆ ਜਾਂਦਾ, ਚੌਥਾ ਥੰਮ ਕਹਿ ਲਓ, ਤੀਜਾ ਕਹਿ ਲਓ ਜਾਂ ਦੂਜਾ ਕਹਿ ਲਓ ਮੁਲਕਾਂ ਦਾ ਜਾਂ ਪਹਿਲਾਂ ਕਹਿ ਲਓ। ਤੇ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਮੀਡੀਆ ਦਾ ਵੀ ਤਾਂ ਕਿਤੇ ਨਾ ਕਿਤੇ ਰੋਲ ਬਣਦਾ ਕਿ ਮਤਲਬ ਕਿ ਜੋ ਏਦਾਂ ਦੇ ਮੁੱਦੇ ਨੇ ਇੱਕ ਤਰ੍ਹਾਂ ਦੇ ਖਿੱਚੋ ਤਾਣ ਵਾਲੇ ਉਹਨਾਂ ਨੂੰ ਲੰਬਾ ਕਰ ਕਰਕੇ ਤਾਂ ਮੀਡੀਆ ਵੀ ਜਦ ਪੇਸ਼ ਕਰਦਾ ਹੈ ਤੇ ਲੋਕਾਂ ਨੂੰ ਕੀ ਭਰੋਸਣ ਦੀ ਜ਼ਰੂਰਤ ਹੈ ਜਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਤਿਆਰ ਕਰਨੀ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ, ਇਹਨੂੰ ਕਿੱਦਾਂ ਦੇਖਦੇ ਹੋ ਜੀ? ਤੇ ਮੀਡੀਆ ਜਿਹੜਾ ਇਹ ਤਾਂ ਕਹਿ ਦਿੰਦਾ ਕਿ ਭਾਈ ਮੁੱਦੇ ਨਹੀਂ ਹੈਗੇ ਇਹਨਾਂ ਦੇ ਕੋਲ, ਸਿਆਸੀ ਲੋਕਾਂ ਦੇ ਕੋਲ, ਪਰ ਮੁੱਦੇ ਤਾਂ ਮੈਨੂੰ ਲੱਗਦਾ ਮੀਡੀਆ ਵੀ ਤਾਂ ਉਠਾ ਸਕਦਾ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ, ਜਾਂ ਉਹਦਾ ਇਹਨਾਂ ਚੀਜ਼ਾਂ ਨੂੰ ਜੇ ਇਗਨੋਰ ਕੀਤਾ ਜਾਵੇ, ਇਹਨਾਂ ਵੱਲ ਧਿਆਨ ਹੀ ਨਾ ਦਿੱਤਾ ਜਾਵੇ, ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਜੇ ਉਹਨੂੰ ਚੱਕਿਆ ਜਾਵੇ, ਤਾਂ ਹੀ ਤਾਂ ਉਹਦੇ ਉੱਤੇ ਵੀ ਤਾਂ ਗੱਲ ਹੋ ਸਕਦੀ ਹੈ। ਜੇ ਉਹਨਾਂ ਨੂੰ ਪੋਲੀਟੀਕਲ ਜਿਹੜੇ ਲੀਡਰ ਨੇ ਉਹਨਾਂ ਨੂੰ ਜੇ ਪਤਾ ਵੀ ਭਾਈ ਸਾਡੀ ਤਾਂ ਇਹਦੇ ਉੱਤੇ ਭਾਈ ਇੰਨਾ ਕੁਝ ਅਸੀਂ ਕਰ ਲਿਆ, ਅਸੀਂ ਲੜ ਮਾਰ ਪਏ ਆ ਇੱਕ ਦੂਸਰੇ ਦੇ ਨਾਲ, ਪਰ ਸਾਡੀ ਯਾਰ ਗੱਲ ਹੀ ਨਹੀਂ ਹੋ ਰਹੀ।
1: ਨਹੀਂ ਭਾਈ ਸਾਹਿਬ, ਬੇਨਤੀ ਇਹ ਹੈਗੀ ਆ ਕਿ ਮੀਡੀਆ ਕੀ ਕਰੂਗਾ, ਵੱਧ ਤੋਂ ਵੱਧ ਪੁਆਇੰਟ ਆਊਟ ਕਰ ਲੂ ਪੈਣਾ ਜੀ।
0: ਜੀ
1: ਪ੍ਰੋਬਲਮ ਜਿਹਨਾਂ ਨੇ ਐਡਰੈਸ ਕਰਨੀਆਂ ਹੈਗੀਆਂ ਉਹਨਾਂ ਦਾ ਤਾਂ ਉਹਨਾਂ ਪ੍ਰੋਬਲਮ ਵੱਲੋਂ ਧਿਆਨ ਹੀ ਹੈ ਨੀਗਾ ਜੀ, ਉਹ ਤਾਂ ਹੋਰ ਪਾਸੇ ਲੱਗੇ ਆ ਜੀ।
0: ਜੀ
1: ਹੁਣ ਦੇਖੋ ਅੱਜ ਜਿਹੜੀ ਡੱਲੇਵਾਲ ਸਾਹਿਬ ਨੇ ਗੱਲ ਕੀਤੀ ਆ ਭਾਰੇ ਸਾਹਿਬ, ਇਹ ਪ੍ਰੋਬਲਮ ਜਿਹੜੀ ਆ ਨਾ ਜੀ ਅਸੀਂ ਰੋਜ਼ ਫੇਸ ਕਰਦੇ ਆ।
0: ਬਿਲਕੁਲ
1: ਹੁੰਦਾ ਕੀ ਆ ਜੀ ਕਿ ਮੈਂ ਖੁਦ ਜਿਹੜਾ ਹੈਗਾ ਆ ਵੀ ਇਹ ਏਦਾਂ ਦੇ ਕੇਸ ਮੇਰੇ ਕੋਲ ਹੈਗੇ ਆ, ਉਹ ਹੁਣ ਕੀ ਕਰੀਏ ਜੀ, ਕੋਰਟਾਂ ਜਿਹੜੀਆਂ ਹੈਗੀਆਂ ਕੋਰਟ ਲਾ ਜਿਹੜਾ ਆ ਉਹ ਇੰਨਾ ਜ਼ਿਆਦਾ ਆ ਇਸ ਮਾਮਲੇ ਦੇ ਵਿੱਚ ਕਿ ਜੇ ਕੋਈ ਚੈੱਕ ਡਿਸਓਨਰ ਹੋਇਆ ਆ ਤੇ ਪ੍ਰਜ਼ੰਪਸ਼ਨ ਆ ਇਹ ਕਿ ਅਗਲੇ ਬੰਦੇ ਨੇ ਪੈਸੇ ਦੇਣੇ ਸੀ ਤੇ ਉਹਨੇ ਜਿਹੜਾ ਆ ਫੇਕ ਚੈੱਕ ਦਿੱਤਾ ਜੀ,
0: ਜੀ
1: ਉਹ ਪ੍ਰਜ਼ੰਪਸ਼ਨ ਉਹਦੇ ਫੇਵਰ ਦੇ ਵਿੱਚ ਹੈਗੀ ਆ ਬੈਂਕ ਦੇ ਫੇਵਰ ਦੇ ਵਿੱਚ ਜਾਂ ਜਿਸ ਬੰਦੇ ਕੋਲ ਚੈੱਕ ਆ ਉਹਦੇ ਫੇਵਰ ਦੇ ਵਿੱਚ, ਸਿਰਫ ਉਹਨੇ ਇਹ ਸਾਬਤ ਕਰਨਾ ਆ ਕਿ ਚੈੱਕ ਜਿਹੜਾ ਆ ਇਸ ਬੰਦੇ ਦਾ ਹੈਗਾ ਆ ਜੀ।
0: ਪਰ ਸੈਂਸ ਸਾਹਿਬ ਇਹਦੇ ਉੱਤੇ ਇਦਾਂ ਦਾ ਕਾਨੂੰਨ ਕਿਉਂ ਨਹੀਂ ਲਿਆਂਦਾ ਜਾਂਦਾ, ਸੋਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ, ਕਿ ਬਲੈਂਕ ਜਿਹੜਾ ਚੈੱਕ ਆ ਉਹ ਦਿੱਤਾ ਹੀ ਨਹੀਂ ਜਾ ਸਕਦਾ, ਇਹ ਅਸੈਪਟ ਹੀ ਨਹੀਂ ਕਰਨਾ ਜੀ, ਇੱਦਾਂ ਦਾ ਕਾਨੂੰਨ ਨਹੀਂ ਬਣਾ ਜਾ ਸਕਦਾ ਜੇ ਇਸ ਚੀਜ਼ ਨੂੰ ਰੋਕਣਾ ਤਾਂ ਜੀ।
1: ਸਰ ਬਲੈਂਕ ਚੈੱਕ ਦਾ ਇੱਕ ਡਿਫੈਂਸ ਲਿਆ ਜਾਂਦਾ ਪਰ ਉਹਦਾ ਓਨਸ ਟੂ ਪ੍ਰੂਵ ਹੁੰਦਾ ਆ ਇੱਕ ਚੀਜ਼ ਕੋਈ ਸਾਬਤ ਕਰਨ ਦਾ ਭਾਰ ਉਹ ਉਸ ਬੰਦੇ ਤੇ ਆ ਜਿਹੜਾ ਬੰਦਾ ਇਹ ਕਹਿੰਦਾ ਹੈਗਾ ਆ ਕਿ ਭਾਈ ਮੇਰੇ ਕੋਲੋਂ ਕੋਰਾ ਲਿਆ ਸੀ ਜੀ।
0: ਜੀ
1: ਮੈਂ ਭਾਰਾ ਸਾਹਿਬ ਹੁਣ ਜਿਹੜਾ ਹੈਗਾ ਇੱਕ ਕੇਸ ਦੇ ਵਿੱਚ ਇਸ ਤਰੀਕੇ ਨਾਲ ਫੇਸ ਕਰ ਰਿਹਾ, ਮੇਰੇ ਕੋਲ ਬੰਦਾ ਆ ਕੇ ਰੋਈ ਜਾਂਦਾ ਹੈਗਾ ਕਿਉਂਕਿ ਕਿਸਾਨ ਹੋਇਆ ਜਾਂ ਸਾਡੇ ਮਰੀਜ਼ ਹੋਇਆ, ਇਹਨਾਂ ਨੇ ਉਦੋਂ ਜਾਣਾ ਹੁੰਦਾ ਆ ਡਾਕਟਰ ਕੋਲ ਜਾਂ ਵਕੀਲ ਕੋਲ ਜਦੋਂ ਪ੍ਰੋਬਲਮ ਕ੍ਰੋਪ ਅਪ ਹੋ ਗਈ
0: ਪੂਰੀ ਤਰ੍ਹਾਂ,
1: ਹੈ ਕਿ ਜਦੋਂ ਕੋਰਟ ਦੇ ਹਾਂਜੀ ਜਦੋਂ ਪਹਿਲਾਂ ਨੋਟਿਸ ਆਉਂਦਾ ਹੈਗਾ ਨਾ ਜੀ ਇਹ ਘਰ ਸਿੱਟ ਦਿੰਦੇ ਓਦਾਂ ਹੀ
0: ਜੀ,
1: ਹਾਂਜੀ ਇਹ ਤਾਂ ਇਹਦਾ ਕੀ ਆ ਕਿਸੇ ਵਕੀਲ ਦਾ ਹੀ ਨੋਟਿਸ ਆਇਆ ਹੈ ਜੀ, ਉਹੋ ਹੀ ਇੱਕ ਪੁਆਇੰਟ ਹੁੰਦਾ ਵੀ ਉੱਥੋਂ ਜਿਹੜਾ ਆ ਡਿਫੈਂਸ ਤਿਆਰ ਕਰ ਲੈਣਾ ਚਾਹੀਦਾ ਹੈਗਾ ਜੀ, ਫੇਰ ਮੁੜ ਕੇ ਆ ਜਾਂਦੇ ਕੋਰਟ ਦੇ ਸਾਹਮਣ, ਉਹਦੇ ਵਿੱਚ ਆਉਂਦਿਆਂ ਨਾਲ ਹੀ ਪਹਿਲੀ ਤਰੀਕ ਤੇ ਜਮਾਨਤ ਕਰਾਉਣੀ ਪੈਂਦੀ ਆ ਤੇ ਨਾਲ ਹੀ ਕੇਸ ਅੱਗੇ ਕੰਟੀਨਿਊ ਹੋ ਜਾਂਦਾ ਜੀ, ਫੇਰ ਜੇ ਕੋਈ ਡਿਫੈਂਸ ਆਪਾਂ ਲੈਂਦੇ ਹਾਂ ਉਹਨੂੰ ਫਿਰ ਕੋਰਟਾਂ ਵੀ ਆਫਟਰ ਥਾਟ ਵਰਸ਼ਨ ਕਹਿੰਦੀਆਂ ਹੈਗੀਆਂ ਕਿ ਬਾਅਦ ਚ ਸੋਚਿਆ ਸਮਝਿਆ ਵਕੀਲ ਨੇ ਬਣਾਇਆ ਆ ਡਿਫੈਂਸ ਆ
0: ਜੀ।
1: ਹੁਣ ਮੈਂ ਇੱਕ ਕੇਸ ਦੇ ਵਿੱਚ ਹੋਇਆ ਕਿ ਕਿਸੇ ਬੰਦੇ ਨੇ ਕਿਸਾਨ ਨੇ ਕਿਹਾ ਹੋਣਾ ਵੀ ਇੱਦਾਂ ਕਰਕੇ ਵੀ ਮੈਨੂੰ ਲੋਨ ਚਾਹੀਦਾ ਆ, ਉਹਨਾਂ ਨੇ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ, ਬਾਕੀ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰ ਲਈਆਂ, ਉਹਦੀ ਜ਼ਮੀਨ ਵੀ ਜਿਹੜੀ ਆ ਫਰਜ਼ ਵੀ ਲੈ ਲਈ, ਸਾਰਾ ਕੁਝ ਲੈ ਲਿਆ, ਬਾਅਦ ਚ ਉਹਨੂੰ ਕਿਹਾ ਇੱਕ ਚੈੱਕ ਦੇ ਦੇ ਉਹਤੇ ਸਾਈਨ ਕਰਕੇ ਕਿ ਨਾਲ ਜਿਹੜਾ ਹੈਗਾ ਸਿਕਿਉਰਿਟੀ ਅਸੀਂ ਰੱਖਣਾ ਹੈਗਾ ਜੀ, ਉਸ ਵੇਲੇ ਉਹਦੇ ਕੋਲ ਚੈੱਕ ਹੈ ਨਹੀਂ ਸੀ, ਉਹਨੇ ਜਿਹੜਾ ਹੈਗਾ ਆ ਉਹ ਆਪਣਾ ਜਿਹੜੇ ਆ ਅਰਜੈਂਟ ਚੈੱਕ ਲੈਂਦੇ ਹੈਗੇ ਉਹਨੂੰ ਲੂਜ਼ ਚੈੱਕ ਕਹਿੰਦੇ ਆ ਜੀ, ਜਿਹੜਾ ਰੈਗੂਲਰ ਚੈੱਕ ਹੁੰਦਾ ਨਾ ਜੀ ਉਹਦੇ ਤੇ ਜਿਹੜਾ ਯਾਰ ਅਕਾਊਂਟ ਨੰਬਰ ਦੇ ਨਾਲ ਨਾਮ ਵਗੈਰਾ ਪਬਲਿਸ਼ ਹੋ ਕੇ ਆਉਂਦਾ
0: ਜੀ,
1: ਜਿਹੜਾ ਲੂਜ਼ ਚੈੱਕ ਹੁੰਦਾ ਨਾ ਜੀ ਉਹਦੇ ਤੇ ਅਕਾਊਂਟ ਨੰਬਰ ਤਾਂ ਪਬਲਿਸ਼ ਹੋ ਜਾਂਦਾ ਹੈਗਾ, ਨਾਂ ਨੂੰ ਨਹੀਂ ਹੁੰਦਾ ਲਿਖਿਆ ਆ ਉਹ ਉਦਾਂ ਜਿਹੜਾ ਬੰਦਾ ਸਾਈਨ ਕਰ ਦਿੰਦਾ ਜੀ, ਲੂਜ਼ ਚੈੱਕ ਜਿਹੜਾ ਹੈਗਾ ਹਮੇਸ਼ਾ ਅਰਜੈਂਟ ਸਿਚੁਏਸ਼ਨ ਦੇ ਵਿੱਚ ਲਿਆ ਜਾਂਦਾ ਜਦੋਂ ਕੋਈ ਬੰਦੇ ਕੋਲ ਰੈਗੂਲਰ ਚੈੱਕ ਨਹੀਂ ਹੁੰਦਾ ਜੀ,
0: ਜੀ
1: ਉਹਨੇ ਲੂਜ਼ ਚੈੱਕ ਬੰਦੇ ਨੇ ਲਿਆ ਕੇ ਦੇ ਤਾ ਸਾਈਨ ਕਰਕੇ ਜੀ, ਬਾਅਦ ਦੇ ਵਿੱਚ ਅਗਲੇ ਬੰਦੇ ਨੂੰ 25-27 ਸਾਲ ਹੀ ਪਤਾ ਲੱਗਾ ਹੈਗਾ ਜੀ ਵੀ 8 ਲੱਖ ਰੁਪਏ ਦਾ ਚੈੱਕ ਲਾਇਆ ਬੈਂਕ ਨੇ
0: ਜੀ, ਕਿਆ ਬਾਤ ਹੈ ਜੀ।
1: ਹੁਣ ਹੁਣ ਉਹਨਾਂ ਨੇ ਤਾਂ ਅਲੈਜ ਕੀਤਾ ਜੀ ਕਿ ਅਸੀਂ ਜਿਹੜਾ ਹੈਗਾ 2022 ਦੇ ਵਿੱਚ ਬੰਦੇ ਕੋਲੋਂ ਚੈੱਕ ਲਿਆ ਜੀ,
0: ਜੀ
1: ਮੈਂ ਹੁਣ ਜਿਹੜਾ ਆ ਮੇਰੇ ਕੋਲ ਕੋਈ ਡਿਫੈਂਸ ਨਹੀਂ, ਜਦੋਂ ਲੱਭਿਆ ਕਿ ਬੰਦਾ ਅੰਦਰ ਜਾਣ ਦੀ ਕਗਾਰ ਤੇ ਆ ਗਿਆ, ਮੈਂ ਬੈਂਕ ਦਾ ਪਤਾ ਨੀ ਕਿੱਦਾਂ ਰਿਕਾਰਡ ਫੋਲਾ ਫਾਲੀ ਕਰਕੇ ਕਿ ਉਹ ਲੂਜ਼ ਚੈੱਕ ਜਿਹੜਾ ਆ ਕਦੋਂ ਜਾਰੀ ਹੋਇਆ ਸੀ, ਉਹ ਮੈਨੂੰ ਡੇਟ ਲੱਭੀ, ਮੈਂ ਪਿਛਲੀ ਤਰੀਕ ਤੇ ਗਵਾਹੀ ਕਰਾ ਕੇ ਆਇਆ ਕਿ 2018 ਦੇ ਵਿੱਚ ਜਾਰੀ ਹੋਇਆ ਚੈੱਕ
0: ਜੀ,
1: ਉਹ ਲੂਜ਼ ਚੈੱਕ, ਔਰ ਉਹੀ ਉਹ ਕਹਿੰਦਾ ਆ ਵੀ 2018 ਚ ਮੈਂ ਅਪਲਾਈ ਕੀਤਾ ਸੀ ਲੋਨ ਤੇ ਉਦੋਂ ਇਹਨਾਂ ਨੇ ਮੇਰੇ ਕੋਲੋਂ ਲਿਆ ਸੀ
0: ਜੀ, ਬਿਲਕੁਲ
1: ਹੁਣ ਅਜੇ ਵੀ ਮੈਨੂੰ ਉਮੀਦ ਨੀ ਵੀ ਕੋਰਟ ਜਿਹੜੀ ਹੈਗੀ ਆ ਉਹ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਲੈਂਦੀ ਹੈਗੀ ਆ ਕਿਉਂਕਿ ਇਹਦਾ ਡਿਫੈਂਸ ਹੀ ਕੋਈ ਨੀ ਹੈਗਾ ਜੀ ਇਸ ਕੇਸ ਦੇ ਵਿੱਚ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
1: ਇਹ ਤਾਂ ਜਿਹੜਾ ਮੁੱਦਾ ਉਹਨਾਂ ਨੇ ਚੱਕਿਆ ਬਹੁਤ ਜੈਨੂਅਨ ਮੁੱਦਾ ਹੈਗਾ ਆ, ਕਿਸਾਨਾਂ ਦੇ ਹੱਕ ਦਾ ਮੁੱਦਾ ਆ, ਜਦੋਂ ਵੀ ਇਹ ਜਾਂਦੇ ਆ ਲੈਂਡ ਮੋਰਗੇਜ ਬੈਂਕ ਕੋਲ, ਜਿੰਨੀਆਂ ਇਹ ਬੈਂਕਾਂ ਹੈਗੀਆਂ ਕਰਦੀਆਂ ਏਦਾਂ ਆ ਜੀ,
0: ਜੀ ਬਿਲਕੁਲ ਹੈ ਜੀ ਜੀ,
1: ਇਹ ਜਦ ਕਿ ਉਹ ਚੈੱਕ ਜਿਹੜਾ ਹੈਗਾ ਆ ਕਦੀ ਵੀ ਉਹ ਪੂਰੇ ਅਮਾਊਂਟ ਦਾ ਇਹਦੇ ਤੇ ਲਾਅ ਇਸ ਤਰੀਕੇ ਨਾਲ ਪਾਸ ਹੋਣਾ ਚਾਹੀਦਾ ਹੈਗਾ ਆ ਕਿ ਜਿਹੜੀ ਪੇਮੈਂਟ ਆ ਜਦੋਂ ਅਸੀਂ ਜ਼ਮੀਨ ਜਾਂ ਕੋਈ ਸਿਕਿਉਰਿਟੀ ਦਿੱਤੀ ਆ ਆਪਣੀ
0: ਜੀ,
1: ਠੀਕ ਹੈ ਜੀ, ਉਹਦੇ ਵਿੱਚ ਜਿਹੜਾ ਹੈਗਾ ਆ ਚੈੱਕ ਜਿਹੜਾ ਆ ਉਹਨੂੰ ਨਹੀਂ ਯੂਜ਼ ਕੀਤਾ ਜਾ ਸਕਦਾ, ਇਹ ਕੰਟਰੈਕਟ ਤੋਂ ਬਾਹਰ ਹੋਵੇ
0: ਹੋਵੇ ਜੀ,
1: ਤੁਸੀਂ ਜਿਹੜਾ ਆ ਰਿਕਵਰੀ ਸੂਟ ਕਰੋ ਮੁੜ ਕੇ ਜਿਹੜਾ ਹੈਗਾ ਆ ਜੋ ਮਰਜ਼ੀ ਕਰਦੇ ਆ ਰਿਕਵਰੀ ਸੂਟ ਦੇ ਵਿੱਚ ਜਿਹੜਾ ਹੁੰਦਾ ਆ ਉਹਦੇ ਵਿੱਚ ਡਿਫੈਂਸ ਲੈਣ ਵਾਸਤੇ ਬਹੁਤ ਸਾਰਾ ਸਮਾਂ ਹੁੰਦਾ ਆ ਔਰ ਉਹਦਾ ਸਾਬਤ ਉਹਨਾਂ ਨੇ ਬੈਂਕ ਨੇ ਕਰਨਾ ਹੁੰਦਾ
0: ਬਿਲਕੁਲ ਹੈ ਜੀ ਜੀ
1: ਇਸ ਕਰਕੇ ਇਹ ਚੈੱਕ ਵਾਲਾ ਕੰਮ ਜਿਹੜਾ ਹੈਗਾ ਵੀ ਕਿਸਾਨਾਂ ਨੂੰ ਅੰਦਰ ਕਰਨ ਵਾਲਾ ਕੰਮ ਜਿਹੜਾ ਹੈਗਾ ਨਾ ਜੀ ਇਹਦੇ ਤੇ ਜਿਹੜਾ ਆ ਇਹ ਜਰੂਰ ਕੋਈ ਨਾ ਕੋਈ ਸੋਚ ਵਿਚਾਰ ਹੋਣੀ
0: ਚਾਹੀਦੀ ਹੈ ਜੀ ਬਿਲਕੁਲ ਹੈ ਜੀ ਜੀ
1: ਜੀ ਸਰ
0: ਤੇ ਸੈਣੀ ਸਾਹਿਬ ਦੂਸਰਾ ਮੁੱਦਾ ਆਪਣਾ ਕਰੀਏ ਗੱਲਬਾਤ ਚਲੋ ਮੀਡੀਆ ਦਾ ਹਿੱਸਾ ਹੀ ਆ ਆਪਾਂ ਵੀ ਹੁਣ ਤਾਂ ਤਕਰੀਬਨ ਜੇ ਮੰਨਣ ਦਾ ਤੇ ਜੇ ਗੱਲਬਾਤ ਕੀਤੀ ਜਾਵੇ ਤੇ ਮਾਨ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪਹਿਲਾਂ ਬਲਤੇਜ ਪੰਨੂ ਤੇ ਆਪਣੇ ਹਰਪਾਲ ਚੀਮਾ ਉਹਨਾਂ ਨੇ ਚੰਗਾ ਜ਼ੋਰ ਲਾਇਆ ਉਸ ਤੋਂ ਬਾਅਦ ਮਾਨ ਸਾਹਿਬ ਨੇ ਵੀ ਘੰਟੇ ਕੁ ਬਾਅਦ ਫਿਰ ਉਹਨਾਂ ਨੇ ਵੀ ਮਤਲਬ ਕਿ ਨਸ਼ਰ ਕੀਤੀਆਂ ਚੀਜ਼ਾਂ ਤੇ ਉਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਆ ਜੋ ਮੈਂ ਦੇਖਿਆ ਵੀਡੀਓ ਜਾਂ ਸੁਣੀ ਹੈ ਕਿ ਮੈਂ ਸਭ ਤੋਂ ਵੱਡਾ ਸਿੱਖ ਹਾਂ ਮੈਂ ਜੋ ਕਾਜ ਜਿਹੜੇ ਸਨ ਬਾਕੀ ਜਿਹੜੀਆਂ ਪਾਰਟੀਆਂ ਨੇ ਨਹੀਂ ਕੀਤੇ ਚਾਹੇ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੀਆਂ ਨੇ ਪਾਰਟੀਆਂ ਨੇ ਚਾਹੇ ਜਿੱਦਾਂ ਵੀ ਹੈ ਪਰ ਜੋ ਕਾਰਜ ਮੈਂ ਕਰ ਦਿੱਤੇ ਨੇ ਉਹ ਕਿਸੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਤੇ ਮੇਰਾ ਟਾਰਗੇਟ ਵੀ ਸੀਗਾ ਕਹਿੰਦੇ ਇਹ ਕਿ ਜਿਹੜੇ ਕੰਮ ਪਹਿਲਾਂ ਨਹੀਂ ਹੋਏ ਉਹ ਕੀਤੇ ਜਾਣ ਤੇ ਦੂਸਰੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਸ਼ਰਾਬੀ ਕਹਿ ਸਕਦੇ ਮਾਫ਼ੀ ਚਾਹੁੰਦਾ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਉਹ ਸਾਬਤ ਕਰਨ ਦੇ ਉੱਤੇ ਜ਼ੋਰ ਲੱਗਿਆ ਹੋਇਆ ਜੀ ਅਸਲ ਦੇ ਵਿੱਚ ਸਾਰਾ ਕੁਝ ਵਾਪਰ ਕੀ ਰਿਹਾ
1: ਗੱਲ ਇੱਦਾਂ ਨਾ ਜੀ ਅੱਜ ਨਾ ਯੂਟਿਊਬ ਭਰੀ ਪਈ ਆ ਭਾਈ ਸਾਹਿਬ ਉਧਰੋਂ ਜਿਹੜਾ ਹੈਗਾ ਆ ਤੁਸੀਂ ਕੋਈ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤੁਸੀਂ ਖਾਇਆ ਹੋ ਤੁਸੀਂ ਹਰ ਜਿਹੜੀ ਹੈਗੀ ਆ ਭਈ ਪੋਸਟ ਜਿਹੜੀ ਆ ਇਸੇ ਪੁਆਇੰਟ ਤੇ ਤੁਹਾਨੂੰ ਲੱਭੂਗੀ ਜੀ
0: ਹਰ ਕੋਈ ਵੀਡੀਓ ਨੂੰ ਐਕਸਪਲੇਨ ਕਰਨ ਲੱਗਿਆ ਹੋਇਆ ਜੀ
1: ਹਾਂਜੀ ਹੁਣ ਸਵਾਲ ਤਾਂ ਇਹ ਹੈਗਾ ਭਾਰਤ ਸਾਹਿਬ ਉਹਨਾਂ ਨੇ ਜਦੋਂ ਪਹਿਲਾਂ ਮਾਨ ਸਾਹਿਬ ਜਦੋਂ ਆਏ ਸੀਗੇ ਤੇ ਉਹਨਾਂ ਨੇ ਇਹ ਉਦੋਂ ਇਹਨਾਂ ਨੇ ਇਹ ਡਿਫੈਂਸ ਨਹੀਂ ਸੀ ਲਿਆ ਅਕਾਲ ਤਖ਼ਤ ਦੇ ਉਹਨਾਂ ਨੇ ਕਿਹਾ ਸੀ ਵੀ ਇਹ ਏ ਆਈ ਜਨਰੇਟਡ ਆ ਹਾਂਜੀ ਉਦੋਂ ਨੀ ਸੀ ਉਹਨਾਂ ਨੇ ਕਿਹਾ ਵੀ ਇਹ ਮੈਨਿੰਗ ਆ ਹਾਂਜੀ ਹੁਣ ਇਹਨਾਂ ਨੇ ਜਿਹੜਾ ਹੈਗਾ ਆ ਇਸ ਹੁਣ ਰਿਪੋਰਟਾਂ ਪਤਾ ਨੀ ਕਿਥੋਂ ਲਿਆਂਦੀਆਂ ਨਾ ਲੈਬ ਦਾ ਪਤਾ ਨਾ ਵਾਸਤਾ ਨਾ ਦਿਖਾਉਂਦੇ ਹੀ ਆ ਜੀ ਉਹਨਾਂ ਨੇ ਤਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਚਿੱਠੀਆਂ ਲਿਖ ਲਿਖ ਕੇ ਬਾਅਦ ਦੇ ਵਿੱਚ ਆਪ ਭੇਜੀਆਂ ਤੇ ਆਪ ਜਿਹੜੀਆਂ ਟੈਸਟ ਕਰਾਈਆਂ ਨਾਲ ਦੱਸਦੇ ਆ ਵੀ ਮਣੀਪੁਰ ਦੀ ਲੈਬ ਜਿਹਦਾ ਸੁਪਰੀਮ ਕੋਰਟ ਵੱਲੋਂ ਮਾਨਤਾ ਹੈਗੀ ਆ ਤੇ ਉਹ ਸਾਰਾ ਕੁਛ ਉਹਨਾਂ ਨੇ ਦੱਸਿਆ ਸੀ
0: ਬਿਲਕੁਲ
1: ਹੁਣ ਇਹ ਦੱਸਦੇ ਹੈਗੇ ਹੁਣ ਕਹਿਣ ਵਾਲੇ ਤਾਂ ਇਹ ਵੀ ਕਹੀ ਜਾਂਦੇ ਹੈਗੇ ਆ ਵੀ ਠੀਕ ਆ ਜੀ ਉਹਨਾਂ ਨੇ ਵੀਡੀਓ ਤਾਂ ਕੰਪੈਰੀਜ਼ਨ ਕੀ ਕਿਹੜਾ ਵੀਡੀਓ ਇਹਨਾਂ ਨੇ ਆਪਣਾ ਭੇਜਿਆ ਸੀ ਤੇ ਕਿਹੜਾ ਵੀਡੀਓ

0: ਜੀ ਇਹ ਕਨਫਿਊਜਨ ਦੇ ਵਿਚ ਹੀ ਮਾਮਲਾ ਚਲ ਜਾਣਾ ਹੈਗਾ ਹੈ ਜੀ। ਹੁਣ ਗਾਹ ਅੱਗੇ ਸਰਕਾਰ ਦਾ ਕੰਮ ਦੇਖ ਲੋ, ਡੀ ਜੀ ਪੀ ਨੂੰ ਸਰ ਉਹ ਹੁਣ ਮਤਲਬ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੰਮਣ ਕਰੂਗਾ ਡੀ ਜੀ ਪੀ ਵੀ ਭਾਈ ਆ ਇੱਥੇ ਬਿਆਨ ਲਿਖਾ ਬਈ ਤੂੰ ਕਿੱਦਾਂ ਏਦਾਂ ਕਰਕੇ ਬਿਆਨ ਦਿੱਤਾ ਜੀ।
1: ਇਹ ਚੀਜ਼ ਤਾਂ ਸੈਣੀ ਸਾਹਿਬ ਆਰਡਰ ਉਦੋਂ ਵੀ ਤਾਂ ਦੇ ਸਕਦੇ ਸੀ ਜਦੋਂ ਪਹਿਲੀ ਵਾਰੀ ਮਤਲਬ ਕਿ ਆਪਣੇ ਸਕੱਤਰਤ ਵਿਖੇ ਪੇਸ਼ ਹੋਏ ਨੇ ਤਾਂ ਉਦੋਂ ਇਹ ਆਰਡਰ ਦੇ ਸਕਦੇ ਸੀ ਡੀ ਜੀ ਪੀ ਨੂੰ ਕਿ ਭਾਈ ਇਹ ਸਾਰੀ ਜਿਹੜੀ ਹੈ ਟੈਕਨੀਕਲੀ ਜਾਂ ਹੋਰ ਸਾਰਾ ਕੁਝ ਪਤਾ ਕੀਤਾ ਜਾਵੇ, ਵਿਅਕਤੀ ਨੂੰ ਫੜਿਆ ਜਾਵੇ ਕਿ ਮਤਲਬ ਕਿ ਉਦੋਂ ਨੀ ਜਾਂਚ, ਉਦੋਂ ਜਾਂਚ ਪੜਤਾਲ ਦੇ ਆਰਡਰ ਕਿਉਂ ਨੀ ਕੀਤੇ ਜੀ?
0: ਭਾਰੀ ਸਾਹਿਬ ਗੱਲ ਏਦਾਂ ਹੈਗੀ ਆ ਕਿ ਸੱਚਾਈ ਦਾ ਸਾਰਿਆਂ ਨੂੰ ਹੀ ਪਤਾ ਆ
1: ਜੀ।
0: ਗੱਲ ਇਹ ਹੈਗੀ ਆ ਕਿ ਸੱਚਾਈ ਦਾ ਸਾਰਿਆਂ ਨੂੰ ਪਤਾ ਹੈਗਾ ਆ ਵੀ ਜਿਹੜੇ ਜਿਹੜੇ ਲੈਪਸ ਹੋਏ ਆ ਉਹਦੇ ਨਾਲ ਸ਼ੱਕ ਦੀ ਸੂਈ ਤਾਂ ਇਹਨਾਂ ਵੱਲ ਨੂੰ ਜਾਂਦੀ ਆ ਨਾ ਜੀ। ਇਹਨਾਂ ਨੇ ਪਹਿਲਾਂ ਇਹ ਕਿਉਂ ਡਿਫੈਂਸ ਨਹੀਂ ਲਿਆ ਤੇ ਪਹਿਲਾਂ ਇਹ ਸਾਰੇ ਕੰਮ ਕਿਉਂ ਨੀ ਕਰਾਏ
1: ਜੀ?
0: ਜਿੱਥੇ ਤੱਕ ਜਿਹੜਾ ਹੈਗਾ ਆ ਸਟੇਟ ਦੀ ਮਸ਼ੀਨਰੀ ਦਾ ਵੀ ਡੀ ਜੀ ਪੀ ਕੋ ਪਹਿਲਾਂ ਤਾਂ ਕਹਿੰਦੇ ਵਫ਼ਦ ਚੱਲਾ ਜੀ, ਵੀ ਵਫ਼ਦ ਤੁਸੀਂ ਆਪੋਜੀਸ਼ਨ ਪਾਰਟੀ ਥੋੜਾ ਜਿਹਾ ਜਿਹੜਾ ਵਫ਼ਦ ਚੱਲਾ ਤੁਸੀਂ ਡੀ ਜੀ ਪੀ ਤੁਹਾਡਾ ਜਿਹੜਾ ਹੈਗਾ ਮੁਲਾਜ਼ਮ ਹੈ ਤੁਸੀਂ ਹਾਂਜੀ ਵੀ ਤੁਸੀਂ ਉਹਨੂੰ ਆਰਡਰ ਕਰੋ ਵੀ ਹਾਂ ਜੀ ਠੀਕ ਹੈ ਜੀ ਚਲੋ ਹੁਣ ਬਿਆਨ ਆ ਗਿਆ ਜੀ। ਜਦੋਂ ਮੀਡੀਆ ਦੇ ਵਿੱਚ ਇਹ ਗੱਲ ਚੱਲੀ ਉਹ ਤੋਂ ਬਾਅਦ ਆਇਆ ਵੀ ਮੈਂ ਸਖ਼ਤ ਦਿਸ਼ਾ ਨਿਰਦੇਸ਼ ਦੇ ਦਿੱਤੇ ਆ ਵੀ ਇਹਦੀ ਜਾਂਚ ਕਰੋ ਇਹਦੇ ਪਿੱਛੇ ਕੌਣ ਆ ਤੇ ਕਿੱਦਾਂ ਆ ਜੀ। ਇੱਕ ਸਵਾਲ ਉੱਠਦਾ ਸੀ ਜੀ ਵੀ ਮਤਲਬ ਜਿਹੜਾ ਹੈਗਾ ਉਧਰੋਂ ਉਹ ਜਗਮਨ ਸਮਰਾ ਵੀ ਜਿਹੜਾ ਹੈਗਾ ਆ ਉਹ ਵੀ ਆ ਗਿਆ ਜੀ ਆਨਲਾਈਨ। ਉਹ ਕਹਿੰਦਾ ਜੀ ਕਿ ਇਹ ਜਿਹੜੇ ਆ ਕਿਸੇ ਹੋਟਲ ਦੀ ਨਹੀਂ, ਇਹ ਜਰਨੈਲ ਸਿੰਘ ਐਮ ਐਲ ਏ ਹੁੰਦਾ ਸੀਗਾ ਆਮ ਆਦਮੀ ਪਾਰਟੀ ਦਾ ਜਿਹਨੇ ਪੀ ਚਿਦੰਬਰਮ ਦੇ ਉੱਤੇ ਜੁੱਤੀ ਸੁੱਟੀ ਸੀ
1: ਕਾਫੀ ਵਿਰੋਧ ਹੋਇਆ ਸੀ ਉਸ।
0: ਹਾਂਜੀ ਇਹ ਉਹਦੇ ਕਮਰੇ ਮੇਰੇ ਖਿਆਲ ਉਹਦੀ ਡੈਥ ਹੋ ਗਈ ਸੀ ਮੇਰੇ ਖਿਆਲ
1: ਬਿਲਕੁਲ
0: ਹਾਂਜੀ ਹਾਂਜੀ ਵੀ ਉਹਦੇ ਕਮਰੇ ਸੀ ਔਰ ਬਟ ਨੈਚੁਰਲ ਆ ਉਹ ਸਿੱਖ ਮਾਇੰਡਡ ਹੈਗਾ ਸੀਗਾ ਤੇ ਸਿੱਖੀ ਸੋਚ ਦਾ ਧਾਰਨੀ ਸੀਗਾ ਉਹਦੇ ਹੋ ਵੀ ਸਕਦੀਆਂ ਹੈਗੀਆਂ ਜੀ। ਬਟ ਹੁਣ ਸਵਾਲ ਇਹ ਕਿ ਮਾਨ ਸਾਹਿਬ ਕਹਿੰਦੇ ਹੈਗੇ ਆ ਵੀ ਉਹ ਬੰਦਾ ਐਕਟਰ ਆ ਕੋਈ ਜਿੱਦਾਂ ਮਰਜ਼ੀ ਆ, ਜਿਹੜਾ ਐਕਟਰ ਹੈਗਾ ਆ ਉਹ ਪੇਸ਼ ਕਰ ਦਿਓ ਜੀ। ਫਿਰ
1: ਸੈਣੀ ਸਾਹਿਬ ਮਤਲਬ ਕਿ ਇੱਥੇ ਨਾ ਸਾਡੇ ਚਲੋ ਹਰ ਮੁਲਕ ਦੇ ਵਿਚ ਹੀ ਆ ਵੈਸੇ ਤਾਂ ਜਿਹੜੇ ਆਪਣੇ ਚਾਹੇ ਉਹ ਅਮਰੀਕਾ ਕੈਨੇਡਾ ਇੱਕੋ ਹੀ ਤਕਰੀਬਨ ਪਾਸਪੋਰਟ ਜਦੋਂ ਬਣਾਉਂਦੇ ਆ ਨਾ ਜੀ ਜਾਂ ਬੱਚੇ ਦਾ ਵੀ ਪਾਸਪੋਰਟ ਬਣਦਾ ਕਿਸੇ ਦਾ ਵੀ ਬਣਦਾ ਤੇ ਉਹ ਫਰੈਸ਼ ਫੋਟੋ ਮੰਗਦੇ ਨੇ ਜੀ, 3 ਮਹੀਨਿਆਂ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਤੇ ਉਹ 3 ਮਹੀਨਿਆਂ ਤੋਂ ਮਤਲਬ ਕਿ ਹਰ ਇਹਦਾ ਮਤਲਬ ਇਹੀ ਹੋ ਸਕਦਾ ਜੇ ਆਪਾਂ ਟੈਕਨੀਕਲ ਤੋਂ ਦੇਖਿਆ ਜਾਵੇ ਕਿ ਹਰ 3 ਮਹੀਨਿਆਂ ਬਾਅਦ ਕੋਈ ਵੀ ਵਿਅਕਤੀ ਹੈ ਉਹਦਾ ਜਿਹੜਾ ਰੂਪ ਕਹਿ ਲੋ ਜਾਂ ਨਕਸ਼ ਕਹਿ ਲੋ ਉਹ ਕਿਤੇ ਨਾ ਕਿਤੇ ਚੇਂਜ ਆਉਂਦੀ ਹੋਏਗੀ। ਤਾਂ ਹੀ ਕਿਹਾ ਵੀ 3 ਮਹੀਨਿਆਂ ਬਾਅਦ ਹੁਣ ਇਹ ਪਤਾ ਨੀ ਵੀਡੀਓ 10 ਸਾਲ ਪੁਰਾਣੀ ਹੈ ਕਿ 15 ਸਾਲ ਪੁਰਾਣੀ ਹੈ। ਮੈਨੂੰ ਲੱਗਦਾ ਕਿ ਉਸ ਸਮੇਂ ਦੀ ਹੋਣੀ ਆ ਜਦੋਂ ਕੁਲਫੀ ਗਰਮਾ ਗਰਮ ਆਈ ਸੀ, ਉਸ ਤੋਂ ਬਾਅਦ ਕਦੀ ਹੈ ਕਿਤੇ ਕਿਤੇ ਜਦੋਂ ਮਾਨ ਸਾਹਿਬ ਇੱਦਾਂ ਦੇ ਲੱਗਦੇ ਆ।
0: ਹਾਂਜੀ ਮੈਨੂੰ ਵੀ ਏਦਾਂ ਨਾ ਪਤਾ ਲੱਗਿਆ, ਮੈਨੂੰ ਵੀ ਸਾਰੇ ਕਹਿੰਦੇ ਤੂੰ ਛੋਟਾ ਹੁੰਦਾ ਬੜਾ ਸੋਹਣਾ ਹੁੰਦਾ ਸੀ, ਮੈਨੂੰ ਆ ਗੱਲ ਹੁਣ ਕਹਿੰਦੀ ਪਰ ਵੱਡੇ ਹੋ ਕੇ ਕੀ ਹੋ ਗਿਆ ਜੀ ਪਤਾ ਨੀ ਲੱਗਿਆ। ਸੋ ਇਸ ਕਰਕੇ ਤੁਹਾਡੀ ਗੱਲ ਚ ਕੋਈ ਦਮ ਹੈਗਾ ਆ, ਕੋਈ ਸੱਚਾਈ ਹੋਊਗੀ ਜੀ ਏਦਾਂ ਦੀ ਜੀ ਕੋਸ਼ਿਸ਼ ਕੀਤੀ ਆ। ਪਰ ਇਹ ਆ ਵੀ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਨਾ ਸਰਕਾਰ ਆਪਣੀ ਮਰਿਆਦਾ ਸਮਝ ਰਹੀ ਆ ਤੇ ਨਾ ਹੀ ਜਿਹੜਾ ਹੈਗਾ ਆ ਇੰਸਟੀਟਿਊਸ਼ਨ ਆਪਣੀ ਮਰਿਆਦਾ ਸਮਝ ਰਹੀਆਂ ਜੀ।
1: ਪਰ ਇਹ ਵਿਵਾਦ ਕਿਤੇ ਨਾ ਕਿਤੇ ਸੈਣੀ ਸਾਹਿਬ ਸਿਆਸਤ ਦਾ ਰੂਪ ਵੱਧ ਨਹੀਂ ਲੈ ਗਿਆ? ਚਲੋ ਅਕਾਲ ਤਖ਼ਤ ਸਾਹਿਬ ਦਾ ਜੋ ਸੀਗਾ ਉਹ ਸੀਗਾ, ਪਰ ਇਹਦੇ ਵਿਚ ਹੁਣ ਆਮ ਆਦਮੀ ਪਾਰਟੀ ਨੇ ਆਪ ਸਾਰਾ ਕੁਝ ਇਹਦਾ ਜਿਹੜਾ ਦੋਸ਼ ਲਾਇਆ ਕਿ ਅਕਾਲੀ ਦਲ ਕਰਾ ਰਹੇ ਨੇ ਜਾਂ ਸਿੱਧਾ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਨਾਂ ਲੈ ਕੇ ਗੱਲ ਕਹਿ ਰਹੇ ਨੇ, ਇਹ ਲੜਾਈ ਜਿਹੜੀ ਆ ਹੁਣ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਕਾਰ ਆਮੋ ਸਾਹਮਣੇ ਨਹੀਂ ਹੋ ਗਈ?
0: ਸਰ ਇਹਨਾਂ ਦੇ ਤਾਂ ਦੋਸ਼ ਇਹ ਹੈਗੇ ਆ ਨਾ ਜੀ, ਉਧਰੋਂ ਅਕਾਲੀ ਦਲ ਆਪਣੀ ਮੀਟਿੰਗ ਦੇ ਵਿਚ ਇਹ ਮੰਥਨ ਕਰਦਾ ਵੀ ਜਥੇਦਾਰ ਸਾਹਿਬ ਨੇ ਕਾਹਲੀ ਦੇ ਵਿਚ ਇਹ ਕੰਮ ਕਰ ਦਿੱਤਾ। ਪਹਿਲਾਂ ਇਸ ਚੀਜ਼ ਦਾ ਮਾਹੌਲ ਬਣਾਉਣਾ ਚਾਹੀਦਾ ਸੀ, ਪਹਿਲਾਂ ਜਿਹੜੀਆਂ ਹੈਗੀਆਂ ਵੀ ਸਿੱਖ ਸੰਸਥਾਵਾਂ ਨੂੰ ਸੱਦਣਾ ਚਾਹੀਦਾ ਸੀ, ਉਹਨਾਂ ਨਾਲ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਸੀ ਹਾਂਜੀ, ਉਹ ਤੋਂ ਬਾਅਦ ਇਹ ਐਕਸ਼ਨ ਲੈਣਾ ਚਾਹੀਦਾ ਸੀ
1: ਜੀ।
0: ਹੁਣ ਇਸ ਚੀਜ਼ ਨੂੰ ਤਾਂ ਅਸੀਂ ਵੀ ਰਿਲਾਈਜ਼ ਕਰਦੇ ਸੀ, ਮੈਂ ਉਦਣ ਕਿਹਾ ਸੀ ਜਥੇਦਾਰ ਸਾਹਿਬ ਨੂੰ ਚਾਹੀਦਾ ਸੀ ਵੀ ਦਮਦਮੀ ਹਾਂ ਬਈ ਦਮਦਮੀ ਟਕਸਾਲ ਨੂੰ ਭੇਜ ਦੇ ਉਹਨਾਂ ਕੋਲੋਂ ਜਾਂ ਕਿਸੇ ਨੂੰ ਕੰਪਲੇਨੈਂਟ ਬਣਾਉਂਦੇ, ਆਪ ਬਾਅਦ ਵਿਚ ਤਾਂ ਜੱਜ ਬਣਦੇ, ਆਪਾਂ ਹੀ ਜਿਹੜਾ ਮਦਈ ਆਪਾਂ ਹੀ ਜਿਹੜਾ ਜੱਜ ਬਣਨਾ ਆ ਉਹ ਵੀ ਖਤਰਨਾਕ ਹੁੰਦਾ ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਫੇਰ ਜਿਹੜਾ ਹੈਗਾ ਜੇ ਉਹ ਉਹਨਾਂ ਦੀ ਕੰਪਲੇਂਟ ਦੇ ਉੱਤੇ ਹੁੰਦਾ ਤੇ ਅਗਾਂਹ ਟਕਰਾਅ ਦੇ ਵਿਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੇ ਹੋ ਜਾਂਦਾ ਆਪਣੇ ਆਪ, ਉਹ ਦੋਨੇ ਜਿਹੜੀਆਂ ਇੰਸਟੀਟਿਊਸ਼ਨ ਆਪਸ ਦੇ ਵਿਚ ਜਿਹੜੇ ਆ ਉਹ ਕਰਦੇ ਰਹਿੰਦੇ ਜਿੱਦਾਂ ਮਰਜ਼ੀ
1: ਜੀ।
0: ਦੇਖੋ ਸਰਕਾਰ ਦੀ ਵੀ ਤਾਕਤ ਘੱਟ ਨਹੀਂ ਹੁੰਦੀ।

0: ਸਰ ਇਹਦੇ ਵਿੱਚ ਜਿਹੜਾ ਹੈਗਾ ਉਹਨਾਂ ਕੋਲ ਸਟੇਟ ਦੀ ਮਸ਼ੀਨਰੀ ਆ, ਸਾਰਾ ਕੁਛ ਹੈਗਾ ਆ, ਲੈਟ ਦੈਮ। ਹਾਂਜੀ, ਪਰ ਇਹ ਆ ਵੀ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹੈਗੇ ਕਿ ਪਹਿਲਾਂ ਤੁਸੀਂ ਓਪਰੇਸ਼ਨ ਲੋਟਸ ਦਾ ਵੀ ਇੱਕ ਐਫ ਆਈ ਆਰ ਦਰਜ ਕਰਾਈ ਸੀ, ਉਦੋਂ ਜਿਹੜਾ ਹੈਗਾ ਕੀ ਉਹਦਾ ਨਿਸ਼ਕਾਸ਼ਨ ਕੱਢੇ ਆ ਜੀ, ਉਹਦਾ ਕੀ ਨਿਚੋੜ ਕੱਢਿਆ ਸੀ ਜੀ, ਕਿ ਉਹ ਕੀ ਮਤਲਬ ਕਿਹਨੇ ਕਰਾਈ ਸੀ ਜੀ। ਸੋ ਇਸ ਕਰਕੇ ਮਾਮਲਾ ਜਿਹੜਾ ਹੈਗਾ ਆ, ਪਰ ਅਸਲ ਜਿਹੜਾ ਹੈਗਾ ਆ ਲੋਕੀ ਜੋ ਅੱਛਾ ਭਾਰੇ ਸਾਹਿਬ ਤੁਸੀਂ ਇਹ ਦੇਖੋ ਕਿ ਧਰਮ ਦਾ ਏਡਾ ਵੱਡਾ ਇਹ ਮੁੱਦਾ ਹੈਗਾ ਆ, ਉਹਦੇ ਵਿੱਚ ਲੋਕ ਸਾਇਲੈਂਟ ਆ,
1: ਸਾਇਲੈਂਟ
0: ਬੋਲਦਾ ਕੌਣ ਆ, ਬੋਲਦਾ ਉਹ ਆ ਭਾਈ ਜਿਹੜਾ ਇੱਕ ਜਾਂ ਤਾਂ ਪੱਖ ਚ ਬੋਲਣ ਵਾਲੇ ਆ ਤੇ ਜਾਂ ਖਿਲਾਫ਼ ਚ ਬੋਲਣ ਵਾਲਾ ਹੈਗਾ ਆ
1: ਜੀ।
0: ਇੱਕ ਆਮ ਸ਼ਹਿਰੀ ਜਾਂ ਆਮ ਨਾਗਰਿਕ ਜਿਹੜਾ ਆ ਉਹ ਤਾਂ ਵਿਚਾਰਾ ਸੋਚਦਾ ਪਿਆ ਯਾਰ ਵੀ ਇੱਥੇ ਹੋ ਕੀ ਰਿਹਾ ਆ ਪੰਜਾਬ ਦੇ ਵਿੱਚ, ਸਾਡੇ ਮੁੱਦੇ ਕਿੱਥੇ ਗਏ, ਮਹਿੰਗਾਈ ਦਾ ਮੁੱਦਾ ਕਿੱਥੇ ਗਿਆ ਜੀ, ਹਾਂਜੀ ਸਾਡੀ ਇੱਥੇ ਆਪੋਜੀਸ਼ਨ ਵੀ ਜਿਹੜੀ ਹੈਗੀ ਆ ਉਹ ਵੀ ਚੁੱਪ ਕਰਕੇ ਬੈਠੀ ਆ ਵੀ ਭਾਈ ਜੇ ਉਹ ਸੈਂਟਰ ਰੇਟ ਇੰਨੇ ਵਧਾਉਂਦਾ ਹੈਗਾ ਆ ਤੇ ਨਾਲ ਇਹਨਾਂ ਦੇ ਟੈਕਸ ਜਿਹੜੇ ਹੈਗੇ ਆ ਇਹ ਵੀ ਨਾਲ ਹੀ ਵੱਧ ਜਾਂਦੇ ਹੈਗੇ ਆ,
1: ਬਿਲਕੁਲ
0: ਜੇ ਉੱਥੋਂ 3 ਰੁਪਏ ਪੈਟਰੋਲ ਵੱਧਦਾ ਆ ਇੱਥੇ 5 ਬਣ ਜਾਂਦੇ ਹੈਗੇ ਆ ਜੀ। ਤੁਸੀਂ ਇਸ ਚੀਜ਼ ਨੂੰ ਭਾਈ ਤੁਸੀਂ ਤਾਂ ਨਾ ਆਪਣੇ 2 ਵਧਾਓ, ਤੁਸੀਂ ਤਾਂ ਆਪਣੀ ਸਟੇਟ ਦੇ ਵਿੱਚ ਜਿਹੜਾ ਲੋਕਾਂ ਨੂੰ ਥੋੜਾ ਜਿਹਾ ਉਹ ਆਪਣਾ ਜਿਹੜਾ ਖੁਸ਼ ਹੋਈ ਜਾਂਦੇ ਆ ਵੀ ਸਾਡਾ ਰੈਵਨਿਊ ਵੱਧ ਜਾਂਦਾ ਜੀ ਏਦਾਂ।
1: ਬਿਲਕੁਲ ਹੈ ਜੀ।
0: ਹੁਣ ਇਸੇ ਹਫਤੇ ਦੇ ਵਿੱਚ ਜਿਹੜਾ ਆ ਪੰਜਾਬ ਸਰਕਾਰ ਇੱਕ ਵੱਡਾ ਕਰਜ਼ਾ ਹੋਰ ਲੈ ਰਹੀ ਹੈਗੀ ਸੀ, ਉਹ ਖਬਰ ਦਾਬੀ ਗਈ ਇਸ ਚੱਕਰ ਦੇ ਵਿੱਚ, ਇਸ ਕਰਕੇ ਸਰਕਾਰ ਨੂੰ ਇਹ ਚੀਜ਼ਾਂ ਬਾਰਾ ਖਾਂਦੀਆਂ ਜੀ,
1: ਖਾਂਦੀਆਂ ਨੇ ਜੀ।
0: ਹਾਂਜੀ, ਕਿਉਂਕਿ ਨਹੀਂ ਤਾਂ ਬਾਕੀ ਮੁੱਦਿਆਂ ਦੇ ਉੱਤੇ ਕ੍ਰਿਟੀਸਿਜ਼ਮ ਹੁੰਦਾ ਵੀ ਹਾਂ ਜੀ ਵੀ ਤੁਸੀਂ ਕੀਤਾ ਕੀ ਹੈਗਾ ਅਜੇ ਤੱਕ
1: ਜੀ,
0: ਇੱਥੇ ਤੱਕ ਬੇਅਦਬੀ ਦੇ ਕਾਨੂੰਨ ਵਾਲੀ ਗੱਲ ਹੈਗੀ ਆ ਜੀ, ਬੇਅਦਬੀਆਂ ਕਿਹੜੀਆਂ ਰੁਕੀਆਂ ਜੀ, ਅੱਜ ਇੱਕ ਹੋਰ ਹੋਈ ਆ ਬੇਅਦਬੀ ਜੀ, ਕੋਈ ਰਾਧਿਕਾ ਨਾਂ ਦੀ ਔਰਤ ਨੇ
1: ਜੀ,
0: ਤੇ ਉਹ ਜਿਹੜਾ ਹੈਗਾ ਆ ਉਹਨੇ ਪਹਿਲਾਂ ਕਹਿੰਦੇ ਬਾਹਰ ਗੁਰੂ ਘਰ ਦੇ ਬਾਹਰ ਚੀਕਾਂ ਮਾਰੀਆਂ ਜੀ, ਮੁੜ ਕੇ ਜਿਹੜਾ ਜਾ ਕੇ ਤੇ ਬੱਚੇ ਜਿਹੜੇ ਫੜ ਉਹ ਕਰਦੇ ਪਏ ਸੀ ਪਾਠ ਕਰਦੇ ਪਏ ਸੀ, ਉਹਨਾਂ ਕੋਲੋਂ ਜਿਹੜਾ ਹੈਗਾ ਆ ਗੁਟਕਾ ਸਾਹਿਬ ਫੜ ਕੇ ਤੇ ਉਹ ਜਿਹੜਾ ਆ ਪਾੜ ਦਿੱਤਾ ਜੀ ਉਹਦੇ ਅੰਗ ਖਿਲਾਰ ਤੇ
1: ਜੀ।
0: ਉਹ ਚਲੋ ਉਹਨਾਂ ਤੇ ਆਪਣੇ ਜਿਹੜੇ ਹੈਗੇ ਆ ਉਸ ਟਾਈਮ ਤੇ ਗੁਰੂ ਘਰ ਦੇ ਜਿਹੜੇ ਹੈਗੇ ਆ ਪਾਠੀ ਉਹ ਆਪਣੇ ਗਏ ਸੀਗੇ ਜੀ, ਵਾਸ਼ਰੂਮ ਵਗੈਰਾ ਗਏ ਸੀ ਜੀ। ਹੁਣ ਸਵਾਲ ਤਾਂ ਇਹ ਕਿ ਉਹਦੇ ਤੇ ਐਪਰੀਹੈਂਸ਼ਨ ਆ ਵੀ ਭਾਈ ਜਿਹੜਾ ਲਾ ਤਾਂ ਤੁਹਾਡਾ ਇੰਨਾ ਖਤਰਨਾਕ ਆ, ਬੀਇੰਗ ਕਸਟੋਡੀਅਨ ਚਾਹੇ ਤੁਸੀਂ ਜਿਹੜਾ ਹੈਗਾ ਆ ਉਹ ਗਿਆਨੀ ਜੀ ਨੂੰ ਵੀ ਤੋਰ ਦਿਓ ਅੰਦਰ
1: ਜੀ।
0: ਹੁਣ ਇਹਨਾਂ ਹਾਲਾਤਾਂ ਦੇ ਵਿੱਚ ਉਹ ਕਾਨੂੰਨ ਤੁਹਾਡਾ ਡੇਂਜਰਸ ਹੈਗਾ, ਲੋਕੀ ਜਿਹੜੇ ਹੈਗੇ ਆ ਜੇ ਤੁਸੀਂ ਕਹਿੰਦੇ ਸੀਗੇ ਉਹ ਮੰਗ ਕਰਦੇ ਸੀ ਵੀ ਭਾਈ ਇਹਦੇ ਵਿੱਚ ਕੋਈ ਸੇਫ ਗਾਰਡ ਹੋਣੇ ਚਾਹੀਦੇ ਆ, ਬੇਅਦਬੀ ਦੀ ਪ੍ਰੋਪਰ ਡੈਫੀਨੇਸ਼ਨ ਹੋਣੀ ਚਾਹੀਦੀ ਆ ਜੀ, ਉਹ ਚੀਜ਼ਾਂ ਤਾਂ ਚਾਹੀਦੀਆਂ ਹੈਗੀਆਂ ਸੀ, ਉਹ ਤੇ ਵਿਚਾਰ ਕਰ ਲੈਣਾ ਚਾਹੀਦਾ ਸੀਗਾ, ਸਰਕਾਰ ਰਡਿੰਗ ਹੋ ਗਈ ਵੀ ਨਾ ਜੀ ਅਸੀਂ ਤਾਂ ਬਣਾ ਤਾ
1: ਜੀ।
0: ਸੋ ਇਸ ਕਰਕੇ ਉਹ ਉਹਦੇ ਤੇ ਤੁਸੀਂ ਵੀ ਸਿੱਖ ਸੰਸਥਾਵਾਂ ਨੂੰ ਕਿਉਂ ਨੀ ਕੋਨਫੀਡੈਂਸ ਦੇ ਵਿੱਚ ਲਿਆ ਜੀ?
1: ਬਿਲਕੁਲ ਹੈ ਜੀ।
0: ਹੁਣ ਸਵਾਲ ਇਹ ਹੈਗਾ ਆ, ਮੈਨੂੰ ਔਜਲਾ ਸਾਹਿਬ ਨੇ ਇੱਕ ਵਾਰੀ ਗੱਲ ਕਹੀ ਸੀ ਵੀ 15 ਤੋਂ ਬਾਅਦ ਜਿਹੜਾ ਹੈਗਾ ਆ ਭਾਈ 2 ਚੀਜ਼ਾਂ ਦੇ ਉੱਤੇ ਜਿਹੜਾ ਆ ਸਾਰੀ ਸਿਆਸਤ ਫੋਕਸ ਰਹੀ ਹੈਗੀ ਆ, ਬੇਅਦਬੀ ਦੇ ਉੱਤੇ ਜਿਹੜੀ ਹੈਗੀ ਫੋਕਸ ਰਹੀ ਆ, ਜਾਂ ਇੱਕ ਅੱਧਾ ਮੁੱਦਾ ਹੋਰ ਹੈਗਾ ਆ, ਬਾਕੀ ਤਾਂ ਹੋਰ ਦੀ ਗੱਲ ਹੀ ਨੀ, ਨਾ ਡਿਵੈਲਪਮੈਂਟ ਦੀ ਕੋਈ ਗੱਲ, ਨਾ ਕੋਈ ਮੁੱਦਾ ਐਡਰੈਸ ਕਰਨ ਦੀ ਕੋਈ ਗੱਲ, ਹੁਣ ਜਿਹੜਾ ਹੈਗਾ ਆਹ ਇਸ ਚੀਜ਼ ਦੇ ਨਾਲ ਨਿਕਲੂਗਾ ਕੀ ਸਰ, ਪੰਜਾਬ ਨੂੰ ਕੀ ਗੇਨ ਹੋਊਗਾ ਜੀ? ਦੇਖੋ ਅੱਜ ਅਸੀਂ ਮਤਲਬ ਕਿੱਡਾ ਪਵਿੱਤਰ ਦਿਨ ਹੈਗਾ ਸੀਗਾ ਕਿ ਅੱਜ ਅਸੀਂ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਂਦੇ
1: ਸੀ,
0: ਕਿੱਡੀ ਵੱਡੀ ਉਹਨਾਂ ਦੀ ਸ਼ਹਾਦਤ ਹੈਗੀ ਆ ਜੀ, ਫੇਰ ਕਿੱਡਾ ਵੱਡਾ ਸੰਦੇਸ਼ ਤੇਰਾ ਕੀ ਆ ਮਿੱਠਾ ਲੱਗੇ, ਬਿਲਕੁਲ ਇੰਨਾ ਸਮਰੱਥ ਪੁਰਸ਼ ਹੋਣ ਦੇ ਬਾਵਜੂਦ ਵੀ ਉਹ ਕੁਛ ਵੀ ਕਰ ਸਕਦੇ ਸੀਗੇ ਜੀ, ਉਹ ਇੰਨੇ ਸਮਰੱਥ ਹੁੰਦੇ ਹੋਏ ਵੀ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਜਿਹੜਾ ਹੈਗਾ ਇਹ ਕੁਦਰਤ ਦੇ ਨਿਜ਼ਾਮ ਦੇ ਵਿੱਚ ਨਹੀਂ ਮਤਲਬ ਦਖਲ ਅੰਦਾਜ਼ੀ ਕਰਨੀ, ਵੀ ਜੋ ਤੇ ਜੈਸੀ ਬਣੀ ਹੈ ਤਿਸ ਵਿੱਚ ਰਹੇ ਰਾਜੀ, ਹਾਂਜੀ ਫਕੀਰੀ ਦਾ ਸੂਲ ਹੁੰਦਾ ਵੀ ਜੋ ਬਣਿਆ ਆ ਜਿੱਦਾਂ ਹੈਗਾ ਆ ਓਦਾਂ ਹੀ ਹੈਗਾ, ਉਹ ਕੋਈ ਗਿਲਾ ਸ਼ਿਕਵਾ ਕਰਦੇ ਹੀ ਨੀ ਜੀ,
1: ਬਿਲਕੁਲ।
0: ਸੋ ਏਡਾ ਵੱਡਾ ਸੰਦੇਸ਼ ਸੀਗਾ ਜੀ, ਤੇ ਇੱਥੇ ਡਿਸਕਸ ਕੀ ਹੋ ਰਿਹਾ ਹੈਗਾ ਜੀ, ਅੱਜ ਸਾਰਾ ਦਿਹਾੜੀ ਇਹ ਰਿਪੋਰਟ ਆ ਗਈ, ਰਿਪੋਰਟ ਚੱਲ ਗਈ ਤੇ ਰਿਪੋਰਟਾਂ 2 ਆ ਜੀ, ਅਸੀਂ ਵੀ 2 ਤੋਂ ਕਰਾ ਲਿਆ, ਤੁਸੀਂ ਵੀ ਤੁਹਾਡੀ ਸਾਡੀ ਦੂਣੀ ਨਾ ਤੁਹਾਡੀ ਦੂਣੀ ਕੱਟ ਹੋ ਗਈ ਜੀ, ਚੱਲ
1: ਜੀ
0: ਆ ਚੱਲਦਾ ਪਿਆ ਜੀ,
1: ਚੱਲਦਾ ਪਿਆ ਜੀ। ਪਰ ਸੈਣੀ ਸਾਹਿਬ ਜਿੱਦਾਂ ਆਪਾਂ ਦੇਖਦੇ ਆ, ਚਲੋ ਔਜਲਾ ਸਾਹਿਬ ਲਿਖਦੇ ਨੇ ਕਿ ਕਰਜ਼ਾ ਵੀ ਤਾਂ ਹਾਂਜੀ ਇਹ ਵੀ ਤਾਂ ਦਾਅਵੇ ਕੀਤੇ, ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਪਹਿਲਾਂ ਔਜਲਾ ਸਾਹਿਬ ਦਾ ਕਮੈਂਟ ਲੈ ਲਵਾਂ, ਕਹਿੰਦੇ ਕਰਜ਼ਾ ਵੀ ਤਾਂ ਲੋਕ ਸਹੂਲਤਾਂ ਦੇ ਲਈ ਲੈ ਰਹੇ ਨੇ ਰਾਜਨ ਜੀ, ਤੇ 1 ਜੁਲਾਈ ਨੂੰ ਸਹੂਲਤਾਂ ਵੀ ਦੇਣੀਆਂ ਨੇ ਔਰਤਾਂ ਨੂੰ, ਤੇ ਦਾਅਵਾ ਆਪਣੇ ਤੁਹਾਡੇ ਏਰੀਏ ਦੇ ਵਿਚ ਆ ਕੇ ਕਾਹਤੋਂ ਕਰਦੇ ਨੇ ਜੀ ਕਿ ਲੋ ਭਾਈ ਇੱਧਰ ਨੂੰ ਗੇੜੇ ਕਾਹਤੋਂ ਜਿਆਦਾ ਲਾਉਂਦੇ ਨੇ ਜੀ, ਬਹੁਤ ਘੱਟ ਮੁੱਖ ਮੰਤਰੀ ਹੈ ਪੰਜਾਬ ਦੇ ਜਿਹੜੇ ਇੱਧਰ ਆਪਣੇ ਏਰੀਏ ਦੇ ਵਿੱਚ ਦੁਆਬੇ ਦੇ ਵਿੱਚ ਆ ਕੇ, ਖਾਸ ਕਰ ਹੁਸ਼ਿਆਰਪੁਰ ਟਾਂਡਾ ਉੜ ਮੁੜ ਦਾ ਏਰੀਆ, ਕਿ ਇੱਧਰ ਸਕੂਨ ਜਿਆਦਾ ਹੈ, ਕੀ ਗੱਲ ਹੈ?
0: ਲੋਇਲ ਸਰ ਅਸੀਂ ਲੋਇਲ ਪਰਸਨ ਹੈਗੇ ਆ ਜੀ, ਹਾਂਜੀ ਅਸੀਂ ਜਿਹੜਾ ਹੈਗਾ ਨਾ ਉਹ ਜਦੋਂ ਕੋਈ ਵੀ ਐਪਲੀਕੇਸ਼ਨ ਇੰਗਲਿਸ਼ ਦੀ ਲਿਖਣੀ ਸਿੱਖੀ ਸੀ ਤੇ ਅਸੀਂ ਹੋਰ ਗਲਤੀ ਜਿੱਥੇ ਮਰਜ਼ੀ ਕਰ ਲਈ ਅਸੀਂ ਥੱਲੇ ਯੂਅਰ ਓਬੀਡੀਐਂਟਲੀ ਉਹ ਅਸੀਂ ਕਦੀ ਗਲਤ ਨੀ ਲਿਖਿਆ ਸੀ ਓਬੀਡੀਐਂਟਲੀ ਅਸੀਂ ਬਿਲਕੁਲ ਸਹੀ ਲਿਖਦੇ ਸੀ ਸੋ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਓਬੀਡੀਐਂਟ ਹੈਗੇ ਆ ਇਸ ਕਰਕੇ ਜਿਹੜਾ ਉਹ ਇੱਧਰ ਚੱਕਰ ਮਾਰਦੇ ਆ ਵੀ ਇਹ ਬੰਦੇ ਸਾਊਗਾ ਜੀ
1: ਹਾਂਜੀ
0: ਅਸੀਂ ਕਦੀ ਕਿਸੇ ਧਰਮ ਦੇ ਉੱਤੇ ਵਿਸ਼ੇਸ਼ ਦੇ ਉੱਤੇ ਜ਼ੋਰ ਨਹੀਂ ਦਿੱਤਾ ਨਾ ਅਸੀਂ ਮਤਲਬ ਕੋਈ ਨੀ ਸਾਡਾ ਇੱਕੋ ਹੀ ਧਰਮ ਆ ਸਾਡਾ ਹੈਗਾ ਸਵਾਰਥ ਕਿੱਥੋਂ ਸਾਡੇ ਸਵਾਰਥ ਦੀ ਪੂਰਤੀ ਹੁੰਦੀ ਅਸੀਂ ਉੱਥੇ ਚੱਲ ਜਾਈਦਾ ਹੈਗਾ ਅੱਜ ਕੱਲ ਝਾੜੂ ਵਾਲਿਆਂ ਨਾਲ ਸਵਾਰਥ ਆ ਤੇ ਇਸ ਕਰਕੇ ਅਸੀਂ ਝਾੜੂ ਵਾਲਿਆਂ ਦੇ ਬੰਦੇ ਆ ਹਾਂਜੀ ਸੋ ਇਸ ਕਰਕੇ ਉਹ ਤਾਂ ਮਾਨ ਸਾਹਿਬ ਆਉਂਦੇ ਹੈਗੇ ਵੀ ਇਹ ਤਾਂ ਬੰਦੇ ਹੀ ਬੜੇ ਲੋਇਲ ਆ
1: ਹਾਂਜੀ ਬਿਲਕੁਲ
0: ਹਾਂਜੀ ਜੀ ਭਾਰਤ ਸਾਹਿਬ
1: ਤੇ ਸੈਣੀ ਸਾਹਿਬ ਇਹ ਜੋ ਕੁਝ ਵੀ ਹੈ ਜੋ ਵਾਪਰ ਰਿਹਾ ਹੈ ਚਾਹੇ ਉਹ ਅਕਾਲੀ ਦਲ ਦੇ ਵਿਚ ਹੈ ਤੇ ਚਾਹੇ ਆਮ ਆਦਮੀ ਪਾਰਟੀ ਦੇ ਵਿਚ ਹੈ ਪਰ ਜੋ ਆਪਣਾ ਅਕਾਲ ਤਖ਼ਤ ਸਾਹਿਬ ਦੇ ਉੱਤੋਂ ਜੋ ਸਾਰਾ ਕੁਝ ਸੁਨੇਹਾ ਦਿੱਤਾ ਗਿਆ ਕਿ 29 ਤਰੀਕ ਨੂੰ ਵੀ ਜਿਹੜਾ ਬੁਲਾਏ ਗਏ ਨੇ ਉਹਦੇ ਵਿਚ ਸ਼ਮੂਲੀਅਤ ਕੌਣ ਕੌਣ ਕਰੇ ਚਲੋ ਉਹ ਤਾਂ ਸਮੇਂ ਦੇ ਉੱਤੇ ਦੇਖਿਆ ਜਾਵੇਗਾ ਪਰ ਇਹ ਸਾਰਾ ਕੁਝ ਕਰ ਕਰਾ ਕੇ ਜੋ ਅੱਜ ਸਾਰਾ ਫਿਲਮ ਬਣੀ ਹੈ ਉਹਦੇ ਤੋਂ ਇਹ ਕੀ ਨਸ਼ਰ ਹੁੰਦਾ ਕਿ ਅਕਾਲ ਤਖ਼ਤ ਸਾਹਿਬ ਤੋਂ ਉਹ ਭਗੌੜੇ ਹੋਣਾ ਚਾਹੁੰਦੇ ਨੇ ਜਾਂ ਉੱਥੇ ਜਾ ਕੇ ਜਵਾਬ ਦੇਣਾ ਹੀ ਪੈਣਾ ਜੀ ਆਖਰ ਚ ਤਾਂ ਉੱਥੇ ਹੀ ਪੱਲਾ ਫੜਾਉਣਾ ਵੀ ਪੈਣਾ ਤੇ ਛਡਾਉਣਾ ਉੱਥੋਂ ਹੀ ਛੱਡ ਹੋਣਾ ਕਿਵੇਂ ਦੇਖਦੇ ਹੋ ਇਹ ਆਪਸ ਦੇ ਵਿਚ ਚਾਹੇ ਜਿੰਨੀ ਮਰਜ਼ੀ ਸਿਆਸਤ ਕਰੀ ਜਾਂ ਦੋਹੇ ਪਾਰਟੀਆਂ
0: ਸਾਹਿਬ ਦੇਖੋ ਕਾਲੀ ਕਾਲੀ ਦੇ ਵਿਚ ਨਾ ਕਈ ਵਾਰੀ ਡਿਸੀਜਨ ਏਦਾਂ ਦਾ ਲਿਆ ਜਾਂਦਾ ਹੈਗਾ ਆ ਜਿਹੜਾ ਕਿ ਠੀਕ ਨਹੀਂ ਹੁੰਦਾ ਇਹਦਾ ਲੌਂਗ ਰਨ
1: ਜੀ
0: ਜਥੇਦਾਰ ਸਾਹਿਬ ਨੂੰ ਅਗਲੀ ਗੱਲ ਜਿਹੜੀ ਹੈਗੀ ਸੀ ਉਹ ਨਹੀਂ ਸੀ ਕਰਨੀ ਚਾਹੀਦੀ ਵੀ ਹਾਂ ਜੀ ਵਿਧਾਨ ਸਭਾ ਨੂੰ ਸਮਨ ਕਰ ਲੈਣਾ ਜੀ ਇੱਥੇ ਜੀ ਜਾਂ ਉਹਨਾਂ ਦੇ ਮੈਂਬਰਾਂ ਨੂੰ
1: ਜੀ
0: ਕਾਰਨ ਇਹ ਕਿ ਜੇ ਆਪਾਂ ਜਦੋਂ ਤੁਸੀਂ ਯਾਦ ਕਰੋ ਵੀ 2 ਦਸੰਬਰ ਵਾਲੇ ਹੁਕਮਨਾਮੇ ਤੇ ਜਦੋਂ ਇਹ ਬਾਰ ਬਾਰ ਅਕਾਲੀ ਦਲ ਜਾਂਦਾ ਰਿਹਾ ਜਥੇਦਾਰ ਸਾਹਿਬ ਕੋ ਕਿ ਜੇ ਤੁਹਾਡੇ ਆਦੇਸ਼ਾਂ ਦੇ ਅਕੋਰਡਿੰਗਲੀ ਅਸੀਂ ਆਪਣੀਆਂ ਜਿਹੜੀਆਂ ਹੈਗੀਆਂ ਐਗਜ਼ੈਕਟਿਵ ਕਮੇਟੀਆਂ ਭੰਗ ਕਰ ਦਿੱਤੀਆਂ ਜਾਂ ਸਾਰਾ ਕੁਛ ਕਰਕੇ ਤੇ ਮੁੜ ਕੇ ਆ ਜਾਂਦੇ ਹੈਗੇ ਆ ਤੇ ਕੱਲ ਨੂੰ ਸਾਡੀ ਕਿਉਂਕਿ ਅਸੀਂ ਪੋਲੀਟੀਕਲ ਪਾਰਟੀਆਂ ਔਰ ਅਸੀਂ ਜਿਹੜਾ ਹੈਗਾ ਇੱਕ ਸੰਵਿਧਾਨ ਜਿਹੜਾ ਕਿ ਸੈਕੂਲਰ ਆ ਉਹਨੂੰ ਫੋਲੋ ਕਰਦੇ ਆ
1: ਜੀ
0: ਸਾਡੀ ਕੰਪਲੇਂਟ ਹੋ ਸਕਦੀ ਹੈਗੀ ਆ ਇਹ ਕਹਿ ਕੇ ਕਿ ਇਹ ਤਾਂ ਇੱਕ ਧਰਮ ਵਿਸ਼ੇਸ਼ ਧਰਮ ਨਾਲ ਜਿਹੜਾ ਬੱਝੀ ਪਾਰਟੀ ਹੈਗੀ ਆ ਤੇ ਸਾਡੀ ਮਾਨਤਾ ਰੱਦ ਹੋ ਸਕਦੀ ਆ ਸਾਡੀ ਕੋਈ ਵੀ ਸ਼ਿਕਾਇਤ ਕਰ ਸਕਦਾ ਜੀ
1: ਜੀ
0: ਉਦਣ ਤੁਸੀਂ ਇਹ ਡਿਫੈਂਸ ਲੈਂਦੇ ਸੀ ਤੇ ਅੱਜ ਕੀ ਆਮ ਆਦਮੀ ਪਾਰਟੀ ਕੋਲ ਇਹ ਡਿਫੈਂਸ ਮੌਜੂਦ ਨਹੀਂ ਹੈ ਤੇ ਜੇ ਜੀ ਵਿਧਾਨ ਸਭਾ ਉੱਥੇ ਜਾਏਗੀ ਸਾਡੀ ਤਾਂ ਮਾਨਤਾ ਰੱਦ ਹੋ ਸਕਦੀ ਹੈ
1: ਇਹਨਾਂ ਤੇ ਤਾਂ ਲੰਮਾ ਸਮਾਂ ਕੇਸ ਵੀ ਚੱਲਦਾ ਰਿਹਾ ਅਕਾਲੀ ਦਲ ਦੇ ਉੱਤੇ ਤਾਂ ਬਿਲਕੁਲ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਸੀ ਆਪਣੇ
0: ਹਾਂਜੀ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਤਾਂ ਚਲੋ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਵੀ ਲੜਦੇ ਹੈਗੇ ਸੀਗੇ ਤੇ ਇਹਨਾਂ ਨੇ 2 ਸੰਵਿਧਾਨ ਰੱਖੇ ਸੀ ਇਸ ਚੀਜ਼ ਦਾ ਜਿਹੜਾ ਹੈਗਾ ਆ ਉਹ ਖੇੜਾ ਸਾਹਿਬ ਹੈਗੇ ਸੀਗੇ ਇੱਥੇ ਖੇੜਾ ਸਾਹਿਬ ਉਹਨਾਂ ਨੇ ਮਤਲਬ ਕੀਤਾ ਸੀਗਾ ਜੀ ਕੇਸ ਤੇ ਪਰ ਇਹ ਚੱਕਰ ਦੇ ਵਿੱਚ ਜਿਹੜਾ ਆ ਇਹਨਾਂ ਦਾ ਤਾਂ ਇਹ ਆ ਨਾ ਵੀ ਇਹ ਵੀ ਇਹ ਜਿਹੜਾ ਹੈਗਾ ਜਿੰਨੇ ਸਿੱਖ ਵਿਧਾਇਕ ਹੈਗੇ ਆ ਪਾਰਟੀ ਨਾਲ ਰਿਲੇਟਡ ਠੀਕ ਹੈ ਜੀ ਉਹ ਮਤਲਬ ਜਿਹੜਾ ਆ ਇਹ ਚੀਜ਼ ਦਾ ਡਿਫੈਂਸ ਲੈ ਸਕਦੇ ਸੈਕਿੰਡ ਇਹ ਕਿ ਅਗਲੇ ਕਹਿਣਗੇ ਜੀ ਵੀ ਸਾਨੂੰ ਵੀ ਤਾਂ ਜਿਹੜਾ ਹੈਗਾ ਆ ਕਿ ਪਹਿਲਾਂ ਜਿਹੜਾ ਆ 24 ਘੰਟੇ ਪਹਿਲਾਂ ਜਿਹੜਾ ਆ ਇਹਨਾਂ ਨੇ ਜਿਹੜਾ ਆ ਪਰਫੋਰਮਾ ਦਿੱਤਾ ਸੀ ਅਸੀਂ ਕਿਹੜਾ ਪੜਿਆ ਜਿੱਦਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਸਵਾਗਤ ਕਰ ਦਿੱਤਾ ਤੁਹਾਡੀਆਂ ਐਸੀ ਚੂਹੀਦਾਂ ਨੇ ਸਵਾਗਤ ਕਰ ਦਿੱਤਾ ਸੀ ਅਸੀਂ ਵੀ ਉੱਥੇ ਹੱਥ ਖੜੇ ਕਰ ਦਿੱਤੇ ਸੀ ਹਾਂਜੀ ਫਿਰ ਕੀ ਉਹ ਤੋਂ ਅੱਗੇ ਜਿਹੜਾ ਵਿਚਾਰ ਕਰਦੇ ਆ ਜਿਹੜੇ ਬੁੱਧੀਜੀਵੀ ਇਸ ਵੇਲੇ ਡਿਸਕਸ ਕਰ ਰਹੇ ਆ ਕਿ ਕੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਸ ਹੈਸੀਅਤ ਦੇ ਵਿੱਚ ਇਹ ਆਦੇਸ਼ ਦੇ ਸਕਦੇ ਆ ਕਿ ਵਿਧਾਨ ਸਭਾ ਜਿਹੜੀ ਹੈਗੀ ਆ ਵੀ 7 ਦਿਨ ਪਹਿਲਾਂ ਇੱਕ ਮਸੌਦਾ ਦਿਆ ਕਰੋ ਜੀ
1: ਨਾਲੇ ਇਹਦੇ ਵਿਚ ਇਹ ਵੀ ਹੈ ਨਾ ਜੀ ਫਿਰ ਉਹ ਜਿਹੜਾ ਸੈਣੀ ਸਾਹਿਬ ਇਹਦੇ ਵਿਚ ਤਾਂ ਇੱਕ ਤਰ੍ਹਾਂ ਦੇ ਇਨਵੀਟੇਸ਼ਨ ਹੀ ਦੇ ਦਿੱਤਾ ਗਿਆ ਕਿ ਭਾਈ ਫਿਰ ਉਹ ਤਾਂ ਜਿੱਦਾਂ ਹੁਣ ਮਾਨ ਸਾਹਿਬ ਪਹਿਲਾਂ ਤੋਂ ਹੀ ਕਰਦੇ ਆ ਰਹੇ ਕਿ ਆਪਣੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਤਾਂ ਉਹ ਚੀਜ਼ ਦੇ ਵਿਚ ਫਿਰ ਇਹ ਤਾਂ ਆਪ ਉਹਨਾਂ ਨੂੰ ਇਨਵੋਲਵ ਕਰ ਰਹੇ ਨੇ ਸਿੱਧੇ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਇਨਵਾਈਟ ਕਰ ਰਹੇ ਨੇ ਕਿ ਹਾਂ ਭਾਈ ਤੁਸੀਂ ਵੀ ਆਓ
0: ਭਾਰਤ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੈਗੇ ਆ ਪਰ ਸਵਾਲ ਤਾਂ ਇਹ ਹੈਗਾ ਆ ਨਾ ਕਿ ਜਿਹੜਾ ਆਹ ਜਿਹੜਾ ਦੂਜਾ ਦੇਸ਼ ਹੈਗਾ ਆ ਨਾ ਜੀ ਉਹ ਇੱਥੇ ਤੱਕ ਉਹ ਆਪਾਂ ਆਪਣੀ ਜਿਹੜੀ ਹੈਗੀ ਆ ਵੀ ਮੈਂ ਜਿਹੜਾ ਪਹਿਲਾਂ ਕਿਹਾ ਸੀ ਕਿ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਵੀ ਲਿਮੀਟੇਸ਼ਨ ਜਿਹੜੀਆਂ ਹੈਗੀਆਂ ਉਹ ਹੈਗੀਆਂ ਵੀ ਉਹ ਕਿਉਂ ਕਾਨੂੰਨੀ ਮਤਲਬ ਬਖੇੜੇ ਦੇ ਵਿਚ ਪੈਣਾ ਹੈਗਾ ਜੀ
1: ਬਿਲਕੁਲ
0: ਉਹਨਾਂ ਕੋਲ ਡਿਫੈਂਸ ਹੈਗਾ ਇਸ ਚੀਜ਼ ਦਾ ਜਿਹੜਾ ਹੈਗਾ ਅਲਟੀਮੇਟਲੀ ਜਿਹੜਾ ਆ ਵੈਲਿਊ ਜਿਹੜੀ ਆ ਉਹ ਤਖ਼ਤ ਸਾਹਿਬ ਦੀ ਘੱਟ ਗਈ ਹੈਗੀ। ਤਖ਼ਤ ਸਾਹਿਬ ਤੋਂ ਇੱਕ ਸੁਨੇਹਾ ਲੱਗਾ ਸੀਗਾ ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਆ ਪਹਿਲਾਂ